ਸੱਜਣਾ ਜਦੋਂ ਹੀਰੇ ਹੀਰੇ ਆ।

0: ਉਹਨਾਂ ਨੇ ਜਿਹੜੀ ਹੁਣ ਲੜਾਈ ਜਦੋਂ ਤੋਂ ਬੰਦ ਹੋਈ ਆ ਉਦੋਂ ਮਗਰੋਂ ਵੀ 1,071 ਪਾਕਿਸਤਾਨੀਆਂ ਨੇ ਜਿਹੜੇ ਉਹਨਾਂ ਨੂੰ ਮਾਰਿਆ, ਜਿਨ੍ਹਾਂ ਦੇ ਵਿਚ 233 ਜਿਹੜੇ ਛੋਟੇ ਬੱਚੇ ਸੀਗੇ ਉਹ ਤੇ 6,000 ਪਾਕਿਸਤਾਨੀਆਂ ਦੇ ਜਿਹੜੇ ਹੋਮ ਆ ਘਰ ਆ ਉਹ ਉਹਨਾਂ ਨੇ ਬਿਲਕੁਲ ਤਬਾਹ ਕਰ ਦਿੱਤੇ ਆ ਤੇ 200 ਜਿਹੜੀਆਂ ਉਹ ਨਵੀਆਂ ਇਲੀਗਲ ਜਿਹੜੀਆਂ ਕਾਨੂੰਨ ਦੇ ਵਿਰੁੱਧ ਆ ਗੈਰ ਕਾਨੂੰਨੀ ਸੈਟਲਮੈਂਟਸ ਆ ਜਿਹੜੀਆਂ ਉਹ ਪਾਕਿਸਤਾਨੀਆਂ ਦੀਆਂ ਜਿਹੜੀਆਂ ਉਹਨਾਂ ਦਾ ਜ਼ਮੀਨ ਖੋਹ ਕੇ ਤੇ ਉਹਦੇ ਉੱਤੇ ਉਹ ਉਸਾਰੀਆਂ ਜਾ ਰਹੀਆਂ ਜਾਂ ਉਸਾਰੀਆਂ ਜਾ ਚੁੱਕੀਆਂ ਆ। ਇਹ ਸਾਰਾ ਕੁਝ ਹੱਕ ਸਾਹਿਬ ਜੀ ਜਿਹੜਾ ਹੈਗਾ ਇਹ ਦੇਖੋ ਸਾਰੀ ਦੁਨੀਆਂ ਅੱਖਾਂ ਮੀਟ ਕੇ ਬੈਠੀ ਆ, ਕੁਛ ਲੋਕ ਆ ਜਿਹੜੇ ਕਹਿਣਾ ਚਾਹੁੰਦੇ ਆ, ਪਰ ਜਦੋਂ ਇਸ ਤਰ੍ਹਾਂ ਦੀ ਆਵਾਜ਼ ਅਮਰੀਕਾ ਵਿਚੋਂ ਉੱਠਣ ਲੱਗੀ ਤੇ ਫਿਰ ਹੱਕ ਸਾਹਿਬ ਜੀ ਦੁਨੀਆਂ ਕਹਿ ਤਾਂ ਬਹੁਤ ਰਹੀ ਆ ਇਹ ਗੱਲਾਂ, ਕਹਿੰਦੇ ਤਾਂ ਬਹੁਤ ਭਰ ਜਾਇਆ, ਪਰ ਇਹ ਬਰਨੀ ਸੈਂਡਰ ਸਾਹਿਬ ਜਿਹੜੇ ਹੈਗੇ ਆ ਮੈਂ ਤਾਂ ਇਹਨਾਂ ਦਾ ਬੜਾ ਫੈਨ
1: ਆ। ਚੀਮਾ ਸਾਹਿਬ ਹੀ ਇਜ਼ ਆਲਵੇਜ਼ ਗੁੱਡ ਆਲਵੇਜ਼ ਵਿਦ ਪੀਪਲ ਨਿਊਯਾਰਕ ਦੇ ਵਿਚ ਬਹੁਤ ਜ਼ਿਆਦਾ ਸਪੋਰਟ ਉਹਨਾਂ ਨੇ ਮਮਦਾਨੀ ਦੀ ਵੀ ਕੀਤੀ ਔਰ ਅੱਜ ਵੀ ਕਰ ਰਿਹਾ, ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਮਮਦਾਨੀ ਸਾਹਿਬ ਉਹਨਾਂ ਨੂੰ ਨਾਲ ਲੈ ਕੇ ਤੁਰਦੇ ਆ। ਸੋ ਬਹੁਤ ਵਧੀਆ ਇਨਸਾਨ ਆ ਔਰ ਕਾਫੀ ਚਿਰਾਂ ਤੋਂ ਉਹ ਜਿੱਦੇ ਵੀ ਆ ਰਹੇ। ਜੀ
0: ਜੀ ਖੱਟ ਸਾਹਿਬ, ਜਦੋਂ ਇਹਨਾਂ ਨੇ ਉਹ ਬਾਈਡਨ ਸਾਹਿਬ ਦੇ ਖਿਲਾਫ ਇਹ ਇਲੈਕਸ਼ਨ ਵਿਚ ਖੜੇ ਸੀਗੇ, ਤੁਹਾਨੂੰ ਮੈਂ ਵੀ ਆਪਣਾ ਯੋਗਦਾਨ ਦੱਸ ਦਿਆਂ ਤੇ ਮੈਂ ਉਹਨੂੰ ਕੈਨਵਸਿੰਗ ਕਰਨੀ ਕਹਿੰਦੇ ਆ, ਕੈਨਵਸ ਕਰਨੀ ਕਹਿੰਦੇ ਆ, ਜਦੋਂ ਤੁਸੀਂ ਲੋਕਾਂ ਦੇ ਘਰਾਂ ਦੇ ਵਿਚ ਜਾ ਕੇ ਤੁਹਾਨੂੰ ਲਿਟਰੇਚਰ ਦੇ ਦਿੰਦੇ ਆ, ਤੁਹਾਨੂੰ ਬਕਾਇਦਾ ਬੈਜ ਦਿੰਦੇ ਆ, ਸਾਰਾ ਕੁਝ ਦਿੰਦੇ ਆ ਤਾਂ ਕਿ ਤੁਸੀਂ ਪ੍ਰੋਫੈਸ਼ਨਲ ਲੱਗੋ, ਘਰਾਂ ਦੇ ਵਿਚ ਜਾ ਕੇ ਫਿਰ ਉਹਨਾਂ ਤੋਂ ਵੋਟ ਆ ਜਿਹੜੀ ਉਹ ਰਿਕੁਐਸਟ ਕਰਨੀ ਹੁੰਦੀ ਆ ਕਿ ਤੁਸੀਂ ਵੋਟ ਬਰਨੀ ਸੈਂਡਰ ਨੂੰ ਪਾਓ। ਤੇ ਖੱਕ ਸਾਹਿਬ ਜੀ, ਮੈਂ ਆਹ ਜਿਹੜਾ ਫੀਲਡ ਆ ਸਾਡਾ ਇੱਥੇ ਸਭ ਤੋਂ ਜਿਆਦਾ ਘਰਾਂ ਦੇ ਵਿਚ ਮੈਂ ਗਿਆ ਸੀ।
1: ਅੱਛਾ ਜੀ।
0: ਹਾਂਜੀ, ਮੇਰਾ ਰੈਕਡ ਸੀਗਾ ਉੱਥੇ ਸਭ ਤੋਂ ਜਿਆਦਾ ਘਰਾਂ ਦੇ ਵਿਚ ਮੈਂ ਗਿਆ ਸੀ, ਉਹ ਸਾਰੀ ਮਤਲਬ ਆਹ ਜਿਹੜਾ ਏਰੀਆ ਹੈਗਾ ਬਰਨੀ ਸੈਂਡਰ ਦੀ ਮਦਦ ਦੇ ਵਿਚ ਮੈਂ ਕਦੇ ਪਹਿਲਾਂ ਇੱਦਾਂ ਕੀਤਾ ਨੀ ਨਾ ਹੀ ਉਦੋਂ ਬਾਅਦ ਚ ਕੀਤਾ। ਸੋ ਇਹਨਾਂ ਦਾ ਬੰਦੇ ਬਹੁਤ ਵਧੀਆ ਆ, ਸੋ ਇਹਨਾਂ ਨੇ ਦੇਖੋ ਪੂਰਾ ਲੇਟ ਤਾਂ ਬਹੁਤ ਵੱਡਾ ਆ, ਪਰ ਆਪਣੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਸਾਰੇ ਨੂੰ ਇਹ ਦੱਸਣ ਦਾ। ਤੇ ਇਹ ਸੀਗੀ ਖਬਰ ਖੱਕ ਸਾਹਿਬ ਜੀ ਬਰਨੀ ਸੈਂਡਰ ਦੁਆਰਾ। ਸ਼ਾਬਾਸ਼ ਬਰਨੀ ਸੈਂਡਰ ਦੇ ਜਿਹਨੇ ਜਾਗਦੇ ਰਹਿਣ ਉਹਨਾਂ ਨੂੰ ਜਿਹੜਾ ਖੱਕ ਸਾਹਿਬ ਜੀ ਜਿੱਤਣ ਨਹੀਂ ਦਿੱਤਾ ਉਦੋਂ, ਉਹ ਵੀ ਉਹਨਾਂ ਦੀ ਉਹ ਸਰਕਾਰ ਦੀ ਬਾਈਡਨ ਦੀ ਬੜੀ ਉਹ ਗਲਤੀ ਸੀਗੀ, ਪਰ ਉਹ ਪੇਸ਼ ਉਹਦੀ ਤਾਂ ਹੀ ਨਹੀਂ ਜਾਣ ਦਿੱਤੀ ਉਹਨਾਂ ਨੇ, ਕਿਉਂਕਿ ਜਿਹੜੇ ਸਰਮਾਏਦਾਰ ਆ ਉਹ ਬਰਨੀ ਸੈਂਡਰ ਵਰਗੇ ਜਿਹੜੇ ਇਨਸਾਨ ਵਧੀਆ ਆ ਉਹਨਾਂ ਨੂੰ ਕਦੇ ਰਾਜ ਨਹੀਂ ਕਰਨ ਦੇਣਗੇ ਉਹਨਾਂ ਨੂੰ ਸੱਤਾ ਤੇ।
1: ਸੇਮ ਹੀ ਆ ਜਿੱਦਾਂ ਇੰਡੀਆ ਦੇ ਵਿਚ, ਪਾਕਿਸਤਾਨ ਦੇ ਵਿਚ ਜਾਂ ਹੋਰ ਮੁਲਕਾਂ ਚ ਵੀ ਪੈਸੇ ਦੇ ਨਾਲ ਇਲੈਕਸ਼ਨ ਲੜੀਆਂ ਜਾਂਦੀਆਂ।
0: ਬਿਲਕੁਲ ਬਿਲਕੁਲ ਬਿਲਕੁਲ,
1: ਜਿਹੜੇ ਆ ਉੱਥੇ ਦੇ ਪ੍ਰੈਜ਼ੀਡੈਂਟ ਜਾਂ ਪ੍ਰਧਾਨ ਮੰਤਰੀ ਬਣਦੇ ਆ, ਜਿਨ੍ਹਾਂ
0: ਕੋਲ
1: ਉਹ ਕੀ ਕਰਦੇ ਆ ਕਿ ਜਦੋਂ ਪੰਜ ਚਾਰ ਸਾਲ ਦੀ ਇਲੈਕਸ਼ਨ ਹੁੰਦੀ ਹੈ ਫਿਰ ਉਹ ਕਲੈਕਟ ਕਰਦੇ ਰਹਿੰਦੇ ਆ ਪੈਸੇ, ਕੋਈ ਬੜੇ ਬੜੇ ਲੋਕਾਂ ਦੇ ਕੰਮ ਕਰਤੇ ਅਮੀਰਾਂ ਦੇ, ਉਹ ਫਿਰ ਵੱਡੀ ਵੱਡੀ ਡੋਨੇਸ਼ਨ ਦਿੰਦੇ ਆ ਜੀ ਇਲੈਕਸ਼ਨ ਦੇ ਟਾਈਮ।
0: ਹਾਂਜੀ, ਬੜੀ ਬੜੀ ਬਹੁਤ ਬੜੀ ਆ, ਉਹਨਾਂ ਨੂੰ ਇਹ ਹੁੰਦਾ ਵੀ ਇਧਰੋਂ ਟੈਕਸ ਵੀ ਤਾਂ ਤੁਸੀਂ ਦੇਣਾ ਹੀ ਆ, ਇਹੀ ਉਧਰ ਦੇ ਦੀ ਉੱਥੇ ਟੈਕਸ ਉਹਨਾਂ ਨੇ ਮਾਫ਼ ਕਰ ਦੇਣਾ, ਤੁਹਾਡੇ ਕੋਲੋਂ ਕੁਛ ਨਹੀਂ ਗਿਆ। ਸੋ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਇਹ ਦੁਨੀਆਂ ਦੇ ਵਿਚ ਬਣਿਆ ਹੋਇਆ ਆ, ਇੱਥੇ ਵੀ ਏਦਾਂ ਹੀ ਆ ਤੇ ਉੱਥੇ ਵੀ ਏਦਾਂ ਹੀ ਆ। ਤੇ ਬਰਨੀ ਸੈਂਡਰ ਜਦੋਂ ਖੜੇ ਸੀਗੇ ਖੱਕ ਸਾਹਿਬ, ਪਹਿਲੀਆਂ 3-4 ਸਟੇਟਾਂ ਦੇ ਵਿਚੋਂ ਦੇਖੋ ਕਿੰਨੀਆਂ ਵੋਟਾਂ ਤੇ ਜਿੱਤੇ ਸੀਗੇ। ਫਿਰ ਇੱਕਦਮ ਉਹਨਾਂ ਨੇ ਉਹ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਜੇ ਬਰਨੀ ਸੈਂਡਰ ਜਿੱਤ ਗਿਆ ਤੇ ਇੱਥੇ ਤਾਂ ਉਹ ਸੱਤ ਸੰਤੋਖ ਪਿਆਰ ਮੁਹੱਬਤ ਨਾਲ ਰਹਿਣ ਲੱਗ ਪੈਣਾ ਲੋਕਾਂ ਨੇ, ਤੇ ਅਸੀਂ ਉਹ ਕੋਲ ਨਹੀਂ ਰਹਿਣਾ ਕਦੇ ਵੀ ਕਿਸੇ ਵੀ ਹਾਲਾਤ ਦੇ ਵਿਚ। ਸੋ ਇਹ ਹਾਲਾਤ ਆ ਜਿਹੜੇ ਅਮਰੀਕਾ ਦੇ ਰਾਜਨੀਤਿਕ ਜਿਹੜੀ ਢਾਂਚਾ ਆ ਉਹਦੇ ਹੈਗੇ ਆ। ਤੇ ਚਲੋ ਆਪਾਂ ਅਗਲੀ ਖਬਰ ਵੱਲ ਚੱਲਦੇ ਆ ਖੱਕ ਸਾਹਿਬ ਜੀ। ਅਮਰੀਕਾ ਇਜ਼ਰਾਇਲ ਅਤੇ ਇਰਾਨ ਵਿਚ ਸਮਝੌਤਾ ਕਰਵਾਉਣ ਵਿਚ ਪਾਕਿਸਤਾਨ ਜਿਹੜਾ ਹੈਗਾ ਆ ਉਹਦਾ ਕਾਫੀ ਵੱਡਾ ਜਿਹੜਾ ਹੱਥ ਹੈਗਾ ਆ, ਤੇ ਉਹਨਾਂ ਨੇ ਦੁਬਾਰਾ ਫੇਰ ਇਹ ਜਿਹੜੀਆਂ ਕੋਸ਼ਿਸ਼ ਸ਼ੁਰੂ ਕਰ ਦਿੱਤੀ ਆ, ਤੇ ਆਸ ਆ ਕਿ ਮਿਹਨਤ ਦਾ ਜਿਹੜਾ ਫਲ ਆ ਉਹ ਜ਼ਰੂਰ ਮਿਲੂਗਾ। ਤੇ ਟਰੰਪ ਨੇ ਕਿਹਾ ਕਿ ਸੰਭਵ ਹੈ ਕਿ ਇਰਾਨ ਨਾਲ ਸੌਦੇਬਾਜ਼ੀ ਆ ਜਿਹੜੀ ਉਹ ਹੋ ਸਕਣ ਦੀ ਸੰਭਾਵਨਾ ਹੈ, ਕਿਉਂਕਿ ਇਰਾਨ ਉਪਰ ਜਿਹੜਾ ਮਾਲੀ ਹਾਲਤ ਕਮਜ਼ੋਰ ਕਰਨ ਦਾ ਜਿਹੜਾ ਉਹ ਡਰਾਵਾ ਹੈ ਖੱਕ ਸਾਹਿਬ ਜੀ, ਉਹਦੀ ਇਕਾਨਮੀ ਫੇਲ ਕਰਨ ਦਾ, ਉਹਨੂੰ ਭੁੱਖਾ ਮਾਰਨ ਦਾ, ਇਹਦੇ ਅੱਗੇ ਟਰੰਪ ਸਾਹਿਬ
1: ਨੇ ਸੁਣਿਆ ਕਿ ਨਵੀਂ ਕਰੰਸੀ ਛਾਪ ਲਈ ਪੁਰਾਣੀ ਸਾਰੀ ਬੰਦ ਕਰ ਦੇਣ ਲੱਗੇ ਆ ਉਹ, ਇਰਾਨ ਨੇ ਨਵੀਂ ਕਰੰਸੀ ਜਿਹੜੀ ਆ ਉਹ ਬਰਾਬਰ ਤੇ ਲੈ ਆਉਣਗੇ ਜੀ, ਹੁਣ ਜੋ ਮਰਜ਼ੀ ਹੈ ਨਾ ਉਹ ਸਟਾਰਟਿੰਗ ਦੇ ਵਿਚ ਉਹ ਪਾਵਰਫੁਲ ਹੀ ਹੋਏਗੀ ਜਿੱਦਾਂ ਉਹਦੀ ਇੰਨੀ ਬੈਡ ਇਕਾਨਮੀ ਹੈਗੀ ਆ, ਤੇ ਹੋ ਸਕਦਾ ਜੀ। ਅੱਛਾ, ਦੂਜੀ ਗੱਲ ਇਹ ਚੀਮਾ ਸਾਹਿਬ ਕਿ ਪੁੱਤਰ ਨੇ ਖਰੇ ਚਾਈਨਾ ਨੇ ਕਿਹਾ ਵਾ, ਨਹੀਂ ਪੁੱਤਰ ਨੇ ਕਿਹਾ ਕਿ ਮੈਂ ਮੈਨੂੰ ਦੇ ਦੇ ਜਿਹੜਾ ਵੀ ਯੂਰੀਨ ਹੈਗਾ ਤੇਰਾ ਕੋਲ ਨਿਊਕਲੀਅਰ ਦਾ,
0: ਯੂਰੇਨੀਅਮ ਜਿਹੜਾ ਹੈਗਾ ਪਿਊਰੀਫਾਈ ਯੂਰੇਨੀਅਮ ਜਿਹੜਾ ਹੈਗਾ ਆ ਉਹ ਪੁਟਿਨ ਨੇ ਮੰਗ ਲਿਆ ਹੋਣਾ ਕਿਉਂਕਿ ਖਾਲਸਾ ਸਾਹਿਬ ਜੀ ਦੇਖੋ ਜਿਹੜਾ ਯੂਕਰੇਨ ਆ ਉਹਨਾਂ ਦੇ ਕੋਲ ਵੀ ਇਹ ਸਾਰੇ ਵੈਪਨ ਸੀਗੇ ਤੇ ਉਹ ਵੈਪਨ ਜਦੋਂ ਸੀਗੇ ਤੇ ਫੇਰ ਇਹਨਾਂ ਨੇ ਰੂਸ ਨੇ ਤੇ ਅਮਰੀਕਾ ਨੇ ਇਕੱਠੇ ਹੋ ਕੇ ਉਹਨੂੰ ਕਿਹਾ ਵੀ ਤੂੰ ਇਹ ਕੀ ਕਰਨੀ ਤੂੰ ਕਿਹੜਾ ਕਿਸੇ ਨਾਲ ਲੜਨਾ ਆ ਤੇ ਉਹਨੇ ਉਹ ਰੂਸ ਨੂੰ ਦੇ ਦਿੱਤੇ ਸੀਗੇ ਤੇ ਸ਼ਾਇਦ ਇਸੇ ਹੀ ਕਰਕੇ ਜਿਹੜਾ ਆ ਉਹ ਯੂਕਰੇਨ ਅੱਜ ਕੱਲ ਚਿੱਤਰਕਾਰ ਆ ਉਹਦੇ ਕੋਲ ਤੇ ਉਹਦੇ ਚਿੱਤਰਕਾਰ ਦੇ ਦੋ ਹੀ ਕਾਰਨ ਇੱਕ ਤਾਂ ਉਹਨੇ ਉਹ ਨਿਊਕਲੀਅਰ ਹਥਿਆਰ ਸੀ ਜਿਹੜੇ ਉਹ ਵਾਪਸ ਕਰ ਦਿੱਤੇ ਹੈ ਤਾਂ ਖੈਰ ਉਹ ਰੂਸ ਦੇ ਹੀ ਸੀ ਰੂਸ ਦਾ ਹੱਕ ਸੀ ਕਿਉਂਕਿ ਉਹਨਾਂ ਨੇ ਤਾਂ
1: ਜੋ ਸਰਕਾਰ ਉਸ ਵੇਲੇ ਦੀ ਇਹਨੇ ਥੋੜੋ ਕੀਤੇ ਹੈ ਓਲੈਂਸਕੀ ਨੇ ਥੋੜੋ ਕੀਤੇ ਹੈ ਉਦੋਂ
0: ਹਾਂਜੀ ਇਹ ਤਾਂ ਉਦੋਂ ਹੀ ਜਦੋਂ 91 ਦੇ ਵਿੱਚ ਉਹ ਸੋਵੀਅਤ ਯੂਨੀਅਨ ਟੁੱਟੀ ਆ ਤੇ ਉਹਨਾਂ ਨੇ ਇਹ ਯੂਕਰੇਨ ਜਿਹੜਾ ਸੀਗਾ ਖਾਕ ਸਾਹਿਬ ਜੀ ਇੱਥੇ ਉਹ ਜਿਹੜੀ ਨਾ ਸੀਗੀ ਆਪਣੀ ਕੇ ਜੀ ਬੀ ਏਜੰਸੀ ਆ ਜਿਹੜੀ ਉਥੋਂ ਦੀ ਰੂਸ ਦੀ ਉਹ ਖਾਕ ਸਾਹਿਬ ਜੀ ਬਹੁਤ ਹਰ ਇੱਕ ਬੰਦੇ ਦਾ ਧਿਆਨ ਰੱਖਦੇ ਸੀਗੇ ਉਹ ਮਤਲਬ ਤਾਂ ਕਿ ਇਹ ਮੁੜ ਕੇ ਜਿਹੜਾ ਟੁੱਟ ਨਾ ਜਾਵੇ ਤੇ ਮੈਂ ਜਦੋਂ ਉੱਥੇ ਗਿਆ 1971 ਦੀ ਗੱਲ ਆ ਇਹ ਨਾ ਸੋਰੀ 1975 ਮਾਰਚ ਮਹੀਨੇ ਦੀ ਗੱਲ ਆ ਤੇ ਉੱਥੇ ਖਾਕ ਸਾਹਿਬ ਜੀ ਉਹ ਬੜੀ ਪੂਰੀ ਐਨ ਉਹ ਰੱਖਦੇ ਸੀਗੇ ਹਰ ਬੰਦੇ ਤੇ ਉੱਥੇ ਇਹ ਯੂਕਰੇਨ ਦੇ ਵਿਚ ਇਹ ਕਾਨੂੰਨ ਸੀਗਾ ਕਿ ਜੇ ਕੋਈ ਉਹਨਾਂ ਦੀ ਲੜਕੀ ਕਿਸੇ ਫੋਰਨ ਬੰਦੇ ਦੇ ਨਾਲ ਗੱਲਬਾਤ ਕਰਦੀ ਫੜੀ ਜਾਵੇ ਉਹਨੂੰ ਪਹਿਲੀ ਵਾਰੀ ਵਾਰਨਿੰਗ ਦੂਜੀ ਵਾਰੀ ਫੇਰ ਵਾਰਨਿੰਗ ਤੀਜੀ ਵਾਰੀ ਉਹਦੇ ਸਿਰ ਤੇ ਔਸਰਾ ਲਾ ਦਿੰਦੇ ਸੀ ਉਹ
1: ਯੂਕਰੇਨ ਦੇ ਵਿਚ ਏਦਾਂ ਹੁੰਦਾ ਸੀ
0: ਹਾਂਜੀ ਯੂਕਰੇਨ ਦੇ ਵਿਚ ਏਦਾਂ ਹੁੰਦਾ ਸੀ
1: ਕੋਈ ਵੀ ਕੰਟਰੀ ਦਾ ਵੀ ਹੋਵੇ ਕੋਈ
0: ਬਾਹਰਲਾ ਹਾਂਜੀ ਅੱਛਾ ਹੁਣ ਕੀ ਆ ਭਾਰਤ ਦੇ ਵਿਚ ਖਾਕ ਸਾਹਿਬ ਜੀ ਜਦੋਂ ਆਪਣੇ ਸਾਡਾ ਸਮਾਂ ਸੀਗਾ ਤੁਸੀਂ ਵੀ ਸ਼ਾਇਦ ਇਹ ਗੱਲਾਂ ਸੁਣੀਆਂ ਹੋਣੀਆਂ ਉਦੋਂ ਜਿਹੜੀਆਂ ਬਜੁਰਗ ਮਾਤਾ ਹੁੰਦੀਆਂ ਸੀ ਉਹ ਕੋਈ ਛੋਟੀ ਬੱਚੀਆਂ ਤੁਹਾਨੂੰ ਪਤਾ ਪੇਲਤ ਕਰਦੀਆਂ ਹੁੰਦੀਆਂ ਕੋਈ ਨਾ ਕੋਈ ਤੇ ਉਹਨੂੰ ਇੱਕ ਗਾਲ ਕੱਢਦੀਆਂ ਹੁੰਦੀਆਂ ਹਰ ਨੀ ਸੁਰਮੁਨੀਏ ਸਿਰਮੁਨੀਏ ਕਹਿੰਦੀਆਂ ਹੁੰਦੀਆਂ ਨਾ
1: ਸਿਰਮੁਨੀਏ
0: ਇਹ ਕਹਾਵਤ ਉਥੋਂ ਹੀ ਚੱਲੀ ਹੋਈ ਆ ਉਹਨਾਂ ਜਦੋਂ ਪੁਰਾਣੇ ਸਮੇਂ ਦੇ ਵਿਚ ਜਿਹੜੀ ਇਸ ਤਰ੍ਹਾਂ ਦੀ ਔਰਤ ਹੁੰਦੀ ਸੀਗੀ ਉਹਨੂੰ ਉਹਦਾ ਉਹ ਸਿਰ ਮੁੰਦੇ ਹੁੰਦੇ ਸੀਗੇ ਸੋ ਇਸ ਤਰ੍ਹਾਂ ਦਾ ਜਿਹੜਾ ਵਤੀਰਾ ਉੱਥੇ ਸੀਗਾ ਸੋ ਮੈਨੂੰ ਇਹ ਲੱਗਦਾ ਸੀਗਾ ਵੀ ਇਹਨਾਂ ਦੇ ਉੱਤੇ ਜਿਹੜੀ ਕੋਈ ਨਾ ਕੋਈ ਗਵਰਨਮੈਂਟ ਪਰ ਮੈਨੂੰ ਉਸ ਵੇਲੇ ਇਹਨਾਂ ਗੱਲਾਂ ਦਾ ਨਹੀਂ ਪਤਾ ਸੀ ਕਿ ਯੂਕਰੇਨ ਵੱਖਰਾ ਸਾਨੂੰ ਤਾਂ ਖਾਸਾ ਹੀ ਸਾਰਾ ਰੂਸੇ ਜਿਹੜਾ ਹੁੰਦਾ ਸੀ ਉਸ ਵੇਲੇ ਇਹਨਾਂ ਚੀਜ਼ਾਂ ਦਾ ਗਿਆਨ ਨਹੀਂ ਸੀਗਾ ਸੋ ਉੱਥੇ ਜਿਹੜੀ ਸਖਤੀ ਤਾਂ ਸੀ ਔਰ ਦੂਸਰੀ ਗੱਲ ਇਹ ਸੀਗੀ ਕਿ ਉਸ ਦੇਸ਼ ਦੇ ਵਿਚ ਖਾਕ ਸਾਹਿਬ ਜੀ ਬਾਹਰ ਵੀ ਤੁਸੀਂ ਕੋਈ ਚੀਜ਼ ਜਿਹੜੀ ਨਾ ਮਾਲਬੋਲ ਦੀਆਂ ਸਿਗਟਾਂ ਉੱਥੇ ਤਾਂ ਜਿਹੜਾ ਇੱਦਾਂ ਦਾ ਸੀਗਾ ਵੀ ਮੈਂ ਤੁਹਾਨੂੰ ਆਪਣੀ ਉਦਾਹਰਨ ਦਿੰਦਾ ਖਾਕ ਸਾਹਿਬ ਜੀ ਇੱਕ ਡਾਲਰ 10 ਸੈਂਟ ਜਿਹੜੇ ਹੁੰਦੇ ਆ ਨਾ ਇੱਕ ਡਾਲਰ ਤੇ 10 ਸੈਂਟ ਆਪਣੇ ਅਮਰੀਕਨ ਡਾਲਰ ਦੇ ਉਹਨਾਂ ਦਾ ਇੱਕ ਕਾਰਟਨ ਸਿਗਟਾਂ ਦਾ ਆਉਂਦਾ ਸੀ ਜਿਹਦੇ ਵਿਚ 10 ਡੱਬੀਆਂ ਹੁੰਦੀਆਂ ਸਾਨੂੰ ਛਿਪ ਚੋਂ ਮਿਲਦਾ ਸੀਗਾ ਉਹ ਵਾਰ 40, 45, 42, 43 ਰੂਬਲ ਦਾ ਵਿਕਦਾ ਸੀ ਇੱਕ ਡਾਲਰ ਦਾ ਲੈ ਕੇ 40 ਰੂਬਲ ਦਾ 35 ਰੂਬਲ ਦਾ ਜਾਣੀ ਜਿੱਦਾਂ ਵੀ ਤੁਹਾਡਾ ਦਾਲ ਲੱਗ ਗਿਆ ਉਹ ਵਿਕ ਜਾਂਦਾ ਸੀ ਬਾਹਰ ਅੱਛਾ ਹੁਣ ਖਾਕ ਸਾਹਿਬ ਜੀ ਉਹ ਜਿਹੜਾ ਇੱਕ ਰੂਬਲ ਉਸ ਵੇਲੇ ਸੀਗਾ ਉਹ ਜੇ ਆਪਾਂ ਡਾਲਰ ਲਈਏ ਤਾਂ ਉਹ ਸਿਰਫ ਰੂਬਲ ਦੇ 65 ਪੈਸੇ ਬਣਦੇ ਹੁੰਦੇ ਸੀ ਹਾਂਜੀ ਸੋ ਇਹ ਬਾਹਰਲੀਆਂ ਚੀਜ਼ਾਂ ਉਹ ਉੱਥੇ ਜਾਣ ਨਹੀਂ ਸੀ ਦਿੰਦੇ ਤੇ ਲੋਕ ਆ ਤੁਹਾਨੂੰ ਪਤਾ ਵੀ ਪਾਗਲ ਪੰਟੀ ਹੁੰਦੀ ਆ ਸ਼ੋਸ਼ੇ ਬੋਸ਼ੇ ਵੱਲ ਲੋਕ ਦੌੜਦੇ ਆ ਤੇ ਉਹ ਫਿਰ ਸ਼ੋਸ਼ੇ ਬੋਸ਼ੇ ਉੱਤੇ ਆ ਚਿਊ ਗਮ ਹੋਈਆਂ ਲਕਸ ਦਾ ਸਾਬਣ ਹੋਇਆ ਜਾਂ ਇਹ ਮਾਲਬੋਰੋ ਦੀਆਂ ਸਿਗਟਾਂ ਜਾਂ ਹੋਰ ਇਹ ਚੀਜ਼ਾਂ ਉਹ ਅੰਦਰ ਨਹੀਂ ਸੀ ਜਾਣ ਦਿੰਦੇ ਰੂਸ ਦੇ ਕਿਉਂਕਿ ਉਹ ਉਹਨਾਂ ਦਾ ਦੇਖੋ ਖਾਕ ਸਾਹਿਬ ਜੀ ਇਹ ਸੀਗਾ ਵੀ ਸਿਗਟ ਤੁਹਾਡੇ ਵਾਸਤੇ ਮਾੜੀ ਆ ਹਾਨੀ ਕਰਕੇ ਹਰ ਪੈਕ ਦੇ ਉੱਤੇ ਲਿਖਿਆ ਆ ਵੀ ਜੇ ਤੁਸੀਂ ਫੇਰ ਵੀ ਨਹੀਂ ਟਾਲਣਾ ਤੁਸੀਂ ਮਰਨਾ ਹੀ ਆ ਤਾਂ ਫਿਰ ਇੱਕ ਬ੍ਰਾਂਡ ਅਸੀਂ ਰੱਖਣਾ ਇਹ ਪੀ ਕੇ ਮਰੀ ਜਾਓ ਅਸੀਂ ਤੁਹਾਨੂੰ 3600 ਬ੍ਰਾਂਡ ਅਮਰੀਕਾ ਵਾਂਗੂ ਨਹੀਂ ਦੇਣੀ ਇਹ ਉਹਨਾਂ ਦੀ ਪਾਲਿਸੀ ਸੀਗੀ ਰਾਜਨੀਤੀ ਦੀ ਇਹ ਪਾਲਿਸੀ ਸੀਗੀ ਸੋ ਇਹਨਾਂ ਚੀਜ਼ਾਂ ਤੋਂ ਉੱਥੇ ਜਿਹੜੇ ਲੋਕ ਸੀਗੇ ਉਹ ਦੁਖੀ ਤਾਂ ਕਾਹਦੇ ਉਹਨੂੰ ਰੋਜੀ ਰੋਟੀ ਸਾਰਿਆਂ ਨੂੰ ਮਿਲਦੀ ਸੀ ਖੁਸ਼ ਸੀਗੇ ਪਰ ਬੰਦਾ ਜਿਹੜਾ ਹੁਣ ਆਪਣੇ ਭਾਰਤ ਵਿਚ ਵੀ ਦੇਖ ਲੋਕ ਜ਼ਮੀਨਾਂ ਵੇਚ ਕੇ ਉਹ
1: ਸੋਚੀਆਂ ਚੀਮਾ ਸਾਹਿਬ ਰੁਕੋ ਜਿਸ ਟਾਈਮ ਤੇ ਤੁਸੀਂ ਗਏ ਆ ਉਦੋਂ ਰਸ਼ੀਆ ਇਕੱਠਾ ਸੀ ਨਾ
0: ਹਾਂਜੀ ਸੋਵੀਅਤ ਯੂਨੀਅਨ ਇਕੱਠੀ ਸੀ
1: ਹਾਂਜੀ ਬਿਲਕੁਲ ਸਹੀ ਕਹਿ ਰਿਹਾ ਤੇ ਉਸ ਵੇਲੇ ਜਿਹੜੀ ਉੱਥੇ ਦੀ ਸਿਸਟਮ ਸੀ ਰਸ਼ੀਆ ਦਾ ਉਦੋਂ ਜਿਹੜੇ ਆਮ ਲੋਕ ਕੰਮ ਕਰਦੇ ਸੀ ਉਹ ਸਰਕਾਰ ਲਈ ਕਰਦੇ ਸੀ ਜਾਂ ਪ੍ਰਾਈਵੇਟ ਕੰਪਨੀਆਂ ਚ ਵੀ ਸੀ ਜਾਂ ਸੁਣਿਆ ਕਿ ਉਹਨਾਂ ਨੂੰ ਉਸ ਵੇਲੇ ਕੰਮ ਲਿਆ ਜਾਂਦਾ ਸੀ ਤੇ ਉਹਨਾਂ ਨੂੰ ਕੋਈ ਰੋਟੀ ਪਾਣੀ ਦਾ ਇੰਤਜ਼ਾਮ ਸੀ ਕੰਟੀਨਾ ਸੀ ਉੱਥੋਂ ਖਾਓ ਤੇ ਪੈਸਾ ਕੋਈ ਨੀ ਇੱਦਾਂ ਹੁੰਦਾ
0: ਨਹੀਂ ਨਹੀਂ ਏਦਾਂ ਦੀ ਕੋਈ ਗੱਲ ਨਹੀਂ ਸੀ ਏਦਾਂ ਦੀ ਕੋਈ ਗੱਲ ਨਹੀਂ ਖਾਕ ਸਾਹਿਬ ਜੀ ਸੀਗੀ ਉੱਥੇ ਇਹ ਸਿਸਟਮ ਜਿਹੜਾ ਸੀਗਾ ਉਹ ਏਦਾਂ ਦਾ ਸੀਗਾ ਤੁਹਾਡੀ ਦੇਖੋ ਖਾਕ ਸਾਹਿਬ ਜੀ ਉਹਨਾਂ ਦਾ ਸਿਸਟਮ ਸੀਗਾ ਜਿਹੜਾ ਉਹ ਇਹ ਸੀਗਾ ਕਿ ਤੁਹਾਡਾ ਪਰਿਵਾਰ ਹੈਗਾ ਤੁਹਾਡੇ ਕਿੰਨੇ ਬੱਚੇ ਆ ਉਸ ਹਿਸਾਬ ਨਾਲ ਤੁਹਾਨੂੰ ਉਹਨਾਂ ਨੇ ਅਪਾਰਟਮੈਂਟ ਦੇ ਦੇਣੀ ਹੈ
1: ਅੱਛਾ ਜੀ
0: ਅਪਾਰਟਮੈਂਟ ਦੇ ਦੇਣੀ ਉਹਦਾ ਕਿਰਾਇਆ ਤੁਹਾਡਾ ਕੋਈ ਨੀ ਕਿਉਂਕਿ ਉਹ ਗਵਰਨਮੈਂਟ ਦੀ ਪ੍ਰੋਪਰਟੀ ਆ। ਜਿੰਨਾ ਚਿਰ ਤੁਸੀਂ ਉੱਥੇ ਰਹਿਣਾ ਉਨਾ ਚਿਰ ਰਹੋਗੇ, ਜੇ ਤੁਹਾਡਾ ਪਰਿਵਾਰ ਫਿਰ ਗਾਹ ਖਿਲਰ ਗਿਆ ਵੱਧ ਹੋ ਗਿਆ ਤੁਹਾਨੂੰ ਹੋਰ ਅਪਾਰਟਮੈਂਟ ਦੇ ਦੇਣਗੇ, ਬੱਸਾਂ ਤੁਹਾਡੀਆਂ ਫ੍ਰੀ ਆ, ਤੁਹਾਨੂੰ ਉਹਦੇ ਚੋਂ ਕੋਈ ਪੈਸੇ ਪੂਸੇ ਕੋਈ ਨੀ ਲੱਗਦੇ, ਹਰੇਕ ਚੀਜ਼ ਤਕਰੀਬਨ ਫ੍ਰੀ ਸੀ, ਐਜੂਕੇਸ਼ਨ ਆ ਜਿਹੜੀ ਉਹ ਤੁਹਾਡੀ ਫ੍ਰੀ ਆ, ਤੇ ਜਿਹੜੀ ਮੈਡੀਸਨ ਆ ਉਹ ਸਾਰੀ ਦੀ ਸਾਰੀ ਤੁਹਾਡੀ ਫ੍ਰੀ ਆ, ਕੋਈ ਪੈਸਾ ਨੀ ਲੱਗਦਾ। ਜਾਣੀ ਕਿ ਜਿਹੜਾ ਉਹ ਨਾ ਬੇਸ ਉਹਨਾਂ ਦੀ ਪੇ ਸੀਗੀ ਇੱਕ, ਭਾਈ ਤੈਨੂੰ ਭਾਈ ਅਸੀਂ $200 ਦੇਣਾ, ਇਹ $200 ਤੇਰੀ ਰੋਟੀ ਵਾਸਤੇ, ਤੇਰੇ ਵੋਦਕਾ ਪੀਣ ਵਾਸਤੇ, ਤੇਰੇ ਕੱਪੜਿਆਂ ਵਾਸਤੇ, ਬਾਕੀ ਖਰਚਾ ਜਿਹੜਾ ਤੈਨੂੰ ਕੋਈ ਕਰਨ ਦੀ ਲੋੜ ਨੀ,
1: ਬਾਕੀ ਸਭ ਕੁਝ ਫ੍ਰੀ ਆ,
0: ਬਾਕੀ ਸਭ ਕੁਝ ਫ੍ਰੀ ਆ ਬਿਲਕੁਲ। ਹੁਣ ਉਹਦੇ ਨਾਲ ਇਹ ਵੀ ਸੀਗਾ ਕਿ ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਕਾਕਾ, ਵੀ ਜੇ ਇੱਕ ਬੰਦਾ ਇੰਜੀਨੀਅਰ ਆ, ਸਿਵਲ ਇੰਜੀਨੀਅਰ ਲਾ ਲਓ, ਉਹਦੇ ਕੋਈ ਪੁਲ ਬਣਦਾ ਆ, ਪੁਲ ਬਣਦਾ ਆ ਜਿੱਥੇ ਉਹ ਰਹਿੰਦਾ, ਪੁਲ ਉੱਥੋਂ 150 ਮੀਲ ਦੂਰ ਜਾਂ 50 ਕਿਲੋਮੀਟਰ ਜਾਂ 100 ਕਿਲੋਮੀਟਰ ਦੂਰ ਆ, ਉਹਨੂੰ ਉੱਥੋਂ ਦੀ ਗੌਰਮੈਂਟ ਕੀ ਕਰਦੀ ਸੀ, ਭਾਈ ਆਹ ਹੈਗੀਆਂ ਚਾਬੀਆਂ ਤੇ ਆਹ ਤੇਰੀ ਖੜੀ ਆ ਗੱਡੀ, ਤੇ ਉੱਥੇ ਹੈਗਾ ਗੈਸ ਸਟੇਸ਼ਨ, ਉੱਥੇ ਹੈਗਾ ਮਕੈਨਿਕ, ਉੱਥੇ ਉਹ ਟਾਇਰ ਪਾਉਣ ਵਾਲਾ ਬੰਦਾ ਆ, ਇਹਨੂੰ ਕੋਈ ਗੱਡੀ ਦੀ ਖਰਾਬੀ ਹੋਵੇ ਤੂੰ ਉੱਥੇ ਜਾ ਕੇ ਖੜ ਦੇਣੀ, ਤੇਰਾ ਪੈਸਾ ਕੋਈ ਨੀ ਲੱਗਣਾ।
1: ਉਹੀ ਗੱਲ ਹੋ ਗਈ ਜਿਹੜੀ ਮੈਂ ਕਹਿ ਰਿਹਾ ਸੀ ਨਾ।
0: ਹਾਂਜੀ ਬਿਲਕੁਲ। ਹਾਂ ਹੁਣ ਜਿੱਦਣ ਤੁਸੀਂ ਰਿਟਾਇਰ ਹੋ ਗਏ, ਉਹ ਕਹਿੰਦੇ ਭਾਈ ਚਾਬੀਆਂ ਦੇ ਦੇ, ਗੱਡੀ ਤੇਰੀ ਨੀ, ਗੱਡੀ ਗਵਰਨਮੈਂਟ ਦੀ ਆ,
1: ਆਰਾਮ ਕਰ ਕਰ,
0: ਤੂੰ ਆਰਾਮ ਕਰ, ਉਹਨੂੰ ਪੈਨਸ਼ਨ ਉਨੀ ਮਿਲੀ ਜਾਣੀ ਜਿਹਦੇ ਨਾਲ ਉਹ ਰੱਜ ਕੇ ਵੋਦਕਾ ਪੀ ਸਕਦਾ, ਰੱਜ ਕੇ ਕੱਪੜੇ ਪਾ ਸਕਦਾ, ਇਸ ਤਰ੍ਹਾਂ ਦੀਆਂ ਸਹੂਲਤਾਂ ਉੱਥੇ ਹੈਗੀਆਂ ਸੀ। ਫਿਰ ਬਕਾਇਦਾ ਸਾਲ ਬਾਅਦ ਉਹਨਾਂ ਨੂੰ ਛੁੱਟੀ ਮਿਲਦੀ ਸੀਗੀ, ਜਿਹਦੇ ਵਿੱਚ ਇਹ ਹੁੰਦਾ ਸੀਗਾ ਤੁਸੀਂ ਸਾਰੀ ਸੋਵੀਅਤ ਯੂਨੀਅਨ ਜਿੱਥੇ ਮਰਜ਼ੀ ਜਾਓ, ਟ੍ਰੇਨਾਂ ਦੀਆਂ ਟਿਕਟਾਂ ਫ੍ਰੀ, ਸਾਰਾ ਕੁਝ, ਬਹੁਤ ਸਹੂਲਤਾਂ ਸੀਗੀਆਂ। ਪਰ ਜਿਹੜਾ ਆਹ ਨਾ ਚਮਕ ਦਮ ਕਿਆ, ਇਹ ਨੀ ਸੀ, ਹੈ
1: ਬਿਲਕੁਲ।
0: ਹਾਂਜੀ
1: ਜਿੰਦਗੀ ਸੀ,
0: ਸਿੰਪਲ ਸਧਾਰਨ ਜ਼ਿੰਦਗੀ,
1: ਨਹੀਂ ਹੈ ਖਾਣ ਪੀਣ ਵੱਲੋਂ, ਕੱਪੜੇ ਵੱਲੋਂ, ਹਰ ਚੀਜ਼ ਵੱਲੋਂ ਕੁਛ ਕੋਈ ਮਸਲਾ ਨੀ,
0: ਕੋਈ ਮਸਲਾ ਹੀ ਨਹੀਂ ਹੈ ਖਾਕਸਾ ਵੀ, ਕੋਈ ਮਸਲਾ ਨੀ। ਜਿਹੜੇ ਲੋਕ ਉੱਥੋਂ ਸੋਵੀਅਤ ਯੂਨੀਅਨ ਦੇ ਨਾਲ ਟੁੱਟ ਕੇ ਆਏ ਉਹ ਇੱਥੇ, ਉਹ ਕਈ ਲੋਕ ਤਾਂ ਉਹ ਕਹਿੰਦੇ ਯਾਰ ਇਹ ਸਾਲ ਕੋਈ ਲਾਈਫ ਹੈ, ਕਹਿੰਦੇ ਉੱਥੇ ਵਧੀਆ ਸੀ, ਪਰ ਉਹ ਬੰਦੇ ਨੂੰ ਜਿੱਦਾਂ ਉਹ ਕਹਿੰਦੇ ਨਾ ਦੂਜੇ ਦੀ ਥਾਲੀ ਦੇ ਵਿੱਚ ਲੱਡੂ ਜਿਹੜਾ ਉਹ ਬੜਾ ਲੱਗਦਾ, ਇਹ ਜਿਹੜੀ ਉਹ ਸੀਗੀ ਪ੍ਰੋਬਲਮ ਉਹਨਾਂ ਨੂੰ, ਹੋਰ ਕੋਈ ਗੱਲ ਨੀ। ਤੇ ਆਪਾਂ ਸੀਗੇ ਹੁਣ ਖਬਰ ਜਿਹੜੀ ਆਪਾਂ ਕਰਨੀ ਅੱਗੇ, ਉਹ ਅਮਰੀਕਾ ਤੇ ਇਜ਼ਰਾਇਲ ਵਿੱਚ ਜਿਹੜਾ ਸਮਝੌਤਾ ਕਰਵਾਉਣ ਵਿੱਚ ਪਾਕਿਸਤਾਨ ਜਿਹੜੀ ਆ ਉਹ ਕਾਫੀ ਖਰਚਾ, ਵੀ ਤੁਹਾਨੂੰ ਪਤਾ ਪਈ
1: ਕੰਮ ਖਤਮ ਹੋ ਗਿਆ, ਹੁਣ ਉਹਨਾਂ ਨੇ ਫੇਰ ਕੋਸ਼ਿਸ਼ ਕਰ ਰਹੇ।
0: ਹਾਂਜੀ ਹਾਂਜੀ, ਉਹ ਹੁਣ ਕੀ ਆ ਕਿ ਅੱਜ ਜਿਹੜੇ ਆ ਪਾਕਿਸਤਾਨ ਦੇ ਹੈਗੇ ਆਪਣੇ ਮਿਲਟਰੀ ਦੇ ਅਫਸਰ, ਉਹਨਾਂ ਦਾ ਨਾਮ ਵੀ ਗਾਹਾਂ ਜਾ ਕੇ ਆਉਣਾ ਆ, ਉਹ ਖਾਕ ਸਾਹਿਬ ਜੀ ਉੱਥੇ ਗਏ ਆ ਇਰਾਨ, ਉਹ ਇਰਾਨ ਗਏ ਆ ਤੇ ਇਰਾਨ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਉਹ ਕਰਨ ਗਏ ਆ, ਤੇ ਉੱਥੋਂ ਹੁਣ ਟਰੰਪ ਸਾਹਿਬ ਨੇ ਵੀ ਕਿਹਾ ਆਪਾਂ ਖਬਰ ਦੇ ਵਿੱਚ ਗਾਹਾਂ ਜਾ ਕੇ ਕਰਦੇ ਆ ਗੱਲ,
1: ਸਾਹਿਬ ਤਾਂ ਹੁਣ ਚਾਹੁੰਦੇ ਆ ਕਿ ਕਿਸੇ ਤਰੀਕੇ ਨਾਲ ਮੈਂ ਬਾਹਰ ਨਿਕਲ ਆਵਾਂ ਇਹਦੇ ਵਿੱਚੋਂ, ਸਭ ਕੁਝ ਛੱਡ ਛੁੱਟ ਕੇ ਇਸਰਾਇਲ ਤੇ ਤੁਸੀਂ ਲੜੋ ਜੋ ਕਰਨਾ ਕਰੋ, ਤੇ ਕਿਉਂਕਿ ਹੁਣ ਜਿਹੜਾ ਚਾਈਨਾ ਵਾ ਉਹ ਵੀ ਖੁੱਲ ਕੇ ਸਪੋਰਟ ਦੇ ਵਿੱਚ ਆ ਗਿਆ।
0: ਬਿਲਕੁਲ ਬਿਲਕੁਲ ਬਿਲਕੁਲ,
1: ਟਰੰਪ ਸਾਹਿਬ ਨੇ ਕਿਹਾ ਸੀ ਨਾ ਕਿ ਅਸੀਂ ਇੱਥੋਂ ਕੋਈ ਲੰਘਣ ਨਹੀਂ ਦੇਣਾ ਜਹਾਜ਼, ਤੇ ਯੇ ਹੋਣਾ ਵੋ ਹੋਣਾ, ਉਹ ਵੀ ਲੋਕੀ ਨਗਾਈ ਜਾ ਰਿਹਾ ਟਰੰਪ
0: ਸਾਹਿਬ,
1: ਬੈਕਅਪ ਹੋ ਗਿਆ ਕੰਮ।
0: ਬਿਲਕੁਲ ਬਿਲਕੁਲ, ਹੁਣ ਟਰੰਪ ਸਾਹਿਬ ਦੀ ਇਸ ਵੇਲੇ ਪ੍ਰੋਬਲਮ ਖਾਕ ਸਾਹਿਬ ਦੀ ਇਹ ਆ, ਉਹ ਨਿਕਲਣਾ ਚਾਹੁੰਦੇ ਆ ਪਰ ਉਹ ਜਿਹੜੇ ਆ ਉਹ ਅਮਰੀਕਨ ਪਰਜਾ ਆ ਜਾਂ ਜਿਹੜੇ ਦੁਨੀਆਂ ਦੇ ਕੰਟਰੀ ਆ, ਦੇਖੋ ਸਾਰਾ ਯੂਰਪੀ ਉਹਦੇ ਖਿਲਾਫ਼ ਆ, ਇੱਥੇ ਦੀ ਵੀ ਪਰਜਾ ਖਿਲਾਫ਼ ਆ, ਉਹ ਜਿਹੜੇ ਆ ਹੁਣ ਉਹ ਇੱਕੋ ਗੱਲ ਤੇੜੇ ਹੋਏ ਆ ਕਿ ਜਿਹੜਾ ਦੁਨੀਆਂ ਦੇ ਵਿੱਚ ਮੇਰਾ ਪ੍ਰਤੀਬਿੰਬ ਜਿਹਨੂੰ ਆਪਾਂ ਕਹਿੰਦੇ ਏਦਾਂ ਦਾ ਹੋਵੇ ਵੀ ਮੈਂ ਜੇਤੂ ਹਾਂ ਇਸ ਲੜਾਈ ਦਾ,
1: ਬਸ ਇਹ ਕੈਦ ਰਾਣ ਹੀ ਖੁਦ ਕੈਦ ਤੁਸੀਂ ਜਿੱਤ ਗਏ ਜੀ,
0: ਤੁਸੀਂ ਜਿੱਤ ਗਏ ਬਸ, ਇੱਥੇ ਉਹ ਅੜਿਆ ਹੋਇਆ, ਹੋਰ ਕੋਈ ਗੱਲ ਨੀ,
1: ਗੱਲ ਇੰਨੀ ਆ, ਹੋਰ ਕੁਛ ਨੀ ਆ।
0: ਹਾਂਜੀ ਗੱਲ ਇੰਨੀ ਆ, ਇੱਥੇ ਉਹ ਅੜਿਆ ਹੋਇਆ, ਉਹ ਦੁਨੀਆਂ ਨੂੰ ਦਿਖਾਲਣ ਦੀ ਕੋਸ਼ਿਸ਼ ਕਰਦਾ ਆ ਪਰ ਉਹ ਜਿੱਧਰ ਵੀ ਜਾਂਦਾ ਉਹਨੂੰ ਮਾਰ ਪੈਂਦੀ ਆ, ਜਿੱਦਾਂ ਤੁਸੀਂ ਹੁਣੇ ਉਹ ਜਹਾਜ਼ਾਂ ਦੀ ਗੱਲ ਕਰਕੇ ਬੈਠੇ ਆ, ਉਹ ਉੱਥੇ ਕਹਿੰਦਾ ਆ ਵੀ ਮੈਂ ਆਹ ਕਰ ਦਊਂ ਆਹ ਕਰ ਦਊਂ, ਭਾਈ ਨਹੀਂ ਉਹ ਜਹਾਜ਼ ਬਿਲਡਿੰਗ ਲੰਘਦੇ ਜਾਂਦੇ ਆ,
1: ਲੰਘਦੇ ਜਾਂਦੇ ਬਿਲਕੁਲ।
0: ਹਾਂਜੀ, ਤੇ ਇਹ ਜਿਹੜੀ ਹੁਣ ਲੜਾਈ ਆ ਇਹਦੇ ਵਿੱਚ ਸਮਝੌਤਾ ਕਰਾਉਣ ਵਿੱਚ ਜਿਹੜੀਆਂ ਪਾਕਿਸਤਾਨ ਪੂਰੀਆਂ ਕੋਸ਼ਿਸ਼ਾਂ ਕਰ ਰਿਹਾ ਤੇ ਉਹ ਉੱਥੇ ਗਏ ਹੋਏ ਆ, ਤੇ ਉਹਨਾਂ ਨੂੰ ਹੁਣ ਜਿਹੜਾ ਮੈਨੂੰ ਲੱਗਦਾ ਕਿਉਂਕਿ ਟਰੰਪ ਨੇ ਵੀ ਜਿਹੜਾ ਖਾਕ ਸਾਹਿਬ ਜੀ ਉਹ ਕਹਿ ਤਾ ਕਿ ਇਹ ਜਿਹੜਾ ਫੈਸਲਾ ਇਸ ਵੇਲੇ ਆ ਜਿਹੜਾ ਉਹ ਸੰਭਵ ਹੈਗਾ, ਕਹਿਣ ਦਾ ਮਤਲਬ ਪੋਸੀਬਲ ਹੈਗਾ ਆ
1: ਕਿ ਹੋ ਜਾਵੇ ਗੱਲ ਮੁੱਕੇ ਜੀ ਭਾਜੀ,
0: ਗੱਲ ਮੁੱਕੇ ਬਿਲਕੁਲ ਬਿਲਕੁਲ ਖਾਕ ਸਾਹਿਬ ਜੀ।
1: ਉਧਰ ਤੁਰਕੀ ਵੀ ਜਿਹੜਾ ਉਹ ਪੈਰਡ ਆ ਗਿਆ ਜੀ, ਕਹਿੰਦਾ ਮੈਂ ਆ ਜਾਓ ਫਿਰ ਮੈਂ ਵੀ ਤਿਆਰ ਆ ਤੁਹਾਡੇ ਨਾਲ ਇਸਰਾਇਲ।
0: ਹਾਂਜੀ ਬਿਲਕੁਲ ਬਿਲਕੁਲ, ਤੇ ਕਿਉਂਕਿ ਇਰਾਨ ਉੱਪਰ ਮਾਲੀ ਹਾਲਤ ਦਾ ਜਿਹੜਾ ਉਹ ਇਹ ਪਾਉਣਾ ਚਾਹੁੰਦੇ ਸੀ ਟਰੰਪ ਸਾਹਿਬ, ਤੇ ਉਹ ਵੀ ਇਹਨਾਂ ਦੀ ਗੱਲ ਆ ਜਿਹੜੀ ਪੂਰੀ ਭੁੱਗੀ ਨੀ, ਇਹ ਚਾਹੁੰਦੇ ਸੀਗੇ ਵੀ ਮੈਂ ਉਹਦਾ ਤੇਲ ਆ ਜਿਹੜਾ ਉੱਥੋਂ ਬਿਲਕੁਲ ਬਾਹਰ ਜਾਣਾ ਬੰਦ ਕਰ ਦਊਗਾ, ਇਹ ਸੀਗਾ ਮਕਸਦ। ਕਿਉਂਕਿ ਦੇਖੋ ਕਾਕ ਸਾਹਿਬ ਜੀ, ਉਹ ਜਿਹੜਾ ਗਲਫ ਆ ਨਾ, ਜਿਹੜਾ ਪਰਸ਼ੀਅਨ ਗਲਫ ਜਿਹਨੂੰ ਕਹਿੰਦੇ, ਉਹਦੇ ਵਿੱਚ ਤਾਂ ਇਹ ਜਾ ਨਹੀਂ ਸਕਦਾ, ਅੱਛਾ ਉਹ ਹੁਣ ਛੇਪੇ ਦੇ ਬਾਹਰ ਜਿੱਥੇ ਓਪਨ ਵਾਟਰ ਆ ਉੱਥੇ ਖੜੇ ਆ
1: ਬਿਲਕੁਲ
0: ਉਥੋਂ ਇਹਨਾਂ ਨੂੰ ਇਹ ਵਾਰਨਿੰਗ ਵੂਰਨਿੰਗ ਦਿੰਦੇ ਆ ਉਹ ਜਿਹੜੇ ਡਰ ਜਾਂਦਾ ਉਹ ਪਿੱਛੇ ਮੋੜ ਜਾਂਦਾ ਤੇ ਜਿਹੜੇ ਨਹੀਂ ਡਰਦੇ ਉਹ ਆਪਣੇ ਲੈ ਜਾਂਦੇ ਆ ਜਹਾਜ਼ ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਜਿਹੜੀ ਉੱਥੇ ਬਣੀ ਹੋਈ ਆ ਦਬਕੇ ਛਾਪਕੇ ਚੱਲ ਰਹੇ ਆ ਖੱਕ ਸਾਹਿਬ ਜੀ ਪਰ ਮੈਨੂੰ ਨਹੀਂ ਲੱਗਦਾ ਵੀ ਉਹ ਦਬਕਿਆਂ ਤੋਂ ਗੱਲ ਆ ਜਿਹੜੀ ਹੁਣ ਟਰੰਪ ਸਾਹਿਬ ਦੇ ਹੱਥੋਂ ਨਿਕਲ ਚੁੱਕੀ ਆ ਤੇ ਇਧਰ ਜਿਹੜਾ ਇੰਟਰਨਲ ਅਮਰੀਕਾ ਦੀ ਇੰਟਰਨਲ ਹਾਲਾਤ ਆ ਜਿਹੜੇ ਇਹ ਵੀ ਟਰੰਪ ਦੇ ਉੱਪਰ ਕਾਫੀ ਜਿਹੜਾ ਉਹ ਦਬਾਅ ਪਾ ਰਹੇ ਆ
1: ਬਿਲਕੁਲ ਪੈ ਰਿਹਾ ਜੀ ਅਮਰੀਕਾ ਚੋਂ ਹੀ ਪੈ ਰਿਹਾ ਜੀ ਬਹੁਤ ਵੱਡਾ
0: ਹਾਂਜੀ ਬਿਲਕੁਲ ਤੇ ਇਹ ਹੁਣ ਜਿਹੜੀ ਆ ਖੱਕ ਸਾਹਿਬ ਜੀ ਮਸਲਾ ਜਿਹੜਾ ਕਾਫੀ ਉਲਝਿਆ ਹੋਇਆ ਹੈ ਤੇ ਟਰੰਪ ਨੂੰ ਆਪਣੀ ਜਿਹੜੀ ਆ ਸਰਦਾਰੀ ਦਾ ਹੰਕਾਰ ਅਤੇ
1: ਬਣੇਗਾ ਫਿਰ ਜੇ ਟਰੰਪ ਸਾਹਿਬ ਬੈਕਅਪ ਹੋ ਗਿਆ ਅਮਰੀਕਾ ਬੈਕਅਪ ਹੋ ਗਿਆ ਤੇ ਫਿਰ ਇਸਰਾਇਲ ਦਾ ਕੀ ਬਣੇਗਾ
0: ਇਜ਼ਰਾਇਲ ਦਾ ਖੱਕ ਸਾਹਿਬ ਜੀ ਹੁਣ ਇਜ਼ਰਾਇਲ ਆ ਜਿਹੜਾ ਉਹਨੂੰ ਫਿਰ ਉਹ 1967 ਦੇ ਵਿਚ ਜਿਹੜਾ ਸਮਝੌਤਾ ਹੋਇਆ ਸੀਗਾ ਉਹ ਫਿਰ ਉਹਦੀ ਟੈਰੀਟੋਰੀ ਮੋੜਨੀ ਪਊਗੀ
1: ਉਧਰ ਉਹਨੇ ਵੀ ਕਹਿਤਾ ਰਸ਼ੀਆ ਨੇ ਪੁੱਤ ਨੇ ਵੀ ਕਹਿਤਾ ਕਿ ਮੈਂ ਆ ਕੇ ਫਲਸਤੀਨ ਦੇ ਵਿਚ ਡੇਰੇ ਲਾ ਲੈਣੇ ਆ ਤੇ ਮੈਂ ਦੇਖਾਂ ਕਿਹੜਾ ਮੈਨੂੰ ਡੱਕਦਾ
0: ਬਿਲਕੁਲ
1: ਹਨਾ ਫਿਰ ਜੇ ਇਸਰਾਇਲੀ ਬਦਮਾਸ਼ੀ ਦਿਖਾਈ ਜਾਣੀ ਇਸਰਾਇਲ ਨੇ ਟੋਟਲੀ ਫਿਰ ਤੇ ਕੋਈ ਨਾਲ ਹੋਰ ਜਿੱਦਾਂ ਹੁਣ ਤੁਰਕੀ ਨਾਲ ਜੁੜ ਗਿਆ ਜਾਂ ਕੋਈ ਹੋਰ ਜੁੜ ਗਿਆ ਫਿਰ ਇਸਰਾਇਲ ਨੂੰ ਨਾ ਪਤਾ ਕੀ ਆ ਉਹਨੂੰ ਇਹ ਮਸਲਾ ਕਿ ਮੇਰੇ ਨਾਲ ਯੂਰਪ ਹੈਗਾ ਮੇਰੇ ਨਾਲ ਅਮਰੀਕਾ ਹੈਗਾ ਮੈਂ ਜੋ ਮਰਜ਼ੀ
0: ਉਹਦੇ ਨਾਲ ਕੋਈ ਨਹੀਂ ਹੈ ਇਸ ਵੇਲੇ ਖੱਕ ਸਾਹਿਬ ਜੀ ਉਹਦੇ ਨਾਲ ਕੋਈ ਨਹੀਂ ਹੈਗਾ ਨਾ
1: ਅਮਰੀਕਾ ਵੀ ਬੈਕਅਪ ਹੋ ਰਿਹਾ ਔਰ ਫਿਰ ਕੱਲਾ ਫਿਰ ਕੱਲਾ ਕੁੱਟ ਖਾਏਗਾ ਉਹਨਾਂ ਕੋਲੋਂ ਫਿਰ ਇਹ ਬੇਕੂਫੀ ਦੀ ਹੱਦ ਖਤਮ ਕਰ ਦੇਣਾ ਚਾਹੀਦਾ ਉਹਨਾਂ ਨੂੰ ਉਹਨਾਂ ਦਾ ਹਿੱਸਾ ਦੇ ਦਿਓ ਕਿ ਭਾਈ
0: ਦੇ ਦਿਓ ਬਿਲਕੁਲ
1: ਆਰਾਮ ਨਾਲ ਰਹੋ ਜਿਸ ਤਰ੍ਹਾਂ ਤੁਸੀਂ ਰਹਿ ਰਹੇ ਸੀ ਪਹਿਲਾਂ ਆਪਣੇ ਮਕਾਨ ਮਕੂਨ ਬਣਾਓ ਜੋ ਬਣਾਉਣਾ ਬਣਾਓ
0: ਬਿਲਕੁਲ ਬਿਲਕੁਲ ਪਰ ਉਹ ਖੱਕ ਸਾਹਿਬ ਜੀ ਉਹ ਚੰਗ ਲਿਆ ਆ ਹਟਦਾ ਹੀ ਨੀ ਉਹ ਦਿਮਾਗ ਉਹਦਾ ਖਰਾਬ ਆ ਇਧਰ ਦੋਨੇ ਰਲ ਗਏ ਆ ਖੱਕ ਸਾਹਿਬ ਜੀ ਇਧਰ ਟਰੰਪ ਸਾਹਿਬ ਰਲ ਗਿਆ ਤੇ ਉਧਰ ਉਹ ਰਲ ਗਏ ਆ ਤੇ ਇਹ ਦੋਨਾਂ ਨੇ ਅੱਤ ਜਿਹੜੀ ਚੱਕੀ ਹੋਈ ਸੀ ਪਰ ਇਹਦਾ ਬਹੁਤਾ ਚੇਤਾ ਲੈਣਾ ਨੀਗਾ ਛੇਤੀ ਜਿਹੜਾ ਉਹ ਮਾਮਲਾ ਜਿਹੜਾ ਉਹ ਹੱਲ ਹੋ ਜਾਣਾ ਆ ਤੇ ਹੁਣ ਜਿਹੜੀ ਗੱਲਬਾਤ ਤੁਸੀਂ ਕਰਕੇ ਹਟੇ ਆ ਟਰੰਪ ਸਾਹਿਬ ਦੀ ਪ੍ਰੋਬਲਮ ਆ ਜਿਹੜੀ ਇਹੀ ਸੇਮ ਪ੍ਰੋਬਲਮ ਆ ਜਿਹੜੀ ਨੇਤਾਨਯਾਹੂ ਦੀ ਆ ਕਿਉਂਕਿ ਟਰੰਪ ਸਾਹਿਬ ਤਾਂ ਬਚ ਜਾਣਗੇ ਪਰ ਨੇਤਾਨਯਾਹੂ ਜਿੱਥੇ ਤੱਕ ਮੈਨੂੰ ਲੱਗਦਾ ਜਿੱਦਣ ਇਹ ਲੜਾਈ ਖਤਮ ਹੋ ਗਈ ਨਾ ਤੇ ਉਹਨੂੰ ਵੋਟ ਨਹੀਂ ਪਾਉਣੀ ਕਿਸੇ ਨੇ ਨੇਤਾਨਯਾਹੂ
1: ਨੇ ਇਹਨੂੰ ਧੂ ਲੈਣਾ ਇਸਰਾਇਲ ਦੇ ਲੋਕਾਂ ਨੇ ਕਿਉਂ ਤਬਾਹੀ ਲੋਕਾਂ ਦੀ ਹੋ ਗਈ ਆ ਉੱਥੇ ਦੇਖੋ ਲੜਾਈ ਦੇ ਵਿੱਚ ਚੀਮਾ ਸਾਹਿਬ ਹੁੰਦਾ ਕੀ ਹੈ ਕਿ ਹਰ ਬੰਦਾ ਕਹਿੰਦਾ ਯਾਰ ਅਸੀਂ ਬੜੀ ਵਧੀਆ ਸੇਫ ਕੰਟਰੀ ਦੇ ਵਿੱਚ ਬੈਠੇ ਹਾਂ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਕੋਈ ਜਾਬ ਕਰ ਰਿਹਾ ਕੋਈ ਸ਼ਾਪਿੰਗ ਕਰ ਰਿਹਾ ਕੋਈ ਮਜ਼ੇ ਮਾਰ ਰਿਹਾ ਉੱਥੇ ਦਾ ਪਤਾ ਨਹੀਂ ਕਦੋਂ ਰਾਕੜਾ ਡਿੱਗਣਾ ਕਿੰਨੇ ਕਿੰਨੇ ਲੋਕ ਇਹ ਕਿਸਾਨ ਇਸਰਾਇਲ ਚ ਇਸਰਾਇਲ ਭਾਵਾਂ ਖਬਰ ਨਹੀਂ ਬਾਹਰ ਕੱਢਦਾ ਇਰਾਨ ਨੇ ਜਿੰਨੀਆਂ
0: ਮਜ਼ਾਕ
1: ਸਾਨੂੰ ਕਿਸੇ ਤੱਕ ਉਹਦੀ ਮਿਸਾਲ ਅਮਰੀਕਾ ਤੱਕ ਪਹੁੰਚਦੀ ਨਹੀਂ ਹੈ ਅਸੀਂ ਕਿਉਂ ਇਸਰਾਇਲ ਵਿੱਚ ਜਾ ਕੇ
0: ਬਿਲਕੁਲ ਬਿਲਕੁਲ ਖੱਕ ਸਾਹਿਬ ਜੀ ਉਹਨੂੰ ਜਿਹੜਾ ਡਰ ਆ ਜਿਸ ਤਰ੍ਹਾਂ ਟਰੰਪ ਦੀ ਤਾਂ ਟਰੰਪ ਸਾਹਿਬ ਦੀ ਪ੍ਰੋਬਲਮ ਹੈਗੀ ਹੋਰ ਇਹ ਤਾਂ ਚਾਹੁੰਦਾ ਆ ਭਾਈ ਮੇਰੀ ਬੱਲੇ ਬੱਲੇ ਹੋਵੇ ਮੈਂ ਲੜਾਈ ਜਿੱਤ ਲਿੱਤੀ ਤੇ ਅਮਰੀਕਾ ਦੇ ਵਿੱਚ ਮੇਰੀ ਬੱਲੇ ਬੱਲੇ ਜਿਹੜਾ ਨੇਤਾਨਯਾਹੂ ਆ ਉਹਦੀ ਪ੍ਰੋਬਲਮ ਇਹ ਆ ਕਿ ਅਗਰ ਉਹ ਹਾਰਦਾ ਆ ਜਿੱਦਣ ਉਹ ਹਾਰ ਗਿਆ ਤੇ ਗਾਹਾਂ ਇਲੈਕਸ਼ਨ ਹੋਣੀ ਆ ਹੁਣ ਮੇਰਾ ਖਿਆਲ ਉਹਨਾਂ ਦੀ ਇਲੈਕਸ਼ਨ ਪਹਿਲਾਂ ਹੋ ਜਾਂਦੀ ਅਮਰੀਕਾ ਨਾਲ ਉਹ ਥੋੜਾ ਚਿਰੇ ਰਹਿੰਦਾ ਆ ਜਦੋਂ ਇਲੈਕਸ਼ਨ ਹੋਣੀ ਆ ਤੇ ਉਹ ਹਾਰ ਜਾਣਾ
1: ਬਿਲਕੁਲ ਉਹਨਾਂ ਨੂੰ ਉੱਥੇ ਉੱਥੇ ਨਵੀਂ ਸਰਕਾਰ ਨੇ ਟੰਗਣਾ ਇਹਨੂੰ
0: ਨਵੀਂ ਸਰਕਾਰ ਨੇ ਉੱਥੇ ਵੀ ਟੰਗਣਾ ਤੇ ਜਦੋਂ ਨਵੀਂ ਸਰਕਾਰ ਦਾ ਜੇ ਜ਼ੋਰ ਚੱਲਿਆ ਤਾਂ ਉਹਨਾਂ ਨੇ ਫਿਰ ਉੱਥੇ ਹੇਗ ਵੀ ਲੈ ਕੇ ਜਾਣਾ ਜਿਹੜੀ ਇੰਟਰਨੈਸ਼ਨਲ ਕੋਰਟ ਆ ਇਹਦੇ ਤੇ ਉਹ ਦੂਜੇ ਕੇਸ ਵੀ ਫਿਰ ਚੱਲਣਗੇ ਜਿਹੜੇ ਜੈਨੋਸਾਈਡ ਦੇ ਆ ਸੋ ਉਹਨੂੰ ਆਪਣਾ ਡਰ ਆ ਤੇ ਟਰੰਪ ਸਾਹਿਬ ਨੂੰ ਆਪਣਾ ਟਰੰਪ ਸਾਹਿਬ ਨੂੰ ਡਰ ਤਾਂ ਨਹੀਂ ਹੈ ਇਹਨੂੰ ਇਹ ਆ ਵੀ ਮੇਰੀ ਬੱਲੇ ਬੱਲੇ ਹੋਵੇ ਮੈਂ ਲੜਾਈ ਜਿੱਤ ਕੇ ਲਿਆਇਆ ਤੇ ਪਰ ਉਹਨੂੰ ਜਿਹੜਾ ਉਹ ਆਪਣੀ ਜਾਨ ਦਾ ਖਤਰਾ ਇਸ ਕਰਕੇ ਉਹ ਜਿਹੜਾ ਆ ਉਹ ਕਹਿੰਦੇ ਉਹਨੇ ਮਰਦਾ ਕੀ ਨੀ ਕਰਦਾ ਉਹ ਇਸ ਸਿਚੁਏਸ਼ਨ ਦੇ ਵਿਚ ਫਸਿਆ ਹੋਇਆ ਤੇ ਹੁਣ ਪਾਕਿਸਤਾਨ ਦੇ ਕਰਮਚਾਰੀ ਖੱਕ ਸਾਹਿਬ ਜੀ ਇਰਾਨ ਗਏ ਹੋਏ ਆ ਤੇ ਆਪਣੀਆਂ ਮੰਗਾਂ ਵਿਰੋਧੀ ਧਿਰ ਨੂੰ ਦੱਸ ਸਕਣ ਦੇ ਜਿਹੜੇ ਹੁਣ ਇਰਾਨ ਤੇ ਅਮਰੀਕਾ ਹੈਗਾ ਇਹ ਦੱਸ ਰਹੇ ਆ ਤੇ ਟਰੰਪ ਸਾਹਿਬ ਇਹ ਵੀ ਕਹਿ ਰਹੇ ਆ ਕਿ ਸਮਝੌਤਾ ਛੇਤੀ ਹੀ ਹੋਣ ਵਾਲਾ ਹੈਗਾ ਤੇ ਪਾਕਿਸਤਾਨ ਵੱਲੋਂ ਜਿਹੜੇ ਫੀਲਡ ਮਾਰਸ਼ਲ
1: ਪਾਕਿਸਤਾਨ ਨੂੰ ਆਪਣੇ ਘਰ ਸੰਭਾਲਣਾ ਚਾਹੀਦਾ ਐਵੇਂ ਵਿਚੋਲੇ ਬਣੇ ਫਿਰਦੇ ਹੋ ਤੁਸੀਂ ਇੰਡੀਆ ਨੀ ਵਿਚ ਬੜਿਆ ਚੁੱਪ ਕਰਕੇ ਸਾਈਡ ਤੇ ਬੈਠਾ ਪਾਕਿਸਤਾਨ ਦੀ ਅੰਦਰੂਨੀ ਹਾਲਤ ਇੰਨੀ ਮਾੜੀ ਆ ਕਿ ਉੱਥੇ ਲੋਕ ਭੁੱਖੇ ਮਰਨੇ ਚਾਲੂ ਹੋ ਗਏ ਆ ਇੰਨੀ ਮਹਿੰਗਾਈ ਆ ਇੰਨਾ ਬੁਰਾ ਹਾਲ ਅੱਜ ਮੈਂ ਖਬਰ ਦੇਖ ਰਿਹਾ ਸੀ ਉਹ ਇਹ ਵੀ ਕਰਨ ਲੱਗਿਆ ਕਿ ਜਿਹੜੇ ਬੰਦੇ ਬਾਹਰਲੇ ਮੁਲਕਾਂ ਚ ਰਹਿੰਦੇ ਪਾਕਿਸਤਾਨੀ ਉਹਨਾਂ ਦੀ ਇੱਥੇ ਦੀ ਜਿਹੜੀ ਆ ਸਿਟੀਜ਼ਨਸ਼ਿਪ ਹੀ ਖਤਮ ਕਰ ਦਿਓ ਮਤਲਬ ਪੁੱਠੇ ਪੁੱਠੇ ਤਰੀਕੇ ਜਿਹੜੇ ਨਾ ਪਾਕਿਸਤਾਨ ਦੇ ਵਿੱਚ ਯੂਜ਼ ਹੋ ਰਿਹਾ ਕਿਉਂਕਿ ਜਦੋਂ ਭੁੱਖਮਰੀ ਪੈ ਜਾਏ ਨਾ ਚੀਮਾ ਸਾਹਿਬ
0: ਬਿਲਕੁਲ
1: ਹੁੰਦਾ ਉਧਰੋਂ ਦੁਬਈ ਨੇ ਇਹਨਾਂ ਕੋਲੋਂ ਆਪਣਾ ਤਿੰਨ ਕਿੰਨੇ ਕਿੰਨੇ ਸੌ ਕਰੋੜ ਰੁਪਈਆ ਉਹਨਾਂ ਨੇ ਮੰਗ ਲਿਆ ਕਿ ਸਾਡੇ ਪੈਸੇ ਵਾਪਸ ਕਰੋ ਤੇ ਸਾਊਦੀ ਅਰਬ ਵੀ ਮੰਗ ਰਿਹਾ ਵਾ ਸਾਊਦੀ ਅਰਬ ਦੇ ਦੂਜੀ ਪਰ ਇਹਨੇ ਪੰਗਾ ਲੈ ਲਿਆ ਕਿ ਉੱਥੇ 30,000 ਆਰਮੀ ਜਿਹੜੀ ਆ ਉੱਥੇ ਬਿਠਾਤੀ ਹੈ ਜਾ ਕੇ ਸਾਊਦੀ ਅਰਬ ਦੇ ਵਿੱਚ ਜਹਾਜ਼ ਪਹੁੰਚ ਗਏ ਆ
0: ਬਿਲਕੁਲ
1: ਇਰਾਨ ਦੇ ਨਾਲ ਕਿਹੜੇ ਤਰੀਕੇ ਨਾਲ ਪਾਕਿਸਤਾਨ ਕਿਹੜੇ ਤਰੀਕੇ ਨਾਲ ਫੈਸਲਾ ਕਰਾ ਸਕਦਾ ਜੀ ਉਧਰੋਂ ਤੇ ਜੇ ਸਾਊਦੀ ਅਰਬ ਚੋਂ ਬੰਬਾਰੀ ਹੁੰਦੀ ਆ ਜਾਂ ਮਿਜ਼ਾਈਲਾਂ ਡਿੱਗਦੀਆਂ ਜਾਂ ਇਨ੍ਹਾਂ ਦੇ ਫਾਈਟਰ ਪਾਕਿਸਤਾਨ ਦੇ ਉੱਥੇ ਜਾ ਕੇ ਲੜਦੇ ਆ ਤੇ ਉਹ ਪਹਿਲਾਂ ਹੀ ਇਨ੍ਹਾਂ ਦੇ ਨਾਲ ਬਾਈਕਾਟ ਕਰਕੇ ਬੈਠਾ ਜੀ ਪਾਕਿਸਤਾਨ ਦੇ ਨਾਲ ਇਰਾਨ
0: ਹਕ ਸਾਹਿਬ ਜਿਹੜੀਆਂ ਨਾ ਕੁਛ ਗੱਲਾਂ ਅੰਦਰੂਨੀ ਹੁੰਦੀਆਂ ਆਪਾਂ ਅੱਗੇ ਇੱਕ ਵਾਰੀ ਗੱਲ ਵੀ ਕੀਤੀ ਸੀਗੀ ਜਿਹੜਾ ਇਰਾਨ ਆ ਬਹੁਤ ਪਾਕਿਸਤਾਨੀ ਉੱਥੇ ਕੰਮ ਕਰਨ ਜਾਂਦੇ ਆ ਇਰਾਨ ਦੇ ਵਿੱਚ ਉਹਨਾਂ ਨੂੰ ਹੁਣ ਜਿਹੜਾ ਪਾਕਿਸਤਾਨ ਹੈ ਜੇ ਇਰਾਨ ਨੇ ਉਹ ਪਾਕਿਸਤਾਨ ਨੂੰ ਜਾਣ ਤੋਂ ਬੰਦ ਕਰ ਦਿੱਤਾ ਤਾਂ ਫੇਰ ਜੋ ਹੁਣ ਹਾਲਾਤ ਦੱਸ ਰਹੇ ਆ ਉਹਨਾਂ ਦਾ ਹਾਲ ਪਤਾ ਕੀ ਹੋਣਾ ਉਧਰੋਂ ਜਿਹੜੇ ਆ ਉਹ ਆਪਣੇ ਹੈਗੇ ਆ ਕੀ ਉਹਨਾਂ ਨੂੰ ਕਹਿੰਦੇ ਆ ਉਹ ਜਿਹੜਾ ਦੂਸਰੇ ਪਾਸੇ ਲੱਗਦਾ ਪਸ਼ਤੂਨ ਜਿਹਨਾਂ ਨੂੰ ਕਹਿੰਦੇ ਆ ਉਹ ਕੀ ਸੀ ਨਾ ਆਪਾਂ ਅੱਗੇ ਟੈਰੀਟੋਰੀ ਦਾ ਨਾਂ ਲਿਆ ਸੀ ਜਿਹੜੀ ਉਹ 45% ਧਰਤੀ ਉਹਨਾਂ ਕੋਲ ਆ ਤੇ ਉਹਦੀ ਜਿਹੜੀ ਪਾਪੂਲੇਸ਼ਨ ਆ ਸਿਰਫ 5% ਆ ਜੇ ਉਹ ਜਿਹੜੀ ਲੜਾਈ ਆ ਉਹਦੇ ਤੋਂ ਡਰਦਾ ਜਿਹੜਾ ਮੈਨੂੰ ਜਿੱਥੋਂ ਜਿਕਰ ਲੱਗ ਰਿਹਾ ਕਿ ਇਹਨੂੰ ਡਰ ਪਿਆ ਆ ਵੀ ਜਿਹੜਾ ਉਹ ਏਰੀਆ ਟੁੱਟ ਕੇ ਉਹ ਵੱਖਰਾ ਨਾ ਹੋ ਜਾਵੇ ਜਾਂ ਇਰਾਨ ਦੇ ਨਾਲ ਨਾ ਰਲ ਜਾਵੇ ਬਾਕੀ ਉਹ ਇਰਾਨ ਦੇ ਵਿੱਚੋਂ ਬਹੁਤ ਸਾਰੀ ਇਨਕਮ ਆ ਜਿਹੜੀ ਉਹ
1: ਜਾ ਕੇ ਨਾਲ ਦੇ ਗੁਆਂਢੀਆਂ ਨਾਲ ਲੜ ਜਾਏਗਾ ਜੀ ਜਿਸ ਤਰੀਕੇ ਦੇ ਨਾਲ ਚਾਹੇ ਅਫਗਾਨਿਸਤਾਨ ਦੇ ਨਾਲ ਅਫਗਾਨਿਸਤਾਨ ਦੀ ਮਦਦ ਕਰ ਰਿਹਾ ਨਾ
0: ਹਾਂਜੀ ਬਿਲਕੁਲ
1: ਬਿਲਕੁਲ ਲੋ ਜੀ ਜੀ ਜੀ
0: ਤੇ ਇਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਆਪਾਂ ਕਰ ਦਿੱਤੀਆਂ ਤੇ ਉਹ ਫੀਲਡ ਮਾਰਸ਼ਲ ਜਿਹੜੇ ਹੈਗੇ ਉੱਥੋਂ ਦੇ ਆਸੀਮ ਮੁਨੀਰ ਸਾਹਿਬ ਉਹ ਉੱਥੇ ਗਏ ਆ ਤੇ ਉਹਨਾਂ ਦਾ ਬੜੇ ਨਿੱਘੇ ਤਰੀਕੇ ਨਾਲ ਸਵਾਗਤ ਕੀਤਾ ਗਿਆ ਖਾਕ ਸਾਹਿਬ ਜੀ ਆਉਣ ਦੇ ਵਿੱਚ ਐਸੀ ਗੱਲ ਨਹੀਂ ਉਹ ਪੂਰੇ ਆਪਣੇ ਗੱਲ ਲਾ ਕੇ ਇੱਕ ਦੂਜੇ ਦੇ ਮਿਲੇ ਆ ਆਗਾ ਅਸੀਂ ਉਹਨਾਂ ਦਾ ਨਾਂ ਹੈਗਾ ਆਗਾ ਵਾਚੀ ਏਦਾਂ ਦਾ ਕੁਛ ਨਾਂ ਉਹਨਾਂ ਦਾ ਜਿਹੜੇ ਇਰਾਨ ਦੇ ਹੈਗੇ ਆ ਆਗੂ ਸੋ ਲੱਗ ਰਿਹਾ ਵੀ ਫੈਸਲਾ ਇਹ ਹੋ ਜਾਣਾ
1: ਤੇ
0: ਹਾਂਜੀ
1: ਹੋ ਜਾਵੇ
0: ਜੀ ਉਹਦੇ ਵਿੱਚ ਇਹ ਫਾਇਦਾ ਖਾਕ ਸਾਹਿਬ ਦੁਨੀਆਂ ਸਾਰੀ ਚੰਗੀ ਪਈ ਆ ਮੈਂ ਕੱਲ ਥੋੜਾ ਜਿਹਾ ਟਾਊਨ ਤੋਂ ਫਰੈਸ਼ਨੋ ਤੋਂ ਬਾਹਰ ਗਿਆ ਸੀ ਖਾਕ ਸਾਹਿਬ ਜੀ $7 ਨੂੰ ਗੈਲਨ ਤੇਲ ਮੈਂ ਪਵਾ ਕੇ ਲਿਆ
1: ਸਾਡੇ ਤੇ ਸਸਤੀ ਚੀਮਾ ਸਾਹਿਬ ਸਾਡੇ
0: ਉਹ ਵੀ ਰੈਗੂਲਰ ਗੈਸ ਦੀ ਗੱਲ ਕਰਦਾ ਮੈਂ ਖਾਕ ਸਾਹਿਬ 699.9 ਰੈਗੂਲਰ ਗੈਸ
1: ਕਿੰਨੇ ਦੀ ਹੈ 2285 83 87
0: ਗੈਲਨ ਗੈਸ ਦੀ
1: ਹਾਂਜੀ
0: ਓ ਮਾਈ ਗਾਡ ਅੱਛਾ
1: ਹਾਂਜੀ ਹਾਂਜੀ ਸਾਡੇ ਸਸਤੀ ਹੈ ਸਾਡੇ ਸਸਤੀ ਇਧਰ ਗੈਸ ਇਧਰ ਗੈਸ ਦਾ ਬਹੁਤ ਡਿਫਰੈਂਟ ਹੈ ਚੀਮਾ ਸਾਹਿਬ ਇਧਰ ਰਹੀ ਹੈ ਪਹਿਲਾਂ ਤੋਂ ਇਧਰ ਰਹੀ ਹੈ ਡਾਕਟਰ ਸਾਹਿਬ ਆ ਗਏ ਚੀਮਾ ਸਾਹਿਬ ਤੇ
0: ਡਾਕਟਰ ਸਾਹਿਬ ਆ ਗਏ
1: ਉਹਨਾਂ ਦਾ ਕਰੀਏ ਸਵਾਗਤ ਤੇ ਉਹਨਾਂ ਨੂੰ ਆਖੀਏ ਜੀ ਆਏ ਆ ਨੂੰ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਸਰ
2: ਹਾਂਜੀ ਸਤਿ ਸ੍ਰੀ ਅਕਾਲ ਜੀ
0: ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਜੀ
2: ਸਤਿ ਸ੍ਰੀ ਅਕਾਲ ਚੀਮਾ ਸਾਹਿਬ ਖਾਕ ਸਾਹਿਬ ਤੇ ਸੁਣਨ ਵਾਲੇ ਸਾਰੇ ਹੀ ਸਰੋਤੇ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
1: ਜੀ ਸਤਿ ਸ੍ਰੀ ਅਕਾਲ
2: ਸੋ ਅਸੀਂ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਔਰ ਅਸੀਂ ਇੱਥੇ ਪਹੁੰਚ ਗਏ ਹਾਂ ਕਿ ਸਾਡੀ ਚੈਸਟ ਜਿਹੜੀ ਹੈ ਨਾ ਚੈਸਟ ਦੇ ਵਿੱਚ ਅਗਰ ਕੋਈ ਨੁਕਸ ਪੈ ਜਾਂਦਾ ਆ ਤੇ ਉਹਦੇ ਬਾਹਰ ਸਾਨੂੰ ਕੀ ਸਾਈਨ ਦਿਖਾਈ ਦੇਣਗੇ ਕਿਉਂਕਿ ਚੈਸਟ ਦੇ ਜਿੰਨੇ ਵੀ ਆਰਗਨਸ ਹਨ ਨਾ ਉਹਨਾਂ ਬਾਰੇ ਆਪਾਂ ਪੂਰੀ ਡਿਟੇਲ ਆਪਣੇ ਸਰੋਤਿਆਂ ਨੂੰ ਦੱਸ ਚੁੱਕੇ ਹਾਂ ਔਰ ਫੇਫੜੇ ਹੈਗੇ ਨੇ ਉਹਦੇ ਵਿਚ ਦਿਲ ਹੈਗਾ ਆ ਉਹਦੇ ਵਿਚ ਮੀਡੀਆਸਟਾਈਨਮ ਦੇ ਅੰਗ ਹੈਗੇ ਆ ਈਸੋਫੇਗਸ ਹੈਗੀ ਆ ਅਸੈਂਡਿੰਗ ਜਿਹੜੀ ਹੈ ਡਿਸੈਂਡਿੰਗ ਓਟਾ ਹੈਗੀ ਹੈ ਜਿਹੜੀ ਹੈਗੀ ਹੈ ਇਨਫੀਰੀਅਰ ਵੇਨਾ ਕੇਵਾ ਹੈਗੀ ਹੈ ਸੁਪੀਰੀਅਰ ਵੇਨਾ ਕੇਵਾ ਹੈਗੀ ਹੈ ਇਹ ਸਾਰੇ ਅੰਗਾਂ ਦਾ ਮੈਂ ਸ਼ਾਇਦ ਨਾਂ ਤੁਹਾਡੇ ਇਨ੍ਹਾਂ ਪ੍ਰੋਗਰਾਮਾਂ ਦੇ ਵਿਚ ਲੈ ਚੁੱਕਿਆ
0: ਦੁਬਾਰਾ ਦੱਸ ਦਿਓ ਕੋਈ ਗੱਲ ਨੀ ਜੀ ਉਹ ਭੁੱਲ ਜਾਂਦੇ ਹੁਣ ਤੁਹਾਨੂੰ ਪਤਾ ਵੀ ਮੈਮਰੀ ਅੱਜ ਕੱਲ ਜਿਹੜੀ ਇੰਨੀ ਬਹੁਤੀ ਤੇਜ਼ ਨੀ ਹੁੰਦੀ ਨਾ ਦੁਬਾਰਾ ਦੱਸ ਦਿਆ ਕਰੋ ਕੋਈ ਗੱਲ ਨੀ
1: ਸ਼ੌਕ ਸਮਝਾ ਦਿਆ ਕਰੋ ਬਿਲਕੁਲ ਜੀ ਅਸੀਂ ਮੈਂ ਵੀ ਮੈਨੂੰ ਵੀ ਨੀ ਇਸ ਬਾਰੇ ਜਾਣਕਾਰੀ ਕੀਤੀ ਹੈ ਤੁਸੀਂ ਪਰ ਦੱਸੋ ਫਿਰ ਇੱਕ
2: ਮੈਂ ਫਿਰ ਬੋਲ ਦੇਣਾ ਕੋਈ ਗੱਲ ਨੀ ਮੈਨੂੰ ਤੇ ਤੁਸੀਂ ਜਿਹੜਾ ਸੁਰਿੰਦਰ ਕੌਰ ਦਾ ਰਿਕਾਰਡ ਕਹੋਗੇ ਤੇ ਮੈਂ ਉਸੇ ਸ਼ੁਰੂ ਕਰ ਦਿਆਂਗਾ ਸੁਰਿੰਦਰ ਕੌਰ ਦੇ ਰਿਕਾਰਡ ਤੇ ਸ਼ੁਰੂ ਕਰ ਦੇਗੇ ਜਬਲੇ ਜੱਟ ਦਾ ਆਖੋਗੇ ਉੱਥੇ ਸ਼ੁਰੂ ਕਰ ਲਾਂਗੇ ਹਾਂਜੀ ਸੋ ਚਲੋ ਖੈਰ ਅਸੀਂ ਚੈਸਟ ਦੀ ਵਿਆਖਿਆ ਕਰਨੇ ਤੇ ਮੈਂ ਇਸ ਗੱਲ ਨੂੰ ਫਿਰ ਦੁਬਾਰਾ ਦੁਹਰਾ ਰਿਹਾ ਹਾਂ ਕਿ ਚੈਸਟ ਇੱਕ ਬਹੁਤ ਵੱਡਾ ਖਜ਼ਾਨਾ ਆ ਬਹੁਤ ਸਾਰੇ ਅੰਗ ਆ ਇਹਦੇ ਵਿਚ ਔਰ ਉਸ ਅੰਗਾਂ ਦੇ ਬਾਰੇ ਸਾਨੂੰ ਪਤਾ ਹੋਣਾ ਚਾਹੀਦਾ ਆ ਵੀ ਜੇ ਚੈਸਟ ਦੇ ਕੋਈ ਬਾਹਰ ਸਾਈਨ ਅਸੀਂ ਲੱਭਣੇ ਨੇ ਤੇ ਫਿਰ ਸਾਨੂੰ ਇਹ ਵੀ ਪਤਾ ਹੋਵੇ ਵੀ ਕਿਹੜੇ ਕਿਹੜੇ ਅੰਗ ਦੇ ਵਿਚ ਕੁਝ ਹੋ ਸਕਦਾ ਹੈ ਬੇਸ਼ੱਕ ਇਸ ਪ੍ਰੋਗਰਾਮ ਤੋਂ ਬਾਅਦ ਮੈਂ ਤੁਹਾਨੂੰ ਇਹ ਦੱਸਾਂਗਾ ਵੀ ਕਿਸ ਅੰਗ ਦੇ ਵਿਚ ਕੋਈ ਖਰਾਬੀ ਹੋਵੇ ਤੇ ਬਾਹਰ ਕੀ ਸਾਈਨ ਹੋਣਗੇ
0: ਹਾਂਜੀ
2: ਮੈਂ ਡਿਟੇਲ ਦੇ ਵਿਚ ਤੁਹਾਡੇ ਸਾਂਝ ਪਾਵਾਂਗਾ ਪਰ ਹੁਣ ਸਭ ਤੋਂ ਪਹਿਲਾਂ ਤੁਹਾਡੇ ਕਹਿਣ ਮੁਤਾਬਕ ਕਿ ਚਲੋ ਮੈਂ ਦੁਬਾਰਾ ਉਸ ਨੂੰ ਰਿਪੀਟ ਕਰ ਰਿਹਾ ਹਾਂ ਵੀ ਸਾਡੇ ਚੈਸਟ ਦਾ ਜਿਹੜਾ ਕੇਜ ਹੈ ਬਣਿਆ ਹੋਇਆ ਆ ਉਹ ਰਿਸ ਦਾ ਬਣਿਆ ਹੋਇਆ
0: ਜੀ।
2: ਪਿਛਲੇ ਪਾਸੇ ਰੀੜ੍ਹ ਦੀ ਹੱਡੀ ਆ, ਸਾਹਮਣੇ ਪਾਸੇ ਸਟਰਨਮ ਹੈਗੀ ਆ, ਸਟਰਨਮ ਦੇ ਤਿੰਨ ਹਿੱਸੇ ਹੈਗੇ ਨੇ, ਉਪਰ ਵਾਲਾ ਸਭ ਤੋਂ ਹਿੱਸਾ ਉਹਨੂੰ ਅਸੀਂ ਮੈਨੂਬੇਰੀਅਮ ਸਟਰਨਾਈ ਕਹਿੰਦੇ ਹਾਂ, ਔਰ ਉਹ ਦੋਵੇਂ ਪਾਸੇ ਸਾਡੀ ਕਲੈਵੀਕਲ ਜਿਹੜੀ ਹਸਲੀ ਦੀ ਹੱਡੀ ਨੂੰ ਜੁੜਦੇ ਨੇ, ਔਰ ਹਸਲੀ ਦੀ ਹੱਡੀ ਮੈਨੂਬੇਰੀਅਮ ਸਟਰਨਾਈ ਤੋਂ ਲੈ ਕੇ ਸਾਹਮਣੇ ਤੋਂ ਲੈ ਕੇ ਜਿੱਥੇ ਅਸੀਂ ਆਪਣੀ ਨੈਕਟਾਈ ਬੰਨਦੇ ਹਾਂ ਤੇ ਉਹਦੀ ਨੋਟ ਆਉਂਦੀ ਹੈ, ਉਹਦੇ ਤੋਂ ਲੈ ਕੇ ਤੇ ਪਿੱਛੇ ਸ਼ੋਲਡਰ ਤੱਕ ਜਾਂਦੀ ਆ, ਮੋਢੇ ਤੱਕ ਜਾਂਦੀ ਆ। ਸੋ ਉਹਦੀ ਵਿਆਖਿਆ ਹੈਗੀ ਹੈ ਤੇ ਉਸ ਤੋਂ ਹੇਠਾਂ ਸਟਰਨਮ ਦਾ ਜਿਹੜਾ ਹਿੱਸਾ ਉਹਨੂੰ ਅਸੀਂ ਕਹਿੰਦੇ ਸ਼ਾਫਟ ਆਫ ਦੀ ਸਟਰਨਮ, ਸ਼ਾਫਟ ਆਫ ਸਟਰਨਮ ਜਿਹੜੀ ਹੈ ਉਹ ਰਿਬਸ ਦੇ ਨਾਲ ਜੁੜਦੀ ਹੈ। ਜਿੱਥੇ ਰਿਬਸ ਖਤਮ ਹੁੰਦੀਆਂ ਨੇ ਉਹ ਵੀ ਮੈਂ ਦੱਸਦਾ ਕਿ ਵੇਰਵਾ ਉਹਦੇ ਬਾਰੇ ਵੀ, ਔਰ ਉਹਦੇ ਹੇਠਾਂ ਇੱਕ ਛੋਟਾ ਜਿਹਾ ਪੋਰਸ਼ਨ ਤਿਕੋਨਾ ਹੈਗਾ ਜਿਹਨੂੰ ਅਸੀਂ ਕਹਿੰਦੇ ਹਾਂ ਸੀਫੋਇਡ ਸਟਰਨਮ। ਸਾਰੇ ਅੰਗਾਂ ਦੇ ਸਾਰੇ ਹਿੱਸਿਆਂ ਦੇ ਅਲੱਗ ਅਲੱਗ ਕੰਮ ਹੈਗੇ ਆ, ਛਾਤੀ ਦੇ ਵਿੱਚ ਇਹਨਾਂ ਦੀ ਜ਼ਿੰਮੇਵਾਰੀ ਹੈਗੀ ਆ, ਜ਼ਿੰਮੇਵਾਰੀ ਦੇ ਮੁਤਾਬਕ। ਹਾਂਜੀ, ਕਹਿ ਰਹੇ ਹੋ ਤੁਸੀਂ ਕੁਛ?
0: ਹਾਂਜੀ, ਮੈਂ ਕਹਿਣ ਲੱਗਿਆ ਸੀ, ਮੈਂ ਇਹ ਤੁਹਾਨੂੰ ਇੱਕ ਸਵਾਲ ਮੇਰੇ ਦਿਮਾਗ ਦੇ ਵਿੱਚ ਚੇਤੋਂ ਇਹ ਆ ਰਿਹਾ ਪਰ ਮੈਨੂੰ ਯਾਦ ਭੁੱਲ ਜਾਂਦਾ, ਡਾਕਟਰ ਸਾਹਿਬ ਕੋਈ ਐਸੀ ਕਿਤਾਬ ਜਾਂ ਡਿਕਸ਼ਨਰੀ ਕੋਈ ਇਸ ਤਰ੍ਹਾਂ ਦੀ ਹੈਗੀ ਆ ਜਿਹਦੇ ਵਿੱਚ ਜਿੰਨੇ ਆਪਾਂ ਸ਼ਬਦ ਅੰਗਰੇਜ਼ੀ ਦੇ ਹੁਣ ਵਰਤਦੇ ਆ ਸਟਰਨਮ ਆਹ ਹਸਲੀ ਦੀ ਹੱਡੀ ਇਹਨਾਂ ਦੇ ਪੰਜਾਬੀ ਵਿੱਚ ਨਾ ਹੋਣ?
2: ਬਹੁਤ ਸਾਰੀਆਂ ਚੀਜ਼ਾਂ ਤੇ ਮੈਂ ਕੋਸ਼ਿਸ਼ ਕਰਦਾ ਹਾਂ ਕਿ ਨਾ ਲੈ ਜਾਂ, ਪਰ ਸ਼ੁਰੂ ਤੋਂ ਲੈ ਕੇ ਜਿਹੜੀ ਇਹ ਰਿਸਰਚ ਹੋਈ ਤੇ ਉਹਦੇ ਨਾਂ ਰੱਖੇ ਗਏ ਉਹ ਅੰਗਰੇਜ਼ੀ ਮੀਡੀਅਮ ਚ ਰੱਖੇ ਗਏ ਤੇ ਜ਼ਿਆਦਾਤਰ ਉਹੀ ਪ੍ਰਚਲਿਤ ਨੇ। ਦੂਸਰੀ ਗੱਲ ਇਹ ਆ ਕਿ ਸਾਡੇ ਮੈਡੀਕਲ ਕਾਲਜਾਂ ਦੇ ਵਿੱਚ ਵੀ ਜਿਹੜੀ ਪੜ੍ਹਾਈ ਕਰਾਈ ਜਾਂਦੀ ਹੈ ਨਾ ਉਹ ਸਾਰੀ ਵਿਚਾਰੀ ਉਹੀ ਸਟਾਈਲ ਤੇ ਕਰਾਈ ਜਾਂਦੀ ਹੈ ਜਿਵੇਂ ਹੁਣ ਮੇਰੇ ਜ਼ਮਾਨੇ ਦੇ ਵਿੱਚ ਗ੍ਰੇਜ਼ ਅਨਾਟਮੀ ਹੁੰਦੀ ਸੀ, ਤਕਰੀਬਨ ਉਹਦਾ 2500 ਦੇ ਕਰੀਬ ਪੇਜ ਹੁੰਦਾ ਸੀਗਾ, 2500 ਦਾ ਪੇਜ ਅਸਾਂ ਪੜ੍ਹਨਾ ਹੁੰਦਾ ਸੀ ਤੇ ਜੇ ਇੱਕ ਅੰਗ ਬਾਰੇ ਜਾਣਕਾਰੀ ਹੈਗੀ ਸੀਗੀ, ਉਹਦਾ ਡਾਇਮੈਂਸ਼ਨ ਕੀ ਹੈ, ਉਹ ਬਣਿਆ ਕਦੋਂ ਸੀ, ਮਾਂ ਦੇ ਪੇਟ ਚ ਕਦੋਂ ਬਣਨਾ ਸ਼ੁਰੂ ਹੋਇਆ ਸੀ, ਕਿਵੇਂ ਡਿਵੈਲਪ ਹੋਇਆ, ਫਿਰ ਉਹਦੇ ਕਿਹੜੇ ਕਿਹੜੇ ਹਿੱਸੇ, ਮਤਲਬ ਇੱਕ ਇੱਕ ਚੀਜ਼ ਅਸੀਂ ਉਹਦੀ ਸਟੱਡੀ ਕੀਤੀ ਹੈ ਤੇ ਮੈਂ ਇਹ ਕਹਿ ਸਕਦਾ ਹਾਂ ਵੀ ਮੈਂ ਥੋੜੀ ਜਿਹੀ ਜ਼ਿਆਦਾ ਕੀਤੀ ਹੈ।
0: ਓਕੇ, ਪਰ ਉਹਨਾਂ ਦੇ ਪੰਜਾਬੀ ਵਿੱਚ
2: ਆਯੁਰਵੈਦਿਕ ਵਾਲਿਆਂ ਨੇ ਬਹੁਤ ਸਾਰੇ ਜਿਵੇਂ ਨਾੜਾਂ ਨੂੰ ਧਮਨੀਆਂ ਕਹਿ ਦਿੰਦੇ ਹੈਗੇ ਹਾਂਜੀ, ਜਿਹੜੀਆਂ ਆਰਟਰੀਜ਼ ਨੇ ਉਹਨੂੰ ਸ਼ਿਰਾ ਕਹਿ ਦਿੰਦੇ ਹੈਗੇ ਆ, ਇਸ ਤਰ੍ਹਾਂ ਬਹੁਤ ਸਾਰੇ ਨਾਂ ਉਹਨਾਂ ਨੇ ਰੱਖ ਦਿੱਤੇ ਨੇ। ਪਰ ਜਿਵੇਂ ਉਹ ਕਹਿੰਦੇ ਨੇ ਨਾ ਵੀ ਜੇ ਇਹ ਰੇਲਵੇ ਸਟੇਸ਼ਨ ਕਹਿਣਾ ਹੋਵੇ ਤੇ ਸੌਖਾ ਹੈ ਤੇ ਜੇ ਲੋਹਪਥ ਗਾਮਨੀ ਵਿਸ਼ਰਾਮ ਗ੍ਰਹਿ ਵਾਲਿਆ ਕਹਿਣਾ ਹੋਵੇ ਤੇ ਬੜਾ ਔਖਾ ਹੈ,
0: ਬੜਾ ਔਖਾ ਲੱਗਦਾ, ਬਿਲਕੁਲ ਇਹਦੇ ਚ ਕੋਈ ਸ਼ੱਕ ਨੀ ਹੈ। ਹਾਂਜੀ,
2: ਇਸ ਕਰਕੇ ਬਹੁਤੀਆਂ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਸਾਨੂੰ ਉਸ ਇੰਗਲਿਸ਼ ਮੀਡੀਅਮ ਦੇ ਵਿੱਚ ਰੱਖੇ ਗਏ ਉਹਨਾਂ ਦੇ ਨਾਵਾਂ ਦੇ ਨਾਲ ਬਹੁਤੀਆਂ ਸੌਖੀਆਂ ਲੱਗਦੀਆਂ ਨੇ, ਔਰ ਉਹ ਸੌਖੀਆਂ ਲੱਗਣ ਕਰਕੇ ਅਸੀਂ ਆਮ ਜ਼ਿਆਦਾਤਰ ਉਹੀ ਪ੍ਰਚਲਿਤ ਹੋਈ ਹੈ। ਉਹਦਾ ਬਹੁਤਾ ਕੋਈ ਵਿਕਲਪ ਜਿਹੜਾ ਆ ਈਵਨ ਆਯੁਰਵੈਦਿਕ ਦੇ ਵਿੱਚ ਵੀ ਕਾਮਯਾਬ ਨਹੀਂ ਹੋਇਆ, ਹਾਲਾਂਕਿ ਅਸੀਂ ਪੜ੍ਹਦੇ ਹਾਂ ਆਯੁਰਵੈਦਿਕ ਦੇ ਵਿੱਚ ਵੀ ਇਹਨਾਂ ਸਾਰੀਆਂ ਚੀਜ਼ਾਂ ਦੇ ਨਾਂ ਅਸੀਂ ਪੜ੍ਹਦੇ ਹਾਂ, ਪਰ ਉਹ ਸਾਰੇ ਇੰਨੇ ਯਾਦ ਨਹੀਂ ਰਹਿਣੇ ਜਾਂ ਯਾਦ ਰਹਿਣੇ ਔਖੇ ਨੇ ਜਿੰਨੇ ਅਸੀਂ ਆਰਟਰੀਜ਼ ਦੇ ਵੇਨਸ ਡਿਸੈਂਡਿੰਗ ਈਓਟਾ ਅਸੈਂਡਿੰਗ ਈਓਟਾ ਅਸੈਂਡਿੰਗ ਬਿਨਾ ਕਹਿਵਾ ਇਹ ਸਾਰੇ ਅਸੀਂ ਕਰ ਲੈਂਦੇ ਹਾਂ ਤੇ ਸਾਨੂੰ ਸੌਖਾ ਲੱਗਦਾ।
0: ਤੇ ਇਹ ਡਾਕਟਰ ਸਾਹਿਬ ਜਦੋਂ ਮੈਂ ਪੜ੍ਹਦਾ ਸੀਗਾ 8ਵੀਂ 9ਵੀਂ ਚ ਪੜ੍ਹਦਾ ਹੁੰਦਾ ਸੀਗਾ ਉਦੋਂ ਥੋੜੀ ਜਿਹੀ ਹਜੇ ਪੰਜਾਬੀ ਹੁੰਦੀ ਸੀ, ਜਿੱਦਾਂ ਆਪਾਂ ਹੁਣ ਉਹ ਕਮਿਸਟਰੀ ਕਹਿ ਦਿੰਦੇ ਆ, ਉਸ ਵੇਲੇ ਇਹਨੂੰ ਕਮਿਸਟਰੀ ਨੂੰ ਹੋਰ ਕੁਛ ਕਹਿੰਦੇ ਸੀ, ਪਤਾ ਨੀ ਕੀ ਵਿਦਿਆ ਆ ਜਿਹੜੀ ਸੀਗੀ ਸਮਾਜਿਕ ਹੁੰਦੀ ਸੀਗੀ ਇਹਨੂੰ ਭੂਗੋਲ ਕਹਿ ਦਿੰਦੇ ਸੀ, ਕਿੰਨੇ ਏਦਾਂ ਦੇ ਨਾਂ ਉਦੋਂ ਹੁੰਦੇ ਸੀਗੇ ਜਿਹੜੇ ਰਸਾਇਣਕ, ਹਾਂ ਰਸਾਇਣਕ ਵਿਦਿਆ ਜਿਹੜੀ ਕਮਿਸਟਰੀ ਹੁੰਦੀ ਆ ਤੇ ਜਿਹੜੀ ਉਹ ਫਿਜ਼ਿਕਸ ਹੁੰਦੀ ਆ ਉਹਨੂੰ ਕਹਿੰਦੇ ਹੁੰਦੇ ਸੀਗੇ ਭੌਤਿਕ ਵਿਦਿਆ।
2: ਬਹੁਤ ਸਾਰੀਆਂ ਭਾਸ਼ਾਵਾਂ ਨੇ ਚੀਮਾ ਸਾਹਿਬ, ਬਹੁਤ ਭਾਸ਼ਾਵਾਂ ਤੋਂ ਜਿਹੜੀਆਂ ਉਸ ਤੋਂ ਪਹਿਲੀਆਂ ਪੁਰਾਣੀਆਂ ਸੀ ਲਫ਼ਜ਼ ਉਧਾਰੇ ਲੈ ਕੇ ਆਪਣੇ ਆਪਣਾ ਅਮੀਰ ਵਿਰਸਾ ਬਣਾਇਆ।
0: ਬਿਲਕੁਲ,
2: ਗੁੱਡਮੈਨ ਦੀ ਲਾਲਚਨ ਹੈ ਤਾਂ ਅੰਗਰੇਜ਼ੀ ਦਾ ਲਫ਼ਜ਼ ਹੀ ਹੈ ਨਾ, ਕਹਿੰਦਾ ਇੰਨਾ ਵੀ ਹੈ ਬਈ ਗੁੱਡਮੈਨ ਦੀ ਲਾਲਚਨ ਹੈ।
0: ਹਾਂਜੀ ਹਾਂਜੀ ਬਿਲਕੁਲ,
2: ਸਾਨੂੰ ਪਤਾ ਹੋਵੇ ਜਾਂ ਨਾ ਹੋਵੇ ਅਸੀਂ ਲਫ਼ਜ਼ ਇਸ ਤਰ੍ਹਾਂ ਦੇ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ ਹੈਗੇ ਨੇ।
0: ਬਿਲਕੁਲ,
2: ਉਹ ਹੁਣ ਸਾਡਾ ਆਮ ਹੀ ਲੱਗਦਾ ਵੀ ਨਹੀਂ ਸਾਡੇ ਆਪਣੇ ਲਫ਼ਜ਼ ਨੇ
0: ਆਪਣੇ, ਬਿਲਕੁਲ ਇਸੇ ਤਰ੍ਹਾਂ ਜੀ।
2: ਔਰ ਪੜ੍ਹਾਈ ਦਾ ਮਤਲਬ ਇਹ ਹੁੰਦਾ ਹੈ ਵੀ ਤੁਸੀਂ ਉਹ ਲਫ਼ਜ਼ ਬੋਲੋ ਜਿਹੜੇ ਆਸਾਨੀ ਨਾਲ ਸਮਝੇ ਜਾ ਸਕਣ, ਔਰ ਉਹ ਸਮਝੇ ਜਾ ਸਕਣ ਦੇ ਕਰਕੇ ਹੀ ਇਹਨਾਂ ਚੀਜ਼ਾਂ ਦਾ ਜਿਹੜਾ ਮੈਂ ਨਾਂ ਲੈ ਰਿਹਾ ਹਾਂ ਇਹ ਉਹ ਜ਼ਿਆਦਾ ਪ੍ਰਚਲਿਤ ਨਾਂ ਨੇ, ਔਰ ਉਹਨਾਂ ਪ੍ਰਚਲਿਤ ਨਾਵਾਂ ਦੇ ਮੁਤਾਬਕ ਮੈਂ ਇਸ ਗੱਲ ਨੂੰ ਅੱਗੇ ਤੁਹਾਡੇ ਸਾਹਮਣੇ ਤੋਰ ਰਿਹਾ ਹਾਂ
0: ਜੀ। ਜੀ ਠੀਕ ਹੈ।
2: ਸੋ ਸਟਰਨਮ ਜਿਹੜੀ ਹੈ ਉਹ ਸਾਹਮਣੇ ਪਾਸਿਓ ਸਾਡੀ ਛਾਤੀ ਨੂੰ ਬੰਨਦੀ ਹੈ, ਤੇ ਪਿਛਲੇ ਪਾਸੇ ਰੀੜ੍ਹ ਦੀ ਹੱਡੀ, ਰੀੜ੍ਹ ਦੀ ਹੱਡੀ ਇੱਕ ਬਹੁਤ ਵੱਡਾ ਪਿੱਲਰ ਆ ਜਿਹਦੇ ਤੇ ਕਈ ਮੰਜ਼ਿਲਾਂ ਜਿਵੇਂ ਉਸਾਰੀਆਂ ਹੁੰਦੀਆਂ ਨਾ, ਪਿੱਲਰ ਬਣਾ ਕੇ ਮੰਜ਼ਿਲਾਂ ਉਸਾਰੀਆਂ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ। ਸਭ ਤੋਂ ਪਹਿਲਾਂ ਪੈਲਵਿਕ ਏਰੀਆ ਉਸਾਰਿਆ ਹੈਗਾ, ਉਸ ਤੋਂ ਬਾਅਦ ਅਬਡੋਮਨ ਵਾਲਾ ਏਰੀਆ ਉਸਾਰਿਆ ਹੈਗਾ, ਉਸ ਤੋਂ ਬਾਅਦ ਚੈਸਟ ਵਾਲਾ ਏਰੀਆ ਉਸਾਰਿਆ ਹੈ, ਉਸ ਤੋਂ ਬਾਅਦ ਨੈਕ ਵਾਲਾ ਏਰੀਆ ਉਸਾਰਿਆ, ਉਸ ਤੋਂ ਬਾਅਦ ਉਹ ਸਿਰ ਵਾਲਾ ਏਰੀਆ ਉਸਾਰਿਆ ਹੈਗਾ। ਤੋ ਇੰਨੀਆਂ ਸਾਰੀਆਂ ਮੰਜ਼ਿਲਾਂ ਇਸ ਇੱਕ ਪਿੱਲਰ ਜਿਹੜਾ ਜਿਹਨੂੰ ਅਸੀਂ ਵਰਟੇਬਰਲ ਕੋਲਮ ਕਹਿੰਦੇ ਹਾਂ ਇਹਦੇ ਨਾਲ ਬਣਦੀਆਂ ਨੇ, ਇਹਦੀ ਸਪੋਰਟ ਦੇ ਨਾਲ। ਔਰ ਅਲੱਗ ਅਲੱਗ ਥਾਵਾਂ ਤੇ ਜਿਵੇਂ ਅਸੀਂ ਪੈਲਵਿਕ ਏਰੀਏ ਦੀ ਮੈਂ ਹੁਣ ਗੱਲ ਕਰੀ ਹੈ ਤੇ ਇਹਨੂੰ ਬੰਨਣ ਵਾਸਤੇ ਅਲੱਗ ਇਲੀਅਮ ਈਸੀਅਮ ਤੇ ਟਿਊਬਕ ਲੱਗਦੀਆਂ ਬੋਨ ਜਿਹੜੇ ਨੇ ਹੋਰ ਘੇਰਾ ਪਾ ਕੇ ਇਹਨੂੰ ਮਜ਼ਬੂਤ ਕਰਦੀਆਂ ਨੇ। ਜੇ ਅਸੀਂ ਛਾਤੀ ਚ ਪਹੁੰਚ ਜਾਂਦੇ ਹਾਂ ਤੇ ਫਿਰ ਸਾਡੀਆਂ ਰਿਬਸ ਜਿਹੜੀਆਂ ਨੇ ਉਹ ਇਸ ਗੱਲ ਨੂੰ ਮਜ਼ਬੂਤ ਕਰਦੀਆਂ ਨੇ ਤੇ ਉਸ ਰਿਬਸ ਦੇ ਵੇਰਵੇ ਤੇ ਮੈਂ ਹੁਣ ਆਪਾਂ ਪਹੁੰਚੇ ਹੋਏ ਹਾਂ। ਜਿਵੇਂ ਤੁਸੀਂ ਕਿਹਾ ਰਿਪੀਟ ਕਰਨ ਵਾਸਤੇ ਤੇ ਮੈਂ ਰਿਪੀਟ ਕਰ ਰਿਹਾ ਹਾਂ ਵੀ ਸਾਡੀ ਸਟਰਨਮ ਦੇ ਤਿੰਨ ਹਿੱਸੇ ਮੈਂ ਦੱਸ ਦਿੱਤੇ ਆ। ਉੱਪਰ ਵਾਲਾ ਮੈਨੂੰ ਬੇਰੀਅਮ ਸਟਰਨਾ ਈ ਜਿਹੜਾ ਸਾਡੀ ਕਲੈਵੀਕਲ ਦੇ ਨਾਲ ਜੁੜਦਾ ਹੈਗਾ ਆ, ਹਸਲੀ ਦੀ ਹੱਡੀ ਅਸੀਂ ਇਹਨੂੰ ਕਹਿੰਦੇ ਹਾਂ ਹਾਂਜੀ। ਔਰ ਉਹ ਇੱਕ ਪਾਸੇ ਸਟਰਨਮ ਦੇ ਨਾਲ ਜੁੜੀ ਹੈ ਜਿਹੜਾ ਮੈਨੂੰ ਬੇਰੀਅਮ ਸਟਰਨਾ ਈ ਹੈ, ਦੂਜੇ ਪਾਸੇ ਇਹ ਸ਼ੋਲਡਰ ਦੇ ਨਾਲ ਜੁੜੀ ਹੈ ਤੇ ਸ਼ੋਲਡਰ ਨੂੰ ਮਜ਼ਬੂਤ ਕਰਦੀ ਹੈ ਉੱਪਰ ਵਾਲੇ ਪਾਸਿਓਂ, ਉਹਦੀ ਮਜ਼ਬੂਤੀ ਬਣਾਉਂਦੀ ਹੈ। ਤੇ ਉਹਦੇ ਹੇਠਾਂ ਅਸੀਂ ਕਿਹਾ ਹੈਗਾ ਵੀ ਸਟਰਨਮ ਦਾ ਬਾਡੀ ਆਫ਼ ਦੀ ਸਟਰਨਮ ਹੈਗੀ ਹੈ, ਬਾਡੀ ਆਫ਼ ਦੀ ਸਟਰਨਮ ਦੇ ਨਾਲ ਬਹੁਤ ਸਾਰੇ ਮਸਲ ਜੁੜੇ ਹੋਏ ਨੇ ਔਰ ਬਹੁਤ ਸਾਰੀਆਂ ਰਿਬਸ ਜਿਹੜੀਆਂ ਨੇ ਜੁੜੀਆਂ ਹੋਈਆਂ ਨੇ, ਰਿਬਸ ਨੂੰ ਕਵਰ ਕਰਨ ਵਾਸਤੇ ਮਸਲ ਜੁੜੇ ਹੋਏ ਨੇ ਔਰ ਰਿਬਸ ਦੇ ਇਨ ਬਿਟਵੀਨ ਜਿਹੜੀਆਂ ਨੇ ਉਹ ਕੋਰਟਸ ਕੋਸਟਲ ਕਾਰਟੀਲੇਜਸ ਹੈਗੀਆਂ ਨੇ। ਇਹਨਾਂ ਦਾ ਵੇਰਵਾ ਮੈਂ ਤੁਹਾਡੇ ਸਾਹਮਣੇ ਥੋੜਾ ਜਿਹਾ ਹੁਣ ਫਿਰ ਰੱਖ ਦਿਆਂ ਵੀ ਜਿਹੜੀਆਂ ਰਿਬਸ ਹੈਗੀਆਂ ਨੇ ਉਹ ਅਸੀਂ ਸਾਰੇ ਜਾਣਦੇ ਹਾਂ ਕਿ 12 ਪੇਅਰਸ ਆਫ ਹੈਗੇ ਨੇ, ਜਿਵੇਂ 12 ਪੇਅਰ ਕਲੀਨਿੰਗ ਨਰਵਸ ਦੇ ਨਾ ਉਵੇਂ 12 ਪੇਅਰ ਜਿਹੜੇ ਨੇ 24 ਸਾਡੀਆਂ ਰਿਬਸ ਹੈਗੀਆਂ ਨੇ, 12 ਇੱਕ ਪਾਸੇ 12 ਦੂਜੇ ਪਾਸੇ ਪਰ ਲੇਕਿਨ 12 ਦੀਆਂ 12 ਸਾਰੀਆਂ ਸਟਰਨਮ ਦੇ ਨਾਲ ਨਹੀਂ ਜੁੜਦੀਆਂ। ਪਹਿਲੀਆਂ 7 ਰਿਬਸ ਜਿਹੜੀਆਂ ਨੇ ਉਹ ਸਟਰਨਮ ਦੇ ਨਾਲ ਜੁੜਦੀਆਂ ਨੇ ਹੇਠਾਂ ਵਾਲੇ ਪਾਸੇ, ਕਿਉਂਕਿ ਪੇਟ ਨੂੰ ਜਿਆਦਾ ਹਿੱਸਾ ਚਾਹੀਦਾ ਕਿ ਪੇਟ ਪਰੌਂਠੇ ਜਿਆਦਾ ਖਾ ਲੇ ਤੇ ਜਿਆਦਾ ਫੁੱਲ ਨਹੀਂ ਸਕਦਾ, ਗੈਸ ਬਣ ਗਈ ਤਾਂ ਵੀ ਫੁੱਲ ਸਕਦਾ, ਕੋਈ ਪ੍ਰੋਬਲਮ ਹੋ ਗਈ ਤਾਂ ਵੀ ਐਸਾ ਹੋ ਸਕਦਾ। ਕੁਦਰਤ ਨੇ ਉਹ ਨਹੀਂ ਬਣਾਇਆ ਵੀ ਛਾਤੀ ਦੇ ਵਿੱਚ ਤੇ ਉਹ ਅੰਗ ਰੱਖੇ ਜਾਣ ਜਿਨ੍ਹਾਂ ਦੀ ਇੱਕ ਲਿਮਿਟਡ ਡਾਇਲੇਟੇਸ਼ਨ ਹੈ, ਲਿਮਿਟਡ ਉਹ ਫੈਲਦੇ ਨੇ ਤੇ ਲਿਮਿਟਡ ਉਹ ਸੁੰਗੜਦੇ। ਫੇਫੜਿਆਂ ਦੀ ਗੱਲ ਹੈਗੀ ਹੈ ਇੱਕ ਲਿਮਿਟ ਹੈਗੀ ਹੈ, ਹਾਰਟ ਦੀ ਗੱਲ ਹੈਗੀ ਹੈ ਇੱਕ ਲਿਮਿਟ ਹੈਗੀ ਹੈ। ਇਸ ਤਰ੍ਹਾਂ ਕਰਕੇ ਉਹ ਕੇਜ ਬਣਾ ਦਿੱਤਾ ਹੱਡੀਆਂ ਦਾ ਜਿਹਨੂੰ ਅਸੀਂ ਰਿਬਸ ਕਹਿੰਦੇ ਹਾਂ ਤੇ ਉਹਨਾਂ ਦਾ ਫੈਲਾਓ ਘੱਟ ਹੁੰਦਾ ਪਰ ਲਚਕ ਉਹਨਾਂ ਦੇ ਵਿੱਚ ਵੀ ਕੁਦਰਤ ਨੇ ਰੱਖੀ ਹੈ। ਤੇ ਮੈਂ ਕਹਿ ਰਿਹਾ ਹਾਂ ਕਿ ਪਹਿਲੀਆਂ 7 ਰਿਬਸ ਜਿਹੜੀਆਂ ਨੇ ਸੱਜੇ ਤੇ 7 ਰਿਬਸ ਖੱਬੇ ਪਾਸੇ ਇਹ ਇਸ ਸਟਰਨਮ ਦੇ ਨਾਲ ਸਾਹਮਣੇ ਤੋਂ ਬੰਨੀਆਂ ਨੇ, ਪਿਛਲੇ ਪਾਸੇ ਉਹ ਰੀੜ ਦੀ ਹੱਡੀ ਜਿਹਨੂੰ ਅਸੀਂ ਕਹਿੰਦੇ ਹਾਂ ਸਾਡਾ ਵੱਡਾ ਪਿੱਲਰ ਹੈਗਾ ਆ ਉਹਦੇ ਨਾਲ ਬਚਦੀਆਂ ਨੇ। ਬਾਹਰ ਇੱਕ ਮਜ਼ਬੂਤੀ ਬਣਾ ਦਿੱਤੀ ਗਈ ਜਿਹੜੀ ਮੇਨ ਪਿੱਲਰ ਦੇ ਨਾਲ ਜਿਹਨੇ ਕੋਲ ਲੋਡ ਚੁੱਕਣਾ। ਉਸ ਤੋਂ ਬਾਅਦ ਜਿਹੜੀਆਂ 8 ਤੇ 9 ਤੇ 10 ਹੱਡੀਆਂ ਨੇ ਇਹ ਇੱਕ ਦੂਸਰੀ ਦਾ ਹੱਥ ਫੜ ਕੇ ਜਿਵੇਂ ਪਿੱਛੇ ਪਿੱਛੇ ਹੁੰਦੇ ਜਾਂਦੇ ਨੇ ਨਾ, ਇਸ ਤਰ੍ਹਾਂ ਕਰਕੇ ਇੱਕ ਦੂਸਰੀ ਦੇ ਨਾਲ ਲੱਗੀਆਂ ਹੋਈਆਂ ਨੇ। 7ਵੀਂ ਹੱਡੀ ਦੇ ਨਾਲ, 7ਵੀਂ ਰਿਬਸ ਦੇ ਨਾਲ 8ਵੀਂ ਰਿਬਸ ਥੋੜਾ ਜਿਹਾ ਜਗ੍ਹਾ ਛੱਡ ਕੇ ਲੱਗੀ ਹੋਈ ਹੈ, 8ਵੀਂ ਰਿਬਸ ਦੇ ਨਾਲ 9ਵੀਂ ਰਿਬਸ ਜਿਹੜੀ ਹੈ ਥੋੜੀ ਜਿਹੀ ਜਗ੍ਹਾ ਛੱਡ ਕੇ ਲੱਗੀ ਹੋਈ ਹੈ, 9ਵੀਂ ਰਿਬਸ ਦੇ ਨਾਲ 10ਵੀਂ ਰਿਬਸ ਜਿਹੜੀ ਥੋੜੀ ਜਿਹੀ ਹੋਰ ਜਗ੍ਹਾ ਛੱਡ ਕੇ ਲੱਗੀ ਹੋਈ ਹੈ। ਤੇ ਜੇ ਦੋਵੇਂ ਪਾਸੇ ਜਗ੍ਹਾ ਛੱਡਦੀਆਂ ਜਾਣਗੀਆਂ ਤੁਸੀਂ ਆਟੋਮੈਟਿਕ ਸਮਝ ਸਕਦੇ ਹੋ ਵੀ ਪੇਟ ਦਾ ਜਿਹੜਾ ਏਰੀਆ ਹੈ ਉਹ ਖੁੱਲਾ ਹੋ ਗਿਆ, ਡਾਇਲੇਟੇਸ਼ਨ ਹੋ ਗਿਆ ਉਸ ਥਾਂ ਤੇ। ਉਹ ਇਸ ਤਰ੍ਹਾਂ ਕਰਕੇ ਬਾਕੀ 2 ਰਹਿ ਗਈਆਂ ਨੇ ਤੇ 2 ਨੂੰ ਅਸੀਂ ਕਹਿੰਦੇ ਹਾਂ ਫਲੋਟਿੰਗ ਰਿਬਸ। ਫਲੋਟਿੰਗ ਰਿਬਸ ਦਾ ਮਤਲਬ ਹੈ ਵੀ ਸਾਹਮਣੇ ਪਾਸੇ ਕਿਸੇ ਚੀਜ਼ ਨਾਲ ਲੱਗਦੀਆਂ ਹੀ ਨਹੀਂ ਉਹ ਵਿਚਾਰੀਆਂ, ਪਿਛਲੇ ਪਾਸੇ ਰੀੜ ਦੀ ਹੱਡੀ ਨਾਲ ਲੱਗਦੀਆਂ ਨੇ, ਅਗਲੇ ਪਾਸੇ ਉਹ ਕਿਸੇ ਚੀਜ਼ ਨਾਲ ਵੀ ਨਹੀਂ ਲੱਗਦੀਆਂ ਹੁੰਦੀਆਂ। ਸੋ ਇਹ ਤਾਂ ਸੀਗਾ ਸਾਡਾ ਹੱਡੀਆਂ ਦਾ ਵੇਰਵਾ ਔਰ ਹੱਡੀਆਂ ਇਹ ਰਿਬਸ ਦਾ ਵੇਰਵਾ ਤੇ ਰਿਬਸ ਦੇ ਵਿਚਕਾਰ ਵਿਚਕਾਰ ਇੱਕ ਹੋਰ ਜਿਹੜੇ ਹੈਗੇ ਮਾਸਪੇਸ਼ੀਆਂ ਲੱਗੀਆਂ ਹੋਈਆਂ ਨੇ ਜਿਹਨੂੰ ਅਸੀਂ ਇੰਟਰ ਕੋਸਟਲ ਮਸਲਸ ਕਹਿੰਦੇ ਹਾਂ। ਇੰਟਰ ਕੋਸਟਲ ਦਾ ਕੋਸਟਲ ਦਾ ਮਤਲਬ ਹੁੰਦਾ ਰਿਬਸ, ਇੰਟਰ ਮੀਨਸ ਇਨ ਬਿਟਵੀਨ। ਹਰੇਕ ਪਸਲੀ ਦੇ ਵਿਚਕਾਰ ਜਿਹੜਾ ਇੱਕ ਮਾਸਪੇਸ਼ੀ ਲੱਗੀ ਹੋਈ ਹੈ ਉਹਨੂੰ ਇੰਟਰ ਕੋਸਟਲ ਦਾ ਨਾਮ ਦੇ ਦਿੱਤਾ ਗਿਆ। ਫਿਰ ਹੈਗੀਆਂ ਨੇ ਕੋਸਟਲ ਕਾਰਟੀਲੇਜ, ਇਹ ਉਹ ਕੋਸਟਲ ਕਾਰਟੀਲੇਜ ਨੇ ਜਿਹੜੀਆਂ ਰਿਬਸ ਦਾ ਅਗਲਾ ਸਿਰਾ ਸਾਡੀ ਇਸ ਸਾਹਮਣੇ ਦੀ ਹੱਡੀ ਦੇ ਨਾਲ ਬਣਦੀਆਂ ਨੇ ਤੇ ਪਿਛਲੇ ਪਾਸੇ ਰੀੜ੍ਹ ਦੀ ਹੱਡੀ ਦੇ ਨਾਲ ਬਣਦੀਆਂ ਨੇ। ਇਹਨਾਂ ਦੀ ਆਪਣੀ ਆਪਣੀ ਤਰਤੀਬ ਹੈਗੀ ਹੈ। ਸੋ ਤਾਂ ਕਿ ਇਹ ਪਸਲੀਆਂ ਆਪਸ ਵਿੱਚ ਇੱਕ ਦੂਜੀ ਦੂਰੀ ਤੇ ਰਹਿਣ ਔਰ ਅਗਲੇ ਪਾਸਿਓ ਜਿਹੜੀ ਸਟਰਨਮ ਹੈ ਉਹਦੇ ਨਾਲ ਵੀ ਘੁੱਟ ਕੇ ਬੰਨੀਆਂ ਰਹਿਣ, ਪਰ ਘੁੱਟ ਕੇ ਬੰਨੀਆਂ ਰਹਿਣ ਦਾ ਮਤਲਬ ਇਹ ਨਹੀਂ ਹੈ ਕਿ ਉਹਦੇ ਚ ਲਚਕ ਨਹੀਂ ਹੈਗੀ। ਕਾਰਟੀਲੇਜ ਦਾ ਮਤਲਬ ਹੀ ਲਚਕ ਹੈਗਾ। ਇਹ ਤਾਂ ਸਕਰੂ ਟਾਈਟ ਕਰ ਦਿੰਦੇ, ਬੋਨ ਦੇ ਨਾਲ ਬੋਨ ਜੋੜ ਦਿੰਦੇ ਕੁਦਰਤ ਨੂੰ ਕੀ ਫਰਕ ਪੈਣਾ ਸੀ, ਲੇਕਿਨ ਉਹਨੂੰ ਪਤਾ ਸੀ ਵੀ ਛਾਤੀ ਨੂੰ ਸਾਹ ਲੈਣ ਨਾਲ ਫੈਲਣਾ ਆ, ਜੇ ਇਹਨੇ ਚੀਮਾ ਸਾਹਿਬ ਨੇ ਪੁਲਿਸ ਚ ਭਰਤੀ ਹੋਣਾ ਤੇ ਉਹ ਵੀ ਉਹਨਾਂ ਆਖਿਆ ਵੀ 33-35 ਛਾਤੀ ਚਾਹੀਦੀ ਹੈ ਹਾਂਜੀ, ਉਸ ਮੁਤਾਬਕ ਉਹਨੂੰ ਫੈਲਣ ਵਾਸਤੇ ਓਨੀ ਕੁ ਜਗ੍ਹਾ ਰਹਿਣੀ ਚਾਹੀਦੀ ਹੈ ਜਿਹੜੀ ਇਸ ਥਾਂ ਤੇ ਕੁਦਰਤ ਨੇ ਨਿਯਮ ਬਣਾਇਆ ਹੋਇਆ ਹੈਗਾ। ਹੁਣ ਇਸ ਦੇ ਅੰਦਰ ਵਾਲੇ ਪਾਸੇ, ਸਾਰੀ ਛਾਤੀ ਦੇ ਇਸ ਬਣਤਰ ਦੇ ਅੰਦਰ ਵਾਲੇ ਪਾਸੇ ਜਿਹੜੇ ਅੰਗ ਹਨ ਉਹਨਾਂ ਦਾ ਵੇਰਵਾ ਮੈਂ ਦੱਸਿਆ ਸੀ ਕਿ ਸਭ ਤੋਂ ਵੱਡਾ ਏਰੀਆ ਕਵਰ ਕੀਤਾ ਹੋਇਆ ਫੇਫੜਿਆਂ ਨੇ, ਜਿਹੜੇ ਫੇਫੜੇ ਮਾਂ ਦੇ ਪੇਟ ਵਿਚ ਰਹਿੰਦਿਆਂ ਤੈਅ ਕਰਕੇ ਰੱਖੇ ਹੁੰਦੇ ਨੇ ਬਲੈਡਰ ਵਾਂਗੂ, ਪਰ ਜਦੋਂ ਅਸੀਂ ਬਾਹਰ ਆ ਹੁਣ ਸਾਡੇ ਫੇਫੜੇ ਚੱਲਦੇ ਨੇ, ਜੰਮਣ ਤੋਂ ਬਾਅਦ ਫੇਫੜੇ ਖੁੱਲ ਜਾਂਦੇ ਨੇ, ਉਹਦੀ ਤਰਤੀਬ ਮੈਂ ਤੁਹਾਨੂੰ ਦੱਸੀ ਹੋਈ ਹੈ ਅੱਗੇ, ਉਹ ਫੇਫੜੇ ਖੁੱਲੇ ਹੁੰਦੇ ਨੇ ਤੇ ਇਹ ਸਭ ਤੋਂ ਵੱਧ ਏਰੀਆ ਕਵਰ ਕਰਦੇ ਨੇ। ਖੱਬੇ ਪਾਸੇ ਦਾ ਫੇਫੜਾ ਜਿਹੜਾ ਹੈ ਉਹਦੇ ਵਿਚ ਦੋ ਲੋਬ ਦੋ ਸੈਕਸ਼ਨ ਬਣੇ ਹੁੰਦੇ ਨੇ, ਸੱਜੇ ਪਾਸੇ ਦਾ ਫੇਫੜਾ ਜਿਹੜਾ ਹੈ ਉਹਦੇ ਚ ਤਿੰਨ ਲੋਬ ਤਿੰਨ ਸੈਕਸ਼ਨ ਬਣੇ ਹੁੰਦੇ ਨੇ, ਔਰ ਇਹਨਾਂ ਫੇਫੜਿਆਂ ਦੇ ਉੱਪਰ ਇੱਕ ਗਲਾਫ ਚੜਿਆ ਹੋਇਆ ਜਿਹਨੂੰ ਅਸੀਂ ਪਲਿਊਰਾ ਕਹਿੰਦੇ ਹਾਂ। ਪਲਿਊਰਾ ਇੱਕ ਇਸ ਤਰ੍ਹਾਂ ਦੀ ਕਵਰਿੰਗ ਹੈਗੀ ਹੈ ਜਿਹੜੀ ਬਾਹਰਲੇ ਪਾਸੇ ਇੰਟਰਕੋਸਟਲ ਰਿਬਸ ਦੇ ਨਾਲ ਲੱਗਦੀ ਹੈ, ਜਿਹੜੀ ਸਾਡੀਆਂ ਰਿਬਸ ਨੇ ਉਹਨਾਂ ਦੇ ਅੰਦਰ ਵਾਲਾ ਪਾਸਾ ਉਹਦੇ ਨਾਲ ਇਹ ਲੱਗਦੀ ਹੈ, ਔਰ ਇੱਕ ਹੇਠਾਂ ਵਾਲਾ ਪਾਸੇ ਦਾ ਲੇਅਰ ਹੈਗਾ ਆ ਉਹਨੂੰ ਅਸੀਂ ਪੈਰਾਈਟਲ ਲੇਅਰ ਕਹਿੰਦੇ ਹਾਂ, ਵਿਸਰ ਸੋਰੀ ਬਾਹਰਲੇ ਨੂੰ ਪੈਰਾਈਟਲ ਕਹਿੰਦੇ ਹਾਂ ਤੇ ਜਿਹੜਾ ਅੰਦਰ ਫੇਫੜਿਆਂ ਦੇ ਨਾਲ ਜੰਮਿਆ ਹੁੰਦਾ ਉਹਨੂੰ ਵਿਸਰ ਲੇਅਰ ਕਹਿੰਦੇ ਹਾਂ, ਠੀਕ ਹੈ। ਸੋ ਇਸ ਤਰ੍ਹਾਂ ਦੇ ਦੋ ਲੇਅਰ ਹੁੰਦੇ ਨੇ, ਭਾਵ ਕੀ ਇਹਨਾਂ ਦੇ ਵਿਚਕਾਰ ਜਗ੍ਹਾ ਬਚ ਗਈ, ਜਗ੍ਹਾ ਬਚ ਗਈ, ਉਹਦੇ ਚ ਥੋੜਾ ਜਿਹਾ ਫਲੂਇਡ ਰੱਖਿਆ ਹੁੰਦਾ ਆ, ਉਹ ਫਲੂਇਡ ਇਹਨਾਂ ਨੂੰ ਫੇਫੜਿਆਂ ਨੂੰ ਫੈਲਣ ਵਾਸਤੇ ਤੇ ਸੁਕੜਨ ਵਾਸਤੇ ਜਗ੍ਹਾ ਦਿੰਦਾ ਹੈ, ਜਿਸ ਕਰਕੇ ਉਹ ਉਹਦੇ ਚ ਥੋੜਾ ਬਹੁਤ ਫਲੂਇਡ ਰੱਖਿਆ ਕਿ ਫ੍ਰਿਕਸ਼ਨ ਨਾ ਹੋਵੇ, ਉਹਨੂੰ ਕੋਈ ਤਕਲੀਫ ਨਾ ਹੋਵੇ, ਇਸ ਲਈ ਕੁਦਰਤ ਨੇ ਇੱਕ ਕਵਰ ਉਹਦੇ ਵਿਚ ਕੀਤਾ ਹੋਇਆ। ਜਿਹੜੇ ਮੈਂ ਲੋਭ ਦੱਸੇ ਨਾ ਕਿ ਖੱਬੇ ਪਾਸੇ ਦੋ ਲੋਭ ਸੱਜੇ ਪਾਸੇ ਤਿੰਨ ਲੋਭ ਨੇ, ਇਹ ਜਿਹੜੇ ਪਲਿਊਰਾ ਹੈਗਾ ਇਹ ਜਿਹੜੀ ਕਵਰਿੰਗ ਹੈਗੀ ਫੇਫੜਿਆਂ ਦੇ ਉੱਪਰ ਇਹ ਉਹਨਾਂ ਦੇ ਅੰਦਰ ਤੱਕ ਜਾਂਦੀ ਹੈ, ਇਹ ਜਿਹੜਾ ਵਿਸਰਲ ਪਲਿਊਰਾ ਹੈ ਅੰਦਰ ਵਾਲਾ ਉਹ ਉਹਨਾਂ ਫੇਫੜਿਆਂ ਦੇ ਵਿਚ ਅੰਦਰ ਤੱਕ ਜਾਂਦਾ ਹੈ ਤਾਂ ਕਿ ਉਹਨਾਂ ਫੇਫੜਿਆਂ ਨੂੰ ਇੱਕ ਦੂਸਰੇ ਤੋਂ ਸੈਪਰੇਟ ਕਰ ਸਕੇ, ਵੱਖਰਾ ਕਰ ਸਕੇ। ਔਰ ਇਹਦੇ ਮੁਤਾਬਕ ਸੱਜੇ ਪਾਸੇ ਤਿੰਨ ਤਰ੍ਹਾਂ ਇਹ ਪਲਿਊਰਾ ਫੇਫੜਿਆਂ ਦੇ ਲੋਬਸ ਦੇ ਅੰਦਰ ਅੰਦਰ ਜਾਂਦਾ ਹੈ, ਬਾਹਰਲਾ ਜਿਹੜਾ ਹੈਗਾ ਆ ਜਿਹਨੂੰ ਅਸੀਂ ਪੈਰਾਈਟਲ ਪਲਿਊਰਾ ਕਹਿੰਦੇ ਹਾਂ ਬਾਹਰਲਾ ਹਿੱਸੇ ਦਾ, ਉਹ ਬਾਹਰ ਬਾਹਰ ਪਾਸੇ ਪਸਲੀਆਂ ਦੇ ਨਾਲ ਲੱਗਿਆ ਹੁੰਦਾ ਤੇ ਬਿਲਕੁਲ ਇੱਕ ਦੂਸਰੇ ਦੇ ਨਾਲ ਜੁੜੇ ਹੀ ਲੱਗਦੇ ਨੇ, ਵੈਸੇ ਦੱਸਣ ਲੱਗਿਆ ਮੈਨੂੰ ਐਂ ਲੱਗਦਾ ਜਿਵੇਂ ਬਾਹਰ ਵਿਚਕਾਰ ਕਾਫੀ ਜਗ੍ਹਾ ਹੋਊਗੀ, ਦਰਿਆ ਨੰਗ ਜੋ ਵੀ ਇਸ ਤਰ੍ਹਾਂ ਦੀ ਨਹੀਂ ਹੈਗੀ, ਜੁੜੇ ਇੱਕ ਦੂਜੇ ਦੇ ਨਾਲ ਹੀ ਹੁੰਦੇ ਨੇ, ਪਰ ਹਾਂ ਦੋ ਲੇਅਰ ਹੁੰਦੇ ਨੇ। ਉਸ ਤੋਂ ਬਾਅਦ ਆਪਾਂ ਇਹ ਗੱਲ ਕੀਤੀ ਸੀ ਬਈ ਇਹ ਜਿਹੜਾ ਛਾਤੀ ਦੇ ਵਿਚ ਫੇਫੜੇ ਨੇ ਇਹਨਾਂ ਦੇ ਵਿਚਕਾਰ ਹੀ ਹਾਰਟ ਰੱਖਿਆ ਹੁੰਦਾ, ਦਿਲ ਰੱਖਿਆ ਹੁੰਦਾ ਆ, ਦਿਲ ਜ਼ਿਆਦਾਤਰ ਆਮ ਤੌਰ ਤੇ ਖੱਬੇ ਪਾਸੇ ਹੁੰਦਾ, ਅਸੀਂ ਸਾਰੇ ਜਾਣਦੇ ਹਾਂ ਦਿਲ ਖੱਬੇ ਪਾਸੇ ਆ, ਔਰ ਇਹ ਦਿਲ ਦਾ ਥੋੜਾ ਜਿਹਾ ਹਿੱਸਾ ਸੱਜੇ ਪਾਸੇ ਵੀ ਆਉਂਦਾ ਆ। ਉਹਦੇ ਬਾਰੇ ਮੈਂ ਦੱਸਿਆ ਸੀਗਾ ਵੀ ਜੇ ਸਾਡੀ ਸਾਹਮਣੇ ਦੀ ਹੱਡੀ ਸਟਰਨਮ ਦੇ ਵਿਚ ਬਿਲਕੁਲ ਸੈਂਟਰ ਦੇ ਵਿਚੋਂ ਇੱਕ ਅਸੀਂ ਲਾਈਨ ਖਿੱਚੀਏ ਔਰ ਉਸ ਸੈਂਟਰ ਵਾਲੀ ਲਾਈਨ ਤੋਂ ਸੱਜੇ ਵਾਲੇ ਪਾਸੇ 1.2 ਸੈਂਟੀਮੀਟਰ ਇਸ ਹਾਰਟ ਦੀ ਜਿਹੜੀ ਬਾਉਂਡਰੀ ਹੈ ਉਹ ਸੱਜੇ ਫੇਫੜੇ ਵਾਲੇ ਪਾਸੇ ਵੀ ਆਉਂਦੀ ਹੈਗੀ ਹੈ। ਔਰ ਅਗਲੀ ਗੱਲ ਆਪਾਂ ਇਹ ਕਰੀ ਸੀ ਵੀ ਇਹ ਜਿਹੜਾ ਹਾਰਟ ਹੈ ਇਹਦੇ ਨਾਲ ਕੁਝ ਹੋਰ ਅੰਗ ਹਨ ਜਿਨ੍ਹਾਂ ਦਾ ਹੁਣ ਵੇਰਵਾ ਮੈਂ ਤੁਹਾਨੂੰ ਦੱਸ ਰਿਹਾ ਫਿਰ ਦੁਬਾਰਾ, ਇਹ ਇੱਕ ਗਲਾਫ ਦੇ ਵਿਚ ਲਪੇਟੇ ਹੋਏ ਨੇ ਜਾਂ ਇਹਨਾਂ ਦੀ ਆਪਣੀ ਇੱਕ ਬਾਉਂਡਰੀ ਹੈਗੀ ਹੈ, ਇਹ ਸਾਡੀ ਵੱਟ ਹੈਗੀ ਆ, ਇਸ ਵੱਟ ਦੇ ਵਿਚ ਦੋਵੇਂ ਪਾਸੇ ਦੀ ਇਹ ਸਾਡੀ ਜ਼ਮੀਨ ਆ, ਔਰ ਇੱਕ ਰਸਤਾ ਹੈਗਾ ਆ ਜਿਹੜਾ ਫੇਫੜਿਆਂ ਤੋਂ ਦੋਹਾਂ ਫੇਫੜਿਆਂ ਦੇ ਵਿਚਕਾਰ ਵਿਚਕਾਰ ਜਾਂਦਾ ਆ, ਜਿਹੜਾ ਉੱਪਰ ਦੇ ਅੰਗਾਂ ਵਾਲੇ ਪਾਸਿਓਂ ਸਿਰ ਵਾਲੇ ਪਾਸੋਂ ਆਉਣ ਵਾਲੀਆਂ ਖੂਨ ਦੀਆਂ ਨਾੜੀਆਂ, ਮੂੰਹ ਤੇ ਨੱਕ ਵਾਲੇ ਪਾਸੋਂ ਆਉਣ ਵਾਲੀ ਸਾਹ ਤੇ ਖੁਰਾਕ ਦੀ ਨਾੜੀ ਇਸ ਏਰੀਏ ਦੇ ਵਿਚੋਂ ਲੰਘ ਕੇ ਹੇਠਾਂ ਜਾਂਦੀਆਂ ਨੇ ਫੇਫੜਿਆਂ ਨੂੰ ਤੇ ਹੇਠਾਂ ਜਾਂਦੀਆਂ ਨੇ ਮੇਦੇ ਨੂੰ, ਔਰ ਉਸ ਏਰੀਆ ਦਾ ਨਾਂ ਅਸਾਂ ਰੱਖਿਆ ਮਿਡਿਆਸਟਾਈਨਮ, ਮਿਡ ਤੋਂ ਮਿਡਿਆਸਟਾਈਨਮ। ਮਿਡਿਆਸਟਾਈਨਮ ਜਿਹੜਾ ਆ ਇਹਨੂੰ ਇਹ ਹਾਰਟ ਨੂੰ ਵੀ ਗਲਾਫ ਦੇ ਵਿਚ ਲੈਂਦਾ ਆਪਣੇ, ਸੋ ਇਸ ਕਰਕੇ ਇਹਨੂੰ ਫੇਫੜਿਆਂ ਨਾਲੋਂ ਵੱਖ ਕਰਨ ਵਾਸਤੇ ਇੱਕ ਗਲਾਫ ਹੈਗਾ ਆ ਜਿਹਦਾ ਨਾਂ ਅਸੀਂ ਕਹਿੰਦੇ ਆ ਪੇਰੀਕਾਰਡੀਅਮ। ਪੇਰੀ ਦਾ ਮਤਲਬ ਹੁੰਦਾ ਉੱਪਰ ਵਾਲਾ ਜਾਂ ਪਹਿਲਾਂ, ਕਾਰਡਿਕ ਦਾ ਮਤਲਬ ਹੈ ਹਾਰਟ। ਹਾਰਟ ਦੇ ਉੱਪਰ ਵਾਲੇ ਪਾਸੇ ਵੀ ਇੱਕ ਗਲਾਫ ਚੜਿਆ ਹੋਇਆ ਆ, ਔਰ ਉਹਦੇ ਵਿਚ ਵੀ ਗਲਾਫ ਦਾ ਮਤਲਬ ਹੁੰਦਾ ਜਿਵੇਂ ਰਜਾਈ ਦਾ ਗਲਾਫ ਹੁੰਦਾ ਨਾ, ਦੋ ਤਹਿ ਹੁੰਦੀਆਂ ਨੇ ਇਸੇ ਤਰ੍ਹਾਂ ਹੀ ਇਹਦੇ ਵਿੱਚ ਵੀ ਇੱਕ ਫਲੂਇਡ ਭਰਿਆ ਹੁੰਦਾ ਹੈ ਕਿ ਦਿਲ ਧੜਕਦਾ ਹੈ, ਸੁਕੜਦਾ ਹੈ, ਫੈਲਦਾ ਆ, ਸੁਕੜਦਾ ਆ, ਫੈਲਦਾ ਆ, ਔਰ ਇਹਦੇ ਫੈਲਣ ਦੇ ਨਾਲ ਇਸ ਨੂੰ ਰਗੜ ਨਾ ਲੱਗੇ, ਇਹ ਦੂਜੇ ਅੰਗਾਂ ਨੂੰ ਖਰਾਬੀ ਨਾ ਕਰੇ ਕਿ ਤੇਰੀ ਬਾਉਂਡਰੀ ਇੱਥੋਂ ਤੱਕ ਆ। ਉਹ ਜਿਹੜਾ ਵਿਸਰਲ ਮੈਂਬਰੇਨ ਹੈਗਾ ਆ ਉਹ ਹਾਰਟ ਦੇ ਨਾਲ ਚਿਪਕਿਆ ਹੁੰਦਾ ਹੈ, ਔਰ ਜਿਹੜਾ ਪੈਰਾਈਟਲ ਵਾਲਾ ਹੁੰਦਾ ਆ ਉਹ ਬਾਹਰ ਵਾਲੇ ਪਾਸੇ ਹੁੰਦਾ ਹੈਗਾ, ਤੇ ਉਹਨਾਂ ਦੇ ਵਿੱਚ ਗੈਪ ਦੇ ਵਿੱਚ ਥੋੜਾ ਜਿਹਾ ਫਲੂਇਡ ਹੁੰਦਾ ਆ ਤਾਂ ਕਿ ਰਗੜ ਨਾ ਲੱਗੇ। ਇਸ ਕਰਕੇ ਇਹਦੀ ਬਣਤਰ ਇਸ ਟਾਈਪ ਦੀ ਬਣੀ ਹੋਈ ਹੁੰਦੀ ਹੈ। ਔਰ ਹੁਣ ਅਸੀਂ ਗੱਲ ਕੀਤੀ ਵੀ ਮੀਡੀਆਸਟਾਈਨਮ ਦੇ ਵਿੱਚ ਉੱਪਰ ਵਾਲੇ ਪਾਸਿਓਂ ਇੱਕ ਤਾਂ ਨਾੜੀਆਂ ਜਿਹੜੀਆਂ ਨੇ ਜਾ ਰਹੀਆਂ ਨੇ ਅਓਟਾ ਦੇ ਕੋਲੋਂ ਲੰਘ ਕੇ, ਜਿਹੜੀ ਖੂਨ ਦੀ ਵੱਡੀ ਨਾਲੀ ਜਿਹੜੀ ਦਿਲ ਚੋਂ ਖੱਬੇ ਪਾਸਿਓਂ ਨਿਕਲਦੀ ਹੈ ਤੇ ਸਾਰੇ ਸਰੀਰ ਨੂੰ ਖੂਨ ਸਪਲਾਈ ਕਰਦੀ ਹੈ, ਉਹਦੇ ਵਿੱਚ ਐਸ ਸਾਡੀ ਸਟਰਨਮ ਦੇ ਬੈਕ ਸਾਈਡ ਤੇ ਇੱਕ ਕਰਵ ਪੈਂਦਾ ਹੈ, ਇੱਕ ਘੁਮਾਓ ਪੈਂਦਾ ਹੈ, ਜਿਵੇਂ ਡਾਇਵਰਸ਼ਨ ਹੁੰਦਾ ਰੋਡ ਦਾ, ਇੱਥੋਂ ਮੁੜ ਗਈ ਹੈ ਜੀ ਰੋਡ, ਇਹ ਮੁੜ ਕੇ ਤੇ ਪਿੱਛੇ ਵੱਲ ਨੂੰ ਚਲੀ ਜਾਂਦੀ ਹੈ ਰੀੜ ਵਾਲੀ ਹੱਡੀ ਦੇ ਨਾਲ, ਔਰ ਇਹਦੇ ਵਿੱਚੋਂ ਇਸ ਥਾਂ ਤੋਂ ਦੋ ਨਾਲੀਆਂ ਨਿਕਲਦੀਆਂ ਨੇ, ਔਰ ਉਹਨਾਂ ਦੋ ਨਾਲੀਆਂ ਦਾ ਨਾਂ ਅਸਾਂ ਰੱਖਿਆ ਕੈਰੋਟਿਡ ਆਰਟਰੀਸ। ਇਹ ਦੋ ਕੈਰੋਟਿਡ ਆਰਟਰੀਸ ਜਿਹੜੀਆਂ ਨੇ ਜਦੋਂ ਹਾਰਟ ਖੂਨ ਧੱਕਦਾ ਆ ਇਹਨਾਂ ਦੇ ਵਿੱਚ ਖੂਨ ਉੱਪਰ ਸਿਰ ਨੂੰ ਜਾਂਦਾ, ਭਾਵ ਦੋ ਹਿੱਸੇ ਖੂਨ ਸਿਰ ਨੂੰ ਜ਼ਿਆਦਾ ਉੱਪਰ ਚਲਾ ਜਾਂਦਾ ਆ, ਬਾਕੀ ਦਾ ਖੂਨ ਜਿਹੜੀ ਨਾਲੀ ਹੇਠਾਂ ਨੂੰ ਮੁੜ ਗਈ ਜਿਹਨੂੰ ਅਸੀਂ ਅਓਟਾ ਕਿਹਾ ਹੈਗਾ ਆ, ਆਰਚ ਆਫ ਅਓਟਾ, ਉਹਦੇ ਵਿੱਚ ਚਲਾ ਗਿਆ, ਔਰ ਉਹ ਰੀੜ ਦੀ ਹੱਡੀ ਦੇ ਨਾਲ ਨਾਲ ਹੇਠਾਂ ਪਿਛਲੇ ਪਾਸੇ ਜਾਣੀ ਸ਼ੁਰੂ ਹੋ ਗਈ, ਥੱਲੇ ਨੂੰ ਜਾਣੀ ਸ਼ੁਰੂ ਹੋ ਗਈ, ਔਰ ਉਹਦਾ ਨਾਂ ਅਸੀਂ ਰੱਖ ਦਿੱਤਾ ਜਿੰਨਾ ਚਿਰ ਉਹ ਥੋਰੈਕਸ ਦੇ ਵਿੱਚ ਹੈ, ਛਾਤੀ ਦੇ ਏਰੀਏ ਦੇ ਵਿੱਚ ਹੈ, ਉਹਦਾ ਨਾਂ ਅਸੀਂ ਰੱਖ ਦਿੱਤਾ ਡਿਸੈਂਡਿੰਗ ਥੋਰੈਸਿਕ ਅਓਟਾ। ਇਹ ਜਾਣ ਵਾਲੀ ਛਾਤੀ ਦੇ ਵਿੱਚ ਹਿੱਸਾ ਜਿਹੜਾ ਅਓਟਾ ਦਾ ਹੈਗਾ, ਅਓਟਾ ਉਹ ਨਾਲੀ ਹੈ ਜਿਹੜੀ ਸਾਰਿਆਂ ਨੂੰ ਦਿਲ ਤੋਂ ਖੂਨ ਲੈ ਕੇ ਸਪਲਾਈ ਕਰਦੀ ਹੈ। ਉਹਦੇ ਅਲੱਗ ਅਲੱਗ ਹਿੱਸੇ ਨੇ, ਸਭ ਤੋਂ ਪਹਿਲੇ ਹਿੱਸੇ ਨੂੰ ਅਸੀਂ ਅਸੈਂਡਿੰਗ ਕਹਿੰਦੇ ਹਾਂ, ਉਸ ਤੋਂ ਬਾਅਦ ਆਰਚ ਆਫ ਅਓਟਾ ਕਹਿੰਦੇ ਹਾਂ, ਫਿਰ ਜਿਹੜਾ ਡਿਸੈਂਡ ਹੇਠਾਂ ਨੂੰ ਥੱਲੇ ਜਾਣ ਲੱਗ ਗਈ ਉਸ ਨੂੰ ਅਸੀਂ ਥਰਸ, ਪਹਿਲੇ ਪੋਰਸ਼ਨ ਨੂੰ ਅਸੀਂ ਕਹਿੰਦੇ ਹਾਂ ਥਰਸਿਕ ਅਓਟਾ, ਥਰਸਿਕ ਦੇ ਨਾਲ ਡਿਸੈਂਡਿੰਗ ਲਾ ਦਿੰਦੇ ਹਾਂ ਕਿ ਹੇਠਾਂ ਨੂੰ ਜਾ ਰਹੀ ਹੈ, ਜਿਹੜੀ ਹੇਠਾਂ ਨੂੰ ਜਾ ਰਹੀ ਹੈ ਡਿਸੈਂਡਿੰਗ ਓਲਟਾ ਹੋ ਗਈ, ਤੇ ਜਦੋਂ ਡਾਇਆਫਰਾਮ ਤੋਂ ਹੇਠਾਂ ਜਾਂਦੀ ਹੈ ਉਹਦਾ ਨਾਂ ਅਸੀਂ ਰੱਖ ਦਿੱਤਾ ਡਿਸੈਂਡਿੰਗ ਅਬਡੋਮੀਨਲ ਓਲਟਾ। ਔਰ ਇਸੇ ਤਰ੍ਹਾਂ ਹੀ ਜਦੋਂ ਪੈਲਵਿਕ ਏਰੀਏ ਨੂੰ ਕ੍ਰੋਸ ਕਰਦੀ ਹੈ ਹੇਠਾਂ ਜਾਂਦੀ ਹੈ ਤੇ ਉਹਨੂੰ ਡਿਸੈਂਡਿੰਗ ਪੈਲਵ ਦਾ ਨਾਂ ਦੇ ਦਿੱਤਾ। ਉਥੋਂ ਇਹ ਦੋ ਭਾਗਾਂ ਚ ਲੰਬਰ ਏਰੀਏ ਤੋਂ ਇਹ ਵੰਡੀ ਜਾ ਰਹੀ ਹੈ ਔਰ ਦੋ ਲੱਤਾਂ ਨੂੰ ਅੱਗੇ ਖੂਨ ਸਪਲਾਈ ਕਰਨੀ ਸ਼ੁਰੂ ਕਰ ਦਿੰਦੀ ਹੈ। ਪਰ ਜਦੋਂ ਵਾਪਸੀ ਖੂਨ ਆਉਂਦਾ ਆ ਉਹਦਾ ਨਾਂ ਅਸੀਂ ਰੱਖ ਦਿੱਤਾ ਵੇਨਾ ਕੇਵਾ, ਵੇਨਸ ਤੋਂ ਬਣਿਆ ਹੋਇਆ ਵੇਨਾ ਕਾਵਾ, ਉਸ ਦਾ ਡਬਲ ਏਰੀਆ ਜਿਵੇਂ ਵੱਡਾ ਦਾਨਾ ਵੱਡਾ ਮੋਕਾ ਹੁੰਦਾ ਹੈ, ਪੈਰਾਂ ਤੋਂ ਲੈ ਕੇ ਉਂਗਲੀਆਂ ਤੱਕ ਦਾ ਖੂਨ ਜਦੋਂ ਵਾਪਸੀ ਆਉਂਦਾ ਆ ਉਸ ਆਰਟਰੀ ਨੂੰ ਅਸੀਂ ਆਮ ਤੌਰ ਤੇ ਵੇਨ ਕਹਿੰਦੇ ਹਾਂ, ਤੇ ਜਿਹੜੀ ਚਾਰਜ ਫਿਰ ਲੱਤਾਂ ਦਾ ਖੂਨ ਇਕੱਠਾ ਕਰਕੇ ਪੱਟਾਂ ਦਾ ਖੂਨ ਇਕੱਠਾ ਕਰਕੇ ਉੱਪਰ ਨੂੰ ਲੈ ਕੇ ਆ ਰਹੀ ਹੈ ਤੇ ਉਸ ਦਾ ਨਾਂ ਅਸੀਂ ਰੱਖ ਦਿੱਤਾ ਇਨਫੀਰੀਅਰ ਵੈਨਾ ਕਾਵਾ, ਹੇਠਾਂ ਵਾਲੇ ਪਾਸਿਓਂ ਉੱਪਰ ਨੂੰ ਜਾਣ ਵਾਲੀ ਨਾਲੀ ਜਿਹੜੀ ਖੂਨ ਵਾਪਸ ਲੈ ਕੇ ਜਾ ਰਹੀ ਹੈ, ਤੇ ਨਾਂ ਇਹਦੇ ਫਿਰ ਉਸੇ ਤਰ੍ਹਾਂ ਹੀ ਅਬਡੋਮਨ ਵਾਲੇ ਏਰੀਏ ਜਿਹਦਾ ਅਬਡੋਮਨ ਰੱਖ ਦਿੱਤਾ ਇਹਦਾ ਨਾਂ ਹੋ ਗਿਆ ਅਸੈਂਡਿੰਗ ਵੈਨਾ ਕਾਵਾ, ਔਰ ਥੋਰੈਸਿਕ ਵਾਲੇ ਦਾ ਏਰੀਆ ਫਿਰ ਉਹਦਾ ਨਾਂ ਉਸੇ ਤਰ੍ਹਾਂ ਜਿਹੜਾ ਏਰੀਆ ਹੈਗਾ ਆ ਉਸ ਏਰੀਏ ਦੇ ਵਿੱਚ ਉਹਦਾ ਨਾਂ ਨਾਲ ਜੁੜ ਗਿਆ। ਸੋ ਮਤਲਬ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਸ ਮੀਡੀਆ ਸਟਾਈਨਮ ਦੇ ਵਿੱਚੋਂ ਲੰਘਦੀਆਂ ਹਨ। ਉਸ ਤੋਂ ਬਾਅਦ ਆਪਾਂ ਗੱਲ ਕਰੀ ਸੀ ਕਿ ਧੌਣ ਦੇ ਵਿੱਚ ਇੱਕ ਐਪੀਗਲੋਟਸ ਦਾ ਏਰੀਆ ਹੈਗਾ, ਐਪੀਗਲੋਟਸ ਦੇ ਏਰੀਆ ਉਹ ਜੰਕਸ਼ਨ ਆ ਜਿੱਥੇ ਸਾਡੀ ਨੱਕ ਤੋਂ ਆਉਂਦੀ ਨਾਲੀ ਪਿਛਲੇ ਪਾਸੇ ਰੀੜ ਦੀ ਹੱਡੀ ਦੇ ਨਾਲ ਨਾਲ ਆ ਰਹੀ ਹੈ, ਉਹ ਅੱਗੇ ਆ ਜਾਂਦੀ ਹੈ ਫਰੰਟ ਤੇ ਆ ਜਾਂਦੀ ਕਿਉਂਕਿ ਫੇਫੜੇ ਤਾਂ ਆ ਗਏ ਉਹਦਾ ਸਟੇਸ਼ਨ ਤੇ ਆ ਗਿਆ, ਹਾਂਜੀ, ਤੇ ਜਿਹੜੀ ਮੂੰਹ ਵਾਲੀ ਨਾਲੀ ਹੈ ਉਹ ਇੱਥੋਂ ਸ਼ੁਰੂ ਹੁੰਦੀ ਹੈ, ਇਹਨੇ ਹਾਲੇ ਦੂਰ ਜਾਣਾ ਹੁੰਦਾ ਹੈ, ਇਹਨੂੰ ਕਹਿੰਦੇ ਤੂੰ ਪਿਛਲੇ ਪਾਸੇ ਆ ਜਾ। ਇਹ ਇੱਕ ਜੰਕਸ਼ਨ ਬਣਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਐਪੀਗਲੋਟਸ, ਔਰ ਇਹ ਐਪੀਗਲੋਟਸ ਦਾ ਏਰੀਆ ਇਹ ਆਉਂਦਾ ਹੈ ਨੈਕ ਦੇ ਏਰੀਏ ਵਿੱਚ, ਲੇਕਿਨ ਇਹਦੇ ਤੋਂ ਹੇਠਾਂ ਵਾਲਾ ਜਿਹੜਾ ਏਰੀਆ ਹੈ ਸਾਹ ਵਾਲੀ ਨਾਲੀ ਦਾ ਉਹਨੂੰ ਅਸੀਂ ਕਹਿੰਦੇ ਹਾਂ ਬ੍ਰੋਂਕਸ, ਔਰ ਜਿਹੜਾ ਖੁਰਾਕ ਵਾਲੀ ਨਾਲੀ ਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਈਸੋਫੇਗਸ, ਇਹਦੇ ਤੋਂ ਉੱਪਰ ਖੁਰਾਕ ਵਾਲੀ ਨਾਲੀ ਦਾ ਹਿੱਸਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਫੈਰਿੰਗਸ, ਔਰ ਫੈਰਿੰਗਸ ਤੇ ਨੱਕ ਵਾਲੇ ਪਾਸੋਂ ਜਿਹੜੀ ਨਾਲੀ ਆ ਰਹੀ ਸੀ ਲੈਰਿੰਗਸ, ਲੈਰਿੰਗ ਤੇ ਫੈਰਿੰਗਸ ਇੱਥੇ ਆ ਕੇ ਆਪਣਾ ਆਪਣਾ ਰਸਤਾ ਬਦਲ ਦਿੰਦੀਆਂ ਨੇ, ਲੈਰਿੰਗਸ ਸਾਹ ਵਾਲੀ ਨਾਲੀ ਅੱਗੇ ਆ ਜਾਂਦੀ ਹੈ, ਫੈਰਿੰਗਸ ਖੁਰਾਕ ਵਾਲੀ ਨਾਲੀ ਪਿੱਛੇ ਚਲੀ ਜਾਂਦੀ ਹੈ। ਇਹ ਇੱਕ ਜੰਕਸ਼ਨ ਹੈ ਔਰ ਇਸ ਜੰਕਸ਼ਨ ਨੂੰ ਇੰਪੋਰਟੈਂਟ ਸਮਝਦੇ ਹੋਇਆ ਇਹਦੇ ਉੱਪਰ ਇੱਕ ਕਵਰਿੰਗ ਚੜਾਇਆ ਕੁਦਰਤ ਨੇ ਜਿਹਨੂੰ ਅਸੀਂ ਟ੍ਰੇਕਿਆ ਕਿਹਾ ਸੀਗਾ ਤੇ ਨੈਕ ਦੇ ਵਿੱਚ ਸਾਰੀਆਂ ਗੱਲਾਂ ਮੈਂ ਤੁਹਾਨੂੰ ਦੱਸ ਚੁੱਕਿਆ ਮੈਂ ਉਸ ਤੋਂ ਬਾਅਦ ਜਿਹੜੇ ਹੇਠਾਂ ਦੇ ਪੋਰਸ਼ਨ ਨੇ ਉਹਨਾਂ ਦੀ ਗੱਲ ਆਪਾਂ ਕਰ ਰਹੇ ਹਾਂ ਕਿ ਬ੍ਰੌਂਕਸ ਜਿਹੜੀ ਸਾਹ ਵਾਲੀ ਨਾਲੀ ਹੈ ਉਹ ਦੋ ਹਿੱਸਿਆਂ ਚ ਵੰਡੀ ਜਾਂਦੀ ਹੈ ਇੱਕ ਨੂੰ ਰਾਈਟ ਬ੍ਰੌਂਕਸ ਕਹਿੰਦੇ ਹਾਂ ਇੱਕ ਨੂੰ ਲੈਫਟ ਬ੍ਰੌਂਕਸ ਕਹਿੰਦੇ ਹਾਂ ਇੱਕ ਰਾਈਟ ਬ੍ਰੌਂਕਸ ਜਿਹੜੀ ਹੈ ਰਾਈਟ ਫੇਫੜੇ ਚ ਚਲੀ ਜਾਂਦੀ ਹੈ ਲੈਫਟ ਬ੍ਰੌਂਕਸ ਜਿਹੜੀ ਉਹ ਲੈਫਟ ਫੇਫੜੇ ਚਲੀ ਜਾਂਦੀ ਹੈ ਖੁਰਾਕ ਵਾਲੀ ਨਾਲੀ ਪਿੱਛੇ ਰੀੜ ਦੀ ਹੱਡੀ ਦੇ ਨਾਲ ਨਾਲ ਹੇਠਾਂ ਜਾਂਦੀ ਹੈ ਤੇ ਜਿਹੜਾ ਡਾਇਆਫਰਾਮ ਦਾ ਬਾਰਡਰ ਹੈ ਸਾਡਾ ਛਾਤੀ ਤੇ ਪੇਟ ਦੇ ਵਿਚਕਾਰ ਉਸ ਬਾਰਡਰ ਨੂੰ ਕ੍ਰਾਸ ਕਰਦਿਆਂ ਹੋਇਆ ਇਹ ਪਾਕਿਸਤਾਨ ਚ ਪਹੁੰਚ ਜਾਂਦੀ ਐਬਡੋਮਨਲ ਏਰੀਏ ਚ ਪਹੁੰਚ ਜਾਂਦੀ ਹਾਂਜੀ ਬਾਰਡਰ ਲੰਘ ਗਈ ਕਸਟਮ ਵਾਲਾ ਡਿਪਾਰਟਮੈਂਟ ਲੰਘ ਗਈ ਹੈ ਔਰ ਉਸ ਤੋਂ ਬਾਅਦ ਇਹ ਹੇਠਾਂ ਵਾਲੇ ਪਾਸੇ ਸਟੋਮਕ ਦੇ ਵਿਚ ਜਾਣੀ ਸ਼ੁਰੂ ਹੋ ਜਾਂਦੀ ਹੁਣ ਸਾਡਾ ਏਰੀਆ ਦਾ ਜਿਹੜਾ ਇਸ ਵੇਲੇ ਟੈਸਟ ਦਾ ਹੈਗਾ ਤੇ ਮੈਂ ਉਹਦੀ ਗੱਲ ਕਰ ਰਿਹਾ ਹਾਂ ਔਰ ਇਸ ਮੀਡੀਆਸਟਾਈਨਮ ਦੇ ਵਿਚ ਫਿਰ ਅਸੀਂ ਕਹਿ ਦਿੱਤਾ ਕਿ ਤ੍ਰੇਕਿਆ ਵੀ ਆ ਜਾਂਦਾ ਉਹਦਾ ਪੋਰਸ਼ਨ ਲੋਅਰ ਇਸ ਏਰੀਏ ਦੇ ਵਿਚ ਸਾਡੀ ਬ੍ਰੌਂਕਸ ਵੀ ਆ ਗਈਆਂ ਨੇ ਇਸ ਏਰੀਏ ਦੇ ਵਿਚ ਸਾਡੀ ਜਿਹੜੀ ਹੈ ਅਯੋਟਾ ਦੇ ਸੈਂਡਿੰਗ ਡਿਸੈਂਡਿੰਗ ਅਯੋਟਾ ਵੀ ਆ ਗਈ ਔਰ ਸੁਪੀਰੀਅਰ ਬਿਨਾ ਕੇਵਾ ਤੇ ਇਨਫੀਰੀਅਰ ਬਿਨਾ ਕੇਵਾ ਵੀ ਆ ਗਈ ਔਰ ਸਾਡਾ ਈਸੋਫੇਗਸ ਚ ਆ ਗਿਆ ਇਹ ਸਾਰੀਆਂ ਚੀਜ਼ਾਂ ਮੀਡੀਆ ਸਟਾਈਨਮ ਦੇ ਵਿਚ ਆ ਰਹੀਆਂ ਨੇ ਔਰ ਬੜਾ ਇੰਪੋਰਟੈਂਟ ਸਟਰਕਚਰ ਹੋ ਗਿਆ ਨਾ ਸਾਰਿਆਂ ਦੇ ਲਾਂਘਾ ਇਸੇ ਰਾਹ ਦੇ ਵਿਚੋਂ ਹੈਗਾ ਤੇ ਲੜਾਈ ਨਾ ਹੋ ਜਾਵੇ ਕਿਤੇ ਹਾਂਜੀ ਤੇ ਨਿੱਕੀ ਨਿੱਕੀ ਗੱਲ ਅਗਰ ਕੋਈ ਈਸੋਫੇਗਸ ਨੁਕਸ ਪਿਆ ਤੇ ਗੁਆਂਢੀਆਂ ਨੂੰ ਵੀ ਤਕਲੀਫ ਹੋ ਸਕਦੀ ਹੈ ਅਗਰ ਸਾਡੀ ਬ੍ਰੌਂਕਸ ਦੇ ਵਿਚ ਕੋਈ ਨੁਕਸ ਪਿਆ ਤੇ ਗੁਆਂਢੀਆਂ ਨੂੰ ਤਕਲੀਫ ਹੋ ਸਕਦੀ ਹੈ ਲਾਂਘੇ ਵਾਸਤੇ ਲੜਾਈ ਹੋ ਸਕਦੀ ਹੈ ਕੁਛ ਨਾ ਕੁਛ ਐਸਾ ਹੋ ਸਕਦਾ ਇਸ ਕਰਕੇ ਇਸ ਏਰੀਏ ਨੂੰ ਅਸੀਂ ਇਸ ਤਰ੍ਹਾਂ ਦਾ ਕਿਹਾ ਕਿ ਮੀਡੀਆ ਸਟਾਈਨਮ ਵਾਲਾ ਏਰੀਆ ਜਿਹੜਾ ਆ ਇਹਦੇ ਬਹੁਤੇ ਸਾਰੇ ਅੰਗ ਇੱਥੋਂ ਲੰਘਦੇ ਨੇ ਇਹਦੀਆਂ ਵੀ ਇੰਪੋਰਟੈਂਟ ਨਿਸ਼ਾਨੀਆਂ ਨੇ ਜਿਹੜੀਆਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਭਾਈ ਜੇ ਇਹਨਾਂ ਵਿਚੋਂ ਕਿਸੇ ਨੂੰ ਕੋਈ ਨੁਕਸ ਹੋ ਜਾਵੇ ਤੇ ਬਾਹਰ ਸਾਨੂੰ ਕੀ ਪਤਾ ਲੱਗੂਗਾ ਪਰ ਪਹਿਲਾਂ ਆਪਾਂ ਐਜ ਏ ਹੋਲ ਦੀ ਗੱਲ ਕਰ ਰਹੇ ਸਾਂ ਕਿ ਐਜ ਏ ਹੋਲ ਜਿਹੜੀ ਚੈਸਟ ਹੈਗੀ ਆ ਇਹਦੇ ਵਿਚ ਜੇ ਕੋਈ ਨੁਕਸ ਪੈ ਜਾਵੇ ਹੁਣ ਚੈਸਟ ਦੀ ਗੱਲ ਆਪਾਂ ਦੱਸਦੀ ਹੈ ਕਿ ਪਿਛਲੇ ਪਾਸੇ ਰੀੜ ਦੀ ਹੱਡੀ ਅਗਲੇ ਪਾਸੇ ਸਟਰਨਮ ਔਰ ਸਾਈਡਾਂ ਤੇ ਜਿਹੜੀਆਂ ਰਿਬਸ ਲੱਗੀਆਂ ਹੋਈਆਂ ਨੇ ਪਸਲੀਆਂ ਲੱਗੀਆਂ ਹੋਈਆਂ ਨੇ ਪਸਲੀਆਂ ਦੇ ਵਿਚਕਾਰ ਮਾਸਪੇਸ਼ੀਆਂ ਲੱਗੀਆਂ ਹੋਈਆਂ ਨੇ ਤਾਂ ਕਿ ਬਰਾਬਰ ਦੂਰੀ ਤੇ ਰਹਿਣ ਐਂ ਨਾ ਸੁੰਗੜੀ ਨਾ ਜਾਣ ਕਿਤੇ ਸੋ ਇਹ ਸਾਰੀਆਂ ਕੰਡੀਸ਼ਨਾਂ ਕੁਦਰਤ ਨੇ ਪੂਰੀਆਂ ਕੀਤੀਆਂ ਨੇ ਤੇ ਫਿਰ ਅੰਦਰ ਵਾਲੇ ਹਿੱਸੇ ਦੇ ਆਪਾਂ ਤਿੰਨ ਹਿੱਸੇ ਕਰ ਦਿੱਤੇ ਇੱਕ ਹਿੱਸਾ ਸੱਜਾ ਫੇਫੜਾ ਦੂਜਾ ਹਿੱਸਾ ਖੱਬਾ ਫੇਫੜਾ ਤੇ ਇਹਨਾਂ ਦੇ ਵਿਚਕਾਰ ਜਿਹੜਾ ਸੀ ਮੀਡੀਆ ਸਟੈਂਡਮ ਤੇ ਮੀਡੀਆ ਸਟੈਂਡਮ ਦੇ ਵਿਚ ਵੀ ਇੰਪੋਰਟੈਂਟ ਖੱਬੇ ਪਾਸੇ ਦਾ ਹਿੱਸਾ ਜਿਹੜਾ ਆ ਕਿ ਕੋਈ ਚੁਰਮ ਜੀ ਕਿਸੇ ਨੂੰ ਵੱਧ ਜਾਂਦੀ ਜਿਵੇਂ ਕਿਸੇ ਪਾਸੇ ਨੂੰ ਉਹਨੂੰ ਅਸੀਂ ਹਾਰਟ ਕਹਿੰਦੇ ਹਾਂ ਔਰ ਹਾਰਟ ਤੇ ਲੰਗਸ ਜਾਂ ਇੰਜ ਕਹਿ ਲਓ ਭਾਈ ਜਿੰਨੇ ਵੀ ਅੰਗਾਂ ਦਾ ਮੈਂ ਨਾਂ ਲਿਆ ਹੈਗਾ ਚਾਹੇ ਈਸੋਫੇਗਸ ਦਾ ਨਾਂ ਲਿਆ ਹੈ ਚਾਹੇ ਲੈਰਿੰਗਸ ਦਾ ਨਾਂ ਲਿਆ ਹੈਗਾ ਇਹ ਇਹਨਾਂ ਦੇ ਆਪਣੇ ਅਲੱਗ ਅਲੱਗ ਕਵਰਿੰਗ ਨੇ ਔਰ ਇਹਨਾਂ ਹਰੇਕ ਦੇ ਉੱਪਰ ਜਿਹੜਾ ਇੱਕ ਕਵਰਿੰਗ ਚੜਿਆ ਹੋਇਆ ਆ ਉਹਦੇ ਫਿਰ ਅਸੀਂ ਅਲੱਗ ਅਲੱਗ ਨਾਂ ਲੈ ਲੈਂਦੇ ਹਾਂ ਕਿਸੇ ਉਹਦੇ ਵਿਚ ਨੁਕਸ ਹੋ ਜਾਏ ਅੰਦਰ ਅੰਗ ਦਾ ਕੰਮ ਠੀਕ ਹੈ ਸਾਹ ਤਾਂ ਠੀਕ ਆ ਰਿਹਾ ਲੇਕਿਨ ਇਹਦੇ ਉੱਪਰ ਜਿਹੜੀ ਮੈਂਬਰਨ ਚੜੀ ਹੋਈ ਹੈ ਉਹਦੇ ਚ ਕੋਈ ਤਕਲੀਫ ਆ ਗਈ ਇਸੇ ਤਰ੍ਹਾਂ ਹੀ ਹਾਰਟ ਤਾਂ ਠੀਕ ਆ ਕੰਮ ਤਾਂ ਠੀਕ ਕਰਦਾ ਆ ਲੇਕਿਨ ਇਹਦੇ ਉੱਪਰ ਜਿਹੜਾ ਪੇਰੀਕਾਰਡੀਅਮ ਵਾਲਾ ਲੇਅਰ ਆ ਉਹਦੇ ਚ ਸੋਜ ਆ ਗਈ ਜਾਂ ਉਹਦੇ ਜਿਹੜਾ ਪਾਣੀ ਸੀਗਾ ਉਹ ਘੱਟ ਗਿਆ ਜਾਂ ਉਹਦੇ ਵਿਚ ਉਹ ਜਿਹੜਾ ਪਾਣੀ ਸੀ ਉਹ ਵੱਧ ਗਿਆ ਤੇ ਜਦੋਂ ਘੱਟ ਜਾਵੇ ਜਾਂ ਵੱਧ ਜਾਵੇ ਤੇ ਹਾਰਟ ਦੀ ਰਫਤਾਰ ਨੂੰ ਤਾਂ ਫਰਕ ਪਵੇਗਾ ਹੀ ਨਾ ਇਸੇ ਤਰ੍ਹਾਂ ਹੀ ਆਪਾਂ ਗੱਲ ਕੀਤੀ ਹੈ ਫੇਫੜਿਆਂ ਦੇ ਉੱਪਰ ਕਵਰਿੰਗ ਦੀ ਜਿਹਨੂੰ ਅਸੀਂ ਪਲਿਊਰਾ ਕਿਹਾ ਹੈਗਾ ਔਰ ਪਲਿਊਰਾ ਦੇ ਅੰਦਰ ਵੀ ਪਾਣੀ ਹੈਗਾ ਆ ਹੁਣ ਪਾਣੀ ਦਾ ਵੱਧ ਜਾਣਾ ਵੀ ਇੱਕ ਬਿਮਾਰੀ ਹੈ ਜਿਹਨੂੰ ਅਸੀਂ ਵੈਟ ਪਲਿਊਰਸੀ ਕਹਿੰਦੇ ਹਾਂ ਅਗਲੀ ਬਿਮਾਰੀਆਂ ਦਾ ਨਾਮ ਵੀ ਆਪਾਂ ਲਵਾਂਗੇ ਉਹਨੂੰ ਅਸੀਂ ਵੈਟ ਪਲਿਊਰਸੀ ਕਹਿੰਦੇ ਹਾਂ ਪਾਣੀ ਭਰ ਗਿਆ ਜਾਂ ਜੇ ਪਾਣੀ ਸੁੱਕ ਹੀ ਗਿਆ ਤੇ ਫਿਰ ਸਾਹ ਲੈਣ ਚ ਦਿੱਕਤ ਹੁੰਦੀ ਕਈ ਵਾਰ ਸਾਹ ਲੈਂਦੇ ਨੇ ਲੋਕ ਛਾਤੀ ਤੇ ਹੱਥ ਰੱਖ ਲੈਂਦੇ ਨੇ ਔਖਾ ਹੁੰਦਾ ਆ ਪਾਣੀ ਸੁੱਕ ਗਿਆ ਡਰਾਈ ਹੋ ਗਿਆ ਰਗੜ ਲੱਗ ਰਹੀ ਹੈ ਜਿਹੜਾ ਵਿਸਰਲ ਤੇ ਪਰਾਈਟਲ ਪਲਿਊਰਾ ਦਾ ਮੈਂਬਰੇਨ ਆ ਉਹਦੇ ਵਿਚੋਂ ਪਾਣੀ ਸੁੱਕ ਗਿਆ ਉਹ ਆਪਸ ਚਿੰਬੜ ਰਹੇ ਨੇ ਜਿਸ ਕਰਕੇ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਉਹਨੂੰ ਅਸੀਂ ਕਹਿੰਦੇ ਹਾਂ ਡਰਾਈ ਪਲਿਊਰਸੀ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਬਿਮਾਰੀਆਂ ਨੇ ਜਿਹੜੀਆਂ ਇਹਨਾਂ ਬਾਹਰਲੇ ਕਵਰਿੰਗ ਦੇ ਕਰਕੇ ਵੀ ਹੁੰਦੀਆਂ ਨੇ ਔਰ ਮੈਂ ਇਹ ਕਿਹਾ ਹੈਗਾ ਆ ਕਿ ਕੁਦਰਤ ਦੇ ਨਿਯਮ ਦੇ ਅਨੁਸਾਰ ਸਾਰੇ ਅੰਗ ਕੁਦਰਤ ਨੇ ਜਦੋਂ ਬਣਾਏ ਉਹਨਾਂ ਦੇ ਉੱਪਰ ਬਾਰ ਬਾਰ ਉਹਨਾਂ ਦੀ ਬਾਉਂਡਰੀ ਤੈਅ ਕਰ ਦਿੱਤੀ ਔਰ ਬਾਉਂਡਰੀ ਤੈਅ ਕਰ ਦਿੱਤੀ ਇੱਕ ਮੈਂਬਰੇਨ ਬਣਾ ਦਿੱਤਾ ਲੈ ਭਾਈ ਤੇਰੀ ਬਾਉਂਡਰੀ ਇੱਥੋਂ ਤੱਕ ਹੀ ਤੂੰ ਵੱਧ ਤੋਂ ਵੱਧ ਜੇ ਫੈਲੇਗਾ ਨਾ ਤੇ ਤੂੰ ਇੱਥੋਂ ਤੱਕ ਜਾਣਾ ਆ ਆਪ ਬਾਜ਼ਾਰਾਂ ਦੇ ਵਿੱਚ ਤੁਸੀਂ ਦੇਖਦੇ ਹੋ ਚੀਮਾ ਸਾਹਿਬ ਦੁਕਾਨਾਂ ਤੋਂ ਬਾਹਰ ਕੱਢ ਕੇ ਸਮਾਨ ਲਾਇਆ ਹੁੰਦਾ ਤੇ ਲੰਘਣ ਦੀ ਥਾਂ ਨੀ ਹੁੰਦੀ।
0: ਹਾਂਜੀ ਏਦਾਂ ਹੀ ਕਰਦੇ ਹੋ।
2: ਸੋ ਕੁਦਰਤ ਨੇ ਆਖਿਆ ਵੀ ਤੇਰਾ ਏਰੀਆ ਇੰਨਾ ਕੁ ਹੈਗਾ ਆ, ਇਸ ਮੈਦਾਨ ਤੋਂ ਬਾਹਰ ਨਹੀਂ ਆਉਣਾ ਤੂੰ।
0: ਡਾਕਟਰ ਸਾਹਿਬ ਇੱਕ ਹੋਰ ਦੇਖੋ, ਕੁਦਰਤ ਕਿੱਡੀ ਬੇਅੰਤ ਆ, ਬੰਦਾ ਏਡਾ ਬੜਾ ਹੁੰਦਾ, ਇਹਦੇ ਚੋ ਕੁਦਰਤ ਨੇ ਇੱਕੋ ਹੀ ਦਿਲ ਲਾਇਆ, ਇੱਕੋ ਹੀ ਹਾਰਟ ਲਾਇਆ, ਉਹ ਜਿਹੜਾ ਗੰਡੋਆ ਉਹ ਨਿਕਾਲਿਆ ਹੁੰਦਾ ਉਹਦੇ ਚ ਪੰਜ ਲਾਇਓ ਆ,
2: ਦਿਲ
0: ਇਹ ਏਦਾਂ ਕਿਉਂ ਕਰਦੀ ਹੈ?
2: ਹਾਂਜੀ ਦਿਲ ਦੀ ਤਾਂ ਮੈਂ ਤੁਹਾਨੂੰ ਇਹ ਗੱਲ ਦੱਸਤੀ ਨਾ ਵੀ ਕੁਦਰਤ ਨੇ ਕੋਈ ਗੱਲਾਂ ਸ਼ਾਇਦ ਆਪਦੇ ਹੱਥ ਚ ਰੱਖੀਆਂ ਹੋਈਆਂ ਨੇ ਤੇ ਮਨੁੱਖ ਹੁਣ ਉਹਦੇ ਨਾਲ ਉਹ ਸਿਆਣਾ ਹੋਣਾ ਸ਼ੁਰੂ ਹੋ ਗਿਆ। ਤੇ ਉਹ ਮੈਂ ਦੱਸੀ ਸੀ ਕੋਰੋਨਾ ਦੀ ਆਰਟਰੀ ਦੀ ਗੱਲ, ਆਰਟਰੀ ਰਾਈਟ ਕੋਰੋ ਪਹਿਲਾਂ ਨਿਕਲਦੀਆਂ ਤਾਂ ਇਕੱਠੀਆਂ ਹੀ ਨੇ, ਦੋ ਨਹਿਰਾਂ ਬਣ ਗਈਆਂ, ਇੱਕ ਸੱਜੇ ਪਾਸੇ ਹਾਰਟ ਨੂੰ ਸਪਲਾਈ ਕਰਦੀ ਹੈ, ਇੱਕ ਖੱਬੇ ਪਾਸੇ ਹਾਰਟ ਨੂੰ ਸਪਲਾਈ ਕਰਦੀ ਹੈ। ਤੇ ਜੇ ਕਿਸੇ ਵਿੱਚ ਬਲੋਕੇਜ ਆ ਗਿਆ, ਕਿਸੇ ਚ ਕੋਈ ਨੁਕਸ ਪੈ ਗਿਆ, ਇਹ ਨਹੀਂ ਵੀ ਗੁਆਂਢੋਂ ਆ ਕੇ ਤੁਹਾਡੀ ਕੋਈ ਮਦਦ ਕਰ ਦੇਵੇ।
0: ਹਾਂਜੀ ਹਾਂਜੀ,
2: ਕੋਈ ਆਰਟਰੀ ਕੱਟੀ ਜਾਂਦੀ ਹੈ ਤੇ ਆਸੇ ਪਾਸੇ ਦੀਆਂ ਖੂਨ ਦੇਣ ਵਾਲੀਆਂ ਨਾੜੀਆਂ ਉਹਦੀ ਮਦਦ ਕਰ ਦਿੰਦੀਆਂ ਨੇ, ਉੱਥੇ ਫਿਰ ਸਾਰਾ ਕੁਝ ਸਹੀ ਹੋ ਜਾਂਦਾ।
0: ਉਹੀ ਤਾਂ ਗੱਲ ਹੈ ਜੀ, ਉਹੀ ਤਾਂ ਮੈਂ ਗੱਲ ਕਰ ਰਿਹਾ ਭਾਈ, ਰੱਬ ਨੇ ਗੰਡੋਆ ਇੰਨਾ ਕੁ ਹੁੰਦਾ ਉਹਨੂੰ ਪੰਜ ਦਿਲ ਉਹਦੇ ਅੰਦਰ ਲਾ ਤੇ ਤੇ ਬੰਦਾ ਏਡਾ ਬਣਾ, ਇਹਦੇ ਅੰਦਰ ਇੱਕੋ ਹੀ ਲਾਇਆ, ਇਹਨੂੰ ਵੀ ਦੋ ਤਿੰਨ ਲਾ ਦਿੰਦਾ ਤਾਂ ਫਿਰ
2: ਕੌਣ ਆ ਕੇ ਰਾਣੀ ਅੱਗਾ ਟੱਕ
0: ਜੀ, ਰੱਬ ਨੂੰ ਕੌਣ ਕਵੇ ਵੀ ਤੂੰ ਆ ਕੇ ਉਹ ਕਰਦਾ। ਠੀਕ ਹੈ ਗੱਲ ਸਾਡੀ ਸਹੀ,
2: ਉਹਨੂੰ ਕੌਣ ਆ ਕੇ ਵੀ ਤੂੰ ਐ ਨੀ ਐ ਕਰ।
0: ਹਾਂਜੀ ਹਾਂਜੀ,
2: ਜਿਹੜੇ ਡਾਕਟਰ ਨੇ ਨਾ ਉਹ ਇੰਨੇ ਸਿਆਣੇ ਹੋ ਗਏ ਆ, ਡਾਕਟਰ ਇਸ ਟਾਈਪ ਦੇ ਹੋ ਗਏ ਆ ਕਿ ਉਹਦੇ ਯਾਰ ਰੱਬ ਤੋਂ ਗਲਤੀ ਰਹਿ ਗਈ ਆ ਤੇ ਚੱਲ ਇਹਨੂੰ ਸੁਧਾਰ ਦਿੰਦੇ ਆ ਤੇ ਬਾਈਪਾਸ ਕਰਦੇ ਨੇ,
0: ਏਦਾਂ ਕਰਦੇ ਆ, ਏਦਾਂ ਹੀ ਕਰਦੇ ਡਾਕਟਰ।
2: ਸੋ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਸਰਜਰੀ ਅੱਜ ਕੱਲ ਅਸੀਂ ਕਰ ਰਹੇ ਹਾਂ, ਡਾਕਟਰ ਕਰ ਰਹੇ ਨੇ ਲੋਕ ਜਾਣਕਾਰ, ਜਾਂ ਕਿਡਨੀ ਟ੍ਰਾਂਸਪਲਾਂਟ ਕਰਦੇ ਨੇ, ਜਾਂ ਆਰਟੀਫਿਸ਼ਲ ਕਿਡਨੀ ਬਾਹਰ ਲਾ ਰਹੇ ਨੇ, ਜਾਂ ਇਸ ਤਰ੍ਹਾਂ ਦੀ ਬਹੁਤ ਕੁਛ ਐਸਾ ਕਰ ਰਹੇ ਨੇ ਵੀ ਜਿਹੜੀਆਂ ਗਲਤੀਆਂ ਰਹਿ ਗਈਆਂ ਨੇ ਕੁਦਰਤ ਕੋਲੋਂ, ਅਸੀਂ ਉਹਨਾਂ ਨੂੰ ਕਿਵੇਂ ਸਾਲਵ ਕਰੀਏ।
0: ਹਾਂਜੀ
2: ਅਸੀਂ ਉਹ ਤਾਂ ਹੋ ਗਿਆ। ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੇ ਨਿਯਮ ਜਿਹੜੇ ਨੇ ਕੁਦਰਤ ਦੇ ਆਪਣੇ ਬਣਾਏ ਨੇ, ਹੋ ਸਕਦਾ ਹੈ ਕੁਦਰਤ ਨੂੰ ਇਹ ਪਤਾ ਹੋਵੇ, ਹੋ ਸਕਦਾ ਹੈ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਵੀ ਬਦਲ ਰਹੀ ਹੋਵੇ। ਜਨਰੇਸ਼ਨ ਟੂ ਜਨਰੇਸ਼ਨ ਅਸੀਂ ਵੇਖਿਆ ਆ ਕਿ ਮੈਂ ਇੱਕ ਵਾਰ ਸਟੱਡੀ ਕਰ ਰਿਹਾ ਸੀਗਾ, ਪੁਰਾਣੀਆਂ ਕਬਰਾਂ ਦੇ ਵਿੱਚੋਂ ਕੱਢ ਕੇ ਜਿਹੜੇ ਆ ਡੈਡ ਬਾਡੀਆਂ ਕੱਢ ਰਹੇ ਨੇ ਨਾ, ਉਹਨਾਂ ਦੇ ਸਟਰਕਚਰ ਵਿੱਚ ਤੇ ਸਾਡੇ ਸਟਰਕਚਰ ਵਿੱਚ ਬਹੁਤ ਥਾਵਾਂ ਦਾ ਫਰਕ ਆ।
0: ਮੈਂ ਬਿਲਕੁਲ
2: ਇੱਕ ਗੱਲ ਕਰਕੇ ਅੱਗੇ ਤੁਰਾਂ, ਸਾਡਾ ਕਿਊਬੀਟਲ ਫਾਸਾ ਨਾ, ਜਿੱਥੇ ਲੋਕ ਆਮ ਤੌਰ ਤੇ ਨਾੜ ਚ ਟੀਕਾ ਲਾਉਂਦਾ ਹੁੰਦਾ ਬਾਂਹ ਦੇ ਵਿੱਚ ਤੇ ਜਿੱਥੇ ਬਾਂਹ ਚ ਟੀਕਾ ਲਾਉਂਦੇ ਨੇ ਨਾ, ਇੱਥੇ ਜਿਹੜੀਆਂ ਵੇਨਸ ਨੇ ਨਾ ਹੇਠਾਂ ਵਾਲੇ ਪਾਸੇ ਬਾਂਹ ਵਾਲੇ ਪਾਸੇ ਉੱਪਰ ਡੌਲੇ ਦੇ ਵਿੱਚ ਜਾ ਰਹੀਆਂ, ਉਹ ਬਾਈਫਰ ਕੇ ਦੋ ਹਿੱਸੇ ਚ ਵੰਡੀ ਜਾਂਦੀ, ਦੋ ਹਿੱਸਿਆਂ ਚ ਵੰਡ ਕੇ ਅੱਗੋਂ ਇੱਕ ਹੋ ਜਾਂਦੀ ਹੈ। ਔਰ ਅਸੀਂ ਕਈਆਂ ਪੇਸ਼ੈਂਟਾਂ ਦੇ ਦੇਖਿਆ ਹੈਗਾ ਆ ਕਿ ਉਹ ਜਿਹੜਾ ਜੰਕਸ਼ਨ ਹੈ ਉਹ ਚੇਂਜ ਹੋ ਗਿਆ, ਉਹਦੀ ਪੋਜੀਸ਼ਨ ਚੇਂਜ ਹੋ ਗਈ ਹੈ ਜੀ। ਸੋ ਮਤਲਬ ਕੀ ਆ ਵੀ ਕੁਦਰਤ ਦਰੁਸਤੀਆਂ ਤਾਂ ਕਰ ਰਹੀ ਹੋਊਗੀ, ਪਰ ਹੌਲੀ ਹੌਲੀ, ਇੱਕ ਬੰਦੇ ਦੀ ਉਮਰ ਇੰਨੀ ਨਹੀਂ ਹੈਗੀ ਕਿ ਉਸ ਕੁਦਰਤ ਦੀ ਸਪੀਡ ਨੂੰ ਨਾਪ ਸਕੇ, ਕਰਕੇ ਉਹ ਫਰਕ ਪਾ ਰਹੀ ਹੈ। ਹੋ ਸਕਦਾ ਕੋਈ ਅੱਜ ਤੋਂ ਹਜ਼ਾਰ ਸਾਲ ਬਾਅਦ ਐਸਾ ਆ ਜਾਵੇ ਵੀ ਹਾਰਟ ਦੀਆਂ ਜਿੰਨੀਆਂ ਰਾਈਟ ਕੋਰੋਨਰੀ ਆਰਟਰੀ ਹੋ ਲੈਫਟ ਕੋਰੋਨਰੀ ਆਰਟਰੀ ਨਾਲ ਮਿਲਣ ਲੱਗ ਜਾਣ ਆਪਸ ਦੀ, ਹਾਂਜੀ। ਸੋ ਖੈਰ ਇਹ ਅਸੀਂ ਚਲਦੇ ਚਲਦੇ ਗੱਲ ਵਿਚ ਆ ਗਈ ਤੇ ਤੁਹਾਡੇ ਨਾਲ ਸਾਂਝੀ ਕਰ ਦਿੱਤੀ। ਹੁਣ ਇਹ ਅੰਦਰ ਦਾ ਜਿਹੜਾ ਸਾਰਾ ਤਾਣਾ ਬਾਣਾ ਮੈਂ ਬੁਣਿਆ ਉਹਦੇ ਵਿੱਚ ਬਹੁਤ ਹੀ ਇੰਪੋਰਟੈਂਟ ਗੱਲ ਜਿਹੜੀ ਸਾਰੇ ਜਾਣਦੇ ਨੇ, ਬਰੀਕੀ ਵਾਲੀ ਗੱਲ ਤੇ ਹੈਗੀ ਈਸੋਫੇਗਸ ਦੀ, ਬਰੀਕੀ ਵਾਲੀ ਗੱਲ ਤੇ ਹੈਗੀ ਬ੍ਰੌਂਕਸ ਦੀ, ਬਰੀਕੀ ਵਾਲੀ ਗੱਲ ਤੇ ਹੈਗੀ ਹੈ ਜਿਹੜੀਆਂ ਉਤੋਂ ਜਿਹੜੀਆਂ ਕੋਰੋਨਰੀ ਆਰਟਰੀ ਜਿਹੜੀ ਕੈਰੋਟਿਡ ਆਰਟਰੀ ਦਾ ਖੂਨ ਵਾਪਸ ਆ ਰਿਹਾ ਜਿਹਨੂੰ ਅਸੀਂ ਸੁਪੀਰੀਅਰ ਵੇਨਾ ਕਿਹਾ ਹੈਗਾ ਆ, ਇਹ ਬੜੀਆਂ ਇੰਪੋਰਟੈਂਟ ਗੱਲਾਂ ਨੇ ਤੇ ਇਹਦੀ ਗੱਲ ਮੈਂ ਅੱਗੇ ਕਰਾਂਗਾ। ਪਰ ਮੋਟੀ ਮੋਟੀ ਗੱਲ ਕੀ ਹੈ, ਫੇਫੜੇ ਸਾਰੇ ਜਾਣਦੇ ਆ, ਹਾਰਟ ਨੂੰ ਸਾਰੇ ਜਾਣਦੇ ਹੈਗੇ ਆ। ਸੋ ਹਾਰਟ ਤੇ ਫੇਫੜਿਆਂ ਦੇ ਸਬੰਧ ਵਿਚ ਅਗਰ ਕੋਈ ਨੁਕਸ ਪੈਦਾ ਹੋ ਜਾਂਦਾ ਆ, ਅਗਰ ਕੋਈ ਖਰਾਬੀ ਹੋ ਜਾਂਦੀ ਹੈ, ਤਾਂ ਉਸ ਖਰਾਬੀ ਦੇ ਵਿਚ ਜਿਹੜੀਆਂ ਪਹਿਲੀਆਂ ਮੁੱਢਲੀਆਂ ਨਿਸ਼ਾਨੀਆਂ ਸਾਡੇ ਸਾਹਮਣੇ ਬਾਹਰ ਦਿਖਾਈ ਦੇਣਗੀਆਂ ਨਾ, ਉਹਦੇ ਵਿਚੋਂ ਸਭ ਤੋਂ ਪਹਿਲੀ ਗੱਲ ਹੈਗੀ ਆ ਪੇਨ। ਅੰਗਰੇਜ਼ੀ ਚ ਅਸੀਂ ਪੇਨ ਆਨੇ ਆ, ਦਰਦ ਆਨੇ ਆ, ਹਾਂਜੀ। ਸੋ ਦਰਦ ਪੇਨ ਇੱਕ ਸਭ ਤੋਂ ਛੋਟਾ ਲਫ਼ਜ਼ ਆ ਕਿਸੇ ਬਿਮਾਰੀ ਦੀ ਸ਼ੁਰੂਆਤ ਨੂੰ ਦੱਸਣ ਵਾਸਤੇ। ਬਿਮਾਰੀ ਦੀ ਸ਼ੁਰੂਆਤ ਹੋ ਗਈ, ਦਰਦ ਹੁੰਦੀ ਹੈ, ਮੋਢਾ ਨਹੀਂ ਹਿਲਦਾ ਦਰਦ ਹੁੰਦੀ, ਲੱਤ ਨਹੀਂ ਹਿਲਦੀ ਦਰਦ ਹੁੰਦੀ ਹੈ, ਮੂੰਹ ਹਿਲਾਉਣ ਲੱਗਿਆ ਤਕਲੀਫ਼ ਹੁੰਦੀ ਦਰਦ ਹੁੰਦੀ ਹੈ, ਅਸੀਂ ਉਹਨੂੰ ਦਰਦ ਦੇ ਵਿੱਚ ਹੀ ਐਕਸਪਲੇਨ ਕਰਦੇ ਹਾਂ। ਕੋਈ ਵੀ ਡਿਸਫੰਕਸ਼ਨ, ਕੋਈ ਵੀ ਕਿਸੇ ਅੰਗ ਦਾ ਫੰਕਸ਼ਨ ਨਾਰਮਲ ਨਾ ਹੋਵੇ ਤੇ ਉਹਨੂੰ ਅਸੀਂ ਉਸੇ ਤਰ੍ਹਾਂ ਫੰਕਸ਼ਨ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤੇ ਕੀ ਹੁੰਦਾ, ਪੇਨ ਹੁੰਦੀ ਹੈ। ਸੋ ਦਰਦ ਇੱਕ ਇਸ ਤਰ੍ਹਾਂ ਦਾ ਲਫ਼ਜ਼ ਆ ਜਿਹੜਾ ਬਿਮਾਰੀ ਦੀ ਸ਼ੁਰੂਆਤ ਨੂੰ ਛੋਟੇ ਤੋਂ ਛੋਟੇ ਰੂਪ ਦੇ ਵਿੱਚ ਐਕਸਪਲੇਨ ਕਰਦਾ, ਬਾਅਦ ਵਿੱਚ ਅਸੀਂ ਇਸ ਪੇਨ ਦਾ ਐਕਸਪਲੇਨੇਸ਼ਨ ਦਿੰਦੇ ਹਾਂ ਕਿ ਹੋ ਕੀ ਰਿਹਾ। ਮੇਰਾ ਤਾਂ ਜੀ ਜਬਾੜਾ ਨੀ ਹਿਲਦਾ, ਮੇਰਾ ਤਾਂ ਜੀ ਮੋਢਾ ਤਾਂ ਨੂੰ ਚੁੱਕਣ ਨਾਲ ਤਕਲੀਫ਼ ਹੁੰਦੀ ਹੈ, ਮੇਰੀ ਤਾਂ ਜੀ ਲੱਤ ਦੇ ਵਿੱਚ ਐ ਹੁੰਦਾ ਜਦੋਂ ਮੈਂ ਕਰਦਾ ਤੇ ਐ ਹੁੰਦਾ। ਵਟ ਐਵਰ ਪੇਸ਼ੈਂਟ ਦੱਸਦਾ ਆ ਉਹ ਇਸ ਪੇਨ ਦੇ ਲਫ਼ਜ਼ ਦਾ ਐਕਸਪਲੇਨੇਸ਼ਨ ਹੁੰਦਾ ਆ। ਸੋ ਚੈਸਟ ਦੀ ਗੱਲ ਹੋ ਰਹੀ ਹੈ ਤੇ ਚੈਸਟ ਦੇ ਵਿੱਚ ਇਹਨਾਂ ਅੰਗਾਂ ਵਿੱਚੋਂ ਕਿਸੇ ਵੀ ਅੰਗ ਦੇ ਵਿੱਚ ਜਦੋਂ ਕੋਈ ਤਕਲੀਫ਼ ਹੁੰਦੀ ਹੈ ਤੇ ਉਹੀ ਪਹਿਲਾ ਸਿਮਟਮ ਜਿਹੜਾ ਹੁੰਦਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਪੇਨ। ਅੱਛਾ, ਹੁਣ ਪੇਨ ਜਦੋਂ ਵੀ ਹੋਣੀ ਸ਼ੁਰੂ ਹੋਈ ਇਹਦਾ ਮਤਲਬ ਇਹ ਆ ਕਿ ਅੰਗਾਂ ਦੇ ਵਿੱਚ ਸਪੇਸ ਘੱਟ ਗਈ, ਕੋਈ ਇਕੱਠਾ ਹੋ ਗਿਆ, ਇਕੱਠ ਹੋ ਗਿਆ। ਜਿਵੇਂ ਟ੍ਰੈਫਿਕ ਚਲਦੇ ਚਲਦੇ ਕਿਸੇ ਤਰ੍ਹਾਂ ਦੇ ਐਕਸੀਡੈਂਟ ਹੋ ਗਿਆ ਤੇ ਸੜਕ ਤੇ ਟ੍ਰੈਫਿਕ ਜਾਮ ਹੋ ਗਈ, ਕੁਝ ਨਾ ਕੁਝ ਤੇ ਐਸਾ ਹੋਇਆ ਹੀ ਹੋਊਗਾ ਨਾ। ਜੇ ਨਾਰਮਲ ਹੁੰਦਾ ਤੇ ਫਿਰ ਐਸਾ ਕੁਝ ਹੋਣਾ ਨਹੀਂ ਸੀ ਨਾ। ਸੋ ਇਸ ਦੇ ਨਾਲ ਇਹ ਗੱਲ ਸਪਸ਼ਟ ਹੋ ਗਈ ਭਈ ਜੇ ਅੱਗੇ ਟਰੱਕ ਜਾ ਰਹੇ ਸੀਗੇ, ਅੱਗੋਂ ਐਕਸੀਡੈਂਟ ਹੋ ਗਿਆ, ਟਰੱਕ ਰੁਕ ਗਿਆ ਤੇ ਜਿਹੜੇ ਟਰੱਕਾਂ ਨੇ ਪਨੀਰ ਸਪਲਾਈ ਕਰਨਾ ਸੀਗਾ ਉਹ ਤਾਂ ਜਾਣਾ ਨਹੀਂ ਗਾ, ਜਿਹੜੀ ਆਕਸੀਜਨ ਜਾਣੀ ਸੀ ਜਾਂ ਖੂਨ ਜਾਣਾ ਸੀ ਉਹ ਤੇ ਅੱਗੇ ਜਾਣਾ ਨਹੀਂ ਗਾ। ਜੇ ਅੱਗੇ ਨਹੀਂ ਜਾਣਾ ਤੇ ਸਿਰ ਨੂੰ ਅਸੀਂ ਕਿਹਾ ਆ ਵੀ ਦੋ ਹਿੱਸੇ ਖੂਨ ਸਿਰ ਨੂੰ ਹੀ ਜਾਂਦਾ ਹੈਗਾ ਤੇ ਜਿੱਥੇ ਜ਼ਿਆਦਾ ਸਪਲਾਈ ਰੋਜ਼ ਦੀ ਲਾਗਤ ਹੋ ਰਹੀ ਹੈ ਉੱਥੇ ਜੇ ਥੋੜੀ ਬਹੁਤ ਵੀ ਕਮੀ ਆ ਜਾਊਗੀ ਪੇਨ ਦੇ ਲਫ਼ਜ਼ ਦਾ ਐਕਸਪਲੇਨੇਸ਼ਨ।

0: ਟਰੱਕ ਚ ਆ ਰਹੇ ਸੀਗੇ, ਅੱਗੋਂ ਐਕਸੀਡੈਂਟ ਹੋ ਗਿਆ, ਟਰੱਕ ਰੁਕ ਗਿਆ, ਤੇ ਜਿਹੜੇ ਟਰੱਕਾਂ ਨੇ ਪਨੀਰ ਸਪਲਾਈ ਕਰਨਾ ਸੀਗਾ ਉਹ ਤਾਂ ਜਾਣਾ ਨੀ ਗਾ, ਜਿਹੜੀ ਆਕਸੀਜਨ ਜਾਣੀ ਸੀ ਜਾਂ ਖੂਨ ਜਾਣਾ ਸੀ ਉਹ ਤੇ ਅੱਗੇ ਜਾਣਾ ਨੀ ਗਾ। ਜੇ ਅੱਗੇ ਨਹੀਂ ਜਾਣਾ ਤੇ ਸਿਰ ਨੂੰ ਅਸੀਂ ਕਿਹਾ ਆ ਵੀ ਦੋ ਹਿੱਸੇ ਖੂਨ ਸਿਰ ਨੂੰ ਹੀ ਜਾਂਦਾ ਹੈਗਾ, ਤੇ ਜਿੱਥੇ ਜ਼ਿਆਦਾ ਸਪਲਾਈ ਰੋਜ਼ ਦੀ ਲਾਗਤ ਹੋ ਰਹੀ ਹੈ ਉੱਥੇ ਜੇ ਥੋੜੀ ਬਹੁਤ ਵੀ ਕਮੀ ਆ ਜਾਊਗੀ ਤੇ ਉਹ ਬੜਾ ਔਖਾ ਕਰਦੀ ਹੈ। ਉਹਦੇ ਕਰਕੇ ਸਿਰ ਦੇ ਵਿੱਚ ਭਾਈ ਦਰਦ ਹੋਣੀ ਤਕਲੀਫ ਛਾਤੀ ਦੀ ਹੈ, ਪਰ ਸਿਰ ਦੇ ਵਿੱਚ ਲਾਈਟ ਹੈਡਡ ਜਿਵੇਂ ਬੌਰਾ ਜਿਹਾ ਹੋ ਗਿਆ, ਪੰਜਾਬੀ ਚ ਉਹਨੂੰ ਕਹਿ ਰਹੇ ਲਾਈਟ ਹੈਡਡ, ਬੌਰਾ ਹੋ ਗਿਆ, ਬੌਰਾ ਜਿਹਾ ਹੋ ਗਿਆ ਸਿਰ, ਇਸ ਤਰ੍ਹਾਂ ਲੱਗਦਾ ਹੈਗਾ ਆ। ਔਰ ਜੇ ਬੌਰਾ ਹੋਣਾ ਜਿਹੜਾ ਆ ਇਹਦੀਆਂ ਵੀ ਅੱਗੇ ਫਿਰ ਗਾਂਢਰੀਜ਼ਨਾਂ ਹੋ ਗਈਆਂ ਨੇ, ਕੁਛ ਤਾਂ ਰੇਡੀਏਟਿੰਗ ਹੁੰਦਾ ਆ। ਔਰ ਮੈਂ ਅੱਗੇ ਵੀ ਇਸ ਗੱਲ ਬਾਰੇ ਦੱਸਿਆ ਸੀ ਮਾਈਗ੍ਰੇਸ਼ਨ ਤੇ ਰੇਡੀਏਸ਼ਨ ਦੋ ਲਫ਼ਜ਼ਾਂ ਨੂੰ ਆਪਾਂ, ਤੁਸੀਂ ਅੰਗਰੇਜ਼ੀ ਮੇਰੇ ਨਾਲ ਜ਼ਿਆਦਾ ਜਾਣਦੇ ਹੋ, ਮੈਨੂੰ ਨਹੀਂ ਇੰਨੀ ਆਉਂਦੀ। ਰੇਡੀਏਸ਼ਨ ਨੂੰ ਤੁਸੀਂ ਸਮਝਦੇ ਹੋ ਵੀ ਅਸੀਂ ਚਾਹ ਵਾਲਾ ਪੈਨ ਜਦੋਂ ਗਰਮ ਕਰਦੇ ਹਾਂ
1: ਜੀ,
0: ਜੇ ਉਹ ਲੋਹੇ ਦਾ ਹੋਵੇ ਤੇ ਜਿਵੇਂ ਉਹ ਪੈਨ ਗਰਮ ਹੁੰਦਾ ਆ ਉਵੇਂ ਹੱਥ ਵੀ ਗਰਮ, ਹੱਥ ਨੂੰ ਵੀ ਸੇਕ ਲੱਗਦਾ ਹੈਗਾ
1: ਜੀ,
0: ਇਹਨੂੰ ਅਸੀਂ ਕਹਿੰਦੇ ਹਾਂ ਰੇਡੀਏਸ਼ਨ। ਰੇਡੀਏਸ਼ਨ ਦਾ ਮਤਲਬ ਇਹ ਆ ਕਿ ਉੱਥੇ ਵੀ ਗਰਮੀ ਹੈ ਤੇ ਗਰਮੀ ਅੱਗੇ ਟ੍ਰਾਂਸਮਿਟ ਵੀ ਹੋ ਰਹੀ ਹੈ। ਦਰਦਾਂ ਜਿਹੜੀਆਂ ਸਰੀਰ ਦੇ ਵਿੱਚ ਹੁੰਦੀਆਂ ਨੇ ਜੇ ਕਿਸੇ ਇੱਕ ਅੰਗ ਦੇ ਵਿੱਚ ਸ਼ੁਰੂ ਹੋਈ ਹੋਵੇ ਤੇ ਉਹ ਉੱਥੇ ਵੀ ਹੋ ਰਹੀ ਹੈ ਤੇ ਹੋਰ ਵੀ ਕਿਸੇ ਅੰਗ ਦੇ ਵਿੱਚ ਹੋਣੀ ਸ਼ੁਰੂ ਹੋ ਜਾਵੇ, ਪਹਿਲਾਂ ਤਾਂ ਮੇਰੇ ਸੱਜੇ ਪਾਸੇ ਦਰਦ ਹੁੰਦਾ ਹੀ ਸਿਰਫ, ਹਾਂਜੀ, ਤੇ ਹੁਣ ਮੇਰੇ ਖੱਬੇ ਵੀ ਹੋ ਰਿਹਾ ਵੀ ਹੋ ਰਿਹਾ, ਦਾ ਮਤਲਬ ਇਹ ਆ ਵੀ ਹੈ ਸੱਜੇ ਪਾਸੇ ਵੀ ਤੇ ਖੱਬੇ ਵੀ ਹੋ ਰਿਹਾ।
1: ਅਸੀਂ
0: ਕਹਿੰਦੇ ਹਾਂ ਰੇਡੀਏਟਿੰਗ ਪੇਨ,
1: ਹਾਂਜੀ।
0: ਔਰ ਸਾਡਾ ਘਰ ਇੱਕ ਇੰਡੀਆ ਚ ਵੀ ਹੈਗਾ, ਇੱਕ ਘਰ ਸਾਡਾ ਇੱਥੇ ਵੀ ਹੈਗਾ, ਸਾਡੀ ਆਵਾਜਾਈ ਉਸੇ ਤਰ੍ਹਾਂ ਬਣੀ ਹੋਈ ਹੈ, ਉੱਥੋਂ ਦੀ ਦੁੱਖ ਤੇ ਇੱਥੋਂ ਦਾ ਦੁੱਖ ਇੱਕੋ ਜਿਹਾ ਹੀ ਹੈਗਾ ਆ। ਸੋ ਅਲਟੀਮੇਟ ਅਸੀਂ ਨੂੰ ਕਹਿੰਦੇ ਹਾਂ ਰੇਡੀਏਟਿੰਗ, ਮਾਈਗ੍ਰੇਟਿੰਗ। ਮਾਈਗ੍ਰੇਟਿੰਗ ਦਾ ਮਤਲਬ ਵੀ ਅਸੀਂ ਹੁਣ ਇੰਡੀਆ ਛੱਡ ਕੇ ਆ ਗਏ, ਹੁਣ ਘਰ ਸਾਡਾ ਅਮਰੀਕਾ ਚ ਆ। ਇਸੇ ਤਰ੍ਹਾਂ ਕੋਈ ਦਰਦ ਕਿਸੇ ਥਾਂ ਤੇ ਸ਼ੁਰੂ ਹੋਈ ਵੀ ਪਹਿਲਾਂ ਤਾਂ ਸੱਜੇ ਪਾਸੇ ਸਿਰ ਤੇ ਹੁੰਦੀ ਸੀ ਤੇ ਹੁਣ ਸੱਜੇ ਤਾਂ ਨਹੀਂ ਹੋ ਰਹੀ, ਹੁਣ ਤੇ ਖੱਬੇ ਹੋ ਰਹੀ ਹੈ, ਇਹਨਾਂ ਨੂੰ ਮਾਈਗ੍ਰੇਸ਼ਨ ਕਹਿੰਦੇ ਆ। ਆਮ ਤੌਰ ਤੇ ਆਮ ਲੋਕਾਂ ਦੀ ਸਮਝ ਇਹ ਹੁੰਦਾ ਆ ਵੀ ਸਿਰ ਦਾ ਇੱਕੋ ਹੀ ਖੋਲ ਆ, ਇੱਕੋ ਹੀ ਬ੍ਰੇਨ ਰੱਖਿਆ ਉਹਦੇ ਵਿੱਚ, ਨਹੀਂ, ਅਲੱਗ ਅਲੱਗ ਘਰ ਨੇ, ਅਲੱਗ ਅਲੱਗ ਅੰਗ ਨੇ, ਔਰ ਇੱਕ ਅੰਗ ਤੋਂ ਦੂਜੇ ਅੰਗ ਨੂੰ ਕੋਈ ਤਕਲੀਫ ਹੁੰਦੀ ਹੈ ਜਾਂ ਕੋਈ ਫਲੋ ਜਾਂਦਾ ਆ ਜਾਂ ਉਹਦੇ ਚ ਰੁਕਾਵਟ ਆਉਂਦੀ ਹੈ ਤੇ ਉਹਦੇ ਸਾਈਨ ਐਂਡ ਸਿਮਟਮ ਪੈਦਾ ਹੁੰਦੇ ਨੇ ਜਿਹਨੂੰ ਅਸੀਂ ਕਿਹਾ ਆ ਲਾਈਟ ਹੈਡਨੈਸ, ਔਰ ਉਸ ਤੋਂ ਬਾਅਦ ਰੇਡੀਏਟਿੰਗ ਪੇਨ। ਤਕਲੀਫ ਜਿਹੜੀ ਹੈ ਇੱਕ ਥਾਂ ਤੋਂ ਦੂਜੇ ਪਾਸੇ ਜਾਣੀ ਸ਼ੁਰੂ ਹੋ ਜਾਂਦੀ ਹੈ। ਹੁਣ ਸਿਰ ਦਾ ਹੀ ਹਿੱਸਾ ਹੈ ਸਾਡਾ, ਅਸੀਂ ਖੂਨ ਦੀ ਗੱਲ ਕਰ ਰਹੇ ਹਾਂ ਜਿਹੜਾ ਚੈਸਟ ਤੋਂ ਆ ਰਿਹਾ ਹੈਗਾ, ਸਿਰ ਦਾ ਹੀ ਹਿੱਸਾ ਹੈ ਸਾਡਾ ਜਾਂ ਜਬਾੜਾ, ਨੈਕ, ਬੈਕ, ਆਰਮ, ਇੱਥੇ ਤਾਂ ਖੂਨ ਜਾਣਾ ਹੈ ਨਾ, ਔਰ ਉਹਨਾਂ ਨਾੜੀਆਂ ਨੇ ਸਾਨੂੰ ਖੂਨ ਦੇਣਾ ਹੈਗਾ ਤੇ ਖੂਨ ਦੀ ਅਸੀਂ ਗੱਲ ਕਰ ਰਹੇ ਹਾਂ ਵੀ ਸਿਰ ਨੂੰ ਉਹਨਾਂ ਸਪਲਾਈ ਨਹੀਂ ਹੋ ਰਿਹਾ ਤਾਂ ਉਸ ਹਾਲਾਤ ਦੇ ਵਿੱਚ ਇਹਨਾਂ ਦੇ ਵਿੱਚ ਸਟਿਫਨੈਸ ਆ ਜਾਏਗੀ, ਜਵਾੜਾ ਖੋਲਣ ਚ ਦਿੱਕਤ ਹੋਏਗੀ, ਬੋਲ ਨੀ ਸਕਦਾ, ਨੈਕ ਹਿਲਾਉਣ ਚ ਦਿੱਕਤ ਹੋ ਜਾਏਗੀ, ਸਪੈਕ ਦੇ ਵਿੱਚ ਵੀ ਸਟਿਫਨੈਸ ਆਣੀ ਸ਼ੁਰੂ ਹੋ ਜਾਏਗੀ। ਇਹ ਸਾਰੀਆਂ ਗੱਲਾਂ ਆਮ ਤੌਰ ਤੇ ਆਣੀਆਂ ਸ਼ੁਰੂ ਹੋ ਜਾਂਦੀਆਂ ਨੇ, ਔਰ ਇਹ ਇੰਡੀਕੇਟ ਕੀ ਕਰਦੀਆਂ ਨੇ ਵੀ ਛਾਤੀ ਦੇ ਵਿੱਚ ਕੋਈ ਨਾ ਕੋਈ ਕੰਮ ਖਰਾਬ ਹੋ ਗਿਆ। ਉਸ ਤੋਂ ਬਾਅਦ ਛਾਤੀ ਦੇ ਵਿੱਚ ਇਹ ਸਿਰਫ ਇਹ ਸਾਰੀਆਂ ਗੱਲਾਂ ਜਿਹੜੀਆਂ ਮੈਂ ਕੀਤੀਆਂ ਨੇ ਇਹ ਰੇਡੀਏਟਿੰਗ ਜਾਂ ਮਾਈਗ੍ਰੇਟਿੰਗ ਕੀਤੀਆਂ ਨੇ, ਜਾਂ ਤਾਂ ਰੇਡੀਏਟਿੰਗ ਹੈਗੀਆਂ ਨੇ ਜਾਂ ਇਹ ਮਾਈਗ੍ਰੇਟਿੰਗ ਹੈਗੀਆਂ ਨੇ, ਛਾਤੀ ਚ ਵੀ ਹੋ ਰਹੀਆਂ ਨੇ ਦੂਜੇ ਥਾਂ ਤੇ ਵੀ ਹੋ ਰਹੀਆਂ ਨੇ, ਜਾਂ ਹੁਣ ਛਾਤੀ ਚ ਮਹਿਸੂਸ ਨਹੀਂ ਹੋ ਰਹੀ ਮੈਨੂੰ ਸਿਰ ਚ ਹੀ ਮਹਿਸੂਸ ਹੋ ਰਹੀ ਹੈ। ਇਹ ਉਸ ਤੋਂ ਬਾਅਦ ਲੋਕਲ ਛਾਤੀ ਦੇ ਵਿੱਚ ਸਾਨੂੰ ਕੀ ਮਹਿਸੂਸ ਹੋਏਗਾ, ਪ੍ਰੈਸ਼ਰ, ਸਾਨੂੰ ਪ੍ਰੈਸ਼ਰ ਮਹਿਸੂਸ ਹੁੰਦਾ ਆ, ਭਾਰਾਪਣ ਮਹਿਸੂਸ ਹੁੰਦਾ ਜਿਹਨੂੰ ਕਹਿੰਦੇ ਆ ਟਾਈਟਨੈਸ, ਘੁੱਟਣ ਮਹਿਸੂਸ ਹੁੰਦੀ ਹੈ, ਮੈਂ ਚਾਹੁੰਦਾ ਮੈਂ ਲੰਬਾ ਸਾਹ ਲਵਾਂ, ਮੇਰਾ ਲੰਬਾ ਸਾਹ ਲਿਆ ਨਹੀਂ ਜਾ ਰਿਹਾ, ਛਾਤੀ ਮੇਰੀ ਪੂਰੀ ਤਰ੍ਹਾਂ ਖੁੱਲਦੀ ਨਹੀਂ, ਮੈਂ ਸਾਹ ਨਹੀਂ ਲੈ ਸਕਦਾ, ਇਹਨੂੰ ਅਸੀਂ ਕਹਿੰਦੇ ਹਾਂ ਟਾਈਟਨੈਸ। ਸੋ ਟਾਈਟਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜੇ ਟਾਈਟਨੈਸ ਹੋ ਗਈ ਤੇ ਇਹਦਾ ਮਤਲਬ ਸਾਹ ਪੂਰਾ ਲੈ ਨਹੀਂ ਸਕਦੇ, ਸਾਹ ਦਾ ਕੰਮ ਹੈ ਆਕਸੀਜਨ ਬਾਹਰੋਂ ਲੈਣਾ, ਖੂਨ ਚ ਆਕਸੀਜਨ ਲਾਣਾ ਤੇ ਖੂਨ ਨੇ ਅੱਗੇ ਹਾਰਟ ਚ ਪਹੁੰਚਣਾ, ਹਾਰਟ ਨੇ ਉਸ ਖੂਨ ਨੂੰ ਸਾਰੇ ਸਰੀਰ ਨੂੰ ਸਪਲਾਈ ਕਰਨਾ, ਤੇ ਮਤਲਬ ਕੀ ਹੋ ਗਿਆ ਸਪਲਾਈ ਰੁਕ ਗਈ, ਤੇ ਸਪਲਾਈ ਰੁਕ ਗਈ ਤੇ ਸਪਲਾਈ ਨੂੰ ਪੂਰਾ ਕਰਨ ਵਾਸਤੇ ਫਿਰ ਇਹਨਾਂ ਨੇ ਫਟਾਫਟ ਆਓ ਬਈ, ਫਟਾਫਟ ਆਵੋ, ਮਿਸਤਰੀ ਲੱਗਾ ਹੋਵੇ ਨਾ ਤੇ ਮਜ਼ਦੂਰ ਹੌਲੀ ਤੁਰੇ, ਉੱਤੇ ਇੱਟਾਂ ਲੈ ਕੇ ਬੈਠਾ, ਕਰਨ ਲਈ ਲੈ ਕੇ ਬੈਠਾ, ਯਾਰ ਤੂੰ ਫਟਾਫਟ ਗਾਰਾ ਲੈ ਕੇ ਲਿਆ, ਸੀਮਿੰਟ ਲੈ ਕੇ ਆ, ਮਿਸਤਰੀ ਦਾ ਹੱਥ ਰੁਕਿਆ ਹੋਇਆ, ਹਾਂਜੀ, ਕੀ ਕਰਦਾ, ਤੇਜ਼ ਤੇਜ਼ ਤੇਜ਼ ਤੇਜ਼ ਦੌੜਦਾ ਹੈਗਾ, ਜਿਹਨੂੰ ਅਸੀਂ ਕਹਿੰਦੇ ਹਾਂ ਸ਼ਾਰਟਨੈਸ ਆਫ ਬ੍ਰੈਥ ਔਰ ਪੈਲਪੀਟੇਸ਼ਨ। ਇੱਕ ਤਾਂ ਸਾਹ ਬੜੀ ਤੇਜ਼ ਤੇਜ਼ ਚੱਲਦਾ ਹੈ ਕਿ ਬਾਹਰੋਂ ਫਟਾਫਟ ਆਕਸੀਜਨ ਸਪਲਾਈ

0: ਫਟਾਫਟ ਆਕਸੀਜਨ ਸਪਲਾਈ ਹੋਵੇ ਤੇ ਅਸੀਂ ਖੂਨ ਚ ਦਈਏ। ਹੁਣ ਖੂਨ ਵਾਲਾ ਕਹਿੰਦਾ ਆ ਵੀ ਭਾਈ ਖੂਨ ਥੋੜਾ ਥੋੜਾ ਆ, ਪੂਰੀ ਆਕਸੀਜਨ ਨਹੀਂ ਆ ਰਹੀ, ਭਰ ਕੇ ਥੋੜੀ ਆ ਰਹੀ ਹੈ, ਇਹਨੂੰ ਛੇਤੀ ਛੇਤੀ ਅੱਗੇ ਪਹੁੰਚਾਵਾਂ, ਭਾਵੇਂ ਟਰੱਕ ਅੱਧਾ ਹੀ ਖਾਲੀ ਜਾਵੇ ਲੇਕਿਨ ਜਾਵੇ, ਉਹ ਪੈਲਪੀਟੇਸ਼ਨ ਹੋਣਾ ਸ਼ੁਰੂ ਹੋ ਜਾਂਦਾ ਹੈ। ਇਹਨੂੰ ਅਸੀਂ ਕਹਿੰਦੇ ਹਾਂ ਅੰਗਰੇਜ਼ੀ ਟਰਮ ਦੇ ਵਿੱਚ ਟੇਕੀ ਕਾਰਡੀਆ, ਠੀਕ ਹੈ। ਸੋ ਇਹ ਟੇਕੀ ਕਾਰਡੀਆ ਵਰਗੀਆਂ ਕੰਡੀਸ਼ਨਾਂ ਆਮ ਤੌਰ ਤੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ। ਹੁਣ ਜੇ ਇਹ ਗੱਲ ਸਾਰੀ ਗੱਲ ਜਿਹੜੀ ਪ੍ਰੈਸ਼ਰ ਹੈ, ਟਾਈਟਨੈਸ ਹੈ, ਇਹ ਸਾਰੀ ਫੇਫੜਿਆਂ ਨਾਲ ਸੰਬੰਧਿਤ ਗੱਲ ਸੀਗੀ, ਜੇ ਇਹ ਗੱਲ ਹਾਰਟ ਦੇ ਨਾਲ ਸੰਬੰਧਿਤ ਹੋਈ ਵੀ ਹਾਰਟ ਤਾਂ ਸਪਲਾਈ ਹੀ ਨਹੀਂ ਕਰ ਸਕਦਾ, ਖੂਨ ਹੀ ਨਹੀਂ ਪੂਰਾ ਜਾ ਰਿਹਾ, ਜਾ ਨਹੀਂ ਰਿਹਾ, ਤੇ ਇਹਦੇ ਧੱਕੇ ਨਾਲ ਹੀ ਵਾਪਸ ਵੀ ਆਉਣਾ ਸੀਗਾ, ਮਾਸਪੇਸ਼ੀਆਂ ਦੇ ਸੁਪੜੇ ਨਾਲ ਵੀ ਵਾਪਸ ਆਉਣਾ ਸੀਗਾ ਤੇ ਉਹ ਵਾਪਸ ਨਹੀਂ ਆ ਰਿਹਾ। ਜੇ ਕਿਉਂਕਿ ਮਾਸਪੇਸ਼ੀਆਂ ਨੂੰ ਸਭ ਖੁਰਾਕ ਹੀ ਨਹੀਂ ਮਿਲ ਰਹੀ, ਭੁੱਖਿਆ ਕੀਜੇ, ਹਾਂਜੀ ਇਹ ਮਾਲਾ ਨਹੀਂ ਲੀਜੇ, ਮੇਰੇ ਤੋਂ ਭੁੱਖਿਆ ਨਹੀਂ ਕੰਮ ਹੁੰਦਾ, ਮੈਨੂੰ ਖੁਰਾਕ ਚਾਹੀਦੀ ਹੈ, ਤੇ ਖੁਰਾਕ ਉਹਨਾਂ ਨੂੰ ਜਾ ਨਹੀਂ ਰਹੀ, ਖੁਰਾਕ ਹਾਰਟ ਤੋਂ ਜਾਣੀ ਹੈ। ਉਸ ਹਿਸਾਬ ਦੇ ਵਿੱਚ ਉਹਨਾਂ ਦਾ ਕੰਮ ਪੈਂਡਿੰਗ ਹੋ ਗਿਆ, ਕੰਮ ਪੈਂਡਿੰਗ ਹੋ ਗਿਆ। ਤੇ ਵੇਣ ਦਾ ਕੰਮ ਕੀ ਸੀਗਾ, ਵੇਣ ਦਾ ਕੰਮ ਸੀ ਵੀ ਭਾਈ ਆ ਜਿਹੜਾ ਬਾਕੀ ਬਚਿਆ ਸਮਾਨ ਹੈ ਵਾਪਸ ਭੇਜੋ, ਆ ਬਾਕੀ ਬਚਿਆ ਸਮਾਨ ਹੈ ਜਿਹੜਾ ਵਾਪਸ ਭੇਜੋ, ਉਹ ਵਾਪਸ ਨਹੀਂ ਭੇਜ ਰਹੀ ਤੇ ਕੀ ਹੋਏਗਾ, ਲੱਤਾਂ ਚ, ਪੈਰਾਂ ਚ, ਗਿੱਟਿਆਂ ਚ ਸੋਜ ਹੋਣੀ ਸ਼ੁਰੂ ਹੋ ਜਾਏਗੀ, ਅਲੱਗ ਅਲੱਗ ਅੰਗਾਂ ਦੇ ਵਿੱਚ ਵਾਪਸੀ ਵਾਲਾ ਖੂਨ ਪੂਰਾ ਨਹੀਂ ਜਾ ਸਕੇਗਾ। ਇਸ ਕਰਕੇ ਉਹਨਾਂ ਦੇ ਵਿੱਚ ਐ ਲੱਗੇਗਾ ਜਿਵੇਂ ਸੁੱਜਿਆ ਹੁੰਦਾ, ਚਿਹਰਾ ਫੁੱਲਿਆ ਹੁੰਦਾ, ਹਾਂਜੀ। ਸੋ ਇਹੋ ਜਿਹੀ ਕੰਡੀਸ਼ਨਾਂ, ਔਰ ਫੁੱਲੇ ਦੀ ਜੀ ਮੈਂ ਤੁਹਾਨੂੰ ਅੱਗੇ ਗੱਲ ਦੱਸੀ ਸੀਗੀ ਕਿ ਜੇ ਤਾਂ ਸਵੈਲਿੰਗ ਹੁਣ ਪਿਟਿੰਗ ਔਨ ਪ੍ਰੈਸ਼ਰ ਕਹਿੰਦੇ ਹਾਂ ਅਸੀਂ, ਜੇ ਹੱਡੀ ਵਾਲੇ ਥਾਂ ਤੇ ਅੰਗੂਠੇ ਦੇ ਨਾਲ ਤੁਸੀਂ ਦਬਾ ਕੇ ਜ਼ੋਰ ਨਾਲ ਛੱਡੋ ਤੇ ਉਸ ਤੋਂ ਬਾਅਦ ਅੰਗੂਠਾ ਛੱਡ ਦਿਓ ਤੇ ਸਕਿਨ ਦੇ ਵਿੱਚ ਕੁਦਰਤ ਨੇ ਇਲਾਸਟੀਸਿਟੀ ਪਾਈ ਹੈ, ਵਿਚਕਾਰਲਾ ਜਿਹੜਾ ਮੈਂਬਰੇਨ ਹੈ ਨਾ ਉਹ ਇਲਾਸਟਿਕ ਹੈਗਾ, ਔਰ ਇਲਾਸਟਿਕ ਹੋਣ ਕਰਕੇ ਉਹ ਇਕਦਮ ਬੁੜਕੇ ਜਿਵੇਂ ਬਲੈਡਰ ਦੇ ਉੱਪਰ ਅੰਗੂਠਾ ਦਬਾਓ, ਟੋਆ ਪਾਓ ਤੇ ਜਦੋਂ ਅੰਗੂਠਾ ਛੱਡੋ ਇਕਦਮ ਜਿਹੜਾ ਬਰਾਬਰ ਹੋ ਜਾਂਦਾ ਬਲੈਡਰ, ਸਕਿਨ ਦੇ ਵਿੱਚ ਨਾਰਮਲੀ ਹੋ ਜਾਣਾ ਚਾਹੀਦਾ। ਪਰ ਜੇ ਨਾਰਮਲੀ ਨਹੀਂ ਹੋ ਰਿਹਾ ਤਾਂ ਇਹਦਾ ਮਤਲਬ ਕੀ ਹੈ ਕਿ ਅੰਦਰੋਂ ਇਲਾਸਟੀਸਿਟੀ ਸਕਿਨ ਦੀ ਘੱਟ ਗਈ, ਉਹਦੇ ਵਿੱਚ ਇੰਨੀਆਂ ਚੀਜ਼ਾਂ ਹੈ ਨੀ ਜਿਹੜੀਆਂ ਹੋਣੀਆਂ ਚਾਹੀਦੀ, ਉਹ ਫੁੱਲ ਗਈ ਆ
1: ਜੀ,
0: ਖਾਲੀ ਹੈ। ਸੋ ਇਸ ਕਰਕੇ ਇਹ ਜਿਹੜੀ ਸੋਜ ਵਗੈਰਾ ਹੈ ਇਹ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਉਸ ਤੋਂ ਬਾਅਦ ਜਦੋਂ ਖੁਰਾਕ ਹੀ ਨਹੀਂ ਮਿਲ ਰਹੀ, ਆਕਸੀਜਨ ਹੀ ਨਹੀਂ ਮਿਲ ਰਹੀ, ਇਹ ਸਾਰੀਆਂ ਕੰਡੀਸ਼ਨਾਂ ਹੋ ਰਹੀਆਂ ਨੇ ਤੇ ਫਿਰ ਕੰਮ ਕਰਨ ਨੂੰ ਤਾਂ ਮਨ ਨਹੀਂ ਨਾ ਕਰੇਗਾ, ਕੰਮ ਕਰੇਗਾ ਹੀ ਨਹੀਂ, ਤੇ ਜਿਹਨੂੰ ਅਸੀਂ ਕਹਿੰਦੇ ਹਾਂ ਫਟੀਗ ਮੈਡੀਕਲ ਲਫ਼ਜ਼ ਜਿਹੜਾ ਅਸੀਂ ਇਸਤੇਮਾਲ ਕਰਦੇ ਹਾਂ, ਵੈਸੇ ਤਾਂ ਜਨਰਲ ਲਫ਼ਜ਼ ਆ ਫਟੀਗ, ਥਕਾਵਟ, ਮਨ ਨਹੀਂ ਕਰਦਾ ਕੰਮ ਕਰਨ ਨੂੰ, ਜਾਂ ਕਈ ਵਾਰ ਆਪਾਂ ਕੰਮ ਕਰਦਾ ਕਰਦਾ ਜੇ ਸਡਨ ਕੋਈ ਇਹੋ ਜਿਹੀ ਗੱਲ ਹੋ ਜਾਏ ਚੈਸਟ ਦੇ ਵਿੱਚ ਤੇ ਇਕਦਮ ਬੈਠ ਜਾਂਦਾ, ਨਹੀਂ ਪਤਾ ਨੀ ਕੀ ਹੋ ਗਿਆ, ਹਾਂਜੀ ਪੌੜੀ ਚੜਦੇ ਚੜਦੇ ਇਕਦਮ ਹੀ ਪੌੜੀ ਦੇ ਡੰਡੇ ਨੂੰ ਫੜ ਕੇ ਖਲੋ ਜਾਂਦਾ ਵੀ ਨਹੀਂ ਮੇਰੇ ਤੋਂ ਅੱਗੇ ਕਦਮ ਨਹੀਂ ਪੁੱਟਿਆ ਜਾ ਰਿਹਾ, ਇਹਨੂੰ ਅਸੀਂ ਫਟੀਗ ਕਹਿੰਦੇ ਹਾਂ। ਔਰ ਇਸ ਸਾਰੇ ਦੇ ਨਾਲ ਨਾਲ ਹੀ ਰੈਪਿਡ ਇਰੈਗੂਲਰ ਹਾਰਟ ਬੀਟ ਇਰੈਗੂਲਰ ਹੋਣੀ ਸ਼ੁਰੂ ਹੋ ਗਈ, ਜਦੋਂ ਡੱਬੇ ਹੀ ਖਾਲੀ ਆ ਤੇ ਖਾਲੀਆਂ ਨੂੰ ਵਿਚਾਰਾ ਭਜਾਈ ਜਾਊਗਾ, ਇਸੇ ਤਰ੍ਹਾਂ ਬੀਟ ਜਿਹੜੀ ਹੈ ਉਹ ਇਰੈਗੂਲਰ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਅੱਖਾਂ ਅੱਗੇ ਹਨੇਰਾ ਆਉਣਾ ਜਿਹਨੂੰ ਅਸੀਂ ਕਹਿੰਦੇ ਹਾਂ ਡਿਜ਼ੀਨੈਸ ਜਾਂ ਵਰਟੀਗੋ ਵਗੈਰਾ ਹੋਣਾ ਸ਼ੁਰੂ ਹੋ ਜਾਂਦਾ ਹੈ, ਅੱਖਾਂ ਕਿਉਂਕਿ ਅੱਖਾਂ ਨੂੰ ਤਾਂ ਸਪਲਾਈ ਚਾਹੀਦੀ ਨਾ ਨਜ਼ਰ ਵੇਖਣ ਵਾਸਤੇ, ਉਹਨੂੰ ਵੀ ਤਾਂ ਖੂਨ ਆਕਸੀਜਨ ਸਾਰਾ ਕੁਝ ਚਾਹੀਦਾ ਨਾ, ਤੇ ਉਹਦੇ ਤੱਕ ਵੀ ਉਹਨਾਂ ਪੂਰਾ ਨਹੀਂ ਭੇਜਿਆ, ਉਹ ਡਿਜ਼ੀਨੈਸ ਆਣੀ ਸ਼ੁਰੂ ਹੋ ਜਾਂਦੀ ਹੈ। ਹੁਣ ਇਸ ਸਾਰੇ ਵਰਤਾਰੇ ਦੇ ਨਾਲ ਅਸੀਂ ਇੱਕ ਮੇਨ ਗੱਲ ਕੀਤੀ ਵੀ ਖੂਨ ਦੀ ਜਿੱਥੇ ਜ਼ਿਆਦਾ ਲੋੜ ਸੀ ਉੱਥੇ ਜ਼ਿਆਦਾ ਨਹੀਂ ਪਹੁੰਚਿਆ, ਤੇ ਮੇਨ ਹੈੱਡਕੁਆਟਰ ਚ ਜਦੋਂ ਬਿਜਲੀ ਨਹੀਂ ਗਈ ਤੇ ਹਨੇਰਾ ਦਿੱਲੀ ਜੀ ਹੋ ਗਿਆ, ਬਾਕੀ ਥਾਵਾਂ ਤੇ ਚਾਨਣ ਕਿਵੇਂ ਆਊਗਾ ਭਾਈ, ਨਹੀਂ ਹੋਣ ਦੇਣਾ ਨਾ ਉਹਨਾਂ ਨੇ। ਔਰ ਉਸ ਥਾਂ ਤੋਂ ਅਸੀਂ ਗੱਲ ਕੀਤੀ ਸੀ ਵੀ 12 ਪੇਅਰਸ ਆਫ ਕ੍ਰੈਨੀਅਲ ਨਰਵ ਨਿਕਲਦੇ ਨੇ, ਜਿਹਦੇ ਵਿੱਚੋਂ 10ਵੀਂ ਨਰਵ ਜਿਹੜੀ ਹੈ ਉਹਦਾ ਨਾਂ ਹੈ ਵੇਗਸ ਨਰਵ। ਵੇਗਸ ਨਰਵ ਜਿਹੜੀ ਹੈ ਸਾਰੀਆਂ ਨਰਵਸ ਦੇ ਨਾਲੋਂ ਸਭ ਤੋਂ ਲੰਬੀ ਨਰਵ ਆ, ਜਾਂ ਇੰਜ ਕਹਿ ਲੋ ਸਭ ਤੋਂ ਜੁੰਮੇਵਾਰ ਨਰਵ ਆ। ਜੁੰਮੇਵਾਰ ਵਾਲਾ ਕੰਮ ਇਹਨੂੰ ਸੌਂਪਿਆ ਹੋਇਆ ਹੈ, ਕੀ ਹੈ ਕਿ ਉਪਰੋਂ ਇਹ ਤੁਰਦੀ ਹੈ, ਆਪਾਂ ਛਾਤੀ ਦੀ ਗੱਲ ਕਰ ਰਹੇ ਹਾਂ, ਇੱਥੇ ਇਹ ਹਾਰਟ ਨੂੰ ਵੀ ਕੰਟਰੋਲ ਕਰਦੀ ਹੈ, ਇਸ ਤਰ੍ਹਾਂ ਦੇ ਹੇਠਾਂ ਜਾ ਕੇ ਸਟੋਮਕ ਜਿਹੜਾ ਮਿਹਦਾ ਹੈ ਉਸ ਨੂੰ ਵੀ ਇਹ ਕੰਟਰੋਲ ਕਰਦੀ ਹੈ, ਹੇਠਾਂ ਆਂਤਲੀਆਂ ਖਾਸ ਤੌਰ ਤੇ ਜਿੱਥੇ ਸਾਡਾ ਅਪੈਂਡਿਕਸ ਹੈਗਾ ਸੱਜੇ ਪਾਸੇ ਜਾ ਕੇ ਕਿੱਥੇ ਉੱਪਰ ਨੂੰ ਤੁਰੀ ਹੈ, ਅਪੈਂਡਿਕਸ ਤੱਕ ਇਹਦਾ ਏਰੀਆ ਹੈਗਾ ਆ, ਭਾਵੇਂ ਏਡੀ ਲੰਮੀ ਇਹਦੀ ਮਾਰ ਹੈਗੀ ਹੈ, ਇਹ ਸਾਰਾ ਕੰਟਰੋਲ ਇਹਦੇ ਹੱਥ ਚ ਆ। ਔਰ ਉਸ ਵੇਲੇ ਇਹ ਜਿਹੜੀ ਵੇਗਸ ਨਰਵ ਆ ਉਹ ਇਰੀਟੇਟ ਹੋ ਗਈ ਵੀ ਮੈਨੂੰ ਖੁਰਾਕ ਤਾਂ ਮਿਲਣ ਦੀ, ਮੈਂ ਨੀ ਕੰਮ ਕਰਦਾ, ਹੱਥ ਖੜੇ ਆ ਮੇਰੇ। ਜਦੋਂ ਐਸਾ ਕੰਡੀਸ਼ਨ ਇਰੀਟੇਸ਼ਨ ਇਹਨੂੰ ਅਸੀਂ ਕਹਿੰਦੇ ਹਾਂ, ਇਰੀਟੇਸ਼ਨ ਦੇ ਕਰਕੇ ਮੇਦਾ ਸਟੋਮਕ ਜਾਇਆ ਜਿਹਨੇ ਫੜ ਫੜਾਉਣਾ ਸ਼ੁਰੂ ਹੋ ਜਾਂਦਾ ਆ, ਇਹ ਕੰਡੀਸ਼ਨ ਉਹਦੇ ਚ ਆਣੀ ਸ਼ੁਰੂ ਹੋ ਜਾਂਦੀ ਹੈ, ਜਿਹਦੇ ਕਰਕੇ ਜੀ ਕੱਚਾ ਹੋਣਾ। ਕੁਝ ਨੀ ਹੈਗਾ ਬਾਹਰ ਕੱਢੋ ਯਾਰ, ਮੇਰੇ ਤੋਂ ਨੀ ਭਾਰ ਚੁੱਕਿਆ ਜਾਂਦਾ, ਜੋ ਵੀ ਕੁਛ ਹੈਗਾ ਫਟਾਫਟ ਬਾਹਰ। ਜੀ ਕੱਚਾ ਹੋਣਾ, ਉਲਟੀ ਆਉਣ ਵਰਗਾ ਮਨ ਕਰਨਾ, ਜਾਂ ਜੇ ਕਿਤੇ ਉਸੇ ਵੇਲੇ ਰੋਟੀ ਖਾਧੀ ਹੋਵੇ ਤੇ ਰੋਟੀ ਵੀ ਬਾਹਰ ਨਿਕਲ ਜਾਂਦੀ ਹੈ। ਪਰ ਆਮ ਤੌਰ ਤੇ ਕਿਸੇ ਵੀ ਵੇਲੇ ਅਗਰ ਕੰਡੀਸ਼ਨ ਹੋਈ ਹੈ, ਆਮ ਤੌਰ ਤੇ ਇਹੋ ਜਿਹੇ ਹਾਲਾਤ ਕੀਮਾ ਸਾਹਿਬ ਜਦੋਂ ਵਾਪਰਦੇ ਨੇ ਨਾ, ਉਹ ਮਿਡ ਨਾਈਟ ਵਾਪਰਦੇ ਆ, ਜਾਂ ਜਿਹੜੇ ਐਕਸਰਸਾਈਜ਼ ਵਾਲੇ ਨੇ ਉਹ ਕੰਮ ਕਰਦਿਆਂ ਕਰਦਿਆਂ ਵਾਪਰਦੇ ਨੇ, ਸਾਈਕਲ ਚਲਾਉਂਦਿਆਂ ਚਲਾਉਂਦਿਆਂ ਵਾਪਰ ਜਾਂਦੇ ਨੇ। ਸੋ ਇਹੋ ਜਿਹੀਆਂ ਕੰਡੀਸ਼ਨਾਂ, ਕਈ ਲੋਕ ਬੰਦੇ ਜਿਮ ਤੇ ਜਾਂਦੇ ਨੇ, ਯਾਰ ਮੈਂ ਤਾਂ ਜਿਮ ਤੇ ਜਾ ਰਿਹਾ ਪੂਰੀ ਤਰ੍ਹਾਂ, ਹਾਂਜੀ ਮੈਂ ਤਾਂ ਮੇਰੇ ਰੋਜ਼ ਐਕਸਰਸਾਈਜ਼ ਕਰਦਾ, ਲੇਕਿਨ ਜਿਮ ਤੇ ਐਕਸਰਸਾਈਜ਼ ਕਰਦਿਆਂ ਕਰਦਿਆਂ ਵੀ ਕਈਆਂ ਦੇ ਨਾਲ ਬਿਜ਼ੀਨੈਸ ਨੌਜ਼ੀਆ ਹੋਣਾ ਸ਼ੁਰੂ ਹੋ ਜਾਂਦਾ। ਕਿਉਂ? ਕਿਉਂਕਿ ਉਹ ਸਪੀਡ ਤੇ ਚੱਲਦਿਆਂ ਹੋਇਆਂ ਜਿਹੜੀ ਸਪਲਾਈ ਚਾਹੀਦੀ ਹੋ ਨਹੀਂ ਰਹੀ।
1: ਬਿਲਕੁਲ,
0: ਉਸ ਕਰਕੇ ਇਹ ਕਈ ਵਾਰਾਂ ਜਿਮ ਦੇ ਵਿੱਚ ਕੰਮ ਕਰਦਿਆਂ ਕਰਦਿਆਂ ਵੀ ਇਹੋ ਜਿਹੀਆਂ ਕੰਡੀਸ਼ਨਾਂ ਆ ਜਾਂਦੀਆਂ ਨੇ।
2: ਡਾਕਟਰ ਸਾਹਿਬ ਜਿਹੜਾ ਉਹ ਕਈ ਵਾਰੀ ਆਹ ਜਿਹੜੇ ਨਾ, ਚਲੋ ਉਹ ਤਾਂ ਜਿਆਦਾ ਏਜ ਦੇ ਹੁੰਦੇ ਹੋਣੇ ਆ, ਜਿਹੜੇ ਕਈ ਵਾਰੀ ਯੰਗ ਪਲੇਅਰ ਹੁੰਦੇ ਆ 25 ਸਾਲ ਦੇ 30 ਸਾਲ ਦੇ, ਉਹ ਜਿਹੜੇ ਉਹ ਖੇਲਦੇ ਖੇਲਦੇ ਉੱਥੇ ਕਲਾਸ ਹੁੰਦੇ, ਉਹਨਾਂ ਦਾ ਕੀ ਹਿਸਾਬ ਕਿਤਾਬ ਹੁੰਦਾ?
0: ਬਿਲਕੁਲ ਇਹੀ ਗੱਲ ਹੀ ਮੈਂ ਤੁਹਾਨੂੰ ਦੱਸਿਆ, ਜਿੰਨੀ ਸਪਲਾਈ ਅੱਗੇ ਆਕਸੀਜਨ ਤੇ ਬਲੱਡ ਦੀ ਚਾਹੀਦੀ ਉਹ ਨਹੀਂ ਰਹੀ, ਜੋ ਐਕਸਰਸਾਈਜ਼ ਤੋਂ ਫਾਸਟ ਦੌੜ ਰਹੇ ਨੇ ਜਾਂ ਕਰ ਰਹੇ ਨੇ ਉਹਦੇ ਮੁਤਾਬਕ ਉਹਨਾਂ ਨੂੰ ਓਨੀ ਸਪਲਾਈ ਹੋ ਨਹੀਂ ਰਹੀ, ਜਿਸ ਕਰਕੇ ਜਿਹੜੇ ਪਲੇਅਰ ਨੇ ਉਹਨਾਂ ਵਾਸਤੇ ਜ਼ਿਆਦਾ ਖਤਰਾ ਬਣ ਜਾਂਦਾ।
1: ਓਕੇ,
0: ਮੈਂ ਇਸੇ ਕਰਕੇ ਟ੍ਰੈਡ ਮਿਲ ਜਿਹੜਾ ਹੈ, ਲੋਕ ਦੌੜਦੇ ਨੇ ਐਕਸਰਸਾਈਜ਼ ਕਰਨ ਜਾਂਦੇ ਨੇ ਜਿਮ ਚ, ਮੈਂ ਉਹਨਾਂ ਦੀ ਐਗਜ਼ਾਮਪਲ ਇਸੇ ਕਰਕੇ ਦਿੱਤੀ, ਉਹਨੂੰ ਤੁਸੀਂ ਇਹਨਾਂ ਨਾਲ ਭਲਵਾਨਾਂ ਨਾਲ ਇਹਨਾਂ ਲੋਕਾਂ ਨਾਲ ਜੋੜ ਕੇ ਵੇਖ ਸਕਦੇ ਹੋ। ਠੀਕ ਹੈ, ਇਹ ਗੱਲ ਉਹੀ ਆ ਵੀ ਸਪਲਾਈ ਨਹੀਂ ਹੋ ਰਹੀ, ਜੋ ਤੁਸੀਂ ਕਰ ਰਹੇ ਹੋ ਉਹਦੇ ਵਾਸਤੇ ਜਿੰਨੀ ਆਕਸੀਜਨ ਚਾਹੀਦੀ ਹੈਗੀ ਆ, ਜਿੰਨੀ ਖੁਰਾਕ ਚਾਹੀਦੀ ਹੈ, ਉਹ ਸਪਲਾਈ ਹੋ ਨਹੀਂ ਰਹੀ ਹਾਂਜੀ, ਜਿਸ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ ਆ। ਔਰ ਇਹ ਸਾਰੇ ਉਹ ਸਾਈਨ ਨੇ ਜਿਹੜੇ ਜਨਰਲ ਸਾਈਨ ਨੇ, ਵੈਸੇ ਮੈਂ ਅੱਗੇ ਇੱਕ ਇੱਕ ਗੱਲ ਨੂੰ ਦੱਸਣਾ ਹੈਗਾ ਵੀ ਜੇ ਹਾਰਟ ਸੱਜੇ ਪਾਸੇ ਫੇਲ ਹੋ ਗਿਆ ਤਾਂ ਕੀ ਹੋਊ, ਖੱਬੇ ਪਾਸੇ ਫੇਲ ਹੋ ਗਿਆ ਤਾਂ ਕੀ ਹੋਊ, ਜੇ ਕੰਜੈਸਟਿਵ ਹਾਰਟ ਫੇਲੀਅਰ ਹੋ ਗਿਆ ਤਾਂ ਕੀ ਹੋਊ, ਮੈਂ ਇਹ ਵੀ ਸਾਰੀਆਂ ਨਿਸ਼ਾਨੀਆਂ ਇਹ ਤੁਹਾਨੂੰ ਦੱਸਣੀਆਂ ਨੇ। ਪਰ ਹਜੇ ਆਪਾਂ ਥੋੜਾ ਜਿਹਾ ਹੋਰ ਇਸ ਫਿਜ਼ੀਕਲ ਸਟੇਜ ਦੇ ਉੱਪਰ ਰੁਕਦੇ ਹਾਂ ਵੀ ਛਾਤੀ ਦੀ ਗੱਲ ਚੱਲ ਰਹੀ ਹੈ ਤੇ ਛਾਤੀ ਦੇ ਵਿੱਚ ਜਿਹੜੇ ਜੜਨ ਸਡਨ ਸਾਈਨ ਪੈਦਾ ਹੋਣ ਵਾਲੇ ਨੇ ਉਹ ਆ ਮੈਂ ਤੁਹਾਨੂੰ ਦੱਸ ਦਿੱਤੇ ਨੇ, ਤੇ ਉਦੋਂ ਬਾਅਦ ਕੁਝ ਫਿਜ਼ੀਕਲ ਸਾਈਨ ਨੇ ਜਿਹੜੇ ਅਸੀਂ ਵੇਖ ਪਰਖ ਸਕਦੇ ਹਾਂ ਕੀ ਹੈ। ਮੈਂ ਸਵੈਲਿੰਗ ਦੀ ਗੱਲ ਕੀਤੀ ਹੈ, ਲੱਤਾਂ ਬਾਹਾਂ ਤੇ ਹੱਥਾਂ ਤੇ ਸਵੈਲਿੰਗ ਹੋ ਜਾਣੀ, ਸੋਜ ਹੋ ਜਾਣੀ, ਜਿਵੇਂ ਅਸੀਂ ਅਡੀਮਾ ਕਹਿੰਦੇ ਹਾਂ। ਉਸ ਅਡੀਮਾ ਦਾ ਮਤਲਬ ਕੀ ਆ ਕਿ ਜਿਹੜਾ ਖੂਨ ਵਾਪਸੀ ਜਾਣਾ ਸੀਗਾ ਉਹ ਜਾ ਨਹੀਂ ਰਿਹਾ, ਰੁਕ ਗਿਆ ਹੈਗਾ, ਅੱਗੋਂ ਸਪਲਾਈ ਲੈ ਨਹੀਂ ਰਹੇ, ਜਾਂ ਪਿਛਲੇ ਪਾਸੇ ਵਾਲਵ ਜਿਹੜੇ ਨੇ ਉਹਨਾਂ ਚ ਕੋਈ ਖਰਾਬੀ ਆ ਗਈ ਹੈ, ਵੇਰੀ ਕੁਝ ਵੇਨਸ ਵਗੈਰਾ ਜਿਹਨਾਂ ਨੂੰ ਲੋਕਾਂ ਹੋ ਜਾਂਦੀ ਹੈ। ਸੋ ਇਸ ਕਰਕੇ ਪਿਛਲੇ ਪਾਸੇ ਜਿਹੜਾ ਜਿਹਨੂੰ ਅਸੀਂ ਕਹਿੰਦੇ ਹਾਂ ਡਿਸਟਲ ਪਾਰਟ, ਦੂਰ ਦਾ ਦਿਲ ਤੋਂ ਦੂਰ ਵਾਲੇ ਹਿੱਸੇ ਨੂੰ ਅਸੀਂ ਕਹਿੰਦੇ ਹਾਂ ਡਿਸਟਲ ਪਾਰਟ, ਪ੍ਰੋਕਸੀਮਲ ਜਿਹੜਾ ਦਿਲ ਦੇ ਨੇੜੇ ਹੋਵੇ। ਸੋ ਡਿਸਟਲ ਪਾਰਟ ਦੇ ਵਿੱਚ ਆਮ ਤੌਰ ਤੇ ਐਡੀਮਾ ਹੋਣਾ ਸ਼ੁਰੂ ਹੋ ਜਾਂਦਾ ਹੈ, ਸਵੈਲਿੰਗ ਹੋਣੀ ਸ਼ੁਰੂ ਹੋ ਜਾਂਦੀ ਹੈ, ਔਰ ਜਿਹਦੇ ਵਿੱਚ ਤੁਸੀਂ ਫਿੰਗਰ ਟਿਪ ਵੀ ਲਾ ਸਕਦੇ ਹੋ, ਪੈਰਾਂ ਦੀ ਉਂਗਲੀਆਂ ਵੀ ਲਾ ਸਕਦੇ ਹੋ, ਪੈਰ ਗਿੱਟਿਆਂ ਦੀ ਗੱਲ ਆਪਾਂ ਕਰ ਹੀ ਚੁੱਕੇ ਹੈਗੇ ਆ, ਤੋ ਇਹ ਨਹੀਂ ਹੈ ਕਿ ਪੈਰ ਹੀ ਗਿੱਟਿਆਂ ਦੀ ਗੱਲ ਹੁੰਦੀ ਹੈ, ਆ ਤੁਹਾਡੇ ਹੱਥਾਂ ਦੀਆਂ ਜਿਹੜੀਆਂ ਉਂਗਲਾਂ ਹੈਗੀਆਂ ਨੇ ਇਹਨਾਂ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੰਡੀਸ਼ਨ ਆ ਸਕਦੀ ਹੈ ਤੇ ਉਹਦੇ ਵਿੱਚ ਸੋਜ ਹੋ ਜਾਏ। ਮੈਂ ਫਿੰਗਰ ਟਿਪ ਦਾ ਖਾਸ ਤੌਰ ਤੇ ਨਾਂ ਲੈ ਰਿਹਾ ਹਾਂ ਕਿ ਫਿੰਗਰ ਟਿਪ ਜਿਹੜੇ ਨੇ ਨੀਲੇ ਹੋ ਜਾਂਦੇ ਨੇ, ਪਰ ਉਹ ਸੁੱਜੇ ਹੋਏ ਹੁੰਦੇ ਨੇ, ਨੀਲੇ ਹੁੰਦੇ ਨੇ ਕਿਉਂਕਿ ਆਕਸੀਜਨ ਹੈ ਨਹੀਂ, ਸੁੱਜੇ ਹੁੰਦੇ ਨੇ ਕਿਉਂਕਿ ਉਹਨਾਂ ਦਾ ਜਿਹੜਾ ਖੂਨ ਵਾਪਸੀ ਜਾਣਾ ਸੀ ਉਹ ਜਾ ਨਹੀਂ ਰਿਹਾ। ਠੀਕ ਹੈ, ਇਹਨੂੰ ਅਸੀਂ ਦੂਸਰਾ ਲਫ਼ਜ਼ ਇਸਤੇਮਾਲ ਕਰਦੇ ਹਾਂ ਸਾਇਨੋਸਿਸ, ਸਾਇਨੋਸਿਸ ਦਾ ਹੁੰਦਾ ਲੈਕ ਆਫ ਆਕਸੀਜਨ, ਲੈਕ ਆਫ ਆਕਸੀਜਨ ਵਾਲੀਆਂ ਗੱਲਾਂ ਹੁੰਦੀਆਂ ਨੇ। ਹੁਣ ਕੁਝ ਇੱਕ ਐਸੀਆਂ ਚੀਜ਼ਾਂ ਹੁੰਦੀਆਂ ਨੇ ਅਲੱਗ ਅਲੱਗ ਥਾਵਾਂ ਤੇ ਅਲੱਗ ਅਲੱਗ ਸਰੀਰ ਦੇ ਵਿੱਚ ਟੈਚਸ ਆਣੇ ਸ਼ੁਰੂ ਹੋਣ, ਗੱਲ ਤਾਂ ਛਾਤੀ ਦੀ ਹੈ, ਗੱਲ ਛਾਤੀ ਦੀ ਹੈਗੀ ਆ, ਲੇਕਿਨ ਕਈ ਵਾਰਾਂ ਆਕਸੀਜਨ ਘੱਟ ਹੋ ਗਈ ਸਰੀਰ ਦੇ ਵਿੱਚ, ਸਾਰੀ ਗੱਲ ਤਾਂ ਫੇਰ ਹੋ ਜਾਂਦੀ ਹੈ, ਦਿਲ ਨਾਲ ਵੀ ਸੰਬੰਧਿਤ ਹੈਗੀ ਹੈ, ਆਕਸੀਜਨ ਚ ਸਪਲਾਈ ਨਹੀਂ ਹੋਈ ਤੇ ਜਦੋਂ ਆਕਸੀਜਨ ਦਾ ਲੈਵਲ, ਅੱਜ ਕੱਲ ਤਾਂ ਮੇਰੇ ਖਿਆਲ ਘਰਾਂ ਦੇ ਵਿੱਚ ਵੀ ਲੋਕਾਂ ਨੇ ਲਾਈਆਂ ਨੇ ਉਂਗਲਾਂ ਨੂੰ ਲਾ ਕੇ ਵੇਖ ਲੈਂਦੇ ਮੇਰੀ ਆਕਸੀਜਨ ਪੂਰੀ ਹੈ ਕਿ ਨਹੀਂ ਪੂਰੀ, ਹਾਂਜੀ ਉਹ ਆਕਸੀਜਨ ਅਗਰ ਘੱਟ ਹੋ ਗਈ ਤੇ ਇੱਕ ਤਾਂ ਤੁਹਾਡਾ ਜਿਹੜਾ ਵੀ ਚਿਹਰਾ ਹੈਗਾ ਜਾਂ ਜਿਹੜੇ ਵੀ ਅੰਗ ਨੇ ਲੋ ਆਕਸੀਜਨ ਦੇ ਸਾਈਨ ਪੀਲੇ ਹੋਣਗੇ, ਦੂਸਰਾ ਆਕਸੀਜਨ ਜਿਵੇਂ ਜਿਵੇਂ ਘਟਣੀ ਸ਼ੁਰੂ ਹੋਏਗੀ ਉਹ ਪੀਲਾਪਨ ਜਿਹੜਾ ਆ ਉਹ ਸੁਆਹ ਵਰਗਾ ਜਿਹਨੂੰ ਕਹਿ ਲਓ ਹਿਊਜ ਟਾਈਪ ਸਕਾਈ ਟਾਈਪ ਹੋਣਾ ਸ਼ੁਰੂ ਹੋ ਜਾਏਗਾ, ਇਹਦੇ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ ਹੈਗਾ। ਜਿਹੜੇ ਡਿਪੋਜ਼ੀਸ਼ਨ ਅੱਖਾਂ ਦੇ ਹੇਠਾਂ ਆਏਗੀ ਉਹ ਐ ਹੋਊਗਾ ਜਿਵੇਂ ਬੈਗ ਆਫ ਵਾਟਰ ਅੱਖਾਂ ਦੇ ਹੇਠਾਂ ਲੱਗੇ ਹੁੰਦੇ ਨੇ ਜੋ ਭਰੇ ਹੋਏ ਹੁੰਦੇ ਨੇ। ਇਸ ਤਰ੍ਹਾਂ ਦੀ ਕੰਡੀਸ਼ਨ ਸਾਡੀ ਆਣੀ ਸ਼ੁਰੂ ਹੋ ਜਾਂਦੀ ਹੈ। ਔਰ ਇਹ ਹੁਣ ਹੋ ਕਿੰਨਾ ਨੂੰ ਸਕਦੀ ਜੇ ਤਾਂ ਸਡਨ ਹੋਈ ਹੈ ਉਹਦੀਆਂ ਨਿਸ਼ਾਨੀਆਂ ਉੱਪਰ ਦੱਸ ਦਿੱਤੀਆਂ ਨੇ। ਜੇ ਸਡਨ ਨਹੀਂ ਹੋਈ ਗ੍ਰੈਜੁਅਲੀ ਹੋ ਰਹੀ ਹੈ ਤੇ ਗ੍ਰੈਜੁਅਲ ਵਾਲਿਆਂ ਨੂੰ ਆਮ ਤੌਰ ਤੇ ਕਿਉਂਕਿ ਬਹੁਤ ਲੋਕਾਂ ਨੂੰ ਹਾਰਟ ਦਾ ਅਟੈਕ ਹੋ ਗਿਆ ਸਡਨ ਹੋ ਗਿਆ ਉਹ ਨਹੀਂ ਭਾਈ ਸਡਨ ਨਹੀਂ ਹੁੰਦੀ ਕੋਈ ਵੀ ਚੀਜ਼। ਤੁਸੀਂ ਕੁਦਰਤ ਦੇ ਉਹਨਾਂ ਸਾਈਨ ਸਿਮਟਮਸ ਨੂੰ ਜਿਹੜੇ ਤੁਹਾਨੂੰ ਇੰਡੀਕੇਸ਼ਨ ਦੇ ਰਹੀ ਹੈ ਉਹਨਾਂ ਨੂੰ ਸਮਝ ਨਹੀਂ ਰਹੇ
1: ਜੀ।
0: ਉਹਨਾਂ ਨੂੰ ਸਮਝ ਰਹੇ ਹੁੰਦੇ ਤੇ ਫੇਰ ਤੁਸੀਂ ਉਹਦਾ ਪ੍ਰਬੰਧ ਪਹਿਲਾਂ ਕੀਤਾ ਹੁੰਦਾ ਹਾਰਟ ਅਟੈਕ ਹੋਣ ਵਾਲੀ ਕੋਈ ਗੱਲ ਹੀ ਨਾ ਹੁੰਦੀ। ਸਡਨ ਕੁਛ ਨਹੀਂ ਹੁੰਦਾ ਹੌਲੀ ਹੌਲੀ ਹੌਲੀ ਹੌਲੀ ਗ੍ਰੈਜੁਅਲੀ ਕੈਚ ਅਪ ਇੰਨਾ ਹੋ ਜਾਂਦਾ ਆ ਕਿ ਸਰਕੂਲੇਸ਼ਨ ਰੁਕ ਜਾਂਦਾ ਆ ਜਿਸ ਕਰਕੇ ਹਾਰਟ ਅਟੈਕ ਵਾਲੀਆਂ ਗੱਲਾਂ ਹੁੰਦੀਆਂ। ਮੈਂ ਉਹਦੇ ਵਿੱਚ ਗੱਲ ਕਰ ਰਿਹਾ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਇਹੋ ਜਿਹਾ ਸਡਨ ਸਾਈਨ ਆਉਂਦੇ ਨੇ ਮੈਨੂੰ ਪੈਦਾ ਹੋ ਗਿਆ ਸਡਨ ਹੋ ਗਿਆ ਨਹੀਂ ਉਹਨਾਂ ਨੂੰ ਪਹਿਲਾਂ ਤੋਂ ਲੈ ਕੇ ਹੀ ਆਪਣਾ ਕੋਲੈਸਟ੍ਰੋਲ ਚੈੱਕ ਕਰਨਾ ਚਾਹੀਦਾ ਹੈ। ਕੋਲੈਸਟ੍ਰੋਲ ਨਾਲੋਂ ਵੀ ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸ ਰਿਹਾ ਹਾਂ ਆ ਅੱਖਾਂ ਦੇ ਹੇਠਾਂ ਕੰਨ ਜਿੱਥੇ ਅੱਖਾਂ ਰਲਦੀਆਂ ਨੇ ਨੱਕ ਦੇ ਨਾਲ ਇਸ ਥਾਂ ਤੇ ਲੋਅਰ ਲਿਡ ਦੇ ਨਾਲ ਯੈਲੋ ਟਾਈਪ ਦੇ ਪੈਚਸ ਆਨੇ ਸ਼ੁਰੂ ਹੋ ਜਾਂਦੇ ਨੇ। ਹੁਣ ਵੇਖੋ ਨਾ ਗੱਲ ਤੇ ਹਾਰਟ ਦੀ ਹੈਗੀ ਕੋਲੈਸਟ੍ਰੋਲ ਤੇ ਕਰਕੇ ਹੈਗੀ ਹੈ। ਕੋਲੈਸਟ੍ਰੋਲ ਦੇ ਸਾਈਨ ਕਿੱਥੇ ਹੈਗੇ ਨੇ ਕੋਲੈਸਟ੍ਰੋਲ ਲਿਵਰ ਦੇ ਵਿੱਚ ਪੈਦਾ ਹੁੰਦਾ ਆ ਔਰ ਉਹ ਲਿਵਰ ਜਿਹੜਾ ਸੱਜੇ ਪਾਸੇ ਹੈਗਾ ਆ ਪਰ ਨਿਸ਼ਾਨੀਆਂ ਉਹਦੀਆਂ ਚਿਹਰੇ ਤੇ ਆ ਰਹੀਆਂ ਨੇ ਕਿ ਚਿਹਰੇ ਦੇ ਉੱਪਰ ਅੱਖਾਂ ਦੇ ਹੇਠਾਂ ਪੀਲੇ ਪੀਲੇ ਰੰਗ ਦੇ ਪੈਚਸ ਤੁਹਾਨੂੰ ਦਿਖਾਈ ਦਿੰਦੇ ਨੇ। ਹੁਣ ਪੀਲੇ ਰੰਗ ਦੇ ਪੈਚਸ ਜਿਹੜੇ ਇੱਥੇ ਦਿਖਾਈ ਦੇ ਰਹੇ ਨੇ ਜੇ ਕੋਈ ਜਾਣਕਾਰ ਹੋਇਆ ਚੀਮਾ ਸਾਹਿਬ ਤੁਹਾਨੂੰ ਇਹ ਸਮਝ ਲੈਣਾ ਉਹ ਭਾਈ ਤੇਰਾ ਕੋਲੈਸਟ੍ਰੋਲ ਜ਼ਿਆਦਾ ਆ ਕਿਤੇ ਤੈਨੂੰ ਹਾਰਟ ਅਟੈਕ ਹੋ ਸਕਦਾ ਆ ਕੋਲੈਸਟ੍ਰੋਲ ਦੇ
1: ਨੇ
0: ਜਿਹੜਾ ਮੁਢਲਾ ਕੰਮ ਆ ਅਲਟੀਮੇਟ ਰਿਜ਼ਲਟ ਆ ਉਹ ਹਾਰਟ ਅਟੈਕ ਆ। ਹਾਈ ਕੋਲੈਸਟ੍ਰੋਲ ਇਹ ਆਮ ਤੌਰ ਤੇ ਇਸ ਗੱਲ ਦਾ ਇੰਡੀਕੇਟਰ ਹੈ ਇਨੀਸ਼ੀਅਲ ਸਟੇਜ ਇਹਨੂੰ ਕਹਿ ਸਕਦੇ ਅਸੀਂ ਵੀ ਹਾਰਟ ਅਟੈਕ ਦੀ ਅਜੇ ਇਨੀਸ਼ੀਅਲ ਸਟੇਜ ਹੈ ਹਾਰਟ ਅਟੈਕ ਹੋਇਆ ਨਹੀਂ। ਲੇਕਿਨ ਇਹ ਯਕੀਨ ਜਾਣੋ ਵੀ ਜੇ ਤੁਸੀਂ ਇਹਨਾਂ ਪੈਚਸ ਦਾ ਕੋਈ ਹੱਲ ਨਾ ਕੇ ਇਹ ਹੱਲ ਇਹ ਨਹੀਂ ਹੈਗਾ ਵੀ ਤੁਸੀਂ ਇਹਨੂੰ ਬਾਹਰੋਂ ਸਾਫ਼ ਕਰ ਦਿਓ। ਬਹੁਤ ਸਾਰੇ ਅੱਜ ਕੱਲ ਮੈਂ ਦੇਖੇ ਤੇ ਡਾਕਟਰ ਜਿਹੜੇ ਨੇ ਉਹਨੂੰ ਕੋਟਰਾਈਜ਼ ਕਰਕੇ ਕੱਢ ਰਹੇ ਨੇ ਉਸਨੂੰ ਸੱਚ ਕਰਕੇ ਕਰ ਇਹ ਕੋਈ ਹੱਲ ਨਹੀਂ ਹੈਗਾ। ਇਹ ਤਾਂ ਮਤਲਬ ਇਹ ਆ ਬਈ ਕਬੂਤਰ ਨੇ ਅੱਖਾਂ ਬੰਦ ਕਰ ਲਈਆਂ ਤੇ ਆਖਿਆ ਵੀ ਉਹਨੇ ਬਿੱਲੀ ਆਉਂਦੀ ਉਹ ਤਾਂ ਮੈਨੂੰ ਦੱਸਦੀ ਨੀ ਹੈਗੀ
1: ਦੱਸਦੀ ਨੀ ਬਿਲਕੁਲ
0: ਬਿੱਲੀ ਤੇ ਆ ਰਹੀ ਹੈ। ਇਹਦਾ ਅਗਰ ਹੱਲ ਕਰਨ ਦੀ ਲੋੜ ਹੈ ਵੀ ਇਹ ਪੈਚਸ ਕਿਉਂ ਪੈਦਾ ਹੋਏ ਨੇ ਉਹਨਾਂ ਨੂੰ ਠੀਕ ਕਰਨ ਦੀ ਲੋੜ ਹੈਗੀ ਹੈ। ਔਰ ਜਦੋਂ ਤੁਸੀਂ ਉਹਨਾਂ ਨੂੰ ਬੇਸਿਕ ਤੌਰ ਤੇ ਠੀਕ ਕਰੋਗੇ ਨਾ ਤੇ ਫਿਰ ਇਹ ਨਹੀਂ ਆਖੋਗੇ ਨਹੀਂ ਸਾਡਾ ਅਚਾਨਕ ਹੀ ਹਾਰਟ ਅਟੈਕ ਆ ਗਿਆ ਜੀ। ਅਚਾਨਕ ਹਾਰਟ ਅਟੈਕ ਹੋਣ ਵਾਲੀ ਕੋਈ ਗੱਲ ਨਹੀਂ ਹੁੰਦੀ ਗ੍ਰੈਜੁਅਲੀ ਗ੍ਰੈਜੁਅਲੀ ਬਿਲਟ ਅਪ ਹੁੰਦੀਆਂ ਨੇ ਗੱਲਾਂ ਅਲਟੀਮੇਟਲੀ ਇੱਕ ਸਟੇਜ ਤੇ ਪਹੁੰਚਦੀਆਂ ਨੇ ਜਦੋਂ ਹਾਰਟ ਕਹਿੰਦਾ ਕਿ ਨਹੀਂ ਮੈਂ ਨਹੀਂ ਹੁਣ ਕੰਮ ਕਰ ਸਕਦਾ ਹਾਂਜੀ ਇੰਨਾ ਸੰਘਣਾਪਣ ਆ ਗਿਆ ਖੂਨ ਦੇ ਵਿੱਚ ਖੂਨ ਤੁਰਦਾ ਹੀ ਨਹੀਂ ਹੈਗਾ। ਹੁਣ ਪਾਣੀ ਨੂੰ ਡੋਲੋ ਤੇ ਪਾਣੀ ਦੀ ਇੱਕ ਸਪੀਡ ਹੈ ਵਗ ਜਾਣ ਦੀ ਸ਼ਹਿਦ ਨੂੰ ਡੋਲੋ ਜਾਂ ਤੇਲ ਨੂੰ ਡੋਲੋ ਤੇ ਉਹਦੀ ਸਪੀਡ ਇੱਕ ਵਗ ਜਾਣ ਦੀ ਤੇ ਜੇ ਤੁਸੀਂ ਖੂਨ ਨੂੰ ਜਿਹਦੇ ਚ 70% ਪਾਣੀ ਹੈਗਾ ਆ ਉਹਦੇ ਵਿੱਚ ਤੁਸੀਂ ਤੇ ਚਮਚਾ ਭਰ ਕੇ ਸ਼ਹਿਦ ਰਲਾ ਦਿੱਤਾ ਕੋਲੈਸਟ੍ਰੋਲ ਵਾਲਾ ਰਲਾ ਦਿੱਤਾ ਉਹ ਕਿੱਥੋਂ ਤੁਰੂਗਾ ਜੇ ਤੁਰੂਗਾ ਨਹੀਂ ਤੇ ਅੱਗੇ ਸਪਲਾਈ ਨਹੀਂ ਕਰੂਗਾ ਸਪਲਾਈ ਨਹੀਂ ਕਰੂਗਾ ਤੇ ਅੱਗੇ ਉਹ ਅੰਗ ਜਿਹੜੇ ਨੇ ਉਹ ਹੱਥ ਖੜੇ ਕਰ ਦੇਣਗੇ। ਕੰਡੀਸ਼ਨ ਹੈਗੀ ਆ ਜਿਹਨੂੰ ਆਪਾਂ ਯੈਲੋ ਪੈਚਸ ਦੇ ਤੌਰ ਤੇ ਕਹਿ ਰਹੇ ਆ ਜਿਹੜੇ ਅਲਟੀਮੇਟ ਫਿਰ ਲੋ ਆਕਸੀਜਨ ਪੈਦਾ ਕਰ ਦਿੰਦੇ ਨੇ ਛੇਤੀ ਸਾਹ ਚੜਨ ਲੱਗ ਜਾਂਦਾ ਹੈ ਕਿਉਂਕਿ ਆਕਸੀਜਨ ਨਹੀਂ ਪੂਰੀ ਹੋ ਰਹੀ ਵਾਰ ਵਾਰ ਤੇਜ਼ ਤੇਜ਼ ਸਾਹ ਲੈਣ ਲੱਗ ਜਾਂਦਾ ਇਹਦੇ ਨਾਲ ਹੀ ਪੈਲਪੀਟੇਸ਼ਨ ਦਿਲ ਜ਼ਿਆਦਾ ਧੜਕਣ ਲੱਗ ਜਾਂਦਾ ਹੈਗਾ ਔਰ ਇਹ ਸਾਰੀਆਂ ਇੰਡੀਕੇਸ਼ਨ ਹਾਈ ਕੋਲੈਸਟ੍ਰੋਲ ਦੀਆਂ ਹਨ ਔਰ ਹਾਈ ਕੋਲੈਸਟ੍ਰੋਲ ਜਿਹੜਾ ਆ ਉਹ ਇੱਕ ਬੇਸ ਹੈ ਕਿਸੇ ਤੇ ਵੀ ਹਾਰਟ ਅਟੈਕ ਹੋਣ ਦਾ ਠੀਕ ਹੈ। ਔਰ ਇਹਦੇ ਚ ਰਿਸਕ ਜਿਹੜਾ ਹੈ ਆਮ ਤੌਰ ਤੇ ਕੀ ਹੁੰਦਾ ਆ ਕੋਰੋਨਰੀ ਆਰਟਰੀ ਦਾ ਕੋਰੋਨਰੀ ਆਰਟਰੀ ਦਾ ਕਿਉਂ ਮੈਂ ਕਹਿ ਰਿਹਾ ਕਿਉਂਕਿ ਬਾਕੀ ਸਾਰਿਆਂ ਨੂੰ ਤਾਂ ਹਾਰਟ ਜਿੰਨੀ ਦੇਰ ਉਹਦੇ ਤੋਂ ਜ਼ੋਰ ਲੱਗਦਾ ਹੈ ਨਾ ਉਨੀ ਦੇਰ ਤੱਕ ਜ਼ੋਰ ਲਾ ਕੇ ਖੂਨ ਨੂੰ ਧੱਕੀ ਜਾ ਰਿਹਾ ਪਰ ਹਾਰਟ ਨੂੰ ਜਿਹੜੀ ਸਪਲਾਈ ਮਿਲਦੀ ਹੈ ਨਾ ਆਪਾਂ ਬੜੀ ਉਹ ਮਜ਼ਾਕੀਆ ਗੱਲ ਵੀ ਕਈ ਵਾਰ ਕਰੀਏ ਵੀ ਲਾਂਗਰੀ ਦਾ ਮਤਲਬ ਇਹ ਨਹੀਂ ਵੀ ਵਧੀਆ ਵਧੀਆ ਰਾਸ਼ਨ ਜਿਹੜਾ ਲੰਗਰ ਦੇ ਵਿੱਚ ਉਹ ਪਹਿਲਾਂ ਆਪਣੇ ਵਾਸਤੇ ਪਾ ਕੇ ਰੱਖ ਲਵੇ ਹਾਂਜੀ। ਹਾਰਟ ਜੇ ਸਾਰਿਆਂ ਨੂੰ ਖੂਨ ਸਪਲਾਈ ਕਰਦਾ ਹੈ ਤਾਂ ਇਹ ਮਤਲਬ ਨਹੀਂ ਯਾਰ ਇਹਨੂੰ ਕਿਹੜੀ ਖੂਨ ਲੈਣ ਦੀ ਲੋੜ ਹੈ ਨਿਤਿਆਮ ਦੇ ਖਜ਼ਾਨੇ ਭਰੇ ਨੇ, ਨਹੀਂ ਇਹਨੂੰ ਵੀ ਉਵੇਂ ਹੀ ਖੂਨ ਮਿਲਦਾ, ਪੰਗਤ ਚ ਬੈਠ ਕੇ ਹੀ ਰੋਟੀ ਖਾਣੀ ਪੈਣੀ ਹੈ, ਉਹ ਪੰਗਤ ਚ ਬੈਠ ਕੇ ਹੀ ਖਾਣੀ ਪੈਣੀ ਹੈ। ਇਹਨੂੰ ਵੀ ਖੂਨ ਇਸੇ ਤਰ੍ਹਾਂ ਮਿਲਦਾ ਜਿਵੇਂ ਬਾਕੀ ਹੋਰ ਅੰਗਾਂ ਨੂੰ ਮਿਲਦਾ, ਤੇ ਇਹਨੂੰ ਮਿਲਦਾ ਕਿਵੇਂ ਆ, ਹਾਲਾਂਕਿ ਹਾਰਟ ਆ ਇਥੋਂ ਹੀ ਗਾਂ ਸਪਲਾਈ ਹੋਣੀ ਹੈ, ਪਰ ਇਹਨੂੰ ਉਦੋਂ ਮਿਲਦਾ ਜਦੋਂ ਉਥੋਂ ਵਾਪਸ ਆ ਜਾਂਦਾ। ਇੱਕ ਬੰਦਾ ਆ ਗਿਆ, ਉਹ ਦਾਲ ਵਰਤਾ ਕੇ ਆ ਗਿਆ, ਪ੍ਰਸ਼ਾਦੇ ਵਰਤਾ ਕੇ ਆ ਗਿਆ, ਉਦੋਂ ਬਾਅਦ ਉਹਨੇ ਆਖਿਆ ਚੰਗਾ ਯਾਰਾ ਤੂੰ ਹੁਣ ਖਾ ਲਾ। ਹਾਂਜੀ
1: ਹਾਂਜੀ।
0: ਸੋ ਜਿਹੜਾ ਇਸ ਨੂੰ ਮਿਲਦਾ, ਜਿਹੜੀ ਅਸੀਂ ਅਯੋਗਤਾ ਦੀ ਗੱਲ ਕੀਤੀ ਹੈਗੀ ਹੈ, ਉਹਦਾ ਨਾਂ ਹੈ ਅਸੈਂਡਿੰਗ ਅਯੋਗਤਾ। ਸਿਰਫ ਛੋਟਾ ਜਿਹਾ ਪੋਰਸ਼ਨ ਹੈ ਅਸੈਂਡਿੰਗ ਅਯੋਗਤਾ ਦਾ, ਜਿਹੜਾ ਖੱਬੇ ਪਾਸੇ ਦੇ ਲੈਫਟ ਵੈਂਟ੍ਰੀਕਲ ਚੋ ਇਸ਼ੂ ਹੁੰਦਾ ਆ ਤੇ ਆਰਚ ਆਫ ਅਯੋਗਤਾ ਤੱਕ ਜਾਂਦਾ ਹੈਗਾ ਆ। ਇਹ ਖੂਨ ਧੱਕਦਾ ਹੈ ਦਿਲ ਉਸ ਨੂੰ ਜਦੋਂ ਕੰਟੈਕਟ ਕਰਦਾ ਲੈਫਟ ਵੈਂਟ੍ਰੀਕਲ, ਖੂਨ ਬਾਹਰ ਗਿਆ ਤੇ ਫੇਰ ਜਦੋਂ ਇਹ ਡਾਇਲੇਟ ਕਰਦਾ ਆ ਕੁਝ ਖੂਨ ਵਾਪਸ ਆਉਂਦਾ ਆ, ਸਪਲਾਈ ਕਰਕੇ ਆ ਗਿਆ, ਪ੍ਰਸ਼ਾਦੇ ਵਰਤਾ ਕੇ ਆ ਗਿਆ, ਦਾਲ ਵਰਤਾ ਕੇ ਆ ਗਿਆ, ਕੁਝ ਖੂਨ ਵਾਪਸ ਆਉਂਦਾ ਹੈ। ਤੇ ਇਹ ਜਿਹੜਾ ਹਾਰਟ ਨੂੰ ਸਪਲਾਈ ਕਰਨ ਵਾਲੀ ਨਾੜੀ ਹੈ ਜਿਹਦਾ ਨਾਂ ਅਸੀਂ ਕੋਰੋਨਰੀ ਆਰਟਰੀ ਕਹਿੰਦੇ ਹਾਂ, ਇਹਦਾ ਦਹਾਨਾ ਜਿਹੜਾ ਮੂੰਹ ਹੈ ਇਹ ਉਸ ਪਾਸੇ ਨੂੰ ਲਾਇਆ ਹੋਇਆ। ਆਪਾਂ ਉਹ ਵੀ ਗੱਲ ਕਰੀ ਸੀ ਨਾ ਕਿ ਜੇ ਪਟਵਾਰੀ ਨਾਲ ਚੰਗੀ ਬਣਦੀ ਹੋਵੇ ਤੇ ਨਵਾਂ ਮੋਗਾ ਲਾਉਣਾ ਹੋਵੇ ਤੇ ਫਿਰ ਉਸ ਪਾਸੇ ਲਾਉਂਦਾ, ਜਿਸ ਪਾਸੋਂ ਪ੍ਰੈਸ਼ਰ ਆ ਰਿਹਾ ਉਧਰ ਨੂੰ ਮੂੰਹ ਕਰਦਾ ਉਹਦਾ, ਇਹ ਜਾਊਗਾ। ਤੇ ਜੇ ਨਾ ਬਣੀ ਹੋਵੇ ਤੇ ਮੂੰਹ ਦੂਜੇ ਪਾਸੇ ਕਰ ਦੂਗਾ। ਇਸ ਤਰ੍ਹਾਂ ਕਰਕੇ ਕੁਦਰਤ ਨੇ ਇਸ ਨੂੰ ਆਖਿਆ ਵੀ ਨਹੀਂ ਤੈਨੂੰ ਵਾਪਸੀ ਆਉਂਦਾ ਖੂਨ ਮਿਲੂਗਾ, ਕਿਤੇ ਐਸਾ ਨਾ ਹੋਵੇ ਇੰਨੇ ਵੱਡੇ ਪ੍ਰੈਸ਼ਰ ਦੇ ਨਾਲ ਖੂਨ ਜਾਵੇ ਤੇ ਕਿਤੇ ਹਾਰਟ ਦੀਆਂ ਨਾੜੀਆਂ ਨਾ ਫਟ ਜਾਣੇ, ਤਾਂ ਬਹੁਤ ਬਰੀਕ ਹੈਗੀਆਂ ਨੇ। ਵਾਪਸੀ ਆਉਂਦਾ ਖੂਨ ਮਿਲਦਾ, ਉਹਨੂੰ ਵਾਪਸੀ ਆਵੇ, ਖੂਨ ਦੀ ਪ੍ਰੋਬਲਮ ਫਿਰ ਕੀ ਹੈ? ਪ੍ਰੋਬਲਮ ਇਹ ਆ ਕਿ ਬਾਕੀ ਖੂਨ ਦੀਆਂ ਨਾੜੀਆਂ ਵਿੱਚ ਤਾਂ ਥੋੜਾ ਬਹੁਤ ਅਗਰ ਜਮਾ ਹੋ ਗਿਆ ਕੋਲੈਸਟ੍ਰੋਲ ਦਾ ਤੇ ਫਿਰ ਵੀ ਧੱਕਿਆ ਜਾਊਗਾ, ਉਹਦੇ ਨਾਲ ਬਲੱਡ ਪ੍ਰੈਸ਼ਰ ਵੱਧ ਜਾਊਗਾ, ਸਾਡੇ ਕੋਲ ਇੰਡੀਕੇਸ਼ਨ ਆ ਜਾਊਗੀ ਵੀ ਬਲੱਡ ਪ੍ਰੈਸ਼ਰ ਬੰਦੇ ਦਾ ਵਧਿਆ। ਇਹਦਾ ਮਤਲਬ ਆ ਵੀ ਅੰਦਰੋਂ ਖੂਨ ਦੀਆਂ ਨਾਲੀਆਂ ਵਿੱਚ ਜਮਾ ਹੋ ਗਿਆ ਆ, ਲਿਊਮਨ ਉਹਨਾਂ ਨਹੀਂ ਰਹਿ ਗਿਆ। ਖੂਨ ਤਾਂ 5 ਲੀਟਰ ਹੀ ਆ ਬਾਡੀ ਚ, ਖੂਨ ਤੇ 5 ਲੀਟਰ ਹੀ ਆ, ਪਰ ਹੁਣ ਇਸ ਨੂੰ ਧੱਕਣ ਵਾਸਤੇ ਜ਼ੋਰ ਲਾਉਣਾ ਪੈ ਰਿਹਾ ਹੈ ਕਿਉਂਕਿ ਅੱਗੋਂ ਜਿਹੜਾ ਅੰਦਰ ਦਾ ਲਿਊਮਨ ਹੈ ਨਾੜੀਆਂ ਦਾ ਉਹ ਘੱਟ ਗਿਆ ਹੈਗਾ। ਪਰ ਇੱਥੇ ਆ ਕੇ ਕੀ ਹੋਇਆ ਵੀ ਵਾਪਸੀ ਖੂਨ ਆਇਆ ਹੈ, ਸਲੋ ਹੈ, ਉੱਥੇ ਪ੍ਰੈਸ਼ਰ ਸੀਗਾ, ਲੰਘੀ ਜਾ ਰਿਹਾ ਸੀਗਾ, ਪ੍ਰੈਸ਼ਰ ਹੋ ਗਿਆ ਸੀਗਾ। ਪਰ ਇੱਥੇ ਕੀ ਹੈ, ਇੱਥੇ ਵਾਪਸੀ ਖੂਨ ਹੈ, ਸਲੋ ਆ ਰਿਹਾ ਹੈ, ਸਲੋ ਆਉਣ ਕਰਕੇ ਇਹਨਾਂ ਦੇ ਵਿੱਚ ਜਮਾ ਜ਼ਿਆਦਾ ਹੋ ਜਾਣ ਦੇ ਚਾਂਸਿਸ ਨੇ। ਜਿਨ੍ਹਾਂ ਦੇ ਹਾਰਟ ਵਗੈਰਾ ਦੀ ਪ੍ਰੋਬਲਮ ਹੁੰਦੀ ਨਾ, ਡਾਕਟਰ ਲੋਕ ਉਹਨਾਂ ਨੂੰ ਇਹ ਕਹਿੰਦੇ ਨੇ ਵੀ ਨਾ ਆਮ ਬੰਦੇ ਵਾਸਤੇ 200 ਕੋਲੈਸਟ੍ਰੋਲ ਜਿਹੜਾ ਹੈ ਨਾਰਮਲ ਹੈ, ਪਰ ਤੁਹਾਡੇ ਵਾਸਤੇ 130-140 ਤੋਂ ਨਹੀਂ ਵਧਣਾ ਚਾਹੀਦਾ। ਜਿਹਨੂੰ ਹਾਰਟ ਦੀ ਪ੍ਰੋਬਲਮ ਆ ਗਈ ਇੱਕ ਵਾਰ, 13 ਇੰਨਾ ਨਹੀਂ ਵਧਣਾ ਚਾਹੀਦਾ ਕਿਉਂਕਿ ਨਹੀਂ ਤਾਂ ਜਮਾ ਹੋਣਾ ਸ਼ੁਰੂ ਹੋ ਜਾਏਗਾ। ਸੋ ਇਸ ਕਰਕੇ ਇਹ ਸਾਰੀਆਂ ਕੰਡੀਸ਼ਨਾਂ ਹਨ ਇਸ ਹਾਰਟ ਦੇ ਨਾਲ ਸੰਬੰਧਿਤ ਏਰੀਏ ਦੇ ਵਿੱਚ, ਤੇ ਅਸੀਂ ਕਹੀਏ ਵੀ ਇਹ ਸਡਨ ਹੋ ਗਿਆ, ਸਡਨ ਨਹੀਂ ਹੁੰਦਾ, ਹੌਲੀ ਹੌਲੀ ਸਾਨੂੰ ਇਹਨਾਂ ਗੱਲਾਂ ਦਾ ਨਿਗਰਾਨੀ ਰੱਖਣ ਦੀ ਲੋੜ ਹੈਗੀ ਹੈ, ਜਿਹਦੇ ਕਰਕੇ ਐਸਾ ਹੋ ਸਕਦਾ ਹੈ। ਤੇ ਜੇ ਤੁਸੀਂ ਇਹਦੀ ਨਿਗਰਾਨੀ ਰੱਖੋਗੇ ਤੇ ਅਲਟੀਮੇਟ ਇਹ ਕੰਡੀਸ਼ਨਾਂ ਨਹੀਂ ਪੈਦਾ ਹੋਣਗੀ। ਇਸੇ ਤਰ੍ਹਾਂ ਹੀ ਕੁਝ ਸਾਇਨ ਫਿਜ਼ੀਕਲ ਵੀ ਹੈ ਨੇ, ਜਿਹਦੇ ਵਿੱਚ ਦੱਸਿਆ ਸੀਗਾ ਕਿ ਉਂਗਲਾਂ ਦੇ ਵੈਸੇ ਤਾਂ ਤੁਹਾਨੂੰ ਪੋਟਿਆਂ ਦੇ ਨੀਲੇ ਹੋਣੇ ਸ਼ੁਰੂ ਹੋ ਜਾਂਦੇ ਨੇ, ਔਰ ਕਿਉਂਕਿ ਆਕਸੀਜਨ ਨਹੀਂ ਹੈਗੀ, ਸੁੱਜਣੇ ਸ਼ੁਰੂ ਹੋ ਜਾਂਦੇ ਨੇ ਕਿਉਂਕਿ ਖੂਨ ਵਾਪਸ ਨਹੀਂ ਜਾ ਰਿਹਾ ਹੈਗਾ। ਪਰ ਇਹਦੇ ਨਾਲ ਨਾਲ ਆ ਸਾਡੇ ਜਿਹੜੇ ਨਹੁੰ ਨੇ ਨਾ, ਤੁਸੀਂ ਆਪਣੇ ਨਹੁੰ ਦੇਖੋ ਫਲੈਟ ਨੇ, ਜੇ ਤੁਸੀਂ ਤੰਦਰੁਸਤ ਹੈਗੇ ਹੋ ਤੇ ਇਹ ਨਹੁੰ ਫਲੈਟ ਨੇ, ਰੈਡ ਕਲਰ ਵਿੱਚ ਨੇ, ਆਕਸੀਜਨ ਘੱਟ ਆ, ਤੇ ਇਹ ਜਿਹੜੇ ਨਹੁੰ ਨੇ ਇਹ ਤੁਹਾਡੇ ਨੀਲੇ ਰੰਗ ਦੇ ਹੋਣੇ ਸ਼ੁਰੂ ਹੋ ਜਾਣਗੇ। ਜੇ ਤੁਹਾਡਾ ਲਿਵਰ ਡੈਮੇਜ ਹੈਗਾ, ਲਿਵਰ ਪੂਰਾ ਕੰਮ ਨਹੀਂ ਕਰ ਰਿਹਾ, ਜਾਂ ਤੁਹਾਡਾ ਕੋਲੈਸਟ੍ਰੋਲ ਵੱਧ ਹੋ ਗਿਆ ਹੈਗਾ ਆ, ਤੇ ਇਹਦੇ ਉੱਪਰ ਲਾਈਨਾਂ ਜਿਹੀਆਂ ਲਕੀਰਾਂ ਪੈਣੀਆਂ ਸ਼ੁਰੂ ਹੋ ਜਾਣਗੀਆਂ। ਇਹ ਨਿਸ਼ਾਨੀਆਂ ਹਨ ਜਿਹੜੀਆਂ ਸਾਨੂੰ ਦੱਸਦੀਆਂ ਨੇ, ਨਹੁੰ ਵੇਖੇ ਅਸੀਂ, ਨਹੁੰ ਨੇ ਸਾਨੂੰ ਦੱਸਿਆ ਕਿ ਇਹਦੇ ਅੰਦਰ ਕੀ ਹੋ ਰਿਹਾ ਹੈਗਾ। ਪਰ ਇੱਕ ਹੋਰ ਗੱਲ ਜਿਹੜੀ ਸਿੱਧੀ ਹਾਰਟ ਦੇ ਨਾਲ ਕੰਸਰਨ ਹੈਗੀ ਆ, ਜੇ ਤੁਹਾਡੇ ਨਹੁੰ ਕੌਲੀ ਮੋਦੀ ਮਾਰੀ ਹੋਵੇ ਨਾ, ਤੇ ਜਿਸਣ ਦੀ ਹੁੰਦੀ ਉਹਨੂੰ ਕਹਿੰਦੇ ਕਲੱਪਿੰਗ ਨੇਲਸ, ਕੌਲੀ ਮੋਦੀ ਮਾਰੀ ਹੋਵੇ ਤੇ ਨਹੁੰ ਤੁਹਾਡੇ ਇਸ ਤਰ੍ਹਾਂ ਦੇ ਵਿਚਕਾਰੋਂ ਉੱਪਰ ਨੂੰ ਉਭਰੇ ਹੋਣ, ਸਾਈਡਾਂ ਦੇ ਲੱਗੇ ਹੋਣ, ਤੇ ਇਸ ਚੀਜ਼ ਦਾ ਨਾਂ ਇਹ ਇੰਡੀਕੇਟ ਕਰਦੀ ਆ ਵੀ ਤੇਰੇ ਹਾਰਟ ਚ ਨੁਕਸ ਆ ਭਾਈ, ਤੇਰੇ ਵਾਲਵ ਜਿਹੜੇ ਨੇ ਹਾਰਟ ਦੇ ਉਹ ਨਾਰਮਲ ਕੰਮ ਨਹੀਂ ਕਰ ਰਹੇ, ਜਾਂ ਤੇਰੇ ਫੇਫੜਿਆਂ ਵਿੱਚ ਕੋਈ ਐਸੀ ਕੰਡੀਸ਼ਨ ਹੈਗੀ ਹੈ। ਭਾਵ ਕੀ ਆ ਵੀ ਕਲੱਬਿੰਗ ਨੇਲਸ ਜਿਹੜੇ ਨੇ ਇਹ ਚੈਸਟ ਦੇ ਨਾਲ ਸੰਬੰਧਿਤ ਨੇ। ਜੇ ਤੁਹਾਡੀ ਕੌਲੀ ਮੂੰਹ ਦੀ ਮਾਰੇ ਵਰਗੇ ਨਹੁੰ ਨੇ ਤਾਂ ਜਾ ਕੇ ਤੁਸੀਂ ਆਪਣਾ ਐਕਸਰੇ ਕਰਵਾਓ, ਹਾਰਟ ਤਾਂ ਨਹੀਂ ਵਧਿਆ, ਐਕਸਰੇ ਕਰਵਾਓ, ਫੇਫੜੇ ਨਾਰਮਲ ਨੇ, ਕੋਲੈਸਟ੍ਰੋਲ ਚੈੱਕ ਕਰਾਓ, ਕੋਲੈਸਟ੍ਰੋਲ ਜ਼ਿਆਦਾ ਤਾਂ ਨਹੀਂ ਹੈਗਾ, ਆਪਣਾ ECG ਵਗੈਰਾ ਕਰਵਾਓ, ਕੋਈ ਕੋਰੋਨਰੀ ਆਰਟਰੀ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈਗੀ, ਬਗੈਰ ਇਸ ਦੇ ਕਲਬਿਕ ਨੇਲ ਨਹੀਂ ਹੋ ਸਕਦੀ। ਠੀਕ ਹੈ, ਹੁਣ ਸਵਾਲ ਪੈਦਾ ਹੁੰਦਾ ਹੈ ਤੇ ਕਲਬਿਕ ਨੇਲ ਹੋਇਆ ਤੇ ਜੇ ਕੌਲੀ ਸਿੱਧੀ ਪਈ ਹੋਵੇ ਫੇਰ ਬਈ ਕੌਲੀ ਉਲਟੀ ਹੋ ਗਈ ਤੇ ਅਸੀਂ ਕਹਿ ਦਿੱਤਾ ਵੀ ਹਾਰਟ ਦੀ ਪ੍ਰੋਬਲਮ ਹੈਗੀ ਆ, ਤੇ ਜੇ ਇਸ ਤਰ੍ਹਾਂ ਦੀ ਹੋ ਗਈ ਤੇ ਫਿਰ ਟਿਊਬਰਕਲੋਸਿਸ ਵਰਗੇ ਸਾਈਨ ਹੋਣੇ ਸ਼ੁਰੂ ਹੋ ਜਾਂਦੇ ਨੇ ਕਿ ਅੰਗਾਂ ਦਾ ਫੰਕਸ਼ਨ ਡੈਮੇਜ ਹੋ ਗਿਆ, ਕਿਉਂਕਿ ਉਹਨਾਂ ਦਾ ਜਿਹੜਾ ਸਬਸਟਾਂਸ ਸੀਗਾ ਫੇਫੜਿਆਂ ਦਾ ਸਬਸਟਾਂਸ ਸੀਗਾ ਉਹ ਫੰਕਸ਼ਨ ਨਹੀਂ ਕਰ ਰਿਹਾ। ਉਸ ਹਿਸਾਬ ਦੇ ਵਿੱਚ ਸਾਡੇ ਜਿਹੜੇ ਨਹੁੰ ਨੇ ਉਹ ਐਂ ਹੁੰਦੇ ਨੇ ਜਿਵੇਂ ਕੌਲੀ ਸਿੱਧੀ ਰੱਖੀ ਹੁੰਦੀ ਨਹੁੰ ਇਸ ਟਾਈਪ ਦੇ, ਤੇ ਨਹੁੰ ਹੀ ਸਾਨੂੰ ਇੰਨਾ ਕੁਝ ਦੱਸੀ ਜਾ ਰਹੇ ਨੇ, ਨੀਲੇ ਨਹੁੰ ਹੋ ਗਏ ਨੇ, ਆਕਸੀਜਨ ਘਟਿਆ, ਕਲਬਿੰਗ ਨੇਲਸ ਹੋ ਗਏ ਨੇ, ਫਿਰ ਹਾਰਟ ਦੀ ਪ੍ਰੋਬਲਮ ਹੈ, ਡੂੰਘੇ ਨਹੁੰ ਹੋ ਗਏ ਨੇ, ਇਹ ਫੇਫੜਿਆਂ ਦੇ ਨੁਕਸ ਹੈਗਾ ਆ, ਜੇ ਲਕੀਰਾਂ ਪੈ ਗਈਆਂ ਨੇ ਇਹ ਲਿਵਰ ਦਾ ਨੁਕਸ ਹੈਗਾ ਆ। ਸੋ ਭਾਵ ਸਾਡੇ ਜਿਹੜੇ ਫਿੰਗਰ ਨੇਲਸ ਨੇ ਉਹ ਹੀ ਜੀਮਾ ਸਾਹਿਬ ਸਾਨੂੰ ਬਹੁਤ ਕੁਝ ਦੱਸ ਰਹੇ ਨੇ
1: ਜੀ।
0: ਇਸ ਤੋਂ ਅੱਗੇ ਹੈਗਾ ਜਿਵੇਂ ਅਸੀਂ ਕਹਿ ਸਕਦੇ ਹਾਂ ਤਰੇਲੀਆਂ ਹੋਣੀਆਂ, ਹਰੇਕ ਬੰਦੇ ਨੂੰ ਤੁਸੀਂ ਸੁਣਿਆ ਨਾ ਪਤਾ ਨੀ ਉਹਨੂੰ ਕੀ ਹੋ ਗਿਆ, ਇਕਦਮ ਥੱਲੇ ਬੈਠ ਗਿਆ, ਕੰਮ ਕਰਦਾ ਕਰਦਾ ਤੇ ਤਰੇਲੀਆਂ ਆਉਣ ਲੱਗ ਪਈਆਂ,
1: ਕੱਚੀ ਤਰੇਲੀ ਆਉਣ ਲੱਗ ਪਏ ਕਹਿੰਦੇ, ਕੱਚੀ
0: ਤਰੇਲੀ ਇਹਨੂੰ ਅਸੀਂ ਕੋਲਡ ਸਵੈਟਿੰਗ ਕਹਿ ਦਿੰਦੇ ਹਾਂ। ਕੋਲਡ ਸਵੈਟਿੰਗ ਜਿਹੜਾ ਹੈਗਾ ਆ ਤੇ ਚੈਸਟ ਪੇਨ ਜਿਹੜੀ ਹੈ ਉਹ ਡਾਇਰੈਕਟਲੀ ਇੰਡੀਕੇਟਰ ਹੈ ਕਿ ਹਾਰਟ ਦੀ ਕੋਰੋਨਰੀ ਆਰਟਰੀ ਦੇ ਵਿੱਚ ਨੁਕਸ ਪੈ ਗਿਆ। ਠੀਕ ਹੈ, ਪਰ ਇਹ ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਸਡਨ ਨਹੀਂ ਜੇ ਹੁੰਦਾ, ਕੋਰੋਨਰੀ ਆਰਟਰੀ ਦਾ ਵੀ ਨੁਕਸ ਜਿਹੜਾ ਆ ਸਡਨ ਨਹੀਂ ਜੇ ਹੁੰਦਾ, ਭਾਵ ਇਹ ਆ ਬਈ ਤੁਸੀਂ ਆਪਣੇ ਆਪ ਦੀ ਪਹਿਲਾਂ ਨਿਗਰਾਨੀ ਨਹੀਂ ਕੀਤੀ, ਜੇ ਕੀਤੀ ਹੁੰਦੀ ਤੇ ਫਿਰ ਐਸਾ ਨਹੀਂ ਸੀ ਹੋਣਾ। ਠੀਕ ਹੈ, ਮੈਂ ਸਮਝਦਾ ਵੀ ਅੱਜ ਦਾ ਪ੍ਰੋਗਰਾਮ ਸਾਡਾ ਖਤਮ ਹੋ ਗਿਆ, ਪਰ ਅਜੇ ਬਹੁਤ ਸਾਰੀਆਂ ਗੱਲਾਂ ਸਾਹ ਦੀ ਕਿਰਿਆ ਦੀਆਂ ਤੇ ਹੋਰ ਬਾਡੀ ਦੇ ਵਿੱਚ ਬਾਕੀ ਚੇਂਜਸ ਬੜੀਆਂ ਹੁੰਦੀਆਂ ਨੇ ਜਿਹੜੀਆਂ ਸਾਨੂੰ ਬਾਹਰੋਂ ਪਤਾ ਲੱਗ ਜਾਂਦੀਆਂ ਨੇ, ਉਹ ਆਪਾਂ ਕਰਾਂਗੇ ਉਹ ਅਗਲੇ ਆਪਣੇ ਪ੍ਰੋਗਰਾਮ ਦੇ ਵਿੱਚ ਹੋਣਗੀਆਂ, ਆਪਾਂ ਹੌਲੀ ਹੌਲੀ ਤਾਂ ਕਿ ਜਿਹੜੀ ਵੀ ਗੱਲ ਸਮਝ ਆ ਸਕੇ, ਇਹ ਜ਼ਰੂਰੀ ਨਹੀਂ ਭਾਵੇਂ ਮੈਨੂੰ ਰਿਪੀਟ ਕਰਨੀ ਪੈਂਦੀ, ਕੋਈ ਪ੍ਰੋਬਲਮ ਨਹੀਂ ਹੈਗੀ, ਜਦੋਂ ਵੀ ਕਹੋ ਜਿਸ ਵੀ ਗੱਲ ਨੂੰ ਕਹੋ ਮੈਂ ਰਿਪੀਟ ਕਰ ਸਕਦਾ ਹਾਂ, ਪਰ ਪਤਾ ਲੱਗੇ ਵੀ ਹਾਂ ਜਿਹੜੇ ਸੁਣ ਰਹੇ ਨੇ ਲੋਕ ਉਹਨਾਂ ਨੂੰ ਸਮਝ ਆ ਰਹੀ।
1: ਠੀਕ ਹੈ ਜੀ,
0: ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥਿਕ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ, 9701 ਸੈਰਾ ਐਨ ਕੋਟ ਡਬਲਨ ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਦਾ ਇਲਾਜ ਕਰਵਾ ਲਈ ਥੱਕ ਗਏ ਹੋ ਤੇ ਸੈਕੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਔਰ ਅਗਰ ਹੋਮਿਓਪੈਥਿਕ ਤਰੀਕੇ ਰਹੀ ਕਿਸੇ ਬਿਮਾਰੀ ਦਾ ਸਾਇੰਟਿਫਿਕ ਅਪਰੋਚ ਵਾਲਾ ਇਲਾਜ ਕਰਵਾਉਣਾ ਚਾਹੁੰਦੇ ਹੋ ਤੇ ਤਾਂ ਹੀ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਸਬਰੰਗ ਰੇਡੀਓ ਸਟੇਸ਼ਨ, ਯੂਟਿਊਬ, ਫੇਸਬੁੱਕ ਮੀਡੀਆ ਔਰ ਪ੍ਰਵਾਸ ਰੇਡੀਓ ਸਟੇਸ਼ਨ ਹਮੇਸ਼ਾ ਸੁਣਦੇ ਰਿਹਾ ਕਰੋ ਔਰ ਇਹਨਾਂ ਪ੍ਰੋਗਰਾਮਾਂ ਨਾਲ ਜੁੜੋ, ਤੇ ਜੇ ਇਹਨਾਂ ਪ੍ਰੋਗਰਾਮਾਂ ਵਿਚ ਕੋਈ ਲਾਹੇਵੰਦ ਜਾਣਕਾਰੀ ਤੁਹਾਨੂੰ ਮਿਲਦੀ ਹੈ ਨਾ ਤੇ ਆਪਣੇ ਨੀਅਰੈਸਟ ਡੀਅਰੈਸਟ ਨੂੰ ਵੀ ਦੱਸੋ ਤਾਂ ਕਿ ਉਹ ਵੀ ਇਹ ਪ੍ਰੋਗਰਾਮਾਂ ਦੇ ਨਾਲ ਜੁੜ ਸਕਣ, ਜਿਸ ਮਰਜ਼ੀ ਮੀਡੀਆ ਦੇ ਨਾਲ ਜੁੜਨ ਤਾਂ ਕਿ ਪ੍ਰੋਗਰਾਮ ਨੂੰ ਸੁਣ ਸਕਣ ਤੇ ਆਪਣੀ ਨੌਲੇਜ ਜਾਣਕਾਰੀ ਚ ਵਾਧਾ ਕਰ ਸਕਣ, ਤੰਦਰੁਸਤ ਰਹਿ ਸਕਣ ਤੇ ਜੇ ਬਿਮਾਰ ਹੋ ਗਏ ਨੇ ਤੇ ਉਹਨਾਂ ਦਾ ਹੱਲ ਵੀ ਉਹਨਾਂ ਨੂੰ ਪਤਾ ਲੱਗਦਾ ਰਹਿ ਸਕੇ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਥੈਂਕ ਯੂ।
3: ਥੈਂਕ ਯੂ ਡਾਕਟਰ ਸਾਹਿਬ, ਬਹੁਤ ਧੰਨਵਾਦ। ਸਰੋਤਿਓ, ਦੋਸਤੋ, ਮਿੱਤਰੋ, ਤੁਹਾਡਾ ਵੀ ਧੰਨਵਾਦ। ਡਾਕਟਰ ਸਾਹਿਬ ਦੇ ਪ੍ਰੋਗਰਾਮਾਂ ਨਾਲ ਜੁੜਿਆ ਕਰੋ, ਬਹੁਤ ਵੱਡੀਆਂ ਜਾਣਕਾਰੀਆਂ ਡਾਕਟਰ ਸਾਹਿਬ ਲੈ ਕੇ ਪਹੁੰਚਦੇ ਆ ਤੇ ਚੀਮਾ ਸਾਹਿਬ ਵੀ ਨਾਲ, ਤੇ ਬੜੀ ਮਿਹਰਬਾਨੀ, ਥੈਂਕ ਯੂ। ਮਿਲਦੇ ਜੀ,
0: ਮੈਂ ਤੇ ਥੈਲਾ ਭਰੀ ਫਿਰਦਾ ਜੀ।
3: ਬਿਲਕੁਲ ਜੀ, ਬਿਲਕੁਲ, ਥੈਲਾ ਉਹਦਾ ਵੱਡਾ ਰੁਕਣ ਵਾਲਾ ਨਹੀਂਗਾ। ਥੈਂਕ ਯੂ, ਥੈਂਕ ਯੂ ਜੀ,
0: ਮਿਹਰਬਾਨੀ,
3: ਥੈਂਕ ਯੂ,
0: ਸ਼ੁਕਰੀਆ,
3: ਥੈਂਕ ਯੂ ਚੀਮਾ ਸਾਹਿਬ
1: ਜੀ, ਥੈਂਕ ਯੂ।
3: ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਦੋਸਤੋ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਫ੍ਰੈਂਕਫੁਰਟ ਜਰਮਨੀ। ਸੋ ਇੱਕ ਗੀਤ ਦੇ ਨਾਲ ਸ਼ੁਰੂਆਤ ਕਰਦੇ ਹਾਂ, ਜੇ ਪ੍ਰੋਗਰਾਮ ਥੋੜੇ ਜਿਹਾ ਲੇਟ ਹੋਇਆ, ਤੇ ਪਹਿਲਾ ਗੀਤ ਆਪਾਂ ਲਾਉਂਦੇ ਹਾਂ ਜੀ ਮਾਨਕ ਸਾਹਿਬ ਦਾ, ਲਾਉਂਦੇ ਲਓ ਜੀ।

ਮਾਈ ਭੈਣ ਕਹਿਣਾ।

ਸੋਚ ਦੀਆਂ ਖਿੜਕੀਆਂ ਖੜਕਾ ਕੇ ਆਸ ਜਿਹੜਾ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਤਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਛੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਜੀ ਹਾਂ, ਪ੍ਰਵਾਸ ਰੇਡੀਓ ਫਰੈਂਕਫਰਟ ਇਜ ਵਨ ਐਂਡ ਓਨਲੀ ਵਨ ਇੰਡੀਅਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਅਰ ਓਨ ਰੇਡੀਓ ਸਟੇਸ਼ਨ। Expose yourself, what you see, this wonderful world. With your own watching eyes and experience, is this world really wonderful or ugly world? What do you think? We are only phone callers. Dosto, bilkul. ਅਸੀਂ ਤੁਹਾਡੇ ਤੋਂ ਫੋਨ ਕਾਲ ਰਹੇ ਹੀ ਹਾਂ ਤੇ ਅੱਜ ਹੈ ਜੀ ਸ਼ਾਇਰੋ ਸ਼ਾਇਰੀ ਦਾ ਪ੍ਰੋਗਰਾਮ, ਗੱਲਾਂ ਬਾਤਾਂ ਦਾ ਪ੍ਰੋਗਰਾਮ, ਯਾਨੀ ਕਿ ਤੁਹਾਡਾ ਆਪਣਾ ਪ੍ਰੋਗਰਾਮ। ਤੁਸੀਂ ਦੋਸਤੋ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਤੇ ਜਦੋਂ ਤੁਸੀਂ ਮੈਨੂੰ ਮਿਸ ਕਾਲ ਮਾਰੋ ਉਹ ਬਹੁਤ ਛੋਟੀ ਸੀ ਹੋਣੀ ਚਾਹੀਦੀ ਹੈ, ਐਵੇਂ ਇੱਕ ਬੈਲ ਵੱਜੇ ਜਾਂ ਦੋ ਬੈਲਾਂ ਵੱਜੇ ਤੇ ਮੈਂ ਜੋ ਹੀ ਪੋਸੀਬਲ ਹੋਵੇ ਤੁਹਾਨੂੰ ਕਾਲ ਬੈਕ ਕਰਾਂਗਾ ਤੇ ਤੁਸੀਂ ਮੇਰੀ ਜਦੋਂ ਕਾਲ ਪਿਕਅਪ ਕਰੋਗੇ ਤੁਸੀਂ ਔਨ ਏਅਰ ਹੋਵੋਗੇ। ਸੋ ਆਓ ਦੋਸਤੋ, ਤੁਸੀਂ ਕੀ ਲਿਖਦੇ ਹੋ, ਕਿਸ ਤਰ੍ਹਾਂ ਦਾ ਲਿਖਦੇ ਹੋ, ਆਓ ਸਾਡੇ ਸਾਰਿਆਂ ਨਾਲ ਸਾਂਝਾ ਕਰੋ ਤੇ ਸਾਰਾ ਕੁਝ ਸਾਂਝਾ ਵਿਚਾਰ ਵਟਾਂਦਰੇ ਦੇ ਵਿੱਚੋਂ ਸੋਹਣੀਆਂ ਗੱਲਾਂ ਨਿਕਲਦੀਆਂ ਨੇ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। ਬਿਲਕੁਲ ਸੱਜਣੋ, ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ ਟੂ ਲਿਸਨ ਅਸ ਵਰਲਡ ਵਾਈਡ ਲਾਗ ਆਨ www.pravasradio.com। ਦੋਸਤੋ ਆਪਣੀ ਪਲੇ ਸਟੋਰ ਤੇ ਜਾ ਕੇ ਐਪ ਡਾਊਨਲੋਡ ਕਰੋ, ਰੇਡੀਓ ਵੱਜਣਾ ਸ਼ੁਰੂ ਹੋ ਜਾਏਗਾ। ਲੇਕਿਨ ਇਹਦੇ ਨਾਲ ਰਲਦੇ ਮਿਲਦੇ ਕਈ ਰੇਡੀਓ ਅਪੀਅਰ ਹੋਣਗੇ। ਤੁਸੀਂ ਦੋ ਸਪੀਕਰਾਂ ਵਾਲਾ ਸਾਡਾ ਲੋਗੋ ਹੈ ਯੈਲੋ ਰੰਗ ਦਾ, ਆਪ ਤੇ ਤੁਸੀਂ ਸੁਣਦੇ ਹੀ ਹੋ। ਮਿਹਰਬਾਨੀ ਹੋਵੇਗੀ ਜੇ ਪੰਜਾਂ ਸੱਤਾਂ ਦਸਾਂ ਮਿੱਤਰਾਂ ਨੂੰ ਸਾਡਾ ਮਤਲਬ ਕਿ ਤੁਸੀਂ ਡਾਊਨਲੋਡ ਕਰਵਾਓਗੇ, ਵੀ ਸ਼ੈਲ ਬੀ ਰੀਲੀ ਗ੍ਰੇਟਫੁਲ। ਤੇ ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਗੈਰਤਮੰਦ ਉਹ ਜਵਾਨ ਜਿਹੜਾ ਅਣਖਿਰਤਮ ਲੜੇ। ਅਰਜਾ ਜੀ ਕਿ ਗੈਰਤਮੰਦ ਉਹ ਜਵਾਨ ਜਿਹੜਾ ਅਣਖ ਉੱਤੋਂ ਲੜੇ। ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ, ਰੱਬ ਵਰਗਾ ਇਨਸਾਨ ਕਦਮ ਮਾਂ ਦੇ ਜੋ ਫੜੇ,
ਉਹ ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਯਾਰ ਯਾਰਾਂ ਦਾ ਜੇ ਉਹ ਜਿਹੜਾ ਵਰਦੀਆਂ ਚ ਖੜੇ, ਤੇ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਭਾਈ ਉੱਪਰਲੇ ਰੱਬ ਨੂੰ ਤੇ ਕਦੀ ਕਿਸੇ ਨੇ ਵੇਖਿਆ ਨਹੀਂ, ਪਰ ਧਰਤੀ ਦੇ ਰੱਬ, ਆ ਜੇ ਧਰਤੀ ਦੇ ਰੱਬ। ਨੰਦ ਲਾਲ ਨੂਰਪੁਰੀ ਨੇ ਵੀ ਲਿਖਿਆ ਕਿ ਉਹ ਦੁਨੀਆਂ ਦੇ ਬੰਦਿਓ, ਪੂਜੋ ਪੂਜੋ ਉਹਨਾਂ ਇਨਸਾਨਾਂ ਨੂੰ ਦੇਸ਼ ਦੀ ਖਾਤਰ ਵਾਰ ਗਏ ਜੋ ਪਿਆਰੀਆਂ ਪਿਆਰੀਆਂ ਜੰਮਾਂ ਨੂੰ। ਭਾਈ ਉਹ ਧਰਤੀ ਦਾ ਰੱਬ ਆਜ਼ਾਦੀ ਸਾਡੀ ਝੋਲੀ ਪਾਏ, ਖੁਦ ਫਾਂਸੀ ਉੱਤੇ ਚੜੇ। ਤੇ ਉਹ ਸਾਰੇ ਯੋਧੇ ਜਿਨ੍ਹਾਂ ਨੇ ਸਾਨੂੰ ਆਜ਼ਾਦੀ ਦਾ ਉਪਹਾਰ ਦਿੱਤਾ, ਭਗਤ ਸਿੰਘ ਵਰਗੇ, ਰਾਜਗੁਰੂ ਵਰਗੇ, ਤੇ ਆਪ ਫਾਂਸੀਆਂ ਦੇ ਸਭ ਸਾਰੇ ਜਿਨ੍ਹਾਂ ਦਾ ਯੋਗਦਾਨ ਹੈ, ਸਭ ਤੋਂ ਪਹਿਲਾਂ ਉਹਨਾਂ ਨੂੰ ਨਮਸਕਾਰ ਸਾਰਿਆਂ ਨੂੰ। ਸੋ ਦੋਸਤੋ, ਗੱਲ ਇਸ ਤਰ੍ਹਾਂ ਵਾ ਭਾਈ, ਅੱਜ ਨਾ ਸੰਡੇ ਹੈ ਤੇ 10 ਮਈ ਹੈ ਜੀ, ਤੇ ਟੈਂਪਰੇਚਰ ਸਾਡੇ ਇਲਾਕੇ ਦਾ ਜੀ 23। ਬਹੁਤ ਸੋਹਣਾ ਮੌਸਮ ਜਿਹਨੂੰ ਆਪਾਂ ਕਹਿ ਸਕਦੇ ਹਾਂ, ਵੰਡਰਫੁਲ, ਨਾ ਗਰਮੀ ਨਾ ਠੰਡ। ਟਾਈਮ ਭਾਈ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ ਜਰਮਨ ਦੇ 3:15 ਹੋ ਗਏ ਨੇ, ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ ਸਟੂਡੀਓ ਦਾ ਪਲੀਜ਼, 0049-171-4869-514, 0049-171-4914 ਜੀ। ਤੇ ਤੁਸੀਂ ਮੈਨੂੰ ਮਿਸ ਕਾਲ ਮਾਰਨੀ ਹੈ, ਮੈਂ ਟਰਨ ਬਾਈ ਟਰਨ ਤੁਹਾਨੂੰ ਕਾਲ ਬੈਕ ਕਰਾਂਗਾ। ਤੇ ਸੱਜਣੋ, ਅੱਜ ਮਦਰ ਡੇ ਹੈ, ਖੂਬਸੂਰਤ ਦਿਨ। ਹਾਂਜੀ, ਮਾਂ ਦੀ ਤੁਲਨਾ ਕਿਹਦੇ ਨਾਲ ਕਰੀਏ, ਕੀਤੀ ਨਹੀਂ ਜਾ ਸਕਦੀ। ਉਹ ਮਾਣਕ ਦਾ ਇੱਕ ਗਾਣਾ ਹੈ ਨਾ, ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ, ਮਾਂ ਹੁੰਦੀ ਹੈ ਉਹਨੇ ਤੁਲਨਾ ਕਰਨ ਦੀ ਰਾਈਟਰ ਨੇ ਕੋਸ਼ਿਸ਼ ਕੀਤੀ ਹੈ। ਮਾਂ ਕੀ ਹੁੰਦੀ ਹੈ? ਜਦੋਂ ਮਾਂ ਦੇ ਬਰਾਬਰ ਦਾ ਉਹਨੂੰ ਕੁਛ ਨਹੀਂ ਲੱਭਾ, ਤੇ ਫਿਰ ਉਹ ਕਹਿੰਦਾ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ। ਭਾਈ ਮਾਂ ਦੇ ਬਰਾਬਰ ਕੋਈ ਨਹੀਂ ਖੜ ਸਕਿਆ, ਇਸ ਕਰਕੇ ਉਹਨੂੰ ਗਾਣਾ ਹੀ ਇੱਦਾਂ ਲਿਖਣਾ ਪਿਆ ਕਿ ਮਾਂ ਹੁੰਦੀ ਹੈ ਮਾਂ ਉਹ ਦੁਨੀਆਂ ਵਾਲਿਓ। ਆਪੋ ਆਪਣੀ ਮਾਂ ਨੂੰ ਤੁਸਾਂ ਮੁਬਾਰਕਾਂ ਦਿੱਤੀਆਂ ਹੀ ਹੋਣਗੀਆਂ, ਜੱਫੀ ਪਿਆਰ ਨਾਲ ਪਾਈ ਹੋਏਗੀ, ਫੁੱਲ ਵੀ ਦਿੱਤੇ ਹੋਣਗੇ ਜਾਂ ਸ਼ੁਭ ਇਸ਼ਾਵਾਂ ਦਿੱਤੀਆਂ ਹੋਣਗੀਆਂ ਸਾਰਿਆਂ ਨੇ। ਤੇ ਜਿਨ੍ਹਾਂ ਨੇ ਜਿਹੜੇ ਅਜੇ ਨਹੀਂ, ਮਤਲਬ ਕਿ ਜਿਨ੍ਹਾਂ ਨੂੰ ਕਈਆਂ ਨੂੰ ਨਹੀਂ ਵੀ ਯਾਦ ਹੁੰਦਾ ਕਿ ਅੱਜ ਮਦਰ ਡੇ ਹੈ, ਭਾਈ ਉਹ ਵੀ ਸੁਣ ਸੁਣਾ ਕੇ ਅਗਲੇ ਦਿਨ ਵੀ ਭਾਵੇਂ। ਗੱਲ ਇੱਦਾਂ ਭਾਈ, ਮਾਂ ਨੂੰ ਮਾਂ ਦਾ ਸਤਿਕਾਰ ਕਰਨਾ, ਇੱਕ ਦਿਨ ਹੀ ਮਾਂ ਨੂੰ ਫੁੱਲ ਦੇ ਕੇ, ਜੱਫੀਆਂ ਪਾ ਕੇ ਤੇ ਪਿਆਰ ਜਿਤਾ ਕੇ ਤੇ ਮੁੜ ਕੇ ਮਾਂ ਨੂੰ ਵਕਤ ਪਾਈ ਰੱਖਣਾ ਹੈ? ਨਹੀਂ, ਮਾਂ ਨੂੰ ਮਾਂ ਨਾਲ ਸਦਾ ਹੀ ਪਿਆਰ ਕਰਨਾ। ਮਾਂ ਦਾ ਕੋਈ ਕੋਈ ਕੋਈ ਆਲਟਰਨੇਟਿਵ ਨਹੀਂ ਦੋਸਤੋ। ਗੱਲ ਇੱਦਾਂ ਹੈ ਕਿ ਕੁਝ ਸ਼ਾਇਰ ਲਿਖਦੇ ਨੇ ਕਿ ਜੋ ਮਰਜ਼ੀ ਕਰ ਲਓ ਤੁਸੀਂ ਮਾਂ ਦਾ ਦੇਣ ਨਹੀਂ ਦੇ ਸਕਦੇ, ਪਰ ਮਾਂ ਤੇ ਅਹਿਸਾਨ ਕਰਦੀ ਨਹੀਂ, ਉਹਦਾ ਦੇਣ ਹਾਂ ਕੀ ਦੇਣਾ, ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ। ਮਾਂ ਤੇ ਸਾਡੇ ਕਦੀ ਕਿਸੇ ਮਾਂ ਨੇ ਅਹਿਸਾਨ ਕੀਤਾ? ਉਹ ਤੇ ਆਪਣਾ ਫਰਜ਼ ਨਿਭਾਉਂਦੀ ਹੈ ਮਾਂ। ਮਾਂ ਹਾਂ, ਉਹਦੀ ਤੁਲਨਾ ਜੇ ਉੱਪਰ ਰੱਬ ਹੈਗਾ ਤੇ ਉਹਦੇ ਨਾਲ ਕੀਤੀ ਜਾ ਸਕਦੀ ਹੈ। ਰੱਬ ਨੂੰ ਆਪਣੀ ਪਬਲਿਕ ਪਿਆਰੀ, ਜਨਤਾ ਪਿਆਰੀ ਹੋਵੇਗੀ, ਉਹ ਸਾਰਿਆਂ ਦਾ ਖਿਆਲ ਰੱਖਣਾ ਚਾਹੁੰਦਾ ਹੋਵੇਗਾ, ਪਰ ਰੱਬ ਘਰ ਘਰ ਤੇ ਪਹੁੰਚ ਨਹੀਂ ਸੀ ਸਕਦਾ, ਇਸ ਕਰਕੇ ਰੱਬ ਨੇ ਘਰ ਘਰ ਮਾਂ ਭੇਜ ਦਿੱਤੀ। ਮਾਂ ਰੱਬ ਦੀ ਅੰਬੈਸਡਰ ਹੁੰਦੀ ਹੈ ਧਰਤੀ ਦੇ ਉੱਤੇ। ਤੇ ਇਨਸਾਨਾਂ ਦੀ ਤੇ ਗੱਲ ਚਲੋ ਇੱਕ ਪਾਸੇ ਰਹੀ, ਤੁਸੀਂ ਕਿਸੇ ਜਾਨਵਰ ਦੇ ਬੱਚੇ ਨੂੰ ਕਿਤੇ ਹੱਥ ਲਾ ਕੇ ਵਿਖਾ ਦਿਓ? ਮਾਂ ਦੇ ਹੁੰਦੇ ਆ
ਛੋਟੇ ਛੋਟੇ ਜਾਨਵਰ ਸ਼ੇਰਾਂ ਨਾਲ ਭਿੜ ਜਾਂਦੇ, ਗਿੱਦੜਾਂ ਨਾਲ, ਲੱਕੜ ਬੱਗਿਆਂ ਨਾਲ, ਰਿੱਛਾਂ ਦੇ ਨਾਲ ਆਪਣੇ ਬੱਚਿਆਂ ਤੋਂ। ਮਾਂ ਦੀ ਜਾਨ ਆਪਣੇ ਬੱਚਿਆਂ ਚ ਹੁੰਦੀ ਹੈ। ਤੇ ਗੱਲ ਇਸ ਤਰ੍ਹਾਂ ਹੈ ਭਾਈ, ਕੋਸ਼ਿਸ਼ ਕਰੋ ਵੱਧ ਤੋਂ ਵੱਧ ਕਿ ਆਪਣੀ ਮਾਂ ਨੂੰ ਪਿਆਰ। ਉਹ ਬੁਢਾਪੇ ਵੇਖਿਆ ਕਿਸ ਤਰ੍ਹਾਂ ਯਾਰ, ਸਾਡੀਆਂ ਮਾਵਾਂ ਸਾਨੂੰ ਸਾਡਾ ਮਤਲਬ ਕਿ ਉਹ ਮਾਲ ਮੂਤਰ ਸਾਂਭ ਨਿੱਕਿਆਂ ਹੁੰਦਿਆਂ ਤੋਂ ਲੈ ਕੇ ਨਿੱਕੇ ਬੱਚਾ ਜਰਾ ਕੁ ਬਿਮਾਰ ਹੋ ਜਾਏ ਨਾ ਛੋਟਾ ਜਿਹਾ, ਤੇ ਉਹ ਵਿਚਾਰਾ ਐਕਸਪ੍ਰੈਸ ਤੇ ਕਰ ਨਹੀਂ ਸਕਦਾ ਹੁੰਦਾ, ਮਾਂ ਉਹਦੇ ਸਰਾਣੇ ਸਾਰੀ ਰਾਤ ਬੈਠੀ ਰਹੇਗੀ, ਪੱਟੀਆਂ ਠੰਡੀਆਂ ਕਰ ਕਰਕੇ ਉਹਦੇ ਸਿਰ ਮੱਥੇ ਤੇ ਧਰੇਗੀ ਤੇ ਰੱਬ ਅੱਗੇ ਅਰਦਾਸਾਂ ਕਿ ਹੇ ਪ੍ਰਮਾਤਮਾ ਮੇਰੀ ਜਾਨ ਕੱਢ ਲੈ, ਮੇਰੇ ਪੁੱਤਰ ਜਾਂ ਮੇਰੀ ਧੀ ਨੂੰ ਰੁਮਾਨ ਚ। ਹਾਉ ਸਵੀਟ ਹੈ। ਤੇ ਵੱਡੇ ਹੋ ਕੇ ਤੁਸੀਂ ਕਿਸ ਤਰ੍ਹਾਂ ਦਾ ਵਿਹਾਰ ਕਰਦੇ ਹੋ? ਸਾਰੇ ਨਹੀਂ, ਬਹੁਤ ਲੋਕ ਆਪਣੀ ਮਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਨੋ ਡਾਊਟ। ਮਾਂ ਦੇ ਅੱਗੇ ਸਿਰ ਝੁਕਦਾ ਹਰ ਇੱਕ ਦਾ। ਇਹ ਦੇਵੀ ਦੇਵਤੇ ਵੀ ਮਾਂ ਦੇ ਹੀ ਪੈਦਾ ਜੰਮੇ ਨੇ। ਸਭ ਤੋਂ ਵੱਡੀ ਮਾਂ ਹੈ, ਦੇਵੀ ਦੇਵਤੇ ਵੀ ਉਹਦੇ ਥੱਲੇ ਆਉਂਦੇ ਨੇ। ਤੇ ਮੈਂ ਦੋਸਤੋ, ਦੁਨੀਆਂ ਵਿੱਚ ਜਿੰਨੀਆਂ ਮਾਵਾਂ ਨੇ, ਬੇਸ਼ੱਕ ਉਹਨਾਂ ਦੀ ਉਮਰ 18-19-20 ਸਾਲ ਹੀ ਹੋਵੇ, ਮੈਂ ਉਹਨਾਂ ਸਭ ਮਾਵਾਂ ਦੇ ਪੈਰੀਂ ਪੈ ਕੇ ਤੇ ਆਪਣੇ ਪਿਆਰ ਦਾ ਇਜ਼ਹਾਰ ਕਰਦਾ, ਲਵ ਕਰਦਾ। ਹਾਂਜੀ, ਮਾਂ ਬਾਰੇ ਕੀ ਕਹੀਏ, ਲਫ਼ਜ਼ ਤੇ ਕੋਈ ਲੱਭਣ ਨਹੀਂ ਰਹੇ। ਕਈ ਚੀਜ਼ਾਂ ਨੂੰ ਅਸੀਂ ਐਕਸਪਲੇਨ ਘੰਟਿਆਂ ਚ ਕਰ ਜਾਂਦੇ ਹਾਂ, ਕਈ ਘੰਟਾ ਘੰਟਾ, ਅੱਧਾ ਅੱਧਾ ਘੰਟਾ, 15-15 ਮਿੰਟ ਲਾ ਦਿੰਦੇ ਹਾਂ, ਪਰ ਮਾਂ ਵਾਸਤੇ ਲਫ਼ਜ਼ ਗਾਇਬ ਹੁੰਦੇ ਜਾ ਰਹੇ ਨੇ ਸੱਚੀ। ਤੇ ਗੱਲ ਇਸ ਤਰ੍ਹਾਂ ਦੋਸਤੋ ਕਿ ਮੈਂ ਨਾ ਮਾਂ ਦੀ ਸ਼ਾਨ ਵਿੱਚ ਇੱਕ ਗਾਣਾ ਕਿਉਂ ਕੀਤਾ ਹੈ, ਤੇ ਉਹ ਗਾਣਾ ਜਿਹੜਾ ਹੈਗਾ, ਆ ਲਓ ਜੀ, ਮੈਂ ਪਹਿਲਾਂ ਗਾਣਾ ਪੇਸ਼ ਕਰ ਲਾਂ ਤੇ ਫਿਰ ਮਾਂ ਬਾਰੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ। ਤੇ ਆਵਾਜ਼ ਵੀ ਤੁਸੀਂ ਪਛਾਣ ਲੈਣੀ ਹੈ, ਤੂੰਬੀ ਵੀ ਤੁਸੀਂ ਪਛਾਣ ਲੈਣੀ ਹੈ, ਆ ਲਓ ਜੀ, ਦਰਵੇਸ਼ ਕਲਾਕਾਰ ਕੀ ਕਹਿ ਰਿਹਾ ਹੈਗਾ। ਵਾਹ ਵਾਹ, ਦੋਸਤੋ ਗਾ ਰਹੇ ਨੇ ਦਰਵੇਸ਼ ਕਲਾਕਾਰ ਯਮਲਾ ਜੱਟ ਜੀ ਹੁਣੀ। ਹਾਂਜੀ, ਮਾਂ ਦੀਆਂ ਸਿਫਤਾਂ ਕਿਸ ਤਰ੍ਹਾਂ ਕਰਦੇ ਨੇ, ਆ ਲਓ ਜੀ, ਜਰਾ ਸੁਣੋ ਤੁਸੀਂ। ਤੇ ਇਹ ਗਾਣਾ ਸੂਬਾ ਸਿੰਘ ਖਹਿਰਾ ਜੀ ਤੁਹਾਡੇ ਨਾਲ। ਮਾਂ ਦੀ ਸ਼ਾਨ ਵਿੱਚ ਇੱਕ ਗਾਣਾ ਕਿਉਂ ਕੀਤਾ ਹੈ, ਤੇ ਉਹ ਗਾਣਾ ਜਿਹੜਾ ਹੈਗਾ, ਆ ਲਓ ਜੀ, ਮੈਂ ਪਹਿਲਾਂ ਗਾਣਾ ਪੇਸ਼ ਕਰ ਲਾਂ ਤੇ ਫਿਰ ਮਾਂ ਬਾਰੇ ਗੱਲਾਂ ਬਾਤਾਂ ਸਾਡੀਆਂ ਚੱਲਦੀਆਂ ਰਹਿਣਗੀਆਂ। ਤੇ ਆਵਾਜ਼ ਵੀ ਤੁਸੀਂ ਪਛਾਣ ਲੈਣੀ ਹੈ, ਤੂੰਬੀ ਵੀ ਤੁਸੀਂ ਪਛਾਣ ਲੈਣੀ ਹੈ, ਆ ਲਓ ਜੀ, ਦਰਵੇਸ਼ ਕਲਾਕਾਰ ਕੀ ਕਹਿ ਰਿਹਾ ਹੈਗਾ। ਵਾਹ ਵਾਹ, ਦੋਸਤੋ ਗਾ ਰਹੇ ਨੇ ਦਰਵੇਸ਼ ਕਲਾਕਾਰ ਯਮਲਾ ਜੱਟ ਜੀ ਹੁਣੀ। ਹਾਂਜੀ, ਮਾਂ ਦੀਆਂ ਸਿਫਤਾਂ ਕਿਸ ਤਰ੍ਹਾਂ ਕਰਦੇ ਨੇ, ਆ ਲਓ ਜੀ, ਜਰਾ ਸੁਣੋ ਤੁਸੀਂ। ਤੇ ਇਹ ਗਾਣਾ ਸੂਬਾ ਸਿੰਘ ਖਹਿਰਾ ਜੀ ਤੁਹਾਡੇ ਨਾਲ।

ਆਕਾਰ ਯਮਲਾ ਜੱਟ ਜੀ ਹੁਣੀ। ਹਾਂਜੀ, ਮਾਂ ਦੀਆਂ ਸਿਫਤਾਂ ਕਿਸ ਤਰ੍ਹਾਂ ਕਰਦੇ ਨੇ, ਆ ਲਓ ਜੀ ਜਰਾ ਸੁਣੋ ਤੁਸੀਂ। ਤੇ ਇਹ ਗਾਣਾ ਸੂਬਾ ਸਿੰਘ ਖਹਿਰਾ ਜੀ ਤੁਹਾਡੇ ਨਾਲ।

ਗੁਰਦੁਆਰਾ ਜੀ ਵਾਲਾ ਜਮਲਾ ਜੀ ਹੁਣਾਂ ਨੇ ਰੌਣਕਾਂ ਲਾਤੀਆਂ, ਕਿਆ ਬਾਤਾਂ ਨੇ, ਬੈਜਾ ਬੈਜਾ ਕਲਾਤੀ, ਏਡਾ ਸੋਹਣਾ ਗੀਤ ਇਹਨਾਂ ਦੇ ਤਕਰੀਬਨ ਗੀਤ ਜਿਹੜੇ ਨੇ ਵੰਡਰਫੁਲ, ਤਕਰੀਬਨ ਹੀ ਦੇਵਤਿਆਂ ਵਰਗੇ ਸੋਹਣੇ, ਸਮਾਜ ਤੇ ਸਮਾਜ ਨਾਲ ਸੰਬੰਧਿਤ ਬਹੁਤ ਸਾਰੇ ਇਹਨਾਂ ਦੇ ਗੀਤ, ਧਾਰਮਿਕ ਗੀਤ ਵੰਡਰਫੁਲ, ਦੇਵਤਿਆਂ ਵਰਗੇ ਕਲਾਕਾਰ ਸਨ। ਮੇਲਿਆਂ ਦੇ ਵਿਚ ਮੇਲਾ ਲੁੱਟ ਲੈਂਦੇ ਹੁੰਦੇ ਸਨ, ਇਹਨਾਂ ਨੂੰ ਇਕ ਦੋ ਵਾਰੀ ਮੇਲੇ ਦੇ ਵਿਚ ਵੇਖਣ ਦਾ ਮੌਕਾ ਮਿਲਿਆ, ਭਾਈ ਕਿਆ ਬਾਤਾਂ ਸਨ ਇਹਨਾਂ ਦੀ ਗੱਲਬਾਤ ਦੀਆਂ, ਇਹਨਾਂ ਦੀ ਗਾਇਕੀ। ਹਾਂਜੀ, ਤੇ ਮੈਂ ਇਸ ਤਰ੍ਹਾਂ ਕਰਦਾ, ਜਿੰਨੀ ਦੇਰ ਤੁਹਾਡੀਆਂ ਕਾਲਾਂ ਨਹੀਂ ਆਉਂਦੀਆਂ ਤੇ ਮੈਂ ਇਸ ਤਰ੍ਹਾਂ ਭਾਈ ਤੁਹਾਨੂੰ ਮਾਂ ਦੇ ਉੱਤੇ ਇੱਕ ਆਪਣੀ ਕਵਿਤਾ ਸੁਣਾਉਣਾ, ਤੇ ਉਹ ਕਵਿਤਾ ਵੈ ਮਾਂ ਤੇ ਜਿਹੜੀ ਮੈਂ ਲਿਖੀ ਹੈ ਇਸ ਤਰ੍ਹਾਂ ਕਿ ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਮਾਂ ਧੁੱਪ ਵਿਚ ਬੋੜ ਦੀ ਛਾਂ ਵਰਗੀ, ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ। ਬਈ ਕਿਸੇ ਦਿਲਦਾਰ ਮਹਿਬੂਬ ਦੀ ਹਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਬਈ ਖੂਨੀ ਹੜ ਵਿਚ ਉੱਚੀ ਥਾਂ ਵਰਗੀ, ਇਸ ਦੀ ਮਮਤਾ ਰਾਵੀ ਝਨਾ ਵਰਗੀ, ਖੂਨੀ ਹੜ ਵਿਚ ਉੱਚੀ ਥਾਂ ਵਰਗੀ। ਮਾਂ ਮੁਆਫੀ ਦੀ ਮੂਰਤ ਹੈ ਬਸ ਹਾਂ ਹਾਂ ਤੇ ਹਾਂ ਵਰਗੀ, ਮਾਂ ਮੁਆਫੀ ਦੀ ਮੂਰਤ।

0: ਹੈ। ਬਸ ਹਾਂ ਹਾਂ ਤੇ ਹਾਂ ਵਰਗੀ ਹਰ ਭਾਸ਼ਾ ਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਹਰ ਭਾਸ਼ਾ ਵਿੱਚ ਮਾਂ ਨੂੰ ਮਾਂ ਕਹਿੰਦੇ, ਇਹ ਸੱਚਮੁੱਚ ਪਿਆਰ ਦੇ ਨਾਂ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਪਏ ਬੱਚਾ ਭੱਜਾ ਭੱਜਾ ਆਣ ਕੇ, ਲੜਾਈ ਝਗੜਾ ਕਰਕੇ, ਸ਼ਰਾਰਤ ਕਰਕੇ, ਛਾਲ ਮਾਰ ਕੇ ਮਾਂ ਦੀ ਗੋਦ ਚ ਬਹਿੰਦਾ ਤੇ ਉਹ ਸਮਝਦਾ ਕਿ ਦੁਨੀਆਂ ਦੀ ਸਭ ਤੋਂ ਸੇਫ ਜਗ੍ਹਾ ਜਿਹੜੀ ਹੈਗੀ ਹੈ ਉਹ ਮਾਂ ਦੀ ਗੋਦ ਹੈ, ਹੁਣ ਮੈਨੂੰ ਕੋਈ ਹੱਥ ਨਹੀਂ ਲਾ ਸਕਦਾ। ਮਾਂ ਦੀ ਮਮਤਾ ਉੱਚੀ ਤੇ ਸੁੱਚੀ ਹੈ, ਆਕਾਸ਼ੀ ਝੂਲ ਦੇ ਸੱਚੇ ਨਿਸ਼ਾਨ ਵਰਗੀ। ਮਾਂ ਦੀ ਗੋਦ ਕਿਲਾ ਜੇ ਲੋਹ ਗੜਦਾ, ਕਿਸੇ ਫੌਜੀ ਬੰਕਰ ਜੇ ਥਾਂ ਵਰਗੀ। ਮਾਂ ਦਾ ਪਿਆਰ ਦੁਲਾਰ, ਮਾਂ ਪਿਆਰ ਦੁਲਾਰ ਦੀ ਕਵਿਤਾ ਏ ਤੇ ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਪਿਆਰ ਦੁਲਾਰ ਦੀ ਕਵਿਤਾ ਏ, ਮਾਂ ਦੀ ਸੂਰਤ ਕਵਿਤਾ ਦੇ ਨਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਮਾਂ ਹਰ ਦੁੱਖ ਦਰਦ ਦੀ ਦਾਰੂ ਹੈ, ਮਾਂ ਧਰਤੀ ਤੇ ਜੰਨਤ ਦੀ ਥਾਂ ਵਰਗੀ। ਆ ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਭਾਈ ਕਰੋਜਾ ਪੁੱਤ ਵੀ ਮਾਂ ਲਈ ਚੰਨ ਹੁੰਦਾ। ਦੋਸਤੋ, ਮੈਨੂੰ ਇੱਕ ਗੱਲ ਯਾਦ ਆਈ ਹੈ, ਮੈਂ ਸ਼ਾਇਦ 8ਵੀਂ ਜਾਂ 9ਵੀਂ ਚ ਪੜ੍ਹਦਾ ਹੁੰਦਾ ਸਾਂ ਤੇ ਸਾਡਾ ਜਿਹੜਾ ਸਕੂਲ ਸੀ ਸ਼ਹਿਰੋਂ ਬਾਹਰ ਸੀ, ਸਾਡੀ ਮਾਂ ਆਈ ਸੌਦਾ ਪੱਤਾ ਲੈਣ ਵਾਸਤੇ ਸ਼ਹਿਰੋਂ ਤੇ ਮੇਰੇ ਨਾਲ ਉਹਨੇ ਐਡਜਸਟਮੈਂਟ ਕਰ ਲਈ ਕਿ 4 ਵਜੇ ਛੁੱਟੀ ਹੁੰਦੀ ਹੈ ਤੇ ਮੈਂ 4 ਵਜੇ ਨਾ ਤੇਰੇ ਸਕੂਲ ਦੇ ਬਾਹਰ ਬਾਹਰ ਜਿਹੜਾ ਪੋਲ ਹੈ ਉੱਥੇ ਬੈਠੀ ਹੋਵਾਂਗੀ, ਸ਼ਹਿਰੋਂ ਸਮਾਨ ਲਿਆ ਕੇ ਤੇ ਤੂੰ ਮੈਨੂੰ ਪਿਕਅਪ ਕਰ ਲੈਣੀ ਉੱਥੋਂ ਸਕੂਲ ਸਾਈਕਲ ਤੇ। ਮੈਂ ਕਿਹਾ ਚੰਗਾ। ਲਓ ਦੀ ਜਦੋਂ ਛੁੱਟੀ ਹੋਈ ਤੇ ਤੁਹਾਨੂੰ ਪਤਾ ਹੀ ਹੈ ਨਾ ਬੱਚੇ ਕਿਸ ਤਰ੍ਹਾਂ ਚੀਕਾਂ ਮਾਰਦੇ, ਬਸਦੇ, ਘੁਮਾਉਂਦੇ ਤੇ ਟੱਲੀਆਂ ਮਾਰਦੇ, ਸਕੂਲ ਚੋਂ ਦੌੜਦੇ ਨੇ ਜਿਸ ਤਰ੍ਹਾਂ ਮੋੜ ਆਉਣਾ ਹੀ ਨਹੀਂ ਸਕੂਲ ਚ। ਜਦੋਂ ਛੁੱਟੀ ਹੋਈ ਚੀਕਾਂ ਮਾਰਦੇ ਹੀ ਨਿਕਲਦੇ ਹੁੰਦੇ ਆ ਸਾਰੇ ਤੇ ਕਾਫੀ ਵੱਡਾ ਸਾਡਾ ਸਕੂਲ ਸੀ, 600-700 ਬੱਚਾ ਪੜ੍ਹਦਾ ਹੁੰਦਾ ਸੀ ਸਕੂਲ ਦੇ ਵਿੱਚ। ਅੱਛਾ, ਸਾਡੀ ਮਾਂ 4-5 ਕਿੱਲੇ ਦੂਰ ਪੁਲ ਇੱਕ ਪੁਲੀ ਦੇ ਉੱਤੇ ਬੈਠੀ ਸੀ ਤੇ ਬੱਚੇ ਲਾਗੋ ਦੀ ਹੇੜਾਂ ਦੀਆਂ ਹੇੜਾਂ, ਕੋਈ ਭੱਜਾ ਜਾਏ, ਕੋਈ ਸਾਈਕਲ ਤੇ ਜਾਏ, ਕੋਈ ਕਿਸੇ ਤਰ੍ਹਾਂ, ਕੋਈ ਕਿਸੇ ਤਰ੍ਹਾਂ, ਸਾਰੇ ਰੌਲਾ ਪਾਉਂਦੇ ਜਾਣ ਤੇ ਮੈਂ ਆਇਆ ਤੇ ਮਾਂ ਸਾਡੀ ਪੁਲ ਤੇ ਬੈਠੀ ਤੇ ਮਾਂ ਖੜੀ ਹੋ ਗਈ ਤੇ ਮਾਂ ਨੇ ਨਾ ਮੈਨੂੰ ਘੁੱਟ ਕੇ ਜੱਫੀ ਪਾਈ, ਜੱਫੀ ਪਾਈ ਤੇ ਖੁਸ਼ ਹੋਈ ਤੇ ਕਹਿੰਦੀ ਹੈ ਮੇਰੇ ਲਾਗੋ ਦੀ ਪਤਾ ਨੀ ਕੋਈ 200 ਮੁੰਡਾ ਨੰਗਿਆ ਹੋਣਾ ਹੈ, ਕਿਸੇ ਦੇ ਵਾਲ ਖਿਲਰੇ, ਕਿਸੇ ਦਾ ਨਹੀਂ ਕਾਲਾ ਜਿਹਾ ਰੰਗ, ਕਿਸੇ ਦੀ ਕਮੀਜ਼ ਐ ਨੂੰ ਗਾਹ ਨੂੰ, ਕਿਸੇ ਦਾ ਨੱਕ ਐ ਨੂੰ, ਕਿਸੇ ਦੇ ਕੰਨ ਬਾਹਰ ਨੂੰ। ਮਾਂ ਮੇਰੀ ਕਹਿੰਦੀ ਹੈ ਹਾਂ ਜਦੋਂ ਮੈਂ ਆਪਣਾ ਪੁੱਤਰ ਵੇਖਿਆ ਜਿਸ ਤਰ੍ਹਾਂ ਕਿਸੇ ਚੰਨ ਚੜਿਆ ਹੁੰਦਾ। ਯਾਰ ਕਦੀ ਹੋ ਸਕਦਾ ਕਿ ਮੈਂ 600-700 ਮੁੰਡੇ ਚੋਂ ਸੋਹਣਾ ਹੋਵਾਂ? ਨਹੀਂ, ਉਹ ਮਾਂ ਦੀ ਨਜ਼ਰ ਸੀ, ਕਿਉਂਕਿ ਉਹ ਲੱਭ ਰਹੀ ਸੀ ਕਿ ਇਸ ਭੀੜ ਵਿੱਚੋਂ ਮੇਰਾ ਪੁੱਤਰ ਵੀ ਆ ਰਿਹਾ ਹੋਣਾ। ਇਸੇ ਤਰ੍ਹਾਂ ਹੀ ਸਾਰੀਆਂ ਮਾਵਾਂ ਆਪਣੇ ਪੁੱਤਰਾਂ ਨੂੰ ਇੰਨਾ ਹੀ ਪਿਆਰ ਕਰਦੀਆਂ। ਕੋਝਾ ਪੁੱਤ ਵੀ ਮਾਂ ਲਈ ਚੰਨ ਹੁੰਦਾ ਤੇ ਮਾਂ ਚੰਨ ਤਾਰਿਆਂ ਦੀ ਛਾਂ ਵਰਗੀ। ਮਾਂ ਰੱਬ ਹੈ, ਰੱਬ ਹੈ, ਰੱਬ ਹੀ ਹੈ, ਜੇ ਨਹੀਂ ਤੇ ਰੱਬ ਦੇ ਨਾਂ ਵਰਗੀ। ਭਾਈ ਮਾਂ ਰੱਬ ਹੈ, ਰੱਬ ਹੈ, ਰੱਬ ਹੀ ਹੈ, ਜੇ ਨਹੀਂ ਤੇ ਰੱਬ ਦੇ ਨਾਂ ਵਰਗੀ। ਸੁੱਚਾ ਸਿਆ ਮਾਂ ਇੱਕ ਅੱਖਰ ਨਾਲ ਲਿਖ ਹੁੰਦੀ, 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ। 35 ਅੱਖਰ ਨੇ ਪੰਜਾਬੀ ਦੇ ਵਿੱਚ, ਸਾਰੇ ਰਲ ਕੇ ਮਾਂ ਨੂੰ, ਮਾਂ ਦੀ ਮਹਾਨਤਾ ਨੂੰ ਐਕਸਪਲੇਨ ਨਹੀਂ ਕਰ ਸਕਦੇ। ਮਾਂ ਇੱਕ ਅੱਖਰ ਨਾਲ ਲਿਖ ਲੈਂਦੀ, 35 ਅੱਖਰਾਂ ਦੀ ਪਹੁੰਚ ਤੋਂ ਤਾਂ ਵਰਗੀ। ਦੋਸਤੋ, ਤੁਸੀਂ ਬਾਹਰ ਦੇ ਵਿੱਚ ਇੱਕਦਮ ਸਾਰੇ ਗੱਲਾਂ ਕਰਦੇ ਹੋ ਤੇ ਫਿਰ ਉਹ ਥੋੜਾ ਜਿਹਾ ਪ੍ਰੋਬਲਮ ਹੋ ਜਾਂਦੀ ਹੈ, ਇਕੱਠਿਆਂ ਤੇ ਲਿਆ ਨਹੀਂ ਜਾ ਸਕਦਾ, ਤੇ ਇਸ ਕਰਕੇ ਤੁਸੀਂ ਸਟਾਰਟ ਵਿੱਚ ਵੀ ਜਿਹੜੀ ਆ ਅਗਰ ਕਰ ਦੋ, ਕੋਈ ਨਾ ਕੋਈ ਕਾਲ ਆ ਜਾਵੇ ਤੇ ਉਹ ਵੈਲ ਐਂਡ ਗੁੱਡ ਰਹਿੰਦਾ, ਫਿਰ ਤੁਸੀਂ 6-7 ਕਾਲਾਂ ਇਕੱਠੀਆਂ ਹੀ ਹੋ ਜਾਂਦੀਆਂ ਨੇ ਤੇ ਉਹ ਫਿਰ ਥੋੜਾ ਜਿਹਾ ਲੰਮਾ ਸਿਸਟਮ ਜਾਂ ਪਜਲ ਹੋਣ ਵਾਲਾ ਹੁੰਦਾ ਵਾ। ਤੇ ਗੱਲ ਇਸ ਤਰ੍ਹਾਂ ਕਿ ਲਓ ਤੁਹਾਨੂੰ ਨਾ ਲੈ ਕੇ ਚੱਲਦੇ ਹਾਂ ਅਸੀਂ ਪਾਕਿਸਤਾਨ, ਤੇ ਉਹ ਕਿੱਥੇ ਨੇ ਜੀ, ਇੱਥੇ ਕਿਤੇ ਕਿਤੇ ਹੋਣੇ ਨੇ, ਆ ਲਓ ਤੇ ਆ ਲਓ ਅਖਤਰ ਸਾਹਿਬ ਕਿੱਥੇ, ਹਾਂਜੀ ਆ ਲਓ ਜੀ, ਮੈਂ ਇਹਨਾਂ ਨੂੰ ਕਾਲ ਕਰ ਦਿੱਤੀ ਹੈ। ਹਾਂਜੀ ਲਓ ਜੀ, ਅਸੀਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ ਤੇ ਕਿਤੇ ਉਹ ਅੱਗੇ ਪਿੱਛੇ ਨਾ ਹੋ। ਹਾਂ, ਵਾਲੇਕੁਮ ਸਲਾਮ ਅਖਤਰ ਸਾਹਿਬ, ਆ ਜਾਓ, ਵੈਲਕਮ ਹੈ ਤੁਹਾਡਾ
1: ਜੀ। ਮੈਂ ਤੁਸੀਂ ਕਿਸੇ ਹੋਰ ਨੂੰ ਨਾਲ ਲਵੋ,
0: ਠੀਕ ਹੈ ਜੀ, ਠੀਕ ਹੈ,
1: 7 ਵਜੇ ਤੋਂ ਬਾਅਦ ਮੈਂ ਹਾਜ਼ਰ ਹੁੰਦਾ।
0: ਅੱਛਾ ਜੀ, ਠੀਕ ਹੈ, ਥੈਂਕ ਯੂ, ਹੈਵ ਅ ਨਾਈਸ ਟਾਈਮ, ਥੈਂਕ ਯੂ। ਲਓ ਜੀ, ਉਹ ਕਿਤੇ ਬਿਜ਼ੀ ਹੋ ਗਏ ਨੇ ਤੇ ਉਹ ਕਹਿੰਦੇ ਨੇ ਕਿ ਮੈਂ ਤੁਹਾਨੂੰ ਤੇ ਮੈਂ ਨਾ ਇਸ ਤਰ੍ਹਾਂ ਕਰਦਾ, ਉਨੀ ਦੇਰ ਤੱਕ ਤੁਹਾਨੂੰ ਫਿਰ ਮੈਂ ਇੱਕ ਪੋਇਮ ਸੁਣਾ ਦਿੰਦਾ, ਨਹੀਂ ਇਹ ਆ ਸ਼ੁਗਰ ਵਾਲੀ ਪੋਇਮ ਹੈ, ਉਹ ਸੁਣਾਉਣਾ ਤੁਹਾਨੂੰ ਮੈਂ ਉਨੀ ਦੇਰ ਦੇ ਵਿੱਚ। ਤੇ ਉਹ ਕਿੱਥੇ ਹੈ ਜੀ, ਉਹ ਹੈਗੀ ਹੈ ਇੱਥੇ, ਜਰਾ ਸ਼ੁਗਰ ਚੱਲਦਾ ਰਹੇ ਉਨੀ ਦੇਰ, ਹਲੋ ਫੇਸਬੁੱਕ ਤੋਂ ਲਈ ਸੀ ਮੈਂ ਉਹ, ਤੇ
2: ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ, ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ, ਜੰਗ ਲੱਗੀ ਤੂੰ ਰਫਲ ਪੁਰਾਣੀ, ਮੈਂ ਕੇ ਸੰਤਾਲੀ, ਤੇ ਚੁੱਲਾ ਚੌਂਕਾ ਸਾਂਭ ਲੈ ਹੁਣ ਤੂੰ, ਵਿਹੜੇ ਪੋਚਾ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ ਕਰ। ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਇੱਕ ਕਹਿੰਦਾ ਇਹ ਕਣਕ ਦਿਆਂਗੇ, ਇੱਕ ਦਵੇ ਪਿਆ ਕੇ ਆਟਾ, ਆ ਕੇ ਮੁਫ਼ਤ ਦਾ ਰਾਸ਼ਨ ਲੈ ਜਾਓ, ਜਨਤਾ ਬਿਰਲਾ ਟੱਟ, ਤੇ ਰੈਲੀ ਜਾਣ ਤੇ ਪਾਈਆ ਮਿਲਦਾ, ਉਹ ਰੈਲੀ ਜਾਣ ਤੇ ਪਾਈਆ ਮਿਲਦਾ, ਨਾਰਾ ਲਾਣ ਤੇ ਵਧੀਆ, ਵੋਟ ਦਵੇ ਤਾਂ ਬੋਤਲ ਮਿਲਜੂ, ਕੰਬਲ ਅੱਡ ਨੇ ਵਧੀਆ, ਚੁੱਪ ਕਰਕੇ ਮੰਜੇ ਤੇ ਪੈ ਜਾ, ਚੁੱਪ ਕਰਕੇ ਮੰਜੇ ਤੇ ਪੈ ਜਾ, ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾ। ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ, ਤਾਰਾਂ ਵਿੱਚੋਂ ਬਿਜਲੀ ਫ੍ਰੀ ਏ, ਕਦੀ ਕਰੰਟ ਵੀ ਆ ਜਾਂਦਾ ਏ, ਬਿੱਲ ਨਹੀਂ ਆਉਣਾ ਬਿਜਲੀ ਵਾਲਾ, ਹੁਣ ਮੀਟਰ ਘਬਰਾ ਜਾਂਦਾ, ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ, ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ, ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ, ਉਹ ਲਾ ਦੇ ਅਸੀਂ ਥਾਰੇ ਪਿੰਡਾਂ, ਸਾਰੇ ਮੇਰੇ ਲਾਂਭੇ ਲਾ ਦੇ, ਉਹ ਮੀਟਰ ਪੁੱਟ ਕੇ ਸੁੱਟਦੇ, ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ, ਉਹ ਹੁਣ ਨੀ ਆਪਾਂ ਚੋਰੀ ਕਰਨੀ, ਹੁਣ ਨੀ ਆਪਾਂ ਚੋਰੀ ਕਰਨੀ, ਤੂੰ ਨਾ ਕੁੰਡੀ ਪਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾ। ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਬਾਲੇ ਚੌਂਦੇ ਟੀਪ ਕਰਾ ਦੇ, ਵੇਲਾ ਉਹ ਮੈਨੂੰ ਸੀਪ ਸਿਖਾ ਦੇ, ਉਹ ਬਾਲੇ ਚੌਂਦੇ ਟੀਪ ਕਰਾ ਦੇ, ਉਹ ਬੇਗਮ ਸੁੱਤੂ ਜੱਗਾ ਥੱਲੇ, ਸਰਕਾਰ ਬਣੀ ਤਾਂ ਬੱਲੇ ਬੱਲੇ, ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ, ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ, ਤੇ ਲੈਟਰੀਨਾ ਸਰਕਾਰ ਬਣਾਵੇ, ਘਰ ਘਰ ਵੇਖੋ ਸੀਟਾਂ ਲਾਵੇ, ਲੈਟਰੀਨਾ ਸਰਕਾਰ ਬਣਾਵੇ, ਘਰ ਘਰ ਵੇਖੋ ਸੀਟਾਂ ਲਾਵੇ, ਤੂੰ ਫਰੀ ਦੀ ਸੀਟ ਤੇ ਬਹਿ ਕੇ ਬਸ ਹੌਲਾ ਹੋ ਜਾਇਆ ਕਰ, ਫ੍ਰੀ ਮਾਲ ਦੇ ਲੱਗੇ ਭੰਡਾਰੇ, ਤੂੰ ਨਾ ਕੰਮ ਤੇ ਜਾਇਆ ਕਰ। ਤੇ ਫਿਰ ਘਰ ਵਾਲਾ ਘਰ ਵਾਲੀ ਨੂੰ ਸਮਝਾਉਂਦਾ, ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ, ਉਹ ਥਾਪੀ ਚੱਕ ਤੇ ਕੱਪੜੇ ਧੋ ਲੈ, ਫੜ ਕੇ ਪੱਖੀ ਵਿਹੜੇ ਸੋ ਲੈ, ਉਹ ਮਟਕੇ ਦੇ ਵਿੱਚ ਭਰ ਲੈ ਪਾਣੀ, ਸ਼ੀਸ਼ੇ ਨੂੰ ਚਮਕਾਇਆ ਕਰ, ਉਹ ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ ਕਰ, ਉਹ ਹਾਇਓ ਮੇਰੀ ਇਹ ਘੋੜੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ। ਤੇ ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ, ਵਾਦੇ ਸੱਤਾ ਮੌਜ ਦੀ ਗੱਲ ਹੈ, ਕਸਮਾਂ ਖਾਣਾ ਰੋਜ਼ ਦੀ ਗੱਲ ਹੈ, ਪੌਣੇ ਦੇ ਵਿੱਚ ਰੋਟੀ ਪਾ ਦੇ, ਚੋਲਾ ਮੇਰੇ ਹੱਥ ਫੜਾ ਦੇ, ਉਹ ਖਬਰਾਂ ਵਾਲੇ ਚੈਨਲ ਛੱਡ ਤੂੰ ਬਖਸ਼ਣਾ ਐਵੇਂ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ, ਹਾਇਓ ਮੇਰੀ ਅਗੇ ਦੀ ਜਨਤਾ ਸੀਰੀਅਸ ਨਾ ਹੋ ਜਾਇਆ ਕਰ, ਵੋਟਾਂ ਪਿੱਛੇ ਕਰਨ ਮਖੋਲਾ, ਤੂੰ ਨਾ ਦਿਲ ਤੇ ਲਾਇਆ ਕਰ।
3: ਲੀਡਰ ਬੜੇ ਝੂਠ ਬੋਲਦੇ, ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ, ਆਹ ਵੀ ਦੇ ਦਾਂਗੇ, ਤੇ ਆਹ ਵੀ ਦੇ ਦਾਂਗੇ, ਪਰ ਘਰ ਵਾਲੇ ਨੂੰ ਕਹਿੰਦੀ ਹੈ ਤੂੰ ਕੰਮ ਤੇ ਨਾ ਜਾਇਆ ਕਰ, ਲੀਡਰਾਂ ਨੇ ਤਾਂ ਸਾਰਾ ਕੁਝ ਦੇ ਹੀ ਦੇਣਾ। ਉਹ ਕਵਿਤਾ ਬਹੁਤ ਸੋਹਣੀ, ਕਿਆ ਕਰੇ,
2: ਕੰਮ ਕਾਰ ਵਿੱਚ ਖੱਪਿਆ ਰਹਿੰਦਾ, ਛੱਡ ਕੰਮ ਤੇ ਹੋ ਜਾ ਖਾਲੀ, ਕੰਮ ਕਾਰ ਵਿੱਚ ਖੱਪਿਆ ਰਹਿੰਦਾ ਸਾਡੇ ਕੰਮ ਤੇ ਹੋ ਜਾ ਖਾਲੀ ਜੰਗ ਲੱਗੀ ਤੂੰ ਰਫਲ ਪੁਰਾਣੀ ਮੈਂ ਕੇ ਸੰਤਾਲੀ ਤੇ ਚੁੱਲਾ ਚੌਂਕਾ ਸਾਹਮਣੇ ਹੁਣ ਤੂੰ ਵਿਹੜੇ ਪੋਚਾ ਲਾਇਆ ਕਰ ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਤੇ ਕੋਈ ਕਹਿੰਦਾ ਇਹ ਕਣਕ ਦਿਆਂਗੇ ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ ਇੱਕ ਕਹਿੰਦਾ ਇਹ ਕਣਕ ਦਿਆਂਗੇ ਇੱਕ ਦਵੇ ਪਿਆ ਕੇ ਆਟਾ ਆ ਕੇ ਮੁਫ਼ਤ ਦਾ ਰਾਸ਼ਨ ਲੈ ਜਾਓ ਜਨਤਾ ਬਿਰਲਾ ਟੱਟ ਤੇ ਰੈਲੀ ਜਾਣ ਤੇ ਪਾਈਆ ਮਿਲਦਾ ਰੈਲੀ ਜਾਣ ਤੇ ਪਾਈਆ ਮਿਲਦਾ ਨਾਰਾ ਲਾਣ ਤੇ ਵਧੀਆ ਵੋਟ ਦਵੇ ਤਾਂ ਬੋਤਲ ਮਿਲ ਜੂ ਕੰਬਲ ਅੱਡ ਨੇ ਵਧੀਆ ਚੁੱਪ ਕਰਕੇ ਮੰਜੇ ਤੇ ਪੈ ਜਾ ਚੁੱਪ ਕਰਕੇ ਮੰਜੇ ਨੂੰ ਪੈ ਜਾ ਸ਼ਾਮ ਨੂੰ ਕੁੱਟ ਕੁੱਟ ਲਾਇਆ ਕਰ ਫ੍ਰੀ ਮਾਲ ਦੇ ਲੱਗੇ ਪੜਾਦੇ ਤੂੰ ਨਾ ਕੰਮ ਤੇ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ ਕਦੀ ਕਰੰਟ ਵੀ ਆ ਜਾਂਦਾ ਤਾਰਾਂ ਵਿੱਚੋਂ ਬਿਜਲੀ ਫ੍ਰੀ ਏ ਕਦੀ ਕਰੰਟ ਵੀ ਆ ਜਾਂਦਾ ਏ ਬਿੱਲ ਨਹੀਂ ਆਉਣਾ ਬਿਜਲੀ ਵਾਲਾ ਸੋ ਮੀਟਰ ਘਬਰਾ ਜਾਂਦਾ ਤੇ ਮਸ਼ੀਨ ਲੀੜੇ ਧੋਣ ਨੂੰ ਲੈ ਦੇ ਉਹ ਵਾਸ਼ਿੰਗ ਵਾਲੀ ਮਸ਼ੀਨ ਤੂੰ ਲੈ ਦੇ ਤੇ ਸ਼ੀਸ਼ੇ ਵਾਲਾ ਫਰਿੱਜ ਕਢਾ ਦੇ ਉਹ ਲਾ ਦੇ ਅਸੀਂ ਸਾਰੇ ਪਿੰਡਾਂ ਉਹ ਸਾਰੇ ਮੇਰੇ ਲਾਂਭੇ ਲਾ ਦੇ ਉਹ ਮੀਟਰ ਪੁੱਟ ਕੇ ਸੁੱਟ ਦੇ ਹੁਣ ਤੂੰ ਪੂਰੇ ਹੋਣਗੇ ਸਾਰੇ ਵਾਦੇ ਉਹ ਹੁਣ ਨੀ ਆਪਾਂ ਚੋਰੀ ਕਰਨੀ ਹੁਣ ਨੀ ਆਪਾਂ ਚੋਰੀ ਕਰਨੀ ਤੂੰ ਨਾ ਕੁੰਡੀ ਪਾਇਆ ਕਰ ਫ੍ਰੀ ਮਾਲ ਦੇ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਤੇ ਵਿਹਲਾ ਉਹ ਮੈਨੂੰ ਸੀਪ ਸਿਖਾ ਦੇ ਉਹ ਵਿਹਲਾ ਉਹ ਮੈਨੂੰ ਸੀਪ ਸਿਖਾ ਦੇ ਬਾਲੇ ਚੁੰਦੇ ਟੀਪ ਕਰਾ ਦੇ ਵਿਹਲਾ ਉਹ ਮੈਨੂੰ ਸੀਪ ਸਿਖਾ ਦੇ ਉਹ ਬਾਲੇ ਚੁੰਦੇ ਟੀਪ ਕਰਾ ਦੇ ਉਹ ਬੇਗਮ ਸੁੱਤੂ ਯੱਕਾ ਥੱਲੇ ਸਰਕਾਰ ਬਣੀ ਤਾਂ ਬੱਲੇ ਬੱਲੇ ਉਹ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ ਬਾਪੂ ਦੀ ਲੱਗ ਜਾਣੀ ਪੈਨਸ਼ਨ ਆਪਾਂ ਕਾਹਦੀ ਲੈਣੀ ਪੈਨਸ਼ਨ ਤੇ ਲੈਟਰੀਨਾ ਸਰਕਾਰ ਬਣਾਵੇ ਕਰਕੜ ਵੇਖੋ ਸੀਟਾਂ ਲਾਵੇ ਲੈਟਰੀਨਾ ਸਰਕਾਰ ਬਣਾਵੇ ਕਰਕੜ ਵੇਖੋ ਸੀਟਾਂ ਲਾਵੇ ਤੂੰ ਫਰੀਦ ਦੀ ਸੀਟ ਤੇ ਬਹਿ ਕੇ ਹੋਲਾ ਹੋ ਜਾਇਆ ਕਰ ਲੱਗੇ ਭੰਡਾਰੇ ਤੂੰ ਨਾ ਕੰਮ ਤੇ ਜਾਇਆ ਤੇ ਫਿਰ ਘਰ ਵਾਲੀ ਨੂੰ ਸਮਝਾਉਂਦਾ ਕਹਿੰਦਾ ਥਾਪੀ ਚੱਕ ਤੇ ਕੱਪੜੇ ਧੋ ਲੈ ਥਾਪੀ ਚੱਕ ਤੇ ਕੱਪੜੇ ਧੋ ਲੈ ਫੜ ਕੇ ਪੱਖੀ ਵਿਹੜੇ ਧੋ ਲੈ ਉਹ ਮਟਕੇ ਦੇ ਵਿੱਚ ਭਰ ਲੈ ਪਾਣੀ ਸ਼ੀਸ਼ੇ ਨੂੰ ਚਮਕਾਇਆ ਕਰ ਉਹ ਵੋਟਾਂ ਪਿੱਛੇ ਕਰਨ ਮਖੋਲਾ ਧੂਣਾ ਦਿਲ ਤੇ ਲਾਇਆ ਕਰ ਉਹ ਹਾਇਓ ਮੇਰੀ ਇਹ ਭੋਲੀ ਜਨਤਾ ਸੀਰਤ ਨਾ ਹੋ ਜਾਇਆ ਕਰ ਤੇ ਵਾਦੇ ਸੱਤਾ ਮੌਜ ਦੀ ਗੱਲ ਹੈ ਚਸਮਾ ਖਾਣਾ ਰੋਜ਼ ਦੀ ਗੱਲ ਵਾਦੇ ਸੱਤਾ ਮੌਜ ਦੀ ਗੱਲ ਹੈ ਕਸਮਾ ਖਾਣਾ ਰੋਜ਼ ਦੀ ਗੱਲ ਹੈ ਪੌਣੇ ਦੇ ਵਿੱਚ ਰੋਟੀ ਪਾ ਦੇ ਚੋਲਾ ਮੇਰੇ ਹੱਥ ਫੜਾ ਦੇ ਉਹ ਖਬਰਾਂ ਵਾਲੇ ਚੈਨਲ ਛੱਡ ਤੂੰ ਬਕਣਾ ਐਵੇਂ ਲਾਇਆ ਕਰ ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ ਹਾਇਓ ਮੇਰੀ ਦੇਸ਼ ਦੀ ਜਨਤਾ ਸੀਰਤ ਨਾ ਹੋ ਜਾਇਆ ਕਰ ਵੋਟਾਂ ਪਿੱਛੇ ਕਰਨ ਮਖੋਲਾ ਤੂੰ ਨਾ ਦਿਲ ਤੇ ਲਾਇਆ ਕਰ
3: ਲੀਡਰ ਬੜੇ ਝੂਠ ਬੋਲਦੇ ਜਦੋਂ ਵੋਟਾਂ ਆਉਂਦੀਆਂ ਨਾ ਉਦੋਂ ਕਹਿੰਦੇ ਆਹ ਵੀ ਦੇ ਦਾਂਗੇ ਆਹ ਵੀ ਦੇ ਦਾਂਗੇ
0: ਵਾਕਿਆ ਲੀਡਰ ਝੂਠ ਬੋਲਦੇ ਨੇ ਹਾਂਜੀ ਤੇ ਜਨਤਾ ਵੀ ਫੁੱਲ ਝੂਠ ਬੋਲਦੀ ਹੈ ਲਓ ਜੀ ਅਸੀਂ ਇਹਨੂੰ ਮਿਨੀਮਾਈਜ਼ ਕਰ ਦਿੰਦੇ ਹਾਂ ਤੇ ਜਾ ਰਹੇ ਹਾਂ ਜੀ ਦਰਸ਼ਨ ਸੋਰੀ ਬੀਜੀ ਪਲੀਜ਼ ਸਤਨਾਮ ਸਿੰਘ ਮੱਠੂ ਠੀਕ ਹੈ ਦਰਸ਼ਨ ਸਿੰਘ ਨਾਲ ਚੱਲਦੇ ਹਾਂ ਤੇ ਇਹ ਲਓ ਜੀ ਇੱਕ ਦਰਸ਼ਨ ਸਿੰਘ ਉਹਨਾਂ ਦੀ ਕਾਲ ਆਈ ਅੱਲਾਹ ਮਿਸਡ ਕਾਲ ਹਾਂਜੀ
4: ਹੈਲੋ
0: ਹਾਂਜੀ ਸਰਦਾਰ ਦਰਸ਼ਨ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵੇੜੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜਾਓ
4: ਮੇਰੇ ਵੱਲੋਂ ਵੀ ਸਾਰੇ ਸਰੋਤਿਆਂ ਦਾ ਤੇ ਤੁਹਾਡਾ ਚੈਨਲ ਦਾ ਬਹੁਤ ਬਹੁਤ ਧੰਨਵਾਦ ਜੀ
0: ਥੈਂਕ ਯੂ ਕੀ ਹਾਲ ਚਾਲ ਹੈ ਤੁਹਾਡਾ
4: ਬਹੁਤ ਵਧੀਆ ਸਰ ਬਹੁਤ ਵਧੀਆ ਜੀ
0: ਅੱਛਾ ਅੱਛਾ ਅੱਛਾ ਇਹ ਦੱਸੋ ਜਰਾ ਭਾਈ ਤੁਸੀਂ ਕਿਹੜੇ ਪਿੰਡੋਂ ਜਾਂ ਸ਼ਹਿਰ ਚੋਂ ਫੋਨ ਕਰ ਰਹੇ ਹੋ
4: ਮੈਂ ਜੀ ਇੰਡੀਆ ਪੰਜਾਬ ਤੋਂ ਪਾਤੜਾਂ ਸ਼ਹਿਰ ਤੋਂ ਜੀ
0: ਪਾਤੜਾਂ ਸ਼ਹਿਰ ਤੋਂ ਅੱਛਾ ਅੱਛਾ ਤੇ ਤੁਸੀਂ ਸਰਵਿਸ ਕਰਦੇ ਹੋ ਜਾਂ ਰਿਟਾਇਰਮੈਂਟ ਹੈ ਤੁਹਾਡੇ ਕੋਲ
4: ਸਰ ਮੈਂ ਬਿਜਲੀ ਬੋਰਡ ਤੋਂ ਜੇਈ ਰਿਟਾਇਰ ਹੋਇਆ ਜੀ 28 ਫਰਵਰੀ 2025
0: ਨੂੰ ਫਿਰ ਤੁਸੀਂ ਹੁਣੇ ਰਿਟਾਇਰ ਹੋਏ ਹੀ ਹੋ ਠੀਕ ਹੈ
4: ਹਾਂਜੀ ਹਾਂਜੀ ਹਾਂਜੀ
0: ਤੇ ਆਪਣਾ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ ਸਾਡੇ ਨਾਲ ਕਰਨੀ ਪਸੰਦ ਕਰੋਗੇ ਕੀ ਕਹਿਣਾ ਚਾਹੋਗੇ
4: ਸਰ ਪਹਿਲੀ ਗੱਲ ਤਾਂ ਮੈਂ ਤੁਹਾਡੇ ਰੇਡੀਓ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ ਤੁਸੀਂ ਮੈਨੂੰ ਟਾਈਮ ਦਿੱਤਾ ਤੁਹਾਡੇ ਰੇਡੀਓ ਤੇ
0: ਇਹ ਗੱਲ ਇਸ ਤਰ੍ਹਾਂ ਵੀਰ ਜੀ ਅਸੀਂ ਵੀ ਤੁਹਾਡੇ ਰੇਡੀਓ ਵੀ ਤੁਹਾਡਾ ਤੇ ਤੁਹਾਡੇ ਵਰਗੇ ਸਾਰੇ ਸੱਜਣਾਂ ਦਾ ਕਿਉਂਕਿ ਰੌਣਕਾਂ ਤੁਹਾਡੇ ਵਰਗੇ ਸੱਜਣਾਂ ਦੀ ਇਸ ਰੇਡੀਓ ਦੇ ਉੱਤੇ ਨੇ ਤੇ ਕੱਲਾ ਕੋਈ ਹਾਂ ਕੱਲਾ ਕੋਈ ਵੀ ਮਹਿਫਲ ਨਹੀਂ ਸਜਾ ਸਕਦਾ ਹੁੰਦਾ
4: ਹਾਂਜੀ ਹਾਂਜੀ
0: ਤੇ ਮਹਿਫਲਾਂ ਰਲ ਕੇ ਹੀ ਸਜਦੀਆਂ ਨੇ ਸਾਰੀਆਂ ਨੇ ਤੇ ਇਸ ਕਰਕੇ ਤੁਸੀਂ ਮਤਲਬ ਕਿ ਤੁਹਾਡੀ ਹੌਬੀ ਹੈ ਲਿਖਣਾ ਜਾਂ ਜੋ ਵੀ ਮਤਲਬ ਕਿ ਕਿਹੋ ਜਿਹੀਆਂ ਹੌਬੀਆਂ ਨੇ ਤੁਹਾਡੀਆਂ
4: ਹਾਂ ਸਰ ਮੇਰਾ ਸ਼ੌਕ ਹੈ ਜੀ ਲਿਖਣਾ ਤੇ ਮੈਂ ਗਾ ਵੀ ਲੈਣਾ ਥੋੜਾ ਬਹੁਤਾ ਤੇ ਬਾਕੀ ਮੈਂ ਲਿਖਦਾ ਜੀ
0: ਅੱਛਾ ਤੇ ਤੁਹਾਡੇ ਨਾਲ ਮਾਣਕ ਸਾਹਿਬ ਦੀ ਫੋਟੋ ਹੈ ਜਿਹੜੀ ਡਿਸਪਲੇ ਤੇ ਲੱਗੀ ਹੈ
4: ਹਾਂਜੀ ਹਾਂਜੀ ਮਾਨਕ ਸਾਹਿਬ, ਕੁਲਦੀਪ ਮਾਨਕ ਸਾਹਿਬ,
0: ਕੁਲਦੀਪ ਮਾਨਕ ਸਾਹਿਬ ਉਹਨਾਂ ਦੇ, ਵਾਹ ਵਾਹ ਬਹੁਤ ਸੋਹਣੀ।
4: ਉਹਨਾਂ ਨਾਲ ਮੈਨੂੰ 4-5 ਵਾਰੀ ਸੰਗਤ ਕਰਨ ਦਾ ਮੌਕਾ ਮਿਲਿਆ ਜੀ ਉਹਨਾਂ ਦੇ ਘਰ।
0: ਅੱਛਾ ਅੱਛਾ, ਬਹੁਤ ਸੋਹਣੀ ਫੋਟੋ ਹੈ ਤੁਹਾਡੀ, ਦੋਵਾਂ ਦੀ ਬਹੁਤ ਸੋਹਣੀ ਫੋਟੋ ਆਈ ਹੈ।
4: ਧੰਨਵਾਦ ਜੀ, ਧੰਨਵਾਦ ਜੀ।
0: ਤੇ ਤੁਸੀਂ ਫਿਰ ਦਰਸ਼ਨ ਸਿੰਘ ਜੀ, ਜੋ ਤੁਹਾਡਾ ਦਿਲ ਕਰਦਾ ਅੱਜ ਸਾਡੇ ਨਾਲ ਸਾਥ
4: ਪਾਓ। ਠੀਕ ਹੈ ਸਰ, ਮੈਂ ਆਪਣੀ ਲਿਖੀ ਹੋਈ ਇੱਕ ਗੱਲਬਾਤ ਤੁਹਾਨੂੰ ਸੁਣਾਉਣਾ
0: ਜੀ। ਸੁਣਾਓ ਸੁਣਾਓ ਆਪਣੀ।
4: ਹਾਂਜੀ
0: ਜੀ ਸੁਣਾਓ।
4: ਯਾਰ ਤਾਂ ਹੋਰ ਬਥੇਰੇ ਮਿਲਦੇ।
0: ਹਾਂਜੀ,
4: ਯਾਰ ਤਾਂ ਹੋਰ ਬਥੇਰੇ ਮਿਲਦੇ, ਪੰਜਾਬੀਆਂ ਜਾ ਵਰਗਾ ਯਾਰ ਨੀ ਮਿਲਦਾ।
0: ਵਾਹ ਵਾਹ ਵਾਹ ਵਾਹ ਵਾਹ ਵਾਹ। ਮੈਂ
4: ਯਾਰ ਤਾਂ ਹੋਰ ਬਥੇਰੇ ਮਿਲਦੇ,
0: ਹਾਂਜੀ,
4: ਪਰ ਮਾਮਾ ਵਰਗਾ ਪਿਆਰ ਨੀ ਮਿਲਦਾ।
0: ਵਾਹ, ਅੱਜ ਮਦਰ ਡੇ ਵੀ ਹੈ ਤੁਹਾਨੂੰ।
4: ਹਾਂਜੀ ਹਾਂਜੀ,
0: ਮੁਬਾਰਕਾਂ
4: ਟੁੱਕ ਗਿਆ ਜੀ
0: ਜੀ ਆਪਣੀਆਂ।
4: ਯਾਰ ਤਾਂ ਹੋਰ ਬਥੇਰੇ ਮਿਲਦੇ, ਪੰਜਾਬੀਆਂ ਵਰਗਾ ਯਾਰ ਨੀ ਮਿਲਦਾ। ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
4: ਨੀ ਮਿਲਦਾ।
0: ਕਿਆ ਬਾਤ ਕਿਆ ਬਾਤ।
4: ਹਾਂਜੀ, ਅੱਗੇ ਪੂਰਾ ਪੂਰਾ ਗੀਤ ਹੈ ਜੀ
0: ਜੀ।
4: ਮਾਲਵੇ ਦੀ ਮੁਟਿਆਰ ਹੈ ਸੋਹਣੀ, ਮਾਲਵੇ ਦੀ ਮੁਟਿਆਰ ਹੈ ਸੋਹਣੀ, ਗੱਭਰੂ ਮੁੰਡੇ ਦੁਆਬੇ ਦੇ ਨੇ।
0: ਵਾਹ ਵਾਹ ਵਾਹ ਵਾਹ।
4: ਪਟਿਆਲੇ ਦੇ ਕਾਲਜ ਸੋਹਣੇ ਤੇ ਬਾਗ ਬਗੀਚੇ ਨਾਭੇ ਦੇ ਨੇ।
0: ਵਾਹ ਵਾਹ।
4: ਹਾਰ ਬੜੇ ਸੋਹਣੇ ਤੋਂ ਸੋਹਣੇ, ਹਾਰ ਬੜੇ ਸੋਹਣੇ ਤੋਂ ਸੋਹਣੇ, ਹੀਰਿਆਂ ਵਰਗਾ ਹਾਰ ਨੀ ਮਿਲਦਾ।
0: ਵਾਹ ਵਾਹ ਵਾਹ।
4: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
4: ਨੀ ਮਿਲਦਾ।
0: ਬਹੁਤ ਖੂਬ ਬਹੁਤ ਖੂਬ।
4: ਹਾਂਜੀ, ਤੋਰ ਨਾ ਮਿਲੇ ਪੰਜਾਬਣ ਵਰਗੀ।
0: ਹਾਏ ਹਾਏ,
4: ਅਗਲੀਆਂ ਲੈਣਾ ਨੇ ਜੀ।
0: ਹਾਂਜੀ,
4: ਤੋਰ ਨਾ ਮਿਲੇ ਪੰਜਾਬਣ ਵਰਗੀ, ਜੈਪੁਰ ਜਿਹਾ ਗੁਲਾਬ ਨੀ ਮਿਲਦਾ।
0: ਵਾਹ ਵਾਹ ਵਾਹ ਵਾਹ।
4: ਹਾਜ਼ਰ ਜਵਾਬ ਬਥੇਰੇ ਮਿਲਦੇ, ਹਾਜ਼ਰ ਜਵਾਬ ਬਥੇਰੇ ਮਿਲਦੇ, ਪਰ ਵੀਰ ਵੱਲ ਜਿਹਾ ਜਵਾਬ ਨੀ ਮਿਲਦਾ।
0: ਵਾਹ।
4: ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਸੁਪਨਿਆਂ ਦੇ ਸੰਸਾਰ ਤਾਂ ਮਿਲਦੇ, ਇਹ ਮੁੜ ਕੇ ਸੰਸਾਰ ਨੀ ਮਿਲਦਾ।
0: ਵਾਹ।
4: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
4: ਨੀ ਮਿਲਦਾ।
0: ਬਹੁਤ ਖੂਬ ਬਹੁਤ।
4: ਹਾਂਜੀ, ਅੱਗੇ ਲੈਣਾ ਨੇ ਜੀ
0: ਜੀ।
4: ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਨੇ ਦੀ ਮੁੰਦਰੀ ਵਿਚ ਮੜਿਆ, ਸੋਹਣਾ ਜਿਵੇਂ ਨਗੀਨਾ ਮਿਲਦਾ।
0: ਕਿਆ ਬਾਤ।
4: 12 ਮਹੀਨਿਆਂ ਵਿਚੋਂ ਸੋਹਣਾ, ਸਭ ਤੋਂ ਸੋਹਣ ਮਹੀਨਾ ਮਿਲਦਾ।
0: ਵਾਹ।
4: ਭਗਤ ਸਿੰਘ ਤੇ ਊਧਮ ਵਰਗਾ, ਭਗਤ ਸਿੰਘ ਤੇ ਊਧਮ ਵਰਗਾ, ਦੇਸ਼ ਦਾ ਪਹਿਰੇਦਾਰ ਨੀ ਮਿਲਦਾ।
0: ਵਾਹ ਵਾਹ ਵਾਹ।
4: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ
0: ਪਿਆਰ
4: ਨੀ ਮਿਲਦਾ।
0: ਵਾਹ ਵਾਹ।
4: ਆਖਰੀ ਲੈਣਾ ਨੇ ਜੀ।
0: ਆਉਣ ਦਿਓ ਜੀ, ਆਉਣ ਦਿਓ।
4: ਹਾਂਜੀ ਹਾਂਜੀ, ਸਭ ਤੋਂ ਮਿੱਠਾ ਸੇਬ ਕਸ਼ਮੀਰੀ।
0: ਬਿਲਕੁਲ।
4: ਸਭ ਤੋਂ ਮਿੱਠਾ ਸੇਬ ਕਸ਼ਮੀਰੀ, ਮਹਾਰਾਸ਼ਟਰ ਦੇ ਕੇਲੇ ਮਿਲਦੇ। ਮੇਲਿਆਂ ਵਿਚੋਂ ਮੇਲੇ ਸੋਹਣੇ, ਦੇਸ਼ ਪੰਜਾਬ ਦੇ ਮੇਲੇ ਮਿਲਦੇ।
0: ਵਾਹ ਵਾਹ ਵਾਹ ਵਾਹ। ਵਾਕਿਆ
4: ਦਿਲ ਵਾਲੇ ਤਾਂ ਮਿਲਣ ਬਥੇਰੇ, ਸਰ ਦਿਲ ਵਾਲੇ ਤਾਂ ਮਿਲਣ ਬਥੇਰੇ, ਪਰ ਦਰਸ਼ਨ ਜਿਹਾ ਦਿਲਦਾਰ ਨੀ ਮਿਲਦਾ।
0: ਵਾਹ ਵਾਹ ਵਾਹ ਵਾਹ।
4: ਪਿਆਰ ਤਾਂ ਹੋਰ ਬਥੇਰੇ ਮਿਲਦੇ, ਪਰ ਮਾਮਾ ਵਰਗਾ ਪਿਆਰ ਨੀ ਮਿਲਦਾ।
0: ਬਿਲਕੁਲ ਜੀ, ਬਿਲਕੁਲ ਜੀ। ਮਾਂ ਦੇ ਪਿਆਰ, ਮਾਂ ਦੇ ਪਿਆਰ,
4: ਹਾਂਜੀ ਹਾਂਜੀ,
0: ਕੋਈ ਮੁਕਾਬਲਾ ਹੀ ਨਹੀਂ ਬਾਈ ਮਾਂ ਦੇ ਪਿਆਰ ਦਾ।
4: ਹਾਂਜੀ ਹਾਂਜੀ ਸਰ।
0: ਹਾਂਜੀ, ਤੇ ਤੁਸੀਂ ਹੋਰ ਵੀ ਕੋਈ ਤੁਹਾਡੀ ਕਵਿਤਾ ਹੈ ਜਾਂ ਮੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਹੋ 5-10 ਮਿੰਟ ਦੀ, ਯੂ ਮੋਸਟ ਵੈਲਕਮ, ਜੋ ਤੁਹਾਡਾ ਦਿਲ ਕਰਦਾ।
4: ਹਾਂਜੀ, ਹੋਰ ਵੀ ਕਵਿਤਾ ਸੁਣਾ ਦਿੰਦੇ ਆ ਜੀ ਕੁਛ ਨੂੰ,
0: ਪਰ ਉਸ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇੱਕ ਮਾਂ ਦਾ ਸ਼ੇਅਰ ਕਰਾਂਗਾ।
4: ਹਾਂਜੀ।
0: ਤੂੰ ਤੀਰਥ ਗਾ ਗਾ ਉਮਰ ਗਵਾਈ, ਤੇ ਰੱਬ ਲੱਭਾ ਕਿਸੇ ਵੀ ਅੰਦਰ ਨਾ।
4: ਹਾਂਜੀ ਹਾਂਜੀ।
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ, ਤੇ ਬਾਪ ਤੋਂ ਉੱਚਾ ਮੰਦਰ ਨੂੰ।
4: ਵਾਹ ਜੀ ਵਾਹ।
0: ਤੇਰੀ ਮਾਂ ਹੀ ਰੱਬ ਦਾ ਰੂਪ ਹੈ ਬੰਦਿਆ, ਤੇ ਬਾਪ ਤੋਂ ਉੱਚਾ ਮੰਦਰ ਨਾ। ਤੇਰੀ ਸੱਪਾਂ ਅਤੇ ਚੂਹਿਆਂ ਦੀ ਪੂਜਾ ਤੇ ਸਾਇੰਸ ਦਾ ਮਨੁੱਖ ਹੱਸਿਆ, ਜੇ ਤੂੰ ਮਾਪਿਆਂ ਦੇ ਨਹੀਂ ਪੈਰੀ ਹੱਥ ਲਾਉਂਦਾ, ਵਿਅਰਥ ਵਿਅਰਥ ਤੇਰਾ ਨਾਮ ਜਪਿਆ। ਜੇ
4: ਬਹੁਤ ਖੂਬ ਜੀ
0: ਮਾਪਿਆਂ ਨੇ ਨੀ ਪੈਰੀ ਹੱਥ ਲਾਉਂਦਾ ਵਿਅਰਥ ਤੇਰਾ ਨਾਮ ਜਪਿਆ ਨੱਕ ਰਗੜਦੇ ਫਿਰਨਾ ਇੱਧਰ ਉੱਧਰ ਘਰ ਮਾਂ ਪਿਓ ਮੰਦਰਾਂ ਤੋਂ ਉੱਚੇ ਬੈਠੇ ਨੇ ਉਹਨਾਂ ਦੀ ਇਹੀ ਪਰਵਾਹ ਨਹੀਂ ਕਰਦੇ ਹਾਂਜੀ
4: ਹਾਂਜੀ ਹਾਂਜੀ
0: ਜੀ
4: ਜੀ
0: ਹੁਣ ਸੁਣ ਸੁਣਾ
4: ਜੀ ਤੁਹਾਡੀ ਤੁਹਾਡੀ ਕਲਮ ਨੂੰ ਸਲਾਮ ਹੈ ਜੀ
0: ਜੀ ਤੁਸੀਂ ਵੀ ਬਹੁਤ ਸੋਹਣਾ
4: ਲਿਖਦੇ ਹੋ ਤੁਸੀਂ ਵੀ
0: ਥੈਂਕ ਯੂ ਥੈਂਕ ਯੂ ਹਾਂਜੀ
4: ਹਾਂਜੀ ਹਾਂਜੀ ਹੋਰ ਸੁਣਾ ਦਈਏ ਜੀ
0: ਸਲਾਮ ਸਲਾਮ ਜੀ ਸਲਾਮ
4: ਹਾਂਜੀ ਇਹ ਪੁਰਾਣੇ ਜਮਾਨਿਆਂ ਦੇ ਜਿਹੜੇ ਆਪਣੇ ਖੂਹ ਹੁੰਦੇ ਸੀ ਪਹਿਲਾਂ ਪੁਰਾਣੇ ਹਲਟ ਹੁੰਦੇ ਸੀ
0: ਹਾਂਜੀ
4: ਬਲਦਾਂ ਨਾਲ ਖੇਤੀ ਵਾਹੁੰਦੇ ਹੁੰਦੇ ਸੀ
0: ਹਾਂਜੀ
4: ਤੇ ਸੁਹਾਣੀਆਂ ਨੇ ਭੱਤਾ ਲੈ ਕੇ ਜਾਣਾ ਖੇਤਾਂ ਨੂੰ
0: ਹਾਂਜੀ
4: ਤੇ ਉਹਦੇ ਨਾਲ ਸੰਬੰਧਿਤ ਮੇਰੀ ਇੱਕ ਗੀਤ ਹੈ ਜੀ ਇੱਕ ਮੇਰਾ
0: ਸੁਣ ਦਿਓ ਜੀ
4: ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ ਹੁਣ ਨਵੇਂ ਜਵਾਨੇ ਆ ਗਏ ਲੱਦ ਗਏ ਪੁਰਾਣੇ ਹੁਣ ਖੁੰਡਾਂ ਉੱਤੇ ਮਿਲਦੇ ਨਾ ਜੁੜ ਬੈਠੇ ਸਿਆਣੇ ਹੁਣ ਰਾਤਾਂ ਨੂੰ ਨਾ ਖੇਡਦੇ ਰਲ ਮਿਲ ਕੇ ਹਾਣੀ
0: ਵਾਹ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ ਖੂਬ
4: ਹਾਂਜੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਜੀ
4: ਅਗਲਾ ਪਹਿਰਾ ਜੀ ਹੁਣ ਵਿੱਚ ਤਰਿੰਜਣੀ ਬਹਿਣ ਨਾ ਇਕੱਠੀਆਂ ਹੋ ਕੁੜੀਆਂ ਨਾ ਬਾਗ ਕਸੀਦੇ ਕੱਢਦੀਆਂ ਫੈਸ਼ਨ ਵਿੱਚ ਰੁੜੀਆਂ
0: ਵਾਹ
4: ਕੋਈ ਵਹਿ ਕੇ ਦਰੀਆਂ ਬੁਣੇ ਨਾ ਤੇ ਨਾ ਕੋਈ ਤਣ ਦੀ ਤਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ ਖੂਬ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਅੱਗੇ ਹੈ ਜੀ
0: ਹਾਂਜੀ
4: ਹੁਣ ਕੱਚਿਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ
0: ਵਾਹ
4: ਹੁਣ ਕੱਚਿਆਂ ਘਰਾਂ ਵਿੱਚ ਦਿਸਦੇ ਨਾ ਕਿਤੇ ਚੁੱਲ੍ਹੇ ਹਾਰੇ ਪੀਲੀ ਮਿੱਟੀ ਨਾਲ ਪੋਚ ਕੇ ਰੀਝਾਂ ਨਾਲ ਸ਼ਿੰਗਾਰੇ ਹੁਣ ਚਾਟੀ ਦੇ ਵਿੱਚ ਖੜਕਦੀ ਨਾ ਸੋਹਣੇ ਮਧਾਣੀ
0: ਵਾਹ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਹੁਤ ਖੂਬ ਬਹੁਤ ਖੂਬ ਵਾਕੇ
4: ਨਾ ਗਲ ਵਰਦਾਂ ਦੇ ਟੱਲੀਆਂ ਨਾ ਗਲ ਵਰਦਾਂ ਦੇ ਟੱਲੀਆਂ ਨਾ ਦਿਸਦੇ ਹਾਲੀ ਪੱਤਾ ਲੈ ਕੇ ਜਾਂਦੀ ਦਿਸੇ ਨਾ ਕੋਈ ਝਾਂਜਰਾਂ ਵਾਲੀ ਹੁਣ ਲੱਸੀ ਦੁੱਧ ਨਾਲ ਭੁੱਲ ਗਏ ਸਭ ਖਿਚੜੀ ਖਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਬਿਲਕੁਲ
4: ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ ਆਖਰੀ ਪਹਿਰਾ ਜੀ
0: ਜੀ ਆਉਣ ਦਿਓ ਆਉਣ ਦਿਓ
4: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ
0: ਵਾਹ
4: ਨਾ ਮਾਵੇ ਵਾਲੀ ਪੱਗ ਦੇ ਹੁਣ ਤੁਰਲੇ ਛੱਡਦੇ ਨਾ ਧਰਤੀ ਸੰਭਰ ਮੇ ਚਾਦਰੇ ਹੁਣ ਮੁੰਡੇ ਬੰਨਦੇ
0: ਵਾਕਿਆ ਵਾਕਿਆ
4: ਆ ਦਰਸ਼ਨ ਗੱਲ ਕੈਂਠਾ ਪਾਉਣ ਦੀ ਗੱਲ ਹੋਈ ਪੁਰਾਣੀ ਤਰਸ ਗਏ ਹੁਣ ਪੀਣ ਨੂੰ ਖੂਹਾਂ ਦਾ ਪਾਣੀ
0: ਵਾਕਿਆ ਯਾਰ ਜਦੋਂ ਪੁਰਾਣੇ ਜਮਾਨੇ ਚ ਆਉਂਦੇ ਹੁੰਦੇ ਹਨ ਨਾ ਪ੍ਰਾਹੁਣੇ
4: ਹਾਂਜੀ ਹਾਂਜੀ
0: ਜਵਾਈ ਨਵੇਂ ਵਿਆਹੇ ਉਹਨਾਂ ਦਾ ਵੀ ਕੈਂਠਾ ਵੇਖਣ ਵਾਲਾ ਹੁੰਦਾ ਸੀ ਘਾਸ ਚ ਖੂਨ ਫੜਿਆ ਹੁੰਦਾ ਸੀ ਕੋਕਿਆਂ ਵਾਲਾ ਉਹਨਾਂ ਨੇ
4: ਹਾਂਜੀ ਉਦੋਂ ਸਰਨ ਲੋਕਾਂ ਦੇ ਵਿੱਚ ਪਿਆਰ ਹੁੰਦਾ ਸੀ ਮੁਹੱਬਤ ਹੁੰਦੀ ਸੀ ਉਹਦੇ ਕੁਛ ਕਾਰਨ ਸੀਗੇ ਉਦੋਂ ਜਦੋਂ ਕਿਸੇ ਨੇ ਨਵੇਂ ਮੁੰਡੇ ਨੇ ਆਪਣੇ ਸਹੁਰੇ ਜਾਣਾ ਤਾਂ ਕਿਸੇ ਦਾ ਸਾਈਕਲ ਮੰਗ ਕੇ ਲੈ ਕੇ ਜਾਣਾ ਪੇਪਰ ਕਾਰਡ ਮੰਗ ਕੇ ਲੈ ਕੇ ਜਾਣੀ ਕਿਸੇ ਦੀ
0: ਕਿਸੇ
4: ਦੀ ਜੁੱਤੀ ਮੰਗ ਕੇ ਲੈ ਕੇ ਜਾਣੀ ਚਾਦਰਾ ਮੰਗ ਕੇ ਲੈ ਕੇ
0: ਜਾਣਾ ਮੰਗ ਕੇ ਖੜਦੇ ਹੁੰਦੇ ਹਨ ਵੀ ਮੈਂ ਜੰਜੇ ਜਾਣਾ
4: ਹਾਂਜੀ ਪੱਗਾਂ ਪੱਗ ਕੇ ਪੱਗ ਕਿਸੇ ਤੋਂ ਬਣਾ ਕੇ ਲੈ ਕੇ ਜਾਣੀ
0: ਵਾਕਈ ਪੱਗ ਬੰਨਦੇ ਹੁੰਦੇ ਹਨ
4: ਹਾਂ ਘਰਾਂ ਦੇ ਵਿੱਚ ਜੇ ਕੋਈ ਸਬਜ਼ੀ ਬਣਾਉਂਦਾ ਉਹ ਤੋਂ ਸਬਜ਼ੀ ਲੈ ਕੇ ਆਉਂਦੇ ਆਪ ਉਹਨੂੰ ਸਾਗ ਦੇ ਕੇ ਆਉਂਦੇ
0: ਜੀ ਜੀ ਜੀ ਜੀ ਜੀ ਯਾਰ
4: ਮੱਕੀ ਦੀ ਰੋਟੀ ਹਾਂ ਇਹ ਚੀਜ਼ਾਂ ਹੁੰਦੀਆਂ ਕੋਈ ਮੱਕੀ ਦੀ ਰੋਟੀ ਪਕਾਉਂਦਾ ਉਹ ਤੋਂ ਕਣਕ ਦੀ ਲੈ ਲੈਣੀ ਉਹਨੂੰ ਮੱਕੀ ਦੀ ਦੇ ਦੇਣੀ ਪਕਾ ਕੇ ਰੋਟੀ ਖਾਣੀ ਇੱਕ ਦੂਜੇ ਨਾਲ
0: ਅਸੀਂ ਮੇਰਾ ਖਿਆਲ ਹੈ ਉਦੋਂ ਅੱਠਵੀਂ ਨਾਵੀਂ ਚ ਪੜ੍ਹਦੇ ਹੋਵਾਂਗੇ ਸਾਡੇ ਪਿੰਡ ਦੇ ਲਾਗੇ ਇੱਕ ਪਿੰਡ ਹੈ ਉੱਥੋਂ ਦਾ ਇੱਕ ਜ਼ਿਮੀਦਾਰ ਹੈ ਸਰਦਾਰ ਜਾਗਰ ਸਿੰਘ ਹੁਣ ਤੇ ਵਿਚਾਰੇ ਨਹੀਂ ਹੋਏ ਇਸ ਦੁਨੀਆਂ ਦੇ ਉੱਤੇ
4: ਹਾਂਜੀ ਹਾਂਜੀ
0: ਉਹਦੀ ਲੜਕੀ ਦੀ ਹੋਈ ਸ਼ਾਦੀ
4: ਹਾਂਜੀ
0: ਉਹਨੇ ਮੁੰਡਿਆਂ ਦੇ ਅੱਗੇ ਡਿਮਾਂਡ ਰੱਖੀ ਉਹ ਆਪ ਵੀ ਬੜਾ ਸ਼ੌਕੀਨ ਸੀ ਮੁੰਡੇ ਵਾਲਿਆਂ ਅੱਗੇ ਵੀ ਸਾਰੀ ਜੰਜ ਘੋੜਿਆਂ ਘੋੜੀਆਂ ਤੇ ਆਵੇ ਕੋਈ ਕਾਰਾਂ ਬੱਸਾਂ ਯੇ ਵੋ ਕੁਛ ਨੀ
4: ਇਹ ਤਾਂ ਹੁੰਦਾ ਹੀ ਨੀ ਸੀ
0: ਹਾਂ ਤੇ ਲਓ ਜੀ ਸਾਰੀ ਜੰਜ ਨੇ ਘੋੜੀਆਂ ਘੋੜੇ ਇਕੱਠੇ ਕੀਤੇ ਪਤਾ ਮੇਰਾ ਖਿਆਲ ਹੈ ਕੋਈ 70-80 ਹੋਣੇ ਨੇ ਤੇ ਲੋਕਾਂ ਨੇ ਹਰ ਜਾਂਜੀ ਨੇ ਗਲ ਚ ਕੈਂਠਾ ਪਾਇਆ
4: ਤੇ
0: ਬਹੁਤ ਲੋਕਾਂ ਦੇ ਹੱਥਾਂ ਦੇ ਵਿੱਚ ਖੂਨ ਸਨ ਸੰਮਾਂ ਵਾਲੇ
4: ਪਿੱਤਲ ਦੇ ਕੋਕੇ ਲੱਗੇ ਹੁੰਦੇ
0: ਕੋਕੇ ਤੇ ਉਹ ਧੁੱਪ ਚ ਲਿਸ਼ਕਣ ਬਹੁਤ ਖੂਬਸੂਰਤ
4: ਤੇ ਨਜ਼ਾਰੇ ਵੱਖਰੇ
0: ਬੜੇ। ਮੈਂ ਕਹਿੰਦਾ ਜੀ ਅੱਗੇ ਚਾਰ ਪੰਜ ਢੋਲਾਂ ਵਾਲੇ ਤੇ ਸਾਰੀ ਜਾਂਜੀ ਥੱਲੇ ਉਤਰ ਕੇ ਘੋੜਿਆਂ ਤੋਂ ਨੱਚਦੀ ਘਰ ਨੂੰ ਆਈ ਉਹਨਾਂ ਦੀ ਵੇਲੀ ਵਾਲੀ। ਮੈਂ ਤੁਹਾਨੂੰ ਨਜ਼ਾਰੇ ਨਹੀਂ ਦੱਸ ਸਕਦਾ। ਤੇ ਸਾਰੇ ਪਿੰਡ ਵਾਲਿਆਂ ਆਪੋ ਆਪਣਾ ਫਰਜ਼ ਸਮਝ ਕੇ ਬਰਸਣ ਵੱਢ ਕੇ ਲਿਆਂਦਾ ਤੇ ਉਹ 87 ਘੋੜਿਆਂ ਦੇ ਅੱਗੇ ਸੁੱਟਿਆ ਮਿੰਟਾਂ ਸਕਿੰਟਾਂ ਦੇ ਵਿੱਚ। ਤੇ ਵੇਖ ਲਓ ਇੱਕ ਧੀ ਲੜਕੀ ਦਾ ਵਿਆਹ ਹੁੰਦਾ ਸੀ, ਸਾਰਾ ਪਿੰਡ ਦੁੱਧ ਦਿੰਦਾ ਹੁੰਦਾ ਸੀ ਉਹਨਾਂ ਨੂੰ, ਸਾਰਾ ਆਟਾ ਦੇਣਾ।
4: ਬਹਿਰੇ ਜਿਹੜੇ ਬਹਿਰੇ ਨੇ ਜੀ ਹੁਣ ਟੈਂਟ ਲਾਉਂਦੇ ਨੇ, ਬਹਿਰੇ ਭਾਂਡੇ ਸਾਂਭਦੇ ਨੇ, ਇਹ ਨੀ ਸੀ ਹੁੰਦੇ। ਉਦੋਂ ਮਹੱਲੇ ਦੇ ਮੁੰਡੇ ਰਲ ਕੇ ਵੀ ਆਪਣੀ ਭੈਣ ਦਾ ਵਿਆਹ ਹੈ, ਉਹ ਯਾਰ ਆਪਣੀ ਭਤੀਜੀ ਦਾ ਵਿਆਹ ਹੈ, ਆਪ ਹੀ ਕੰਮ ਕਰਦੇ ਸੀ।
0: ਵਾਹ ਵਾਹ ਕਿੰਨੀ ਯਾਰ, ਵੇਖ ਲੋ ਪਿੰਡ ਵਾਲੇ ਕਿੰਨਾ ਸਹਿਯੋਗ ਕਰਦੇ ਹੁੰਦੇ ਸਰ। ਮੈਂ ਖੁਦ ਆਪਣੇ ਬਚਪਨ ਵਿੱਚ ਮੰਜੀਆਂ ਇਕੱਠੀਆਂ ਕਰਦਾ ਰਿਹਾ, ਬਿਸਤਰੇ ਇਕੱਠੇ ਕਰਦੇ ਹੁੰਦੇ ਆ, ਉਹਨਾਂ ਦੇ ਨੰਬਰ
4: ਬਿਸਤਰੇ ਦੇ
0: ਮੰਜਾ ਕਿਹਦਾ ਬਿਸਤਰਾ ਕਿਹਦਾ,
4: ਨਿਸ਼ਾਨੀ ਰੱਖਣੀ ਹੁੰਦੀ।
0: ਬੜਾ ਵੰਡਰਫੁਲ ਨਾ ਸਿੰਪਲ ਜਿਹਾ ਟਾਈਮ ਹੁੰਦਾ ਸੀ, ਬੜਾ ਖੂਬਸੂਰਤ। ਕੋਈ ਰਾਸ਼ ਕੋਈ ਪਜਲ ਕੋਈ ਭੱਜ ਨੱਠ ਇੰਨੀ ਨਹੀਂ ਸੀ ਹੁੰਦੀ, ਐ ਲੋਕ ਰਿਲੈਕਸ ਟੈਨਸ਼ਨਾਂ ਬਲੱਡ ਪ੍ਰੈਸ਼ਰ ਰਜਿੰਦਰ ਸਿੰਘ ਠੀਕ ਆ ਜੀ। ਰਜਿੰਦਰ ਸਿੰਘ ਜੀ ਮੈਂ ਤੁਹਾਨੂੰ ਵੀ ਕਾਲ ਇਹਨਾਂ ਤੋਂ ਬਾਅਦ ਕਰਦਾ। ਆਪਣਾ ਦਰਸ਼ਨ ਸਿੰਘ ਜੀ, ਯੂ ਆਰ ਵੰਡਰਫੁਲ ਰਾਈਟਰ, ਬਹੁਤ ਖੂਬਸੂਰਤ ਗੱਲਬਾਤ ਕਰਦੇ ਹੋ ਤੁਸੀਂ,
4: ਬਹੁਤ
0: ਚੰਗਾ ਲੱਗਾ, ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਤੇ ਗੱਲ ਇਸ ਤਰ੍ਹਾਂ ਕਿ ਮੈਂ ਇੱਕ ਸ਼ੇਅਰ ਤੁਹਾਡੇ ਨਾਲ ਹੋਰ ਕਰਾਂਗਾ।
4: ਓਕੇ ਜੀ, ਕਰੋ ਜੀ ਕਰੋ।
0: ਕਿ ਮਹਿਫਲ ਵਿੱਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ,
4: ਵਾਹ
0: ਕਾਲੇ ਵਾਲਾਂ ਚ ਕਲਿੱਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿੱਚ ਫਤੂਰ ਆ ਰਿਹਾ।
4: ਵਾਹ ਜੀ ਵਾਹ, ਬਹੁਤ ਖੂਬ।
0: ਮਹਿਫਲ ਵਿੱਚ ਸਰੂਰ ਆ ਰਿਹਾ, ਹੁਸਨ ਦੇ ਚਿਹਰੇ ਤੇ ਗਰੂਰ ਆ ਰਿਹਾ, ਕਾਲੇ ਵਾਲਾਂ ਦੀ ਕਲਿੱਪ ਗ੍ਰਨੇਡ ਲੱਗਦਾ, ਤਾਂ ਹੀ ਜੁਲਫਾਂ ਦੇ ਵਿੱਚ ਫਤੂਰ ਆ ਰਿਹਾ। ਓਏ ਮੈਂ ਤੇ ਅਜੇ ਪੀਤੀ ਵੀ ਨਹੀਂ, ਪਰ ਨਖਰੇ ਵੇਖ ਕੇ ਸਰੂਰ ਆ ਰਿਹਾ। ਚੜ ਜਾਵੇ ਵਾਕੇ, ਜਿਉਂਦੇ ਵਸਦੇ ਰਹੋ। ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ।
4: ਧੰਨਵਾਦ ਸਰ, ਧੰਨਵਾਦ,
0: ਥੈਂਕ ਯੂ, ਥੈਂਕ ਯੂ। ਦਰਸ਼ਨ ਸਿੰਘ ਜੀ ਹੁਣੀ ਤੇ ਲਓ ਜੀ ਹੁਣ ਗੱਲਬਾਤ ਕਰੀਏ। ਖਹਿਰਾ ਸਾਹਿਬ, ਮੈਂ ਪਹਿਲਾਂ ਫਿਰ ਤੁਹਾਡੇ ਵੱਲ ਆਉਣਾ ਨਹੀਂ। ਖਹਿਰਾ ਸਾਹਿਬ ਮੈਨੂੰ 10 ਮਿੰਟ ਦੇ ਦਿਓ, ਮੈਂ ਰਜਿੰਦਰ ਸਿੰਘ ਜੀ ਹੁਣਾਂ ਵੱਲ ਜਾਵਾਂ ਪਹਿਲਾਂ। ਤੇ ਆ ਲਓ ਜੀ ਅਸੀਂ ਰਜਿੰਦਰ ਸਿੰਘ ਜੀ ਹੁਣਾਂ ਨੂੰ ਫੋਨ ਕਰ ਦਿੱਤਾ। ਰਜਿੰਦਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਵਾਗਤ ਹੈ ਤੁਹਾਡਾ ਪ੍ਰਵਾਦ ਰੇਡੀਓ ਦੇ ਵਿਹੜੇ।
5: ਮਿਹਰਬਾਨੀ,
0: ਥੈਂਕ ਯੂ। ਰੌਣਕਾਂ ਲੱਗੀਆਂ ਨੇ ਤੇ ਤੁਹਾਡਾ ਇੰਤਜ਼ਾਰ ਹੈ, ਠੀਕ ਹੈ।
5: ਸਾਰਿਆਂ ਨੂੰ ਪਹਿਲਾਂ ਤੇ ਮੇਰੇ ਵੱਲੋਂ ਮਦਰ ਡੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ
0: ਜੀ। ਆਪ ਜੀ ਨੂੰ ਵੀ ਸਾਰਿਆਂ ਵੱਲੋਂ, ਹਾਂ, ਮਦਰ ਡੇ ਦੀਆਂ ਆਪ ਜੀ ਨੂੰ ਵੀ, ਆਪ ਜੀ ਦੀ ਮਾਤਾ ਨੂੰ, ਜੇ ਉਹ ਜਿੱਥੇ ਵੀ ਹੋਣ, ਮਤਲਬ ਕਿ ਉਹਨਾਂ ਵਾਸਤੇ ਸਾਰਿਆਂ ਦਾ ਪਿਆਰ ਰਲਾ ਕੇ ਉਹਨਾਂ ਨੂੰ ਅਕੀਦਤ ਦੇ ਫੁੱਲ ਭੇਟ ਕਰਦੇ ਹਾਂ ਅਸੀਂ ਸਾਰੇ।
5: ਹਾਂਜੀ
0: ਜੀ,
5: ਤੇ ਪ੍ਰੋਗਰਾਮ ਸ਼ੁਰੂ ਕਿੰਨਾ ਕੁ ਹੋਣਾ ਜੀ?
0: ਪ੍ਰੋਗਰਾਮ ਸ਼ੁਰੂ ਹੋਏ ਨੂੰ ਤੇ ਘੰਟਾ ਹੋਣ ਲੱਗਾ ਤਕਰੀਬਨ।
5: ਚਲੋ ਠੀਕ ਹੈ ਜੀ, ਤੁਸੀਂ ਅੱਜ ਫਿਰ ਅੱਜ ਦੀ ਸ਼ਾਮ ਫਿਰ ਮਾਵਾਂ ਦੇ ਨਾਂ ਹੀ ਕੁਝ ਕਵਿਤਾ ਪੇਸ਼ ਕਰਾਂਗੇ।
0: ਤੁਸੀਂ ਆਪਣਾ ਬੁਰਾ ਤੇ ਨਹੀਂ ਮਨਾਓਗੇ ਜੇ ਮੈਂ 10 ਮਿੰਟ, ਕੋਈ ਕਿਸੇ ਬੰਦੇ ਨੇ ਮੈਨੂੰ ਮੈਸੇਜ ਆਇਆ ਉਹਨੇ ਕਿਤੇ ਜਾਣਾ, ਉਹਨਾਂ ਨੂੰ ਲੱਲਾਂ ਤੁਹਾਡੇ ਤੋਂ ਪਹਿਲਾਂ।
5: ਚਲੋ ਠੀਕ ਹੈ ਠੀਕ ਹੈ,
0: ਮੈਂ ਤੁਹਾਨੂੰ ਨਾ 15 ਕੁ ਮਿੰਟ ਬਾਅਦ ਫੋਨ ਕਰਦਾ, ਰੈਡੀ ਰਹੋ।
5: ਚਲੋ ਠੀਕ ਹੈ ਜੀ,
0: ਓਕੇ, ਸਤਿ ਸ੍ਰੀ ਅਕਾਲ।
5: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ
0: ਅਕਾਲ। ਲਓ ਜੀ, ਪਹਿਲਾਂ ਸੂਬਾ ਸਿੰਘ ਜੀ ਤੁਹਾਨੂੰ ਲੱਲਈਏ ਤੇ ਆ ਲਓ ਸੂਬਾ ਸਿੰਘ ਜੀ। ਸੂਬਾ ਸਿੰਘ ਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਤੁਹਾਡਾ। ਖਹਿਰਾ ਸਾਹਿਬ ਆ ਜਾਓ, ਲੰਘ
5: ਜੀ, ਧੰਨਵਾਦ। ਮੈਂ ਬੜੇ ਚਿਰ ਦਾ ਡੀਕ ਰਿਹਾ ਸੀ, ਬਾਹਰ ਖੜਾ ਸੀ।
0: ਨਹੀਂ ਠੀਕ ਹੈ, ਮੈਂ ਉਹਨਾਂ ਨੂੰ ਮਾਜ਼ਰਤ ਕਹਿਤੀ ਹੈ ਵੀ ਮੈਂ ਤੁਹਾਨੂੰ 15-20 ਮਿੰਟ ਬਾਅਦ ਲੈ ਲਾਂਗਾ, ਤੇ ਮੈਨੂੰ ਪਤਾ ਲੱਗ ਗਿਆ ਸੀ ਕਿ ਤੁਸੀਂ ਕਿਤੇ ਆਉਣਾ ਜਾਣਾ ਹੋਣਾ। ਠੀਕ
5: ਜੀ,
0: ਤੇ ਸਵਾਗਤ ਹੈ ਤੁਹਾਡਾ, ਆ ਜਾਓ।
6: ਆਪਣੇ ਕੁਛ ਮਿੰਟਾਂ ਵਿੱਚ ਹੀ ਮੈਂ ਆਪਣਾ ਚਲੋ
0: ਗੱਲ ਨਹੀਂ ਮਿੰਟਾਂ ਚ ਨਹੀਂ ਤੁਸੀਂ ਰਿਲੈਕਸ ਹੋ ਕੇ ਗੱਲ ਕਰੋ ਮਿੰਟਾਂ ਚ ਨਹੀਂ
6: ਠੀਕ ਹੈ ਅੱਜ ਦੇ ਦਿਨ ਸੰਬੰਧੀ ਅੱਜ ਦਾ ਦਿਨ ਜਿਹੜਾ ਵਾ ਮਾਂ ਦੇ ਨਾਂ ਲਾਇਆ ਗਿਆ ਹਾਲਾਂਕਿ ਚਲੋ ਮਾਂ ਦਾ ਸਦਾ ਹੀ ਸਤਿਕਾਰ ਪਿਆਰ ਮਤਲਬ ਦੇਣ ਜਿਹੜਾ ਵਾ ਹੈਗਾ ਪਰ ਚੰਗੀ ਗੱਲ ਹੈ ਆਪਾਂ ਬਿਲਕੁਲ ਹੀ ਜਿੱਦਾਂ ਹੁੰਦੇ ਨਾ ਇੱਕ ਕੀ ਇੱਕ ਮਾਂ ਦਾ ਦਿਵਸ ਇੱਕ ਦਿਨ ਹੋ ਗਿਆ ਬਾਕੀ ਦਿਨ ਕੀ ਉਹ ਨੀ ਗੱਲ ਹੈਗੀ ਚਲੋ ਮਤਲਬ ਇੱਕ ਖਾਸ ਦਿਨ ਦੇ ਉੱਤੇ ਆਪਾਂ ਸਪੈਸ਼ਲ ਉਸ ਜਿੰਮੇਵਾਰੀ ਦਾ ਅਹਿਸਾਸ ਤੇ ਆਪਾਂ ਕਰੀਏ ਨਾ
0: ਜੀ ਬਿਲਕੁਲ
6: ਜੋ ਸਾਡੀ ਇੱਕ ਮਤਲਬ ਮਾਂ ਪ੍ਰਤੀ ਬਣਦੀ ਆ ਇਹ ਮੈਂ ਇਹਨੂੰ ਠੀਕ ਸਮਝਦਾ ਵਾ ਮੈਂ ਮਤਲਬ ਇਹਦੇ ਨਾ ਦੂਜਿਆਂ ਚ ਨਹੀਂ ਗਾ
0: ਤੇ
6: ਦੋ ਬੜੀਆਂ ਖੂਬਸੂਰਤ ਮਾਂ ਸੰਬੰਧੀ ਜਿਹੜੀਆਂ ਮੈਂ ਪੜ੍ਹੀਆਂ ਨਾ
0: ਜੀ
6: ਉਹ ਇੱਕ ਹੈਗੀ ਆ ਇਬਰਾਹਿਮ ਲਿੰਕਨ ਜਿਹੜਾ ਰਾਸ਼ਟਰਪਤੀ ਬਣਿਆ ਸੀ ਅਮਰੀਕਾ ਦਾ
0: ਦੁਨੀਆ
6: ਭਰ ਦੇ ਨਾ ਸੰਸਾਰ ਭਰ ਦੇ ਸਿਲੇਬਸਾਂ ਦੇ ਵਿੱਚ ਬੱਚਿਆਂ ਨੂੰ ਮੋਟੀਵੇਸ਼ਨਲ ਇੱਕ ਲੈਸਨ ਪੜਾਇਆ ਜਾਂਦਾ ਹੈ ਛੋਟੀਆਂ ਜਮਾਤਾਂ ਚ ਇਬਰਾਹਿਮ ਲਿੰਕਨ ਜਿਹੜਾ ਵਾ ਇੱਕ ਕੱਚੇ ਘਰ ਚ ਗਰੀਬ ਘਰ ਦੇ ਵਿੱਚ ਜੰਮਿਆ ਇੱਕ ਛੋਟੇ ਕਿਸਾਨ ਦਾ ਪੁੱਤਰ ਸੀਗਾ
0: ਪੜਿਆ ਤੇ ਹਾਂ ਵੀ ਇਹੋ ਹੀ ਆ ਕਿ ਉਹ ਬਹੁਤ ਲੱਕੜਹਾਰਾ ਹੁੰਦਾ ਸੀ ਇਹ ਵੀ ਕਦੀ
6: ਹਾਂਜੀ ਬਹੁਤ ਜੀ ਬਹੁਤ ਮਤਲਬ ਉਹਨੂੰ ਪੜ੍ਹਨ ਦਾ ਬੜਾ ਸ਼ੌਕ ਸੀ ਤੇ ਉਹਨੇ ਇੱਕ ਕਿਤਾਬ ਜਿਹੜਾ ਜਾਰਜ ਵਾਸ਼ਿੰਗਟਨ ਸੀਗਾ ਪਹਿਲਾ ਜਿਹੜਾ ਰਾਸ਼ਟਰਪਤੀ ਉਹਦੀ ਟੀਮ ਨੇ ਕਿਸੇ ਕੋਲ ਉਧਾਰੀ ਲਈ
0: ਅੱਛਾ
6: ਉਧਾਰੀ ਲਈ ਤੇ ਉਹ ਕੱਚਾ ਘਰ ਸੀਗਾ ਕਿਤੇ ਰਾਤ ਮੀਂਹ ਨੇਰੀ ਆਇਆ ਛੱਪਰ ਜਾਂ ਡਿੱਗ ਪਿਆ ਜਾਂ ਕਿਸ ਤਰ੍ਹਾਂ ਉਹ ਕਿਤਾਬ ਖਰਾਬ ਹੋ ਗਈ ਤੇ ਉਹ ਕਿਤਾਬ ਜੋ ਖਰਾਬ ਹੋਈ ਕਿਤਾਬ ਜਦੋਂ ਵਾਪਸ ਦੇਣ ਗਿਆ ਤੇ ਕਹਿੰਦਾ ਮੈਂ ਤਾਂ ਨੀ ਲੈਣੀ ਲੈ ਕੇ ਦੇ ਤੇ ਉਹ ਕਹਿੰਦਾ ਵੀ ਨਵੀਂ ਜੋਗੇ ਤੇ ਭਾਈ ਮਿੱਤਰ ਮੇਰੇ ਕੋਲ ਪੈਸੇ ਨੀ ਗਏ ਤੇ ਕਹਿੰਦਾ ਵੀ ਤੈਨੂੰ ਤਿੰਨ ਦਿਨ ਮੇਰੇ ਖੇਤਾਂ ਦੇ ਕੰਮ ਕਰਨਾ ਪਊਗਾ
0: ਅੱਛਾ
6: ਤੇ ਤਿੰਨ ਦਿਨ ਉਹਨੇ ਕੰਮ ਕੀਤਾ ਤੇ ਦੂਸਰੀ ਖੂਬਸੂਰਤੀ ਮਤਲਬ ਉਸ ਮੋਟੀਵੇਸ਼ਨਲ ਲੇਖ ਦੇ ਵਿੱਚ ਇਹ ਵੀ ਉਹ ਨਾ ਉਹਦੇ ਘਰ ਬਿਜਲੀ ਨੀ ਸੀਗੀ ਹੈਗੀ ਤੇ ਉਹਨੇ ਆਪਣੇ ਕੱਚੀ ਕੰਧ ਦੇ ਵਿੱਚ ਨਾ ਸ਼ੇਕ ਕੀਤਾ ਹੋਇਆ ਸੀ ਗੁਆਂਢੀਆਂ ਵਾਲਾ
0: ਅੱਛਾ
6: ਤੇ ਉਹਦੀ ਰੋਸ਼ਨੀ ਜਦੋਂ ਕਿਤਾਬ ਦੇ ਉੱਪਰ ਪੈਂਦੀ
0: ਠੀਕ
6: ਉਹ ਮੈਂ ਤਾਂ ਕਰਕੇ ਗੱਲ ਕਰ ਰਿਹਾ ਲਿੰਕਨ ਸਾਹਿਬ ਦੀ ਕਿ ਉਹਨੇ ਜਿਹੜਾ ਸਟੇਟਮੈਂਟ ਮਾਂ ਦੇ ਸੰਬੰਧ ਦਿੱਤੀ ਹੈ ਉਹ ਤਾਂ ਕਰਕੇ ਮੈਂ ਜ਼ਿਕਰ ਕੀਤਾ ਇਹਨਾਂ ਗੱਲਾਂ ਦਾ ਉਹਨੇ ਲਿਖਿਆ ਹੈ ਬਾਜਲ ਸਾਹਿਬ ਮਾਂ ਸੰਬੰਧੀ ਕਿ ਮੈਂ ਜੋ ਕੁਝ ਹਾਂ ਜਾਂ ਹੋਣ ਦੀ ਆਸ ਰੱਖਦਾ ਹਾਂ ਆਪਣੀ ਫਰਿਸ਼ਤਿਆਂ ਵਰਗੀ ਮਾਂ ਸਦਕਾ ਉਹਨੇ ਆਪਣੀ ਜ਼ਿੰਦਗੀ ਦੀ ਜੋ ਕਾਮਯਾਬੀ ਸਫਲਤਾ ਹੈਗੀ ਆ ਉਹ ਸਾਰੀ ਆਪਣੀ ਮਾਂ ਦੇ ਨੂੰ ਮਤਲਬ ਡੈਡੀਕੇਟ ਕੀਤੀ ਜਾਂ ਗੱਲ ਵੀ ਠੀਕ ਸੀ ਉਹਦੀ ਤੇ ਦੂਸਰੀ ਜਿਹੜੀ ਮੈਂ ਮਾਂ ਸੰਬੰਧੀ ਜਿਹੜਾ ਸਾਡੇ ਪੰਜਾਬੀ ਚ ਪ੍ਰੋਫੈਸਰ ਭੁੰਨ ਸਿੰਘ ਜੀ ਨੂੰ ਆਪਾਂ ਯੁੱਗ ਸ਼ਾਇਰ ਕਹਿ ਦਿੰਦੇ ਹਾਂ ਯੁੱਗ ਕਵੀ ਉਹਨੇ ਬੜੀ ਪਿਆਰੀ ਮਾਂ ਦੇ ਪ੍ਰਤੀ ਸ਼ਰਧਾ ਭਰੀ ਨਾ ਇੱਕ ਸ਼ੇਰ ਆ ਆਪਣੇ ਰੱਬ ਨੇ ਹੈਗਾ ਵਾ ਇੱਥੋਂ ਸ਼ੁਰੂ ਹੁੰਦਾ ਭਾਈ ਮਾਂ ਵਰਗਾ ਕਣ ਛਾਵਾਂ ਬੂਟਾ ਮੈਨੂੰ ਨਜ਼ਰ ਨਾ ਆਏ ਲੈ ਕੇ ਜਿਸ ਤੋਂ ਛਾਂ ਉਧਾਰੀ ਰੱਬ ਨੇ ਸਵਰਗ ਬਣਾਇਆ
0: ਸਵਰਗ ਬਣਾਏ ਵਾਹ
6: ਬਾਕੀ ਕੁੱਲ ਦੁਨੀਆਂ ਦੇ ਬੂਟੇ ਜੜ ਸੁੱਕਿਆਂ ਕਮਲਾਂ ਦੇ ਪਰ ਫੁੱਲਾਂ ਦੇ ਮੁਰਝਾਇਆ ਇਹ ਬੂਟਾ ਸੁੱਕ ਜਾਏ
0: ਕਿਆ ਬਾਤ ਹੈ
6: ਉਹਨੇ ਬੜੀ ਪਿਆਰੀ ਗੱਲ ਕੀਤੀ ਵੀ ਜਦੋਂ ਰੱਬ ਨੂੰ ਕਿਤੇ ਸਵਰਗ ਬਣਾਉਣ ਦੇ ਵਿੱਚ ਥੋੜੀ ਜਿਹੀ ਮਮਤਾ ਪਿਆਰ ਦੀ ਲੋੜ ਪਈ ਤਿਆਗ ਦੀ ਲੋੜ ਪਈ ਤੇ ਉਹਨੇ ਉਹ ਛਾਂ ਦੀ ਲੋੜ ਪਈ ਠੰਡੀ ਮਿੱਠੀ ਜੀ ਤੇ ਮਾਂ ਉਧਾਰੀ ਲਈ
0: ਬਹੁਤ ਖੂਬ ਯਾਰ ਬਹੁਤ ਸੋਹਣਾ
6: ਜੀ ਜੀ ਤੇ ਨਾਲ ਉਹਨੇ ਕਿਹਾ ਵੀ ਇਹਦੇ ਜਿਹੜੇ ਜਿਹੜੇ ਬੱਚੇ ਹੁੰਦੇ ਆ ਮਾਂ ਦੇ ਉਹ ਫੁੱਲ ਤੇ ਪੱਤੀਆਂ ਜਿੱਦਾਂ ਇੱਕ ਫੁੱਲ ਲੱਗੇ ਹੁੰਦੇ ਆ ਨਾ ਇੱਕ ਬੂਟੇ ਨੂੰ
0: ਹਾਂਜੀ
6: ਤੇ ਕਹਿੰਦੇ ਵੀ ਜਿੱਦਾਂ ਬਾਕੀ ਦੁਨੀਆਂ ਦੇ ਬੂਟੇ ਆਮ ਦੁਨਿਆਵੀ ਚ ਤੇ ਜੜ ਸੁੱਕਣਾ ਕਮਾਉਂਦੇ ਪਰ ਇਹਦੇ ਜਿਹੜੇ ਫੁੱਲ ਜਿਹੜੇ ਬੱਚੇ ਨੇ ਜਿਹੜੇ ਇਹਨਾਂ ਨੂੰ ਕੁਛ ਪੱਤੀ ਠੰਡੀ ਵਾ ਲੱਗੇ ਨਾ ਤੇ ਇਹ ਝੱਟ ਕਮਲਾ ਜਾਂਦੀ ਆ ਮਤਲਬ ਇਹ ਬੂਟਾ ਇੱਦਾਂ ਲਾਇਆ ਇਹਦੇ ਵਿੱਚ ਹੀ ਉਹਨੇ ਮਾਂ ਦੇ ਸਾਰਾ ਤਿਆਗ ਉਹਦੀ ਮਮਤਾ ਉਹਦਾ ਪਿਆਰ ਉਹਦੀ ਮਹਾਨਤਾ ਇਸ ਸ਼ੇਰ ਦੇ ਵਿੱਚ ਬੜੀ ਖੂਬਸੂਰਤੀ ਨਾਲ ਉਹਨੇ ਪੇਸ਼ ਕੀਤਾ ਆ ਤੇ ਇੱਕ ਆਪਣਾ ਯੁੱਗ ਸ਼ਹਿਰ ਆਪਣਾ ਸ਼ਿਵ ਕੁਮਾਰ ਬਟਾਲਵੀ ਉਹਨੇ ਵੀ ਇੱਕ ਛੋਟੀ ਜਿਹੀ ਦੋ ਲਾਈਨਾਂ ਦਾ ਸ਼ੇਰ ਲਿਖਿਆ ਬਾਜਾ ਸਾਹਿਬ ਤੇ ਉਹਨੇ ਆਖਿਆ ਵਾ ਉਹਨੇ ਲਿਖਿਆ ਮਾਂ ਹੇ ਮੇਰੀ ਮਾਂ ਜੀਬ ਹੋ ਜਾਏ ਮੱਖ ਮਿੱਠੀ ਹਾਏ ਨੀ ਤੇਰਾ ਨਾਂ ਲਿਆ ਹਾਂ ਉਹਨੇ ਦੋ ਹੀ ਲਾਈਨਾਂ ਲਿਖੀਆਂ ਛੋਟੀਆਂ ਗਈਆਂ ਸ਼ਾਇਦ ਜਦੋਂ ਮੈਂ ਤੇਰਾ ਮਾਂ ਸ਼ਬਦ ਨੂੰ ਉਚਾਰਦਾ ਵਾ ਤੇ ਤੇਰੀ ਜਿੱਦਾਂ ਮਤਲਬ ਸ਼ਹਿਦ ਵਰਗੀ ਮਿੱਠੀ ਮੇਰੀ ਜੀਭ ਬਣ ਜਾਂਦੀ ਹੈ ਤੇ ਇਹ ਬਾਜਾ ਸਾਹਿਬ ਮਾਂ ਨੂੰ ਰੱਬ ਦਾ ਰੂਪ ਇਸ ਕਰਕੇ ਮੰਨਿਆ ਗਿਆ ਵੀ ਰੱਬ ਵੀ ਸਿਰਜਣਹਾਰ ਆ ਤੇ ਮਾਂ ਵੀ ਸਿਰਜਣਹਾਰ ਆ ਸਗੋਂ ਕਹਿ ਲਈਏ ਵੀ ਜੇ ਰੱਬ ਨੇ ਜਿੰਨੀ ਸਿਰਜਣਾ ਕੀਤੀ ਆ ਧਰਤੀ ਦੇ ਉੱਤੇ ਜਿਹੜੀ ਆ ਮਤਲਬ ਉਹ ਜੀਵ ਜੰਤੂਆਂ ਦੀ ਉਹ ਮਾਂ ਦੇ ਥਰੂ ਕੀਤੀ ਆ ਮਤਲਬ ਮਾਂ ਦੁਆਰਾ ਕੀਤੀ
0: ਬਿਲਕੁਲ ਜੀ ਮਾਂ ਦੇ ਸਾਰੀ ਉਤਪਤੀ ਮਾਂ ਦੇ ਥਰੂ ਆ
6: ਜੀ ਜੀ ਜੀ ਤੇ ਬਾਜਵਾ ਸਾਹਿਬ ਇੱਕ ਹੋਰ ਮੈਂ ਬੇਨਤੀ ਕਰਨੀ ਚਾਹੁੰਦਾ ਵੀ ਜਦੋਂ ਆਪਾਂ ਮਾਂ ਦੀ ਗੱਲ ਕਰਦੇ ਆ ਨਾ ਤੇ ਅਸੀਂ ਥੋੜਾ ਜਿਹਾ ਨਾ ਮਨੁੱਖਾਂ ਤੱਕ ਸੀਮਿਤ ਰਹਿ ਜਾਂਦੇ ਆ
0: ਜੀ
6: ਵੀ ਜਿੱਦਾਂ ਵੀ ਆਪਣੀ ਮਾਂ ਦੀ ਗੱਲ ਕਰ ਰਹੇ ਆ ਜਾਂ ਤਿਆਗ ਦੀ ਜਾਂ ਔਰਤ ਦੀ ਆਪਾਂ ਇਹ ਭੁੱਲ ਜਾਂਦੇ ਆ ਵੀ ਜੀ ਪਰਿੰਦੇ ਜਿਹੜੇ ਨੇ ਉਹ ਉਹਨਾਂ ਦੇ ਵਿੱਚ ਇੱਕ ਮਾਂ ਦਾ ਰੂਪ ਹੁੰਦਾ ਤੇ ਉਹ ਵੀ ਆਪਣੇ ਬੱਚਿਆਂ ਨੂੰ ਉਦਾਂ ਕਿੱਥੋਂ ਚੋਗ ਲਿਆ ਧਿਆਨ
0: ਪਾਉਂਦੇ
6: ਨੇ
0: ਜੀ ਜੀ
6: ਮਤਲਬ ਪਸ਼ੂਆਂ ਪਰਿੰਦੇ ਵੀ ਜਿਹੜੇ ਆਪਣੀ ਮਾਂ ਨੂੰ ਜਿਹੜੇ ਆ ਨਾ ਜਿੱਦਾਂ ਤੁਸੀਂ ਘਰ ਵਿੱਚ ਇੱਕ ਬੜੇ ਪਿਆਰ ਨਾਲ ਤੁਸੀਂ ਜਿੱਦਾਂ ਇੱਧਰ ਵੈਸਟਰਨ ਕੰਟਰੀ ਚ ਬਹੁਤ ਰਿਵਾਜ ਆ ਵੀ ਕੁੱਤੇ ਨੂੰ ਬੜੇ ਪਿਆਰ ਨਾਲ ਰੱਖਦੇ ਤੁਸੀਂ ਆਪਣੇ ਘਰ ਵਿੱਚ ਪਾਲਤੂ ਕੁੱਤੀ ਨੂੰ ਰੱਖ ਦੋ ਤੇ ਜਦੋਂ ਬੱਚੇ ਦਿੰਦੀ ਆ ਉਹਨੂੰ ਤੁਸੀਂ ਹੱਥ ਨੀ ਲਾ ਸਕਦੇ ਆਪਣੇ ਬੱਚਿਆਂ ਨੂੰ ਤੁਹਾਨੂੰ ਹੱਥ ਨੀ ਲਾਉਣ ਦੇ
0: ਮੈਂ ਕਹਿੰਦਾ ਜੀ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ ਵਾਇਲਡ ਲਾਈਫ ਦੇ ਵਿੱਚ ਮੈਂ ਹੀ ਕਦੀ ਵੇਹਨੇ ਆ ਨਾ ਛੋਟੇ ਛੋਟੇ ਜਾਨਵਰ ਨਿੱਕਿਆਂ ਬੱਚੇ ਉਹਨਾਂ ਦੇ ਹੁੰਦੇ ਨੇ ਉਹ ਵੱਡਿਆਂ ਵੱਡਿਆਂ ਜਾਨਵਰਾਂ ਨੂੰ ਪਜਾ ਦਿੰਦੇ ਨੇ ਅੱਗੇ
6: ਭਗਤਾਂ
0: ਹੈ ਦੂਜੇ ਜਿਹੜੇ ਜੰਗਲ ਦੇ ਵਿੱਚ ਆਂਡੇ ਦਿੱਤੇ ਨੇ ਬੱਚੇ ਦਿੱਤੇ ਨੇ ਕਿਸੇ ਨੇ ਠੀਕ ਹੈ ਨਾ ਉਹ ਵੱਡਾ ਉਹਨਾਂ ਨੂੰ ਖਾਣ ਪਏਗਾ ਤੇ ਉਹ ਸ਼ੇਰਾਂ ਦੀਆਂ ਬਾਜ਼ੀਆਂ ਉਹਨਾਂ ਨੇ ਪਵਾਈਆਂ ਨੇ
6: ਮੈਂ ਇਹ ਜਾਨਵਰਾਂ ਪਰਿੰਦਿਆਂ ਦਾ ਜ਼ਿਕਰ ਇਸ ਕਰਕੇ ਕੀਤਾ ਬਾਜਵਾ ਸਾਹਿਬ ਪਿੱਛੇ ਜਿਹੜਾ ਇੱਕ ਤਸਵੀਰ ਬੜੀ ਵਰਲਡ ਵਾਈਡ ਵਾਇਰਲ ਹੋਈ ਤੇ ਬੜਾ ਉਹਨੂੰ ਮਤਲਬ ਇਨਾਮੀ ਤਸਵੀਰ ਸੀਗੀ ਉਹ ਤੇ ਤਸਵੀਰ ਹੈ ਬੜੀ ਦਰਦਨਾਕ ਸੀ
0: ਅੱਛਾ ਜੀ
6: ਉਹ ਨਾ ਇੱਕ ਹਿਰਨੀ ਆ ਜਾਂ ਮਤਲਬ ਹਿਰਨੀ ਨਾ ਹਿਰਨ ਵਰਗਾ ਸੀਗਾ ਜਾਨਵਰ ਸੀਗਾ ਤੇ ਉਹ ਨਿੱਕੇ ਨਿੱਕੇ ਬੱਚੇ ਸੀ ਉਹਦੇ ਤੇ ਸ਼ੇਰ ਆ ਗਿਆ ਤੇ ਉਹ ਸ਼ੇਰ ਜਿਹੜਾ ਸੀ ਨਾ ਮਤਲਬ ਉਹ ਬੱਚਿਆਂ ਨੂੰ ਮਤਲਬ ਇਸ਼ਾਰਾ ਕਰਕੇ ਨਾ ਵੀ ਤੁਸੀਂ ਭਾਜੋ ਤੇ ਉਹਦੇ ਸਾਹਮਣੇ ਅਡੋਰ ਖਲੋਗੀ ਵੀ ਮਤਲਬ
0: ਬਿਲਕੁਲ ਬਿਲਕੁਲ ਬਿਲਕੁਲ ਨਿੱਕੇ ਨਿੱਕੇ ਬੱਚੇ
6: ਜਿਹੜੇ ਆ ਨਾ ਉਹ ਮਤਲਬ ਉਹ ਆਪਣੇ ਬੱਚਿਆਂ ਦੀ ਖਾਤਰ ਜਾਨ ਹਾਜ਼ਰ ਕਰ ਦਿੱਤੀ ਆਪਣੀ ਉਹ ਤਸਵੀਰ ਦੇ ਵਿੱਚ ਸਪਸ਼ਟ ਬਾਜਵਾ ਸਾਹਿਬ ਇਹ ਇਬਾਰਤ ਜਿਹੜੀ ਨਾ ਤਸਵੀਰ ਤੋਂ ਦੇਖਿਆ ਲੱਗਦੀ ਆ ਬਈ ਉਹ ਆਪਣਾ ਆਪ ਜਿਹੜਾ ਸੀ ਨਾ ਉਹਨੇ ਸ਼ੇਰ ਦੇ ਅੱਗੇ ਜਿਹੜਾ ਸੀ ਨਾ ਕਰ ਦਿੱਤਾ ਮਤਲਬ
0: ਇਸੇ ਤਰ੍ਹਾਂ ਦੀ ਇਸੇ ਤਰ੍ਹਾਂ ਦੀ ਖਹਿਰਾ ਸਾਹਿਬ ਮੈਂ ਵੀ ਇੱਕ ਵੇਖੀ ਹਰਨੀਆਂ ਡੇ ਸਨ ਪਾਰ ਕਰਨ ਪਾਣੀ ਦੀ ਇੱਕ ਨਹਿਰ ਤੇ ਕ੍ਰੋਕੋਡਾਇਲ ਆ ਰਿਹਾ ਸੀ ਉਹਨਾਂ ਨੂੰ ਬੜੀ ਸਪੀਡ ਨਾਲ ਤੇ ਦੋ ਦੇ ਬੱਚੇ ਸਨ ਹਰਨੀ ਦੇ ਪਿੱਛੇ
6: ਜੀ ਜੀ ਜੀ
0: ਉਹ ਬੱਚਿਆਂ ਵੱਲ ਨੂੰ ਆਉਣ ਡਿਆ ਸੀ ਤੇ ਹਰਨੀ ਉਹਨਾਂ ਦੇ ਅੱਗੇ ਗਈ ਉਹਦੇ ਕ੍ਰੋਕੋਡਾਇਲ ਦੇ ਤੇ ਉਹਨੇ ਕ੍ਰੋਕੋਡਾਇਲ ਹਰਨੀ ਨੂੰ ਖਾ ਲਿਆ ਪਰ ਬੱਚੇ ਅੱਗੇ ਨਿਕਲ ਗਏ
6: ਜੀ ਜੀ ਜੀ ਜੀ ਜੀ ਜੀ ਜੀ ਠੀਕ ਠੀਕ ਠੀਕ ਠੀਕ ਠੀਕ ਤੇ ਆਪਣੇ ਬਾਜਵਾ ਸਾਹਿਬ ਧੰਨਵਾਦ ਮੈਂ ਮੁੜ ਕੇ ਫਿਰ
0: ਠੀਕ ਹੈ ਜੀ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਜੀ ਹੈਵ ਏ ਨਾਈਸ ਟਾਈਮ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਤੇ ਅਸੀਂ ਚੱਲਦੇ ਹਾਂ ਜੀ ਫੇਰ ਉਹਨਾਂ ਲਈ ਰਜਿੰਦਰ ਸਿੰਘ ਜੀ ਹੁਣਾਲ ਰਜਿੰਦਰ ਸਿੰਘ ਜੀ ਤੁਹਾਡਾ ਵੈਲਕਮ ਅਗੇਨ ਆ ਜਾਓ ਸਤਿ ਸ੍ਰੀ ਅਕਾਲ ਵੀਰ ਜੀ ਮਿਹਰਬਾਨੀ ਤੁਸੀਂ ਉਹਨੂੰ ਟਾਈਮ ਦਿੱਤਾ ਉਹ ਕਿਤੇ ਜਾ ਰਹੇ ਸਨ
6: ਠੀਕ ਹੈ ਜੀ
0: ਹਾਂਜੀ ਹਾਂਜੀ ਤੇ ਕੀ ਹਾਲ ਚਾਲ ਹੈ ਤੁਹਾਡਾ ਰਾਜੀ ਖੁਸ਼ ਹੋ ਚੜ੍ਹਦੀ ਕਲਾ ਚੋ
7: ਵਧੀਆ ਵਧੀਆ ਕਿਰਪਾ ਜੀ ਬਾਬੇ ਨਾਨਕ ਦੀ
0: ਚਲੋ ਜੀ ਸਾਰਿਆਂ ਦੇ ਉੱਤੇ ਬਾਬੇ ਨਾਨਕ ਦੀ ਕਿਰਪਾ ਹੋਵੇ ਸਾਰੀ ਕੁੱਲ ਕਾਇਨਾਤ ਉੱਤੇ ਹਾਂਜੀ ਕੀ ਕਹਿਣਾ ਚਾਹੋਗੇ
7: ਮਾਂ ਦੇ ਵਾਸਤੇ ਕੁਝ ਲਿਖੀ ਸੀ ਇੱਕ ਛੋਟੀ ਜਿਹੀ ਕਵਿਤਾ
0: ਕੀ ਬਾਤ ਆਉਣ ਦਿਓ
7: ਤੇ ਅੱਜ ਮਦਰ ਡੇ ਆ ਸਰੋ ਮਾਵਾਂ ਨੂੰ ਸਮਰਪਿਤ ਕਰਦੇ ਆ ਤੇ ਸੁਣਾਈਏ ਫਿਰ ਸਰ ਜੀ
0: ਜੀ ਜੀ ਸੁਣਾਓ ਜੀ ਸੁਣਾਓ
7: ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ ਜਿਵੇਂ ਰੁੱਖ ਦੀ ਠੰਡੀ ਛਾਂ ਹੁੰਦੀ ਏ ਘਰ ਦਾ ਬੂਟਾ ਮਾਂ ਹੁੰਦੀ ਏ
0: ਬਿਲਕੁਲ ਬਿਲਕੁਲ
7: ਆਪ ਭਾਵੇਂ ਉਹ ਧੁੱਪ ਚ ਸੜ ਜੇ
0: ਹਾਂਜੀ
7: ਬੱਚਿਆਂ ਦੇ ਸਿਰ ਤੇ ਠੰਡੀ
0: ਛਾਂ ਹੁੰਦੀ ਹੈ ਬਿਲਕੁਲ ਬਿਲਕੁਲ
7: ਆਪ ਭਾਵੇਂ ਉਹ ਧੁੱਪ ਚ ਸੜ ਜੇ
0: ਜੀ
7: ਪਰ ਬੱਚਿਆਂ ਦੇ ਸਿਰ ਤੇ ਠੰਡੀ ਛਾਂ ਹੁੰਦੀ ਏ ਤੇ ਉਸ ਬੂਟੇ ਨੂੰ ਫਲ ਜਦੋਂ ਲੱਗਦਾ
0: ਜੀ
7: ਆਪ ਭਾਵੇਂ ਉਹ ਭੁੱਖੀ ਸੌਂ ਜੇ ਫਿਰ ਬੱਚਿਆਂ ਨੂੰ ਕਿੱਥੇ ਨਾ ਹੁੰਦੀ ਏ
0: ਕੀ ਬਾਤ ਬਹੁਤ ਖੂਬ
7: ਤੇ ਘਰ ਦਾ ਬੂਟਾ ਮਾਂ ਹੁੰਦੀ ਏ
0: ਘਰ ਦਾ ਬੂਟਾ ਮਾਂ ਹੁੰਦੀ ਏ ਠੀਕ ਹੈ ਜੀ
7: ਤੇ ਘਰ ਦਾ ਵਿਹੜਾ ਖਿੜਿਆ ਖਿੜਿਆ ਲੱਗਦਾ ਤੇ ਚਿੜੀਆਂ ਲਈ ਵੀ ਛਾਂ ਹੁੰਦੀ ਹੈ
0: ਜੀ
7: ਤੇ ਪੰਛੀ ਉੱਤੇ ਚੀ ਚੀ ਕਰਦੇ ਜਦੋਂ ਦਿਨ ਤੋਂ ਬਾਅਦ ਸ਼ਾਮ ਹੁੰਦੀ ਏ ਤੇ ਘਰ ਦਾ ਬੂਟਾ ਮਾਂ ਹੁੰਦੀ ਏ
0: ਵਾਹ ਵਾਹ ਵਾਹ ਬਹੁਤ ਖੂਬ
7: ਘਰ ਦਾ ਬੂਟਾ ਮਾਂ ਹੁੰਦੀ ਏ
0: ਬਹੁਤ ਖੂਬ
7: ਇਹ ਮੈਂ ਛੋਟੀ ਜਿਹੀ ਕੋਸ਼ਿਸ਼ ਕੀਤੀ ਸੀ ਮਾਂ ਵਾਸਤੇ
0: ਬਹੁਤ ਸੋਹਣੀ ਕੋਸ਼ਿਸ਼ ਜੀ ਮਾਂ ਵਾਸਤੇ ਤੁਸੀਂ ਜੋ ਵੀ ਕੋਸ਼ਿਸ਼ ਕਰ ਸਕਦੇ ਹੋ ਉਹ ਥੋੜੀ ਮਾਵਾਂ ਦਾ ਕੋਈ ਅਸੀਂ ਆਲਟਰਨੇਟਿਵ ਨਹੀਂ ਲੱਭ ਸਕਦੇ ਹਾਂਜੀ ਮਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਸੇ ਨਾਲ ਕਿਉਂਕਿ ਮਾਂ ਦਾ ਗ੍ਰੇਟ ਕੋਈ ਹੁੰਦਾ ਹੀ ਨਹੀਂ
7: ਹਾਂਜੀ
0: ਹਾਂਜੀ ਹਾਂ ਤੁਸੀਂ ਕੋਈ ਏਡੀ ਛੋਟੀ ਆਪਣੀ ਹੋਰ ਵੀ ਸੁਣਾਉਣੀ ਚਾਹੋ ਸੁਣਾ ਸਕਦੇ ਹੋ
7: ਨਹੀਂ ਹੁਣ ਨਵੀਂ ਟੂਟੀ ਤੇ ਜੇ ਸਰ
0: ਠੀਕ ਹੈ ਜੀ
7: ਅਗਲੇ ਸੰਡੇ ਕੋਈ ਸੁਣਾਵਾਂਗੇ
0: ਠੀਕ ਠੀਕ ਠੀਕ ਤੇ ਗੱਲ ਇਸ ਤਰ੍ਹਾਂ ਕਿ ਮੈਂ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ ਮਾਂ ਦਾ ਹੀ
7: ਚਲੋ ਠੀਕ ਹੈ ਜੀ ਸੁਣਾਓ ਜੀ
0: ਕਿ ਤੂੰ ਕਿਹੜੀ ਮਮਤਾ ਮਾਂ ਵਿਚ ਪਾਈ ਓਏ ਰੱਬਾ ਕਿਹੜਾ ਜਿਗਰਾ ਮਾਂ ਵਿਚ ਪਾਇਆ ਜਿਸ ਨੇ ਮਾਂ ਤੋਂ ਬੋਲੀ ਸਿੱਖੀ ਓਨੇ ਹੀ ਮਾਂ ਨੂੰ ਚੁੱਪ ਕਰਾਇਆ
7: ਸਹੀ ਹੈ
0: ਜਿਹਨੇ ਉਂਗਲ ਫੜ ਕੇ ਤੁਰਨਾ ਸਿੱਖਿਆ ਉਹ ਖਬਰ ਲੈਣ ਨਾ ਮਾਂ ਦੀ ਆਇਆ
7: ਬਿਲਕੁਲ
0: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ ਓਏ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ
7: ਸਹੀ ਹੈ
0: ਮਾਂ ਫਿਰ ਵੀ ਰੱਬ ਤੋਂ ਖੈਰਾਂ ਮੰਗੇ ਵੇਖੋ ਰੱਬ ਮਾਂ ਨੇ ਗੁੱਠੇ ਲਾਇਆ ਹਰ ਇੱਕ ਪੁੱਤਰ ਮਾਂ ਤੋਂ ਆਕੀ ਪੁੱਤਰਾਂ ਮਾਂ ਵਿਚ ਰੱਬ ਨੂੰ ਪਾਇਆ
7: ਸਹੀ ਹੈ
0: ਸਭ ਪੀਰ ਪੈਗੰਬਰ ਮਾਂ ਤੋਂ ਥੱਲੇ ਹਰ ਫਰਿਸ਼ਤਾ ਮਾਂ ਨੇ ਜਾਇਆ
7: ਸਹੀ ਹੈ
0: ਭਾਵੇਂ ਸਾਰੀ ਕਾਇਨਾਤ ਦਾ ਰੱਬ ਹੈ ਵਾਲੀ ਪਰ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ ਭਾਈ ਮਾਂ ਦੀ ਤਾਕਤ ਤੋਂ ਰੱਬ ਘਬਰਾਇਆ ਬਹੁਤ ਬਹੁਤ ਮਿਹਰਬਾਨੀ ਰਜਿੰਦਰ ਸਿੰਘ ਜੀ ਧੰਨਵਾਦ ਤੁਹਾਡਾ
7: ਛੋਟੀ ਜੀ
0: ਸੁਣਾਉਣਾ
7: ਮਾਂ ਦੀ ਥਾਂ ਇਹ ਰੱਬ ਤੋਂ ਉੱਚੀ ਕਿਸੇ ਪਵਿੱਤਰ ਸਥਾਨ ਤੋਂ ਸੁੱਚੀ
0: ਬਿਲਕੁਲ ਨੋ ਡਾਊਟ
7: ਤੇ ਮਾਂ ਦੇ ਪੈਰੀ ਜੰਨਤ ਵਸਦੀ ਮਾਂ ਦੀ ਮਮਤਾ ਰੱਬ ਤੋਂ ਉੱਚੀ
0: ਬਿਲਕੁਲ ਜੀ ਬਿਲਕੁਲ
7: ਤੇ ਮਾਂ ਦੀ ਪੂਜਾ ਰੱਬ ਵੀ ਕਰਦਾ ਤੇ ਮਾਂ ਦੀ ਪਦਵੀ ਰੱਬ ਤੋਂ ਉੱਚੀ
0: ਬਿਲਕੁਲ ਜੀ ਉੱਚੀ ਬਿਲਕੁਲ ਉੱਚੀ
7: ਇਸੇ ਤੋਂ ਥੋੜੀ ਜਿਹੀ ਆਗਿਆ ਲੈਣੇ ਧਰ ਤੋਂ ਜੀ
0: ਧੰਨਵਾਦ ਜੀ ਧੰਨਵਾਦ ਰਜਿੰਦਰ ਸਿੰਘ ਜੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ
7: ਜੀ
0: ਤੇ ਆ ਇੱਕ ਜਰਮਨ ਤੋਂ ਟੈਲੀਫੋਨ ਕਿਹਦਾ ਹੈ ਜੀ ਇਹ ਟੈਲੀਫੋਨ 00 ਦਰਸ਼ਨ ਇਹ ਕਿਹਦੀ ਕਾਲ ਹੈ ਮਿਸ ਕਾਲਾਂ ਦੇ ਵਿਚ ਠਹਿਰੋ ਇਹ ਇੱਥੇ ਕਰਕੇ ਵੇਹਨੇ ਆ 00 39 ਰਜਿੰਦਰ ਸਿੰਘ ਬਹੁਤ ਬਹੁਤ ਥੈਂਕ ਯੂ ਜੀ ਤੇ ਇਹ 39 ਵਾਲਾ ਆ ਗਿਆ ਤੇ ਭਾਈ ਜਰਮਨੀ ਤੋਂ ਜਿਹੜੀ ਕਾਲ ਆਈ ਸੀ ਉਹ ਮਿਸ ਕਾਲ ਸੁਪਰ ਰਜਿੰਦਰ ਸਿੰਘ ਸੂਬਾ ਸਿੰਘ ਦਰਸ਼ਨ ਸਿੰਘ ਦਰਸ਼ਨ ਸਿੰਘ ਉਹ ਕਿਉਂ ਨਹੀਂ ਸ਼ੋਅ ਹੋ ਰਹੀ ਭਾਈ ਇੱਕ ਨਾ ਕਾਲ ਆਈ ਮੈਨੂੰ ਜਰਮਨ ਤੋਂ ਜਿਹਦਾ ਮੇਰਾ ਖਿਆਲ ਹੈ 578 ਲਾਸਟ ਟੈਲੀਫੋਨ ਨੰਬਰ ਸੀ ਤੇ ਉਹ ਸ਼ੋਅ ਹਾਂਜੀ ਉਹ ਸ਼ੋਅ ਕਿਉਂ ਨਹੀਂ ਹੋ ਰਹੀ ਮੈਂ ਇੱਧਰ ਵੀ ਵੇਖ ਲੈਂਦਾ ਦੋਸਤੋ ਮੈਨੂੰ ਜਰਾ ਬਜ਼ਾਰ ਮੌਕਾ ਦਿਓ ਮਾੜਾ ਜਿਹਾ ਇਹ ਹਾਂ ਆ ਗਈ ਹੈ ਜੀ ਇਹਨਾਂ ਨਾਲ ਮਾੜੀ ਜਿਹੀ ਗੱਲ ਕਰ ਲਈਏ
8: ਹਾਂਜੀ ਸਤਿ ਸ਼੍ਰੀ ਅਕਾਲ ਭਾਜੀ
0: ਵਾਹ ਜੀ ਵਾਹ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਤੁਹਾਡਾ ਸਵਾਗਤ ਹੈ ਵੀਰ ਜੀ ਕੀ ਹਾਲ ਚਾਲ ਨੇ ਤੁਹਾਡੇ
8: ਬਹੁਤ ਬਹੁਤ ਮਿਹਰਬਾਨੀ ਜੀ ਪਹਿਲਾਂ ਤਾਂ ਮੇਰੇ ਵੱਲੋਂ ਤੇ ਤੁਹਾਡੇ ਸਾਰੇ ਹੀ ਪਿਆਰ ਕਰਨ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ ਉਹਨਾਂ ਵੱਲੋਂ
8: ਬੋਲ ਰਿਹਾ ਜੀ ਜਰਮਨ ਸਟੁਟਗਾਰਟ
0: ਜੀ ਬਿਲਕੁਲ ਸਟੁਟਗਾਰਟ ਤੋਂ ਤੇ ਉਹਨਾਂ ਸਾਰਿਆਂ ਵੱਲੋਂ ਆਪ ਜੀ ਨੂੰ ਸਤਿ ਸ੍ਰੀ ਅਕਾਲ ਤੇ ਤੁਸੀਂ ਰਾਜੀ ਖੁਸ਼ ਹੋ ਬਹੁਤ ਬਹੁਤ ਦੇਰ ਬਾਅਦ ਆਉਂਦੇ ਹੋ ਤੁਸੀਂ ਕਿਤੇ
8: ਦੇਰ ਆਏ ਦਰੁਸਤ ਆਏ
0: ਅੱਛਾ ਦਰੁਸਤ ਆਏ ਹੋ ਦੇਰ ਹੋ ਦੇਰ ਕਰ ਕਰਕੇ
8: ਪਹਿਲਾਂ ਦੁਨੀਆਂ ਭਰ ਦੀਆਂ ਮਾਵਾਂ ਨੂੰ ਅੱਜ ਸਲੂਟ ਹੈ ਜੀ
0: ਵਾਹ
9: ਜਿਨ੍ਹਾਂ ਦੀਆਂ ਮਾਵਾਂ ਇਸ ਧਰਤੀ ਤੇ ਹਨ, ਉਹਨਾਂ ਦੇ ਨਾਲ ਹਨ, ਬਹੁਤ ਸਤਿਕਾਰ ਉਹਨਾਂ ਨੂੰ, ਤੇ ਜਿਹੜੇ ਸਾਨੂੰ ਛੱਡ ਕੇ ਜਾ ਚੁੱਕੇ ਆ ਉਹਨਾਂ ਅੱਜ ਅਸੀਂ ਯਾਦ ਕਰ ਰਹੇ ਉਹਨਾਂ ਨੂੰ, ਤੁਹਾਨੂੰ ਨਾਮ ਵੀ ਤਾਂ ਹਮੇਸ਼ਾ ਹੀ ਯਾਦ ਕਰ ਰਹੇ ਹਾਂ।
0: ਜੀ ਬਿਲਕੁਲ,
9: ਇਸ ਗੱਲ ਦੀ ਖੁਸ਼ੀ ਆ ਕਿ ਉਹ ਆਪਣਾ ਜਿਹੜਾ ਜੀਵਨ ਆ ਸੰਪੂਰਨ ਹੰਢਾ ਕੇ ਗਏ ਆ, ਬਹੁਤ ਵਧੀਆ ਜ਼ਿੰਦਗੀ ਜੀ ਕੇ ਗਏ ਆ।
0: ਜੀ ਬਿਲਕੁਲ,
9: ਤੇ ਪਰ ਇਹ ਹਰ ਵਾਰ ਹਰ ਮਾਂ ਨਾਲ ਏਦਾਂ ਨਹੀਂ ਹੁੰਦਾ।
0: ਜੀ
9: ਤੋ ਉਹਦੇ ਲਈ ਫਿਰ ਮੈਂ ਮਾਂ ਦੀ ਇੱਕ ਬਹੁਤ ਸੋਹਣੀ ਕਵਿਤਾ ਲਿਖੀ ਆ ਜੀ, ਸੁਖਵਿੰਦਰ ਅੰਮ੍ਰਿਤ ਹੋਣਾ ਨੇ।
0: ਹਾਂ ਅੱਛਾ ਅੱਛਾ, ਸੁਖਵਿੰਦਰ ਅੰਮ੍ਰਿਤ ਜੀ ਬਹੁਤ ਬਹੁਤ ਫਾਈਨ ਵਧੀਆ ਸੋਹਣੇ ਟਾਪ ਕਲਾਸ ਰਾਈਟਰ ਨੇ ਜੀ, ਮੈਂ ਵੀ ਉਹਨਾਂ ਦਾ ਫੈਨ ਹਾਂ
9: ਜੀ। ਤੇ ਉਹ ਮੈਂ ਤੁਹਾਡੇ ਨਾਲ ਸਾਰਿਆਂ ਨਾਲ ਸਾਂਝੀ ਕਰਨਾ ਚਾਹੁੰਦਾ
0: ਜੀ। ਆਉਣ ਦਿਓ ਆਉਣ ਦਿਓ।
9: ਉਹ ਲਿਖਦੇ ਆ ਜੀ, ਕਹਿੰਦੇ ਹੁਣ ਮਾਂ ਬੁੱਢੀ ਹੋ ਗਈ ਹੈ, ਟੈਂਟ ਦੇ ਮੋਟੇ ਸ਼ੀਸ਼ਿਆਂ ਪਿੱਛੇ ਲੁਕੋ ਲਈਆਂ ਨੇ ਉਸਨੇ ਆਪਣੀਆਂ ਸੁਪਨਹੀਣ ਅੱਖਾਂ। ਪਤਨੀ ਕਹਿੰਦਾ ਕਿਉਂ ਅੱਜ ਮੈਨੂੰ ਮਾਂ ਦੀ ਜਵਾਨੀ ਯਾਦ ਆ ਰਹੀ ਹੈ। ਸ਼ੀਸ਼ੇ ਮੂਹਰੇ ਖੜ ਕੇ ਲੰਬੀ ਗੁੱਤ ਗੁੰਦ ਦੀ ਮਾਂ, ਕਸ਼ਮੀਰ ਦਾ ਮੋਤੀਆਂ ਵਾਲਾ ਸੂਟ, ਤਿੱਲੇ ਵਾਲੀ ਜੁੱਤੀ, ਹੁਣ ਕਣਕਾਂ ਦੀਆਂ ਝਾਂਜਰਾਂ, ਯਾਦ ਆ ਰਹੀ ਹੈ ਸ਼ਰਾਬੀ ਪਿਓ ਦੇ ਲਲਕਾਰਾਂ ਤੋਂ ਸਹਿਮੀ ਜਿਹੀ ਮਲੂਕ ਜਿਹੀ ਮਾਂ, ਤੇ ਸਭ ਤੋਂ ਵੱਧ ਯਾਦ ਆ ਰਹੀ ਹੈ ਮਾਂ ਦੇ ਗੀਤਾਂ ਵਾਲੀ ਕਾਫੀ, ਜਿਸ ਨੂੰ ਮਾਂ ਬਹੁਤ ਸੰਭਾਲ ਕੇ ਰੱਖਦੀ ਸੀ ਪਰ ਹੌਲੀ ਹੌਲੀ ਬਦਲ ਲੱਗੀ। ਗੀਤਾਂ ਵਾਲੀ ਕਾਫੀ ਨਹੀਂ, ਮਾਂ ਦੀ ਕਬੀਲਦਾਰੀ ਤੇ ਚੇਤਾ ਤੇ ਹੋਰ ਉੱਚੀਆਂ ਹੋਣ ਲੱਗੀਆਂ ਪਿਓ ਦੀਆਂ ਵਟਕਰਾਂ, ਵਿਹੜੇ ਵਿਚ ਫਿਰਦੀਆਂ ਅਣਸਦੀਆਂ ਪ੍ਰਾਹਣੀਆਂ ਵਰਗੀਆਂ ਧੀਆਂ ਨੂੰ ਦੇਖ ਦੇਖ ਹੌਲੀ ਕਮਲਾਉਣ ਲੱਗੀ ਮਾਂ ਦੀ ਮਮਤਾ, ਹੌਲੀ ਪਥਰਾਉਣ ਲੱਗੇ ਮਾਂ ਦੇ ਚਾਹ, ਰੁਲਣ ਲੱਗੀ ਮਾਂ ਦੇ ਗੀਤਾਂ ਵਾਲੀ ਕਾਪੀ, ਵਿਖਰਨ ਲੱਗੀਆਂ ਗੀਤਾਂ ਦੀਆਂ ਸਦਰਾਂ, ਤੋੜ ਦਿੱਤੀਆਂ ਮੇਰੇ ਅੜਬ ਪਿਓ ਨੇ ਮਾਂ ਦੀ ਮਲੂਕ ਬਿੰਡੀ ਚੋਂ ਕੱਚਦੀਆਂ ਵੰਗਾਂ, ਵਿਖਰ ਗਏ ਜ਼ਿੰਦਗੀ ਰੋੜਾਂ ਵਾਲੇ ਰਾਹ ਵਿਚ ਝਾਂਜਰਾਂ ਦੇ ਹੋਰ।
0: ਬਹੁਤ ਵਧੀਆ ਬਹੁਤ ਵਧੀਆ।
9: ਮਾਤਾ ਜੀ ਦਾਨ ਕਰ ਦਿੱਤਾ ਮਾਂ ਨੇ ਵਾਲਾ ਸੂਟ, ਫਿਰ ਮੈਂ ਕਦੇ ਨਾ ਤੱਕਿਆ ਉਹਨੂੰ ਮਾਂ ਨੂੰ ਸ਼ੀਸ਼ੇ ਮੂਹਰੇ ਖੜ ਕੇ ਗਜ਼ਲ ਦੀ ਧਾਰ ਪਾਉਂਦਿਆਂ, ਫਿਰ ਕਦੇ ਯਾਦ ਨਾ ਆਈ ਮਾਂ ਨੂੰ ਗੀਤਾਂ ਵਾਲੀ ਕਾਪੀ। ਹੁਣ ਮਾਂ ਵਿਹੜੇ ਵਿਚ ਬੈਠੀ, ਹੁਣ ਮਾਂ ਵਿਹੜੇ ਵਿਚ ਮੰਜੇ ਤੇ ਬੈਠੀ ਡੋਰ ਪੋਰ ਝਾਕਦੀ ਹੈ, ਸੁੰਨੇ ਦਰਵਾਜੇ ਵੱਲ ਆਸ ਕਰਦੀ ਹੈ ਉਸਦੀ ਕੋਈ ਧੀ ਆਵੇ ਸਹੁਰਿਆਂ ਤੋਂ, ਆਸ ਦੇ ਗਲ ਨੂੰ ਲਿਪਟ ਜਾਵੇ, ਉਸਦੇ ਅਥਰੂ ਪੁੰਜੇ ਤੇ ਉਸਦੇ ਜ਼ਖਮਾਂ ਤੇ ਦਿਲਾਸੇ ਦੀ ਮਲਮ ਲਾਵੇ, ਜਿਨ੍ਹਾਂ ਤੇ ਅਜੇ ਅੰਗੂਰ ਨਹੀਂ ਆਇਆ। ਪਰ ਨਹੀਂ, ਮੈਂ ਮਾਂ ਦੇ ਦੁੱਖਾਂ ਬਾਰੇ ਸੋਚ ਕੇ ਭਾਵੁਕ ਨਹੀਂ ਹੋਣਾ, ਨਹੀਂ ਉਸ ਨੂੰ ਘੁੱਟ ਕੇ ਮਿਲਣਾ, ਨਾ ਹੀ ਉਸਦੇ ਗੱਲ ਆ ਕੇ ਰੋਣਾ, ਉਸ ਕਮਜ਼ੋਰ ਔਰਤ ਨਾਲ ਹਮਦਰਦੀ ਜੋ ਆਪਣੇ ਸੁਪਨਿਆਂ ਨੂੰ ਟੁੱਟਣੋਂ ਬਚਾ ਨਾ ਸਕੀ, ਜੋ ਆਪਣੀ ਜਵਾਨੀ ਨੂੰ ਹੱਸ ਕੇ ਹੰਢਾ ਨਾ ਸਕੀ, ਤੇ ਲੰਬੀ ਗੁੱਤ ਮੇਰੇ ਪਿਓ ਨੇ ਹਜ਼ਾਰ ਵਾਰ ਟੁੱਟੀ, ਜਿਸ ਦੀ ਹਰ ਸਦਰ ਸੀਨੇ ਵਿਚ ਤੜਕ ਕਰਕੇ ਟੁੱਟੀ, ਜੋ ਗੋਰੀਆਂ ਗਲੀਆਂ ਦੇ ਨੀਲ ਘੁੰਡ ਚ ਪਾਉਂਦੀ ਰਹੀ, ਤੇ ਸ਼ਰਾਬੀ ਪਤੀ ਦੇ ਜ਼ੁਲਮਾਂ ਤੇ ਸਦਾ ਪਰਦੇ ਪਾਉਂਦੀ ਰਹੀ,
0: ਪਰਦੇ ਪਾਉਂਦੀ ਰਹੀ,
9: ਜਿਸ ਦੇ ਹੋਠਾਂ ਤੇ ਕਦੇ ਵੀ ਦਿਲ
0: ਤੁਹਾਡੀ ਆਵਾਜ਼ ਗਾਇਬ ਹੋ ਗਈ ਹੈ ਸ਼ਾਇਦ,
9: ਜਿਸ ਦੇ ਜਿਸ ਦੇ ਹੋਠਾਂ ਤੇ ਕਦੇ ਵੀ ਦਿਲ ਦੀ ਆਵਾਜ਼ ਨਾ ਆਈ, ਜਿਸ ਨੇ ਆਪਣੇ ਮਨ ਪਸੰਦ ਗੀਤ ਦੀ ਇੱਕ ਸਰ ਨਾ ਗਾਈ, ਮੈਂ ਭਾਵਕ ਨਹੀਂ ਹੋਣਾ, ਨਹੀਂ ਜਾਣਾ ਉਸਦੇ ਅਥਰੂ ਪੁੰਜਣ, ਮੈਨੂੰ ਕਾਇਰਤਾ ਹੈ ਕੋਈ ਹਮਦਰਦੀ ਨਹੀਂ, ਨਹੀਂ ਜਾਣਾ ਉਸਦੇ ਅਥਰੂ ਪੁੰਜਣ, ਮੈਨੂੰ ਕਾਇਰਤਾ ਨਾਲ ਕੋਈ ਹਮਦਰਦੀ ਨਹੀਂ, ਪਰ ਸ਼ਾਇਦ ਮੈਂ ਆਪਣੀ ਮਾਂ ਦੀ ਕਾਇਰਤਾ ਤੋਂ ਹੀ ਸਿੱਖਿਆ ਹੈ ਕਿ ਕਾਇਰ ਹੋਣਾ ਗੁਨਾਹ ਹੈ, ਗੁਨਾਹ ਹੈ ਆਪਣੀਆਂ ਹਸੀਨ ਸਦਰਾਂ ਤੇ ਹਸੀਨ ਗੀਤਾਂ ਨੂੰ ਭੁੱਲ ਜਾਣਾ, ਮਹਿਜ ਰੋਟੀ ਦੇ ਦੋ ਟੁਕੜਿਆਂ ਦੀ ਖਾਤਰ ਖੀਰੇ ਜਿਹੀ ਜਿੱਦ ਦਾ ਭੁੱਲ ਜਾਣਾ, ਗੁਨਾਹ ਹੈ ਆਪਣੀ ਸੋਹਣੀ ਗੁੱਤ ਨੂੰ ਪਿਆਰ ਹੀ ਹੱਥਾਂ ਵਿਚ ਵਿਖਰ ਜਾਣ ਦੇਣਾ, ਸੰਦੂਰ ਵਿਚ ਲਿਬੜੀ ਹੋਈ ਵਰਸੀ ਨੂੰ ਸੀਨੇ ਵਿਚ ਉਤਰ ਜਾਣ ਦੇਣਾ, ਗੁਨਾਹ ਹੈ ਮੱਥੇ ਤੇ ਲੱਗੀ ਬਿੰਦੀ ਦੇ ਤਾਰੇ ਵਿਚ ਸਿਮਰ ਜਾਣਾ, ਸੋਹੀ ਫੁਲਕਾਰੀ ਵਿਚ ਲਾਸ਼ ਬਣ ਕੇ ਲਿਪ ਜਾਣਾ, ਤੇ ਮੇਰੀਆਂ ਆਂਦਰਾਂ ਚੋਂ ਮਾਂ ਦਾ ਦੁੱਧ ਉਬਾਲੇ ਖਾਣ ਲੱਗਦਾ ਹੈ। ਮੈਂ ਤੁਰ ਪੈਂਦੀ ਹਾਂ ਮਾਂ ਦੇ ਵਿਹੜੇ ਵੱਲ, ਕਲਾ ਦੇ ਵਿੱਚ ਲੈਂਦੀ ਹਾਂ ਉਸ ਦੇ ਕੁਮਲਾ ਚੁੱਕ ਕੇ ਹੀ ਕਾਇਆ ਕਾਇਆ ਪੂੰਝਦੀ ਹਾਂ। ਅੱਖਾਂ ਦੇ ਕੋਇਆਂ ਚੋਂ ਦੱਬ ਦਬਾਉਂਦੇ ਹੰਝੂ ਭਾਲਦੀ ਹਾਂ ਉਸਦੀ ਰੂਹ ਚੋਂ ਚਿਰਾਂ ਦੇ ਗੁਆਚੇ ਗੀਤ, ਤੇ ਲਿਖਦੀ ਹਾਂ ਇਹਨਾਂ ਗੀਤਾਂ ਨੂੰ ਨਵੇਂ ਸਿਰਿਓਂ ਆਪਣੀ ਕਾਪੀ ਤੇ। ਇਹ ਪਿਆਰ ਨਾਲ ਸੁਲਗਦੇ ਹੋਏ ਅੰਗਿਆਰਿਆਂ ਵਰਗੇ ਗੀਤ ਆਪਣੇ ਪਿਓ ਦੇ ਉਹਨਾਂ ਪਿਆਰ ਨੂੰ ਹੱਥਾਂ ਵਿਚ ਰੱਖਣੇ ਚਾਹੁੰਦੀ ਹਾਂ ਮੈਂ, ਜਿਨ੍ਹਾਂ ਨੇ ਖੋਹ ਲਈ ਸੀ ਮੇਰੀ ਮਾਂ ਤੋਂ ਮੇਰੇ ਗੀਤਾਂ ਵਾਲੀ ਕਾਪੀ, ਜਿਨ੍ਹਾਂ ਨੇ ਖੋਹ ਲਈ ਸੀ ਮੇਰੀ ਮਾਂ ਤੋਂ ਗੀਤਾਂ ਵਾਲੀ ਕਾਪੀ। ਇਹ ਭਾਵੁਕ ਕਵਿਤਾ ਜੀ
0: ਬਹੁਤ ਖੂਬਸੂਰਤ ਕਵਿਤਾ ਤੁਸੀਂ ਸੁਣਾਈ ਵੀ ਬੜੇ ਸੋਹਣੇ ਸੁਚੱਜੇ ਤਰੀਕੇ ਦੇ ਨਾਲ ਹੈ। ਇਹ ਕਿਤਾਬ ਮੇਰੇ ਕੋਲ ਵੀ ਪਈ ਹੈ ਜੀ, ਮੈਂ ਬੜੀ ਵਧੀਆ ਬਹੁਤ ਸਾਰੀਆਂ ਕਿਤਾਬਾਂ ਮੇਰੇ ਕੋਲ ਹੈਗੀਆਂ।
9: ਬਿਲਕੁਲ ਬਿਲਕੁਲ, ਮੈਂ ਵਿੱਚ ਭਾਵੁਕ ਹੋ ਗਿਆ ਸੀਗਾ।
0: ਬਹੁਤ ਸੋਹਣੇ ਬਹੁਤ ਸੋਹਣਾ। ਤੇ ਤੁਸੀਂ ਇਸ ਤਰ੍ਹਾਂ ਕਿ ਬਲਕਿ ਚੜ੍ਹਦੀ ਕਲਾ ਚ ਕੰਮ ਧੰਦੇ ਤੁਹਾਡੇ ਸਿੱਧਾ ਠੀਕ ਠਾਕ ਨੇ?
9: ਬਹੁਤ ਵਧੀਆ ਬਹੁਤ ਵਧੀਆ, ਸ਼ੁਕਰ ਹੈ।
0: ਤੇ ਆਪਣੀ ਫਿਰ ਆਵਾਜ਼ ਸੁਣਾਓ, ਜਿਹੜੇ ਤੁਸੀਂ ਗਾਣਾ ਗਾਉਂਦੇ ਹੁੰਦੇ ਹੋ ਕਦੀ ਕਦੀ ਦੋ ਬੋਲ ਕੋਈ ਕੰਨ ਤੇ ਹੱਥ ਧਰ ਕੇ ਜਿਹੜੇ ਗਾਉਂਦੇ ਹੁੰਦੇ ਤੁਸੀਂ ਫਿਰ ਕੋਈ ਵੀ ਦੋ ਬੋਲ?
9: ਠੀਕ ਹੈ ਜੀ, ਠੀਕ ਹੈ।
0: ਕੋਈ ਦੋਸਤੋ, ਇਹ ਸਾਡੇ ਸੱਜਣ ਮਿੱਤਰ ਨੇ ਸਟੁੱਟਗਾਰਟ ਤੋਂ, ਪਹਿਲਾਂ ਤਾਂ ਸਾਡੇ ਨਜ਼ਦੀਕ ਹੀ ਰਹਿੰਦੇ ਹੁੰਦੇ ਹਨ। ਬੜੇ ਪਿਆਰੇ ਸੱਜਣ ਨੇ, ਬਹੁਤ ਸੋਹਣਾ ਲਿਖਦੇ ਨੇ, ਬਹੁਤ ਸੋਹਣਾ ਮਤਲਬ ਕਿ ਗਾਉਂਦੇ ਵੀ ਬਹੁਤ ਸੋਹਣਾ ਨੇ। ਇਹਨਾਂ ਦੀ ਆਵਾਜ਼ ਵੀ ਬਹੁਤ ਪਿਆਰੀ ਹੈ, ਹਮੇਸ਼ਾ ਸੀਰੀਅਸ ਗੱਲਾਂ ਇਹਨਾਂ ਤੋਂ ਸੁਣਨ ਨੂੰ ਮਿਲਦੀਆਂ ਨੇ। ਬੜੇ ਸੁਹਿਰਦ ਸੱਜਣ ਨੇ ਸਾਡੇ।
9: ਕਿਆ ਬਾਤ ਹੈ ਜੀ, ਇਹ ਮੇਰਾ ਖਿਆਲ ਤੁਹਾਡੇ ਵਰਗੇ ਜਿਹੜੇ ਇਨਸਾਨ ਹੈਗੇ ਆ ਜਿਨ੍ਹਾਂ ਨੂੰ ਸੁਣ ਕੇ ਅਸੀਂ ਆਉਣ ਲੱਗੇ ਤੁਹਾਡੇ ਨਾਲ ਇੱਕ ਸਾਂਝ ਪੈਣੀ ਆ, ਮੇਰਾ ਖਿਆਲ ਉਹਨਾਂ ਦਾ ਹੀ ਅਸਰ ਹੈ।
0: ਬਿਲਕੁਲ, ਅਸੀਂ ਸਾਰੇ ਕੁਲੀਗ ਰਹੇ ਹਾਂ ਜੀ। ਹਾਂਜੀ, ਇੱਕ ਟੀਮ ਦੇ ਮੈਂਬਰ ਮੈਂਬਰ ਸੀ।
9: ਚਲੋ ਮੈਂ ਤੁਹਾਡੇ ਗੁਰਦਿਆਲ ਰੋਸ਼ਨ ਹੋਣਾ ਦੀਆਂ ਲਾਈਨਾਂ
0: ਜੋ ਤੁਸੀਂ ਜਰਾਓ ਜਰਾਓ ਦੇਕ ਲਾ ਕੇ ਜਿਹੜਾ ਗਾਉਂਦੇ ਹੁੰਦੇ ਤੁਸੀਂ ਫਿਰ
9: ਡੋਰਾ ਪਿਚਕਾਰੀਆਂ ਤੇ ਪਤੰਗ ਮੁੱਕ ਗਏ ਨੇ, ਹੋਲੀ ਕੀ ਮਨਾਈਏ ਸਾਡੇ ਰੰਗ ਮੁੱਕ ਗਏ ਨੇ।
0: ਵਾਹ ਵਾਹ ਵਾਹ,
9: ਅੱਗ ਹੈ ਚੁਫੇਰੇ ਵੱਡੇ ਦੁੱਖ ਚ ਗੁਲਾਬ ਹੈ, ਉਹ ਡਾਡੀਆਂ ਮੁਸੀਬਤਾਂ ਚ ਰੰਗਲਾ ਪੰਜਾਬ ਹੈ।
0: ਵਾਹ ਵਾਹ ਵਾਹ ਵਾਹ,
9: ਸੱਥਾਂ ਵਿੱਚੋਂ ਹੱਸੇ ਸੱਥਾਂ ਵਿੱਚੋਂ ਹੱਸੇ

0: ਜ਼ਿੰਦਗੀ ਜਿਉਣ ਵਾਲੇ ਤੰਗ ਮੁੱਕ ਗਏ ਨੇ,
1: ਵਾਹ ਵਾਹ,
0: ਕੀ ਮਨਾਈਏ ਸਾਡੇ ਰੰਗ ਮੁੱਕ ਗਏ ਨੇ, ਹੋ ਦੀਵੇ ਟੁੱਟ ਗਏ ਨੇ, ਹਨੇਰ ਬੜਾ ਖੂਬ ਦੀਵੇ

0: You devastated all the long time. Thank you. ਤੇ ਹੁਣ ਚੱਲਦੇ ਆ ਜੀ ਇਟਲੀ, ਬਾਅਦ ਚ ਪਾਕਿਸਤਾਨ ਚੱਲਾਂਗੇ ਤੇ ਇਟਲੀ ਵਾਲੇ ਸੱਜਣ ਸਾਡੇ ਕਿੱਥੇ ਨੇ? ਇਹ ਆ ਲਓ ਜੀ ਉਹਨਾਂ ਦੀ ਮਿਸਕਲ ਮਿਸਕਲ ਮਿਸਕਲ ਆ ਲਓ ਰਾਜਾ ਸ਼ਾਹ ਜੀ ਹੁਣ ਸ਼ਾਹ ਜੀ
1: ਵਾਹਿਗੁਰੂ ਜੀ
0: ਮਿਹਰਬਾਨੀ ਸ਼ਾਹ ਜੀ ਕੀ ਹਾਲ ਚਾਲ ਨੇ ਤੁਹਾਡੇ?
1: ਠੀਕ ਠਾਕ ਜੀ
0: ਚਲੋ ਜੀ ਅੱਲਾ ਮੀਆਂ ਹਮੇਸ਼ਾ ਠੀਕ ਠਾਕ ਰੱਖੇ। ਹਾਂਜੀ
1: ਆਵਾਜ਼ ਤੁਹਾਡੀ ਘੱਟ ਆ ਰਹੀ ਜੀ
0: ਮੇਰੀ ਇਹ ਆ ਲਓ ਮੈਂ ਹੁਣ ਉੱਚੀ ਕਰ ਦਿੰਦਾ ਹੁਣ ਆਈ ਹੈ ਕੁਛ
1: ਥੋੜੀ
0: ਤੇ ਹੁਣ ਆਈ ਹੈ ਉੱਚੀ ਆਵਾਜ਼ ਮੇਰੀ ਜਾਂ ਹੁਣ ਉੱਚੀ ਹੋਈ ਹੈ
1: ਜੀ ਥੋੜੀ ਜਿਹੀ ਮੇਰੀ ਆਵਾਜ਼ ਸਹੀ ਆ ਰਹੀ
0: ਤੁਹਾਡੀ ਤੇ ਆਵਾਜ਼ ਬਿਲਕੁਲ ਸਹੀ ਆਉਣ ਰਹੀ ਹੈ ਤੇ
1: ਜੀ ਅੱਜ ਮਦਰ ਡੇ ਤੇ ਉਹਦੇ ਬਾਰੇ ਮੈਂ ਨਜ਼ਮ ਮੈਂ ਸੁਣਾ ਰਿਹਾ ਪੁੱਤ ਤੇਰਾ ਮਾਏ ਦਲੀਂਦਾ ਪਿਆ ਏ
0: ਹਾਂਜੀ
1: ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ ਤੂੰ ਕਹਿ ਕੇ ਸ਼ਹਿਜ਼ਾਦਾ ਬੁਲਾਉਂਦੀ ਸੰਜੇ ਨੂੰ ਤੇ ਕੁੱਟ ਕੁੱਟ ਕੇ ਚੂੜੀ ਖਵਾਉਂਦੀ ਸੰਜੇ ਨੂੰ ਤੇ ਸੌ ਸੌ ਪੁਸ਼ਾਕਾਂ ਪਵਾਉਂਦੀ ਸੰਜੇ ਨੂੰ ਪੁੱਤ ਤੇਰਾ ਮਾਏ ਦਲੀਂਦਾ ਪਿਆ ਏ ਪਰਾਏ ਵਤਨ ਵਿਚ ਮਰੀਂਦਾ ਪਿਆ ਏ
0: ਵਾਹ ਜੀ ਵਾਹ ਬਹੁਤ ਖੂਬ
1: ਤੂੰ ਫੜ ਫੜ ਬਹਾਉਂਦੀ ਸ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸ ਤੱਤੀ ਹਵਾਏ
0: ਵਾਹ
1: ਤੂੰ ਫੜ ਫੜ ਬਹਾਉਂਦੀ ਸ ਰੁੱਖਾਂ ਦੇ ਸਾਏ ਤੇ ਨਿਕਲਣ ਨਾ ਦਿੰਦੀ ਸ ਤੱਤੀ ਹਵਾਏ ਜਿਹਦੇ ਲਈ ਤੂੰ ਜ਼ਿੰਦਗੀ ਦੇ ਸੁੱਖ ਵੀ ਕਵਾਏ ਉਹ ਪੁੱਤ ਤੇਰਾ ਮਾਏ ਫੰਡੀਂਦਾ ਪਿਆ ਏ ਪਰਾਏ ਵਤਨ ਵਿਚ ਮਰੀਂਦਾ ਪਿਆ ਏ
0: ਬਹੁਤ ਖੂਬ ਬਹੁਤ ਖੂਬ
1: ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸਜੇ ਨੂੰ ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸਜੇ ਨੂੰ ਤੂੰ ਡੈਣਾਂ ਦੇ ਡਰ ਤੋਂ ਡਰਾਉਂਦੀ ਸਜੇ ਨੂੰ ਤੂੰ ਪਰੀਆਂ ਦੇ ਕਿੱਸੇ ਸੁਣਾਉਂਦੀ ਸਜੇ ਨੂੰ ਤੂੰ ਡੈਣਾਂ ਦੇ ਡਰ ਤੋਂ ਡਰਾਉਂਦੀ ਸਜੇ ਨੂੰ ਜ਼ਮਾਨੇ ਦੇ ਜ਼ੁਲਮੋਂ ਬਚਾਉਂਦੀ ਸਜੇ ਨੂੰ ਉਹ ਪੁੱਤ ਤੇਰਾ ਮਾਏ ਛੜੀਂਦਾ ਪਿਆ ਏ ਪਰਾਏ ਵਤਨ ਵਿਚ ਮਰੀਂਦਾ ਪਿਆ ਏ
0: ਬਹੁਤ ਖੂਬ
1: ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਣ ਨਾ ਥੱਕੀ ਜਿਹਦੇ ਲਈ ਤੂੰ ਮੰਗ ਮੰਗ ਦੁਆਵਾਂ ਨਾ ਥੱਕੀ ਤੇ ਤੱਕ ਤੱਕ ਕੇ ਜਿਹਦੀਆਂ ਤੂੰ ਰਾਵਾਂ ਨਾ ਥੱਕੀ ਤੇ ਕਰ ਕਰਕੇ ਜਿਸ ਲਈ ਤੂੰ ਛਾਵਾਂ ਨਾ ਥੱਕੀ ਉਹ ਪੁੱਤ ਤੇਰਾ ਮਾਏ ਟੁੱਟੀਂਦਾ ਪਿਆ
0: ਏ
1: ਪਰਾਏ ਵਤਨ ਵਿਚ ਮਰੀਂਦਾ ਪਿਆ ਏ ਜਾਂਦੀ ਸੰਜਿਸ ਤੋਂ ਤੂੰ ਸਦਕੇ ਤੇ ਵਾਰੀ ਜਾਂਦੀ ਸੰਜਿਸ ਤੋਂ ਤੂੰ ਸਦਕੇ ਤੇ ਵਾਰੀ ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ ਜਾਂਦੀ ਸਜਿਸ ਤੋਂ ਤੂੰ ਸਦਕੇ ਤੇ ਵਾਰੀ ਜੋ ਦੁਨੀਆਂ ਸੀ ਤੇਰੀ ਤੇ ਦੌਲਤ ਸੀ ਸਾਰੀ ਤੇ ਜਿਸ ਦੇ ਤੂੰ ਤੱਕ ਤੱਕ ਕੇ ਨਖਰੇ ਨਾ ਹਾਰੀ ਉਹ ਪੁੱਤ ਤੇਰਾ ਮਾਏ ਕੁਟੀਂਦਾ ਪਿਆ ਏ ਪਰਾਏ ਵਤਨ ਵਿਚ ਮਰੀਂਦਾ ਪਿਆ ਏ
0: ਬਹੁਤ ਬਹੁਤ
1: ਜੀ ਜੀ
0: ਤੇ ਇਹ ਦੱਸੋ ਮਤਲਬ ਕਿ ਸੋਹਣੇ ਪਾਕਿਸਤਾਨ ਦਾ ਕੀ ਹਾਲ ਚਾਲ ਹੈ ਕੀ ਨਵੀਂ ਤਾਜ਼ੀ
1: ਪਾਕਿਸਤਾਨ ਠੀਕ ਠਾਕ ਜੇ
0: ਅੱਛਾ ਅੱਛਾ
1: ਤੇ ਬਾਕੀ ਸਾਰੀਆਂ ਗੱਲਾਂ ਦਾ ਤੁਹਾਨੂੰ ਪਤਾ
0: ਤੇ ਇਟਲੀ ਦਾ ਕੀ ਹਾਲ ਚਾਲ ਹੈ ਹੁਣ ਤੇ ਮੌਸਮ ਬੜਾ
1: ਵੈਦਰ ਅੱਜ ਜਿਹੜਾ ਜੇ ਬੜਾ ਖਰਾਬ ਜੇ ਬੜੀ ਬਾਰਿਸ਼ ਹੋਈ ਏ
0: ਅੱਛਾ ਸਾਡੇ ਵੱਲ ਤੇ ਬੜਾ ਸੋਹਣਾ ਅੱਜ ਵੈਦਰ ਇੱਥੇ
1: ਜੀ ਰਾਤੀ ਅਸੀਂ ਮੈਂ ਆਪਣੇ ਸ਼ਹਿਰ ਤੋਂ 100 ਕਿਲੋਮੀਟਰ ਦੂਰ ਇੱਕ ਜਗ੍ਹਾ ਆਏ ਆ ਉੱਥੇ ਬੜੀ ਬਾਰਿਸ਼ ਰਾਤੀ ਹੋਈ ਏ ਅਸੀਂ ਤੇ ਨਿਕਲ ਵੀ ਨਹੀਂ ਸਕੇ ਦਿਨੇ ਵੀ ਬਾਰਿਸ਼ ਹੁੰਦੀ ਰਹੀ
0: ਅੱਛਾ ਅੱਛਾ ਤੇ ਸ਼ਾਹ ਜੀ ਵੇਖਿਓ ਤੁਸੀਂ ਤੁਹਾਡੇ ਮੋਬਾਈਲ ਦੀ ਆਵਾਜ਼ ਤੇ ਨਹੀਂ ਡਾਊਨ
1: ਜੀ ਮੈਂ ਵੀ ਆਵਾਜ਼ ਮੈਂ ਹੁਣ
0: ਕਿਉਂਕਿ ਜਰਾ ਉਹ ਸ਼ੋਰ ਹੋ ਜਾਈਏ ਉਹਨੂੰ ਵੇਖਿਓ ਹਾਂ ਭਲਾ ਕਿਤੇ ਘੱਟ ਤੇ ਨਹੀਂ ਆਵਾਜ਼ ਤੇ ਇਧਰੋਂ ਤੇ ਪੂਰੀ ਆਉਣ ਲਈ ਹਾਂਜੀ ਵੇਖਿਓ ਚੈੱਕ ਕਰਿਓ ਜਰਾ ਮਾੜਾ ਜਿਹਾ
1: ਬੰਦ ਕੀਤੇ ਚੈੱਕ ਹੋਣੀ
0: ਅੱਛਾ ਬੰਦ ਕਰਕੇ ਚੈੱਕ ਚਲੋ ਐਨੀ ਹੋ ਤੇ ਮਤਲਬ ਕਿ ਕੋਈ ਹੋਰ ਵੀ ਤੁਸੀਂ ਗੱਲਬਾਤ ਕਰਨੀ ਚਾਹੋ 5-7 ਮਿੰਟ ਦੀ ਇਧਰ ਉਧਰ ਦੀ ਮੈਂ ਵੀ ਕਹਾਂ ਇਧਰੋਂ ਤੇ ਆਵਾਜ਼ ਪੂਰੀ ਫੁੱਲ ਹੈ ਇਸ ਕਰਕੇ ਮਤਲਬ ਕਿ ਮੈਂ ਵੀ ਤੁਹਾਡੇ
1: ਜੀ ਹੁਣ ਤੁਹਾਡੀ ਸਹੀ ਆ ਰਹੀ ਤੇ ਮੇਰੀ ਆਵਾਜ਼ ਸਹੀ ਆਈ
0: ਤੁਹਾਡੀ ਬਿਲਕੁਲ ਖੂਬਸੂਰਤ ਵਧੀਆ ਤੁਹਾਡੀ ਠੀਕ ਆ ਰਹੀ ਸੀ ਤੁਹਾਡੀ ਆਵਾਜ਼ ਤੇ ਮੇਰਾ ਕੰਟਰੋਲ ਹੁੰਦਾ
1: ਤੇ
0: ਮੇਰੀ ਆਵਾਜ਼ ਤੇ ਤੁਹਾਡਾ ਕੰਟਰੋਲ ਹੈ ਤੁਹਾਡੇ ਮੋਬਾਈਲ ਦਾ ਇਸ ਕਰਕੇ ਘੱਟ ਆ ਰਹੀ ਸੀ
1: ਉਹ ਵਾਕਈ ਮੇਰੀ ਆਵਾਜ਼ ਜਿਹੜੀ ਕੱਟੀ ਜਾ
0: ਹਾਂਜੀ ਹਾਂਜੀ ਤੇ

0: ਹਾਂਜੀ ਉਹ ਤੁਹਾਡੇ ਸੱਜਣ ਜਿਹੜੇ ਨੇ ਤੁਹਾਡੇ ਤੋਂ ਬਾਅਦ ਇੰਤਜ਼ਾਰ ਕਰ ਰਹੇ ਨੇ, ਆਪਣੇ ਅਖਤਰ ਸਾਹਿਬ ਮਹਿਮੂਦ ਅਖਤਰ ਜੀ ਹੁਣੀ ਮੈਂ ਉਹਨਾਂ ਵੱਲ ਜਾਣਾ ਤੁਹਾਡੇ ਤੋਂ ਬਾਅਦ, ਤੇ ਤੁਸੀਂ ਕੋਈ ਨਿੱਕੀ ਮੋਟੀ ਗੱਲਬਾਤ ਸੁਣਾਓ ਇਟਲੀ ਦੀ, ਪਾਕਿਸਤਾਨ ਦੀ, ਜਾਂ ਕੋਈ ਆਪਣਾ ਕੀ ਸਾਰੀ ਦਿਹਾੜੀ ਭੱਜ ਨੱਠ ਕੰਮ ਧੰਦਿਆਂ ਦੇ ਵਿੱਚੋਂ ਕੋਈ ਸ਼ੁਗਲ ਕੀ ਹੈ ਤੁਹਾਡਾ, ਹੋਬੀ ਕੀ ਹੈ, ਕਿ ਜਾਂ ਹੋਬੀ ਇਹੋ ਹੀ ਹੈ ਲਿਖਣਾ ਪੜ੍ਹਨਾ?
1: ਜੀ ਲਿਖਣਾ ਪੜ੍ਹਨਾ ਜੋਬ।
0: ਅੱਛਾ ਅੱਛਾ, ਕਿੰਨੇ ਬੱਚੇ ਨੇ ਤੁਹਾਡੇ?
1: ਜੀ ਚਾਰ।
0: ਤੇ ਉਹ ਜਾਂਦੇ ਹੋਣਗੇ ਸਕੂਲ ਵਗੈਰਾ ਜਾਂ ਆਪਣੇ ਕੋਰਸ ਵਗੈਰਾ ਕਰਦੇ ਨੇ ਸਾਰੇ?
1: ਜੀ ਜੀ, ਬੱਚੀਆਂ ਮੇਰੀਆਂ ਸਕੂਲ ਟੀਚਰ ਦੇ ਸਕੂਲ ਜਾ,
0: ਬੱਚੇ ਸਕੂਲ ਜਾ ਰਹੇ ਨੇ ਤੇ ਬੱਚੀਆਂ ਸਕੂਲ ਟੀਚਰ ਨੇ, ਵੰਡਰਫੁਲ, ਕਿਆ ਬਾਤਾਂ ਨੇ ਜੀ ਫਿਰ ਤੇ, ਮਤਲਬ ਕਿ ਬਹੁਤ ਵਧੀਆ। ਤੇ ਤੁਸੀਂ ਜਦੋਂ ਹੁਣ ਆਓਗੇ ਨਾ ਜਰਮਨ ਚ ਤੁਹਾਡਾ ਚੱਕਰ ਵੱਜੇਗਾ ਤੇ ਮੈਨੂੰ ਪਹਿਲਾਂ ਕਾਲ ਕਰਨੀ ਆ ਤੁਸੀਂ।
1: ਜੀ ਸਹੀ ਹੈ ਜੀ।
0: ਹਾਂਜੀ, ਤੇ ਸ਼ਾਹ ਜੀ ਬਹੁਤ ਬਹੁਤ ਹਾਂਜੀ ਜੀ
1: ਜੀ, ਇਹ ਮਹਿਮਾਨ ਕੋਲ ਸਾਡੇ ਕੋਲ ਬੈਠੇ ਨੇ ਵੀ ਫਰੈਂਕਫਰਟ ਤੋਂ ਹੀ ਆਏ।
0: ਅੱਛਾ, ਫਰੈਂਕਫਰਟ ਤੋਂ ਆਏ, ਤੇ ਮੈਂ ਜਨਾਬ ਤੁਹਾਡੇ ਨਾਲ ਇੱਕ ਸ਼ੇਅਰ ਕਰਾਂਗਾ।
1: ਜੀ ਜੀ ਚਲੋ।
0: ਕਿ ਡਰ ਡਰ ਕੇ ਅਸਾਂ ਡੰਗ ਟਪਾਇਆ ਤੇ ਦੁੱਖ ਹੀ ਦੁੱਖ ਅਸਾਂ ਝੱਲੇ।
1: ਜੀ ਵਾਹ।
0: ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ, ਓਏ ਮੈਂ ਤੇ ਖੂੰਡੀ ਕੱਲੇ। ਖੁਸ਼ੀਆਂ ਲੱਭਦੇ ਬੁੱਢੜੇ ਹੋ ਗਏ, ਮੈਂ ਤੇ ਖੂੰਡੀ ਕੱਲੇ। ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ। ਟੁੱਟੀ ਪੈਂਦ ਤੇ ਮੁੰਝ ਦੀ ਮੰਜੀ ਖੇਸੀ ਵੀ ਨਹੀਂ ਥੱਲੇ। ਅੱਖਾਂ ਗਈਆਂ ਲੱਤਾਂ ਗਈਆਂ, ਓਏ ਯਾਰ ਮੜੀਆਂ ਨੂੰ ਚੱਲੇ। ਭਾਈ ਅੱਖਾਂ ਗਈਆਂ ਲੱਤਾਂ ਗਈਆਂ, ਸਾਡੇ ਗਵਾਂਢ ਸੀ ਜੀ ਇੱਕ ਬਾਬਾ, ਉਹ ਇਹ ਉਹਦੀ ਤਸਵੀਰ ਮੈਂ ਖਿੱਚੀ ਹੈ। ਉਹ ਸਾਰੀ ਦਿਹਾੜੀ ਤੇ ਉਹ ਮੰਜੀ ਵੀ ਉਹਦੀ ਨਾ ਕੱਸੀ ਢਿੱਲੀ ਹੋ ਗਈ ਹੁੰਦੀ ਤੇ ਉਹਦੀ ਕਦੀ ਕਦੀ ਲੱਤ ਪੈਂਡ ਦੇ ਵਿੱਚੋਂ ਦੀ ਥੱਲੇ ਨਿਕਲ ਜਾਂਦੀ ਹੁੰਦੀ ਸੀ ਮੰਜੀ ਦੇ ਵਿੱਚੋਂ ਦੀ। ਉਹ ਕੱਲਾ ਕੱਢ ਨਹੀਂ ਸੀ ਚੱਕ ਸਕਦਾ ਹੁੰਦਾ, ਫਿਰ ਉਹਨੇ ਆਵਾਜ਼ਾਂ ਮਾਰਨੀਆਂ ਵਿਚਾਰੇ, ਅਸੀਂ ਉਹਦੀ ਲੱਤ ਕੱਢਣੀ ਜਾ ਕੇ ਮੰਜੀ ਦੇ ਵਿੱਚ। ਹੈਂ, ਬੁਢਾਪਾ ਕਿੰਨਾ ਬੰਦਾ ਕਮਜ਼ੋਰ ਹੋ ਜਾਂਦਾ, ਕਿੱਥੇ ਛਾਲਾਂ ਮਾਰਨ ਵਾਲੇ ਲੋਕ, ਕੰਧਾਂ ਟੱਪਣ ਵਾਲੇ ਲੋਕ। ਹਾਂਜੀ, ਤੇ ਵੇਖ ਲਓ ਹੁਣ ਮੰਜੀ ਦੇ ਵਿੱਚ ਨਿਕਲੀ, ਲੱਤ ਵੀ ਬਾਹਰ ਨਹੀਂ ਨਿਕਲਦੀ ਉਹਨਾਂ ਦੀ। ਬਹੁਤ ਬਹੁਤ ਮਿਹਰਬਾਨੀ ਸ਼ਾਹ ਜੀ।
1: ਜੀ ਸ਼ੁਕਰੀਆ,
0: ਥੈਂਕ ਯੂ, ਖੁਦਾ
1: ਹਾਫਿਜ਼।
0: ਸੋ ਇਹ ਸਨ ਜੀ ਸ਼ਾਹ ਜੀ ਹੁਣੀ ਇਟਲੀ ਤੋਂ, ਤੇ ਹੁਣ ਪਾਕਿਸਤਾਨ ਚੱਲਦੇ ਆ ਮਹਿਮੂਦ ਜੀ ਹੋਰਾਂ ਨਾਲ ਗੱਲਬਾਤ ਕਰਦੇ ਆ। ਜਾਂ ਅਖਤਰ ਸਾਹਿਬ ਆਪ ਜੀ ਨੂੰ ਵੈਲਕਮ ਹੈ ਤੁਹਾਡਾ ਤੇ ਪਿਆਰ ਭਰੀ ਸਲਾਮ, ਆ ਜਾਓ ਲੰਘ ਜਾਓ
2: ਜੀ। ਬਿਸਮਿਲ੍ਲਾ, ਬੜੀ ਬੜੀ ਮਿਹਰਬਾਨੀ, ਬੜੀ ਬੜੀ ਮਿਹਰਬਾਨੀ
0: ਜੀ, ਆਪ ਜੀ ਦੀ ਵੀ ਮਿਹਰਬਾਨੀ।
2: ਸਾਰੇ ਸੁਣਨ ਵਾਲੇ ਸੱਜਣਾ ਮਿੱਤਰਾਂ ਬੇਲੀਆਂ ਨੂੰ, ਪੂਰੀ ਦੁਨੀਆਂ ਜਿੱਥੇ ਜਿੱਥੇ ਬੈਠੇ ਪੰਜਾਬੀਆਂ ਨੂੰ, ਉਹਨਾਂ ਨੂੰ ਮੇਰੇ ਵੱਲੋਂ ਅਦਾਬ, ਸਲਾਮ, ਸਤਿ ਸ੍ਰੀ ਅਕਾਲ, ਅੱਲਾ ਖੁਸ਼ ਰੱਖੇ
0: ਉਹਨਾਂ ਸਾਰਿਆਂ ਵੱਲੋਂ। ਅਖਤਰ ਸਾਹਿਬ ਆਪ ਜੀ ਨੂੰ ਵੀ ਅਦਾਬ, ਸਲਾਮ ਤੇ ਸਤਿ ਸ੍ਰੀ ਅਕਾਲ।
2: ਜੀ
0: ਤੁਹਾਡੇ ਸੱਜਣ ਹੁਣੇ ਤੁਹਾਡੇ ਤੋਂ ਪਹਿਲਾਂ ਆ ਕੇ ਗਏ ਨੇ ਇਟਲੀ ਵਾਲੇ ਸ਼ਾਹ ਜੀ ਨੇ।
2: ਅੱਛਾ ਅੱਛਾ, ਰਜ਼ਾਕਾ ਸਾਹਿਬ।
0: ਹਾਂਜੀ ਹਾਂਜੀ ਹਾਂ,
2: ਬੜੀ ਗੱਲ ਆ ਜੀ, ਬੜੀ ਗੱਲ ਆ ਜੀ।
0: ਹਾਂਜੀ, ਬੜੇ ਬੜੇ ਸੱਜਣ
2: ਜੀ, ਪਿਆਰ ਵਾਲੇ ਜੀ ਨੇ,
0: ਬਹੁਤ ਪਿਆਰ ਵਾਲੇ ਜੀ ਨੇ ਜੀ, ਹਮੇਸ਼ਾ,
2: ਔਰ ਬੜੇ ਵੱਡੇ ਦਿਲ ਦੇ ਮਾਲਕ ਨੇ ਜੀ।
0: ਜੀ ਨੋ ਡਾਊਟ, ਨੋ ਡਾਊਟ,
2: ਅੱਲਾ ਉਹਨਾਂ ਨੂੰ ਹੋਰ ਖੁਸ਼ ਰੱਖੇ, ਹੱਸਦੇ ਵਾਸਦੇ ਰਹਿਣ।
0: ਬਿਲਕੁਲ ਬਿਲਕੁਲ
2: ਬਿਲਕੁਲ ਹੋਵੇ
0: ਜੀ ਜੀ। ਤੇ ਤੁਸੀਂ ਫਿਰ ਸਾਰਾ ਅੱਜ ਬਿਜੀ ਹੋ ਗਏ, ਕਿਤੇ ਅੱਗੇ ਪਿੱਛੇ ਚਲੇ ਗਏ ਸੀ?
2: ਬਸ ਸਰ ਉਹ ਐਮਰਜੈਂਸੀ ਦੋਸਤ ਸੀ, ਤੇ ਉਹਨਾਂ ਨੇ ਨਾ ਮਕਾਨ ਨਵਾਂ ਲਿਆ ਸੀ, ਉਹਦੀ ਨਾ ਉਹਨਾਂ ਨੇ ਖੈਰ ਖਰਾਬ ਕੀਤੀ।
0: ਅੱਛਾ।
2: ਉਹ ਫਿਰ ਸੱਜਣ ਮਿੱਤਰ ਸਾਰੇ ਜਿਹੜੇ ਆ ਨਾ ਸੱਦੇ ਹੋਏ ਸੀ ਉਹਨਾਂ ਨੇ।
0: ਅੱਛਾ।
2: ਤੇ ਉਹ ਫਿਰ ਦੁਆ ਦੂ ਕਰਾਈ ਸੀ ਉਹਨਾਂ ਨੇ, ਤੇ ਇਸ ਵਾਸਤੇ ਫਿਰ ਜਿਹੜਾ ਜਾਣਾ ਜ਼ਰੂਰੀ ਸੀ, ਮੇਰੇ ਸਟਾਫ ਦਾ ਮੈਂਬਰ ਵੀ ਸੀ। ਹੁਣ ਵੀ ਮੈਂ ਬੱਚੇ ਉੱਥੇ ਛੱਡ ਗਏ ਤੇ ਮੈਂ ਫਿਰ ਆਪ ਇੱਥੇ ਘਰ ਨੂੰ ਆ ਗਿਆ ਸੀ। ਮੈਂ ਕਿਹਾ ਵੀ ਮੈਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰਕੇ ਤੇ ਫਿਰ ਬਾਅਦ ਮੈਂ ਤੁਹਾਨੂੰ ਲੈ ਜਾਵਾਂਗਾ।
0: ਥੈਂਕ ਯੂ ਵੈਰੀ ਮਚ, ਤੁਸੀਂ ਇੰਨਾ ਖਿਆਲ ਰੱਖਦੇ ਹੋ
2: ਭਾਜੀ, ਤੁਸੀਂ ਮੁਹੱਬਤ ਦਿੰਦੇ ਜੇ ਸਾਦੀ ਹੈ ਨਾ ਜੀ, ਸੁਣਨ ਵਾਲੇ ਮੁਹੱਬਤ ਦਿੰਦੇ ਨੇ, ਅੱਲਾ ਇਹਨਾਂ ਦੀਆਂ ਹਜ਼ਾਤੀਆਂ ਕਰੇ।
0: ਤੇ ਅੱਜ ਤੁਸੀਂ ਕੀ ਸੁਣਾਓਗੇ ਸਾਨੂੰ, ਕਿਹੋ ਜਿਹੀ ਗੱਲਬਾਤ ਕਰੋਗੇ ਸਾਡੇ ਨਾਲ? ਦੱਸੀ
2: ਸਰ, ਮੈਂ ਅੱਜ ਤੁਹਾਨੂੰ ਵਿਆਹ ਨਾ ਵਿਖਾ ਦਵਾਂ।
0: ਵਿਖਾਓ ਜੀ, ਵਿਖਾਓ, ਵਿਆਹ ਵਿਖਾਓ ਜੋ, ਵਿਆਹ ਚ ਤੇ ਬੜੀਆਂ ਰੌਣਕਾਂ ਹੁੰਦੀਆਂ ਨੇ।
2: اللہ رکھے خیر جی پورا ویاہ دیکھو گے نظارہ کرو گے
0: آج تو پھر لاؤ پھر آن دیو پھر لے چلو سانو ویاہ والے گھر
2: اسے دی میں مانگ چ صدور ہن بھرنا رب دے حکم نا جنازہ جائز کرنا
0: واہ
2: کئیاں دربار تے چڑھاوے میں چڑھائے نے منگیاں دعاواں اتھے متھے بھی کسائے نے
0: واہ واہ
2: منیاں منیاں غریباں نوں تے کیتیاں سخاوتاں ٹالیاں نے رب ہن میرے اتوں آفتاں
0: جی
2: ویاہ شروع ہو جاندا جی مال مال وٹنا تے میل میری لاتی مار مار ہوجا میری وکھی دی سجا
0: جی
2: وٹنا ادھے ہی مل دیا نا ڈالنیاں لاڑے نوں چٹا کڈ کے ہٹ دیا مال مال وٹنا تے میل میری لاتی مار مار ہوجا میری وکھی دی سجاتی پنڈ دیاں کمیاں نے تیل میرے لایا جے گانا ہاتھ گان پاں وچ گانا کھونڈا ہاتھ چ پھڑایا جے
0: کیا بات ہے جی کیا بات ہے
2: میری گل سن کلا باہر کاکا جائی نا جنج والے دن نامی پہلے کاکا نہائی نا رواج ہوندا سگا نا بھی پتر تیل لگ گیا ہن نہاونا نہیں جنج والے دن نامی پھر روح پاؤ گا
0: جی بالکل بالکل بالکل ادھا ہی سی
2: ہاں جی میری گل سن کلا باہر کاکا جائی نا جنج والے دن نامی پہلے کاکا نہائی نا نچنا ہے بڑیاں تے دوڑے مائیے سٹنے سجنا تے مترا ابال سارے کڈنے مہندی دی پرات تیرے کول ہن رکھنی آلو نالے بوٹیاں دی دیگ ایک پکنی
0: بہت کو
2: اگلے دہاڑے سونا کھارے تینوں چاڑنا وار کے پھر مرچاں نوں چولہے وچ ساڑنا چٹا سوٹ پا کے سیرا متھے اتے لاؤنا پھے پونی شیروانی نالے پیری خسا پاؤنا پھے
0: کیا بات ہے ہن چڑھیا نا روح
2: ਉਲਾ ਵਿਚ ਚੁਨੀਆਂ ਫਿਰ ਕੁੜੀਆਂ ਨੇ ਲੈਣੀਆਂ ਕੰਨੋ ਸੰਨੀ ਹੋਣਾ ਗੱਲਾਂ ਵੱਖੋ ਵੱਖ ਕਹਿਣੀਆਂ ਲਾੜੇ ਨੂੰ ਲਿਜਾ ਕੇ ਫਿਰ ਮਸੀਤ ਵਿਚ ਵਾੜਨਾ ਮੰਗ ਕੇ ਦੁਆਵਾਂ ਭੈਣਾਂ ਘੋੜੀ ਉੱਤੇ ਚਾੜਨਾ ਨੱਕ ਤੇ ਰੁਮਾਲ ਫਿਰ ਤੂੰ ਚੈਨਾ ਵਾਲਾ ਰੱਖਣਾ ਨਜ਼ਰਾਂ ਨੂੰ ਫਿਰ ਤੂੰ ਜ਼ਮੀਨ ਤੋਂ ਨੀ ਚੱਕਣਾ
0: ਗੱਲ ਸੁਣਿਓ رمال کیوں رکھ چڑھتا سارا
2: ادا ہوں نا جی رمال چھوٹا رمال ہینڈ کرچیف
0: کیوں رکھد
2: ہینڈ کرچیف نو رکھ دیا نا ناسا بھی لاڑے نو مٹی مٹی نہ چڑھ جائے تھوڑی جی شوکا شاکی کرنے واسطے ہوں
0: اچھا اچھا اچھا گھنٹیاں بدھی نو اگے میں تھے ڈرامے
2: نہیں ادا ہوں نا بھی جتنے ویکیا بھی کتنے بوڑیاں بڑی آ گئی یا کوئی ادا مٹی مٹی آئی تو ہاتھ ادا پاوے
0: میں تھے وہ ڈرامے جا کے فلم فلم سارا ٹائم ہی جڑا وہ لاڑا ہوں اگے رمال رکھ کے شرما رہے گا تو اگے رمال رکھ جائے گا
2: حالانکہ وہ جڑی زہر ہے جہد تو شرما دیا ڈرن دیا وہ تو چڑھنی چڑھنی
0: اچھا جی
2: نک تے رومال پھر چینا والا رکھنا نظرا نو پھر تو زمین تو نہیں چکنا فلاں والے ہار تیرے اتھے جا کے پہن گے فلاں جد استقبال کردے برادا فلاں والے ہار تیرے اتھے جا کے پہن گے پاؤنیاں پھر جفیاں سلام تینو کہن گے ٹیشو چ لپیٹ کے تا پیپسی پلاؤن گے
0: کیا بات ہے جی کیا بات ہے
2: ٹیشو چ لپیٹ کے تا پیپسی پلاؤن گے کڑی دے وکیل تیرے نیڑے نیڑے آؤن گے کلمے پڑھاونے تے کتاب وی پرنی دیروں خوش ہونا تے قبول پھر تو کرنی پننے بادام تے چھواریاں نو چبنا جانجیاں نو بعد وچ روٹی ٹکٹ لبنا بعد وچ کاکا تینو کارواج وجنی جدوں سلامیاں پہن واسطے کر سکدے آ بعد وچ کاکا تینو کارواج وجنی کمبنیاں لتاں نال بجلی بھی گجنی دو چار متراں نو نال توں لے جاویں گا خودسے نو لکوویں گا چگے نو بچاویں گا گیریاں بداما والا دودھ پی لو پا جی جدو سالی دودھ پیش کر دی نا گیریاں بداما والا دودھ پی لو پا جی سر دیا لڑیاں چو سانو کرو چا جی
0: کیا بات ہے سانو چا کرو جرا سر دیا لڑیاں چا واہ
2: ਪੈਸਿਆਂ ਦੀ ਭਰੀ ਮੁੱਟ ਫੇਰ ਹੌਲੀ ਹੋਣੀ ਏ
0: ਹਾਂਜੀ
2: ਜਦੋਂ ਤੂੰ ਗਲਾਸ ਵਿਚ ਉਂਗਲੀ ਡਬਾਉਣੀ ਏ
0: ਕਿਆ ਬਾਤ ਹੈ ਵਾਹ
2: ਬੂਹੇ ਤੇ ਵਿਆਹ ਕੇ ਤੁਰ ਪੈਂਦੇ, ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ, ਹੋ ਨਹੀਂ ਇੱਛੇ ਰਹਿ ਗਿਆ ਸੋਰੀ, ਕੁੜੀ ਦੇ ਉਗਾਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ। ਜਦੋਂ ਰੁਖਸਤੀ ਹੁੰਦੀ ਕੁੜੀ ਵਾਲਿਆਂ ਨੇ ਰੋਣਾ ਹੀ ਰੋਣਾ, ਮੁੰਡਾ ਐਵੇਂ ਜਿਹੜਾ ਹੈਗਾ ਮੂੰਹ ਢਿੱਲਾ ਕਰਨ ਡਿਆ।
0: ਕਈ ਮੁੰਡੇ ਵੀ ਨਾਲ ਰੋ ਪੈਂਦੇ ਨੇ ਵਿਚਾਰੇ, ਅੱਧੇ
2: ਰੋ ਪੈਂਦੇ ਆ ਜੀ, ਰੋ ਪੈਂਦੇ ਆ। ਹਾਲਾਂਕਿ ਉਹਨਾਂ ਨੇ ਸਾਰੀ ਉਮਰ ਰੋਣਾ ਹੁੰਦਾ, ਉਦਣ ਤਾਂ ਚੁੱਪ ਕਰ
0: ਜਾਣਾ। ਉਹ ਨਾ ਮਤਲਬ ਕੀ ਵੇਖ ਲੋ, ਔਰਤਾਂ ਤੇ ਸ਼ੇਰਨੀਆਂ ਹੁੰਦੀਆਂ ਨੇ, 400-300 ਬੰਦਾ ਇਕੱਲੀ ਔਰਤ ਨੂੰ ਲੈਣ ਜਾਂਦਾ, ਭੰਗੜੇ ਪਾਉਂਦਾ ਤੇ ਇਹ ਤੇ ਉਹ। ਹਾਂਜੀ
2: ਹਾਂਜੀ ਹਾਂਜੀ ਹਾਂਜੀ
0: ਕਿਆ ਬਾਤ ਹੈ, 300-200-400 ਬੰਦਾ ਲੈਣ ਗਿਆ, ਢੋਲ ਵੱਜਣ ਡਏ ਨੇ। ਹਾਂਜੀ ਇੱਕ ਲੜਕੀ ਹਾਂਜੀ ਜੀ,
2: ਕੁੜੀ ਦੇ ਉਗਾਲ ਲੱਗ ਵਾਰੋ ਵਾਰੀ ਰੋਣਗੇ, ਬੜੇ ਔਖੇ ਹੰਝੂ ਤੇਰੇ ਅੱਖਾਂ ਚ ਖਲੋਣਗੇ, ਬੂਹੇ ਤੇ ਚਵਾਉਣਾ ਤੇਲ ਆ ਕੇ ਫੇਰ ਕਮੀਆਂ ਭਾਗ ਲੱਗੇ ਰਹਿਣ, ਹੋਣ ਉਮਰਾਂ ਵੀ ਲੰਮੀਆਂ, ਲੋਟੇ ਵਿਚ ਪਾਣੀ ਅੰਮਾ ਸਿਰ ਤੋਂ ਘੁਮਾਉਣਾ ਏ, ਨਵੀਂ ਆਈ ਧੀ ਨੂੰ ਫਿਰ ਮੰਜੇ ਤੇ ਬਿਠਾਉਣਾ ਏ, ਕਈਆਂ ਖੁਸ਼ ਕੱਢਣੇ ਬੁੜੀਆਂ ਵੇਖਣ ਆਉਂਦੀਆਂ ਨਾ ਨੂੰਹ ਨੂੰ, ਨਵੀਂ ਨੂੰਹ ਨੂੰ।
0: ਬਿਲਕੁਲ ਜੀ ਬਿਲਕੁਲ,
2: ਚਲੋ ਜੀ
0: ਚਾਰ
2: ਨੰਬਰਾਂ ਦੀ ਨੂੰਹ ਵੇਖ ਕੇ ਆਈਏ,
0: ਜਨਾਨੀਆਂ ਇਸ ਤੋਂ ਕਿੰਨਾ ਝੋਂਦੀ ਜਨਾਨੀਆਂ ਦਾ ਹੁੰਦਾ।
2: ਹਾਂਜੀ ਨਾਲੇ ਉਹਨਾਂ ਨੇ ਉੱਥੇ ਖੜੀਆਂ ਨੇ ਵੱਖੀਆਂ ਕੁਰਸੀ ਜਾਣੀਆਂ, ਨਾਲੇ ਗੱਲਾਂ ਕਰੀ ਜਾਣੀਆਂ ਹੁੰਦੀਆਂ।
0: ਤੇ ਦੱਸੋ ਜਿਹੜੀ ਜਿਹਦਾ ਘੁੰਡ ਚੁੱਕ ਕੇ 20 ਜਨਾਨੀਆਂ ਸਿੱਧੀਆਂ ਨਜ਼ਰਾਂ ਹੀ ਮਾਰਦੀਆਂ ਹੋਣਗੀਆਂ ਉਹਦੇ ਮੂੰਹ ਤੇ, ਉਹ ਵਿਚਾਰੀ ਕਿਸ ਤਰ੍ਹਾਂ ਉਹਨੂੰ ਸੰਗ ਜਿਹੀ ਸ਼ਰਮ ਜਿਹੀ ਆਉਂਦੀ ਹੋਵੇਗੀ ਵੀ 10-15
2: ਮੀਂਹ ਜਨਾਨੀਆਂ ਹੀ ਮੱਤ ਮਾਰ ਦੇਣੀਆਂ ਪਹਿਲੇ ਹੀ,
0: ਮੇਰੇ ਮੂੰਹ ਵਾਲੇ ਵੇਖਣ ਡਈਆਂ।
2: ਕਈਆਂ ਖੁਸ਼ ਹੋਣਾ, ਕਈਆਂ ਨੱਕ ਬੁੱਲ ਕੱਢਣੇ, ਮੈਂ ਤਾਂ ਚੱਲੀ ਦਾਰੋ ਜਾ ਕੇ ਪੱਠੇ ਵੀ ਨੇ ਵੱਢਣੇ।
0: ਬਿਲਕੁਲ
2: ਅਖਤਰ ਦੀ ਦੁਆ ਸਦਾ ਫਿਰੇ ਮੌਜਾਂ ਮਾਣਦਾ, ਰੱਬ ਨੇ ਬਣਾਇਆ ਜੋੜ ਹਾਣਦੇ ਨੂੰ ਹਾਣਦਾ।
0: ਕਿਆ ਬਾਤ ਕਿਆ ਬਾਤ, ਵੈਸੇ ਬਹੁਤ ਰੌਣਕਾਂ ਹੁੰਦੀਆਂ ਨੇ ਸ਼ਾਦੀ ਦੇ ਵਿੱਚ, ਸਾਰੇ ਖੁਸ਼। ਹਾਂਜੀ
2: ਹਾਂਜੀ
0: ਹਾਂਜੀ, ਸੋਹਣੇ ਕੱਪੜੇ ਪਾਏ, ਬੱਚੇ ਉਦੋਂ ਵੀ ਜਿਆਦਾ ਖੁਸ਼, ਵੱਡੇ ਵੀ ਖੁਸ਼ ਹੋਣੇ। ਹਾਂਜੀ
2: ਇੱਕ ਦੂਜੇ ਨੂੰ
0: ਪਿਆਰ ਨਾਲ ਮਿਲਣਾ, ਬਹੁਤ ਸਾਰੇ ਰਿਸ਼ਤੇਦਾਰ ਇਕੱਠੇ ਹੋਣੇ, ਤੇ ਪੁਰਾਣੇ ਜਮਾਨੇ ਵਿੱਚ 10-10 ਦਿਨ ਰਿਸ਼ਤੇਦਾਰ ਪਹਿਲਾਂ ਹੀ ਆਣ ਕੇ ਬਹਿ ਜਾਂਦੇ ਹੁੰਦੇ ਹਨ ਘਰਾਂ ਦੇ।
2: ਮੈਂ ਰੱਬੋਂ ਇਹ ਤੁਸੀਂ ਗੱਲ ਛੇੜ ਲਈ ਆ, ਇਹ ਮੇਰਾ ਜਾਤੀ ਵੀ ਯਾਨੀ ਕਿ ਨਾ ਮੇਰੇ ਨਾਲ ਬਜ਼ਾਤੇ ਖੁਦ ਹੋਈ ਏਦਾਂ।
0: ਅੱਛਾ,
2: ਸਾਡੇ ਨਾ ਦਾਦਕੇ ਖਾਨਦਾਨ ਦੇ ਵਿੱਚ ਨਾ ਵਿਆਹ ਹੋਵੇ, ਸਾਡੇ ਯਾਨੀ ਕਿ ਦਾਦੇ ਦੇ ਭਰਾ ਦੀ ਅੱਗੇ ਔਲਾਦ ਸੀ, ਉਹਨਾਂ ਦੇ ਵਿਆਹ ਹੋਵੇ ਤੇ ਮੈਂ ਹੋਵਾਂ ਤਕਰੀਬਨ ਦੂਸਰੀ ਤੀਸਰੀ ਚ ਪੜਦਾ।
0: ਅੱਛਾ,
2: ਤੇ ਡੱਬੀਆਂ ਵਾਲੀ ਜਿਹੜੀ ਹੈਗੀ ਨਾ ਮੇਰੀ ਬੂਸ਼ਟ ਤੇ ਨਾਲ ਪਜਾਮਾ ਜਿਹਾ ਤੇ ਸੈਂਡਲ ਪਾਏ, ਤੇ ਮੈਂ ਜਿਹੜਾ ਹੈਗਾ ਨਾ ਚੰਗਾ ਕੁਰਮਾ ਸਰਮਾ ਜਿਹੜਾ ਹੈਗਾ
0: ਪੁੱਛਾ। ਜਿਹੜਾ ਤੁਸੀਂ ਡੱਬੀਆਂ ਵਾਲੀ ਬੂਸ਼ਟ ਦਾ ਨਾਂ ਲਿਆ ਨਾ, ਇਹ ਵੀ ਅਸੀਂ ਵੀ ਇਹੋ ਜਿਹੀ ਡੱਬੀਆਂ ਵਾਲੇ ਬੂਸ਼ਟਾਂ ਪਾਉਂਦੇ ਹੁੰਦੇ ਸਨ
2: ਉਦੋਂ।
0: ਬਿਲਕੁਲ ਬਿਲਕੁਲ, ਮੈਂ ਆਪਣੇ ਨਾਨਕੇ ਜਾਂਦਾ ਹੁੰਦਾ ਹਾਂ ਤੇ ਉਹ ਮੈਨੂੰ ਬੂਸ਼ਟ ਨਵੀਂ ਸਵਾ ਕੇ ਦਿੰਦੇ ਹੁੰਦੇ ਹਨ, ਇਹੋ ਹੀ ਡੱਬੀਆਂ।
2: ਨਾਨਕਿਆਂ ਦਾ ਤਾਂ ਫਿਰ ਪਿਆਰ
0: ਹਾਂਜੀ ਹਾਂਜੀ, ਨਾਲੇ ਦਵਾਨੀ ਉਹਨਾਂ ਨੇ ਦੇਣੀ, ਕਿੰਨੇ ਹੀ ਪੈਸੇ ਹੋ ਜਾਂਦੇ ਹੁੰਦੇ ਸੀ,
2: ਕਿੰਨੇ ਹੀ ਪੈਸੇ ਹੋ ਜਾਣੇ। ਤੇ ਉਦੋਂ ਟਾਫੀਆਂ ਹੁੰਦੀਆਂ ਸੀ ਉਹ ਖੱਟ ਮਿੱਠੀਆਂ ਜਿਹੀਆਂ, ਉਹ ਮੁੱਕਦੀਆਂ ਨਹੀਂ ਸੀ ਹੁੰਦੀਆਂ।
0: ਬਿਲਕੁਲ ਬਿਲਕੁਲ, ਤੇ ਮੇਲਾ ਵੇਖਣ ਗਏ ਵੀ ਅਸੀਂ 8 ਆਨੇ ਜਾਂ ਕੋਈ 9 ਆਨੇ ਜਾਂ 7 ਆਨੇ ਲੈ ਕੇ ਜਾਂਦੇ ਹੁੰਦੇ ਹਾਂ ਉਸ ਸਮੇਂ
2: ਬਾਜੀ, ਇੰਨੇ ਕੀ ਹੁੰਦੇ ਸੀ। ਤੇ ਉਹ ਮੈਂ ਉੱਥੇ ਨਾ ਜੀ ਉਹਨਾਂ ਦੇ ਵਿਆਹ ਤੇ ਚਲਾ ਗਿਆ, ਵਿਆਹ ਉਹਨਾਂ ਦਾ ਸ਼ੁਰੂ ਹੋ ਗਿਆ, ਵਿਆਹ ਉਹਨਾਂ ਦਾ ਮੁੱਕ ਗਿਆ, ਤੇ ਮੈਂ ਫਿਰ ਵੀ ਨਾ ਰੋਜ਼ਾਨਾ ਹੀ ਚੱਲ ਜਾਇਆ ਕਰਨਾ ਤਕਰੀਬਨ 7-8 ਵਜੇ ਨਹਾ ਨੂੰ ਕਿ ਮਾਮੀ ਨੇ ਨਵਾ ਕੇ ਹਟਣਾ, ਤੇ ਮੈਂ ਉਹਨਾਂ ਦੇ ਘਰ ਜਾ ਵੜਨਾ, ਜਾ ਕੇ ਨਿੰਮ ਹੁੰਦੀ ਸੀ ਵੱਡੀ ਸਾਰੀ, ਮੰਜੇ ਪੈ ਆਉਂਦੇ, ਮੈਂ ਮੰਜੇ ਤੇ ਪੈ ਜਾਣਾ। ਉਹ 7 ਦਿਨ ਸਾਡੀ ਦਾਦੀ ਜਿਹੜੀ ਹੈ ਨਾ ਉਹ ਮੈਨੂੰ ਵੇਖਦੀ ਰਹੀ, ਤੇ 8ਵੇਂ ਦਿਨ ਉਹ ਮੇਰੇ ਕੋਲ ਆਈ ਤੇ ਮੈਨੂੰ ਆਣ ਕੇ ਨਾ ਉਠਾ ਕੇ ਮੈਨੂੰ ਕਾਲਾ ਕਹਿੰਦੇ ਸੀ।
0: ਅੱਛਾ,
2: ਤੇ ਮੈਨੂੰ ਕਹਿੰਦੀ ਪੁੱਤ ਕਾਲੇ ਹੁਣ ਤੂੰ ਸਾਡੇ ਘਰ ਨਾ ਆਇਆ ਕਰ, ਹੁਣ ਵਿਆਹ ਮੁੱਕ ਮੈਨੂੰ ਫਿਰ ਸਰਦਾਰ ਜੀ ਜਦੋਂ ਉਹਨਾਂ ਨੇ ਆ ਕੇ ਦਿੱਤਾ ਮੁੱਕ ਗਿਆ, ਤੇ ਫਿਰ ਮੇਰਾ ਆਉਣਾ ਬਣਦਾ ਹੀ ਸੀ, ਫਿਰ ਮੈਂ ਆ ਗਿਆ ਜੀ। ਮੇਰੇ ਨਾਲ ਹਕੀਕਤ ਚ ਵਾਕਿਆ ਹੋਇਆ, ਅਸੀਂ ਕਹਿੰਦੇ ਕਿੱਦਾਂ ਕਹਿੰਦੇ ਹੁੰਦੇ ਵੀ ਬੁਰੇ ਦੇ ਘਰ ਤੇ ਹੀ ਆਪਣਾ ਨਾਲ ਹੀ ਗੱਲ ਆ, ਅਸੀਂ ਤੇ ਵਿਆਹ ਜਿਹੜਾ ਹੈਗਾ ਹੋ ਸਕਦਾ ਜੋ ਮੈਨੂੰ ਨਾ ਰੋਕਦੇ ਤੇ ਮੈਂ ਨਿਆਣੇ ਦੇ ਆਉਣ ਤਾਈ ਉੱਥੇ ਹੀ ਰਹਿੰਦਾ
0: ਜੀ। ਬਿਲਕੁਲ ਬਿਲਕੁਲ, ਬੱਚਿਆਂ ਦੀਆਂ ਤੇ ਰੌਣਕਾਂ ਵਿਆਹ ਵਾਲੇ ਘਰ ਦੇ ਵਿੱਚ ਹੀ ਤੇ ਹੁੰਦੀਆਂ ਨੇ, ਖਾਣ ਪੀਣ ਨੂੰ ਜੀ ਉਦੋਂ ਖਾਣ ਪੀਣ ਨੂੰ ਹੁੰਦਾ ਹੀ ਘੱਟ ਸੀ, ਅੱਜ ਕੱਲ ਤੇ ਬੱਚੇ ਜਿਹੜੇ ਨੇ
2: ਉਹ
0: ਅੱਜ ਕੱਲ ਦੇ ਬੱਚੇ ਤੇ ਮਜ਼ਾਕ ਹੀ ਬੜੀ ਕਰਦੇ ਨੇ, ਅਸੀਂ ਤੇ ਬੇਲ ਲੈ ਕੇ ਖੁਸ਼ ਹੋ ਜਾਂਦੇ ਹੁੰਦੇ ਸਨ,
2: ਖੁਸ਼ ਹੋ ਜਾਂਦੇ ਸੀ, ਬਿਲਕੁਲ ਖੁਸ਼ ਹੋ ਜਾਂਦੇ ਸੀ,
0: ਸਾਡੀ ਖੁਸ਼ੀ ਦੀ ਹੱਦ ਨਹੀਂ ਸੀ ਰਹਿੰਦੀ ਹੁੰਦੀ, ਕੋਈ ਮਰੂਦ ਹੀ ਦੇ ਸਾਨੂੰ ਦੇ। ਹਾਂਜੀ, ਤੇ ਅਖਤਰ ਸਾਹਿਬ
2: ਜੀ ਜੀ,
0: ਅੱਜ ਮਦਰ ਡੇ ਵੀ ਆ।
2: ਹਾਂਜੀ ਹਾਂਜੀ ਬਿਲਕੁਲ ਜੀ, ਮਦਰ ਡੇ ਆ, ਅੱਲਾ ਤਾਲਾ ਦੀ ਜ਼ਾਤ ਜਿਹੜਾ ਹੈਗਾ, ਜਿਹਨਾਂ ਦੀਆਂ ਮਾਵਾਂ ਹੈਗੀਆਂ ਜਿਹਨਾਂ ਦੀਆਂ ਟੁਰ ਗਈਆਂ ਨੇ। ਇਹ ਰੱਬੋ ਤੁਸੀਂ ਚੱਲਦਿਆਂ ਚੱਲਦਿਆਂ ਸਾਡਾ ਵੈਸੇ ਅੱਜ ਇੱਕ ਪ੍ਰੋਗਰਾਮ ਵੀ ਆ, ਅਸੀਂ ਯਾਨੀ ਕਿ ਨਾ ਉਸ ਕਰਨਾ ਵਾ ਪ੍ਰੋਗਰਾਮ ਮਦਰ ਡੇ ਦੇ ਹਵਾਲੇ ਨਾਲ ਵੀ, ਤੇ ਇਹ ਤੁਸੀਂ ਵੈਸੇ ਗੱਲ ਛੇੜ ਲਈ ਤੇ ਮੈਂ ਇਹਦੇ ਉੱਤੇ ਇੱਕ ਜਿਹੜੀ ਹੈਗੀ ਨਾ ਗਜ਼ਲ ਛੋਟੀ ਜਿਹੀ ਲਿਖੀ
0: ਹੋਈ, ਤੁਸੀਂ ਵੱਡੀ ਸਾਰੀ ਸੁਣਾਓ ਜੀ, ਛੋਟੀ ਜੀ ਕਿਉਂ ਸੁਣਾਉਣੀ ਆ। ਮਾਂ ਦੇ ਉੱਤੇ ਜੋ ਕੁਛ ਵੀ ਕਿਹਾ ਜਾਏ ਉਹ ਘੱਟ ਹੀ ਆ ਜੀ, ਮਾਂ ਦਾ ਕੋਈ ਆਲਟਰਨੇਟਿਵ ਨਹੀਂ, ਮਾਂ
2: ਉਹਦਾ ਜਿਹੜਾ ਹੈਗਾ ਨਾ ਉਹਦਾ ਤਾਂ ਦੇਣ ਹੀ ਨਹੀਂ ਦੇ ਸਕਦੀਆਂ।
0: ਅਖਤਰ ਸਾਹਿਬ ਗੱਲ ਇਸ ਤਰ੍ਹਾਂ, ਮਾਂ ਦਾ ਦੇਣ ਅਸਾਂ ਕੀ ਦੇਣਾ, ਮਾਂ ਤੇ ਸਾਡੇ ਸਿਰ ਕੋਈ ਸਾਨ ਥੋੜਾ ਕਰਦੀ ਆ, ਉਹ ਤੇ ਆਪਣਾ ਫਰਜ਼ ਨਿਭਾ ਰਹੀ ਹੁੰਦੀ ਆ,
2: ਡਿਊਟੀ
0: ਸਾਨ ਤੇ ਸਾਡੇ ਸਿਰ ਮਾਂ ਨੇ ਕੀਤਾ ਹੀ ਨਹੀਂ, ਦੇਣ ਤੇ ਤਾਂ ਦਈਏ ਜੇ ਮਾਂ ਸਾਡੇ ਸਿਰ ਸਾਨ ਕਰਦੀ ਹੋਵੇ। ਤੇ
2: ਸਰਦਾਰ ਜੀ ਤੁਸੀਂ ਇਹ ਵੇਖੋ ਕਿ ਉਹ ਰੱਬ ਦੇ ਰੂਪ ਚ ਸਾਨੂੰ ਰੱਬ ਵਿਖਾ ਦਿੰਦੀ ਹੈ
0: ਜੀ, ਬਿਲਕੁਲ ਬਿਲਕੁਲ ਬਿਲਕੁਲ,
2: ਮਾਂ ਸਾਨੂੰ ਰੱਬ ਦੇ ਰੂਪ ਚ ਰੱਬ ਵਿਖਾ ਦਿੰਦੀ ਹੈ
0: ਜੀ, ਬਿਲਕੁਲ ਸਹੀ ਕਿਹਾ ਤੁਸੀਂ,
2: ਸਾਨੂੰ ਖਾਣਾ ਸਿਖਾਉਂਦੀ ਆ, ਸਾਨੂੰ ਚੱਲਣਾ ਸਿਖਾਉਂਦੀ ਆ, ਸਾਨੂੰ ਬੋਲਣਾ ਸਿਖਾਉਂਦੀ ਆ, ਸਾਨੂੰ ਬਹਿਣਾ
0: ਜੀ ਜੀ ਜੀ ਜੀ
2: ਸਾਰਾ ਕੁਛ, ਯਾਨੀ ਕਿ ਜਿਸ ਤਰ੍ਹਾਂ ਅਸੀਂ ਹਰ ਹਰ ਅਲੱਦਾ ਅਲੱਦਾ ਮਦਬ ਦੀਆਂ ਆਪਦੀਆਂ ਆਪਦੀਆਂ ਕਿਤਾਬਾਂ ਨੇ, ਉਹਨਾਂ ਦੇ ਤਹਿਤ ਅਸੀਂ ਰੱਬ ਦੀਆਂ ਗੱਲਾਂ ਆਪਦੀਆਂ ਨਸਲਾਂ ਤੱਕ ਪੜਾਉਂਦੇ ਹਾਂ ਕਿ ਰੱਬ ਨੇ ਮਾਂ ਨੂੰ ਵੀ ਇੱਕ ਕਿਤਾਬ ਬਣਾ ਕੇ ਸਾਨੂੰ ਦੇ ਦਿੱਤਾ ਵੀ ਆ ਮਾਂ ਨੇ ਇਹਦੀ ਤਰਬੀਅਤ ਕਰ ਕਰਕੇ ਅੱਗੇ ਤੋਰਨੇ ਆ।
0: ਕੀ ਬਾਤ ਹੈ ਜੀ, ਮਾਂ ਦਾ ਰਿਸ਼ਤਾ ਉੱਚਾ ਸੁੱਚਾ, ਬਿਲਕੁਲ ਮਾਂ, ਮਾਂ ਦਾ ਕੋਈ ਜਵਾਬ ਹੀ ਨਹੀਂ, ਮਾਂ ਜਿਹੜੀ ਦੇਵੀ ਦੇਵਤਾ ਹੁੰਦੀ ਆ, ਮਾਂ ਦੁਨੀਆ, ਮਾਂ ਰੱਬ ਦੀ ਅੰਬੈਸਡਰ ਹੁੰਦੀ ਆ ਦੁਨੀਆ ਉੱਤੇ, ਅੱਲਾ ਮੀਆਂ ਘਰ ਘਰ ਨਹੀਂ ਸੀ ਪਹੁੰਚ ਸਕਦਾ ਤੇ ਉਹਨੇ ਮਾਂ ਬਣਾ ਦਿੱਤੀ ਤਾਂ ਕਿ ਘਰ ਘਰ ਮੇਰੀ ਹੋਂਦ ਰਹੇ।
2: ਤੁਸੀਂ ਬਾਜਵਾ ਸਾਹਿਬ ਇਹ ਗੱਲ ਦੇਖੋ ਨਾ, ਇੱਕ ਬੱਚਾ ਹੈਗਾ ਮਾਂ ਘਰ ਕੰਮ ਕਰਦੀ ਫਿਰਦੀ ਆ, ਬਿਲਕੁਲ ਜੋ ਮਾਂ ਵਾਲੇ ਹਾਤੇ ਚ ਗਈ ਹੋਈ ਆ, ਹਾਤਾ ਘਰ ਤੋਂ ਲਹਿਦਾ ਵਾ, ਬੱਚਾ ਘਰ ਪਿਆ ਬੱਚਾ ਰੋਂਦਾ ਵਾ, ਮਾਂ ਨੂੰ ਉੱਥੇ ਪਤਾ ਲੱਗ ਜਾਂਦਾ ਮੇਰਾ ਪੁੱਤਰ ਜਾਂ ਮੇਰੀ ਧੀ ਰੋਣ ਡਈ ਆ, ਉਹਨੇ ਦੁੱਧ ਪੀਣਾ, ਉੱਥੋਂ ਭੱਜੀ ਆਉਂਦੀ ਆ ਕੰਮ ਨੂੰ ਨਿਬੇੜ ਕੇ, ਕੰਮ ਨੂੰ ਕੁੰਜ ਕੇ ਟਾਈਮ ਨਾਲ ਆਣ ਕੇ ਬੱਚੇ ਨੂੰ ਦੁੱਧ ਪਿਲਾਉਂਦੀ ਆ, ਇਹ ਕਿਹੜੀ ਚੀਜ਼ ਆ ਜਿਹੜੀ ਉਹਨੂੰ ਜਿਹੜੀ ਖਿੱਚ ਮਾਰਦੀ ਆ, ਇਸੇ ਸ਼ਾਇਦ ਦਾ ਨਾਂ ਹੀ ਤੇ ਕੁਦਰਤ ਆ।
0: ਤੁਸੀਂ ਵੇਖੋ ਮਾਂ ਘਰ ਇਧਰ ਉਧਰ ਹੋਵੇ ਨਾ ਤੇ ਬੱਚਾ ਰੋਏ ਤੇ ਉਹਨੂੰ ਤਿੰਨ ਚਾਰ ਜਣੇ ਚੁੱਪ ਕਰਾਉਣ ਤੇ ਚੁੱਪ ਨਹੀਂ ਕਰਦਾ, ਮਾਂ ਦੇ ਕੋਲ ਜਾ ਕੇ ਉਸੇ ਵੇਲੇ ਚੁੱਪ ਕਰ
2: ਟਾਈਮ ਚੁੱਪ ਕਰ ਜਾਂਦਾ,
0: ਉਸੇ ਟਾਈਮ ਚੁੱਪ ਕਰ ਤੇ ਪਿਓ ਜਿੰਨਾ ਮਰਜ਼ੀ ਜ਼ੋਰ ਲਾਉਂਦਾ ਰਹੇ, ਆ ਮੇਰਾ ਪੁੱਤ ਉਹ ਵੇਖ ਜਹਾਜ ਆਉਂਦਾ, ਆ ਵੇਖ ਬੱਕਰੀ ਖਲੋਤੀ, ਉਹ ਸਗੋਂ ਲੀਲਾ
2: ਦੋ ਵਾਰੀ ਤੋਂ ਉਹਦੀ ਪੂਛ ਪੂਛ ਕਰਦਾ, ਦੋ ਵਿੱਚ ਗਾਲਾਂ ਵੀ ਕੱਢ ਜਾਂਦਾ,
0: ਗਾਲਾਂ ਕੱਢ ਕੇ ਤੇ ਮੁੜ ਕੇ ਭਾਂ ਕੇ ਮਾਂ ਦੀ ਗੋਲੀ ਸੁੱਟਦਾ ਹੁੰਦਾ, ਵਿਆਹ ਲੈ ਤੇਰੇ ਕੋਲ ਹੀ ਚੁੱਪ ਹੋਣਾ ਹੀ ਤੇਰਾ ਕੁਛ ਲੱਗਦਾ।
2: ਬਿਲਕੁਲ ਜੀ ਬਿਲਕੁਲ ਜੀ, ਤੇ ਦਸਵੀਂ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਦਸਵੀਂ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ, ਚੁੱਕ ਨਹੀਂ ਸਕਦਾ ਭਾਰ ਮੈਂ ਮੇਰੀ ਛਿੱਲੀ ਮੁੱਦੀ ਕੰਡ, ਤੇਰਾ ਗਿੱਲੀ ਥਾਂ ਤੇ ਸਾਵਣਾ ਮੇਰੇ ਥੱਲੇ ਸੁੱਕੀ ਥਾਂ, ਲੇਖ ਮੇਰੇ ਹੁਣ ਠਰ ਗਏ ਮੈਨੂੰ ਲੱਗਦੀ ਰਹਿੰਦੀ ਠੰਡ, ਦਸਵੀਂ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ,
0: ਬਹੁਤ ਜਿਉਂਦੇ ਰਹੋ
2: ਮੈਨੂੰ ਉਂਗਲੀ ਫੜ ਕੇ ਟੋਰਿਆ ਦਿੱਤਾ ਹੱਕ ਦਾ ਸਬਕ ਸਿਖਾ, ਮੈਨੂੰ ਉਂਗਲੀ ਫੜ ਕੇ ਟੋਰਿਆ ਦਿੱਤਾ ਹੱਕ ਦਾ ਸਬਕ ਸਿਖਾ, ਮੇਰੇ ਭਲੇ ਲਈ ਉੱਚਾ ਬੋਲਿਆ ਤੇਰੇ ਅੱਖਰਾਂ ਦੇ ਵਿੱਚ ਖੰਡ, ਦਸਵੀਂ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ,
0: ਬਹੁਤ ਖੂਬ
2: ਤੂੰ ਜਦੋਂ ਦੀ ਛੱਡ ਕੇ ਟੁਰ ਗਈ ਮਨ ਹੋਇਆ ਮਿੱਟੀ ਵਾਂਗ, ਤੂੰ ਜਦੋਂ ਦੀ ਛੱਡ ਕੇ ਟੁਰ ਗਈ ਮਨ ਹੋਇਆ ਮਿੱਟੀ ਵਾਂਗ, ਹੁਣ ਹਵਾ ਵੀ ਕੋਲੋਂ ਲੰਘਦੀ ਮੂੰਹ ਤੇ ਮਾਰ ਕੇ ਛੰਡ, ਦਸਵੀਂ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ,
0: ਵਾਹ ਵਾਹ
2: ਅਰ ਜਣਾ ਖਣਾ ਹੁਣ ਉੱਠ ਕੇ ਹਰ ਜਣਾ ਖਣਾ ਹੁਣ ਉੱਠ ਕੇ ਦਿਨ ਦਾ ਮੈਨੂੰ ਧੱਕਾ ਮਾਰ ਕੋਈ ਡਿਗੇ ਨੂੰ ਠੁੱਡਾ ਮਾਰਦਾ ਕੋਈ ਮਾਰੇ ਮੂੰਹ ਤੇ ਚੰਡ ਦੱਸਦੀ ਮਾਏ ਮੇਰੀਏ ਕਿਹਦੇ ਸਿਰ ਤੇ ਰੱਖਾਂ ਪੰਡ
3: ਬਹੁਤ
2: ਪਿੰਡ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿਚ ਕਰੇਬ ਬਿਨ ਮਾਂ ਦੇ ਅਸਰ ਜੀਵਣਾ ਜਿਵੇਂ ਕੰਡਿਆਂ ਵਿਚ ਕਰੇਬ ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ ਮੈਨੂੰ ਸੱਦ ਲੈ ਮਾਏ ਕੋਲ ਤੂੰ ਮੇਰੀ ਗਈ ਹਯਾਤੀ ਹੰਡ ਦੱਸਣੀ ਮਾਏ ਮੇਰੀਏ ਕਿਦ ਸਿਰ ਤੇ
3: ਬਹੁਤ ਖੂਬ ਲਿਖਦੇ ਹੋ ਤੁਸੀਂ
2: ਬੜੀ ਮਿਹਰਬਾਨੀ ਸਰ ਬੜੀ ਮਿਹਰਬਾਨੀ
3: ਮੈਂ ਤੁਹਾਡੇ ਨਾਲ ਆਹ ਦੋ ਚਾਰ ਸ਼ੇਅਰ ਕਰਾਂਗਾ ਕਿ ਬਾਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ
2: ਆਏ ਹਾਏ ਹਾਏ
3: ਬਾਜ ਔਰਤ ਇਸ ਦੁਨੀਆਂ ਉੱਤੇ ਜੰਨਤ ਜਿਹੀ ਕੋਈ ਥਾਂ ਨਾ ਹੁੰਦੀ ਪਰ ਦਿਲ ਵਿਚ ਪਿਆਰ ਦੇ ਫੁੱਲ ਨਾ ਖਿੜਦੇ ਜੇ ਮਹਿਬੂਬਾ ਤੇ ਮਾਂ ਨਾ ਹੁੰਦੀ
2: ਮਾਂ ਨਾ ਹੁੰਦੀ
3: ਜੇ ਮਹਿਬੂਬਾ ਤੇ ਮਾਂ ਨਾ ਹੁੰਦੀ ਭੈਣ ਭਰਾ ਦਾ ਪਿਆਰ ਨਾ ਹੁੰਦਾ ਬੱਚਿਆਂ ਉੱਤੇ ਸ਼ਾਨ ਨਾ ਹੁੰਦੀ ਬਾਪ ਤੇ ਧੀ ਦੇ ਲਾਡ ਨਾ ਹੁੰਦੇ ਨੂੰਹ ਰਾਣੀ ਲਈ ਥਾਂ ਨਾ ਹੁੰਦੀ ਅਖਤਰ ਸਾਹਿਬ ਜੱਗ ਵਿਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜੱਗ ਵਿਚ ਰੁੱਖੇ ਬੋਲ ਹੀ ਹੁੰਦੇ ਅੱਖਾਂ ਰਾਹੀਂ ਹਾਂ ਨਾ ਹੁੰਦੀ ਜਿਉਂਦੇ ਵਸਦੇ ਰਹੋ ਅਖਤਰ ਸਾਹਿਬ ਮੇਰੀਆਂ ਗੁਰਦ ਵਿਸ਼ੇਸ਼
2: ਮੇਰਾ ਫੇਰ ਅੱਜ ਦਾ ਆਖਰੀ ਪੈਗਾਮ ਇਹੀ ਆ ਕਿ ਅਮਰੀਕਾ ਚ ਬੈਠੇ ਹੋਏ ਡਾਕਟਰ ਮੁਜਾਹਦ ਅਲੀ ਨਾਸਰ ਉਹਨਾਂ ਦੇ ਪਰਿਵਾਰ ਸਾਰੇ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਸਲਾਮ ਤੇ ਵੱਡੀ ਈਦ ਅੱਗੇ ਆ ਰਹੀ ਆ ਉਹਦੀਆਂ ਮੁਬਾਰਕਾਂ ਅੱਲਾ ਉਹਨਾਂ ਦੀਆਂ ਖੁਸ਼ੀਆਂ ਦੇ ਵਿਚ ਹੋਰ ਅਜ਼ਾਫਾ ਕਰੇ ਹਾਸ ਦੇ ਵਸਦੇ ਰਹਿਣ ਔਰ ਮੇਰੇ ਪੂਰੇ ਇਸ ਧਰਤੀ ਦੇ ਉੱਤੇ ਜਿੰਨੇ ਪੰਜਾਬੀ ਨੇ ਉਹਨਾਂ ਪੰਜਾਬੀਆਂ ਦੇ ਨਾਂ ਇਹੀ ਆ ਕਿ ਹੱਸਦੇ ਰਹਿਣ ਪੰਜਾਬੀ ਸਾਰੇ ਹੱਸਦਾ ਰਹੇ ਪੰਜਾਬ
3: ਜੀ ਸਾਡੀਆਂ ਵੀ ਗੁੱਡ ਸ਼ੁਭ ਇਸ਼ਾਵਾਂ ਅਖਤਰ ਸਾਹਿਬ ਤੁਹਾਡੇ ਨਾਲ ਸਾਰੀ ਦੁਨੀਆਂ ਦੇ ਨਾਲ ਇਸ ਪਲੈਨਟ ਦੇ ਨਾਲ ਜਿਹੜਾ ਸਾਡਾ
2: ਹਾਂਜੀ ਬੜੀ ਮਿਹਰਬਾਨੀ
3: ਖੁਦਾ ਹਾਫਿਜ਼ ਸਰ ਖੁਦਾ ਹਾਫਿਜ਼
2: ਅੱਲਾ
3: ਹਾਫਿਜ਼ ਤੇ ਹੁਣ ਅਸੀਂ ਜਾਣੇ ਆ ਜੀ ਦਿੱਲੀ ਤੁਹਾਨੂੰ ਲੈ ਕੇ ਚੱਲਦੇ ਆ ਉੱਥੇ 394 ਹਾਂਜੀ ਠੀਕ ਹੈ ਜੀ ਆ ਲਓ ਹੈਲੋ ਰਾਧਾ ਜੀ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਤੁਹਾਡਾ
4: ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਚੜ੍ਹਦੀ ਕਲਾ
3: ਵਾਹ ਜੀ ਵਾਹ ਉਹ ਵਾਹਿਗੁਰੂ ਪਰਮੇਸ਼ਵਰ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਤੰਦਰੁਸਤ ਰੱਖੇ
4: ਲਵ ਯੂ ਮਾਈ ਡੀਅਰ ਸਰ
3: ਥੈਂਕ ਯੂ ਆਈ ਲਵ ਯੂ ਟੂ ਉਹ ਕੋਈ ਲਵ ਯੂ ਨਾ ਕੋਈ ਮਤਲਬ ਕਿ ਥੋੜਾ ਬਹੁਤਾ ਪੜਿਆ ਬੰਦਾ ਮੁੰਡਾ ਸੀ ਉਹ ਕਿਸੇ ਕੁੜੀ ਨੂੰ ਚਾਹੁੰਦਾ ਹੁੰਦਾ ਸੀ ਵੀ ਇੱਕ ਦਿਨ ਉਹ ਕੁੜੀ ਉਹਦੇ ਲਾਗੋਂ ਦੀ ਨੰਗੀ ਤੇ ਇਹ ਦੋ ਜਣੇ ਸੀ ਮੁੰਡੇ ਤੇ ਇਹ ਆਪਣਾ ਟਾਵਰ ਬਣਾਉਣ ਵਾਸਤੇ ਵੀ ਅੰਗਰੇਜ਼ੀ ਚ ਗੱਲ ਮਾੜਾ ਜਿਹਾ ਡਾਇਲਾਗ ਮਾਰਨੇ ਤੇ ਉਹ ਕੁੜੀ ਨੂੰ ਕਹਿੰਦਾ ਆਈ ਲਵ ਯੂ ਤੇ ਉਹ ਕਹਿੰਦੀ ਹੈ ਆਈ ਲਵ ਯੂ ਟੂ ਤੇ ਇਹ ਆਪਣੇ ਨਾਲ ਦੇ ਨੂੰ ਕਹਿੰਦਾ ਛੱਡ ਯਾਰ ਦੋ ਦੇ ਕੋਲ ਪਹਿਲਾਂ ਹੀ ਹੈਗੇ ਨੇ ਮੇਰੇ ਨਾਲ ਉਹ ਮੈਂ ਵੀ ਤੁਹਾਨੂੰ ਕਿਹਾ ਨਾ ਲਵ ਯੂ ਟੂ ਤੇ ਦਿੱਲੀ ਦਾ ਕੀ ਹਾਲ
4: ਦਿੱਲੀ ਮੌਸਮ ਬੜਾ ਲਵਲੀ ਹੋਇਆ ਹੋਇਆ ਜੇ ਤੁਸੀਂ ਇੱਥੇ ਹੁੰਦੇ ਤਾਂ ਮੈਂ ਤੁਹਾਨੂੰ ਪਾਰਕ ਚ ਘੁਮਾਣ
3: ਲਿਜਾਵਾਂਗਾ ਵਾਹ ਵਾਹ ਮੈਂ ਜਦੋਂ ਵੀ ਆਵਾਂਗਾ ਪਾਰਕ ਚ ਚੱਲਾਂਗੇ ਦੋਵੇਂ ਜਣੇ ਭਾਵੇਂ ਮੌਸਮ ਕਿੱਦਾਂ ਦਾ ਵੀ ਹੋਵੇ ਜਦੋਂ ਤੁਸੀਂ ਸੱਜਣਾ ਲਾ ਕੇ ਬਹਿ ਜਾਓ ਹਾਂਜੀ ਦਿਲ ਦਾ ਮੌਸਮ ਚੰਗਾ ਹੋਣਾ ਚਾਹੀਦਾ ਠੀਕ ਹੈ ਜੀ
4: ਪਰ ਮੈਂ ਫਿਰ ਗਾਵਾਂਗੀ ਵੀ ਤਾਂ ਸਹੀ ਬਹਿ ਜਾ
3: ਠੀਕ ਹੈ ਮੈਂ ਤੁਹਾਡੇ ਨਾਲ ਢੋਲਕੀ ਵਜਾਵਾਂਗਾ ਜਾਂ ਹਰਮੋਨੀਆ ਵਜਾ ਜਾ ਵਜਾ ਜਾ
4: ਨਹੀਂ ਤੁਸੀਂ ਸੁਣ ਲੈਣਾ ਢੋਲਕੀ ਢਾਲਕੀ
3: ਚਲੋ ਠੀਕ ਹੈ ਮੈਂ ਸੁਣਾਂਗਾ ਕੰਸਨਟ੍ਰੇਟ ਹੋ ਕੇ ਸੁਣਾਂਗਾ ਤੇ ਸੁਣਾਓ ਪਿਆਰੇ ਦੇ ਬੋਲ ਤੁਸੀਂ ਆਪਣੇ
4: ਤੁਸੀਂ ਹੁਣ ਰੇਡੀਓ ਤੇ ਹੋ
3: ਮੈਂ ਰੇਡੀਓ ਤੇ ਹੀ ਹਾਂ ਹੋਰ ਕਿੱਥੇ ਹਾਂ ਤੁਹਾਡੇ ਕੋਲ 15 ਮਿੰਟ ਜੇ
4: ਅੱਛਾ ਜੀ
3: ਹਾਂਜੀ
4: ਓਕੇ ਸਾਡੇ ਸਾਰੇ ਸਰੋਤਾਵਾਂ ਨੂੰ ਬਾਜਵਾ ਆਪਣਾ ਬਾਜਵਾ ਸਾਹਿਬ ਜੀ ਤੇ ਸਤਿ ਸ੍ਰੀ ਅਕਾਲ ਹੈ ਹੀ ਆ, ਪਰ ਵਾਜ ਰੇਡੀਓ ਵੱਲੋਂ ਅਸੀਂ ਬਹੁਤ ਬਹੁਤ ਹਾਰਦਿਕ ਅਭਿਨੰਦਨ ਕਰਦੇ ਹਾਂ ਸਭ ਦਾ
3: ਜੀ, ਉਹਨਾਂ ਵੱਲੋਂ ਅਰਾਧਨਾ ਜੀ ਆਪ ਜੀ ਦਾ ਵੀ ਹਾਰਦਿਕ ਅਭਿਨੰਦਨ।
4: ਤੇ ਮੈਂ ਸਾਰੇ ਸਰੋਤਾਵਾਂ ਨੂੰ ਆਪਣੇ ਗੀਤਾਂ ਦੇ ਥਰੂ ਯਾਦ ਕਰਦੀ ਹਾਂ
3: ਜੀ,
4: ਤੇ ਹਮੇਸ਼ਾ ਤਤਪਰਿਆ ਰਹਿੰਦੀ ਉਹਨਾਂ ਨੂੰ ਸੁਣਾਉਣ ਵਾਸਤੇ ਬੇਚੈਨ।
3: ਆ ਜਾਓ ਸੁਣਾਓ ਜੀ ਫਿਰ ਅੱਜ ਵੀ ਤੁਹਾਡੀ ਬੜੀ ਬੜੀ ਪਿਆਰੀ ਆਵਾਜ਼ ਆ ਰਹੀ ਜੀ। ਹਾਂਜੀ
4: ਤੇ ਆਓ ਆਪਾਂ ਸੁਣਦੇ ਹਾਂ। ਅੱਜ ਮੈਂ ਤੁਹਾਨੂੰ ਇੱਕ ਇੱਕ ਅੰਤਰਾ ਛੋਟਾ ਛੋਟਾ ਹੀ ਸੁਣਾ ਪਾਵਾਂਗੀ।
3: ਠੀਕ ਹੈ ਜੀ, ਸੁਣਾਓ ਜਿਤਨਾ ਤੁਹਾਡਾ ਦਿਲ ਕਰਦਾ, ਜੋ ਖੁਸ਼ੀ ਹੈ ਤੁਹਾਡੀ।
4: ਅੱਛਾ ਜੀ, ਠੀਕ ਹੈ ਜੀ, ਠੀਕ ਹੈ, ਓਕੇ ਓਕੇ। ਇੱਕ ਵਾਰੀ ਫੇਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਆਓ ਆਪਾਂ ਦੋ ਲਾਈਨਾਂ ਸੁਣਦੇ ਹਾਂ
3: ਜੀ।

0: ਬਹੁਤ ਖੂਬ ਬਹੁਤ ਖੂਬ।
1: ਔਰ ਇਹ ਗੀਤ ਜਿਹੜਾ ਇਹ ਮੈਂ ਆਪ ਜੀ ਦੀ ਨਜ਼ਰ ਕਰ ਰਹੀ ਹਾਂ ਵਿਸ਼ੇਸ਼ ਕਰਕੇ।
0: ਥੈਂਕ ਯੂ ਜੀ।
1: ਜਿਹੜਾ ਹੁਣ ਮੈਂ ਸੁਣਾਉਣ ਲੱਗੀ ਹਾਂ,
0: ਹਾਂਜੀ,

0: अज पिया तोहे प्यार दू, ओ गोरी भैया तोहे प्यार दू।
1: वाह वाह वाह राधना जी, अज मदर डेरी है तुहानू पता है
0: जी।
1: ਤੁਸੀਂ ਦੁਨੀਆਂ ਦੀਆਂ ਸੋਹਣੀਆਂ ਮਾਵਾਂ ਜਾਂ ਆਪਣੀ ਮਾਂ ਬਾਰੇ ਕੁਛ ਕਹਿਣਾ ਚਾਹੋਗੇ?
0: ਜੀ ਬਿਲਕੁਲ, ਇੱਕ ਬਹੁਤ ਪੁਰਾਣੀ ਫਿਲਮ ਆ, ਉਹਦਾ ਨਾਂ ਸੀ ਮੰਜਲੀ ਦੀਦੀ।
1: ਮੰਜਲੀ ਦੀਦੀ, ਹਾਂਜੀ
0: ਹਾਂਜੀ। ਮੰਜਲੀ ਦਾ ਮਤਲਬ ਕਿ ਵਿਚਕਾਰਲੀ।
1: ਅੱਛਾ।
0: ਯੂਪੀ ਚ ਮੰਜਲੀ ਜਾਂ ਮੰਜਲਾ ਭਰਾ ਵਿਚਕਾਰਲੇ ਨੂੰ ਕਹਿੰਦੇ।
1: ਮਿਹਰਬਾਨੀ, ਮੇਰੇ ਵਾਸਤੇ ਨਵਾਂ ਲਫ਼ਜ਼ ਹੈ। ਥੈਂਕ ਯੂ।
0: ਮੰਜਲੀ ਦੀਦੀ।
1: ਅੱਛਾ, ਮੰਜਲੀ ਦੀਦੀ, ਠੀਕ
0: ਹੈ ਜੀ। ਹਾਂਜੀ, ਉਹ ਚ ਸਚਿਨ ਛੋਟਾ ਜਿਹਾ ਸੀਗਾ ਤੇ ਉਹਦੇ ਉੱਤੇ ਗਾਣਾ ਫਿਲਮਾਇਆ ਸੀਗਾ ਜੋ ਮੈਂ ਹੁਣ ਆਪ ਜੀ ਨੂੰ ਸੁਣਾਉਣ ਲੱਗੀ ਮਾਵਾਂ ਉੱਤੇ।
1: ਅੱਛਾ, ਸੁਣਾਓ ਜੀ।
0: ਤੇ ਇਹ ਗੀਤ ਵੈਸੇ ਤਾਂ ਸਾਰੇ ਮਾਵਾਂ ਲਈ ਇੱਕੋ ਗੀਤ ਗਾਉਂਦੇ ਨੇ, ਬੜਾ ਹਿੱਟ ਹੈ, ਤੂੰ ਕਿਤਨੀ ਅੱਛੀ ਹੈ, ਤੂੰ ਕਿਤਨੀ
1: ਕਾਫੀ।
0: ਇਹ ਵੀ ਗੀਤ ਆ, ਇਹ ਵੀ ਬੜਾ ਹਿੱਟ ਹੋਇਆ ਸੀ ਤੇ ਜਿਹੜਾ ਮੈਂ ਆਪ ਜੀ ਨੂੰ ਸੁਣਾਉਣ ਲੱਗੀ ਉਹ ਕਿਤੇ ਕਿਤੇ ਆਕਾਸ਼ਵਾਣੀ ਤੇ ਵੱਜਦਾ ਸੀ।
1: ਅੱਛਾ।
0: ਹੁਣ ਕਿਉਂਕਿ ਮੇਰਾ ਸ਼ੌਕ ਰਿਹਾ ਤੇ ਮੈਨੂੰ ਤਾਂ ਫਿਰ ਬਚਪਨ ਦੇ ਸਾਰੇ ਗੀਤ ਯਾਦ ਨੇ।
1: ਤੁਹਾਨੂੰ ਯਾਦ ਨੇ ਜੀ? ਮੈਂ ਬਿਲਕੁਲ
0: ਜੀ। ਇਹ ਵੀ ਬੜਾ ਗੋਡ ਗਿਫਟ ਹੈ ਜੀ, ਇੰਨੇ ਗੀਤ ਯਾਦ ਰੱਖਣੇ। ਮੈਂ ਕਹਿ ਲਾ ਵੀ 200-250 ਗੀਤ ਮੈਨੂੰ ਮੂੰਹ ਜਵਾਨੀ ਬਚਪਨ ਦੇ ਯਾਦ ਨੇ ਹੁਣ ਤੱਕ।
1: ਤੁਹਾਡਾ ਟੇਸਟ ਹੈ, ਹੌਬੀ ਹੈ ਤੁਹਾਡੀ?
0: ਜੀ ਹਾਂਜੀ ਬਿਲਕੁਲ। ਤੇ ਦੂਸਰੀ ਗੱਲ ਇਹ ਕਿ ਮੇਰੀ ਮਾਂ ਦੀ ਦੇਣ ਹੈ ਤੇ ਮੇਰੀ ਮਾਂ ਨੇ ਕਿਹਾ ਗੁੱਡੀ ਤੈਨੂੰ ਇਹ ਗੀਤ ਯਾਦ ਹੈ, ਤੂੰ ਇਹ ਗੀਤ ਸੁਣਾ।
1: ਤੁਹਾਡਾ ਨਾਂ ਤੁਹਾਡਾ ਗੁੱਡੀ ਹੁੰਦਾ ਸੀ?
0: ਹਾਂਜੀ, ਹੁੰਦਾ ਨਹੀਂ ਸੀ, ਹੁਣ ਵੀ
1: ਆ। ਤੁਹਾਨੂੰ ਗੁੱਡੀ,
0: ਤੁਸੀਂ ਮੈਨੂੰ ਗੁੱਡੀ ਬੁਲਾ ਸਕਦੇ ਹੋ। ਆਜਾ ਹੁਣ।
1: ਚਲੋ ਜੀ, ਮੈਂ ਅਗਲੀ ਵਾਰ ਤੋਂ ਗੁੱਡੀ ਤੁਹਾਨੂੰ ਗੁੱਡੀ ਦੇ ਨਾਂ ਨਾਲ ਮੁਖਾਤਬ ਕਰਾਂਗਾ। ਬਹੁਤ ਸੋਹਣਾ ਨਾਂ ਹੈ ਗੁੱਡੀ, ਇਹ ਆਮ ਪਿੰਡਾਂ ਵਿਚ ਹੁੰਦਾ ਕੁੜੀਆਂ ਦੇ ਨਾਂ।
0: ਤੇ ਮੇਰੇ ਨਾਨੀ ਜੀ ਤੇ ਮੇਰੇ ਫਾਦਰ ਮੈਨੂੰ ਗੁੱਡੋ ਕਹਿੰਦੇ ਸੀ ਪਿਆਰ ਨਾਲ, ਗੁੱਡੋ
1: ਗੁੱਡੀ। ਹਾਂਜੀ ਹਾਂਜੀ।
0: ਤੇ ਉਹ ਗੀਤ ਮੈਂ ਆਪ ਜੀ ਨੂੰ ਦੱਸਿਆ।
1: ਨਾਨੀ ਨਾਨੀ ਤੇ ਨਾਨਾ ਤੁਹਾਨੂੰ ਪਿਆਰ ਨਾਲ ਗੁੱਡੋ ਕਹਿੰਦੇ ਸੀ?
0: ਹਾਂਜੀ।
1: ਤੇ ਜਦੋਂ ਗੁੱਸੇ ਚ ਹੁੰਦੇ ਸੀ ਉਦੋਂ ਕੀ ਕਹਿੰਦੇ ਹੁੰਦੇ ਸੀ?
0: ਉਦੋਂ ਕਹਿੰਦੇ ਸੀ ਨੀ ਗੁੱਡੋ ਸੁਣਨ ਦੇ ਆ ਉਰੇ ਆਈ, ਤੈਨੂੰ ਸੁਣਦਾ ਨੀ। ਇੱਕ ਵਾਰੀ ਮੈਂ ਨਾਨੀ ਨੇ ਆਵਾਜ਼ ਮਾਰੀ, ਮੇਰੇ ਨਾਨਾ ਜੀ ਹੁੱਕਾ ਪੀਂਦੇ ਸੀ।
1: ਅੱਛਾ।
0: ਤੇ ਉਹਨਾਂ ਦੀ ਚਿਲਮ ਮੈਂ ਹੀ ਭਰਦੀ ਹੁੰਦੀ ਸੀ।
1: ਹੋਏ ਹੋਏ, ਤੇ ਤੁਸੀਂ ਆਪ ਪਹਿਲਾਂ ਚੈੱਕ ਕਰਦੇ ਹੁੰਦੇ ਸੀ ਵੀ ਚਿਲਮ ਸ਼ੁਰੂ ਹੋ ਗਈ?
0: ਨਹੀਂ, ਮੈਂ ਕੋਲੇ ਥੋੜਾ ਜਿਹਾ ਚਿਮਟਾ ਸੀ ਮੇਰੇ ਲਈ, ਨਾਨੀ ਨੇ ਬਣਵਾਇਆ ਸੀ ਵੀ ਇਹ ਗੁੱਡੀ ਕੋਲਿਆਂ ਦੀ ਅੱਗ ਪਾ ਕੇ ਤੇ ਚਿਲਮ ਭਰ ਕੇ ਨਾਨੇ ਨੂੰ ਦੇ ਗਿਆ।
1: ਅੱਛਾ।
0: ਤੇ ਕਿਤੇ ਕਿਤੇ ਘੁੱਟ ਮੇਰੀ ਨਾਨੀ ਵੀ ਸੁੜਕ ਲੈਂਦੀ ਸੀ, ਗੁੜ ਗੁੜ ਗੁੜ ਬੋਲਦਾ ਸੀ।
1: ਪੁਰਾਣੇ ਜ਼ਮਾਨੇ ਚ ਵੈਸੇ ਹੁਣ ਹੁੱਕਿਆਂ ਦਾ ਰਿਵਾਜ ਜਾਂਦਾ ਹੀ ਰਿਹਾ। ਬਿਲਕੁਲ
0: ਜੀ
1: ਜੀ। ਹਾਂਜੀ।
0: ਤੇ ਮੈਂ ਨਾਨੀ ਨੇ ਮੈਨੂੰ ਆਵਾਜ਼ ਮਾਰੀ ਗੁੱਡੋ, ਅੱਗੋਂ ਮੈਂ ਕਹਿ ਬੈਠੀ ਹਾਂ।
1: ਅੱਛਾ।
0: ਕਹਿੰਦੀ ਉਰਿਆ, ਮੈਂ ਫਰਾਕ ਪਾਈ ਹੋਈ, ਇੱਛਕ ਦਾਣਾ ਕੱਪੜਾ ਹੁੰਦਾ ਸੀ ਪੀਲੇ ਗੁਲਾਬੀ ਰੰਗ ਦੀ, ਮੈਂ ਫਰਾਕ ਪਾਈ ਹੋਈ ਆ ਗਈ, ਮੈਂ ਦੋ ਗੁੱਤਾਂ ਰੇਬਨ ਬੰਨੇ ਹੋਏ ਮੇਰੀ ਮੰਮੀ ਨੇ। ਤੇ ਕਹਿੰਦੀ ਹੁਣੇ ਤੂੰ ਕੀ ਕਿਹਾ?
1: ਹਾਂ।
0: ਮੈਂ ਚੁੱਪ।
1: ਹਾਂ।
0: ਇੱਕ ਖਿੱਚ ਕੇ ਮੇਰੇ ਵੱਟ ਕੇ ਚਪੇੜ ਮਾਰੀ।
1: ਅੱਛਾ।
0: ਕਹਿੰਦੀ ਅੱਜ ਤੋਂ ਬਾਅਦ ਤੂੰ ਹਾਂਜੀ ਨੀ ਭੁੱਲੂਗੀ। ਔਰ ਸੱਚ ਗੱਲ ਹੈ, ਮੈਂ ਹੁਣ ਫਿਕਰ ਵੀ ਨਾ, ਜਿੱਦਾਂ ਹੀ ਮੈਂ ਹੂੰ ਕਹਿੰਦੀ ਮੈਨੂੰ ਚੇਤੇ ਆ ਜਾਂਦੀ ਹਾਂਜੀ ਕਹਿਣਾ। ਤੇ ਉਹ ਬਚਪਨ ਦੀਆਂ ਯਾਦਾਂ ਅੱਜ ਵੀ ਜੁੜੀਆਂ ਹੋਈਆਂ ਨੇ। ਤੇ ਇਹ ਮਾਂ ਉੱਤੇ ਗੀਤ ਹੈਗਾ ਜਿਹੜਾ ਬੜਾ ਫੇਮਸ, ਮੈਂ ਦੋ ਲੈਣਾ, ਪਹਿਲੇ ਉਹ ਸੁਣਾਨੀ ਤੇ ਸੈਕੰਡ ਮੈਂ ਤੁਹਾਨੂੰ ਉਹ ਦੂਸਰਾ ਗੀਤ ਜਿਹੜਾ ਮੈਂ ਬਚਪਨ ਤੋਂ ਗਾ ਰਹੀ ਹਾਂ, ਤੇ ਉਹ ਆਪਾਂ ਸੁਣਦੇ ਹਾਂ।
2: ਤੂੰ ਕਿਤਨੀ ਅੱਛੀ ਹੈ

0: ਬਹੁਤ ਵੰਡਰਫੁਲ, ਉਹਦੀ ਵਰਡਿੰਗ ਵੀ ਕਿੱਡੀ ਸੋਹਣੀ ਹੈ, ਦੇਖਣ ਵਾਲੇ ਨੇ ਲਾਇਰਿਕਸ ਕਿੱਡੇ ਸੋਹਣੇ ਲਫ਼ਜ਼ ਲਿਖੇ ਨੇ, ਠੀਕ ਹੈ, ਤੇ ਤੁਸੀਂ ਗਾਇਆ ਵੀ ਬੜੇ ਸੋਹਣੇ ਤਰੀਕੇ ਨਾਲ,
1: ਪਿਆਰ ਜੀ ਨੇ ਸੁਣਿਆ ਬੜੇ ਮੁਹੱਬਤ ਨਾਲ ਜੀ,
0: ਨਹੀਂ ਵੰਡਰਫੁਲ ਸੌਂਹ ਵੀ, ਦੇਖੋ ਕਿੰਨਾ ਉਹਦੇ ਵਿੱਚ ਉਹਦੇ ਲਫ਼ਜ਼ਾਂ ਚ ਕਿੰਨਾ ਪਿਆਰ ਹੈ, ਤੇ ਜੇ ਗਾਉਣ ਵਾਲਾ ਵੀ ਵਧੀਆ ਤਰੀਕੇ ਨਾਲ ਗਾ ਰਿਹਾ ਹੋਵੇ ਤੇ ਹੋਰ ਵੀ ਸੋਹਣੇ ਤੇ ਸੁਹਾਗਾ ਹੈ,
1: ਠੀਕ ਹੈ ਜੀ। ਬਹੁਤ ਅੱਛੇ ਰਾਈਟਰ ਰਹੇ ਨੇ ਜੀ ਸਾਡੇ ਫਿਲਮ ਇੰਡਸਟਰੀ ਦੇ,
0: ਅਸਲ ਚ ਅਸੀਂ ਬਹੁਤ ਵਾਰ ਗੱਲ ਕਰ ਚੁੱਕੇ ਹਾਂ, ਇਹ ਸਾਰੇ ਰਾਈਟਰ ਜਿਹੜੇ ਸਨ ਇਹ ਸ਼ਾਇਰ ਤਬੀਅਤ ਦੇ ਮਾਲਕ ਸਨ ਸਾਰੇ
1: ਜੀ, ਕੋਈ ਜੇ
0: ਗਾਉਣ ਵਾਲੇ ਵੀ ਆਸ਼ਾ ਲਤਾ ਤੇ ਸੁਮਨ ਕਲਿਆਣ ਵਰਗੀਆਂ ਹੋਣ ਤੇ ਉਧਰੋਂ ਲਿਖਣ ਵਾਲੇ ਵੀ ਏਡੇ ਹੀ ਜ਼ਬਰਦਸਤ ਹੋਣ, ਤੇ ਮੈਂ ਕਹਿੰਦਾ ਕਿ ਕਿਤੇ ਅੱਖਾਂ ਮੀਟ ਕੇ ਗਾਣੇ ਸੁਣੋ, ਮਜ਼ੇ ਅਸੀਂ ਹੋਰ ਦੁਨੀਆਂ ਚ ਚਲੇ ਜਾਂਦੇ ਹਾਂ
1: ਜੀ ਬਿਲਕੁਲ। ਔਰ ਸਰ ਅੱਜ ਦੇ 10 ਗੀਤ ਤੁਸੀਂ ਸੁਣ ਲਓ ਤੇ ਪਿਛਲਾ ਇੱਕ ਗੀਤ ਸੁਣ ਲਓ,
0: ਕੀ ਬਾਤ,
1: ਉਹ ਇੱਕੋ ਹੀ 10 ਦੇ ਬਰਾਬਰ ਭਾਰੀ ਵਾ।
0: ਮੈਂ ਕਹਿੰਦਾ ਜੀ ਕੀ ਤੁਹਾਨੂੰ ਦੱਸਾਂ ਕਿ ਉਹਨਾਂ ਦੇ ਵਿੱਚ ਕਿਸ ਕਿੱਡੇ ਸੋਹਣੇ ਅਲਫਾਜ਼ ਨੇ, ਪਿੱਛੇ 150-150 ਇੰਸਟਰੂਮੈਂਟ ਵੱਜ ਰਿਹਾ
1: ਜੀ ਬਿਲਕੁਲ,
0: ਤੇ ਗਾਉਣ ਵਾਲੇ ਇੱਕ ਨਵੀਂ ਦੁਨੀਆ, ਇਹ ਦੁਨੀਆ ਸਾਡੀ ਜਿਹੜੀ ਸੰਗੀਤ ਇੰਡਸਟਰੀ ਆ ਨਾ, ਇਹ ਦੁਨੀਆ ਭਰ ਚ ਮਸ਼ਹੂਰ ਹੈ ਜੀ,
1: ਬਿਲਕੁਲ ਜੀ ਬਿਲਕੁਲ,
0: ਕਮਾਲ ਹੈ ਵੈਸੇ, ਵੇਖ ਲੋ ਕਿੰਨੇ ਪਹੁੰਚੇ ਲੋਕ ਉੱਥੇ ਬੈਠੇ ਹੈ
1: ਜੀ ਬਿਲਕੁਲ। ਮੈਨੂੰ ਇੱਕ ਗਜ਼ਲ ਮੇਰੇ ਸਾਹਮਣੇ ਆਈ ਹੈ, ਮੈਂ ਕਿਹਾ ਸਰ ਨੂੰ ਸੁਣਾ ਹੀ ਦਵਾਂ ਅੱਜ,
0: ਅਖੀਰਲੀ ਸੁਣਾ ਦਿਓ ਸਰ, 10 ਮਿੰਟ ਆਉਣ ਦਿਓ।
1: ਓਕੇ ਓਕੇ, ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਵੋ ਬਾਤ ਕਰ ਲੇ ਤੋ ਬੁਝਤੇ ਚਿਰਾਗ ਜਲਤੇ ਹੈ, ਕਹੋ ਜਲੇ ਕੇ ਪੁੱਛੇ ਹਮ ਆਪਣੀ ਰਾਹ ਚਲੇ ਯਾ ਤੁਮਹਾਰੀ ਰਾਹ ਚਲੇ, ਬੁਝੇ ਤੋ ਐਸੇ ਕਿ ਜੈਸੇ ਕਿਸੀ ਗਰੀਬ ਕਾ ਦਿਲ, ਜਲੇ ਤੋ ਐਸੇ ਕਿ ਜੈਸੇ ਕਿਸੀ ਗਰੀਬ ਕਾ ਦਿਲ, ਬੁਝੇ ਤੋ ਐਸੇ ਕਿ ਜੈਸੇ ਚਿਰਾਗ ਜਲਤੇ ਹੈ, ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ,
0: ਬਹੁਤ ਬਹੁਤ
1: ਯੇ ਖੋਈ ਖੋਈ ਨਜ਼ਰ ਕਭੀ ਰਹੇ ਕਭੀ ਤੋ ਹੋਗੀ ਇਧਰ ਯਾ ਸਦਾ ਰਹੇਗੀ ਉਧਰ, ਯੇ ਖੋਈ ਖੋਈ ਨਜ਼ਰ ਕਭੀ ਤੋ ਹੋਗੀ ਇਧਰ ਯਾ ਸਦਾ ਰਹੇਗੀ ਉਧਰ, ਉਧਰ ਤੋ ਏਕ ਜਲ ਸੁਲਗਤਾ ਹੁਆ ਹੈ ਵੀਰਾਨਾ, ਮਗਰ ਇਧਰ ਤੋ ਬਹਾਰੋ ਮੇ ਬਾਗ ਜਲਤੇ ਹੈ,
0: ਬਹੁਤ ਖੂਬ ਬਹੁਤ,
1: ਜੋ ਅਸ਼ਕ ਪੀ ਵੀ ਲੀਏ ਜੋ ਹੋਂਠ ਸੀ ਵੀ ਲੀਏ ਜੋ ਤੁਮਹਾਰੀ ਰਾਹ ਚਲੇ, ਕੁਛ ਆਪਣੀ ਸੁਣਾਓ ਕੁਛ ਆਜ ਮੇਰੀ ਸੁਣੋ, ਕੁਛ ਆਜ ਆਪਣੀ ਸੁਣਾਓ ਕੁਛ ਆਜ ਮੇਰੀ ਸੁਣੋ, ਖਾਮੋਸ਼ੀਓ ਸੇ ਖਾਮੋਸ਼ੀਓ ਸੇ ਤੋ ਦਿਲ ਔਰ ਦਿਮਾਗ ਜਲਤੇ ਹੈ,
0: ਵਾਹ ਵਾਹ, ਖਾਮੋਸ਼ੀਓ ਸੇ ਤੋ ਦਿਲ ਔਰ ਦਿਮਾਗ ਜਲਤੇ ਹੈ,
1: ਵੋ ਚੁੱਪ ਰਹੇ ਤੋ ਮੇਰੇ ਦਿਲ ਕੇ ਦਾਗ ਜਲਤੇ ਹੈ, ਯੇ ਫਿਲਮ ਨੂਰ ਜਹਾਰਾ ਫਿਲਮ ਦਾ
0: ਜਹਾਰਾ
1: ਹਾਂਜੀ, ਔਰ ਮਦਨ ਮੋਹਨ ਜੀ ਦਾ ਮਿਊਜ਼ਿਕ ਹੈਗਾ ਜਿਨ੍ਹਾਂ ਦਾ ਮੈਂ ਸਭ ਤੋਂ ਪਹਿਲੇ ਗੀਤ ਸੁਣਾਇਆ ਤਾਂ ਆਪਣੀ ਨਜ਼ਰ ਹੋਣੇ ਸੀ,
0: ਵੰਡਰਫੁਲ ਜੀ, ਮਤਲਬ ਕਿ ਫਿਲਮ ਇੰਡਸਟਰੀ ਕਿਆ ਬਾਤਾਂ ਨੇ ਜਿਹੜੀਆਂ, ਮੈਨੂੰ ਖਾਸ ਕਰਕੇ ਜਿਹੜੇ 90-70 ਦੇ ਇੱਥੇ ਜੇ ਦੇ ਗਾਣੇ ਨਾ 30 ਸਾਲ ਦੇ ਵਿੱਚ ਵਿੱਚ ਜਿਹੜੇ ਹਨ ਕਮਾਲ ਦੇ ਗਾਣੇ, ਇਹ ਨੀ ਵੀ ਅੱਜ ਵੀ ਚਲੋ ਕੋਈ ਕੋਈ ਗਾਣਾ ਵਧੀਆ ਮੈਨੂੰ ਲੱਗਦਾ, ਲੇਕਿਨ ਪਿਛਲੇ ਸਾਰੇ ਹੀ ਸੋਹਣੇ ਲੱਗਦੇ ਨੇ ਗਾਣੇ,
1: ਪਿਛਲੇ ਸਰ ਤੁਸੀਂ ਗੀਤ ਅਗਰ ਤੁਹਾਨੂੰ ਨੀਂਦ ਨਹੀਂ ਆ ਰਹੀ ਨਾ ਪੁਰਾਣੇ ਗੀਤ ਤੁਸੀਂ ਲਗਾ ਕੇ ਸੌਂ ਜਾਓ ਤਾਂ ਤੁਹਾਨੂੰ ਇਵੇਂ ਲੱਗੇਗਾ ਜਿਵੇਂ ਉਹ ਤੁਹਾਡੇ ਲਈ ਲਿਖੇ ਗਏ
0: ਜੀ, ਬਿਲਕੁਲ ਬਿਲਕੁਲ,
1: ਉਹ ਤੁਹਾਡੇ ਜਜ਼ਬਾਤ ਨੇ,
0: ਹਾਂਜੀ ਹਾਂਜੀ ਨੋ ਡਾਊਟ,
1: ਕੋਈ ਵੀ ਗੀਤ ਤੁਸੀਂ ਸੁਣੋਗੇ ਉਹ ਹਰ ਵਿਅਕਤੀ ਨੂੰ ਇਹ ਲੱਗਦਾ ਇਹ ਮੇਰੇ ਲਈ ਲਿਖਿਆ ਗਿਆ, ਇਹ ਮੇਰੇ ਜਜ਼ਬਾਤ ਨੇ
0: ਜੀ ਜੀ। ਅਰਾਧਨਾ ਜੀ ਬਹੁਤ ਬਹੁਤ ਮਿਹਰਬਾਨੀ, ਤੁਸੀਂ ਇੰਨੀਆਂ ਸੋਹਣੀਆਂ ਰੌਣਕਾਂ ਲਾਈਆਂ ਗਾਣੇ ਸੁਣਾਏ ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਜੀ,
0: ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ,
1: ਕਿਆ ਬਾਤ ਹੈ,
0: ਤੁਸੀਂ ਕਹਿਣ ਡੇ ਹੋ ਨਾ ਕਿ ਜਿਹੜੇ ਤੁਸੀਂ ਸੁਣੋਗੇ ਤੇ ਐਂ ਲੱਗੇਗਾ ਕਿ ਤਰ੍ਹਾਂ ਮੇਰੇ ਵਾਸਤੇ ਗੀਤ ਲਿਖਿਆ ਗਿਆ ਹੈ
1: ਜੀ, ਹਾਂਜੀ,
0: ਇਹ ਨਜ਼ਮ ਕਿਸੇ ਸ਼ਾਇਰ ਦੀ ਹੈ, ਅਲਫਾਜ਼ ਮੇਰੇ ਹੀ ਮੇਰੇ ਨੇ, ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ,
1: ਵਾਹ ਬਈ ਵਾਹ, ਕਿਆ ਬਾਤ ਹੈ, ਜਿੰਦੇ ਰਹੋ,
0: ਦੁਹਾਈ ਮੇਰੀ ਹੀ ਮੇਰੀ ਹੈ, ਜ਼ਖਮ ਤੇਰੇ ਹੀ ਤੇਰੇ ਨੇ, ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ,
1: ਵਾਹ ਬਈ ਵਾਹ, ਕਿਆ ਬਾਤ ਹੈ ਸਰ,
0: ਇਹ ਹੱਟ ਹੁਸਨ ਦੀ ਤੇਰੀ ਹੈ, ਮੇਰੇ ਫੇਰੇ ਹੀ ਫੇਰੇ ਨੇ। ਬੇਰੁਖੀ ਦੀ ਬਾਰਿਸ਼ ਸੱਜਣਾ ਬੰਦ ਕਰ ਦੇ, ਇਸ ਜੱਗ ਵਿਚ ਦੁੱਖ ਬਥੇਰੇ ਨੇ, ਬੇਰੁਖੀ ਦੀ ਬਾਰਿਸ਼ ਬੰਦ ਕਰ ਦੇ। ਆਲਰੇਡੀ ਦੁੱਖ ਬੜੇ ਨੇ, ਉਤੋਂ ਤੁਸੀਂ ਵੀ ਦੁੱਖ ਦੇਣ ਡੇ ਹੋ।
1: ਨਹੀਂ ਮੈਂ ਤਾਂ ਆਪ ਜੀ ਨੂੰ ਇਹ ਕਹਾਂਗੀ ਕਿ ਹੁਣ ਆਪ ਜੀ ਰੇਡੀਓ ਤੋਂ ਖਾਲੀ ਜਦੋਂ ਹੋਣ ਤੇ ਇੱਕ ਸੋਹਣਾ ਜਿਹਾ ਪੈਗ ਬਣਾ ਲਿਓ।
0: ਨਹੀਂ ਇਹ ਤੂੰ ਅਰਲੀ ਹੈ ਜੀ, ਅਰਲੀ ਹੈ, ਸੌਣ ਲੱਗਾ। ਸੌਣ
1: ਲੱਗਿਆ ਅੱਛਾ,
0: ਇਸ ਵੇਲੇ ਮੈਡਮ ਜੀ 5 ਵਜੇ ਨੇ ਸਾਡੇ ਜਰਮਨ ਦੇ ਵਿਚ।
1: ਅੱਛਾ ਜੀ,
0: ਧੁੱਪ ਲੱਗੀ ਹੈ ਬਾਹਰ। ਧੁੱਪ ਲੱਗੀ ਹੈ।
1: ਓਕੇ ਓਕੇ।
0: ਹਾਂਜੀ, ਮੈਂ ਆਪਣੇ ਗਾਰਡਨ ਚ ਕੰਮ ਕਰਨਾ, ਬੂਟੇ ਲਾਉਣੇ ਨੇ ਬਹੁਤ ਸੋਹਣੇ ਫੁੱਲਾਂ ਵਾਲੇ।
1: ਅੱਛਾ ਜੀ,
0: ਹਾਂਜੀ ਹਾਂਜੀ,
1: ਗੁੱਡ ਗੁੱਡ, ਵੈਰੀ ਗੁੱਡ।
0: ਤੇ ਮੇਰੀਆਂ ਸ਼ੁਭ ਇਛਾਵਾਂ ਤੁਹਾਡੇ ਨਾਲ, ਤੰਦਰੁਸਤ ਰਹੋ, ਜਿਉਂਦੇ ਵਸਦੇ ਰਹੋ।
1: ਥੈਂਕ ਯੂ ਸੋ ਮਚ ਸਰ, ਔਰ ਸਾਰੇ ਪਰਿਵਾਰ ਰੇਡੀਓ ਦੇ ਸ਼ਰੋਤਾਵਾਂ ਨੂੰ ਸ਼ਾਮ ਦੀ ਸਤਿ ਸ੍ਰੀ ਅਕਾਲ, ਵੈਰੀ ਵੈਰੀ ਗੁੱਡ ਈਵਨਿੰਗ।
0: ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ।
1: ਔਰ ਬਸ ਆਪਾਂ ਪਰਿਵਾਰ ਰੇਡੀਓ ਨਾਲ ਇਸੇ ਤਰ੍ਹਾਂ ਪਿਆਰ ਸਾਡੀ ਮੁਹੱਬਤ ਬਣੀ
0: ਰਹੇ।
1: ਬਾਜਵਾ ਸਾਹਿਬ ਨੂੰ ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ
0: ਜੀ, ਸਾਡੇ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਡਾ ਵੀ ਪਿਆਰ ਓਨਾ ਹੀ ਬਰਕਰਾਰ, ਬਲਕਿ ਦਹਾਂ ਨਾਲ ਜਰਬ ਦੇ ਕੇ, ਠੀਕ ਹੈ
1: ਜੀ ਜੀ ਜੀ। ਥੈਂਕ ਯੂ,
0: ਹੈਵ ਅ ਨਾਈਸ ਟਾਈਮ, ਬਾਏ ਬਾਏ ਬਾਏ। ਸੋ ਇਹ ਸਨ ਜੀ ਦਿੱਲੀ ਤੋਂ ਆਰਾਧਨਾ ਜੀ ਹੁਣੀ, ਜਿਹੜੇ ਖੂਬਸੂਰਤ ਗਾਣੇ ਸੁਣਾ ਕੇ ਗਏ ਨੇ। ਤੇ ਦੋਸਤੋ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਜਿਹੜਾ ਉਹ ਖਤਮ ਹੁੰਦਾ, ਤੇ ਅਗਲੇ ਹਫ਼ਤੇ ਸੈਟਰਡੇ ਸੰਡੇ ਫੇਰ ਤੁਹਾਡੀ ਸੇਵਾ ਵਿਚ ਹਾਜ਼ਰ ਹੋਵਾਂਗੇ। ਮੇਰੀ ਤਰਫੋਂ ਦੇਸ਼ਾਂ ਵਿਦੇਸ਼ਾਂ ਦੇ ਵਿਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

फ्रैंकफर्ट या इंडिया दे विच कर सकते हो। असीं तुहाडा वेलकम करांगे, पर तुहाडे विचार न्यूट्रल होने चाहिए। दोस्तों आज मैं पहले आवर विच कोई खास प्रोग्राम तो नहीं है सर से तैयार कर सकिया, पर अपने समाज सरकार के देश दियां गल्लां बातां करांगा। अगले आवर विच साडे वधिया पत्रकार बलबीर बब्बी जी हुणी पंजाब ते पंजाबी एक्सप्रेस ते गल्लबात करनगे हमेशा जी पर। मैं सेंटर दियां गल्लां करांगा, ओ स्टेट दियां करनगे। We are only phone call away. We respect you and your viewers. That's the beauty of your lovely radio station. Welcome, dosto. That's the beauty of your lovely radio station. To listen us worldwide, log on www.parvazradio.com. जी www.parvazradio.parvazradio.pawaz is a one word and all are small words. radio.com आप ते तुसी सुनदे हो। मैं तकरीबन हर वारी रिक्वेस्ट करदा दोस्तों आप जी दे सामने के पंजा सत्तां दसा बंदियां नूं साडी एप डाउनलोड करवाओ, असीं आप जी दे धन्नवादी होवांगे। ते मैं हां जी आपदा दोस्त ते होस्ट सुच्चा सिंह बाजवा। स्वीकार करो जी मेरी प्यार भरी सत श्री अकाल, अस्सलाम अलैकुम, नमस्कार, and a very, very, very good evening, all the lovely and sweet people of this planet. Tuhade kirdaar ton janta waakif hai, aivein dhyan badalde rehnde ho. Arja ji, tuhade kirdaar ton janta waakif hai, aivein dhyan badalde rehnde ho. ਤੁਹਾਡੇ ਕੋਲ ਤਲਵਾਰ ਵੀ ਇੱਕੋ ਹੀ ਹੈ, ਐਵੇਂ ਮਿਆਨ ਬਦਲਦੇ ਰਹਿੰਦੇ ਹੋ। ਸੋਹਾਂ ਤੇ ਵਾਅਦੇ ਝੂਠੇ ਨੇ, ਸਾਡਾ ਧਿਆਨ ਬਦਲਦੇ ਰਹਿੰਦੇ ਹੋ। ਸੁੱਚਾ ਸਿਆਂ ਤੇਰਾ ਅਸਲੀ ਅੱਡਾ ਵੇਖ ਲਿਆ, ਐਵੇਂ ਮਕਾਨ ਬਦਲਦੇ ਰਹਿੰਦੇ ਹੋ, ਐਵੇਂ ਮਕਾਨ ਬਦਲਦੇ ਰਹਿੰਦੇ ਹੋ। ਵੈਰੀ ਗੁੱਡ ਆਫਟਰਨੂਨ। ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਦੋਸਤੋ ਅੱਜ ਹੈ ਜੀ ਸੈਟਰਡੇ ਤੇ 9 ਮਈ ਹੋ ਗਈ ਹੈ। ਦਿਨ ਭੱਜੇ ਹੀ ਜਾ ਰਹੇ ਨੇ, ਝੱਟ ਹੀ ਵੀਕਐਂਡ ਆ ਜਾਂਦਾ। ਹਫ਼ਤੇ ਮਹੀਨੇ ਸਾਲ ਭੱਜੇ ਜਾ ਰਹੇ ਨੇ। ਤੇ ਦੋਸਤੋ ਗੱਲ ਇੱਦਾਂ, ਅਗਰ ਤੁਸੀਂ 30 ਸਾਲ ਦੇ ਹੋ, 40 ਦੇ, 50 ਸਾਲ ਦੇ ਹੋ, ਮਾੜੀ ਜੀ ਝਾਤੀ ਮਾਰੋ, 50 ਸਾਲ ਕਿੰਨੀ ਛੇਤੀ ਲੰਘ ਗਏ। ਤੇ ਜਿਹੜੇ ਰਹਿ ਗਏ ਨੇ ਉਹ ਵੀ ਇਸੇ ਸਪੀਡ ਨਾਲ ਹੀ ਲੰਘਣੇ ਨੇ। ਤੇ ਤੁਸੀਂ ਵੀ ਆਪਣੀ ਲਾਈਫ ਵਿੱਚ ਸਪੀਡ ਫੜੋ, ਆਪਣਾ ਅੱਜ ਦਾ ਕੰਮ ਕੱਲ ਤੇ ਨਹੀਂ ਛੱਡਣਾ। ਰੋਜ਼ ਕੁਝ ਨਵਾਂ ਸਿੱਖੋ, ਆਪਣੀ ਤੁਹਾਡੀਆਂ ਡਿਊਟੀਜ਼ ਕੀ ਨੇ ਸਮਾਜ ਪ੍ਰਤੀ, ਦੇਸ਼ ਪ੍ਰਤੀ, ਕਿਉਂਕਿ ਇਹਨਾਂ ਨੇ ਕੁਝ ਨਹੀਂ ਸੋਚਣਾ। ਸਾਡੇ ਆਉਣ ਵਾਲੀ ਜਨਰੇਸ਼ਨ ਜਿਹੜੀ ਆ ਉਹ ਜ਼ਿੰਮੇਵਾਰ, ਜਿਸ ਤਰ੍ਹਾਂ ਸਾਡਾ ਗੁਆਂਢ ਮੁਲਕ ਨੇਪਾਲ ਹੈ ਨਾ, ਵੇਖੋ ਉਹਦੇ 'ਚ ਕਿੰਨੀ ਤਬਦੀਲੀ ਆਈ ਹੈ। ਇਹ ਜਦੋਂ ਵੀ ਕੁਝ ਕਿਤੇ ਕੀਤਾ ਯੰਗ ਜਨਰੇਸ਼ਨ ਨੇ ਕੀਤਾ, ਜਿਹੜੇ ਬੁੱਢੇ ਹੁੰਦੇ ਨੇ ਨਾ ਉਹ ਆਦੀ ਹੋ ਚੁੱਕੇ ਹੁੰਦੇ ਨੇ। ਦੇਖੋ ਬੱਚੇ ਦੀਆਂ ਆਦਤਾਂ ਚੇਂਜ ਕੀਤੀਆਂ ਜਾ ਸਕਦੀਆਂ ਨੇ। ਇੱਕ ਜਿਹੜਾ ਰਿਵਾਕਸਨ ਕਹਿਣ ਡਿਆ, ਜਿਹੜਾ ਮਤਲਬ ਕਿ ਅਡਲਟ ਹੋ ਚੁੱਕਾ 30-40 ਸਾਲ ਦਾ, ਉਹਨੂੰ ਚੇਂਜ ਕਰਨਾ ਬਹੁਤ ਮੁਸ਼ਕਲ ਹੁੰਦਾ। ਉਹਨੇ ਉਦਾਂ ਹੀ ਚੱਲਣਾ ਜਿੱਦਾਂ ਉਹ ਚੱਲਦਾ ਆ ਰਿਹਾ। ਤੋ ਜਿਹਦੀ ਚੇਂਜ ਲਿਆਉਣੀ ਆ ਉਹ ਯੰਗ ਲੋਕਾਂ ਨੇ ਆਪਣੀ ਯੰਗ ਸੋਚ ਦੇ ਅਨੁਸਾਰ ਲਿਆਉਣੀ ਹੁੰਦੀ ਆ। ਸੋ ਅੱਜ ਮਤਲਬ ਕਿ ਟੈਂਪਰੇਚਰ ਇੱਥੋਂ ਦਾ ਵੀ ਵੰਡਰਫੁਲ, ਬਹੁਤ ਸੋਹਣਾ, ਮਾੜੀ ਮਾੜੀ ਠੰਡੀ ਹਵਾ ਵੀ ਆ ਰਹੀ ਹੈ, 20 ਹੈ।
ਤੇ ਪਰ ਐਨੀਵੇ ਖੂਬਸੂਰਤ ਟੈਂਪਰੇਚਰ ਹੈ, ਨਾ ਗਰਮੀ ਨਾ ਠੰਡ, ਮਾੜੀ ਜਿਹੀ ਠੰਡੀ ਹਵਾ ਹੈਗੀ ਹੈ ਪਰ ਉਹ ਠੰਡ ਲਾਉਣ ਵਾਲੀ ਨਹੀਂ ਹੈਗੀ ਇੰਨੀ ਜੇ ਤੁਸੀਂ। ਤੇ ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਹੈ ਇਸ ਵਕਤ ਦੋਸਤੋ ਜਰਮਨ ਦੇ ਦੁਪਹਿਰ ਦੇ 3:19 ਹੋ ਗਏ ਨੇ ਜੀ। ਤੇ ਸਾਡਾ ਟੈਲੀਫੋਨ ਨੰਬਰ 0049-171-4869-514, 0049-171-4869-514। ਤੇ ਦੋਸਤੋ ਅੱਜ ਅਸੀਂ ਕਾਲਾਂ ਨਹੀਂ ਲੈਂਦੇ, ਅੱਜ ਅਸਾਂ ਆਪਣੇ ਦਿਲ ਦੀ ਗੱਲਬਾਤ ਕਰਨੀ ਹੈ, ਕੱਲ ਤੁਹਾਡੇ ਦਿਲਾਂ ਦੀਆਂ ਸੁਣਨੀਆਂ ਨੇ, ਠੀਕ ਹੈ ਜੀ? ਤੇ ਰੈਡੀ ਹੋ ਜਾਓ ਤੁਸੀਂ ਕੱਲ। ਤੇ ਦੋਸਤੋ ਗੱਲ ਇੱਦਾਂ ਵੈ ਬਈ, ਤੁਹਾਡੇ ਘਰ ਕੋਈ ਖੁਸ਼ੀ ਹੈ ਸਾਡੇ ਨਾਲ ਸਾਂਝੀ ਕਰੋ, ਅਸੀਂ ਸਾਰੀ ਦੁਨੀਆਂ ਨਾਲ ਸਾਂਝੀ ਕਰਾਂਗੇ। ਕੋਈ ਗਮੀ ਹੈ ਉਹ ਵੀ ਸਾਂਝੀ ਕਰੋ, ਖੁਸ਼ੀਆਂ ਸਾਂਝੀਆਂ ਕਰਨ ਨਾਲ ਵੱਧਦੀਆਂ, ਗਮ ਸਾਂਝੇ ਕਰਨ ਨਾਲ ਘੱਟਦੇ ਨੇ। ਤੇ ਤੁਹਾਡੇ ਕਿਸੇ ਕੋਈ ਲੜਕੇ ਨੇ ਲੜਕੀ ਨੇ ਮਾਰਕਾ ਮਾਰਿਆ ਕੋਈ, ਸਾਨੂੰ ਜ਼ਰੂਰ ਦੱਸੋ, ਅਸੀਂ ਉਹਨੂੰ ਵਧਾਈਆਂ ਭੇਜਾਂਗੇ, ਹਾਂਜੀ, ਉਹਨਾਂ ਦਾ ਉਤਸ਼ਾਹ ਵਧਾਵਾਂਗੇ ਅਸੀਂ। ਤੇ ਸਾਡੇ ਇੱਥੇ ਸ਼ਹਿਰ ਦੇ ਵਿੱਚ ਦੋਸਤੋ ਇੱਕ ਬਹੁਤ ਪੁਰਾਣੀ ਆਟੋ ਵਰਕਸ ਬੈਡ ਹੈ ਜਿਹੜੀ ਫਰੀਡਮ ਸਰਾਸੇ 106 ਦੇ ਵਿੱਚ ਹੈ। ਤੇ ਤੁਹਾਡੀ ਆ ਜਿਹੜੀ ਕਾਰ ਆ ਕਿਸੇ ਵੀ ਕੰਪਨੀ ਦੀ, ਤੇ ਉਹਦੇ ਚ ਕੋਈ ਵੀ ਡਿਫੈਕਟ ਹੋਏ, ਲੰਮੀਆਂ ਚੌੜੀਆਂ ਗੱਲਾਂ ਕਰਨ ਦੀ ਕੋਈ ਚੱਕਰ ਹੀ ਨਹੀਂ, ਲੈ ਕੇ ਆਓ, ਕੰਮ ਤੁਹਾਡੀ ਸੈਟਿਸਫੈਕਸ਼ਨ ਮੁਤਾਬਕ ਹੋਵੇਗਾ, ਉਹਨਾਂ ਦੀਆਂ ਕੀਮਤਾਂ ਜਾਂ ਵਾਜਬ ਨੇ। ਪ੍ਰਭਾਤ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੰਦੇ। ਤੇ ਉਹ ਨੇ ਜੀ, ਜਿਸ ਤਰ੍ਹਾਂ ਮੈਂ ਅਰਜ਼ ਕੀਤੀ ਹੈ ਕਿ ਫਰੀਡਮ ਸਟਾਸੇ 106 ਮਿਲ ਹੈ ਜੀ, ਜ਼ਰੂਰ ਉੱਥੇ ਆਪਣੇ ਦਰਸ਼ਨ ਦਿਓ ਜਦੋਂ ਕਿਤੇ ਤੁਹਾਨੂੰ ਮੌਕਾ ਮਿਲੇ। ਤੇ ਮੈਂ ਨਾ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਪੁਰਾਣਾ ਜਿਹਾ ਗਾਣਾ ਸੁਣਾਉਣ ਲੱਗਾ ਵਾਂ। ਤੇ ਫਿਲਮ ਹੈ ਜੀ ਉਹ ਸੰਗਮ, ਮੁਕੇਸ਼ ਗਾਜੀ ਗਾ ਰਹੇ ਨੇ ਤੇ ਰਾਜ ਕਪੂਰ ਤੇ ਵਿਦਿਆ ਨਹੀਂ ਵਿਜੰਤੀ ਮਾਲਾ ਇਹ ਉਹਦੇ ਵਿੱਚ ਮੁੱਖ ਕਿਰਦਾਰ ਨਿਭਾ ਰਹੇ ਸਨ। ਇਹ ਫਿਲਮ ਬੜੀ ਚੱਲੀ, ਹਾਂਜੀ, ਤੇ ਕਾਫੀ ਦੇਰ ਲੱਗੀ ਰਹੀ ਉਦੋਂ, ਅਸੀਂ ਤਾਂ ਇੱਡੇ ਕਿ ਫਿਲਮਾਂ ਬਾਰੇ ਸਾਨੂੰ ਇੰਨਾ ਨੌਲੇਜ ਨਹੀਂ ਸੀ ਹੁੰਦਾ, ਪਰ ਸੁਣਿਆ ਸੀ ਕਿ ਇਹ ਬੜੀ ਦੇਰ ਸਿਨੇਮਿਆਂ ਦੇ ਵਿੱਚ ਲੱਗੀ ਰਹੀ ਸੀ। ਲਓ ਜੀ, ਇੰਜੋਏ ਕਰੋ ਗਾਣਾ।

Get that.

तेरे मन की तमन्ना था, बोल रहा था बोल संग होगा के नहीं।

0: सो दोस्तों गल इदा है भाई, सोचने वाली गल ए है कि हजारां साल बीत गए ने ते 80 साल सानू आजाद होयां नूं भी हो गए ने। ठीक है जी, साडे च कोई बदलाव या क्रांति क्यों नहीं आई, चक्कर की है? साडे तों पिछले अगे निकल गए, रौला रप्पा बहुत सुनिया पर अंत विच ओहो ही बाबा रामदयाल ते ओहो ही भूरी खोती, सारे खोते पार्लीमेंट च बह गए ते साडी खोती बोर्ड थले खलोती। हां जी, बदलाव नहीं आया कोई। हुण तुसी सोचते होगे कि क्यों बदलाव नहीं आया। हां जी, साडा रहण सहण बदल गया, लफजां दे मायने बदल गए ने, साडियां चलाकियां बदल गईयां ने, असी झुग्गियां तों कोठियां ते आ गए हां, और सैकलां तों कारां ते कारां तों हवाई जहाजां तक पहुंच गए हां। हुण असीं चाची नूं आंटी कहिंदे हां। हां जी, ते चाची नूं आंटी कहिंदे हां, ते पानी नूं वाटर कहिंदे हां, असीं फुफड़ नूं अंकल कहना शुरू करता असीं। तब्दीली नहीं आई है, साडी भाषा बदल गई, लकोकतियां बदल गईयां। जदों खोतियां तों मोटरसाइकलां ते असीं आ गए, साडियां नजरां ते अदावां वी बदल गईयां, हर तरह दी मशीनरी आ गई, ओ कंप्यूटर युग आ गया, चारे पासे बदलाव ही बदलाव है। ठीक है प्यारे भारतीयो, ए सारे आविष्कार जेड़े तुसीं गिण रहे हो, बदलाव दे जेड़े ने, ए विज्ञान ते पछम दा दित्ता है। भारतीयो, तुहाडा तां लगभग इहदे विच जीरो योगदान है, ते जीरो कार्ड भी भारत दी है, ते जां फिर भारत दे झंडे च डंडा तुहाडा। कोई अंग्रेज सी ना, उहने ओह पुछिया बाजार विच भी आ फलाना चिट्टा रंग ते ओह जापान आलियां दा हरा रंग उहनां दा, बसंती रंग उहनां दा, ते झंडे च तुहाडा किहड़ा रंग है भारतीयो? ते भारतीय जिहड़ा जवाब देण लगा कहिंदा झंडे च डंडा किहदा? साडा। हां, झंडे च डंडा तुहाडा। पहला तां तुसीं गुलाम सी, ठीक है जी, पिछले 80 सालां तों तुसां कोई अंतरराष्ट्री खोज कीती है? सिफारशी टट्टू, नकलां मारन वाले, डिग्रियां मुल लैण वाले आविष्कार की करनगे यार? एक बारी ना एक टेक्निकल इंस्टीट्यूट दे स्टूडेंटां ने जहाज बना लिया इंडिया च, बड़ी वड्डी गल है। जहाज बना लिया ते उहदे लगे ना जदों पहली फ्लाइट लैण, ते उहदे च सारे प्रोफेसर बह गए, ते प्रोफेसरां ने कहा कि असीं पैराशूट तों बिना नहीं बहना, की पता है स्टूडेंटां ने किदां दा जहाज बनाया। सारिया ने पैराशूट पा ले, ते प्रिंसीपल अगली सीट पायलट दे नाल दी सीट ते बह गया, कोई पैराशूट नहीं लिया, कोई गल नहीं, कोई बात नहीं। प्रेस रिपोर्टर भी आए सन इधरों उधरों, तो प्रेस रिपोर्टर ने प्रिंसीपल नूं पुछया, सर पहली बारी जहाज उड़ाउण लगे ने मुंडे, ते पहली बारी मतलब कि तुहानूं कोई खौफ नहीं, तुसीं पैराशूट भी नहीं लिया हैगा? हालांकि सारे प्रोफेसरां कोल पैराशूट ने, पायलटां कोल भी पैराशूट ने, तुसीं क्यों नहीं पैराशूट लिया? तुसीं इन्ने श्योर हो कि तुहाडी फ्लाइट जिहड़ी आ वधिया हो जाएगी, ते इहदी लैंडिंग भी वधिया हो जाएगी? ते प्रिंसीपल कहिंदा, लैंडिंग नूं ते गोली मारो, इह जहाज उड़ना ही नहीं, मैं कादे वास्ते पैराशूट लै के बां? मैं अपने स्टूडेंटां नूं नहीं जानदा किदां दे हैगे ने। हां, वड्डी देण नवे नवे आविष्कार जरूर करनगे। एम फिल दियां डिग्रियां, हांजी, पीएचडी दियां डिग्रियां नकली ते नकलां मार के, ਮਿਲ ਰਹੀਆਂ ਨੇ। ਕੋਈ ਵੀ ਪੰਜ ਕਿਤਾਬਾਂ ਇਕੱਠੀਆਂ ਕਰ ਲਓ, ਰੱਟਾ ਲਾ ਲਓ, ਇੱਕ ਨਵੀਂ ਕਿਤਾਬ ਲਿਖੀ ਜਾ ਸਕਦੀ ਹੈ। ਮੈਂ ਵੀ ਸੋਚਣਾ ਕਿ PhD ਦੀ ਡਿਗਰੀ ਮੁੱਲ ਹੀ ਕਿਉਂ ਨਾ ਲੱਲਾਂ। ਵੈਸੇ ਤੁਸੀਂ ਜਰਾ ਠਰਮੇ ਨਾ ਸੋਚਿਓ, ਜਿਹੜੀ ਚੀਜ਼ ਮੁੱਲ ਲਈ ਜਾ ਸਕਦੀ ਹੈ ਉਹਦੇ ਤੇ ਦਿਮਾਗ ਕਿਉਂ ਖਰਾਬ ਕਰੀਏ ਅਸੀਂ? ਹਾਂਜੀ, ਕਿਉਂ ਐਵੇਂ ਦਿਮਾਗ ਖਰਾਬ ਕਰੀਏ? 3 ਲੱਖ ਚ ਅੱਜ ਕੱਲ PhD ਦੀ ਡਿਗਰੀ ਮਿਲ ਜਾਂਦੀ ਜੇ, ਤੇ ਜੇ ਤੁਸੀਂ ਵੀ ਲੈਣੀ ਹੋਏਗੀ ਕਿਸੇ ਨੇ PhD ਦੀ ਡਿਗਰੀ ਤੇ ਕੰਟੈਕਟ ਕਰਿਓ ਮੇਰੇ ਨਾਲ, ਠੀਕ ਹੈ? ਤੁਹਾਡੇ ਕੋਲੋਂ ਮੈਂ 4 ਲੱਖ ਲਾਂਗਾ, ਕਿਉਂਕਿ 3 ਲੱਖ ਇਕੱਠਾ ਕਰਕੇ ਤੁਹਾਡੇ ਕੋਲੋਂ ਹੀ ਤਾਂ ਮੈਂ ਵੀ ਤਾਂ ਲੈਣੀ ਹੈ ਬਾਅਦ ਦੇ ਵਿੱਚ। ਸਾਡੇ ਦੇਸ਼ ਵਿੱਚ ਬਹੁਤ ਸਾਰੇ ਡਾਕਟਰ, ਪ੍ਰੋਫੈਸਰ, ਵਕੀਲ, SDM ਨਕਲੀ ਡਿਗਰੀਆਂ ਵਾਲੇ ਨੇ। ਤੁਸੀਂ ਆਏ ਦਿਨ ਖਬਰਾਂ ਸੁਣਦੇ ਹੋ ਕਿ ਹਰ ਡਿਪਾਰਟਮੈਂਟ ਚ ਨਕਲੀ ਡਿਗਰੀਆਂ ਵਾਲੇ ਡਟੇ ਨੇ। ਸ਼ੁਕਰ ਹੈ ਰਾਜਨੀਤੀ ਵਿੱਚ ਡਿਗਰੀਆਂ ਦੀ ਲੋੜ ਨਹੀਂ, ਪਰ ਫੇਰ ਵੀ ਕਈਆਂ ਫੈਂਕੂਆਂ ਨੇ MA ਪੋਲੀਟੀਕਲ ਸਾਇੰਸ ਦੀ ਡਿਗਰੀ ਲਈ ਫਿਰਦੇ ਨੇ ਉਹ। ਹਾਂਜੀ, ਵੈਸੇ ਨਾ ਰਾਜਨੀਤੀ ਵਿੱਚ ਡਿਗਰੀ ਅਤਿ ਜ਼ਰੂਰੀ ਹੈ ਮੇਰੇ ਹਿਸਾਬ ਨਾਲ, ਕਿਉਂਕਿ ਦੇਸ਼ ਦੀ ਇਕਾਨੋਮੀ ਬਾਰੇ, GDP ਬਾਰੇ, ਗਰੋਥ ਬਾਰੇ, ਪ੍ਰੋ ਕੈਪੀਟਾ ਇਨਕਮ, ਸੰਵਿਧਾਨ, ਜੁਡੀਸ਼ਰੀ, ਐਗਜ਼ੈਕਟਿਵ, ਫੋਰਨ ਅਫੇਅਰ, ਦੇਸ਼ ਦੇ ਨਾਗਰਿਕਾਂ ਦੀ ਬੁਨਿਆਦੀ ਸਮੱਸਿਆਵਾਂ ਕੀ ਨੇ, IT, ਇੰਡਸਟਰੀ, ਐਗਰੀਕਲਚਰ, ਹੋਰ ਹਜ਼ਾਰਾਂ ਮਸਲਿਆਂ ਦਾ ਲੀਡਰਾਂ ਨੂੰ ਨੌਲੇਜ ਹੋਣਾ ਜ਼ਰੂਰੀ ਹੈ ਡਿਪਾਰਟਮੈਂਟਾਂ ਦਾ। ਦੇਸ਼ ਦੀ ਵਾਗ ਡੋਰ ਜੀ ਇਨ੍ਹਾਂ ਦੇ ਹੱਥ ਹੋਈ, ਇਨ੍ਹਾਂ ਦਾ ਇੰਨਾ ਨੌਲੇਜ ਹੋਣਾ ਚਾਹੀਦਾ। ਅਫਸੋਸ, ਗੂਠਾ ਠੋਕ, ਸਮਗਲਰ, ਲੱਠਮਾਰ, ਅਕਲੋਂ ਪੈਦਲ ਸਾਡੇ ਸੋਹਣੇ ਭਾਰਤ ਨੂੰ ਜਹੰਨਮ ਬਣਾ ਦੇਣਗੇ, ਨਹੀਂ ਬਹਾਨ ਬਣਾ ਨਹੀਂ ਦੇਣਗੇ, ਬਣਾ ਤਾ ਇਨ੍ਹਾਂ ਨੇ, ਆਪਣਾ ਯੋਗਦਾਨ ਪਾ ਤਾ। 4 ਸਾਲ ਦੀ ਗੱਲ ਹੈ, ਪਾਕਿਸਤਾਨ ਦੇ ਵਿੱਚ 200 ਦੇ ਕਰੀਬ, ਵੈਸੇ 200 ਤੋਂ ਘੱਟ ਨਕਲੀ ਪਾਇਲਟ ਫੜੇ ਗਏ। ਉਹ ਵੀ ਸਾਡਾ ਹੀ ਹਿੱਸਾ, ਸਾਡੇ ਹੀ ਭਰਾ ਨੇ, ਸਾਡੇ ਹੀ ਲੱਛਣ ਨੇ ਉਹਨਾਂ ਦੇ ਵਿੱਚ ਵੀ। ਹਾਂਜੀ, ਪਰ ਇੱਕ ਹੈਰਾਨੀ ਦੀ ਗੱਲ ਹੈ, ਉਹਨਾਂ ਪਾਇਲਟਾਂ ਨੇ ਕੋਈ ਗਲਤ ਲੈਂਡਿੰਗ ਨਹੀਂ ਕੀਤੀ, ਕੋਈ ਕ੍ਰੈਸ਼ ਨਹੀਂ ਕੀਤਾ, ਕਿਉਂਕਿ ਉਹਨਾਂ ਦਾ ਫਿਰ ਐਕਸਪੀਰੀਅੰਸ ਹੋ ਜਾਂਦਾ ਨਾ। ਟ੍ਰੇਨਿੰਗ ਤੇ ਲਈ ਸੀ, ਪਾਸ ਹੀ ਨਹੀਂ ਨਾ ਕੀਤਾ, ਕਿਉਂਕਿ ਹੋ ਨਹੀਂ ਕਰ ਸਕਦੇ ਪਾਸ। ਲੇਕਿਨ ਐਕਸਪੀਰੀਅੰਸ ਜਿਹੜਾ ਹੁੰਦਾ ਰਿਹਾ, ਪਰਫੈਕਟ ਹੈਗੇ ਸਨ ਉਹ, ਪਰ ਉਹਨਾਂ ਨੂੰ ਗਰਾਊਂਡ ਕਰ ਦਿੱਤਾ ਗਿਆ ਜਾਂ ਪਤਾ ਨਹੀਂ ਕੀ ਹੋਇਆ ਉਹਨਾਂ ਦਾ, ਕੀ ਨਹੀਂ, ਇਹ ਨਿਊਜ਼ ਆਇਆ ਸੀ ਉਦੋਂ। ਡਰਾਮੇ ਵਿੱਚ ਨਾ ਪਾਕਿਸਤਾਨ ਦੇ ਵਿੱਚ ਇੱਕ ਅਮਰੀਕਾ ਦੀ ਜੰਮਪਾਲ ਪਾਕਿਸਤਾਨਣ ਆਈ ਛੁੱਟੀਆਂ ਕੱਟਣ, ਤੇ ਉਹ ਕਹਿੰਦੀ ਹੈ ਮੈਂ ਤਾਂ ਨਹੀਂ ਪਾਕਿਸਤਾਨ ਚ ਰਹਿਣਾ, ਮੇਰਾ ਨਹੀਂ ਦਿਲ ਕਰਦਾ, ਮੈਂ ਛੇਤੀ ਵਾਪਸ ਚਲੇ ਜਾਣਾ, ਵੈ ਗੰਦਾ ਮੁਲਕ ਹੈ, ਲੋਕ ਝੂਠ ਮਾਰਦੇ, ਲੋਕਾਂ ਨੂੰ ਤਮੀਜ਼ ਨਹੀਂ, ਇੱਥੇ ਕੋਈ ਡਿਸਿਪਲਿਨ ਨਹੀਂ ਹੈਗਾ, ਕੋਈ ਮੈਨਰਸ ਹੈ ਨਹੀਂ ਲੋਕਾਂ ਨੂੰ। ਉਹ ਪਾਕਿਸਤਾਨੀਆਂ ਨੂੰ ਗੁੱਸਾ ਆ ਗਿਆ ਜਿਹੜੇ ਉਹਦੇ ਆਲੇ ਦੁਆਲੇ ਉਹਦੇ ਰਿਸ਼ਤੇਦਾਰ ਫਲਾਂ ਢੀਂ ਗਏ ਵੋ, ਤੇ ਉਹ ਉਹਨਾਂ ਨੂੰ ਕਹਿੰਦੇ ਨੇ ਕਿਉਂ ਕੀ ਅਮਰੀਕਾ ਚ ਕੀ ਖੂਬੀ ਆ। ਉਹ ਕਹਿੰਦੀ ਅਮਰੀਕਾ ਕਿੱਥੇ ਰਾਮ ਰਾਮ, ਕਿੱਥੇ ਟੈਂਟ ਹੈ, ਅਮਰੀਕਾ ਅਮਰੀਕਾ, ਅਮਰੀਕਾ ਦੇ ਵਿੱਚ ਵੜਨਾ ਤੇ ਕਿਤੇ ਰਿਹਾ, ਤੁਸੀਂ ਏਅਰਪੋਰਟ ਤੋਂ ਹੀ ਲੈਂਡ ਕਰੋਗੇ ਨਾ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਕਿਹੜੀ ਦੁਨੀਆ ਚ ਆਏ ਹੋ, ਕਿਸ ਤਰ੍ਹਾਂ ਦਾ ਡਿਸਿਪਲਿਨ, ਸਫਾਈ, ਚੈਕਿੰਗ, ਜ਼ਬਰਦਸਤ ਚੈਕਿੰਗ, ਕੰਪਿਊਟਰ, ਮੈਂ ਕਹਿੰਦਾ ਅਲਾਰਮ ਇੱਕ ਇੱਕ ਪਾਸੇ ਇਧਰ ਉਧਰ ਲੱਗੇ, ਕੋਈ ਨਜਾਇਜ਼ ਅੱਗੇ ਪਿੱਛੇ ਆ ਜਾ ਨਹੀਂ, ਕੋਈ ਇੰਨੀ ਸਿਕਿਉਰਿਟੀ ਜ਼ਬਰਦਸਤ ਹੈਗੀ ਆ, ਇੰਨੇ ਐਡਵਾਂਸ ਲੋਕ ਨੇ, ਇੰਨੀਆਂ ਮਸ਼ੀਨਾਂ ਤੇ ਚੈਕਿੰਗ ਕਰਦੀਆਂ ਨੇ ਬੰਦੇ ਨੂੰ। ਤੇ ਲਾਗੋਂ ਇੱਕ ਉਹਦਾ ਕਜ਼ਨ ਬ੍ਰਦਰ ਕਹਿੰਦਾ ਲੈ ਇੰਨੀਆਂ ਮਸ਼ੀਨਾਂ ਚੈਕਿੰਗ ਕਰ, ਅਮਰੀਕਾ ਅਗਰ ਇੰਨਾ ਹੀ ਐਡਵਾਂਸ ਹੈ, ਇੰਨੀ ਚੈਕਿੰਗ ਹੈ ਉੱਥੇ, ਤੇ ਪਾਕਿਸਤਾਨੀ ਫੋਟੋ ਬਦਲ ਕੇ ਕਿਸ ਤਰ੍ਹਾਂ ਨਿਕਲ ਜਾਂਦੇ ਨੇ ਅਮਰੀਕਾ ਦੇ ਵਿੱਚ, ਇਹਦਾ ਮਤਲਬ ਹੈ ਵੀ ਐਡਵਾਂਸ ਤੇ ਫਿਰ ਪਾਕਿਸਤਾਨ ਹੋਇਆ, ਅਮਰੀਕਾ ਥੋੜਾ ਹੋਇਆ, ਜੇ ਇੰਨੀ ਉਹਨਾਂ ਦੀ ਟੈਕਨੀਕ ਅੱਗੇ ਅਸੀਂ ਫਿਰ ਵੀ ਨਿਕਲ ਜਾਂਦੇ ਹਾਂ ਏਅਰਪੋਰਟ ਤੋਂ, ਤੇ ਗੱਲ ਇਹਨਾਂ ਦੀ ਵੀ ਠੀਕ ਸੀ। ਵੈਸੇ ਬਦਲਾਵ ਤੇ ਅਸੀਂ ਪੱਛਮ ਨੂੰ ਚੈਲੰਜ ਕਰ ਸਕਦੇ ਹਾਂ, ਪੱਛਮ ਨੂੰ ਕਿ ਮੂਰਖੋ ਜਿਹੜੀਆਂ ਡਿਗਰੀਆਂ ਤੁਸੀਂ ਲੈਣ ਲੱਗੇ ਅੱਧੀ ਉਮਰ ਗਵਾ ਦਿੰਦੇ ਹੋ, ਉਹ ਡਿਗਰੀਆਂ ਅਸੀਂ ਅੱਖ ਮਟੱਕਾ ਕਰਕੇ ਹਫ਼ਤੇ ਚ ਲੈ ਲੈਂਦੇ ਹਾਂ ਟੇਬਲ ਦੇ ਥੱਲੇ ਆਉਂਦੀ। ਇੱਕ ਜਪਾਨੀ ਡਾਕਟਰ ਜਿੰਨੇ ਕਿ 5-6 ਸਾਲ ਡਾਕਟਰੀ ਕਰਦੇ ਆ ਲਾਏ, ਉਹ ਛੁੱਟੀਆਂ ਕੱਟਣ ਦਿੱਲੀ ਆਇਆ ਤੇ ਕਿਤਾਬਾਂ ਦੀ ਦੁਕਾਨ ਦੇ ਬਾਹਰ ਸ਼ੋਕੇਸ ਨੀ ਵਿੱਚ ਪਰਮਾਨੈਂਟ ਕਿਤਾਬਾਂ ਬਾਹਰ ਲੱਗੀਆਂ ਹੁੰਦੀਆਂ ਨੇ, ਉਹਨਾਂ ਦਾ ਨਜ਼ਰ ਮਾਰ ਰਿਹਾ ਸੀ ਤੇ ਕਿਤਾਬ ਵੱਲ ਵੇਂਦਾ ਉਹ ਗਾਜ ਖਾ ਕੇ ਡਿੱਗ ਪਿਆ। ਉਹਨੂੰ ਲੋਕਾਂ ਨੇ ਖੜਾ ਕੀਤਾ, ਪਾਣੀ ਪੂਣੀ ਪਿਆਇਆ ਤੇ ਉਹ ਕਹਿੰਦੇ ਤੁਹਾਨੂੰ ਹੋਇਆ ਕੀ ਸੀ? ਕਹਿੰਦਾ ਯਾਰ ਹੋਣਾ ਕੀ ਸੀ, ਮੈਂ ਕਿਤਾਬਾਂ ਵੱਲ ਵੇਖਣ ਡਿਆ ਹਾਂ ਤੇ ਇੱਕ ਕਿਤਾਬ ਦੇ ਅਸੀਂ 6-6 ਸਾਲ 5-5 ਸਾਲ ਯੂਨੀਵਰਸਿਟੀਆਂ ਚ ਡਿਗਰੀ ਲੈਣ ਵਾਸਤੇ ਡਾਕਟਰ ਦੀ ਬਾਅਦ ਚ ਪ੍ਰੈਕਟਿਸ ਕਰਕੇ ਬੜੀ ਦੇਰ ਬਾਅਦ ਕਿਤੇ ਡਾਕਟਰ ਬਣੇ ਆ ਤੇ ਆਓ ਵੇ ਸਾਹਮਣੇ ਕਿਤਾਬ ਉਹਦੇ ਤੇ ਲਿਖਿਆ ਕਿ ਇਹ ਕਿਤਾਬ ਪੜ੍ਹ ਕੇ ਤੁਸੀਂ 2 ਮਹੀਨੇ ਚ ਡਾਕਟਰ ਬਣੋ। ਵਾਕਿਆ ਸਾਡੇ ਕੋਲ ਇਹੋ ਜਿਹੇ ਡਾਕਟਰ ਹੈਗੇ ਨੇ ਹਾਂਜੀ ਜਿਹੜੇ 2 ਮਹੀਨੇ ਚ ਡਾਕਟਰ ਬਣ ਜਾਂਦੇ ਨੇ। ਪੋਜ਼ਿਟਿਵ ਬਦਲਾਵ ਤੋਂ ਮੇਰਾ ਇਹ ਵੀ ਮਤਲਬ ਹੈ ਕਿ ਅਸੀਂ ਬਹੁਤ ਧਾਰਮਿਕ ਲੋਕ ਹਾਂ, ਦਿਨ ਰਾਤ ਰੱਬ ਨੂੰ ਮੰਨਣ ਵਾਲੇ ਲੋਕ, ਵਾਹ ਵਾਹ ਉਹਦੀ ਰਜ਼ਾ ਚ ਰਹਿਣ ਵਾਲੇ, ਵਾਹਿਗੁਰੂ ਵਾਹਿਗੁਰੂ ਰਾਮ ਰਾਮ ਕਰਨ ਵਾਲੇ ਲੋਕ ਹਜ਼ਾਰਾਂ ਸਾਲਾਂ ਤੋਂ ਨੱਕ ਰਗੜਦੇ ਆ ਰਹੇ ਹਾਂ, ਗੱਲ ਗੱਲ ਤੇ ਰੱਬ ਦੇ ਨਾਂ ਤੇ ਰੱਬ ਦਾ ਨਾਂ ਲੈਂਦੇ ਹਾਂ ਅਸੀਂ, ਅੱਜ ਤੱਕ ਇਮਾਨਦਾਰ ਕਿਉਂ ਨਹੀਂ ਹੋਏ ਅਸੀਂ ਇੰਨੀ ਭਗਤੀ ਕਰਨ ਵਾਲੇ, ਸਾਡੇ ਚ ਡਿਸਿਪਲਿਨ ਕਿਉਂ ਨਹੀਂ ਆਇਆ, ਅਸੀਂ ਆਪਣੇ ਫਰਜ਼ਾਂ ਨੂੰ ਕਿਉਂ ਨਹੀਂ ਪਹਿਚਾਣ ਸਕੇ, ਅਸੀਂ ਆਪਣੇ ਸਮਾਜ ਤੇ ਦੇਸ਼ ਨੂੰ ਕਿਉਂ ਨਹੀਂ ਪਿਆਰ ਕਰਦੇ? ਝੂਠ ਬੋਲਣਾ ਕਿਉਂ ਨਹੀਂ ਛੱਡਦੇ? ਰਿਸ਼ਵਤ ਲੈਣੀ ਕਿਉਂ ਨਹੀਂ ਛੱਡਦੇ? ਬੇਈਮਾਨੀ ਦਾ ਅਸੀਂ ਕਿਉਂ ਪੱਲਾ ਘੁੱਟ ਕੇ ਫੜਿਆ ਹੈਗਾ? ਸਾਡੇ ਚ ਇੰਨੀ ਆਪੋ ਧਾਪੀ ਕਿਉਂ ਹੈ? ਅਸੀਂ ਚੰਗੇ ਨਾਗਰਿਕ ਵੀ ਨਹੀਂ ਬਣ ਸਕੇ, ਸਾਡੇ ਲੀਡਰ ਚੰਗੇ ਲੀਡਰ ਨਹੀਂ ਬਣ ਸਕੇ ਤੇ ਅਸੀਂ ਨਾਗਰਿਕ ਕਿੱਦਾਂ ਬਣ? ਉਹਨਾਂ ਨੇ ਤੇ ਸਾਨੂੰ ਚੰਗੇ ਨਾਗਰਿਕ ਬਣਾਉਣਾ। ਸਾਡੇ ਅਮੀਰ ਇੰਨੇ ਕੰਗਾਲ ਕਿਉਂ ਨੇ? ਜੇ ਸਾਡੇ ਵਿੱਚ ਰਤਾ ਵੀ ਤਬਦੀਲੀ ਨਹੀਂ ਆਈ, ਫਿਰ ਟੱਲੀਆਂ ਖੜਕਾਉਣ ਦਾ, ਛੈਣੇ ਵਜਾਉਣ ਦਾ, ਉੱਚੀਆਂ ਥਾਵਾਂ ਤੇ ਚੜ ਕੇ ਬਾਂਗਾਂ ਦੇਣ ਦਾ ਕੀ ਫਾਇਦਾ? ਓਏ ਆਪਣੀਆਂ ਪ੍ਰਸੂਤ ਪੀੜਾਂ ਦੇ ਕਿੱਸੇ ਸੁਣਾਉਣ ਦਾ ਕੀ ਫਾਇਦਾ? ਸਵੇਰੇ ਜਦੋਂ ਅਸੀਂ ਦੋਸਤੋ ਸੱਚ ਜਾਣਿਓ, ਅਸੀਂ ਸਵੇਰੇ ਉੱਠ ਕੇ ਜਦੋਂ ਆਪਣੇ ਮੁਲਕ ਦੀਆਂ ਖਬਰਾਂ ਸੁਣਦੇ ਹਾਂ ਨਾ, ਯੋਗਾ ਕਰਦੇ ਹੋਏ ਸਵੇਰੇ ਲਾਗੇ ਮੋਬਾਈਲ ਤੋਂ ਖਬਰਾਂ ਸੁਣਦੇ ਹਾਂ, ਸੱਚ ਜਾਣਿਓ ਮੂਡ ਉੱਥੇ ਹੀ ਆਫ ਹੋ ਜਾਂਦਾ। ਖਬਰਾਂ ਕੀ ਨੇ? ਰਿਸ਼ਵਤ, ਹੇਰਾ ਫੇਰੀ, ਨਕਲੀ ਫੈਕਟਰੀਆਂ, ਗਰੀਬੀ, ਲੁੱਟ ਘਸੁੱਟ, ਨਸ਼ੇ, ਕਤਲੋ ਗਾਰਤ, ਵਾਅਦੇ ਅਮਨੀ, ਲੜਾਈ, ਝਗੜੇ। ਬੰਗਾਲ ਚ ਕੀ ਹੋਣ ਡਿਆ ਯਾਰ? ਕੋਈ ਕੀ ਹੋਇਆ ਉੱਥੇ? ਇਹ ਕੁੱਟ ਮਾਰ ਤੇ ਕਿੱਧਰ ਬਲਡੋਜਰ ਤੇ ਪਤਾ ਨਹੀਂ ਕੀ ਯਾਰ। ਧਾਰਮਿਕ ਲਫੜੇ, ਸ਼ੁਆਸ਼ਾਤ, ਬਿਮਾਰੀਆਂ, ਪੁਲਿਸ, ਲੀਡਰਾਂ ਦੀ ਗੁੰਡਾਗਰਦੀ, ਬਲਾਤਕਾਰ, ਕਾਨੂੰਨ ਤੇ ਪੈਸੇ ਦੀ ਪਾਵਰ ਦੇ ਅੱਗੇ ਨੌਕਰ ਲੋਕ, ਸਰਕਾਰਾਂ ਨੌਕਰ ਲੋਕ ਕੀ? ਆ ਖਬਰਾਂ ਸੁਣ ਕੇ ਸਵੇਰੇ ਹੀ ਮੂਡ ਸਾਡਾ ਆਫ ਹੋ ਜਾਂਦਾ। ਅਸੀਂ ਤੇ ਪਹਿਲਾਂ ਨਾਲੋਂ ਵੀ ਜ਼ਿਆਦਾ ਭ੍ਰਿਸ਼ਟਾਚਾਰੀ ਹੋ ਗਏ ਹਾਂ। ਖਬਰਾਂ ਚ ਰੋਜ਼ ਸੁਣੀਦਾ ਭ੍ਰਿਸ਼ਟਾਚਾਰ, ਕਿੱਡੇ ਕਿੱਡੇ ਭ੍ਰਿਸ਼ਟ ਯਾਰ, ਐਡੀਆਂ ਰਕਮਾਂ ਲੋਕੀ ਲੈ ਕੇ ਗਾਇਬ ਕਰ ਜਾਂਦੇ ਨੇ। ਉਹ ਪਿੱਛੇ ਸਿਫਰੇ ਹੀ ਇੰਨੇ ਨੇ ਕਿ ਅਸੀਂ ਉੱਥੋਂ ਤੱਕ ਪੜਿਆ ਹੀ ਨਹੀਂ ਕਿ ਇੱਥੋਂ ਤੱਕ ਸਿਫਰੇ ਦੇ ਕੀ, 1 ਕਰੋੜ ਹੈ, 10 ਕਰੋੜ ਹੈ, 10 ਲੱਖ ਕੀ ਹੈ? ਭ੍ਰਿਸ਼ਟਾਚਾਰੀ ਦੇ ਭਾਸ਼ਣ ਨੇ, ਮੈਂ ਕੋਈ ਭ੍ਰਿਸ਼ਟਾਚਾਰੀ ਦੇ ਭਾਸ਼ਣ ਨਹੀਂ ਕਰਨ ਲੱਗਾ, ਪਰ ਪੁੱਛਾਂਗਾ ਜ਼ਰੂਰ, ਹਜ਼ਾਰਾਂ ਸਾਲਾਂ ਦੀ ਤਪੱਸਿਆ ਨਾਲ ਬਦਲਾਵ ਆਇਆ ਕੀ ਹੈ ਸਾਡੇ? ਕੀ ਅੱਜ ਤੱਕ ਕੀਤਾ ਕੀ ਹੈ? ਪਖੰਡੀ ਹੋ ਤੁਸੀਂ? ਇੰਟਰਨੈਸ਼ਨਲ ਰਿਪੋਰਟਾਂ ਦੱਸਦੀਆਂ ਨੇ ਕਿ ਸਾਡੀਆਂ ਤੇ ਔਰਤਾਂ ਸੁਰੱਖਿਅਤ ਨਹੀਂ ਹੈਗੀਆਂ, ਕੁੜੀਆਂ ਸੁਰੱਖਿਅਤ ਨਹੀਂ ਹੈ, 2 ਸਾਲ ਦੀ ਕੁੜੀ ਤੋਂ ਲੈ ਕੇ 80 ਸਾਲ ਦੀ ਔਰਤ ਤੱਕ ਸੁਰੱਖਿਅਤ ਨਹੀਂ। ਕਰਪਟ ਕੰਟਰੀਆਂ ਦੇ ਵਿੱਚ ਸਾਡਾ ਨਾਮ ਹੈ। ਸਭ ਤੋਂ ਜ਼ਿਆਦਾ ਭੁੱਖਮਰੀ, ਬੇਰੁਜ਼ਗਾਰੀ, ਬੁਢਾਪੇ ਚ ਕੋਈ ਕੀ ਗਰੰਟੀ ਹੈ ਬੁਢਾਪੇ ਦੇ ਵਿੱਚ ਲੋਕਾਂ ਨੂੰ? ਪਾਈਪਾਂ ਪੁਲਾਂ ਥੱਲੇ ਸੌਂਦੇ ਲੋਕ, ਜ਼ਿਆਦਾ ਆਬਾਦੀ ਕਰਕੇ ਸਾਡਾ ਮੁਲਕ ਕੀ ਹੈ? ਹੇੜਾਂ ਜਿਹੀਆਂ ਕੀੜੀਆਂ ਕਾਢਿਆਂ ਦਾ ਭੌਣ। ਦੁਖੀ ਦੇਸ਼ਾਂ ਦੀ ਲਿਸਟ ਵਿੱਚ ਹਾਂ ਅਸੀਂ। ਕਿਹੜਾ ਬਦਲਾਵ? ਸਾਰਾ ਵਿਗਿਆਨ ਤੇ ਯੂਰਪੀਅਨ ਮੁਲਕਾਂ ਦਾ, ਅਸੀਂ ਇੰਟਰਨੈਸ਼ਨਲ ਲੈਵਲ ਤੇ ਦੁਨੀਆਂ ਨੂੰ ਦਿੱਤਾ ਕੀ ਹੈ? ਹਰ ਹਰ ਹਰ ਮੁਲਕ ਦੀ ਕੋਈ ਨਾ ਕੋਈ ਦੇਣ, ਕੋਈ ਮਸ਼ੀਨਰੀ ਦਿੱਤੀ ਹੋਏ ਅਸੀਂ, ਕੋਈ ਦੁਨੀਆਂ ਨੂੰ ਕਿਤਾਬ ਦਿੱਤੀ ਹੋਵੇ। ਦੁਨੀਆਂ ਦੀਆਂ 200 ਯੂਨੀਵਰਸਿਟੀਆਂ ਦੇ ਵਿੱਚ ਭਾਰਤ ਦਾ ਨਾਮ ਨਹੀਂ ਜੇ ਆਉਂਦਾ। ਭਾਰਤ ਵਿੱਚ 28 ਯੂਨੀਵਰਸਿਟੀਆਂ ਫੇਕ, ਉਹਨਾਂ ਫੇਕ 28 ਯੂਨੀਵਰਸਿਟੀਆਂ ਦੇ ਵਿੱਚੋਂ 21 ਅਜੇ ਵੀ ਚੱਲ ਰਹੀਆਂ ਨੇ, ਤੇ ਉਹਨਾਂ ਨੂੰ ਚਲਾਉਣ ਵਾਲਾ ਕੌਣ ਹੈ? ਸਰਕਾਰ, ਉਹਦੇ ਬੰਦੇ, ਹੋਰ ਕੌਣ ਨੇ? ਮੋਟੀਆਂ ਰਕਮਾਂ ਜਦੋਂ ਜਾਂਦੀਆਂ ਨੇ ਇਲੈਕਸ਼ਨ ਫੰਡ ਦੇ ਨਾਂ ਉੱਤੇ। 300 ਵਿਗਿਆਨੀ ਸੰਸਥਾਵਾਂ ਚ ਸਾਡਾ 251 ਨੰਬਰ ਹੈ। ਥੋੜੀ ਬਹੁਤ ਤਰੱਕੀ ਹੋਈ ਹੈ ਪਰ ਭਾਰਤ ਦਾ ਉਹਦੇ ਚ ਕੋਈ ਯੋਗਦਾਨ ਨਹੀਂ। ਅਸੀਂ ਯੂਰਪ ਦੀ ਨਕਲ ਮਾਰਦੇ ਹਾਂ ਤੇ ਆਪਣੀ ਚੀਜ਼ਾਂ ਤਿਆਰ ਕਰਦੇ ਹਾਂ ਇੱਥੇ ਇੰਡੀਆ ਦੇ ਵਿੱਚ। ਭਾਵੇਂ ਹੁਣ ਭਾਰਤ ਦੇ ਵਿੱਚ ਫਰਜ ਸੜਕਾਂ ਪੁਲਾਂ ਦਾ ਜਾਲ ਵਿਛਿਆ ਹੈ, ਵੰਡਰਫੁਲ, ਪਰ ਇੰਟਰਨੈਸ਼ਨਲ ਲੈਵਲ ਦੇ ਸੜਕਾਂ ਤੇ ਪੁਲਾਂ ਪੁਲ ਅਜੇ ਨਹੀਂ ਬਣੇ ਭਾਰਤ ਦੇ ਵਿੱਚ। ਉਦਘਾਟਨ ਕਰਨ ਵਾਲੇ ਹੀ ਇੱਕ ਪੁਲ ਦਾ ਉਦਘਾਟਨ ਹੋਣ ਲੱਗਾ ਤੇ ਉੱਥੇ ਜ਼ਿਆਦਾ ਲੋਕੀ ਇਕੱਠੇ ਹੋ ਗਏ ਤੇ ਪੁਲ ਹੀ ਕਲੈਪਸ ਕਰ ਗਿਆ। ਆ ਬਿਹਾਰ ਦੇ ਵਿੱਚ ਪਿਛਲੇ ਸਮੇਂ ਚ 5-6 ਪੁਲ ਏਦਾਂ ਹੀ ਡਿੱਗੇ ਨੇ। ਅੰਗਰੇਜ਼ਾਂ ਦੇ ਪੁਲ ਅੱਜ ਤੱਕ ਕਿਉਂ ਖੜੇ ਨੇ? ਸਾਡੀ ਇੱਕ ਵੀ ਯੂਨੀਵਰਸਿਟੀ ਬਾਹਰ ਦੀਆਂ ਯੂਨੀਵਰਸਿਟੀਆਂ ਦਾ ਮੁਕਾਬਲਾ ਕਿਉਂ ਨਹੀਂ ਕਰਦੀ? ਔਰ ਜਦੋਂ ਸਿਫਾਰਸ਼ੀ ਪ੍ਰੋਫੈਸਰ ਲੱਗੇ ਨੇ ਜਿਹੜੇ ਹੱਕਦਾਰ ਨੇ, ਉਹਨਾਂ ਨੂੰ ਮੌਕਾ ਹੀ ਨਹੀਂ ਮਿਲਿਆ। ਤੇ ਝੂਠੀਆਂ ਡਿਗਰੀਆਂ ਵਾਲੇ ਜਦੋਂ ਲੱਗਣਗੇ ਤੇ ਇੰਟਰਨੈਸ਼ਨਲ ਪੱਧਰ ਦੇ ਉੱਤੇ ਉਹਦੇ ਮੁਕਾਬਲੇ ਚ ਤੁਸੀਂ ਆ ਕਿੱਦਾਂ ਜਾਓਗੇ? ਭਾਰਤ ਕੋਲ ਵੈਸੇ ਹੈ ਸਭ ਕੁਛ, ਸਭ ਤੋਂ ਸੋਹਣੀ ਧਰਤੀ ਅਸੀਂ ਤਕਰੀਬਨ ਅੱਧੀ ਦੁਨੀਆਂ ਤੇ ਵੇਖੀ ਹੈ ਨਾ, ਸਭ ਤੋਂ ਸੋਹਣੀ ਧਰਤੀ। ਜੇ ਸਭ ਤੋਂ ਸੋਹਣੀ ਨਹੀਂ ਤੇ ਇਹਨਾਂ ਦੇ ਅਮਰੀਕਾ ਕੈਨੇਡਾ ਦੇ ਮੁਕਾਬਲੇ ਦੀ, ਰਸ਼ੀਆ ਦੇ ਮੁਕਾਬਲੇ ਦੀ ਸੋਹਣੀ ਧਰਤੀ, ਪਰਬਤ ਪਹਾੜ, ਨਦੀਆਂ ਪਰਬਤ ਸਾਡੇ ਕੋਲ ਨੇ, ਹੈ ਲੋਕਾਂ ਕੋਲ। ਇੱਧਰ ਯੂਰਪ ਵਿੱਚ 2-2 ਵੈਦਰ ਨੇ, ਸਿਰਫ ਗਰਮੀ ਤੇ ਠੰਡ, ਔਰ ਜਾਂ 3 ਵੈਦਰ ਹੋਣਗੇ। ਸਾਡੀ ਸੋਹਣੀ ਧਰਤੀ ਕੋਲ 5 ਵੈਦਰ ਨੇ। ਹਰ ਚੀਜ਼ ਪੈਦਾ ਹੁੰਦੀ ਹੋ ਸਕਦੀ ਹੈ ਕੁਦਰਤ ਦੀ ਮਿਹਰ ਨਾਲ, ਫਲ ਫਲ ਫਰੂਟ ਸਾਰੇ ਵੈਦਰ ਨੇ, ਫੇਰ ਵੀ ਭੁੱਖੇ ਦੇ ਭੁੱਖੇ ਅਸੀਂ। ਯਕੀਨ ਮੰਨਿਓ, ਭਾਰਤ ਭੂਗੋਲਿਕ ਪੁਆਇੰਟ ਆਫ ਵਿਊ ਤੋਂ ਬਹੁਤ ਖੂਬਸੂਰਤ ਧਰਤੀ ਹੈ, ਬਹੁਤ ਖੂਬਸੂਰਤ ਧਰਤੀ ਹੈ, ਪੈਰਲਲ ਧਰਤੀ ਹੈ। ਸਾਡੇ ਕੋਲ ਪਰਬਤ ਪਹਾੜ ਵੀ ਬਹੁਤ ਸਾਰੇ ਨੇ, ਜੰਗਲ ਵੀ ਬਹੁਤ ਹੈ ਜਿਹਦੀ ਅਸੀਂ ਇਹੀ ਤਹੀ ਫੇਰ ਦਿੱਤੀ ਹੈ। ਤੇ ਇਸ ਸੋਹਣੀ ਧਰਤੀ ਨੂੰ ਅਸਾਂ ਸਾਰਿਆਂ ਰਲ ਮਿਲ ਕੇ ਨਰਕ ਬਣਾਇਆ। ਵਿਦਵਾਨਾਂ ਦਾ ਕਹਿਣਾ, ਜਿਹੜਾ ਸਮਾਜ, ਜਰਾ ਗੌਰ ਫਰਮਾਇਓ ਦੋਸਤੋ, ਆਪਣਾ ਜੋੜਾ ਵੀ ਤੁਹਾਡੇ ਕੋਲ ਲੌਜਿਕ ਹੈ। ਮੈਂ ਮੇਰੀ ਗੱਲ ਨੂੰ ਇੰਡੀਆ ਚ ਰਹਿਣ ਵਾਲੇ ਬਹੁਤ ਘੱਟ ਸਮਝ ਸਕਣਗੇ, ਪਰ ਜਿਹੜੇ ਥੋੜੇ ਜਿਹੇ ਉੱਚ ਪੱਧਰ ਦਾ ਲੌਜਿਕ ਰੱਖਦੇ ਨੇ ਜਾਂ ਫੋਰਨ ਕੰਟਰੀਆਂ ਚ ਰਹਿੰਦੇ ਨੇ, ਉਹ ਤੇ ਮਿੰਟਾਂ ਸਕਿੰਟਾਂ ਚ ਸਮਝਣਗੇ। ਵਿਦਵਾਨਾਂ ਦਾ ਕਹਿਣਾ ਕਿ ਜਿਹੜਾ ਸਮਾਜ ਰਾਤ ਦਿਨ ਧਾਰਮਿਕ ਬਣਿਆ ਰਹੇਗਾ, ਉਹ ਤਰੱਕੀ ਨਹੀਂ ਕਰ ਸਕਦਾ। ਉਹ ਵਿਹਲੜ, ਨਲਾਇਕ ਤੇ ਰੂੜੀਵਾਦੀ ਲੋਕ ਪੈਦਾ ਕਰੇਗਾ। ਦੁਨੀਆਂ ਚ ਉਹਨੇ ਫਾਡੀ ਫਿਰ ਰਹਿਣਾ ਹੀ ਰਹਿਣਾ। ਕੁਝ ਮਾਣ ਨਾਲ ਵੀ ਭਾਰਤ ਵਿਚ ਬੜੇ ਮਾਣ ਨਾਲ ਲੋਕ ਕਹਿੰਦੇ ਨੇ, ਇਹ ਦੇਵੀ ਦੇਵਤਿਆਂ ਦੀ ਧਰਤੀ ਹੈ, ਧਰਮ ਤੋਂ ਬਗੈਰ ਤੇ ਜ਼ਿੰਦਗੀ ਬਸਰ ਹੀ ਨਹੀਂ ਕੀਤੀ ਜਾ ਸਕਦੀ, ਉਹ ਕਹਿੰਦੇ ਨੇ। ਜੇ ਇਹ ਦੇਵੀ ਦੇਵਤਿਆਂ ਦੀ ਧਰਤੀ ਹੈ ਤੇ ਬਾਕੀ ਦੀਆਂ ਧਰਤੀਆਂ ਮੱਸੇ ਰੰਗੜ ਦੀਆਂ ਨੇ? ਤੇ ਜੇ ਤੁਸੀਂ ਇੰਨੇ ਹੀ ਧਾਰਮਿਕ ਐਕਸ਼ਨ ਕਰਦੇ ਹੋ ਤੇ ਰੱਬ ਦਾ ਵਾਸਤਾ ਧਾਰਮਿਕ ਵੀ ਬਣੋ। ਝੂਠ, ਧੋਖਾ, ਫਰੇਬ ਤੇ ਹਰਾਮ ਖਾਣਾ ਛੱਡਦੇ ਕਿਉਂ ਨਹੀਂ ਫਿਰ ਤੁਸੀਂ? ਇਹ ਵੱਧਦਾ ਹੀ ਕਿਉਂ ਜਾ ਰਿਹਾ? ਓਏ ਪਖੰਡੀਓ, ਕੋਈ ਕੰਮ ਵੀ ਸ਼ੁਰੂ ਕਰਦੇ ਹੋ ਤੁਸੀਂ, ਸਭ ਤੋਂ ਪਹਿਲਾਂ ਭਗਵਾਨ ਦਾ ਨਾਂ ਲੈਂਦੇ ਹੋ। ਸਵੇਰੇ ਉੱਠਣ ਤੋਂ ਬਾਅਦ ਤੇ ਰਾਤ ਨੂੰ ਸੌਣ ਤੋਂ ਬਾਅਦ ਉਹ ਰੱਬ ਰੱਬ ਰੱਬ ਰੱਬ ਕਰਦੇ ਹੋ, ਸਾਹ ਲੈਂਦੇ ਆ। ਸਾਡੇ ਜਿਹੜੇ ਵਿਦਵਾਨ ਨੇ, ਮੈਂ ਉਹਨਾਂ ਨੂੰ ਕਹਾਂਗਾ ਜਿਹੜੇ ਧਾਰਮਿਕ ਪ੍ਰਚਾਰਕ ਨੇ, ਸਾਹ ਬਾਹਰ ਨੂੰ ਜਾਂਦਾ ਤੇ ਉਦੋਂ ਵੀ ਤੁਸੀਂ ਵਾਹਿਗੁਰੂ ਕਹਿਣਾ, ਸਾਹ ਅੰਦਰ ਨੂੰ ਆਉਂਦਾ ਤੇ ਉਦੋਂ ਵੀ ਤੁਸਾਂ ਵਾਹਿਗੁਰੂ ਕਹਿਣਾ। ਹਾਂਜੀ, ਤੇ ਅਸੀਂ ਲੋਕ ਵਾਸੀ ਲੈਂਦੇ ਆ ਵੀ, ਵਾਸੀ ਪਹਿਲਾਂ ਮੂੰਹ ਆਲੇ ਜਿੰਨਾ ਅੱਡਾਂਗੇ, ਜਿਹੜਾ ਉਤਲਾ ਪਾਸਾ ਛੱਤ ਨਾ ਲਾ ਦਿਆਂਗੇ, ਜਦੋਂ ਕਿ ਮੂੰਹ ਦੇ ਅੱਗੇ ਹੱਥ ਧਰ ਕੇ ਵਾਸੀ ਲੈਣੀ ਚਾਹੀਦੀ ਹੈ, ਚੰਗਾ ਮੂੰਹ ਅੱਡ ਕੇ ਆਲੇ ਜਿੱਡਾ। ਹਾਂਜੀ, ਤੇ ਜਿਉਂ ਹੀ ਉਹ ਬੰਦ ਹੋਣਾ ਸ਼ੁਰੂ ਹੋਇਆ, ਵਾਹਿਗੁਰੂ ਅੱਖਾਂ ਚ ਅਥਰੂ ਆਏ ਹੋਣਗੇ ਤੇ ਦੋ ਤਿੰਨ ਸੁੱਖ ਰੱਖੀ। ਉਹ ਇੰਨਾ ਰੱਬ ਰੱਬ ਕਰਨ ਵਾਲੇ ਹੋ, ਇੰਨਾ ਭਗਵਾਨ ਦਾ ਨਾਂ ਲੈਣ ਵਾਲੇ ਹੋ, ਹੈ ਕੁਕਰਮ ਕਰਨ ਲੱਗੇ ਵੀ ਤੁਸੀਂ ਭਗਵਾਨ ਦਾ ਨਾਂ ਲੈਂਦੇ ਹੋ। ਉਹ ਤੁਸੀਂ ਤਾਂ ਡਾਕਾ ਮਾਰਨ ਜਾਓ ਨਾ ਕਿਤੇ, ਤੁਸੀਂ ਤੋਂ ਮਤਲਬ ਜਿਹੜੇ ਡਾਕਾ ਮਾਰਦੇ ਨੇ, ਉਹ ਕਿਸੇ ਧਾਰਮਿਕ ਜਗ੍ਹਾ ਲਾਗੋਂ ਦੀ ਨੰਗਦੇ ਨੰਗਦੇ ਮੱਥਾ ਟੇਕਣਗੇ ਤੇ ਕਹਿਣਗੇ ਬਾਬਾ ਜੀ ਸੁਖੀ ਸੰਦ ਡਾਕਾ ਵੱਜ ਗਿਆ, ਤੇ ਆਉਂਦੇ ਹੋਏ 10,000 ਤੇਰੇ ਵੀ ਚੜਾ ਦੇਣਗੇ। ਤੁਸੀਂ ਤਾਂ ਰੱਬ ਨੂੰ ਵੀ ਆਪਣੇ ਨਾਲ ਸ਼ਾਮਲ ਕਰਦੇ ਹੋ ਡਾਕੇ ਦੇ ਵਿੱਚ। ਧਾਰਮਿਕਤਾ ਦੀ ਇੰਤਹਾ ਹੈ। ਸਾਡੇ ਗੁਰੂ ਨੂੰ ਅਗਰ ਕੋਈ ਗਲਤ ਸ਼ਬਦ ਬੋਲਦੇ, ਅਸੀਂ ਉਹਦੇ ਤੋਂ ਮਰ ਸਕਦੇ ਹਾਂ, ਪਰ ਆਪਣੇ ਗੁਰੂ ਦੀ ਗੱਲ ਅਸੀਂ ਮੰਨਦੇ ਹੀ ਨਹੀਂ। ਇਹ ਕਿੱਧਰ ਦੀ ਧਾਰਮਿਕਤਾ? ਪਹਿਲਾਂ ਅਸੀਂ ਮੋਟਰਸਾਈਕਲ ਵੀ ਜਾਂ ਕਾਰ ਖਰੀਦੀਏ, ਪਹਿਲਾਂ ਪੂਜਾ ਪਾਠ, ਧਾਰਮਿਕ ਫੋਟੋਆਂ ਨੂੰ ਧੂਫਾਂ ਦਾਂਗੇ, ਉਹ ਕਾਰ ਦੇ ਅੱਗੇ ਧੂਫ, ਮੋਟਰਸਾਈਕਲ ਦੇ ਅੱਗੇ ਧੂਫ, ਟਰੈਕਟਰ ਅੱਗੇ ਧੂਫ, ਗਲਾਂ ਚ ਪਰਨੇ ਪਾਵਾ ਅਰਦਾਸਾਂ, ਮੰਦਰਾਂ ਗੁਰਦੁਆਰਿਆਂ ਦੇ ਦਾ ਧਨ ਲੁੱਟਦੇ ਹਾਂ ਅਸੀਂ। ਹੁਣੇ ਈਡੀ ਦਾ ਛਾਪਾ ਇੱਕ ਮੰਦਰ ਦੇ ਪੁਜਾਰੀ ਤੇ ਵੱਜਾ। ਹਾਂਜੀ, ਕਿੰਨਾ ਪੈਸਾ ਉਹਦੇ ਕੋਲੋਂ ਨਿਕਲਿਆ, ਕਈਆਂ ਤੇ ਵੱਜਾ, ਮੈਂ ਇੱਕ ਦੇ ਹੀ ਵੇਖਿਆ ਸੀ, ਉਹ ਸੋਨਾ ਮੰਜੀਆਂ ਦੇ ਉੱਤੇ ਧਰਿਆ, ਨੋਟਾਂ ਦੇ ਢੇਰ ਲੱਗੇ ਨੇ, ਤੇ ਇਹ ਸੋਨੇ ਦੇ ਜਿਹੜੇ ਹੈਗੇ ਸਨ ਹਾਰ ਹੂਰ, ਉਹ ਦੇਵੀ ਦੇਵਤਿਆਂ ਦੇ ਹੀ ਲਾਏ ਹਨ ਉਹਨੇ ਮੰਦਰ ਵਿੱਚੋਂ ਹੀ। ਪਰ ਮੈਂ ਇਕੱਲੇ ਮੰਦਰ ਦੀ ਨਹੀਂ ਗੱਲ ਕਰ ਲਿਆ, ਗੁਰਦੁਆਰਿਆਂ ਦਾ ਵੀ ਇਹੋ ਹੀ ਹਾਲ ਹੈ। ਇਹ ਜਿਹੜੀਆਂ ਕਿਰਪਾਨਾਂ ਚੱਲਦੀਆਂ ਨੇ ਗੁਰਦੁਆਰਿਆਂ ਦੇ ਵਿੱਚ, ਉਹ ਗੋਲਕ ਤੋਂ ਹੀ ਚੱਲਦੀਆਂ ਨੇ, ਪੈਸੇ ਤੋਂ ਹੀ ਚੱਲਦੀਆਂ ਨੇ। ਮੈਂ ਕਿਸੇ ਇੱਕ ਧਰਮ ਨੂੰ ਟਾਰਗੇਟ ਨਹੀਂ ਕਰ ਰਿਹਾ, ਧਾਰਮਿਕਤਾ ਨੂੰ ਟਾਰਗੇਟ ਕਰ ਰਿਹਾ। ਤੁਸੀਂ ਧਰਮ ਨੂੰ ਮੰਨਦੇ ਹੋ ਪਰ ਧਾਰਮਿਕ ਨਹੀਂ ਬਣਦੇ ਹੋ। ਧਰਮ ਨੇ ਕਿੱਦਾਂ ਲਾਸ਼ਾਂ ਵਿਛਾਈਆਂ ਨੇ, ਜੇ ਇਤਿਹਾਸ ਪੜ੍ਹਦੇ ਹਾਂ ਤੇ ਮੁਸਲਮਾਨਾਂ ਤੇ ਕ੍ਰਿਸਚੀਅਨਾਂ ਦਾ ਇਤਿਹਾਸ ਪੜ੍ਹੋ, ਆਜ਼ਾਦ ਭਾਰਤ ਦਾ ਇਤਿਹਾਸ ਪੜ੍ਹ ਕੇ ਵੇਖ ਲਓ। ਓਏ 1947 ਨੂੰ ਚੇਤੇ ਕਰੋ, ਪਾਕਿਸਤਾਨੀਓ ਤੇ ਇੰਡੀਅਨ ਦੋਵਾਂ ਨੂੰ ਮੈਂ ਐਡਰੈਸ ਕਰ ਰਿਹਾ, 1947 ਨੂੰ ਚੇਤੇ ਕਰੋ, ਕਾਫਰੋ ਬੇਕਸੂਰ ਬੱਚਿਆਂ ਔਰਤਾਂ ਮਨੁੱਖਾਂ ਤੇ ਤੁਸਾਂ ਕਿੱਦਾਂ ਕਿਰਪਾਨਾਂ ਚਲਾਈਆਂ ਸਨ 10 ਲੱਖ ਤੋਂ ਵੀ ਉੱਪਰ ਦੇ ਉੱਤੇ, ਉਹਨਾਂ ਦਾ ਕਸੂਰ ਕੀ ਸੀ, ਹੈ ਕੀ ਵਿਗਾੜਿਆ ਸੀ ਉਹਨਾਂ ਨੇ ਤੁਹਾਡਾ? ਇੱਕ ਬੱਚੇ ਨੂੰ ਬਰਸ਼ੇ ਤੇ ਟੰਗਣਾ ਦੁੱਧ ਪੀਂਦੇ ਨੂੰ, ਇਹ ਕਿੱਧਰ ਦੀ ਬਹਾਦਰੀ ਹੈ? ਤੁਹਾਡੇ ਕੋਲ ਕਿਤਰਾਂ ਦੀ ਆਤਮਾ ਹੋਵੇਗੀ? ਔਰਤਾਂ ਨੇ ਖੂਹਾਂ ਚ ਛਾਲਾਂ ਮਾਰੀਆਂ, ਅੱਜ ਤੱਕ ਉਹਦੇ ਤੇ ਕੋਈ ਗੱਲਬਾਤ ਇੰਡੀਆ ਪਾਕਿਸਤਾਨ ਨੇ ਕੀਤੀ ਹੈ ਆਪਸ ਵਿੱਚ? 5-5 ਵਾਰੀ ਨਮਾਜ਼ਾਂ ਵੀ ਪੜ੍ਹਦੇ ਹੋ, ਇੱਧਰ ਵੀ ਜ਼ੋਰ ਲੱਗਣ ਡਿਆ ਵਾ ਸਾਰਾ ਮੰਦਰਾਂ ਗੁਰਦੁਆਰਿਆਂ ਦੇ ਵਿੱਚ, ਤੁਸੀਂ ਕਦੀ ਗੱਲਬਾਤ ਕੀਤੀ ਹੈ? ਕਮ ਸੇ ਕਮ ਸਰਸਰੀ ਇੱਕ ਦੂਜੇ ਕੋਲ ਮਾਫ਼ੀ ਮੰਗ ਲੈਂਦੇ ਅਸੀਂ, ਕੀ ਜਾਂਦਾ ਸਾਡਾ? ਦੋਵੇਂ ਪਾਸੇ ਜ਼ੁਲਮ ਹੋਇਆ ਸੀ। ਤੁਸੀਂ ਤੇ ਅਜੇ ਵੀ ਟੀਵੀ ਤੇ ਆਣ ਕੇ ਬੜੇ ਨਾਸਾਂ ਫਲਾ ਫਲਾ ਕੇ ਦੱਸਦੇ ਹੋ, ਅਸੀਂ ਐਂ ਜਥੇ ਵੱਡੇ ਉਹਨਾਂ ਦੇ ਤੇ ਉਹਨਾਂ ਨੇ ਐਂ ਕੀਤਾ ਤੇ ਅਸੀਂ ਐਂ ਕੀਤਾ। ਇਹ ਸ਼ਰਮ ਵਾਲੀ ਗੱਲ ਹੈ। ਇਹ ਦੋਵਾਂ ਨੇ ਇੱਕ ਦੂਜੇ ਦਾ ਕੁਛ ਨਹੀਂ ਸੀ ਵਿਗਾੜਿਆ, ਸਿਰਫ ਤਬਦੀਲੀ ਹੋਣ ਰਹੀ ਸੀ। ਚੈਕੋਸਲਵਾਕੀਆ ਦੀ ਵੀ ਤਬਦੀਲੀ ਆ, ਸਾਡੇ ਹੁੰਦਿਆਂ ਹੀ ਹੋਈ ਹੈ ਨਾ, ਇਹ ਅਰਮਾਨ ਨਾਲ ਲੋਕੀ ਆਪੋ ਆਪਣੇ ਘਰੀ ਗਏ ਨੇ। ਪਰ ਇੰਨੀ ਅਕਲ ਸਾਡੇ ਕੋਲ ਹੋਵੇ, ਘਰ ਘਰ ਜਗਰਾਤੇ ਕੀਰਤਨ, ਜ਼ਰੂਰੀ ਕੰਮ ਛੱਡ ਕੇ ਯਾਤਰਾ ਤੇ ਜਾਣਾ, ਕੁੰਭ ਵਰਗੇ ਮੇਲੇ, ਲੱਖਾਂ ਵਿਹਲੜ, ਇਹ ਲੱਖਾਂ ਵਿਹਲੜ ਕਿਤੇ ਕੰਮ ਕਰਦੇ ਹੋਣ ਨਾ, ਭਾਰਤ ਦੀ ਤਕਦੀਰ ਬਦਲ ਸਕਦੇ ਤੇ ਫੈਕਟਰੀਆਂ ਦਾ ਧੂੰ ਕੱਢ ਦੇਣ। ਅੱਜ ਜਿੱਡੇ ਜਿੱਡੇ ਫਿੱਟੇ ਲੋਕ ਵਿਹਲੜ ਨੇ, ਸਵੇਰੇ ਸ਼ਾਮ ਨੂੰ ਟੀਵੀ ਰੇਡੀਓ ਤੇ ਭਜਨ ਚੱਲਣ ਡਏ ਨੇ, ਸ਼ਾਮ ਨੂੰ ਮੰਦਰਾਂ ਗੁਰਦੁਆਰਿਆਂ ਮਸਜਿਦਾਂ ਚਰਚਾਂ ਚ ਪ੍ਰਭੂ ਦਾ ਜਾਪ ਨਾ ਜਾਈਏ ਨਾ ਇੰਡੀਆ ਗਲੀਆਂ ਚੋਂ ਦੀ ਲੰਘਦਿਆਂ ਢੋਲਕੀਆਂ ਛੈਣੇ ਸ਼ਾਮ ਨੂੰ ਤੇ ਸੁਬਾਹ ਵੀ ਡੇ ਤਰੇ ਦੀ ਅੰਦਰ ਜਨਾਨੀਆਂ ਇਕੱਠੀਆਂ ਹੋਈਆਂ ਹੋਣਗੀਆਂ। ਬੜੇ ਸ਼ਬਦ ਘਰ ਸਫਾਈ ਨਹੀਂ ਕਰਦੀਆਂ ਨੌਕਰਾਣੀਆਂ ਘਰਾਂ ਚ ਰੱਖੀਆਂ ਨੇ ਇਹਨਾਂ ਨੇ ਆਣ ਕੇ ਸ਼ਬਦ ਪੜ ਪੜ ਕੇ ਇੱਕ ਵੱਲ ਹੇਕ ਅੱਗੇ ਕੱਢ ਕੇ ਢਾਈ ਢਾਈ ਘੰਟੇ ਗਾਉਂਦੀਆਂ ਰਹਿਣਗੀਆਂ। ਰੋਜ਼ ਲੱਖਾਂ ਲੋਕੀ ਇਕੱਠੇ ਕੀਤੇ ਹੁੰਦੇ ਨੇ, ਖਾਮ ਖਾ ਸਾਧਾਂ ਨੇ। ਹਾਂਜੀ, ਇਹ ਸਾਧ ਸਭ ਤੋਂ ਵੱਡੇ ਲਫੰਗੇ ਨੇ। ਮੰਦਰ ਗੁਰਦੁਆਰਿਆਂ ਚ ਲਾਊਡ ਸਪੀਕਰ ਪਿਆਰ ਦਾ ਸੰਦੇਸ਼ ਇੰਨਾ ਕੁ ਦਿੰਦੇ ਨੇ, ਬੱਚਿਆਂ ਨੂੰ ਪੜ੍ਹਨ ਨਹੀਂ ਦਿੰਦੇ, ਬਜੁਰਗਾਂ ਨੂੰ ਸੌਣ ਨਹੀਂ ਦਿੰਦੇ, ਜਾਨਵਰਾਂ ਨੂੰ ਇਹੀ ਤੇ ਫੇਰੀ ਜਾਂਦੇ ਨੇ। ਧਾਰਮਿਕ ਦੰਗਿਆਂ ਦੇ ਮੋਰਚਾ ਕਿਤੇ ਨਾ ਕਿਤੇ ਲੱਗਾ ਰਹਿੰਦਾ, ਜਿੱਥੇ ਇੰਨਾ ਪਿਆਰ ਦਾ ਪ੍ਰਚਾਰ ਹੁੰਦਾ, ਪਿਆਰ ਉੱਥੇ ਕਿਤੇ ਨਜ਼ਰ ਕਿਉਂ ਨਹੀਂ ਆਉਂਦਾ? ਸਾਡੀ ਧਾਰਮਿਕਤਾ ਦਾ ਘੁੱਟਮਾਰ। ਇਹ ਧਾਰਮਿਕਤਾ ਦੇ ਬਾਵਜੂਦ ਵੀ ਅਜੇ ਤੱਕ ਕਈ ਬੰਦੇ ਅਜੇ ਤੱਕ ਵੀ ਅਸੀਂ ਬੰਦੇ ਦੇ ਪੁੱਤ ਕਿਉਂ ਨਹੀਂ ਬਣੇ? ਮੈਂ ਇਹ ਨਹੀਂ ਕਹਿੰਦਾ ਧਾਰਮਿਕ ਨਾ ਹੋਵੋ, ਧਾਰਮਿਕ ਮੈਂ ਇਹ ਬਿਲਕੁਲ ਨਹੀਂ ਕਹਿੰਦਾ ਕਿ ਤੁਸੀਂ ਇਹ ਸਾਰਾ ਕੁਝ ਕਿਉਂ ਕਰਦੇ ਹੋ। ਜੇ ਕਰਦੇ ਹੋ ਤੇ ਫਿਰ ਪਖੰਡੀਓ, ਧਰਮ ਅਪਣਾਓ ਵੀ, ਧਾਰਮਿਕ ਬਣੋ ਵੀ। ਧਾਰਮਿਕ ਸਪੀਚਾਂ ਵਿੱਚ ਤੁਸੀਂ ਇੱਕ ਦੂਜੇ ਦੇ ਧਰਮ ਨੂੰ ਚੈਲੰਜ ਕਰਦੇ ਹੋ, ਗੀਤਾਂ ਵਿੱਚ ਤੁਸੀਂ ਵਿਰੋਧੀਆਂ ਨੂੰ ਮਿਹਣੇ ਮਾਰਦੇ ਹੋ, ਤੁਸੀਂ ਧਰਮ ਦੀ ਵਰਦੀ ਚ ਡਾਕੂ ਹੋ, ਹਥਿਆਰੇ ਹੋ ਤੁਸੀਂ। ਤਾਂ ਹੀ ਤਾਂ ਅੱਜ ਤੱਕ ਸਾਡੇ ਸਮਾਜ ਵਿੱਚ ਧਰਮ ਦਾ ਕੋਈ ਰਿਜਲਟ ਹੀ ਨਹੀਂ ਨਿਕਲਿਆ। ਰਾਤ ਦਿਨ ਨਾ ਲੈਣ ਵਾਲੇ ਹੋ, ਅੱਜ ਤੱਕ ਕੋਈ ਇਹਦਾ ਰਿਜਲਟ ਨਹੀਂ ਨਿਕਲਿਆ ਹੈ। ਜਿਹਦਾ ਕੋਈ ਰਿਜਲਟ ਹੀ ਨਹੀਂ ਨਿਕਲਦਾ, ਇਹੋ ਜਿਹੇ ਧਰਮ ਦੀ ਜ਼ਰੂਰਤ ਕੀ ਹੈ? ਤੁਹਾਡੇ ਨਾਲੋਂ ਤੇ ਜ਼ਿਆਦਾ ਇਮਾਨਦਾਰ ਉਹ ਨੇ ਜਿਨ੍ਹਾਂ ਨੂੰ ਤੁਸੀਂ ਨਾਸਤਕ ਕਹਿੰਦੇ ਹੋ। ਨਰਕ ਸਵਰਗ ਦੇ ਭੰਬਲ ਭੂਸੇ ਨੇ, ਜਿਉਂਦੇ ਅਸੀਂ ਸਵਰਗ ਵੇਖ ਨਹੀਂ ਸਕਦੇ ਤੇ ਮਰ ਕੇ ਕੋਈ ਉਧਰੋਂ ਵਾਪਸ ਨਹੀਂ ਆਇਆ। ਜਿਨ੍ਹਾਂ ਨੇ ਭਾਰਤ ਨੂੰ ਨਰਕ ਬਣਾਇਆ, ਹੈਰਾਨੀ ਦੀ ਗੱਲ, ਉਹ ਸਵਰਗ ਚ ਵਸਣ ਡਏ ਜੇ ਭਾਰਤ ਵਿਚ ਹੀ, ਜਿਹੜੇ ਜ਼ਿੰਮੇਵਾਰ ਨੇ ਭਾਰਤ ਨੂੰ ਨਰਕ ਬਣਾਉਣ ਦੇ। ਸਵਰਗ ਨਰਕ ਇੱਥੇ ਹੀ ਹੈ ਸੱਜਣੋ। ਆ ਜਿੰਨੇ ਵੀ ਵੈਸਟਰਨ ਦੇਸ਼ ਨੇ, ਸਾਰੇ ਦੇ ਸਾਰੇ ਤਰੱਕੀ ਚ ਨੇ, ਇਨ੍ਹਾਂ ਦੀ ਤਰੱਕੀ ਦੇ ਝੰਡੇ ਫਰਾਟੇ ਖਾਣ ਡਏ ਨੇ। 300 ਸਾਲ ਪਹਿਲਾਂ ਜਾਂ 350 ਸਾਲ ਪਹਿਲਾਂ ਲਾ ਲਓ, ਆ ਮੁਲਕ ਪਹਿਲਾਂ ਇਨ੍ਹਾਂ ਦੀ ਹਾਲਤ ਵੀ ਪੁਰਾਣੇ ਭਾਰਤ ਨਾਲੋਂ ਕਿਤੇ ਭੈੜੀ ਸੀ। ਆ ਗ੍ਰੇਟ ਬ੍ਰਿਟੇਨ ਦਾ ਜਿਹੜਾ ਬ੍ਰਿਟੇਨ ਹੈ, ਜਿਹਨੇ ਦੁਨੀਆਂ ਤੇ ਰਾਜ ਕੀਤਾ, ਇਨ੍ਹਾਂ ਦੇ ਘਰ ਖਾਣ ਨੂੰ ਵੀ ਨਹੀਂ ਸੀ ਹੁੰਦਾ। ਚਾਹ ਜਾਂ ਕੌਫੀ ਸਿਰਫ ਘਰ ਦਾ ਹੈੱਡ ਪੀਂਦਾ ਹੁੰਦਾ ਸੀ, ਕਿਉਂਕਿ ਅਫੋਰਡ ਨਹੀਂ ਕਰ ਸਕਦੇ ਸੀ। ਭੁੱਖਮਰੀ ਇੱਥੇ ਹੁੰਦੀ ਸੀ। ਜਿਹੜੇ ਗਰੀਬ ਅੰਗਰੇਜ਼ ਨੇ ਆਪਣੇ ਬੱਚੇ ਤੱਕ ਵੇਚਦੇ ਹੁੰਦੇ ਸਨ, ਤੇ ਇੱਕ ਬੱਚੇ ਦੀ ਕੀਮਤ 8 ਪਾਉਂਡ ਦੇ ਆਸ ਪਾਸ ਹੁੰਦੀ ਸੀ। ਇਹ ਡਿਟੇਲ ਚ ਜਾਣ ਦੀਆਂ ਗੱਲਾਂ ਨਹੀਂ, ਮੈਂ ਹਿੰਟ ਹੀ ਦੇ ਸਕਦਾ। ਇੱਥੋਂ ਦੇ ਧਾਰਮਿਕ ਲੋਕ ਅੰਧ ਵਿਸ਼ਵਾਸ, ਇੱਥੋਂ ਦੇ ਇੰਗਲੈਂਡ ਦੇ ਯੂਰਪ ਦੇ ਨੇ, ਧਾਰਮਿਕ ਲੋਕਾਂ ਨੇ ਅੰਧ ਵਿਸ਼ਵਾਸ ਫੈਲਾ ਫੈਲਾ ਕੇ ਲੋਕਾਂ ਦੀ ਮੱਤ ਮਾਰੀ ਹੋਈ ਸੀ। ਧਰਮ ਦੇ ਨਾਂ ਤੇ ਜ਼ੁਲਮ ਦੀ ਹੱਦ ਸੀ ਯੂਰਪ ਦੇ ਵਿਚ। ਏਸ਼ੀਅਨ ਲੋਕਾਂ, ਬਹੁਤ ਲੋਕਾਂ ਦਾ ਵਿਚਾਰ ਹੈ ਕਿ ਇੰਗਲੈਂਡ ਦੂਜੇ ਮੁਲਕਾਂ ਨੂੰ ਲੁੱਟ ਕੇ ਅਮੀਰ ਬਣਿਆ, ਜਿਹੜਾ ਕਿ ਸੱਚ ਨਹੀਂ ਹੈ। ਸੱਚ ਜਾਣਨ ਵਾਸਤੇ ਵਿਸ਼ਵਾਸ ਤੋਂ ਵਿਚੇਤਨਾ ਤੱਕ ਸਰਦਾਰ ਪੂਰਨ ਸਿੰਘ ਦੀ ਲਿਖੀ ਹੋਈ ਪੁਸਤਕ ਜੋ ਇੰਗਲੈਂਡ ਨਿਵਾਸੀ ਨੇ, ਪੜ੍ਹੋ ਕਿ ਇਨ੍ਹਾਂ ਨੇ ਕਿਸ ਤਰ੍ਹਾਂ ਮਿਹਨਤ ਕੀਤੀ, ਇਨ੍ਹਾਂ ਨੇ ਧਰਮ ਦਾ ਜੂੜਾ ਕਿੱਦਾਂ ਆਪਣੇ ਸਿਰੋਂ ਲਾਇਆ, ਐਜੂਕੇਸ਼ਨ ਕਿਸ ਤਰ੍ਹਾਂ ਪ੍ਰਾਪਤ ਕੀਤੀ ਇਨ੍ਹਾਂ ਨੇ, ਇਨ੍ਹਾਂ ਦੀ ਅਕਲ ਤੇ ਮਿਹਨਤ ਰੰਗ ਲਿਆਈ ਸੀ। ਦੁਨੀਆਂ ਦੇ ਰਾਜ ਕਰਨ ਵਾਸਤੇ ਪਹਿਲਾਂ ਪਾਵਰ ਤਕੜਾ ਹੋਣਾ ਪੈਂਦਾ, ਐਜੂਕੇਟ ਹੋਣਾ ਪੈਂਦਾ ਵਾ, ਫਾਈਨਾਂਸ਼ੀਅਲੀ ਵੀ ਤੇ ਮੈਂਟਲੀ ਵੀ। ਪਹਿਲਾਂ ਇਹ ਆਪਣੇ ਘਰ ਚ ਤਕੜੇ ਹੋਏ ਸਨ। ਜਪਾਨ ਵਾਲੇ 90% ਦੇ ਕਰੀਬ ਰੱਬ ਨੂੰ ਨਹੀਂ ਮੰਨਦੇ, ਉਹ ਆਪਣੇ ਆਪ ਚ ਬੜੇ ਯਾਰ ਮਿਹਨਤੀ ਨੇ ਲੋਕ, ਮਿਹਨਤ ਚ ਹੀ ਵਿਸ਼ਵਾਸ ਕਰਦੇ ਨੇ, ਉਹ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ। ਇੱਥੇ ਯੂਰਪ ਵਿੱਚ ਵੀ ਮੈਂ ਦੇਖਿਆ ਜਿੱਦਾਂ ਦਾ ਸਾਨੂੰ ਜਿੰਨਾ ਨਾਲ ਵਾਹ ਪਿਆ, ਉਹ ਵੀ ਰੱਬ ਅੱਗੇ ਅਰਦਾਸਾਂ ਨਹੀਂ ਕਰਦੇ, ਖੁਦ ਮਿਹਨਤ ਕਰਕੇ ਹਾਸਲ ਕਰਦੇ ਨੇ। ਰੱਬ ਅੱਗੇ ਅਰਦਾਸਾਂ ਨਹੀਂ, ਆਪ ਮਿਹਨਤ ਕਰਕੇ ਉਹ ਚੀਜ਼ ਹਾਸਲ ਕਰਨੀ। ਇਸੇ ਤਰ੍ਹਾਂ ਯੂਰਪੀਅਨ ਲੋਕ 42% ਤੋਂ ਵੀ ਜ਼ਿਆਦਾ, ਕਿਤੇ ਕਿਤੇ ਤੇ 80% ਤੱਕ ਨੇ ਆਪਣਾ ਸਵੀਡਨ ਵਰਗੇ ਚ, ਇਹ ਵੀ ਰੱਬ ਤੇ ਵਿਸ਼ਵਾਸ ਨਹੀਂ ਕਰਦੇ। ਪਰ ਇਹ ਲੋਕ ਇੰਨੇ ਮਿਹਨਤੀ, ਵਾਤਾਵਰਣ ਪ੍ਰੇਮੀ, ਜਾਨਵਰਾਂ ਬੰਦਿਆਂ ਮਨੁੱਖਾਂ ਨੂੰ ਪਿਆਰ ਕਰਨ ਵਾਲੇ ਸੱਜਣ ਲੋਕ, ਇਹ ਲੋਕੀ ਚਰਚ ਨੂੰ ਟੈਕਸ ਦੇਣੋਂ ਹਟ ਗਏ ਨੇ। ਕਹਿੰਦੇ ਨੇ ਜਦੋਂ ਅਸੀਂ ਚਰਚ ਜਾਂਦੇ ਹੀ ਨਹੀਂ ਤੇ ਫਿਰ ਟੈਕਸ ਕਾਹਦਾ। ਯੂਰਪ ਵਿੱਚ ਵਰਕ ਇਜ਼ ਵਰਸ਼ਿਪ ਹੈ, ਇੰਡੀਆ ਵਿੱਚ ਵਰਸ਼ਿਪ ਇਜ਼ ਵਰਕ ਹੈ। ਜਦੋਂ ਪੁਜਾਰੀਆਂ ਤੇ ਪਾਠੀਆਂ ਕੋਲੋਂ ਰੁਪਈਆਂ ਦੀਆਂ ਪੰਡਾਂ ਤੇ ਸੋਨੇ ਦੇ ਢੇਰ ਫੜੇ ਜਾਣੇ ਨੇ, ਫਿਰ ਵਰਸ਼ਿਪ ਇਜ਼ ਵਰਕ ਹੀ ਹੋਇਆ। ਇਹ ਵੀ ਠੀਕ ਨੇ, ਅਸੀਂ ਮਨੁੱਖਾਂ ਦੇ ਭਲੇ ਵਾਸਤੇ ਰਾਤ ਦਿਨ ਅਰਦਾਸਾਂ ਕਰਨ ਵਾਲੇ ਰੱਬ ਦੇ ਰਿਸ਼ਤੇਦਾਰ। ਅੱਜ ਤੱਕ ਆਪਣੇ ਵਾਸਤੇ ਤੇ ਸਾਨੂੰ ਬੱਚਿਆਂ ਵਾਸਤੇ ਅਸੀਂ ਰੋਟੀ ਪੈਦਾ ਨਹੀਂ ਕਰ ਸਕੇ, ਨੌਕਰੀ ਪੈਦਾ ਨਹੀਂ ਕਰ ਸਕੇ। ਓਏ ਪਹਿਲਾਂ ਤੇ ਪੁੱਤ ਸਾਡੇ ਬਾਹਰ ਨੂੰ ਭੱਜਦੇ ਹੁੰਦੇ ਸਨ, ਪਿਛਲੇ ਸਮੇਂ ਤੋਂ ਸਾਡੀਆਂ ਧੀਆਂ ਕੱਲੀਆਂ ਕਾਰੀਆਂ ਉਹ ਹੀ ਆਪਣੀ ਜਾਇਦਾਦ ਵੇਚ ਕੇ ਮਾਂ ਪਿਓ ਉਹਨਾਂ ਨੂੰ ਕੱਲੀਆਂ ਨੂੰ ਜਹਾਜੇ ਚੜਾ ਰਹੇ ਹਾਂ। ਜਰਾ ਅੰਦਾਜ਼ਾ ਲਾ ਲਿਓ ਅੱਗੋਂ ਕੀ ਹੋ ਰਿਹਾ ਬਾਹਰ ਅੰਦਰ, ਤੁਹਾਨੂੰ ਸਭ ਪਤਾ। ਜੇ ਸਾਡੇ ਘਰ ਚ ਖਾਣ ਨੂੰ ਹੋਏ, ਸ਼ੈਲਟਰ ਹੋਏ, ਤੇ ਅਸੀਂ ਕਿਉਂ ਧੱਕੇ ਖਾਂਦੇ ਫਿਰੀਏ? ਇਹਨਾਂ ਮੁਲਕਾਂ ਦੇ ਲੋਕ ਵੀ ਬਾਹਰ ਜਾਂਦੇ ਨੇ, ਉਹ ਫਰਮਾਂ ਤੋਂ ਇੱਕ ਫਰਮ ਤੋਂ ਦੂਜੀ ਫਰਮ ਚ ਜਾਂਦੇ ਨੇ ਜਾਂ ਆਪਣਾ ਕਾਰੋਬਾਰ ਕਰਦੇ ਨੇ ਜਾ ਕੇ ਦੂਜਿਆਂ ਮੁਲਕਾਂ ਦੇ ਵਿੱਚ, ਮਜ਼ਦੂਰੀ ਕਰਨ ਨਹੀਂ ਜਾਂਦੇ। ਅਸੀਂ ਕਿੱਦਾਂ ਵਿਦੇਸ਼ਾਂ ਨੂੰ ਦੌੜ ਰਹੇ ਹਾਂ, ਜਿਸ ਤਰ੍ਹਾਂ ਚੂਹਿਆਂ ਦੀ ਰੁੱਢ ਚ ਪਾਣੀ ਪੈ ਜਾਏ ਤੇ ਉਹ ਭੱਜ ਕੇ ਕੋਈ ਇੱਧਰ ਨੂੰ, ਕੋਈ ਉੱਧਰ ਨੂੰ, ਕੋਈ ਇੱਧਰ ਨੂੰ ਦੌੜਨਾ ਸ਼ੁਰੂ ਕਰਦਾ। ਦੋਸਤੋ ਅਸੀਂ ਅੱਜ ਠੀਕ ਹੈ 700 ਠੀਕ। ਅੱਛਾ, ਮੈਨੂੰ ਯਾਦ ਹੈ 40 ਸਾਲ ਪਹਿਲਾਂ ਜਦੋਂ ਸਾਡੇ ਲੋਕਾਂ ਦੇ ਯੂਰਪ ਪੈਰ ਹੀ ਲੱਗਣੇ ਸ਼ੁਰੂ ਹੋਏ ਸਨ, ਅਸਾਂ ਸਭ ਤੋਂ ਪਹਿਲਾਂ ਮੰਦਰ ਤੇ ਗੁਰਦੁਆਰੇ ਬਣਾਏ ਇੱਧਰ ਆਣ ਕੇ, ਤੇ ਬੜੇ, ਕਿਉਂਕਿ ਇਹਨਾਂ ਦੇ ਚਰਚ ਬੰਦ ਹੋਣੇ ਸ਼ੁਰੂ ਹੋ ਗਏ ਹਨ ਉਦੋਂ, ਤੇ ਫਿਰ ਬੜੇ ਪ੍ਰਾਊਡ ਫੀਲ ਕਰਨਾ ਕਿ ਅਸੀਂ ਇਹਨਾਂ ਦਾ ਚਰਚ ਲਾ ਕੇ ਆਹ ਕੇਸਰੀ ਨਿਸ਼ਾਨ ਸਾਹਿਬ ਚ ਲੰਡਿਆ, ਤੇ ਮੰਦਰ ਏਡੇ ਸੋਹਣੇ ਬਣੇ ਕਿ ਮੈਂ ਦੱਸ ਹੀ ਨਹੀਂ ਸਕਦਾ, ਮਿਲੀਅਨ ਟ੍ਰਿਲੀਅਨਾਂ ਦੇ ਵਿੱਚ ਉਹਨਾਂ ਦੇ ਪੈਸਾ ਲੱਗਾ ਹੈਗਾ, ਗੁਰਦੁਆਰਿਆਂ ਤੇ ਵੀ, ਮੰਦਰਾਂ ਤੇ ਵੀ। ਜਦੋਂ ਅੰਗਰੇਜ਼ ਭਾਰਤ ਆਏ ਹਨ ਉਹਨਾਂ ਨੇ ਭਾਰਤ ਵਿੱਚ ਸਕੂਲ ਬਣਾਏ ਸਨ, ਅਸੀਂ ਜਦੋਂ ਇੱਧਰ ਆਏ ਹਾਂ ਅਸੀਂ ਮੰਦਰ ਤੇ ਗੁਰਦੁਆਰੇ ਬਣਾਏ ਨੇ, ਤੇ ਅੱਜ ਕੱਲ੍ਹ ਕਿਰਪਾਨਾਂ ਵੀ ਚੱਲਦੀਆਂ ਨੇ ਸਾਰੇ ਹੀ ਮੁਲਕਾਂ ਦੇ ਵਿੱਚ ਗੁਰਦੁਆਰਿਆਂ ਦੇ ਵਿੱਚ ਗੋਲਕ ਤੋਂ। ਯੂਰਪ ਦੀ ਐਜੂਕੇਸ਼ਨ ਦਾ ਬਹੁਤ ਜ਼ੋਰ ਜਿਹੜਾ ਨਾ ਉਹ ਬੱਚੇ ਦਾ ਵਿਕਾਸ ਕਰਨ ਤੇ ਹੈ, ਉਹਦੀ ਪਰਸਨੈਲਿਟੀ ਡਿਵੈਲਪ ਕਰਨ ਤੇ ਹੈ। ਅਸੀਂ ਭਾਰਤ ਵਿੱਚ ਬੱਚਿਆਂ ਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਹਾਂ। ਹੈਲੋ ਭਾਈ ਸਾਹਿਬ, ਤੁਸੀਂ ਬਾਰ ਬਾਰ ਮਿਸ ਕਾਲ ਦਾ ਨਾਂ ਮਾਰੋ, ਇੱਕ ਵਾਰੀ ਐਨਫ ਹੈ। ਥੈਂਕ ਯੂ ਵੈਰੀ ਮਚ। ਸਾਨੂੰ ਇਮਾਨਦਾਰ ਹੋਣ ਦਾ ਪਾਠ ਪੜਾਉਂਦੇ ਨੇ। ਯੂਰਪ ਵਿੱਚ ਸਿੱਖਿਆ, ਮੈਨਰਸ ਤੇ ਮਾਹੌਲ ਬੱਚੇ ਨੂੰ ਇਮਾਨਦਾਰ ਬਣਾਉਂਦਾ, ਉਤੋਂ ਯੂਰਪ ਦੀ ਸਿੱਖਿਆ ਸਾਨੂੰ ਸਭ ਕੁਝ ਦਿੰਦੀ ਹੈ, ਨੌਕਰੀ, ਐਜੂਕੇਸ਼ਨ, ਮਕਾਨ, ਕਾਰਾਂ, ਤੇ ਸਾਡੇ ਕੋਲ ਡਿਗਰੀ ਹੋਣੀ ਚਾਹੀਦੀ ਹੈ। ਜੇ ਸਾਨੂੰ ਕੰਮ ਨਾ ਵੀ ਮਿਲੇ ਤੇ ਪੈਸੇ ਗੌਰਮੈਂਟ ਦੇਵੇਗੀ ਸਾਨੂੰ, ਉਨੀ ਦੇਰ ਸਾਡੀ ਤਨਖਾਹ, ਰਹਿਣ ਦਾ ਪ੍ਰਬੰਧ ਵੀ ਸਾਡਾ ਕਰੇਗੀ। ਆਹ ਤੇ ਗੱਲ ਹੋਈ ਨਾ, ਇੰਡੀਆ ਚ ਅਸੀਂ ਇਹ ਸਾਰਾ ਕੁਝ ਰੱਬ ਕੋਲੋਂ ਮੰਗਦੇ ਹਾਂ, ਹੈ ਸਰਕਾਰਾਂ ਕੋਲੋਂ ਜੇ ਕੁਝ ਮੰਗੀਏ ਨਾ ਤੇ ਉਹ ਮੁਫ਼ਤ ਮੰਗਦੇ ਹਾਂ, ਇਹ ਵੀ ਸਾਨੂੰ ਚੌਲ ਦਾਲ ਮੁਲਫ ਦਿਓ, ਤੇ ਸਰਕਾਰਾਂ ਸਾਨੂੰ ਭਿਖਾਰੀ ਬਣਾ ਰਹੀਆਂ ਨੇ। ਜਾਂ ਫਿਰ ਆਪਣੇ ਸਮਾਜ ਤੇ ਦੇਸ਼ ਨਾਲ ਧਰੋਹ ਕਰਕੇ ਹਵਾਈ ਜਹਾਜ਼ਾਂ ਦੀ ਸੈਰ ਕਰਦੇ ਆ, ਜਿਹੜੇ ਰਿਸ਼ਵਤ ਵਾਲੇ ਨੇ, ਬੰਗਲੇ ਉਸਾਰਦੇ ਆ ਉਹਨਾਂ ਬੰਗਲਿਆਂ ਦੇ ਇੱਕ ਕਮਰੇ ਦੇ ਵਿੱਚ, ਇੱਕ ਕਮਰੇ ਦੇ ਵਿੱਚ ਮੰਦਰ ਹੈ, ਤੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਦੇਹ ਵੀ ਘਰਾਂ ਚ ਰੱਖੀ ਹੈ, ਘਰਾਂ ਚ ਵੀ ਮੰਦਰ ਬਣਾਏ ਨੇ। ਮਾਨ ਮੰਦਰ ਵਿੱਚ ਜੋਤ ਜਗੀ ਨਾ, ਕਰ ਦੀਪਕ ਮਾਰਾ ਗੌਣ ਸ਼ਲੋਕ। ਮਾਨ ਮੰਦਰ ਵਿੱਚ ਜੋਤ ਜਗੀ ਨਾ, ਕਰ ਦੀਪਕ ਮਾਲਾ ਗੌਣ ਸ਼ਲੋਕ, ਵੱਜਣ ਟੱਲੀਆਂ ਖੜਕਣ ਛੈਣੇ, ਆਏ ਵੇਖੋ ਰੱਬ ਨੂੰ ਠੱਗਦੇ ਲੋਕ। ਘਰ ਚ ਮੰਦਰ, ਰਾਤ ਨੂੰ ਵੀ ਪੂਜਾ, ਦਿਨੇ ਵੀ ਪੂਜਾ ਜਾਂ ਪਾਠ, ਤੇ ਮਾਨ ਵਿੱਚ ਹੇਰਾ ਫੇਰੀ ਦੀਆਂ ਸਕੀਮਾਂ ਲਾਉਂਦੇ ਰਹਿੰਦੇ ਹਾਂ ਅਸੀਂ। ਇੰਡੀਆ ਦੇ ਨਾਗਰਿਕ ਆਪਣੇ ਮੁਲਕ ਨੂੰ ਭੋਰਾ ਵੀ ਪਿਆਰ ਨਹੀਂ ਕਰਦੇ, ਪਾਠ ਤੇ ਭਜਨ ਜ਼ਰੂਰ ਕਰਦੇ ਨੇ, ਦਫ਼ਤਰ ਜਾਣ ਤੋਂ ਪਹਿਲਾਂ ਦੇਵੀ ਦੇਵਤਿਆਂ ਅੱਗੇ ਨੱਕ ਰਗੜਦੇ ਨੇ, ਦਫ਼ਤਰੇ ਪਹੁੰਚ ਕੇ ਸਾਰੀ ਦਿਹਾੜੀ ਵੱਢੀ ਲੈਂਦੇ ਤੇ ਝੂਠ ਬੋਲਦੇ ਨੇ। ਹਰ ਗਲੀ ਦੀ ਨੁੱਕਰ ਤੇ ਪੂਜਾ ਪਾਠ ਦੀਵੇ ਮੋਮਬੱਤੀਆਂ ਜਾਗ ਰਹੀਆਂ ਹੁੰਦੀਆਂ ਨੇ, ਮੰਦਰਾਂ ਗੁਰਦੁਆਰਿਆਂ ਚ ਖਲੋ ਕੇ ਹੱਥ ਜੋੜ ਕੇ ਬੇਨਤੀ ਹੋ ਰਹੀ ਹੈ, ਪ੍ਰਮਾਤਮਾ ਸਰਬੱਤ ਦਾ ਭਲਾ ਕਰੀ ਤੇ ਮੈਨੂੰ ਸਮੱਤ ਬਖਸ਼ੀ। ਪਰ ਸਾਰੀ ਉਮਰ ਸਮੱਤ ਦੇ ਅਗਲੀ ਲਾਗੋਂ ਦੀ ਵੀ ਨਹੀਂ ਲੰਘਦੇ, ਅਸੀਂ ਆਪਣੇ ਪਰਵਰਦਿਗਾਰ ਦੀ ਪਰਵਾਹ ਨਹੀਂ ਕਰਦੇ। ਇਮਾਨਦਾਰ ਹੋਣ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ ਹੁੰਦਾ। ਇੱਕ ਵਿਦਵਾਨ ਜਿਹਦਾ ਮੈਨੂੰ ਨਾਂ ਭੁੱਲ ਗਿਆ, ਉਹ ਲਿਖਦਾ ਕਿ ਇਮਾਨਦਾਰ ਬਣਨ ਵਾਸਤੇ ਪੂਜਾ ਪਾਠ ਜ਼ਰੂਰੀ ਨਹੀਂ, ਤੇ ਗੱਲ ਹੈ ਵੀ ਠੀਕ ਹੈ। ਮੈਂ ਪਰਸਨਲੀ ਜਾਣਨਾ ਉਹਨਾਂ ਅੰਗਰੇਜ਼ਾਂ ਨੂੰ ਜਿਹੜੇ ਰੱਬ ਚ ਵਿਸ਼ਵਾਸ ਨਹੀਂ ਕਰਦੇ, ਮੇਰੇ ਦੋਸਤ ਨੇ ਪਰ ਹੱਥ ਦਰਜੇ ਦੇ ਇਮਾਨਦਾਰ, 9 ਘੰਟੇ ਕੰਮ ਕਰਕੇ ਜਿਹੜਾ ਘਰ ਆਏਗਾ ਉਹਦੇ ਕੋਲ ਵੈਸੇ ਵੀ ਫਜ਼ੂਲ ਦੇ ਰੀਤੀ ਰਿਵਾਜਾਂ ਗੱਲਾਂ ਗੱਪਾਂ ਵਾਸਤੇ ਬਕਵਾਸ ਤੇ ਟਾਈਮ ਨਹੀਂ ਹੁੰਦਾ, ਤੇ ਜਿਸ ਕੋਲ ਰੋਜ਼ੀ ਰੋਟੀ ਘਰ ਹੈ ਉਹ ਤਾਂਤਰਿਕਾਂ ਜਾਂ ਸਾਧਾਂ ਦੇ ਕੋਲ ਕਿਉਂ ਜਾਵੇਗਾ। ਯੂਰਪ ਚ ਰੱਬ ਨੇ ਸਰਕਾਰਾਂ ਰੋਟੀ ਤੇ ਰੁਜ਼ਗਾਰ ਦਾ ਪ੍ਰਬੰਧ ਕਰਦੀਆਂ ਨੇ। ਬਹੁਤ ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਤੋਂ ਜ਼ਿਆਦਾ ਤਨਖਾਹ ਲੈਂਦੇ ਨੇ ਇੱਥੇ ਯੂਰਪ ਵਿੱਚ। ਮਜ਼ਦੂਰ ਦਫ਼ਤਰਾਂ ਚ ਕੰਮ ਕਰਨ ਵਾਲਿਆਂ ਨੂੰ ਕਿਤੇ ਜ਼ਿਆਦਾ ਤਨਖਾਹ ਲੈਂਦੇ ਨੇ, ਘਰਾਂ ਚ ਕਲੀ ਕਰਨ ਵਾਲੇ, ਇੱਥੇ ਪਲੰਬਰ, ਬਿਜਲੀ ਠੀਕ ਕਰਨ ਵਾਲੇ, ਮੈਰਸਡੀਜ਼ ਤੇ BMW ਕਾਰਾਂ ਚ ਆਉਂਦੇ ਨੇ। ਆ ਜਿਹੜੇ ਟਾਈਲਾਂ ਲਾਉਂਦੇ ਨੇ ਨਾ, ਇੰਜੀਨੀਅਰਾਂ ਤੋਂ ਜ਼ਿਆਦਾ ਪੈਸੇ ਕਮਾਉਂਦੇ ਨੇ। ਪਰ ਉੱਥੇ ਮੈਂ ਇਹ ਦੱਸਦਿਆਂ, ਇੰਜੀਨੀਅਰ ਇੰਜੀਨੀਅਰ ਹੀ ਹੁੰਦਾ, ਇਹ ਬੇਸ਼ੱਕ ਉਹਦੇ ਕੋਲ ਜ਼ਿਆਦਾ ਪੈਸੇ ਲੈਂਦੇ ਨੇ, ਲੇਕਿਨ ਇੰਜੀਨੀਅਰ ਦਾ ਇੱਕ ਰੁਤਬਾ। ਕੋਈ ਕੰਮ ਵੱਡਾ ਛੋਟਾ ਨਹੀਂ। ਬਾਜ਼ਾਰ ਵਿੱਚ ਜਾਓ, ਸਾਰੇ ਇੱਕੋ ਜਿਹੇ ਕੱਪੜੇ ਪਾਏ ਹੁੰਦੇ ਨੇ ਸਾਰੇ ਲੋਕਾਂ ਨੇ, ਅਮੀਰੀ ਗਰੀਬੀ ਕਿਤੇ ਨਜ਼ਰ ਨਹੀਂ ਆਉਂਦੀ। ਸਾਡੇ ਮੁਲਕਾਂ ਚ ਅਮੀਰ ਉੱਥੋਂ ਹੀ ਨਜ਼ਰ ਆਉਂਦਾ ਤੇ ਗਰੀਬ ਉਦੋਂ ਵੀ ਦੂਰੋਂ ਨਜ਼ਰ ਆਉਂਦਾ। ਬੈਠੇ ਬੈਂਕ ਬੈਲੈਂਸ ਕਿਸੇ ਦਾ ਜ਼ਿਆਦਾ ਅਤੇ ਘੱਟ ਹੋ ਸਕਦਾ, ਲਿਆਕਤ ਦੇ ਹਿਸਾਬ ਨਾਲ ਨੌਕਰੀ ਮਿਲਦੀ ਆ, ਪਰ ਸਾਡੇ ਸੋਹਣੇ ਭਾਰਤ ਵਿੱਚ ਟੇਲੈਂਟ ਦੇ ਹਿਸਾਬ ਨਾਲ ਨਹੀਂ। ਭਾਰਤ ਵਿੱਚ ਰੇਡੀਓ ਠੀਕ ਕਰਨ ਵਾਲੇ ਤੋਂ ਅਸੀਂ ਪਕੌੜੇ ਕਢਾਉਂਦੇ ਹਾਂ, ਜੁੱਤੀਆਂ ਗੰਢਣ ਵਾਲੇ ਕੰਪਿਊਟਰ ਠੀਕ ਕਰਨ ਰਹੇ ਹੁੰਦੇ, ਅਨਪੜ੍ਹ ਪੜ੍ਹਿਆਂ ਨੂੰ ਲੈਕਚਰ ਦਿੰਦੇ ਨੇ, ਗੁੰਡੇ ਸਮਾਜ ਸੁਧਾਰਕ ਨੇ, ਚੋਰ ਕਾਨੂੰਨ ਦੇ ਰਾਖੇ ਨੇ। ਸਭ ਤੋਂ ਜ਼ਿਆਦਾ ਝੂਠ ਅਦਾਲਤਾਂ ਚ ਬੋਲਿਆ ਜਾਂਦਾ, ਤੋਬਾ ਤੋਬਾ। ਗੀਤਾ ਤੇ ਹੱਥ ਰੱਖ ਕੇ ਸਾਡੇ ਵਕੀਲ ਕਾਵਾਂ ਵਾਂਗੂ ਬਹਿਸ ਕਰਦੇ ਨੇ, ਝੂਠ ਦੇ ਫੁਹਾਰੇ ਨੇ। ਥਾਣੇ ਜਾ ਕੇ ਜੇ ਤੁਸੀਂ ਸੱਚ ਸੱਚ ਦੱਸਦੇ ਹੋ ਨਾ ਵੀ ਹੋਇਆ ਕੀ, ਤੁਸੀਂ ਛਿੱਤਰ ਖਾ ਕੇ ਵਾਪਸ ਆਓਗੇ। ਬਲਬੀਰ ਬੱਬੀ ਜੀ, ਹੈਲੋ ਹੈਲੋ
1: ਹੈਲੋ ਹੈਲੋ
0: ਬੱਬੀ ਜੀ, ਤੁਸੀਂ 6-7 ਕਾਲਾਂ ਮਾਰੀਆਂ ਨੇ ਮੈਨੂੰ।
1: ਨਹੀਂ, ਟਾਈਮ ਤਾਂ ਦੇਖੋ ਜੀ, ਫਿਰ
0: ਵੇਟ, 2 ਮਿੰਟ ਵੇਟ ਕਰ ਲਓ, 5 ਮਿੰਟ, ਠੀਕ ਹੈ ਜੀ। ਅੱਛਾ, ਮਤਲਬ ਕਿ ਥਾਣੇ ਜਾ ਕੇ ਤੁਸੀਂ ਸੱਚ ਸੱਚ ਦੱਸ ਦਿਓਗੇ ਤੇ ਆਪ ਹੀ ਛਿੱਤਰ ਖਾ ਕੇ ਆਓਗੇ ਥਾਣੇ ਦੇ ਵਿੱਚ। ਪੁਲਿਸ ਜਿਹੜੀ ਹੈ ਨਾ, ਅਗਰ ਤੁਸੀਂ ਕੋਈ ਕਾਨੂੰਨ ਭੰਗ ਕੀਤਾ, ਤੁਹਾਨੂੰ ਜੁਰਮਾਨਾ ਹੋਵੇ, ਸਜ਼ਾ ਹੋਵੇ, ਠੀਕ ਹੈ। ਪਰ ਜਿਹੜੀਆਂ ਪੁਲਿਸ ਵਾਲੇ ਗਾਲਾਂ ਕੱਢਦੇ ਨੇ, ਇਹਨਾਂ ਦੇ ਮੋਢੇ ਤੇ ਦੋ ਦੋ ਤਿੰਨ ਤਿੰਨ ਸਟਾਰ ਲੱਗੇ ਹੋਣਗੇ ਤੇ ਗੰਦੀਆਂ ਗਾਲਾਂ ਕੱਢ ਰਹੇ ਹੋਣਗੇ। ਇਹ ਕਿੱਧਰ ਦੀ ਸਭਿਅਤਾ ਹੈਗੀ ਹੈ? ਹਾਂਜੀ, ਹਰ ਪਿੰਡ ਦੇ ਵਿਚ ਦੋ ਦੋ ਤਿੰਨ ਤਿੰਨ ਗੁਰਦੁਆਰੇ, ਹਰ ਮੁਹੱਲੇ ਚ ਗੁਰਦੁਆਰਾ ਲੱਗਦਾ, ਅਸੀਂ ਸਭ ਧਰਮ ਨੂੰ ਸਮਰਪਿਤ ਹਾਂ। ਤੇ ਧਾਰਮਿਕ ਅਸੀਂ ਹੈ ਹੀ ਨਹੀਂ, ਸਾਡੇ ਸਾਰੇ ਐਕਸ਼ਨ ਜਿਹੜੇ ਨੇ ਉਹ ਸਾਡੇ ਸਮਾਜ ਦੇ ਅਗੇਂਸਟ ਜਾਂਦੇ ਨੇ। ਉਮੀਦਾਂ ਅਸੀਂ ਸਵਰਗਾਂ ਦੀਆਂ ਕਰ ਰਹੇ ਹਾਂ, ਸਾਰੀ ਕੋਸ਼ਿਸ਼ ਮੁਕਤੀ ਪਾਉਣ ਵਾਸਤੇ ਕਿ ਸਵਰਗ ਜਾਈਏ, ਪਰ ਬਣਾ ਅਸੀਂ ਆਪਣੇ ਮੁਲਕ ਨੂੰ ਨਰਕ ਰਹੇ ਹਾਂ। ਕਿਸੇ ਵੀ ਦੇਸ਼ ਦੇ ਨਾਗਰਿਕਾਂ ਦੇ ਹੱਥ ਵਿਚ ਹੀ ਹੁੰਦਾ ਕਿ ਉਨ੍ਹਾਂ ਨੇ ਆਪਣੇ ਦੇਸ਼ ਨੂੰ ਸਵਰਗ ਬਣਾਉਣਾ ਕਿ ਨਰਕ ਬਣਾਉਣਾ। ਇਹ ਤੇ ਸੀ ਜੀ ਮੇਰੀ ਗੱਲਬਾਤ। ਤੇ ਲਓ ਮੈਂ ਹੁਣ ਬਲਬੀਰ ਬੱਬੀ ਜੀ ਹੁਣਾਂ ਵੱਲ ਚੱਲਦਾ ਤੇ ਉਨ੍ਹਾਂ ਨਾਲ ਗੱਲਬਾਤ ਕਰਦੇ ਹਾਂ, ਉਹ ਕੀ ਕਹਿਣਾ ਚਾਹੁੰਦੇ ਨੇ। ਤੇ ਆ ਲਓ ਜੀ।

0: ਤੇ ਕਣਕਾਂ ਸਭ ਸਾਂਭੀਆਂ ਗਈਆਂ ਨੇ, ਕਣਕਾਂ ਵਗੈਰਾ ਬਿਲਕੁਲ ਸਾਂਭੀਆਂ ਗਈਆਂ ਨੇ ਸਾਰੀਆਂ।
1: ਮੈਂ ਜਿਵੇਂ ਹੁੰਦਾ ਵੀ ਆਪਣਾ ਸਾਢੇ ਸੱਤ ਵਜੇ ਤੋਂ ਟਾਈਮ ਸ਼ੁਰੂ ਹੁੰਦਾ, ਉਸ ਅਨੁਸਾਰ ਕਈ ਵਾਰ ਇਹ ਹੁੰਦਾ ਵੀ ਮੈਂ ਪਰਿਵਾਰ ਰੇਡੀਓ ਦੇ ਵਿਹੜੇ ਵਿਚ ਕੋਈ ਨਾ ਕੋਈ ਆਪਾਂ ਤਾਂ ਗੱਲ ਕਰਦੇ ਹੀ ਆ
0: ਜੀ।
1: ਅੱਜ ਮੈਨੂੰ ਇਹ ਸੀ, ਮੈਂ ਲਾਈਵ ਚਲਾ ਰਿਹਾ ਸੀ, ਮੇਰੇ ਨਾਲ ਮਹਿਮਾਨ ਪੱਤਰਕਾਰ ਸਾਥੀ ਜਿਹੜੇ ਪੰਜਾਬ ਪ੍ਰਤੀ ਚਿੰਤਕ ਨੇ ਤੁਹਾਡੇ ਵਾਂਗੂ, ਉਹ ਲੈਣ ਤੇ ਉੱਤੇ ਸੀ।
0: ਅੱਛਾ ਅੱਛਾ ਅੱਛਾ, ਠੀਕ ਠੀਕ।
1: ਹਾਂ, ਉਹਨਾਂ ਨੂੰ ਮੈਂ ਦੱਸਿਆ ਆਪਣੇ ਤੇ, ਉਸ ਤੋਂ ਦਿਨ ਆਏ ਸੀ ਵੀ ਜਦੋਂ ਜਿਹੜੀ ਬਾਕੀ ਪੰਜਾਬ ਦੀ ਖਬਰਸਾਰ ਆ ਜੋ ਖਿਡਵਾਨਾ ਉਹ ਆਪਾਂ ਸਾਂਝੀ ਕਰਦੇ ਆ।
0: ਠੀਕ ਠੀਕ ਠੀਕ ਠੀਕ,
1: ਧੰਨਵਾਦ ਤੁਹਾਡਾ ਜਿਹੜਾ ਜਰਮਨ ਸੱਤ ਸਮੁੰਦਰ ਪਾਰ ਤੋਂ ਬੈਠ ਕੇ ਪੰਜਾਬ ਦੀਆਂ ਗੱਲਾਂ ਬਾਤਾਂ ਗੱਲ ਕਰ।
0: ਮਿਹਰਬਾਨੀ ਜੀ, ਮਿਹਰਬਾਨੀ।
1: ਤੁਸੀਂ ਡਰਦੀ ਹੋ ਪੰਜਾਬ ਦੇ, ਡਰਦੀ ਉਹ ਹੁੰਦਾ ਜਿਹੜਾ ਪੰਜਾਬ ਦੀ ਮਿੱਟੀ ਦੇ ਨਾਲ ਜੁੜਿਆ ਹੋਵੇ।
0: ਠੀਕ ਹੈ ਜੀ, ਤੇ ਅੱਜ ਤੁਸੀਂ ਕਿਹੋ ਜਿਹੀ ਗੱਲਬਾਤ, ਕੀ ਗੱਲਬਾਤ ਕਰੋਗੇ ਅੱਜ ਤੁਸੀਂ?
1: ਅੱਜ ਜਿਹੜਾ ਸਭ ਤੋਂ ਪਹਿਲੀ ਗੱਲਬਾਤ ਹੈ
0: ਜੀ,
1: 13 ਅਪ੍ਰੈਲ ਵਿਸਾਖੀ ਦੀ ਦਿਨ ਦੀ ਧਾਰਮਿਕ ਮਹੱਤਤਾ
0: ਜੀ,
1: ਖਾਲਸੇ ਦੀ ਸਾਜਣਾ ਜਿਹੜੀ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾਈ ਜਾਂਦੀ ਹੈ।
0: ਅੱਛਾ,
1: ਤੁਹਾਡੇ ਜਨਮ ਦਿਨ ਮਨਾਈ ਗਈ ਆ, ਹੋਰ ਵੀ ਮਨਾਈ
0: ਜੀ ਜੀ।
1: ਉਸ ਦਿਨ ਪੰਜਾਬ ਦੇ ਵਿਚ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਆਯੋਜਨ ਜੁੜਦਾ, ਜਿਹੜਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਹੀ ਪਹਿਲੀ ਵਾਰ ਵਿਸਾਖੀ ਨੂੰ ਵਿਧਾਨ ਸਭਾ ਦਾ ਦਰਵਾਜ਼ਾ ਖੁੱਲਿਆ ਨਹੀਂ, ਮਗਰ ਇਤਿਹਾਸ ਦੇ ਵਿਚ ਕਦੇ ਵਿਸਾਖੀ ਦੇ ਉਪਰ ਛੁੱਟੀ ਹੋਈ ਆ ਤੇ ਵਿਧਾਨ ਸਭਾ ਨਹੀਂ ਜੁੜੀ। ਉਸ ਮੌਕੇ ਦੇ ਉਪਰ ਫਿਰ ਉੱਥੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਜਿਹੜਾ ਕਾਨੂੰਨ ਆ ਉਹਦੀ ਗੱਲਬਾਤ ਹੁੰਦੀ ਆ ਕਿ ਮੱਦਾਂ ਜੁੜਦੀਆਂ ਨੇ, ਤੇ ਪ੍ਰਮੁੱਖ ਜਿਹੜੀ ਗੱਲ ਹੈ ਇਸ ਵੇਲੇ ਚਾਹੇ ਤੁਹਾਡੇ ਜਨਮ ਦਾ ਕਨੇਡਾ ਦਾ ਵਿਦੇਸ਼ਾਂ ਵਿਦੇਸ਼ਾਂ ਚ ਪੰਜਾਬ ਕਿਤੇ ਵੀ ਆਇਆ ਉਹ ਚੱਲ ਰਹੀ ਹੈ, ਜਿਹੜਾ ਕਿ ਵਿਸ਼ੇਸ਼ ਧਾਰਮਿਕ ਮੁੱਦਾ ਵੀ ਹੈ
0: ਜੀ।
1: ਉਸ ਸੰਦਰਭ ਦੇ ਵਿਚ ਦੁਨੀਆ ਦੇ ਵਿਚ ਜਿੱਥੇ ਵੀ ਕੋਈ ਬੈਠਾ ਗੁਰੂ ਨਾਨਕ ਪੰਥ ਸਿੱਖ ਜੋੜੀ ਨੇ, ਜਿਹੜੇ ਹਿੰਦੂ ਕੁਝ ਵੀ ਨੇ ਉਹਨੇ ਦੇਖਿਆ ਇਹ ਸੰਬੰਧ ਵਿਚ ਮੇਰੇ ਨਾਲ ਮਾਛੋੜਾ ਸਾਹਿਬ ਤੋਂ ਪੰਜਾਬ ਟਾਈਮ ਹੈ ਜਲੰਧਰ ਦੇ ਮਤਲਬ ਕਹਿੰਦੇ ਵੀ ਵਿਸ਼ੇਸ਼ ਜਿਹੜੇ ਪ੍ਰਤੀਨਿਧ ਨੇ ਉਹ ਜੁੜੇ ਹੋਏ ਨੇ ਤੇ ਉਹ ਇਸ ਕਾਨੂੰਨ ਸੰਬੰਧੀ ਆਪ ਆਪਣੇ ਖੜੋਤਿਆਂ ਨਾਲ ਥੋੜੀ ਗੱਲਬਾਤ ਸਾਂਝੀ ਕਰ ਰਹੇ
0: ਨੇ।
1: ਤੇ ਜਗਰੂਪ ਸਿੰਘ ਮਾਨ ਜੀ ਤੇ ਉਹਨਾਂ ਦਾ ਸਵਾਗਤ ਤੁਸੀਂ ਕਰੋਗੇ ਗੱਲਬਾਤ ਜਿਹੜਾ ਆਪਾਂ ਜਾਰੀ ਰੱਖਦੇ ਹਾਂ।
0: ਹੈਲੋ
2: ਹੈਲੋ
0: ਜੀ, ਸਤਿ ਸ੍ਰੀ ਅਕਾਲ, ਬਹੁਤ ਬਹੁਤ ਸਵਾਗਤ ਤੁਹਾਡਾ ਪ੍ਰਵਾਸ ਰੇਡੀਓ ਦੇ ਵਿੱਚ।
2: ਸਤਿ ਸ੍ਰੀ ਅਕਾਲ, ਮੈਂ ਜਗਰੂਪ ਸਿੰਘ ਮਾਨ ਸਿੰਘ ਮਾਛੀਵਾੜਾ ਸਾਹਿਬ ਤੋਂ ਜੀ।
0: ਵਾਹ ਜੀ ਵਾਹ, ਸਰਦਾਰ ਜਗਰੂਪ ਸਿੰਘ ਜੀ, ਸਵਾਗਤ ਹੈ ਤੁਹਾਡਾ।
2: ਥੈਂਕ ਯੂ ਸਰ, ਥੈਂਕ ਯੂ। ਮੁਬਾਰਕਾਂ ਤੁਹਾਡੇ ਸਾਰੇ ਚੈਨਲ ਨੂੰ, ਚਲੋ ਬਹੁਤ ਵਧੀਆ ਚਲਾ ਰਹੇ ਹੋ ਲੋਕਾਂ ਵਿੱਚ, ਪੰਜਾਬ ਦੀ ਗੱਲ ਕਰ ਰਹੇ
0: ਹਾਂ ਠੀਕ ਹੈ ਜੀ, ਮਿਹਰਬਾਨੀ।
2: ਥੈਂਕ ਯੂ ਸਰ,
0: ਥੈਂਕ ਯੂ। ਤੁਸੀਂ ਅੱਜ ਕੀ ਕਹਿਣਾ ਚਾਹੋਗੇ ਸ੍ਰੀ ਗੁਰੂਪ ਸਿੰਘ ਜੀ?
2: ਸਰ, ਮੈਂ ਨਾ ਜਿਹੜਾ ਪੰਜਾਬ ਦਾ ਅੱਜ ਮੁੱਦਾ ਚੱਲ ਰਿਹਾ ਏ, ਖਾਸ ਕਰ ਜੋ ਬੇਅਦਬੀ ਸੰਬੰਧੀ ਸਤਿਕਾਰ ਕਾਨੂੰਨ ਬਣਾਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਣਾ ਨੇ, ਇਹ ਸਭ ਲੰਬੇ ਸਮੇਂ ਤੋਂ ਗੱਲ ਸੀ। 2015 ਵਿਚੋਂ ਜਦੋਂ ਬੇਅਦਬੀਆਂ ਸ਼ੁਰੂ ਹੋਈਆਂ ਪੰਜਾਬ ਦੇ ਵਿਚ, ਹਾਲਾਂਕਿ ਕਾਨੂੰਨ 2008 ਵਿਚ ਜਦੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀ ਉਦੋਂ ਹੋਂਦ ਵਿਚ ਆਇਆ ਸੀ, ਤੇ ਉਸ ਤੋਂ ਬਾਅਦ ਇਹ ਕਾਨੂੰਨ ਲਾਗੂ ਹੋਇਆ ਨਹੀਂ ਲਾਗੂ ਹੋਇਆ, ਪਰ 2015 ਤੋਂ ਬਾਅਦ ਜੋ ਹਾਲਾਤ ਪੰਜਾਬ ਦੇ ਰਹੇ ਨੇ, ਚਾਹੇ ਬਰਗਾੜੀ ਕਾਂਡ ਆ, ਚਾਹੇ ਬਹਿਬਲ ਗਲਾਂ ਕਾਂਡ ਆ ਜਾਂ ਹੋਰ ਨੇ, ਕਿਸੇ ਤੋਂ ਲੁਕੇ ਹੋਏ ਨੀ ਗਏ ਜੀ ਉਹ, ਤੇ ਵੱਖ ਵੱਖ ਵਿਸ਼ਿਆਂ ਤੇ ਚਲੋ ਲੋਕ ਬੋਲਦੇ ਰਹਿੰਦੇ ਨੇ। ਚਲੋ ਇਸ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਸਰਕਾਰ 16 ਮਾਰਚ 2022 ਨੂੰ ਆਈ, ਇਨ੍ਹਾਂ ਦੀ ਸਰਕਾਰ ਤੋਂ ਆਉਣ ਤੋਂ ਬਾਅਦ ਬਹੁ ਗਿਣਤੀ ਪੰਥਕ ਜਥੇਬੰਦੀਆਂ ਨੇ ਪਟਿਆਲਾ ਜ਼ਿਲ੍ਹੇ ਵਿਚ ਇਕ ਸਮਾਣਾ ਸ਼ਹਿਰ ਪੈਂਦਾ ਜੀ, ਤੇ ਉਥੇ ਇਕ ਟਾਵਰ ਮੋਰਚਾ ਲੱਗਿਆ ਸੀ ਭਾਈ ਗੁਰਜੀਤ ਸਿੰਘ ਖਾਲਸਾ ਹੋਰਾਂ ਦੀ ਅਗਵਾਈ ਦੇ ਵਿਚ, ਤੇ ਉਥੋਂ ਵੱਖ ਵੱਖ ਮੰਗਾਂ ਕੀਤੀਆਂ ਜਾਂਦੀਆਂ ਸੀ।

0: ਕਰਨ ਵਾਲੇ ਜਿਹੜੇ ਇਨਸਾਨ ਨੇ ਉਹਨਾਂ ਸੰਬੰਧੀ ਇੱਕ ਸਖ਼ਤ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ
1: ਜੀ, ਹੋਣਾ ਤਾਂ ਚਾਹੀਦਾ।
0: ਤੇ ਉਸ ਟਾਵਰ ਤੇ ਸਾਡੇ ਸਤਿਕਾਰਯੋਗ ਜਥੇਦਾਰ ਅਕਾਲ ਤਖ਼ਤ ਸਰਦਾਰ ਕੁਲਦੀਪ ਸਿੰਘ ਗੜਗਾਜਪੁਰੀ ਵੀ ਪਹੁੰਚੇ ਸੀ, ਵੱਡੇ ਵੱਡੇ ਧਾਰਮਿਕ ਆਗੂ ਵੀ ਪਹੁੰਚੇ ਸੀ ਤੇ ਉਹ ਮੋਰਚਾ ਲਗਭਗ ਜੀ 19 ਮਹੀਨੇ ਚੱਲਿਆ ਤੇ ਉਸ ਮੋਰਚੇ ਦੀ ਮੰਗ ਨੂੰ ਪੂਰਾ ਕਰਦਿਆਂ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਹੋਰਾਂ ਨੇ 13 ਅਪ੍ਰੈਲ ਨੂੰ ਇੱਕ ਵਿਸ਼ੇਸ਼ ਸੈਸ਼ਨ ਸੱਦਿਆ ਸੀਗਾ ਵਿਧਾਨ ਸਭਾ ਦਾ। ਐਤਵਾਰ ਸੀ ਵੈਸੇ, ਉਸ ਦਿਨ ਵਿਸਾਖੀ ਵਾਲਾ ਦਿਨ ਸੀ ਤੇ ਉਨ੍ਹਾਂ ਨੇ ਕੈਬਨਿਟ ਵਿਚ ਇਸ ਮਤੇ ਨੂੰ ਮਨਜੂਰੀ ਦਿੱਤੀ ਸੀ ਬਿੱਲ ਬਣਾਉਣ ਸਬੰਧੀ, ਜੋ ਕਾਨੂੰਨ ਬਣਾਉਣ ਸਬੰਧੀ, ਤੇ ਵਿਦਨ ਨੇ 3 ਜਾਂ 4 ਡੇ ਉਸ ਨੂੰ ਉਨ੍ਹਾਂ ਨੇ ਪ੍ਰਵਾਨ ਕਰਕੇ ਤੇ ਗਵਰਨਰ ਸਾਹਿਬ ਨੇ ਸਾਈਨ ਕਰਤੇ ਸੀ ਉਹਦੇ ਉਪਰ ਤੇ ਉਹ ਕਾਨੂੰਨ ਬਣ ਗਿਆ ਜੀ। ਬਹੁ ਗਿਣਤੀ 90% ਸੰਗਤਾਂ ਨੂੰ ਇਹ ਕਾਨੂੰਨ ਪੰਜਾਬ ਦੇ ਵਿਚ ਪ੍ਰਵਾਨ ਆ, ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰ ਰਹੇ ਨੇ।
1: ਚੰਗੀ ਗੱਲ ਹੈ
0: ਤੇ ਮੁੱਖ ਮੰਤਰੀ ਸਾਹਿਬ ਨੇ ਇਸ ਸਬੰਧੀ 4 ਦਿਨਾਂ ਦੀ ਵਿਸ਼ੇਸ਼ ਯਾਤਰਾ ਸ਼ੁਰੂ ਕੀਤੀ ਸੀ, ਸ਼ੁਕਰਾਨਾ ਯਾਤਰਾ ਜਿਹੜੀ ਕਿ ਸ੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਈ ਸੀਗੀ ਜੀ। ਅੱਜ ਵਾਪਸ ਚਾਰੇ ਤੱਕ ਤਿੰਨੇ ਤੱਕ ਜੋ ਪੰਜਾਬ ਵਿਚ ਉਹ ਤਾਂ ਹੁੰਦੀ ਹੋਈ ਸ੍ਰੀ ਫਤਿਹਗੜ੍ਹ ਸਾਹਿਬ ਵਾਪਸ ਸਮਾਪਤ ਹੋਈ ਆ ਤੇ ਇਸੇ ਦੌਰਾਨ ਇੱਕ ਬੜੀ ਜਿਵੇਂ ਕਹਿੰਦੇ ਹੁੰਦੇ ਆ ਵੀ ਇੱਕ ਹੋਰ ਵਿਸ਼ਾ ਇੱਕ ਅਲੱਗ ਤਰ੍ਹਾਂ ਦਾ ਪੰਜਾਬ ਦੇ ਵਿਚ ਚੱਲ ਪਿਆ ਤੇ ਸਾਡੇ ਸਤਿਕਾਰਯੋਗ ਸਾਡੇ ਮਾਣਯੋਗ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਜ ਹੋਰਾਂ ਨੇ ਕੱਲ ਕਰਤਾਰ ਸਿੰਘ ਸੰਧਵਾਂ ਜਿਹੜੇ ਸਾਡੇ ਸਪੀਕਰ ਸਾਹਿਬ ਨੇ ਪੰਜਾਬ ਵਿਧਾਨ ਸਭਾ ਦੇ ਉਨ੍ਹਾਂ ਨੂੰ ਤਲਬ ਕਰਕੇ ਸਵਾਲ ਕੀਤੇ ਵੀ ਇਹ ਕਾਨੂੰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪ੍ਰਵਾਨ ਨਹੀਂ ਤੇ ਸੰਧਵਾਂ ਸਾਹਿਬ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਸ ਤੋਂ ਬਾਅਦ ਅੱਜ ਫੇਰ ਜਥੇਦਾਰ ਸਾਹਿਬ ਨੇ ਕਿਹਾ ਵੀ 15 ਦਿਨ ਦੇ ਵਿਚ ਇਸ ਕਾਨੂੰਨ ਨੂੰ ਜਾਂ ਤਾਂ ਵਾਪਸ ਲਿਆ ਜਾਵੇ ਜਾਂ ਸੋਧਾਂ ਕੀਤੀਆਂ ਜਾਣ ਵੀ ਨਹੀਂ ਅਸੀਂ ਪੰਜਾਬ ਸਰਕਾਰ ਵਿਰੁੱਧ ਸਖ਼ਤ ਕਾਰਵਾਈ ਕਰਾਂਗੇ 15 ਦਿਨ ਦੇ ਵਿਚ ਵਿਚ।
1: ਕਿਉਂ ਉਨ੍ਹਾਂ ਨੂੰ ਪ੍ਰਵਾਨ ਨਹੀਂ ਇਹ ਕਾਨੂੰਨ?
0: ਉਹ ਕੁਛ ਮਤਾਂ ਵੀ ਕਹਿੰਦੇ ਨੇ ਵੀ ਜੋ ਕਸਟੋਡੀਅਨ ਬਣਾਇਆ ਗਿਆ ਵੀ ਜੋ ਮੰਨ ਲਓ ਮੇਰੇ ਘਰ ਗੁਰੂ ਗ੍ਰੰਥ ਸਾਹਿਬ ਪਿਆਏ ਉਹ ਕਹਿੰਦੇ ਵੀ ਜੇ ਲੋਕ ਜਮ੍ਹਾਂ ਕਰਾਉਣ ਲੱਗ ਗਏ ਵੀ ਮੇਰੇ ਘਰ ਬੇਅਦਬੀ ਹੋਗੀ ਤਾਂ ਮੈਨੂੰ ਲੋਕ ਚੁੱਕਣਗੇ, ਮੈਨੂੰ ਪੁਲਿਸ ਚੁੱਕੂਗੀ ਆ ਕੇ, ਜਾਂ ਕਿਸੇ ਦੇ ਘਰ ਗੁਟਕਾ ਸਾਹਿਬ ਆ ਵੀ ਉਹ ਗੁਟਕਾ ਸਾਹਿਬ ਪਿਆ, ਚਲੋ ਉਹਨਾਂ ਦਾ ਮਾਇਆ ਵੀ ਬਿਰਧ ਵੀ ਹੋ ਗਿਆ, ਚਲੋ ਉਹਦੇ ਪਰਚਾ ਦਰਜ ਹੋ ਸਕਦਾ ਏ, ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਗੱਲਾਂ ਇਹ ਮਨ ਘੱਟ ਦਈਆਂ ਲੱਗਦੀਆਂ ਜੀ। ਜੇ ਮੈਂ ਪੱਗ ਬੰਨੀ ਆ, ਪੱਗ ਦੀ ਰਾਖੀ ਮੇਰੀ ਡਿਊਟੀ ਆ, ਜਿਵੇਂ ਆਪਣੇ ਘਰ ਗੁਰੂ ਗ੍ਰੰਥ ਸਾਹਿਬ ਰੱਖਣਾ ਚਾਹੁੰਦਾ ਤਾਂ ਉਹਦੀ ਸੁਰੱਖਿਆ ਦੀ ਜਿੰਮੇਵਾਰੀ ਆ ਸਰ ਮੇਰੀ ਹੋਣੀ ਚਾਹੀਦੀ ਆ ਨਾ।
1: ਬਿਲਕੁਲ,
0: ਤੇ ਮੈਨੂੰ ਨੀ ਲੱਗਦਾ ਕਾਨੂੰਨ ਵਿਚ ਕੁਛ ਗਲਤ ਆ। ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਨੇ ਬੜੇ ਤਿੱਖੇ ਤੇਵਰਾਂ ਨਾਲ ਇਹ ਜਵਾਬ ਦਿੱਤਾ ਕਿ ਇਹ ਕਾਨੂੰਨ ਵਾਪਸ ਨਹੀਂ ਹੋਊਗਾ, ਜੋ ਪੰਥ ਨੇ ਕਰਨਾ ਕਰ ਲਵੇ, ਪੰਥ ਸਾਰਾ ਮੇਰੇ ਨਾਲ ਆ। ਉਹ ਕਹਿੰਦੇ ਸਿਰਫ ਜੇ ਕਿਸੇ ਨੂੰ ਪ੍ਰਵਾਨ ਨਹੀਂ ਤਾਂ ਉਹ ਬਾਦਲ ਪੰਥ ਨੂੰ ਪ੍ਰਵਾਨ ਨਹੀਂ, ਵੀ ਜਥੇਦਾਰ ਸਾਹਿਬ ਬਾਦਲ ਪਰਿਵਾਰ ਦੀ ਬੋਲੀ ਬੋਲ ਰਹੇ ਨੇ। ਇਹ ਕੁਛ ਮੁੱਦੇ ਨੇ ਤੇ ਇੱਕ ਇਹਦੇ ਨਾਲ ਇੱਕ ਹੋਰ ਮੁੱਦਾ ਜੁੜਾ ਜੀ। ਇੱਕ ਕੈਬਨਿਟ ਮਿਨਿਸਟਰ ਨੇ ਸਾਡੇ ਪੰਜਾਬ ਸਰਕਾਰ ਦੇ ਅਰੋੜਾ ਸਾਹਿਬ ਸੰਜੀਵ ਅਰੋੜਾ ਜੀ, ਉਹਨਾਂ ਤੇ ਈਡੀ ਦੀ ਰੇਡ ਪਈ ਆ, ਅੱਜ ਤੀਜੀ ਵਾਰ ਈਡੀ ਦੀ ਰੇਡ ਪਈ ਆ, ਉਹਨਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਏ। ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵਿਰੋਧੀਆਂ ਦੀਆਂ ਜਿਵੇਂ ਕਹਿੰਦੇ ਹੁੰਦੇ ਆ ਵੀ ਸਿਆਸੀ ਬੜੀਆਂ ਤਿੱਖੇ ਬਿਆਨਾਂ ਦੇ ਵਿਚ ਨੇ, ਪਰ ਉਹ ਜਿਵੇਂ ਕਹਿੰਦੇ 1 ਮੈਨ ਆਰਮੀ ਦੇ ਵਾਂਗੂ ਉਸ ਟਾਈਮ ਬੜੇ ਜੇਤੂ ਹੋ ਕੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਉਂਕਿ ਉਨ੍ਹਾਂ ਤੇ ਪਹਿਲਾਂ ਇਲਜ਼ਾਮ ਲੱਗਦਾ ਸੀ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਨੂੰ ਦਿੱਲੀ ਵਾਲੇ ਚਲਾ ਰਹੇ ਨੇ, ਦਿੱਲੀ ਵਾਲੇ ਚਲਾ ਰਹੇ ਨੇ, ਜਿਹੜੇ ਪਿਛਲੇ ਦਿਨੀ ਰਾਘਵ ਚੱਡਾ ਦੀ ਅਗਵਾਈ ਵਿਚ 7 ਮੈਂਬਰ ਰਾਜ ਸਭਾ ਦੇ ਗਏ ਨੇ ਛੱਡ ਕੇ ਇਨ੍ਹਾਂ ਨੂੰ। ਉਹਦੇ ਪ੍ਰਤੀ ਸਰ ਇਹ ਵੀ ਇੱਕ ਕਨਸੋ ਆ, ਕਨਸੋ ਨੀ ਸਾਡੇ ਕੋਲ ਸੀਐਮ ਹਾਊਸ ਦੀ ਜਾਣਕਾਰੀ ਆ ਵੀ ਉਹ ਗਏ ਨੀ ਹੈਗੇ, ਉਨ੍ਹਾਂ ਦੇ ਹਾਲਾਤ ਮੁੱਖ ਮੰਤਰੀ ਸਾਹਿਬ ਨੇ ਪੈਦਾ ਐ ਕਰਤੇ ਵੀ ਦਿੱਲੀ ਵਾਲੇ ਮੈਨੂੰ ਛੱਡ ਕੇ ਚਲੇ ਜਾਣ।
1: ਅੱਛਾ, ਇਹ ਮਤਲਬ
0: ਕੁਛ
1: ਬਲਕਿ ਉਹਨਾਂ ਨੂੰ ਹਾਲਾਤ ਇਹੋ ਜਿਹੇ ਬਣਾਏ ਗਏ ਕਿ ਉਹ ਛੱਡ ਜਾਣ?
0: ਜੀ ਜੀ ਸਰ, ਸੀਐਮ ਹਾਊਸ ਦੇ ਵਿੱਚ ਸਾਡੇ ਇਹੋ ਜਿਹੇ ਸੂਤਰ ਨੇ, ਉਹਨਾਂ ਦਾ ਇਹ ਵੀ ਕਹਿਣਾ ਵੀ ਮੁੱਖ ਮੰਤਰੀ ਸਾਹਿਬ ਰਾਘਵ ਚੱਡਾ ਦੇ ਫੋਨ ਨੂੰ ਇਗਨੋਰ ਕਰਨ ਲੱਗ ਗਏ ਸੀ, ਜਾਂ ਸੰਦੀਪ ਪਾਠਕ ਦੇ ਨਾਲ ਪਿਛਲੇ 6 ਮਹੀਨੇ ਤੋਂ ਮਾਨ ਸਾਹਿਬ ਨੇ ਗੱਲ ਨੀ ਕੀਤੀ, ਉਹਨਾਂ ਦੇ ਸਰਕਾਰੀ ਦੁਆਰੇ ਪਰਕ ਉਤਰ ਤੇ ਬੜੀਆਂ ਗੱਲਾਂ ਨੇ ਸਰ, ਪਰ ਇਹ ਸ਼ੁਕਰਾਨਾ ਯਾਤਰਾ ਦੇ ਵਿਚ ਮੁੱਖ ਮੰਤਰੀ ਦਾ ਜਿਹੜਾ ਹੌਸਲਾ, ਜਿਹੜਾ ਉਨ੍ਹਾਂ ਦਾ ਕੌਨਫੀਡੈਂਸ ਆ, ਜਿਹੜਾ ਉਨ੍ਹਾਂ ਨੂੰ ਪਿਆਰ ਮਿਲ ਰਿਹਾ, ਕਿਤੇ ਨਾ ਕਿਤੇ ਉਹ ਇਹੀ ਕਾਰਨ ਆ ਕਿ ਉਹ ਦਿੱਲੀ ਵਾਲਿਆਂ ਦਾ ਜਿਹੜਾ ਬੋਝ ਸੀ ਉਨ੍ਹਾਂ ਦੇ ਸਿਰ ਦੇ ਉੱਪਰ ਲੱਥਿਆ ਹੋਇਆ ਮਾਨ ਸਾਹਿਬ ਦੇ, ਵੀ ਉਹ ਲੱਥ ਗਿਆ ਵੀ ਹੁਣ ਖੁਦ ਫੈਸਲੇ ਲੈ ਸਕਦੇ ਨੇ। ਕਿਉਂਕਿ ਸ਼ੁਕਰਾਨਾ ਯਾਤਰਾ ਦੇ ਵਿਚ ਮਾਨ ਸਾਹਿਬ ਦੇ ਨਾਲ ਕੋਈ ਦਿੱਲੀ ਦਾ ਲੀਡਰ ਨਹੀਂ, ਸਿਰਫ ਓਨਲੀ ਫਾਰ ਮਾਨ ਸਾਹਿਬ ਭਗਵੰਤ ਸਿੰਘ ਮਾਨ ਹੋਣੀ ਸੀਗੇ। ਔਰ ਸ਼੍ਰੋਮਣੀ ਕਮੇਟੀ ਤੋਂ ਇਲਾਵਾ 90% ਸਿੱਖ ਜਥੇਬੰਦੀਆਂ, ਧਾਰਮਿਕ ਜਥੇਬੰਦੀਆਂ, ਬੁੱਢਾ ਦਲ, ਨਿਹੰਗ ਸਿੰਘ ਜਥੇਬੰਦੀਆਂ, ਹੋਰ ਸੰਪਰਦਾਵਾਂ ਨੇ ਮਾਨ ਸਾਹਿਬ ਨੂੰ ਵੱਖ ਵੱਖ ਥਾਈ ਜਿਵੇਂ ਕਹਿੰਦੇ ਵੀ ਸਨਮਾਨਿਤ ਕੀਤਾ, ਸਰੋਪਾ ਏਪਨ ਆਏ। ਬਹੁਤ ਵੱਡੀ ਪੱਧਰ ਤੇ ਸਰ ਜੇ ਤੁਸੀਂ ਅੱਜ ਸਮਾਪਤੀ ਸੀ ਉਹਨਾਂ ਦੀ ਅੱਜ 9 ਮਈ ਨੂੰ ਸ੍ਰੀ ਫਤਿਹਗੜ੍ਹ ਸਾਹਿਬ, ਜੇ ਤੁਸੀਂ ਕਿਤੇ ਸਰ ਉਹਨਾਂ ਦੀਆਂ ਵੀਡੀਓ ਜਾਂ ਫੋਟੋਆਂ ਦੇਖ ਸਕੋ, ਐਂ ਲੱਗਦਾ ਵੀ ਉੱਥੇ ਸਭਾ ਭਰੀ ਹੋਈ ਆ, ਇੰਨਾ ਇਕੱਠ ਸੀ ਅੱਜ ਫਤਿਹਗੜ੍ਹ ਸਾਹਿਬ।
1: ਮੈਂ ਨਹੀਂ ਜੀ ਇਹ ਫੋਟੋਆਂ ਦੇਖੀਆਂ ਇੱਕ ਦੋ ਦਿਨ ਦੇ ਵਿੱਚ।
0: ਚਲੋ ਸਰ ਕੋਸ਼ਿਸ਼ ਕਰੋ,
1: ਦੇਖਾਂਗੇ ਬਾਅਦ ਚ, ਦੇਖਾਂਗੇ ਜ਼ਰੂਰ।
0: ਜੀ ਜੀ ਜੀ ਜੀ ਜੀ ਹੋਰ ਪੁੱਛਾ ਹੋ ਕੋਈ ਸਵਾਲ ਦੱਸੋ।
1: ਇਸ ਤਰ੍ਹਾਂ ਦਾ ਭਾਈ, ਇਹ ਜਿਹੜਾ ਕਾਨੂੰਨ ਪਾਸ ਕੀਤਾ ਗਿਆ ਬੇਅਦਬੀ ਦਾ, ਇਹ ਕੱਲੇ ਗੁਰੂ ਗ੍ਰੰਥ ਸਾਹਿਬ ਬਾਰੇ ਕਿਉਂ ਕੀਤਾ ਗਿਆ? ਧਾਰਮਿਕ ਉੱਚਤਾ ਸਵੱਛਤਾ ਤੇ ਸਾਰਿਆਂ ਧਰਮਾਂ ਦੀ ਇੱਕੋ ਜਿਹੀ ਆਪ ਆਪਣੇ।
0: ਹਾਂ ਬਿਲਕੁਲ ਸਰ, ਮੇਰੀ ਇਸ ਗੱਲ ਦਾ ਤੁਹਾਡਾ ਸਵਾਲ ਜਵਾਬ ਆ ਕਿ ਜੋ ਉੱਥੇ ਇਸ ਸਬੰਧੀ ਬੈਠੇ ਸੀ ਕਹਿੰਦੇ ਵੀ ਗੁਰੂ ਗ੍ਰੰਥ ਸਾਹਿਬ ਹੀ ਇੱਕ ਅਜਿਹੀ ਸੰਸਥਾ ਨੇ, ਇੱਕ ਸ਼ਬਦ ਗੁਰੂ ਨੇ ਜਿਨ੍ਹਾਂ ਨੂੰ ਜੀਵਤ ਗੁਰੂ ਦਾ ਦਰਜਾ ਦਿੱਤਾ ਗਿਆ, ਇਸ ਲਈ ਉਨ੍ਹਾਂ ਲਈ ਇਹ ਕਾਨੂੰਨ ਮੁੱਖ ਮੰਤਰੀ ਸਾਹਿਬ ਦਾ ਕਹਿਣਾ ਜਾਂ ਹੋਰ ਜਿਹੜੇ ਕਸਟੋਡੀਅਨ ਨੇ, ਜਿਹੜੇ ਹੋਰ ਜੱਜ ਸਾਹਿਬਾਨ ਨੇ, ਵਕੀਲ ਸਾਹਿਬ, ਉਨ੍ਹਾਂ ਦਾ ਇਹ ਕਹਿਣਾ ਵੀ ਸਿਰਫ ਗੁਰੂ ਗ੍ਰੰਥ ਸਾਹਿਬ ਹੀ ਜੀਵਤ ਗੁਰੂ ਘੋਸ਼ਿਤ ਕੀਤੇ ਗਏ ਸਨ ਦਸਾਂ ਗੁਰੂਆਂ ਸਾਹਿਬ ਵੱਲੋਂ, ਇਸ ਲਈ ਉਨ੍ਹਾਂ ਲਈ ਇਹ ਘੋਸ਼ਿਤ ਕੀਤਾ ਗਿਆ।
1: ਠੀਕ ਹੈ ਜੀ, ਬਹੁਤ ਬਹੁਤ ਮਿਹਰਬਾਨੀ ਸਰ, ਧੰਨਵਾਦ ਸਰ।
0: ਥੈਂਕ ਯੂ, ਥੈਂਕ ਯੂ ਸਰ, ਥੈਂਕ
1: ਯੂ, ਵੈਲਕਮ ਵੈਲਕਮ ਭਾਈ, ਸਤਿ ਸ੍ਰੀ ਅਕਾਲ। ਜੀ ਬਾਬੀ ਜੀ,
2: ਹਾਂਜੀ, ਪ੍ਰਕਾਸ਼ ਜੀ ਬਾਜਵਾ ਸਾਹਿਬ, ਮੇਰਾ ਮਤਲਬ ਹੁੰਦਾ ਵੀ ਪਰਿਵਾਰ ਜਿਹੜਾ ਵਿਹੜਾ ਉਹ ਥੋੜਾ ਜਿਹਾ ਹੋਰ ਖੁੱਲਾ ਕਰ
1: ਜੀ। ਥੈਂਕ ਯੂ ਵੈਰੀ ਮਚ।
2: ਹਾਂ, ਤੇ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਗਰਾਮ ਜਿਹੜਾ ਆਪਾਂ ਲਾਈਵ ਚਲਾਇਆ ਕਰਨਾ, ਤੇ ਆਉਂਦੇ ਜਾਂਦਿਆਂ ਹੋਰ ਨੂੰਹਾਂ ਨੂੰ ਸਾਰਿਆਂ ਨੂੰ ਮਿਲਿਆ ਕਰਨਾ। ਹਾਂ,
1: ਤੁਸੀਂ ਮੈਨੂੰ ਮਾੜਾ ਜਿਹਾ ਜੇ ਚੇਂਜ ਕੋਈ ਕਰਦੇ ਹੁੰਦੇ ਹੋ ਨਾ, ਮੈਨੂੰ ਮਾੜਾ ਜਿਹਾ ਪਹਿਲਾਂ ਦੱਸ ਦਿਆ ਕਰੋ ਤਾਂ ਕਿ ਮੈਂ ਅਲਰਟ ਹੋ ਜਾ ਕਰਾਂ, ਮੈਂ ਆਪਣੇ ਹਿਸਾਬ ਨਾਲ ਚੱਲਣ ਦਿਆ ਸਰ।
2: ਉਹ ਕੋਈ ਗੱਲ
1: ਨਹੀਂ, ਮੈਨੂੰ ਨਹੀਂ ਸੀ ਪਤਾ ਕਿ ਦੂਸਰੇ ਵੀ ਕੋਈ ਵੇਟ ਕਰ ਰਹੇ ਨੇ। ਨਹੀਂ ਨਹੀਂ, ਕਹਿਣ ਦਾ ਮਤਲਬ ਹੈ ਮੈਨੂੰ ਪਹਿਲਾਂ ਪਤਾ ਲੱਗ ਜਾਏ ਨਾ ਤੇ ਫਿਰ ਮੈਂ ਆਪਣੇ ਚੇਂਜਸ ਲੈ ਆਉਣਾ ਹੁੰਦਾ ਆਪਣੇ ਟਾਈਮ ਦੇ ਵਿੱਚ। ਚਲੋ ਠੀਕ ਹੈ ਜੀ, ਠੀਕ ਹੈ, ਬੜੀ ਖੁਸ਼ੀ ਦੀ ਗੱਲ ਹੈ, ਥੈਂਕ ਯੂ। ਦੱਬੀ ਜੀ ਕਿਸੇ ਹੋਰ ਨੂੰ, ਮੇਰਾ ਖਿਆਲ ਹੈ ਜਿਹੜੀ ਕੱਟੀ ਗਈ ਹੈ ਆਪਣੀ, ਤੇ ਜਾਂ ਉਹ ਕੰਟੈਕਟ ਕਰ ਰਹੇ ਹੋਣਗੇ ਕਿਸੇ ਹੋਰ। ਬੱਬੀ ਜੀ ਲਾਈਨ ਕੱਟੀ ਗਈ ਸੀ?
2: ਹਾਂਜੀ।
1: ਅੱਛਾ ਅੱਛਾ ਅੱਛਾ, ਠੀਕ ਹੈ। ਮੈਂ ਕਿਹਾ ਤੁਸੀਂ ਉਹ, ਮੈਂ ਸੋਚ ਰਿਹਾ ਸੀ ਸ਼ਾਇਦ ਕਿਸੇ ਹੋਰ ਨਾਲ ਕੰਟੈਕਟ ਕਰਵਾ ਰਹੇ ਹੋ ਜਾਂ ਤੁਹਾਡੇ ਕੋਲ ਭੁਲੇਖੇ ਨਾਲ ਲਾਈਨ ਕੱਟੀ ਗਈ ਹੈ।
2: ਹੈਲੋ
1: ਜੀ, ਮੈਂ ਤੁਹਾਡਾ ਇੰਤਜ਼ਾਰ ਕਰ ਰਿਹਾ ਵੀ ਤੁਸੀਂ ਕੋਈ ਗੱਲਬਾਤ ਕਰੋਗੇ। ਲਾਈਨ ਫੇਰ ਕੱਟੀ ਗਈ ਹੈ, ਕੋਈ ਡਿਸਟਰਬੈਂਸ ਹੋ ਰਹੀ ਹੈ ਉਹਨਾਂ ਨੂੰ, ਮੈਂ ਇੱਕ ਵਾਰੀ ਕਾਲ ਉਹਨਾਂ ਨੂੰ ਫੇਰ ਕਰ ਦਿੰਦਾ, ਹੋ ਜਾਂਦਾ ਕੋਈ ਟੈਕਨੀਕਲ ਅੱਗਾ ਪਿੱਛਾ ਹੋ ਜਾਂਦਾ ਮੇਰੇ ਖਿਆਲ ਦੇ ਵਿੱਚ ਕੁਛ ਇਸ ਤਰ੍ਹਾਂ ਹੈ। ਬੱਬੀ ਜੀ ਲਾਈਨ ਫੇਰ ਕੱਟੀ ਗਈ ਸੀ, ਫੇਰ ਕੱਟੀ ਗਈ ਹੈ ਲਾਈਨ। ਹਾਂ ਵੈਰੀ ਗੁੱਡ, ਸਮਝ ਨਹੀਂ ਆ ਰਹੀ ਜਾਂ ਚੱਕਰ ਹੋ ਕੀ ਰਿਹਾ। ਦੋਸਤੋ ਬਾਰ ਬਾਰ ਲਾਈਨ ਕੱਟੀ ਜਾ ਰਹੀ ਹੈ ਉਹਨਾਂ ਦੀ।
2: ਹੈਲੋ
1: ਬੱਬੀ ਜੀ, ਬਾਰ ਬਾਰ ਕੱਟੀ ਜਾ ਰਹੀ ਹੈ ਲਾਈਨ ਤੁਹਾਡੀ।
2: ਹੈਲੋ,
1: ਹਾਂਜੀ ਹਾਂਜੀ,
2: ਹੈਲੋ,
1: ਮੇਰੀ ਆਵਾਜ਼ ਸੁਣ ਰਹੀ ਹੈ ਤੁਹਾਨੂੰ? ਨਹੀਂ ਸੁਣ ਰਹੀ ਹੋਣੀ, ਤਾਂ ਹੀ ਹੈਲੋ ਹੈਲੋ ਕਰ ਰਹੇ ਹੋ। ਤੁਹਾਡੀ ਆਵਾਜ਼ ਮੈਨੂੰ ਸੁਣ ਰਹੀ ਹੈ, ਲੇਕਿਨ ਮੇਰੀ ਆਵਾਜ਼ ਤੁਹਾਡੇ ਤੱਕ ਕਿਉਂ ਨਹੀਂ ਪਹੁੰਚ ਰਹੀ? ਇਧਰੋਂ ਸਭ ਕੁਝ ਠੀਕ ਹੈ, ਤੁਹਾਡਾ ਹੀ ਕੋਈ ਸਿਸਟਮ ਜਿਹੜਾ ਹਲੋ ਹਲੋ ਕਰਨ ਦਾ ਨਹੀਂ, ਤੁਸੀਂ ਕੋਈ ਚੈੱਕ ਕਰੋ ਆਪਣਾ ਕੁਛ, ਇਧਰੋਂ ਸਭ ਕੁਛ ਫਸਟ ਕਲਾਸ ਚੱਲਣ ਡਿਆ।

ਰਹੀ ਹੈ, ਉਨ੍ਹਾਂ ਦੀ ਜਿਹੜੀ ਲਾਈਨ ਹੈ ਉਹ ਮਿਲ ਨਹੀਂ ਰਹੀ, ਜੇ ਮਿਲਦੀ ਵੀ ਹੈ ਤੇ ਇੱਕ ਸੈਕਿੰਡ ਚ ਕੱਟਿਆ ਜਾਂਦਾ ਟੈਲੀਫੋਨ। ਆਈ ਐਮ ਰੀਅਲੀ ਸੋਰੀ। ਮੈਂ ਤੁਹਾਡੇ ਨਾਲ ਕੁਝ ਗਾਣਿਆਂ ਦਾ ਤੁਹਾਡਾ ਐਂਟਰਟੇਨਮੈਂਟ ਕਰਨ ਦੀ ਕੋਸ਼ਿਸ਼ ਕਰਾਂਗਾ ਤੇ ਉਹਦੇ ਵਿੱਚ ਆਪ ਹੀ ਕੋਈ ਗੱਲਬਾਤ ਹੋਰ

Let's do it now.

0: ਸੋ ਦੋਸਤੋ ਮੈਂ ਮਾਫੀ ਚਾਹੁੰਦਾ ਹਾਂ ਕਿ ਸਾਡੀ ਗੱਲਬਾਤ ਬੱਬੀ ਜੀ ਹੁਣਾਂ ਨਾਲ ਨਹੀਂ ਹੋ ਸਕੀ ਕਿਉਂਕਿ ਕੁਛ ਟੈਕਨੀਕਲ ਪ੍ਰੋਬਲਮ ਕਰਕੇ ਮੇਰੇ ਵੱਲ ਟੈਕਨੀਕਲ ਪ੍ਰੋਬਲਮ ਨਹੀਂ ਕੋਈ ਆਈ ਉਹਨਾਂ ਦੀ ਕਾਲ ਜਿਹੜੀ ਸੀ ਉਹ ਕੁਛ ਸੈਕਿੰਡ ਵਿੱਚ ਹੀ ਬੰਦ ਹੋ ਜਾਂਦੀ ਸੀ ਤੇ ਉਧਰ ਕੋਈ ਟੈਕਨੀਕਲ ਚਲੋ ਐਨੀ ਹੋ ਸਕਦਾ ਮੈਂ ਆਪਣੀ ਗੱਲਬਾਤ ਚਾਲੂ ਰੱਖਦਾ ਤੇ ਵਿੱਚ ਵਿੱਚ ਨਾ ਗਾਣਾ ਵੀ ਕੋਈ ਨਾ ਕੋਈ ਤੁਹਾਨੂੰ ਤੁਹਾਡਾ ਇੰਟਰਟੇਨਮੈਂਟ ਵੀ ਕਰਦਾ ਰਹਾਂਗਾ ਆਪਣਾ ਟਾਈਮ ਮੈਂ ਪੂਰਾ ਕਰਦਾ ਮੈਂ ਦੋਸਤੋ ਗੱਲਬਾਤ ਕਰ ਰਿਹਾ ਸੀ ਭਾਰਤੀਆਂ ਦੇ ਪਖੰਡ ਪੁਣੇ ਤੇ ਐਕਟਰ ਪੁਣੇ ਤੇ ਆਪਣੇ ਸਮਾਜ ਦਾ ਜਿਹੜਾ ਦੁਖਾਂਤ ਹੈ ਜਿਹੜਾ ਜਿਹੜਾ ਰੂਪ ਸਾਨੂੰ ਪਸੰਦ ਨਹੀਂ ਉਹਦੇ ਉੱਤੇ ਮੇਰੀ ਗੱਲਬਾਤ ਚੱਲ ਰਹੀ ਸੀ ਤੇ ਉਹਨੂੰ ਹੀ ਮੈਂ ਥੋੜਾ ਜਿਹਾ ਅੱਗੇ ਵਧਾਉਣਾ ਜਿਹੜੇ ਮੇਰੇ 15-20 ਮਿੰਟ ਰਹਿ ਗਏ ਨੇ ਮੈਂ ਅੱਜ ਕਰ ਲਿਆ ਸੀ ਕਿ ਸਾਡਾ ਨਾ ਜਿਹੜਾ ਮਤਲਬ ਕਿ ਪੁਲਿਸ ਵਾਲਿਆਂ ਤੋਂ ਗੱਲ ਮੇਰੇ ਖਤਮ ਕੀਤੀ ਸੀ ਕਿ ਦੇਖੋ ਪੁਲਿਸ ਸਾਡੀ ਜਿਹੜੀ ਪੁਲਿਸ ਹੈ ਅਸੀਂ ਕੋਈ ਕ੍ਰਾਈਮ ਕਰਦੇ ਹਾਂ ਜਾਂ ਭਾਰਤੀ ਨਾਗਰਿਕ ਕੋਈ ਵੀ ਕੋਈ ਕ੍ਰਾਈਮ ਕਰਦਾ ਤੇ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਹੈ ਜੁਰਮਾਨਾ ਉਹਨੂੰ ਹੋਣਾ ਚਾਹੀਦਾ ਪਰ ਸਾਡੇ ਜਿਹੜੇ ਅਧਿਕਾਰੀ ਨੇ ਪੁਲਿਸ ਅਧਿਕਾਰੀ ਉਹ ਬਹੁਤ ਗੰਦੀਆਂ ਗਾਲਾਂ ਮਾਵਾਂ ਭੈਣਾਂ ਦੀਆਂ ਕੱਢਦੇ ਨੇ ਬਾਜ਼ਾਰ ਦੇ ਵਿੱਚ ਲਾਗੋਂ ਦੀ ਲੇਡੀਜ਼ ਵੀ ਲੰਘ ਰਹੀਆਂ ਹੁੰਦੀਆਂ ਨੇ ਬੇਸ਼ਰਮੀ ਦੇ ਤਰੀਕੇ ਦੇ ਨਾਲ ਇਹ ਪੁਲਿਸ ਦਾ ਕਿਹੜਾ ਸਟਾਈਲ ਹੈ ਡਿਸਿਪਲਿਨ ਦਾ ਕਿਹੜਾ ਤਰੀਕਾ ਹੈ ਇਹ ਤੇ ਬਦਤਮੀਜ਼ੀ ਦੀ ਇੰਤਹਾ ਹੈ ਕਿ ਅਸੀਂ ਜਿਹਦੇ ਕੋਲ ਕੋਈ ਕਾਨੂੰਨ ਭੰਗ ਹੋਇਆ ਉਹ ਭੈਣ ਜਾਂ ਮਾਂ ਦਾ ਕੀ ਕਸੂਰ ਹੈ ਉਹਦੇ ਵਿੱਚ ਜਿਹਨੂੰ ਇਹ ਗਾਲਾਂ ਕੱਢ ਰਿਹਾ ਤੇ ਇਹਦੇ ਮੋਢੇ ਤੇ ਸਾਰ ਲੱਗੇ ਇਹਨੂੰ ਸ਼ਰਮ ਆਉਣੀ ਚਾਹੀਦੀ ਹੈ ਇਹ ਕੱਢਣੀ ਕਿਉਂ ਰਿਹਾ ਗਾਲਾਂ ਉਹਦੇ ਨਾਲ ਸਿੱਧੀ ਗੱਲਬਾਤ ਜੁਰਮਾਨਾ ਕਰੋ ਜਿਹੜਾ ਉਹਦਾ ਹੁੰਦਾ ਉਹ ਕਾਨੂੰਨੀ ਕਾਰਵਾਈ ਕਰੋ ਜਿਹੜੀ ਉਹਦੇ ਨਾਲ ਹੋ ਰਹੀ ਹੈ ਇਹ ਸ਼ਰਮ ਵਾਲੀ ਗੱਲ ਹੈ ਨੰਬਰ 2 ਦੇ ਉੱਤੇ ਜਿਸ ਤਰ੍ਹਾਂ ਮੈਂ ਹੁਣ ਗੱਲ ਇਸ ਤਰ੍ਹਾਂ ਕਿ ਸਾਡਾ ਜਿਹੜਾ ਸਿਸਟਮ ਹੈ ਨਾ ਉਹ ਹੈ ਹੀ ਇੱਦਾਂ ਦਾ ਸਾਹਿਤ ਦੇ ਕੇਂਦਰ ਗਵਾਰਾਂ ਦੇ ਹੱਥ ਵਿੱਚ ਰਾਜਨੀਤੀ ਬਦਕਾਰਾਂ ਦੇ ਹੱਥ ਵਿੱਚ ਜ਼ਖਮ ਸੀਣੇ ਤਲਵਾਰਾਂ ਦੇ ਹੱਥ ਵਿੱਚ ਸੋਨੇ ਦਾ ਕੰਮ ਲੁਹਾਰਾਂ ਦੇ ਹੱਥ ਵਿੱਚ ਮਹਾਨ ਭਾਰਤ ਦੀ ਮਹਿਮਾ ਵੇਖੋ ਰਾਸ਼ਟਰੀ ਮੁੱਦੇ ਗਦਾਰਾਂ ਦੇ ਹੱਥ ਵਿੱਚ ਸਭ ਕੰਮ ਪੁੱਠੇ ਕੋਈ ਇੱਕ ਅੱਧਾ ਠੀਕ ਵੀ ਕੋਈ ਚੰਗੇ ਅਫਸਰ ਵੀ ਹੈਗੇ ਨੇ ਮੈਂ ਇਹ ਨਹੀਂ ਕਹਿਣ ਲਿਆ ਕਿ ਏ ਤੋਂ ਲੈ ਕੇ ਜ਼ੈਡ ਤੱਕ ਹੀ ਹੈ ਪਰ ਇਹ ਜੀ 99% ਠੱਗ ਚੋਰ ਉਹ ਚੱਕੇ ਉੱਚੀਆਂ ਪੋਸਟਾਂ ਤੇ ਬੈਠੇ ਤੇ ਜਿਹੜੇ ਵਧੀਆ ਜੈਂਟਲ ਐਜੂਕੇਟਡ ਲੋਕ ਉੱਚੀਆਂ ਪੋਸਟਾਂ ਤੱਕ ਪਹੁੰਚੇ ਸਨ ਉਹ ਮਾਹੌਲ ਵੇਖ ਕੇ ਵੀ ਉਹਨਾਂ ਵਰਗੇ ਬਣ ਗਏ ਜੇ ਮੀਂਹ ਪੈ ਰਿਹਾ ਤੇ ਤੁਹਾਨੂੰ ਵੀ ਛਤਰੀ ਲੈਣੀ ਪਵੇਗੀ ਬਾਹਰ ਜਾਣ ਵਾਸਤੇ ਸ਼ਾਇਦ ਉਹ ਵੀ ਇਹਨਾਂ ਵੱਲ ਵੇਖ ਕੇ ਇਹਨਾਂ ਵਰਗੇ ਹੋ ਗਏ ਨੇ ਹੁਣ ਧਾਰਮਿਕਤਾ ਦੀ ਗੱਲ ਹੋਣ ਡਈ ਸੀ ਹਰ ਪਿੰਡ ਵਿੱਚ 2-2, 3-3 ਗੁਰਦੁਆਰੇ ਦੇ ਮੰਦਰ ਨੇ ਹਰ ਮਹੱਲੇ ਚ ਗੁਰਦੁਆਰਾ ਹੈ ਐਵੇਂ ਲੱਗਦਾ ਅਸੀਂ ਧਰਮ ਨੂੰ ਬੜੇ ਹੀ ਸਮਰਪਿਤ ਲੋਕ ਹਾਂ ਪਿੰਡ ਦੇ ਵਿੱਚ ਮਤਲਬ ਕਿ ਇੱਕ ਨਾ ਟੁੱਟਾ ਜਿਹਾ ਸਕੂਲ ਹੋਏਗਾ ਉਹਦੇ ਕਮਰੇ ਚੋਂਦੇ ਨੇ 2-4 ਮਹੀਨੇ ਤੋਂ ਉਹਦਾ ਨਲਕਾ ਖਰਾਬ ਹੈ ਐਵੇਂ 200-300 ਰੁਪਈਆ ਨਲਕੇ ਤੇ ਲੱਗਣਾ ਪਿੰਡ ਵਿੱਚੋਂ ਜਾਂ ਪਿੰਡ ਦੀ ਪੰਚਾਇਤ ਚੋਂ ਉਹ ਕੋਈ ਠੀਕ ਨਹੀਂ ਕਰਵਾਏਗਾ ਨਲਕਾ ਹੀ ਠੀਕ ਨਹੀਂ ਕਰਵਾਏਗਾ ਇਹ ਸਰਕਾਰਾਂ ਦੇ ਹੀ ਕੰਮ ਹੈ ਹਾਂਜੀ ਕੋਈ ਟੋਇਲਟ ਨਹੀਂ ਬਣਵਾ ਕੇ ਦੇਵੇਗਾ ਪਿੰਡ ਵਿੱਚੋਂ ਸਕੂਲ ਦੇ ਵਿੱਚ ਬੱਚਿਆਂ ਨੂੰ ਬਲਕਿ ਕੋਈ ਪੱਖਾ ਹੀ ਲਵਾ ਦੇ ਜੇ ਪੱਖਾ ਖਰਾਬ ਹੋ ਜਾਵੇ ਉਹਨੂੰ ਕੋਈ ਠੀਕ ਨਹੀਂ ਕਰਵਾ ਕੇ ਦਿੰਦਾ ਸਰਕਾਰ ਹੀ ਕਰੇ ਜੋ ਕੁਝ ਕਰੇ ਤੇ ਸਰਕਾਰ ਕੀ ਕਰਦੀ ਹੈ ਤੁਹਾਨੂੰ ਪਤਾ ਹੀ ਹੈ ਸਰਕਾਰ ਦੀਆਂ ਫਾਈਲਾਂ ਕਿੱਦਾਂ ਤੁਰਦੀਆਂ ਨੇ ਪਿੰਡ ਵਾਲੇ ਕੋਈ ਮਦਦ ਨਹੀਂ ਕਰਨਗੇ ਪਰ ਪਿੰਡ ਵਾਲੇ ਆਪਣੇ ਨਲਾਇਕ ਪੁੱਤਰ ਦੇ ਵਿਆਹ ਤੇ 20-30 ਲੱਖ ਦੀ ਰੋਟੀ ਖਵਾ ਦੇਣਗੇ ਬਾਕੀ ਖਰਚਾ ਛੱਡੋ ਆਪਣੇ ਨਲਾਇਕ ਪੁੱਤਰ ਤੇ ਜਿਹੜਾ ਘਰ ਦਾ ਕੰਮ ਹੀ ਨਹੀਂ ਕਰਨ ਡਿਆ ਤੇ ਨੌਕਰੀ ਚਾਕਰੀ ਤੇ ਗੌਰਮੈਂਟ ਦਾ ਫਰਜ਼ ਬਣਦਾ ਉਹ ਵੈਸੇ ਵੀ ਉਹਦੇ ਕੋਲ ਕੋਈ ਨਹੀਂ ਹੈਗੀ। ਬਾਕੀ ਚਾਰ ਪੰਜ ਮੈਰਿਜਾਂ ਦੇ ਹੀ ਹੋਣੇ ਨੇ ਫੰਕਸ਼ਨ ਮੈਰਿਜ ਦੇ, ਉਹ ਸਾਰੇ ਹੀ ਹਾਲ ਚ। ਜਰਾ ਅੰਦਾਜ਼ਾ ਲਾ ਲਓ ਕਿੰਨਾ ਪੈਸਾ ਲੱਗਦਾ ਫਿਰ ਮੈਰਿਜ ਦੇ ਉੱਤੇ। ਸਾਰਾ ਦਿਨ ਅਸੀਂ ਆਪੋ ਆਪਣੇ ਧਰਮ ਦੇ ਮਹਾਂਪੁਰਸ਼ਾਂ ਦੀ ਜੈ ਜੈਕਾਰ ਕਰਦੇ ਫਿਰਦੇ ਹਾਂ, ਉੱਤੋਂ ਬਲਾਤਕਾਰੀ ਬਾਬਿਆਂ ਦੀ ਜੈ ਜੈਕਾਰ ਕਰਦੇ ਸਿਰ ਪੜਵਾ ਲੈਂਦੇ ਹਾਂ। ਬਾਬੇ ਜਿਹੜੇ ਨੇ ਉਹ ਮਰਸਰੀ ਕਾਰਾਂ ਤੇ ਤੁਰੇ ਫਿਰਦੇ ਨੇ ਤੇ ਅਸੀਂ ਉਹਨਾਂ ਦੀ ਗੋਲਕ ਚ ਪੈਸੇ ਪਾਉਂਦੇ ਹਾਂ। ਬਾਬੇ ਜਿਹੜੇ ਨੇ ਉਹਨਾਂ ਕੋਲ ਦਸ ਦਸ ਵੀਹ ਪ੍ਰਾਈਵੇਟ ਬਾਡੀਗਾਰਡ ਵੀ ਹੈਗੇ ਨੇ ਜਿਹੜੇ ਡੱਬਾਂ ਚ ਪਿਸਤਲ ਤੇ ਸਟੇਨਾਂ ਲਈ ਫਿਰਨ ਡਏ ਨੇ। ਅੱਗੇ ਦਸ ਕਾਰਾਂ ਬਾਬੇ ਦੇ ਜਾਣ ਡੀਆਂ ਹੁੰਦੀਆਂ, ਦਸ ਕਾਰਾਂ ਪਿੱਛੇ ਉਹਦੇ ਬਾਡੀਗਾਰਡਾਂ ਦੀ, ਬਾਕੀ ਚੁਮਚਿਆਂ ਦੀ ਗੱਲ ਛੱਡੋ ਯਾਰ। ਜੇ ਇਹ ਬਾਬੇ ਨੇ ਸਿਖਾਉਂਦੇ ਤੇ ਰਾਮ ਰਾਮ ਕਰਨਾ ਨੇ, ਵਾਹਿਗੁਰੂ ਵਾਹਿਗੁਰੂ ਕਰਨਾ ਨੇ, ਤੇ ਇਹਨਾਂ ਨੂੰ ਬਾਡੀਗਾਰਡਾਂ ਦੀ ਜ਼ਰੂਰਤ ਕਿਉਂ ਪੈਣ ਡਈ ਹੈ? ਇਹ ਕੀ ਚੱਕਰ ਹੈ? ਬਾਡੀਗਾਰਡ ਤੇ ਬਦਮਾਸ਼ਾਂ ਨੂੰ ਚਾਹੀਦੇ ਨੇ, ਸਮਗਲਰਾਂ ਨੂੰ ਚਾਹੀਦੇ ਨੇ ਜਿਹੜੇ ਦੋ ਨੰਬਰ ਦਾ ਕੰਮ ਕਰਦੇ ਨੇ, ਜਾਂ ਵੱਡੇ ਵੱਡੇ ਲੀਡਰਾਂ ਨੂੰ ਚਾਹੀਦੇ ਨੇ, ਉਹ ਵੀ ਤਾਂ ਪੁੱਠੇ ਹੀ ਕੰਮ ਕਰਦੇ ਨੇ। ਇਹ ਬਾਬੇ ਰਾਮ ਨਾਮ ਜਪਾਉਣ ਵਾਲਿਆਂ ਨੂੰ ਕਿਉਂ ਬਾਡੀਗਾਰਡ ਚਾਹੀਦੇ ਨੇ? ਹਾਂਜੀ, ਇਹਨਾਂ ਨੇ ਸਮਾਜ ਵਿੱਚ ਗੰਦ ਪਾਉਣ ਦੇ ਹੱਦ ਕੀਤੀ ਹੈ। ਦੋਸਤੋ, ਬਾਬਿਆਂ ਦਾ ਬਾਈਕਾਟ ਕਰੋ, ਆਪਣੀਆਂ ਔਰਤਾਂ ਨੂੰ ਵਰਜੋ ਇਹਨਾਂ ਬਾਬਿਆਂ ਦੇ। ਪਤਾ ਨਹੀਂ ਔਰਤਾਂ ਬਾਬਿਆਂ ਦੇ ਅਟਰੈਕਟ ਇੰਨੀਆਂ ਕਿਉਂ ਹੁੰਦੀਆਂ ਨੇ। ਵਰਜੋ, ਪੜ੍ਹੀਆਂ ਲਿਖੀਆਂ ਔਰਤਾਂ ਦੀ ਨਹੀਂ ਮੈਂ ਗੱਲ ਕਰ ਰਿਹਾ, ਆਮ ਰੂਰਲ ਔਰਤਾਂ ਦੀ ਗੱਲ ਕਰ ਰਿਹਾ। ਪੜ੍ਹੀਆਂ ਲਿਖੀਆਂ ਔਰਤਾਂ ਦੇ ਇਹਨਾਂ ਬਾਬਿਆਂ ਨੂੰ ਜੁੱਤੀ ਤੇ ਲਿਖਦੀਆਂ ਨੇ। ਉਹ ਭੁੱਖੇ ਨੰਗੇ ਕੱਦ ਦੇ ਬਦਮਾਸ਼ ਪਤਾ ਨੀ ਕਿੱਧਰੋਂ ਭੱਜੇ ਨੇ ਸਕੂਲ ਦੇ, ਇਹਨਾਂ ਦੇ ਪਿੱਛੋਂ ਦੀ ਕੱਟਾਂ ਵੀ ਨਿਗਾ ਕੇ ਵੇਖਿਆ, ਮਹਿਲਾਂ ਦੇ ਮਾਲਕ ਤੇ ਦੌਲਤਾਂ ਦੇ ਮਾਲਕ ਬਣੇ ਫਿਰਨ ਡਏ ਨੇ। ਤੁਸਾਂ ਹੀ ਬਣਾਇਆ ਪੈਸਾ ਸਾਰਾ, ਤੁਹਾਡਾ ਹੀ ਆ ਇਹਦੇ ਕੋਲ। ਓਏ, ਇਹਦਾ ਕਿਤੇ ਕੋਈ ਯੂਨੀਵਰਸਿਟੀ ਬਣਾਉਂਦੇ, ਕੋਈ ਸਕੂਲ ਬਣਾਉਂਦੇ, ਓਏ ਰੱਖ ਕੇ ਕੋਈ ਫੈਕਟਰੀ ਲੱਗ ਜਾਏ ਇਹਨਾਂ ਸਾਰਿਆਂ ਕੰਮਾਂ ਧੰਦਿਆਂ ਦੀ, ਕਿੰਨਿਆਂ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਬਾਬਿਆਂ ਨੇ ਤਾਂ ਗਾਂਧੀ ਬਣਾ, ਤੁਹਾਡੇ ਕਿੰਨੇ ਬਾਬੇ ਜੇਲ੍ਹ ਚ ਨੇ, ਕਿੰਨਿਆਂ ਨੇ ਜਾਣਾ, ਕਿੰਨਿਆਂ ਨੂੰ ਗੌਰਮੈਂਟ ਨੇ ਪਾਸ ਬਣਾ ਕੇ ਦਿੱਤੇ ਨੇ ਕਿ ਬਾਬਾ ਜੀ ਤੁਸੀਂ 15 ਦਿਨ ਜਿਹੜੇ ਮਰਜ਼ੀ ਜੇਲ੍ਹ ਚ ਰਹੋ ਤੇ 15 ਦਿਨ ਜਿਹੜੇ ਮਰਜ਼ੀ ਬਾਹਰ ਆ ਜਾਓ। ਲਾਹਨਤ ਇਹੋ ਜਿਹੀਆਂ ਸਰਕਾਰਾਂ ਤੇ ਜਿਨ੍ਹਾਂ ਨੇ ਕਾਨੂੰਨ ਚੇਂਜ ਕਰ ਲਏ ਨੇ ਇਹਨਾਂ ਬਾਬਿਆਂ ਵਾਸਤੇ। ਬਾਬਿਆਂ ਕੋਲ ਵੋਟਾਂ ਨੇ ਤੇ ਨਲਾਇਕ ਲੋਕ, ਘਟੀਆ ਲੋਕ, ਨਲਾਇਕ ਲੋਕਾਂ ਨੂੰ ਹੀ ਵੋਟਾਂ ਪਾਉਣਗੇ। ਇੱਥੇ ਨਲਾਇਕ ਲੋਕ ਹੀ ਪਾਰਲੀਮੈਂਟ ਚ ਬਹਿਣਗੇ ਜਾ ਕੇ। ਔਰ ਸਾਨੂੰ ਤੇ 80 ਸਾਲਾਂ ਤੱਕ ਅੱਜ ਤੱਕ ਸਮਝ ਹੀ ਨਹੀਂ ਆਈ ਕਿ ਉਮੀਦਵਾਰ ਕਿੱਦਾਂ ਦਾ ਚੁਣਨਾ ਤੇ ਕਿੱਦਾਂ ਚੁਣਨਾ ਅਸੀਂ, ਤੇ ਤਰੱਕੀ ਕੌਣ ਕਰੇਗਾ? ਇਹ ਲੁੱਚੇ ਲਫੰਗੇ ਤਰੱਕੀਆਂ ਕਰਨਗੇ? ਨਹੀਂ। ਸਾਨੂੰ ਐਜੂਕੇਟਡ ਲੋਕ, ਟੈਕਨੀਕਲ ਲੋਕ ਪਾਰਲੀਮੈਂਟ ਚ ਭੇਜੀਏ, ਸਭਾਵਾਂ ਦੇ ਵਿੱਚ ਭੇਜੀਏ, ਅਕਲਮੰਦ ਲੋਕ ਭੇਜੀਏ। ਜੇ ਇਹ ਆ ਜਿਹੜਾ ਵਾਗ ਹੈ, ਜਦੋਂ ਇਹ ਚੁਣੇਗਾ ਲੀਡਰ ਤੇ ਇਹ ਕਿਸੇ ਨਾ ਕਿਸੇ ਭੈੜੇ ਆਦਮੀ ਨੂੰ ਹੀ ਵੋਟਾਂ ਪਾਏਗਾ। ਇਹਨਾਂ ਨੂੰ ਕੀ ਪਤਾ ਡਿਗਰੀਆਂ ਕੀ ਹੁੰਦੀਆਂ ਨੇ? ਆ ਜਿਹੜੇ ਸਭ ਲੱਠ ਮਾਰਨੇ ਇਹਨਾਂ ਲੋਕਾਂ ਦੀਆਂ ਵੋਟਾਂ ਨਾਲ ਹੀ ਜਿੱਤੇ ਨੇ। ਤੇ ਆਮ ਭਾਰਤ ਵਰਗੇ ਦੇਸ਼ ਵਿੱਚ ਮੂਰਖ, ਭਿਖਾਰੀ ਤੇ ਘਟੀਆ ਲੋਕ ਇਹਨਾਂ ਲੀਡਰਾਂ ਨੂੰ ਚੁਕਾਉਂਦੇ ਨੇ ਜਿਹੜੇ ਇਸ ਵੇਲੇ ਮੌਜੂਦਾ ਸਾਡੀ ਸਰਕਾਰ ਦੇ ਵਿੱਚ। ਸਾਡੇ ਕੋਲ ਹੋਰ ਵੀ ਬੜੇ ਮੁੱਦੇ ਨੇ, ਜਿਵੇਂ ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਆਬਾਦੀ। ਹਾਂਜੀ, ਪਰ ਅਸਾਂ ਤੇ ਬਾਬਿਆਂ ਤੇ ਧਾਰਮਿਕ ਡੇਰਿਆਂ ਤੇ ਧਾਰਮਿਕ ਡਾਂਸ ਹੀ ਕਰਨ ਦਾ ਠੇਕਾ ਲਿਆ ਹੈਗਾ। ਇੰਨਾ ਰੱਬ ਦਾ ਨਾਂ ਲੈਣ ਵਾਲਿਓ ਤੁਸੀਂ ਰੱਬ ਤੋਂ? ਮੈਂ ਅਗੇਂਸਟ ਨਹੀਂ, ਜਿੰਨਾ ਤੁਸੀਂ ਰੱਬ ਦਾ ਨਾਂ ਲੈਂਦੇ ਹੋ ਤੁਸੀਂ ਪਖੰਡ ਕਰਦੇ ਹੋ। ਤੁਸੀਂ ਤਾਂ ਬੜੇ ਯਾਰ ਜੈਂਟਲ ਹੋਣੇ ਚਾਹੀਦੇ ਹੋ, ਸੱਚ ਤੇ ਪਹਿਰਾ ਦੇਣ ਵਾਲੇ, ਕਾਨੂੰਨ ਦਾ ਪਾਲਣ ਕਰਨ ਵਾਲੇ, ਭਲਾ ਕਰਨ ਵਾਲੇ, ਮਨੁੱਖਾਂ ਨੂੰ ਪਿਆਰ ਕਰਨ ਵਾਲੇ, ਵਾਤਾਵਰਣ ਨੂੰ ਪਿਆਰ ਕਰਨ ਵਾਲੇ, ਪਵਿੱਤਰ ਪਾਣੀ ਨੂੰ, ਜੀਵ ਜੰਤੂ ਨੂੰ ਪਿਆਰ ਕਰਨ ਵਾਲੇ ਲੋਕ ਤੁਸੀਂ, ਸਫਾਈ ਪਸੰਦ ਲੋਕ ਹੋਣੇ ਚਾਹੀਦੇ ਹੋ, ਕਾਮੇ ਹੋਣੇ ਚਾਹੀਦੇ ਹੋ, ਦੇਸ਼ ਖਾਤਰ ਸੋਚਣ ਵਾਲੇ ਹੋਣੇ ਚਾਹੀਦੇ ਹੋ, ਜਿੰਨਾ ਤੁਸੀਂ ਵਾਹਿਗੁਰੂ ਵਾਹਿਗੁਰੂ ਕਰਕੇ ਸੱਚਿਆ ਪਾਤਸ਼ਾਹ ਸਭ ਦਾ ਭਲਾ ਕਰੀ। ਇਹ ਬੁੱਲ ਹਿਲਾਉਣ ਨਾਲ ਸਭ ਦਾ ਭਲਾ ਨਹੀਂ ਹੋ ਜਾਂਦਾ, ਕਰਨ ਨਾਲ ਹੱਥ ਹਿਲਾਉਣ ਨਾਲ ਸਭ ਭਲਾ ਕਰ ਸਕਦੇ ਹਾਂ ਅਸੀਂ। ਜੇ ਤੁਸੀਂ ਬੁੱਲ ਹਿਲਾਉਣ ਨਾਲ ਭਲਾ ਕਰ ਸਕਦੇ ਹੋ ਨਾ, ਤੇ ਤੁਸੀਂ ਬੁੱਲ ਹਿਲਾ ਕੇ ਅੱਧਾ ਸ਼ਹਿਰ ਵੀ ਮਾਰ ਦਿਓ ਰਾਤ ਨੂੰ। ਪੰਦਰਵੀਂ ਸਦੀ ਦੇ ਵਿੱਚ ਜਦੋਂ ਪ੍ਰਿੰਟਿੰਗ ਪ੍ਰੈਸ ਆਜ਼ਾਦ ਹੋਈ ਸੀ, ਤੇ ਦੋਸਤੋ ਜਰਮਨ ਨੇ ਆਜ਼ਾਦ ਕੀਤੀ ਸੀ ਪ੍ਰਿੰਟਿੰਗ ਪ੍ਰੈਸ। ਦਾਅਵੇ ਬਹੁਤ ਇੱਧਰ ਉੱਧਰ ਦੇ ਵੀ ਸੁਣੇ ਸੁਣਨ ਨੂੰ ਮਿਲੇ ਨੇ, ਲੇਕਿਨ ਇਹਨਾਂ ਨੇ ਕੀਤੀ ਸੀ। ਤੇ ਮੁਸਲਮਾਨ ਭਾਈਚਾਰੇ ਨੇ ਇਹਦਾ ਬਾਈਕਾਟ ਕੀਤਾ ਸੀ ਕਿ ਇਹ ਪ੍ਰਿੰਟਿੰਗ ਪ੍ਰੈਸ ਜਿਹੜੀ ਇਸਲਾਮ ਦੇ ਵਿਰੁੱਧ ਹੈ। ਦੱਸੋ ਪ੍ਰਿੰਟਿੰਗ ਪ੍ਰੈਸ ਦਾ ਇਸਲਾਮ ਦਾ ਵਿਰੁੱਧ ਕਿਸ ਤਰ੍ਹਾਂ ਹੋ ਗਈ? ਚਲੋ ਉਹਨਾਂ ਦੇ ਪੁਆਇੰਟ ਆਫ ਵਿਊ ਤੋਂ ਹੋ ਹੀ ਹੋਏਗੀ। ਹਾਂਜੀ, ਤੇ ਹਿੰਦੂ ਧਰਮ ਵਾਲਿਆਂ ਨੇ ਕਿਹਾ ਸੀ ਕਿ ਸੱਤ ਸਮੁੰਦਰ ਪਾਰ ਜਾਣਾ ਧਰਮ ਦੇ ਵਿਰੁੱਧ ਹੈ। ਅੰਦਾਜ਼ੇ ਲਾ ਲਓ ਕਿ ਕਿਸ ਤਰ੍ਹਾਂ ਅਸੀਂ ਆ ਸਾਡੀ ਪਿਛਲੇ ਲੱਛਣ ਮੈਂ ਤੁਹਾਨੂੰ ਦੱਸਣ ਡਿਆ ਹੈਗਾ ਵਾ। ਜਦੋਂ ਅਮਰੀਕਾ ਤੋਂ ਯੂਰਪ ਵਿੱਚ ਪਹਿਲੀ ਵਾਰ ਆਲੂ ਆਏ ਸਨ, ਪਹਿਲੀ ਵਾਰ ਯੂਰਪੀਅਨ ਲੋਕਾਂ ਨੇ ਆਲੂ ਵੇਖੇ, ਤੇ ਜਿਹੜੇ ਪਾਤਰੀ ਸਨ ਨਾ ਯੂਰਪ ਦੇ, ਉਹ ਪਿੱਟ ਉੱਠੇ ਕਿ ਆਲੂ ਹਰਾਮ ਹੈ, ਇਹ ਯੂਰਪ ਵਿੱਚ ਨਜ਼ਰ ਨਹੀਂ ਆਉਣਾ ਚਾਹੀਦਾ। ਅੰਦਾਜ਼ਾ ਲਾ ਲਓ ਇਹ ਪਖੰਡੀ ਲੋਕ ਸ਼ੁਰੂ ਤੋਂ ਹੀ ਪਖੰਡ, ਇਹਨਾਂ ਦੀ ਬੁਨਿਆਦ ਹੀ ਪਖੰਡ ਦੇ ਉੱਤੇ ਹੈ। ਇਹ ਪਖੰਡੀ ਆਣ ਕੇ ਮਤਲਬ ਕਿ ਸਮਾਜ ਦੇ ਵਿੱਚ ਉਹਨੂੰ ਹੀ ਤਰਜੀਹ ਦਿੰਦੇ ਰਹੇ ਨੇ। ਅੱਜ ਸਾਰੀ ਦੁਨੀਆ ਚ ਆਲੂ ਖਾਧਾ ਜਾਂਦਾ। ਐਕਸਕਿਊਜ਼ ਮੀ, ਆਲੂ ਤੇ ਚੌਲ ਸਾਰੀ ਦੁਨੀਆ ਦੀ ਮੇਨ ਖੁਰਾਕ ਹੈ। ਦੱਸੋ ਆਲੂ ਹਰਾਮ ਕਿੱਦਾਂ ਹੋ ਗਿਆ? ਪੰਜ ਸਮੁੰਦਰੋਂ ਪਾਰ ਜਾਣਾ ਹਰਾਮ ਕਿੱਦਾਂ ਹੋ ਗਿਆ? ਪ੍ਰਿੰਟਿੰਗ ਪ੍ਰੈਸ ਹਰਾਮ ਕਿੱਦਾਂ ਹੋ ਗਈ? ਜਿਹੜੀ ਪਵਿੱਤਰ ਬਾਈਬਲ ਹੈ ਉਹਦੇ ਵਿੱਚ ਲਿਖਿਆ ਕਿ ਧਰਤੀ ਜਿਹੜੀ ਹੈ ਇਹ ਚਪਟੀ ਹੈ ਪਲੇਟ ਵਰਗੀ, ਜਦੋਂ ਕਿ ਧਰਤੀ ਗੋਲ ਹੈ। ਪਰ ਉਸ ਸਮੇਂ ਜਿਨ੍ਹਾਂ ਨੇ ਕਿਹਾ ਸੀ ਨਾ ਕਿ ਧਰਤੀ ਗੋਲ ਹੈ, ਉਹਨਾਂ ਨੂੰ ਸਜਾਏ ਮੌਤ ਦਿੱਤੀ ਗਈ ਸੀ। ਆ ਜੇ ਧਾਰਮਿਕ ਲੋਕਾਂ ਦੇ ਲੱਛਣ, ਪਹਿਲਾਂ ਵੀ ਇੱਦਾਂ ਦੇ ਸਨ, ਹੁਣ ਵੀ ਇੱਦਾਂ ਦੇ ਨੇ। ਪਰ ਮੈਨੂੰ ਬਿਲਕੁਲ ਨਾ ਸਮਝਿਓ ਕਿ ਮੈਂ ਕੋਈ ਧਾਰਮਿਕ ਲੋਕਾਂ ਦੇ ਅਗੇਂਸਟ ਹਾਂ, ਮੈਂ ਐਕਸ਼ਨਾਂ ਦੇ ਅਗੇਂਸਟ ਹਾਂ। ਤੇ ਦੋਸਤੋ ਮੇਰੀ ਇੱਕ ਹੱਥ ਜੋੜ ਕੇ ਬੇਨਤੀ ਹੈ, ਮੈਂ ਜੋ ਕਹਿ ਰਿਹਾ ਮੈਂ ਉਹਦਾ ਹੀ ਜ਼ਿੰਮੇਵਾਰ ਹਾਂ, ਤੁਸੀਂ ਜੋ ਸਮਝ ਰਹੇ ਹੋ ਮੈਂ ਉਹਦਾ ਜ਼ਿੰਮੇਵਾਰ ਹਾਂ। ਤੇ ਆ ਲਓ ਮੈਂ ਤੁਹਾਨੂੰ ਇੱਕ ਗਾਣਾ ਸੁਣਾਵਾਂ, ਤੇ ਗਾਣੇ ਤੋਂ ਬਾਅਦ ਵੀ ਮੇਰੀ ਗੱਲਬਾਤ ਜਿਹੜੀ ਹੈ ਉਹ ਚਾਲੂ ਰਹੇਗੀ। ਤੇ ਗਾਣਾ ਕੀ ਸੀ ਜੀ? ਚੱਲ ਫਿਰ ਆਹ ਗਾਣਾ ਲਾ ਲੈਣਾ ਜੀ, ਧਰਮਿੰਦਰ ਤੇ ਹੇਮਾ ਮਾਲਨੀ ਦਾ, ਕੋਈ ਹਸੀਨਾ ਜਬ ਰੂਠ ਜਾਤੀ ਹੈ। ਲਓ
1: ਸ਼ਿਮਾਰੋ ਕੇ ਨਏ ਵੀਡੀਓਜ਼ ਕੇ ਲਿਏ ਸਬਸਕ੍ਰਾਈਬ ਕੀਜੀਏ ਔਰ ਬੈਲ ਆਇਕਨ ਕੋ

ਸੋ ਦੋਸਤੋ, ਮੈਂ ਗੱਲਬਾਤ ਕਰ ਰਿਹਾ ਸੀ ਕਿ ਉਸ ਵਕਤ ਜਿਹੜੇ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਧਰਤੀ ਚਪਟੀ ਨਹੀਂ ਗੋਲ ਹੈ, ਉਸ ਵਕਤ ਦੇ ਜਮਾਨੇ ਨੇ ਉਹਨਾਂ ਨੂੰ ਸਜਾਏ ਮੌਤ ਦਿੱਤੀ। ਤੇ ਭਾਰਤ ਦੇ ਵਿਗਿਆਨੀਆਂ ਦੀ ਗੱਲ ਸੁਣ ਲਓ, ਅਸੀਂ ਤਕਨੀਕ ਤੇ ਪੱਛਮ ਦੀ ਹੈ ਨਾ ਨਕਲ ਮਾਰ ਕੇ ਜੇ ਕੁਛ ਬਣਾ ਵੀ ਲਈਏ, ਧਾਰਮਿਕਤਾ ਦੇ ਪੁਆਇੰਟ ਆਫ ਵਿਊ ਤੋਂ ਮੈਂ ਗੱਲ ਕਰ ਰਿਹਾ, ਜਦੋਂ ਮੰਗਲ ਯਾਨ ਜਦੋਂ ਭਾਰਤੀਆਂ ਵਿਗਿਆਨੀਆਂ ਨੇ ਬਣਾਇਆ ਤੇ ਆਪੇ ਬਣਾ ਕੇ ਬਣਾ ਲਿਆ, ਫਿਰ ਨਾਰੀਅਲ ਭੰਨ ਕੇ ਧੂਫਾਂ ਜਗਾ ਕੇ ਉਹਦੀ ਪੂਜਾ ਕਰਨ ਲੈ ਪਏ। ਹੱਦ ਹੋ ਗਈ ਓਏ, ਇਹਦੇ ਚ ਕੀ ਤੁਸੀਂ ਜਿਹੜੀ ਮਸ਼ੀਨਰੀ ਬਣਾਈ ਹੈ ਇਹ ਕੋਈ ਕੀ ਹੈ? ਕੋਈ ਦੇਵਤਾ ਬਣਾਤਾ ਤੁਹਾਨੂੰ? ਕੋਈ ਰੱਬ ਬਣਾਤਾ ਜਿਹਦੀ ਪੂਜਾ ਕਰਨ ਦੇ ਹੋ? ਹੱਥੀ ਤਾਂ ਤੁਸੀਂ ਇਹ ਸਾਰਾ ਕੁਛ ਬਣਾਇਆ, ਭਾਵੇਂ ਤਕਨੀਕ ਕਿਸੇ ਹੋਰ ਕੰਟਰੀ ਦੀ ਸੀ, ਕੋਈ ਗੱਲ ਨੀ, ਪਰ ਤੁਸੀਂ ਚਲੋ ਬਣਾਇਆ ਤੇ ਇਹਦੇ ਚ ਪੂਜਣ ਵਾਲੀ, ਇਹਦੇ ਨੱਕ ਘਸਾਉਣ ਵਾਲੀ ਕਿਹੜੀ ਗੱਲ ਹੈ? ਰਫੇਲ ਜਹਾਜ਼ ਜਦੋਂ ਲੈ ਗਏ, ਰਾਜਨਾਥ ਸਿੰਘ ਹੁਣਾਂ ਨੇ ਉਹਦੇ ਟਾਇਰਾਂ ਥੱਲੇ ਨਿੰਬੂ ਰੱਖੇ, ਨਾਰੀਅਲ ਤੋੜੇ, ਹਾਂਜੀ ਉਹਦੀ ਆਰਤੀ ਉਤਾਰੀ, ਉਹ ਜਹਾਜ਼ਾਂ ਦੀ ਪੂਜਾ ਕੀਤੀ। ਉਹ ਜਿਹੜੇ ਇੰਜੀਨੀਅਰਾਂ ਨੇ ਇਹ ਜਹਾਜ਼ ਬਣਾਏ ਹੋਣਗੇ ਉਹ ਤੁਹਾਡੇ ਬਾਰੇ ਕੀ ਸੋਚ ਰਹੇ ਹੋਣਗੇ? ਕਿ ਤੁਹਾਨੂੰ ਕੁਛ ਹੋਰ ਵੀ ਯਾਦ ਹੈ, ਚੇਤੇ ਆਉਂਦਾ ਕੋਈ ਕੋਈ ਇਹ ਪੂਜਣ ਤੋਂ ਸਵਾ, ਚੂਹਿਆਂ ਤੱਕ ਪੂਜਣ ਤੋਂ ਸਵਾ, ਹਰ ਉਹ ਚੀਜ਼ ਜਿਹਦੀ ਸਮਝ ਨਾ ਆਏ ਉਹਦੇ ਅੱਗੇ ਮੱਥਾ ਹੀ ਟੇਕੀ ਚਲੇ ਜਾਣਾ, ਨਦੀ ਅੱਗੇ ਮੱਥਾ ਟੇਕ ਦੇਣਾ, ਦਰਖਤ ਅਗਲੇ ਅੱਗੇ ਮੱਥਾ ਟੇਕ ਦੇਣਾ, ਫਲਾਣੀ ਚੀਜ਼ ਨੂੰ ਇੱਟਾਂ ਦਾ ਢੇਰ ਜਿੱਥੇ ਲੱਗਾ ਹੋਏਗਾ ਉੱਥੇ ਜਾ ਮੱਥਾ ਟੇਕ ਦੇਣਾ, ਇਹ ਅੰਧ ਵਿਸ਼ਵਾਸ ਹੈ, ਧਾਰਮਿਕਤਾ ਨਹੀਂ। ਉਹ ਜਹਾਜ਼ਾਂ ਦੀ ਪੂਜਾ ਕੀਤੀ ਗਈ ਜੀ, ਨਿੰਬੂ ਨਿੰਬੂ ਧਰ ਕੇ, ਇਹ ਜਹਾਜ਼ ਕੀ ਗੱਲ ਹੈ? ਤੁਹਾਡੀ ਪੂਜਾ ਕਰਨ ਨਾਲ ਪੈਟਰੋਲ ਘੱਟ ਖਾਣਗੇ, ਜਾਂ ਤੁਸੀਂ ਇਹਦੇ ਤੇ ਕੋਈ ਫਾਇਰ ਕਰੋਗੇ ਤੇ ਬੰਦੇ ਜ਼ਿਆਦਾ ਮਾਰਨਗੇ, ਜਾਂ ਇਹਨਾਂ ਨੂੰ ਕੋਈ ਗੋਲੀ ਟੱਚ ਨਹੀਂ ਕਰੇਗੀ ਦੁਸ਼ਮਣ ਦੀ? ਕੀ ਕਿਹੜੇ ਪੁਆਇੰਟ ਆਫ ਵਿਊ ਦੇ ਉੱਤੋਂ ਤੁਸੀਂ ਮਤਲਬ ਕਿ ਉਹਨਾਂ ਦੀ ਇਹ ਪੂਜਾ ਕਰ ਰਹੇ ਹੈਗੇ ਸੀ? ਮੈਂ ਆਪਣੀ ਧਾਰਮਿਕ ਮੈਂਟੈਲਿਟੀ ਦੀ ਗੱਲ ਕਰ ਰਿਹਾ ਭਾਰਤੀਆਂ ਦੀ, ਜਹਾਜ਼ਾਂ ਦੇ ਨਹੀਂ ਕੋਈ ਇਤਰਾਜ਼, ਮੈਂ ਸੋਚ ਦੀ ਗੱਲ ਕਰ ਰਿਹਾ ਭਾਈ, ਅਸੀਂ ਸੋਚਦੇ ਕਿੱਦਾਂ? ਪਿਆਰੇ ਭਾਰਤੀਓ, ਪਿਛਲੇ 2000 ਸਾਲ ਤੋਂ ਤੁਹਾਨੂੰ ਧਰਮ ਦਾ ਕੋਈ ਫਾਇਦਾ ਹੋਇਆ? ਹਾਂਜੀ, ਹੋ ਸਕਦਾ ਧਰਮ ਫਾਇਦੇਮੰਦ ਹੀ ਹੋਵੇ, ਪਰ ਤੁਹਾਨੂੰ ਫਾਇਦਾ ਨਹੀਂ ਕੋਈ ਹੋਇਆ, ਨੁਕਸਾਨ ਹੀ ਹੋਇਆ ਇਹਦਾ। ਸਾਰੀ ਦੁਨੀਆ ਦਾ ਮਾਰਟਿਨ ਲੂਥਰ ਵਰਗੇ ਜਿਹੜੇ ਹਨ, ਪੂਰਾ ਜ਼ੋਰ ਲਾ ਕੇ ਉਹਨਾਂ ਨੇ ਪ੍ਰਚਾਰ ਕੀਤਾ ਕਿ ਧਰਮ ਇੱਕ ਮੱਕੜ ਜਾਲ ਹੈ ਤੇ ਅੰਧ ਵਿਸ਼ਵਾਸ ਉਹਦੇ ਤੋਂ ਵੀ ਵੱਡਾ ਮੱਕੜ ਜਾਲ ਹੈ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਪਖੰਡ ਕਰਕੇ ਨਹੀਂ, ਦੀਵੇ ਜਗਾ ਜਗਾ, ਧੂਫਾਂ ਜਗਾ ਜਗਾ ਦੇਸ਼ ਦਾ ਵਿਕਾਸ ਨਹੀਂ ਹੋਣਾ। ਧੂਫ ਦਾ, ਆਰਤੀਆਂ ਦਾ, ਅਰਦਾਸਾਂ ਦਾ ਵਿਕਾਸ ਨਾਲ ਕੋਈ ਸੰਬੰਧ ਨਹੀਂ। ਤੁਸੀਂ ਐਵੇਂ ਆਪਣੇ ਮਨ ਦੀ ਸ਼ਾਂਤੀ ਵਾਸਤੇ ਸੋਚ ਹੈ ਤੁਹਾਡੀ ਕਿ ਇਹ ਅਰਦਾਸਾਂ ਨਾਲ ਐਵੇਂ ਹੋ ਜਾਏਗਾ, ਨਹੀਂ, ਹੱਥੀ ਕਰਕੇ ਹੋਣਾ, ਕੋਸ਼ਿਸ਼ ਕਰਕੇ ਹੋਣਾ। ਆਓ, ਦੇਸ਼ ਦਾ ਵਿਕਾਸ ਅਰਦਾਸਾਂ ਕਰਕੇ ਨਹੀਂ, ਖੁਦ ਮਿਹਨਤ ਕਰਕੇ ਕਰੀਏ, ਰੱਬ ਕੋਲੋਂ ਮੰਗਣ ਦੀ ਥਾਂ ਚੀਜ਼ਾਂ ਖੁਦ ਪੈਦਾ ਕਰੀਏ। ਅਹੇ ਬਾਬਾ ਟਲ ਪੱਕੀ ਪਕਾਈ ਕੱਲ, ਮੰਗਣ ਦੀ ਥਾਂ ਆਓ ਖੁਦ ਪੈਦਾ ਕਰੀਏ। ਸਵਰਗ ਨਰਕ ਨੂੰ ਮਾਰੋ ਗੋਲੀ, ਆਪਣਾ ਮੁਲਕ ਹੀ ਸਵਰਗ ਬਣਾਈਏ। ਦੋਸਤੋ, ਇਹ ਬਿਲਕੁਲ ਸੱਚ ਹੈ, ਅਸੀਂ ਆਪਣਾ ਮੁਲਕ ਸਵਰਗ ਬਣਾਉਣਾ ਕਿ ਨਰਕ ਬਣਾਉਣਾ, ਇਹ ਦੇਸ਼ ਦੇ ਨਾਗਰਿਕਾਂ ਤੇ ਸਰਕਾਰਾਂ ਦੇ ਹੱਥ ਵਿੱਚ ਹੁੰਦਾ।
ਤੇ ਆ ਲਓ ਜੀ ਐਂਡ ਚ ਮੈਂ ਤੁਹਾਨੂੰ ਇੱਕ ਗਾਣਾ ਹੋਰ ਸੁਣਾ ਦਿਆਂ ਤੇ ਉਹ ਜਿਹੜੇ ਦੋ ਚਾਰ ਮਿੰਟ ਰਹਿ ਗਏ ਨੇ। ਝੂਠ ਬੋਲੇ ਕੌਆ ਕੱਟ, ਤੁਸੀਂ ਸੁਣਿਆ ਕਦੀ ਕਿ ਮਤਲਬ ਕਿ ਕਿਸੇ ਝੂਠ ਬੋਲਣ ਵਾਲੇ ਨੂੰ ਕੌਏ ਨੇ ਕੱਟਿਆ ਕਦੀ?

ਸੋ ਦੋਸਤੋ, ਇਹ ਸੀ ਜੀ ਸਾਡਾ ਅੱਜ ਦਾ ਪ੍ਰੋਗਰਾਮ, ਤੇ ਪ੍ਰੋਗਰਾਮ ਦੇ ਵਿੱਚ ਥੋੜੀ ਜਿਹੀ ਡਿਸਟਰਬੈਂਸ ਹੋਈ ਹੈ ਟੈਲੀਫੋਨ ਦਾ ਕਨੈਕਸ਼ਨ ਕਰਕੇ, ਉਹਦੇ ਵਾਸਤੇ ਇੱਕ ਵਾਰੀ ਫਿਰ ਦੁਬਾਰਾ ਸੋਰੀ। ਤੇ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਦੋਸਤੋ, ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

0: ਪ੍ਰਵਾਸ ਰੇਡੀਓ ਪ੍ਰੋਗਰਾਮ ਦਿਲ ਦੀ ਆਵਾਜ਼ ਤੁਹਾਡੇ ਤੱਕ ਤੁਹਾਡੇ ਦੋਸਤ ਅਤੇ ਹੋਸਟ ਦਰਸ਼ਨ ਸਿੰਘ ਤੱਕ ਪਹੁੰਚਾਉਂਦੇ ਹਨ ਰੋਜ਼ਾਨਾ ਨਿਊਯਾਰਕ ਟਾਈਮ 6 PM to 8 PM ਇੰਡੀਅਨ ਟਾਈਮ 4:30 AM to 6:30 AM ਪ੍ਰਵਾਸ ਰੇਡੀਓ ਵਟਸਐਪ ਦਾ ਨੰਬਰ ਨੋਟ ਕਰ ਲਵੋ 732-874-3259 732-874-3259 and 856-397-0301 855-397-0301 ਤੁਹਾਡੇ ਆਪਣੇ ਹੋਸਟ ਦੇ ਦੋਸਤ ਦਰਸ਼ਨ ਸਿੰਘ ਖੱਕ ਦੇ ਨਾਲ ਰੋਜ਼ਾਨਾ ਸੁਣੋ ਪ੍ਰੋਗਰਾਮ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਦੇ ਉੱਤੇ।
1: ਦੋਸਤੋ ਸਤਿ ਸ੍ਰੀ ਅਕਾਲ, ਨਮਸਤੇ, ਅਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਹੋਸਟ ਦਰਸ਼ਨ ਸਿੰਘ ਖੱਕ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਟਾਈਮ ਐਕਚੁਲੀ 7:02 ਹੋ ਗਿਆ ਸ਼ਾਮ ਦੇ ਈਸਟਰਨ ਟਾਈਮ। ਸੋ ਅੱਜ ਦਾ ਪ੍ਰੋਗਰਾਮ ਆਪਾਂ ਗਜ਼ਲਾਂ ਤੇ ਰੱਖਾਂਗੇ ਜੀ। ਗਾਣੇ ਆਪਾਂ ਰੋਜ਼ ਸੁਣਦੇ ਹਾਂ, ਅੱਜ ਦੀਆਂ ਫੇਮਸ ਗਜ਼ਲਾਂ ਜਿਹੜੀਆਂ ਹੈਗੀਆਂ ਜਿਹਦੇ ਵਿੱਚ ਪੰਕਜ ਉਦਾਸ ਜੀ ਹੈ, ਜਗਜੀਤ ਸਿੰਘ ਹੋਣੀ ਹੈ, ਔਰ ਕਾਫੀ ਵਧੀਆ ਗਜ਼ਲਾਂ ਦੇ ਨਾਲ ਆਪਾਂ ਅੱਜ ਦਾ ਪ੍ਰੋਗਰਾਮ ਸ਼ੁਰੂਆਤ ਕਰਦੇ ਹਾਂ। ਐ ਲਓ ਜੀ, ਕੁਛ ਸਟਾਰਟਿੰਗ ਦੇ ਵਿੱਚ ਆਪਾਂ ਸੁਣਦੇ ਹਾਂ ਜੀ ਤੁਹਾਡੇ ਕੁਛ ਗਜ਼ਲਾਂ।

0: ਦੋਸਤੋ ਅੱਜ ਦਾ ਪ੍ਰੋਗਰਾਮ ਆਪਣਾ ਗਜ਼ਲਾਂ ਦਾ ਸੀ ਔਰ ਵਧੀਆ ਵਧੀਆ ਗਜ਼ਲਾਂ ਜਗਜੀਤ ਸਿੰਘ ਹੋਣੀ ਪੰਕਜ ਅਰਦਾਸ ਹੋਣੀ ਤੇ ਅਦਨਾਨ ਸਾਮੀ ਹੋਣਾ ਦੀ ਥੋੜੀ ਜਿਹੀ ਮੈਨੂੰ ਯਾਦ ਚੇਤੇ ਆ ਗਈ ਗੱਲ ਕਿ ਅਦਨਾਨ ਸਾਮੀ ਹੋਣਾ ਨੂੰ ਮੈਂ ਨਾ ਸ਼ੋਅ ਦੇ ਉੱਪਰ ਸਟ੍ਰੈਚ ਲਿਮੋ ਤੇ ਵੱਡੀ ਗੱਡੀ ਜਿਹੜੀ ਹੁੰਦੀ ਹੈ ਉਹ ਸੀ ਉਹਦੀ ਮਾਤਾ ਸੀ ਇੱਕ ਇਹਦਾ ਬ੍ਰਦਰ ਇੰਗਲੈਂਡ ਤੋਂ ਆਇਆ ਸੀ ਤਿੰਨ ਜਾਣੇ ਸੀ ਬਹੁਤ ਜੀ ਕੋਈ ਛੱਡਿਆ ਨੀ ਜੀ ਮਸਾਂ ਐਸਾ ਕੋਈ ਕਲਾਕਾਰ ਨੀ ਅਮਿਤਾਭ ਬੱਚਨ ਤੋਂ ਲੈ ਕੇ ਜਿਹੜੇ ਅਸੀਂ ਨਹੀਂ ਚੱਕੇ ਕੋਈ ਸਿੰਗਰ ਜਿੱਥੇ ਉਦੋਂ ਉਹ ਅੱਜ ਤੋਂ 8-9 ਸਾਲ ਪਹਿਲਾਂ ਪ੍ਰੋਗਰਾਮ ਹੁੰਦੇ ਬਹੁਤ ਸੀ ਜੀ ਇੱਥੇ ਕਰਾਉਂਦੇ ਹੁੰਦੇ ਸੀ ਬਹੁਤ ਵੱਡੇ ਵੱਡੇ ਪ੍ਰੋਗਰਾਮ ਤੇ ਇਹਦਾ ਭਾਰ ਬਹੁਤ ਜ਼ਿਆਦਾ ਸੀ ਉਦੋਂ ਅਦਨਾਨ ਸਾਮੀ ਦਾ ਇੰਨਾ ਜ਼ਿਆਦਾ ਸੀ ਕਿ ਇਹਦੇ ਕੋਲ ਗੱਡੀ ਚ ਵੀ ਨਹੀਂ ਸੀ ਬੈਠ ਹੁੰਦਾ ਔਰ ਇਹ ਦੋਨੇ ਭਰਾ ਇਹਨਾਂ ਦੀ ਮਾਤਾ ਪਿਛਲੀ ਸੀਟ ਦੇਖੋ 12 ਪੈਸੰਜਰ ਸਟ੍ਰੈਚ ਲਿਮੋ ਸੀ ਤੇ ਮੈਂ ਚਲਾ ਰਿਹਾ ਸੀ ਲੈ ਕੇ ਜਾ ਰਿਹਾ ਸੀ ਇਹਨਾਂ ਨੂੰ ਐਡੀਸਨ ਤੋਂ ਟ੍ਰੈਂਟਨ ਉੱਥੇ ਸ਼ੋ ਸੀ ਤੁਸੀਂ ਬਿਲੀਵ ਕਰੋ ਕਿ ਅਗਲੇ ਟਾਇਰ ਚੱਕ ਹੁੰਦੇ ਸੀ ਗੱਡੀ ਤੇ ਏਡੀ ਵੱਡੀ ਗੱਡੀ ਤੇ ਅਗਲੇ ਟਾਇਰ ਜਿਹੜੇ ਉਹ ਚੱਕ ਹੋ ਰਹੇ ਸੀ ਇੰਨਾ ਜ਼ਿਆਦਾ ਵਜ਼ਨ ਸੀ ਫੇਰ ਵੀ ਉੱਥੇ ਅਸੀਂ ਪਹੁੰਚੇ ਹਾਂ ਤੇ ਇਹਨਾਂ ਨੂੰ ਸਟੇਜ ਦੇ ਬੈਕ ਬਹੁਤ ਵੱਡੀ ਇੱਕ ਬੈਂਚ ਦੇ ਉੱਪਰ ਬਿਠਾਇਆ ਫਿਰ ਮੱਸੀ ਦੋ ਤਿੰਨ ਬੰਦਿਆਂ ਨੇ ਫੜ ਕੇ ਸਟੇਜ ਤੇ ਚੜਾਇਆ ਸੀ ਉਸ ਤੋਂ ਬਾਅਦ ਇਹਨਾਂ ਨੇ ਬਹੁਤ ਭਾਰ ਘਟਾ ਲਿਆ ਸੀ ਬਹੁਤ ਜ਼ਿਆਦਾ ਐਨ ਸਕਿਨੀ ਪਤਲੇ ਹੋ ਗਏ ਸੀ ਮਤਲਬ ਇਹੋ ਜਿਹੀਆਂ ਯਾਦਦਾਸ਼ਤਾਂ ਜੇ ਕੋਈ ਗਾਣੇ ਦਾ ਆਉਂਦਾ ਨਾ ਤਾਂ ਫਿਰ ਯਾਦ ਆ ਜਾਂਦਾ ਕੋਈ ਐਸਾ ਸਿੰਗਰ ਨਹੀਂ ਹੈ ਜਿਹੜਾ ਅਸੀਂ ਨਹੀਂ ਪਿਕਅਪ ਕੀਤਾ ਬਹਿ ਕੇ ਖਾਧਾ ਪੀਤਾ ਨਹੀਂ ਉਹਨਾਂ ਦੇ ਨਾਲ ਕਿਉਂਕਿ ਖੀਰ ਦੇ ਉੱਪਰ ਸ਼ੋਆਂ ਤੋਂ ਬਾਅਦ ਫਿਰ ਡਿਨਰ ਹੁੰਦਾ ਸੀ ਨਾ ਜਿਹੜਾ ਉਹਦੇ ਵਿੱਚ ਫਿਰ ਸਾਰੇ ਅਸੀਂ ਇਕੱਠੇ ਹੁੰਦੇ ਸੀ ਸਾਰੇ ਬਹਿ ਕੇ ਡਿਨਰ ਕਰਨਾ ਗੱਪਾਂ ਛੱਪਾਂ ਮਾਰਨੀਆਂ ਤੇ ਇਹ ਕੰਮ ਚੱਲਦਾ ਹੁੰਦਾ ਸੀ ਬਹੁਤ ਬਹੁਤ ਵੱਡੇ ਸਿੰਗਰਾਂ ਨੂੰ ਇੰਡੀਆ ਦਾ ਕੋਈ ਵੀ ਐਸਾ ਸਿੰਗਰ ਐਸਾ ਐਕਟਰ ਨਹੀਂ ਹੋਏਗਾ ਜਿਹੜਾ ਸਾਡੀਆਂ ਗੱਡੀਆਂ ਦੇ ਉੱਪਰ ਝੂਟੇ ਨਾ ਲੈ ਹੋਣ ਤੇ ਲਓ ਜੀ ਗੱਲ ਕਰੀਏ ਆਪਾਂ ਚੱਲੀਏ ਪ੍ਰੋਗਰਾਮ ਵੱਲ ਤੇ ਖਬਰਾਂ ਦੀ ਗੱਲਬਾਤ ਕਰਦੇ ਚੀਮਾ ਸਾਹਿਬ ਅੱਜ ਕੱਲ ਪਾਕਿਸਤਾਨ ਦੇ ਵਿੱਚ
1: ਬਿਲਕੁਲ
0: ਸਮਿਟ ਹੋ ਰਿਹਾ ਜਾਂ ਉਹਨਾਂ ਦੀ ਮਿਲਣੀ ਹੋ ਰਹੀ ਹੈ ਇਰਾਨ ਦੀ ਤੇ ਅਮਰੀਕਾ ਦੀ ਉਹਦੇ ਵਿੱਚ ਪਾਕਿਸਤਾਨ ਰੋਲ ਅਦਾ ਕਰ ਰਿਹਾ ਆਪਣਾ
1: ਬਿਲਕੁਲ
0: ਚੰਗੀ ਗੱਲ ਆ ਜੀ ਕੋਈ ਨਾ ਕੋਈ ਹੋਣਾ ਚਾਹੀਦਾ ਤੇ ਉਹਦਾ ਹੁਣ ਪਤਾ ਨੀ ਕਿੱਥੇ ਤੱਕ ਗੱਲ ਪਹੁੰਚੇਗੀ ਕੀ ਹੋਏਗਾ ਉਹਦੇ ਵਿੱਚ ਇਹ ਵੀ ਖਬਰ ਆਈ ਆ ਕਿ ਅਮਰੀਕਾ ਦਾ ਇੱਕ ਜਿਹੜਾ ਜਹਾਜ਼ ਸ਼ਿਪ ਹੈਗਾ ਉਹ ਕ੍ਰੋਸ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਉਹ ਇਦਾਂ ਦੀ ਵੀ ਗੱਲ ਆਈ ਆ
1: ਹਾਂਜੀ ਉਹਦੇ ਬਾਰੇ ਵੀ ਹੈਗਾ ਆ
0: ਜੀ
1: ਖਬਰਾਂ ਆਪਣੇ ਕੋਲ ਇਹਦੇ ਬਾਰੇ ਆਪਾਂ ਖਤ ਸਾਹਿਬ ਜੀ ਪਹਿਲੀ ਜਿਹੜੀ ਖਬਰ ਆ ਆਪਣੀ ਉਹ ਹੈਗੀ ਆ ਇਹ ਕਿ ਜਿਹੜਾ ਹੰਗਰੀ ਮੁਲਕ ਹੈ ਨਾ ਜਦੋਂ ਯੂਕਰੇਨ ਦੀ ਤੇ ਉਹਦੀ ਰੂਸ ਦੀ ਲੜਾਈ ਲੱਗੀ ਆ ਉਦੋਂ ਤੋਂ ਹੀ ਇਹ ਪਹਿਲੇ ਦਿਨਾਂ ਤੋਂ ਹੀ ਇਹ ਜਿਹੜਾ ਸਾਹ ਭਰਦਾ ਰਿਹਾ ਹੰਗਰੀ ਦਾ ਜਿਹੜਾ ਪ੍ਰਾਈਮ ਮਿਨਿਸਟਰ ਹੈਗਾ ਉੱਥੇ ਦਾ ਆਪਣੇ ਓਰਬੈਨ ਉਹ ਰੂਸ ਵੱਲ ਮਤਲਬ ਜਿਹੜਾ ਨਾਰਾ ਉਹ ਲਾਉਂਦਾ ਰਿਹਾ ਥੋੜਾ ਬਹੁਤਾ ਤੇ ਹੁਣ ਇਸ ਤਰ੍ਹਾਂ ਆ ਕਿ ਹੰਗਰੀ ਜਿਹੜਾ ਆ ਇਹਦੇ ਜਿਹੜਾ ਦੇਸ਼ ਆਮ ਕਰਕੇ ਯੂਰਪ ਦਾ ਦੇਸ਼ ਹੈ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਤੇ ਆਮ ਕਰਕੇ ਰੂਸ ਅਤੇ ਯੂਕਰੇਨ ਦੀ ਲੜਾਈ ਵਿਚ ਰੂਸ ਵੱਲ ਦੀ ਇਹ ਝੁਕਾ ਥੋੜਾ ਜਿਹਾ ਹੁੰਦਾ ਆ ਤੇ ਇਹ ਹੁਣ ਖਤ ਸਾਹਿਬ ਜੀ ਡੋਨਲਡ ਟਰੰਪ ਵੀ ਬਹੁਤ ਰੂਸੀ ਪ੍ਰੈਜੀਡੈਂਟ ਪੁਟਿਨ ਦੀ ਹਾਂ ਚ ਹਾਂ ਜਿਹੜੀ ਆ ਉਹ ਮਨਾਉਂਦੇ ਰਹਿੰਦੇ ਇਹ ਵੀ ਆਪਾਂ ਨੂੰ ਪਤਾ ਆ ਕਿ ਟਰੰਪ ਸਾਹਿਬ ਪਹਿਲਾਂ ਤੋਂ ਹੀ ਉਹਦੇ ਨਾਲ ਸਾਂਝ ਰੱਖਦੇ ਆ ਪ੍ਰੈਜੀਡੈਂਟ ਪੁਟਿਨ ਦੇ ਨਾਲ ਤੇ ਆਪਣੇ ਆਪ ਨੂੰ ਜਿਹੜੇ ਇਹ ਓਰਬਨ ਹੈਗੇ ਨਾ ਆਪਣੇ ਉਥੋਂ ਦੇ ਹੰਗਰੀ ਦੇ ਪ੍ਰੈਜੀਡੈਂਟ ਇਸ ਵੇਲੇ ਉਹ ਜਿਹੜੇ ਆਪਣੇ ਆਪ ਨੂੰ ਦੱਸਦੇ ਆ ਜਿਹਨੂੰ ਕਹਿੰਦੇ ਆ ਡੈਮੋਕ੍ਰੈਟ ਜਾਣੀ ਕਿ ਉਹ ਹੈਗੇ ਆ ਪਰ ਉਹ ਪੂਰੇ ਡੈਮੋਕ੍ਰੈਟ ਨਹੀਂ ਹੈਗੇ ਕਲੈਰ ਡੈਮੋਕ੍ਰੈਟ ਉਹ ਆਪਣੇ ਆਪ ਨੂੰ ਦੱਸਦੇ ਆ ਤੇ ਉਹ ਇਸ ਗੱਲ ਦਾ ਦਾਅਵਾ ਕਰਦੇ ਰਹਿੰਦੇ ਆ ਫਿਰ ਟਰੰਪ ਨਾਲ ਵੀ ਮੂੰਹ ਮਿਲਾ ਲਿਆ ਉਹ ਰੱਖਦੇ ਆ ਤੇ ਜਿਸ ਕਾਰਨ ਪਿਛਲੇ 16 ਕੁ ਸਾਲਾਂ ਤੋਂ ਉਹ ਹੰਗਰੀ ਦੇ ਪ੍ਰੈਜੀਡੈਂਟ ਬਣਦੇ ਆਉਂਦੇ ਰਹੇ ਆ ਤੇ ਓਰਬਨ ਨੇ ਖਤ ਸਾਹਿਬ ਜੀ ਹੰਗਰੀ ਦੀਆਂ ਯੂਨੀਵਰਸਿਟੀਆਂ ਉਹਨਾਂ ਨੇ ਦੇਖੋ ਕੀਤਾ ਕੀ ਆ ਇੱਥੇ ਹੁਣ ਆਪਾਂ ਨੂੰ ਇਹ ਗੱਲ ਸਮਝਣੀ ਆ ਕਿ ਉਹ ਕਰ ਕੀ ਰਹੇ ਆ ਤੇ ਉਹ ਕਹਿ ਕੀ ਰਹੇ ਆ ਉਹਨਾਂ ਨੇ ਜਿਹੜਾ ਹੁਣ ਤੁਹਾਨੂੰ ਪਤਾ ਵੀ ਯੂਰਪ ਸਾਰਾ ਆ ਜਿਹੜਾ ਉਹ ਸੋਸ਼ਲਿਸਟ ਕੰਟਰੀ ਉਹ ਹੈਗੇ ਆ ਹੁਣ ਜਿਹੜੇ ਸੋਸ਼ਲਿਸਟ ਕੰਟਰੀ ਆ ਜਦੋਂ ਉਹਨਾਂ ਦੇ ਆਗੂ ਆ ਜਿਹੜੇ ਉਹ ਜਿਹੜੇ ਕੈਪੀਟਲਿਸਟ ਕੰਟਰੀਆਂ ਦੇ ਨਾਲ ਮਿਲਦੇ ਵਰਤਦੇ ਤਾਂ ਇਹਦਾ ਮਤਲਬ ਉਹਨਾਂ ਦੇ ਮਨ ਦੇ ਵਿੱਚ ਕੁਛ ਨਾ ਕੁਛ ਉਹ ਉਧਰ ਨੂੰ ਜਾਣ ਦਾ ਝੁਕਾ ਥੋੜਾ ਬਹੁਤਾ ਹੁੰਦਾ ਆ ਸੋ ਇਸੇ ਤਰ੍ਹਾਂ ਔਰਬਨ ਨੇ ਹੰਗਰੀ ਦੀਆਂ ਯੂਨੀਵਰਸਿਟੀਆਂ ਜਿਹੜੀਆਂ ਅਤੇ ਹੋਰ ਜਿਹੜੇ ਗੌਰਮੈਂਟ ਦੇ ਪ੍ਰੋਗਰਾਮ ਇਸ ਤਰ੍ਹਾਂ ਦੇ ਹੁੰਦੇ ਆ, ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹੜੇ ਹੁੰਦੇ ਆ ਖਾਕ ਸਾਹਿਬ ਜੀ, ਉਹਨਾਂ ਨੂੰ ਵੀ ਜਿਹੜਾ ਆ ਉਹ ਆਪਣੇ ਕੰਟਰੋਲ ਥੱਲੇ ਜਿਹੜਾ ਆਪਣੇ ਪ੍ਰਭਾਵ ਥੱਲੇ ਲਿਆਂਦਾ। ਸੋ ਇਹਦੇ ਕਹਿਣ ਦਾ ਮਤਲਬ ਆ ਕਿ ਉਹ ਉਹਨਾਂ ਦੇ ਵਿੱਚ ਵੀ ਬਦਲਾਅ ਲਿਆ ਕੇ ਉਹਨਾਂ ਨੂੰ ਕੈਪੀਟਲਿਜ਼ਮ ਵੱਲ ਨੂੰ ਥੋੜਾ ਜਿਹਾ ਧੱਕ ਰਿਹਾ ਆ। ਇਹਦੇ ਕਾਰਨ ਹੁਣ ਕੀ ਹੈ ਖਾਕ ਸਾਹਿਬ ਜੀ, ਅਮਰੀਕਨ ਵਾਈਸ ਪ੍ਰੈਜੀਡੈਂਟ ਜੇ ਡੀ ਵੈਂਸ ਆ ਜਿਹੜੇ ਉਹ ਉੱਥੇ ਹੋ ਰਹੀ ਸੀ ਅੱਜ ਇਲੈਕਸ਼ਨ, ਹੁਣ ਉੱਥੇ ਤਾਂ ਹੋ ਹਟੀ ਹੋਈ ਆ ਮੇਰਾ ਖਿਆਲ ਆ, ਉੱਥੇ ਰਾਤ ਪੈ ਗਈ ਆ।
0: ਅੱਛਾ ਜੀ।
1: ਤੇ ਉਸ ਇਲੈਕਸ਼ਨ ਦੇ ਵਿੱਚ ਹੁਣ ਕਰਾਉਣ ਤੋਂ ਪਹਿਲਾਂ ਜਿਹੜੇ ਜੇ ਡੀ ਵੈਂਸ ਵੀ ਜਾ ਕੇ ਆਏ ਆ ਪਾਕਿਸਤਾਨ ਨੂੰ ਜਾਣ ਤੋਂ ਪਹਿਲਾਂ।
0: ਪਹਿਲਾਂ ਗਏ ਸੀ ਬਿਲਕੁਲ।
1: ਹਾਂਜੀ, ਉਹ ਇੱਥੇ ਜਾ ਕੇ ਆਏ ਆ ਤੇ ਉਹਦੇ ਨਾਲ ਹੁਣ ਖਾਕ ਸਾਹਿਬ ਜੀ ਹੈ ਕੀ ਆ ਕਿ ਜਿਹੜੇ ਅਸਲ ਵਿੱਚ ਅਮਰੀਕਨ ਸਟਾਈਲ ਪੂੰਜੀਵਾਦੀ ਦੀ ਹਾਮੀ ਵੀ ਉਹ ਭਰ ਰਹੇ ਆ ਔਰਬਨ ਜਿਹੜੇ ਉੱਥੋਂ ਦੇ ਪ੍ਰੈਜੀਡੈਂਟ ਹੈਗੇ ਆ, ਤੇ ਪਰ ਉਹਦਾ ਇੱਕ ਵਿਰੋਧੀ ਜਿਹੜਾ ਆ ਉਹਦਾ ਨਾਂ ਹੈਗਾ ਪੀਟਰ ਮੈਗੀਆਰ, ਉਹਦਾ ਨਾਂ ਹੈ ਖਾਕ ਸਾਹਿਬ ਜੀ, ਉੱਥੋਂ ਦੀ ਪਰਜਾ ਦਾ ਯੂਰਪ ਨੇਟੋ ਅਤੇ ਯੂ ਐਸ ਤੋਂ ਪਰੇਸ਼ਾਨ ਹੋਣ ਦਾ ਮੁੱਦਾ ਜਿਹੜਾ ਬਣਾ ਕੇ, ਹੁਣ ਉਹ ਜਿਹੜਾ ਬੰਦਾ ਇਹਦਾ ਵਿਰੋਧੀ ਆ ਪਹਿਲਾਂ ਇਹਦੀ ਪਾਰਟੀ ਦਾ ਹੀ ਬੰਦਾ ਸੀ ਉਹ ਖਾਕ ਸਾਹਿਬ ਜੀ, ਤੇ ਉਹਨੇ ਹੁਣ ਕੀ ਕੀਤਾ ਆ ਉਹ ਸਾਲ ਪਹਿਲਾਂ ਉਹਨੇ ਉਹਦੇ ਚੋਂ ਨਿਕਲ ਗਿਆ ਉਹ, ਤੇ ਉਹਨੇ ਫੇਰ ਹੁਣ ਇਹਦੇ ਵਿਰੋਧ ਦੇ ਵਿੱਚ ਜਿਹੜੀ ਆ ਇਲੈਕਸ਼ਨ ਜਿਹੜੀ ਆ ਉਹ ਲੜਨੀ ਸ਼ੁਰੂ ਕਰ ਦਿੱਤੀ ਆ, ਤੇ ਉਹਨੇ ਇਹਦੇ ਸਿਰ ਹੀ ਤੁਮਤ ਲਾਈ ਆ ਭਈ ਇਹ ਜਿਹੜਾ ਬੰਦਾ ਆ ਇਹ ਉਹ ਕੈਪੀਟਲ ਵੱਲ ਜਾ ਰਿਹਾ, ਇਸ ਕਰਕੇ ਇਹਨੂੰ ਰੋਕਣਾ ਚਾਹੀਦਾ ਤੇ ਤੁਸੀਂ ਵੋਟ ਮੈਨੂੰ ਪਾਓ। ਤੇ ਹੁਣ ਜਿਹੜੇ ਔਰਬਨ ਸਾਹਿਬ ਆ ਉੱਥੋਂ ਦੇ ਪ੍ਰੈਜੀਡੈਂਟ ਇਸ ਵੇਲੇ ਦੇ ਆ ਔਰਬਨ, ਉਹਨਾਂ ਨੇ ਖਾਕ ਸਾਹਿਬ ਜੀ ਹੰਗਰੀ ਦਾ ਰਾਜਨੀਤਿਕ ਢਾਂਚਾ ਬਦਲ ਦਿੱਤਾ ਜਦੋਂ ਦਾ ਉਹ ਬੈਠਾ। ਪਹਿਲੀ ਗੱਲ ਇਹ ਉਹਨਾਂ ਨੇ ਉੱਥੋਂ ਦਾ ਰਾਜਨੀਤਿਕ ਢਾਂਚਾ ਬਦਲ ਕੇ ਪਾਵਰ ਜਿਹੜੀ ਆਪਣੇ ਹੱਥ ਚ ਲੈ ਲਈ ਕਾਫੀ ਸਾਰੀ, ਤੇ ਪ੍ਰੈਜੀਡੈਂਟ ਦੀ ਪਾਵਰ ਇਸ ਵਕਤ ਆ ਜਿਹੜੀ ਉਹ ਮੀਡੀਆ ਬਿਜ਼ਨਸ ਅਤੇ ਜਿਹੜੀ ਅਕਾਡੈਮਿਕ ਜਿਹਨੂੰ ਆਪਾਂ ਯੂਨੀਵਰਸਿਟੀਆਂ ਜਾਂ ਇਹ ਸਾਰੇ ਕਾਲਜ ਹੋਏ ਸਕੂਲ ਹੋਏ ਸਾਰੇ ਜਿਹੜੇ ਆ ਇਹਨੂੰ ਅਕੈਡਮੀਆਂ ਕਹਿ ਦਿੰਦੇ ਆ, ਉਹਦੇ ਉੱਪਰ ਵੀ ਆਪ ਆ ਜਿਹੜਾ ਉਹ ਉਹਨਾਂ ਨੇ ਆਪਣਾ ਜਿਹੜਾ ਕੰਟਰੋਲ ਕਰ ਲਿਆ, ਕਹਿਣ ਦਾ ਮਤਲਬ ਉਹਦੇ ਉੱਤੋਂ ਭਾਰੂ ਹੋ ਗਿਆ ਉਹ। ਤੇ ਤੀਸਰਾ ਪੁਆਇੰਟ ਹੈ ਜਿਹੜਾ ਉਹ ਚੋਣ ਦਾ ਮਹੱਤਵਪੂਰਨ ਅਜੇ ਵੀ ਹੈ ਪਰ ਢਾਂਚਾ ਅਜੇ ਵੀ ਮੌਜੂਦਾ ਪ੍ਰੈਜੀਡੈਂਟ ਵੱਲ ਝੁਕਿਆ ਹੋਇਆ, ਸੋ ਜਿਹੜੇ ਉੱਥੋਂ ਦਾ ਸਿਸਟਮ ਆ ਉਹ ਇੱਦਾਂ ਲੱਗਦਾ ਵੀ ਅਜੇ ਵੀ ਜਿਹੜਾ ਜਿੱਤਣਾ ਉਸੇ ਨੇ ਹੀ ਆ, ਕਿਉਂਕਿ ਜਿਹੜਾ ਇਨਕੰਬੈਂਟ ਹੁੰਦਾ ਨਾ ਜਿਹੜਾ ਉਸ ਵੇਲੇ ਉੱਥੇ ਦਾ ਹੁੰਦਾ ਆ ਉਹਨੂੰ ਆਮ ਕਰਕੇ ਲੋਕ ਆ ਜਿਹੜੇ ਉਹ ਵੋਟ ਪਾ ਦਿੰਦੇ ਆ, ਪਰ ਦੂਸਰੇ ਪਾਸੇ ਸਾਲ ਵੀ 16 ਹੋ ਗਿਆ ਹੁਣ ਬੈਠੇ ਨੂੰ, ਕਿਉਂਕਿ 16 ਸਾਲਾਂ ਦੇ ਵਿੱਚ ਖਾਕ ਸਾਹਿਬ ਦੀ ਜਿਹੜੇ ਪਰਜਾ ਹੁੰਦੀ ਆ ਉਹ ਜਿਹੜੇ ਵਿਰੋਧੀਆਂ ਪਾਰਟੀਆਂ ਵਾਲੇ ਹੁੰਦੇ ਆ ਉਹ ਅੱਜ ਥੋੜੇ ਜਿਹਾ ਇੱਕ ਛੋਟਾ ਜਿਹਾ ਛੱਡ ਕੇ ਉਹਦੇ ਸਿਰ ਲਾਤਾ, ਕੱਲ ਨੂੰ ਹੋਰ ਲਾਤਾ, ਪਰਸੋਂ ਨੂੰ ਹੋਰ ਲਾਤਾ, ਫਿਰ ਉਹ 16 ਸਾਲਾਂ ਦੇ ਵਿੱਚ ਉਹ ਇਕੱਠਾ ਜਿਹਾ ਪਬਲਿਕ ਦੇ ਜਿਹੜੇ ਉਹ ਮਤਲਬ ਦਿਮਾਗ ਦੇ ਵਿੱਚ ਉਹ ਗੱਲਾਂ ਵੱਸ ਜਾਂਦੀਆਂ, ਤੇ ਹੌਲੀ ਹੌਲੀ ਫਿਰ ਉਹ ਜਿਹੜਾ 16-20 ਸਾਲ ਬਾਅਦ ਫਿਰ ਉਹ ਜਿੱਦਾਂ ਲੋਕ ਥੋੜਾ ਜਿਹਾ ਵਿਰੋਧ ਉਹਦਾ ਕਰਨ ਲੱਗ ਪੈਂਦੇ, ਭਾਵੇਂ ਉਹਦਾ ਚੰਗਾ ਵੀ ਹੋਵੇ, ਕਿਉਂਕਿ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਤੁਹਾਨੂੰ ਪਤਾ ਵੀ ਸਿੱਟੇ ਉਹਨਾਂ ਤੇ ਉਹ ਮਾਰਦੀਆਂ ਰਹਿੰਦੀਆਂ, ਤੇ ਫਿਰ ਸਿੱਟੇ ਹੌਲੀ ਹੌਲੀ ਖਾਕ ਸਾਹਿਬ ਜੀ ਇੱਕ ਸਿੱਟਾ ਅੱਜ ਪੈ ਗਿਆ, ਇੱਕ ਕੱਲ ਨੂੰ ਪੈ ਗਿਆ, ਫਿਰ ਹੌਲੀ ਹੌਲੀ ਝੱਗੇ ਝੁੱਗੇ ਜਿਹੜੇ ਉਹ ਲਿਬੜ ਜਾਂਦੇ ਹੁੰਦੇ ਆ, ਸੋ ਇਸ ਤਰ੍ਹਾਂ ਹੁੰਦੀ ਆ। ਤੇ ਚੌਥਾ ਪੁਆਇੰਟ ਜਿਹੜਾ ਦੱਸਿਆ ਗਿਆ ਉਹ ਇਹ ਆ ਕਿ ਵਿਰੋਧੀ ਕੈਂਡੀਡੇਟ ਨੇ ਔਰਬਨ ਦੁਆਰਾ ਇੱਕ ਵਿਅਕਤੀ ਨੂੰ ਦੇਖੋ ਆ ਕੋਈ ਗੱਲ ਤਾਂ ਚਲੋ ਹੈਗੀ ਵੀ ਆ ਏਡੀ ਬੜੀ ਤੇ ਹੈ ਵੀ ਨਹੀਂ ਜੇ ਸੋਚਿਆ ਜਾਵੇ, ਹੁਣ ਕੀ ਆ ਕਿ ਜਿਹੜਾ ਵਿਰੋਧੀ ਕੈਂਡੀਡੇਟ ਆ ਪਹਿਲਾਂ ਉਹਦੀ ਹੀ ਪਾਰਟੀ ਦਾ ਮੈਂਬਰ ਸੀਗਾ, ਉਹਦੇ ਨਾਲ ਗੱਲਬਾਤ ਸੀਗੀ, ਉਹਨੇ ਜਦੋਂ ਸਾਲ ਕੁ ਪਹਿਲਾਂ ਰਿਜ਼ਾਈਨ ਦੇ ਦਿੱਤਾ ਤੇ ਪਾਰਟੀ ਚੋਂ ਨਿਕਲ ਗਿਆ, ਤੇ ਫਿਰ ਉਹਨੇ ਇਹ ਜਿਹੜਾ ਪ੍ਰੈਜੀਡੈਂਟ ਆ ਉੱਥੋਂ ਦਾ ਹੰਗਰੀ ਦਾ ਇਹਨੇ ਇਹਦਾ ਕੋਈ ਜਾਣ ਪਛਾਣ ਵਾਲਾ ਹੋਣਾ ਜਾਂ ਪਤਾ ਨੀ ਕੀ ਸੀ, ਰਿਸ਼ਤੇਦਾਰ ਸੀ ਪਤਾ ਨੀ ਕੀ ਸੀ, ਇਹਦੇ ਵਿੱਚ ਕਲੀਅਰ ਨੀ ਕੀਤਾ ਗਿਆ, ਪਰ ਉਹ ਬੰਦਾ ਸੀ ਜਿਹੜਾ ਉਹਨੇ ਉਹਦੇ ਉੱਤੇ ਰੇਪ ਦਾ ਕੇਸ ਲੱਗਿਆ ਸੀਗਾ ਤੇ ਉਹਨੂੰ ਸਜ਼ਾ ਹੋਈ ਸੀ,
0: ਜਿਹੜਾ ਇਹਦੇ ਅਗੇਂਸਟ ਲੜ ਰਿਹਾ
1: ਨਹੀਂ ਜਿਹੜਾ ਇਹਦੇ ਅਗੇਂਸਟ ਲੜ ਰਿਹਾ ਇਹ ਨੀ ਜਿਹੜਾ ਹੁਣ ਪ੍ਰੈਜੀਡੈਂਟ ਉੱਥੇ ਦਾ ਹੈਗਾ ਆ,
0: ਉਹਦੇ ਤੇ ਲੱਗੇ ਸੀ
1: ਉਹਦੇ ਤੇ ਪ੍ਰੈਜੀਡੈਂਟ ਤੇ ਨਹੀਂ ਲੱਗੇ ਸੀ, ਕੋਈ ਬੰਦਾ ਸੀ ਉਹ ਜੇਲ੍ਹ ਚ ਬੈਠਾ ਸੀ ਉਹਦੇ ਉਹਨੂੰ ਸਜ਼ਾ ਹੋਈ ਸੀਗੀ ਤੇ ਉਹਨੇ ਪਾਰਡਨ ਦਿੱਤੀ।
0: ਅੱਛਾ,
1: ਕਿਸੇ ਕਾਰਨ ਕਰਕੇ ਇਹ ਨੀ ਪਤਾ ਕਿਉਂ ਦਿੱਤੀ ਆ, ਪਰ ਉਹਨੇ ਪਾਰਡਨ ਦੇ ਦਿੱਤੀ ਤੇ ਇਹ ਫਿਰ ਹੁਣ ਜਿਹੜਾ ਉਹਦੇ ਖਿਲਾਫ ਲੜ ਰਿਹਾ ਉਹਦੀ ਪਾਰਟੀ ਦਾ ਬੰਦਾ ਇਹਨੇ ਫਿਰ ਉਹਦੇ ਸਿਰ ਉਹ ਇਸ ਤਰ੍ਹਾਂ ਦੇ ਮੁੱਦੇ ਜਿਹੜੇ ਆ ਇੱਕ ਵੱਡਾ ਮੁੱਦਾ ਉਹਦੇ
0: ਚੀਮਾ ਸਾਹਿਬ ਇਲੈਕਸ਼ਨਾਂ ਦੇ ਵਿੱਚ
1: ਖੋਲਣ
0: ਲੱਗ ਪੈਂਦੇ, ਦੂਜੇ ਦੇ ਖੋਲਣ ਲੱਗ ਪੈਂਦੇ ਆ।
1: ਹਾਂਜੀ ਹਾਂਜੀ,
0: ਬੰਦਾ 15-16 ਸਾਲ ਤੋਂ ਬੈਠਾ, ਲੋਕੀ ਬਾਹਰਲੇ ਮੁਲਕ ਦੇਖਿਆ ਕਿ ਇੰਡੀਆ ਹੋਇਆ ਜਾਂ ਹੋਰ ਮੁਲਕਾਂ ਚ ਹੋਇਆ, ਜੇ ਧੱਕੇ ਨਾਲ ਜੁੱਤੀ ਫੇਰ ਕੇ ਤੁਸੀਂ ਵੋਟਾਂ ਲੈਣੀਆਂ ਉਹ ਇੱਕ ਵੱਖਰੀ ਗੱਲ ਆ, ਪਰ ਲੋਕਾਂ ਦਾ ਜਿਹੜਾ ਮਨ ਹੈ ਨਾ ਉਹ ਚੇਂਜ ਹੋਣਾ ਚਾਲੂ ਹੋ ਜਾਂਦਾ, ਹੋ ਜਾਂਦਾ,
1: ਭਾਵੇਂ ਖਿਲਾਫ ਜਿਹੜੀ ਹੋ ਜਾਂਦੀ ਆ, ਹਾਲਾਂਕਿ ਉਹਦੇ ਬੰਦਾ ਉਹ ਚੰਗਾ ਹੀ ਹੁੰਦਾ, ਪਰ ਫਿਰ ਉਹ ਪਰਜਾ ਜਿਹੜੀ ਉਹ ਤੋਂ ਅੱਕ ਜਾਂਦੀ ਆ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਕਹਿੰਦੇ ਆ, ਇਸ ਤਰ੍ਹਾਂ ਦੀ ਗੱਲਬਾਤ ਹੋ ਜਾਂਦੀ ਆ। ਸੋ ਇਹਨੇ ਇਹ ਮੁੱਦਾ ਖੜਾ ਕਰ ਲਿਆ ਕਿ ਉਹਨੇ ਆ ਕੀਤਾ ਸੀ ਜੀ, ਉਹਨੇ ਆ ਕੀਤਾ ਸੀ, ਉਹਨੇ ਉਹਨੂੰ ਛੱਡ ਕਿਉਂ ਦਿੱਤਾ, ਉਹਨੇ ਆਮ ਕਰਕੇ ਜਿਹੜੀ ਉਹ ਰਹਿਮ ਦੀ ਅਪੀਲ ਨੀ ਹੁੰਦੀ ਆਪਣੇ ਇੱਕ ਇੰਡੀਆ ਦੇ ਵਿੱਚ ਵੀ ਇਹ ਕਾਨੂੰਨ ਹੈਗਾ, ਉਹ ਜਿਹੜੀ ਆ ਜੇ ਕੋਰਟ ਚੋਂ ਹਾਰ ਜਾਂਦੇ ਆ
0: ਰਾਸ਼ਟਰਪਤੀ ਹੁੰਦਾ ਜੀ।
1: ਹਾਂਜੀ ਬਿਲਕੁਲ ਬਿਲਕੁਲ, ਸੋ ਉਸ ਤਰ੍ਹਾਂ ਦੀਆਂ ਉਹ ਹੁੰਦੀਆਂ ਜੇ ਸਾਰੀਆਂ ਅਦਾਲਤਾਂ।
0: ਆਪਣੇ ਟਾਈਮ ਬਹੁਤ ਜ਼ਿਆਦਾ, 15 ਮਿੰਟ ਰਹਿ ਗਏ ਸਾਰੇ ਖਬਰਾਂ ਦਾ,
1: ਕੋਈ ਗੱਲ ਨੀ। ਤੇ ਅਗਲਾ ਜਿਹੜਾ ਪੁਆਇੰਟ ਸੀਗਾ ਉਹ ਹੰਗਰੀ ਦੇ ਆਰਵਨ ਦੇ ਰਾਜ ਸਮੇ ਈਯੂ ਅਤੇ ਨੇਟੋ ਆ ਜਿਹੜਾ ਇਹਦੇ ਵਿਚ ਖੱਕ ਸਾਹਿਬ ਜੀ ਵੀ ਜਿਹੜਾ ਪੱਛਮੀ ਸਭਾ ਦੇ ਆੜੀ ਆ ਜਿਹੜੇ ਉਹਨਾਂ ਦੇ ਨਾਲ ਇਹ ਜੁੜਿਆ ਰਿਹਾ ਆ, ਤੇ ਜਿਹਦੇ ਮਤਲਬ ਇਹ ਉਹਨਾਂ ਵੱਲ ਸਾਹ ਭਰਦਾ, ਇਸ ਕਾਰਨ ਵੀ ਜਿਹੜਾ ਇਹਦੇ ਖਿਲਾਫ਼ ਜਿਹੜੇ ਆ ਉਹ ਭੜਕਾ ਰਹੇ ਆ ਲੋਕਾਂ ਨੂੰ। ਤੇ ਅਗਲੀ ਜਿਹੜੀ ਖ਼ਬਰ ਆਪਣੇ ਕੋਲ ਹੈਗੀ ਆ ਉਹ ਖੱਕ ਸਾਹਿਬ ਜੀ ਅਮਰੀਕਾ ਅਤੇ ਇਰਾਨ ਦੇ ਰਾਜਨੀਤਿਕ ਢਾਂਚੇ ਦੇ ਕਰਮਚਾਰੀ ਆ ਜਿਹੜੇ ਉਹ ਪਾਕਿਸਤਾਨ ਵਿਚ ਇਰਾਨ ਵਿਰੁੱਧ ਅਮਰੀਕਾ ਅਤੇ ਇਜ਼ਰਾਇਲ ਦਾ ਫੈਸਲਾ ਕਰਨ ਗਏ ਹੋਏ ਆ, ਤੇ ਇਹ ਸ਼ਾਇਦ ਅਮਰੀਕਾ ਅਤੇ ਇਰਾਨ ਦੇ ਕਰਮਚਾਰੀਆਂ ਦੀ 1979 ਤੋਂ ਆਹਮੋ ਸਾਹਮਣੇ ਪਹਿਲੀ ਮੁਲਾਕਾਤ ਹੋਈ ਆ ਅਤੇ ਹੋ ਰਹੀ ਆ ਅਜੇ ਤਿਕਰ ਉਹ ਜਿਹੜੀ ਸ਼ੁਰੂ ਆ। ਪਹਿਲਾਂ ਉਹ ਖੈਰ 24 ਘੰਟੇ ਉਹਨਾਂ ਨੇ ਦਿੱਤੇ ਸੀਗੇ ਤੇ ਉਹਨਾਂ ਨੇ ਟਾਈਮ ਹੈ ਜਿਹੜਾ ਮੈਨੂੰ ਲੱਗਦਾ ਐਕਸਟੈਂਡ ਕਰ ਲੈਣਾ ਆ ਜਾਂ ਕਰ ਲਿਆ ਆ, ਅਜੇ ਪੱਕਾ ਪਤਾ ਨਹੀਂ। ਤੇ ਇੱਥੇ ਹੁਣ ਖੱਕ ਸਾਹਿਬ ਜੀ ਇੱਧਰ ਟਰੰਪ ਸਾਹਿਬ ਆ ਜਿਹੜੇ ਉਹ ਰੌਲਾ ਰੱਪਾ ਪਾਉਣ ਲੱਗ ਪਏ ਆ ਕਿ ਅਸੀਂ ਜਿੱਤ ਗਏ ਆ, ਤੇ ਕਹਿ ਰਹੇ ਆ ਕਿ ਸਾਡੀ ਜਿਹੜੀ ਆ ਸੌਦੇਬਾਜ਼ੀ ਆ ਉਹ ਸਿਰੇ ਚੜੇ ਚੜਦੀ ਹੈ ਜਾਂ ਨਹੀਂ, ਪਰ ਅਸੀਂ ਲੜਾਈ ਆ ਜਿਹੜੀ ਉਹ ਜਿੱਤ ਲਈ ਆ। ਟਰੰਪ ਸਾਹਿਬ ਇੱਧਰ ਇਹ ਢੋਲ ਜਿਹੜੇ ਆ ਉਹ ਵਜਾ ਰਹੇ ਆ, ਇਸ ਕਰਕੇ ਸਾਨੂੰ ਕੋਈ ਫਰਕ ਨਹੀਂ ਪੈਣਾ। ਟਰੰਪ ਸਾਹਿਬ ਕਹਿੰਦੇ ਸਾਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਅਸੀਂ ਲੜਾਈ ਤਾਂ ਜਿੱਤੇ ਲਈ ਇਹ ਫੈਸਲਾ ਚਾਹੇ ਹੋਵੇ ਚਾਹੇ ਨਾ ਹੋਵੇ, ਉਹ ਕਹਿੰਦੇ ਕੋਈ ਗੱਲ ਨਹੀਂ, ਚਾਹੇ ਸਾਨੂੰ ਜੇਤੂ ਕਰਾਰ ਮਿਲੇ ਜਾਂ ਨਾ ਮਿਲੇ। ਤੇ ਇਸ ਤਰ੍ਹਾਂ ਸਾਨੂੰ ਲੱਗ ਰਿਹਾ ਕਿ ਟਰੰਪ ਸਾਹਿਬ ਨੇਤਾਨਯਾਹੂ ਦੇ ਜਾਲ ਵਿਚ ਫਸ ਤਾਂ ਗਏ ਪਰ ਨਿਕਲਣਾ ਸੌਖਾ ਨਹੀਂ ਲੱਗ ਰਿਹਾ, ਤੇ ਗੱਲਬਾਤ ਅਜੇ ਵੀ ਸ਼ੁਰੂ ਆ। ਇੱਕ ਨੋਟ ਕਰਨ ਜੋ ਗੱਲ ਇਹ ਆ ਖੱਕ ਸਾਹਿਬ ਜੀ, ਉਹ ਏਦਾਂ ਆ ਕਿ ਜਿਹੜਾ ਚੱਲ ਰਹੀ ਗੱਲਬਾਤ ਆ ਉਥੇ ਵਿਚਾਰ ਜਿਹੜੀ ਇਰਾਨ ਤੋਂ, ਇਹਦੇ ਵਿਚਾਲੇ ਖੱਕ ਸਾਹਿਬ ਜੀ ਇਰਾਨ ਤੋਂ ਇੱਕ ਹੋਰ ਹਵਾਈ ਜਹਾਜ਼ ਉਥੇ ਜਾ ਕੇ ਉਤਰਿਆ ਇਸਲਾਮਾਬਾਦ ਪਾਕਿਸਤਾਨ ਦੇ ਵਿਚ, ਤੇ ਇਹ ਜਿਹੜਾ ਜਹਾਜ਼ ਉਤਰਿਆ ਇਹਦੇ ਵਿਚ ਇੱਕ ਹੋਰ ਟੀਮ ਆਈ ਆ ਉਹਨਾਂ ਦੀ ਇਰਾਨ ਤੋਂ।
0: ਇਹੋ ਲੈ ਕੇ ਆਏ ਜੀ ਪਾਕਿਸਤਾਨ ਵਾਲੇ, ਇਹਨਾਂ ਦੇ ਜਹਾਜ਼ ਹੀ ਗਏ ਆ, ਦੋ ਤਿੰਨ ਪੰਜ ਦਸ
1: ਪਹਿਲਾਂ ਤਾਂ ਉਹ ਇੱਕ ਟੀਮ ਲੈ ਕੇ ਆਏ ਆ ਨਾ ਜਿਹੜੀ ਉੱਥੇ ਪਹਿਲੀ ਗਈ ਹੋਈ ਆ ਗੱਲਬਾਤ ਜਿਹਨਾਂ ਦੇ ਨਾਲ ਚੱਲ ਰਹੀ ਆ, ਪਰ ਉਹਦੇ ਗੱਲਬਾਤ ਚੱਲਦੀ ਦੇ ਵਿਚ ਹੀ ਇੱਕ ਜਹਾਜ਼ ਹੋਰ ਇਰਾਨ ਤੋਂ ਮਗਰੋਂ ਨਹੀਂ ਆਇਆ।
0: ਅੱਛਾ ਜੀ,
1: ਉਹਦੇ ਵਿਚ ਇਸ ਤਰ੍ਹਾਂ ਲੱਗ ਗਿਆ ਵੀ ਜਾਂ ਤਾਂ ਉਹ ਜਿਹੜੀ ਟੀਮ ਇੱਥੇ ਬੈਠੀ ਆ ਉਹ ਉਹਨਾਂ ਦੇ ਕੋਲ ਕੋਈ ਐਕਸਪਰਟੀਜ਼ ਜਿਹਨੂੰ ਆਪਾਂ ਕਹਿੰਦੇ ਮਾਹਰ ਨਹੀਂ ਹੈਗੇ ਉਹ ਪੂਰੇ, ਕਿਉਂਕਿ
0: ਉਹਨਾਂ ਦੇ ਵਿਚ ਤੇ ਜਿਹੜਾ ਉਹਨਾਂ ਦਾ ਮੇਨ ਲੀਡਰ ਆ ਉਹ ਤੇ ਲੱਭਦੇ ਫਿਰਦੇ ਸੀ ਉਹਨੂੰ ਕਿਸ ਤਰੀਕੇ ਨਾਲ ਮਾਰੀਏ, ਉਹ ਤਾਂ ਪਾਵਰਫੁਲ ਬੰਦਾ ਹੈਗਾ ਕਹਿੰਦੇ ਜੀ ਉੱਥੇ।
1: ਬਿਲਕੁਲ ਬਿਲਕੁਲ ਹਾਂਜੀ, ਸੋ ਇਹਦੇ ਵਿਚ ਕਹਿਣ ਦਾ ਮਤਲਬ ਇਹ ਆ ਮੇਰਾ ਵੀ ਪਿੱਛੋਂ ਇੱਕ ਹੋਰ ਵੀ ਟੀਮ ਆ ਜਿਹੜੀ ਉਹ ਸੌਦੇਬਾਜ਼ੀ ਕਰਨ ਦੇ ਵਿਚ ਉੱਥੇ ਜਿਹੜੀ ਪਾਕਿਸਤਾਨ ਜਾਣੀ ਆ, ਹੋਰ ਵੀ ਮੈਂਬਰ ਕੁਛ ਆਏ ਆ ਜਿਹੜੇ ਉੱਥੇ ਪਹਿਲਾਂ ਮੈਂਬਰ ਗਏ ਹੋਣਗੇ, ਉਹਨਾਂ ਨੂੰ ਵਿਦਿਆ ਘੱਟ ਹੋਣੀ, ਗਿਆਨ ਹੋਣਾ ਕਿਸੇ ਖੇਤਰ ਦੇ ਵਿਚ, ਜਿੱਦਾਂ ਜਿਹੜੇ ਮਿਲਟਰੀ ਮੈਨ ਆ ਉਹਨੂੰ ਉਧਰਲੇ ਬਾਰੇ ਗੱਲ
0: ਪਿੱਛੋਂ ਉਹਨਾਂ ਨੂੰ ਕੁਛ ਹੋਰ ਦੱਸ ਕੇ ਦੱਸਿਆ ਹੋਵੇ ਕਿ ਤੁਸੀਂ ਜਾ ਕੇ ਗੱਲ ਕਰਨੀ।
1: ਬਿਲਕੁਲ ਬਿਲਕੁਲ ਬਿਲਕੁਲ,
0: ਚਾਰ ਬੰਦੇ ਆ ਸਿਰਫ ਜੀ ਅੰਦਰ ਬਹਿ ਸਕਦੇ, ਚਾਰ ਉਹਨਾਂ ਦੇ, ਚਾਰ ਉਹਨਾਂ ਦੇ, ਬਾਕੀ ਬਾਕੀ ਪਾਕਿਸਤਾਨ ਦਾ ਪ੍ਰਾਈਮ ਮਿਨਿਸਟਰ ਤੇ ਮਨਮਾ ਦੇ ਹੀ ਹੈ।
1: ਉਹ ਖੱਕ ਸਾਹਿਬ ਜੀ ਥੱਲੇ ਕੋਰੇ ਵਿਛਾ ਲੈਣਗੇ, ਉੱਥੇ ਕੀ ਆਏ ਕੁਰਸੀਆਂ ਨਹੀਂ ਹੋਣਗੇ ਤਾਂ ਕੋਰੇ ਵਿਛਾ ਕੇ ਬਹਿ ਲੈਣਗੇ।
0: ਰੂਲ ਰੈਗੂਲੇਸ਼ਨ ਉਹਨਾਂ ਨੇ ਬਣਾਏ ਹੁੰਦੇ ਨਾ ਪਹਿਲਾਂ ਉਹਦੇ।
1: ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਹੁੰਦੇ ਆ ਜੀ, ਇਹਦੇ ਚ ਕੋਈ ਸ਼ੱਕ ਨਹੀਂ। ਤੇ ਇਹ ਸੀਗੀ ਇਹਦੀ ਗੱਲ, ਤੇ ਟਰੰਪ ਸਾਹਿਬ ਖੱਕ ਸਾਹਿਬ ਜੀ ਜਿਹੜੇ ਹੈਗੇ ਆ ਉਹ ਸਟੇਟਸ ਫਾਰਮੂਲਾ ਜਿਹੜੀ ਉਹਨੂੰ ਕਹਿੰਦੇ ਆ ਵੀ ਉਹ ਤਾਂ ਖੋਲ ਵੀ ਦਿੱਤੀ, ਸਾਡੇ ਦੋ ਜਹਾਜ਼ ਵੀ ਉੱਥੇ ਚਲੇ ਗਏ ਮਿਲਟਰੀ ਵਾਲੇ, ਇਹ ਕਿਹਾ ਜਾਂਦਾ। ਪਰ ਇਰਾਨ ਪਹਿਲਾਂ ਲਿਖਤੀ ਰੂਪ ਵਿਚ ਸਮਝੌਤੇ ਦੀ ਮੰਗ ਕਰ ਰਹੇ ਹਨ, ਤੇ ਪਰ ਇਰਾਨ ਆ ਜਿਹੜਾ ਉਹ ਸਟੇਟ ਆਫ ਹਰਮੂਜ ਉੱਪਰ ਆਪਣਾ ਪੂਰਾ ਜਿਹੜਾ ਉਹ ਕੰਟਰੋਲ ਬਰਕਰਾਰ ਰੱਖੇਗਾ ਰੱਖਣਾ ਉਹਨਾਂ ਨੇ, ਔਰ ਇਸ ਗੱਲ ਤੋਂ ਨਹੀਂ ਖੜਕਦੇ, ਉਹ ਕਹਿੰਦੇ ਸਾਡੀ ਆ, ਤੇ ਕਹਿ ਰਿਹਾ ਕਿ ਸਟੇਟ ਆਫ ਹਰਮੂਜ ਆ ਜਿਹੜੀ ਉਹ ਇਰਾਨ ਅਤੇ ਓਮਾਨ ਆ ਜਿਹੜਾ ਉਹਦੀ ਪ੍ਰੋਪਰਟੀ ਹੈਗੀ ਆ ਉਹਨਾਂ ਦੋਨਾਂ ਕੰਟਰੀਆਂ ਦੀ, ਹੋਰ ਉੱਥੇ ਦਾ ਕੋਈ ਨੀ, ਕਿਉਂਕਿ ਖਦਸ਼ਾ ਵੀ ਜਿਹੜੇ ਕੰਟਰੀ ਹੁੰਦੇ ਆ ਉਹ ਮੇਰਾ ਖਿਆਲ 25 ਮੀਲ ਦਾ ਇੱਕ ਤਾਂ ਇਹਨਾਂ ਦਾ ਹੁੰਦਾ 25 ਮੀਲ ਦਾ ਜਿਹੜਾ ਉਹ ਤੁਹਾਡੇ ਜਿਹੜੀ ਧਰਤੀ ਦੇ ਜਿਸ ਦੇਸ਼ ਦੀ ਧਰਤੀ ਦੇ ਨਾਲ ਲੱਗਦਾ ਸਮੁੰਦਰ 25 ਮੀਲ ਦਾ ਕਿਲੋਮੀਟਰ ਉਹਨਾਂ ਦੀ ਕੁਛ ਲਿਮਿਟ ਹੈਗੀ ਆ ਉਦੋਂ ਅੱਗੇ ਇੱਕ ਹੋਰ ਉਹਨੂੰ ਕੀ ਇਕਨੋਮਿਕ ਜ਼ੋਨ ਕੁਛ ਏਦਾਂ ਦਾ ਕਹਿੰਦੇ ਆ ਇਕਨੋਮਿਕ ਐਕਸਕਲੂਸਿਵ ਜ਼ੋਨ ਆ ਜਿਹੜਾ ਉਹਨੂੰ ਉਹ ਕਹਿੰਦੇ ਆ ਉਥੋਂ ਜਾ ਕੇ ਜਿੱਦਾਂ ਤੁਸੀਂ ਮੱਛੀਆਂ ਮੁੱਛੀਆਂ ਫੜਨ ਵਾਸਤੇ ਉੱਥੇ ਬਾਹਰ ਜਾ ਸਕਦੇ ਆ ਏਦਾਂ ਨੀ ਤੇ ਤੁਸੀਂ ਆਪਣੇ ਜਿਹੜੇ ਆ ਉਹ ਮਿਲਟਰੀ ਦੇ ਜਹਾਜ਼ ਲੈ ਕੇ ਉੱਥੇ 25 ਕਿਲੋਮੀਟਰ ਲਿਮਿਟ ਹੈਗੀ ਆ ਉਦੋਂ ਵੱਧ ਨੇੜੇ ਨੀ ਜਾ ਸਕਦੇ ਦੂਸਰੇ ਕੰਟਰੀ ਦੇ ਤੇ ਇਹਦੇ ਵਿੱਚ ਹੁਣ ਖਤ ਸਾਹਿਬ ਜੀ ਕੀ ਆ ਕਿ ਸਵੇਰ ਤੋਂ ਟੀਵੀ ਉਪਰ ਇਧਰ ਖਬਰਾਂ ਆ ਰਹੀਆਂ ਕਿ ਅਮਰੀਕਾ ਦੀ ਜਿਹੜੀ ਨੇਵੀ ਆ ਉਹ ਸਮੁੰਦਰੀ ਫੌਜ ਦੇ 2 ਜਹਾਜ਼ ਸਟ੍ਰੇਟ ਵਿਚੋਂ ਦੀ ਗਲਫ ਵਿਚ ਜਾ ਚੁੱਕੇ ਆ ਇਹ ਇਧਰੋਂ ਖਬਰ ਆ ਰਹੀ ਆ ਕਿ ਦੋ
0: ਨਹੀਂ ਹੋਇਆ ਜੀ ਉਹ ਇਹਨਾਂ ਨੇ ਹਾਂਜੀ ਕੀਤੀ ਆ ਚੀਮਾ ਸਾਹਿਬ ਪਰ ਉਹਨਾਂ ਨੇ ਲੰਘਣ ਨਹੀਂ ਦਿੱਤਾ
1: ਬਿਲਕੁਲ ਪਰ
0: ਅਮਰੀਕਾ ਨੇ ਟੋਣ ਦੀ ਕੋਸ਼ਿਸ਼ ਕੀਤੀ ਆ ਅਸੀਂ ਟੋਣ ਦੀ ਕੋਸ਼ਿਸ਼ ਕੀਤੀ ਆ ਕਿ ਅੰਦਰ ਜਿਹੜੇ ਥੱਲੇ ਸਿੱਟੇ ਹੁੰਦੇ ਨਾ ਉਹਨਾਂ ਨੇ
1: ਹਾਂਜੀ ਉਹ ਜਿਹੜੀਆਂ ਉਹ ਹੁੰਦੀਆਂ ਮਾਈਨਸ ਜਿਹਨਾਂ ਨੂੰ ਕਹਿੰਦੇ ਆ ਮਾਈਨਸ
0: ਉਹਨਾਂ ਨੂੰ ਚੈੱਕ ਕਰਨ ਦੇ ਚੱਕਰਾਂ ਵਿਚ ਸੀ ਪਰ ਉਹਨਾਂ ਨੇ ਗਾਣ ਨਹੀਂ ਜਾਣ ਦਿੱਤੇ ਉਹ ਵਾਪਸ ਆ ਗਏ
1: ਬਿਲਕੁਲ ਬਿਲਕੁਲ ਇਹੀ ਗੱਲ ਹੈਗੀ ਆ ਸਵੇਰ ਤੋਂ ਜਿਹੜਾ ਟੀਵੀ ਉਪਰ ਖਬਰਾਂ ਦਿੱਤੀਆਂ ਜਾ ਰਹੀਆਂ ਕਿ ਅਮਰੀਕਾ ਦੀ ਨੇਵੀ
0: ਬੈਠ ਕੇ ਫੈਸਲਾ ਕਰ ਰਹੇ ਹੋ ਤੇ ਗੱਲਬਾਤ ਹੋ ਰਹੀ ਹੈ ਤੇ ਫਿਰ ਇਹੋ ਜਿਹੇ ਕੰਮ ਨਹੀਂ ਕਰਨੇ ਚਾਹੀਦੇ ਨਾ ਕਿ ਅਸੀਂ ਉਹ ਉਬਰ ਕੰਮ ਕਰੀਏ ਜਦੋਂ ਤੁਹਾਡਾ
1: ਹਾਂਜੀ ਹਾਂਜੀ
0: ਤੁਹਾਡੀ ਗੱਲਬਾਤ
1: ਬਿਲਕੁਲ ਬਿਲਕੁਲ ਬਿਲਕੁਲ
0: ਮਰਜ਼ੀ
1: ਕਰੋ ਬਾਤ ਕਰੋ ਬਿਲਕੁਲ ਤੇ ਉਹ ਜਿਹੜੀ ਆ ਗਲਫ ਵਿਚ ਜਾ ਚੁੱਕੇ ਆ ਤੇ ਪਰ ਇਰਾਨ ਦੀ ਜਿਹੜੀ ਇਸਲਾਮਿਕ ਰੈਵੋਲੂਸ਼ਨਰੀ ਗਾਰਡ ਕੋਰਪਸ ਹੈਗੀ ਆ ਉਹ ਕਹਿੰਦੇ ਆ ਕਿ ਇਹ ਖਬਰ ਝੂਠੀ ਆ ਅਸੀਂ ਸਟੇਟ ਆਫ ਹਰਮੁਸ ਜਿਹੜਾ ਹੈਗਾ ਉਹਨੂੰ ਕੋਈ ਨੀ ਖੋਲਿਆ ਤੇ ਇੱਥੇ ਅਸੀਂ ਕਿਸੇ ਬੰਦੇ ਨੂੰ ਨਹੀਂ ਮਰਨ ਦਿਆਂਗੇ ਤੇ ਅਗਲੀ ਜਿਹੜੀ ਖਬਰ ਆ ਖਤ ਸਾਹਿਬ ਇਹ ਵੀ ਖਬਰ ਬੜੀ ਹੈਰਾਨੀ ਵਾਲੀ ਆ ਉਹ ਕਹਿੰਦੇ ਆ ਵੀ ਜਿਹੜੀ US ਇੰਟੈਲੀਜੈਂਸ ਆ ਦੇਖੋ ਜਿਹੜਾ ਖਤ ਸਾਹਿਬ ਜੀ ਇਰਾਨ ਹੈਗਾ ਉਹ ਵੀ ਐਵੇਂ ਨੀ ਵਰਕਾ ਮਾਰਦਾ ਉਹਦੇ ਕੋਲ ਕੁਛ ਖਤ ਸਾਹਿਬ ਜੀ ਕਹਿੰਦੇ ਹੁੰਦੇ ਆ ਵੀ ਜਿਹੜਾ ਉਹ ਮੱਛਾ ਕੱਟਾ ਹੁੰਦਾ ਉਹ ਕੀਲੇ ਦੇ ਸਿਰ ਤੇ ਤਾਂਗੜਦਾ ਹੁੰਦਾ ਤੇ ਜੇ ਉਹ ਕੀਲਾ ਹੀ ਨਾ ਹੋਵੇ ਤਾਂ ਉਹ ਕੀਲਾ ਜਾਂ ਟੋਪੀ ਜਾਵੇ ਤਾਂ ਉਹਨੂੰ ਫਿਰ ਪਿੱਛੇ ਨੂੰ ਡਿੱਗ ਪੈਣਾ ਹੁੰਦਾ ਨਾ ਇਸੇ ਤਰ੍ਹਾਂ ਜਿਹੜਾ ਆ ਜਿਹੜੀ US ਇੰਟੈਲੀਜੈਂਸ ਆ ਖਤ ਸਾਹਿਬ ਜੀ ਇਹਦੀ ਜਿਹੜੀ ਗੱਲਬਾਤ ਦੇ ਕਹਿਣ ਅਨੁਸਾਰ ਜਿਹੜਾ ਇੱਕ ਇਸ਼ਾਰਾ ਕਰ ਰਹੀ ਆ ਕਿ ਚੀਨ ਆ ਜਿਹੜਾ ਖਤ ਸਾਹਿਬ ਜੀ ਉਹ ਹਥਿਆਰਾਂ ਦੀਆਂ ਸ਼ਿਪਮੈਂਟਾਂ ਜਿਹੜੀਆਂ ਉਹ ਤਿਆਰ ਕਰ ਰਿਹਾ ਚੀਨ ਜਿਹੜਾ ਆ ਉਹ ਸ਼ਿਪਮੈਂਟਾਂ ਜਿਹੜੀਆਂ ਹਥਿਆਰਾਂ ਦੀਆਂ ਉਹ ਤਿਆਰ ਕਰ ਰਿਹਾ ਇਹਦੇ ਵਿਚ ਜਿਹੜੇ ਹਥਿਆਰ ਉਹਨਾਂ ਨੇ ਦੱਸੇ ਆ ਇੱਥੇ ਬਹੁਤਾ ਜਿਆਦਾ ਵੇਰਵਾ ਨੀ ਪਾਇਆ ਪਰ ਇੰਨਾ ਕ ਜ਼ਰੂਰ ਉਹਨਾਂ ਨੇ ਦੱਸਿਆ ਕਿ ਇਹ ਜਿਹੜੀ ਸ਼ਿਪਮੈਂਟ ਤਿਆਰ ਹੋ ਰਹੀ ਆ ਚਾਈਨਾ ਦੇ ਵਿਚੋਂ ਇਧਰ ਆਉਣ ਵਾਸਤੇ ਇਰਾਨ ਨੂੰ ਪਹੁੰਚਣ ਵਾਸਤੇ ਉਹਦੇ ਵਿਚ ਡਿਫੈਂਸਿਵ ਹਥਿਆਰਾਂ ਦਾ ਨਾਂ ਇਹਨਾਂ ਦਾ ਕੱਲਿਆਂ ਦਾ ਲਿਆ ਦੂਸਰਿਆਂ ਦਾ ਨੀ ਲਿਆ ਜਾਣੀ ਕਿ ਜਿਹੜੇ ਬਾਹਰੋਂ ਹਥਿਆਰ ਜਾਣਗੇ ਉਹਨਾਂ ਨੂੰ ਰੋਕਣ ਵਾਸਤੇ ਜਿਹੜੇ ਆ ਮੈਂਸ਼ਨ ਇੱਥੇ ਇਹੀ ਕੀਤਾ ਪਰ ਦੂਸਰੇ ਵੀ ਉਹਦੇ ਵਿਚ ਹੋਣਗੇ ਚਲੋ ਆਪਾਂ ਇਹ 2-4 ਦਿਨ ਚ ਫੇਰ ਪਤਾ ਲੱਗ ਜਾਣਾ ਤੇ ਇਹ ਰਿਪੋਰਟ ਆ ਜਿਹੜੀ ਖਤ ਸਾਹਿਬ ਦੀ ਇਹ CNN ਨੇ ਦਿੱਤੀ ਆ ਸੋ ਇਹ ਹੋਣੀ ਸੱਚੀ ਆ ਜੇ CNN ਨੇ ਦਿੱਤੀ ਆ ਤਾਂ ਸੱਚੀ ਹੋਣੀ ਆ ਪਰ ਦੂਸਰੇ ਪਾਸੇ ਇਹ ਵੀ ਗੱਲ ਆ ਕਿ CNN ਵੀ ਹਰ ਵੇਲੇ ਸੱਚ ਨਹੀਂ ਬੋਲਦੀ ਸੱਚ ਪੁੱਤਰ ਇੱਥੇ ਕੋਈ ਨੀ ਦੁੱਧ ਧੋਦਾ ਕੋਈ ਨੀ ਹੈਗਾ ਤੇ ਇੰਟੈਲੀਜੈਂਸ ਵੱਲੋਂ ਤਾਂ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਅਗਲੇ ਕੁਝ ਹੀ ਹਫ਼ਤਿਆਂ ਵਿਚ ਜਿਹੜਾ ਚੀਨ ਦੁਆਰਾ ਬਣਾਏ ਗਏ ਸੈਲਫ ਡਿਫੈਂਸ ਵਾਲੇ ਹਥਿਆਰ ਆ ਜਿਹੜੇ ਉਹ ਇਰਾਨ ਪਹੁੰਚ ਜਾਣਗੇ ਇਹ ਖਬਰ ਆ ਜਿਹੜੀ ਖੁਫੀਆ ਏਜੰਸੀ ਨਾਲ ਜਿਹੜੀ ਇੰਟੈਲੀਜੈਂਸ ਏਜੰਸੀਆਂ ਅਮਰੀਕਾ ਦੀਆਂ ਉਹਨਾਂ ਰਾਹੀਂ ਜਿਹੜੀ ਆ ਇਹ ਖਤ ਸਾਹਿਬ ਜੀ ਦਿੱਤੀ ਗਈ ਆ ਜਿਹੜੇ ਸੱਜਣ ਉਹਨਾਂ ਦੇ ਨਾਲ ਵਿਚ ਜਾਂ ਉਹ ਕਰਮਚਾਰੀ ਆ ਜਾਂ ਉਹਨਾਂ ਦੇ ਨਾਲ ਜੁੜੇ ਹੋਏ ਆ ਉਹਨਾਂ ਰਾਹੀਂ
0: ਇਹ ਕਿੱਦਾਂ ਕੱਢ ਲੈਂਦੇ ਆ ਇਹ ਜਿਹੜੀਆਂ ਇਹੋ ਜਿਹੀਆਂ ਖਬਰਾਂ ਹੁੰਦੀਆਂ ਜਦੋਂ ਚਾਈਨਾ ਇਹ ਭੇਜੂਗਾ ਜਾਂ ਉਹਨੇ ਕਿਤੇ ਗੱਲ ਲੀਕ ਇਹਨਾਂ ਦੇ ਫਿਰ ਬੰਦੇ ਛੱਡੇ ਹੁੰਦੇ ਆ ਇਧਰ ਉਧਰ ਵਿਚ ਵੜੇ ਹੁੰਦੇ ਆ ਇਹੀ ਹੋ ਸਕਦਾ
1: ਖਤ ਸਾਹਿਬ ਜੀ ਇਹਨਾਂ ਦੇ ਬੰਦੇ ਖਰੀਦੇ ਹੁੰਦੇ ਆ ਔਰ ਇਹ ਜਿਹੜੇ ਆ ਉਪਰੋਂ ਜਿਹੜੀਆਂ ਸੈਟੇਲਾਈਟਸ ਆ ਉਹਨਾਂ ਦੇ ਨਾਲ ਹਰ ਵੇਲੇ ਇਹ ਦੁਨੀਆਂ ਦਾ ਕੋਨਾ ਕੋਨਾ ਦੇਖਦੇ ਆ ਜਿਹੜੀ ਪੈਂਟਾਗੋਨ ਬਿਲਡਿੰਗ ਆ ਉੱਥੇ ਪਤਾ ਨੀ ਕਿੰਨੇ ਹਜ਼ਾਰ ਬੰਦਾ ਕੰਮ ਕਰਦਾ ਉਹਦੇ ਚ
0: ਬਿਲਕੁਲ
1: ਉਹ ਸਾਰੇ ਟੀਵੀ ਸਕਰੀਨਾਂ ਦੇ ਮੂਹਰੇ ਬੈਠੇ ਆ ਔਰ ਉਪਰ ਸੈਟੇਲਾਈਟਾਂ ਜਿਹੜੀਆਂ ਛੱਡੀਆਂ ਉਹਨੇ ਹਰ ਵੇਲੇ ਦੇਖਦੇ ਆ ਜੇ ਕੋਈ ਹੁਣ ਦੇਖੋ ਜੇ ਆਪਾਂ ਦੇਖਣਾ ਹੋਵੇ ਆਪਾਂ ਨੂੰ ਕਾਰ ਤੇ ਟਰੱਕ ਜਾਂਦੇ ਤਾਂ ਪਤਾ ਹੀ ਆ ਨਾ ਭਈ ਆ ਟਰੱਕ ਜਾ ਰਿਹਾ ਕਿ ਕਾਰ ਜਾ ਰਹੀ ਆ ਉਹ ਫਿਰ ਜਦੋਂ ਉਪਰੋਂ ਦੇਖਦੇ ਆ ਫਿਰ ਉਹ ਤੁਹਾਨੂੰ ਪਤਾ ਭਈ ਰਿਕਾਰਡਿੰਗ ਵੀ ਹੁੰਦੀ ਉਹਦੀ
0: ਬਿਲਕੁਲ
1: ਉਹ ਜਦੋਂ ਉਹਨਾਂ ਨੂੰ ਦੇਖਦੇ ਆ ਵੀ ਆ ਵੱਡਾ ਸਾਰਾ ਟਰੱਕ ਹੀ ਸਾਰਾ ਕਿੱਧਰ ਨੂੰ ਛੱਡਿਆ ਉਹ ਫਿਰ ਪਿੱਛੇ ਨੂੰ ਬੈਕ ਕਰਕੇ ਉਹਨੂੰ ਦੇਖਦੇ ਤੁਰਿਆ ਕਿੱਥੋਂ ਆ ਜਦੋਂ ਤੁਰਿਆ ਕਿੱਥੋਂ ਆ ਫਿਰ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਇਹਦੇ ਚ ਆਹ ਚੀਜ਼ ਆ।
0: ਬਿਲਕੁਲ,
1: ਸੈਟੇਲਾਈਟ ਰਾਹੀਂ
0: ਟੈਕਨੋਲੋਜੀ ਦਾ ਜਮਾਨਾ ਜੀ ਬਹੁਤ। ਇਹ ਤੇ ਵੈਸੇ ਤੇ ਇਹ ਜਿਹੜੀ ਚੀਜ਼ ਹੈ ਪਿਛਲੇ 10-15 ਸਾਲ ਤੋਂ ਚਾਲੂ ਹੈ,
1: 20 ਸਾਲ ਤੋਂ ਇਦਾਂ ਹੀ ਆ। ਜਦੋਂ ਤੋਂ ਉਹ ਜਿਹੜੇ ਰਾਕੇਟ ਵਗੈਰਾ, ਉਹ ਜਦੋਂ ਅਸੀਂ ਛੋਟੇ ਹੁੰਦੇ ਸੀਗੇ, ਉਹ ਖਤਸਾ ਵੀ ਹੁੰਦਾ ਨੀ, ਤੁਸੀਂ ਵੀ ਸੁਣੀਆਂ ਹੋਣੀਆਂ ਇਹ ਗੱਲਾਂ। ਉਹ ਤੁਹਾਨੂੰ ਰਾਤ ਨੂੰ ਦੇਖ ਕੇ ਉਦੋਂ ਬਾਹਰ ਦੂਰ ਕੋਠਿਆਂ ਕਾਠਿਆਂ ਤੇ ਸੁਣਦੇ ਹੁੰਦੇ ਸੀ, ਰੂਸ ਦਾ ਰਾਕੇਟ ਜਾਂਦਾ, ਰੂਸ ਦਾ ਰਾਕੇਟ ਜਾਂਦਾ। ਉਹ ਉਦੋਂ ਹਜੇ ਰਾਕੇਟ ਆ ਜਿਹੜਾ ਪਹਿਲਾਂ ਰੂਸ ਨੇ ਹੀ ਛੱਡਿਆ ਸੀ। ਪਹਿਲਾਂ ਇਹ
0: ਬਹੁਤ ਉੱਚੇ ਉੱਡਦੇ ਆ ਜੀ, ਇਹ ਥੱਲੇ ਦਿਖਾਈ ਵੀ ਨੀ ਦਿੰਦੇ, ਇਹ ਇਹਨਾਂ ਨੂੰ ਲੁਕੋ ਕੇ ਹਰ ਚੀਜ਼ ਜਿਹੜੀ ਆ ਉਹ ਇਸ ਤਰੀਕੇ ਨਾਲ ਥੱਲਿਓ ਜੇ ਕੋਈ ਚੱਲੇ ਵੀ ਕੁਛ ਤਾਂ ਉਹਦੇ ਵੱਜਦਾ ਨੀ ਗਾ।
1: ਹਾਂਜੀ, ਉਹ ਬਹੁਤ ਦੂਰ ਉੱਚੇ ਹੁੰਦੇ ਆ ਉਹ।
0: ਬਿਲਕੁਲ,
1: ਤੇ ਇਹ ਖਬਰਾਂ ਜਿਹੜੀ ਆ ਇਹ ਹੈਗੀ ਆ ਚੀਨ ਤੋਂ, ਉਹਨਾਂ ਨੇ ਕਹਿੰਦੇ ਆ ਉਹ ਇਰਾਨ ਨੂੰ ਸਿੱਧੇ ਜਿਹੜੇ ਉਹ ਹਥਿਆਰਾਂ ਦੀ ਇਹਨਾਂ ਨੇ ਸ਼ਿਪਮੈਂਟ ਦੱਸੀ ਆ, ਉਹ ਕਹਿੰਦੇ ਵੀ ਸਿੱਧੇ ਨੀ ਜਾ ਰਹੇ, ਇਹ ਦੂਸਰੇ ਕੰਟਰੀ ਦੇ ਇੱਕ ਹੋਰ ਦੇ ਵਿੱਚ ਵੀ ਹੋ ਕੇ ਜਾਂ ਦੋ ਹੋਰ ਦੇ ਵਿੱਚ ਵੀ ਹੋ ਕੇ ਇਹ ਆ ਜਿਹੜੇ ਉੱਥੇ ਨੂੰ ਚੀਨ ਨੂੰ ਜਾ ਰਹੇ ਆ। ਤੇ ਅੱਜ ਸ਼ਨਿਚਰਵਾਰ ਟਰੰਪ ਨੇ ਫਲੋਰੀਡਾ ਨੂੰ ਜਾਣ ਤੋਂ ਪਹਿਲਾਂ ਰਿਪੋਰਟਾਂ ਦੇ ਇੱਕ ਝੁੰਡ ਨੂੰ ਦੱਸਿਆ, ਯਾਨੀ ਜਿਹੜੇ ਉਹ ਗਰੁੱਪ ਹੁੰਦਾ ਰਿਪੋਰਟਰ ਆ ਜਿਹੜੇ ਉੱਥੇ ਜਾਂਦੇ ਆ, ਉਹਨਾਂ ਨੂੰ ਇਹ ਦੱਸਿਆ ਕਿ ਇਸ ਤਰ੍ਹਾਂ ਜਿਹੜੀ ਹੋ ਰਹੀ ਆ, ਸੋ ਇਹ ਗੱਲ ਸੱਚੀ ਹੋਣੀ ਆ। ਪਰ ਦੂਸਰਾ ਪਾਸਾ ਇਹ ਵੀ ਆ ਖਾਕ ਸਾਹਿਬ ਜੀ ਕਿ ਟਰੰਪ ਸਾਹਿਬ ਆਪਣਾ ਹੀ ਆਪ ਨੂੰ ਬਚਾਉਣ ਵਾਸਤੇ ਇਹ ਵੀ ਕਹਿ ਸਕਦੇ ਆ ਕਿ ਭਾਈ ਹੁਣ ਚੀਨ ਉਹਨਾਂ ਨੂੰ ਹਥਿਆਰ ਦੇਣ ਲੱਗ ਪਿਆ ਤੇ ਹੁਣ ਆਪਾਂ ਲੜਾਈ ਬੰਦ ਕਰ ਦਿੰਦੇ।
0: ਟਰੰਪ ਸਾਹਿਬ ਕਹਿੰਦੇ ਨਾ ਕਿ ਅਸੀਂ ਜਿੱਤ ਗਏ, ਇਹਨਾਂ ਨੂੰ ਕਹਿ ਦੇਣਾ ਚਾਹੀਦਾ ਉਹਨਾਂ ਨੂੰ ਵੀ ਸਾਰੇ ਮੁਲਕ ਜੀ ਜਿੱਤ ਗਏ ਜੀ, ਤੁਸੀਂ ਲੜਾਈ ਤਾਂ ਬੰਦ ਕਰੋ ਨਾ,
1: ਬੰਦ ਕਰੋ ਬਿਲਕੁਲ। ਪਰ ਉਹ ਹੱਕ ਸਾਹਿਬ ਜੀ ਜਿਹੜਾ ਉਹ ਇਜ਼ਰਾਈਲ ਵਾਲਾ ਉਹ ਪੰਗਾ ਖੜਾ ਕਰਦਾ, ਉਹ ਨੀ ਬੰਦ ਹੋਣ ਦਿੰਦਾ ਕਿਉਂਕਿ ਆਪਣਾ।
0: ਚੀਮਾ ਸਾਹਿਬ ਇੱਕ ਵੱਡੀ ਸਟੋਰੀ ਆ, ਮੈਂ ਵੀ ਅੱਜ ਪੜ੍ਹ ਰਿਹਾ ਸੀ ਦੇਖ ਰਿਹਾ ਸੀ ਕਿ ਜਿਹੜਾ ਇਹਨਾਂ ਦੀ ਬੇਟੀ ਆ,
1: ਹਾਂਜੀ
0: ਇਹਨਾਂ ਦੀ ਜਿਹੜੀ ਬੇਟੀ ਆ ਉਹ
1: ਟਰੰਪ ਸਾਹਿਬ ਦੀ ਲੜਕੀ ਆ ਜਿਹੜੀ ਉਹ ਵਿਆਹੀ ਆ ਕੁਸ਼ਨਰ ਨੂੰ, ਉਹ ਵੀ ਯਹੂਦੀ ਆ ਨਾ,
0: ਯਹੂਦੀ ਨਾਲ ਵਿਆਹੀ ਆ, ਫਿਰ ਉਹਨੇ ਧਰਮ ਚੇਂਜ ਕੀਤਾ, ਫਿਰ ਉਹ ਜੇ ਸਹੀ ਪੁੱਛੋ ਤੇ ਪਿੱਛੇ ਉਹ ਜਾਹੂ ਨੇਤਨਯਾਹੂ ਦਾ ਹੀ ਜਿਹੜਾ ਗਾ ਉਹੀ ਕਰਾਉਣਾ, ਉਹਦਾ ਹੀ ਸਾਰਾ ਵਿੱਚ ਇਹਦਾ ਕੰਮ ਸੀ ਕਿ ਇੱਥੇ ਵਿਆਹ ਕਰਾ ਕੇ ਤੇ ਫਿਰ ਟਰੰਪ ਸਾਹਿਬ ਨੂੰ ਆਪਾਂ।
1: ਬਿਲਕੁਲ ਖਾਕਸਾ ਵੀ ਹੋ ਜਾਏਗੀ, ਆਪਾਂ ਬੁੱਕ ਪੜ੍ਹੀ ਸੀਗੀ ਰੇਡੀਓ ਦੇ ਉੱਤੇ ਵੀ, ਉਹਦੇ ਵਿੱਚ ਜੋ ਕੁਛ ਲਿਖਿਆ ਉਹੀ ਹੋ ਰਿਹਾ। ਜਿਹੜੀ ਉਹ ਇਜ਼ਰਾਇਲ ਦੇ ਹੈਗੇ ਬੈਂਕਰ ਆ ਜਿਹੜੇ ਵੱਡੇ ਵੱਡੇ, ਉਹ ਉਹਨਾਂ ਦੀ ਨੀਤੀ ਇਹ ਆ ਕਿ ਤੁਸੀਂ ਆਪਣੀਆਂ ਸੋਹਣੀਆਂ ਸੋਹਣੀਆਂ ਕੁੜੀਆਂ ਨੂੰ ਪੈਦਾ ਕਰੋ, ਉਹਨਾਂ ਦੀਆਂ ਐਕਸਰਸਾਈਜ਼ਾਂ ਕਰਾਓ, ਸੋਹਣੀਆਂ ਸੁਨੱਖੀਆਂ ਬਣਾਓ ਤੇ ਫਿਰ ਉਹਨੂੰ ਤੁਸੀਂ ਕਿਸੇ ਹੋਰ ਆਪਣੇ ਦੁਸ਼ਮਣ ਦੇ ਜਿਹੜੇ ਹੈਗੇ ਆ ਲੋਕ ਉਹਨਾਂ ਦੇ ਨਾਲ ਵਿਆਹ ਦਿਓ। ਪਰ ਉਹਨਾਂ ਦੇ ਅੰਦਰ ਬਚਪਨ ਤੋਂ ਉਹ ਜਿਹੜਾ ਦੇਸ਼ ਭਗਤੀ ਦਾ ਹੁੰਦਾ ਆ ਉਹਨੂੰ ਭਰ ਦਿਓ ਕਿ ਰਹਿਣਾ ਤੁਸੀਂ ਯਹੂਦੀ ਆ, ਵਿਆਹ ਜਿਹਦੇ ਨਾਲ ਮਰਜ਼ੀ ਕਰਾਓ। ਇਸੇ ਤਰ੍ਹਾਂ ਆਪਣੇ ਮੁੰਡਿਆਂ ਨੂੰ ਕਿ ਜੇ ਤੁਸੀਂ ਕਿਸੇ ਹੋਰ ਰੇਸ ਦੀ ਲੜਕੀ ਦੇ ਨਾਲ ਵਿਆਹ ਕਰਾਉਣਾ ਆ ਤੇ ਉਹਦਾ ਜਿਹੜਾ ਧਰਮ ਆ ਉਹ ਯਹੂਦੀ ਹੋਣਾ ਚਾਹੀਦਾ, ਇਹ ਉਹਨਾਂ ਦਾ ਰੱਖਿਆ ਹੋਇਆ।
0: ਉਹਨਾਂ ਦਾ ਇਸ ਗੱਲ ਦੇ ਉੱਪਰ ਬਹੁਤ ਹੈਵੀ ਸਟੈਂਡ ਆ ਜੀ, ਇਹ ਚ ਕੋਈ ਸ਼ੱਕ ਨਹੀਂ ਹੈ। ਤੁਸੀਂ ਇੱਥੇ ਮੈਂ ਨਿਊਯਾਰਕ ਤੁਸੀਂ ਦੇਖੋ, ਹਰ ਦੂਜੀ ਤੀਜੀ ਤਾਂ ਅੱਡੀ ਅੱਡੀਆਂ ਬਿਲਡਿੰਗਾਂ ਖੜੀਆਂ, ਹਸਪੀਟਲ ਉਹਨਾਂ ਦੇ, ਡਾਕਟਰ ਉਹਨਾਂ ਦੇ, ਕਾਲਜ ਯੂਨੀਵਰਸਿਟੀਆਂ ਉਹਨਾਂ ਦੀਆਂ, ਉੱਤੇ ਜਿਹੜੀ ਉਹਨਾਂ ਦੀ ਲੈਂਗੁਏਜ ਆ ਉਹਦੇ ਉੱਪਰ ਲਿਖੇ ਆ, ਮਤਲਬ ਉਹਨਾਂ ਦਾ ਕੰਟਰੋਲ ਆ ਜੀ ਚੀਮਾ ਸਾਹਿਬ। ਅਸੀਂ ਚਲੋ ਆਪਾਂ ਇੱਧਰ ਗੱਲ ਕਰਦੇ ਕਰਦੇ ਅਸੀਂ ਆਪਣੇ ਵੱਲ ਚੱਲਦੇ ਆ, ਇੱਕ ਮਿੰਟ ਦੇ ਵਿੱਚ ਅਸੀਂ ਪ੍ਰਧਾਨਗੀ ਲੈ ਲਈਏ ਨਾ ਤਾਂ ਕਹਿੰਦੇ ਦੁਨੀਆ ਮਰ ਜਾ, ਮੈਂ ਪ੍ਰਧਾਨਗੀ ਨਹੀਂ ਛੱਡਦਾ,
1: ਮੈਂ ਪ੍ਰਧਾਨਗੀ ਕੁਰਸੀ ਨਹੀਂ ਛੱਡਣੀ। ਬਿਲਕੁਲ,
0: ਜੇ ਉਹਨਾਂ ਦਾ ਰੋਸ ਵੀ ਹੋਇਆ ਤਾਂ ਫਿਰ ਚਾਚੇ ਦਾ ਮੁੰਡਾ ਤੇ ਫਿਰ ਮਾਮੇ ਦਾ ਮੁੰਡਾ ਬਣਾ ਲੈਣਾ, ਥੋੜੇ ਸਾਲਾਂ ਦੇ ਆਪ ਬੋਰੇ ਹੋ ਕੇ ਖੜੇ ਹੋਣਾ ਸਟੇਜ ਦੇ ਉੱਪਰ।
1: ਬਿਲਕੁਲ ਬਿਲਕੁਲ, ਫਿਰ
0: ਇਹੀ ਹੋ ਰਿਹਾ, ਅਸੀਂ ਦਿੱਕ ਦਿੱਕੀਆਂ। ਇੱਕ ਵੀ ਤੁਸੀਂ ਦੇਖ ਲਓ ਕਿ ਆਪਾਂ ਪੰਜਾਬੀ ਦੀ ਕੋਈ ਯੂਨੀਵਰਸਿਟੀ ਜਾਂ ਬਹੁਤ ਵੱਡਾ ਹੋਸਟਲ ਜਾਂ ਬੱਚਿਆਂ ਨੂੰ ਪੜ੍ਹਾਉਣ ਲਈ ਅੱਜ ਤੱਕ ਕੁਛ ਨੀ ਕੀਤਾ। ਜਿਹੜਾ ਗੁਰਦੁਆਰੇ ਬਹਿ ਜਾਂਦਾ ਉਹ ਕਹਿੰਦਾ ਕਿ ਮੈਂ ਹੁਣ ਖਾਣੇ ਆ, ਮੈਂ ਭਾਈ ਨੂੰ ਸੱਦਣਾ, ਮੈਂ ਰਾਗੀ ਨੂੰ ਸੱਦਣਾ, ਉਹ ਬਸ ਸਾਡੀ ਨੇਚਰ ਜਿਹੜੀ ਨਾ ਉਹ ਉੱਥੇ ਹੀ ਬੜੀ ਹੋਈ ਆ, ਗਾਂ ਵਧਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਕਿਸੇ,
1: ਕੋਸ਼ਿਸ਼ ਨਹੀਂ ਕੀਤੀ। ਬਿਲਕੁਲ ਖਾਕ ਸਾਹਿਬ ਜੀ, ਗੁਰਦੁਆਰਿਆਂ ਦੇ ਜਿਹੜੇ ਗਿਆਨੀ ਅੱਡੇ ਅੱਡੇ ਢੱਡ ਕੀਤੇ ਹੋਏ, ਉਹਨਾਂ ਦੇ ਖਾ ਖਾ ਕੇ ਮੁੱਕ ਦੀਆਂ ਦੂਜੀਆਂ ਸ਼ੂਗਰਾਂ ਹੋਈਆਂ, ਬੁਰੇ ਹਾਲ ਔਖੇ ਦਿਹਾੜੇ ਉਹਨਾਂ ਦੇ। ਤੇ ਚਲੋ ਖਾਕ ਸਾਹਿਬ ਜੀ, ਯੂਐਸ ਡਿਪਾਰਟਮੈਂਟ ਆਫ ਚਾਈਨੀ ਜਿਹੜੀ ਹੈਗੀ ਆ, ਚਾਈਨੀਜ਼ ਅੰਬੈਸੀ ਨੂੰ ਜਿਹੜੀ ਆ ਤੇ ਵਾਸ਼ਿੰਗਟਨ ਜਿਹੜਾ ਹੈਗਾ ਆ ਵਿੱਚ ਹੈਗੀ ਆ ਚੀਨ ਦੀ ਅੰਬੈਸੀ, ਤੇ ਜਿਹੜੇ ਇਹਨਾਂ ਦੇ ਹੈਗੇ ਆਪਣੇ ਵਿਦੇਸ਼ ਮੰਤਰਾਲੇ ਚਾਈਨਾ ਦੇ, ਇਹਨਾਂ ਤੋਂ ਉਹ ਖਬਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਨੇ ਕਿਸੇ ਨੇ ਜਵਾਬ ਨਹੀਂ ਦਿੱਤਾ। ਜਿਹੜੀ ਆਪਾਂ ਖਬਰ ਕਰਕੇ ਹਟੇ ਆ ਕਿ ਜਿਹੜਾ ਚੀਨ ਆ ਉਹ ਹਥਿਆਰ ਭੇਜਣ ਦੀ ਤਿਆਰੀ ਕਰ ਰਿਹਾ। ਅਗਲੀ ਖਬਰ ਕਕਸ਼ਾ ਜੀ ਆਪਣੇ ਕੋਲ ਜਿਹੜੀ ਹੈਗੀ ਆ
0: ਭੇਜ ਹੀ ਦਿੱਤੇ ਹੋਣ,
1: ਹਾਂਜੀ ਹਾਂਜੀ ਉਹ ਹੋ ਸਕਦਾ ਉੱਥੇ ਪਹੁੰਚ ਵੀ ਗਏ ਹੋਣ, ਅੱਧੇ ਪਿਛਲੇ ਪਹੁੰਚ ਗਏ ਹੋਣਗੇ, ਬਾਕੀ ਦਿਆਂ ਦਾ ਪਤਾ ਲੱਗ ਗਿਆ ਹੋਣਾ ਵੀ ਆ ਵੀ ਉਧਰ ਨੂੰ ਚੱਲੇ ਆ।
0: ਪਰ ਇਹ ਹੈ ਕਿ ਰੱਬ ਕਰੇ ਜੀ ਇੱਥੇ ਤੱਕ ਗੱਲ ਪਹੁੰਚੇ ਨਾ, ਕਿਉਂਕਿ
1: ਪਹੁੰਚੇ ਨਾ ਬਿਲਕੁਲ
0: ਬੀਮਾ ਸਾਹਿਬ ਜੇ ਇਹ ਗੱਲ ਵੱਜ ਜਾਂਦੀ ਨਾ ਫਿਰ ਰੂਸ ਵੀ ਇੱਕ ਬੰਨੇ ਖੜਾ ਹੋ ਗਿਆ, ਇਧਰ ਇੰਡੀਆ ਪਾਕਿਸਤਾਨ ਦੀ ਜੰਗ ਵੀ ਨਾਲ ਆ, ਉਧਰ ਹੋਰ ਕਈ ਕੁਛ ਹੋਣਾ, ਫਿਰ ਵਰਲਡ ਵਾਰ ਜਿਹੜੀ ਆ ਉਹ ਲੱਗਦਾ ਕੇ ਮੁੜ ਕੇ
1: ਲੱਗਣ ਦਾ ਚਾਂਸ ਹੈਗੇ।
0: ਇਹ ਗੱਲੋਂ ਚੀਮਾ ਸਾਹਿਬ ਜਿਹੜਾ ਯੂਰਪ ਆ ਨਾ ਉਹ ਵਿਚ ਇਨਵਾਲਵ ਨਹੀਂ ਹੋ ਰਿਹਾ ਇਸ ਗੱਲਾਂ ਦੇ ਵਿਚ,
1: ਇਹੀ ਸ਼ਾਇਦ ਇਹੀ ਕਾਰਨ ਆ ਸਾਹਿਬ ਜੀ ਤੁਹਾਡੀ ਬਿਲਕੁਲ ਇਹ ਸਹੀ ਗੱਲ ਆ ਕਿ ਉਹ ਸ਼ਾਇਦ ਇਸੇ ਉਹਨਾਂ ਨੂੰ ਪਤਾ ਆ ਕਿ ਬਰਬਾਦੀ ਬਹੁਤ ਹੋਣੀ
0: ਆ, ਵਸਦੇ ਮੁਲਕ ਜਿਹੜੇ ਹੁੰਦੇ ਨਾ ਉਹ ਖਤਮ ਹੋ ਜਾਂਦੇ ਆ, ਇਕਾਨਮੀ ਬੇੜਾ ਗਰਕ ਹੋ ਜਾਂਦਾ, ਹਰ ਚੀਜ਼ ਉਹ ਗੁੱਠੇ ਲੱਗ ਜਾਂਦੀ ਆ। ਇਹਦੇ ਤੋਂ ਕੋਸ਼ਿਸ਼ ਇਹੋ ਹੋਵੇ ਕਿ ਜਿਹੜਾ ਪਾਕਿਸਤਾਨ ਦੇ ਵਿਚ ਹੋ ਰਿਹਾ ਰੱਬ ਕਰੇ ਇਹਨਾਂ ਦਾ ਕੋਈ ਫੈਸਲਾ ਹੋ ਜਾਏ ਤੇ ਆਮ ਲੋਕ ਨਾ ਮਾਰੇ ਜਾਣ।
1: ਬਿਲਕੁਲ ਬਿਲਕੁਲ ਉਹ ਖਾਕਸਾ ਵੀ ਅੱਗੇ ਤਾਂ ਸੀਗੀ ਇੱਦਾਂ ਦੀ ਯੂਰੋਪੀਅਨ ਕੰਟਰੀ ਆ ਜਾਂ ਕੈਨੇਡਾ ਆ ਯੂਨਾਈਟਿਡ ਸਟੇਟਸ ਆ ਆਸਟ੍ਰੇਲੀਆ, ਇਹ ਸੀਗੇ ਦੂਰ ਉਹਨਾਂ ਦੀ ਮਾਰ ਤੋਂ ਬਾਹਰ ਸੀ, ਇਹ ਉਹਨਾਂ ਦੀ ਮਾਰ ਤੋਂ ਬਾਹਰ ਸੀ, ਇਹਨਾਂ ਕੋਲ ਹਥਿਆਰ ਸੀਗੇ ਜਿਹੜੇ ਉੱਥੇ ਤੀਕਰ ਪਹੁੰਚ ਜਾਂਦੇ ਸੀਗੇ ਉਹਨਾਂ ਕੋਲ ਹੈਣੇ ਸੀ। ਸੋ ਹੋਣਿਆ ਜਿਹੜਾ ਉਹ ਖਾਕਸਾ ਦੀ ਗੇਮ ਬਦਲ ਗਈ ਆ,
0: ਬਦਲ ਗਈ
1: ਹਾਂ। ਸੋ ਇਹ ਬਹੁਤ ਵੱਡਾ ਰੋਲ ਪਲੇ ਕਰਦੀ ਆ। ਅਗਲੀ ਖਬਰ ਜਿਹੜੀ ਖਾਕਸਾ ਜੀ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਇਰਾਨ ਦੇ ਜਿਹੜੇ ਉਹ ਸੁਪਰੀਮ ਲੀਡਰ ਆ ਜਿਹੜੇ ਉਹ ਜਿਹੜੇ ਖੋਮੀਨੀ ਸਾਹਿਬ ਜਿਨ੍ਹਾਂ ਦੀ ਡੈਥ ਹੋ ਗਈ ਸੀ, ਇਹਨਾਂ ਨੇ ਅਸੈਸੀਨੇਸ਼ਨ ਕਰ ਦਿੱਤੀ ਸੀ ਉਹਨਾਂ ਦੀ, ਉਹਦੇ ਜਿਹੜੇ ਪੁੱਤਰ ਆ ਉਹ ਹੁਣ ਉਹਨਾਂ ਦੀ ਜਿਹੜੀ ਉਹ ਪਦਵੀ ਸੀ ਉਹ ਉਹਨਾਂ ਨੂੰ ਦੇਤੀ ਆ। ਹਾਂਜੀ ਤੇ ਇਹਨਾਂ ਦੇ ਖਾਕਸਾ ਜੀ ਹੋਇਆ ਕੀ ਆ, ਇਹਨਾਂ ਦੀ ਅੱਜ ਥੋੜੀ ਜਿਹੀ ਖਬਰ ਆਈ ਆ ਕਿ ਇਹਨਾਂ ਦੇ ਵੀ ਇਹ ਉੱਥੇ ਸੀਗੇ ਘਰ ਜਦੋਂ ਉਹਨਾਂ ਦੇ ਉੱਤੇ ਮਾਰ ਕੀਤਾ, ਔਰ ਇਹਨਾਂ ਦੇ ਬਾਰੇ ਦੱਸਿਆ ਗਿਆ ਕਿ ਇਹਨਾਂ ਦੀ ਸਰੀਰ ਆ ਜਿਹੜਾ ਉਹਦੇ ਉੱਪਰ ਵੀ ਕਾਫੀ ਸਾਰਾ ਜਿਹੜਾ ਨੁਕਸਾਨ ਹੋਇਆ ਆ, ਤੇ ਉਹਨਾਂ ਦੇ ਜਿਹੜੇ ਮਤਲਬ ਜਿੱਦਾਂ ਦਾਗ ਸ਼ਾਗ ਹੈਗੇ ਆ ਮਤਲਬ ਕਾਫੀ ਮਤਲਬ ਜਿਹਨੂੰ ਕਹਿੰਦੇ ਗੰਭੀਰਤਾ ਨਾਲ ਜ਼ਖਮੀ ਹੋਏ ਆ ਉਹ, ਸ਼ਾਇਦ ਇਹੀ ਕਾਰਨ ਹੋਵੇ ਕਿ ਉਹ ਮਤਲਬ ਬਾਹਰ ਸਾਹਮਣੇ ਮੀਡੀਆ ਦੇ ਨਹੀਂ ਆ ਰਹੇ, ਉਹ ਕਿਸੇ ਲੋਕੇਸ਼ਨ ਦੇ ਉੱਤੇ ਸੀਕ੍ਰੇਟ ਲੋਕੇਸ਼ਨ ਤੁਹਾਨੂੰ ਪਤਾ ਵੀ ਹੋਣੀ ਆ, ਉਦੋਂ ਤਾਂ ਉਹਨਾਂ ਨੂੰ ਪਤਾ ਨਹੀਂ ਸੀ ਨਾ ਭਾਈ ਸਾਡੇ ਤੇ ਅਮਰੀਕਾ ਇੱਦਾਂ ਕਰੂਗਾ ਜਾਂ ਇਜ਼ਰਾਇਲ ਇੱਦਾਂ ਕਰੂਗਾ, ਉਹ ਤਾਂ ਅਨਭੋਲ ਸੀਗੇ, ਉਹ ਤਾਂ ਮੀਟਿੰਗ ਹੋ ਰਹੀ ਸੀ ਉਸ ਦਿਨ ਉਹਨਾਂ ਦੀ,
0: ਉਹ ਤਾਂ ਕੈਮਰਿਆਂ ਤੋਂ ਜਿਹੜੇ ਲਾਈਟਾਂ ਦੇ ਕੈਮਰੇ ਲੱਗੇ ਹੁੰਦੇ ਉਹਨਾਂ ਤੋਂ ਉਹਨਾਂ ਨੇ ਲੋਕੇਸ਼ਨ ਜਿਹੜੀ ਆ
1: ਲੋਕੇਸ਼ਨ ਹਾਂ ਕਰ ਲਈ, ਉਹ ਸੈਟੇਲਾਈਟਾਂ ਵਗੈਰਾ ਸਾਰਾ ਕੁਝ ਜਿਹੜੀ ਆਪਣੀ ਜੀਪੀਐਸ ਡਿਵਾਈਸਿਸ ਹੁੰਦੀ ਆ ਉਹ ਦੇਖੋ ਖਾਕਸਾ ਜੀ ਪਿੱਛੇ ਜਾ ਕੀ ਹੋਇਆ ਸੀਗਾ ਤੁਹਾਨੂੰ ਪਤਾ ਨਾ, ਉਹਨਾਂ ਨੇ ਉਹ ਜਿਹੜਾ ਹਿਜ਼ਬੁੱਲਾ
0: ਬੀਪਰ ਜਿਹੜੇ ਹੁੰਦੇ ਸੀ ਉਹਨਾਂ ਤੋਂ ਉਹਨਾਂ ਦੇ ਵਿੱਚ ਪਾਰਟੀਆਂ ਸੀ ਸੀਮਾ ਲੋਕਾਂ ਦੇ
1: ਪਾਰਟੀਆਂ ਸੀ ਸੀਮਾ ਉਹ ਬੰਬ ਉਹ ਫਟਣ ਲੱਗ ਪਏ ਸੀਗੇ ਉਹਦੇ ਨਾਲ ਉਹਨਾਂ ਨੂੰ ਮਾਰ ਦਿੱਤੇ ਸੀਗੇ। ਹੁਣ ਕੀ ਆ ਕਿ ਜਿਹੜੇ ਗੱਡੀਆਂ ਆ ਜਿਹੜੀਆਂ ਹੁਣ ਦੇਖੋ ਅਮਰੀਕਾ ਦੀਆਂ ਕਾਰਾਂ ਬਣਦੀਆਂ ਬਹੁਤ ਸਾਰੀਆਂ ਕਾਰਾਂ ਦੇ ਵਿੱਚ ਉਹ ਸਿਸਟਮ, ਇਹ ਤਾਂ ਖਾਕ ਸਾਹਿਬ ਜੀ 82-83 ਦੀਆਂ ਗੱਲਾਂ ਆ ਜਿਹੜੀਆਂ ਉਸ ਵੇਲੇ ਨਾ ਮਹਿੰਗੀਆਂ ਕਾਰਾਂ ਹੁੰਦੀਆਂ ਸੀ ਜਿੱਦਾਂ ਲਿੰਕਨ ਵਗੈਰਾ ਇਸ ਤਰ੍ਹਾਂ ਦੀਆਂ, ਉਹਨਾਂ ਦੇ ਵਿੱਚ ਉਦੋਂ ਤੋਂ ਹੀ ਉਹ ਜੀਪੀਐਸ ਡਿਵਾਈਸ ਲੱਗਣ ਲੱਗ ਪਈਆਂ ਸੀ, ਹਾਲਾਂਕਿ ਉਹ ਕਾਰ ਦੇ ਓਨਰ ਨੂੰ ਨਹੀਂ ਪਤਾ ਹੁੰਦਾ ਸੀਗਾ, ਪਰ ਜਿਹੜੀਆਂ ਪੁਲਿਸ ਦੀਆਂ ਏਜੰਸੀਆਂ ਇਸ ਤਰ੍ਹਾਂ ਦੀਆਂ ਇਹਨਾਂ ਨੂੰ ਪਤਾ ਸੀਗਾ, ਇਹ ਉਹ ਕਾਰ ਨੂੰ ਟਰੇਸ ਕਰਦੇ ਸੀਗੇ ਉਦੋਂ ਵੀ ਜਿਹੜੀ ਇੰਨੀ ਮਹਿੰਗੀ ਮਤਲਬ $1,00,000 ਦੀ ਕਾਰ ਜਿਹਨੇ ਲੈਣੀ ਆ ਉਹਨੂੰ ਇਹ ਕਰਦੇ ਸੀਗੇ ਵੀ ਉਹ ਕਾਰ ਜਾਂਦੀ ਕਿੱਥੇ ਆ।
0: ਸੋ ਇਹ ਹਰ ਗੱਡੀ ਦੇ ਉੱਪਰ ਤੁਸੀਂ ਬੈਗ ਤੇ ਦੇਖੋ ਛੋਟਾ ਜਿਹਾ ਇੱਕ ਟਿੱਕਾ ਜਿਹਾ ਲੱਗਾ ਹੁੰਦਾ ਗੱਡੀ
1: ਦੇ ਉੱਤੇ ਲੱਗਿਆ ਹੁੰਦਾ,
0: ਉਹ ਸਾਰਾ ਕੁਝ ਦੱਸੀ ਜਾਂਦਾ ਲੱਭ ਲੱਭ ਕੇ ਜਿੱਥੇ ਮਰਜ਼ੀ
1: ਬਿਲਕੁਲ ਵੀ ਤੁਸੀਂ ਹੈ ਕਿੱਥੇ ਆ ਉਹ ਤੁਹਾਡਾ ਸਾਰਾ ਕੁਝ ਉਹ ਦੱਸਦੇ ਆ। ਸੋ ਹੁਣ ਜਿਹੜੀਆਂ ਟਰੈਕਿੰਗ ਡਿਵਾਈਸਿਸ ਆ ਫੋਨ ਤੁਹਾਡੇ ਹੱਥ ਚ ਹੈਗਾ ਤਾਂ ਵੀ ਉਹਨਾਂ ਨੂੰ ਪਤਾ ਤੂੰ ਕਿੱਥੇ ਆ ਕਿਹਦੇ ਨਾਲ ਗੱਲ ਕਰਦਾ ਉਹ ਸਾਰਾ ਕੁਝ ਪਤਾ ਆ। ਸੋ ਇਹਨਾਂ ਚੀਜ਼ਾਂ ਰਾਹੀਂ ਆ ਜਿਹੜੇ ਉਹ ਫਿਰ ਇਹ ਇੱਕ ਦੂਸਰੇ ਕੰਟਰੀ ਆ ਜਿਹੜੇ ਉਹਨਾਂ ਦੇ ਡਾਕਟਰ ਸਾਹਿਬ ਆ ਗਏ ਕਿ ਨਹੀਂ, ਡਾਕਟਰ ਸਾਹਿਬ ਕਾਹਤੇ ਨਹੀਂ ਆਏ ਉਹਨਾਂ ਨੂੰ ਕੀ ਹੋ ਗਿਆ, ਦੋ ਘੰਟੇ ਉੱਤੇ ਹੋ ਗਏ ਅੱਗੇ ਤਾਂ ਆਉਣ ਹੀ ਦਿੰਦੇ ਹੁੰਦੇ, ਆਹੋ ਤੇ ਉਹਨਾਂ ਨੇ ਅੱਜ ਆਉਣਾ ਵੀ ਆ ਕਿ ਨਹੀਂ ਆਉਣਾ। ਤੇ ਅਗਲੀ ਜਿਹੜੀ ਖਬਰ ਆਪਣੇ ਕੋਲ ਖਾਕ ਸਾਹਿਬ ਜੀ ਹੈਗੀ ਆ ਉਹ ਹੈਗੀ ਆ ਕਿ ਤੁਹਾਨੂੰ ਪਤਾ ਪਈ ਰੂਸ ਨੇ ਤੇ ਯੂਕਰੇਨ ਨੇ ਦੋਹਾਂ ਨੇ ਸਲਾਹ ਦੇ ਨਾਲ ਜਿਹੜਾ ਇਸ ਵਾਰੀ ਇਹਨਾਂ ਨੇ 3 ਦਿਨ ਵਾਸਤੇ ਜਿਹੜਾ ਉਹ ਲੜਾਈ ਬੰਦ ਕੀਤੀ ਆ ਤਾਂ ਕਿ ਉਹਨਾਂ ਦਾ ਜਿਹੜਾ ਉਹ ਸੈਲੀਬ੍ਰੇਸ਼ਨ ਆ ਉੱਥੇ ਹੋ ਰਹੀ ਆ ਉਹਦੇ ਕਰਕੇ ਰਿਲੀਜੀਅਸ ਸੈਲੀਬ੍ਰੇਸ਼ਨ।
0: ਇਹਨੇ ਬਹੁਤ ਵੱਡਾ ਇੱਕ ਹਮਲਾ ਕੀਤਾ ਜੀ ਰੂਸ ਦੇ ਉੱਪਰ, ਕਈ ਜਹਾਜ਼ ਤਬਾਹ ਕਰਦੇ, ਐਵੇਂ ਖਬਰ ਸੀ ਜਾਂ ਐਵੇਂ ਝੂਠੀ ਹੈ?
1: ਇਹ ਨਹੀਂ ਕੀਤਾ ਤਾਂ ਹੈਗਾ ਓਹਨੇ, ਪਰ ਉਹ ਇੰਨਾ ਵੱਡਾ ਵੀ ਤਾਂ ਨਹੀਂ ਹੈਗਾ, ਪਰ ਓਹਨੇ ਕੀਤਾ ਹੈਗਾ ਉਹ, ਤੁਹਾਨੂੰ ਪਤਾ ਵੀ ਉਹ ਯੂਰੋਪੀਅਨ ਓਹਨੂੰ ਦੇ ਦਿੰਦੇ ਆ ਨਾ ਦੂਜਾ, ਤੇ ਇਸ ਕਰਕੇ ਉਹ ਜਿਹੜੇ ਆ ਇਹਦੇ ਵਿਚ ਹੁਣ ਹੋਇਆ ਕੀ ਆ, ਇਹਨਾਂ ਨੇ ਤਿੰਨ ਦਿਨ ਵਾਸਤੇ
0: ਇੱਕ ਗੱਲ ਦੱਸੋ ਕਿ ਜਿਸ ਤਰੀਕੇ ਨਾਲ ਯੂਰਪੀ ਯੂਰੋਪੀਅਨ ਸਾਰੇ ਓਹਨੂੰ ਅਸਲਾ ਦਿੰਦੇ ਆ, ਅਮੇਰਿਕਾ ਵੀ ਦਿੰਦਾ ਸੀ, ਤੇ ਫਿਰ ਓਹਦਾ ਵੀ ਹੱਕ ਬਣਦਾ, ਰਾਈਟ ਬਣਦਾ ਨਾ ਕਿ ਕੱਲ ਨੂੰ ਉਹ ਹੌਲੀ ਹੌਲੀ ਸਿੱਟਣ ਲੱਗ ਪਏ ਇਹਨਾਂ ਦੇ ਉੱਪਰ ਮਿਜ਼ਾਈਲਾਂ ਵੱਡੀਆਂ, ਫਿਰ
1: ਬਿਲਕੁਲ ਉਹੀ ਹੋਣਾ,
0: ਤੁਸੀਂ ਅਸਲਾ ਦੇ ਕੇ ਕਿਸੇ ਦੇ ਮੋਢੇ ਦੇ ਉੱਪਰ ਰੱਖ ਕੇ ਚਲਾ ਰਹੇ ਹੋ,
1: ਬਿਲਕੁਲ
0: ਜਦੋਂ ਅੱਕ ਗਿਆ ਪੁੱਤਨ ਤਾਂ ਹੋ ਸਕਦਾ ਫਿਰ ਉਹ ਵੀ ਨਾ ਇਹੋ ਕੰਮ ਚਾਲੂ ਕਰ ਦੇਵੇ।
1: ਓਹਨੇ ਕਰ ਲਿਆ ਆ ਜੀ, ਉਹ ਕਰ ਰਿਹਾ ਆ, ਉਹ ਕਰ ਰਿਹਾ, ਉਹ ਸਾਰੀ ਜਿਹੜੀ ਉਹ ਸੈਟੇਲਾਈਟ ਰਾਹੀਂ ਜਿਹੜੀ ਆ ਉਹ ਇਨਫੋਰਮੇਸ਼ਨ ਇਰਾਨ ਨੂੰ ਦੇ ਰਿਹਾ ਆ ਵੀ ਇਹਨਾਂ ਦੇ ਫਲਾਂ ਜਿੱਥੇ ਆ ਖੜਾ, ਫਲਾਂ ਜਿੱਥੇ ਆ ਖੜਾ, ਉਹ ਕਰ ਰਹੇ ਆ। ਤੇ ਚਾਈਨਾ ਵੀ ਆ ਜਿਹੜਾ ਉਹ ਵੀ ਹੁਣ ਚਾਈਨਾ ਦੇ ਮੁੱਢ ਜਾ ਕੇ ਵੀ ਤਾਂ ਉੱਥੇ ਤਾਈਵਾਨ ਆ, ਜਪਾਨ ਆ, ਉੱਥੇ ਵੀ ਤਾਂ ਉਹ ਕਹਿੰਦੇ ਆ ਵੀ ਜੇ ਤੁਸੀਂ ਸਾਡੇ ਆ ਕੇ ਕਰ ਸਕਦੇ ਤਾਂ ਅਸੀਂ ਕਿਉਂ ਨੀ ਕਰ ਸਕਦੇ। ਸੋ ਉਹਨਾਂ ਨੇ ਵੀ ਉਹ ਸ਼ੁਰੂ ਕਰਤਾ, ਅੱਗੇ ਉਹਨਾਂ ਕੋਲ ਪਾਵਰ ਹੀ ਨਹੀਂ ਸੀ। ਹੁਣ ਚਾਈਨਾ ਕੋਲ ਆ ਜਿਹੜਾ ਰੂਸ ਤੱਕ ਸੀ, ਏਦਾਂ ਸੀਗਾ ਕਿ ਰੂਸ ਦੇ ਕੋਲ ਜਿਹੜੀ ਟੈਕਨੋਲੋਜੀ ਹੈਗੀ ਸੀ, ਹਥਿਆਰ ਹੈਗੇ ਸੀਗੇ, ਪਰ ਉਹਦੇ ਕੋਲ ਮੈਨ ਪਾਵਰ ਦੀ ਬੜੀ ਸ਼ੋਰਟੇਜ ਰਹਿੰਦੀ ਹੈ ਰੂਸ ਦੇ ਕੋਲ, ਉਹਨਾਂ ਦੀ ਪਾਪੂਲੇਸ਼ਨ ਬਹੁਤ ਥੋੜੀ ਉਸ ਹਿਸਾਬ ਨਾਲ। ਸੋ ਹੁਣ ਜਿਹੜਾ ਚੀਨ ਆ ਉਹਦੇ ਕੋਲ ਖਾਕ ਸਾਹਿਬ ਜੀ ਦੋਨੇ ਨੀ ਤਿੰਨੇ ਹੀ ਚੀਜ਼ਾਂ, ਉਹਦੇ ਕੋਲ ਸਰਮਾਇਆ ਤੇ ਉਹਦੇ ਕੋਲ ਟੈਕਨੋਲੋਜੀ, ਉਹਦੇ ਕੋਲ ਹਥਿਆਰ, ਉਹਦੀ ਇਕੋਨੋਮੀ ਦੁਨੀਆਂ ਦੇ ਵਿੱਚ ਆਈ ਹੋਈ ਆ, ਉਹਦੀਆਂ ਕਾਰਪੋਰੇਟ ਚਾਈਨਾ ਦੀ ਮੈਂ ਗੱਲ ਕਰਦਾ। ਹਾਂ ਸੋ ਉਹਦੇ
0: ਉੱਪਰ ਰੱਖ ਕੇ ਚਲਾ ਰਹੇ ਹੋ,
1: ਬਿਲਕੁਲ
0: ਜਦੋਂ ਅੱਕ ਗਿਆ ਪੁੱਤਨ ਤਾਂ ਹੋ ਸਕਦਾ ਫਿਰ ਉਹ ਵੀ ਨਾ ਇਹੋ ਕੰਮ ਚਾਲੂ ਕਰ ਦੇਵੇ।
1: ਓਹਨੇ ਕਰ ਲਿਆ ਆ ਜੀ, ਉਹ ਕਰ ਰਿਹਾ ਆ, ਉਹ ਕਰ ਰਿਹਾ, ਉਹ ਸਾਰੀ ਜਿਹੜੀ ਉਹ ਸੈਟੇਲਾਈਟ ਰਾਹੀਂ ਜਿਹੜੀ ਆ ਉਹ ਇਨਫੋਰਮੇਸ਼ਨ ਇਰਾਨ ਨੂੰ ਦੇ ਰਿਹਾ ਆ ਵੀ ਇਹਨਾਂ ਦੇ ਫਲਾਂ ਜਿੱਥੇ ਆ ਖੜਾ, ਫਲਾਂ ਜਿੱਥੇ ਆ ਖੜਾ, ਉਹ ਕਰ ਰਹੇ ਆ। ਤੇ ਚਾਈਨਾ ਵੀ ਆ ਜਿਹੜਾ ਉਹ ਵੀ ਹੁਣ ਚਾਈਨਾ ਦੇ ਮੁੱਢ ਜਾ ਕੇ ਵੀ ਤਾਂ ਉੱਥੇ ਤਾਈਵਾਨ ਆ, ਜਪਾਨ ਆ, ਉੱਥੇ ਵੀ ਤਾਂ ਉਹ ਕਹਿੰਦੇ ਆ ਵੀ ਜੇ ਤੁਸੀਂ ਸਾਡੇ ਆ ਕੇ ਕਰ ਸਕਦੇ ਤਾਂ ਅਸੀਂ ਕਿਉਂ ਨੀ ਕਰ ਸਕਦੇ। ਸੋ ਉਹਨਾਂ ਨੇ ਵੀ ਉਹ ਸ਼ੁਰੂ ਕਰਤਾ, ਅੱਗੇ ਉਹਨਾਂ ਕੋਲ ਪਾਵਰ ਹੀ ਨਹੀਂ ਸੀ। ਹੁਣ ਚਾਈਨਾ ਕੋਲ ਆ ਜਿਹੜਾ ਰੂਸ ਤੱਕ ਸੀ, ਏਦਾਂ ਸੀਗਾ ਕਿ ਰੂਸ ਦੇ ਕੋਲ ਜਿਹੜੀ ਟੈਕਨੋਲੋਜੀ ਹੈਗੀ ਸੀ, ਹਥਿਆਰ ਹੈਗੇ ਸੀਗੇ, ਪਰ ਉਹਦੇ ਕੋਲ ਮੈਨ ਪਾਵਰ ਦੀ ਬੜੀ ਸ਼ੋਰਟੇਜ ਰਹਿੰਦੀ ਹੈ ਰੂਸ ਦੇ ਕੋਲ, ਉਹਨਾਂ ਦੀ ਪਾਪੂਲੇਸ਼ਨ ਬਹੁਤ ਥੋੜੀ ਉਸ ਹਿਸਾਬ ਨਾਲ। ਸੋ ਹੁਣ ਜਿਹੜਾ ਚੀਨ ਆ ਉਹਦੇ ਕੋਲ ਖਾਕ ਸਾਹਿਬ ਜੀ ਦੋਨੇ ਨੀ ਤਿੰਨੇ ਹੀ ਚੀਜ਼ਾਂ, ਉਹਦੇ ਕੋਲ ਸਰਮਾਇਆ ਤੇ ਉਹਦੇ ਕੋਲ ਟੈਕਨੋਲੋਜੀ, ਉਹਦੇ ਕੋਲ ਹਥਿਆਰ, ਉਹਦੀ ਇਕੋਨੋਮੀ ਦੁਨੀਆਂ ਦੇ ਵਿੱਚ ਆਈ ਹੋਈ ਆ, ਉਹਦੀਆਂ ਕਾਰਪੋਰੇਟ ਚਾਈਨਾ ਦੀ ਮੈਂ ਗੱਲ ਕਰਦਾ। ਹਾਂ ਸੋ ਉਹਦੇ ਕੋਲ ਸਾਰਾ ਕੁਛ ਆ, ਉਹਦੇ ਕੋਲ ਲੋਕ ਵੀ ਆ।

0: ਰੂਸ ਦੇ ਕੋਲ, ਉਹਨਾਂ ਦੀ ਪਾਪੂਲੇਸ਼ਨ ਬਹੁਤ ਥੋੜੀ ਉਸ ਹਿਸਾਬ ਨਾਲ। ਸੋ ਹੁਣ ਜਿਹੜਾ ਚੀਨ ਆ ਉਹਦੇ ਕੋਲ ਖਾਕਸਾ ਜੀ ਦੋਨੇ ਹੀ ਨੀ ਤਿੰਨੇ ਹੀ ਚੀਜ਼ਾਂ, ਉਹਦੇ ਕੋਲ ਸਰਮਾਇਆ ਤੇ ਉਹਦੇ ਕੋਲ ਟੈਕਨੋਲੋਜੀ, ਉਹਦੇ ਕੋਲ ਹਥਿਆਰ, ਉਹਦੀ ਇਕੋਨੋਮੀ ਦੁਨੀਆਂ ਦੇ ਵਿੱਚ ਛਾਈ ਹੋਈ ਆ, ਉਹਦੀਆਂ ਕਾਰਪੋਰੇਟ ਚਾਈਨਾ ਦੀ ਮੈਂ ਗੱਲ ਕਰਦਾ। ਹਾਂ, ਸੋ ਉਹਦੇ ਕੋਲ ਸਾਰਾ ਕੁਛ ਆ, ਉਹਦੇ ਕੋਲ ਲੋਕ ਵੀ ਆ, ਅਕਸਰ ਮੇਰਾ ਖਿਆਲ ਸਾਰੇ ਯੂਰਪ ਦੀ ਉਨੀ ਆਬਾਦੀ ਹੋਣੀ ਜਿੰਨੀ ਉਹਦੀ ਇਕੱਲੇ ਦੀ ਆ, ਤੇ ਇੱਕ ਉੱਥੇ ਹੋਰ ਵੀ ਚਾਈਨਾ ਦੇ ਵਿੱਚ ਜਿਹੜੀ ਆ ਗੱਲਬਾਤ ਆ, ਉੱਥੇ ਆਹ ਜਿਹੜੇ ਤਲੇ ਫਲੇ ਖਾਣੇ ਜਿਹੜੇ ਖਾਸ ਕਰਕੇ ਸਾਡੇ ਪੰਜਾਬੀਆਂ ਦੇ ਢਿੱਡ ਵਧਾਏ ਹੋਏ ਆ ਕਾਕ ਸਾਹਿਬ ਜੀ, ਆ ਮਕਡੋਨਲ ਖਾ ਕੇ ਉਹ ਖਾ ਕੇ ਤੇ ਮੀਟ ਖਾ ਲਓ, ਸ਼ਰਾਬਾਂ ਪੀ ਲਓ, ਉੱਥੇ ਚਾਈਨਾ ਦੇ ਵਿੱਚ ਇਸ ਤਰ੍ਹਾਂ ਦਾ ਸਿਲਸਿਲਾ ਹੈ ਨੀਗਾ। ਉਹ ਲੋਕ ਆ ਜਿਹੜੇ ਪੂਰੇ ਹੈਲਥੀ ਆ, ਪੂਰੇ ਚੰਚਲ ਆ, ਪੂਰੇ ਉਹ ਜਿਹੜੇ ਆ ਮਤਲਬ ਸਰੀਰਕ ਤੌਰ ਤੇ ਪੂਰੇ ਫਿੱਟ ਆ,
1: ਤੇ ਸਭ
0: 90-90 ਸਾਲ ਦੇ ਬੁੱਢੇ ਕੰਮ ਕਰਦੇ ਆ। ਬਿਲਕੁਲ ਬਿਲਕੁਲ, ਉਹ ਜਿੱਦਾਂ ਪੰਜਾਬੀ ਅੱਗੇ ਕੰਮ ਕਰਦੇ ਸੀ, ਚੀਨ ਦੇ ਵਿੱਚ ਅਜੇ ਵੀ ਉਹੀ ਰੀਤ ਆ, ਉਹਨਾਂ ਨੇ ਕੰਮ ਨੀ ਛੱਡਿਆ ਅਜੇ ਤੱਕ,
1: ਬਿਲਕੁਲ ਨੀ ਛੱਡਿਆ।
0: ਸਾਡੇ ਪੰਜਾਬੀਆਂ ਨੇ ਜਿਹੜਾ ਉਹ ਕੰਮ ਕਾਰ ਕਰਨਾ ਛੱਡ ਦਿੱਤੇ ਆ, ਵਿਹਲੇ ਹੋ ਗਏ ਆ ਇਹ। ਆਪਾਂ ਥੋੜੇ ਜਿਹੇ ਆਪਣੇ ਜਿਹੜੇ ਸਰੋਤੇ ਉਹਨਾਂ ਨੂੰ ਕਹਿ ਵੀ ਦਈਏ, ਭਾਈ ਮੈਂ ਸਾਰਿਆਂ ਨੂੰ ਨੀ ਕਹਿ ਰਿਹਾ, ਜੇ ਤੁਸੀਂ ਨਹੀਂ ਏਦਾਂ ਕਰਦੇ ਤਾਂ ਫੇਰ ਮੈਂ ਤੁਹਾਨੂੰ ਨੀ ਕਹਿ ਰਿਹਾ, ਜਿਹੜੇ ਕਰਦੇ ਆ ਉਹਨਾਂ ਦੀ ਗੱਲ ਕਰ ਰਿਹਾ।
1: ਉੱਥੇ ਦੇਖੋ ਜਿਹੜੇ ਕਿਰਤ ਕਰਨ ਵਾਲੇ ਹੈਗੇ ਆ ਲੋਕ, ਜਿਹੜੇ ਜਿਮੀਦਾਰਾ ਕਰਦੇ ਆ ਮੁੰਡੇ,
0: ਮਿਹਨਤੀ ਹੈਗੇ ਆ, ਕੋਈ ਸ਼ੱਕ ਨੀ।
1: ਮਤਲਬ ਹੁਣ ਲੋਕ ਇਥੋਂ ਤੱਕ ਵੀ ਆ ਗਏ ਆ, ਕਿਸਾਨ ਜਿਹੜੇ ਆ ਨਾ ਉਹ ਆਪਣੀਆਂ ਟਰਾਲੀਆਂ ਬਣਾ ਲਈਆਂ ਉਹਨਾਂ ਨੇ ਪਿੱਛੇ ਲਾ ਕੇ, ਤੇ ਆਪਣੀ ਸਬਜ਼ੀਆਂ ਆਪ ਵੀ ਵੇਚਣ ਲੱਗ ਪਏ ਆ।
0: ਬਿਲਕੁਲ ਬਿਲਕੁਲ,
1: ਪਹਿਲਾਂ ਜੱਟਾਂ ਦੇ ਸਿਰ ਤੇ ਭੂਤ ਸਵਾਰ ਹੁੰਦਾ ਸੀ, ਲੋਕੀ ਕੀ ਕਹਿਣਗੇ, ਉਹ ਲੋਕੀ ਕਹਿੰਦੇ ਯਾਰ ਅਸੀਂ ਮੰਡੀ ਦੀ ਜੋ 30 ਰੁਪਏ ਦੇ ਕੇ ਆਉਂਦੇ ਤੇ ਇੱਥੇ ਅਸੀਂ 40 ਰੁਪਏ ਵੇਚੀ ਜਾਂਦੇ ਬਾਹਰ, ਤੇ ਨਾਲੇ
0: ਆਉਣੇ
1: ਆ 2 ਘੰਟਿਆਂ ਦੇ ਵਿੱਚ ਤੇ ਪੈਸੇ ਜੇਬੀ ਚ, ਇਹ ਵੀ ਫਰਕ ਆ ਨਾ। ਲੋਕੀ ਲੱਗ ਪਏ ਆ
0: ਹਾਂਜੀ, ਪਤਾ ਲੱਗਣ ਲੱਗ ਪਿਆ ਵੀ ਯਾਰ ਏਦਾਂ ਨਹੀਂ ਸਰਨਾ। ਤੇ ਅਗਲੀ ਉਹ ਖਬਰ ਆਪਾਂ ਕਰਦੇ ਸੀਗੇ ਕਾਕ ਸਾਹਿਬ ਜੀ, ਉਹ ਵਿਚੇ ਰਹਿ ਗਏ ਸੀਗੀ, ਉਹ ਜਿਹੜੀ ਆ ਰੂਸ ਨੇ ਤਾਂ ਯੂਕਰੇਨ ਨੇ ਜਿਹੜਾ ਆਪਸ ਵਿੱਚ ਸਮਝੌਤਾ ਕਰ ਲਿਆ, ਉਹਨਾਂ ਨੇ 3 ਦਿਨ ਵਾਸਤੇ ਜਿਹੜੀ ਲੜਾਈ ਬੰਦ ਕਰ ਲਈ, ਤਾਂ ਕਿ ਉਹ ਜਿਹੜਾ ਆਪਣਾ ਉਹਨਾਂ ਦਾ ਤਿਉਹਾਰ ਆ ਉਹ ਮਨਾ ਸਕਣ। ਤੇ
1: ਛਿੱਤਰ ਹੱਥਾਂ ਚ ਫੜੇ ਸੀ, ਪੈਰਾਂ ਚ ਪਾ ਲਿਆ 3 ਦਿਨ।
0: ਹਾਂਜੀ, ਤੇ ਕਾਕ ਸਾਹਿਬ ਜੀ ਇਹਨਾਂ ਨੇ ਜਿਹੜਾ ਉਹ 3 ਦਿਨ ਲਈ ਕੀਤਾ, ਤੇ ਇਹਦੇ ਵਿੱਚ ਦੋਹਾਂ ਧਿਰਾਂ ਨੇ ਜਿਹੜੇ ਆ 175 ਜਿਹੜੇ ਕੈਦ ਵੀ ਬਣਾਏ ਸੀਗੇ ਉਹਨਾਂ ਨੂੰ ਛੱਡਿਆ ਦੋਹਾਂ ਧਿਰਾਂ ਨੇ। ਤੇ ਇਹਦੇ ਵਿੱਚ ਜਿਹੜਾ ਰਸ਼ੀਆ ਆ ਉਹਨੇ ਯੂਕਰੇਨ ਨੂੰ 1000 ਜਿਹੜੇ ਮਤਲਬ ਮਰੇ ਹੋਏ ਜਿਹੜੇ ਸੀਗੇ ਫੌਜੀ ਯੂਕਰੇਨ ਦੇ, ਉਹਨਾਂ ਦੀਆਂ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਵੀ ਉਹਨਾਂ ਨੂੰ ਜਿਹੜੀਆਂ ਵਾਪਸ ਕੀਤੀਆਂ ਹੈਗੀਆਂ ਯੂਕਰੇਨ ਨੂੰ। ਸੋ ਇਹ ਬੜੀ ਵਧੀਆ ਗੱਲ ਆ। ਵੈਸੇ ਤਾਂ ਖਾਕ ਸਾਹਿਬ ਜੀ ਲੜਾਈ ਜਿਹੜੀ ਆ ਉਹ ਉਹਦੇ ਵਿੱਚ ਤੁਹਾਨੂੰ ਪਤਾ ਭਾਈ ਨੁਕਸਾਨ ਤਾਂ ਦੋਨਾਂ ਧਿਰਾਂ ਦਾ ਹੁੰਦਾ, ਕਿਸੇ ਦਾ ਜਿਹੜਾ ਜ਼ਿਆਦਾ ਹੋ ਜਾਂਦਾ, ਕਿਸੇ ਦਾ ਜਿਹੜਾ ਉਹ ਥੋੜਾ ਹੁੰਦਾ ਜ਼ਿਆਦਾ ਹੁੰਦਾ। ਤੇ ਅਗਲੀ ਖਬਰ ਖਾਕ ਸਾਹਿਬ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਕਿ US ਇਰਾਨ ਟਾਕਸ ਪਾਜ਼ ਫੋਰ ਨਾਉ ਡਿਸਐਗਰੀਮੈਂਟਸ ਰਿਮੇਨ। ਉਹ ਕਹਿੰਦੇ ਆ ਭਾਈ ਜਿਹੜਾ ਅਮਰੀਕਾ ਦੇ ਉੱਥੇ ਇਰਾਨ ਦਾ ਜਿਹੜਾ ਮਸਲਾ ਚੱਲ ਰਿਹਾ ਆ ਉਹ ਇਸ ਵੇਲੇ ਉਹਨੀ ਜਾਣੀ ਬੰਦ ਨਹੀਂ ਕੀਤਾ, ਸਟਾਪ ਨਹੀਂ ਕੀਤਾ, ਪੌਜ਼ ਕਰ ਲਿਆ, ਕਹਿਣ ਦਾ ਮਤਲਬ ਉਹਨੂੰ ਉੱਥੇ ਰੋਕ ਲਿਆ ਆ। ਉਹਦਾ ਕਾਰਨ ਇਹੀ ਆ ਕਿ ਉਹਦੇ ਵਿੱਚ ਕੁਛ ਉਹਨਾਂ ਦੇ ਜਿਹੜੇ ਆ ਫਰਕ ਜਾਂ ਕਹਿ ਲਓ ਡਿਸਐਗਰੀਮੈਂਟ ਇਹਨਾਂ ਨੂੰ ਆਪਾਂ ਕਹਿੰਦੇ ਆ, ਉਹ ਉਹਨਾਂ ਦੇ ਮਤਭੇਦਾਂ ਦੇ ਕਰਕੇ ਜਿਹੜਾ ਆ ਉਹ ਜਿੱਥੇ ਸੀਗਾ ਉੱਥੇ ਰੁਕ ਗਿਆ, ਪਰ ਅਜੇ ਤੱਕ ਉਹ ਬੰਦ ਨਹੀਂ ਹੋਇਆ ਨਾ ਕੰਪਲੀਟ ਹੋਇਆ। ਤੇ ਉਹ ਜਿਹੜੀ ਆਪਾਂ ਪਹਿਲਾਂ ਗੱਲ ਕਰਕੇ ਗਏ ਆ ਭਈ ਇਰਾਨ ਆ ਜਿਹੜਾ ਉਥੋਂ ਇੱਕ ਹੋਰ ਕੋਈ ਟੀਮ ਜਿਹੜੀ ਵਾਪਸੀ ਇੱਕ ਹੋਰ ਜਹਾਜ਼ ਦੇ ਵਿੱਚ ਹਾਂਜੀ ਉਹਦੇ ਕਾਰਨ ਹੀ ਸ਼ਾਇਦ ਇਹ ਰੁਕਿਆ ਹੋਏਗਾ ਕਿ ਇਹ ਜਿਹੜਾ ਆ ਕੋਈ ਉਹਨਾਂ ਦੀ ਜਿਹੜੀ ਡਿਫਰੈਂਸ ਹੋਊਗੀ ਉਹਨੂੰ ਫੇਰ ਇਹ ਮਤਲਬ ਸੋਰਟ ਆਊਟ ਕਰਨ ਦੀ ਜਿਹਨੂੰ ਆਪਾਂ ਕਹਿੰਦੇ ਹਾਂ ਸਮਝੌਤਾ ਕਰਨ ਦੀ ਜਾਂ ਉਹਦੇ ਵਿੱਚੋਂ ਹੱਲ ਲੱਭਣ ਦੀ ਸ਼ਾਇਦ ਕੋਸ਼ਿਸ਼ ਇਹ ਕਰ ਰਹੇ ਹੋਣਗੇ। ਤੇ ਇਹਦੇ ਨਾਲ ਅਗਲੀ ਖਬਰ ਕਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਹੈਗੀ ਆ ਭੀ ਇਜ਼ਰਾਈਲੀ ਫੌਜ ਆ ਜਿਹੜੀ ਇਜ਼ਰਾਇਲ ਦੀ ਉਹ ਕਹਿੰਦੀ ਆ ਕਿ ਉਹਨਾਂ ਨੇ ਹੈਜ਼ਬੋਲਾ ਦਾ ਜਿਹੜਾ ਚੀਫ ਸੀਗਾ ਨਾਇਮ ਕਾਸਿਮ ਉਹਦਾ ਨਾਂ ਸੀਗਾ ਉਹਨੂੰ ਵੀ ਮਾਰ ਦਿੱਤਾ। ਹੁਣ ਖਾਕ ਸਾਹਿਬ ਜੀ ਗੱਲ ਇਸ ਤਰ੍ਹਾਂ ਹੈ ਕਿ ਸਾਰੇ ਆਗੂਆਂ ਨੂੰ ਨਾਲੇ ਤਾਂ ਖਾਕ ਸਾਹਿਬ ਜੀ ਰੂਲ ਹੁੰਦੇ ਆ ਕਿ ਤੁਸੀਂ ਦੂਜੇ ਦੇ ਆਗੂ ਨੂੰ ਨਹੀਂ ਮਾਰ ਸਕਦੇ, ਪਰ ਜੋ ਕੁਛ ਇਜ਼ਰਾਇਲ ਕਰ ਰਿਹਾ ਉਹ ਖਾਕ ਸਾਹਿਬ ਜੀ ਸਾਰੀ ਦੁਨੀਆਂ ਦੇ ਜਿਹੜੇ ਜਿਨ੍ਹਾਂ ਨੂੰ ਕਹਿੰਦੇ ਆ ਵਾਰ ਕੀ

0: ਉਹਨਾਂ ਨੂੰ ਵਾਰ ਟਾਈਮ ਰੂਲਸ ਕਹਿੰਦੇ ਹੁੰਦੇ ਕੁਛ ਇੱਦਾਂ ਦਾ ਹੈਗਾ ਉਹਦਾ ਨਾਂ ਤੇ ਪਰ ਇਜ਼ਰਾਈਲ ਆ ਜਿਹੜਾ ਉਹ ਕਿਸੇ ਵੀ ਰੂਲ ਨੂੰ ਫਾਲੋ ਨਹੀਂ ਕਰ ਰਿਹਾ ਉਹ ਸਾਰੇ ਕਾਨੂੰਨ ਆ ਜਿਹੜੇ ਆਪਣੀ
1: ਹੋਈ ਆ ਉਹਦੇ ਵਿਚ ਲਬਨਾਨ ਦਾ ਵੀ ਨਾਲ ਹਿੱਸਾ ਸੀ ਜੀ ਤੁਸੀਂ ਕਰ ਨਹੀਂ ਸਕਦੇ ਜਦੋਂ ਤੱਕ ਗੱਲਬਾਤ ਨਹੀਂ ਹੁੰਦੀ ਪਰ ਇਸਰਾਇਲ ਨੇ ਤਾਂ ਬੰਦ ਹੀ ਨਹੀਂ ਕੀਤੀ
0: ਬੰਦ ਨਹੀਂ ਕੀਤੀ ਬਿਲਕੁਲ ਨਹੀਂ ਬੰਦ ਕੀਤੀ ਤਾਂ ਅਜੇ ਤੇ ਗਾਜ਼ਾ ਵਿਚ ਵੀ ਬਿਲਕੁਲ ਉਹਨੇ ਬੰਦ ਨਹੀਂ ਕੀਤੀ ਇਜ਼ਰਾਇਲ ਨੇ ਨਹੀਂ ਬੰਦ ਕੀਤੀ ਹੈਗੀ ਤੇ ਇਜ਼ਰਾਇਲ ਨੇ ਤਾਂ ਹਜੇ ਗਾਜ਼ਾ ਵਿਚ ਵੀ ਨਹੀਂ ਬੰਦ ਕੀਤੀ ਅੱਜ ਫਿਰ ਉਹਨੇ ਬੰਬ ਮਾਰਿਆ ਉਹ ਗਾਜ਼ਾ ਦੇ ਵਿਚ ਸਾਰਾ ਤਾਂ ਉਹ ਮਤਲਬ ਤੁਹਾਨੂੰ ਜਿੰਨੀਆਂ ਸਾਰੇ ਤਾਂ ਉਹ ਢਹਿ ਪਏ ਆ ਘਰ ਤਾਂ ਉੱਥੇ ਕੁਛ ਰਹਿਣ ਨੂੰ ਆਈ ਉਹਨਾਂ ਦੇ ਉੱਤੇ ਵੀ
1: ਨੁਕਸਾਨ ਬਹੁਤ ਜ਼ਿਆਦਾ ਹੋਇਆ ਨਾ ਇਹ ਤਾਂ ਨਹੀਂ ਕਹਿ ਸਕਦੇ ਇਸਰਾਇਲ ਦਾ ਬਹੁਤ ਜ਼ਿਆਦਾ ਤਬਾਹੀ ਹੋਈ ਹੈ ਇਸਰਾਇਲ ਦੀ ਵੀ
0: ਉਹ ਖਬਰ ਨਹੀਂ ਆਉਣ ਦਿੰਦੇ ਬਾਹਰ ਨਹੀਂ ਨਿਕਲਣ ਦਿੰਦੇ ਉਹ
1: ਹੁਣ ਜਿਹੜੇ ADDM ਮਿਜ਼ਾਈਲਾਂ ਉੱਥੋਂ ਉੱਡਦੀਆਂ ਰਹੀਆਂ ਚੀਮਾ ਸਾਹਿਬ ਇਰਾਨ ਤੋਂ ਉਹ ਕੀ ਸਮਝਦੇ ਕਿ ਉੱਥੇ ਜਾ ਕੇ ਕਦੇ ਮਿੱਟੀ ਚ ਡਿੱਗਦੀਆਂ ਰਹੀਆਂ ਜਿੱਥੇ ਜਿੱਥੇ ਬੈਠੇ ਸੀ ਉੱਥੇ ਉਡਾਇਆ ਉਹਨਾਂ ਨੇ ਨੁਕਸਾਨ ਤਾਂ ਹੋਇਆ ਵਾ ਬਹੁਤ ਜ਼ਿਆਦਾ ਦੋਨਾਂ ਤਰ੍ਹਾਂ ਦਾ ਹੋਇਆ ਇਰਾਨ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਅਸੀਂ ਤੇ ਕਾਮਨਾ ਇਹੀ ਕਰਦੇ ਹਾਂ ਕਿ ਕਿਸੇ ਤਰੀਕੇ ਦੇ ਨਾਲ ਇਹਨਾਂ ਦਾ ਫੈਸਲਾ ਹੋ ਜੇ
0: ਬਿਲਕੁਲ
1: ਇਸਰਾਇਲ ਜਿਹੜਾ ਹੈਗਾ ਉਹਨੂੰ ਵੀ ਅਕਲ ਆਵੇ ਕਿ ਬੰਦ ਕਰੀਏ ਕੰਮ ਨੂੰ ਉੱਥੇ ਕੀ ਕੱਢ ਲਿਆ ਉਹਨੇ ਕਿਹੜਾ ਆਈਟਮ ਬਣਾ ਲਿਆ ਸੀ ਜਿਹੜਾ ਤੁਸੀਂ ਜਾਣ ਕੇ ਉਹਦੇ ਤੇ ਇੰਨਾ ਕੁਛ ਕਰ ਦਿੱਤਾ
0: ਬਿਲਕੁਲ
1: ਮਾਰ ਦਿੱਤੇ ਆ ਤੁਹਾਡੇ ਵੀ ਮਰੇ ਆ ਫਾਇਦਾ ਕੀ ਹੋਇਆ ਤਬਾਹੀ ਹੋ ਗਈ ਆ ਜੀ ਡਬਈ ਦੇ ਵਿਚ ਤੁਸੀਂ ਦੇਖ ਲੋ ਚੀਮਾ ਸਾਹਿਬ ਏਅਰਪੋਰਟ ਹੀ ਉਡਾਤਾ ਸਾਰਾ
0: ਬਿਲਕੁਲ
1: ਕਤਰ ਦੇ ਵਿਚ ਕੀ ਹੋਇਆ ਇੱਥੇ ਕੀ ਹੋਇਆ ਸਾਊਦੀ ਅਰਬ ਚ ਕੀ ਹੋਇਆ ਕੀ ਇਹਦੇ ਚੋਂ ਆਈਟਮ ਬੰਬ ਚੋਂ ਕੱਢਣਾ ਸੀ
0: ਜੀ ਰੌਲਾ ਤਾਂ ਇਸੇ ਗੱਲ ਦਾ ਕਾਕ ਸਾਹਿਬ ਜੀ ਦੂਜੇ ਨੂੰ ਹਥਿਆਰ ਨਾ ਬਣਾਉਣ ਦੇ
1: ਬੈਠਾ
0: ਇਹਨੂੰ ਬਿਲਕੁਲ
1: ਇਹਦਾ ਜਿਆਦਾ ਖਤਰਨਾਕ ਹੈ ਉਹ ਬੰਦਾ
0: ਹਾਂਜੀ ਬਿਲਕੁਲ
1: ਕਿਤੇ ਚਲਾ ਦੇਵੇ ਤੇ ਜੇ ਇਰਾਨ ਆਪਣੇ ਲਈ ਬਣਾ ਰਿਹਾ ਜੇ ਪਾਕਿਸਤਾਨ ਇੰਡੀਆ ਚਾਈਨਾ ਜੇ ਸਾਰਿਆਂ ਨੇ ਬਣਾਏ ਆ
0: ਬਿਲਕੁਲ
1: ਬਣਾ ਲੋ ਭਰਾਵੋ ਤੁਸੀਂ ਪਰੇ ਆ ਕਿ ਇਹਨੂੰ ਚਲਾਇਓ ਨਾ
0: ਬਸ ਉਹੀ ਤਾਂ
1: ਇਹਦੇ ਡਰਾਵੇ ਨੀ ਹੁੰਦੇ ਚੀਮਾ ਸਾਹਿਬ ਜਿਉਂ
0: ਡਰਾਵੇ ਨੀ ਹੁੰਦੇ ਆ ਬਿਲਕੁਲ ਜੇ ਤੂੰ ਸਾਡੇ ਤੇ
1: ਜਦੋਂ ਤੇ ਡਿੱਗਾ ਨਾ ਉਸ ਤੋਂ ਬਾਅਦ ਕਿਤੇ ਚੱਲਿਆ ਉਹ ਕਿਤੇ ਹੋਇਆ ਕਿਤੇ ਹੈ ਤਾਂ ਸਾਰਿਆਂ ਕੋਈ ਆ ਡਰਾਵਾ ਹੈਗਾ ਇੱਕ ਤੁਹਾਡੇ ਕੋਲ ਇੱਕ ਤੁਹਾਡੇ ਘਰ ਚੋਰ ਵੜ ਜਾਏ ਉਹਨੂੰ ਇੰਨਾ ਪਤਾ ਹੁੰਦਾ ਕਿ ਇਹਦੇ ਕੋਲ ਬੰਦੂਕ ਆ
0: ਹਾਂਜੀ ਬਿਲਕੁਲ
1: ਨੀ ਵੜਦੇ ਹੈ ਨਾ
0: ਬਿਲਕੁਲ ਬਿਲਕੁਲ
1: ਕੋਈ ਨੀ ਕੱਢਦਾ ਲੋਕੀ ਡੰਡੇ ਡੁੰਡੇ ਮਾਰ ਕੇ ਭਜਾ ਦਿੰਦੇ ਆ ਮਤਲਬ ਇਹ ਡਰਾਵਾ ਵਾ ਇਹਨੂੰ ਡਰਾਵੇ ਲਈ ਜੇ ਉਹ ਬਣਾ ਰਿਹਾ ਸਿਰਫ ਇਸਰਾਇਲ ਦੀ ਪ੍ਰੋਬਲਮ ਆ ਨਾ ਇਸਰਾਇਲ ਚਾਹੁੰਦਾ ਸੀ ਕਿ ਜੇ ਇਹ ਬਣਾ ਗਿਆ ਤਾਂ ਕੱਲ ਨੂੰ ਮੇਰੇ ਤੇ ਨਾ ਅਟੈਕ ਕਰ ਦੇ ਹੈ ਨਾ
0: ਫਿਰ ਮੈਂ ਇਹਦੇ ਚ ਪੇਰਾ ਮਾਰਨ ਜੋਗਾ ਨਹੀਂ ਰਹਿਣਾ ਰੌਲਾ ਤਾਂ ਇਸ ਗੱਲ ਦਾ ਸੀ ਨਾ ਰੌਲਾ ਇਸ ਗੱਲ ਦਾ ਸੀ ਕਿ ਜੇ ਇਹਨੇ ਬਣਾ ਲਿਆ ਤਾਂ ਮੈਂ ਇਹਦੇ ਜਲ ਮਰਜ਼ੀ ਚਾਹ ਕੇ ਚਪੇਰਾ ਮਾਰ ਕੇ ਆਹ ਕਰ ਦਿੰਦਾ ਉਹ ਕਰ ਦਿੰਦਾ ਉਹ ਕਰਨ ਜੋਗਾ ਨਹੀਂ ਮੈਂ ਰਹਿਣਾ ਰੌਲਾ ਇਸ ਗੱਲ ਦਾ ਸੀ ਅਸਲ ਦੇ ਵਿਚ
1: ਬਿਲਕੁਲ
0: ਦੂਸਰਾ ਜਿਹੜੀ ਅੱਗੇ ਖਾਕਸਾ ਵੀ ਹੁਣ ਇੱਥੇ ਹੋਰ ਇੱਕ ਮਸਲਾ ਪੈਦਾ ਹੋ ਗਿਆ ਆ ਜਿਹੜਾ ਯੂਰੋਪੀਅਨ ਯੂਨੀਅਨ ਆ ਕਹਿ ਲਓ ਉਹ ਕਾਕ ਸਾਹਿਬ ਜੀ ਜਿਹੜੇ ਨੇਟੋ ਵੀ ਆ ਨੇਟੋ ਜਿਹਨੂੰ ਕਹਿੰਦੇ ਆ ਨੇਟੋ ਤਾਂ ਸਮਝ ਲਓ ਹੁਣ ਖਿਲਰ ਗਈ ਨੇਟੋ ਹੈ ਨਹੀਂ ਮੈਨੂੰ ਨਹੀਂ ਲੱਗਦਾ ਨੇਟੋ ਜਿਹੜੀ ਆ ਉਹ ਹੈਗੀ ਆ
1: ਹੁਣ ਖਿਲਰ ਗਏ
0: ਆ ਅੱਛਾ ਹੁਣ ਕੀ ਆ ਜਿਹੜੀ ਉਥੇ ਨੇਟੋ ਦੀ ਜਿਹੜੀ ਪ੍ਰੋਬਲਮ ਸੀਗੀ ਉਹ ਸੀਗੀ ਸਾਰੀ ਜਦੋਂ ਸੋਵੀਅਤ ਯੂਨੀਅਨ ਏਡਾ ਵੱਡਾ ਦੇਸ਼ ਸੀਗਾ ਉਧਰ ਇੰਡੀਆ ਨੂੰ ਬਾਰਡਰ ਲੱਗਦਾ ਸੀ ਉਹਦਾ ਅਫਗਾਨਿਸਤਾਨ ਉਦੋਂ ਉਹਦੇ ਅੰਡਰ ਹੀ ਸੀਗਾ ਸਮਝ ਲਓ ਆਪਣੇ ਰੂਸ ਦੇ ਹੀ ਉਹਦੇ ਸੋਵੀਅਤ ਯੂਨੀਅਨ ਦਾ ਹਿੱਸਾ ਸੀਗਾ ਤੇ ਆ ਕਿੰਨੇ ਕੰਟਰੀ 15 ਕੰਟਰੀ ਉਹਦੇ ਨਾਲ ਟੁੱਟ ਕੇ ਵੱਖਰੇ ਵੱਖਰੇ ਖਿਲਰੇ ਹੋਏ ਆ ਨੇਟੋ ਜਿਹੜੀ ਸੀਗੀ ਇਹਨੂੰ ਜਦੋਂ ਸੈਕੰਡ ਵਰਲਡ ਵਾਰ ਹੋਈ ਆ ਖਾਕ ਸਾਹਿਬ ਜੀ ਉਦੋਂ ਇਹਨਾਂ ਨੂੰ ਡਰ ਪੈ ਗਿਆ ਸੀਗਾ ਭੇ ਰੂਸ ਆ ਜਿਹੜਾ ਸੋਵੀਅਤ ਯੂਨੀਅਨ ਆ ਉਹ ਸਾਡੇ ਤੋਂ ਭਾਰੂ ਹੋ ਗਿਆ ਤੇ ਅਸੀਂ ਕਿਸੇ ਤਰ੍ਹਾਂ ਇਕੱਠੇ ਹੋ ਕੇ ਉਹਨਾਂ ਨੂੰ ਯੂਰੋਪੀਅਨ ਜਿਹੜੇ ਸੀਗੇ ਦੇਸ਼ ਉਹਨਾਂ ਨੂੰ ਇਹ ਪਤਾ ਸੀਗਾ ਭਾਈ ਸਾਡੇ ਕੋਲ ਰਿਸੋਰਸ ਹੈ ਨਹੀਂ ਯੂਰੋਪੀਅਨ ਕੰਟਰੀ ਆ ਜਿਹੜੇ ਆ ਉਹਨਾਂ ਦੇ ਕੋਲ ਰਿਸੋਰਸ ਹੈ ਨਹੀਂ ਉਹਨਾਂ ਨੂੰ ਇਸ ਗੱਲ ਦਾ ਡਰ ਸੀਗਾ ਭਾਈ ਜੇ ਸੋਵੀਅਤ ਯੂਨੀਅਨ ਨੇ ਜਾ ਕੇ ਅਫਰੀਕਾ ਤੇ ਇੰਡੀਆ ਨੂੰ ਤਾਂ ਇਹਨੇ ਪਹਿਲਾਂ ਹੀ ਨਾਲ ਰਲਾਇਆ ਹੋਇਆ ਚੀਨ ਨੂੰ ਨਾਲ ਰਲਾਇਆ ਹੋਇਆ ਇੰਡੀਆ ਦੇ ਵਿਚ ਰਾ ਮਟੀਰੀਅਲ ਲੋਹਾ ਕੋਲਾ ਕੀ ਚਾਂਦੀ ਕੀ ਸੋਨਾ ਕੀ ਉਹ ਸਭ ਕੁਛ ਉਥੋਂ ਨਿਕਲਦਾ ਬਾਕੀ ਅਫਰੀਕਨ ਕੰਟਰੀਆਂ ਦੇ ਵਿਚੋਂ ਸਾਰਾ ਕੁਛ ਇਹ ਨਿਕਲਦਾ ਔਰ ਅਨਲਿਮਿਟਿਡ ਉਥੇ ਜਿਹੜੇ ਆ ਉਹ ਖਣਿਜ ਪਦਾਰਥ ਪਏ ਆ ਧਰਤੀ ਦੇ ਥੱਲੇ ਸੋ ਸਾਰਾ ਰੌਲਾ ਸੀ ਜਿਹੜੇ ਯੂਰੋਪੀਅਨ ਕੰਟਰੀ ਸੀਗੇ ਜਿਹੜੇ ਨੇਟੋ ਦੇ ਮੈਂਬਰ ਬਣੇ ਸੀਗੇ ਉਹਨਾਂ ਨੂੰ ਇਸੇ ਗੱਲ ਤੋਂ ਡਰ ਸੀਗਾ ਭੀ ਜੇ ਕੱਲ ਨੂੰ ਰੂਸ ਨੇ ਜਾਂ ਸੋਵੀਅਤ ਯੂਨੀਅਨ ਨੇ ਸਾਡੇ ਤੇ ਹਮਲਾ ਕੀਤਾ ਸਾਡੇ ਕੋਲ ਕੁਛ ਨਹੀਂ ਹੈਗਾ ਔਰ ਹਾਲਾਤ ਅੱਜ ਵੀ ਉਹਨਾਂ ਦੇ ਉਹੀ ਆ ਹਾਲਾਤ ਅੱਜ ਵੀ ਉਹੀ ਆ ਉਹ ਇਸੇ ਕਰਕੇ ਉਹ ਯੂਕਰੇਨ ਦੀ ਮਦਦ ਕਰ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਭੀ ਯੂਕਰੇਨ ਦੇ ਕੋਲ ਜਿਹੜਾ ਸਾਨੂੰ ਮਾਲ ਆਉਂਦਾ ਆ ਉਹ ਜੇ ਰੂਸ ਜਿੱਤਦਾ ਆ ਰੂਸ ਨੇ ਪਹਿਲਾਂ ਵਾਂਗੂ ਸੋਵੀਅਤ ਯੂਨੀਅਨ ਬਣਾ ਕੇ ਉਹਨੂੰ ਆਪਣੇ ਨਾਲ ਰਲਾਇਆ ਫਿਰ ਅਸੀਂ ਫਿਰ ਲੋਕਾਂ ਦੇ ਅੱਗੇ ਹੱਥ ਅੱਡ ਕਰਾਂਗੇ ਪਰ ਹੁਣ ਜਿਹੜੀ ਆ ਉਹ ਜਿਹੜੇ ਯੂਰੋਪੀਅਨ ਕੰਟਰੀ ਆ ਉਹਨਾਂ ਨੂੰ ਹੁਣ ਇਸ ਗੱਲ ਦਾ ਡਰ ਪੈ ਗਿਆ ਭਾਈ ਅਮਰੀਕਾ ਹੀ ਜਦੋਂ ਤੋਂ ਖਖ ਸਾਹਿਬ ਜੀ ਟਰੰਪ ਸਾਹਿਬ ਨੇ ਜਦੋਂ ਉਹ ਰੌਲਾ ਪਾਇਆ ਨਾ ਆਪਣੀ ਉਹਦਾ ਗ੍ਰੀਨਲੈਂਡ ਦਾ ਉਸ ਤੋਂ ਬਾਅਦ ਦੇ ਵਿਚ ਜਿਹੜਾ ਸੀ ਯੂਰੋਪੀਅਨ ਸੀਗੇ ਉਹਨਾਂ ਨੂੰ ਇਸ ਗੱਲ ਦਾ ਖਤਰਾ ਪੈ ਗਿਆ ਭਾਈ ਟਰੰਪ ਦਾ ਕੋਈ ਪਤਾ ਨੀ ਹਾਂਜੀ ਕੈਨੇਡਾ ਨੂੰ ਵੀ ਇਹਨੇ ਉਹ ਲਾਤਾ ਵੀ ਕੈਨੇਡਾ ਵੀ ਜਿਹੜੀ ਸਾਡੀ ਕਵੰਜਵੀਂ ਸਟੇਟ ਬਣ ਜਾਣੀ ਆ ਕਵੰਜਵਾਂ ਸੂਬਾ ਆ ਸਾਡਾ ਇਹ ਸੋ ਉਸ ਤਰ੍ਹਾਂ ਦੀਆਂ ਗੱਲਾਂ ਕਰਨ ਤੋਂ ਹੱਕ ਸਾਹਿਬ ਜੀ ਜਿਹੜੇ ਸੀਗੇ ਇਹ ਲੋਕ ਸਾਰੇ ਹੀ ਸੀਗੇ ਯੂਰੋਪੀਅਨ ਯੂਨੀਅਨ ਸੀਗੀ ਉਹ ਵੀ ਵਿਚੋਂ ਖਿਰਨ ਲੱਗ ਪਈ ਉਹਨਾਂ ਚੋਂ ਵੀ ਜਿਹੜੇ ਪੁਰਾਣੇ ਕੰਟਰੀ ਜਿਹੜੇ ਸੋਵੀਅਤ ਯੂਨੀਅਨ ਨਾ ਸੀਗੇ ਉਹਨਾਂ ਦੇ ਵਿਚੋਂ ਵੀ ਦੋ ਚਾਰ ਕੰਟਰੀ ਆ ਜਿਹੜੇ ਉਹ ਫਿਰ ਰੂਸ ਵੱਲ ਦਾ ਜਿਹੜਾ ਉਹ ਹੰਗਾਰਾ ਭਰਨ ਲੱਗ ਪਏ ਸੀਗੇ ਉਧਰ ਤੇ ਉਹ ਇਸ ਕਰਕੇ ਜਿਹੜਾ ਸੀਗਾ ਉਦੋਂ ਡਰ ਸੀਗਾ ਉਹਨਾਂ ਨੂੰ ਤੇ ਹੁਣ ਉਹਨਾਂ ਨੂੰ ਡਰ ਪੈ ਗਿਆ ਅਮਰੀਕਾ ਤੋਂ ਹੀ ਉਹ ਕਹਿੰਦੇ ਪਏ ਇਹੀ ਤਾਂ ਸਾਨੂੰ ਅਸੀਂ ਇਹਦੇ ਤੋਂ ਬਚਣ ਨੂੰ ਫਿਰਦੇ ਸੀਗੇ ਤੇ ਜਦੋਂ ਗ੍ਰੀਨਲੈਂਡ ਦਾ ਰੌਲਾ ਪਿਆ ਉਹ ਕਹਿੰਦੇ ਪਏ ਤਾਂ ਹੁਣ ਸਾਨੂੰ ਦੱਬਣ ਲੱਗ ਪਿਆ ਫਿਰ ਉਹਨਾਂ ਨੇ ਇਹਦੇ ਨਾਲ ਤੋੜ ਲਿਆ ਉਹ ਕਹਿੰਦੇ ਪਏ ਅਸੀਂ ਤੇਰੀ ਮਦਦ ਨਹੀਂ ਕਰਨੀ ਮਦਦ ਨਹੀਂ ਕਰਨੀ ਫਿਰ ਹੁਣ ਤੁਹਾਨੂੰ ਪਤਾ ਵੀ ਉੱਥੇ ਰੌਲਾ ਰੱਪਾ ਤਾਂ ਪੈਂਦਾ ਹੀ ਉਹ ਹੌਲੀ ਹੌਲੀ ਜਿਹੜਾ ਜਿੱਥੋਂ ਤੱਕ ਲੱਗ ਰਿਹਾ ਜੇ ਤਾਂ ਖਖ ਸਾਹਿਬ ਜੀ ਟਰੰਪ ਨੇ 4 ਸਾਲ ਆਪਣੇ ਪੂਰੇ ਕਰਕੇ ਅਗਲਾ ਪ੍ਰੈਜੀਡੈਂਟ ਜਿਹੜਾ ਹੋਏਗਾ ਜੇ ਤਾਂ ਉਹਦੀ ਸੋਚ ਚੰਗੀ ਹੋਈ ਮੈਂ ਵਰਤਣ ਵਾਲੀ
1: ਬਿਲਕੁਲ
0: ਮੈਂ ਰਲ ਕੇ ਲੋਕਾਂ ਦੇ ਨਾਲ ਚੱਲਾਂ ਮੈਂ ਲੋਕਾਂ ਨੂੰ ਐਵੇਂ ਨਾ ਤੰਗ ਕਰਾਂ ਜਾ ਕੇ ਫੇਰ ਤਾਂ ਜਿਹੜਾ ਆ ਹੋ ਸਕਦਾ ਮੁੜ ਕੇ ਫੇਰ ਨੇਟੋ ਜਾਂ ਯੂਰੋਪੀਅਨ ਯੂਨੀਅਨ ਤੇ ਯੂਨਾਈਟਿਡ ਸਟੇਟਸ ਆ ਉਹ ਇਕੱਠੇ ਹੋ ਜਾਣ ਤੇ ਜੇ ਇਸੇ ਤਰ੍ਹਾਂ ਦਾ ਅੱਗੇ ਇੱਕ ਅੱਧਾ ਹੋਰ ਲੀਡਰ ਆ ਗਿਆ ਫੇਰ ਉਹ ਜਿਹੜੀ ਆ ਗੱਲ ਬੜੀ ਮੁਸ਼ਕਲ ਹੋ ਜਾਣੀ ਆ ਔਰ ਇਹ ਗੱਲ ਇੱਕ ਗੱਲ ਆ ਜਿਹੜੀ ਇਹ ਨਿਊਜ਼ ਪੇਪਰਾਂ ਵਾਲਿਆਂ ਨੇ ਅਖਬਾਰਾਂ ਵਾਲਿਆਂ ਨੇ ਕਹਿ ਦਿੱਤਾ ਆ ਕਿ ਜਿਹੜਾ ਨੇਟੋ ਆ ਤੇ ਜਿਹੜੀ ਹੈਗੀ ਆ ਯੂਨਾਈਟਿਡ ਸਟੇਟਸ ਆ ਇਹਨਾਂ ਦੇ ਵਿਚ ਜਿਹੜੀ ਦਰਾੜ ਪੈ ਗਈ ਆ ਉਹ ਕਦੇ ਨਾ ਮਿਟਣ ਵਾਲੀ ਦਰਾੜ ਹੈਗੀ
1: ਦਰਾੜਾਂ ਕੁਛ ਨੀ ਹੁੰਦੀਆਂ ਕਹਿਣ ਨੂੰ ਜੋ ਮਰਜ਼ੀ ਕਹੀ ਜੋ ਕੱਲ ਨੂੰ ਕੋਈ ਚੰਗਾ ਬੰਦਾ ਆ ਗਿਆ ਕੋਈ ਡੈਮੋਕ੍ਰੇਟ ਆ ਗਿਆ ਜਾਂ ਚਾਹੇ ਰਿਪਬਲਿਕਨ ਵੀ ਆ ਜੇ ਲੱਗਦਾ ਜਿਹੜੇ ਹਿਸਾਬ ਨਾਲ ਹਾਲਾਤ ਬਣੇ ਆ ਡੈਮੋਕ੍ਰੇਟ ਹੀ ਕੋਈ ਸੀਟ ਜਿੱਤੇਗਾ ਤੇ ਉਹਦੇ ਤੋਂ ਕੀ ਹੋਏਗਾ ਚੀਮਾ ਸਾਹਿਬ ਕਿ ਕੋਈ ਤੁਹਾਡੇ ਵਾਲੀ ਗੱਲ ਜਿਹੜੀ ਤੁਸੀਂ ਕਹੀ ਕੋਈ ਚੰਗਾ ਬੰਦਾ ਆ ਗਿਆ ਤੇ
0: ਆ ਗਿਆ ਤਾਂ ਬਿਲਕੁਲ ਬਿਲਕੁਲ
1: ਕਰ ਲੈਂਦੇ ਹੁੰਦੇ ਆ ਸੁਲਹ ਸਫਾਈਆਂ ਆ ਜੋ ਵੀ ਉਹਨੇ ਤੈਅ ਕੀਤਾ ਤਾਂ ਅਸੀਂ ਤੁਹਾਡੇ ਨਾਲ ਕਰਾਂਗੇ ਆ ਜੋ ਪਿਆਰ ਮੁਹੱਬਤ ਮੈਂ ਬਹਿ ਕੇ ਉਹ ਉਹਨਾਂ ਨੂੰ ਲੋੜ ਹੈ ਅਮਰੀਕਾ ਦੀ ਅਮਰੀਕਾ ਨੂੰ ਵੀ ਲੋੜ ਉਹਨਾਂ ਦੀ ਆ
0: ਲੋੜ ਹੈਗੀ ਆ ਬਿਲਕੁਲ ਬਿਲਕੁਲ ਖਾਕ ਸਾਹਿਬ ਜੀ ਜਿਹੜੀ ਇਹ ਨੇਟੋ ਬਣੀ ਸੀ ਉਹ ਵੀ ਤਾਂ ਇੱਥੋਂ ਹੀ ਬਣੀ ਸੀ ਨਾ ਕਿਉਂਕਿ ਯੂਰੋਪੀਅਨ ਜਿਹੜੇ ਸੀਗੇ ਉਹ ਕਮਜ਼ੋਰ ਸੀ ਛੋਟੇ ਸੀ ਸੋਵੀਅਤ ਯੂਨੀਅਨ ਬੜੀ ਹੋ ਗਈ ਤੇ ਉਹਨੇ ਆ ਕੇ ਅਮਰੀਕਾ ਨਾਲ ਰਲਾ ਲਿਆ ਹੁਣ ਤੁਹਾਨੂੰ ਇਹ ਵੀ ਪਤਾ ਵੀ ਜਦੋਂ ਇੱਥੇ ਸਿਵਲ ਵਾਰ ਹੋਈ ਆ ਅਮਰੀਕਾ ਦੇ ਵਿਚ ਉਹ ਕੀ ਸੀਗਾ ਆਪਣੇ 1778-80 ਉਹਨਾਂ ਸਾਲਾਂ ਦੇ ਵਿਚ ਜਦੋਂ ਇਹ ਅਮਰੀਕਾ ਜਿਹੜਾ ਸੀ ਉਹ ਖਿਲਰਨ ਲੱਗਾ ਸੀ ਲੈਣ ਇਹਨੂੰ ਖਿਲਾਰਨ ਲੱਗਾ ਸੀਗਾ ਨਾ ਇਹਨੂੰ ਦੋ ਵੰਡਣੇ ਸੀਗੇ ਜਿਹੜੀ ਬ੍ਰਿਟਿਸ਼ ਅੰਪਾਇਰ ਸੀਗੀ ਉਹਦਾ ਅਮਰੀਕਾ ਨੂੰ ਵੰਡਣ ਦੇ ਵਿਚ ਜਿਹੜਾ ਉਹ ਜ਼ੋਰ ਲੱਗਿਆ ਸੀ ਉਸ ਵੇਲੇ ਉਹ ਜਿਹੜੀਆਂ 13 ਓਰਿਜਿਨਲ ਸਟੇਟਾਂ ਹੈਗੀਆਂ ਨਾ ਆਪਣੇ ਝੰਡੇ ਦੇ ਉੱਤੇ ਲਕੀਰਾਂ ਹੁੰਦੀਆਂ 13 ਤੇ ਉਹ ਜਿਹੜੀਆਂ ਸਟੇਟਾਂ ਸੀਗੀਆਂ ਉਹ ਤੇ ਜਿਹੜੀਆਂ ਬਾਕੀ ਦੀਆਂ ਸਟੇਟਾਂ ਟੈਕਸਾਸ ਹੋਇਆ ਐਰੀਜ਼ੋਨਾ ਹੋਇਆ ਇਹ ਸਾਰੀਆਂ ਸਟੇਟਾਂ ਜਿਹੜੀਆਂ ਇਹ ਆਪ ਵਿਚ ਹੀ ਲੜੀਆਂ ਸੀਗੀਆਂ ਔਰ ਜਿਹੜੀ ਬ੍ਰਿਟਿਸ਼ ਗਵਰਨਮੈਂਟ ਸੀਗੀ ਉਹ ਇਹਨਾਂ ਨੂੰ ਲੜਾ ਕੇ ਇਹਨਾਂ ਨੂੰ ਵੰਡਣਾ ਚਾਹੁੰਦੇ ਸੀਗੇ ਪਰ ਉਹਨਾਂ ਦੀ ਜਿਹੜੀ ਸੀ ਉਹ ਪੇਸ਼ ਨਹੀਂ ਜਾਣ ਦਿੱਤੀ ਇਹਨਾਂ ਨੇ ਉਦੋਂ ਕਿਉਂਕਿ ਖਖ ਸਾਹਿਬ ਜੀ ਉੱਥੇ ਦੇਖੋ ਏਦਾਂ ਹੁੰਦੀ ਆ ਨਾ ਉਹ ਜਿਹੜਾ ਹੁਣ ਅਮਰੀਕਾ ਆ ਇਹ ਹੈ ਤਾਂ ਸਾਰੇ ਖਾਸ ਕਰਕੇ ਜਿਹੜੀ ਰੂਲਿੰਗ ਪਾਰਟੀ ਅਮਰੀਕਾ ਦੇ ਵਿਚ ਖਖ ਸਾਹਿਬ ਜੀ ਗੋਰੇ ਲੋਕ ਆ ਉਹ ਹੈ ਤਾਂ ਉਹਨਾਂ ਦੀ ਹੀ ਸੰਤਾਨ ਆ ਨਾ
1: ਯੂਰਪ ਤੋਂ ਹੀ ਆਏ ਆ ਸਾਰੇ
0: ਯੂਰਪ ਤੋਂ ਹੀ ਆਏ ਨਾ ਕੋਈ ਜਰਮਨ ਤੋਂ ਆਇਆ ਉਹਦੀਆਂ ਗਾਹਾਂ ਦੀ ਗਾਹਾਂ ਪੀੜੀਆਂ ਕੋਈ ਇੰਗਲੈਂਡ ਤੋਂ ਆਇਆ ਕੋਈ ਫਰਾਂਸ ਤੋਂ ਆਇਆ ਕੋਈ ਨਾਰਵੇ ਤੋਂ ਆਇਆ ਕੋਈ ਸਵੀਡਨ ਤੋਂ ਆਇਆ ਹੈ ਤਾਂ ਉਹਨਾਂ ਦੀ ਹੈ ਨਾ ਰੂਲਿੰਗ ਪਾਰਟੀ ਤਾਂ ਉਹੀ ਆ ਨਾ ਹੁਣ ਜਿਹੜੀ ਬ੍ਰਿਟਿਸ਼ ਅੰਪਾਇਰ ਸੀ ਖਖ ਸਾਹਿਬ ਜੀ ਜੇ ਆਪਾਂ ਇਧਰ ਨੂੰ ਤੁਰੀਏ ਉਹਦੀ ਜਿਹੜੀ ਨੀਤੀ ਸੀਗੀ ਸਾਰੀ ਦੁਨੀਆਂ ਤੇ ਰਾਜ ਕਰਨਾ ਨਾ ਉਹਨਾਂ ਨੇ ਆ ਕੇ ਅਮਰੀਕਾ ਦੇ ਜਿਹੜੇ ਭੋਲੇ ਭਾਲੇ ਲੋਕ ਸੀਗੇ ਇੱਥੇ ਉਹਨਾਂ ਨੂੰ ਮਾਰ ਦਿੱਤਾ ਸਾਰੇ ਕੈਨੇਡਾ ਦਿਆਂ ਨੂੰ ਅਮਰੀਕਾ ਦਿਆਂ ਨੂੰ ਤੇ ਉਹ ਫਿਰ ਨਾਲ ਸਪੈਨਿਸ਼ ਆ ਗਏ ਉੱਥੋਂ ਸਪੇਨ ਤੋਂ ਤੇ ਫਿਰ ਪੁਰਤਗਾਲੀ ਆ ਗਏ ਇਹਨਾਂ ਤਿੰਨਾਂ ਕੌਮਾਂ ਨੇ ਆ ਕੇ ਜਿਹੜੇ ਸੀਗੇ ਉਹ ਆ ਸਾਰਾ ਕੰਟੀਨੈਂਟ ਸਾਂਭ ਲਿਆ ਅੱਛਾ ਹੁਣ ਹੋਇਆ ਕੀ ਆ ਉਹਨਾਂ ਨੇ ਗਲਤੀ ਖਰਚਾ ਵੀ ਬੰਦਾ ਜਿੰਨਾ ਮਰਜ਼ੀ ਸਿਆਣਾ ਹੋਵੇ ਕਦੇ ਨਾ ਕਦੇ ਗਲਤੀ ਕਰ ਲੈਂਦਾ
1: ਪਰ ਚੀਮਾ ਸਾਹਿਬ ਸਿਆਣੇ ਬੜੇ ਸੀ ਉਹ ਬਈ ਮੈਂ ਉਹ ਅੰਗਰੇਜ਼ ਜਿਹੜੇ ਸੀ ਜਦੋਂ ਇੰਡੀਆ ਵੀ ਗਏ ਆ ਇਧਰ ਵੀ ਗਏ ਜਿੱਥੇ ਜਿੱਥੇ ਉਹ ਪਹੁੰਚੇ ਥੋੜੇ ਥੋੜੇ ਬੰਦੇ ਆਉਂਦੇ ਛੋਟੇ ਜਿਹੇ ਸ਼ਿਪ ਜੇ ਲੈ ਕੇ
0: ਹਾਂਜੀ
1: ਉੱਥੋਂ ਦੇ ਲੋਕਾਂ ਨੂੰ ਨਾਲ ਜੋੜ ਕੇ ਤਨਖਾਹਾਂ ਦੇ ਕੇ ਤੇ ਉਹਨਾਂ ਨੂੰ ਸਫਾਈ ਬਣਾ ਲੈਣਾ ਉਹਨਾਂ ਨੂੰ ਹੌਲਦਾਰ ਬਣਾ ਲੈਣਾ
0: ਉਹਨਾਂ ਕੋਲ ਛਿੱਤਰ ਪਵਾਈ ਜਾਣੇ ਬਿਲਕੁਲ ਉਹਨਾਂ ਨੂੰ ਕਹਿ ਦੇਣਾ ਫਿਰ ਮੈਂ ਇਨਾਮ ਦਿੰਦਾ ਤੈਨੂੰ ਤੂੰ ਫਲਾਣੇ ਨੂੰ ਮਾਰਿਆ ਤੈਨੂੰ ਮੈਂ 50 ਕਿੱਲੇ ਦੇ ਦਿੰਦਾ ਉਹ ਤਸਵੀਰ ਵੀ ਉਹਨਾਂ ਦੀ ਤੇ ਛਿੱਤਰ ਵੀ ਉਹਨਾਂ ਦੇ ਤੇ ਉਹਨਾਂ ਦੇ ਸਿਰ ਵੀ ਉਹਨਾਂ ਦਾ
1: ਬਿਲਕੁਲ ਇਹੀ ਹੁੰਦਾ
0: ਹਾਂਜੀ ਸੋ ਹੁਣ ਕੀ ਆ ਜਿਹੜੇ ਬ੍ਰਿਟਿਸ਼ ਅੰਪਾਇਰ ਸੀਗੀ ਉਹਨਾਂ ਨੇ ਇਹ ਨੀ ਸੋਚਿਆ ਵੀ ਅਸੀਂ ਬਾਕੀ ਦੀਆਂ ਕੌਮਾਂ ਜਿਹੜੀਆਂ ਆ ਆਸਟ੍ਰੇਲੀਆ ਦੇ ਲੋਕਾਂ ਨੂੰ ਜਾ ਕੇ ਮਾਰਤਾ, ਨਿਊਜ਼ੀਲੈਂਡਿਆਂ ਨੂੰ ਮਾਰਤਾ, ਫਿਰ ਉਹ ਸਾਊਥ ਅਫਰੀਕਾ ਵਾਲਾ ਚਲੇ ਗਏ, ਉਹ ਇਹਨਾਂ ਤੋਂ ਕਾਬੂ ਨਹੀਂ ਆਏ ਪਰ ਉੱਥੇ ਰਾਜ ਤਾਂ ਕੀਤਾ ਨਾ ਇੰਨੇ ਸਾਲ,
1: ਬਿਲਕੁਲ,
0: ਤੇ ਇੱਥੇ ਆ ਕੇ ਇਹਨਾਂ ਨੇ ਸਾਂਭ ਲਿਆ। ਉਹਨਾਂ ਨੇ ਇਹ ਨੀ ਸੋਚਿਆ ਭਾਈ ਉਹ ਜਿਹੜੇ ਭੋਲੇ ਲੋਕ ਸੀ ਉਹਨਾਂ ਨੂੰ ਤਾਂ ਅਸੀਂ ਕਿਉਂਕਿ ਝੂਠ ਝਾਠ ਬੋਲਦੇ ਨੀ ਸੀ, ਉਹ ਇੰਨੇ ਐਕਸਪਰਟ ਹੈ ਨਹੀਂ ਸੀ, ਤੇ ਉਹਨਾਂ ਨੂੰ ਤਾਂ ਅਸੀਂ ਮਾਰਤਾ ਭਾਈ, ਆਹ ਜਿਹੜਾ ਅਸੀਂ ਅਮਰੀਕਾ ਵਸਾਇਆ ਇੱਥੇ ਜਿਹੜੇ ਗੋਰੇ ਵਸਾਏ ਤਾਂ ਸਾਡੀ ਲਾ ਰਹੇ ਤਾਂ ਸਾਡੇ ਵੀ ਪੇ ਹੋਣੇ ਆ, ਇਹ ਗੱਲ ਨੀ ਉਹਨੇ ਸੋਚੀ। ਉਹ ਫਿਰ ਜਦੋਂ ਸਿਵਲ ਵਾਰ ਹੋਈ ਇੱਥੇ ਤੇ ਇਹ ਤਾਂ ਹੁਣ ਉਹਨਾਂ ਦੀ ਸੰਤਾਲ ਸੀ, ਇਹਨਾਂ ਨੂੰ ਪਤਾ ਸੀ ਵੀ ਇਹ ਸਾਰੇ ਸਾਨੂੰ ਪਾਲਣ ਲੱਗੇ ਸੀ, ਇਹ ਮੁਰਖਿਆ ਜਿਹੜਾ ਇਹ ਪੱਟ ਨਹੀਂ ਦੇਣਾ। ਸਿਵਲ ਵਾਰ ਜਦੋਂ ਹੋਈ ਸੀ ਉਹਨਾਂ ਨੇ ਖਪਸਾ ਵੀ ਇੱਥੇ ਥੋੜੀ ਅਫਤਵਾਹੀ ਮਚਾਈ ਸੀ, ਵਾਈਟ ਹਾਊਸ ਜਿੱਥੇ ਹੈਗਾ ਵਾਈਟ ਹਾਊਸ ਉਹਨਾਂ ਨੇ ਅੱਗ ਲਾ ਕੇ ਜਿਹਨੂੰ ਕਹਿੰਦੇ ਅੱਗ ਲਾ ਕੇ ਫੂਕ ਦਊ ਨਾ, ਇਸ ਤਰ੍ਹਾਂ ਇਹਦੀ ਸਿਚੁਏਸ਼ਨ ਇਹ ਪੈਦਾ ਕੀਤੀ ਸੀ। ਬਹੁਤ ਲੋਕ ਮਰੇ ਸੀ ਸਿਵਲ ਵਾਰ ਦੇ ਵਿੱਚ, ਪਰ ਉਹ ਮੇਰਾ ਖਿਆਲ ਇਬਰਾਹਿਮ ਲਿੰਕਨ ਸੀਗਾ ਉਦੋਂ ਪ੍ਰੈਜੀਡੈਂਟ ਇੱਥੇ ਦਾ, ਤੇ ਉਹਨੇ ਫਿਰ ਇਹਨੂੰ ਟੁੱਟਣ ਨਹੀਂ ਦਿੱਤਾ, ਕੰਟਰੀ ਨੂੰ ਇਕੱਠਾ ਰੱਖ ਲਿਆ ਤੇ ਇਹਨਾਂ ਦਾ ਬਚਾਅ ਹੋ ਗਿਆ। ਸੋ ਜਿਹੜਾ ਮੇਰਾ ਮੇਨ ਪੁਆਇੰਟ ਸੀਗਾ ਉਹ ਇਹ ਸੀਗਾ ਭਾਈ ਇਹਨਾਂ ਦਾ
1: ਵੀ ਜਿਹੜੇ ਸਿਧਾਂਤਕ ਤੌਰ ਤੇ ਦੇਖਿਆ ਜਾਵੇ ਕਿ ਇਹ ਜਿੰਨੀਆਂ ਵੀ ਸਟੇਟਾਂ ਹੈਗੀਆਂ ਇੰਡੀਪੈਂਡੈਂਟ ਸਟੇਟਾਂ, ਪਰ ਜਿਸ ਤਰ੍ਹਾਂ ਰੂਲਿੰਗ ਸੈਂਟਰ ਕਰ ਰਿਹਾ ਉਹ ਮੈਨੂੰ ਸਮਝ ਤੋਂ ਬਾਹਰ ਆ ਕਿ ਜਦੋਂ ਇੰਡੀਪੈਂਡੈਂਟ ਸਟੇਟ ਹੈਗੀਆਂ ਤੇ ਇਹਦੇ ਵਿੱਚ ਹੁਣ ਜਿੱਦਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਹਰ ਇੱਕ ਨੂੰ ਕਹਿਤਾ ਕਿ ਇਹਨਾਂ ਦੇ ਲਾਇਸੈਂਸ ਕੈਂਸਲ ਕਰ ਦਿਓ,
0: ਹਾਂਜੀ,
1: ਪਰ ਉਹ ਸਟੇਟ ਦਾ ਆਪਣਾ ਅਧਿਕਾਰ ਤਾਂ ਖਤਮ ਹੀ ਕਰ ਦਿੱਤੇ ਗਏ ਜਿੱਦਾਂ ਪਹਿਲਾਂ ਹੁੰਦੇ।
0: ਉਹਦੇ ਵਿੱਚ ਖਾਤਾ ਵੀ ਜਿਹੜਾ ਸੰਵਿਧਾਨ ਲਿਖਿਆ ਹੋਇਆ ਉਹਦੇ ਵਿੱਚ ਇਹ ਗੱਲ ਲਿਖੀ ਹੋਈ ਆ ਕਿ ਜਿਹੜੇ ਫੈਡਰਲ ਰੂਲਸ ਐਂਡ ਰੈਗੂਲੇਸ਼ਨ ਹੁੰਦੇ ਆ ਦੇ ਸੁਪਰਸੀਡ ਸਟੇਟ ਰੈਗੂਲੇਸ਼ਨ, ਯਾਨੀ ਕਿ ਜਿਹੜੀ ਫੈਡਰਲ ਗਵਰਨਮੈਂਟ ਕਾਨੂੰਨ ਬਣਾਉਂਦੀ ਆ ਉਹ ਜਿਹੜੇ ਸਟੇਟ ਦੇ ਬਣਾਏ ਹੋਏ ਕਾਨੂੰਨ ਆ ਉਹਨਾਂ ਦੇ ਉੱਪਰ ਦੀ ਹੁੰਦੀ ਆ।
1: ਉਹ ਚੱਕਰ ਇਹ ਹੈ ਨਾ ਕਿ ਪੁਰਾਣੇ ਪ੍ਰੈਜ਼ੀਡੈਂਟ ਜਿਹੜੇ ਆਉਂਦੇ ਰਹੇ ਉਹਨਾਂ ਨੇ ਇਸ ਚੀਜ਼ ਦੀ ਪਰਵਾਹ ਨਹੀਂ ਕੀਤੀ, ਉਹਨਾਂ ਨੇ
0: ਪਰਵਾਹ ਨਹੀਂ, ਬਿਲਕੁਲ,
1: ਆਪਣੀ ਮਰਜ਼ੀ ਨਾਲ ਇੰਜੋਏ ਕਰੋ ਤੁਸੀਂ ਆਪਣੀ ਸਟੇਟ ਨੂੰ ਚਲਾਓ, ਫੰਡ ਟੈਕਸ ਸਾਰੇ ਟੈਕਸ ਇਕੱਠਾ ਹੋ ਗਏ ਸਾਰੀਆਂ ਸਟੇਟਾਂ ਤੋਂ ਉੱਥੇ ਹੀ ਜਾਂਦਾ ਨਾ,
0: ਫੈਡਰਲ ਟੈਕਸ ਉੱਥੇ ਜਾਂਦਾ ਸਟੇਟਾਂ ਦਾ ਟੈਕਸ, ਹਾਂਜੀ,
1: ਤਰੀਕੇ ਨਾਲ ਚੱਲਦੇ ਰਹੇ ਆ। ਪਰ ਹੁਣ ਸਾਡੇ ਟਰੰਪ ਸਾਹਿਬ ਕਹਿੰਦੇ ਨਾ ਵੀ ਹੁਣ ਮੇਰੀ ਚੱਲੂ, ਜੋ ਮੈਂ ਕਹੂੰਗਾ
0: ਮੇਰੀ ਚੱਲੂਗੀ, ਬਿਲਕੁਲ, ਮੈਂ ਜਿਹੜੀਆਂ ਚਾਂਦੀਆਂ ਚਲਾਉਣੀਆਂ ਉਹ ਚੱਲਣਗੀਆਂ ਇਸ ਤਰ੍ਹਾਂ। ਤੇ ਉਹ ਫੇਰ ਦੇਖ ਲੋ ਭਾਈ ਬ੍ਰਿਟਿਸ਼ ਅੰਪਾਇਰ, ਮੇਰੇ ਕਹਿਣ ਦਾ ਪੁਆਇੰਟ ਜਿਹੜਾ ਮੈਂ ਖਾਕ ਸਾਹਿਬ ਜੀ ਉਹ ਸਾਹਮਣੇ ਲਿਆਉਣਾ ਸੀਗਾ ਸਾਡੇ ਸਰੋਤਿਆਂ ਦੇ, ਉਹ ਇਹ ਸੀਗਾ ਕਿ ਜਿਹੜਾ ਬ੍ਰਿਟਿਸ਼ ਅੰਪਾਇਰ ਸੀ ਉਹਦੀ ਤੇ ਅਮਰੀਕਾ ਦੀ ਜਦੋਂ ਇੱਥੇ ਲੜਾਈ ਹੋਈ ਆ, ਦੇਖੋ ਉੱਥੇ ਕੀ ਕੁਛ ਹੋਇਆ ਸੀ, ਆਪਣੀ ਇਹਨਾਂ ਦੇ ਵਿੱਚ ਕਿੰਨੀ ਦੁਸ਼ਮਣੀ ਸੀਗੀ, ਔਰ ਉਸ ਜਦੋਂ ਲੜਾਈ ਹੋਈ ਸੀ ਜਦੋਂ ਫਿਰ ਅਮਰੀਕਾ ਨੇ ਜਿਹੜਾ ਬ੍ਰਿਟਿਸ਼ ਅੰਪਾਇਰ ਸੀ ਉਹਦੀ ਪੇਸ਼ ਨਹੀਂ ਜਾਣ ਦਿੱਤੀ, ਉਹਨਾਂ ਨੂੰ ਇੱਥੋਂ ਕੱਢ ਦਿੱਤਾ, ਉਸ ਵੇਲੇ ਜਿਹੜੀ ਅਮਰੀਕਨ ਗਵਰਨਮੈਂਟ ਸੀ ਖਾਕ ਸਾਹਿਬ ਜੀ ਉਹਨੇ ਇਹ ਬਣਾ ਦਿੱਤਾ ਕਿ ਤੁਸੀਂ ਜਿਹੜੇ ਲੋਕ ਆ ਜਿਹੜੀ ਬ੍ਰਿਟਿਸ਼ ਅੰਪਾਇਰ ਸੀਗੀ ਕਿ ਤੁਸੀਂ ਜਿਹੜੇ ਲੋਕ ਆ ਅਸੀਂ ਜਿਹੜਾ ਤੁਸੀਂ ਕੰਮ ਕਰਦੇ ਆ ਅਸੀਂ ਉਹਦੇ ਉਲਟ ਕਰਨਾ, ਉਲਟ ਕਰਕੇ ਵੀ ਅਸੀਂ ਤੁਹਾਡੇ ਨਾਲ ਵਾਧੂ ਤਰੱਕੀ ਕਰਨੀ ਆ। ਉਥੋਂ ਹੀ ਖਾਕ ਸਾਹਿਬ ਜੀ ਤੁਸੀਂ ਦੇਖ ਲਓ ਭਾਈ ਜਿੰਨੇ ਦੁਨੀਆਂ ਦੇ ਕੰਟਰੀ ਤਕਰੀਬਨ ਹੈਗੇ ਆ ਉੱਥੇ ਆਰੀ ਆ ਜਿਹੜੀ ਉਹਦੇ ਦੰਦੇ ਜਿਹੜੇ ਆ ਆਪਣੇ ਵੱਲ ਨੂੰ ਹੁੰਦੇ ਆ, ਅਮਰੀਕਾ ਦੇ ਵਿੱਚ ਆਰੀ ਦੇ ਦੰਦੇ ਆ ਜਿਹੜੇ ਦੂਸਰੇ ਪਾਸੇ ਨੂੰ ਹੁੰਦੇ ਆ।
1: ਬਿਲਕੁਲ ਬਿਲਕੁਲ ਸਹੀ ਗੱਲ ਨਹੀਂ, ਉਹ ਦੇਖੋ ਨਾ ਬ੍ਰਿਟਿਸ਼ ਨੇ ਇੰਗਲੈਂਡ ਨੇ ਆਪਣਾ ਛੋਟਾ ਜਿਹਾ ਮੁਲਕ ਰੱਖ ਲਿਆ, ਉਹ ਚਾਹੁੰਦੇ ਸੀ ਕਿ ਇੱਥੇ ਵੰਡ ਵੁੰਡ ਕੇ ਇਹਨਾਂ ਨੂੰ ਛੋਟਾ ਕਰ ਦਈਏ, ਕੱਲ ਨੂੰ ਤਰੱਕੀ ਨਾ ਕਰ ਸਕਣ, ਸਾਡੇ
0: ਤਰੱਕੀ ਨਾ ਕਰ ਸਕੇ, ਬਿਲਕੁਲ, ਕੱਲ ਸਾਡੇ
1: ਪਾਕਿਸਤਾਨ ਇੰਡੀਆ ਵੰਡਿਆ ਕਿ ਵੀ ਜਿਹੜਾ ਹੈਗਾ ਇਹਨੂੰ ਤਰੀਕੇ ਦੇ ਨਾਲ ਇਹਨੂੰ ਅਲੱਗ ਕਰ ਦਿਓ, ਵੱਡੀ ਪਾਵਰ ਨਾ ਬਣ ਜਾਏ,
0: ਨਾ ਬਣ ਜਾਏ।
1: ਇਸੇ ਤਰ੍ਹਾਂ ਹੀ ਉਹਨਾਂ ਨੇ ਜਾ ਕੇ ਹੋਰ ਮੁਲਕਾਂ ਦੇ ਵਿੱਚ ਵੀ ਇਹੋ ਕੁਛ ਕੀਤਾ ਕਿ ਇਹਨਾਂ ਨੂੰ ਇਹਨੂੰ ਤੋੜ ਦਿਓ। ਇਹ ਬੇਚਾਰਾ ਉਹ ਕੀ ਨਾਂ ਸੀ ਉਹਦਾ ਜਿਹੜਾ ਉੱਥੇ ਦਾ ਸੀ ਆਪਣੇ ਦਾ ਰੂਸ ਦਾ ਫਸ ਕੇ ਤੇ ਉਹਨੇ ਇੱਕ ਮਿੰਟ ਨੀ ਲਾਇਆ ਸਾਰਿਆਂ ਨੂੰ ਅਲੱਗ ਕਰਤਾ, ਜੇ ਅੱਜ ਉਹ ਇਕੱਠਾ ਹੁੰਦਾ ਸਾਰਾ
0: ਬਿਲਕੁਲ
1: ਉਹਦੀ ਪਾਵਰ, ਕਿਉਂਕਿ ਰਸ਼ੀਆ ਦੇ ਵਿੱਚ ਪਾਪੂਲੇਸ਼ਨ ਘੱਟ ਗਈ ਨੇ, ਜਗ੍ਹਾ ਤਾਂ ਬਹੁਤ ਜ਼ਿਆਦਾ ਹੈਗੀ ਹੈ, ਖਾਲੀ ਹੋਈ ਹੈ ਸਾਰੀ,
0: ਹਾਂਜੀ ਬਿਲਕੁਲ ਬਿਲਕੁਲ, ਜਗ੍ਹਾ ਬਹੁਤ ਆ ਉੱਥੇ,
1: ਨਾਲ ਹੀ ਹੁੰਦਾ ਤੇ ਅੱਜ ਇਹ ਲੜਾਈ ਥੋੜਾ ਹੋਣੀ ਸੀ,
0: ਨਹੀਂ ਹੋਣੀ ਸੀ, ਹੋਣੀ ਨੀ ਸੀ, ਕਾਕਸਾ ਵੀ ਹੋਣੀ ਨੀ ਸੀ, ਔਰ ਰੌਲਾ ਜਿਹੜਾ ਲਾਈ ਹੈ ਹੀ ਯੂਕਰੇਨ ਦੇ ਕਰਕੇ ਹੋਈ ਆ, ਕਿਉਂਕਿ ਜਿਹੜਾ ਯੂਰਪ ਆ ਉਹ ਯੂਕਰੇਨ ਦੇ ਜਿਹੜੇ ਖਣਿਜ ਪਦਾਰਥ ਆ ਉਥੋਂ ਦੀ ਜਿਹੜੀ ਪੈਦਾਇਸ਼ ਆ ਪੈਦਾਵਾਰ ਆ ਐਗਰੀਕਲਚਰ ਖੇਤੀਬਾੜੀ ਆ ਸਾਰੀ, ਤੇ ਉਥੇ ਉਹ ਫਰਟੀਲਾਈਜ਼ਰ ਜਿਹੜੇ ਦੁਨੀਆਂ ਦਾ ਮੇਰਾ ਖਿਆਲ ਕਾਫੀ ਵੱਡਾ ਹਿੱਸਾ ਜਿਹੜਾ ਉਹ ਉਥੋਂ ਜਾਂਦਾ ਆ ਯੂਕਰੇਨ ਦੇ ਵਿੱਚੋਂ ਫਰਟੀਲਾਈਜ਼ਰ ਆ ਜਿਹੜੇ, ਤੇ ਇਹ ਤਾਂ ਮੇਰਾ ਖਿਆਲ ਕਟਰਕੋਟ ਚੋਂ ਵੀ ਬਹੁਤ ਜਾਂਦਾ ਜਿਹੜਾ ਇਹ ਫਰਟੀਲਾਈਜ਼ਰ, ਕਿਉਂਕਿ ਸਾਰਾ ਕੁਝ ਜਿਹੜਾ ਤੇਲ ਚੋਂ ਨਿਕਲਦਾ ਨਾ, ਜਿਹੜਾ ਉਹਦੇ ਵਿੱਚੋਂ ਉਹ ਕੱਢਦੇ ਬਹੁਤ ਸਾਰੇ ਇਸ ਤਰ੍ਹਾਂ ਦੇ ਪਲਾਸਟਿਕ ਵਗੈਰਾ ਵੀ ਮੇਰਾ ਖਿਆਲ ਤੇਲ ਚੋ ਨਿਕਲਦੀਆਂ, ਬਹੁਤ ਸਾਰੀਆਂ ਪ੍ਰੋਡਕਟਾਂ ਜਿਹੜੀਆਂ ਤੇਲ ਚੋ ਨਿਕਲਦੀਆਂ, ਔਰ ਜਿਹੜਾ ਰੂਸ ਹੈਗਾ ਉਹਦੇ ਵਿੱਚ ਤੇਲ ਹੈ ਬਹੁਤ ਹੈ, ਫਸਾ ਵੀ ਧਰਤੀ ਦੇ ਥੱਲੇ, ਤੇ ਫਿਰ ਜਿਹੜਾ ਯੂਕਰੇਨ ਹੈ ਬਹੁਤ ਵੱਡੀ ਇੰਡਸਟਰੀ ਰੂਸ ਨੇ ਇੱਥੇ ਲਾਈ ਸੀ,
1: ਕਿਉਂਕਿ ਉਹ ਪਤਾ ਨੀ ਕਿਹੜਾ ਦਿਮਾਗ ਉਹਦਾ ਯੂਜ਼ ਕਰ ਗਏ ਉਹਨੂੰ, ਕੌਣ ਅਮਰੀਕਾ ਹੀ ਕਰ ਗਿਆ ਉਹਨੂੰ ਅਲੱਗ ਕਰ ਗਿਆ ਕਿ ਇਹਨੂੰ ਥੋੜੀ ਪਾਵਰ ਤੋੜੀ ਜਾਵੇ, ਜਾਂ ਹੋਰ ਮੁਲਕਾਂ ਨੇ ਵੀ ਕੋਸ਼ਿਸ਼ ਕੀਤੀ ਹੋਏਗੀ। ਜੇ ਰਸ਼ੀਆ ਨਾ ਟੁੱਟਦਾ ਤੇ ਅੱਜ ਉਹ ਬਹੁਤ ਵੱਡਾ ਮੁਲਕ ਤੇ ਦੁਨੀਆਂ ਦਾ ਸਭ ਤੋਂ ਰਿਚ ਮੁਲਕ ਹੋਣਾ ਸੀ ਮੇਰੇ ਹਿਸਾਬ ਨਾਲ, ਕਿਉਂਕਿ ਉੱਥੇ ਦੀ ਸਿਸਟਮ ਕੁਝ ਹੋਰ ਸੀ ਨਾ। ਕੋਈ ਜ਼ਮਾਨਾ ਸੀ ਚੀਮਾ ਸਾਹਿਬ ਜਦੋਂ ਆਮ ਹਰ ਬੰਦੇ ਨੂੰ ਕੰਮ ਕਰਨਾ ਪੈਂਦਾ ਸੀ, ਉਹਨਾਂ ਨੂੰ ਸ਼ਾਮ ਨੂੰ ਸਟੋਰ ਤੋਂ ਜਾ ਕੇ ਬ੍ਰੈਡ ਤੇ ਰੋਟੀ ਤੇ ਦਾਲ ਦੂਲ ਜੀ ਦੇ ਦਿੰਦੇ ਸੀ, ਖਾਲਾ ਵੀ ਪੈਸਾ ਪੁੱਛਦੇ ਕੋਈ ਨਹੀਂ ਦਿੱਤਾ ਜਾਂਦਾ, ਤੇ ਰੋਟੀ ਪਾਣੀ ਤੋਂ ਸਾਰੇ ਜਿਹੜੇ ਸੀ ਉਹ ਰੱਜ ਕੇ ਖਾਂਦੇ ਸੀ, ਮਕਾਨ ਮਕੂਨ ਵੀ ਏਦਾਂ ਦੇ ਸੀ। ਪਰ ਇਹ ਹੈ
0: ਖਾਲਸਾ ਸਾਹਿਬ ਉੱਥੇ ਜਿਹੜੀ ਆ ਸੋਸ਼ਲ ਜਿਹੜੀ ਲਾਈਫ ਉਹ ਬਹੁਤ ਸੀਗੀ। ਮੈਂ ਉੱਥੇ ਥੋੜਾ ਜਿਹਾ 2-2.5 ਮਹੀਨੇ ਉਦੇਸ਼ਾ ਦੇ ਵਿੱਚ ਰਹਿ ਕੇ ਵੀ ਆਇਆ, ਤੇ ਉੱਥੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਤੰਗੀ ਫੰਗੀ ਨਹੀਂ ਸੀ ਲੱਗਦੀ, ਤੇ ਇੱਥੇ ਵੀ ਖਾਲਸਾ ਸਾਹਿਬ ਵੀ ਆ ਕੇ ਮੇਰੇ ਨਾਲ ਉਹ ਇੱਕ ਤਾਂ ਮੇਰੇ ਕੋਲ ਕੰਮੇ ਕਰਦਾ ਰਿਹਾ ਬੰਦਾ, ਉਹ ਅਰਮੀਨੀਆ ਦਾ ਸੀਗਾ ਕਿਉਂਕਿ ਉਹ ਅਰਮੀਨੀਆ ਉਸ ਵੇਲੇ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਨਾ, ਤੇ ਉਹ ਮੇਰੇ ਕੋਲ ਕੰਮ ਕਰਦਾ ਸੀ। ਇੱਕ ਹੋਰ ਬੰਦਾ ਉਹ ਮੇਰਾ ਗਾਹਕ ਸੀ ਖਾਲਸਾ ਸਾਹਿਬ ਜੀ, ਦੇਖੋ ਤੁਹਾਨੂੰ ਗੱਲ ਦੱਸਾਂ ਉਹਨਾਂ ਦੇਸ਼ਾਂ ਦੇ ਵਿੱਚ ਜਿਹੜਾ ਸੀਗਾ ਉਹ ਕਿੱਦਾਂ ਸੀਗਾ ਸਿਸਟਮ। ਇੱਥੇ ਉਹ ਜਿਹੜਾ ਇੱਕ ਬੰਦਾ ਸੀਗਾ ਉਹ ਅਰਮੀਨੀਆ ਦਾ ਸੀਗਾ ਖਾਲਸਾ ਸਾਹਿਬ ਜੀ, ਮੇਰੇ ਕੋਲ ਉਦੋਂ ਸਟੋਰ ਹੁੰਦਾ ਸੀ ਇੱਥੇ ਫ੍ਰੈਜ਼ਨੋ ਦੇ ਵਿੱਚ, ਉਹ ਬੰਦਾ ਮੇਰੇ ਕੋਲ ਆਉਂਦਾ ਸੀ ਗਾਹਕ ਸੀ, ਤੇ ਇੱਕ ਦਿਨ ਉਹ ਕਹਿੰਦਾ ਯਾਰ ਕਹਿੰਦਾ ਮੈਨੂੰ ਤੂੰ ਆਧਾਰ ਦੇ ਦਿਆ ਕਰ। ਮੈਂ ਕਿਹਾ ਲੈ ਲਿਆ ਕਰ। ਮੈਂ ਕਿਹਾ ਇਹਨੇ ਸਿਗਰਟਾਂ ਦੀ ਡੱਬੀ ਇੱਕ ਅੱਧੀ ਲੈਣੀ ਹੋਈ। ਖਾਲਸਾ ਸਾਹਿਬ ਜੀ ਉਹ ਸਿਗਰਟਾਂ ਦੀ ਡੱਬੀ ਲੈਣ ਲੱਗ ਪਿਆ, ਫਿਰ ਉਹਦੀ ਘਰਵਾਲੀ ਆਉਣ ਲੱਗ ਪਈ, ਉਹਦੇ ਨਿਆਣੇ ਆਉਣ ਲੱਗ ਪਏ, ਤੇ ਉਹ ਕਰਦੇ ਕਰਦੇ ਉਹਦੇ $200-250 ਬਣਨਾ, ਤੇ ਉਹਨੇ ਆ ਕੇ ਉਹ ਜਦੋਂ ਉਹਦੀ ਚੈੱਕ ਮਿਲਣੀ ਉਹਨੇ ਆ ਕੇ ਉਹ ਮੈਨੂੰ ਦੇ ਜਾਣਾ। ਹਫ਼ਤਾ ਜੀ ਇੱਕ ਵਾਰੀ ਚੀਜ਼ ਹੋਇਆ ਮੇਰਾ $1400 ਹੋ ਗਿਆ ਉਹਦੇ ਨਾਲ, $1400 ਹੋ ਗਿਆ, ਤੇ ਉਹ ਤੀਵੀਂ ਤੇ ਆਦਮੀ ਉਹ ਦੋਨੇ ਮੇਰੇ ਕੋਲ ਆਏ, ਤੇ ਆ ਕੇ ਉਹ ਮੈਨੂੰ ਕਹਿੰਦੇ ਕਿ ਅੱਜ ਤੋਂ ਬਾਅਦ ਤੂੰ ਸਾਨੂੰ ਕੋਈ ਆਧਾਰ ਨਹੀਂ ਦੇਣਾ। ਮੈਂ ਕਿਹਾ ਬਈ ਠੀਕ ਆ ਚਲੋ। ਖਾਲਸਾ ਜੀ 5-7 ਮਹੀਨੇ ਲੰਘ ਗਏ ਉਹ ਨਹੀਂ ਆਏ ਮੁੜ ਕੇ ਆਧਾਰ ਲੈਣ, ਜਿਹਨਾਂ ਕੋਲ ਪੈਸੇ ਹੋਣੇ ਤਾਂ ਆ ਕੇ ਲੈ ਜਾਣੀ ਸੈਕਟ ਆਈ ਡੱਬੀ, ਨਹੀਂ ਤਾਂ ਨਹੀਂ। ਫਿਰ ਕੀ ਹੋਇਆ ਮੈਂ ਕਿਹਾ ਚਲੋ ਕੋਈ ਨੀ, $1200-1400 ਗਿਆ। ਇੱਕ ਦਿਨ ਕੀ ਹੋਇਆ ਖਾਲਸਾ ਜੀ ਉਹ ਆਇਆ ਸਟੋਰ ਦੇ ਉੱਤੇ, ਸਟੋਰ ਦੇ ਉੱਤੇ ਆਇਆ ਤੇ ਉਹਨੇ ਜੇਲ ਦੇ 100-100 ਨੋਟਾਂ ਦੀ ਡੱਠੀ ਕੱਢੀ ਡਾਲਰਾਂ ਦੀ, ਤੇ ਕੱਢ ਕੇ ਗਿਣ ਕੇ ਮੇਰੇ ਮੂਹਰੇ ਰੱਖ ਦਿੱਤੇ। ਹੈਲੋ ਅੱਛਾ ਅੱਛਾ ਤੇ ਫੇਰ ਕੀ ਹੋਇਆ ਖਾਲਸਾ ਸਾਹਿਬ ਜੀ ਉਹ ਕਹਿੰਦਾ ਵੀ ਆਹ ਤੇਰੇ ਪੈਸੇ ਆ ਜਿਹੜੇ ਦੇਣੇ ਆ ਇਹ ਲੈ ਲਾ, ਤੇ ਮੈਂ ਕਿਹਾ ਵੀ ਤੂੰ ਇੰਨਾ ਚਿਰ ਆਇਆ ਨੀ ਕਿੱਥੇ ਗਿਆ। ਕਹਿੰਦਾ ਮੈਂ ਉੱਥੇ ਅਰਮੀਨੀਆ ਨੂੰ ਗਿਆ ਸੀ, ਕਹਿੰਦਾ ਮੇਰਾ ਉੱਥੇ ਘਰ ਸੀਗਾ ਮੈਂ ਉਹ ਵੇਚ ਕੇ ਆਇਆ। ਤੇ ਜੀ ਹੈਲੋ ਮੈਂ ਜੋ ਆਵਾਜ਼ ਆਈ ਸੀ ਤੇ ਫਿਰ ਬੰਦ ਹੋ ਗਈ, ਆਈ ਨੀ ਆਵਾਜ਼ ਸੀਗੀ। ਤੇ ਉਹ ਫਿਰ ਏਦਾਂ ਸੀਗੀ ਤੇ ਉਹਨੇ ਮੇਰੇ ਉਹ ਪੈਸੇ ਜਿਹੜੇ $1400 ਸੀਗਾ ਤੇ ਇੱਥੇ ਦੇਤਾ ਆ ਕੇ, ਤੇ ਫਿਰ ਉਹ ਮੁੜ ਕੇ ਮੇਰੇ ਨਾਲ ਆਧਾਰ ਦਿੰਦਾ ਰਿਹਾ। ਤੇ ਉਹ ਇੱਕ ਹੋਰ ਬੰਦਾ ਮੇਰੇ ਕੋਲ ਕੰਮ ਵੀ ਕਰਦਾ ਸੀਗਾ ਉਹ ਸਾਡੇ ਕੋਲ ਕੰਪਨੀ ਚ, ਤੇ ਉਹ ਵੀ ਜਿਹੜੇ ਏਦਾਂ ਦੇ ਓਨੈਸਟ ਬੰਦੇ ਸੀਗੇ, ਤੇ ਉਹ ਫੇਰਾ ਫੇਰੀ ਨੀ ਉਹ ਦੱਸਦੇ ਵੀ ਹੁੰਦੇ ਸੀ ਵੀ ਜਦੋਂ ਸੋਵੀਅਤ ਯੂਨੀਅਨ ਦਾ ਹਿੱਸਾ ਸੀ ਅਰਮੀਨੀਆ ਉਦੋਂ ਕਹਿੰਦੇ ਸਾਨੂੰ ਸਾਲ ਬਾਅਦ ਛੁੱਟੀ ਹੁੰਦੀ ਸੀ, ਅਸੀਂ ਸਾਰੇ ਸੋਵੀਅਤ ਯੂਨੀਅਨ।
1: ਕਮ ਸੇ ਕਮ ਸਾਡੇ ਕੋਲ ਕੰਪਨੀ ਮੇਰੀ ਜਿੱਥੇ ਮੈਂ ਵਾਈਸ ਪ੍ਰੈਜ਼ੀਡੈਂਟ ਸੀ, ਐਗਜ਼ੀਕਟਿਵ ਵਾਈਸ ਪ੍ਰੈਜ਼ੀਡੈਂਟ ਸੀ, ਸਾਡੇ ਕੋਲ 400 ਗੱਡੀ ਚੱਲਦੀ ਹੁੰਦੀ ਸੀ ਕੰਪਨੀ ਦੇ ਵਿੱਚ, ਤੇ ਸਾਡੇ ਕਮ ਸੇ ਕਮ ਵੀ ਤੇ 40% ਰਸ਼ੀਅਨ ਸੀ।
0: ਓਕੇ
1: ਬੜਾ ਹਾਸਾ ਮਖੌਲ ਹੋਣਾ, ਬੜੇ ਮਿਹਨਤੀ ਲੋਕ ਸੀ ਸਾਰੇ ਕੰਮ ਕਰਨ ਵਾਲੇ।
0: ਹਾਂਜੀ ਬਿਲਕੁਲ, 14-14 ਘੰਟੇ
1: ਗੱਡੀਆਂ ਚਲਾਉਣੀਆਂ ਉਹਨਾਂ ਨੇ, ਤੇ ਬਹੁਤ ਵਧੀਆ ਰਿਲੇਸ਼ਨ ਸੀ ਉਹਨਾਂ ਦੇ ਨਾਲ, ਅੱਜ ਵੀ ਹੈ ਜੀ। ਮੇਰਾ ਮੈਂ ਐਗਜ਼ੀਕਟਿਵ ਵਾਈਸ ਪ੍ਰੈਜ਼ੀਡੈਂਟ ਸੀ, ਤੇ ਜਿਹੜਾ ਪ੍ਰੈਜ਼ੀਡੈਂਟ ਸੀ ਸਾਡਾ ਉਹ ਰਸ਼ੀਅਨ ਸੀ ਸੈਮ, ਤੇ ਬੜਾ ਵਧੀਆ। ਸਵੇਰੇ ਜਦੋਂ ਕੰਮ ਜਾਣਾ ਦਫ਼ਤਰ ਦੇ ਵਿੱਚ, ਦੋਵਾਂ ਨੇ ਮੀਟਿੰਗ ਕਰਨੀ ਪਹਿਲਾਂ ਬੈਠ ਕੇ, ਤੇ ਉਹਨੂੰ ਚਿਰ ਨੂੰ ਫਿਰ ਲੋਕਾਂ ਦੇ ਆ ਜਾਣਾ, ਡਰਾਈਵਰਾਂ ਨੇ ਆ ਜਾਣਾ, ਉਹਨਾਂ ਦੇ ਮਸਲੇ ਹੱਲ ਕਰ, ਉਹਨਾਂ ਦੀ ਉਹ ਕਰ ਇਹ ਕਰ, 3600 ਪ੍ਰੋਬਲਮ ਹੁੰਦੀ ਹੈ, ਤੇ ਇਦਾਂ ਚੱਲਦਾ ਜੀ। ਚੀਮਾ ਸਾਹਿਬ ਆਪਣਾ ਟਾਈਮ ਹੋ ਗਿਆ, ਮੈਂ ਵੀ ਜਾਣਾ ਪੈਣਾ,
0: ਤੇ
1: ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ ਤੁਹਾਡਾ, ਤੇ ਬੜੀ ਦੋਸਤੋ ਤੁਹਾਡਾ ਵੀ ਧੰਨਵਾਦ, ਸਾਰੇ ਸਰੋਤਿਆਂ ਦਾ ਵੀ, ਤੇ ਪ੍ਰੋਗਰਾਮ ਨੂੰ ਸੁਣਿਆ ਕਰੋ, ਦੇਖੋ ਕਿੰਨੀਆਂ ਕਿਹੜੀਆਂ ਗੱਲਾਂ ਚੀਮਾ ਸਾਹਿਬ ਕੱਢ ਕੇ ਲਿਆਉਂਦੇ ਆ ਤੁਹਾਡੇ ਲਈ, ਉਹਨਾਂ ਨੂੰ ਤਿਆਰੀ ਕਰਨੀ ਪੈਂਦੀ, ਫਿਰ ਖਬਰਾਂ ਵੱਲ ਨਿਗਾਹ ਮਾਰਨੀ, ਫਿਰ ਉੱਤੇ ਜਾ ਤੇ ਇੱਥੇ ਜਾ, ਗੂਗਲ ਤੇ ਜਾ, ਕਿੱਥੋਂ ਕੱਢਣੀਆਂ। ਕੋਸ਼ਿਸ਼ ਕਰੀਦੀ ਆ ਕਿ ਤੁਹਾਡੇ ਤੱਕ ਅਸਲੀਅਤ, ਸੱਚੀਆਂ ਗੱਲਾਂ ਜਿਹੜੀਆਂ, ਜੋ ਕੁਛ ਵੀ ਵਾਪਰਿਆ ਦੁਨੀਆਂ ਦੇ ਉੱਪਰ, ਅਸੀਂ ਤੁਹਾਡੇ ਨਾਲ ਰੂਬਰੂ ਉਸੇ ਤਰ੍ਹਾਂ ਹੀ ਜਿਹੜਾ ਉਹ ਪੇਸ਼ ਕਰਦੇ ਆ। ਤੇ ਤੁਹਾਨੂੰ ਸਾਡੇ ਪ੍ਰੋਗਰਾਮ ਪਸੰਦ ਆਉਂਦੇ ਆ ਜਾਂ ਨਹੀਂ ਆਉਂਦੇ, ਇਹਦੇ ਬਾਰੇ ਇਹ ਤੁਹਾਨੂੰ ਪਤਾ ਬਹੁਤ ਕੁਛ ਹੈਗਾ। ਸਾਡਾ ਪ੍ਰਵਾਸ ਰੇਡੀਓ ਦੀ ਫੇਸਬੁੱਕ ਐਪ ਵੀ ਹੈਗੀ ਆ, ਉੱਤੇ ਵੀ ਜਾ ਕੇ ਤੁਸੀਂ ਆਪਣਾ ਮੈਸੇਜ ਕਰ ਸਕਦੇ ਹੋ। ਔਰ ਕਿਸੇ ਵੀਰ ਨੇ ਸਾਡਾ ਪ੍ਰਵਾਸ ਰੇਡੀਓ ਇੱਕ ਗਰੁੱਪ ਵੀ ਹੈਗਾ, ਉਹਦੇ ਤੇ ਕਾਫੀ ਵੀਰ ਜੁੜੇ ਹੋਏ ਆ, ਬੜੀਆਂ ਕਵਿਤਾ ਕੁਪਤਾ ਗੀਤ ਕਈ ਕੁਛ ਲਿਖਦੇ ਆ ਔਰ ਬਹੁਤ ਸੋਹਣਾ ਲਿਖਦੇ, ਉਹਨਾਂ ਦਾ ਵੀ ਧੰਨਵਾਦ। ਇਸੇ ਤਰ੍ਹਾਂ ਇਸ ਰੇਡੀਓ ਦੇ ਨਾਲ ਜੁੜੇ ਰਹੋ ਔਰ ਆਪਣੇ ਸਾਥੀਆਂ ਮਿੱਤਰਾਂ ਨੂੰ ਵੀ ਦੱਸਿਆ ਕਰੋ ਕਿ ਪ੍ਰਵਾਸ ਰੇਡੀਓ ਦੇ ਉੱਪਰ ਆ ਕੇ ਆਪਣੇ ਪ੍ਰੋਗਰਾਮ ਸੁਣਿਆ ਕਰੋ। ਬੜੇ ਮਿਆਰੀ ਪ੍ਰੋਗਰਾਮ ਅਸੀਂ ਕੋਸ਼ਿਸ਼ ਕਰਦੇ ਹਾਂ ਕਦੇ। ਬੜੀ ਮਿਹਰਬਾਨੀ, ਥੈਂਕ ਯੂ ਚੀਮਾ ਸਾਹਿਬ, ਤੁਹਾਡਾ ਵੀ ਧੰਨਵਾਦ ਦੋਸਤ।
0: ਜੀ ਜੀ, ਥੈਂਕ ਯੂ,
1: ਥੈਂਕ ਯੂ, ਥੈਂਕ ਯੂ, ਸ਼ੁਕਰੀਆ ਜੀ,
0: ਥੈਂਕ ਯੂ।

ਸਤਿ ਸ੍ਰੀ ਅਕਾਲ, ਨਮਸਤੇ, ਆਦਾਬ ਦੋਸਤੋ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ। ਸੋ ਸਾਰੇ ਸਰੋਤਿਆਂ ਨੂੰ, ਵੀਰ ਭੈਣ ਭਰਾਵਾਂ ਨੂੰ ਹੈਪੀ ਨਿਊ ਈਅਰ, ਨਵੇਂ ਸਾਲ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ। ਤੁਹਾਡੇ ਲਈ ਨਵਾਂ ਸਾਲ ਖੁਸ਼ੀਆਂ ਲੈ ਕੇ ਜਿਹੜਾ ਉਹ ਆਇਆ ਵਾ ਆਏਗਾ, ਇਹੀ ਉਮੀਦ ਰੱਖਦੇ ਹਾਂ ਜੀ ਸਾਰਿਆਂ ਦੇ। ਤੇ ਲਓ ਆਪਾਂ ਹੈਪੀ ਨਿਊ ਈਅਰ ਦੇ ਉੱਪਰ ਗੀਤ ਸੁਣਦੇ ਹਾਂ ਜੀ ਇੱਕ, ਤੇ ਗੀਤ ਜਿਹੜਾ ਹੈਗਾ ਤੁਹਾਡੀ ਸੇਵਾ ਦੇ ਵਿੱਚ ਆਪਾਂ ਪੇਸ਼ ਕਰਦੇ ਹਾਂ ਜੀ ਹੈਪੀ ਨਿਊ ਈਅਰ ਦੇ।

Last details to bada pa per ka.

0: ਤੁਸੀਂ ਸੁਣ ਰਹੇ ਸੀ ਮਨਮੋਹਨ ਵਾਰ ਸੁਣਨ ਦਾ ਬਹੁਤ ਹੀ ਇੱਕ ਪਿਆਰਾ ਜਿਹਾ ਗੀਤ ਤੇ ਹੈਪੀ ਨਿਊ ਈਅਰ ਅਗੇਨ ਤੇ ਸਾਡੇ ਨਾਲ ਸਾਡੇ ਸਤਿਕਾਰਯੋਗ ਵੱਡੇ ਵੀਰ ਜੁੜਗੇ ਨੇ ਜੀ ਲਾਲ ਸਿੰਘ ਚੀਮਾ ਸਾਹਿਬ ਫਰਿਜ ਨੂੰ ਕੈਲੀਫੋਰਨੀਆ ਤੋਂ ਤੇ ਉਹਨਾਂ ਦੇ ਨਾਲ ਹੈਪੀ ਨਿਊ ਈਅਰ ਵੀ ਮਨਾਉਂਦੇ ਹਾਂ ਤੇ ਉਹਨਾਂ ਕੋਲੋਂ ਪੁੱਛਦੇ ਹਾਂ ਜੀ
1: ਜੀ ਕੱਕ ਸਾਹਿਬ ਜੀ ਤੁਹਾਨੂੰ ਵੀ ਤੇ ਸਾਡੇ ਸਾਰੇ ਹੀ ਸਰੋਤੇ ਵੀਰਾਂ ਨੂੰ ਤੇ ਸਾਰੀ ਦੁਨੀਆਂ ਦੇ ਹਰ ਇੱਕ ਜਿਹੜੀ ਹਰ ਇੱਕ ਜੀਵ ਨੂੰ ਤੇ ਹਰ ਕਾਣਿਆ ਜਿਹੜਾ ਇਸ ਯੂਨੀਵਰਸ ਦੇ ਵਿਚ ਹੈਗਾ ਨਾ ਉਹ ਸਾਰਿਆਂ ਨੂੰ ਪ੍ਰਵਾਜ ਰੇਡੀਓ ਦੇ ਵੱਲੋਂ ਮੇਰੀ ਵੱਲੋਂ ਕੱਕ ਸਾਹਿਬ ਵੱਲੋਂ ਤੇ ਬਾਕੀ ਸਾਰੀ ਟੀਮ ਦੇ ਵੱਲੋਂ ਹੈਪੀ ਨਿਊ ਈਅਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਆ ਕਿ ਅਸੀਂ ਇੱਕ ਸਾਲ ਹੋਰ ਵਾਧੂ ਜੀ ਲਿਆ ਆ ਤੇ ਇਹਦੇ ਨਾਲ ਨਾਲ ਇਹ ਆ ਕਿ ਕਈ ਜਿਹੜੇ ਲੋਕ ਹੈਗੇ ਆ ਇਸ ਧਰਤੀ ਦੇ ਉੱਤੇ ਵੱਸਦੇ ਕਈਆਂ ਨੇ ਉਹ ਕਸਮਾਂ ਖਾਧੀਆਂ ਹੋਣੀਆਂ ਵੀ ਮੈਂ ਇਸ ਪਹਿਲੀ ਤਰੀਕ ਤੋਂ ਜਾਂ ਸਿਗਰਟ ਨਹੀਂ ਪੀਣੀ ਜਾਂ ਸ਼ਰਾਬ ਨਹੀਂ ਪੀਣੀ ਜਾਂ ਇਸ ਤਰ੍ਹਾਂ ਦੇ ਹੋਰ ਕੋਈ ਹੇਰਾ ਫੇਰੀ ਨਹੀਂ ਕਰਨੀ ਜਿਹਦੇ ਨਾਲ ਸਿਹਤ ਵੀ ਖਰਾਬ ਹੋਵੇ ਤੇ ਸਰਮਾਇਆ ਵੀ ਉਹਨਾਂ ਵਿੱਚੋਂ ਕੁਛ ਸੱਜਣਾ ਤੇ ਉਸ ਤੇ ਵਾਅਦੇ ਤੇ ਪੱਕੇ ਰਹਿਣਾ ਆ ਪਰ ਬਹੁਤਿਆਂ ਨੇ ਮੁੜ ਕੇ ਫੇਰ ਕੱਖ ਸਾਹਿਬ ਜੇ ਪਹਿਲਾਂ ਜਿੰਨੀ ਨਹੀਂ ਤਾਂ ਉਦੋਂ ਜ਼ਿਆਦਾ ਉਧਰ ਨੂੰ ਤੁਰ ਪੈਂਦੇ ਆ ਸ਼ਰਾਬਾਂ ਸ਼ਰੂਬਾਂ ਵੱਲ ਨੂੰ ਸੋ ਇਸੇ ਹੀ ਜਿਹੜਾ ਨਵਾਂ ਸਾਲ ਆ ਹਰ ਇੱਕ ਇਸ ਧਰਤੀ ਉੱਤੇ ਵਸਦੇ ਵਾਸਤੇ ਬਹੁਤ ਖੁਸ਼ਹਾਲ ਹੋਵੇ ਤੇ ਤਰੱਕੀ ਕਰੇ ਤੇ ਖਾਸ ਕਰਕੇ ਜਿਹੜਾ ਸਾਡਾ ਸੂਬਾ ਪੰਜਾਬ ਦਾ ਆ ਜਿੱਥੋਂ ਅਸੀਂ ਜੰਮ ਕੇ ਪਲ ਕੇ ਆਏ ਆ ਉਸ ਸੂਬੇ ਦੇ ਵਿੱਚ ਵੀ ਖਾਲਸਾ ਦੀ ਹਾਲਾਤ ਜਿਹੜੇ ਆ ਉਹ ਦਿਨੋ ਦਿਨ ਵਿਗੜਦੇ ਜਾ ਰਹੇ ਆ ਤੇ ਕਿਉਂਕਿ ਗੌਰਮੈਂਟ ਆ ਜਿਹੜੀ ਉਹ ਜਿਹੜੇ ਉੱਥੇ ਦੇਖੋ ਜਿਹੜੇ ਖਾਕ ਸਾਹਿਬ ਜੀ ਹੁਣ ਬੱਚਿਆਂ ਦਾ ਵੀ ਕਾਫੀ ਕਸੂਰ ਹੈਗਾ ਕਿਉਂਕਿ ਬੱਚੇ ਪੜ੍ਹਦੇ ਨੀ ਮਨ ਲਾ ਕੇ ਤੇ ਉਹ ਕੰਮ ਕਾਰ ਵੀ ਨੀ ਕਰਦੇ ਕੋਈ ਵਿਹਲੇ ਤੁਰੇ ਫਿਰਦੇ ਆ ਉਹਨਾਂ ਦੇ ਵਿੱਚ ਵੀ ਕਸੂਰ ਹੈਗਾ ਪਰ ਖਾਕ ਸਾਹਿਬ ਜੀ ਇਹਦੇ ਨਾਲ ਨਾਲ ਗੌਰਮੈਂਟ ਦੇ ਵਿੱਚ ਵੀ ਕਸੂਰ ਆ ਇਕੱਲੇ ਜਿਹੜੀ
0: ਪਰਿਵਾਰਾਂ ਦੇ ਵਿੱਚ ਪੇਰੈਂਟਸ ਦੇ ਵਿੱਚ ਵੀ ਕਸੂਰ ਹੈ ਤੇ ਗੌਰਮੈਂਟ ਦੇ ਵਿੱਚ ਵੀ ਕਸੂਰ ਹੈ ਟੀਚਰ ਵੀ ਉਹ ਜਿਹੇ ਐਜੂਕੇਟਡ ਨਹੀਂ ਹੈਗੇ ਜਿਹੜੇ ਪਹਿਲਾਂ
1: ਹੁੰਦੇ ਨਹੀਂ ਹੈਗੇ ਬਿਲਕੁਲ ਹੈ ਨੀ ਜੀ ਬਿਲਕੁਲ ਹੈ ਜੀ ਹਰ ਚੀਜ਼ ਦੇ ਵਿੱਚ ਹਰ ਪਾਸੇ ਆ ਜਿਹੜਾ ਉਹ ਨੁਕਸਾ ਤੇ ਸਭ ਤੋਂ ਜ਼ਿਆਦਾ ਖਾਕਸਾ ਵੀ ਜਿਹੜੀ ਪੰਜਾਬ ਆ ਉਹ ਪੁੱਠੇ ਪਾਸੇ ਨੂੰ ਤੁਰ ਪਿਆ ਉਹ ਹੈਗੀ ਆ ਕਰਪਸ਼ਨ ਕਰਪਸ਼ਨ ਤੋਂ ਬਿਨਾਂ ਵੱਡੀ ਤੋਂ ਬਿਨਾਂ ਕੋਈ ਕੰਮ ਹੁੰਦਾ ਹੀ ਨੀ ਉੱਥੇ ਭਾਵੇਂ ਜੋ ਮਰਜ਼ੀ ਕਰੀ ਚਲੋ ਜਿੰਨੇ ਮਰਜ਼ੀ ਗੇੜੇ ਲਾਈ ਚਲੋ ਤਹਿਸੀਲਦਾਰ ਦੇ ਜੱਜ ਦੇ ਪੈਸੇ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਹੁੰਦਾ ਔਰ ਖਾਕ ਸਾਹਿਬ ਜੀ ਇੱਕ ਇਹ ਆ ਕਿ ਪਹਿਲਾਂ ਸਮਿਆਂ ਦੇ ਵਿੱਚ ਅੱਜ ਤੋਂ ਕੋਈ 50 ਸਾਲ ਪਹਿਲਾਂ ਲਾ ਲਓ ਜਦੋਂ ਅਸੀਂ ਭਾਰਤ ਵਿੱਚੋਂ ਬਾਹਰ ਨੂੰ ਆਏ ਆ ਉਸ ਵੇਲੇ ਖਾਕ ਸਾਹਿਬ ਜੀ ਇੱਕ ਦੋ ਮਹਿਕਮੇ ਹੁੰਦੇ ਸੀ ਜਿਹੜੇ ਉਹ ਉਹਨੂੰ ਕਿਹਾ ਜਾਂਦਾ ਸੀਗਾ ਵੀ ਇਹ ਜਿੱਦਾਂ ਪੁਲਿਸ ਦਾ ਮਹਿਕਮਾ ਲੈ ਲਓ ਉਹਦੇ ਵਿੱਚ ਕਹਿੰਦੇ ਹੁੰਦੇ ਆ ਜਿਹੜਾ ਕਹਾਵਤ ਬਣੀ ਹੋਈ ਸੀ ਅੱਗੇ ਹੁਣ ਤਾਂ ਸ਼ਾਇਦ ਬਦਲ ਗਈ ਹੋਣੀ ਆ ਉਹ ਕਹਿੰਦੇ ਜਿਹੜਾ ਹੋਰ ਕੋਈ ਕੰਮ ਕਰਨ ਜੋਗਾ ਨੇ ਉਹਨੂੰ ਪੁਲਿਸ ਭਰਤੀ ਕਰਾ ਦਿਓ
0: ਚੀਮਾ ਸਾਹਿਬ ਇੱਕ ਨਾ ਮੈਂ ਵੀਡੀਓ ਦੇਖ ਰਿਹਾ ਸੀ 1971 ਦੇ ਵਿੱਚ ਉਹ ਬਜ਼ੁਰਗ ਹੈ ਜਿਹੜੇ MLA ਹੁੰਦੇ ਸੀ
1: ਜੀ
0: ਆਪਣੀ ਸਾਡੀ ਸੁਣਦੇ ਦੀ ਗੱਲ ਸੁਣਾਉਂਦੇ ਹੁੰਦੇ ਸੀ ਕਿ ਪਿੰਡੋਂ ਮੈਂ ਸਾਈਕਲ ਤੇ ਅੱਡੇ ਤੱਕ ਜਾਣਾ
1: ਜੀ
0: ਅੱਡੇ ਤੋਂ ਫਿਰ ਜਾ ਕੇ ਬੱਸ ਤੇ ਬਹਿਣਾ ਸਾਨੂੰ ਇੰਨਾ ਹੁੰਦਾ ਸੀ ਕਿ ਇੱਕ ਸੀਟ ਜਿਹੜੀ ਹੁੰਦੀ ਸੀ MLA ਦੀ ਰਿਜ਼ਰਵ ਹੁੰਦੀ ਸੀ
1: ਬਿਲਕੁਲ ਜੀ
0: ਡਰਾਈਵਰ ਦੇ ਲਾਗੇ ਤੇ ਕਹਿੰਦਾ ਉੱਥੇ ਆਪਣੀ ਘਰੋਂ ਰੋਟੀ ਬਣਾ ਕੇ ਨਾਲ ਅਚਾਰ ਜੋ ਕੁਛ ਵੀ ਹੋਣਾ ਥੋੜਾ ਬਹੁਤਾ ਨਾਲ ਲੈ ਜਾਣਾ
1: ਬਿਲਕੁਲ
0: ਜਾ ਕੇ ਚੰਡੀਗੜ੍ਹ ਜਾ ਕੇ ਜਿਹੜੇ ਦੂਜੇ ਵੀ MLA
1: ਜੋ ਮਰਜ਼ੀ ਕਰੀ ਚਲੋ ਜਿੰਨੇ ਮਰਜ਼ੀ ਗੇੜੇ ਲਾਈ ਚਲੋ ਤਹਿਸੀਲਦਾਰ ਦੇ ਜੱਜ ਦੇ ਪੈਸੇ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਹੁੰਦਾ ਔਰ ਖਾਕ ਸਾਹਿਬ ਜੀ ਇੱਕ ਇਹ ਆ ਕਿ ਪਹਿਲਾਂ ਸਮਿਆਂ ਦੇ ਵਿੱਚ ਅੱਜ ਤੋਂ ਕੋਈ 50 ਸਾਲ ਪਹਿਲਾਂ ਲਾ ਲਓ ਜਦੋਂ ਅਸੀਂ ਭਾਰਤ ਵਿੱਚੋਂ ਬਾਹਰ ਨੂੰ ਆਏ ਆ ਉਸ ਵੇਲੇ ਖਾਕ ਸਾਹਿਬ ਜੀ ਇੱਕ ਦੋ ਮਹਿਕਮੇ ਹੁੰਦੇ ਸੀ ਜਿਹੜੇ ਉਹ ਉਹਨੂੰ ਕਿਹਾ ਜਾਂਦਾ ਸੀਗਾ ਵੀ ਇਹ ਜਿੱਦਾਂ ਪੁਲਿਸ ਦਾ ਮਹਿਕਮਾ ਲੈ ਲਓ ਉਹਦੇ ਵਿੱਚ ਕਹਿੰਦੇ ਹੁੰਦੇ ਆ ਜਿਹੜਾ ਕਹਾਵਤ ਬਣੀ ਹੋਈ ਸੀ ਅੱਗੇ ਹੁਣ ਤਾਂ ਸ਼ਾਇਦ ਬਦਲ ਗਈ ਹੋਣੀ ਆ ਉਹ ਕਹਿੰਦੇ ਜਿਹੜਾ ਹੋਰ ਕੋਈ ਕੰਮ ਕਰਨ ਜੋਗਾ ਨੇ ਉਹਨੂੰ ਪੁਲਿਸ ਭਰਤੀ ਕਰਾ ਦਿਓ
0: ਚੀਮਾ ਸਾਹਿਬ ਇੱਕ ਨਾ ਮੈਂ ਵੀਡੀਓ ਦੇਖ ਰਿਹਾ ਸੀ 1971 ਦੇ ਵਿੱਚ ਉਹ ਬਜ਼ੁਰਗ ਹੈ ਜਿਹੜੇ MLA ਹੁੰਦੇ ਸੀ
1: ਜੀ
0: ਆਪਣੀ ਸਾਰੀ ਸੁਣਦੇ ਦੀ ਗੱਲ ਸੁਣਾਉਂਦੇ ਹੁੰਦੇ ਸੀ ਕਿ ਪਿੰਡੋਂ ਮੈਂ ਸਾਈਕਲ ਤੇ ਅੱਡੇ ਤੱਕ ਜਾਣਾ
1: ਜੀ
0: ਅੱਡੇ ਤੋਂ ਫਿਰ ਜਾ ਕੇ ਬੱਸ ਤੇ ਬਹਿਣਾ ਸਾਨੂੰ ਇੰਨਾ ਹੁੰਦਾ ਸੀ ਕਿ ਇੱਕ ਸੀਟ ਜਿਹੜੀ ਹੁੰਦੀ ਸੀ MLA ਦੀ ਰਿਜ਼ਰਵ ਹੁੰਦੀ ਸੀ
1: ਬਿਲਕੁਲ ਜੀ
0: ਡਰਾਈਵਰ ਦੇ ਲਾਗੇ ਤੇ ਕਹਿੰਦਾ ਉੱਥੇ ਆਪਣੀ ਘਰੋਂ ਰੋਟੀ ਬਣਾ ਕੇ ਨਾਲ ਅਚਾਰ ਜੋ ਕੁਛ ਵੀ ਹੋਣਾ ਥੋੜਾ ਬਹੁਤਾ ਨਾਲ ਲੈ ਜਾਣਾ
1: ਬਿਲਕੁਲ
0: ਜਾ ਕੇ ਚੰਡੀਗੜ੍ਹ ਜਾ ਕੇ ਜਿਹੜੇ ਦੂਜੇ ਵੀ MLA ਆਉਂਦੇ ਹੁੰਦੇ ਸੀ ਉਹਨਾਂ ਦਾ ਵੀ ਇਹ ਹਾਲ ਹੁੰਦਾ ਸੀ ਕਿ ਆਪਣੀ ਆਪਣੀ ਰੋਟੀ ਉਹਨਾਂ ਨੇ ਪੌਣੇ

0: ਆਪਣੀ ਸਾਰੀ ਸਮੇਂ ਦੀ ਗੱਲ ਸੁਣਾਉਂਦੇ ਹੁੰਦੇ ਸੀ ਕਿ ਪਿੰਡੋਂ ਮੈਂ ਸਾਈਕਲ ਤੇ ਅੱਡੇ ਤੱਕ ਜਾਣਾ, ਅੱਡੇ ਤੋਂ ਫਿਰ ਜਾ ਕੇ ਬੱਸ ਤੇ ਬਹਿਣਾ। ਸਾਨੂੰ ਇੰਨਾ ਹੁੰਦਾ ਸੀ ਕਿ ਇੱਕ ਸੀਟ ਜਿਹੜੀ ਹੁੰਦੀ ਸੀ MLA ਦੀ ਰਿਜ਼ਰਵ ਹੁੰਦੀ ਸੀ,
1: ਬਿਲਕੁਲ ਜੀ,
0: ਡਰਾਈਵਰ ਦੇ ਲਾਗੇ। ਤੇ ਕਹਿੰਦਾ ਉੱਥੇ ਆਪਣੀ ਘਰੋਂ ਰੋਟੀ ਬਣਾ ਕੇ ਨਾਲ ਅਚਾਰ ਜੋ ਕੁਛ ਵੀ ਹੋਣਾ ਥੋੜਾ ਬਹੁਤਾ ਨਾਲ ਲੈ ਜਾਣਾ।
1: ਬਿਲਕੁਲ,
0: ਜਾ ਕੇ ਚੰਡੀਗੜ੍ਹ ਜਾ ਕੇ ਜਿਹੜੇ ਦੂਜੇ ਵੀ MLA ਆਉਂਦੇ ਹੁੰਦੇ ਸੀ ਉਹਨਾਂ ਦਾ ਵੀ ਇਹ ਹਾਲ ਹੁੰਦਾ ਸੀ ਕਿ ਆਪਣੀ ਆਪਣੀ ਰੋਟੀ ਉਹਨਾਂ ਨੇ ਪੌਣੇ ਦੇ ਵਿੱਚ ਬੰਨ ਕੇ ਲਿਆਉਂਦੇ ਹੁੰਦੇ ਸੀ। ਤੇ ਉਹ
1: ਜਿਹੜੇ
0: ਵਿੱਚ ਉਹ ਕਹਿੰਦੇ ਕਰਪਸ਼ਨ ਦਾ ਪਤਾ ਹੀ ਨਹੀਂ ਸੀ, ਉਹਦਾ ਕਰਪਸ਼ਨ ਵੀ ਕੋਈ
1: ਪਤਾ ਹੀ ਨਹੀਂ। ਬਿਲਕੁਲ ਬਿਲਕੁਲ,
0: ਰੁਪਈਆ ਲੈ ਕੇ ਕੰਮ ਕਰਾਉਣਾ, ਕਿਉਂਕਿ ਲੋਕਾਂ ਦੇ ਵਿੱਚ ਸ਼ਰਮ ਹਜਾ ਬਹੁਤ ਹੁੰਦੀ ਸੀ ਉਹ ਟਾਈਮ ਦੇ ਵਿੱਚ,
1: ਬਹੁਤ ਹੁੰਦੀ ਸੀ। ਖਕ ਸਾਹਿਬ ਜੀ ਇਹਦੇ ਨਾਲ ਹੀ ਇੱਕ, ਮੈਨੂੰ ਹੁਣ ਉਹ ਆਪਣੇ ਸੱਜਣ ਦਾ ਨਾਂ ਭੁੱਲ ਗਿਆ, ਉਹ ਸ਼ਾਇਦ ਕ੍ਰਾਂਤੀਕਾਰੀ ਵੀ ਸੀਗੇ, ਉਹ ਕਹਿੰਦੇ ਭੀ ਉਹ ਉੱਥੇ ਦਿੱਲੀ ਗਏ ਸੀ ਪਾਰਲੀਮੈਂਟ ਦੇ ਵਿੱਚ, ਤੇ ਉੱਥੇ ਕਹਿੰਦੇ ਆ ਵੀ ਉਹਨਾਂ ਦੀ ਹਾਰਟ ਅਟੈਕ ਹੋਣ ਕਰਕੇ ਡੈਥ ਹੋ ਗਈ ਸੀ ਪਾਰਲੀਮੈਂਟ ਦੇ ਵਿੱਚ। ਤੇ ਉਸ ਤੋਂ ਬਾਅਦ ਕਿਹਾ ਜਾਂਦਾ ਕਿ ਇੰਦਰਾ ਗਾਂਧੀ ਉੱਥੇ ਸੀ ਉਸ ਵੇਲੇ, ਉਹਨੇ ਸਪੀਚ ਵਗੈਰਾ ਵੀ ਦਿੱਤੀ ਸੀ ਇੰਦਰਾ ਗਾਂਧੀ ਨੇ। ਤੇ ਕਹਿੰਦੇ ਭੀ ਜਦੋਂ ਉਹਦੀ ਡੈਥ ਹੋ ਗਈ ਉੱਥੇ, ਤੁਹਾਨੂੰ ਪਤਾ ਵੀ ਥੋੜੀ ਜਿਹੀ ਹਫਰਾ ਤਫਰੀ ਮੱਚ ਜਾਂਦੀ ਆ ਵੀ ਕੀ ਹੋ ਗਿਆ, ਕੀ ਕਾਰਨ ਹੋਇਆ, ਕਿਸੇ ਨੇ ਕੁਛ ਕਰਕੇ ਨਹੀਂ ਦਿੱਤਾ ਜਾਂ ਏਦਾਂ ਦੀ ਗੱਲਬਾਤ। ਤੇ ਕਹਿੰਦੇ ਇੰਦਰਾ ਗਾਂਧੀ ਨੇ ਜਦੋਂ ਉਹਨੂੰ ਉਹਨਾਂ ਨੂੰ ਕਿਹਾ ਨਾ ਵੀ ਇਹਦੇ ਬਾਸਤੇ ਦੇ ਵਿੱਚ ਝੋਲੇ ਦੇ ਵਿੱਚ ਦੇਖ ਲਓ ਕੀ ਆ, ਤੇ ਖੱਕ ਸਾਹਿਬ ਜੀ ਉਸ ਮਹਾਂਪੁਰਸ਼ ਦੇ ਬਹੁਤ ਵੱਡਾ ਨਾਂ ਹੈ, ਉਹਦਾ ਮੈਨੂੰ ਨਾਂ ਯਾਦ ਨਹੀਂ ਆ ਰਿਹਾ, ਤੇ ਉਹਦੇ ਝੋਲਾ ਜਿਹੜਾ ਸੀ ਉਹਦੇ ਵਿੱਚ ਫੋਲਿਆ ਜਦੋਂ ਇੰਦਰਾ ਗਾਂਧੀ ਦੇ ਸਾਹਮਣੇ ਕੀਤਾ, ਦੋ ਕਣਕ ਦੀਆਂ ਰੋਟੀਆਂ ਦੇ ਵਿੱਚ ਅਚਾਰ ਦੀ ਫਾੜੀ ਲਪੇਟੀ ਹੋਈ ਸੀ।
0: ਤੇ ਇੱਕ ਇੱਕ ਹੋਰ ਵੀ ਆਪਣੇ ਤੇ ਜਿਆਦਾ ਪੁਰਾਣੀ ਨਹੀਂ ਗੱਲ ਹੈ ਕਿ ਜਿਆਦਾ ਬਾਦਲ ਸਾਹਿਬ ਉਦੋਂ ਮੁੱਖ ਮੰਤਰੀ ਹੁੰਦੇ, ਸਟਾਰਟਿੰਗ ਦੇ ਵਿੱਚ ਗੱਲ ਹੋਣੀ ਹੈ, ਉਹਨਾਂ ਦੇ ਆਪਣੇ ਅਕਾਲੀ ਦਲ ਦੇ ਇੱਕ MLA ਹੁੰਦੇ ਸੀ
1: ਜੀ,
0: ਉਹ ਨਾ ਗੱਡੀ ਦੇ ਉੱਤੇ ਚੰਡੀਗੜ੍ਹੋਂ ਵਾਪਸ ਪਿੰਡ ਨੂੰ ਜਾ ਰਹੇ ਸੀ, ਤੇ ਉਹਨਾਂ ਨੂੰ ਉੱਥੇ ਜੋ ਵੀ ਵਾਇਰਲੈਸ ਵਿੱਚ ਹੁੰਦੀ ਹੈ ਉਹਦੇ ਤੇ ਆਇਆ ਕਿ ਵੀ ਇਹ ਤੁਹਾਡੀ ਸਰਕਾਰ ਟੁੱਟ ਗਈ ਆ।
1: ਅੱਛਾ ਜੀ।
0: ਹਾਂਜੀ। ਤੇ ਉਹਨਾਂ ਨੇ ਗੱਡੀ ਉੱਥੇ ਹੀ ਖੜੀ ਕਰ, ਡਰਾਈਵਰ ਨੂੰ ਕਿਹਾ ਭਾਈ ਇੱਥੋਂ ਗਾਂ ਤੇ ਮੈਂ ਜਾਣਾ ਹੀ ਨਹੀਂ, ਕਿਉਂਕਿ ਸਾਡੀ ਜੋ ਸਰਕਾਰ ਨਹੀਂ ਤੇ ਮੈਂ ਗੱਡੀ ਤੇ ਬੈਠਾ ਹੀ ਕਿਉਂ, ਤੂੰ ਗੱਡੀ ਵਾਪਸ ਲੈ ਜਾ।
1: ਬਿਲਕੁਲ ਬਿਲਕੁਲ, ਇਹ ਵੀ ਸੁਣ ਚਾਹੀਏ,
0: ਕੋਈ ਵੀ ਸੋਰਸ ਬਣਾ ਕੇ ਆਪਣੇ ਘਰ ਗਏ, ਏਦਾਂ ਦੇ ਲੋਕ ਸੀ। ਹੁਣ ਤੇ ਉਹ ਕਹਿੰਦੇ ਹੋਏ ਇੱਕ ਟਕੇ ਦਾ ਬੰਦਾ ਨਹੀਂ ਹੁੰਦਾ ਜਿਹੜਾ, ਜਿਹਨੂੰ ਕਦੀ ਪਿੰਡ ਦੇ ਵਿੱਚ ਕਦੀ ਪੰਚ ਨਹੀਂ ਸੀ ਬਣਿਆ, ਉਹ ਲੋਕ MLA ਬਣ ਗਏ, ਤੇ ਹੁਣ 10-10 ਗੱਡੀਆਂ ਨਾਲ ਨਾਲ 15-20 ਗਨਮੈਨ ਤੇ ਐ ਧੂੜਾਂ ਪੁੱਟਦੇ, ਲੋਕਾਂ ਨੂੰ ਗਾਲਾਂ ਕੱਢਦੇ ਤੁਰੇ ਜਾਂਦੇ ਆ। ਹਾਲਾਤ ਬਹੁਤ ਜ਼ਿਆਦਾ ਚੇਂਜ ਹੋਏ ਜੀ,
1: ਬਹੁਤ ਜ਼ਿਆਦਾ ਵਿਗੜ ਗਏ। ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਖੱਕ ਸਾਹਿਬ ਜੀ ਇੱਕ ਛੋਟਾ ਜਿਹਾ ਸੁਨੇਹਾ, ਵੈਸੇ ਤਾਂ ਮੈਂ ਬਹੁਤ ਸੱਜਣਾਂ ਨੂੰ ਭੇਜ ਦਿੱਤਾ ਸੀ ਇਹ, ਤੇ ਆਪਾਂ ਰੇਡੀਓ ਤੇ ਵੀ ਪੜ੍ਹ ਦਿੰਦੇ ਹਾਂ, ਜਿਹੜੇ ਸੱਜਣ ਸਾਡੇ ਕੰਟੈਕਟ ਦੇ ਵਿੱਚ ਨਹੀਂ ਹੈਗੇ, ਜਿਨ੍ਹਾਂ ਕੋਲ ਸਾਡਾ ਫੋਨ ਨੰਬਰ ਜਾਂ ਕੋਈ ਸੰਪਰਕ ਨਹੀਂ, ਉਹਨਾਂ ਨੂੰ ਆਪਾਂ ਪੜ੍ਹ ਦਿੰਦੇ ਹਾਂ। ਸੁਨੇਹਾ ਲਿਖਿਆ ਸੀਗਾ ਜੀ, ਹੈਪੀ ਨਿਊ ਈਅਰ ਟੂ ਆਲ ਲਿਵਿੰਗ ਐਂਡ ਨੋਨ ਲਿਵਿੰਗ ਇਨ ਦਾ ਯੂਨੀਵਰਸ, ਆਈ ਵਿਸ਼ ਵੀ ਆਲ ਪ੍ਰੋਸਪਰਸ 2026 ਐਂਡ ਪ੍ਰੇ ਬਿਫੋਰ ਗੋਡ ਟੂ ਫੁਲਫਿਲ ਆਲ ਯੂਰ ਵਿਸ਼ਿਜ਼, ਹੈਵ ਅ ਬਿਊਟੀਫੁਲ ਮਾਰਨਿੰਗ ਐਂਡ ਅ ਗ੍ਰੇਟ ਡੇ, ਟੇਕ ਕੇਅਰ ਆਫ ਯੂਰ ਸੈਲਫ਼। ਪੰਜਾਬੀ ਵਿੱਚ ਵੀ ਇਹਦਾ ਲਿਖੀ ਟਰਾਂਸਲੇਸ਼ਨ ਕਰਕੇ, ਬ੍ਰਹਿਮੰਡ ਵਿੱਚ ਵਸਦੇ ਹਰ ਜੀਵ ਅਤੇ ਕਣ ਵਾਸਤੇ 2026 ਖੁਸ਼ਹਾਲ ਅਤੇ ਭਾਗਾਂ ਭਰਪੂਰ ਹੋਵੇ, ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਸਭਨਾਂ ਦੀਆਂ ਸਭਨਾ ਖਾਸ਼ਾਂ ਦੀ ਪੂਰਤੀ ਕਰੇ, ਸ਼ੁਭ ਸਵੇਰ ਸ਼ੁਭ ਦਿਨ ਨਸੀਬ ਹੋਵੇ। ਬਲੋਂ ਮਨਮੋਹਨ ਸਿੰਘ ਪੂਨੀ ਤੇ ਲਾਲ ਸਿੰਘ ਚੀਮਾ। ਇਹ ਸੀ ਸਾਡਾ ਸਾਡੇ ਜਿਹੜੇ ਆ ਜਿਹੜੇ ਇਸ ਭਾਸ਼ਾ ਪੰਜਾਬੀ ਦੇ ਨਾਲ ਜੁੜੇ ਹੋਏ ਆ ਉਹਨਾਂ ਵਾਸਤੇ ਸੁਨੇਹਾ, ਤੇ ਜਿਹੜੇ ਅੰਗਰੇਜ਼ੀ ਨਾਲ ਜੁੜੇ ਹੋਏ ਆ ਉਹਨਾਂ ਵਾਸਤੇ ਵੀ। ਤੇ ਖਾਸ ਸਾਹਿਬ ਜੀ ਦਿਨ ਨਵਾਂ ਆ, ਸਾਰੇ ਲੋਕਾਂ ਨੇ ਇਸ ਧਰਤੀ ਉੱਤੇ ਵਸਦੇ ਆ ਜਿਹੜੇ, ਉਹਨੇ ਨਾ ਕੋਈ ਚੰਗੀ ਵਿਸ਼ ਜਿਹਨੂੰ ਆਪਾਂ ਕਹਿੰਦੇ ਹਾਂ ਉਹ ਕਹੀ ਆ, ਪਰ ਇਹਦੇ ਨਾਲ ਨਾਲ ਦੂਸਰਾ ਖੱਕ ਸਾਹਿਬ ਜੀ ਪਾਸਾ ਇਹ ਆ ਕਿ ਜਿਹੜੀ ਮੁਸੀਬਤ ਆ ਨਾ, ਮੁਸੀਬਤ ਇਹ ਦੇਖਦੀ ਨੀ ਪਈ ਅੱਜ ਦਿਨ ਕਿਹੜਾ ਆ ਤੇ ਅੱਜ ਮੌਸਮ ਕਿੱਦਾਂ ਦਾ ਆ, ਤੇ ਇਹ ਤਾਂ ਆ ਹੀ ਪੈਂਦੀ ਆ। ਤੇ ਇਸੇ ਤਰ੍ਹਾਂ ਦੀ ਘਟਨਾ ਖੱਕ ਸਾਹਿਬ ਜੀ ਜਿਹੜਾ ਸਵਿਟਜ਼ਰਲੈਂਡ ਕੰਟਰੀ ਆ, ਦੇਖੋ ਉਹਦੇ ਕਦੇ ਖਬਰ ਚ ਆਉਂਦਾ ਹੀ ਨੀ ਸਵਿਟਜ਼ਰਲੈਂਡ ਆ ਜਿਹੜਾ, ਉਹ ਕਦੇ ਕਦੇ ਉਹ ਸਵਿਟਜ਼ਰਲੈਂਡ ਦੀਆਂ ਬਣੀਆਂ ਘੜੀਆਂ ਹੁੰਦੀਆਂ ਸੀ, ਇੰਡੀਆ ਚ ਲੋਕਾਂ ਨੂੰ ਥੋੜੇ ਬਹੁਤੇ ਨਾਂ ਉਹਨਾਂ ਦੇ ਯਾਦ ਸੀਗੇ। ਤੇ ਇੱਥੇ ਖੱਕ ਸਾਹਿਬ ਜੀ ਇੱਕ ਰਿਜ਼ੋਰਟ ਜਿਹਨੂੰ ਆਪਾਂ ਕਹਿੰਦੇ ਹਾਂ, ਜਿੱਥੇ ਜਾ ਕੇ ਲੋਕ ਰਹਿੰਦੇ ਵਗੈਰਾ ਸਕੀ ਵਗੈਰਾ ਕਰਨ ਜਾਂਦੇ ਆ ਪਹਾੜਾਂ ਦੇ ਵਿੱਚ, ਬਰਫ਼ ਬੁਰਫ਼ ਪਈ ਆ ਹੁਣ, ਤੇ ਉਸ ਰਿਜ਼ੋਰਟ ਦੇ ਵਿੱਚ ਖੱਕ ਸਾਹਿਬ ਦੀ ਅੱਗ ਲੱਗ ਗਈ।
0: ਅੱਛਾ ਜੀ।
1: ਤੇ 40-40 ਜਾਨਾਂ, ਬਿਲਕੁਲ ਕਹਿੰਦਾ
0: 40,
1: ਹਾਂਜੀ ਹਾਂਜੀ ਹਾਂਜੀ 40 ਵਿਅਕਤੀ।

0: ਆ ਜਿਹੜੇ ਉਹਨਾਂ ਦੀਆਂ ਜਾਨਾਂ ਗਈਆਂ ਖੱਕ ਸਾਹਿਬ ਜੀ, ਤੇ 115 ਜਣੇ ਆ ਜਿਹੜੇ ਉਹ ਉਹਨਾਂ ਦੇ ਵਿੱਚੋਂ ਕਈ ਬਹੁਤ ਗੰਭੀਰ ਹਾਲਤ ਵਿੱਚ ਜ਼ਖਮੀ ਹੋਏ ਤੇ ਕੁਛ ਜਿਹੜੇ ਬਿਲਕੁਲ ਤੇ ਕੁਛ ਜਿਹੜੇ ਸੀਗੇ ਕਿਸੇ ਦੇ ਘੱਟ ਸੱਟਾਂ ਲੱਗੀਆਂ ਆ। ਤੇ ਇਹਦੇ ਬਾਰੇ ਖੱਕ ਸਾਹਿਬ ਜੀ ਉੱਥੋਂ ਦੀ ਜਿਹੜੀ ਗਵਰਨਮੈਂਟ ਦੇ ਅਦਾਰੇ ਆ, ਪੁਲਿਸ ਖਾਸ ਕਰਕੇ ਗਵਰਨਮੈਂਟ ਆ, ਪੁਲਿਸ ਆ ਜਿਹੜੀ ਉੱਥੋਂ ਦੀ, ਉਹਨਾਂ ਨੇ ਕਿਹਾ ਕਿ ਇਹ ਜਿਹੜੀ ਦੁਰਘਟਨਾ ਆ ਇਹ ਸਾਡੇ ਦੇਸ਼ ਵਿੱਚ ਸਦੀਆਂ ਬਾਅਦ ਸ਼ਾਇਦ ਇੰਨੀ ਗੰਭੀਰਤਾ ਨਾਲ ਹੋਈ ਆ। ਤੇ ਉੱਥੋਂ ਦੇ ਸਮੇਂ ਅਨੁਸਾਰ ਖੱਕ ਸਾਹਿਬ ਜੀ 1:30 ਦੀ ਜਿਹੜੀ ਇਹ ਗੱਲ ਆ, ਤੇ ਇਹ ਜਿਹੜੀ ਅੱਗ ਲੱਗੀ ਆ ਖੱਕ ਸਾਹਿਬ ਜੀ, ਉੱਥੇ ਕੋਈ ਬਾਰ ਸੀਗੀ, ਬਾਰ ਵਿੱਚੋਂ ਜਿਹੜੀ ਅੱਗ ਕਿਸੇ ਤਰ੍ਹਾਂ ਲੱਗ ਗਈ। ਤੇ ਇਹਦਾ ਨਾਂ ਇਸ ਜਗ੍ਹਾ ਦਾ ਕੌਂਸਟਲੇਸ਼ਨ ਹੈਗਾ ਕਿਸੇ ਤਰ੍ਹਾਂ ਦਾ। ਤੇ ਦੱਸਿਆ ਗਿਆ ਕਿ ਉਹ ਘਟਨਾ ਨੂੰ ਸਿਰਫ ਇੱਕ ਘਟਨਾ ਹੀ ਨਹੀਂ ਕਿਹਾ ਜਾ ਸਕਦਾ, ਕਿਉਂਕਿ ਅਜੇ ਤੱਕ ਪਿੱਛੇ ਜਿਹੜੇ ਆ ਵਿਅਕਤੀ ਆ ਹੱਥ ਨਜ਼ਰ ਨਹੀਂ ਆਇਆ। ਉੱਥੋਂ ਦੇ ਚੀਫ ਵੱਲੋਂ ਕੁਛ ਜਿਹੜੇ ਆ ਲੋਕ ਆ ਖੱਕ ਸਾਹਿਬ ਜੀ, ਅਜੇ ਤੀਕਰ ਜਿਹੜੇ ਆ ਉਹ ਵਿੱਚ ਜਾਂਦਾ, ਉਹ ਅੱਗੇ ਇੰਨੀ ਬੁਰੀ ਤਰ੍ਹਾਂ ਲੱਗੀ ਹੋਣੀ ਅਜੇ ਤੀਕਰ ਪਿੱਛੋਂ ਕੱਢੇ ਨਹੀਂ ਜਾ ਸਕੇ, ਸੋ ਇਹ ਵੀ ਗੱਲ ਹੈਗੀ ਆ। ਤੇ ਉੱਥੋਂ ਦੇ ਪ੍ਰੈਜੀਡੈਂਟ ਜਿਹੜੇ ਉਹਨਾਂ ਦਾ ਨਾਂ ਗਾਏ ਪਰਮੇਲਿਨ ਦੱਸਿਆ ਗਿਆ, ਉਹਨਾਂ ਵੱਲੋਂ ਇਹ ਦੇਸ਼ ਦੀ ਸਭ ਤੋਂ ਵੱਡੀ ਘਟਨਾ ਜਿਹੜੀ ਆ ਉਹ ਦੱਸੀ ਗਈ ਆ। ਇਸ ਮਾਮਲੇ ਵਿੱਚ ਇੱਕ ਹੈਲਪਲਾਈਨ ਵੀ ਉਹਨਾਂ ਨੇ ਸਥਾਪਿਤ ਕੀਤੀ ਆ ਖੱਕ ਸਾਹਿਬ, ਜਿੱਦਾਂ ਕਿ ਆਪਣੇ ਅਮਰੀਕਾ ਚ ਆਮ ਹੀ ਕਰ ਦਿੰਦੇ ਆ ਹੈਲਪਲਾਈਨ, ਕਿ ਉਹਦੇ ਤੇ ਤੁਸੀਂ ਕਾਲ ਕਰੋ ਜੇ ਤੁਹਾਡਾ ਕੋਈ ਸੱਜਣ ਮਿੱਤਰ ਜਾਣ ਪਛਾਣ ਜਾਂ ਰਿਸ਼ਤੇ ਨਾਤੇ ਜਿਹਨੂੰ ਹਜੇ ਤੱਕ ਤੁਹਾਨੂੰ ਪਤਾ ਨਹੀਂ ਲੱਗਿਆ, ਤੁਸੀਂ ਉਸ ਹੈਲਪਲਾਈਨ ਤੇ ਕਾਲ ਕਰਕੇ ਪਤਾ ਕਰ ਸਕਦੇ ਆ, ਤੇ ਉਹ ਤੁਹਾਨੂੰ ਡੇਟਾ ਦੱਸ ਦਿੰਦੇ ਆ। ਤੇ ਆਪਣੇ ਵੀ ਲੋਕ ਖੱਕ ਸਾਹਿਬ ਜੀ ਪੰਜਾਬ ਤੋਂ ਵੀ ਇੰਡੀਆ ਤੋਂ ਵੀ ਉੱਥੇ ਕਈ ਆਸੇ ਪਾਸੇ ਦੇਸ਼ਾਂ ਦੇ ਵਿੱਚ ਜਾਣ ਲੱਗ ਪਏ ਆ ਸਵਿਟਜ਼ਰਲੈਂਡ
1: ਜੀ, ਆਪਣੇ ਇੰਡੀਆ ਨੂੰ ਵੀ ਬਹੁਤ ਜਾਂਦੇ, ਬਿਊਟੀਫੁਲ ਕੰਟਰੀ ਆ ਲੋਕ।
0: ਹਾਂਜੀ ਬਹੁਤ ਬਿਲਕੁਲ ਬਿਲਕੁਲ ਬਿਊਟੀਫੁਲ ਕੰਟਰੀ,
1: ਬਿਮਾਰ ਜਦੋਂ ਪੈਂਦੀ ਚੀਮਾ ਸਾਹਿਬ ਉਦੋਂ ਪਤਾ ਨਹੀਂ ਲੱਗਦਾ ਕੀ ਹੋ ਜਾਣਾ। ਪਰ ਇੱਕ ਚੀਜ਼ ਹੋਰ ਵੀ ਆ ਕਿ ਇੱਥੇ ਵੀ ਦੇਖਿਆ ਮੈਂ, ਇੱਥੇ ਉਹਨਾਂ ਨੇ ਨਾ ਇਹੋ ਜਿਹੜੇ ਕਲੱਬ ਹੁੰਦੇ ਆ ਉਹਨਾਂ ਦੇ ਗੇਟ ਜਿਹੜੇ ਬਹੁਤ ਵੱਡੇ ਰਖਾਏ ਹੁੰਦੇ ਆ ਪਿਛਲੇ ਤੋਂ ਵੀ ਖੱਬਿਓ ਸੱਜਿਓ, ਕਿ ਜੇ ਕੋਈ ਉਹੀ ਦੁਰਘਟਨਾ ਹੋਵੇ ਤੇ ਲੋਕ ਭੱਜ ਕੇ ਨਿਕਲ ਜਾਣ। ਹੋ ਸਕਦਾ ਉਹਦਾ ਕੋਈ ਇਦਾਂ ਦਾ ਸਿਚੁਏਸ਼ਨ ਨਾ ਹੋਵੇ, ਕਿਉਂਕਿ ਕੁਦਰਤੀ ਇਹੋ ਜਿਹੜੇ ਕਲੱਬ ਹੁੰਦੇ ਨਾ ਚੀਮਾ ਸਾਹਿਬ, ਇਹਨਾਂ ਦੇ ਰਸਤੇ ਜਿਹੜੇ ਨਾ ਉਹਨਾਂ ਨੇ ਵੱਡੇ ਬਣਾਏ ਹੁੰਦੇ ਆ, ਗੇਟ
0: ਵੱਡੇ ਬਣਾਏ ਹੁੰਦੇ। ਬਿਲਕੁਲ ਜੀ ਬਿਲਕੁਲ, ਇਹ ਖੱਕ ਸਾਹਿਬ ਜੀ ਤੁਹਾਡੀ ਗੱਲ ਬਿਲਕੁਲ ਸਹੀ ਆ। ਇੱਥੇ ਆਪਣੇ ਅਮਰੀਕਾ ਦੇ ਵਿੱਚ ਵੀ ਜੇ ਕੋਈ ਗੁਰਦੁਆਰਾ ਬਣਦਾ ਜਾਂ ਫਿਊਨਰਲ ਹੋਮ ਵੀ ਅਸੀਂ ਇੱਥੇ ਜਾਈਦਾ, ਉੱਥੇ ਖੱਕ ਸਾਹਿਬ ਜੀ ਉਹ ਡੋਰਾਂ ਦੇ ਉੱਤੇ ਲਿਖਿਆ ਹੁੰਦਾ ਇਹਦੀ ਕਪੈਸਿਟੀ ਆ ਜਿਹੜੀ ਇੰਨੀ ਆ ਬੰਦਿਆਂ ਦੀ, ਤੇ ਉਹਨਾਂ ਦੇ ਵਾਸਤੇ ਝਟਪਟ ਨਿਕਲਣ ਵਾਸਤੇ ਉਨੇ ਹੀ ਵੱਖਰੇ ਵੱਖਰੇ ਰਸਤੇ ਹੁੰਦੇ ਆ, ਤਾਂ ਕਿ ਝਟਦੇ ਨਹੀਂ ਲੋਕ ਆ ਜਿਹੜੇ ਜਿੱਧਰ ਨੂੰ ਉਹਨਾਂ ਤੋਂ ਜਿਸ ਰਸਤੇ ਦੇ ਵੀ ਉਹ ਨੇੜੇ ਹੈਗੇ ਉਧਰ ਨੂੰ ਨਿਕਲ ਕੇ ਚਲੇ ਜਾਣ। ਸੋ ਇਹ ਹੁੰਦੀ ਆ ਇੱਥੇ ਗੁਰਦੁਆਰੇ ਜਾਂ ਹੋਰ ਵੀ ਕੋਈ
1: ਹੈ ਕਿ ਨਹੀਂ ਪਤਾ ਨਹੀਂ ਮੈਨੂੰ। ਨਿਊਯਾਰਕ ਦੇ ਵਿੱਚ ਜਿਹੜੇ ਪੁਰਾਣੀਆਂ ਬਿਲਡਿੰਗਾਂ ਨਾ ਉਹਨਾਂ ਦੇ ਉੱਪਰ ਘਰਾਂ ਤੋਂ ਉੱਪਰਲੀ ਫਲੋਰ ਤੋਂ ਲੈ ਕੇ ਤੀਜੀ ਚੌਥੀ ਮੰਜ਼ਿਲ ਦੀਆਂ ਜਿਹੜੀਆਂ ਬਿਲਡਿੰਗਾਂ ਤਕਰੀਬਨ ਇੰਨੀਆਂ ਕਿ ਮੈਂ ਹਿਸਾਬ ਲਾਇਆ ਸਾਡੇ ਨਿਊਯਾਰਕ ਦੇ ਵਿੱਚ ਕਾਫੀ ਹੈਗੀਆਂ, ਉਹਨਾਂ ਦੇ ਬੈਕ ਦੇ ਉੱਪਰ ਪੌੜੀਆਂ ਲਗਾਈਆਂ ਗਈਆਂ ਜੀ।
0: ਬਿਲਕੁਲ ਬਿਲਕੁਲ, ਲੋਹੇ ਦੀ ਪੌੜੀ ਆ ਜਿਹੜੀ ਉਹ ਕਈ ਇੱਕ ਤੋਂ ਵੀ ਵੱਧ ਪੌੜੀਆਂ ਵੀ ਹੁੰਦੀਆਂ, ਡਿਪੈਂਡ ਕਰਦਾ ਉਹਦੀ ਟੋਟੀ ਕਪੈਸਿਟੀ ਕਿੰਨੀ ਹੈ, ਕਿੰਨੇ ਬੰਦੇ
1: ਉੱਥੇ ਉੱਪਰਲੇ ਅਪਾਰਟਮੈਂਟ ਚ ਕੋਈ ਬੰਦਾ ਰਹਿੰਦਾ ਹੈ ਵਿੰਡੋ ਥਾਣੀ ਦੀ ਉਹ ਥੱਲੇ ਆਉਂਦੀ ਆ, ਥੱਲੇ ਆ ਕੇ ਬੰਦਾ ਉਤਰ ਕੇ ਦੂਜਾ ਵਿੱਚ ਵੀ ਦੂਜੇ ਨੂੰ ਜੁੜ ਜਾਂਦੀ ਆ, ਤੀਜੇ ਨੂੰ ਥੱਲੜੀ ਜਿਹੜੀ ਪੌੜੀ ਹੁੰਦੀ ਆ ਨਾ ਉਹਨੂੰ ਤਾਂ ਚੱਕਿਆ ਹੁੰਦਾ ਕੋਈ ਬੰਦਾ ਇਹਦੇ ਵਿੱਚ ਚੜਨਾ ਜਾਵੇ, ਤਾਂ ਉਹਨੂੰ ਕਿ ਕੁੰਡੀ ਜੀ ਲਾ ਕੇ ਤੂੰ ਖਿੱਚ ਸਕਦੇ ਆ, ਤੁਹਾਨੂੰ ਥੱਲੇ
0: ਖਿੱਚ ਸਕਦੇ ਆ। ਬਿਲਕੁਲ ਬਿਲਕੁਲ,
1: ਪਹਿਲਾਂ ਹੁਣ ਨਵੀਆਂ ਬਿਲਡਿੰਗਾਂ ਚ ਨਹੀਂ ਹੈਗਾ ਜੀ, ਉਹ ਪੁਰਾਣੀਆਂ ਬਿਲਡਿੰਗਾਂ ਚ ਹੁੰਦਾ ਸੀ।
0: ਨਵੀਆਂ ਦੇ ਵਿੱਚ ਵੀ ਹੋਣਾ ਤਾਂ ਹੈ ਕੋਈ ਨਾ ਕੋਈ ਸੋਰਸ
1: ਉੱਥੋਂ, ਉਹਨਾਂ ਨੇ ਹੋਰ ਸਿਸਟਮ ਬਹੁਤ ਬਣਾਏ ਜੀ, ਜਿਹੜੀਆਂ
0: ਹੋਰ ਸਿਸਟਮ ਲਾਤੇ, ਬਿਲਕੁਲ ਬਿਲਕੁਲ, ਸਪ੍ਰਿੰਕਲ ਵਗੈਰਾ ਲਾਤੇ, ਹੋਰ
1: ਬਹੁਤ ਖੁੱਲੀਆਂ ਬਣਾਈਆਂ, ਐਲੀਵੇਟਰਸ ਡਿਫਰੈਂਟ ਬਣਾਈਆਂ ਹੈਗੀਆਂ, ਕਾਰਗੋ ਐਲੀਵੇਟਰਸ ਆ, ਇਹ ਹੈ ਉਹ, ਉਹਦੇ ਚ ਉਹਨਾਂ ਨੇ ਸੇਫਟੀ ਦਾ ਪ੍ਰਬੰਧ ਕੀਤਾ ਹੋਇਆ ਜੀ।
0: ਜੀ ਬਿਲਕੁਲ ਇਸੇ ਤਰ੍ਹਾਂ ਹੈਗੀ ਆ। ਤੇ ਇਹ ਜਿਹੜਾ ਨੰਬਰ ਉਹਨਾਂ ਨੇ ਹੈਲਪਲਾਈਨ ਦਾ ਦਿੱਤਾ, ਇਹ ਜਿਹੜਾ ਪਲੱਸ ਦਾ ਨਿਸ਼ਾਨ ਆਪਾਂ ਜਮਾਂ ਦਾ ਨਿਸ਼ਾਨ ਪਾ ਕੇ 48, ਉਸ ਤੋਂ ਅੱਗੇ 848, ਉਸ ਤੋਂ ਅੱਗੇ 112, ਤੇ ਉਸ ਤੋਂ ਅੱਗੇ ਹੈਗਾ 1117, ਇਹ ਹੈਲਪਲਾਈਨ ਨੰਬਰ ਆ, ਜੇ ਕਿਸੇ ਸੱਜਣ ਨੂੰ ਚਾਹੀਦਾ ਹੋਵੇ ਤਾਂ ਇਹ ਤੁਸੀਂ ਲੈ ਸਕਦੇ ਆ। ਤੇ ਅੱਗ ਨਾਲ ਜ਼ਖਮੀ ਹੋਏ ਜਿਹੜੇ ਵਿਅਕਤੀ ਸੀ ਖੱਕ ਸਾਹਿਬ ਜੀ, ਉਹਨਾਂ ਨੂੰ ਵੱਖਰੇ ਵੱਖਰੇ ਹਸਪਤਾਲਾਂ ਦੇ ਵਿੱਚ ਲਿਜਾਇਆ ਗਿਆ, ਤੇ ਫੇਰ ਕੀ ਆ ਕਿ ਇਹਨਾਂ ਨੂੰ ਉੱਥੇ ਭੇਜ ਦਿੱਤਾ। ਤੇ ਫਿਰ ਆਹ ਜਿਹੜੀ ਆਪਾਂ ਹੈਲਪਲਾਈਨ ਦੀ ਗੱਲ ਕੀਤੀ ਆ ਨਾ, ਇਹ ਖੱਕ ਸਾਹਿਬ ਜੀ ਉਹ ਕੰਟਰੀ ਵੀ ਛੋਟਾ ਜਿਹਾ, ਸ਼ਾਇਦ ਉਹਨਾਂ ਕੋਲ ਏਡੇ ਵੱਡੀ ਜਿਹੜੀ ਉਹ ਨਾ ਹੋਵੇ ਲਾਰਜ ਸਕੇਲ ਤੇ ਹੈਂਡਲ ਕਰਨ ਵਾਸਤੇ, ਕਿਉਂਕਿ ਬਰਨ ਯੂਨਿਟ ਲੋਕ ਥੋੜੇ ਹੀ ਜਿਹੜੇ ਆ ਸੱਟਾਂ ਸੁੱਟਾਂ ਵੱਜ ਜਾਂਦੀਆਂ, ਖੈਰ ਪਰ ਬਰਨ ਦੇ ਜਿਹੜੇ ਚਾਂਸ ਹੁੰਦੇ ਉਹ ਘੱਟ ਹੁੰਦੇ ਲੋਕ,
1: ਬਿਲਕੁਲ ਬਿਲਕੁਲ,
0: ਸੋ ਸ਼ਾਇਦ ਉਹਨਾਂ ਦੀ ਓਨੀ ਕਪੈਸਿਟੀ ਨਹੀਂ ਹੋਣੀ ਇਸ ਕਾਰਨ। ਸਾਹਿਬ ਜਿਹੜਾ ਸਵਿਟਰਲੈਂਡ ਨਾਲ ਜਿਹੜਾ ਦੇਸ਼ ਆ ਇਟਲੀ ਉਹਦੇ ਵਿਚ ਜਿਹੜੀ ਆ ਉਹਨਾਂ ਨੇ ਇੱਕ ਉਹ ਸਪੈਸ਼ਲ ਜਿਹੜੀ ਬਰਨ ਜੁੜੀ ਜਿਹਨਾਂ ਨੂੰ ਇੱਕ ਤਰ੍ਹਾਂ ਦੇ ਉਹ ਟੈਂਪਰੇਰੀ ਨੀ ਹੋਸਪਿਟਲ ਬਣਾ ਲੈਂਦੇ ਟੈਂਟ ਲਾ ਕੇ ਜਾਂ ਇਸ ਤਰ੍ਹਾਂ ਦਾ ਉਹ ਕਰਕੇ ਕਈ ਵਾਰੀ ਉਹ ਬੱਸਾਂ ਬੁੱਸਾਂ ਕਰ ਲੈਂਦੇ ਆ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਉਹਨਾਂ ਨੇ ਉਹ ਉੱਥੇ ਇਟਲੀ ਦੇ ਵਿਚ ਸਾਬਤ ਕੀਤੀ ਆ ਤੇ ਉੱਥੇ ਨੂੰ ਵੀ ਉਹ ਜਿਹੜੇ ਲੈ ਕੇ ਲੋਕ ਗਏ ਆ ਤੇ ਕਈ ਵਾਰੀ ਖੱਕ ਸਾਹਿਬ ਜੀ ਇਸ ਤਰ੍ਹਾਂ ਵੀ ਕਰਦੇ ਹੁੰਦੇ ਆ ਇੱਥੇ ਮੇਰਾ ਖਿਆਲ ਅਮਰੀਕਾ ਦੇ ਵਿਚ ਵੀ ਇੱਕ ਮੈਨੂੰ ਯਾਦ ਹੈਗਾ ਇੱਥੇ ਵੀ ਕੋਈ ਆਫ਼ਤ ਪਈ ਸੀ ਮੈਨੂੰ ਹੁਣ ਯਾਦ ਨੀ ਤੇ ਉਹ ਜਿਹੜਾ ਗਰੀਸ ਹੈਗਾ ਨਾ ਕੰਟਰੀ ਗਰੀਸ ਉਹਨਾਂ ਦੇ ਕੋਲ ਜਿਹੜੇ ਆ ਵੱਡੇ ਵੱਡੇ ਜਿਹੜੇ ਪੈਸੰਜਰ ਜਹਾਜ਼ ਆ ਉਹ ਵੀ ਬਹੁਤ ਆ ਕਿਉਂਕਿ ਗਰੀਸ ਦੀ ਜਿਹੜੀ ਆ ਉਹ ਹੁਣ ਤਾਂ ਪਤਾ ਨੀ ਇੰਨੇ ਸਾਲ ਹੋ ਗਿਆ ਸ਼ਾਇਦ ਬਦਲ ਗਿਆ ਹੋਵੇ ਪਰ ਗਰੀਸ ਆ ਜਿਹੜਾ ਦੁਨੀਆਂ ਦੇ ਸਭ ਤੋਂ ਜ਼ਿਆਦਾ ਗਿਣਤੀ ਦੇ ਜਹਾਜ਼ ਜਿਹੜੇ ਉਹ ਗਰੀਸ ਕੋਲ ਸੀਗੇ ਹੁੰਦੇ ਸੀਗੇ ਤੇ ਉਹ ਫਿਰ ਕੀ ਕਰਦੇ ਸੀਗੇ ਉਹ ਜਿਹੜੇ ਪੈਸੰਜਰ ਜਹਾਜ਼ ਹੁੰਦੇ ਸੀਗੇ ਨਾ ਉਹ ਲਿਜਾ ਕੇ ਉੱਥੇ ਜੇ ਸਮੁੰਦਰ ਦੇ ਨੇੜੇ ਜਾ ਕਿਤੇ ਵੀ ਹੈਗਾ ਜੇ ਉਹਨਾਂ ਕੋਲ ਨਹੀਂ ਛੱਡਿਆ ਉਹ ਫਿਰ ਉੱਥੇ ਲਾ ਦਿੰਦੇ ਹੁੰਦੇ ਸੀ ਤਾਂ ਕਿ ਲੋਕ ਉਹਦੇ ਵਿਚ ਟੈਂਪਰੇਰੀ ਰਹਿ ਸਕਣ ਥੋੜੇ ਸਮੇਂ ਵਾਸਤੇ ਹਾਂਜੀ ਸੋ ਜਨਤਾ ਜਿਹੜੀ ਆ ਪਰਦਾ ਸਾਹਿਬ ਵੀ ਬੜੀ ਸਿਆਣੀ ਉਹ ਕਰਦੀ ਤਾਂ ਇਸ ਤਰ੍ਹਾਂ ਦੇ ਇੰਤਜ਼ਾਮ ਹੈਗੀ ਆ ਪਰ ਜਿਹੜੀ ਕੁਦਰਤ ਆ ਜਦੋਂ ਕਰੋਪੇ ਹੁੰਦੀ ਇਹਦੇ ਤੋਂ ਬਚਣਾ ਖੱਤ ਸਾਹਿਬ ਜੀ ਬੜਾ ਮੁਸ਼ਕਿਲ ਹੁੰਦਾ ਤੇ ਇਹ ਸੀ ਉਹਨਾਂ ਦੀ ਖ਼ਬਰ ਤੇ ਇਸ ਤੋਂ ਅਗਲੀ ਖ਼ਬਰ ਆ ਖੱਤ ਸਾਹਿਬ ਜੀ ਉਹ ਤੁਹਾਨੂੰ ਪਤਾ ਪਹਿਲੀ ਜਨਵਰੀ ਆ
1: ਚੀਮਾ ਸਾਹਿਬ ਯੂਕਰੇਨ ਦੇ ਵਿਚ ਰਸ਼ੀਆ ਦੇ ਵਿਚ ਫੇਰ ਕਹਿੰਦੇ ਵਾਹਵਾ ਭਾਂਬੜ ਮਚਿਆ ਜੀ
0: ਮੁੜ ਹਾਂਜੀ ਹਾਂਜੀ ਉਹ ਖੱਤ ਸਾਹਿਬ ਜੀ ਉਹ ਫੈਸਲਾ ਹੋਣ ਨੀ ਦੇ ਰਹੇ ਜਿਹੜੇ ਯੂਰੋਪੀਅਨ ਕੰਟਰੀ ਆ ਉਹ ਹਾਂ ਟਰੰਪ ਫੈਸਲਾ ਕਰਾਉਣਾ ਚਾਹੁੰਦਾ ਆ ਪਰ ਉਹ ਜਿਹੜੇ ਯੂਰੋਪੀਅਨ ਆ ਉਹ ਨੀ ਹੋਣ ਦੇਣਾ ਚਾਹੁੰਦੇ ਉਹ ਵਿਚ ਟਿੰਡ ਚਕਾਨਾ ਉਹਨੇ ਪਾਤਾ ਆ ਤੇ ਉਹਨਾਂ ਨੇ ਹੁਣ ਯੂਕਰੇਨ ਨੂੰ ਜਿਹੜੀਆਂ ਮਿਸਲਾਂ ਉਹ ਇੰਗਲੈਂਡ ਦੀਆਂ ਕੀ ਸ਼ੈਡੋ ਕਹਿੰਦੇ ਉਹਨਾਂ ਦਾ ਨਾਂ ਆ ਕੁਛ ਇਸ ਤਰ੍ਹਾਂ ਦਾ ਰੱਖਿਆ ਹੋਇਆ
1: ਉਹ ਰਸ਼ੀਆ ਮੁੜ ਕੇ ਯੂਰਪ ਵੱਲ ਨੂੰ ਹੋ ਜਾਵੇ ਜੀ ਹੋ ਵੀ ਸਕਦਾ ਕਿਉਂਕਿ ਜਿੱਦਾਂ
0: ਪੋਸੀਬਲ ਬਹੁਤ ਪੋਸੀਬਲ ਹੈ ਜੀ ਬਹੁਤ ਪੋਸੀਬਲ ਹੈ ਇਹ ਹੋਣ ਦੀ ਸੰਭਾਵਨਾ ਹੈਗੀ ਆ ਪੱਕੀ ਕਿਉਂਕਿ ਰੂਸ ਨੇ ਖੱਕ ਸਾਹਿਬ ਜੀ ਉਹ ਜਿਹੜੀਆਂ ਨਿਊਕਲੀਅਰ ਪਾਵਰਡ ਮਿਸਲਾਂ ਆ ਉਹ ਜਿਹੜਾ ਉਹਦੇ ਨਾਲ ਦਾ ਕੰਟਰੀ ਆ ਬੈਲਾਰੂਸੀ ਨੂੰ ਆਪਾਂ ਕਹਿੰਦੇ ਆ ਉਹਦੇ ਵਿਚ ਲਿਜਾ ਕੇ ਫਿੱਟ ਕਰ ਦਿੱਤੀਆਂ ਉਹਨਾਂ ਨੇ ਰੂਸ ਨੇ ਕਿਉਂਕਿ ਰੂਸ ਨੂੰ ਆਪਣਾ ਡਰਿਆ ਕਿਉਂਕਿ ਅਮਰੀਕਾ ਮੰਨਦਾ ਉਹ ਯੂਰੋਪੀਅਨ ਨੇ ਜਿਹੜੇ ਉਹ ਨੀ ਮੰਨਦੇ ਹੁਣ ਰੂਸ ਨੂੰ ਇਸ ਗੱਲ ਜੇ ਨਹੀਂ ਮੰਨਦੇ ਹੁਣ ਯੂਕਰੇਨ ਨੂੰ ਅਸਲਾ ਦੇਣ ਲੱਗ ਪਏ ਤਾਂ ਇਹਨਾਂ ਨੇ ਘੱਟ ਨੀ ਕਰਨੀ
1: ਉਹ ਗੱਲ
0: ਹਾਂਜੀ ਉਹ ਗੱਲ ਵੱਖਰੀ ਆ ਖੱਕ ਸਾਹਿਬ ਜੀ ਕਿ ਜਿਹੜਾ ਯੂਰਪ ਆ ਉਹ ਰੂਸ ਕੱਲਾ ਉਹਨਾਂ ਨੂੰ ਹੈਂਡਲ ਕਰ ਸਕਦਾ ਪਰ ਉਹ ਬੜੇ ਜਿਹੜੇ ਆ ਛਾਤਰ ਲੋਕ ਆ ਜਿਹੜੇ ਯੂਰੋਪੀਅਨ ਨੇ ਖਾਸ ਕਰਕੇ ਜਿਹੜੀ ਯੂਕੇ ਆ ਉਹ ਤਾਂ ਕੋਈ ਨਾ ਕੋਈ ਕੁੰਡੀ ਪਸਾਈ ਰੱਖਦੇ ਉਹਨਾਂ ਨੂੰ ਪਤਾ ਹੁੰਦਾ ਸੀ ਇਹਨਾਂ ਬਟਨ ਦਾ ਬਣਾ ਇੱਥੋਂ ਤੇ ਉਹਦਾ ਬਣਾ ਉੱਥੋਂ ਇਸ ਕਰਕੇ ਰੂਸ ਆ ਜਿਹੜਾ ਉਹ ਵੇਸਲਾ ਨਹੀਂ ਹੈਗਾ ਉਹਨੂੰ ਪਤਾ ਹੈ ਇਸ ਗੱਲ ਦਾ ਤੇ ਉਹ ਕਹਿ ਵੀ ਰਿਹਾ ਇਹਨਾਂ ਨੂੰ ਚੈਲੰਜ ਵੀ ਕਰ ਹਟਿਆ ਵੀ ਤੁਸੀਂ ਦੇਖਣਾ ਜਦੋਂ ਆ ਜਾਓ ਮੈਂ ਤਿਆਰ ਆ ਮੈਨੂੰ ਕੋਈ ਤੁਹਾਡੀ ਪਰਵਾਹ ਨਹੀਂ ਹੈਗੀ ਸੋ ਇਹ ਗੱਲ ਆ ਹੁਣ ਇਹ ਜਿਹੜਾ ਆ ਵਿਗੜਨਾ ਦੇਖੋ ਖੱਕ ਸਾਹਿਬ ਜੀ ਰੌਲਾ ਤਾਂ ਹੈਗਾ ਰੂਸ ਦੀ ਧਰਤੀ ਦਾ ਇਹ ਜਿਹੜੇ ਪੱਛਮੀ ਸਭਿਅਤਾ ਆ ਇਹ ਰੂਸ ਨੂੰ ਢਾਉਣਾ ਚਾਹੁੰਦੇ ਆ ਖਿਲਾਰਨਾ ਚਾਹੁੰਦੇ ਆ ਕਿਉਂਕਿ ਰੂਸ ਹੀ ਇਹਨਾਂ ਦੇ ਰਾਹ ਦੇ ਵਿਚ ਰੁੜਾਇਆ ਨਹੀਂ ਤਾਂ ਇਹਨਾਂ ਨੇ ਦੁਨੀਆਂ ਦੇ ਸਾਰੀ ਹੁਣ ਹੜੱਪੀ ਹੋਣੀ ਸੀ
1: ਬਿਲਕੁਲ ਬਿਲਕੁਲ ਸਹੀ ਕਹਿ ਰਹੇ
0: ਤੇ ਹੁਣ ਜਿਹੜਾ ਰੂਸ ਆ ਉਹਦੇ ਨਾਲ ਹੁਣ ਤੁਹਾਨੂੰ ਪਤਾ ਚਾਈਨਾ ਦੀ ਪਾਪੂਲੇਸ਼ਨ ਤੇ ਉਹਨਾਂ ਦੀ ਮਿਲਟਰੀ ਕਿੰਨੀ ਆ ਤੇ ਬਾਕੀ ਨਾਰਥ ਕੋਰੀਆ ਉਹਦੇ ਨਾਲ ਆ ਨਾਰਥ ਕੋਰੀਆ ਨੇ ਤਾਂ ਹੁਣ
1: ਆਰਮੀ ਆਰਮੀ ਸੋਲਜਰ ਵੀ ਜਾ ਕੇ ਰਸ਼ੀਆ ਦੇ ਵਿਚ
0: ਬਿਲਕੁਲ ਬਿਲਕੁਲ ਬਿਲਕੁਲ
1: ਉਹਨੇ ਕਿਹਾ ਵਾ ਜੀ
0: ਹਾਂਜੀ ਹਾਂਜੀ ਉਹਨਾਂ ਨੇ ਇਹ ਕਿਹਾ ਆ ਕਿਮ ਜੋਂਗ ਉਨ ਨੇ ਉਹ ਕਹਿੰਦਾ ਬਈ ਸਾਡਾ ਤੇ ਜਿਹੜੇ ਰਸ਼ੀਅਨ ਲੋਕ ਆ ਸਾਡਾ ਖੂਨ ਜਿਹੜਾ ਉਹ ਅਸੀਂ ਡੋਲਾਂਗੇ ਇੱਕ ਦੂਜੇ ਦੀ ਖਾਤਰ ਔਰ ਉਹਨੇ ਡੋਲਿਆ ਵੀ ਆ ਜਿਹੜੇ ਉੱਥੋਂ ਲੜਕੇ ਆਏ ਆ ਜਾਂ ਫਿਰ ਜਿਹਨਾਂ ਦੇ ਉੱਥੇ ਡੈਥ ਹੋਈ ਆ ਤੇ ਉਹ ਬੜੇ ਆਪਸ ਵਿਚ ਹੀ ਨੇੜੇ ਜੁੜ ਗਏ ਵਾ ਤੇ ਇਹ ਜਿਹੜੇ ਤਿੰਨੇ ਕੰਟਰੀ ਆ ਖੱਤ ਸਾਹਿਬ ਜੀ ਇਹ ਜਦੋਂ ਮੇਰਾ ਨੀ ਸਾਹਿਬ ਵੀ ਦੁਨੀਆਂ ਇਹਨਾਂ ਨੂੰ ਹੈਂਡਲ ਕਰ ਸਕਦੀ ਹੁਣ ਤਿੰਨਾਂ ਕੰਟਰੀਆਂ ਜੇ ਤਿੰਨੇ ਹੀ ਆਉਂਦੇ
1: ਵੀ ਜੁੜ ਜਾਂਦੇ ਆ ਜੀ ਇਰਾਨ ਵੀ ਜੁੜਦਾ ਇਹਨਾਂ ਦੇ ਨਾਲ
0: ਬਿਲਕੁਲ ਬਿਲਕੁਲ ਬਿਲਕੁਲ
1: ਕਈ ਮੁਲਕ ਜਿਹੜੇ ਨਾਲ ਜੁੜਦੇ ਇੰਡੀਆ ਵੀ ਅੰਦਰੋਂ ਅੰਦਰ ਹੀ ਮਾੜਾ ਮੋਟਾ ਸਪੋਰਟ
0: ਹਾਂਜੀ ਬਿਲਕੁਲ ਬਿਲਕੁਲ ਇੰਡੀਆ ਜਿਹੜਾ ਖੱਕ ਸਾਹਿਬ ਜੀ ਉਹ ਜਾਂ ਤਾਂ ਕਹਿ ਲਓ ਵੀ ਡਾਮਾਡੋਲ ਆ ਉਹ ਤੇ ਜਾਂ ਫਿਰ ਉਹਦੀ ਇਹ ਨੀਤੀ ਆ ਕਿ ਅਸੀਂ ਦੋਨਾਂ ਪਾਸਿਆਂ ਨਾਲ ਜਿੱਧਰਲਾ ਪਾਸਾ ਭਾਰਾ ਹੋਊਗਾ ਅਸੀਂ ਉਧਰ ਨੂੰ ਹੋ ਜਾਵਾਂਗੇ ਸੋ ਗੌਰਮੈਂਟਾਂ ਜਿਹੜੀਆਂ ਹੁੰਦੀਆਂ ਇਹ ਖੱਕ ਸਾਹਿਬ ਜੀ ਤੁਹਾਨੂੰ ਪਤਾ ਹੀ ਆ ਵੀ ਜਿਹੜੀ ਆ ਰਾਜਨੀਤੀ ਆ ਇਹ ਬੜੀ ਗੰਦੀ ਚੀਜ਼ ਆ ਇਹ ਹਰਕ ਦੇ ਵੱਸ ਦੀ ਗੱਲ ਨਹੀਂ ਹੁੰਦੀ ਤੇ ਭਾਰਤ ਦੀ ਰਾਜਨੀਤੀ ਤੁਹਾਨੂੰ ਪਤਾ ਹੀ ਆ ਵੀ
1: ਇੰਡੀਆ ਖੁੱਲ ਕੇ ਨਹੀਂ ਆਉਂਦਾ ਉਹਦਾ ਰੀਜ਼ਨ ਇਹ ਆ ਕਿ ਇੰਡੀਆ ਇਸ ਵੇਲੇ ਗਰੋ ਅਪ ਬਹੁਤ ਜ਼ਿਆਦਾ ਹੋ ਰਿਹਾ ਇਕਾਨਮੀ ਬਹੁਤ ਵੱਡੀ ਹੈ ਇਸ ਵੇਲੇ ਉਹਦੇ ਆਰਮੀ ਦੀ ਪਾਵਰ ਵੀ ਵੱਡੀ ਹੈ ਔਰ ਅਸਲਾ ਵੀ ਉਹਨਾਂ ਦੇ ਕੋਲ ਇਸ ਵੇਲੇ ਦੁਨੀਆਂ ਤੋਂ ਸਭ ਤੋਂ ਬੈਸਟ ਅਸਲੇ ਇੰਡੀਆ ਕੋਲ ਇਸ ਵੇਲੇ ਖਰੀਦ ਰਿਹਾ ਉਹ ਲੈ ਰਿਹਾ ਉਹ ਆਪਣੀਆਂ ਵੀ ਬਣਾ ਰਿਹਾ ਪਰ ਇਹ ਹੈ ਕਿ ਉਹ ਤੁਹਾਡੀ ਵਾਲੀ ਗੱਲ ਸਹੀ ਹੈ ਕਿ ਇੰਡੀਆ ਜਿਹੜਾ ਹੈਗਾ ਨਾ ਉਹ ਜ਼ਿਆਦਾ ਨਹੀਂ ਕਰਨਾ ਚਾਹੁੰਦਾ ਕਿ ਮੈਂ ਇਧਰੋਂ ਵਿਗਾੜ ਕੇ ਕੋਈ ਹਰਕਣਾ ਬਣਾ ਕੇ ਰੱਖਣੀ ਚਾਹੁੰਦਾ
0: ਹਰਕਣਾ ਬਣਾ ਕੇ ਰੱਖਣਾ ਚਾਹੁੰਦਾ ਬਿਲਕੁਲ ਬਿਲਕੁਲ ਖਾਕਸਾ ਜੀ ਉਹ ਨੀਤੀ ਆ ਜਿਹੜੀ ਹਰ ਪਾਸੇ ਨਾਲ ਬਣਾ ਕੇ ਰੱਖਣੀ ਜਿਹੜੀ ਆ ਉਹ ਫਾਇਦੇਮੰਦ ਵੀ ਹੈਗੀ ਆ ਪਰ ਖਾਕਸਾ ਜੀ ਕਈ ਵਾਰੀ ਦੋਨਾਂ ਬੇੜੀਆਂ ਦਾ ਸਵਾਰ ਆ ਜਿਹੜਾ ਉਹ ਵਿਚਾਲੇ ਵੀ ਡਿੱਗ ਪੈਂਦਾ ਹੁੰਦਾ
1: ਸਵਾਰ ਨਹੀਂ ਹੈ ਇੰਡੀਆ ਪਰ ਉਹ ਅਮਰੀਕਾ ਨੂੰ ਵੀ ਅੱਖਾਂ ਦਿਖਾਤੀਆਂ ਉਹਨੇ ਥੋੜਾ ਚਿਰ ਪਹਿਲਾਂ
0: ਰਸ਼ੀਆ
1: ਤੇ ਯਾਰੀ ਪੱਕੀ ਆ ਪਰ ਇਹ ਆ ਕਿ ਕੱਲ ਨੂੰ ਜੇ ਕਿਤੇ ਲੋੜ ਪੈ ਜਾਵੇ ਰਸ਼ੀਆ ਨੂੰ ਤੇ ਮੈਨੂੰ ਲੱਗਦਾ ਕਿ ਇੰਡੀਆ ਰਸ਼ੀਆ ਦੇ ਨਾਲ ਖੜਾ ਹੋ ਜਾਏਗਾ
0: ਮੈਨੂੰ ਵੀ ਏਦਾਂ ਲੱਗ ਰਿਹਾ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਸੇ ਤਰ੍ਹਾਂ ਹੈਗਾ ਆ ਤੇ ਜਿਹੜਾ ਰੂਸ ਆ ਤੁਹਾਨੂੰ ਪਤਾ ਵੀ ਉਹ ਵੀ ਪੁਰਾਣਾ ਦੇਸ਼ ਆ ਸਭਤਾ ਉਹਦੀ ਵੀ ਤੇ ਜਿਹੜੇ ਇਹ ਹੁਣ ਨਵੇਂ ਛੋਟੇ ਛੋਟੇ ਆ ਇੰਗਲੈਂਡ ਹੁਣੀ ਹੁਣ ਮਸਲਾ ਖਾਕਸਾ ਜੀ ਇਸ ਗੱਲ ਦਾ ਕਿ ਜਿਹੜਾ ਹੁਣ ਯੂਕੇ ਆ ਜਾਂ ਯੂਨਾਈਟਿਡ ਕਿੰਗਡਮ ਜਿਹਨੂੰ ਆਪਾਂ ਕਹਿੰਦੇ ਆ ਉਹਨੇ ਖਾਕਸਾ ਵੀ ਦੁਨੀਆਂ ਨੂੰ ਲੁੱਟਿਆ ਬਸੇਰਾ ਪਰ ਹੁਣ ਪਰਜਾ ਜਿਹੜੀ ਉਹ ਸਮਝ ਗਈ ਇਹਨਾਂ ਦੀਆਂ ਨੀਤੀਆਂ ਸਮਝਣ ਲੱਗ ਪਈ ਆ ਇਸ ਕਰਕੇ ਉਹਨਾਂ ਤੋਂ ਦੂਰ ਆ ਤੇ ਉਹਨਾਂ ਨੂੰ ਇਹ ਵਿਵਸਥਾ ਬਣੀ ਪਈ ਆ ਖਾਸ ਕਰਕੇ ਜਿਹੜੇ ਇਹ ਤਿੰਨ ਕੰਟਰੀ ਹੈਗੇ ਖਾਕਸਾ ਜੀ ਜਿਨ੍ਹਾਂ ਦੇ ਵਿਚੋਂ ਇਟਲੀ ਵਾਲੇ ਵੀ ਥੋੜੇ ਜਿਹਾ ਚੱਕਦੇ ਆ ਸਹਿਰ ਪਰ ਉਹ ਇਟਲੀ ਜਿਹੜੀ ਆ ਹੁਣ ਮੇਰਾ ਖਿਆਲ ਨਹੀਂ ਉੱਥੇ ਕਿਉਂਕਿ ਉਹਨਾਂ ਨੇ ਵੀ ਦੁਨੀਆਂ ਤੇ ਰਾਜ ਕੀਤਾ ਨਾ ਰੋਮਨ ਅੰਪਾਇਰ ਨੇ ਸੋ ਉਹਨਾਂ ਕੋਲ ਵੀ ਹੈਗੀ ਆ ਪਰ ਇਹ ਜਿਹੜੇ ਤਿੰਨ ਕੰਟਰੀ ਫਰਾਂਸ ਜਰਮਨੀ ਤੇ ਇੰਗਲੈਂਡ ਆ ਜ਼ਿਆਦਾ ਜਿਹੜੇ ਆ ਇਹ ਹੀ ਉਹਨਾਂ ਦੇ ਆਗੂ ਆ ਫਰਾਂਸ ਕੋਲ ਤੁਹਾਨੂੰ ਪਤਾ ਪਈ ਉਧਰ ਇੰਗਲੈਂਡ ਦੇ ਕੋਲ ਤੇ ਉਧਰ ਫਰਾਂਸ ਕੋਲ ਦੋ ਹੀ ਕੰਟਰੀ ਆ ਯੂਰਪ ਦੇ ਵਿਚ ਜਿਹੜੇ ਆ ਜਿਨ੍ਹਾਂ ਦੇ ਕੋਲ ਉਹ ਹੈਗਾ ਆਪਣੇ ਨਿਊਕਲੀਅਰ ਹਥਿਆਰ ਹੈਗੇ ਆ ਤੇ ਹੁਣ ਜਿਹੜੀ ਯੂਰਪੀਅਨ ਯੂਨੀਅਨ ਆ ਉਹਦੇ ਵਿਚ ਤਾਂ ਇਕੱਲੇ ਫਰਾਂਸ ਕੋਲੇ ਆ ਕਿਉਂਕਿ ਯੂਕੇ ਆ ਜਿਹੜਾ ਉਹਦੇ ਵਿਚ ਹੈ ਨੀ ਗਾ ਉਹ ਬਾਹਰ ਹੋ ਗਿਆ ਆ ਸੋ ਇਸ ਕਰਕੇ ਆ ਜਿਹੜਾ ਉੱਥੇ ਇਸ ਤਰ੍ਹਾਂ ਨਹੀਂ ਆ ਪਰ ਉਹ ਕੰਟਰੀ ਖਾਕਸਾ ਵੀ ਜਿਹੜੇ ਹੈਗੇ ਛੋਟੇ ਛੋਟੇ ਉਹ ਸਟੇਬਲ ਨਹੀਂ ਹੈਗੇ ਖਾਸ ਕਰਕੇ ਲਿਥੁਏਨੀਆ ਵਗੈਰਾ ਪੋਲੈਂਡ ਵੀ ਪੋਲੈਂਡ ਹੈਗਾ ਹੈਗਾ ਪਾਵਰਫੁਲ ਪਰ ਜਦੋਂ ਰਸ਼ੀਆ ਨਾਲ ਗੱਲ ਹੋਣੀ ਆ ਫੇਰ ਉਹਦੀ ਪੇਸ਼ ਨਹੀਂ ਜਾਣੀ ਪੋਲੈਂਡ ਦੀ ਜਰਮਨ ਨੇ ਟਰਾਈ ਕੀਤੀ ਸੀ ਸੈਕੰਡ ਵਰਲਡ ਵਾਰ ਵੇਲੇ
1: ਜਰਮਨ ਚੀਮਾ ਸਾਹਿਬ ਲੜਨ ਵਾਲੇ ਬਣੇ ਜਾਏਗਾ ਉਹ ਵੀ ਆਪਣੀ ਇਕੋਨਮੀ ਵੱਲ ਧਿਆਨ ਚੀਮਾ ਸਾਹਿਬ ਬਹੁਤ ਹਾਲਾਤ ਖਰਾਬ ਹੋ ਰਹੇ ਨਾ ਜਿਹੜੀਆਂ ਕੰਟਰੀਆਂ ਗੱਡੀਆਂ ਬਣਾਉਂਦੀਆਂ ਸੀ ਨਾ
0: ਬਿਲਕੁਲ ਉਹਨਾਂ ਦੇ
1: ਹਾਲਾਤ ਬਹੁਤ ਖਰਾਬ ਹੋ ਰਹੇ ਗੱਡੀਆਂ ਜਿਹੜੀਆਂ ਹੈਗੀਆਂ ਨਵੀਂ ਤੋਂ ਨਵੀਂ ਦੁਨੀਆਂ ਤੇ ਬਣ ਰਹੀਆਂ ਅਮਰੀਕਾ ਚ ਬਣ ਰਹੀਆਂ ਵਰਲਡ ਚ ਵਿਚ ਇੰਡੀਆ ਚ ਬੜੀ ਤਗੜੀ ਤਗੜੀ ਗੱਡੀ ਬਣ ਰਹੀ ਹੈ ਚਾਈਨਾ ਨੇ ਧੂੜ ਪਾਈ ਪਈ ਹੈ ਸਾਰੇ ਅਫਰੀਕਾ ਕੰਟਰੀਆਂ ਦੇ ਵਿਚ ਗੱਡੀਆਂ ਮੋਟਰਸਾਈਕਲ ਸਕੂਟਰ ਸਾਰੇ ਹੀ ਉਥੋਂ ਚਾਈਨਾ ਤੋਂ ਆ ਰਹੇ ਕੱਪੜਾ ਉਥੋਂ ਆ ਰਿਹਾ ਮਤਲਬ ਇਹ ਹੈ ਕਿ ਹੁਣ ਉਹ ਜਿਹੜੀਆਂ ਪੁਰਾਣੀਆਂ ਗੱਲਾਂ ਹੁੰਦੀਆਂ ਸੀ ਨਾ ਕਿ ਮਰਸੀਡੀਜ਼ ਲੈਣੀਆਂ ਆਡੀ ਲੈਣੀ ਹੁਣ ਗੱਡੀਆਂ ਹੋਰ ਤਰ੍ਹਾਂ ਦੀਆਂ ਇਲੈਕਟ੍ਰੋਨਿਕ ਗੱਡੀਆਂ ਆ ਗਈਆਂ ਹਰ ਕੰਪਨੀਆਂ ਨੇ ਕੱਢ ਦਿੱਤੀਆਂ ਉਹ ਕਹਿੰਦੇ ਸਿਚੁਏਸ਼ਨ ਚੇਂਜ ਹੋ ਗਈ ਹੈ
0: ਹਾਂ ਜਿਹੜੀ ਇੰਡਸਟਰੀ ਆ ਉਹ ਚੇਂਜ ਹੋ ਗਈ ਖਾਸ ਕਰਕੇ ਉਦਯੋਗ ਜਿਹੜਾ ਸੀ ਉਹ ਬਦਲ ਗਿਆ ਗੱਡੀਆਂ ਕਾਰਾਂ ਆ ਜਿਹੜੀਆਂ ਉਹ ਸਾਊਥ ਕੋਰੀਆ ਵਾਲਾ ਵੀ ਜਿਹੜਾ ਬਣਾਉਂਦਾ ਹੈ ਬੜੀਆਂ ਟੌਪ ਦੀਆਂ ਕਾਰਾਂ ਬਣਾਉਂਦੇ ਉਹ ਤੇ ਇਹਦੇ ਨਾਲ ਜਿਹੜੀ ਤੁਸੀਂ ਹੁਣੇ ਗੱਲ ਕੀਤੀ ਚਾਈਨਾ ਜਿਹੜਾ ਇਸ ਵੇਲੇ ਖਾਕ ਸਾਹਿਬ ਜੀ ਦੇਖੋ ਜਿਹੜੀ ਸਭ ਤੋਂ ਪਹਿਲੀ ਕਾਰ ਇਹ ਬੈਟਰੀ ਵਾਲੀ ਬਣੀ ਸੀ ਉਹ ਇੱਥੇ ਬਣਾਈ ਸੀ ਐਲਨ ਮਸਕ ਨੇ ਤੇ ਹੁਣ ਜਿਹੜਾ ਚਾਈਨਾ ਆ ਉਹਦੇ ਕੋਲ ਬੇਸਾ ਵੀ ਉਹ ਕਹਿੰਦੇ ਚੱਕੋ ਜਿੰਨੀਆਂ ਮਰਜ਼ੀ
1: ਪੰਜ ਪੰਜ ਹਜ਼ਾਰ ਦੀਆਂ ਗੱਡੀਆਂ ਤੇ ਸੱਤ ਸੱਤ ਹਜ਼ਾਰ ਦੀਆਂ ਗੱਡੀਆਂ ਦੇਣ ਡੇ
0: ਹਾਂਜੀ
1: ਬੈਨ ਲਾਇਆ ਅਮਰੀਕਾ ਨੇ ਲਾਇਆ ਜਾਂ ਕੈਨੇਡਾ ਨੇ ਲਾਇਆ ਕਿ ਇਹਨਾਂ ਦੀ ਗੱਡੀਆਂ ਨਾ ਲਿਓ ਕਿਉਂਕਿ ਇਹਨਾਂ ਨੇ ਵੜ ਗਏ ਤੇ ਇਹਨਾਂ ਨੇ ਇੱਥੇ ਧੂੜ ਪਾ ਦੇਣੀਆਂ ਅਸਲੀ ਗੱਲ
0: ਬਿਲਕੁਲ ਅਸਲੀ ਗੱਲ ਇਹ ਹੈ ਖਾਕਸਾ ਜੀ ਇਹ ਜਿਹੜੀ ਇਕਾਨਮੀ ਆ ਨਾ ਜਿਹਨੂੰ ਆਪਾਂ ਇਕਾਨਮੀ ਕਹਿੰਦੇ ਹਾਂ ਅਮਰੀਕਾ ਦੀ ਇਕਾਨਮੀ ਆ ਜਿਹੜੀ ਬਹੁਤ ਗੁੰਝਲਦਾਰ ਫਸੀ ਹੋਈ ਆ ਕਿਉਂਕਿ ਇਹਨਾਂ ਨੇ ਸਿਸਟਮ ਐਸਾ ਤਿਆਰ ਕੀਤਾ ਜੇ ਉਹਦੀ ਇੱਕ ਅੜੀ ਟੁੱਟ ਗਈ ਨਾ ਤੇ ਉਹ ਸਾਰਾ ਸਿਸਟਮ ਫੇਲ ਹੋ ਜਾਂਦਾ ਆ ਹੁਣ ਜਿਹੜੀਆਂ ਗੱਡੀਆਂ ਸੀਗੀਆਂ ਗੱਡੀਆਂ ਦੀ ਗੱਲ ਹੁਣ ਜਿਹੜਾ ਚਾਈਨਾ ਆ ਉਹ ਖਾਕਸਾ ਜੀ ਇਕੱਲੀਆਂ ਕਾਰਾਂ ਨਹੀਂ ਬਣਾਉਂਦਾ ਉਹ ਵੱਡੀਆਂ ਵੱਡੀਆਂ ਕਾਰਾਂ ਵੀ ਬਣਾਉਂਦਾ ਆ ਤੇ ਨਿੱਕੀਆਂ ਨਿੱਕੀਆਂ ਕਾਰਾਂ ਵੀ ਉਦੋਂ ਅੱਗੇ ਸਕੂਟਰ ਵੀ ਬਣਾਉਂਦਾ ਜਿਹੜੇ ਬੈਟਰੀ ਨਾਲ ਚੱਲਦੇ ਆ ਉਹਨੇ ਮਤਲਬ ਉੱਪਰ ਤੋਂ ਲੈ ਕੇ ਥੱਲੇ ਤੱਕ ਸਾਰੀ ਚੇਨ ਆ ਜਿਹੜੀ ਉਹ ਬਦਲ ਦਿੱਤੀ ਆ
1: ਚੀਮਾ ਸਾਹਿਬ ਪ੍ਰਾਈਸ ਮੈਂ ਦੇਖ ਰਿਹਾ ਸਕੂਟਰ ਜਿਹੜਾ ਬੈਟਰੀ ਵਾਲਾ ਉਹ $150 ਦੇ ਉੱਥੋਂ ਕਿਉਂਕਿ ਉਹ ਡਾਲਰ ਇਕੱਠੇ ਕਰਨੇ ਚਾਹੁੰਦੇ ਆ ਅਸਲੀ ਜਿਹੜਾ ਮੈਂ ਦੇਖਿਆ ਨਾ ਚਾਈਨਾ ਚਾਹੁੰਦਾ ਕਿ ਡਾਲਰ ਇਕੱਠੇ ਹੋਣ ਤਿੰਨ ਤਿੰਨ ਸੈਂਟ ਦੀ ਪੰਜ ਪੰਜ ਸੈਂਟ ਦੀਆਂ ਤੁਹਾਨੂੰ ਟੀ ਸ਼ਰਟਾਂ ਦੇਣ ਡੇ ਆ ਉਹ
0: ਬਿਲਕੁਲ ਬਿਲਕੁਲ
1: ਇੱਥੇ ਲੁੱਟ ਮਚਾਈ ਹੁੰਦੀ ਸੀ $25-30 ਤੋਂ ਘੱਟ ਤੁਹਾਨੂੰ ਉਹ ਟੀ ਸ਼ਰਟ ਨਹੀਂ ਸੀ ਮਿਲਦੀ ਹੁੰਦੀ ਜੀਨ ਦੀਆਂ ਪੈਂਟਾਂ ਤੁਹਾਨੂੰ$50 ਤੋਂ $45 ਤੋਂ ਉਹ ਦੇਣ ਡੇ 90-90 ਸੈਂਟ ਦੀਆਂ
0: ਬਿਲਕੁਲ ਇਸੇ ਕਰਕੇ ਹੁਣ ਟੈਰਿਫ ਜਿਹੜੇ ਆ ਉਹਦਾ ਇਹੀ ਕਾਰਨ ਹੈ ਪਰ ਉਹ ਟੈਰਿਫ ਵਾਲੀ ਪਾਲਿਸੀ ਫੇਲ ਆ ਖਾਕਸਾ ਜੀ ਉਹ ਚੱਲਣਾ ਨੀ ਕੰਮ ਟਰੰਪ ਤੋਂ ਉਹਨੇ ਸੋਚਿਆ ਸੀਗਾ ਹੋ ਜਾਏਗਾ ਪਰ ਉਹ ਨੀ ਹੋਣਾ ਹੁਣ ਉਹ ਪੋਸੀਬਲ ਨਹੀਂ ਹੈਗਾ
1: ਉਹ ਨਿੱਕੇ ਨਿੱਕੇ ਪੈਕਟਾਂ ਦੇ ਵਿੱਚ ਨਾ ਜਿਹੜੇ ਛੋਟੇ ਛੋਟੇ ਜਿੱਦਾਂ ਦੋ ਤਿੰਨ ਕੰਪਨੀਆਂ ਉੱਥੇ ਹੈਗੀਆਂ ਲੋਕੀ ਸਮਾਨ ਮੰਗਾਉਂਦੇ ਆ ਉਹ ਛੋਟੇ ਪੈਕਟ ਭੇਜਦੇ ਜੇ ਜਿੱਦਾਂ ਕੋਈ ਦੋ ਚੀਜ਼ਾਂ ਮੰਗਾਈਆਂ ਤੁਸੀਂ ਤਿੰਨ ਮੰਗਾਈਆਂ ਸ਼ਿਪਿੰਗ ਉਹਦੇ $4 ਪਾ ਲਿਆ $1 ਪਾ ਲਿਆ ਕੰਟੇਨਰ ਲੱਗੇਗਾ ਨਾ
0: ਬਿਲਕੁਲ ਬਿਲਕੁਲ ਉਹਨਾਂ ਤੇ ਲੱਗਣਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗੀ ਤੇ ਅਗਲੀ ਖਾਕ ਸਾਹਿਬ ਜੀ ਖਬਰ ਆਪਣੇ ਕੋਲ ਜਿਹੜੀ ਹੈਗੀ ਆ, ਇਹ ਖਬਰ ਬੜੀ ਲੰਮੀ ਆ ਪਰ ਹੁਣ ਆਪਾਂ ਕੀ ਕਰੀਏ, ਖਬਰ ਦੇਣੀ ਪੈਣੀ ਆ ਤੇ ਜਿੱਥੇ ਕਿਤੇ ਆਪਾਂ ਪੜ ਸਕਾਂਗੇ ਪੜ ਦਿਆਂਗੇ। ਇਹ ਹੈਗਾ ਵੀ ਖਾਕ ਸਾਹਿਬ ਜੀ ਅਮਰੀਕਾ ਵਿਚ ਜਿਹੜੀ ਆ ਨਵਾਂ ਸਾਲ ਚੜਿਆ ਤੇ ਇਹਦੇ ਨਾਲ ਨਵੀਂ ਮਿਨੀਮਮ ਵੇਜ ਆ ਜਿਹੜੀ ਉਹਦੇ ਵਿਚ ਵਾਧਾ ਕੀਤਾ ਗਿਆ, ਜਿਸ ਕਾਰਨ ਅਮਰੀਕਾ ਦੇ ਜਿਹੜੇ 19 ਸੂਬੇ ਆ ਉਹਨਾਂ ਦੇ ਵਿਚ ਜਿਹੜੀ ਆ ਆਮਦਨ ਵਿਚ ਖਾਸਾ ਜਿਆਦਾ ਵਾਧਾ ਹੋਣਾ ਆ, ਬਾਕੀਆਂ ਵਿਚ ਵੀ ਹੋਣਾ ਪਰ ਇਹ ਜਿਹੜੀਆਂ ਸੂਬੇ ਆ ਇਹਨਾਂ ਦੇ ਵਿਚ ਜਿਆਦਾ ਵਾਧਾ ਹੋਣਾ ਆ। ਤੇ ਜਿਹਦੇ ਵਿਚ ਖਾਕ ਸਾਹਿਬ ਜੀ ਸਭ ਤੋਂ ਵੱਧ ਜਿਹੜਾ ਮਿਨੀਮਮ ਵੇਜ ਵਧੀ ਆ ਪਰ ਆਵਰ ਉਹ $2 ਪ੍ਰਤੀ ਘੰਟਾ, ਯਾਨੀ ਇੱਕ ਘੰਟੇ ਮਗਰ $2 ਇਕੱਠੇ ਵਧਾ ਕੇ, ਇਹ ਖਾਕ ਸਾਹਿਬ ਜੀ ਪਹਿਲਾਂ ਮੈਂ ਕਦੇ ਨੀ ਦੇਖਿਆ ਅਮਰੀਕਾ ਦੇ ਵਿਚ ਇੰਨਾ ਹੋਇਆ। ਔਰ ਇਹਦੇ ਤੋਂ ਖਾਕ ਸਾਹਿਬ ਜੀ ਆਪਾਂ ਨੂੰ ਇਹ ਪਤਾ ਲੱਗਦਾ ਆ ਕਿ ਜਦੋਂ ਇਸ ਤਰ੍ਹਾਂ ਦੀਆਂ ਸਿਚੁਏਸ਼ਨ ਹੁੰਦੀਆਂ ਇਹਦਾ ਮਤਲਬ ਗੌਰਮੈਂਟ ਦੇ ਨਾਸੀ ਧੂਆ ਲਿਆਂਦਾ ਪਿਆ ਪਬਲਿਕ ਨੇ, ਇਸ ਕਰਕੇ ਹਾਂ $2 ਪ੍ਰਤੀ ਘੰਟਾ। ਮੈਂ ਨੀ ਅਜੇ ਦੇਖੇ 10 ਸੈਂਟ ਕਦੇ 25 ਵਾਧੀ ਕਦੇ 10 ਸੈਂਟ ਵਾਧੇ ਹੁੰਦੇ ਸੀ,
1: ਪਰ ਜਿਹੜੇ $2 ਰੇਟਾਂ ਦਾ ਨੀ ਲਾ ਹੁੰਦਾ ਆਪਣੀਆਂ ਦਾ ਕਿ ਉਹਦੇ ਕਿੰਨੀ ਵੇਜ ਕਰਨੀ, ਤੇ ਸਹੀ ਫੈਡਰਲ ਗੌਰਮੈਂਟ ਦਾ ਕਿੱਥੋਂ ਲਾ ਆ ਗਿਆ?
0: ਖਾਕ ਸਾਹਿਬ ਜੀ ਇਹ 2 ਲਾ ਆ, ਇੱਕ ਜਿਹੜੀ ਆ ਫੈਡਰਲ ਗੌਰਮੈਂਟ ਦੀ ਮਿਨੀਮਮ ਵੇਜ ਆ ਤੇ ਉਹਦੇ ਉੱਪਰ ਦੀ ਜਿਹੜੀ ਆ ਸਟੇਟ ਦੀ ਮਿਨੀਮਮ ਵੇਜ ਆ, ਉਹ ਆਪਣੀ ਜਿੰਨੀ ਮਰਜ਼ੀ ਕਰ ਲੈਣ ਸਟੇਟ ਵਾਲੇ ਉਹਦੇ ਉੱਪਰ ਦੀ ਜਿਹੜੀ ਫੈਡਰਲ ਗੌਰਮੈਂਟ ਦੀ ਹੁੰਦੀ ਆ। ਇਹਦੇ ਵਿੱਚ ਆਪਾਂ ਅੱਗੇ ਜਾ ਕੇ ਦੇਖਦੇ ਹਾਂ 2 ਮਿਨੀਮਮ ਵੇਜਸ ਹੁੰਦੀਆਂ, ਇੱਕ ਫੈਡਰਲ ਗੌਰਮੈਂਟ ਦੀ ਤੇ ਇੱਕ ਜਿਹੜੀ ਆ ਸਟੇਟ ਗੌਰਮੈਂਟ ਦੀ ਹੁੰਦੀ ਆ। ਤੇ ਬਾਕੀ ਉਹਦੇ ਨਾਲ ਖਾਕ ਸਾਹਿਬ ਜੀ ਅੱਗੇ ਜਾ ਕੇ ਆਪਾਂ ਗੱਲ ਕਰਾਂਗੇ, ਚਲੋ ਇੱਥੇ ਕਰ ਲੈਂਦੇ ਹਾਂ, ਗੱਲਾਂ ਤਾਂ ਆਪਣੀਆਂ ਆਈਆਂ। ਉਹ ਇਸ ਤਰ੍ਹਾਂ ਆ ਕਿ ਜਿਹੜੇ ਜਿੱਦਾਂ ਹੁਣ ਕੈਲੀਫੋਰਨੀਆ ਸੂਬਾ ਲਾ ਲਓ, ਸਟੇਟ ਆ ਇਹ, ਕੈਲੀਫੋਰਨੀਆ ਦੇ ਵਿੱਚ ਵੀ ਖਾਕ ਸਾਹਿਬ ਜਿੱਦਾਂ ਹੁਣ ਫ੍ਰੈਜਨੋ ਵਰਗਾ ਮੈਟਰੋਪੋਲੀਟਨ ਟਾਊਨ ਹੈਗਾ ਇਹ, ਇਹਦੇ ਵਿੱਚ ਖਾਕ ਸਾਹਿਬ ਜੀ ਮਹਿੰਗਾਈ ਜ਼ਿਆਦਾ ਆ, ਕਿਉਂਕਿ ਜੇ ਤੁਸੀਂ ਬਾਹਰ ਇਹਦੇ ਆਲੇ ਦੁਆਲੇ ਮੰਡੇਰਾ ਲੈ ਲਓ, ਕਰਮਨ ਲੈ ਲਓ, ਆਸੇ ਪਾਸੇ ਦੇ ਜਿਹੜੇ ਛੋਟੇ ਟਾਊਨ ਆ ਉੱਥੇ ਖਾਕ ਸਾਹਿਬ ਜੀ ਚੀਜ਼ਾਂ ਵੀ ਸਸਤੀਆਂ, ਘਰਾਂ ਦੇ ਰੈਂਟ ਘੱਟ ਆ, ਅਪਾਰਟਮੈਂਟਾਂ ਦੇ ਰੈਂਟ ਘੱਟ ਆ, ਸਾਰਾ ਕੁਛ ਆ। ਸੋ ਇਸ ਤਰ੍ਹਾਂ ਵੀ ਜਿਹੜੀਆਂ ਸਿਟੀ ਦੀਆਂ ਜਾਂ ਆਪਾਂ ਪੰਚਾਇਤਾਂ ਕਹਿ ਲਓ, ਇੱਥੇ ਉਹ ਮਿਊਨਸੀਪੈਲਿਟੀ ਉਹਨੂੰ ਕਹਿ ਦਿੰਦੇ ਆ, ਉਹ ਵੀ ਜਿਹੜੇ ਆ ਆਪਣੇ ਆਪਣੇ ਸ਼ਹਿਰ ਦੀ ਮਿਨੀਮਮ ਵੇਜ ਆ ਜਿਹੜੀ ਉਹਨੂੰ ਉਹ ਕਰ ਸਕਦੇ ਹੁੰਦੇ ਆ ਕੰਟਰੋਲ। ਸੋ 3 ਲਾ ਲਓ, ਇੱਕ ਤੁਹਾਡਾ ਜਿਹੜਾ ਸਿਟੀ ਆਪਣਾ ਸ਼ਹਿਰ ਆ ਤੇ ਇੱਕ ਸਟੇਟ ਤੇ ਤੀਸਰੀ ਜਿਹੜੀ ਆ ਫੈਡਰਲ ਗੌਰਮੈਂਟ ਆ। ਸੋ ਇਹ 3 ਵੱਖਰੇ ਵੱਖਰੇ ਜਿਹੜੇ ਅਦਾਰੇ ਹੈਗੇ ਆ ਉਹ ਆਪਣੇ ਹਿਸਾਬ ਦੇ ਨਾਲ ਉਹ ਕਰ ਲੈਂਦੇ ਆ ਮਿਨੀਮਮ ਵੇਜ ਵਧਾ ਸਕਾ ਲੈਂਦੇ ਆ। ਤੇ ਜਾਣੀ ਕਿ ਜਿਹੜੀ ਫੈਡਰਲ ਦੀ ਆ ਉਦੋਂ ਘੱਟ ਨੀ ਕੋਈ ਵੀ ਦੇ ਸਕਦਾ, ਉਦੋਂ ਬਾਅਦ ਜਿੰਨੀ ਮਰਜ਼ੀ ਤੁਸੀਂ ਦੇ। ਤੇ ਇਹਦੇ ਵਿੱਚ ਖਾਕ ਸਾਹਿਬ ਜੀ ਨਵੇਂ ਸਾਲ ਵੱਲੋਂ ਜਿਹੜਾ ਤੋਹਫਾ ਦਿੱਤਾ ਗਿਆ, ਬੜੀ ਖੁਸ਼ੀ ਵਾਲੀ ਗੱਲ ਆ ਕਿ 19 ਸੂਬਿਆਂ ਵਿਚ 8.3 ਮਿਲੀਅਨ ਜਿਹੜੇ ਲੋਕ ਆ, 8.3 ਮਿਲੀਅਨ ਜਿਹੜੀ ਪਰਜਾ ਹੈਗੀ ਆ, ਤੇ ਉਹਨਾਂ ਨੂੰ ਜਿਹੜਾ ਥੋੜਾ ਜਿਹਾ ਸੌਖਾ ਸਾਹ ਆਉਣ ਲੱਗ ਪਊਗਾ ਜਿਹੜੀ ਮਿਨੀਮਮ ਵੇਜ ਵਧੀ ਹੈ ਇਹਦੇ ਕਾਰਨ, ਕਿਉਂਕਿ ਮਹਿੰਗਾਈ ਨੇ ਪਰਜਾ ਦੀਆਂ ਜਿਹੜੀਆਂ ਉਹ ਕਹਿੰਦੇ ਹੁੰਦੇ ਨਾਸੀ ਧੂਆ ਲਿਆਂਦਾ ਪਿਆ।
1: ਹੋਰ ਵਧੇਗੀ ਚੀਮਾ ਸਾਹਿਬ ਜਦੋਂ ਕੰਪਨੀਆਂ, ਤੁਸੀਂ ਜਦੋਂ ਚਲੋ ਆਪਾਂ ਛੋਟੀ ਜਿਹੀ ਐਗਜ਼ਾਮਪਲ ਲੈ ਲੈ, ਵਾਲਮਾਰਟ ਆ, ਵਾਲਮਾਰਟ ਦੀ ਜਦੋਂ ਜਿਹੜੇ ਕੰਮ ਕਰਦੇ ਉਹਨਾਂ ਦੀ $2 ਵੱਧ ਗਈ ਤੇ ਵਾਲਮਾਰਟ ਨੇ ਕਿੱਥੋਂ ਜੇਬੀ ਜਦੋਂ ਦੇਣੇ ਨੀ ਉਹਨੇ ਫਿਰ ਹੋਰ
0: ਬਿਲਕੁਲ ਨੀ ਦੇਣੇ ਕਾਕ ਸਾਹਿਬ ਜੀ, ਉਹਨੇ ਤੁਹਾਡੀ ਸੈਲ ਲਾਉਣੀ
1: ਬਿਲਕੁਲ।
0: ਹਾਂ, ਔਰ ਜਿਹੜਾ ਇਹ ਇੱਥੇ ਕਾਕ ਸਾਹਿਬ ਜੀ ਦੇਖੋ ਆਪਾਂ ਜਿਹੜੀ ਬਹੁਤੀ ਮਹਿੰਗਾਈ ਤੇ ਕਈ ਵਾਰ ਸੋਚਦੇ ਨੀ ਹੈਗੇ, ਕਾਕ ਸਾਹਿਬ ਜੀ ਸਭ ਤੋਂ ਵੱਧ ਫਾਇਦਾ ਆ ਜਿਹੜਾ ਉਹ ਗੌਰਮੈਂਟ ਨੂੰ ਹੁੰਦਾ ਜਦੋਂ ਤੁਹਾਡੀ ਮਿਨੀਮਮ ਵੇਜ ਵੱਧਦੀ ਆ,
1: ਟੈਕਸ ਬਿਲਕੁਲ,
0: ਟੈਕਸ ਹਰ ਪਾਸੇ ਤੋਂ ਹੀ ਟੈਕਸ ਚੱਕਦੇ ਆ। ਹਾਂ, ਸੋ ਇਸ ਕਰਕੇ ਨਹੀਂ ਤਾਂ ਗੌਰਮੈਂਟ ਦਾ ਵਧਾਉਣਾ ਹੀ ਨਾ ਕਦੇ ਵੀ, ਇਹ ਤਾਂ ਹੀ ਵਧਾਉਣੇ ਆ ਕਿਉਂਕਿ ਇਹਨਾਂ ਨੂੰ ਜਦੋਂ ਦੇਖਿਆ ਹੁਣ ਸਾਡੇ ਪੂਰੇ ਨੀ ਫੜਦੇ, ਕਹਿੰਦੇ ਮਿਨੀਮਮ ਵੇਜ ਵਧਾ ਦੇ, ਉਹ ਚ ਤੁਹਾਨੂੰ ਟੈਕਸ ਜ਼ਿਆਦਾ ਆਊਗਾ। ਇਹ ਗੱਲ ਆ, ਬਹੁਤੇ ਲੋਕ ਸੋਚਦੇ ਨੀ ਆਪਾਂ। ਤੇ ਹੁਣ ਕੀ ਆ ਖਾਕ ਸਾਹਿਬ ਜੀ, ਇਹ ਜਿਹੜਾ 8.3 ਮਿਲੀਅਨ ਲੋਕਾਂ ਨੂੰ ਕਹਿੰਦਾ ਥੋੜਾ ਜਿਹਾ ਸੌਖਾ ਸਾਹ ਆਉਣ ਲੱਗੂਗਾ ਕਿਉਂਕਿ ਮਹਿੰਗਾਈ ਨੇ ਪਰਜਾ ਦੀ ਜਿਹੜੀਆਂ ਨਾਸੀ ਧੂਆ ਲਿਆਂਦਾ ਪਿਆ। ਤੇ ਇਸ ਤਰ੍ਹਾਂ ਕਾਰਨ ਨਾਲ ਅਮਰੀਕਾ ਵਿਚ ਕਹਿੰਦੇ ਆ ਭਾਈ ਕਾਮਿਆਂ ਦੇ ਜਿਹੜੇ ਆ ਉਹਨਾਂ ਦੇ ਜਿਹੜੇ ਆ ਦੇਖੋ, ਹੁਣ ਆਪਾਂ ਜਿਹੜੀ ਹੁਣੇ ਗੱਲ ਕਰਕੇ ਹਟੇ ਆ ਖਾਕ ਸਾਹਿਬ ਜੀ, ਇਹਦੇ ਵਿਚ ਜਿਹੜੀ ਗੌਰਮੈਂਟ ਆ ਉਹਦੀ ਉਹਨੂੰ $5 ਬਿਲੀਅਨ ਦਾ ਜਿਹੜਾ ਉਹ ਵਾਧਾ ਹੋਣਾ ਆ। ਤੇ ਹੁਣ ਇਹ $5 ਬਿਲੀਅਨ ਆ, ਇਹਦੇ ਵਿਚੋਂ ਤੁਸੀਂ ਦੇਖੋ ਗੌਰਮੈਂਟ ਨੂੰ ਟੈਕਸ ਕਿੰਨਾ ਜਾਣਾ।
1: ਬਿਲਕੁਲ,
0: ਹਾਂ, ਸੋ ਇਸ ਕਰਕੇ ਮੈਨੂੰ ਨਹੀਂ ਤਾਂ ਵਧਾਉਣਾ ਹੀ ਨਾ ਜੀ, ਉਹ ਕਹਿੰਦਾ ਕੋਈ ਨੀ ਮਰੀ ਚਲ ਸਕਦੀ ਆ,
1: ਬਣ ਜਾਂਦਾ ਉਹਦੀ ਕਰਕੇ ਵਧਾਉਣੀ ਵੀ ਪੈਂਦੀ ਹੈ ਸਰਕਾਰ,
0: ਵਧਾਉਣੀ ਪੈਂਦੀ ਆ ਬਿਲਕੁਲ, ਉਹਨਾਂ ਦੀ ਮਜਬੂਰੀ ਹੋ ਜਾਂਦੀ ਹੈ। ਤੇ ਇਹ ਮਿਨੀਮਮ ਵੇਜ ਆ ਜਿਹੜੀ ਖਾਕ ਸਾਹਿਬ ਜੀ ਇਹਦੇ ਵਧਾਉਣ ਦੇ ਵੱਖਰੇ ਵੱਖਰੇ ਜਿਹੜੇ ਸ਼ਹਿਰਾਂ ਦੀਆਂ ਆ ਮਿਊਨਸੀਪੈਲਿਟੀ ਆ ਉਹਨਾਂ ਵੱਲੋਂ ਜਿਹੜੇ ਆ ਉਹ ਆਪਣੇ ਰੇਟ ਆ ਜਿਹੜੇ ਉਹ ਸੈੱਟ ਕੀਤੇ ਗਏ ਆ। ਉਦਾਹਰਣ ਦੇ ਤੌਰ ਤੇ ਜਿਹੜੀ ਆ ਸਿਆਟਲ ਆ ਖਾਕ ਸਾਹਿਬ ਜੀ, ਉੱਥੇ ਮਿਨੀਮਮ ਵੇਜ ਆ ਜਿਹੜੀ ਉਹ ਹੁਣ $21.30 ਜਿਹੜੀ ਆ ਉਹ ਹੋ ਗਈ ਆ। ਤੇ ਜਿਹੜਾ ਮਿਨੀਆਪੋਲਿਸ ਜਿਹਨੂੰ ਕਹਿੰਦੇ ਆ ਸ਼ਹਿਰ ਨੂੰ, ਉੱਥੇ ਖਾਕ ਸਾਹਿਬ ਮਿਨੀਮਮ ਵੇਜ $16.37 ਪੈਸੇ ਜਿਹੜੇ ਉਹ ਸੈਂਟ ਜਿਹੜੇ ਆ ਉਹ ਪ੍ਰਤੀ ਘੰਟੇ ਦੀ ਵਧਾਈ ਗਈ ਆ। ਤੇ ਅਮਰੀਕਾ ਦਾ ਹਵਾਈ ਸੂਬਾ ਹੈ ਜਿਹੜਾ ਖਾਕਸਾ ਜੀ ਉਹਦੇ ਵਿਚ $14 ਜਿਹੜੀ ਆ ਉਹ ਪ੍ਰਤੀ ਘੰਟੇ ਤੋਂ $14 ਤੋਂ ਲੈ ਕੇ $16 ਵਧਾ ਦਿੱਤੀ ਗਈ ਆ। ਇਹੀ ਜਿਹੜਾ ਸੂਬਾ ਹੈ ਹਵਾਈ ਸਭ ਤੋਂ ਜਿਆਦਾ ਮਿਨੀਮਮ ਵੇਜ $2 ਜਿਹੜੇ ਪਰ ਘੰਟੇ ਮਗਰ ਇਸ ਸੂਬੇ ਦੇ ਵਿਚ ਵਧੇ ਆ ਤੇ ਇਹ ਸਭ ਤੋਂ ਜਿਆਦਾ ਵਾਧੇ ਵਾਲਾ ਸੂਬਾ। ਤੇ ਇਹਦੇ ਨਾਲ ਅਗਲੀਆਂ ਜਿਹੜੀਆਂ ਮੇਨ ਸਟੇਟਾਂ ਦੇ ਨਾਂ ਦਿੱਤੇ ਆ ਉਹਨਾਂ ਨੇ ਐਰੀਜ਼ੋਨਾ, ਕੈਲੀਫੋਰਨੀਆ, ਮਿਸ਼ੀਗਨ, ਨਿਊਜਰਸੀ ਤੇ ਨਿਊਯਾਰਕ। ਇਨ੍ਹਾਂ ਦੇ ਵਿਚ ਵੀ ਜਿਹੜੇ ਆ ਮਤਲਬ ਜਿਆਦਾ ਵਾਧਾ ਜਿਹਨਾਂ ਸੂਬਾ ਦੇ ਵਿਚ ਹੋਇਆ ਉਹ ਇਨ੍ਹਾਂ ਦੇ ਨਾਂ ਆ। ਤੇ ਇਹਦਾ ਕੀ ਆ ਹੁਣ ਅੱਗੇ ਜਿਹੜੀ ਆ ਗੱਲਬਾਤ ਆ ਉਹ ਫੈਡਰਲ ਮਿਨੀਮਮ ਵੇਜ ਆ ਜਿਹੜੀ ਉਹ 7.25 ਆ ਤੇ ਇਹਦੇ ਨਾਲ ਨਿਰਭਰ ਆ ਕਿ ਤੁਸੀਂ ਅਮਰੀਕਾ ਦੇ ਕਿਹੜੇ ਸੂਬੇ ਅਤੇ ਕਿਸ ਸ਼ਹਿਰ ਵਿਚ ਰਹਿੰਦੇ ਹੋਵੋਗੇ। ਸੋ ਜਿਹੜੀ ਮਿਨੀਮਮ ਵੇਜ ਫੈਡਰਲ ਮਿਨੀਮਮ ਵੇਜ ਆ ਉਹ $7.25 ਆ।
1: ਅੱਛਾ ਜੀ।
0: ਹਾਂਜੀ ਇਹਦੇ ਉੱਪਰ ਦੀ ਜੋ ਕੁਛ ਮਰਜ਼ੀ ਵੱਖਰੇ ਵੱਖਰੀਆਂ ਸਟੇਟਾਂ ਕਰੀ ਜਾਣ ਹੁਣ ਅੱਗੇ ਜਾ ਕੇ ਇਹਨਾਂ ਦਾ ਸਾਰਿਆਂ ਦਾ ਡੇਟਾ ਦਿੱਤਾ ਹੋਇਆ। ਐਰੀਜ਼ੋਨਾ ਵਿਚ ਖਾਕ ਸਾਹਿਬ ਜਿਹੜੀ ਹੈਗੀ ਆ ਮਿਨੀਮਮ ਵੇਜ ਉਹ ਹੁਣ $14.70 ਤੋਂ $15.15 ਹੋ ਗਈ ਆ। ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਹੋਰ ਮੈਨੂੰ ਤਾਂ ਇਹ ਸਿਸਟਮ ਬਹੁਤ ਵਧੀਆ ਨਹੀਂ ਲੱਗਦਾ ਪਰ ਇੱਥੇ ਤਾਂ ਬਹੁਤ ਆਪਾਂ ਜਦੋਂ ਪੜਾਂਗੇ ਫਿਰ ਪਤਾ ਲੱਗੂਗਾ ਆਪਾਂ ਨੂੰ ਕੀ ਹੋ ਕੀ ਰਿਹਾ ਇੱਥੇ। ਇਹਦੇ ਵਿਚ ਹੁਣ ਖਾਕ ਸਾਹਿਬ ਜਿਹੜੀ $14.70 ਪਹਿਲਾਂ ਸੀਗੀ ਉਹਦੇ ਤੋਂ $15.15 ਆ ਜਿਹੜੀ ਉਹ ਮਿਨੀਮਮ ਵੇਜ ਕਰ ਦਿੱਤੀ ਆ। ਪਰ ਇਹਦੇ ਨਾਲ ਇੱਕ ਹੋਰ ਜਿਹੜਾ ਮਾਮਲਾ ਇਹ ਰੱਖਦੇ ਆ ਉਹ ਇਹ ਆ ਕਿ ਜਿਹੜੀ ਜਿਹਨਾਂ ਜੋਬਾਂ ਦੇ ਵਿਚ ਟਿਪ ਮਿਲਦੀ ਆ ਤੁਹਾਨੂੰ
1: ਹਾਂਜੀ
0: ਜਿੱਥੇ ਟਿਪ ਦਿੱਤੀ ਜਾਂਦੀ ਆ ਉਹਨਾਂ ਦੀ ਮਿਨੀਮਮ ਵੇਜ ਵੀ ਆ ਜਿਹੜੀ ਉਹ ਵੱਖਰੀ ਆ।
1: ਜਿੱਦਾਂ ਤੁਹਾਡੇ ਰੈਸਟੋਰੈਂਟਾਂ ਚ ਕੰਮ ਕਰਦੇ ਵੇਟਰ ਕਰਦੇ।
0: ਹਾਂਜੀ ਬਿਲਕੁਲ ਬਿਲਕੁਲ ਹੁਣ ਦੇਖੋ ਬਿਲਕੁਲ ਹੁਣ ਦੇਖੋ ਐਰੀਜ਼ੋਨਾ ਦੇ ਵਿਚ $14.70 ਤੋਂ ਵੱਧ ਕੇ ਆ ਜਿਹੜੀ $15.15 ਹੋ ਗਏ ਤੇ ਜਿਹੜੀ ਇਹਦੇ ਨਾਲ ਟਿਪਡ ਵੇਜ ਆ ਨਾ ਉਹ $11.77 ਤੋਂ ਵਧਾ ਕੇ ਉਹਨਾਂ ਨੇ $12.15 ਕੀਤੀ ਆ।
1: ਅੱਛਾ ਉਹਦੇ ਹਿਸਾਬ ਨਾਲ ਹੁੰਦਾ ਨਾ ਚੀਮਾ ਸਾਹਿਬ ਟਿਪ ਤੁਸੀਂ ਉਹਨੂੰ ਦਿੰਦੇ ਆ ਜਿੰਨੀ ਤੁਹਾਡਾ ਅਮਾਉਂਟ ਹੁੰਦਾ ਨਾ ਆਇਆ ਹੁੰਦਾ ਬਿੱਲ ਬਣਿਆ $25 ਦਾ ਉਹਦੇ ਨਾਲ ਉਹਦੇ ਨਾਲ ਦੋ ਗੁਣਾ ਕਰਕੇ ਇਦਾਂ ਕਰਕੇ ਹੁੰਦਾ ਜੀ ਸ਼ਾਇਦ
0: ਪਰਸੈਂਟੇਜ ਹੁੰਦੀ ਆ ਉਹ ਉਹਦੀ ਕੁਝ ਪਰਸੈਂਟੇਜ ਹੁੰਦੀ ਆ
1: ਲੇਕਿਨ ਹੈ ਨਾ ਉਹ ਤੇ ਇਦਾਂ ਪਾਉਂਦੇ ਆ ਕਿਉਂਕਿ ਕਾਨੂੰਨ ਤੌਰ ਦੇ ਉੱਪਰ ਉਹੀ ਆ ਪਰ ਜਿਹੜੇ ਸਾਡੇ ਵਰਗੇ ਦੇਸੀ ਜਾਂਦੇ ਆ ਉਹ $5 ਪਾ ਕੇ ਤੁਰ ਪੈਂਦੇ ਆ।
0: ਹਾਂਜੀ ਹਾਂਜੀ ਹਾਂਜੀ ਬਿਲਕੁਲ ਤੇ ਜਿਹੜੀ ਹੈਗੀ ਆ ਕੈਲੀਫੋਰਨੀਆ ਸੂਬਾ ਇਹਦੇ ਵਿਚ $16.50 ਤੋਂ ਜਿਹੜੀ ਆ $16.90 $40 ਉਹਦੀ ਵਧਾ ਦਿੱਤੀ ਪਰ ਘੰਟੇ ਮਗਰ। ਤੇ ਕੋਲੋਰਾਡੋ ਸੂਬਾ ਜਿਹੜਾ ਖਾਕਸਾ ਜੀ ਉਹਦੇ ਵਿਚ $14.81 ਤੋਂ $15.16 ਤੇ ਉਥੋਂ ਜਿਹੜੀ ਟਿਪਡ ਵੇਜ ਜਿਹਨੂੰ ਆਪਾਂ ਕਹਿੰਦੇ ਆ ਉਹ ਆ ਜਿਹੜੀ $11.89 ਤੋਂ ਲੈ ਕੇ ਉਹਨਾਂ ਨੇ $12 ਤੇ $14 ਜਿਹੜੀ ਉਹ ਕੀਤੀ ਆ। ਕਨੈਕਟੀਕਟ ਸੂਬਾ ਆ ਜਿਹੜਾ ਉਹਦੇ ਵਿਚ $16.35 ਤੋਂ ਵਧਾ ਕੇ $16.94 ਕਰ ਦਿੱਤੀ ਤੇ ਉਥੋਂ ਦੀ ਜਿਹੜੀ ਟਿਪਸ ਦੇਖੋ ਆਹ ਜਿਹੜਾ ਸੂਬਾ ਆ ਇਹਨੂੰ ਗਾਂਹ ਦੇ ਵੀ ਆਉਣੇ ਆ ਦੇਖੋ ਤੁਸੀਂ ਬੜੀ ਦਿਲਚਸਪ ਗੱਲ ਆ। ਹੁਣ ਇਹ ਜਿਹੜਾ ਸੂਬਾ ਆ ਦੇਖੋ ਖਾਕ ਸਾਹਿਬ ਜੀ $16.35 ਤੋਂ ਉਹਨਾਂ ਨੇ $16.94 ਕਰ ਦਿੱਤੀ ਪਰ ਇਹਨਾਂ ਦੀ ਜਿਹੜੀ ਟਿਪਡ ਵੇਜ ਆ ਸਿਰਫ ਤੇ ਸਿਰਫ $6.38 ਆ। ਜਿਹਦੇ ਵਿਚ ਕੋਈ ਵਾਧਾ ਵੀ ਨੀ ਕੀਤਾ ਗਿਆ ਵਧਾਈ ਵੀ ਨੀ ਗਈ ਉਹ
1: ਚੀਮਾ ਸਾਹਿਬ ਉਹਨਾਂ ਨੂੰ ਹੁੰਦਾ ਕੀ ਆ ਕਿ ਜੇ ਉਹਨਾਂ ਨੂੰ $6 ਘੰਟੇ ਦੇ ਜਾਂ $7 ਘੰਟੇ ਦੇ ਮਿਲਦੇ ਆ ਪਰ ਟਿਪ ਦੇ ਨਾਲ ਜਿਹੜੀ ਨਾ ਕਿਉਂਕਿ ਜਿਹੜਾ ਗੋਰਾ ਨਾ ਉਹ ਜਦੋਂ ਵੀ ਰੈਸਟੋਰੈਂਟ ਜਾਣ ਖਾਣ ਜਾਏਗਾ ਨਾ ਤੇ ਉਹਨਾਂ ਨੂੰ ਉਹ ਉਸੇ ਹਿਸਾਬ ਨਾਲ ਟਿਪ ਦੇਗਾ ਜਿੰਨੀ ਉਹਦੀ ਬਣਦੀ ਆ।
0: ਹਾਂਜੀ
1: ਉਹਦੇ ਮੇਕ ਮਨੀ ਉਹ ਵੇਟਰ ਐਡਾ ਥੱਲੇ ਨਹੀਂ ਜਾਂਦਾ ਜੀ ਉਹ ਬਣਾਉਂਦੇ ਆ ਪੈਸੇ।
0: ਹਾਂਜੀ ਬਿਲਕੁਲ ਤੇ ਹੁਣ ਕੀ ਆ ਜਿਹੜੀ ਹਵਾਈ ਆ ਇਹਦੇ ਵਿਚ ਖਾਕਸਾ ਮਿਨੀਮਮ ਵੇਜ $14 ਤੋਂ $16 ਕੀਤੀ ਆ। ਸਭ ਤੋਂ ਜਿਆਦਾ ਮਿਨੀਮਮ ਵੇਜ ਜਿਹੜੀ ਵਧੀ ਆ ਉਹ ਇਹ ਹਵਾਈ ਦੇ ਵਿਚ ਵਧੀ ਆ $14 ਤੋਂ $2 ਇਕੱਠੇ ਵਧਾ ਤੇ ਉਹਨਾਂ ਨੇ $16 ਕਰ ਦਿੱਤੀ ਆ। ਤੇ ਜਿਹੜੀ ਉਹਨਾਂ ਦੀ ਟਿਪਡ ਵੇਜ ਆ ਉਹ ਹੈਗੀ ਆ $12.75 ਤੋਂ $14.75 ਕਰਤੀ। ਆ ਵੀ ਜਿਹੜੀ ਆ ਦੇਖੋ ਇੱਥੇ ਵੀ $2 ਵਧੇ ਆ ਟਿਪਡ ਵੇਜ। ਤੇ ਮੇਨ ਸੂਬਾ ਜਿਹੜਾ ਹੈਗਾ ਖਾਕ ਸਾਹਿਬ ਜੀ ਉਹਦੇ ਵਿਚੋਂ ਜਿਹੜੀ ਆ $14.65 ਤੋਂ ਵੱਧ ਕੇ $15.10 ਕੀਤੀ ਗਈ ਆ। ਤੇ ਟਿਪਡ ਵੇਜ ਆ ਜਿਹੜੀ ਉੱਥੇ ਦੀ ਉਹ $7.33 ਪਹਿਲਾਂ ਸੀਗੀ ਤੇ ਹੁਣ $7.55 ਜਿਹੜੀ $0.22 ਮੇਰੇ ਹਿਸਾਬ ਨਾਲ ਜਿਹੜੀ ਆ ਉਹ ਉਹਨਾਂ ਨੇ ਵਧਾਈ ਆ। ਤੇ ਇਦੋਂ ਅੱਗੇ ਮਿਸ਼ੀਗਨ ਸੂਬਾ ਹੈ ਜਿਹੜਾ ਖਾਕ ਸਾਹਿਬ ਜੀ ਉਹਦੇ ਵਿਚ $12.47 ਤੋਂ ਵਧਾ ਕੇ $13.73 ਟਿਪਡ ਵੇਜ ਕੀਤੀ ਆ। ਤੇ $4.70 ਵੇਜ ਆ ਜਿਹੜੀ ਉਹ ਇੰਨੀ ਵਧਾਈ ਆ ਤੇ ਉਹਦੇ ਤੋਂ ਅੱਗੇ ਜਿਹੜੀ ਆ ਸੱਤ ਤੇਤੀ ਤੋਂ $7.55 ਕਰਤੀ। ਮਿਸ਼ੀਗਨ ਸੂਬਾ ਆ ਜਿਹੜਾ ਉਹਦੇ ਵਿਚ $12.47 ਤੋਂ$13.73 ਤੇ ਟਿਪਡ ਵੇਜ ਆ ਜਿਹੜੀ ਉਹ $4.75 ਤੋਂ $5.49 ਉਹਨਾਂ ਨੇ ਉਥੋਂ ਦੀ ਜਿਹੜੀ ਮਿਨੀ ਵੇਵ ਵਧਾ ਕੇ ਕੀਤੀ ਤਾਂ ਕੁਛ ਵੀ ਨੀ ਹੈਗੇ। ਚਲੋ ਕੋਈ ਨੀ ਆਪਾਂ ਡਿਸਕਸ ਕਰਦੇ ਹਾਂ। ਮਿਨੀਸੋਟਾ ਵਿਚ $11.13 ਤੋਂ ਵਧਾ ਕੇ 11.41 ਕੀਤੀ ਗਈ ਅਤੇ ਉਥੋਂ ਦੀ ਜਿਹੜੀ ਆ ਇਹਦੇ ਵਿਚ ਜਿਹੜੀ ਉਹ ਦੂਸਰੀ ਟਿਪਡ ਵੇਜ ਬਾਰੇ ਕੋਈ ਗੱਲਬਾਤ ਨੀ ਕੀਤੀ ਗਈ। ਤੇ ਮਜ਼ਦੂਰੀ ਆ ਜਿਹੜਾ ਖੱਕ ਸਾਹਿਬ ਜੀ ਉਹਦੇ ਵਿਚ $13.75 ਤੋਂ $15.25 ਇੱਥੇ ਵਧੇ ਆ ਤੇ ਉਹਨਾਂ ਦੀ ਟਿਪਡ ਵੇਜ ਆ ਜਿਹੜੀ ਉਹ $6.88 ਪਹਿਲਾਂ ਸੀਗੀ ਹੁਣ $7.50 ਆ ਜਿਹੜੀ ਉਹ ਕਰ ਦਿੱਤੀ ਗਈ ਆ। ਤੇ ਮੋਂਟਾਨਾ ਜਿਹੜਾ ਸੂਬਾ ਹੈਗਾ ਉੱਥੇ ਖੱਕ ਸਾਹਿਬ ਜੀ $10.55 ਤੋਂ ਉਹਨਾਂ ਨੇ $0.30 ਵਧਾ ਕੇ $10.85 ਕਰ ਦਿੱਤੀ ਆ। ਤੇ ਜਿਹੜਾ ਨਵਰਾਸਕਾ ਹੈਗਾ ਉਹਦੇ ਵਿਚ $13.50 ਤੋਂ $1.50 ਇਹਨਾਂ ਨੇ ਇਕੱਠਾ ਵਧਾ ਤਾ ਨਵਰਾਸਕਾ ਸੂਬੇ ਦੇ ਵਿਚ ਸਾਢੇ 13 ਤੋਂ $15 ਕਰ ਦਿੱਤੀ। ਤੇ ਜਿਹੜੀ ਉਹਨਾਂ ਦੀ ਟਿਪਡ ਵੇਜ ਆ ਖੱਕ ਸਾਹਿਬ ਜੀ ਉਹ ਸਿਰਫ ਤੇ ਸਿਰਫ $2.13 ਹੈਗੀ। ਸਭ ਤੋਂ ਮੇਰਾ ਖਿਆਲ ਥੋੜੀ ਇਹ ਆ ਨਵਰਾਸਕਾ ਦੇ ਵਿਚ। ਤੇ ਨਿਊ ਜਰਸੀ ਵਿਚ ਖੱਕ ਸਾਹਿਬ ਜੀ $15.49 ਸੀਗੇ ਪਹਿਲਾਂ, ਉਹਨਾਂ ਨੇ $15.92 ਕਰ ਦਿੱਤੇ। ਜਿਹੜੀ ਟਿਪ ਵੇਜ ਆ ਉਹਨਾਂ ਦੀ $15.19 ਤੋਂ ਵਧਾ ਕੇ ਉਹਨਾਂ ਨੇ $15.92 ਕਰ ਦਿੱਤੀ ਆ। ਤੇ ਹੁਣ ਕੀ ਆ ਕਿ ਇਸ ਤੋਂ ਅੱਗੇ ਜਿਹੜੀ ਹੈਗੀ ਆ ਉਹ ਇਹਨਾਂ ਦੀ ਜਿਹੜੀ ਟਿਪ ਵੇਜ ਸੀਗੀ ਵਧਾਈ ਉਹ $15.19 ਤੋਂ $15.92 ਤੇ ਟਿਪ ਵੇਜ ਆ ਜਿਹੜੀ ਇਹਨਾਂ ਦੀ ਉਹ ਹੈਗੀ ਆ $5.62 ਤੋਂ ਵਧਾ ਕੇ ਉਹਨਾਂ ਨੇ $6.05 ਜਿਹੜੀ ਆ ਉਹ ਕੀਤੀ ਆ। ਤੇ ਨਿਊਯਾਰਕ ਜਿਹੜਾ ਹੈਗਾ ਤੁਹਾਡਾ ਖੱਕ ਸਾਹਿਬ ਜੀ ਇੱਥੇ $16.50 ਤੋਂ ਵਧਾ ਕੇ ਉਹਨਾਂ ਨੇ $17 ਜਿਹੜੀ ਆ ਉਹ ਕਰਤੀ ਆ, ਸੋ ਸਿਰਫ 50 ਸੈਂਟ ਵਧੇ ਆ। ਤੇ ਟਿਕਟ ਵੇਜ ਆ ਜਿਹੜੀ ਉਹ $11 ਤੋਂ ਵਧਾ ਕੇ $11.35 ਉਹਨਾਂ ਨੇ ਜਿਹੜੇ ਵਧਾਏ ਆ। ਮੇਰਾ ਖਿਆਲ ਹੈ ਨਿਊਯਾਰਕ ਸਟੇਟ ਦੇ ਵਿੱਚ ਟਿਪਸ ਜ਼ਿਆਦਾ ਦਿੰਦੇ ਆ ਲੋਕ ਖੱਕ ਸਾਹਿਬ ਜੀ, ਕਿਉਂਕਿ ਇੱਥੇ ਅਮੀਰ ਲੋਕ ਰਹਿੰਦੇ ਆ ਤੇ ਬਾਹਰਲੇ ਦੇਸ਼ਾਂ ਚੋਂ ਲੋਕ ਬਹੁਤ ਆਉਂਦੇ, ਉਹ ਆਮ ਕਰਕੇ ਟਿਪ ਜ਼ਿਆਦਾ ਦੇ ਜਾਂਦੇ ਆ। ਤੇ $15 ਜਿਹੜੀ ਆ ਟਿਪ ਵਿਚ $11 ਤੋਂ ਜਿਹੜੀ ਸੀ ਉਹ 11.35 ਹੋਈ। ਤੇ ਬਾਕੀ ਸੂਬੇ ਬਾਕੀ ਜਿਹੜੇ ਇਹਦੇ ਛੋਟੇ ਛੋਟੇ ਆਸੇ ਪਾਸੇ ਟਾਊਨ ਹੁੰਦੇ ਆ ਤੇ ਉਹਨਾਂ ਦੇ ਵਿਚ ਆ ਜਿਹੜੀ ਉਹ $15.50 ਤੋਂ $16.50 ਉਹ ਜਿਹੜੀ ਵਧਾ ਤੀ ਆ। ਤੇ $10.35 ਤੋਂ ਜਿਹੜੀ ਆ $10.65 ਤੱਕ ਵੀ ਹੋਈ ਆ। ਇਹਦੇ ਨਾਲ ਓਹਾਈਓ ਜਿਹੜਾ ਹੈਗਾ ਖੱਕ ਸਾਹਿਬ ਸੂਬਾ ਉੱਥੇ $10.70 ਸੀਗੀ ਤੇ 30 ਪੈਸੇ ਉਹਨੇ ਵਧਾ ਕੇ $11 ਕਰ ਦਿੱਤੀ ਆ। ਟਿਪ ਵੇਜ ਆ ਜਿਹੜੀ ਉੱਥੋਂ ਦੀ ਉਹ 5.35 ਸੀਗੀ, ਜਿਹਦੇ ਤੋਂ $15 ਉਹਨੇ ਹੋਰ ਵਧਾ ਕੇ $5.50 ਦੀ ਕਰ ਦਿੱਤੀ ਆ। ਤੇ ਰੋਡ ਆਈਲੈਂਡ ਆ ਜਿਹੜੀ ਖੱਕ ਸਾਹਿਬ ਜੀ ਉੱਥੇ $15 ਤੋਂ ਉਹਨੇ $16 ਕਰਤੀ ਆ। ਤੇ ਜਿਹੜੀ ਉਹਨਾਂ ਦੀ ਟਿਪ ਵੇਜ ਆ ਉਹ ਅਜੇ ਤੀਕਰ ਵੀ ਦੇਖੋ ਖੱਕ ਸਾਹਿਬ ਜੀ $3.98
1: ਛੋਟੀ ਸਟੇਟ ਆ ਉੱਥੇ ਜਿੱਦਾਂ ਦਾ ਸਿਸਟਮ ਉਸ ਹਿਸਾਬ ਨਾਲ ਉਹਨਾਂ ਨੇ ਪੂਰੀ ਉਹਦੇ ਤੇ ਕਰਕੇ ਦੇਖਿਆ ਨਾ ਕਿ ਇੱਥੇ ਕਿੰਨਾ ਕੁ ਪੈਸਾ ਚਾਹੀਦਾ ਹੁੰਦਾ,
0: ਖਰਚ ਕਿੰਨਾ। ਹਾਂਜੀ ਹਾਂਜੀ। ਤੇ ਇਹਦੇ ਨਾਲ ਜਿਹੜੀ ਅਗਲੀ ਹੈਗੀ ਆ ਸਾਊਥ ਡਕੋਟਾ $11.50 ਤੋਂ $11.85 ਕਰ ਦਿੱਤੇ ਆ। ਤੇ ਉਹਨਾਂ ਦੀ ਟਿਪ ਵੇਜ ਆ ਜਿਹੜੀ $11.50 ਤੋਂ $11.85
1: $11 ਹੀ ਆ ਬਸ ਜੀ ਉੱਥੇ।
0: ਹਾਂਜੀ 11.50 ਤੋਂ 11.85 ਕੀਤੀ ਹਾਂਜੀ ਸਾਊਥ ਡਕੋਟਾ।
1: ਆਪਣੀ ਸਟੇਟ ਵੀ ਆਪਣੀ ਮਰਜ਼ੀ ਨੇ ਵਧਾ ਦਿੰਦੀ ਹੈ ਨਾ, ਜਿੱਦਾਂ ਹੁਣ ਮੈਂ ਤਾਂ
0: ਹਾਂਜੀ ਹਾਂਜੀ
1: ਨਿਊ ਜਰਸੀ ਦੇ ਵਿੱਚ ਚੀਮਾ ਸਾਹਿਬ ਜੇ $15 ਹੈ ਨਾ ਤੇ
0: ਹਾਂਜੀ ਹਾਂਜੀ
1: ਇੱਥੇ $20 ਤੋਂ ਘੱਟ ਕੋਈ ਰੱਖਦਾ ਹੀ ਨਹੀਂ।
0: ਬਿਲਕੁਲ ਬਿਲਕੁਲ ਨਹੀਂ, ਉਹ ਤੁਹਾਡੀ ਗੱਲ ਬਿਲਕੁਲ ਸਹੀ ਆ, ਆਮ ਕਰਕੇ ਨਹੀਂ ਹੁੰਦੇ। ਜਾਣੀ ਕਿ ਉਹ ਮਕਸਦ ਇਹਦਾ ਇਹ ਹੈ ਵੀ ਤੁਸੀਂ ਵਾਧੂ ਜਿੰਨੇ ਮਰਜ਼ੀ ਦੇ ਦਿਓ ਇਹਨੂੰ ਘੱਟ ਹੀ ਦੇ ਸਕਦੇ।
1: ਬਿਲਕੁਲ ਬਿਲਕੁਲ
0: ਹਾਂਜੀ। ਤੇ ਇਹਦੇ ਨਾਲ ਜਿਹੜਾ ਹੈਗਾ ਖੱਕ ਸਾਹਿਬ ਜੀ ਅਗਲੀ ਹੈਗੀ ਆ ਉਹ
1: ਹੁੰਦਾ ਗੈਸ ਜਿਹੜੀ ਆ ਉਹਦਾ ਵੀ ਪ੍ਰਾਈਸ ਜਿਹੜਾ ਮਿਨੀਮਮ ਹੁੰਦਾ ਨਾ ਉਹ ਸਟੇਟ ਨੇ ਰੱਖਿਆ ਹੁੰਦਾ ਕਿ ਇਹ ਤੋਂ ਥੱਲੇ ਨਹੀਂ ਵੇਚ ਸਕਦੇ ਤੁਸੀਂ।
0: ਵੇਚ ਸਕਦੇ ਬਿਲਕੁਲ,
1: ਜਿੰਨੀ ਮਰਜ਼ੀ ਵੇਚੋ।
0: ਹਾਂਜੀ ਉੱਪਰ ਜਿੰਨੀ ਮਰਜ਼ੀ ਵੇਚੋ ਬਿਲਕੁਲ। ਤੇ ਇਹ ਹੁਣ ਅਗਲੀ ਜਿਹੜੀ ਆਪਣੇ ਕੋਲ ਹੈਗੀ ਆ ਉਹ ਹੈਗੀ ਆ ਵਰਮਾਂਟ ਜਿਹੜੀ ਸਟੇਟ ਆ ਉਹਦੇ ਵਿਚ $14.01 ਤੋਂ ਵਧਾ ਕੇ $14.42 ਉਹਨਾਂ ਨੇ ਕਰ ਦਿੱਤੀ ਆ। ਤੇ ਟਿਪ ਵੇਜ ਉੱਥੋਂ ਦੀ ਆ ਜਿਹੜੀ $7.01 ਤੋਂ ਵਧਾ ਕੇ $7.21 ਕਰ ਦਿੱਤੀ ਆ। ਤੇ ਜਿਹੜਾ ਵਰਜੀਨੀਆ ਸੂਬਾ ਹੈਗਾ ਉੱਥੇ ਖੱਕ ਸਾਹਿਬ ਜੀ $12.41 ਤੋਂ $12.70 ਕਰ ਦਿੱਤੀ ਆ ਉਹਨੇ। ਤੇ ਜਿਹੜੀ ਟਿਪ ਵੇਜ ਆ ਉਹ ਸਿਰਫ ਤੇ ਸਿਰਫ $2.13 $2.13 ਉੱਥੋਂ ਦੀ ਜਿਹੜੀ ਹੈਗੀ ਆ ਫੈਡਰਲ ਮਿਨੀਮਮ ਵੇਜ। ਤੇ ਵਾਸ਼ਿੰਗਟਨ ਵਿਚ ਖੱਕ ਸਾਹਿਬ ਜੀ $16.66 ਤੋਂ $17.13 ਜਿਹੜੀ ਆ ਇਹ ਮਿਨੀਮਮ ਵੇਜ ਦੇ ਵਿਚ ਵਾਧਾ ਹੋਇਆ ਆ। ਹੁਣ ਖੱਕ ਸਾਹਿਬ ਜੀ ਇਹ ਜਿਹੜਾ ਵਾਧਾ ਆ ਇਹ ਅਸਲ ਦੇ ਵਿਚ ਇਹਨਾਂ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਵੀ ਜਦੋਂ ਮਹਿੰਗਾਈ ਹੁੰਦੀ ਉਦੋਂ ਪਹਿਲਾਂ ਵਧਾਇਆ ਕਰਨ ਨਾ ਪ੍ਰਾਸਾਂ। ਹੁਣ ਮਹਿੰਗਾਈ ਨੂੰ ਤਾਂ ਅੱਗ ਲੱਗ ਗਈ 3-4 ਸਾਲ ਹੋ ਗਏ ਆ ਤੇ ਮਿਨੀਮਮ ਵੇਜ ਹੁਣ ਵੱਧ ਰਹੀ ਆ ਉਹ ਲੋਕ ਆ। ਹੁਣ ਇਹਦਾ ਜਿਹੜਾ ਅਗਲਾ ਪ੍ਰਭਾਵ ਹੈ ਖੱਕ ਸਾਹਿਬ ਜੀ ਕੱਲ ਦੀ ਨਿਊਜ਼ ਦੇ ਵਿਚ ਮੈਂ ਦੇਖਦਾ ਸੀਗਾ ਕਿ ਘਰਾਂ ਦੀ ਮਾਰਕੀਟ ਆ ਜਿਹੜੀ ਉਹ ਉਹ ਥੱਲੇ ਮਤਲਬ ਆ ਗਈ ਆ, ਅਜੇ ਉਹ ਪਬਲਿਕ ਦੇ ਵਿਚ ਜਿਆਦਾ ਨਹੀਂ ਫੈਲ ਰਹੀ, ਪਰ ਘਰਾਂ ਦਾ ਜਿਹੜੀ ਹਾਲਾਤ ਉਹ ਬੁਰੇ ਆ, ਉਹਨਾਂ ਨੂੰ ਜਿਹੜੀ ਆ ਉਹ ਵੀ ਜਿਹੜਾ ਰੇਟ ਆ ਉਹ ਇੰਟਰਸਟ ਰੇਟ ਆ ਥੋੜਾ ਜਿਹਾ ਥੱਲੇ ਲਿਆਂਦਾ ਹੈ ਵੀ ਜਿਦਾਂ ਨਾ ਮਾਤਰ ਜਿਹਾ, ਪਰ ਉਹ ਹੌਲੀ ਹੌਲੀ ਮੈਨੂੰ ਲੱਗਦਾ ਭਈ ਸ਼ਾਇਦ ਉਹ 2006-7-8 ਉਹਨਾਂ ਸਾਲਾਂ ਵਾਲੀ ਸਿਚੁਏਸ਼ਨ ਹੋ ਸਕਦਾ ਫੇਰ ਆ ਜਾਵੇ। ਪਰ ਇਹਦੇ ਵਿਚ ਖੱਖ ਸਾਹਿਬ ਜੀ ਇਹ ਵੀ ਆ ਕਿ ਪਹਿਲਾਂ ਕੀ ਹੁੰਦਾ ਸੀਗਾ ਖੱਖ ਸਾਹਿਬ ਜੀ, ਕੰਪਨੀ ਦੇਖੋ ਜਦੋਂ ਮੈਂ ਕਿਹਾ ਇੰਨੀ ਤਬਦੀਲੀ ਆ ਗਈ ਹੈ ਇਹਦੇ ਵਿਚ, ਇੱਕ ਤਾਂ ਪਹਿਲਾਂ ਏਦਾਂ ਹੁੰਦਾ ਸੀਗਾ ਕਿ ਤੁਸੀਂ ਲਾਟ ਕੋਈ ਖਾਲੀ ਪਿਆ ਲੈ ਲਓ ਤੇ ਤੁਸੀਂ ਉਹ ਯੈਲੋ ਬੁੱਕ ਦੇ ਵਿਚੋਂ ਦੇਖ ਕੇ ਕਿਸੇ ਕੰਟਰੈਕਟਰ ਨੂੰ ਉਹ ਕਰ ਲਓ ਕਾਲ ਤੇ ਉਹਨੂੰ ਕਹਿ ਦਿਓ ਕਿ ਮੈਂ ਏਦਾਂ ਦਾ ਘਰ ਬਣਾਉਣਾ ਚਾਹੁੰਦਾ ਤੇ ਉਹ ਤੁਹਾਨੂੰ ਐਸਟੀਮੇਟ ਦੇ ਕੇ ਤੇ ਤੁਹਾਡੇ ਹੱਥ ਚ ਬਣਾਉਂਦਾ ਤੇ ਕਹਿੰਦਾ ਇੰਨੇ ਪੈਸੇ ਲੱਗਣਗੇ ਅਸੀਂ ਤੇਰਾ ਘਰ ਬਣਾ ਦਿੰਦੇ ਹਾਂ। ਫੇਰ ਕੀ ਹੋਇਆ ਖੱਖ ਸਾਹਿਬ ਜੀ, ਫੇਰ ਉਹ ਜਿਹੜੇ ਛੋਟੇ ਕੰਟਰੈਕਟਰ ਸੀਗੇ ਨਾ ਏਦਾਂ ਘਰ ਬਣਾ ਉਹਨਾਂ ਦੀ ਜਗ੍ਹਾ ਲੈ ਲਈ ਵੱਡੀਆਂ ਕੰਪਨੀਆਂ ਨੇ ਤੇ ਉਹਨਾਂ ਨੇ ਫੇਰ ਖੱਖ ਸਾਹਿਬ ਜੀ ਕੀ ਕੀਤਾ, ਉਹਨਾਂ ਨੇ ਇਹ ਨਹੀਂ ਦੇਖਿਆ ਵੀ ਅਸੀਂ ਘਰ ਪਹਿਲਾਂ ਵੇਚਣਾ ਆ, ਨਹੀਂ ਉਹਨਾਂ ਨੇ 5-7-10-20-50 ਏਕੜ ਲੈ ਕੇ ਤੇ ਉੱਥੇ ਦਬਾ ਦਬ ਮਕਾਨ ਬਣਾ ਤੇ ਤੇ ਮਗਰੋਂ ਆਣੀ ਫੇਰ ਉਹਨਾਂ ਨੂੰ ਵੇਚ ਦਿਓ ਜੀ ਇਹਨਾਂ ਨੂੰ। ਅੱਛਾ ਫੇਰ ਕੀ ਹੋਇਆ 2006-8 ਦੇ ਵਿਚ ਇਹ ਸਿਚੁਏਸ਼ਨ ਇਸ ਤਰ੍ਹਾਂ ਵਿਗੜੀ ਸੀ ਕਿ ਘਰ ਜਿਹੜੇ ਉਹ ਨੀ ਵਾਧੂ ਬਣਾ ਰਹੇ ਸੀਗੇ, ਉਹਦੇ ਕਾਰਨ ਉਹਨਾਂ ਨੂੰ ਘਰ ਬਹੁਤ ਸਸਤੇ ਸਿੱਟ ਕੇ ਵੇਚਣੇ ਪੈ, ਜਿਹਨੂੰ ਆਪਾਂ ਪੰਜਾਬੀ ਭਾਸ਼ਾ ਦੇ ਵਿਚ ਕਹਿੰਦੇ, ਕਿਉਂਕਿ ਉਹਨਾਂ ਕੋਲ ਜਿਆਦਾ ਬਣਾ ਲਿਆ ਨਾ ਲੋੜ ਤੋਂ ਵੱਧ। ਤੇ ਹੁਣ ਜਦੋਂ ਲੋੜ ਤੋਂ ਵੱਧ ਆ ਖੱਖ ਸਾਹਿਬ ਜੀ, ਉੱਥੇ ਇੱਥੇ ਕੈਲੀਫੋਰਨੀਆ ਦਾ ਰੌਲਾ ਇੰਨਾ ਪਿਆ ਸੀਗਾ ਖੱਖ ਸਾਹਿਬ ਜੀ ਉਹਨਾਂ ਸਮਿਆਂ ਦੇ ਵਿਚ 6-7-8 ਇਹਨਾਂ ਸਾਲਾਂ ਦੇ ਵਿਚ ਕਿ ਇੱਥੇ ਘਰ ਬੈਂਕਾਂ ਨੂੰ ਇੰਨੇ ਮੁੜ ਗਏ ਸੀਗੇ ਨਾ, ਉਹ ਜਿਹੜੇ ਘਰ ਮੁੜ ਗਏ ਸੀਗੇ ਉੱਥੇ ਜਿਹੜੇ ਹੋਮਲੈਸ ਆ ਜਾਂ ਇਸ ਤਰ੍ਹਾਂ ਦੇ ਲੋਕ ਆ ਉਹਨਾਂ ਨੇ ਚੁੱਪ ਕਰਕੇ ਤਾਕੀ ਭੰਨੀ ਜਾ ਕੇ ਜਾਂ ਲੋਕ ਖੋਲਣਾ ਜਾ ਕੇ ਅੰਦਰ ਰਹਿਣ ਲੱਗ ਪਏ ਆਪਣੇ। ਅੱਛਾ ਫੇਰ ਉਹਦੇ ਉੱਪਰ ਦੀ ਕੀ ਹੋਇਆ ਖੱਖ ਸਾਹਿਬ ਜੀ, ਉਹਨਾਂ ਘਰਾਂ ਦੇ ਮੂਹਰੇ ਜਿਹੜੇ ਦਰਖਤ ਸੀਗੇ, ਘਾਹ ਸੀਗਾ ਕਿਸੇ ਦੇ ਮੂਹਰੇ ਸੁੱਕ ਗਿਆ, ਸੜ ਗਿਆ, ਹਾਲਤ ਬੁਰੀ ਹੋ ਗਈ। ਤੇ ਫੇਰ ਇਹਨਾਂ ਨੇ ਖੱਖ ਸਾਹਿਬ ਜੀ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਇਹਨਾਂ ਨੇ ਫਿਰ ਉਹ ਸਕੀਮ ਸੋਚੀ, ਇਹਨਾਂ ਨੇ ਬੈਂਕ ਵਾਲੇ ਜਿਹੜੇ ਸੀਗੇ ਨਾ ਜਿਹਨਾਂ ਦੇ ਉਹ ਬੈਂਕ ਘਰ ਓਨ ਕਰਦੀ ਸੀ ਮੁੜੇ ਹੋਏ ਘਰ, ਉਹਨਾਂ ਨੂੰ ਕਹਿੰਦੇ ਵੀ ਸਾਨੂੰ ਤੁਹਾਡੀ ਇਹ ਮੇਨਟੇਨੈਂਸ ਚਾਹੀਦੀ, ਅਸੀਂ ਨਹੀਂ ਤਾਂ ਤੁਹਾਡੀ ਪ੍ਰੋਪਰਟੀ ਲੈ ਲੈਣੀ। ਸੋ ਇਥੋਂ ਤੱਕ ਹਾਲਾਤ ਆ ਜਿਹੜੇ ਉਹ ਖੱਖ ਸਾਹਿਬ ਜੀ ਵਿਗੜ ਗਏ ਸੀਗੇ। ਹੁਣ ਕੀ ਆ ਕਿ ਉਹ ਤੋਂ ਲੈਸਨ ਸਿੱਖ ਕੇ ਹੁਣ ਕੀ ਕਰਦੇ ਆ, ਹੁਣ ਜਿਹੜੇ ਇਹ ਕੰਸਟਰਕਸ਼ਨ ਕੰਪਨੀਆਂ ਲੈ ਲੈਂਦੇ ਆ 20-50-30 ਏਕੜ ਲੈ ਕੇ ਤੇ ਉਹਦੇ ਵਿਚ ਇਹ ਪਹਿਲਾਂ ਐਡਵਰਟਾਈਜਮੈਂਟ ਕਰਨ ਲੱਗ ਪੈਂਦੇ ਆ ਭਾਈ ਉੱਥੇ ਇੱਕ ਦੋ ਘਰ ਬਣਾ ਕੇ, ਤੇ ਹਾਂ ਉਹ ਕਹਿੰਦੇ ਤੁਹਾਡੇ ਮਾਡਲ
1: ਪਹਿਲਾਂ ਵੇਚ ਦਿੰਦੇ ਆ ਜਗ੍ਹਾ,
0: ਬਿਲਕੁਲ ਉਹ ਤਿਆਰ ਹੋਣ ਤੋਂ ਘਰ ਆ ਜਿਹੜਾ ਪਹਿਲਾਂ ਵਿਕ ਜਾਂਦਾ ਆ। ਸੋ ਕੰਪਨੀਆਂ ਵਾਲੇ ਹੁਸ਼ਿਆਰ ਹੋਈ ਜਾਂਦੇ ਆ ਤੇ ਹਰ ਪਾਸੇ ਨੂੰ ਹਰ ਬੰਦਾ ਜਿਹੜਾ ਉਹ ਆਖਿਆ ਵੀ ਤੁਹਾਨੂੰ ਪਤਾ ਵੀ ਆਪਣੇ ਵੱਲ ਨੂੰ ਹਰੇਕ ਬੁਰਕੀ ਤੁਹਾਨੂੰ ਪਤਾ ਵੀ ਆਪਣੇ ਮੂੰਹ ਵੱਲ ਨੂੰ ਪਹਿਲਾਂ ਜਾਂਦੀ ਆ, ਤੇ ਇਸ ਤਰ੍ਹਾਂ ਇਹਦੇ ਜਿਹੜੇ ਹਾਲਾਤ ਆ ਖੱਖ ਸਾਹਿਬ ਜੀ ਹੋ ਗਏ ਵਾ। ਤੇ ਇਹਦੇ ਨਾਲ ਅਗਲੀ ਖਬਰ ਆ ਖੱਖ ਸਾਹਿਬ ਜੀ, ਉਹ ਹੈਗੀ ਆ ਇਰਾਨ ਦੇ ਵਿਚ ਪਿਛਲੇ ਕਈ ਸਾਲਾਂ ਤੋਂ ਖੱਖ ਸਾਹਿਬ ਤੁਹਾਨੂੰ ਪਤਾ ਵੀ ਉਹ ਉੱਥੇ ਹੁਣ ਆਪਾਂ ਨੂੰ ਪਤਾ ਹੀ ਆ ਭਾਈ ਜਾਂ ਤਾਂ ਯੂਰੋਪੀਅਨ ਰੌਲਾ ਪਾਉਂਦੇ ਆ ਦੂਸਰੇ ਮੁਲਕਾਂ ਜਾਂ ਆਪਾਂ ਨਾਲ ਉਹ ਕੈਨੇਡਾ ਨੂੰ ਰਲਾ ਲਈਦਾ ਤੇ ਉਧਰ ਆਸਟ੍ਰੇਲੀਆ ਨੂੰ ਰਲਾ ਲਈਦਾ ਵੀ ਇਹ ਕੰਟਰੀ ਦੇ ਵਿਚ ਜਾ ਕੇ ਤੁਸੀਂ ਨਾ ਰੌਲਾ ਰੱਪਾ ਪਾਓ ਤੇ ਲੋਕਾਂ ਨੂੰ ਆਪਸ ਵਿਚ ਹੀ ਲੜਾਓ। ਖੱਖ ਸਾਹਿਬ ਜੀ ਹੁਣ ਇੱਕ ਗੱਲ ਇਹ ਆ ਸੋਚਣ ਵਾਲੀ ਕਿ ਇੰਨੇ ਸਾਲਾਂ ਤੋਂ ਇਹ ਅੱਜ ਵੀ ਥੋੜੀ ਗੱਲ ਹੈ ਤਾਂ ਸੈਂਕੜੇ ਸਾਲਾਂ ਤੋਂ ਇਹ ਹੋ ਰਿਹਾ, ਸੈਂਕੜੇ ਸਾਲਾਂ ਤੋਂ 2000 ਸਾਲ ਦਾ ਤਾਂ ਆਪਣੇ ਕੋਲ ਪ੍ਰੂਫ ਆ ਕਿ ਜਦੋਂ ਰੋਮਨ ਅੰਪਾਇਰ ਸੀਗੀ ਇਹਦਾ ਰਾਜ ਉੱਥੇ ਸੀਗਾ ਆਪਣੇ ਜਿੱਥੇ ਹੁਣ ਪਾਲਸਤੀਨ ਆ ਇੱਥੇ ਇਜ਼ਰਾਇਲ ਆ, ਇੱਥੇ ਦੇਖੋ ਰੋਮਨਾਂ ਦੇ ਨਾਲ ਹੀ ਰੌਲਾ ਸੀ ਨਾ ਜੀਸਸ ਕ੍ਰਾਈਸਟ ਦਾ, ਜੀਸਸ ਕ੍ਰਾਈਸਟ ਦਾ ਰੌਲਾ ਤਾਂ ਇਹਨਾਂ ਦੇ ਨਾਲ ਹੀ ਸੀ ਨਾ ਜਿਹੜੇ ਉਹਨੂੰ ਰੂਲ ਕਰਦੇ ਸੀਗੇ। ਤੇ ਪਰ ਅਜੇ ਤਿਕਰ ਵੀ ਖੱਖ ਸਾਹਿਬ ਜੀ ਦੇਖੋ 2000 ਸਾਲ ਹੋ ਗਿਆ ਇਸ ਗੱਲ ਨੂੰ ਚੱਲ ਰਹੀ ਨੂੰ, ਇਸ ਤੋਂ ਪਹਿਲਾਂ ਦੇਖੋ ਇੰਡੀਆ ਦੇ ਵਿਚ 7200 ਸਾਲ ਪਹਿਲਾਂ ਵੀ ਇਹ ਨੀਤੀ ਆ ਜਿਹੜੀ ਰਾਮਚੰਦਰ ਨੇ ਵੀ ਇਹੀ ਨੀਤੀ ਅਪਲਾਈ ਕੀਤੀ ਸੀ ਉੱਥੇ ਜਾ ਕੇ ਕਿ ਦੋ ਨੂੰ ਜਾ ਕੇ ਆਪਸ ਵਿਚ ਹੀ ਲੜਾ ਦਿਓ ਤੇ ਇੱਕ ਨੂੰ ਉਹ ਤੋਂ ਮਰਵਾ ਦਿਓ ਤੇ ਉਹ ਜਿਹੜਾ ਬਚ ਗਿਆ ਤੁਹਾਡੀ ਮਦਦ ਤੇ ਖੜਾ ਸੀ ਉਹਨੂੰ ਆਪ ਮਾਰ ਦਿਓ। ਸੋ ਇਹ ਨੀਤੀ ਆ ਜਿਹੜੀ ਹੈਰਾਨਗੀ ਦੀ ਗੱਲ ਇਹ ਆ ਕਿ ਚਲੋ ਆਪਾਂ ਇਹ ਕਹਿ ਦਿੰਦੇ ਆ ਭਾਈ ਜਿਹੜੇ ਏਸ਼ੀਅਨ ਲੋਕ ਆ ਇੰਡੀਆ ਲਾ ਲਓ ਚਾਈਨਾ ਲਾ ਲਓ ਜਾਂ ਆਪਣੇ ਹੋਰ ਵੀਅਤਨਾਮ ਵਗੈਰਾ ਥਾਈਲੈਂਡ ਇਹ ਸਾਰੇ ਲੋਕ ਆ ਚਲੋ ਇਹ ਭੋਲੇ ਸੀਗੇ, ਇਹ ਧਾਰਮਿਕ ਲੋਕ ਸੀ ਭੋਲੇ ਸੀ, ਹੇਰਾ ਫੇਰੀ ਠੱਗੀ ਧੋਖਾ ਇਹਨਾਂ ਨੂੰ ਨਹੀਂ ਸੀ ਆਉਂਦੇ ਤੇ ਉਦੋਂ ਚਲੋ ਮੂਰਖ ਬਣ ਗਏ ਹਨਾ, ਤੇ ਇਹ ਜਿਹੜੀ ਪੱਛਮੀ ਸਭਿਅਤਾ ਸੀ ਇਹਨਾਂ ਨੇ ਜਾ ਕੇ ਉਹ ਦੇਸ਼ ਜਿਹੜੇ ਸਾਂਭ ਲਿਆ। ਤੇ ਹੁਣ ਖੱਖ ਸਾਹਿਬ ਜੀ ਮਸਲਾ ਇੱਥੇ ਇਸ ਗੱਲ ਦਾ ਭਾਈ ਯੂਕਰੇਨ ਆ ਜਿਹੜਾ ਉਹ ਪੱਛਮੀ ਸਭਿਅਤਾ ਦੇ ਨਾਲ ਰਲਦਾ ਆ, ਉਹ ਰਲਿਆ ਵੀ ਹੈਗਾ ਵੀ ਆ, ਉਥੋਂ ਦੇ ਜਿਹੜਾ ਪ੍ਰੈਜੀਡੈਂਟ ਆ ਹੁਣ ਉਹਨੂੰ ਵੀ ਇਸ ਗੱਲ ਦੀ ਸਮਝ ਨਹੀਂ ਆਈ ਭਈ ਯਾਰ ਮੈਂ ਆਪਣਾ ਮੁਲਕ ਯਾਰ ਕਰਾਈ ਜਾਂਦਾ ਭੀ ਤੂੰ ਚੁੱਪ ਕਰਕੇ ਰਸ਼ੀਆ ਨੂੰ ਕਹਿ ਭਾਈ ਯਾਰ ਇਹ ਤੇਰਾ ਹੀ ਸੀਗਾ ਅੱਗੇ ਹੁਣ ਵੀ ਤੇਰਾ ਹੀ ਆ ਭਾਈ ਯਾਰ ਠੀਕ ਹੈ ਤੂੰ ਜੋ ਥੋੜਾ ਬਹੁਤਾ ਤੈਨੂੰ ਜੋ ਚਾਹੀਦਾ ਲਈ ਜਾਂਦੇ
1: ਆ। ਡਾਕਟਰ ਸਾਹਿਬ ਨੇ ਨਹੀਂ ਹੋਣਾ,
0: ਡਾਕਟਰ ਸਾਹਿਬ ਦਾ ਫੋਨ ਨਹੀਂ ਆਇਆ ਡਾਕਟਰ ਸਾਹਿਬ ਜੀ।
1: ਚਲੋ
0: ਤੇ ਇਹੀ ਜਿਹੜਾ ਆ ਮਸਲਾ ਆ, ਇਹ ਜਦੋਂ ਤੀਕਰ ਜਿਹੜੇ ਦੁਨੀਆਂ ਦੇ ਲੋਕ ਆ ਇਸ ਗੱਲ ਨੂੰ ਨਹੀਂ ਸਮਝਦੇ ਕਿ ਅਸੀਂ ਆਪਣੇ ਗੁਆਂਢੀ ਦੇ ਨਾਲ ਲੜਨ ਤੋਂ ਪਹਿਲਾਂ ਜਿਹੜਾ ਸਾਨੂੰ ਲੜਾ ਰਿਹਾ ਉਹਦਾ ਸਾਖਤਾ ਲਾ ਲਈਏ ਵੀ ਉਹ ਕੌਣ ਆ ਤੇ ਉਹਦਾ ਆਖਾ ਮੰਨਣ ਨੂੰ ਹਟ ਜਾਓ। ਜੇ ਬਹੁਤੀ ਗੱਲ ਹੈ ਤੁਹਾਨੂੰ ਲੜਨ ਦੀ ਵੀ ਲੋੜ ਨਹੀਂ, ਉਹਦਾ ਆਖਾ ਮੰਨਣ ਨੂੰ ਹਟ ਜਾਓ। ਪਰ ਆਖਾ ਜੇ ਨਹੀਂ ਵੀ ਮੰਨਦੇ, ਇਹੀ ਮਸਲਾ ਜਿਹੜਾ ਆ ਹੁਣ ਇਰਾਨ ਦੇ ਵਿਚ ਸ਼ੁਰੂ ਹੋਇਆ, ਉੱਥੇ ਹੁਣ ਫੇਰ ਤੋਂ ਜਿਹੜੀ ਆ ਉਹ ਅੱਗੇ ਤੁਹਾਨੂੰ ਪਤਾ ਵੀ ਉਹ ਉਹਨਾਂ ਨੇ ਫਾਂਸੀ ਲਾਏ ਸੀਗੇ, ਕਈ ਪ੍ਰੋਟੈਸਟਾਂ ਹੋਈਆਂ ਸੀ, ਹੁਣ ਫੇਰ ਪ੍ਰੋਟੈਸਟ ਜਿਹੜੀ ਹੋਈ ਆ ਤੇ ਇਹਦੇ ਵਿਚ ਖਾਕ ਸਾਹਿਬ ਜੀ ਹੁਣ ਪੰਜ ਜਿਹੜੇ ਆ ਉਹ ਵਿਅਕਤੀ ਕਹਿ ਲੋ ਜਾਂ ਲੋਕ ਕਹਿ ਲੋ, ਪੰਜਾਂ ਦੀਆਂ ਮੌਤਾਂ ਹੋਈਆਂ ਜਿਨ੍ਹਾਂ ਦੇ ਵਿਚੋਂ ਦੋ ਦੀਆਂ ਤਾਂ ਬਾਹਰ ਪ੍ਰੋਟੈਸਟ ਕਰਦੇ ਸੀਗੇ ਉੱਥੇ ਮੌਤਾਂ ਹੋਈਆਂ, ਪਰ ਇਹਨਾਂ ਚੋਂ ਤਿੰਨ ਜਿਹੜੇ ਸੀਗੇ ਉਹ ਜਾ ਕੇ ਖਾਕ ਸਾਹਿਬ ਜੀ ਪੁਲਿਸ ਸਟੇਸ਼ਨ ਤੇ ਉਹ ਖੋਲ ਕੇ ਤਾਂ ਗੱਲ ਨਹੀਂ ਦੱਸੀ, ਪਰ ਮੈਨੂੰ ਜਿੱਥੇ ਤੱਕ ਲੱਗ ਰਿਹਾ ਕਿ ਉਹ ਪੁਲਿਸ ਸਟੇਸ਼ਨ ਉੱਤੇ ਧਾਵਾ ਬੋਲਣ ਲੱਗੇ ਹੋਣੇ ਤੇ ਉਹਨਾਂ ਨੇ ਅੰਦਰੋਂ ਫਿਰ ਆਪਣੀ ਹਿਫਾਜ਼ਤ ਵਾਸਤੇ ਜੇ ਤੁਸੀਂ ਖਾਕ ਸਾਹਿਬ ਜੀ ਕਿਸੇ ਦੇ ਘਰ ਜਾ ਕੇ ਕਰੋਗੇ ਉਹ ਤਾਂ ਫਿਰ ਅਗਲਾ ਆਪਣੇ ਆਪ ਦੀ ਜਿਹੜੀ ਰੱਖਿਆ ਦਾ ਉਹ ਕਰੂਗਾ। ਹਾਂ, ਸੋ ਤਿੰਨ ਜਿਹੜੇ ਸੀਗੇ ਜਣੇ ਉਹਨਾਂ ਦੀ ਇਹ ਜਿਹੜੀ ਆ ਪੁਲਿਸ ਸਟੇਸ਼ਨ ਦੇ ਸਾਹਮਣੇ ਮੌਤ ਹੋਈ, ਕਿਉਂਕਿ ਉੱਥੇ ਜਾ ਕੇ ਰੌਲਾ ਉਹ ਪਾ ਰਹੇ ਸੀਗੇ ਤੇ ਇਹ ਜਿਹੜੀ ਆ ਰਿਪੋਰਟ ਆਪਾਂ ਨੂੰ ਫਾਰਸ ਨਿਊਜ਼ ਆ ਜਿਹੜੀ ਉੱਥੋਂ ਦੀ ਉਹਦੇ ਰਾਹੀਂ ਇਹ ਰਿਪੋਰਟ ਮਿਲੀ ਆ।
1: ਕੁਛ ਗਾਣੇ ਲਾ ਲਿਆ, ਕੁਛ ਖਬਰਾਂ ਆਪਣੇ ਸੋਚਾਂ ਤੱਕ ਸੁਣਾਤੀਆਂ ਤੇ ਆਪਾਂ ਫਿਰ ਕੱਲ ਪਰਸੋਂ ਨੂੰ ਫਿਰ ਮਿਲਾਂਗੇ ਜੀ।
0: ਜੀ ਜੀ,
1: ਬਹੁਤ ਮਿਹਰਬਾਨੀ ਚੀਮਾ ਸਾਹਿਬ, ਬਹੁਤ ਖੂਬੀ ਦੇ ਨਾਲ ਤੁਸੀਂ ਖਬਰਾਂ ਲੈ ਕੇ ਆਉਂਦੇ ਹੋ, ਵਰਲਡ ਪੂਰਾ ਘੇਰ ਦਿੰਦੇ ਹੋ, ਉਂਗਲ ਤੇ ਨਜਾ ਦਿੰਦੇ ਹੋ, ਇਧਰੋਂ ਲੱਗਦੇ ਹੋ ਕਿੱਥੋਂ ਰਸ਼ੀਆ, ਕਿੱਥੇ ਨਾਰਥ ਕੋਰੀਆ, ਫਿਰ ਅਮਰੀਕਾ, ਫਿਰ ਯੂਰਪ, ਸਾਰਾ ਘੁਮਾਤਾ ਤੁਸੀਂ। ਸਰੋਤਿਆਂ ਨੂੰ ਪਸੰਦ ਆਇਆ ਹੋਏਗਾ ਜੀ ਸਾਰੀਆਂ ਗੱਲਾਂ, ਚੀਮਾ ਸਾਹਿਬ ਬਹੁਤ ਮਿਹਨਤ ਦੇ ਨਾਲ ਪ੍ਰੋਗਰਾਮ ਲੈ ਕੇ ਪਹੁੰਚਦੇ ਨੇ, ਬਹੁਤ ਬਹੁਤ ਸ਼ੁਕਰੀਆ ਚੀਮਾ ਸਾਹਿਬ ਤੁਹਾਡਾ, ਔਰ ਧੰਨਵਾਦ ਸਰੋਤਿਓ ਤੁਹਾਡਾ ਵੀ, ਥੈਂਕ ਯੂ ਸੋ ਮਚ, ਮਿਲਦੇ ਹਾਂ ਜੀ ਪਰਸੋਂ ਨੂੰ ਫਿਰ, ਦਿਓ ਇਜਾਜ਼ਤ
0: ਜੀ। ਮੇਰੇ ਵੱਲੋਂ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਕਿਉਂਕਿ ਮੈਨੂੰ ਇੱਦਾਂ ਲੱਗਦਾ ਕਿ ਆਪਾਂ ਲੋਕਾਂ ਨੂੰ, ਕੁਛ ਲੋਕਾਂ ਨੂੰ ਜਿਹੜਾ ਉਹ ਜੇ ਇੱਕ ਨੂੰ ਵੀ ਕਹਿੰਦੇ ਨਾ ਖਾਕ ਸਾਹਿਬ ਜੀ, ਜਦੋਂ ਕਹਿੰਦੇ ਨਾ ਆਪਣੇ ਭਾਰਤ ਦੀ ਜਦੋਂ ਕ੍ਰਾਂਤੀ ਸ਼ੁਰੂ ਹੋਈ ਸੀਗੀ, ਭਾਰਤ ਨੂੰ ਗੋਰਿਆਂ ਦੇ ਥੱਲੇ ਅੰਗਰੇਜ਼ ਆਜ਼ਾਦ ਕਰਾਉਣ ਵਾਸਤੇ ਕ੍ਰਾਂਤੀ ਸ਼ੁਰੂ ਹੋਈ ਸੀ, ਉਹਦੇ ਬਾਰੇ ਖਾਕ ਸਾਹਿਬ ਜੀ ਇੱਦਾਂ ਕਿਹਾ ਜਾਂਦਾ ਕਿ ਆਪਾਂ ਚਲੋ ਹੋਰ ਟਾਈਮ ਆਪਣੇ ਕੋਲ ਹੈਗਾ ਇਹ ਵੀ ਗੱਲਬਾਤ ਕਰ ਲੈਂਦੇ ਹਾਂ। ਉੱਥੇ ਖਾਕ ਸਾਹਿਬ ਜੀ ਇਹ ਭਾਰਤ ਵਿਚ ਹੀ ਖੈਰ ਲੋਕ ਸੀਗੇ, ਪਰ ਜਿਹੜਾ ਇਹਦਾ ਮੇਨ ਮੁੱਦਾ ਸੀ ਉਹ ਇੱਥੋਂ ਸਾਊਥ ਅਫਰੀਕਾ ਚੋਂ ਸ਼ੁਰੂ ਹੋਇਆ ਸੀ।
1: ਚੀਮਾ ਸਾਹਿਬ ਜੀ ਅੱਜ ਦੇ ਟਾਈਮ ਦੇ ਵਿਚ ਬੰਨਿਆ, ਇੱਕ ਐਗਜ਼ਾਮਪਲ ਜੀ ਗੱਲ ਕਰਦਾ ਮੈਂ ਜੀ, ਅੱਜ ਸਮਝਦੇ ਕਿ ਅੱਜ ਸਾਡਾ ਦੇਸ਼ ਆਜ਼ਾਦ ਨਹੀਂ ਸੀ ਤੇ ਉਹਨੂੰ ਆਜ਼ਾਦ ਕਰਾਉਣਾ ਸੀ, ਤੁਸੀਂ ਕੀ ਸਮਝਦੇ ਕਿ ਉਹ ਸੂਰਮੇ ਜਿਹੜੇ ਉਹ ਟਾਈਮ ਦੇ ਉੱਪਰ ਹੁੰਦੇ ਸੀ ਅੱਜ ਉੱਠ ਪੈਣਗੇ ਜੀ? ਅੱਜ ਅਮਰੀਕਾ ਤੋਂ ਉੱਠ ਕੇ, ਯੂਰਪ ਤੋਂ ਉੱਠ ਕੇ ਜਾ ਸਕਦੇ ਲੜਨ ਨੂੰ?
0: ਮੇਰਾ ਨੀ ਖਿਆਲ ਪੇ ਇਥੋਂ, ਮੈਂ ਤਾਂ ਹੁਣ ਜਾ ਨੀ ਸਕਦਾ ਕਿਉਂਕਿ ਮੇਰੀ ਹੁਣ ਪਹਿਲਾਂ ਜਿੰਨੀਆਂ ਸਟਰੋਂਗ ਸੀ, ਪਰ ਪਹਿਲਾਂ ਜਵਾਨੀ ਬਾਰੇ ਤਾਂ ਚਲੇ ਜਾਣਾ
1: ਉਹ ਟਾਈਮ, ਉਹ ਸੂਰਮੇ ਹੋਰ ਸੀ ਚੀਮਾ ਸਾਹਿਬ, ਹੁਣ ਅੱਜ ਕੱਲ ਦੇ ਟਾਈਮ ਚ ਨਕਲੀ ਸੂਰਮੇ ਆ ਜੀ, ਬਾਕੀ
0: ਨਕਲੀ ਸੂਰਮੇ ਆ ਬਿਲਕੁਲ, ਟੀਵੀ ਦੇ ਉੱਤੇ ਵੜਕਾ ਮਾਰ ਲਿਆ ਜਦੋਂ ਮੋਹਰੇ ਹੋਣਾ ਪੈਂਦਾ
1: ਵੜਕਾ
0: ਨਿਕਲਦਾ ਤੇ ਇਹ ਹੁਣ ਦੇਖੋ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ, ਜਿਹੜੇ ਲੋਕ ਦੇਖੋ ਉਹਨਾਂ ਸਮਿਆਂ ਦੇ ਵਿਚ ਭਾਰਤ ਨੂੰ ਯਾਦ ਕਰਾਇਆ, ਉਹਨਾਂ ਦੇ ਵਿਚ ਖਾਸ ਕਰਕੇ ਜਿਹੜੇ ਪੰਜਾਬੀ ਲੋਕ ਆ, ਜੱਟ ਜਿਮੀਦਾਰਾਂ ਦੇ ਮੁੰਡੇ ਆ, ਗਾਂ ਉਹ ਖਾਕ ਸਾਹਿਬ ਜੀ ਗਾਂਧੀ ਨੂੰ ਗਾਲਾਂ ਕੱਢਦੇ ਰਹਿੰਦੇ ਆ, ਚਲੋ ਕੱਢੀ ਜਾਣ ਦੋ ਉਹਨਾਂ ਦੀ ਮਰਜ਼ੀ, ਪਰ ਆਪਾਂ ਜਿਹੜੀ ਅਸਲੀਅਤ ਆ ਉਹ ਆਪਣੇ ਸਰੋਤਿਆਂ ਨਾਲ ਥੋੜੀ ਜਿਹੀ ਸਾਂਝੀ ਕਰਦੇ ਆ।
1: ਇਹ ਚੀਮਾ ਸਾਹਿਬ ਇੱਕ ਗੱਲੋਂ ਲੋਕੀ ਨਫ਼ਰਤ ਕਰਦੇ ਆ ਗਾਂਧੀ ਨੂੰ ਕਿ ਭਗਤ ਸਿੰਘ ਦੀ ਫਾਂਸੀ ਚਾਹੁੰਦਾ ਤੇ ਉਹ ਰੁਕਾ ਸਕਦਾ ਸੀ, ਇਸ ਗੱਲ ਤੋਂ ਲੋਕ ਜਿਆਦਾ ਜਿਹੜੇ ਆ ਉਹ ਗਾਂਧੀ ਦੇ ਨਾਲ ਨਾਰਾਜ਼ ਆ, ਪਰ ਭਗਤ ਸਿੰਘ ਨੇ
0: ਹਾਂਜੀ ਬਿਲਕੁਲ
1: ਕਿਹੜਾ ਬੈਕਅਪ ਹੁੰਦਾ ਸੀ।
0: ਹਾਂਜੀ ਹਾਂਜੀ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਪਰ ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ ਜੀ, ਉਹ ਨਫ਼ਰਤ ਕਿਉਂ ਕਰਦੇ ਆ ਕਿਉਂਕਿ ਉਹਨਾਂ ਦੇ ਦਿਮਾਗ ਦੇ ਵਿਚ ਆ ਜਿਹੜੀ ਉਹ ਗੱਲ ਵਸ ਗਈ ਆ ਕਿ ਗਾਂਧੀ ਭਗਤ ਸਿੰਘ ਦਾ ਦੁਸ਼ਮਣ ਸੀਗਾ, ਪਰ ਖਾਕ ਸਾਹਿਬ ਜੀ ਦੂਸਰੇ ਪਾਸੇ ਜੇ ਆਪਾਂ ਥੋੜਾ ਜਿਹਾ ਡੂੰਘਾਈ ਤੱਕ ਸੋਚੀਏ ਨਾ, ਹੁਣ ਜੇ ਜਿਹੜਾ ਹੈਗਾ ਰੂਸ ਆ ਜਿਹੜਾ, ਜੇ ਉਹਦੇ ਜਿਹੜੇ ਲੋਕ ਆ ਉਹਨਾਂ ਨੂੰ ਅਮਰੀਕਾ ਜਾ ਕੇ ਕਹੇ ਉਹਨਾਂ ਨੂੰ ਵੀ ਤੁਸੀਂ ਇਹਨਾਂ ਨੂੰ ਨਾ ਮਾਰੋ ਤਾਂ ਇੱਦਾਂ ਨਹੀਂ ਹੋਣੀ। ਸੋ ਜਿਹੜੇ ਗਾਂਧੀ ਸੀਗਾ ਉਹਨੂੰ ਜੇ ਜਿਹੜੇ ਆਪਣੇ ਵੀਰ ਆ, ਚਲੋ ਉਹਨਾਂ ਦੀ ਸੋਚ ਆਪਣੀ ਆ, ਮੇਰੀ ਵੀ ਸੋਚ ਆਪਣੀ ਹੈਗੀ ਆ, ਤੇ ਉਹਦੇ ਵਿਚ ਦੇਖੋ ਹੁਣ ਜਿਹੜਾ ਗਾਂਧੀ ਆ ਗੋਰੇ ਆ ਜਿਹੜੇ ਉਹ ਗਾਂਧੀ ਦੀ ਗੱਲ ਮੰਨ ਕੇ ਭਗਤ ਸਿੰਘ ਨੂੰ ਕਿਉਂ ਛੱਡਣਗੇ, ਕਿਉਂਕਿ ਉਹਨਾਂ ਦਾ ਤਾਂ ਗਾਂਧੀ ਵੀ ਉਹਦਾ ਵੱਡਾ ਦੁਸ਼ਮਣ।
1: ਇਹ ਨਹੀਂ ਗੱਲ ਹੈਗੀ ਮੰਨਣਗੇ ਜਾਂ ਨਹੀਂ ਮੰਨਣਗੇ, ਹਾਦਾ ਨਾਰਾ ਮਾਰਨਾ ਜਿਹੜਾ ਹੁੰਦਾ ਸੀ ਉਹ ਨੀ ਮਾਰਿਆ, ਉਹ ਮਾਰ ਦਿੰਦਾ ਛੱਡਦੇ ਨਾ ਛੱਡਦੇ ਗਾਂਧੀ ਇੰਨਾ ਬਦਨਾਮ ਨਹੀਂ ਸੀ ਹੋਣਾ ਜੀ, ਮੇਰਾ ਇਹ ਸੋਚ ਹੈ।
0: ਹਾਂਜੀ ਚਲੋ ਕੋਈ ਨੀ, ਹੋ ਸਕਦਾ ਏਦਾਂ ਵੀ ਹੋਵੇ, ਪਰ ਉਹਦਾ ਦੂਸਰਾ ਪੱਖ ਇਹ ਹੈ ਵੀ ਗੋਰਿਆਂ ਨੇ ਉਹਨੂੰ ਛੱਡਣਾ ਨਹੀਂ ਸੀ, ਗਾਂਧੀ ਦੇ ਕਹੇ ਤੇ ਚਾਹੇ ਕੋਈ ਹੋਰ ਵੀ ਆ ਜਾਂਦਾ, ਕਿਉਂਕਿ ਉਹਨਾਂ ਨੂੰ ਪਤਾ ਸੀ ਭਈ ਇਸੇ ਕਰਕੇ ਗਾਂਧੀ ਉਹਨਾਂ ਨੂੰ ਕਹਿੰਦਾ ਸੀ ਭਾਈ ਗੰਨਾ ਰਸਲਾ ਨਾ ਚੱਕੋ। ਪਰ ਦੂਸਰੇ ਪਾਸੇ ਭਗਤ ਸਿੰਘ ਵੀ ਇਕੱਲੇ ਭਗਤ ਸਿੰਘ ਭਾਰਤ ਵਿਚ ਕਿੰਨੇ ਦੇਖੋ, ਇੱਥੋਂ ਲੋਕ ਅਮਰੀਕਾ ਤੋਂ ਛੱਡ ਛੱਡ ਕੇ ਚਲੇ ਗਏ ਜਿਹਨਾਂ ਦੇ ਅੰਦਰ ਜਜ਼ਬਾ ਸੀਗਾ ਦੇਸ਼ ਨੂੰ ਯਾਦ ਕਰਾਉਣ ਦਾ, ਤੇ ਉਹ ਜਾਗੇ ਸੀਗੇ। ਤੇ ਇਹਦੇ ਨਾਲ ਮੇਰਾ ਮੇਨ ਪੁਆਇੰਟ ਜਿਹੜਾ ਸੀਗਾ ਕਾਕ ਸਾਹਿਬ ਜੀ, ਜਿਹੜੀ ਸਾਊਥ ਅਫਰੀਕਾ ਦੇ ਵਿਚ ਅਬਲਤਾ, ਤੁਸੀਂ ਦੁਨੀਆਂ ਦੇ ਕਿਸੇ ਕੰਟਰੀ ਚਲੇ ਜਾਓ ਜਿੱਥੇ ਵੀ ਰੇਲਵੇ ਇੰਗਲੈਂਡ ਨੇ ਵਿਛਾਈ ਆ ਜਾ ਕੇ, ਜਿਹੜੀ ਰੇਲਵੇ ਆ ਉਹ ਇੰਡੀਆ ਤੋਂ ਜਿਹੜੇ ਪੰਜਾਬ ਦੇ ਲੋਕ ਸੀਗੇ ਜਾਂ ਦੂਸਰੇ ਲੋਕ ਵੀ ਸੀਗੇ, ਇੰਡੀਆ ਦੇ ਲੋਕ ਜਿਹੜੇ ਬਹੁਤ ਮਿਹਨਤੀ ਸੀਗੇ ਔਰ ਉਹ ਥੱਕਦੇ ਨਹੀਂ ਸੀ, ਇਸ ਕਰਕੇ ਦੁਨੀਆਂ ਦੇ ਵਿਚ ਜਿੱਥੇ ਜਿੱਥੇ ਵੀ ਬ੍ਰਿਟਨ ਨੇ ਰਾਜ ਕੀਤਾ ਉੱਥੇ ਜਿਹੜੀ ਰੇਲਵੇ ਵਿਛਾਈ ਆ ਉਹ ਬਹੁਤ ਸਾਰੇ ਭਾਰਤੀ ਲੋਕਾਂ ਨੇ ਜਾ ਕੇ ਵਿਛਾਈ ਹੈ, ਚਾਹੇ ਉਹ ਸਾਊਥ ਅਮਰੀਕਾ ਅਰਜਨਟੀਨਾ ਚਲੇ ਜਾਓ, ਸੁਰੀਨਾਮ ਵਗੈਰਾ, ਬਹੁਤ ਦੇਸ਼ਾਂ ਦੇ ਵਿਚ ਇੰਡੀਆ ਤੋਂ ਲੇਬਰ ਆਈ ਤੇ ਉਹਨੇ ਉਹ ਕੰਮ ਉੱਥੇ ਕੀਤੇ। ਤੇ ਹੁਣ ਕੀ ਆ ਕਾਕ ਸਾਹਿਬ ਜੀ, ਸਾਊਥ ਅਫਰੀਕਾ ਦੇ ਵਿਚ ਵੀ ਇਸੇ ਤਰ੍ਹਾਂ ਭਾਰਤੀ ਲੋਕ ਬਹੁਤ ਸੀ ਸਾਊਥ ਅਫਰੀਕਾ ਦੇ ਵਿਚ ਰਹਿੰਦੇ ਸੀ, ਅਜੇ ਵੀ ਹੈਗੇ ਆ। ਤੇ ਉੱਥੇ ਕਾਕ ਸਾਹਿਬ ਜੀ ਜਿਹੜਾ ਗਾਂਧੀ ਸੀਗੇ, ਗਾਂਧੀ ਉੱਥੇ ਕਿਸੇ ਦਾ ਕੇਸ ਲੜਨ ਗਏ ਸੀ ਇੰਗਲੈਂਡ ਤੋਂ, ਉਹਨਾਂ ਨੇ ਬ੍ਰਿਸਟਰੀ ਉਹ ਕੀਤੀ ਹੋਈ ਸੀ ਜਿਹੜੀ ਵਕਾਲਤ ਕੀਤੀ ਹੋਈ ਸੀ ਡਿਗਰੀ ਵਕਾਲਤ ਦੀ, ਤੇ ਗਾਂਧੀ ਜਿਹੜਾ ਸੀਗਾ ਇਹ ਉੱਥੇ ਗਿਆ ਸੀਗਾ। ਤੇ ਇਹ ਰੇਲ ਜਿਦਾਂ ਹੁਣ ਆਹ ਦੇਖਿਆ ਨੀ ਪਿੱਛੇ ਜੇ ਉਹ ਕਹਾਣੀ ਆਪਾਂ, ਉਹ ਇੱਕ ਗੋਰੀ ਏਅਰ ਹੋਸਟਸ ਸੀਗੀ ਤੇ ਉਹਨੇ ਉਹ ਇੱਕ ਕਾਲੇ ਰੰਗ ਦਾ ਬੰਦਾ ਉਹ ਬੈਠਾ ਸੀ ਫਸਟ ਕਲਾਸ ਦੇ ਵਿਚ, ਬਿਜਨਸ ਕਲਾਸ ਦੇ ਵਿਚ ਸ਼ਾਇਦ ਬੈਠਾ ਸੀ ਉਹਨਾਂ ਜਾ ਕੇ ਐਵੇਂ ਪੰਗੇ ਲੈਣ ਲੱਗ ਪਈ ਉਹਨੂੰ ਜੀ, ਉਹਨਾਂ ਨੇ ਇੱਥੋਂ ਤੱਕ ਗੱਲ ਪਹੁੰਚ ਗਈ ਕਿ ਉਹਨੂੰ ਅਰੈਸਟ ਕਰਕੇ ਲਿਜਾਣ ਲੱਗੇ ਸੀਗੇ। ਖਾਕ ਸਾਹਿਬ ਜੀ ਉਹ ਉਸੇ ਹੀ
1: ਟ੍ਰੇਨ ਚੋਂ ਕੱਢੇ ਸਿੱਟਿਆ ਸੀ ਬਾਹਰ, ਹੈ ਨਾ।
0: ਹਾਂਜੀ ਇਸ ਬੰਦੇ ਨੇ ਨਾ ਅੱਜ ਵੀ ਗੱਲਾਂ ਉਹੀ ਹੁੰਦੀਆਂ, ਉਹ ਗੋਰੀ ਏਅਰ ਹੋਸਟਸ ਸੀਗੀ ਹਵਾਈ ਜਹਾਜ਼ ਦੇ ਵਿਚ
1: ਕਰਦੇ ਸੀ ਚੀਮਾ ਸਾਹਿਬ ਉਹ ਜਮਾਨੇ ਵਿਚ, ਕਿਉਂਕਿ
0: ਉਹ ਅੱਜ ਵੀ ਕਰਦੇ
1: ਆ, ਇਹ ਸਾਡੇ ਮਜ਼ਦੂਰ ਆ, ਕੰਮ ਕਰਨ ਵਾਲੇ,
0: ਗੁਲਾਮ ਆ ਸਾਡੇ, ਗੁਲਾਮ ਆ ਬਿਲਕੁਲ। ਤੇ ਉਹਨੂੰ ਫਿਰ ਗਾਂਧੀ ਨੂੰ ਕਿਹਾ ਜਾਂਦਾ ਕਿ ਉਹ ਰੇਲ ਦੀ ਗੱਡੀ ਚ ਬੈਠਾ ਸੀਗਾ ਤੇ ਟਿਕਟ ਉਹਨੇ ਲਈ ਸੀ ਫਸਟ ਕਲਾਸ ਦੀ, ਫਸਟ ਕਲਾਸ ਦੀ ਟਿਕਟ ਲੈ ਕੇ ਉਹ ਜਾ ਕੇ ਮੂਹਰੇ ਡੱਬੇ ਇੰਜਣ ਜਿੱਥੇ ਹੁੰਦਾ ਉਹਦੇ ਨੇੜੇ ਸੀਟਾਂ ਸੀਗੀਆਂ ਜਿਹੜੀਆਂ ਫਸਟ ਕਲਾਸ ਵਾਲੀਆਂ ਹੋਣੀਆਂ, ਉਹ ਸਪੈਸ਼ਲ ਹੋਣੀਆਂ, ਉਹਦੇ ਤੇ ਬਹਿ ਗਿਆ ਤੇ ਉਧਰੋਂ ਟੀਟੀ ਆਇਆ, ਉਹ ਕਹਿੰਦਾ ਓਏ ਤੂੰ ਇੱਥੇ ਕੀ ਕਰਦਾ, ਕਹਿੰਦਾ ਸੀ ਮੇਰੇ ਕੋਲ ਟਿਕਟ ਆ, ਆਹ ਮੈਂ ਫਸਟ ਕਲਾਸ ਦੀ ਟਿਕਟ ਲਈ, ਕਹਿੰਦਾ ਚਾ ਖੇਡਣਾ ਹੋਵੇ ਤਾਂ ਫੜਾ ਵੀ ਟਿਕਟ ਇੱਧਰ। ਤੇ ਉਹਨੇ ਇੱਕ ਨੂੰ ਹੋਰ ਨੂੰ ਸੱਦ ਲਿਆ, ਦੋਨਾਂ ਜਣਿਆਂ ਨੇ ਉਹਦਾ ਜਿਹੜਾ ਉਹ ਬਰੀਫ ਕੇਸ ਜਿਹਾ ਸੀਗਾ ਉਹ ਚੱਕ ਕੇ ਬਾਹਰ ਮਾਰਿਆ, ਤੁਰ ਪਈ ਸੀ ਗੱਡੀ ਹਜੇ ਹੌਲੀ ਸੀਗੀ, ਤੁਰ ਪਈ ਸੀ ਤੇ ਉਹਨੇ ਬਰੀਫ ਕੇਸ ਚੱਕ ਕੇ ਬਾਹਰ ਮਾਰਿਆ ਤੇ ਦੋਹਾਂ ਨੇ, ਇੱਕ ਨੇ ਗਾਂਧੀ ਦੀਆਂ ਬਾਹਾਂ ਫੜ ਲਈਆਂ, ਦੂਜੇ ਨੇ ਲੱਤਾਂ ਤੇ ਚੱਕ ਕੇ ਚੱਲਦੀ ਗੱਡੀ ਚੋਂ ਬਾਹਰ ਮਾਰਿਆ, ਇਹ ਸਿਚੁਏਸ਼ਨ ਸੀਗੀ। ਫੇਰ ਖਾਕ ਸਾਹਿਬ ਜੀ ਉੱਥੇ ਕਿਹਾ ਜਾਂਦਾ ਕਿ ਜਦੋਂ ਗਾਂਧੀ ਨੇ ਇਹ ਆਰਗੇਨਾਈਜ਼ ਕਰਨ ਲੱਗਾ ਨਾ, ਕਿਉਂਕਿ ਅਕਸਰ ਉਹ ਕੀ ਸੀਗਾ, ਉਹਨੂੰ ਪਤਾ ਸੀ ਵੀ ਕਿੱਦਾਂ ਕੰਮ ਕਰਦਾ ਸਿਸਟਮ ਇਹ, ਤੇ ਉੱਥੇ ਫੇਰ ਖਾਕ ਸਾਹਿਬ ਜੀ ਨਹਿਰੂ ਤੇ ਆਪਣੇ ਉਹ ਕੀ ਸੀ ਨਾ ਆਪਣੇ ਪਾਕਿਸਤਾਨ ਦੇ ਪਹਿਲੇ ਪ੍ਰੈਜੀਡੈਂਟ ਦਾ ਜਨਾਹ, ਇਹ ਸਾਰੇ ਹੀ ਇਹ ਬਹੁਤ ਵੱਡਾ ਗਰੁੱਪ ਸੀਗਾ
1: ਉੱਥੇ,
0: ਹਾਂਜੀ ਬਿਲਕੁਲ ਬਿਲਕੁਲ, ਇਹ ਸਾਰੇ ਉੱਥੋਂ ਹੀ ਮੂਵਮੈਂਟ ਆ ਜਿਹੜੀ ਸ਼ੁਰੂ ਹੋਈ ਸੀ। ਕਿਹਾ ਜਾਂਦਾ ਕਹਿੰਦੇ ਵੀ ਜਿਹੜਾ ਜਨਾਹ ਸੀਗਾ ਉਹਨੇ ਗਾਂਧੀ ਨੂੰ ਪੁੱਛਿਆ ਵੀ ਆਪਾਂ ਆਹ ਰੌਲਾ ਤਾਂ ਪਾਈ ਜਾਂਦੇ ਹਾਂ, ਕਹਿੰਦਾ ਵੀ ਜੇ ਆਪਾਂ ਕੋਈ ਮੀਟਿੰਗ ਵਗੈਰਾ ਸੱਦੀਏ ਤਾਂ ਉੱਥੇ ਕਿੰਨੇ ਕੁ ਬੰਦੇ ਹੋ ਜਾਣਗੇ, ਤੈਨੂੰ ਕੀ ਲੱਗਦਾ ਵੀ ਕਿੰਨੇ ਕੁ ਬੰਦੇ ਆਉਣਗੇ। ਗਾਂਧੀ ਦਾ ਜਵਾਬ ਦੇਖੋ, ਉਹ ਕਹਿੰਦਾ ਜੇ ਇੱਕ ਵੀ ਆ ਗਿਆ ਨਾ ਉਹੀ ਬਹੁਤ ਆ। ਸੋ ਬੰਦਾ ਜਿਹੜਾ ਇੱਕ ਆ ਖਾਕ ਸਾਹਿਬ ਜੀ, ਜਿਹੜਾ ਜਿਹੜੀ ਸਿੱਝੀ ਸੋਚ ਹੁੰਦੀ ਆ, ਕੁਛ ਤੇ ਕੁਛ ਘੱਟ ਕੇ ਰੱਖ ਦਿੰਦਾ, ਜਿਹਨੂੰ ਬੋਲਣ ਦਾ ਪਤਾ ਹੈ ਵੀ ਮੈਂ ਪਰਜਾ ਨੂੰ ਆਪਣੇ ਰਾਹ ਦੇ ਨਾਲ ਜਿੱਧਰ ਨੂੰ ਮੈਂ ਤੁਰਿਆ ਆ ਉਹ ਕਨਵਿੰਸ ਕਰਨਾ ਕਿਸੇ ਨੂੰ ਬਈ ਆਹ ਜਿਹੜਾ ਰਾਹ ਆ ਸਸਤਾ, ਇਹਦੇ ਵਿਚ ਤੁਹਾਡਾ ਵੀ ਫਾਇਦਾ ਮੇਰੇ ਇਕੱਲੇ ਦਾ ਨੀ। ਸੋ ਇਸ ਤਰ੍ਹਾਂ ਜਿਹੜੀ ਉਹ ਹੁੰਦਾ ਨਾ ਪਬਲਿਕ ਨੂੰ ਆਪਣੇ ਨਾਲ ਜੋੜਨ ਵਾਲੀ ਜਿਹੜੀ ਆ ਟੈਕਨੀਕ ਆ ਤਰੀਕਾ ਆ, ਉਹ ਜਿਹਦੇ ਕੋਲ ਹੁੰਦਾ ਆ ਉਹ ਫਿਰ ਜਿਹੜਾ ਜਿੱਤ ਹੋ ਜਾਂਦਾ। ਫਿਰ ਗਾਂਧੀ ਨੇ ਤੁਹਾਨੂੰ ਪਤਾ ਵੀ ਇੰਡੀਆ ਦੇਖੋ ਤੁਸੀਂ ਖਾਕ ਸਾਹਿਬ ਜੀ, ਉਹਨੇ ਕਿਹਾ ਜਾਂਦਾ ਵੀ ਉਹਨੂੰ ਉੱਥੇ ਉਹਨੂੰ ਜੇਲ੍ਹ ਚ ਦੇ ਦਿੱਤਾ ਚੱਕ ਕੇ, ਤੇ ਉਹਨੇ ਉੱਥੋਂ ਜੇਲ੍ਹ ਚੋਂ ਚਿੱਠੀ ਲਿਖਤੀ ਲੰਡਨ ਨੂੰ ਗਾਂਧੀ ਨੇ, ਚਿੱਠੀ ਕਿ ਮੈਂ ਬ੍ਰਿਸਟਰ ਆ ਇੱਥੇ ਦਾ, ਮੈਂ ਇੱਥੋਂ ਡਿਗਰੀ ਕਰਕੇ ਗਿਆ ਤੇ ਬੇਨਾ ਸਲੂਕ, ਉੱਥੋਂ ਚਿੱਠੀ ਆ ਗਈ ਮੁੜ ਕੇ ਉਹਨੂੰ, ਉਹ ਕਹਿੰਦਾ ਵੀ ਇਹਨੂੰ ਛੱਡੋ ਹੁਣੇ। ਗਾਂਧੀ ਨੂੰ ਖਾਕ ਸਾਹਿਬ ਜੀ ਉਹਨੇ ਬਣਾਇਆ ਬੁਲਾਇਆ ਤੇ ਉਹ ਕਹਿੰਦਾ ਵੀ ਗਾਂਧੀ ਯੂ ਕੈਨ ਗੋ, ਤੂੰ ਕਹਿੰਦਾ ਫ੍ਰੀ ਹੈ। ਗਾਂਧੀ ਦੇ ਜਵਾਬ ਦੇਖੋ, ਉਹ ਕਹਿੰਦਾ ਮੈਂ ਜਾਣਾ ਨੀ ਗਾ ਇੱਥੋਂ, ਕਹਿੰਦਾ ਮੈਂ ਉਦੋਂ ਤੱਕ ਇੱਥੇ ਤੇਰੇ ਦਫ਼ਤਰ ਤੋਂ ਹਿੱਲਣਾ ਨੀ ਜਿੰਨਾ ਚਿਰ ਤੂੰ ਮੈਨੂੰ ਇੱਥੋਂ ਲਾ ਕੇ ਇੰਡੀਆ ਮੇਰੇ ਘਰ ਤੱਕ ਦਾ ਕਿਰਾਇਆ ਨੀ ਦਿੰਦਾ। ਹਾਂਜੀ, ਔਰ ਉਹਨੂੰ ਕਿਰਾਇਆ ਆਪਣੀ ਜੇਬ ਚੋਂ ਦੇਣਾ ਪਿਆ ਸੀ ਗਾਂਧੀ ਨੂੰ। ਫਿਰ ਉਹਨਾਂ ਪੈਸਿਆਂ ਦੇ ਨਾਲ ਉਹ ਗਾਂਧੀ ਜਿਹੜਾ ਉੱਥੇ ਆਪਣੇ ਘਰ ਗਿਆ ਰਾਤ ਦੇ ਵਿਚ, ਤੇ ਉੱਥੋਂ ਫਿਰ ਜਾ ਕੇ ਉਹਨੇ ਸਾਰਾ ਭਾਰਤ ਸੀ ਜਿਹੜਾ ਰੇਲ ਗੱਡੀ ਤੇ ਚੜ ਕੇ ਖਾਕਾ ਵੀ ਸਾਰੇ ਭਾਰਤ ਦੇ ਹਾਲਾਤ ਉਹਨੇ ਦੇਖੇ ਵੀ ਕੀ ਇਸ ਦੇਸ਼ ਦੇ ਵਿਚ ਕੀ ਹੋ ਰਿਹਾ। ਸਾਰੇ ਭਾਰਤ ਵਿਚ ਸਫ਼ਰ ਕੀਤਾ, ਸਫ਼ਰ ਕਰਕੇ ਆ ਕੇ ਫਿਰ ਓਹਨੇ ਜਿਹੜੀ ਮੂਵਮੈਂਟ ਚਲਾਈ ਸੀ ਓਹਨੂੰ ਖਾਕ ਸਾਹਿਬ ਜੀ ਦੇਖੋ ਇਸ ਗੱਲ ਦਾ ਪਤਾ ਸੀ ਵੀ ਇਹ ਜਿਹੜੀ ਅੰਗਰੇਜ਼ ਸਾਮਰਾਜ ਆ ਇਹਦੇ ਮੈਂ ਕਿੱਥੇ ਸੱਟ ਮਾਰਾਂ ਤਾਂ ਇਹਨਾਂ ਨੂੰ ਦੁੱਖ ਲੱਗੂਗਾ। ਓਹਨੇ ਫਿਰ ਉਹ ਦੋ ਤਿੰਨ ਚੀਜ਼ਾਂ ਸੀ ਜਿਨ੍ਹਾਂ ਤੇ ਓਹਨੇ ਉਹ ਮਾਰੀ ਸੱਟ ਤੇ ਫਿਰ ਇਹਨਾਂ ਨੂੰ ਭੱਜਣਾ ਪਿਆ ਉੱਥੋਂ ਇੰਗਲੈਂਡ ਵਿਚੋਂ। ਪਹਿਲੀ ਗੱਲ ਤਾਂ ਸੀਗੀ ਸਾਲਟ।
1: ਚਲੋ ਆਪਾਂ ਇਹ ਗੱਲ ਨੂੰ ਲੰਮਾ ਨਾ ਕਰੀਏ, ਗੱਲ ਇਹ ਆ ਇਹਦੇ ਵਿਚ ਜਿਹੜੇ ਯੋਧੇ ਸੀ ਲੜਦੇ ਸੀ ਹੋਣੀ ਕਰਤਾਰ ਸਿੰਘ ਸਰਾਭੇ ਹੋਣੀ
0: ਬਿਲਕੁਲ ਬਿਲਕੁਲ ਬਿਲਕੁਲ
1: ਜਿੰਨੇ ਵੀ ਸੀ ਸਾਰੇ ਇਹਨਾਂ ਦਾ ਯੋਗਦਾਨ ਘੱਟ ਸੀ ਜੀ ਉਹਦੇ ਨਾਲ?
0: ਨਹੀਂ ਨਹੀਂ ਕੋਈ ਘੱਟ ਨਹੀਂ ਸੀ, ਕਿਸੇ ਦਾ ਯੋਗਦਾਨ ਘੱਟ ਨਹੀਂ ਖਾਕ ਸਾਹਿਬ ਜੀ ਜਿਹੜਾ ਮਰਜ਼ੀ ਰੱਖਿਆ।
1: ਥੋੜੀ ਜਿਹੀ ਜੰਗ ਦੂਜੇ ਤਰੀਕੇ ਨਾਲ ਚਾਲੂ ਕੀਤੀ ਹਥਿਆਰਾਂ ਦੇ ਨਾਲ ਕਿ ਵੀ ਇਹਨਾਂ ਨੂੰ ਹੋਇਆ ਵੀ ਇਹੋ ਹੀ ਆ। ਚਲੋ ਦੋਨੋਂ ਦੀ ਰਾਜਨੀਤੀ ਕੰਮ ਆਈ, ਗਾਂਧੀ ਦੀ ਵੀ ਆਈ ਤੇ ਇਹਨਾਂ ਦੀ ਜਿਆਦਾ ਆਈ ਤੇ ਉਹਦੇ
0: ਬਿਲਕੁਲ ਬਿਲਕੁਲ ਬਿਲਕੁਲ ਇਹਦੇ ਕੋਈ ਸ਼ੱਕ ਨਹੀਂ ਹੈਗੀ।
1: ਚਲੋ ਆਪਾਂ ਜੀ ਨੂੰ ਖਤਮ ਕਰੀਏ ਜੀ ਚੀਮਾ ਸਾਹਿਬ।
0: ਇੱਕ ਪੁਆਇੰਟ ਮੈਂ ਹੋਰ ਛੋਟਾ ਜਿਹਾ ਬਣਾਉਣਾ, ਦੇਖੋ ਅੱਜ ਵੀ ਖਾਕ ਸਾਹਿਬ ਜੀ ਸਿਸਟਮ ਉਹੀ ਆ। ਇੱਕ ਪਾਸੇ ਅਮਰੀਕਾ ਦੇ ਵਿਚ ਜਿਹੜੇ ਬਣੇ ਆਹ ਕਾਂਗਰਸਮੈਨ ਜਾਂ ਸਾਰੀ ਇਹ ਗੌਰਮੈਂਟ ਆ, ਦੂਸਰੇ ਪਾਸੇ ਫੌਜ ਆ। ਸੋ ਪਹਿਲਾਂ ਇਹ ਜਾ ਕੇ ਉਸ ਤਰੀਕੇ ਨਾਲ ਜਿਹੜੇ ਰਾਜਨੀਤਿਕ ਲੀਡਰ ਆਗੂ ਆ ਇਹ ਜਾ ਕੇ ਦੂਸਰੇ ਮੁਲਕ ਨੂੰ ਹੌਲੀ ਹੌਲੀ ਢਾਉਂਦੇ ਆ, ਜਦੋਂ ਇਹ ਨਹੀਂ ਦੇਖਿਆ ਵੀ ਹੁਣ ਸਾਤੋਂ ਇਹ ਗੱਲ ਨਹੀਂ ਬਣੀ ਫਿਰ ਫੌਜ ਭੇਜ ਦਿੰਦੇ ਆ। ਉਸ ਵੇਲੇ ਵੀ ਜਿਹੜੇ ਇਹ ਦੋ ਵੱਖਰੇ ਵੱਖਰੇ ਅਦਾਰੇ ਸੀ, ਇੱਕ ਗਰਮ ਦਲ ਸੀਗਾ ਤੇ ਦੂਸਰਾ ਠੰਡਾ ਦਲ ਸੀਗਾ, ਉਹ ਕਹਿੰਦੇ ਸੀ ਅਸੀਂ ਇਦੋਂ ਜਾਣੀ ਤੁਸੀਂ ਜੇ ਦੂਸਰੀ ਸ਼ਬਦਾਂ ਦੇ ਵਿਚ ਕਹਿਣਾ ਤਾਂ ਉਹਨੂੰ ਕਹਿ ਦੋ ਉਹਨਾਂ ਦੇ ਕੱਛ ਚੋਂ ਵੀ ਮਾਰਨੀ ਆ, ਤੇ ਜਿਹੜੇ ਭਗਤ ਸਿੰਘ ਵਰਗੇ ਸੂਰਮੇ ਸੀਗੇ ਜਾਂ ਹੋਰ ਸਾਰੇ ਉਸ ਵੇਲੇ ਦੇ ਜਿਹੜੇ ਜਿਹਨੇ ਕੁਰਬਾਨੀਆਂ ਦਿੱਤੀਆਂ ਉਹਨਾਂ ਦਾ ਘੱਟ ਯੋਗਦਾਨ ਨਹੀਂ, ਇਹਦੇ ਚ ਕੋਈ ਸ਼ੱਕ ਨਹੀਂ ਹੈਗੀ। ਪਰ ਜੇ ਆਪਾਂ ਦੂਸਰੇ ਪੱਖ ਤੋਂ ਦੇਖੀਏ ਇਸੇ ਤਰ੍ਹਾਂ ਉਹ ਇੱਕ ਫੌਜ ਵਾਲਾ ਪਾਸਾ ਸੀਗਾ ਤੇ ਦੂਸਰੇ ਜਿਹੜੇ ਉਹ ਰਾਜਨੀਤਿਕ ਆਗੂ ਸੀਗੇ, ਦੋਨਾਂ ਦੇ ਨਾਲ ਕੰਟਰੀ ਆ ਜਿਹੜਾ ਕੋਈ ਵੀ ਚੱਲਦਾ। ਤੇ ਅੱਜ ਦਾ ਪ੍ਰੋਗਰਾਮ ਖਾਕ ਸਾਹਿਬ ਜੀ ਇੱਥੇ ਸਮਾਪਤ ਕਰ ਲਿਆ।
1: ਬਹੁਤ ਸ਼ੁਕਰੀਆ, ਬਹੁਤ ਧੰਨਵਾਦ ਸਰੋਤਿਓ ਤੁਹਾਡਾ ਵੀ, ਥੈਂਕ ਯੂ ਸੋ ਮਚ। ਪਰਸੋਂ ਨੂੰ ਫੇਰ ਮਿਲਾਂਗੇ ਜੀ ਤੁਹਾਡੇ ਨਾਲ ਇਸੇ ਚੈਨਲ ਤੇ ਪ੍ਰਵਾਸ ਰੇਡੀਓ ਦੇ ਮੰਚ ਦੇ ਉੱਪਰ, ਤੁਸੀਂ ਜੁੜਦੇ ਹੋ, ਬੜੀ ਮਿਹਰਬਾਨੀ, ਥੈਂਕ ਯੂ ਸੋ ਮਚ ਜੀ ਮਾ ਸਾਹਿਬ
0: ਜੀ। ਖਾਕ ਸਾਹਿਬ ਜੀ ਤੁਹਾਡਾ ਧੰਨਵਾਦ, ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਖਾਕ ਸਾਹਿਬ ਜੀ ਵੱਲੋਂ ਬਹੁਤ ਪਿਆਰੀ ਜ਼ਿੰਦਗੀ। ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ ਜੀ।

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਨਿਊਯਾਰਕ ਤੋਂ ਨਿਊਜਰਸੀ ਤੋਂ USA ਤੋਂ ਮੈਂ ਹਾਂ ਤੁਹਾਡਾ ਦੋਸਤ ਹੋਸ ਦਰਸ਼ਨ ਸਿੰਘ ਹੱਕ ਤੁਸੀਂ ਸੁਣ ਰਹੇ ਹੋ ਪ੍ਰਵਾਸ ਰੇਡੀਓ ਫਰੈਂਕਫੋਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਹੋ ਰਹੀ ਹੈ ਜੀ ਤੁਹਾਡੇ ਨਾਲ ਰਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰ ਰਹੇ ਹਾਂ ਬੜਾ ਸਤਿਕਾਰ ਜੋ ਸਾਰੇ ਵੀਰ ਭੈਣ ਭਰਾ ਇਸ ਪ੍ਰੋਗਰਾਮਾਂ ਵਿਚ ਜਿੰਨਾ ਵੀ ਸਾਥ ਦਿੰਦੇ ਨੇ ਸੁਣਦੇ ਨੇ ਪ੍ਰੋਗਰਾਮਾਂ ਨੂੰ ਉਨ੍ਹਾਂ ਦਾ ਬਹੁਤ ਬਹੁਤ ਧੰਨਵਾਦ ਦੋਸਤੋ ਤੁਸੀਂ ਫੋਨ ਕਰ ਸਕਦੇ ਹੋ ਜਦੋਂ ਵੀ ਤੁਹਾਡਾ ਦਿਲ ਕਰੇ ਔਰ ਪ੍ਰੋਗਰਾਮ ਦੇ ਪਹਿਲੇ ਅੱਧੇ ਘੰਟੇ ਵਿਚ ਅਸੀਂ ਗੀਤ ਲਾਉਂਦੇ ਉਹਦੇ ਵਿਚ ਤੁਹਾਡੀ ਕਾਲ ਵੀ ਆ ਸਕਦੀ ਕੋਈ ਮਸਲਾ ਨਹੀਂ ਉਸ ਤੋਂ ਬਾਅਦ ਫਿਰ ਪ੍ਰੋਗਰਾਮ ਚਾਲੂ ਹੋ ਜਾਂਦਾ ਜੀ ਖ਼ਬਰਾਂ ਦਾ ਤੇ ਫਿਰ ਡਾਕਟਰ ਸਾਹਿਬ ਦਾ ਫਿਰ ਆਪਾਂ ਕਾਲ ਉਹਦੇ ਵਿਚ ਨਹੀਂ ਲੈ ਸਕਦੇ ਸੋ ਜੇ ਤੁਹਾਡਾ ਦਿਲ ਕਰੇ ਤੇ ਤੁਸੀਂ ਆਪਣੇ ਕਾਲ ਜਿਹੜੀ ਹੈ ਹੁਣ ਤੋਂ ਲੈ ਕੇ ਅੱਧੇ ਘੰਟੇ ਤੱਕ ਵਿਚ ਵਿਚ ਤੁਸੀਂ ਕਰ ਸਕਦੇ ਹੋ ਸੋ ਲੋ ਗੀਤਾਂ ਦੇ ਨਾਲ ਸ਼ੁਰੂਆਤ ਕਰਦੇ ਹਾਂ ਜੀ ਤੇ ਮੇਰਾ ਫੋਨ ਨੰਬਰ ਤੁਸੀਂ ਜੇ ਕਾਲ ਕਰਨੀ ਹੋਵੇ ਤੇ ਅਮੈਰੀਕਾ ਦਾ ਨੰਬਰ ਹੈ ਜੀ 732-874-3259 ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਦੂਸਰਾ ਨੰਬਰ ਹੈ ਜੀ 8563970301 ਸੋ ਇਹ ਅਮੈਰੀਕਾ ਦੇ ਨੰਬਰਾਂ ਦੇ ਉੱਪਰ ਤੁਸੀਂ ਕਾਲ ਕਰ ਸਕਦੇ ਹੋ ਬੜਾ ਸ਼ੁਕਰੀਆ ਧੰਨਵਾਦ ਮਿਹਰਬਾਨੀ ਲੋਕੀ ਸੁਣਦੇ ਆ ਜੀ ਆਪਣਾ ਇੱਕ

0: ਤਾਂ ਇਹ ਅਗਲਾ ਗੀਤ ਦਿਲ ਦਿਲ ਦਿਲ ਦਿਲਜੀਤ ਦਾ
1: ਜਿਹਦਾ ਤੂੰ

0: ਤੋਂ ਆਪਾਂ ਕੀਰਤਨ ਦਾ ਪ੍ਰੋਗਰਾਮ ਤਾਂ ਹੋ ਗਿਆ ਪੂਰਾ ਤੇ ਹੁਣ ਆਪਾਂ ਲਾਲ ਸਿੰਘ ਚੀਮਾ ਸਾਹਿਬ ਉਹਨਾਂ ਨੂੰ ਕਾਲ ਕਰਾਂਗੇ ਤੇ ਉਹਨਾਂ ਦੇ ਕੋਲੋਂ ਅੱਜ ਦੀਆਂ ਖਬਰਾਂ ਅੱਜ ਕੀ ਵਾਪਰਿਆ ਜੀ ਇਸ ਦੁਨੀਆਂ ਦੇ ਉੱਪਰ ਕਿੰਨੇ ਕੁ ਧਮਾਕੇ ਹੋ ਗਏ ਕਿੰਨੇ ਕੁ ਲੋਕ ਵਿਚਾਰੇ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੈਗਾ ਜੰਗਾਂ ਦੇ ਵਿੱਚ ਦੇਖੋ ਆਰਮੀ ਲੜਦੀ ਹੈ ਆਰਮੀ ਦਾ ਕੰਮ ਲੜਨਾ ਪਰ ਆਮ ਲੋਕ ਜਿਹੜੇ ਮਾਰੇ ਜਾਂਦੇ ਆ ਜਿਨ੍ਹਾਂ ਦਾ ਕੋਈ ਲੈਣ ਦੇਣ ਨਹੀਂ ਹੁੰਦਾ ਉਹਨਾਂ ਦਾ ਕੀ ਬਣਦਾ ਵਿਚਾਰਿਆਂ ਦਾ ਬੱਚਿਆਂ ਦੇ ਬੱਚੇ ਮਾਰੇ ਜਾਂਦੇ ਆ ਵੱਡੇ ਮਾਰੇ ਜਾਂਦੇ ਆ ਸਕੂਲ ਪੜ੍ਹਦੇ ਨਿੱਕੇ ਨਿੱਕੇ ਨਿਆਣਿਆਂ ਦੀ ਡੈਥ ਹੋ ਜਾਂਦੀ ਹੈ ਸਕੂਲਾਂ ਤੇ ਬੰਬ ਚੱਲ ਪੈਂਦੇ ਆ ਸੋ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਜੰਗ ਦੇ ਵਿੱਚ ਪਹਿਲਾਂ ਨਹੀਂ ਸੀ ਹੁੰਦੀਆਂ ਬੱਚਿਆਂ ਨੂੰ ਦੇਖ ਕੇ ਮਾਰਦੇ ਸੀ ਜਾਂ ਲੜਾਈਆਂ ਹੁੰਦੀਆਂ ਸੀ ਆਮ ਪਬਲਿਕ ਦਾ ਨੁਕਸਾਨ ਜਿਹੜਾ ਹੁੰਦਾ ਸੀ ਉਹ ਘੱਟ ਹੁੰਦਾ ਸੀ ਪਰ ਹੁਣ ਤੇ ਹੱਦ ਹੋ ਗਈ ਹੈ ਜੀ ਇਹ ਮਿਜ਼ਾਈਲਾਂ ਆਉਂਦੀਆਂ ਪਤਾ ਨਹੀਂ ਇਹ ਕਿੱਧਰ ਦੀ ਆਈ ਹੈ ਉਹ ਕਿੱਥੇ ਜਾ ਕੇ ਡਿੱਗ ਪੈਣੀ ਹੈ ਤੇ ਕਿੰਨਾ ਕਿੰਨਾ ਲੋਕਾਂ ਨੂੰ ਇਹਨੇ ਮਾਰ ਜਾਣਾ ਤੇ ਰੱਬ ਮਿਹਰ ਕਰੇ ਪਰਮਾਤਮਾ ਇਹਨਾਂ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਕਰ ਰਹੇ ਉਹ ਇਹਨਾਂ ਨੂੰ ਸਬਦ ਬਖਸ਼ੇ ਕਿ ਇਹ ਚੀਜ਼ਾਂ ਜਿਹੜੀਆਂ ਹੋ ਰਹੀਆਂ ਆਮ ਲੋਕ ਜਿਹੜੇ ਮਾਰੇ ਜਾ ਰਹੇ ਆ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਕੋਈ ਜੰਮਿਆ 10-12 ਸਾਲ ਮਾਂ ਬਾਪ ਨੇ ਪਾਲਿਆ ਤੇ ਇੱਕ ਨਿੱਕੇ ਜੇ ਸ਼ਰਲੇ ਨਾਲ ਉਹਦੀ ਮੌਤ ਹੋ ਗਈ ਦੁੱਖ ਕਿੰਨਾ ਹੁੰਦਾ ਸਦੀਆਂ ਤੱਕ ਨਹੀਂ ਭੁੱਲਦਾ ਸੋ ਇਹਨਾਂ ਲੜਾਈਆਂ ਜਿਹੜੀਆਂ ਹੋ ਰਹੀਆਂ ਇਹ ਸਿਰਫ ਤੇਲ ਦੀਆਂ ਲੜਾਈਆਂ ਕਿਉਂ ਚੀਮਾ ਸਾਹਿਬ ਤੇਲ ਦੀਆਂ ਲੜਾਈਆਂ ਜੀ
1: ਬਿਲਕੁਲ ਜੀ ਤੇਲ ਦੀਆਂ
0: ਕਾਲਾ ਸੋਨਾ ਦੀਆਂ ਲੜਾਈਆਂ ਤੇ ਇਹਨਾਂ ਦੀ ਵਜ੍ਹਾ ਦੇ ਨਾਲ ਲੋਕ ਜਿਹੜੇ ਆ ਉਹ ਬਹੁਤ ਪਰੇਸ਼ਾਨ ਆ ਜਿੱਥੇ ਵੀ ਚਲ ਜਾਓ ਆਮ ਬੰਬ ਡਿੱਗਦਾ ਠਾ ਤੇ ਉਹ ਕਿੰਨੇ ਲੋਕ ਵਿਚਾਰੇ ਮਾਰੇ ਜਾਂਦੇ ਆ ਚੀਮਾ ਸਾਹਿਬ ਆਓ ਜੀ ਸਤਿ ਸ੍ਰੀ ਅਕਾਲ ਵੈਲਕਮ ਜੀ ਆਇਆਂ ਨੂੰ
1: ਜੀ ਖਾਕ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਸਾਡੀ ਟੀਮ ਦੇ ਮੈਂਬਰਾਂ ਨੂੰ ਤੇ ਹੋਰ ਬਹੁਤ ਸਾਰੇ ਲੋਕ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਸਾਡੇ ਰੇਡੀਓ ਨੂੰ ਸੁਣਦੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਪਿਆਰੀ ਸਤਿ ਸ੍ਰੀ ਅਕਾਲ ਸਲਾਮ ਅਦਾਬ ਨਮਸਕਾਰ ਤੇ ਖਾਕ ਸਾਹਿਬ ਜੀ ਗੱਲ ਤੁਸੀਂ ਬਿਲਕੁਲ ਸਹੀ ਕਰ ਰਹੇ ਆ ਕਿ ਜਿਹੜੀ ਆ ਪਹਿਲੇ ਸਮਿਆਂ ਦੇ ਵਿੱਚ ਉਹ ਜਿਹੜੀ ਫੌਜ ਹੁੰਦੀ ਸੀ ਉਹ ਫਿਰ ਸਾਹਮਣੇ ਸਾਹਮਣੇ ਜਾ ਕੇ ਲੜਦੇ ਸੀ ਖਾਕ ਸਾਹਿਬ ਜੀ ਜਿਹੜੇ ਉਹ ਕਹਿੰਦੇ ਹੁੰਦੇ ਆ ਬਈ ਨਿਤਰੂ ਬੜੇਵੇਂ ਖਾਣੀ ਕੁੰਡੀਆਂ ਦੇ ਸਿੰਘ ਫਸ ਗਏ ਤੇ ਹੁਣ ਖਾਕ ਸਾਹਿਬ ਜੀ ਉਹ ਗੱਲਾਂ ਹੈ ਨੀ ਹੁਣ ਤਾਂ ਉਹ 2.5 ਕਿਲੋ ਦਾ ਬੰਦਾ ਵੀ ਹੈ ਜਿਹੜਾ ਉਹਨੂੰ ਗੋਲੀ ਘੋੜਾ ਦਾ ਬਣਾਉਣਾ ਚਾਹੀਦਾ ਤੇ ਲੋਕ ਕੇ ਮਾਰ ਦਿੰਦਾ ਜਾਂ ਫਿਰ ਉਹ 6 ਮੀਲਾਂ ਦੂਰ ਬੈਠਾ ਹੀ ਉਹ ਬਟਨ ਉਥੋਂ ਦੱਬੀ ਜਾਂਦਾ ਤੇ ਡਰੋਨ ਉਹ ਜਾਈ ਜਾਂਦਾ ਤੇ ਉਹ ਫਿਰ ਉਹਦਾ ਜਿਹੜਾ ਨੁਕਸਾਨ ਅਗਲੀ ਜਾਂਦਾ ਕਰ ਦਿੰਦਾ ਖੈਰ ਖਾਕ ਸਾਹਿਬ ਜੀ ਇਹ ਦੋਨੇ ਧਿਰਾਂ ਜਿਹੜੀਆਂ ਉਹ ਤਰੱਕੀ ਕਰ ਰਹੀਆਂ ਬਰਾਬਰ ਦੀਆਂ ਤੇ ਪਰ ਜਿਹੜੀ ਜਿਆਦਾ ਵੱਡੀ ਧਿਰ ਹੁੰਦੀ ਉਹਦੇ ਕੋਲ ਸਰਮਾਇਆ ਜਿਆਦਾ ਹੁੰਦਾ ਖਾਕ ਸਾਹਿਬ ਜੀ ਕੀ ਜਿਤਨਾ ਉਹ ਹੁੰਦਾ ਤੇ ਆਪਾਂ ਖਾਕ ਸਾਹਿਬ ਜੀ ਪਹਿਲੀ ਖਬਰ ਜਿਹੜੀ ਆ ਉਹ ਇਹ ਆ ਉਹ ਹਜੇ ਮੈਂ ਲਿਖਦਾ ਹੀ ਸੀਗਾ ਪਰ ਆਪਾਂ ਪਹਿਲਾਂ ਉਹ ਹੀ ਕਰ ਲੈਣੀ ਆ ਤੇ ਇਹਦੇ ਵਿਚ ਖਾਕ ਸਾਹਿਬ ਜੀ ਯੂਨਾਈਟਿਡ ਸਟੇਟਸ ਨੇ ਜਿਹੜਾ ਹੈਗੇ ਆ ਨਵੇਂ ਇਰਾਨ ਦੇ ਲੀਡਰ ਚੁਣੇ ਗਏ ਆ ਮੁਸ਼ਤਫਾ ਖਮੀਨੀ ਉਹਨਾਂ ਦਾ ਨਾਂ ਹੈਗਾ ਆਇਤੁੱਲਾ ਵੀ ਨਾਲ ਉਹਨਾਂ ਦੇ ਲੱਗਦਾ ਉਹਨਾਂ ਦੀ ਜਿਹੜੇ ਆਇਤੁੱਲਾ ਲੱਗਦਾ ਇਹਦੀ ਇੱਕ ਖਾਸ ਮੀਨਿੰਗ ਹੁੰਦੇ ਆ ਤੇ ਜਿਹਦੇ ਨਾਂ ਦੇ ਨਾਲ ਇਹ ਲੱਗਦਾ ਆ ਤੇ ਹੁਣ ਖਾਕ ਸਾਹਿਬ ਜੀ ਉਹਦੇ ਉੱਤੇ ਅਮਰੀਕਾ ਨੇ ਪਹਿਲਾਂ ਤਾਂ ਉਹ ਕਹੀ ਗਏ ਕਿ ਜੀ ਇਹ ਹੈ ਹੀ ਨੀ ਉਹ ਮਰ ਚੁੱਕਿਆ ਆ ਤੇ ਫੇਰ ਕਹਿੰਦੇ ਨਹੀਂ ਉਹ ਜ਼ਖਮੀ ਹੋ ਗਿਆ ਸੀਗਾ ਤੇ ਹੁਣ ਫੇਰ ਉਹਨਾਂ ਨੇ ਅਮਰੀਕਨ ਗੌਰਮੈਂਟ ਨੇ ਇਹਦੇ ਉੱਤੇ $10 ਮਿਲੀਅਨ ਦਾ ਜਿਹੜਾ ਉਹ ਇਨਾਮ ਰੱਖ ਦਿੱਤਾ ਜਿਹੜਾ
0: ਚੀਮਾ ਸਾਹਿਬ ਨਾਮ ਕਿਸੇ ਦੇ ਰੱਖਣ ਵਾਲਾ ਨਾਮ ਰੱਖਣ ਵਾਲੇ ਕਿ ਇਹ ਕਿਹੜੀ ਗੱਲ ਹੈ ਕੱਲ ਨੂੰ ਤੁਹਾਡੇ ਤੇ ਵੀ ਕਿਤੇ ਰੱਖਿਆ ਜਾਂਦਾ ਤੁਸੀਂ ਵੀ ਤਾਂ ਸੇਮ ਥਿੰਗ ਹੀ ਕਰ ਰਹੇ ਹੋ ਨਾ
1: ਬਿਲਕੁਲ ਬਿਲਕੁਲ ਸਭ ਤੋਂ ਵੱਡੇ ਟੈਰੋਰਿਸਟ ਤਾਂ ਆਪਾਂ ਹੀ ਹਨ ਜੀ ਜਿਹਦੇ ਦੋਸ਼ ਪਿੰਡਾਂ ਜਾ ਕੇ ਮਾਰ ਕੇ ਮਾਫੀ ਜੋ ਖੋਲਿਆ ਉਹਦੇ ਕੋਲ ਸੋ $10 ਮਿਲੀਅਨ ਇਹਨਾਂ ਨੇ ਐਲਾਨ ਕਰਤਾ ਵੀ ਜਿਹੜਾ ਸਾਨੂੰ ਦੱਸੂਗਾ ਉਹਦਾ ਸੈਂਟ ਕਾਣਾ ਕਿੱਥੇ ਆ ਤੇ ਉਹਨੂੰ ਅਸੀਂ $10 ਮਿਲੀਅਨ ਦੇਵਾਂਗੇ ਪਰ ਮੇਰਾ ਨੀ ਖਿਆਲ ਖਾਕ ਸਾਹਿਬ ਜੀ ਇਹ ਜਿਹੜੇ ਇੱਦਾਂ ਦੇ ਨਾਮ ਰੱਖਦੇ ਮੇਰਾ ਖਿਆਲ ਦਿੰਦੇ ਦੁੰਦੇ ਨੀ ਕਿਸੇ ਨੂੰ ਉਹ ਮਗਰਵਾਣੀ ਅਗਲੇ ਤੋਂ ਪੁੱਛ ਕੇ ਫੇਰ ਕਹਿਣਾ ਜਾ ਤੂੰ ਥੋੜੀ ਦੱਸਿਆ ਸਾਨੂੰ ਪਹਿਲਾਂ ਪਤਾ ਸੀ
0: ਤੇ ਇਹ ਕਿਹੜਾ ਬਚ ਜਾਣਾ ਉਹਨਾਂ ਅਗਲਿਆਂ ਨੇ ਪਹਿਲਾਂ ਉਹਨੂੰ ਵੀ ਮਾਰ ਦੇਣਾ ਨਾਲ
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜੀ ਤੇ ਚਲੋ ਕੋਈ ਨੀ ਆਪਾਂ ਖਬਰਾਂ ਅਗਲੀਆਂ ਸਾਰਾ ਸ਼ੁਰੂ ਕਰਦੇ ਆ ਖਾਕ ਸਾਹਿਬ ਜੀ ਕਿ ਅਮਰੀਕਾ ਤੇ ਇਜ਼ਰਾਇਲ ਦੁਆਰਾ ਇਰਾਨ ਉਪਰ ਹਮਲੇ ਕਰਨ ਉਪਰੰਤ ਤੇ ਇਰਾਨ ਵੱਲੋਂ ਇਰਾਕ ਵਿਚਲੇ ਦੇਖੋ ਖਾਕ ਸਾਹਿਬ ਜੀ ਕਿੱਦਾਂ ਦੁਨੀਆ ਬਦਲਦੀ ਰਹਿੰਦੀ ਆ ਕਦੇ ਉਹ ਦੋਨੇ 8 ਸਾਲ ਖਾਕ ਸਾਹਿਬ ਜੀ ਲਗਾਤਾਰ ਇਰਾਨ ਦੀ ਤੇ ਇਰਾਕ ਦੀ ਲੜਾਈ ਲੱਗੀ ਆ 8 ਸਾਲ ਲੱਗੀ ਰਹੀ ਆ ਤੇ ਜਦੋਂ ਖਾਕ ਸਾਹਿਬ ਜੀ ਪਹਿਲੀ ਮਿਸਲ ਸਦਮ ਹੁਸੈਨ ਨੇ ਮਾਰੀ ਸੀ ਇਰਾਨ ਦੇ ਉਪਰ ਛੱਡੀ ਸੀ ਤੇ ਮੈਂ ਉਸ ਵੇਲੇ ਫੈਕਟਰੀ ਦੇ ਵਿੱਚ ਕੰਮ ਕਰਕੇ ਹਟ ਕੇ ਉੱਥੇ ਫੈਕਟਰੀ ਦੇ ਵਿੱਚ ਨਹਾਉਣ ਵਾਸਤੇ ਬਣਿਆ ਸੀਗਾ ਕਿ ਮਿੱਟੀ ਮੁੱਟੀ ਹੁੰਦੀ ਸੀ ਉੱਥੇ ਉੱਡਦਾ ਹੁੰਦਾ ਸੀ ਘੱਟਾ ਘੁੱਟਾ ਗਿਆ
0: ਤੇ
1: ਮੈਂ
0: ਤੁਸੀਂ ਕਿੱਥੇ ਸੀ ਉਸ ਵੇਲੇ?
1: ਮੈਂ ਤਹਿਰਾਨ ਸੀਗਾ।
0: ਇਰਾਨ ਸੀ?
1: ਹਾਂਜੀ ਹਾਂਜੀ, ਇਰਾਨ ਦਾ ਕੈਪੀਟਲ ਆ ਜਿਹੜੀ ਤਹਿਰਾਨ, ਉੱਥੇ ਸੀ।
0: ਉੱਥੇ ਸੀ ਤੁਸੀਂ? ਠੀਕ ਹੈ।
1: ਹਾਂਜੀ, ਤੇ ਪਹਿਲੀ ਮਿਸਲ ਜਦੋਂ ਆਈ ਤੇ ਉਹ ਫਿਰ ਬਿਜਲੀ ਇਕਦਮ ਚਲੇ ਗਈ ਤੇ ਫਿਰ ਉਹ ਜਿਹੜੀ ਬਿਜਲੀ ਤਾਂ ਮੁੜ ਕੇ ਦੋ ਤਿੰਨ ਮਿੰਟਾਂ ਬਾਅਦ ਫਿਰ ਆ ਗਏ ਸੀ, ਪਰ ਉਹ ਜਿਹੜਾ ਹਮਲਾ ਸੀਗਾ ਉਹ ਕੌਮ ਸ਼ਹਿਰ ਜਿੱਥੇ ਇਹ ਲੀਡਰ ਆ ਜਿਹੜੇ ਇਰਾਨ ਦੇ ਸਾਰੇ, ਉਹ ਕੌਮ ਸ਼ਹਿਰ ਆ, ਉਹ ਤਹਿਰਾਨ ਤੋਂ ਥੋੜਾ ਜਿਹਾ ਬਾਹਰ ਜਾ ਕੇ ਆ, ਕੁਛ ਮੀਲਾਂ, ਮੇਰਾ ਖਿਆਲ 20-50 ਮੀਲਾਂ ਇੰਨੇ ਕੁ ਦਾ ਹੈਗਾ ਆ ਉਹ ਮੇਰੇ ਹੁਣ ਦਿਮਾਗ ਚ ਨਹੀਂ ਨੰਬਰ। ਤੇ ਉੱਥੇ ਉਹ ਮਿਸਲ ਜਾ ਕੇ ਫਿਰ 8 ਸਾਲ ਉਹਨਾਂ ਦੀ ਲੜਾਈ ਹੁੰਦੀ ਰਹੀ, ਤੇ ਤੁਹਾਨੂੰ ਪਤਾ ਵੀ ਬਾਲਣ ਦੋਨੇ ਤਰ੍ਹਾਂ ਪਾਉਂਦੀਆਂ ਰਹੀਆਂ, ਉਧਰੋਂ ਰੂਸ ਵੀ ਤੇ ਇਧਰੋਂ ਅਮਰੀਕਾ ਵੀ ਤੇ ਯੂਰੋਪੀਅਨ ਸਾਰੇ ਦੋਨੀ ਪਾਸੇ ਬਾਲਣ ਪਾ ਕੇ ਤੇ 8 ਸਾਲ ਇਹਨਾਂ ਨੇ ਲੜਾਈ ਲੱਗੀ। ਪਰ ਖਾਕ ਸਾਹਿਬ ਜੀ, ਦੁਨੀਆਂ ਸਮੇਂ ਬਦਲਦੇ ਰਹਿੰਦੇ ਆ, ਤੇ ਅੱਜ ਦੀ ਖ਼ਬਰ ਹੈ ਜਿਹੜੀ ਇਹਦੇ ਵਿੱਚ ਅਮਰੀਕਾ ਤੇ ਇਜ਼ਰਾਇਲ ਦੁਆਰਾ ਇਰਾਨ ਉੱਪਰ ਹਮਲੇ ਕਰਨ ਦੇ ਉਪਰੰਤ ਅਤੇ ਇਰਾਨ ਵੱਲੋਂ ਇਰਾਕ ਵਿਚ ਅਮਰੀਕਾ ਦੀ ਜਿਹੜੇ ਅੰਬੈਸੀ ਸੀਗੀ ਉਹਦੇ ਤੇ ਅਤੇ ਫੌਜੀ ਅੱਡੇ ਆ ਜਿਹੜੇ ਸੀਗੇ ਉੱਥੇ ਅਮਰੀਕਾ ਦੇ ਮਿਲਟਰੀ ਦੇ ਬੇਸ ਸੀਗੇ ਉਹਨਾਂ ਦੇ ਉੱਤੇ ਜਦੋਂ ਇਰਾਨ ਨੇ ਫਿਰ ਇਸ ਵਾਰੀ ਹਮਲਾ ਕੀਤਾ, ਕਿਉਂਕਿ ਹੁਣ ਇਰਾਨ ਤੇ ਇਰਾਕ ਇੱਕੋ ਗਏ ਨਾ ਉਹ, ਤੇ ਫਿਰ ਹਕ ਸਾਹਿਬ ਜੀ ਅਮਰੀਕਾ ਨੇ ਉਥੋਂ ਇਕਦਮ ਆਰਡਰ ਕਰ ਦਿੱਤਾ ਵੀ ਸਾਰੇ ਜਿਹੜੇ ਅਮਰੀਕਨ ਸਿਟੀਜਨ ਹੈਗੇ ਆ ਉਹ ਭੱਜਿਆ, ਜਿੰਨੀ ਵੀ ਛੇਤੀ ਉਥੋਂ ਨਿਕਲ ਹੁੰਦਾ ਉਹ ਸਾਰੇ ਨਿਕਲਿਆ, ਤੇ ਫਿਰ ਉਹ ਸਾਰੇ ਆ ਗਏ ਤੇ ਹੁਣ ਉਹ ਦੋਨੇ ਦੇਸ਼ ਆ ਜਿਹੜੇ ਆਪਸ ਵਿਚ ਹੀ ਇਕੱਠੇ ਹੋ ਗਏ ਆ। ਤੇ ਹੁਣ ਹਕ ਸਾਹਿਬ ਜੀ ਜਿਹੜੀ ਆ ਗੱਲਬਾਤ ਅਗਲੀ ਆ ਉਹ ਇਸ ਤਰ੍ਹਾਂ ਆ ਕਿ ਇਰਾਨ ਅਤੇ ਇਰਾਕ ਆ ਜਿਹੜਾ ਉਹਨਾਂ ਦਾ ਬਾਰਡਰ ਬੰਦ ਸੀਗਾ ਪਹਿਲਾਂ, ਅਤੇ ਅੱਜ ਇਹ ਜਿਹੜਾ ਬਾਰਡਰ ਆ ਉਹ ਖੋਲ ਦਿੱਤਾ ਗਿਆ। ਪਹਿਲਾਂ ਅਮਰੀਕਾ ਅਤੇ ਉਹਦੇ ਭਾਈਵਾਲਾਂ ਨੇ ਜਿਹੜਾ ਆ ਉਹ 1980 ਤੋਂ ਇਨ੍ਹਾਂ ਦੇਸ਼ਾਂ ਨੂੰ ਪਾਟੋ ਧਾੜ ਕਰਕੇ ਕੋਈ 8 ਸਾਲ ਦੋਹਾਂ ਦੇ ਆਪਸ ਵਿਚ ਸਿੰਘ ਫਸਾਈ ਰੱਖੇ ਅਤੇ ਦੋਹਾਂ ਨੂੰ ਹਥਿਆਰ ਵੇਚ ਕੇ ਪੈਸਾ ਕਮਾਉਂਦੇ ਰਹੇ। ਫਿਰ ਅਮਰੀਕਾ ਨੇ ਇਰਾਕ ਉਪਰ ਹਮਲਾ ਕਰਕੇ ਉਸ ਨੂੰ ਲੁੱਟਿਆ ਅਤੇ ਉਥੋਂ ਦੇ ਪ੍ਰੈਜੀਡੈਂਟ ਸਾਦਮ ਹੁਸੈਨ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਤੇ ਆਪਣੀ ਮਰਜ਼ੀ ਦਾ ਆਗੂ ਚੁਣਾ ਕੇ ਉਥੇ ਜਿਹੜਾ ਤੇਲ ਆ ਉਹ ਲੁੱਟਿਆ ਗਿਆ ਅਤੇ ਉਨ੍ਹਾਂ ਦੇ ਅਜਾਇਬ ਘਰਾਂ ਦੇ ਵਿਚੋਂ। ਖਾਕ ਸਾਹਿਬ ਜੀ, ਜਦੋਂ ਇਹ ਦੇਸ਼ ਨਾ ਦੂਸਰੇ ਦੇਸ਼ਾਂ ਤੇ ਜਾ ਕੇ ਹਮਲਾ ਕਰਦੇ ਆ, ਇਹ ਇਕੱਲੀ ਉਹਨਾਂ ਦੇ ਬਹੁਤ ਕੁਛ ਜਿਹੜੇ ਅਜਾਇਬ ਘਰ ਹੁੰਦੇ ਜਿੱਥੇ ਹਜ਼ਾਰਾਂ ਸਾਲਾਂ ਦੇ ਉਹ ਜਿਹਨੂੰ ਆਪਣੇ ਕਹਿੰਦੇ ਆ ਰੈਲਿਕਸ ਹੁੰਦੇ ਆ ਪਏ ਨਾ, ਉਸ ਤਰ੍ਹਾਂ ਦੀਆਂ ਚੀਜ਼ਾਂ ਵੀ ਫਿਰ ਇਹ ਲੁੱਟ ਕੇ ਲਿਆਉਂਦੇ ਆ। ਤੇ ਉਹ ਜਦੋਂ ਲੜਾਈ ਲੱਗੀ ਸੀਗੀ ਬੰਬਾਰਡਮੈਂਟ ਰਾਕ ਦੇ ਉੱਤੇ ਜਿਹੜਾ ਉੱਥੇ ਦੀ ਰਾਜਧਾਨੀ ਆ ਬੈਗਦਾਦ ਉਹਦੇ ਤੇ ਹੋਈ ਸੀ, ਤੇ ਫਿਰ ਜਿਹੜੇ ਅਮਰੀਕਨ ਫੌਜੀ ਵੀ ਸੀ ਖਾਨ ਸਾਹਿਬ ਜੀ ਉਹ ਵੀ ਹੱਥਾਂ ਦੇ ਵਿੱਚ ਉਹ ਚੀਜ਼ਾਂ ਜਿਹੜੀਆਂ ਪੁਰਾਣੇ ਮਿਊਜ਼ੀਅਮ ਦੇ ਵਿੱਚ ਉਹ ਚੱਕ ਚੱਕ ਕੇ ਉਹ ਲਿਆਉਂਦੇ ਦਿਸਦੇ ਸੀਗੇ। ਖੈਰ ਉਹਨਾਂ ਚੋਂ ਬਹੁਤ ਸਾਰੀਆਂ ਖਾਕ ਸਾਹਿਬ ਜੀ ਫਿਰ ਇੰਟਰਨੈਸ਼ਨਲ ਉਹ ਦੂਜੇ ਦੇ ਵਿੱਚ ਕੇਸ ਹੋਇਆ ਤੇ ਬਹੁਤ ਸਾਰੀਆਂ ਇਹਨਾਂ ਨੂੰ ਮੋੜਦੀਆਂ ਪਈਆਂ ਸੀ ਉਹਨਾਂ ਦੀਆਂ। ਤੇ ਫਿਰ ਕੀ ਹੋਇਆ ਖਾਕ ਸਾਹਿਬ ਜੀ, ਇਹਦੇ ਵਿੱਚ ਹੁਣ 28 ਫਰਵਰੀ ਤੋਂ ਅਮਰੀਕਾ ਤੇ ਇਜ਼ਰਾਇਲ ਨੇ ਇਕੱਠੇ ਹੋ ਕੇ ਇਰਾਨ ਦੇ ਉੱਪਰ ਹਮਲਾ ਕੀਤਾ, ਫਿਰ ਇਰਾਨ ਨੇ ਇਰਾਕ ਵਿਚਲੇ ਅਮਰੀਕਨ ਮਿਲਟਰੀ ਬੇਸ ਅਤੇ ਅੰਬੈਸੀ ਉਪਰ ਮਿਸਲਾਂ ਦਾਗੀਆਂ ਅਤੇ ਅਮਰੀਕਨ ਨਾਗਰਿਕਾਂ ਨੂੰ ਸਭ ਕੁਝ ਛੱਡ ਕੇ ਦੌੜਨਾ ਪਿਆ। ਫਿਰ ਇਰਾਕ ਅਤੇ ਇਰਾਨ ਇਕੱਠੇ ਹੋ ਗਏ ਅਤੇ ਆਪਣੀ ਸਰਹੱਦ ਖੋਲ ਦਿੱਤੀ ਅਤੇ ਹੁਣ ਇਹ ਜਿਹੜਾ ਬਾਰਡਰ ਖੋਲਿਆ ਖਾਕ ਸਾਹਿਬ ਜੀ ਉਹਦੇ ਇਰਾਨ ਦੇ ਲੋਕ ਆ ਜਿਹੜੇ ਇਹ ਨਵਾਂ ਬਾਰਡਰ ਖੁੱਲਣ ਕਰਕੇ ਇਰਾਨ ਦੇ ਵਿਚ ਤੁਹਾਨੂੰ ਪਤਾ ਪਈ ਸੈਂਕਸ਼ਨਾਂ ਲੱਗੀਆਂ ਬਹੁਤ ਚੱਲੀਆਂ, ਉਦੋਂ ਨੀ ਗਈ 80 ਦੀਆਂ ਲੱਗੀਆਂ ਹੋਈਆਂ ਜਦੋਂ ਮੈਂ ਉੱਥੇ ਸੀਗਾ ਖਾਕ ਸਾਹਿਬ ਜੀ, ਉੱਥੇ ਖੰਡ ਮਿਲਣੀ ਬੰਦ ਹੋ ਗਈ ਸੀ, ਏਦਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਦਵਾਈਆਂ ਬਹੁਤ ਕੁਝ ਮਿਲਣਾ ਜਿਹੜਾ ਬੰਦ ਹੋ ਗਿਆ ਸੀ ਕਿਉਂਕਿ ਉੱਥੇ ਸੈਂਕਸ਼ਨਾਂ ਲਾਤੀਆਂ ਸੀ। ਸੋ ਉਦੋਂ ਦੀਆਂ ਹੀ ਇਹ ਸੈਂਕਸ਼ਨਾਂ ਜਿਹੜੀਆਂ ਦੇਖ ਲਓ ਭਾਈ 80 ਤੋਂ ਲੈ ਕੇ 20 ਸਾਲ ਹੋ ਗਏ ਤੇ 26 ਸਾਲ 25 ਆ ਹੋ ਗਏ ਤੇ 45 ਸਾਲ ਤੋਂ ਇਹ ਜਿਹੜਾ ਸਿਲਸਿਲਾ ਇਸੇ ਤਰ੍ਹਾਂ ਚੱਲ ਰਿਹਾ ਆ। ਤੇ ਉਹ ਲੋਕ ਫਿਰ ਜਿਹੜੇ ਸੀਗੇ ਜਦੋਂ ਖਾਕ ਸਾਹਿਬ ਜੀ ਇਰਾਕ ਦਾ ਬਾਰਡਰ ਖੁੱਲਿਆ ਨਾ, ਫਿਰ ਉਹ ਲੋਕ ਜਿਹੜੇ ਸੀ ਬਾਰਡਰ ਤੋਂ ਟੱਪ ਕੇ ਦੌੜਨਾ ਸ਼ੁਰੂ ਕਰਤਾ ਦੂਜੇ ਪਾਸੇ, ਉੱਥੇ ਗੈਸ ਵੀ ਸਸਤੀ, ਉੱਥੇ ਗਰੋਸਰੀ ਵੀ ਸਸਤੀ, ਤੇ ਕਈ ਲੋਕ ਆ ਜਿਹੜੇ ਉਹ ਉਦਾਂ ਹੀ ਪੱਕੇ ਜਾ ਕੇ ਉਧਰ ਨੌਕਰੀਆਂ ਲੱਭਣ ਵੀ ਲੱਗ ਪਏ। ਸੋ ਇਸ ਤਰ੍ਹਾਂ ਦਾ ਜਿਹੜਾ ਸਿਲਸਿਲਾ ਉੱਥੇ ਚੱਲਿਆ। ਤੇ ਕੱਲੀ ਗੱਲ ਇੱਥੇ ਨੀ ਰੁਕਦੀ ਰੁਕ ਸਕਦੀ ਖਾਕ ਸਾਹਿਬ ਜੀ, ਇੱਥੇ ਹੁਣ ਇਹ ਵੀ ਹੋ ਗਿਆ ਸ਼ੁਰੂ ਕਿ ਜਿਹੜੇ ਉਹ ਸਟ੍ਰੇਟ ਆਫ ਹਰਮੁਜ਼ ਬੰਦ ਕਰ ਦਿੱਤੀ ਨਾ ਇਰਾਨ ਨੇ, ਖੈਰ ਉਹਨਾਂ ਨੇ ਸਾਰੇ ਦੇਸ਼ਾਂ ਵਾਸਤੇ ਨੀ ਬੰਦ ਕੀਤੀ ਖਾਕ ਸਾਹਿਬ ਜੀ,
0: ਕੁਝ ਦੇਸ਼ਾਂ ਦੀ ਬੰਦ ਕੀਤੀ
1: ਹਾਂ, ਕੁਝ ਦੇਸ਼ਾਂ ਵਾਸਤੇ ਕੀਤੀ ਆ। ਤੇ ਉਹਦੇ ਵਿੱਚ ਖਾਕ ਸਾਹਿਬ ਜੀ ਹੁਣ ਕੀ ਸੀਗਾ, ਇੱਥੋਂ ਨਾਲ ਇਹ ਜਿੰਨੇ ਵੀ ਦੇਸ਼ ਹੈਗੇ ਆ ਨਾ ਛੋਟੇ ਛੋਟੇ ਉਹਦੇ ਉੱਤੇ ਪਰਸ਼ੀਅਨ ਗਲਫ ਦੇ ਕੰਢਿਆਂ ਤੇ ਆਪਣੇ ਕੀ ਹੈਗੇ ਆ ਕਟਰ ਵਗੈਰਾ UAE ਇਹ ਸਾਰੇ ਉੱਥੇ ਕੰਢਿਆਂ ਤੇ ਲੱਗਦੇ ਆ, ਤੇ ਇਹਨਾਂ ਦੇ ਵਿੱਚ ਇਰਾਨ ਵੀ ਆ, ਇਰਾਕ ਵੀ ਲੱਗਦਾ ਆ। ਇੱਥੋਂ ਮਾਲ ਜਿਹੜਾ ਸ਼ਿਪਾਂ ਰਾਹੀਂ ਜਾਂਦਾ ਸੀ ਬਹੁਤ ਯੂਰਪ ਨੂੰ, ਜਹਾਜ਼ਾਂ ਰਾਹੀਂ ਇਹ ਹੁਣ ਬੰਦ ਹੋਣ ਕਰਕੇ ਹੁਣ ਖਾਕ ਸਾਹਿਬ ਜੀ ਜਿਹੜਾ ਬਾਰਡਰ ਹੁਣ ਖੋਲਿਆ ਨਾ ਉੱਥੇ ਇਰਾਨ ਤੇ ਇਰਾਕ ਦੇ ਵਿਚਕਾਰ ਉੱਥੇ ਵੀ ਟਰੱਕਾਂ ਦੀਆਂ ਲਾਈਨਾਂ ਦੀਆਂ ਲਾਈਨਾਂ ਲੱਗ ਗਈਆਂ ਇਕਦਮ ਖਾਕ ਸਾਹਿਬ ਜੀ ਜਿਹੜੇ ਉਧਰ ਦੀ ਜਹਾਜ਼ਾਂ ਦੀ ਬਜਾਏ ਉਸ ਦੇ ਟਰੱਕਾਂ ਦੇ ਲੱਦ ਕੇ ਉਹ ਪਰੇ ਤੁਰਕੀ ਦੇ ਵਿੱਚ ਵੀ ਲਿਜਾ ਕੇ ਗਾਹਾਂ ਯੂਰਪ ਨੂੰ ਤੁਰਕੀ ਤੋਂ ਫਿਰ ਉਹ ਗਾਹਾਂ ਯੂਰਪ ਆ ਜਾਂਦਾ ਨਾ ਨਾਲੇ ਤੁਰਕੀ ਦੇ ਨਾਲ ਅੱਗੇ ਲੱਗ ਜਾਂਦਾ ਆਪਣੀ ਬਲਗਾਰੀਆ ਯੂਗੋਸਲਾਵੀਆ ਉਹ ਸਾਰੇ ਕੰਟਰੀ ਸੋ ਇਹ ਵੀ ਜਿਹੜਾ ਆ ਨਵਾਂ ਰਸਤਾ ਖੁੱਲ ਗਿਆ ਤੇ ਇਹਦੇ ਵਿੱਚ ਦੀ ਵੀ ਜਿਹੜਾ ਹੁਣ ਸਮਾਨ ਆ ਉਧਰ ਨੂੰ ਜਾਣਾ ਸ਼ੁਰੂ ਹੋ ਗਿਆ ਤੇ ਇਸ ਤੋਂ ਅਗਲੀ ਖ਼ਬਰ ਕੱਖ ਸਾਹਿਬ ਜਿਹੜੀ ਹੈਗੀ ਆ ਉਹ ਹੈਗੀ ਆ ਅਫਰੀਕਨ ਦੇਸ਼ਾਂ ਵਿਚੋਂ ਰੂਸ ਆ ਜਿਹੜਾ ਉਹਦੇ ਦੁਆਰਾ ਲੋਕਾਂ ਨੂੰ ਰਿਕਰੂਟਮੈਂਟ ਕੱਖ ਸਾਹਿਬ ਜਿਹੜੀ ਹੁੰਦੀ ਆ ਉਹ ਜਿਹੜੀ ਆ ਉਹਨੇ ਖੋਲੀ ਹੋਈ ਆ ਉੱਥੇ ਸੈਂਟਰ ਖੋਲੇ ਹੋਏ ਆ ਰੂਸ ਨੇ ਤੇ ਉੱਥੇ ਜਾ ਕੇ ਫਿਰ ਉਹ ਉਹਨਾਂ ਨੂੰ ਉੱਥੇ ਦੇ ਲੋਕਾਂ ਨੂੰ ਜਿਹੜੇ ਆ ਉਹਨਾਂ ਨੂੰ ਵੀ ਤੁਹਾਨੂੰ ਪਤਾ ਵੀ ਕੱਖ ਸਾਹਿਬ ਜੀ ਪੈਸਾ ਜਿਹੜਾ ਹੈ ਨਾ ਪੈਸਾ ਆ ਇਹ ਬਹੁਤ ਕੁਛ ਤੁਹਾਤੋਂ ਕਰਾ ਦਿੰਦਾ ਤੇ ਉੱਥੇ ਫਿਰ ਇਹਨਾਂ ਨੇ ਸੈਂਟਰ ਖੋਲ ਕੇ ਉਹਨਾਂ ਨੂੰ ਭਰਤੀ ਕਰਦੇ ਆ ਤੇ ਕਈਆਂ ਨੂੰ ਲਾਰੇ ਲਾ ਦਿੰਦੇ ਆ ਵੀ ਤੁਹਾਨੂੰ ਤੁਸੀਂ ਤਾਂ ਸਿਵਲੀਅਨ ਉੱਥੇ ਜੋਬ ਜਾ ਕੇ ਕਰਨੀ ਆ ਤੁਹਾਨੂੰ ਅਸੀਂ ਇੰਨੇ ਪੈਸੇ ਦੇ ਦਿਆਂਗੇ ਤਨਖਾਹ ਇੰਨੀ ਦੇਵਾਂਗੇ ਤਨਖਾਹ ਉਹ ਬਹੁਤ ਦਿੰਦੇ ਖਾਕਸਾ ਜੀ ਰੂਸ ਵਾਲੇ ਆਪਣੀ ਜਿਹੜੀ ਉਹਨਾਂ ਦੀ ਫੌਜ ਆ ਉਹਨੂੰ ਵੀ ਬਹੁਤ ਤਨਖਾਹ ਦਿੰਦੇ ਆ ਤੇ ਉਹਨਾਂ ਨੂੰ ਜੇ ਉਹਨਾਂ ਦੀ ਡੈਥ ਹੋ ਜਾਂਦੀ ਆ ਉਹ ਬਾਅਦ ਚ ਵੀ ਬੈਨੀਫਿਟ ਕਾਫੀ ਮਤਲਬ ਵਧੀਆ ਉਹ ਦਿੰਦੇ ਹੈਗੇ ਇਸੇ ਤਰ੍ਹਾਂ ਹੁਣ ਇੱਥੇ ਜਿਹੜੇ ਅਫਰੀਕਾ ਦੇ ਵਿੱਚ ਆ ਇੱਥੇ ਵੀ ਇਸ ਤਰ੍ਹਾਂ ਦਾ ਉਹਨਾਂ ਨੇ ਸੈਂਟਰ ਜਿਹੜੇ ਖੋਲਿਓ ਆ ਤੇ ਫੇਰ ਖਾਕ ਸਾਹਿਬ ਜੀ ਹੁਣ ਅਫਰੀਕਾ ਦਾ ਜਿਹੜਾ ਕੰਟਰੀ ਹੈਗਾ ਕੇਨੀਆ ਉੱਥੇ ਦੇ ਜਿਹੜੇ ਵਿਦੇਸ਼ ਮੰਤਰੀ ਹੈਗੇ ਆ ਉਹ ਉੱਥੋਂ ਦੀ ਗੌਰਮੈਂਟ ਨੇ ਉਹਦੇ ਤੇ ਦਬਾਅ ਪਾਇਆ ਭਈ ਯਾਰ ਤੂੰ ਜਾ ਉੱਥੇ ਰੂਸ ਨੂੰ ਨਾ ਭੇਜਦਾ ਨਾ ਕਰੇ ਉਹ ਭਈ ਸਾਡੇ ਲੋਕਾਂ ਨੂੰ ਉੱਥੇ ਟ੍ਰੇਨਿੰਗ ਦੇ ਕੇ ਨਾ ਲਿਜਾਵੇ ਪਰ ਖਾਕ ਸਾਹਿਬ ਜੀ ਉਹ ਕਾਹਨੂੰ ਹਟਦੇ ਆ ਲੋਕ ਆਪ ਹੀ ਨੀ ਹਟਦੇ ਤੇ ਪਰ ਫੇਰ ਹੁਣ ਕੀ ਆ ਪਰ ਨਾ ਕੀਨੀਆ ਤੇ ਨਾ ਹੀ ਹੋਰ ਅਫਰੀਕਨ ਦੇਸ਼ ਜਿਹੜੇ ਆ ਉਹ ਇਹਨੂੰ ਰੋਕ ਸਕਦੇ ਆ ਇਹਦੇ ਵਿੱਚ ਕਾਰਨ ਇਹ ਹੁੰਦੇ ਖਾਕ ਸਾਹਿਬ ਜੀ ਪਹਿਲਾ ਕਾਰਨ ਹੁੰਦਾ ਉਹਨਾਂ ਦਾ ਜਿਹੜਾ ਅੰਦਰ ਰੂਸ ਦਾ ਜਿਹੜਾ ਡਰ ਹੈਗਾ ਇਹਦੇ ਉੱਤੇ ਇਹਨਾਂ ਦੇਸ਼ਾਂ ਦੇ ਉੱਤੇ ਕਿ ਯਾਰ ਅਸੀਂ ਰੂਸ ਨੂੰ ਬਹੁਤਾ ਜੇ ਕਵਾਂਗੇ ਉਹ ਨਾਰਾਜ਼ ਨਾ ਹੋ ਜਾਵੇ ਕਿਤੇ ਇਹ ਵੀ ਡਰ ਤੁਹਾਨੂੰ ਪਤਾ ਵੀ ਹੁੰਦਾ ਆ ਸੋ ਇਸ ਕਰਕੇ ਉਹ ਬਹੁਤਾ ਉਹਨਾਂ ਨੇ ਜਾ ਕੇ ਜ਼ੋਰ ਤਾਂ ਨਹੀਂ ਪਾਇਆ ਪਰ ਉਹਨਾਂ ਨੇ ਕਿਹਾ ਫੋਰਨ ਮਿਨਿਸਟਰ ਨੇ ਉੱਥੋਂ ਦੇ ਨੇ ਕਿ ਯਾਰ ਤੂੰ ਇੱਦਾਂ ਨਾ ਕਰ ਤੇ ਦੂਸਰਾ ਜਿਹੜਾ ਹੈਗਾ ਖਾਕ ਸਾਹਿਬ ਜੀ ਉਹ ਹੈਗਾ ਪਰਜਾ ਦੇ ਵਿੱਚ ਜਿਹੜੀ ਗਰੀਬੀ ਆ ਜਿੱਥੇ ਗਰੀਬੀ ਹੋਊਗੀ ਖਾਕ ਸਾਹਿਬ ਜੀ ਗਰੀਬੀ ਹੋਏਗੀ ਉੱਥੇ ਲਾਲਚ ਦਾ ਹੋਣਾ ਜਿਹੜਾ ਉਹ ਕੁਦਰਤੀ ਹੈ
0: ਬਿਲਕੁਲ ਬਿਲਕੁਲ
1: ਹਾਂਜੀ ਤੇ ਉਹਦੇ ਕਰਕੇ ਫਿਰ ਖਾਕ ਸਾਹਿਬ ਜੀ ਇਹ ਜਿਹੜਾ ਪ੍ਰੋਗਰਾਮ ਆ ਇਹ ਖਾਸ ਕਰਕੇ ਜਿਹੜੇ ਤਿੰਨ ਅਫਰੀਕਨ ਕੰਟਰੀ ਹੈਗੇ ਆ ਕੀਨੀਆ ਗਾਨਾ ਤੇ ਸਾਊਥ ਅਫਰੀਕਾ ਇਥੋਂ ਜਿਆਦਾ ਲੋਕ ਆ ਜਿਹੜੇ ਜਾਂਦੇ ਆ ਤੇ ਆਪਣੀਆਂ ਗੌਰਮੈਂਟਾਂ ਦੇ ਰੋਕਣ ਦੇ ਬਾਵਜੂਦ ਵੀ ਉਥੋਂ ਦੇ ਲੋਕ ਆ ਜਿਹੜੇ ਦੱਬੇ ਪੈਰੀ ਖਾਕ ਸਾਹਿਬ ਜੀ ਰਿਕਰੂਟਮੈਂਟ ਸੈਂਟਰ ਜਿਹੜੇ ਬਣਾਏ ਆ ਉਹਨਾਂ ਵੱਲ ਜਾਣੋ ਨਹੀਂ ਰੁਕਦੇ ਕਿਉਂਕਿ ਵਧੀਆ ਤਨਖਾਹਾਂ ਦੇ ਨਾਲ ਨਾਲ ਹੋਰ ਸਹੂਲਤਾਂ ਵੀ ਦਿੱਤੀਆਂ ਜਾਂਦੀਆਂ ਕਈਆਂ ਨੂੰ ਸਿਵਲ ਨੌਕਰੀਆਂ ਦਾ ਝਾਂਸਾ ਦੇ ਕੇ ਫਿਰ ਫੌਜ ਵਿਚ ਭਰਤੀ ਕਰ ਲਿਆ ਜਾਂਦਾ ਆ ਤੇ ਯੂਕਰੇਨ ਵੱਲੋਂ ਖ਼ਬਰ ਅਨੁਸਾਰ ਕਿਹਾ ਗਿਆ ਕਿ ਕੋਈ 1700 ਜਿਹੜਾ ਅਫਰੀਕਨ ਫੌਜੀ ਹੈਗੇ ਆ ਉਹ ਰੂਸ ਵੱਲੋਂ ਇਸ ਵੇਲੇ ਲੜ ਰਹੇ ਆ ਉਹਨਾਂ ਦੇ ਆਪਣੇ ਅੰਦਾਜ਼ੇ ਦੇ ਮੁਤਾਬਕ ਪਰ ਇਹ ਵੀ ਕਿਹਾ ਜਾਂਦਾ ਕਿ ਗਿਣਤੀ ਆ ਜਿਹੜੀ ਉਹ ਇਸ ਤੋਂ ਜ਼ਿਆਦਾ ਹੋਣੀ ਆ ਸੋ ਉਹਦਾ ਖਾਕਸਾ ਵੀ ਤੁਹਾਨੂੰ ਪਤਾ ਵੀ ਪੱਕਾ ਅੰਦਾਜ਼ਾ ਤਾਂ ਹੁੰਦਾ ਹੀ ਨਹੀਂ ਕੌਣ ਉੱਥੇ ਕੰਟਰੋਲ ਕਰਦਾ ਕੋਈ ਨਹੀਂ ਕਰਦਾ ਕਿਸੇ ਨੂੰ ਨਹੀਂ ਪਤਾ ਖਾਕਸਾ ਵੀ ਆਪਾਂ ਹੁਣ ਇੰਡੀਆ ਤੋਂ ਆਈ ਜਾਂਦੇ ਆ ਪਹਿਲਾਂ ਇੰਡੀਆ ਤੋਂ ਆਉਂਦਾ ਤੁਸੀਂ ਦੇਖ ਲਓ ਪਹਿਲਾਂ ਲੋਕਾਂ ਨੇ ਉਹ ਜਦੋਂ ਨਵੇਂ ਨਵੇਂ ਯਾਦ ਹੋਏ ਸੀਗੇ ਖਾਕ ਸਾਹਿਬ ਜੀ ਭਾਰਤ ਦੀ ਜਿਹੜੀ ਗੌਰਮੈਂਟ ਹੈ ਉਹ ਪਾਸਪੋਰਟ ਨਾ ਸੀ ਦਿੰਦੀ ਛੇਤੀ ਕੀਤੇ ਤੇ ਉਥੋਂ ਫਿਰ ਜਿਹੜੇ ਏਜੰਟ ਸੀਗੇ ਉਹਨਾਂ ਨੇ ਰਾਹ ਕੀ ਲੱਭਿਆ ਉਹਨਾਂ ਨੇ ਉਥੋਂ ਪੰਜਾਬ ਤੋਂ ਬਾਰਡਰ ਟਪਾ ਕੇ ਉਧਰ ਪਾਕਿਸਤਾਨ ਵੱਲ ਦੇ ਪਾਸੇ ਲੈ ਜਾਣਾ ਤੇ ਉਥੋਂ ਕਿਸੇ ਅਬਦੁੱਲੇ ਦਾ ਜਾਂ ਕਿਸੇ ਹੋਰ ਦਾ ਕਾਰਜਾਈ ਦਾ ਨਾਂ ਉਥੋਂ ਹੀ ਲੈ ਕੇ ਕਿਸੇ ਦਾ ਉਹਦੇ ਨਾਂ ਤੇ ਤੁਹਾਨੂੰ ਪਤਾ ਵੀ ਕਰਪਸ਼ਨ ਤਾਂ ਉਥੇ ਵੀ ਇੰਡੀਆ ਤੋਂ ਵੀ ਚੱਲਦੀ ਆ ਉਥੋਂ ਦੇ ਬੰਦੇ ਦਾ ਨਾਂ ਲੈ ਕੇ ਉਥੋਂ ਦਾ ਐਡਰੈਸ ਦੇ ਕੇ ਸਾਰਾ ਕੁਝ ਦੇ ਕੇ ਪਾਕਿਸਤਾਨੀ ਪਾਸਪੋਰਟ ਬਣਾ ਕੇ ਉਹਨਾਂ ਨੂੰ ਉਥੋਂ ਇੰਗਲੈਂਡ ਭੇਜ ਦਿੰਦੇ ਹੁੰਦੇ ਸੀਗੇ ਸੋ ਇਹ ਸਿਲਸਿਲਾ ਜਿਹੜਾ ਇਹ ਨੀ ਹਟਣਾ ਜਿੰਨਾ ਚਿਰ ਤੁਹਾਡੇ ਕੋਈ ਵੀ ਦੇਸ਼ ਹੈ ਜਿਹੜਾ ਜਿੰਨਾ ਚਿਰ ਉੱਥੇ ਖਾਕ ਸਾਹਿਬ ਜੀ ਤੁਹਾਨੂੰ ਸਹੂਲਤ ਨਹੀਂ ਮਿਲਦੀ ਨਾ ਨੌਕਰੀ ਹੈ ਨੀ ਗੀ ਤੁਹਾਡੇ ਕੋਲ ਉਹਨਾਂ ਚਿਰ ਇਹ ਨੂੰ ਤੁਸੀਂ ਖਤਮ ਕਰ ਨਹੀਂ ਸਕਦੇ ਇਸ ਸਿਲਸਿਲੇ ਨੂੰ ਬਿਲਕੁਲ ਬਿਲਕੁਲ ਬਿਲਕੁਲ ਸੇਮ ਥਿੰਗ ਆ ਬਿਲਕੁਲ ਸੇਮ ਗੱਲ ਆ ਜੀ ਤੇ ਚਲੋ ਬਾਕੀ ਅਗਲੀ ਖਬਰ ਆਪਣੇ ਕੋਲ ਖਾਕ ਸਾਹਿਬ ਜੀ ਜਿਹੜੀ ਹੈਗੀ ਆ ਉਹ ਅਮਰੀਕਾ ਦੇ ਉੱਤਰੀ ਇਲਾਕੇ ਵਿਚ ਇਕ ਹੋਰ ਬਰਫਾਨੀ ਤੂਫਾਨ ਆ ਰਿਹਾ ਖਾਕ ਸਾਹਿਬ ਜੀ ਸ਼ਾਇਦ ਤੁਹਾਡੇ ਵੱਲ ਵੀ ਆਵੇ ਤੇ ਹਾਂਜੀ ਤੇ ਉਹਦੇ ਵਿਚ ਬਰਫ਼ ਬੁਰਫ਼ ਕਾਫੀ ਖਾਕ ਸਾਹਿਬ ਜੀ ਹੋਣੀ ਆ ਤੇ ਲੱਖਾਂ ਲੋਕ ਆ ਜਿਹੜੇ ਉਹ ਤੂਫਾਨ ਤੋਂ ਜਿਹੜੇ ਉਹਨਾਂ ਨੂੰ ਸਾਵਧਾਨ ਕੀਤਾ ਜਾ ਰਿਹਾ ਕਿ ਭਾਈ ਤੁਸੀਂ ਆਪਣੇ ਥੈਂ ਥੈਂ ਡਰ ਜਾਓ, ਆਪਣਾ ਸਮਾਨ ਬੈਟਰੀਆਂ ਜੇ ਉਹ ਰਾਪਰਾ ਆਪਣੇ ਉਹ ਸੀਮਿੰਟ ਦੇ ਥੈਲੇ ਤੁਹਾਡੇ ਵੱਲ ਵੀ ਪਤਾ ਨੀ ਲਿਆਉਂਦੇ ਲੋਕ ਨੀ, ਇੱਥੇ ਤਾਂ ਸਾਡੇ ਉਸ ਰੇਤੇ ਦੇ ਉਹ ਥੈਲੇ ਜੇ। ਅੱਛਾ ਨੇਰੀ, ਹਾਂਜੀ ਨੇਰੀ ਹੋਣੀ ਆ ਜਾਂ ਥੋੜੇ ਕੁਛ ਸੂਬਿਆਂ ਦੇ ਵਿੱਚ ਜਿਹੜੀ ਆ ਉਹ ਬਰਫ਼ ਗਰਮੀ ਜਿਹੜੀ ਆ ਉਹ ਵੀ ਕਾਫੀ ਹੋਣੀ ਆ, ਤੇ ਇਹਦੇ ਨਾਲ ਨਾਲ ਟੋਰਨੇਡੋ ਦੀ ਆ ਜਿਹੜੀ ਉਹ ਵੀ ਹੈਗੀ ਆ ਆਉਣ ਦੀ ਸੰਭਾਵਨਾ। ਤੇ ਦੇਖੋ ਇੱਕ ਪਾਸੇ ਇਹ ਹੋ ਰਿਹਾ ਤੇ ਇਸੇ ਦੇਸ਼ ਦੇ ਦੂਸਰੇ ਪਾਸੇ ਖੱਟ ਸਾਹਿਬ ਜੀ ਉਹ ਕਹਿੰਦੇ ਆਪਣੇ ਟੈਂਪਰੇਚਰ ਬਹੁਤ ਹੋ ਜਾਣਾ, ਗਰਮੀ ਬਹੁਤ ਹੋ ਜਾਣੀ ਆ ਕੁਝ ਸੂਬਿਆਂ ਦੇ ਵਿੱਚ, ਮੇਰਾ ਖਿਆਲ ਹੈ ਉਹਨਾਂ ਦੇ ਵਿੱਚ ਸ਼ਾਇਦ ਕੈਲੀਫੋਰਨੀਆ ਦਾ ਨਾਂ ਵੀ ਹੋਣਾ। ਤੇ ਇਹ ਹੁਣ ਕਾਕ ਸਾਹਿਬ ਜੀ ਟੈਂਪਰੇਚਰ ਵੀ ਤੇ ਦੂਸਰੇ ਪਾਸੇ ਇੰਨਾ, ਇਹਦੇ ਵਿੱਚ ਹੁਣ ਜਿਹੜੇ ਅੰਕੜੇ ਆਪਣੇ ਕੋਲ ਉਹਨਾਂ ਦੇ ਮੁਤਾਬਕ 11.5 ਮਿਲੀਅਨ ਲੋਕ ਆ ਜਿਹੜੇ ਉਹ ਬਰਫਾਨੀ ਤੂਫਾਨ ਦੇ ਥੱਲੇ ਆ ਚੇਤਾਵਨੀ ਦੇ, ਤੇ 4.3 ਮਿਲੀਅਨ ਲੋਕ ਆ ਜਿਹੜੀ ਜਾਣੀ ਕਿ 43 ਲੱਖ ਲੋਕ ਆ ਜਿਹੜੇ ਉਹ ਠੰਡੀਆਂ ਹਨੇਰੀਆਂ ਜਿਹੜੀਆਂ ਬਰਫ਼ ਵਰਗੀਆਂ ਠੰਡੀਆਂ ਹਵਾ ਹੁੰਦੀ ਆ ਉਹਦੇ ਦੂਜੇ ਦੇ ਥੱਲੇ ਆ ਚੇਤਾਵਨੀ ਦੇ, ਤੇ 20.6 ਜਿਹੜੇ ਮਿਲੀਅਨ ਲੋਕ ਆ ਜਾਣੀ ਕਿ 20 ਲੱਖ ਤੇ 60,000 ਲੋਕ ਆ ਜਿਹੜੇ ਉਹ ਜਿਹੜੇ ਗੰਭੀਰ ਗਰਮੀ ਦੀ ਚੇਤਾਵਨੀ ਦੇ ਥੱਲੇ। ਸੋ ਦੇਖੋ ਕੁਦਰਤ ਦੇ ਰੰਗ ਖਾਕਸਾ ਜੀ, ਉਸੇ ਦੇਸ਼ ਦੇ ਇੱਕ ਪਾਸੇ ਆ ਜਿਹੜਾ ਉਹ ਬਰਫ਼ਾਂ ਪੈਂਦੀਆਂ ਤੇ ਹਨੇਰੀਆਂ, ਤੇ ਦੂਸਰੇ ਪਾਸੇ ਜਿਹੜੀ ਆ ਉਹ ਅੱਗ ਵਰਦੀ ਜਿਹੜੀ ਆ ਉਹ ਨਜ਼ਰ ਆ ਰਹੀ ਆ। ਤੇ ਇਹ ਖਾਕਸਾ ਜੀ ਅਗਲੀ ਜਿਹੜੀ ਖ਼ਬਰ ਆਪਣੇ ਕੋਲ ਹੈਗੀ ਆ ਉਹ ਇਹ ਆ ਕਿ ਇਜ਼ਰਾਇਲ ਦੇ ਪ੍ਰੈਜੀਡੈਂਟ ਬੈਂਜਾਮਿਨ ਨੇਤਾਨਯਾਹੂ ਜਿਹੜੇ ਹੈਗੇ ਆ ਉਹਦੇ ਉਹਨਾਂ ਦੇ ਬਾਰੇ ਖਾਕਸਾ ਜੀ ਉੱਡਦੀਆਂ ਕਈ ਖ਼ਬਰਾਂ ਕਈ ਦਿਨਾਂ ਤੋਂ ਜਿਹੜੀਆਂ ਇਧਰ ਉਧਰ ਹੋ ਰਹੀਆਂ ਸੀ ਆ ਰਹੀਆਂ ਸੀਗੀਆਂ ਕਿ ਉਹ ਮਰ ਚੁੱਕਿਆ ਹੈ। ਤੇ ਫੇਰ ਖਾਕਸਾ ਜੀ ਅੱਜ ਹੁਣ ਰਿਊਟਰਸ ਨਿਊਜ਼ ਮੀਡੀਆ ਜਿਹੜਾ ਹੈਗਾ ਇਹ ਵੀ ਕਾਫੀ ਮਤਲਬ ਇਹਦੀ ਅਹਿਮੀਅਤ ਹੈਗੀ ਆ ਰਿਊਟਰਸ ਦੀ ਦੁਨੀਆਂ ਦੇ ਵਿੱਚ ਤਕਰੀਬਨ ਇਹ ਵਧੀਆ ਖ਼ਬਰ ਵੀ ਦਿੰਦੇ ਆ ਔਰ ਇਹਨਾਂ ਦੀਆਂ ਖ਼ਬਰਾਂ ਖਾਕਸਾ ਜੀ ਜਿਹੜੀਆਂ ਉਹ ਬਹੁਤ ਵਧੀਆ ਹੁੰਦੀਆਂ ਔਰ ਇਹਨਾਂ ਦੀਆਂ ਛੋਟੀਆਂ ਸਰਲ ਖ਼ਬਰ ਦਿੰਦੇ, ਨਹੀਂ ਤਾਂ ਕਈ ਹੋਰ ਅਦਾਰੇ ਆ ਉਹਨਾਂ ਦੇ ਖ਼ਬਰ 3-4-5 ਪੇਜ ਭਰੇ ਹੁੰਦੇ ਆ, ਗੱਲ ਉਨੀ ਹੁੰਦੀ ਆ ਉਹ। ਸੋ ਇਹਨਾਂ ਦੀ ਜਿਹੜੀ ਖ਼ਬਰ ਆ ਉਹ ਸ਼ੋਰਟ ਹੁੰਦੀ ਆਮ ਕਰਕੇ। ਤੇ ਖ਼ਬਰ ਦੁਆਰਾ ਖਾਕ ਸਾਹਿਬ ਜੀ ਇਹ ਆ ਕਿ ਦੱਸਿਆ ਗਿਆ ਕਿ ਉਹਦੀ ਇਰਾਨ ਨੂੰ ਗਲਤ ਸਾਬਿਤ ਕਰਨ ਵਾਸਤੇ ਜਿਹੜੇ ਫਿਰ ਨੇਤਾਨਯਾਹੂ ਆ ਇਹਨੇ ਆਪਣੀ ਇੱਕ ਵੀਡੀਓ ਪੋਸਟ ਕੀਤੀ ਆ ਤੇ ਆਪਣੇ ਜਿਹੜਾ ਉਹ ਇਹਦਾ ਚੈਨਲ ਹੈਗਾ ਟੈਲੀਗ੍ਰਾਮ ਉਹਦੇ ਉੱਤੇ ਕਿ ਭਾਈ ਮੈਂ ਜਿੰਦਾ ਆ ਹਜੇ ਮੈਂ ਮਰਿਆ ਨਹੀਂ। ਤੇ ਇਰਾਨ ਵੱਲੋਂ ਉੱਥੇ ਦੇ ਸਟੇਟ ਮੀਡੀਆ ਦੁਆਰਾ ਇਹ ਪਹਿਲਾਂ ਦੇਖੋ ਕਾਕ ਸਾਹਿਬ ਜੀ ਆਪਾਂ ਕੀ ਕਹਿੰਦੇ ਸੀਗੇ ਨਾ ਵੀ ਖ਼ਬਰ ਤਾਂ ਉੜਦੀ ਫਿਰਦੀ ਪਰ ਆਈ ਕਿੱਥੋਂ ਆ, ਪਰ ਇਹ ਅਸਲ ਦੇ ਵਿੱਚ ਇਰਾਨ ਦੇ ਜਿਹੜਾ ਉਹਨਾਂ ਦੀ ਹੈਗਾ ਨਿਊਜ਼ ਮੀਡੀਆ ਉਹਨੇ ਖ਼ਬਰ ਇਹ ਦਿੱਤੀ ਸੀਗੀ ਉੱਥੋਂ ਇਰਾਨ ਦੇ ਵਿੱਚੋਂ, ਉੱਥੋਂ ਫਿਰ ਬਾਹਰ ਦੂਸਰੇ ਦੇਸ਼ਾਂ ਨੂੰ ਗਈ। ਤੇ ਇਰਾਨ ਵੱਲੋਂ ਉੱਥੋਂ ਦੇ ਸਟੇਟ ਮੀਡੀਆ ਦੁਆਰਾ ਖ਼ਬਰ ਦਿੱਤੀ ਗਈ ਸੀ ਕਿ ਨੇਤਾਨਯਾਹੂ ਜਾਂ ਮਰ ਚੁੱਕਾ ਆ ਤੇ ਜਾਂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਆ ਕਿਉਂਕਿ ਉਹ ਨਜ਼ਰ ਨਹੀਂ ਆ ਰਿਹਾ ਔਰ ਆਇਆ ਵੀ ਨਹੀਂ ਨਜ਼ਰ ਕਈ ਦਿਨ ਕਿ ਨਹੀਂ ਤੁਹਾਨੂੰ ਇਧਰਲੇ ਪਾਸੇ ਦੇਖਿਆ ਦੁਖਿਆ ਤੁਸੀਂ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਇਹਦੇ ਚ ਵੀ ਸ਼ੱਕ ਹੈ। ਹੁਣ ਏ ਆਈ ਦੀ ਤੁਸੀਂ ਗੱਲ ਖਾਕ ਸਾਹਿਬ ਜੀ ਕੀਤੀ ਆ, ਇਹਦੇ ਤੋਂ ਹੁਣ ਇਹ ਵੀ ਹੁੰਦਾ ਕਿ ਏ ਆਈ ਮਤਲਬ ਇਹਦੇ ਸੱਚ ਕੀ ਆ ਜੇ ਅਜੇ ਵੀ ਜਿਹੜੀ ਉਹ ਸ਼ੱਕ ਜਿੱਦਾਂ ਪੈਦਾ ਹੋ ਗਈ ਆ ਕਿ ਏ ਆਈ ਦੁਆਰਾ ਉਹਨੂੰ ਕੌਫੀ ਪੀਂਦੇ ਨੂੰ ਦਿਖਾ ਦਿੱਤਾ ਕਿ ਜਾਂ ਉਹ ਮਰ ਚੁੱਕਿਆ, ਉਹਦੀ ਵੀ ਹੁਣ ਜਿਹੜੀ ਆ ਦੋਨਾਂ ਪਾਸਿਆਂ ਤੋਂ ਏ ਆਈ ਦੋਹੀ ਪਾਸੇ ਕੰਮ ਕਰਦੀ ਹੈ ਨਾ। ਸੋ ਇਹ ਵੀ ਅਜੇ 6-5 ਜਿਹੜੀ ਆ ਉਹ ਪਈ ਹੋਈ ਆ। ਤੇ ਪਰ ਉਹਨੇ ਨੇਤਾਨਯਾਹੂ ਨੇ ਜਿਹੜੀ ਆ ਉਹ ਬਣਾ ਕੇ ਇੱਕ ਜਿਹੜਾ ਉਹ ਦੇਖੋ ਖਾਕ ਸਾਹਿਬ ਜੀ ਇੱਥੇ ਹੋਰ ਵੀ ਜਿਹੜੀ ਆ ਉਹ ਗੱਲ ਸਾਹਮਣੇ ਆਈ ਆ ਜਦੋਂ ਮੈਂ ਨਿਊਜ਼ ਪੜ੍ਹਦਾ ਸੀਗਾ ਲਿਖਦਾ ਸੀਗਾ ਕਿਉਂਕਿ ਨੇਤਾਨਯਾਹੂ ਆ ਜਿਹੜਾ ਉਹਦੀ ਰਾਜਧਾਨੀ ਤਾਂ ਹੈਗੀ ਤੇਲ ਅਵੀਵ ਇਜ਼ਰਾਇਲ ਦੀ, ਤੇ ਇਹ ਜਿਹੜੀ ਵੀਡੀਓ ਪਾਈ ਆ ਇਹ ਉਹਨੇ ਜਾ ਕੇ ਯਰੂਸ਼ਲਮ ਜਿਹੜਾ ਸ਼ਹਿਰ ਆ ਉਹਦੇ ਬਾਹਰਲੇ ਪਾਸੇ ਸ਼ਹਿਰ ਦੇ ਬਾਹਰਲੇ ਪਾਸੇ ਕੌਫੀ ਵਾਲੀ ਜਗ੍ਹਾ ਤੇ ਜਾ ਕੇ ਉਹਨੇ ਕੌਫੀ ਦਾ ਕੱਪ ਲਿਆ ਤੇ ਉਹਦੀ ਵੀਡੀਓ ਬਣਾਈ ਆ ਤੇ ਫੇਰ ਉਹ ਉੱਥੇ ਬੈਠਾ ਆਪਣੇ ਕਿਸੇ ਸਲਾਹਕਾਰ ਨਾਲ ਜਾਂ ਜੋ ਵੀ ਕੋਈ ਹੋਊਗਾ ਉਹਦੇ ਨੇੜੇ ਦਾ ਉਹਦੇ ਨਾਲ ਗੱਲਬਾਤ ਕਰ ਜਿਹੜੀ ਵੀਡੀਓ ਬਣਾ ਕੇ ਫੇਰ ਪਾਈ ਆ। ਪਰ ਹੁਣ ਉਹ ਉੱਥੇ ਯਰੂਸ਼ਲਮ ਦੇ ਵਿੱਚ ਜਾ ਕੇ ਕਿਉਂ ਉਹ ਵੀ ਟਾਊਨ ਦੇ ਬਾਹਰ ਕਿਉਂ ਬੈਠ ਕੇ ਉਹ ਉੱਥੇ ਕੌਫੀ ਪੀਊਗਾ, ਇਹੀ ਤਾਂ ਸਵਾਲ ਆ ਖਾਕ ਸਾਹਿਬ ਜੀ। ਹੈ ਨਾ ਇਹਦੇ ਤੋਂ ਵੀ ਹਾਂ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਹਾਂਜੀ ਬਿਲਕੁਲ ਇਹੀ ਹੋ ਰਿਹਾ ਕਿਉਂਕਿ ਉਹਨਾਂ ਨੂੰ ਪਤਾ ਹੈ ਜਿਹੜੀ ਆਪਣੀ GPS ਦੱਸਦੀ ਜਦੋਂ ਆਪਾਂ ਖਾਕਸਾ ਦੀ ਗੱਡੀ ਦੇ ਵਿੱਚ ਜਾਈਦਾ GPS ਉਹ ਤੁਹਾਨੂੰ ਕੱਲਾ ਕੱਲਾ ਫੁੱਟ ਦੱਸਦੀ ਹੈ ਹੁਣ ਇੰਨੇ ਫੁੱਟ ਤੋਂ ਤੂੰ ਮੁੜਨਾ ਇਸੇ ਤਰ੍ਹਾਂ ਜਿਹੜੀਆਂ ਮਿਸਲਾਂ ਇਹਨਾਂ ਦੇ ਵਿੱਚ ਵੀ ਉਹ ਟੈਕਨੋਲੋਜੀ ਪਾਈ ਹੁੰਦੀ ਆ ਉਹਨੂੰ ਪਤਾ ਵੀ ਮੈਂ ਕਿੱਥੇ ਜਾ ਕੇ ਡਿੱਗਣਾ ਉਹ ਕਿੱਥੇ ਜਦੋਂ ਕੋਈ ਬੰਦਾ ਲੋਕੇਸ਼ਨ ਦੱਸੂਗਾ ਕੋਈ ਇਸ ਵੇਲੇ ਉਹਦਾ ਜਿਹੜੇ ਉਹਨੂੰ ਖਾਕਸਾ ਦੀ ਕੋਆਰਡੀਨੇਟਸ ਕਹਿੰਦੇ ਆ ਕੋਆਰਡੀਨੇਟ ਹੈ ਜਿਹੜੀ ਚਲੋ ਆਪਾਂ ਸਰੋਤਿਆਂ ਬਾਰੇ ਥੋੜੀ ਜਿਹੀ ਇਹਦੇ ਬਾਰੇ ਵੀ ਗੱਲ ਕਰ ਲੈਂਦੇ ਹਾਂ ਕੋਆਰਡੀਨੇਟਸ ਕੀ ਹੁੰਦੇ ਆ ਖਾਕਸਾ ਜਿਹੜੀ ਇਹ ਧਰਤੀ ਆ ਨਾ ਇਹਦਾ ਜਿਹੜਾ ਇਕੁਏਟਰ ਆ ਅੰਗਰੇਜ਼ੀ ਦੇ ਵਿੱਚ ਕਹਿੰਦੇ ਭੂਮਧ ਰੇਖਾ ਜਿਹਨੂੰ ਆਪਾਂ ਕਹਿੰਦੇ ਹਾਂ ਉਥੋਂ ਇਹਨਾਂ ਨੇ ਕਿੰਨੀ ਕਿੰਨੀ ਦੂਰੀ ਤੇ ਇੱਦਾਂ ਲਾਈਨਾਂ ਖਿੱਚੀਆਂ ਹੋਈਆਂ ਨੌਰਥ ਪੋਲ ਤੱਕ ਤੇ ਸਾਊਥ ਪੋਲ ਤੱਕ ਦੂਸਰੇ ਪਾਸੇ ਨੂੰ ਅੱਛਾ ਉਹ ਜਿਹੜੀਆਂ ਲਾਈਨਾਂ ਆ ਨਾ ਜਦੋਂ ਆਪਾਂ ਨੂੰ ਕੋਆਰਡੀਨੇਟ ਦੱਸਦੇ ਆ ਉਹਦੇ ਤੇ ਪਹਿਲਾਂ ਉਹ ਡਿਗਰੀ ਪਾਈ ਹੁੰਦੀ ਆ ਵੀ ਕਿੰਨੀ ਡਿਗਰੀ ਡਿਗਰੀ ਦਾ ਮਤਲਬ ਉਹ ਲਾਈਨ ਕਿਹੜੀ ਆ ਤੇ ਉਦੋਂ ਅੱਗੇ ਫੇਰ ਪਾਏ ਹੁੰਦੇ ਆ ਯਾਰਡ ਹੁੰਦੇ ਆ ਫੁੱਟ ਹੁੰਦੇ ਆ ਫਿਰ ਇੰਚ ਹੁੰਦੇ ਆ ਉਹ ਸਾਰੇ ਉਹਦੇ ਤੇ ਦੱਸਿਓ ਹੁੰਦੇ ਆ ਵੀ ਇਹ ਭੂਮਧ ਰੇਖਾ ਤੋਂ ਨੌਰਥ ਵੱਲ ਨੂੰ ਜਾਂ ਸਾਊਥ ਵੱਲ ਨੂੰ ਕਿੰਨੇ ਮੀਲਾਂ ਜਾਂ ਸੋਰੀ ਕਿੰਨੇ ਕਿਲੋਮੀਟਰ ਤੇ ਕਿੰਨੇ ਮੀਟਰ ਤੇ ਫੇਰ ਉਦੋਂ ਅੱਗੇ ਕਿੰਨੀਆਂ ਇੰਚਾਂ ਤੇ ਕਿੰਨੀਆਂ ਉਹ ਸਾਰਾ ਕੁਛ ਉਹਦੇ ਮਤਲਬ ਉਹ ਹੁੰਦਾ ਆ ਜਦੋਂ ਤੁਹਾਡੇ ਕੋਆਰਡੀਨੇਟ ਹੈਗੇ ਆ ਫੇਰ ਤੁਸੀਂ ਜਦੋਂ ਉਹ ਮਿਸਲ ਦੇ ਵਿੱਚ ਉਹ ਇਨਫੋਰਮੇਸ਼ਨ ਪਾ ਦਿਓਗੇ ਉਹਨੇ ਐਨ ਉੱਥੇ ਜਾ ਕੇ ਡਿੱਗਣਾ ਆ ਇੱਕ ਇੰਚ ਵੀ ਇੱਧਰ ਉੱਧਰ ਹੋਣਾ ਨਹੀਂ ਗਾ ਸੋ ਇਹਨਾਂ ਨੂੰ ਉਹ ਕਹਿੰਦੇ ਆ ਲੋਕੇਸ਼ਨ ਦੱਸਣੀ ਕੋਆਰਡੀਨੇਟ ਜਿਹੜੇ ਆ ਉਹ ਇਸ ਚੀਜ਼ ਨੂੰ ਕਹਿੰਦੇ ਆ ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਵੀ ਜਿਹੜਾ ਹੁਣ ਮੇਰੇ ਵੀ ਗੱਲ ਦਿਮਾਗ ਦੇ ਵਿੱਚ ਇਹ ਆ ਰਹੀ ਸੀ ਵੀ ਜਿਹੜਾ ਉਹ ਜਰੂਸਲਮ ਸ਼ਹਿਰ ਦੇ ਉਹ ਵੀ ਬਾਹਰਲੇ ਪਾਸੇ ਜਾ ਕੇ ਕੱਲਾ ਬੰਦਾ ਕੌਫੀ ਭਰ ਕੇ ਆਪਣੇ ਨਾਲ ਦੇ ਨਾਲ ਬੈਠ ਕੇ ਪੀਊਗਾ ਇਹ ਗੱਲ ਜਿਹੜੀ ਆ ਮਨ ਨੂੰ ਲੱਗਦੀ ਨੀ ਸੋ ਇਹਦੇ ਚੋਂ ਇਹ ਵੀ ਲੱਗ ਰਿਹਾ ਵੀ ਇਹਦੇ ਵਿੱਚ ਕੁਛ ਘਾਲਾ ਮਾਲਾ ਤੇ ਨੀ ਕਿਤੇ ਚਲੋ ਕੋਈ ਗੱਲ ਨੀ ਇੱਕ ਦੋ ਦਿਨਾਂ ਦੇ ਵਿੱਚ ਉਹ ਵੀ ਜਿਹੜੀ ਆ ਖਬਰ ਸਾਹਮਣੇ ਆ ਜਾਣੀ ਆ ਪਰ ਇਹ ਪੋਸਟ ਆ ਜਿਹੜੀ ਉਹਨੇ ਆਪਣੇ ਟੈਲੀਗ੍ਰਾਮ ਚੈਨਲ ਦੇ ਉੱਤੇ ਜਿਹੜੀ ਪੋਸਟ ਕੀਤੀ ਸੀਗੀ ਤੇ ਨੇਤਾ ਜਾਂ ਹੁਣ ਡੈਡ ਦੇ ਜਵਾਬ ਦੇ ਵਿੱਚ ਉਹਨੇ ਕਿਹਾ ਜਾ ਇਹ ਕਿਹੜੀ ਪਾਗਲਪੰਥੀ ਤੁਸੀਂ ਕਰਦੇ ਆ ਉਹ ਜਿੰਦਾ ਆ ਜੇ ਉਹਨੇ ਆਪਣੀ ਮਤਲਬ ਆਪਣੇ ਆਪ ਨੂੰ ਉਹ ਕਰਨ ਦੇ ਲਈ ਇਹ ਗੱਲ ਵੀ ਕਹੀ ਆ ਇਹੀ ਕੁਛ ਹੋਣਾ ਜੀ ਇਹੀ ਕੁਛ ਹੋਣਾ ਤੇ ਖਾਲਸਾ ਜੀ ਜਿਹੜੀ ਆ ਉਹ ਬਹੁਤੀ ਖਬਰ ਹੈ ਜਾਣ ਚੋਂ ਆ ਰਹੀ ਆ ਬਾਹਰ ਨਹੀਂ ਰਹੀ ਤੇ ਉਹਨਾਂ ਦਾ ਕਿੰਨਾ ਨੁਕਸਾਨ ਮੈਨੂੰ ਲੱਗਦਾ ਕਾਫੀ ਜ਼ਿਆਦਾ ਹੋ ਗਿਆ ਹਾਂਜੀ ਅੱਛਾ ਅੱਛਾ ਹਾਂਜੀ ਹਾਂਜੀ ਬਿਲਕੁਲ ਜੀ ਉਹ ਉਹਨਾਂ ਦਾ ਬੱਚਾ ਬੱਚਾ ਜਿਹੜਾ ਉਹ ਸਿਕਿਉਰਿਟੀ ਗਾਰਡ ਆ ਉੱਥੇ ਦਾ ਹਾਂਜੀ ਤੇ ਅਗਲੀ ਖਬਰ ਜਿਹੜੀ ਹੈਗੀ ਆ ਖਾਕ ਸਾਹਿਬ ਜੀ ਉਹ ਆਪਣੇ ਕੋਲ ਹੈਗੀ ਆ ਰੂਸ ਦੇ ਵਿਦੇਸ਼ ਮੰਤਰਾਲੇ ਵੱਲੋਂ ਰੂਸ ਦੇ ਬਾਰਡਰ ਦੇ ਨੇੜਲੇ ਸ਼ਹਿਰ ਉਹਦਾ ਨਾਂ ਹੈਗਾ ਬ੍ਰਿਆਂਸਕ ਸ਼ਹਿਰ ਦਾ ਨਾਂ ਬ੍ਰਿਆਂਸਕ ਆ ਤੇ ਉਹਦੇ ਉੱਪਰ ਯੂਕਰੇਨ ਵੱਲੋਂ ਕੀਤੇ ਗਏ ਹਮਲੇ ਨੂੰ ਰੂਸ ਨੇ ਜਿਹੜਾ ਉਹ ਟੈਰੋਰਿਸਟ ਅਟੈਕ ਦੱਸਿਆ ਆ ਉਹਦੇ ਪਿੱਛੇ ਕਾਰਨ ਇਹ ਆ ਕਿ ਇਹ ਜਿਹੜਾ ਹਮਲਾ ਕੀਤਾ ਗਿਆ ਇਹ ਬ੍ਰਿਟੇਨ ਆ ਜਿਹੜੀ ਉਹਦੀ ਮਿਸਲ ਆ ਜਿਹੜੀ ਉਹ ਵਰਤੀ ਗਈ ਆ ਇੱਥੇ ਤੇ ਇਹ ਹਮਲੇ ਦੇ ਜਿਹੜੇ ਅੰਤਰਰਾਸ਼ਟਰੀ ਨੀਤੀ ਦੇ ਰੂਸ ਨੇ ਦੱਸਿਆ ਵੀ ਇਹ ਖਿਲਾਫ ਆ ਤੇ ਵਿਦੇਸ਼ ਮੰਤਰਾਲੇ ਵੱਲੋਂ ਇਹ ਵੀ ਕਿਹਾ ਗਿਆ ਕਿ ਇਹ ਇੱਕ ਸ਼ਾਂਤੀ ਨਾ ਹੋਣ ਦੇ ਕਾਰਨ ਕੀਤਾ ਗਿਆ ਤਾਂ ਕਿ ਲੜਾਈ ਕਿਤੇ ਬੰਦ ਨਾ ਹੋ ਜਾਵੇ ਲੜਾਈ ਜਿਹੜੀ ਆ ਹੁਣ ਲੱਗਿਆ ਜੋਰ ਤਾਂ ਖਾਕਸਾ ਜੀ ਦੋਨਾਂ ਪਾਸਿਆਂ ਦਾ ਲੱਗਿਆ ਨਾ ਇੱਧਰ ਅਮਰੀਕਾ ਦਾ ਵੀ ਲੱਗਿਆ ਆ ਤੇ ਹੁਣ ਇੱਧਰ ਨਾਲੇ ਜਾ ਕੇ ਉੱਧਰ ਇਰਾਨ ਚ ਇਰਾਨ ਨਾਲ ਪੰਗਾ ਜਿਹੜਾ ਲੈ ਲਿਆ ਤੇ ਜੋਰ ਤੁਹਾਨੂੰ ਪਤਾ ਵੀ ਰੂਸ ਦਾ ਵੀ ਜਦੋਂ ਖਾਕਸਾ ਜੀ ਦੋ ਪਾਵਰਾਂ ਲੜਦੀਆਂ ਉਹ ਐਵੇਂ ਥੋੜੀ ਲੜਦੇ ਆ ਲੜਦੇ ਖਾਕਸਾ ਜੀ ਆਮ ਕਰਕੇ ਉਹੀ ਦੇਸ਼ ਹੈ ਜਿਹੜੇ ਆਪਣੇ ਆਪ ਨੂੰ ਦੂਸਰੇ ਦੇ ਦੁਸ਼ਮਣ ਦੇ ਬਰਾਬਰ ਦੇ ਸਮਝਦੇ ਆ ਜਿਹੜਾ ਇੱਕ ਬਾਹਲਾ ਮਾੜਾ ਉਹ ਨੀ ਕਦੇ ਵੀ ਦੂਜੇ ਨਾਲ ਲੜਦਾ ਤਕੜੇ ਨਾਲ ਉਹ ਤਾਂ ਸਹੀ ਬਿਲਕੁਲ ਬਿਲਕੁਲ ਬਿਲਕੁਲ ਸੋ ਦੋਹੀ ਪਾਸੀਆਂ ਜਿਹੜੀ ਆ ਉਹ ਇੱਕੋ ਜਿਹੀ ਤਾਕਤ ਹੁੰਦੀ ਆ ਇਸੇ ਕਰਕੇ ਉਹ ਲੜਦੇ ਆ

ਬਿਲਕੁਲ ਤਿਆਰੀ ਇਹ ਕਰ ਰੱਖੀ ਸੀਗੀ ਬਿਲਕੁਲ ਹਾਂ ਅਸੀਂ ਆਹ ਕਰਾਂਗੇ ਔਰ ਉਹ ਕਾਮਯਾਬ ਹੈ ਖਾਲਸਾ ਸਾਹਿਬ ਜੀ ਇੱਕ ਨਾ ਇੱਥੇ ਫਿਲਮ ਬਣੀ ਸੀਗੀ ਮੇਰਾ ਖਿਆਲ ਹੈ 85-86 ਦੇ ਵਿੱਚ ਸ਼ਾਇਦ ਬਣੀ ਸੀ ਉਹ ਫਿਲਮ ਬੜੀ ਸੋਹਣੀ ਦੇਖਣ ਵਾਲੀ ਫਿਲਮ ਹੈ ਤੁਸੀਂ ਦੇਖਿਓ ਕਿਤੇ ਆਪਣੇ ਬੱਚਿਆਂ ਨੂੰ ਵੀ ਦਿਖਾ ਲਿਓ ਉਹਦਾ ਨਾਂ ਹੈਗਾ 300 ਫਿਲਮ ਹੈ ਜਿਹੜੀ ਇਹਦੇ ਬਾਰੇ ਚਲੋ ਆਪਾਂ ਫੇਰ ਗੱਲ ਕਰਾਂਗੇ ਆਪਾਂ ਅੱਜ ਖਬਰਾਂ ਸਾਰੀਆਂ ਪੜ੍ਹ ਲੈਂਦੇ ਹਾਂ ਤੇ ਜੇ ਆਪਣੇ ਕਿਸਮਾਂ ਬਚਿਆ ਤਾਂ ਇਹਦੇ ਬਾਰੇ ਕਰਾਂਗੇ ਸੋ ਜਿਹੜਾ ਖਬਰ ਸੀਗੀ ਉਹ ਬਰਿਆਂਸ ਦੇ ਉੱਤੇ ਉਹਨਾਂ ਨੇ ਕਿਹਾ ਵੀ ਇਹ ਲਾਈਨਾਂ ਬੰਦ ਹੋਣ ਦੇ ਕਾਰਨ ਇਹਨਾਂ ਨੇ ਇਹ ਕਰਾਇਆ ਤੇ ਯੂਕਰੇਨ ਨੇ ਇਸ ਜਗ੍ਹਾ ਨੂੰ ਇੱਕ ਮਿਸਲਾਂ ਦੇ ਪੁਰਜੇ ਬਣਾਉਣ ਵਾਲੀ ਜਿਹੜੀ ਜਗ੍ਹਾ ਦੱਸਿਆ ਉਹਨਾਂ ਨੇ ਕਿਹਾ ਵੀ ਅਸੀਂ ਸਾਨੂੰ ਤਾਂ ਇਹ ਪਤਾ ਲੱਗਿਆ ਵੀ ਇੱਥੇ ਮਿਸਲਾਂ ਦੇ ਜਿਹੜੇ ਆ ਪੁਰਜੇ ਬਣਦੇ ਇਸ ਕਰਕੇ ਅਸੀਂ ਅਟੈਕ ਆ ਜਿਹੜਾ ਇਹਦੇ ਤੇ ਕੀਤਾ ਪਰ ਰੂਸ ਕਹਿੰਦਾ ਨਹੀਂ ਇਹ ਜਿਹੜਾ ਸਿਵਲੀਅਨ ਕਾਰਖਾਨਾ ਸੀਗਾ ਇਹ ਤੁਸੀਂ ਗਲਤ ਕੀਤਾ ਔਰ ਮਿਸਲ ਆ ਜਿਹੜੀ ਉਹ ਯੂਕੇ ਦੀ ਜਿਹੜੀ ਉਹ ਸੀਗੀ ਬ੍ਰਿਟਨ ਦੀ

ਬਿਲਕੁਲ ਬਿਲਕੁਲ ਬਿਲਕੁਲ ਖਾਲਸਾ ਜੀ। ਹਾਂਜੀ ਹਾਂਜੀ, ਉਹ ਬ੍ਰਿਟਨ ਨੇ ਜਿਹੜਾ ਉਹ ਵੀ ਫਿਰ ਆਪਣੇ ਆਪ ਨੂੰ ਖਾਲਸਾ ਵੀ ਦੁਨੀਆਂ ਤੇ ਰਾਜ ਕੀਤਾ ਨਾ, ਹਜੇ ਤੱਕ ਵੀ ਉਹਨਾਂ ਦੇ ਅੰਦਰ ਉਹ ਤਾਂ ਹੈਗਾ ਹੀ ਆ ਵੀ ਅਸੀਂ ਦੁਨੀਆਂ ਤੇ ਰਾਜ ਕੀਤਾ, ਔਰ ਅਜੇ ਵੀ ਬਹੁਤ ਦੇਸ਼ਾਂ ਤੇ ਕਰਦੇ ਆ ਉਹ। ਇਹਦੇ ਨਾਲ ਅਗਲੀ ਜਿਹੜੀ ਗੱਲਬਾਤ ਹੁਣ ਇਜ਼ਰਾਇਲ ਆ ਖਾਲਸਾ ਜੀ, ਜਿਹੜਾ ਉਹ ਇਰਾਨ ਦੇ ਵਿੱਚ ਜਿਹੜੀਆਂ ਉਹ ਚੌਂਕੀਆਂ ਚੁੱਕੀਆਂ ਹੁੰਦੀਆਂ ਨਾ ਆਪਣੇ ਬਣਾਈਆਂ ਚੈੱਕ ਪੁਆਇੰਟ ਜਿਹਨਾਂ ਨੂੰ ਕਹਿ ਦਿੰਦੇ ਆ, ਹੁਣ ਇਹਨਾਂ ਨੇ ਉਹਦੇ ਉੱਤੇ ਹਮਲੇ ਕਰਨੇ ਸ਼ੁਰੂ ਕਰ ਦਿੱਤੇ ਆ, ਤੇ ਉਹ ਇਰਾਨ ਕਹਿੰਦਾ ਵੀ ਤੁਸੀਂ ਸਾਡੇ ਸਿਵਲੀਅਨ ਦੇ ਉੱਤੇ ਹਮਲੇ ਕਰਦੇ ਆ, ਤਾਂ ਇਹ ਕਹਿੰਦੇ ਆ ਨਹੀਂ ਇਹ ਤੁਹਾਡੀਆਂ ਫੌਜਾਂ ਹੀ ਆ, ਇਸ ਕਰਕੇ ਅਸੀਂ ਇਹਦੇ ਉੱਤੇ ਹਮਲੇ ਆ ਜਿਹੜੇ ਉਹ ਕਰਦੇ ਆ। ਤੇ ਅਗਲੀ ਖਬਰ ਖਾਤਾ ਜੀ ਆਪਣੇ ਕੋਲ ਜਿਹੜੀ ਹੈਗੀ ਆ ਉਹ ਹੈਗੀ ਆ ਪੈਂਟਾਗੋਨ ਚੀਫ ਜਿਹੜੇ ਹੈਗੇ ਆ ਸਾਹਿਬ ਆਪਣੇ ਖਾਤਾ ਵੀ ਉਹਨਾਂ ਨੇ ਬਿਆਨ ਦਿੱਤਾ ਕਿ CNN ਨੇ ਜਿਹੜਾ ਨਾ ਉਹ ਲਾਈ ਦੀ ਖਬਰ ਆ ਜਿਹੜੀ ਉਹ ਸਹੀ ਨਹੀਂ ਦੇ ਰਿਹਾ। ਸਹੀ ਤਾਂ ਉਹ ਦੇ ਰਿਹਾ ਪਰ ਜਿਹੜੀ ਉਹ ਟਰੰਪ ਨੂੰ ਸਹੀ ਲੱਗਣੀ ਆ ਉਹ ਨਹੀਂ ਦੇ ਰਿਹਾ ਉਹ, ਐਸੀ ਅਸਲੀ ਗੱਲ ਹੈਗੀ ਹੈ। ਤੇ ਇਸ ਕਰਕੇ ਹੈਗਸੈਟ ਸਾਹਿਬ ਨੇ ਕਿਹਾ ਕਿ ਜਿਹੜੇ ਟਰੰਪ ਦੇ ਆੜੀ ਆ ਨਾ ਉਹਨਾਂ ਦਾ ਉਹ ਪੈਰਾਮਾਉਂਟ ਨਹੀਂ ਹੈਗਾ, ਇੱਥੇ ਇੱਕ ਪੈਰਾਮਾਉਂਟ ਫਿਲਮ ਵੀ ਬਣਾਉਂਦੀ ਸੀ ਨਾ ਕੰਪਨੀ, ਮੇਰਾ ਖਿਆਲ ਇਹ ਉਹੀ ਕੰਪਨੀ ਆ ਸ਼ਾਇਦ ਪੈਰਾਮਾਉਂਟ ਕੀ ਡਾਂਸ ਉਹਦਾ ਨਾਂ ਆ ਜਿਹੜਾ ਉਹਦਾ ਜਿਹੜਾ CEO ਆ ਨਾ ਡੇਵਿਡ ਐਲੀਸਨ ਉਹ ਬੰਦੇ ਦਾ ਨਾਂ ਆ, ਤੇ ਉਹ ਮੇਰਾ ਖਿਆਲ ਹੈ ਇਹਨਾਂ ਦੀ ਕੋਈ ਗੱਲਬਾਤ ਚੱਲਦੀ ਹੋਣੀ ਆ CNN ਖਰੀਦਣ ਦੀ, ਤੇ ਜਾਂ ਫਿਰ ਹੁਣ ਉਹ ਉਹਨੇ ਕਿਹਾ ਹੋਊਗਾ ਵੀ ਉਹ ਖਰੀਦ ਲਵੇ ਜਾਂ ਇਹਨਾਂ ਦੀ ਪਹਿਲਾਂ ਗੱਲ ਕਰਨ, ਕਿਤੇ ਨਾ ਕਿਤੇ ਤਾਂ ਉਹਨੂੰ ਪਤਾ ਲੱਗਾ ਨਾ, ਇਸੇ ਕਰਕੇ ਉਹਨੇ ਕਿਹਾ ਉਹ ਕਹਿੰਦਾ ਵੀ ਉਹ ਹੀ ਡੇਵਿਡ ਐਲੀਸਨ ਹੈ ਜਿਹੜਾ ਉਹ CNN ਖਰੀਦ ਲੈਣੀ ਉਹਨੂੰ ਚਾਹੀਦੀ ਆ, ਤੇ ਜਿੰਨੀ ਵੀ ਛੇਤੀ ਹੋ ਸਕੇ ਉਹ ਓਨੀ ਹੀ ਛੇਤੀ ਆ ਜਿਹੜੀ ਉਹਨੂੰ ਖਰੀਦੇ ਤਾਂ ਕਿ ਸਾਡੀਆਂ ਜਿਹੜੀਆਂ ਚਮੜੀਆਂ ਉਹ ਚੱਲਣ। ਨਹੀਂ ਨਹੀਂ ਏਦਾਂ ਥੋੜੀ ਹੋਣੀ ਆ, ਏਦਾਂ ਥੋੜੀ ਹੋਣੀ ਆ, ਬਹੁਤ ਬਿਲਕੁਲ ਇੰਟਰਨੈਸ਼ਨਲ ਬਹੁਤ ਵੱਡਾ ਪ੍ਰਭਾਵ। ਹਾਂਜੀ ਬਿਲਕੁਲ ਬਿਲਕੁਲ, ਉਹ ਫਿਰ ਜਦੋਂ ਖਾਲਸਾ ਸਾਹਿਬ ਦੀ ਅਮਰੀਕਾ ਦੀ ਲੜਾਈ ਹੁੰਦੀ ਉਦੋਂ ਤਾਂ ਉਹ ਵੀ ਥੋੜਾ ਬਹੁਤਾ ਉਹ ਦਬਾਅ ਪੈਂਦਾ ਹੋਣਾ ਗੌਰਮੈਂਟ ਦਾ ਉੱਤੇ ਪਿਆ ਤੂੰ ਗੱਲ ਕੋਲਾ ਥੋੜੀ ਜਿਹੀ ਜਾਂ ਘੱਟ ਕਰ ਲਾ, ਤੇ ਪਰ ਜਦੋਂ ਦੂਸਰੇ ਦੇਸ਼ਾਂ ਦੀ ਆਪਸ ਵਿੱਚ ਲੜਾਈ ਹੁੰਦੀ ਫਿਰ ਉਹ ਐਕੂਰੇਟ ਖਬਰ ਆ ਜਿਹੜੀ ਉਹ ਦਿੰਦੇ ਆ, ਤੇ ਕਈ ਵਾਰੀ ਉਹਦੇ ਵਿੱਚ ਭੜਕਾਉਣ ਵਾਸਤੇ ਫਿਰ ਉਹ ਥੋੜਾ ਬਹੁਤਾ ਜੇ ਉਹਨੇ ਕਿਸੇ ਨੇ ਲੜਾਉਣਾ ਹੋਵੇ ਉਹ ਵੀ ਖਾਲਸਾ ਸਾਹਿਬ ਜੀ ਤੁਹਾਨੂੰ ਪਤਾ ਵੀ ਸਭ ਕੁਝ ਚੱਲਦਾ। ਬਿਲਕੁਲ ਬਿਲਕੁਲ ਬਿਲਕੁਲ, ਤੇ ਡਾਕਟਰ ਸਾਹਿਬ ਫੋਨ ਨਹੀਂ ਆਇਆ ਅੱਜ ਆਪਾਂ ਨੂੰ।

0: ਬਹੁਤ ਵੱਡੀਆਂ ਗੱਲਾਂ ਜਿਹੜੀਆਂ ਉਹ ਦੱਸਦੇ ਆ ਤੇ ਉਹਨਾਂ ਦੀ ਜੋ ਵੀ ਉਹ ਦੱਸਦੇ ਆ ਉਹਨਾਂ ਲਈ ਮੇਰੀ ਇਹੀ ਬੇਨਤੀ ਆ ਕਿ ਪਿਆਰ ਮੁਹੱਬਤ ਨਾਲ ਇਕੱਠੇ ਹੋ ਕੇ ਭਾਵਾਂ ਇੱਕ ਫੋਨ ਦੇ ਉੱਪਰ ਰੇਡੀਓ ਲਾ ਕੇ ਪਰਿਵਾਰ ਦੇ ਵਿੱਚ ਬਹਿ ਕੇ ਸੁਣੋ, ਤੁਹਾਨੂੰ ਬਹੁਤ ਫਾਇਦੇ ਹੋਣ ਵਾਲੇ। ਬੜੀ ਮਿਹਰਬਾਨੀ ਡਾਕਟਰ ਸਾਹਿਬ, ਵੈਲਕਮ ਜੀ ਆਇਆਂ ਨੂੰ।
1: ਬਹੁਤ ਸ਼ੁਕਰੀਆ ਜੀ ਖਾਕ ਸਾਹਿਬ, ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਕੀ ਸਤਿ ਸ੍ਰੀ ਅਕਾਲ
2: ਜੀ। ਡਾਕਟਰ ਸਾਹਿਬ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ ਮਸਾਹਿਬ, ਸਤਿ ਸ੍ਰੀ ਅਕਾਲ। ਅਸੀਂ ਸਿੱਧੇ ਸਬਜੈਕਟ ਤੇ ਆਈਏ, ਕਿਉਂਕਿ ਵਾਰ ਵਾਰ ਅਸੀਂ ਇਹ ਦੁਹਰਾਉਣੇ ਆ ਕਿ ਅਸੀਂ ਜੀਵਨ ਤੋਂ ਜੀਵਨ ਦੀ ਉਤਪਤੀ ਦੀ ਵਿਆਖਿਆ ਕਰ ਰਹੇ ਹਾਂ ਔਰ ਉਹਦੇ ਰਸਤੇ ਚ ਆਉਣ ਵਾਲੀਆਂ ਰੁਕਾਵਟਾਂ ਜਿਨ੍ਹਾਂ ਨੂੰ ਅਸੀਂ ਬਿਮਾਰੀਆਂ ਕਹਿੰਦੇ ਹਾਂ ਉਹਨਾਂ ਦੀ ਵਿਆਖਿਆ ਕਰ ਰਹੇ ਹਾਂ ਤੇ ਉਸ ਤੋਂ ਬਾਅਦ ਡੀਪ ਡੂੰਘੇ ਇਸ ਸਰੀਰ ਵਿਚ ਉਤਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਇਹ ਸਾਂਝਾ ਕਰ ਰਿਹਾ ਹਾਂ ਕਿ ਕੁਝ ਇਕ ਗੱਲਾਂ ਐਸੀਆਂ ਨੇ ਜਿਹੜੀਆਂ ਅਗਰ ਅਸੀਂ ਇੰਟਰਨਲੀ ਅੰਦਰ ਨਹੀਂ ਵੀ ਜਾਂਦੇ, ਅੰਦਰ ਜਾਣ ਦਾ ਮਤਲਬ ਵੀ ਲੈਬ ਟੈਸਟ ਜਾਂ ਬਾਕੀ ਕੋਈ ਹੋਰ ਇੰਸਟਰੂਮੈਂਟ ਇਸਤੇਮਾਲ ਕਰਨਾ, ਸਾਡੀਆਂ ਅੱਖਾਂ ਕੀ ਵੇਖਦੀਆਂ ਨੇ, ਸਾਡੇ ਹੱਥ ਕੀ ਮਹਿਸੂਸ ਕਰ ਸਕਦੇ ਨੇ, ਇਹ ਸਾਰੀਆਂ ਗੱਲਾਂ ਨੂੰ ਜਾਣਨ ਵਾਸਤੇ ਵੀ ਸਾਡੇ ਕੋਲ ਕੋਈ ਨਾ ਕੋਈ ਪੈਮਾਨਾ ਹੈਗਾ ਆ ਜਿਹੜਾ ਹੁਣ ਤੱਕ ਬਣਿਆ ਹੋਇਆ। ਵੈਸੇ ਡਾਕਟਰ ਨੇ ਜਿਹੜਾ ਹੁਣ ਤੱਕ ਨਿਰਧਾਰਿਤ ਕੀਤਾ ਨਾ ਇੰਸਪੈਕਸ਼ਨ ਦਾ ਤਰੀਕਾਕਾਰ ਦੇਖਣਾ ਆ ਤੇ ਉਹਦੇ ਉਹਨਾਂ ਨੇ ਚਾਰ ਸਟੈਪ ਬਣਾ ਦਿੱਤੇ ਆ।
2: ਪਹਿਲਾਂ ਇਨਵੈਸਟੀਗੇਸ਼ਨ ਜਿਹਨੂੰ ਕਹਿੰਦੇ ਆ,
1: ਹਾਂਜੀ
2: ਇਨਵੈਸਟੀਗੇਸ਼ਨ ਜਿਹਨੂੰ ਕਹਿੰਦੇ, ਪਹਿਲਾਂ ਜੋ ਤੁਸੀਂ ਆਪਾਂ ਮਰੀਜ਼ਾਂ ਦਾ ਡਾਕਟਰ ਰਿਪੋਰਟ,
1: ਹਾਂਜੀ ਉਸ ਇਨਵੈਸਟੀਗੇਸ਼ਨ ਦੇ ਚਾਰ ਸਟੈਪ ਬਣਾਏ ਨੇ ਜਿਹੜਾ ਇਨਵੈਸਟੀਗੇਸ਼ਨ ਡਾਕਟਰ ਨੇ ਕਰਨਾ ਹੈ ਨਾ, ਜਿਹਦੇ ਨਤੀਜੇ ਤੇ ਪਹੁੰਚ ਕੇ ਤੁਹਾਨੂੰ ਆਖਣਾ ਵੀ ਤੁਹਾਨੂੰ ਆਹ ਬਿਮਾਰੀ ਹੈ ਤੇ ਆਹ ਲੋ ਜੀ ਆਹ ਦਵਾਈ ਹੈ।
2: ਬਿਲਕੁਲ
1: ਉਸ ਨਤੀਜੇ ਦੇ ਪਹੁੰਚਣ ਤੋਂ ਪਹਿਲਾਂ ਜੋ ਵੀ ਕੁਛ ਕਰਨਾ ਹੁੰਦਾ ਆ ਉਸ ਨੂੰ ਡਾਕਟਰਾਂ ਨੇ ਚਾਰ ਗਰੁੱਪਾਂ ਵਿਚ ਵੰਡਿਆ ਹੋਇਆ
2: ਜੀ।
1: ਪਹਿਲੇ ਗਰੁੱਪ ਨੂੰ ਅਸੀਂ ਕਹਿੰਦੇ ਆ ਇੰਸਪੈਕਸ਼ਨ
2: ਜੀ।
1: ਜਦੋਂ ਤੁਸੀਂ ਬਾਹਰੋਂ ਇੰਸਪੈਕਸ਼ਨ ਵੇਖੀ, ਕਿਸੇ ਚੀਜ਼ ਦਾ ਚਿਹਰਾ ਵੇਖਿਆ, ਅੱਖਾਂ ਵੇਖੀਆਂ, ਨਾ ਉਹ ਵੇਖੇ, ਸਾਰੀਆਂ ਚੀਜ਼ਾਂ ਤੁਸੀਂ ਬਾਹਰੋਂ ਢਿੱਡ ਵਧਿਆ ਹੋਇਆ ਵੇਖ ਲਿਆ ਕਿਸੇ ਦਾ, ਹਾਂਜੀ ਕਿਸੇ ਦੀ ਚਰਬੀ ਫੈਟ ਚੜਿਆ ਹੋਇਆ ਵੇਖ ਲਿਆ, ਕਿਸੇ ਦਾ ਐਂ ਵੇਖ ਲਿਆ ਕਿ ਸਰੀਰ ਹੀ ਸਾਰਾ ਸੁੱਕਿਆ ਪਿਆ ਹੋਇਆ, ਕਿਸੇ ਦੀ ਦਾਗ ਵੇਖ ਲੈ, ਇਹ ਬਾਹਰ ਦੀਆਂ ਚੀਜ਼ਾਂ ਹਨ, ਇਹਨਾਂ ਨੂੰ ਅਸੀਂ ਕਹਿੰਦੇ ਹਾਂ ਇੰਸਪੈਕਸ਼ਨ
2: ਜੀ।
1: ਆਊਟਵਾਰਡਲੀ ਜੋ ਵੀ ਕੁਛ ਐਕਸਪ੍ਰੈਸ਼ਨ ਹੈ ਕਿਸੇ ਬਿਮਾਰੀ ਦਾ ਤੇ ਉਸ ਨੂੰ ਅਸੀਂ ਇੰਸਪੈਕਸ਼ਨ ਕਹਿੰਦੇ ਹਾਂ ਤੇ ਉਹ ਇੰਸਪੈਕਸ਼ਨ ਵਾਲੀਆਂ ਗੱਲਾਂ ਦੀ ਵਿਆਖਿਆ ਅੱਜ ਕੱਲ ਅਸੀਂ ਆਮ ਕਰ ਰਹੇ ਹਾਂ
2: ਜੀ।
1: ਦੂਸਰਾ ਸਟੈਪ ਹੁੰਦਾ ਹੈ ਪੈਲਪੇਸ਼ਨ
2: ਜੀ।
1: ਟਰਮ ਦੇ ਵਿੱਚ ਪੈਲਪੇਸ਼ਨ ਦਾ ਮਤਲਬ ਇਹ ਆ ਵੀ ਜੇ ਕੋਈ ਬੰਦਾ ਕਹਿੰਦਾ ਵੀ ਮੈਨੂੰ ਇੱਥੇ ਦਰਦ ਹੁੰਦੀ ਆ ਤੇ ਅਸੀਂ ਉਸ ਨੂੰ ਹੱਥ ਲਾ ਕੇ ਵੇਖੀਏ ਵੀ ਇੱਥੇ ਕੀ ਕੋਈ ਸੋਜ, ਕੋਈ ਦਰਦ, ਕੋਈ ਗੱਲ, ਕੋਈ ਬਾਤ ਹੈਗੀ ਹੈ, ਮੰਨ ਲਿਆ ਜਾਏ ਇਹਦੇ ਅੰਦਰ ਹੱਡੀ ਟੁੱਟੀ ਹੋਈ ਹੈ ਤੇ ਹੱਥ ਲਾਓਗੇ ਤੇ ਮਹਿਸੂਸ ਹੋਵੇਗਾ, ਮੰਨ ਲਿਆ ਜਾਏ ਇਹਦੇ ਅੰਦਰ ਕੋਈ ਫੋੜਾ ਹੋ ਗਿਆ ਜਾਂ ਕੁਝ ਐਸਾ ਹੋ ਗਿਆ ਤੇ ਤੁਹਾਨੂੰ ਮਹਿਸੂਸ ਹੋਏਗਾ। ਜਦ ਤੱਕ ਤੁਹਾਨੂੰ ਪਤਾ ਲੱਗੂਗਾ ਵੀ ਇਹਦੇ ਅੰਦਰ ਕੋਈ ਪਾਣੀ ਭਰਿਆ ਹੋਇਆ ਹੈਗਾ, ਸਿਸਟੀ ਹੋ ਗਿਆ ਹੈਗਾ, ਹੱਥ ਲਾਓਗੇ ਤੇ ਪਤਾ ਲੱਗੇਗਾ ਇਸੇ ਤਰ੍ਹਾਂ ਹੀ ਕੀਲੋਇਡ ਹੋ ਗਿਆ ਹੈਗਾ ਆ ਤੇ ਸਕਿਨ ਦੀ ਇੱਕ ਡਿਵੈਲਪਮੈਂਟਲ ਸਟੇਜ ਹੈਗੀ ਆ ਤੇ ਤੁਹਾਨੂੰ ਪਤਾ ਲੱਗੇਗਾ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਗੱਲਾਂ ਨੂੰ ਛਾਤੀ ਦੇ ਹੱਥ ਰੱਖੋਗੇ, ਪੈਲਪੇਟ ਕਰੋਗੇ ਤੇ ਤੁਹਾਨੂੰ ਪਤਾ ਲੱਗੂਗਾ ਵੀ ਯਾਰ ਸਾਹ ਲੈਣ ਲੱਗਿਆ ਇਹਦੀ ਛਾਤੀ ਪੂਰੀ ਨਹੀਂ ਖੁੱਲਦੀ, ਜਾਂ ਛਾਤੀ ਘੱਟ ਖੁੱਲਦੀ ਹੈ ਜਾਂ ਜ਼ਿਆਦਾ ਖੁੱਲਦੀ ਹੈ, ਜਾਂ ਸੱਜੇ ਪਾਸੇ ਖੁੱਲਦੀ ਹੈ ਜਾਂ ਖੱਬੇ ਪਾਸੇ ਜ਼ਿਆਦਾ ਮੈਨੂੰ ਮਹਿਸੂਸ ਹੱਥ ਨੂੰ ਹੁੰਦਾ, ਹੱਥਾਂ ਨੂੰ ਹੀ ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਤੇ ਇਸ ਗੱਲ ਨੂੰ ਅਸੀਂ ਕਹਿੰਦੇ ਹਾਂ ਪੈਲਪੇਸ਼ਨ
2: ਜੀ।
1: ਪਹਿਲੀ ਗੱਲ ਅਸੀਂ ਇੰਸਪੈਕਸ਼ਨ ਕਰਦੇ ਹਾਂ, ਦੂਸਰੀ ਗੱਲ ਅਸੀਂ ਪਲਪੇਸ਼ਨ ਕਰਦੇ ਹਾਂ ਤੇ ਤੀਸਰੀ ਗੱਲ ਅਸੀਂ ਆਸਕਲਟੇਸ਼ਨ ਕਰਦੇ ਹਾਂ, ਠੀਕ ਹੈ। ਆਸਕਲਟੇਸ਼ਨ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਡਾਕਟਰ ਦੇ ਕੋਲ ਆਮ ਟੇਬਲ ਤੇ ਪਏ ਹੋਏ ਕੁਝ ਇੱਕ ਸੰਦ ਹੁੰਦੇ ਆ, ਸਟੈਥੋਸਕੋਪ ਹੈ, ਥਰਮਾਮੀਟਰ ਹੈ, ਜੀਭ ਟੰਗ ਡਿਪਰੈਸ਼ਰ ਹੈ, ਜੀਭ ਅੰਦਰੋਂ ਵੇਖ ਲਈ, ਕੰਨ ਨੂੰ ਵੇਖਣ ਵਾਸਤੇ ਇੰਸਟਰੂਮੈਂਟ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿ ਇੰਸਪੈਕਸ਼ਨ ਦਾ ਦੂਜਾ ਸਟੈਪ ਨੇ
2: ਜੀ।
1: ਉਹ ਇੰਸਪੈਕਸ਼ਨ ਦਾ ਦੂਜਾ ਸਟੈਪ ਸਾਡਾ ਆਸਕਲਟੇਸ਼ਨ ਹੈ, ਜਿਹੜਾ ਅਸੀਂ ਸਟੈਥੋਸਕੋਪ ਲਾ ਕੇ ਜਾਂ ਹੋਰ ਸਾਰਾ ਕੁਝ ਕਰਕੇ ਵੇਖਦੇ ਹਾਂ, ਕਿਉਂਕਿ ਸਾਨੂੰ ਪਤਾ ਆ ਹਰੇਕ ਚੀਜ਼ ਦੀ ਆਪਣੀ ਆਪਣੀ ਇੱਕ, ਜਿਹੜੀ ਚੀਜ਼ ਚੱਲਦੀ ਹੈ ਨਾ ਉਹਦੀ ਕੋਈ ਮੂਵਮੈਂਟ ਤੇ ਹੈਗੀ ਹੈ ਨਾ,
2: ਬਿਲਕੁਲ
1: ਮਹਿਸੂਸ ਹੋਵੇ ਜਾਂ ਨਾ ਹੋਵੇ, ਉਹਨੂੰ ਮਹਿਸੂਸ ਕਰਨ ਵਾਸਤੇ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਇੰਸਟਰੂਮੈਂਟ ਜ਼ਰੂਰ ਬਣਾ ਲੈਣੇ ਕਿ ਸਾਨੂੰ ਕੰਨਾਂ ਨੂੰ ਨਹੀਂ ਸੁਣਦੀ ਜੀ ਆਵਾਜ਼, ਕਿਵੇਂ ਸੁਣਨੀ ਹੈ, ਹੁਣ ਫੇਫੜਿਆਂ ਦੀ ਆਵਾਜ਼ ਸਾਨੂੰ ਨਹੀਂ ਸੁਣਦੀ, ਕਿਵੇਂ ਸੁਣਨੀ ਹੈ ਭਾਈ, ਹਾਂਜੀ ਅਸੀਂ ਸਟੈਥੋਸਕੋਪ ਲਾ ਲੈਂਦੇ ਹਾਂ, ਮਹਿਸੂਸ ਹੋਣਾ ਸ਼ੁਰੂ ਹੋ ਜਾਂਦਾ ਤੇ ਇਸ ਗੱਲ ਨੂੰ ਅਸੀਂ ਕਹਿੰਦੇ

0: ਤਾਂ ਦੂਜਾ ਸਟੈਪ ਸਾਡਾ ਐਕਸਪਲੋਟੇਸ਼ਨ ਹੈ ਜਿਹੜਾ ਅਸੀਂ ਸਟੈਥੋਸਕੋਪ ਲਾ ਕੇ ਜਾਂ ਹੋਰ ਸਾਰਾ ਕੁਛ ਕਰਕੇ ਵੇਖਦੇ ਹਾਂ ਕਿਉਂਕਿ ਸਾਨੂੰ ਪਤਾ ਆ ਹਰੇਕ ਚੀਜ਼ ਦੀ ਆਪਣੀ ਆਪਣੀ ਇੱਕ ਜਿਹੜੀ ਚੀਜ਼ ਚੱਲਦੀ ਹੈ ਨਾ ਉਹਦੀ ਕੋਈ ਮੂਵਮੈਂਟ ਤਾਂ ਹੈਗੀ ਹੈਗੀ ਹੈ ਨਾ
1: ਬਿਲਕੁਲ
0: ਮਹਿਸੂਸ ਹੋਵੇ ਜਾਂ ਨਾ ਹੋਵੇ ਉਹਨੂੰ ਮਹਿਸੂਸ ਕਰਨ ਵਾਸਤੇ ਅਸੀਂ ਅਲੱਗ ਅਲੱਗ ਤਰ੍ਹਾਂ ਦੇ ਇੰਸਟਰੂਮੈਂਟ ਜ਼ਰੂਰ ਬਣਾ ਲੈਣੇ ਕਿ ਸਾਨੂੰ ਕੰਨਾਂ ਨੂੰ ਨਹੀਂ ਸੁਣਦੀ ਜੀ ਆਵਾਜ਼ ਕਿਵੇਂ ਸੁਣਨੀ ਹੈ ਹੁਣ ਫੇਫੜਿਆਂ ਦੀ ਆਵਾਜ਼ ਸਾਨੂੰ ਨਹੀਂ ਸੁਣਦੀ ਕਿਵੇਂ ਸੁਣਨੀ ਹੈ ਭਾਈ ਹਾਂਜੀ ਅਸੀਂ ਸਟੈਥੋਸਕੋਪ ਲਾ ਲੈਣੇ ਆ ਹਾਂਜੀ ਟੈਂਪਰੇਚਰ ਦਾ ਸਾਨੂੰ ਕਿਵੇਂ ਪਤਾ ਲੱਗੇ ਹੱਥ ਲਾਇਆ ਯਾਰ ਚਮੜੀ ਗਰਮ ਸੀਗੀ ਇਹਦੀ ਹਾਂਜੀ ਇਹਦੀ ਕੀ ਵੈਰੀਫਿਕੇਸ਼ਨ ਹੋਊਗੀ ਇਹਨੂੰ ਬੁਖਾਰ ਹੈ ਥਰਮਾਮੀਟਰ ਲਾ ਕੇ ਦੇਖ ਲਾਂਗੇ ਵੈਕਸੀਨੇਸ਼ਨ ਵੀ ਇੱਕ ਤਰ੍ਹਾਂ ਦਾ ਉੱਤਰ ਦੀ ਪੜਤਾਲ ਆ
1: ਜੀ
0: ਜੋ ਤੁਸੀਂ ਵੇਖ ਰਹੇ ਹੋ ਜੋ ਤੋਂ ਅਸੀਂ ਇੰਸਪੈਕਟ ਕੀਤਾ ਹੈ ਵੀ ਲਾਲ ਚਿਹਰਾ ਹੋਇਆ ਪਿਆ ਸੀ ਹੱਥ ਲਾ ਕੇ ਵੇਖਿਆ ਗਰਮ ਵੀ ਸੀ ਫਿਰ ਉਹਨੂੰ ਆਸਕਲਟੇਟ ਕਰ ਲਿਆ ਜਾਂ ਜਿਹੜੇ ਇੰਸਟਰੂਮੈਂਟ ਸੰਦ ਤੁਹਾਡੇ ਕੋਲ ਸੀਗੇ ਉਹਨਾਂ ਦਾ ਇਸਤੇਮਾਲ ਕਰਕੇ ਤੁਸੀਂ ਇਹ ਅੰਦਾਜ਼ਾ ਲਾ ਲਿਆ ਵੀ ਹਾਂ ਇਹ ਗੱਲ ਹੈਗੀ ਆ
1: ਜੀ
0: ਹੁਣ ਇਸ ਦਾ ਹੀ ਅਗਲਾ ਸਟੈਪ ਇਹ ਹੈਗਾ ਆ ਜਿਹਨੂੰ ਅਸੀਂ ਚੌਥਾ ਸਟੈਪ ਕਹਿ ਸਕਦੇ ਹਾਂ ਕਿ ਭਾਈ ਆਸਕਲਟੇਸ਼ਨ ਤੋਂ ਬਾਅਦ ਫਿਰ ਡਾਕਟਰ ਕਹਿੰਦਾ ਚੰਗਾ ਯਾਰ ਮੈਨੂੰ ਸ਼ੱਕ ਆ ਵੀ ਇਹਨੂੰ ਨਮੂਨੀਆ ਹੋ ਗਿਆ ਲੈਬ ਟੈਸਟ ਕਰਵਾਓ ਹਾਂਜੀ ਉਹਦਾ ਖੂਨ ਦਾ ਟੈਸਟ ਕਰਵਾਉਂਦੇ ਆ ਉਹਦਾ ਬਲਗਮ ਦਾ ਟੈਸਟ ਕਰਵਾਉਂਦੇ ਆ ਉਹਦੇ ਅਲੱਗ ਅਲੱਗ ਤਰ੍ਹਾਂ ਦੇ ਟੈਸਟ ਕਰਵਾਉਂਦੇ ਆ ਜਿਹਦੇ ਵਿੱਚ ਉਹ ਰਿਜ਼ਲਟ ਜਿਵੇਂ ਤੁਹਾਨੂੰ ਮੈਂ ਦੱਸਿਆ ਹੀ ਹੈ ਕਿ ਆਮ ਤੌਰ ਤੇ WBC ਦੀਆਂ ਅਲੱਗ ਅਲੱਗ ਕੰਡੀਸ਼ਨਾਂ ਨੂੰ ਚੈੱਕ ਕਰਦੇ ਨੇ ਕਿ ਕਿੰਨੇ ਪਰਸੈਂਟ ਹੈਗੀ ਕਿੰਨੇ ਪਰਸੈਂਟ ਕੀ ਹੈਗਾ ਉਹਦੇ ਤੋਂ ਫਿਰ ਉਹ ਅੰਦਾਜ਼ਾ ਲਗਾਉਂਦੇ ਆ ਜਾਂ ਐਕਸਰੇ ਮਸ਼ੀਨਾਂ ਰਾਹੀਂ ਜਾਂ CT ਸਕੈਨ ਅੱਜ ਕੱਲ ਆ ਗਿਆ ਹੋਰ ਬਹੁਤ ਸਾਰੀਆਂ ਡਿਵਾਈਸਿਸ ਨੇ ਜਿਨ੍ਹਾਂ ਦੇ ਰਾਹੀਂ ਉਹ ਫਿਰ ਵੇਖਦੇ ਨੇ ਵੀ ਜੋ ਅਸੀਂ ਮਹਿਸੂਸ ਕਰਦੇ ਹਾਂ ਕਲੀਨਿਕਲੀ ਹੱਥ ਲਾ ਕੇ ਵੇਖਿਆ ਸੀ ਜਾਂ ਬਾਹਰੋਂ ਸਾਇਨ ਦਿੱਤੇ ਸੀਗੇ ਉਹਨਾਂ ਦੇ ਮੁਤਾਬਕ ਕੀ ਇਹ ਸਹੀ ਹੈ
1: ਬਿਲਕੁਲ
0: ਪੜਤਾਲ ਹੀ ਹੈ ਜਿੰਨਾ ਆਸਕਲਟੇਸ਼ਨ ਹੈ ਇਹ ਉੱਤਰ ਦੀ ਪੜਤਾਲ ਹੀ ਹੈ ਠੀਕ ਹੈ
1: ਜੀ
0: ਅਸੀਂ ਜਦੋਂ ਅਸੀਂ ਕਿਸੇ ਪੇਸ਼ੈਂਟ ਨੂੰ ਵੇਖਦੇ ਹਾਂ ਤੇ ਇਹਨਾਂ ਸਾਰੀਆਂ ਗੱਲਾਂ ਨੂੰ ਜਾਂਚਣ ਤੋਂ ਪਹਿਲਾਂ ਸਾਡੇ ਕੋਲ ਇੱਕ ਸਟੈਪ ਹੁੰਦਾ ਆ ਕਿ ਸਭ ਤੋਂ ਪਹਿਲਾਂ ਅਸੀਂ ਵੇਖੀਏ ਵੀ ਮਰੀਜ਼ ਕੀ ਕਹਿੰਦਾ
1: ਜੀ
0: ਵਟ ਦੀ ਪੇਸ਼ੈਂਟ ਸੇਜ਼ ਦੈਟ ਇਜ਼ ਮੋਰ ਇੰਪੋਰਟੈਂਟ ਸਭ ਤੋਂ ਜ਼ਿਆਦਾ ਗੱਲ ਇਹ ਆ ਕਿਉਂਕਿ ਇਸੇ ਕਰਕੇ ਤਾਂ ਹਸਪਤਾਲ ਚ ਗਿਆ ਇਸੇ ਕਰਕੇ ਤਾਂ ਡਾਕਟਰ ਕੋਲ ਆਇਆ ਤੇ ਮੈਨੂੰ ਆਹ ਗੱਲ ਹੁੰਦੀ ਹੈ ਜੀ ਸੋ ਸਭ ਤੋਂ ਪਹਿਲੀ ਇੰਪੋਰਟੈਂਟ ਗੱਲ ਹੁੰਦੀ ਹੈ ਵਟ ਦੀ ਪੇਸ਼ੈਂਟ ਸੇਜ਼ ਇਜ਼ ਮੋਰ ਇੰਪੋਰਟੈਂਟ
1: ਜੀ
0: ਫੇਰ ਇਸ ਮੋਰ ਇੰਪੋਰਟੈਂਟ ਦੀ ਵੈਰੀਫਿਕੇਸ਼ਨ ਇਹ ਤਾਂ ਨਹੀਂ ਹੁਣੇ ਹੀ ਹੁੰਦਾ ਅੱਗੇ ਵੀ ਪਿੱਛੇ ਹੁੰਦਾ ਹੋਊਗਾ ਫਿਰ ਉਹਦੇ ਘਰ ਵਾਲੇ ਦੱਸਣਗੇ ਅਟੈਂਡੈਂਸ ਦੱਸਦੇ ਨੇ ਕਿ ਜਦੋਂ ਇਹਦਾ ਸਿਰ ਦਰਦ ਹੁੰਦਾ ਹੈ ਨਾ ਉਦੋਂ ਸਿਰ ਬੰਨ ਕੇ ਪੈ ਜਾਂਦਾ ਹੈ ਜਦੋਂ ਇਹਨੂੰ ਕੋਈ ਤਕਲੀਫ ਹੁੰਦੀ ਉਹਦੇ ਅੱਖਾਂ ਇਹ ਬੰਦ ਕਰ ਲੈਂਦਾ ਤੇ ਫਿਰ ਕਿਸੇ ਨਾਲ ਬੋਲਦਾ ਨਹੀਂ ਗਾ ਜਦੋਂ ਇਹਦੇ ਢਿੱਡ ਪੀੜ ਹੁੰਦੀ ਇਹ ਦੂਰਾ ਹੋ ਜਾਂਦਾ ਆ ਮਤਲਬ ਇਸ ਤਰ੍ਹਾਂ ਦੀਆਂ ਕੁਝ ਇੱਕ ਨਿਸ਼ਾਨੀਆਂ ਉਹ ਦੱਸਣਗੇ ਜਿਹੜੇ ਅਟੈਂਡੈਂਸ ਹੋਣਗੇ ਤੇ ਫਿਰ PG ਥਾਂ ਤੇ ਡਾਕਟਰ ਕੋਲੇ ਪਹੁੰਚਣਾ ਸਾਡੇ ਆਮ ਤੌਰ ਤੇ ਕਿਸੇ ਵੀ ਮਰੀਜ਼ ਨੂੰ ਵੇਖਣ ਵਾਸਤੇ ਫੁੱਟ ਸਟੈਪਸ ਨੇ ਇੱਕ ਇੱਕ ਕਰਕੇ ਅਸੀਂ ਇਹਦੇ ਮੁਤਾਬਕ ਕਿਸੇ ਵੀ ਮਰੀਜ਼ ਦੀ ਜਾਣਕਾਰੀ ਲੈਣੇ ਆ ਵੀ ਇਹ ਅਸਲ ਨਤੀਜੇ ਤੇ ਪਹੁੰਚਣ ਵਾਸਤੇ ਵੀ ਇਹਨੂੰ ਹੈ ਕੀ ਤੇ ਉਹਦੇ ਵਾਸਤੇ ਕੀ ਦਿੱਤਾ ਜਾਣਾ ਚਾਹੀਦਾ ਹੈ ਇਹ ਸਾਰੇ ਸਟੈਪਸ ਨੇ ਔਰ ਉਹਨਾਂ ਸਟੈਪਸ ਦੇ ਵਿੱਚੋਂ ਹਜੇ ਮੈਂ ਜਿਸ ਸਟੈਪ ਨੂੰ ਲੈ ਕੇ ਚੱਲਿਆ ਹੋਇਆ ਹਾਂ ਉਹ ਹੈ ਫਸਟ ਇੰਸਪੈਕਸ਼ਨ ਦਾ ਸਟੈਪ
1: ਜੀ
0: ਔਰ ਉਸ ਇੰਸਪੈਕਸ਼ਨ ਦੇ ਸਟੈਪ ਦੇ ਵਿੱਚ ਵੀ ਇਹ ਬਹੁਤ ਸਾਰੀਆਂ ਗੱਲਾਂ ਆ ਜਾਂਦੀਆਂ ਨੇ ਵੀ ਮਰੀਜ਼ ਦੱਸੇ ਨਾ ਦੱਸੇ ਉਸ ਤੋਂ ਪਹਿਲਾਂ ਤੁਸੀਂ ਕੀ ਵੇਖ ਸਕਦੇ ਹੋ ਤੇ ਕੀ ਜਾਣ ਸਕਦੇ ਮਰੀਜ਼ ਜਦੋਂ ਦੱਸੇਗਾ ਉਹ ਸੈਕੰਡਰੀ ਗੱਲ ਹੋ ਗਈ ਮੈਂ ਉਸ ਤੋਂ ਵੀ ਪਹਿਲੀ ਗੱਲ ਤੇ ਆ ਗਿਆ ਬਈ ਡਾਕਟਰ ਨੇ ਹੁਣ ਤੱਕ ਜਾਣਕਾਰੀ ਇਹ ਗੱਲ ਕਰ ਲਈ ਇਹਨੂੰ ਅਸੀਂ ਕਹਿੰਦੇ ਹਾਂ ਓਬਜੈਕਟਿਵ ਸਿੰਪਟਮਸ ਓਬਜੈਕਟਿਵ ਤੇ ਉਹ ਨੇ ਜਿਹੜੇ ਪੇਸ਼ੈਂਟ ਆਪ ਖੁਦ ਦੱਸਦਾ ਹੈ ਓਬਜੈਕਟਿਵ ਉਹ ਨੇ ਆਮ ਤੌਰ ਤੇ ਬੱਚੇ ਹੁੰਦੇ ਨੇ ਜਾਂ ਆਮ ਤੌਰ ਤੇ ਐਨੀਮਲਸ ਹੁੰਦੇ ਨੇ ਇਹਨਾਂ ਦਾ ਟ੍ਰੀਟਮੈਂਟ ਜਿਹੜਾ ਅੱਜ ਕੱਲ ਹੁੰਦਾ ਉਹ ਸਾਰਾ ਦਾ ਸਾਰਾ ਓਬਜੈਕਟਿਵ ਸਿੰਪਟਮ ਤੇ ਹੁੰਦਾ ਉਹਨਾਂ ਦੀਆਂ ਨਿਸ਼ਾਨੀਆਂ ਤੇ ਹੁੰਦਾ ਕਿਉਂਕਿ ਬੋਲ ਕੇ ਤਾਂ ਦੱਸਦੇ ਨੀ
1: ਬਿਲਕੁਲ ਬਿਲਕੁਲ
0: ਉਹ ਸਾਡੀ ਸਮਝ ਨਹੀਂ
1: ਡਾਕਟਰ ਸਾਹਿਬ ਇੱਕ ਮਿੰਟ ਕਿ ਲਿਓ ਉਹਦਾ ਗੱਲ ਤਾਂ ਹਾਸੇ ਵਾਲੀ ਆ ਚੱਲ ਤੁਸੀਂ ਵੀ ਹੱਸ ਲਿਓ ਥੋੜਾ ਜਿਹਾ ਅਜੇ ਤਿਕਰ ਡਾਕਟਰ ਸਾਹਿਬ ਨਾ ਤਾਂ ਹੋਮਿਓਪੈਥਿਕ ਵਾਲਿਆਂ ਨੇ ਤੇ ਨਾ ਹੀ ਜਿਹੜੀ ਆ ਆਯੁਰਵੈਦਿਕ ਵਾਲਿਆਂ ਨੇ ਤੇ ਨਾ ਹੀ ਜਿਹੜੀ ਆ ਹੁਣ ਮਾਡਰਨ ਮੈਡੀਸਨ ਆ ਇਹ ਕਿਸੇ ਵੀ ਅਦਾਰੇ ਨੇ ਇਹਨਾਂ ਤਿੰਨਾਂ ਚੋਂ ਅੱਜ ਤਿਕਰ ਇਧਰ ਨੂੰ ਖੋਜ ਨੀ ਕੀਤੀ ਭਈ ਯਾਰ ਤੁਸੀਂ ਪਹਿਲਾਂ ਰੱਬ ਨੂੰ ਪੁੱਛ ਲਓ ਭਈ ਤੁਸੀਂ ਇਹਦੇ ਚ ਆਹ ਕੈਂਸਰ ਦੀ ਬਿਮਾਰੀ ਲਿਖੀ ਹੋਆ ਅੱਜ ਇਹਦਾ ਢਿੱਡ ਦੁਖਣਾ ਸੀ ਇਹਨੇ ਕਿੰਨੇ ਕੁ ਸਾਲ ਹੋਰ ਜੀਣਾ ਕਦੋਂ ਕਹਿੰਦੇ ਇਧਰ ਨੂੰ ਨੀ ਤੁਰਿਆ ਅਜੇ ਵੀ ਮੈਡੀਕਲ ਸਿਸਟਮ ਕੋਈ ਵੀ
0: ਤੁਰਿਆ ਹੋਇਆ ਜੀ ਤੁਰਿਆ ਹੋਇਆ ਹਜੇ ਤੁਹਾਡੀ ਜਾਣਕਾਰੀ ਦੇ ਵਿੱਚ ਨਹੀਂ ਹੈਗਾ ਹੁਣ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਰਿਸਰਚ ਹੋ ਰਹੀਆਂ ਨੇ ਤੁਹਾਨੂੰ ਬਿਫੋਰ ਹੈਂਡ ਇੱਕ ਤਾਂ ਹੁੰਦੇ

0: साइंस ऑफ डेथ। अब साइंस ऑफ डेथ अजे डेथ हो ही नहीं, कई डॉक्टर गल कह देंगे ने भाई ए अर्ली साइंस ऑफ डेथ है। वापरी हुई गल दस देना, मैं उस वेले इंटर्नशिप कर रहा सी, इंटर्नशिप करद्या होया मैं गायनी दे वार्ड विच डॉक्टर के डी अरोड़ा मेरी सीनियर सी उस वेले, मेरी प्रोफेसर ही सीगा, और मैं ओ दे अंडर उस वेले इंटर्नशिप कर रहा सी गायनेकोलॉजी डिपार्टमेंट दे विच। तो उत्थे एक बीबी नूं डिलीवरी हुई ते उस तो बाद उन्हूं सेप्टिक हो गई। जदों उन्हूं लैके आए हॉस्पिटल दे विच, सेप्टिक दी कंडीशन दे विच सी। उस हालात दे विच जो कुछ किया जाना सी, मैं मेरा नवा एक्सपीरियंस सी, मेरी जिंदगी दे विच नवा एक्सपीरियंस सी। पर ओ डॉक्टर अरोड़ा ये कहंदी आ भाई इन्हें हुण बचना नहीं। अजे तो गल्लां बातां कर दी ठीक ठाक हैगी है, और जदों तुसी उदों उत्थे एक बस्को पिंड इंजेक्शन हुंदा सीगा ओ लगाउंदे सी, ते ओ कहंदे सी भी भाई ये तां बोलन लग गई ते ठीक ठाक सी, हुण तां बेहोश होई पई सी, हुण ते अजे गल्लां करन लग गई। तो इस तरह करके ना मैं उन्हूं वार वार ओहदे ओ इंजेक्शन लगाउंदा सी, ते जिहड़ा कोई ओहदा रिश्तेदार आउंदा सी ओहदे नाल गल्लां बातां कर लैंदी सी। ओ मैनूं डॉक्टर अरोड़ा कहंदी जो राउंड ते आई भी तूं एवें कष्ट करी जा रहा है, साडे कोल इस तरह की कोई दवाई नहीं जेडी इन हुण बचा सके, जेडी स्टेज दे विच हैगी ओदी अखां वेख रही सी। मैनूं दस्सिया उस दियां भी जदों इस तरह दियां निशानियां होण उस वेले तुसी ए नहीं कह सकदे कि तुसी इनू बचा लोगे, या इंज कह लो भी साडी मेडिकल साइंस की एक लिमिट हैगी है, रब नहीं आसी बंदे ते बंदे की एक जानकारी की लिमिट हैगी है, ते ओ ए लिमिट आ चुकी है। साडी जानकारी के मुताबिक इन्हें हुण बहुता देर नहीं कटना, ते इनू बार बार होर चीजा दे के ते जबरदस्ती इनू जगाए रखने की लोड़ है। तुसी वेखो ना वेंटीलेटर ते पा दिंदे लोकां
1: नूं, बिलकुल बिलकुल
0: करी जांदे आ, सारा कुछ करी जांदे आ, वेंटीलेटर दे ओ छाती हिलदी विखा दिंदे आ, छाती हिल चल रही तो जिंदा हैगा आ। हांजी, तो इस तरह करके प्लस कुछ एक होर इस तरह के साइन मैं कई एक सज्जन ऐसा मिलिया जेडे पुराने वैद सीगे, ओ नब्ज देख के ही दस दिंदे सी कि ए बंदा हुण ज्यादा देर नहीं जीना।
1: बिलकुल
0: जी, सो इस तरह करके मैं एक आदमी दे नाल मैं जदों चीफ मेडिकल अफसर सीगा लॉर्ड महावीर होम्योपैथिक मेडिकल कॉलेज दे विच, ओदे नेड़े ही जेड़ा दयानंद वालिया ने आपदा नवा हॉस्पिटल उस वेले जे शुरू कीता सीगा, और उत्थे एक सज्जन नाल मेरी गलबात हुई। किसी पेशेंट नूं असीं देखण वास्ते दोवें ही गए, ओ डॉक्टर साहिबान दिल्ली तो आए सी जी, असीं उस नूं वेखण वास्ते गए। घरदिआं ने कहा भी भाई असीं फीस तुहाडी दिंदे आ, साडा मरीज दयानंद च पिआ, तुसीं जा के देखो। उन्हें देख के ते उस तों बाद ओ कहिंदा भी नहीं, ए कल तक नहीं जिंदा रह सकदा। बड़ी गल है यार, बंदा ते गल्लां करदा पिआ, तुसीं कहिंदे पिओ रह नहीं सकदा, कहिंदा नहीं ऐसा होना है। सो मतलब इस तरह करके बहुत सारियां ऐसियां निशानियां अज कल असि उस तरह की साइंस जी है पिछे छड़ चुके हैं। फिर भी टेक्निकली भी अजकल इस तरह के साइन एंड सिम्पटम्स है जिन्होंने नाल अस ये दस सकते हैं भी नहीं हूं रब का सद्दा इन आए, इंज कह लो कि रब का सद्दा इन आ गया, या जो साड़ी जी समझ हैगी है मेडिकल साइंस की ए उस तो लंघ चुकिया है। जदों आ एक्सट्रीम हो जाए, मैं थानू कई बार अगे आप गल करते हुए दसिया भी सीगा कि साड़ी एक रेशो हैगी है, साह की रेशो हैगी एक टेंपरेचर दी, रेशो हैगी एक पल्स रेट दी, पर बहुत सारे हालातां दे विच खास तौर ते जिहड़ी मैं हुण तुहानूं गल डॉक्टर अरोड़ा वाली दसी आ, उहनूं इस गल दा पता सी जदों ए सारियां रेशो आपस विच बदल जाण। एक लिमिट है ना कि जे साह तुहाडा 14 तों 16 वार चलदा आ ते 2 डिग्री साह वध जावे ते टेंपरेचर 1 डिग्री वध जांदा आ, पल्स रेट तुहाडा 10 वध जांदा आ जी। सो एक रेशो हैगी है साडी नॉर्मल हालात दे विच, और जदों ए रेशो खत्म हो जावे तां तुसीं समझो भी इस बंदे ने बहुत ही देर जीना नहीं। मैं समझदा तुहाडे सवाल दा हल इत्थे हो गया होगा
1: जी।
0: सो इस तरह दी एक गल नहीं, इस तरह दी होर बहुत सारियां गल्लां ने जिहड़ियां हुण मेडिकल साइंस की नजर विच आ चुकियां ने, और ठीक है जेडे लोग गौर करते ने इन्हां दे उपर उन्हां नूं याद रखते ने उन्हां दे मुताबिक फोरकास्ट कर सकते ने। जो सीत नहीं है ना डॉक्टर, डॉक्टर तो टेक्निकल बंदा हैगा, टेक्निकल हालातों के मुताबिक दस सकता है कि जो आ काले बदल आए ने, हवा चलती पी है, तो बस हम समझो भी अद्धे घंटे च मीह पैण वाला आ जी। सो इसे तरह ही ये मेडिकल साइंस की समझ इस पासे तरक्की कर रही है कि वह ये दस सके। मेडिकल्स दे विच भी अडल्ट्रेशन हो रही है, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਵੈਂਟੀਲੇਟਰ ਤੇ ਬੰਦਾ ਪਾ ਦਿਓ, ਛਾਤੀ ਖੁੱਲਦੀ ਪਈ ਹੈ, ਸਾਹ ਚੱਲਦਾ ਲੱਗਦਾ ਵੀ ਲੱਗਦਾ ਹੈਗਾ, ਪਰ ਬੰਦਾ ਤੇ ਬੰਦਾ ਨਹੀਂ ਹੁੰਦਾ ਨਾ ਉਸ ਵੇਲੇ, ਹਾਂਜੀ। ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਜਿਹੜੀਆਂ ਮਾਲ ਪ੍ਰੈਕਟਿਸ ਕਰ ਰਹੀਆਂ ਨੇ ਉਹ ਗੱਲ ਵੱਖਰੀ ਹੈ, ਪਰ ਨਾ ਪਤਾ ਲੱਗਣਾ ਐਸਾ ਨਹੀਂ ਹੈ। ਹੁਣ ਸਾਡੀ ਸਿਰਫ ਸਮਝ ਦੀ ਗੱਲ ਹੈ ਕਿ ਅਸੀਂ ਉਸ ਪਾਸੇ ਤੁਰਦੇ ਹਾਂ ਕਿ ਨਹੀਂ ਤੁਰਦੇ। ਸੋ ਮੇਰਾ ਅੱਜ ਦਾ ਜਿਹੜਾ ਵਿਸ਼ਾ ਹੈ ਚੀਮਾ ਸਾਹਿਬ, ਠੀਕ ਹੈ ਤੁਸੀਂ ਸਵਾਲ ਕੀਤਾ ਤੇ ਮੈਨੂੰ ਇੰਨੀਆਂ ਗੱਲਾਂ ਹੋਰ ਕਰਨੀਆਂ ਪਈਆਂ, ਇੱਕ ਪੁਰਾਣੀ ਯਾਦ ਡਾਕਟਰ ਅਰੋੜਾ ਦੀ ਵੀ ਮੈਨੂੰ ਆ ਗਈ ਕਿ ਬੜਾ ਸਮਾਂ ਉਹਦੇ ਨਾਲ ਮੇਰਾ ਬਹੁਤ ਲੰਬਾ ਸਮਾਂ 4 ਸਾਲ ਦੇ ਕਰੀਬ ਲਗਾਤਾਰ ਮੈਂ ਬੀਤਿਆ, ਜਦੋਂ ਮੈਂ ਸਟੂਡੈਂਟ ਲਾਈਫ ਸੀਗਾ, ਫਿਰ ਮੈਂ ਇੰਟਰਨਸ਼ਿਪ ਵੀ ਕੀਤੀ ਉਹਦੇ ਅੰਡਰ, ਔਰ ਉਸ ਸਮਾਂ ਮੈਨੂੰ ਯਾਦ ਆ ਗਿਆ ਦਰਭੰਗਾ ਦੇ ਵਿੱਚ ਰਹਿੰਦਿਆਂ ਹੋਇਆ
2: ਕੀ ਯਾਦ ਕਰਾਤਾ ਜੀ ਡਾਕਟਰ ਸਾਹਿਬ।
0: ਹਾਂਜੀ, ਸੋ ਅਸੀਂ ਉਹ ਨਿਸ਼ਾਨੀਆਂ ਦੀ ਨਿਸ਼ਾਨਦੇਹੀ ਕਰ ਰਹੇ ਹਾਂ ਜਿਹੜੀਆਂ ਨਿਸ਼ਾਨੀਆਂ ਅੰਦਰ ਮਰੀਜ਼ ਦੇ ਕਿਸੇ ਵੀ ਅੰਗ ਦੇ ਵਿੱਚ ਜਦੋਂ ਕੋਈ ਨੁਕਸ ਪੈ ਜਾਂਦਾ ਆ ਤੇ ਉਸ ਨੁਕਸ ਦੇ ਕਰਕੇ ਬਾਹਰ ਕੀ ਸਾਹਮਣੇ ਦਿਸਦਾ ਸਾਨੂੰ, ਬਾਹਰ ਕੀ ਦਿਸਦਾ ਹੈ ਸਾਨੂੰ, ਮੈਂ ਉਹਨਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ, ਔਰ ਉਹਨਾਂ ਵਿੱਚ ਦੱਸਦਿਆਂ ਹੋਇਆ ਮੈਂ ਤੁਹਾਨੂੰ ਇਹ ਦੱਸਿਆ ਸੀ ਵੀ ਇਹ ਸਾਰੀਆਂ ਦੀਆਂ ਸਾਰੀਆਂ ਇੱਕ ਤਰ੍ਹਾਂ ਦੀ ਤੁਸੀਂ ਕਹਿ ਸਕਦੇ ਹੋ ਵਿੰਡੋ ਆ, ਖਿੜਕੀ ਆ, ਤੇ ਕਮਰੇ ਤੋਂ ਬਾਹਰ ਖਿੜਕੀ ਖੋਲ ਕੇ ਤੇ ਵੇਖੋ ਤੇ ਤੁਹਾਨੂੰ ਕੀ ਦਿਸਦਾ ਵੀ ਬੱਦਲ ਆਏ, ਤੇ ਉਹਦੇ ਮੁਤਾਬਕ ਤੁਸੀਂ ਪ੍ਰਜ਼ੂਮ ਕਰਨਾ ਵੀ ਐਸਾ ਐਸਾ ਕੁਛ ਹੋ ਸਕਦਾ ਹੈਗਾ ਆ। ਔਰ ਇਹਨਾਂ ਤਿੰਨਾਂ ਹੀ ਗੱਲਾਂ ਦੇ ਇਹ ਸਾਰਾ ਕੁਝ ਜਿਹੜਾ ਵਾਪਰਦਾ ਸਾਡੇ ਸਾਹਮਣੇ, ਇਹ ਵਾਪਰਦਾ ਕਿਉਂ ਹੈ, ਕਿਉਂ ਸਾਨੂੰ ਪਤਾ ਲੱਗਦਾ ਵੀ ਅੰਦਰ ਜੇ ਕੋਈ ਅੰਗ ਬਿਮਾਰ ਹੋ ਗਿਆ ਤੇ ਬਾਹਰ ਦੀਆਂ ਨਿਸ਼ਾਨੀਆਂ ਉਹਦੇ ਵਿੱਚ ਆ ਜਾਂਦੀਆਂ ਨੇ, ਇਹਦੇ ਪਿੱਛੇ ਅਸਲ ਕਹਾਣੀ ਕਿਹੜੀ ਹੈਗੀ ਆ, ਕਿਹੜੀ ਚੀਜ਼ ਸਰੀਰ ਦੇ ਵਿੱਚ ਬਦਲ ਜਾਂਦੀ ਹੈ ਜਿਹਦੇ ਕਰਕੇ ਅੰਦਰ ਦਾ ਕੋਈ ਅੰਗ ਜਿਹੜਾ ਆ ਬਿਮਾਰ ਹੁੰਦਾ ਆ, ਔਰ ਅੰਦਰ ਦੇ ਅੰਗ ਦੇ ਬਿਮਾਰ ਹੋਣ ਤੋਂ ਬਾਅਦ ਬਾਹਰੀ ਸਰੀਰ ਦੇ ਉੱਪਰ ਉਹਦੀਆਂ ਨਿਸ਼ਾਨੀਆਂ ਆ ਜਾਂਦੀਆਂ ਨੇ। ਇਹ ਗੱਲ ਆਪਾਂ ਕਿੰਨੀ ਵਾਰੀ ਕਰੀਏ ਵੀ ਸਾਡੀ ਬਿਜਲੀ ਦਾ ਸਵਿੱਚ ਕਿੱਥੇ ਲੱਗਿਆ ਹੁੰਦਾ ਤੇ ਲਾਈਟ ਕਿੱਥੇ ਜਗਦੀ ਆ, ਹਰ ਅੰਗ ਦਾ ਆਪਣਾ ਆਪਣਾ ਬਾਹਰ ਵਾਲੇ ਪਾਸੇ ਇੱਕ ਇਸ ਤਰ੍ਹਾਂ ਦਾ ਕਨੈਕਸ਼ਨ ਹੈਗਾ। ਅੱਜ ਦੇ ਅਕੂਪ੍ਰੈਸ਼ਰ ਵਾਲੇ ਜਾਂ ਅਕੂਪੰਕਚਰ ਵਾਲੇ ਨੇ, ਇਹਨਾਂ ਨੇ ਇਸ ਟਾਈਪ ਦੀ ਰਿਸਰਚ ਕੀਤੀ, ਔਰ ਮੈਂ ਉਸ ਗੱਲ ਦਾ ਕਾਇਲ ਆ। ਔਰ ਠੀਕ ਹੈ ਵੀ ਅਸੀਂ ਬਹੁਤ ਸਾਰੇ ਪੁਆਇੰਟ ਇਸ ਤਰ੍ਹਾਂ ਦੇ ਲੱਭ ਰਹੇ ਨੇ ਜਿਨ੍ਹਾਂ ਦਾ ਅੰਦਰ ਦੇ ਅੰਗਾਂ ਨਾਲ ਡਾਇਰੈਕਟ ਸੰਬੰਧ ਹੁੰਦਾ, ਪਰ ਜਿੱਥੋਂ ਤੱਕ ਕਲੀਨਿਕਲ ਮੈਡੀਸਨ ਦਾ ਸੰਬੰਧ ਹੈਗਾ, ਕਲੀਨਿਕਲ ਮੈਡੀਸਨ ਨੇ ਜਾਂ ਕਹਿ ਲਓ ਕਰੋਨਿਕ ਡਿਜ਼ੀਜ਼ ਦੀ ਫਿਲਾਸਫੀ ਜਿਹੜੀ ਹੈ, ਉਸ ਨੇ ਇਸ ਗੱਲ ਨੂੰ ਸਾਬਤ ਕਰ ਦਿੱਤਾ ਆ ਭਈ ਜੇ ਕਿਸੇ ਦੇ ਹਾਰਟ ਵਿੱਚ ਪ੍ਰੋਬਲਮ ਹੋਵੇ, ਹਾਰਟ ਦਾ ਟ੍ਰੀਟਮੈਂਟ ਤੁਸੀਂ ਕਰਵਾ ਰਹੇ ਹੋ ਤੇ ਅਲਟੀਮੇਟ ਕੀ ਹੋਇਆ, ਟ੍ਰੀਟਮੈਂਟ ਕੀ ਹੈ ਕਿ ਤੁਸੀਂ ਸਪਰੈਸ ਕਰ ਰਹੇ ਹੋ ਉਸਨੂੰ, ਉਹਨਾਂ ਸਿਮਟਮਸ ਨੂੰ ਖਤਮ ਕਰ ਰਹੇ ਹੋ। ਠੀਕ ਕਰਨ ਦਾ ਮਤਲਬ ਜਾਂ ਇਲਾਜ ਕਰਨ ਦਾ ਮਤਲਬ ਹੁੰਦਾ ਵੀ ਜਿੰਨਾ ਕਾਰਨਾਂ ਕਰਕੇ ਇਹ ਹੋਇਆ ਉਹਨਾਂ ਨੂੰ ਦੂਰ ਕਰਨਾ, ਕਾਰਨਾਂ ਨੂੰ ਲੱਭਣਾ। ਪਰ ਕਾਰਨਾਂ ਨੂੰ ਲੱਭਣ ਤੋਂ ਇਲਾਵਾ ਅਸੀਂ ਕੀ ਕਰ ਰਹੇ ਹਾਂ ਕਿ ਨਹੀਂ ਇਹਦੀ ਤਾਂ ਧੜਕਣ ਬੜੀ ਤੇਜ਼ ਹੈਗੀ ਹੈ, ਇਸ ਧੜਕਣ ਨੂੰ ਘੱਟ ਕਰਨ ਵਾਸਤੇ ਦਵਾਈ ਦਿੱਤੀ ਜਾਵੇ, ਇਹਦੀ ਤਾਂ ਧੜਕਣ ਬਹੁਤ ਘੱਟ ਹੈਗੀ ਹੈ ਇਹਨੂੰ ਵਧਾਉਣ ਵਾਸਤੇ ਦਵਾਈ ਦਿੱਤੀ ਜਾਵੇ, ਪਰ ਇਹ ਧੜਕਣ ਵੱਧ ਹੈ ਘੱਟ ਹੈ ਕਿਉਂ ਹੈ ਇਹਦੇ ਪਿੱਛੇ ਕੀ ਕਹਾਣੀ ਹੈ, ਅਸੀਂ ਉਸ ਪਾਸੇ ਨਹੀਂ ਜਾ ਰਹੇ ਹੁੰਦੇ। ਇਸੇ ਕਰਕੇ ਹੀ ਜਦੋਂ ਇਸ ਟਾਈਪ ਦੇ ਟ੍ਰੀਟਮੈਂਟ ਕੀਤੇ ਜਾਂਦੇ ਨੇ ਨਾ, ਤੇ ਮੈਡੀਕਲ ਫਿਲਾਸਫੀ ਇਹ ਡਿਕਲੇਅਰ ਕਰਦੀ ਹੈ ਵੀ ਉਹਨਾਂ ਲੋਕਾਂ ਨੂੰ ਜਦੋਂ ਉਹਨਾਂ ਦਾ ਇਸ ਤਰ੍ਹਾਂ ਦਾ ਟ੍ਰੀਟਮੈਂਟ ਕੀਤਾ ਜਾਵੇ ਬਿਨਾਂ ਕਾਰਨਾਂ ਨੂੰ ਜਾਣਿਆ, ਉਹਨਾਂ ਦਾ ਨਿਵਾਰਨ ਕੀਤਿਆਂ, ਤੁਸੀਂ ਵੇਖੋਗੇ ਵੀ ਉਹਨਾਂ ਦੇ ਗੋਡਿਆਂ ਚ ਦਰਦ ਹੋਣਾ ਸ਼ੁਰੂ ਹੋ ਜਾਏਗਾ। ਪਹਿਲੀ ਗੱਲ ਕਿ ਸੈਂਕੜੇ ਹਜ਼ਾਰਾਂ ਵਾਰੀ ਵੈਰੀਫਾਈ ਹੋ ਚੁੱਕੀ ਹੈ, ਪਰ ਦੂਸਰੀ ਗੱਲ ਜਿਹੜੇ ਇਸ ਤਰ੍ਹਾਂ ਦੇ ਡਾਕਟਰ ਗੋਡਿਆਂ ਚ ਦਰਦ ਹੁੰਦਾ, ਅੱਜ ਕੱਲ ਤੇ ਗੋਡਿਆਂ ਦੀ ਬਿਮਾਰੀ ਬਹੁਤ ਜ਼ਿਆਦਾ ਨੇ, ਡਾਕਟਰ ਕਹਿੰਦੇ ਗੋਡੇ ਬਦਲੋ ਜੀ, ਗੋਡੇ ਬਦਲੋ ਜੀ, ਖਾਰੇ ਦੀ ਗੱਲ ਆਪਾਂ ਫਿਰ ਕਿਤੇ ਕਰਾਂਗੇ। ਮੈਂ ਹੁਣ ਇਹ ਕਹਿ ਰਿਹਾ ਵੀ ਜਦੋਂ ਗੋਡਿਆਂ ਦੀ ਦਰਦ ਹੋਵੇ ਤੇ ਗੋਡਿਆਂ ਦਾ ਤੁਸੀਂ ਇਲਾਜ ਕਰਵਾਉਣਾ ਸ਼ੁਰੂ ਕਰੋ ਕਿਸੇ ਇਸੇ ਹਾਲਾਤ ਦੇ ਉੱਪਰ, ਬਿਨਾਂ ਇਹ ਜਾਣੇ ਕਿ ਇਹ ਕਿਹੜੀ ਕਾਰਨ ਇਹਦੇ ਪਿੱਛੇ ਕੀ ਹੈ, ਇਹ ਹੋਇਆ ਕਿਉਂ ਹੈ ਗੋਡਿਆਂ ਨੂੰ, ਇਹਨੂੰ ਜਾਣੇ ਬਗੈਰ ਉਹਦਾ ਨਿਵਾਰਨ ਕਰੇ ਬਗੈਰ ਤੁਸੀਂ ਦਰਦ ਦਾ ਹੱਲ ਕਰ ਰਹੇ ਹੋ ਵੀ ਦਰਦ ਨਾ ਹੋਵੇ, ਇਹ ਸੋਜ ਪੈ ਗਈ ਤੇ ਸੋਜ ਨਾ ਹੋਵੇ। ਜਦੋਂ ਤੁਸੀਂ ਇਸ ਤਰ੍ਹਾਂ ਦਾ ਕੋਈ ਟ੍ਰੀਟਮੈਂਟ ਕਰਦੇ ਹੋ, ਸਿਮਟਮਸ ਨੂੰ ਦਬਾਉਣ ਦੀ ਗੱਲ ਕਰਦੇ ਹੋ ਵੀ ਕਬੂਤਰ ਅੱਖਾਂ ਬੰਦ ਕਰ ਲੈ ਤੇ ਉਹਨੂੰ ਯਕੀਨ ਹੋ ਜਾਵੇ ਬਿੱਲੀ ਨਹੀਂ ਆ ਰਹੀ, ਬਿੱਲੀ ਤੇ ਆ ਰਹੀ ਹੈ, ਤਾਂ ਕੀ ਹੋਏਗਾ, ਬਿੱਲੀ ਕੋਈ ਦੂਸਰੇ ਰਸਤੇ ਪਾਸਿਓ ਪਿਛਲੇ ਪਾਸਿਓ ਆ ਕੇ ਤੁਹਾਡੀ ਧੌਣ ਫੜੂਗੀ, ਤੇ ਕੀ ਹੋਏਗਾ ਜੇ ਗੋਡਿਆਂ ਦਾ ਇਸ ਤਰ੍ਹਾਂ ਦੇ ਦਰਦਾਂ ਦਾ ਤੁਸੀਂ ਇਲਾਜ ਕਰ ਦੋ। ਤੇ ਜਿੰਨੇ ਵੀ ਮੇਰੇ ਵੀਰ ਸੁਣ ਰਹੇ ਨੇ ਉਹ ਸਾਰੇ ਇਸ ਗੱਲ ਨੂੰ ਵੈਰੀਫਾਈ ਕਰ ਸਕਦੇ ਨੇ ਕਿ ਜਿੰਨਾ ਵੀ ਲੋਕਾਂ ਨੇ ਗੋਡਿਆਂ ਚ ਟੀਕੇ ਲਵਾਏ ਆ, ਗੋਡਿਆਂ ਦੀਆਂ ਦਵਾਈਆਂ ਖਾਂਦੇ ਨੇ, ਉਹਨਾਂ ਨੂੰ ਪੁੱਛ ਕੇ ਵੇਖੋ, ਕਹਿਣਗੇ ਯਾਰ ਮੈਨੂੰ ਸਾਹ ਬੜਾ ਚੜ੍ਹਦਾ, ਦਿਲ ਬੜਾ ਧੜਕਦਾ ਮੇਰਾ, ਮੈਂ ਪੌੜੀਆਂ ਚੜ੍ਹਾਂ ਤੇ ਦਿਲ ਫਟ ਫਟ ਵੱਜਦਾ, ਆਏ ਉਹ ਉਹਨਾਂ ਦੀ ਬੋਲੀ ਹੁੰਦੀ ਹੈ, ਪਰ ਇਹ ਜ਼ਰੂਰ ਕਹਿਣਗੇ। ਇਹ ਕੀ ਸਾਬਤ ਕਰਦਾ, ਇਹ ਸਾਬਤ ਕਰਦਾ ਆ ਕਿ ਹਾਰਟ ਦਾ ਜੋੜਾਂ ਦੇ ਨਾਲ ਕੋਈ ਸੰਬੰਧ ਹੈਗਾ ਹੈ। ਇਸੇ ਤਰ੍ਹਾਂ ਹੀ ਇੱਕ ਹੋਰ ਰਿਲੇਸ਼ਨ ਮੈਂ ਤੁਹਾਨੂੰ ਦੱਸਿਆ ਸੀਗਾ, ਇਸ ਤਰ੍ਹਾਂ ਦੇ ਬੜੇ ਹੀ ਨੇ, ਪਰ ਮੈਂ ਇੱਕ ਰਿਲੇਸ਼ਨ ਦੱਸ ਕੇ ਆਪਣੇ ਸਬਜੈਕਟ ਵਾਲੇ ਪਾਸੇ ਆਵਾਂਗਾ। ਭਾਈ ਜੇ ਕਿਸੇ ਨੂੰ ਸਕਿਨ ਦੀ ਪ੍ਰੋਬਲਮ ਹੋਵੇ, ਆਮ ਤੌਰ ਤੇ ਤੁਸੀਂ ਵੇਖਦੇ ਹੋ ਵੀ ਸਕਿਨ ਦੀ ਪ੍ਰੋਬਲਮ ਹੁੰਦੀ ਹੈ ਤੇ ਡਾਕਟਰ ਕੋਲ ਜਾਂਦੇ, ਡਾਕਟਰ ਕਹਿੰਦੇ ਨੇ ਆਹ ਕਰੀਮ ਲਾ ਲਾ ਥੋੜਾ ਜਿਹਾ ਫਾਇਦਾ ਹੋ ਗਿਆ, ਫਿਰ ਨਹੀਂ ਇਹਦੇ ਨਾਲ ਫਿਰ ਦੁਬਾਰਾ ਹੋ ਗਈ ਹੈ ਜੀ, ਫਿਰ ਆਹ ਲਾ ਲਾ, ਵੱਧ ਤੋਂ ਵੱਧ ਸਟਰੋਂਗ ਤੋਂ ਸਟਰੋਂਗ ਹਾਈਡਰੋਕੋਰਟੀਸੋਨ ਸਟੀਰਾਇਡ ਜਿਹਨੂੰ ਅਸੀਂ ਕਹਿੰਦੇ ਹਾਂ, ਸਟੀਰਾਇਡ ਵਾਲੀਆਂ ਕਰੀਮਾਂ ਤੇ ਪਹੁੰਚ ਜਾਂਦੇ ਨੇ ਤੇ ਅਲਟੀਮੇਟ ਜਿਹੜਾ ਅੰਦਰ ਦਾ ਗਾਰਬੇਜ ਹੈ ਜਿਹਦੀ ਫਿਲਾਸਫੀ ਮੈਂ ਤੁਹਾਨੂੰ ਦੱਸੀ ਹੋਈ ਹੈ ਕਿ ਸਕਿਨ ਇੱਕ ਵੱਡਾ ਸਾਡਾ ਐਕਸਕ੍ਰੀਟਰ ਹੈ, ਸਰੀਰ ਦੇ ਵਿੱਚੋਂ ਗਾਰਬੇਜ ਕੱਢਣ ਵਾਲਾ ਸਭ ਤੋਂ ਵੱਡਾ ਅੰਗ ਹੈ, ਔਰ ਉਹਦੇ ਵਿੱਚ ਆ ਕੇ ਜਿਹੜਾ ਗਾਰਬੇਜ ਰੁਕ ਗਿਆ ਉਹ ਪਸੀਨੇ ਰਾਹੀਂ ਬਾਹਰ ਨਿਕਲ ਰਿਹਾ ਹੈ। ਜੇ ਉਹ ਟੌਕਸਿਕ ਹੈ ਤੇ ਤੁਹਾਨੂੰ ਖਾਰਿਸ਼ ਹੋਏਗੀ, ਜੇ ਤੁਸੀਂ ਛਿਲ ਲਿਆ ਤੇ ਐਗਜ਼ੀਮਾ ਹੋ ਜਾਏਗਾ। ਇਹ ਅਗਲੇ ਵਾਲੀਆਂ ਉਹਦੀਆਂ ਟਰਮਸ ਨੇ, ਹਰੀਸੀ ਪਿਲੇਕਸ ਹੁੰਦੇ ਨੇ ਜਾਂ ਧੱਦਰਾਂ ਧੜਫੜ ਨਿਕਲਦੇ ਨੇ ਜਾਂ ਇਹ ਉਹਨਾਂ ਦੀਆਂ ਟਰਮਸ ਨੇ ਇਸ ਗੱਲ ਦੀਆਂ। ਸੋ ਅਲਟੀਮੇਟਲੀ ਜਦੋਂ ਤੁਸੀਂ ਇਹਨਾਂ ਗੱਲਾਂ ਨੂੰ ਜਬਰਦਸਤੀ ਬਾਹਰੋਂ ਕਰੀਮਾਂ ਲਾ ਕੇ ਜਾਂ ਇਸ ਤਰ੍ਹਾਂ ਦੀਆਂ ਦਵਾਈਆਂ ਦੇ ਕੇ ਦਬਾਉਣ ਦੀ ਕੋਸ਼ਿਸ਼ ਕਰ ਰਹੇ ਹੋ ਤੇ ਲਗਾਤਾਰ ਕਰਦੇ ਹੋ, ਜਦੋਂ ਤੱਕ ਤੁਸੀਂ ਤੁਹਾਡੀ ਬਾਡੀ ਹੈਲਦੀ ਹੈ ਨਾ, ਇਮਿਊਨ ਸਿਸਟਮ ਤੁਹਾਡਾ ਸਟਰੋਂਗ ਹੈ, ਤਦ ਤੱਕ ਤਾਂ ਨਹੀਂ, ਪਰ ਜਿਵੇਂ ਜਿਵੇਂ ਤੁਹਾਡੇ ਇਸ ਕਰਮ ਦੇ ਨਾਲ ਤੁਹਾਡਾ ਇਮਿਊਨ ਸਿਸਟਮ ਵੀਕ ਹੁੰਦਾ ਜਾਏਗਾ ਤੇ ਅਲਟੀਮੇਟ ਤੁਹਾਨੂੰ ਸਾਹ ਦੀ ਪ੍ਰੋਬਲਮ ਹੋਏਗੀ। ਹੁਣ ਤੱਕ ਬਹੁਤ ਮੇਰੀ ਵੈਰੀਫਾਈ ਕੀਤਾ ਗਿਆ, ਮੇਰੇ ਕੋਲ ਮੇਰੇ 52 ਸਾਲ ਦੀ ਪ੍ਰੈਕਟਿਸ ਵਿੱਚ ਬਹੁਤ ਸਾਰੇ ਲੋਕ ਐਸੇ ਆਉਂਦੇ ਨੇ ਤੇ ਮੈਂ ਉਹਨਾਂ ਨੂੰ ਪਹਿਲਾਂ ਹੀ ਦੱਸ ਦਿੰਦਾ, ਮੰਨ ਲਾ ਜਾਂ ਦਮੇ ਦਾ ਕੋਈ ਪੇਸ਼ੈਂਟ ਆਇਆ ਤੇ ਮੈਂ ਉਸਨੂੰ ਪਹਿਲਾਂ ਦੱਸ ਦਿੰਦਾ ਵੀ ਮੈਂ ਤੁਹਾਡਾ ਜਿਹੜਾ ਟ੍ਰੀਟਮੈਂਟ ਕਰ ਰਿਹਾ ਨਾ, ਐਸਾ ਹੋ ਸਕਦਾ ਆ ਕਿ ਤੁਹਾਡੀ ਸਕਿਨ ਦੇ ਉੱਪਰ ਖਾਰਸ਼ ਫਿੰਸੀਆਂ ਦਾਣੇ ਹੋਏ ਹੋਣ, ਤੁਹਾਨੂੰ ਯਾਦ ਹੋਵੇ ਜਾਂ ਨਾ ਹੋਵੇ, ਇਸ ਤੋਂ ਪਹਿਲਾਂ ਤੁਹਾਨੂੰ ਐਸਾ ਕੁਝ ਹੋਇਆ ਜ਼ਰੂਰ ਹੋਵੇਗਾ ਜਿਹੜਾ ਕਿ ਦਬ ਗਿਆ ਹੈਗਾ ਤੇ ਹੋ ਸਕਦਾ ਉਹਦਾ ਇਹ ਕਾਰਨ ਬਣਿਆ ਹੋਵੇ ਤੁਹਾਡੇ ਫੇਫੜਿਆਂ ਦੀ ਸਾਹ ਦੀ ਪ੍ਰੋਬਲਮ ਤੁਹਾਨੂੰ ਹੋਈ ਹੋਵੇ। ਸੋ ਮਤਲਬ ਇਸ ਤਰ੍ਹਾਂ ਦੇ ਬੜੇ ਸਾਰੇ ਐਕਸਪੀਰੀਅੰਸ ਹੋਏ ਜਿਹੜੇ ਕਿ ਉਸੇ ਤਰ੍ਹਾਂ ਹੀ ਹੋਏ ਔਰ ਅਲਟੀਮੇਟ ਉਹ ਠੀਕ ਹੋਏ। ਅਲਟੀਮੇਟ ਇਹ ਸੀਗਾ ਕਿ ਸਕਿਨ ਤੇ ਰੀਅਪੀਅਰ ਹੋਵੇ, ਅਸੀਂ ਫੇਫੜਿਆਂ ਦਾ ਇਲਾਜ ਕੀਤਾ ਸੀ, ਅਸੀਂ ਦਮੇ ਦਾ ਇਲਾਜ ਕੀਤਾ ਸੀਗਾ, ਅਲਟੀਮੇਟ ਉਹ ਸਕਿਨ ਤੇ ਅਪੀਅਰ ਹੋਏ। ਸਕਿਨ ਕੀ ਸੀ, ਇਹਨੇ ਗਾਰਬੇਜ ਕੱਢਣਾ ਸੀਗਾ, ਤੁਸੀਂ ਉਹਦਾ ਗਾਰਬੇਜ ਦਬਾ ਦਿੱਤਾ। ਇੱਕ ਥਾਂ ਤੋਂ ਦਬਾਓਗੇ ਕੁਦਰਤ ਕਿਸੇ ਹੋਰ ਥਾਂ ਤੋਂ ਕੱਢਣ ਦੀ ਕੋਸ਼ਿਸ਼ ਕਰੇਗੀ, ਤੁਸੀਂ ਇੱਕ ਥਾਂ ਤੇ ਦਬਾਓਗੇ ਦੋ ਥਾਵਾਂ ਤੇ ਦਬਾਓਗੇ ਕੁਦਰਤ ਕਿਸੇ ਤੀਸਰੀ ਥਾਂ ਤੋਂ ਕੱਢਣ ਦੀ ਕੋਸ਼ਿਸ਼ ਕਰੇਗੀ। ਔਰ ਇਸੇ ਤਰ੍ਹਾਂ ਲੋਕ ਸਕਿਨ ਦੀ ਪ੍ਰੋਬਲਮ ਦੇ ਨਾਲ ਸਾਰਾ ਸਾਰਾ ਸਰੀਰ ਭਰਿਆ ਹੁੰਦਾ ਆ, ਔਰ ਇਹ ਸਾਰਾ ਅਗਰੇਜ ਵੀ ਡਾਕਟਰਾਂ ਕੋਲੇ ਜਾਂਦੇ ਨੇ ਕਿ ਹਰੇਕ ਦਵਾਈ ਹਰੇਕ ਸਟੀਰੋਇਡ ਸਟਰੋਂਗ ਤੋਂ ਸਟਰੋਂਗ ਮੈਡੀਸਨ ਜਿਹੜੀ ਹੈ ਉਹ ਵੀ ਫੇਲ ਹੋ ਜਾਂਦੀ ਹੈ, ਇਸ ਕਰਕੇ ਕਿਉਂਕਿ ਉਹ ਸਿਧਾਂਤ ਚ ਨਹੀਂ ਹੈ ਨਾ। ਸਿਧਾਂਤ ਇਹ ਆ ਕੁਦਰਤ ਦਾ ਵੀ ਗਾਰਬੇਜ ਨਿਕਲਣ ਦਿਓ ਭਾਈ, ਜਿੱਥੋਂ ਨਿਕਲਦੇ ਆਇਆ ਉਹਦੀ ਸ਼ਨਾਖਤ ਕਰੋ ਕਿ ਕਿਸ ਥਾਂ ਤੋਂ ਇਹ ਨਿਕਲ ਰਿਹਾ ਆ, ਉਸ ਅੰਗ ਨੂੰ ਤੰਦਰੁਸਤ ਕਰੋ ਤਾਂ ਕਿ ਇਹ ਗਾਰਬੇਜ ਇੰਨਾ ਜ਼ਿਆਦਾ ਨਿਕਲੇ ਨਾ। ਰੂਟੀਨ ਚ ਸਕਿਨ ਦਾ ਕੰਮ ਹੀ ਹੈ ਗਾਰਬੇਜ ਕੱਢਣਾ, ਤੇ ਉਹ ਕੱਢ ਰਹੀ ਹੈ, ਤੁਸੀਂ ਉਸ ਨੂੰ ਬੰਦ ਕਰ ਰਹੇ ਹੋ। ਸੋ ਅਲਟੀਮੇਟ ਇਹ ਸਾਨੂੰ ਜਦ ਤੱਕ ਅਸੀਂ ਸਿਧਾਂਤ ਨੂੰ ਫਾਲੋ ਨਹੀਂ ਕਰਦੇ ਤਦ ਤੱਕ ਐਸਾ ਕੁਛ ਨਹੀਂ ਹੋ ਸਕਦਾ। ਕਿ ਸਿਧਾਂਤ ਕੀ ਹੈ, ਕੁਦਰਤ ਨੇ ਇਸ ਸਰੀਰ ਨੂੰ ਜਿਸ ਤਰ੍ਹਾਂ ਦਾ ਬਣਾਇਆ ਹੈ, ਕੁਦਰਤ ਨੇ ਇਸ ਸਰੀਰ ਦਾ ਚਲਨ ਜਿਸ ਤਰ੍ਹਾਂ ਦਾ ਬਣਾਇਆ ਹੈ, ਅਸੀਂ ਅਗਰ ਉਹਨੂੰ ਉਸੇ ਤਰ੍ਹਾਂ ਫਾਲੋ ਕਰਕੇ ਔਰ ਉਸੇ ਤਰ੍ਹਾਂ ਦਾ ਹੀ ਤਰੀਕਾ ਇਲਾਜ ਅਪਣਾਉਂਦੇ ਹਾਂ ਤੇ ਅਸੀਂ ਸਹੀ ਹੋਵਾਂਗੇ। ਪਰ ਜਦੋਂ ਅਸੀਂ ਆਪਣੀਆਂ ਲੋੜਾਂ ਦੇ ਮੁਤਾਬਕ ਇਸ ਨੂੰ ਆਪਣੇ ਮੁਤਾਬਕ ਹੀ ਚਲਾਉਣ ਦੀ ਕੋਸ਼ਿਸ਼ ਕਰਦੇ ਹਾਂ, ਮੇਰੀ ਇਹਦੀ ਐਗਜ਼ਾਮਪਲ ਆਪਾਂ ਕਈ ਵਾਰ ਦਿੱਤੀ ਹੈ ਯਾਰ, ਤਕਲੀਫ ਤੇ ਕੋਈ ਹੋਈ ਹੁੰਦੀ ਹੈ ਪਰ ਪਤਾ ਹੁੰਦਾ ਯਾਰ ਸਵੇਰੇ ਕੰਮ ਤੇ ਵੀ ਜਾਣਾ, ਕੰਮ ਤੋਂ ਜਾਏ ਬਿਨਾਂ ਤਾਂ ਸਰਨਾ ਨੇ, ਚਲੋ ਯਾਰ ਟੈਲਨੋਲ ਦੀ ਗੋਲੀ ਖਾ ਲਓ ਔਰ ਕੰਮ ਤੇ ਜਾਓ। ਤੁਸੀਂ ਕੀ ਆ, ਸਰੀਰ ਨੂੰ ਦਬਾਇਆ ਹੈ, ਜਬਰਦਸਤੀ ਕੀਤਾ ਤੇ ਅਲਟੀਮੇਟ ਇੱਕ ਲਿਮਿਟ ਆਏਗੀ, ਤੁਹਾਡਾ ਸਰੀਰ ਇਹਨਾਂ ਗੱਲਾਂ ਨੂੰ ਨਹੀਂ ਸਹੇਗਾ, ਇਹਦਾ ਇੱਕ ਬਹੁਤ ਵੱਡਾ ਲੰਬਾ ਲੈਕਚਰ ਮੈਂ ਤੁਹਾਡੇ ਸਾਹਮਣੇ ਕਰ ਚੁੱਕਾ ਕਿ ਬਿਮਾਰੀਆਂ ਨੂੰ ਪੈਦਾ ਕਰਨ ਵਾਲੇ ਕਾਰਨ ਕਿਹੜੇ ਕਿਹੜੇ ਨੇ। ਐਕਸਾਈਟਿੰਗ ਫੈਕਟਰ ਹੈ, ਮੈਂਟੇਨਿੰਗ ਫੈਕਟਰ ਹੈ, ਫੰਡਾਮੈਂਟਲ ਫੈਕਟਰ ਹੈ, ਔਰ ਇਹਨਾਂ ਦੀ ਡਿਟੇਲ ਮੈਂ ਕਈ ਲੈਕਚਰਾਂ ਵਿੱਚ ਤੁਹਾਡੇ ਸਾਹਮਣੇ ਕਰ ਚੁੱਕਾ, ਕਦੀ ਸਮਾਂ ਆਏਗਾ ਤੇ ਮੈਂ ਫਿਰ ਉਸ ਬਾਰੇ ਇਹ ਗੱਲ ਤੁਹਾਡੇ ਨਾਲ ਸਾਂਝੀ ਕਰਾਂਗਾ ਵੀ ਅਸਲ ਫੈਕਟਰ ਬਿਮਾਰੀਆਂ ਕੋਈ ਵੀ ਬਿਮਾਰੀ ਚਾਹੇ ਉਹ ਕੈਂਸਰ ਹੈ ਚਾਹੇ ਸਿੰਪਲ ਸਿਰ ਦਰਦ ਹੈ ਤੇ ਭਾਵੇਂ ਛਿੱਕਾ ਜ਼ੁਕਾਮ ਨੇ, ਉਹਦੇ ਪਿੱਛੇ ਕੋਈ ਐਕਸਾਈਟਿੰਗ ਫੈਕਟਰ ਹੋ ਸਕਦਾ ਆ, ਕੋਈ ਮੈਂਟੇਨਿੰਗ ਫੈਕਟਰ ਹੋ ਸਕਦਾ ਆ, ਕੋਈ ਫੰਡਾਮੈਂਟਲ ਫੈਕਟਰ ਹੋ ਸਕਦਾ, ਤੇ ਉਹ ਕਿਹੜੇ ਫੈਕਟਰ ਨੇ, ਕਿਵੇਂ ਅਸੀਂ ਉਹਨਾਂ ਨੂੰ ਜਾਣ ਸਕਦੇ ਹਾਂ, ਉਹਦੇ ਬਾਰੇ ਫਿਰ ਮੈਂ ਇੱਕ ਲੈਕਚਰ ਤੁਹਾਡੇ ਨਾਲ ਦੁਬਾਰਾ ਕਰ ਦਿਆਂਗਾ, ਕਿਉਂਕਿ ਮੇਰੇ ਤੇ ਸੈਂਕੜੇ ਹਜ਼ਾਰਾਂ ਦੇ ਤਦਾਦ ਦੇ ਲੈਕਚਰ ਪਏ ਆ ਯੂਟਿਊਬ ਦੇ ਉੱਪਰ, ਕਿਸੇ ਸੱਜਣ ਨੇ ਜੇ ਸੁਣੇ ਹੋਣ ਤੇ ਉਹਨਾਂ ਨੂੰ ਉੱਥੇ ਯੂਟਿਊਬ ਤੇ ਜਾ ਕੇ ਸੁਣ ਸਕਦਾ, ਪਰ ਮੇਰਾ ਕੰਮ ਇਹ ਆ ਕਿ ਜਦੋਂ ਮੈਂ ਕੋਈ ਸਵਾਲ ਪੈਦਾ ਹੋਵੇ ਮੈਂ ਉਸ ਸਵਾਲ ਨੂੰ ਹੱਲ ਕਰਦਾ ਤੁਰਿਆ ਜਾਵਾਂ। ਯਕੀਨ ਰਿਹਾ ਕਿ ਅੱਗੇ ਅੱਜ ਦੇ ਇਸ ਪ੍ਰੋਗਰਾਮ ਤੋਂ ਬਾਅਦ ਮੈਂ ਇਸ ਗੱਲ ਨੂੰ ਹੱਲ ਕਰਾਂਗਾ ਕਿ ਫੈਕਟਰ ਬਿਮਾਰੀਆਂ ਨੂੰ ਪੈਦਾ ਕਰਨ ਵਾਲੇ ਜਾਂ ਕਾਰਨ ਬਿਮਾਰੀਆਂ ਨੂੰ ਪੈਦਾ ਕਰਨ ਵਾਲੇ ਕਿਹੜੇ ਕਿਹੜੇ ਹਨ ਜਿਹੜੇ ਸਾਨੂੰ ਜਾਣਨੇ ਚਾਹੀਦੇ ਨੇ। ਜੇ ਅਸੀਂ ਕਾਰਨ ਜਾਣ ਲੈਂਦੇ ਹਾਂ ਨਾ ਕਿਸੇ ਵੀ ਬਿਮਾਰੀ ਦੇ, ਤੇ ਸਮਝੋ ਅੱਧੀ ਬਿਮਾਰੀ ਤੇ ਹੱਲ ਹੋ ਗਈ।
1: ਬਿਲਕੁਲ।
0: ਹੁਣ ਅਸੀਂ ਇਹ ਸੋਚਣਾ ਆ ਬਈ ਅਸੀਂ ਇਹਨਾਂ ਕਾਰਨਾਂ ਨੂੰ ਦੂਰ ਕਰ ਸਕਣ ਦੇ ਯੋਗ ਹਾਂ ਕਿ ਨਹੀਂ ਹਾਂ। ਕੁਝ ਬਿਮਾਰੀਆਂ ਨੂੰ ਅਸੀਂ ਕਰੋਨਿਕ ਕਹਿੰਦੇ ਹਾਂ, ਨਹੀਂ ਜੀ ਇਹ ਨੀ ਘਿਓਰੇ ਬਲਨੇ, ਇਹ ਨੀ ਠੀਕ ਹੋ ਸਕਦੀ। ਕਿਉਂ ਨੀ ਹੋ ਸਕਦੀ? ਜਾਂ ਤਾਂ ਸਾਨੂੰ ਉਮਰ ਸਮਾਂ ਨੀ ਦੇ ਰਹੀ ਹੈ ਨਾ ਕਿ ਅਸੀਂ ਉਸ ਸਮੇਂ ਤੱਕ ਅਸੀਂ ਉਡੀਕ ਕਰ ਸਕੀਏ, ਤੇ ਜਾਂ ਉਹਨਾਂ ਕਾਰਨਾਂ ਨੂੰ ਦੂਰ ਕਰਨ ਦਾ ਸਾਡੇ ਕੋਲ ਕੋਈ ਹੋਰ ਸਾਧਨ ਨਹੀਂ ਹੈ। ਇਸ ਕਰਕੇ ਕਹੀਏ ਕਿ ਬਿਮਾਰੀਆਂ ਰਹਿ ਜਾਂਦੀਆਂ ਨੇ। ਸੋ ਇਹਨਾਂ ਤਿੰਨਾਂ ਤਰ੍ਹਾਂ ਦੇ ਜਿਹੜੇ ਕਾਰਨ ਨੇ, ਮੈਂ ਉਹਨਾਂ ਬਾਰੇ ਫੇਰ ਇੱਕ ਦੁਬਾਰਾ ਲੈਕਚਰ ਕਰਾਂਗਾ ਵੀ ਐਕਸਾਈਟਿੰਗ ਫੈਕਟਰ ਕੀ ਹੁੰਦੇ ਨੇ, ਮੇਨਟੇਨਿੰਗ ਫੈਕਟਰ ਕੀ ਹੁੰਦੇ ਨੇ, ਔਰ ਫੰਡਾਮੈਂਟਲ ਫੈਕਟਰ ਕੀ ਹੁੰਦੇ ਨੇ। ਕਿਉਂਕਿ ਕਈ ਵਾਰ ਹੁੰਦਾ ਬਈ ਮੈਂ ਤਾਂ ਜੀ ਐਕਸਾਈਟਿੰਗ ਫੈਕਟਰ ਵੀ ਸਾਰੇ ਠੀਕ ਕਰ ਲਿਆ ਜਿਵੇਂ ਡਾਕਟਰ ਨੇ ਕਿਹਾ ਸੀਗਾ, ਮੈਂ ਤਾਂ ਜੀ ਫੰਡਾਮੈਂਟਲ ਜਿਹੜੇ ਮੇਨਟੇਨਿੰਗ ਕਾਰਨ ਸੀਗੇ ਉਹ ਵੀ ਡਾਕਟਰ ਨੇ ਮੈਨੂੰ ਦੱਸਤਾ ਸੀ ਵੀ ਆਹ ਕਾਰਨ ਨੇ, ਤੇ ਮੈਂ ਉਹ ਵੀ ਠੀਕ ਕਰ ਲਿਆ, ਬਾਵਜੂਦ ਇਸ ਦੇ ਵੀ ਮੈਂ ਠੀਕ ਨਹੀਂ ਹੋ ਰਿਹਾ। ਤੇ ਫੇਰ ਉਹਦੇ ਪਿੱਛੇ ਫੰਡਾਮੈਂਟਲ ਵਾਲੀ ਗੱਲ ਸੀ, ਉਹ ਵੀ ਇੱਕ ਡਿਟੇਲ ਗੱਲ ਸੀ, ਫਿਲਾਸਫੀ ਦੀ ਗੱਲ ਸੀ, ਕੁਦਰਤੀ ਚੈਲੰਜ ਦੇ ਨੂੰ ਸਮਝਣ ਦੀ ਗੱਲ ਸੀ, ਉਹਦੀ ਵੀ ਆਪਾਂ ਗੱਲ ਕਰਾਂਗੇ। ਅੱਜ ਆਪਾਂ ਇਸ ਗੱਲ ਤੇ ਪਹੁੰਚੇ ਹੋਏ ਆ ਕਿ ਭਾਈ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਅੰਦਰ ਦੀ ਬਿਮਾਰੀ ਨੂੰ ਬਾਹਰ ਐਕਸਪ੍ਰੈਸ ਕਰਦੀਆਂ ਨੇ। ਹੁਣ ਕਿਸੇ ਦੇ ਮੱਥੇ ਤੇ ਵੱਟ ਪਏ ਹੋਣ, ਢਿੱਡ ਨੂੰ ਉਹ ਘੁੱਟਦਾ ਪਿਆ ਹੋਵੇ, ਤਾਂ ਤੁਸੀਂ ਕੀ ਸਮਝੋਗੇ ਵੀ ਇਹਦੇ ਯਾਰ ਢਿੱਡ ਚ ਪੀੜ ਹੋ ਰਹੀ? ਜੇ ਕਿਸੇ ਨੇ ਪੁਲਪੜੀਆਂ ਆਪਣੀਆਂ ਫੜੀਆਂ ਤੇ ਮੱਥੇ ਤੇ ਵੱਟ ਪਏ ਨੇ, ਬੁਰਾ ਹਾਲ ਹੈ, ਅੱਖਾਂ ਉਹਨੇ ਬੰਦ ਕੀਤਾ, ਤੇ ਮਤਲਬ ਕੀ ਉਹਦੇ ਸਿਰ ਚ ਦਰਦ ਹੋ ਰਿਹਾ? ਇਹ ਤੇ ਆਮ ਸਧਾਰਨ ਲੋਕਾਂ ਦੇ ਜਾਣਨ ਵਾਲੀਆਂ ਗੱਲਾਂ ਨਾ, ਪਰ ਐਸੀਆਂ ਗੱਲਾਂ ਨੇ ਜਿਹੜੀਆਂ ਡਾਕਟਰ ਦੇ ਜਾਣਨ ਵਾਲੀਆਂ ਨੇ, ਤੇ ਉਹ ਗੱਲਾਂ ਮੈਂ ਤੁਹਾਨੂੰ ਦੱਸਣ ਲੱਗਿਆ ਹਾਂ ਤਾਂ ਕਿ ਤੁਸੀਂ ਸਾਰੇ ਵੀ ਇਹ ਜਾਣ ਜਾਓ, ਔਰ ਉਹਦੇ ਮੁਤਾਬਕ ਬਹੁਤੀਆਂ ਸਾਰੀਆਂ ਗੱਲਾਂ ਵਾਸਤੇ ਤੁਹਾਨੂੰ ਡਾਕਟਰ ਕੋਲੇ ਨਾ ਜਾਣਾ ਪਵੇ, ਤੁਸੀਂ ਖੁਦ ਜਾਣਕਾਰ ਹੋ ਵੀ ਇਹ ਗੱਲ ਹੋ ਰਹੀ ਹੈ, ਔਰ ਇਹਦਾ ਫੈਕਟਰ ਐਕਸਾਈਟਿੰਗ ਫੈਕਟਰ ਹੈ, ਹੋ ਸਕਦਾ ਆ ਮੈਂ ਇਹਦਾ ਹੱਲ ਆ ਕਰਾਂ। ਹਾਂਜੀ, ਤੇ ਜਦੋਂ ਤੁਸੀਂ ਉਹ ਨਾਰਮਲ ਹੱਲ ਕਰਨ ਯੋਗ ਹੋ ਜਾਓਗੇ, ਤੇ ਫਿਰ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਤੁਸੀਂ ਆਪਣੇ ਆਪ ਕਰਨ ਯੋਗ ਹੋ ਜਾਓਗੇ। ਹੁਣ ਮੈਂ ਗੱਲ ਇਹ ਕਰ ਰਿਹਾ ਸੀਗਾ ਕਿ ਅੰਦਰ ਜਦੋਂ ਕੋਈ ਵੀ ਅੰਗ ਡੈਮੇਜ ਹੁੰਦਾ ਆ, ਉਸ ਵੇਲੇ ਇਹਦਾ ਐਕਸਪ੍ਰੈਸ਼ਨ ਬਾਹਰ ਕਿਸੇ ਥਾਂ ਤੇ, ਬਾਹਰ ਨੂੰ ਬਹੁਤਾ ਵੱਡਾ ਅੰਗ ਤਾਂ ਕਹਿੰਦੇ ਆ, ਪਰ ਅੱਖਾਂ ਵੀ ਸਾਨੂੰ ਦਿਸਦੀਆਂ ਨੇ, ਨੱਕ ਵੀ ਸਾਨੂੰ ਦਿਸਦਾ ਆ, ਬੁੱਲ ਵੀ ਸਾਨੂੰ ਦਿਸਦੇ ਹੈਗੇ ਨੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਸਾਨੂੰ ਐਕਸਪ੍ਰੈਸ ਕਰਦੀਆਂ ਨੇ ਕਿ ਅੰਦਰ ਕੀ ਹੋ ਰਿਹਾ ਹੈ। ਉਹਦੀਆਂ ਨਿਸ਼ਾਨੀਆਂ ਸਾਨੂੰ ਦਿਸਣ ਲੱਗ ਪੈਂਦੀਆਂ ਹਨ ਵੀ ਇਸ ਤਰ੍ਹਾਂ ਦਾ ਕੁਛ ਨਾ ਕੁਛ ਐਸਾ ਹੋ ਰਿਹਾ ਹੈ, ਔਰ ਖਾਸ ਤੌਰ ਤੇ ਕਿਸ ਕਿਸ ਅੰਗ ਵਿੱਚ ਕੁਝ ਹੋ ਰਿਹਾ ਹੈ ਉਹਦਾ ਵੀ ਇੱਕ ਵੱਖਰਾ ਗਰੁੱਪ ਹੈਗਾ ਆ ਕਿ ਜੇ ਲਿਵਰ ਚ ਹੋਊਗਾ ਤੇ ਇਹ ਕੁਛ ਹੋਊਗਾ, ਜੇ ਕਿਡਨੀ ਚ ਹੋਊਗਾ ਤੇ ਇਹ ਕੁਛ ਹੋਊਗਾ, ਜੇ ਕਿਸੇ ਹਾਰਟ ਚ ਹੋਊਗਾ ਤੇ ਇਹ ਕੁਛ ਹੋਊਗਾ, ਫੇਫੜਿਆਂ ਚ ਹੋਊਗਾ ਤੇ ਇਹ ਕੁਛ ਹੋਊਗਾ, ਤਾਂ ਕਿ ਤੁਸੀਂ ਜਾਣ ਸਕੋ। ਅੱਜ ਦਾ ਆਪਾਂ ਚੈਪਟਰ ਇਹ ਸ਼ੁਰੂ ਕਰਦੇ ਹਾਂ ਤੇ ਇਸ ਨੂੰ ਸ਼ੁਰੂ ਕਰਨ ਤੋਂ ਪਹਿਲੀ ਗੱਲ ਜਿਹੜੀ ਮੈਂ ਦੱਸਣੀ ਚਾਹੁੰਦਾ ਬਈ ਬਿਮਾਰੀਆਂ ਦੇ ਪੈਦਾ ਹੋਣ ਦੇ ਸਭ ਤੋਂ ਪਹਿਲਾਂ ਤਿੰਨ ਮੁੱਖ ਕਾਰਨ ਨੇ ਫਿਜ਼ੀਕਲ ਤੌਰ ਤੇ, ਜਿਹੜੇ ਮੈਂ ਐਕਸਾਈਟਿੰਗ ਕਾਰਨ ਤੇ ਮੇਨਟੇਨਿੰਗ ਕਾਰਨ, ਉਹ ਵੱਖਰੀ ਗੱਲ ਹੈਗੀ, ਉਹਦਾ ਬੇਸ ਹੈਗਾ ਅਸਲ ਰਿਐਲਿਟੀ ਹੈਗੀ ਹੈ, ਪਰ ਆਮ ਤੌਰ ਤੇ ਸਰੀਰਕ ਤੌਰ ਤੇ ਜਾਂ ਇੰਜ ਕਹਿ ਲਓ ਫਿਜ਼ੀਓਲੋਜੀਕਲੀ ਕੋਈ ਵੀ ਸਰੀਰ ਅਗਰ ਬਿਮਾਰ ਹੁੰਦਾ ਆ ਤੇ ਉਹਦੇ ਪਿੱਛੇ ਸਭ ਤੋਂ ਪਹਿਲਾ ਕਾਰਨ ਤਾਂ ਇਹ ਹੁੰਦਾ ਹੈ ਬਈ ਯਾਰ ਇਹਨੂੰ ਸਰੀਰਕ ਕਮਜ਼ੋਰੀ, ਸਾਰੇ ਲੋਕਾਂ ਨੇ ਯਾਰ ਇਹਨੂੰ ਕੋਈ ਦੁੱਧ ਘਿਓ ਵਗੈਰਾ ਪਿਆਓ ਕਰੋ, ਇਹ ਆਮ ਤੌਰ ਤੇ ਆਪਣੇ ਪਿੰਡਾਂ ਦੀ ਗੱਲ ਹੁੰਦੀ ਸੀਗੀ, ਜੇ ਕੋਈ ਬਿਮਾਰ ਹੋ ਗਿਆ ਤਾਂ ਇਹਨੂੰ ਖੁਰਾਕ ਖਰੂਕ ਦਿਓ ਕਿ ਦੁੱਧ ਦੱਧ ਦਿਓ ਇਹਨੂੰ। ਹਾਂਜੀ, ਭਾਵੇਂ ਕਿ ਇੱਕ ਵੇਗ ਤੌਰ ਤੇ ਗੱਲ ਕਹੀ ਜਾਂਦੀ ਸੀ, ਪਰ ਅਸਲ ਦੇ ਵਿੱਚ ਪਹਿਲੀ ਗੱਲ ਇਹ ਹੁੰਦੀ ਹੈ ਕਿ ਸਰੀਰ ਦਾ ਇਮਿਊਨ ਸਿਸਟਮ ਜਿਹੜਾ ਜਦੋਂ ਸਪਰਮ ਤੇ ਓਵਾ ਆਪਸ ਚ ਮਿਲੇ ਸੀ ਨਾ, ਸਪਰਮ ਆਪਣੇ ਪਿਓ ਕੋਲੋਂ ਲੈ ਕੇ ਚੱਲਿਆ ਸੀ ਇਮਿਊਨਿਟੀ, ਓਵਮ ਆਪਣੀ ਮਾਂ ਕੋਲੋਂ ਲੈ ਕੇ ਚੱਲਿਆ ਸੀ ਇਮਿਊਨਿਟੀ, ਫਿਰ ਦੋਹਾਂ ਦੀ ਇਮਿਊਨਿਟੀ ਇਕੱਠੀ ਹੋ ਗਈ ਤੇ ਉਹਨਾਂ ਨੇ ਸਾਂਝਾ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਹ ਇਮਿਊਨਿਟੀ ਜਿਹੜੀ ਨੈਚੁਰਲ ਇਮਿਊਨਿਟੀ ਸੀ ਉਹਨਾਂ ਦੇ ਕੋਲੇ, ਉਹਦੇ ਨਾਲ ਉਹ ਅੱਗੇ ਚੱਲਦੇ ਆਉਂਦੇ ਨੇ, ਤੇ ਫਿਰ ਜਦੋਂ ਉਹਨੂੰ ਹੋਰ ਖੁਰਾਕ ਮਿਲਣੀ ਸ਼ੁਰੂ ਹੋ ਗਈ, ਇਮਿਊਨਿਟੀ ਹੋਰ ਵਧਣੀ ਸ਼ੁਰੂ ਹੋ ਗਈ, ਪ੍ਰੋਟੈਕਸ਼ਨ ਹੋਰ ਹੋਣੀ ਸ਼ੁਰੂ ਹੋ ਗਈ। ਇੰਨੀਆਂ ਸਾਰੀਆਂ ਬਿਮਾਰੀਆਂ ਆਪਾਂ ਗਿਣਤੀ ਕੀਤੀ ਹੈ, ਇੰਨੇ ਸਾਰੇ ਹਰਡਲ ਮਾਂ ਦੇ ਪੇਟ ਵਿੱਚ ਵੀ ਆਪਾਂ ਗਿਣਤੀ ਕੀਤੀ ਹੈ, ਉਦੋਂ ਬਾਅਦ ਵੀ ਗਿਣਤੀ ਕੀਤੀ ਹੈ, ਅਸੀਂ ਫਿਰ ਵੀ ਜਿੰਦਾ ਹੈਗੇ ਆ ਨਾ। ਇਹਦਾ ਮਤਲਬ ਪਹਿਲਾ ਕਾਰਨ ਇਹ ਆ ਕਿ ਸਾਡੀ ਇਮਿਊਨਿਟੀ ਜਿਹੜੀ ਸੀ ਉਹ ਸਟਰੋਂਗ ਹੈ, ਸਾਡੀ ਬਿਮਾਰੀਆਂ ਦੇ ਖਿਲਾਫ ਲੜਨ ਦੀ ਜਿਹੜੀ ਪਾਵਰ ਹੈਗੀ ਹੈ ਨਾ ਉਹ ਸਟਰੋਂਗ ਸੀ, ਤਾਂ ਅਸੀਂ ਬਚ ਗਏ ਹਾਂ। ਇਹ ਬਹਾਦਰੀ ਵਾਲੀ ਗੱਲ ਆ, ਜਿੰਨੇ ਵੀ ਸੁਣ ਰਹੇ ਨੇ ਆਪਣੇ ਆਪ ਨੂੰ ਹੌਸਲਾ ਦੇ ਸਕਦੇ ਵੀ ਤੁਸੀਂ ਬੜੇ ਬਹਾਦਰ ਹੋ, ਹਾਂਜੀ, ਕਿ ਤੁਸੀਂ ਜਿੰਦਾ ਹੋ। ਬੜੀਆਂ ਸਾਰੀਆਂ ਮੁਸ਼ਕਲਾਂ ਜਿਨ੍ਹਾਂ ਦਾ ਆਪਾਂ ਨਾਂ ਲੈਂਦੇ ਸਾਂ ਤੇ ਲੱਗਦਾ ਸੀ ਬੜਾ ਡ੍ਰੈਡਫੁਲ, ਯਾਰ ਬਚ ਕਿਵੇਂ ਗਏ ਹੈ? ਉਸ ਵੇਲੇ ਤਾਂ ਕੋਈ ਹੋਰ ਸਾਥੀ ਵੀ ਨਹੀਂ ਸੀ, ਅੱਜ ਤਾਂ ਡਾਕਟਰ ਹੈਗੇ ਬਾਹਰ ਵਾਲੇ ਪਾਸੇ, ਮਾਂ ਪਿਓ ਹੈਗਾ ਬਥੇਰੀ ਸਪੋਰਟ ਕਰਨ ਵਾਲੇ, ਪਰ ਜਿਸ ਵੇਲੇ ਕੋਈ ਵੀ ਸਾਥੀ ਨਹੀਂ ਸੀ, ਹੈਂ ਰੇ ਭਈਆ ਕਾਹ ਫਿਰਤਾ ਫੂਲਿਆ ਫੂਲਿਆ ਜਬ ਦਸ ਮਾਸ ਉਰਦ ਮੁਖ ਰਹਿਤਾ ਸੋ ਦਿਨ ਕੈਸੇ ਭੁੱਲਿਆ ਜਦੋਂ ਮਾਂ ਦੇ ਪੇਟ ਚ ਉਲਟਾ ਲਟਕਿਆ ਹੋਇਆ ਸੀ ਤੈਨੂੰ ਉਹ ਕਿਵੇਂ ਭੁੱਲ ਗਿਆ ਉਹ ਔਖਾ ਸਮਾਂ ਹਾਂਜੀ ਸੋ ਇਹ ਬੜੇ ਹਾਲਾਤਾਂ ਵਿਚ ਅਸੀਂ ਲੰਘ ਕੇ ਆਏ ਹੋਏ ਆ ਬੜੇ ਬਹਾਦਰ ਹਾਂ ਕਿ ਅਸੀਂ ਜਿੰਦਾ ਹਾਂ ਹਾਂਜੀ ਸੋ ਪਹਿਲੀ ਗੱਲ ਜਿਹੜੀ ਸਾਹਮਣੇ ਆਉਂਦੀ ਹੈ ਉਹ ਹੁੰਦੀ ਹੈ ਇਮਿਊਨਿਟੀ ਦੀ ਕਿ ਉਹ ਜਿਹੜੀ ਇਮਿਊਨਿਟੀ ਜਿਹਦੀ ਜਾਗ ਜਿਹਦੀਆਂ ਜੜਾਂ ਮਾਂ ਪਿਓ ਨੇ ਲਾਈਆਂ ਸੀ ਉਹ ਆਪਣੀ ਸਾਡੀ ਖੁਰਾਕ ਦੇ ਨਾਲ ਉਹਨੇ ਹੋਰ ਵਧਣਾ ਸੀ ਪਰ ਕਿਸੇ ਤਰ੍ਹਾਂ ਜਾਂ ਤਾਂ ਖੁਰਾਕ ਨਹੀਂ ਪੂਰੀ ਮਿਲੀ ਜਾਂ ਖੁਰਾਕ ਪੂਰੀ ਤਰ੍ਹਾਂ ਸਹੀ ਥਾਂ ਤੇ ਲੱਗੀ ਨਹੀਂ ਇਸਤੇਮਾਲ ਹੀ ਨਹੀਂ ਹੋਈ ਤੇ ਜੇ ਇਸਤੇਮਾਲ ਨਹੀਂ ਹੋਈ ਤੇ ਉਹਦਾ ਅਸਰ ਕਿੱਥੋਂ ਹੋਣਾ ਸੀਗਾ ਪੈਸੇ ਸਰਕਾਰ ਨੇ ਦੇ ਦਿੱਤੇ ਹੜਾਂ ਵਾਲਿਆਂ ਵਾਸਤੇ ਹੜਾਂ ਵਾਲਿਆਂ ਨੂੰ ਅੱਗੇ ਤੱਕ ਪਹੁੰਚੇ ਹੀ ਨਹੀਂ ਵਿਚਾਰੇ ਤੇ ਉਹ ਕਰਦੇ ਕੀ ਹਾਂਜੀ ਸੋ ਇਸ ਤਰ੍ਹਾਂ ਜੋ ਸਭ ਤੋਂ ਪਹਿਲਾ ਪੁਆਇੰਟ ਅਸੀਂ ਲੈਨੇ ਆ ਉਹਨੂੰ ਅਸੀਂ ਕਹਿੰਦੇ ਆ ਵੀਕਨੈਸ ਆਫ ਇਮਿਊਨਿਟੀ ਕੋਈ ਵੀ ਬੰਦਾ ਬਿਮਾਰ ਹੁੰਦਾ ਹੈ ਤੇ ਸਭ ਤੋਂ ਪਹਿਲਾਂ ਤੇ ਇਹ ਵੇਖੋ ਯਾਰ ਇਹਨੂੰ ਰੋਟੀ ਪਾਣੀ ਸਹੀ ਮਿਲਦਾ ਖੁਰਾਕ ਸਹੀ ਮਿਲਦੀ ਹੈ ਜਾਂ ਇਹਦੀ ਖੁਰਾਕ ਦੇ ਵਿੱਚ ਜਿਹੜੇ ਜ਼ਰੂਰੀ ਤੱਤ ਹੈਗੇ ਨੇ ਉਹ ਸਾਰੇ ਮਿਲ ਰਹੇ ਨੇ ਇਹਨੂੰ ਹਾਂਜੀ ਤੇ ਜੇ ਉਹਨੂੰ ਵਿਚਾਰੇ ਨੂੰ ਰੋਟੀ ਨਹੀਂ ਮਿਲਦੀ ਪੂਰੀ ਜਾਂ ਉਹਨੂੰ ਖੁਰਾਕ ਟਾਈਮ ਸਿਰ ਨਹੀਂ ਮਿਲ ਰਹੀ ਤੇ ਅਲਟੀਮੇਟ ਉਹ ਬਿਮਾਰ ਹੋਇਆ ਤੇ ਫਿਰ ਬਾਕੀ ਹੋਰ ਕੁਝ ਸੋਚਣ ਨਾਲੋਂ ਪਹਿਲਾਂ ਇਹ ਸੋਚੋ ਉਹ ਕਿਸੇ ਕਾਮਰੇਡ ਦੀ ਚੀਮਾ ਸਾਹਿਬ ਗੱਲ ਸੁਣਾਉਂਦੇ ਆ ਨਾ
2: ਹਾਂਜੀ ਹਾਂਜੀ ਹਾਂਜੀ ਮੈਂ ਵੀ ਉਹੀ ਸੁਣਾਉਣ ਲੱਗਾ ਸੀ
0: ਉਹੀ ਗੱਲ ਕਿਹਾ ਵੀ ਡਾਕਟਰ ਨੇ ਆਖਿਆ ਭਲਿਆ ਮਾਨਸਾ 2 ਰੁਪਈਏ ਲੈ ਤੇ 12 ਰੁਪਏ ਕੁਛ ਖਾ ਕੇ ਲਿਆ ਜਾ
2: ਹਾਂਜੀ
0: ਫਿਰ ਢਿੱਡ ਚ ਕੁਛ ਨਹੀਂ ਢਿੱਡ ਪੀੜ ਤੇ ਤਾਂ ਹੱਡੂਗੀ ਜੇ ਕੁਛ ਜਾਊਗਾ ਤਾਂ ਮਤਲਬ ਇਹ ਆ ਵੀ ਇਹ ਜਿਹੜੀ ਇਮਿਊਨਿਟੀ ਹੈਗੀ ਹੈ ਇਹ ਸਾਡਾ ਪਹਿਲਾ ਮੁੱਦਾ ਹੈ ਦੂਸਰਾ ਮੁੱਦਾ ਇਹ ਹੈਗਾ ਆ ਕਿ ਅਸੀਂ ਹੁਣ ਮੈਂ ਹੋਰ ਐਗਜ਼ਾਮਪਲ ਤੁਹਾਨੂੰ ਦਿਆਂ ਅਸੀਂ ਸਾਰਾ ਸਮਾਨ ਇਕੱਠਾ ਕਰ ਲਿਆ ਸਾਡੇ ਕੋਲ ਦਾਲ ਚੌਲ ਜੋ ਵੀ ਕੁਛ ਸੀ ਆਟਾ ਸੀ ਜੋ ਵੀ ਕੁਛ ਸੀ ਅਸੀਂ ਰਸੋਈ ਚ ਲਿਆ ਕੇ ਰੱਖ ਲਿਆ ਬਾਲਣ ਨੀ ਰੱਖ ਲਿਆ ਚੁੱਲ੍ਹੇ ਚ ਬਾਲਣ ਨੀ ਡਾਹ ਦਿੱਤਾ ਹੁਣ ਸਾਡੇ ਕੋਲ ਮਾਚਿਸ ਹੀ ਹੈ ਨੀ ਮਾਚਿਸ ਹੀ ਹੈ ਨੀ ਤੇ ਜੇ ਮਾਚਿਸ ਹੈ ਨੀ ਜੀ ਤੇ ਫਿਰ ਤੁਹਾਡਾ ਚੁੱਲ੍ਹਾ ਨੀ ਬਲਣਾ ਤੇ ਫਿਰ ਰੋਟੀ ਕਿੱਥੋਂ ਪਕੂਗੀ ਹਾਂਜੀ ਸਾਡੇ ਸਰੀਰ ਦੇ ਵਿੱਚ ਇੱਕ ਐਸਾ ਸਿਸਟਮ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਇੰਡੋਕ੍ਰਾਈਨ ਸਿਸਟਮ ਔਰ ਇਸ ਇੰਡੋਕ੍ਰਾਈਨ ਸਿਸਟਮ ਦਾ ਕੰਮ ਇਹ ਆ ਜਿਵੇਂ ਮਾਚਿਸ ਦਾ ਕੰਮ ਆ ਨਾ ਤੀਲੀ ਨੇ ਅੱਗ ਬਾਲਣੀ ਹੈ ਤੇ ਚੱਲਣਾ ਹੈ ਜਿਹੜਾ ਤੁਹਾਡਾ ਸਾਰਾ ਮਟੀਰੀਅਲ ਜੋ ਵੀ ਜਿਹੜਾ ਤੁਸੀਂ ਖਾ ਰਹੇ ਹੋ ਇਹਨੂੰ ਕਾਰ ਆਮਦ ਬਣਾਉਣਾ ਹੈ ਇਸ ਬਾਲਣ ਨੂੰ ਬਾਲਣਾ ਹੈ ਇਹਦੇ ਵਿੱਚੋਂ ਹੀਟ ਪੈਦਾ ਕਰਨੀ ਹੈ ਰੋਟੀ ਪੱਕਣੀ ਹੈ ਜਾਂ ਚੌਲ ਬਣਨੇ ਨੇ ਜਾਂ ਦਾਲ ਬਣਨੀ ਹੈ ਇਹਦੇ ਕਰਕੇ ਬਣਨੀ ਹੈ ਔਰ ਉਹ ਦੂਸਰੀ ਗੱਲ ਇਹ ਹੋ ਸਕਦੀ ਕਿ ਨਹੀਂ ਯਾਰ ਖਾਂਦਾ ਪੀਂਦਾ ਤੇ ਚੰਗਾ ਆ ਖੁਰਾਕ ਨੂੰ ਠੀਕ ਠਾਕ ਇਹਦੀ ਹੈਗੀ ਹੈ ਪਰ ਫਿਰ ਵੀ ਇੱਦਾਂ ਕਰਦਾ ਹੀ ਜਾਂਦਾ ਯਾਰ ਕੰਮ ਇਹ ਤੋਂ ਹੁੰਦਾ ਹੀ ਨਹੀਂ ਉੱਥੇ ਜਾਂਦਾ ਬਹਿ ਜਾਂਦਾ ਇੱਥੇ ਜਾਂਦਾ ਬਹਿ ਜਾਂਦਾ ਕੰਮ ਹੀ ਨਹੀਂ ਕਰਦਾ ਹੈਗਾ ਸਰੀਰ ਵੀ ਇਹਦਾ ਮੋਟਾ ਤਾਜ਼ਾ ਹੈਗਾ ਮਤਲਬ ਕੀ ਹੈਗਾ ਆ ਵੀ ਇਹਦੇ ਅੰਦਰ ਦੀ ਅੱਗ ਬੁੱਝੀ ਹੋਈ ਹੈ ਔਰ ਉਸ ਅੱਗ ਨੂੰ ਕਿਉਂਕਿ ਉਹਦੇ ਅੱਗ ਦੇ ਅਲੱਗ ਅਲੱਗ ਰੂਪ ਨੇ ਅਲੱਗ ਅਲੱਗ ਕੰਮ ਨੇ ਅਸੀਂ ਇੰਡੋਕ੍ਰਾਈਨ ਗਲੈਂਡ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਦੇ ਚੁੱਕੇ ਹਾਂ ਔਰ ਹਰੇਕ ਇੰਡੋਕ੍ਰਾਈਨ ਗਲੈਂਡ ਦਾ ਇੱਕ ਦੂਸਰੇ ਇੰਡੋਕ੍ਰਾਈਨ ਗਲੈਂਡ ਦੇ ਨਾਲ ਸਿੱਧਾ ਕੋਈ ਸੰਬੰਧ ਨਹੀਂ ਮੂੰਹ ਦਾ ਟੱਟੀ ਵਾਲੇ ਰਸਤੇ ਤੱਕ ਸੰਬੰਧ ਹੈ ਹੀ ਹੈ ਨੱਕ ਤੋਂ ਲੈ ਕੇ ਫੇਫੜਿਆਂ ਤੱਕ ਦਾ ਸੰਬੰਧ ਹੈ ਹੀ ਹੈ ਲੇਕਿਨ ਇਹ ਐਸਾ ਸਿਸਟਮ ਆ ਜਿਨ੍ਹਾਂ ਦਾ ਇੱਕ ਦੂਜੇ ਨਾਲ ਕੋਈ ਲੈਣਾ ਦੇਣਾ ਹੈ ਨਹੀਂ ਸ਼ਰੀਕਾ ਹਾਂਜੀ ਇੱਕ ਦੂਸਰੇ ਨਾਲ ਕੋਈ ਲੈਣਾ ਦੇਣਾ ਨਹੀਂ ਪਰ ਇਹ ਇੱਕ ਦੂਜੇ ਦੀ ਲੋੜ ਹਨ ਜੇ ਇਹ ਨਹੀਂ ਹੈਗੇ ਜਾਂ ਦੁਸ਼ਮਣੀ ਨਾ ਹੋਵੇ 1962 ਦੇ ਵਿੱਚ ਚੀਮਾ ਸਾਹਿਬ ਜੇ ਚੀਨ ਸਾਡੇ ਤੇ ਹਮਲਾ ਨਾ ਕਰਦਾ ਤੇ ਸਾਨੂੰ ਭਾਰਤ ਵਾਲਿਆਂ ਨੂੰ ਅਕਲ ਨਹੀਂ ਸੀ ਆਉਣੇ ਦੀ ਮਿਲਟਰੀ ਵੀ ਰੱਖਣੀ ਹੈ
2: ਬਿਲਕੁਲ
0: ਕਰਨ ਦੀ ਲੋੜ ਹੈਗੀ ਹੈ ਉਹਦੇ ਚ ਵੀ ਪੈਸੇ ਖਰਚਣ ਦੀ ਲੋੜ ਹੈਗੀ ਆ ਜਦੋਂ ਇਸ ਤਰ੍ਹਾਂ ਦੀ ਕੋਈ ਸ਼ਰੀਕੇਬਾਜ਼ੀ ਹੋਵੇ ਤੇ ਫਿਰ ਬੰਦਾ ਆਪਣੇ ਆਪਦਾ ਤੇਲ ਮਾਲਿਸ਼ ਕਰਦਾ ਆ ਕਿ ਮੇਰਾ ਮੁਕਾਬਲਾ ਇਸ ਤਰ੍ਹਾਂ ਦਾ ਹੋਣਾ ਹੈ ਤੋ ਇਸ ਹਾਲਾਤ ਦੇ ਵਿੱਚ ਦੂਜਾ ਸਟੈਪ ਜਿਹੜਾ ਅਸੀਂ ਲੈਣਾ ਹੁੰਦਾ ਕਿਸੇ ਵੀ ਬਿਮਾਰੀ ਦੀ ਸ਼ਨਾਖਤ ਕਿਸੇ ਵੀ ਬਿਮਾਰ ਦੀ ਸ਼ਨਾਖਤ ਕਰਨ ਵਾਸਤੇ ਵੀ ਯਾਰ ਇਹਨੂੰ ਹੋਇਆ ਕੀ ਆ ਚੰਗਾ ਭਲਾ ਤੇ ਹੈਗਾ ਖਾਂਦਾ ਪੀਂਦਾ ਠੀਕ ਠਾਕ ਹੈਗਾ ਆ ਪਰ ਇਹ ਕੰਮ ਕਿਉਂ ਨੀ ਕਰਦਾ ਤੇ ਕੰਮ ਕਰਨ ਨੂੰ ਮਨ ਕਿਉਂ ਨੀ ਕਰਦਾ ਸੁਸਤ ਕਿਉਂ ਬਣਿਆ ਪਿਆ ਹੈਗਾ ਤਾਂ ਉਹਦਾ ਮਤਲਬ ਇਹ ਆ ਕਿ ਉਹ ਜਿਹੜੀ ਅੱਗ ਬਾਲਣ ਵਾਲੀ ਗੱਲ ਤੀਲੀ ਹੈ ਨਾ ਉਹ ਇਹਦੇ ਅੰਦਰ ਹੈ ਨੀ ਜਿਸ ਕਰਕੇ ਇਹਦੇ ਜਿਹੜੇ ਇੰਡੋਕ੍ਰਾਈਨ ਸਿਸਟਮ ਹੈ ਅਲੱਗ ਅਲੱਗ ਥਾਵਾਂ ਤੋਂ ਜਿਹੜੇ ਹਾਰਮੋਨ ਪੈਦਾ ਕਰਦੇ ਨੇ ਜਿਹੜੇ ਅੱਗ ਪੈਦਾ ਕਰਦੇ ਨੇ ਔਰ ਇਹ ਜਿਹੜੀ ਦੂਜੇ ਹੋਰ ਅੰਗਾਂ ਨੂੰ ਕੰਮ ਕਰਨ ਵਾਸਤੇ ਪ੍ਰੇਰਦੀ ਹੈ ਜਿਹਦੇ ਵਿੱਚ ਪ੍ਰੇਰਦੀ ਹੈ ਕਿਸੇ ਤਰ੍ਹਾਂ ਵੀ ਪ੍ਰੇਰਦੀ ਜੇ ਪਿਚੋਟਰੀ ਗਲੈਂਡ ਦੇ ਵਿੱਚੋਂ ਫੋਲੀਕਲ ਸਟਿਮੂਲੇਟਿੰਗ ਹਾਰਮੋਨ ਨਾ ਹੁੰਦਾ ਤੇ ਓਵਰੀ ਦੇ ਵਿੱਚ ਜਿਹੜੇ ਨੇ ਫੋਲੀਕਲਸ ਨਹੀਂ ਸੀ ਬਣਨੇ ਓਵਮ ਨਹੀਂ ਸੀ ਬਣਨਾ ਜੇ ਟੈਸਟ ਜੇ ਇਹ ਹਾਰਮੋਨ ਆਦਮੀਆਂ ਵਿੱਚ ਨਾ ਆਉਂਦਾ ਤੇ ਟੈਸਟੋਸਟੇਰੋਨ ਹਾਰਮੋਨ ਡਿਵੈਲਪ ਨਹੀਂ ਸੀ ਹੋਣਾ ਨਾ ਬਣਦਾ ਤੇ ਸਪਰਮ ਨਹੀਂ ਸੀ ਬਣਨੇ ਮੇਰੇ ਕਹਿਣ ਤੋਂ ਭਾਵ ਹੈ ਵੀ ਸਾਂਝ ਕੋਈ ਨਹੀਂ, ਪਰ ਸਾਂਝ ਹੈ ਕਿ ਇਸ ਜਿੱਦ ਦੇ ਵਿੱਚ ਅੱਗੇ ਕੁਛ ਹੋਰ ਹੋ ਰਿਹਾ। ਔਰ ਇਹਨੂੰ ਮੈਂ ਸਮਝਣਾ ਵੀ ਬਹੁਤ ਵਧੀਆ ਸੰਬੰਧ ਹੈ। ਸਗੋਂ ਅਸੀਂ ਨਾ ਯਾਦ ਰੱਖਦੇ ਹਾਂ ਜ਼ਿਆਦਾ ਜੋ ਦੁਸ਼ਮਣ ਨੂੰ ਯਾਦ ਰੱਖਦੇ ਹਾਂ। ਜਿਹੜਾ ਸਾਡਾ ਪਿਆਰ ਵਾਲਾ ਬੰਦਾ ਹੁੰਦਾ ਉਹਨੂੰ ਤਾਂ ਕਈ ਵਾਰ ਕੰਮਾਂ ਕਰਕੇ ਭੁੱਲ ਜਾਂਦੇ ਹਾਂ, ਪਰ ਦੁਸ਼ਮਣ ਨੂੰ ਨਹੀਂ ਅਸੀਂ ਭੁੱਲਦੇ। ਇਸ ਕਰਕੇ ਦੂਜੀ ਗੱਲ ਜਿਹੜੀ ਸਾਡੇ ਸਾਹਮਣੇ ਆਉਂਦੀ ਹੈ ਕਿਸੇ ਵੀ ਬਿਮਾਰ ਨੂੰ ਵੇਖਣ ਤੋਂ ਬਾਅਦ, ਉਹ ਇਹ ਹੁੰਦੀ ਹੈ ਵੀ ਕੀ ਇਹਦਾ ਇਮਿਊਨ ਸਿਸਟਮ ਕੰਮ ਕਰਦਾ ਹੈ। ਔਰ ਜਦੋਂ ਕੋਈ ਵੀ ਇਮਿਊਨ ਸਿਸਟਮ ਕੰਮ ਨਾ ਕਰਦਾ ਹੋਵੇਗਾ, ਉਹਦੀਆਂ ਅਲੱਗ ਅਲੱਗ ਨਿਸ਼ਾਨੀਆਂ ਸਰੀਰ ਤੇ ਪੈਦਾ ਹੁੰਦੀਆਂ। ਜੇ ਪਿਚੋਰਟੀ ਗਲੈਂਡ ਕੰਮ ਨਹੀਂ ਕਰਦਾ ਤੇ ਫੇਰ ਉਹਦੇ ਕਿਹੜੇ ਕਿਹੜੇ ਕੰਮ ਨੇ ਉਹ ਪਿੱਛੇ ਪੈ ਜਾਣਗੇ, ਉਹਨਾਂ ਦੀਆਂ ਨਿਸ਼ਾਨੀਆਂ ਮੈਂ ਤੁਹਾਡੇ ਸਾਹਮਣੇ ਦੱਸਾਂਗਾ ਕਿ ਭਾਈ ਜੇ ਇਹ ਅੰਗ ਨਹੀਂ ਕੰਮ ਕਰਦਾ ਤੇ ਇਹਦੇ ਪਿਛਲੇ ਪਾਸੇ ਆਹ ਕੰਮ ਜਿਹੜੇ ਨੇ ਉਹ ਰਹਿ ਜਾਣਗੇ, ਔਰ ਇਹ ਨਿਸ਼ਾਨੀਆਂ ਸਰੀਰ ਦੇ ਉੱਪਰ ਤੁਹਾਨੂੰ ਦਿਸਣਗੀਆਂ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਜੇ ਥਾਇਰਾਇਡ ਗਲੈਂਡ ਕੰਮ ਨਹੀਂ ਕਰਦਾ ਤੇ ਤੁਹਾਡੇ ਸਰੀਰ ਦੇ ਵਿੱਚ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਹੋਣਗੀਆਂ? ਬੀਪੀ ਆ ਗਏ, ਮੇਰੇ ਤਾਂ ਜੀ ਵਾਲ ਹੀ ਬੜੇ ਝੜੀ ਜਾਂਦੇ ਨੇ, ਗੁੱਸਿਆਂ ਦੇ ਗੁੱਸੇ ਲਈ ਜਾਂਦੇ ਨੇ ਮੇਰੇ ਤੇ ਜੀ, ਵੇਖੋ ਚਮੜੀ ਨਾ ਸੁੱਕ ਗਈ ਹੈ। ਜੇ ਮੈਂ ਗੱਲਾਂ ਕਰਦੀ ਹਾਂ, ਮੈਂ ਫੋਨ ਤੇ ਆਪਦੀ ਭੈਣ ਨਾਲ ਵੀ ਗੱਲ ਕਰਦੀ ਹਾਂ ਤੇ ਮੇਰਾ 2 ਮਿੰਟ ਗੱਲਾਂ ਕਰਨ ਤੋਂ ਬਾਅਦ ਸੰਘ ਸੁੱਕ ਜਾਂਦਾ ਹੈਗਾ। ਇਹ ਆਮ ਸਧਾਰਨ ਦੀਆਂ ਗੱਲਾਂ ਨੇ ਤੇ ਸਾਨੂੰ ਕੀ ਦੱਸੂਗੀ ਭਈ ਯਾਰ ਇਹਦਾ ਥਾਇਰਾਇਡ ਕੰਮ ਨਹੀਂ ਕਰਦਾ। ਕੋਈ ਬੀਬੀ ਕਹਿੰਦੀ ਨਾ ਰੋਟੀ ਤਾਂ ਵੇਖ ਕੀ ਖਾਣੀ ਹੈ, ਮੋਟੀ ਤਾਜ਼ੀ ਹੁੰਦੀ ਜਾਣੀ ਹੈ, ਪਤਾ ਨੀ ਸਰੀਰ ਖੁੱਲਿਆ ਹੀ ਜਾਂਦਾ, ਹਵਾ ਹੀ ਭਰੀ ਜਾਂਦੀ ਹੈ। ਸਾਨੂੰ ਪਤਾ ਹੋਏਗਾ ਇਹ ਹਾਈਪਰਥਾਇਰੋਇਡਿਜ਼ਮ ਦਾ ਕੇਸ ਹੈਗਾ। ਔਰ ਜੇ ਬੀਬੀ ਕਹੇ ਭਾਈ ਭਾਈ ਮੈਂ ਤਾਂ ਇੰਨੀਆਂ ਰੋਟੀਆਂ ਖਾਣੀਆਂ ਬਾਵਜੂਦ ਮੈਨੂੰ ਤਾਂ ਲੱਗਦੀਆਂ ਹੀ ਨਹੀਂ, ਪ੍ਰੈਕਟੀਕਲੀ ਉਸ ਦਾ ਰਿਵਰਸ ਕੰਡੀਸ਼ਨ ਆ ਜਾਏਗੀ। ਸੋ ਇਸ ਤਰ੍ਹਾਂ ਕਰਕੇ ਅਸੀਂ ਬਹੁਤ ਸਾਰੀਆਂ ਨਿਸ਼ਾਨੀਆਂ ਜਿਹੜੀਆਂ ਬਾਹਰੋਂ ਵੇਖਣੀਆਂ ਨੇ ਉਹਨਾਂ ਦੇ ਮੁਤਾਬਕ ਵੇਖ ਸਕਦੇ ਹਾਂ। ਔਰ ਇਹ ਸਾਰਾ ਕਾਰੋਬਾਰ ਸਾਰਾ ਦਾਰੋਮਦਾਰ ਕਿਹਦੇ ਉੱਪਰ ਆ? ਹਾਰਮੋਨਸ ਦੇ ਉੱਪਰ। ਔਰ ਹਾਰਮੋਨਸ ਦਾ ਇੱਕ ਆਪਣਾ ਸਿਸਟਮ ਹੈਗਾ ਆ ਜਿਹਨੂੰ ਅਸੀਂ ਕਹਿੰਦੇ ਹਾਂ ਇੰਡੋਕਰਾਈਨ ਸਿਸਟਮ। ਇੰਡੋਕਰਾਈਨ ਸਿਸਟਮ ਦੇ ਵਿੱਚ ਬਹੁਤ ਸਾਰੇ ਹੋਰ ਗਲੈਂਡ ਨੇ ਅਲੱਗ ਅਲੱਗ ਸਰੀਰ ਦੇ ਹਿੱਸਿਆਂ ਵਿੱਚ ਲੱਗੇ ਹੋਏ, ਉਹ ਆਪੋ ਆਪਣੇ ਜਿਹੜਾ ਚੀਜ਼ ਪੈਦਾ ਕਰਦੇ ਨੇ, ਅਸੀਂ ਉਹਨੂੰ ਸੀਕ੍ਰੀਸ਼ਨ ਕਹਿੰਦੇ ਹਾਂ। ਮੈਂ ਸੀਕ੍ਰੀਸ਼ਨ ਤੇ ਐਕਸਕ੍ਰੀਸ਼ਨ ਦੀ ਗੱਲ ਬਹੁਤ ਵਾਰੀ ਦੱਸ ਚੁੱਕਿਆ, ਮੈਂ ਸਮਝਣਾ ਹੁਣ ਜਿਹੜੇ ਰੁਟੀਨ ਸੁਣਨ ਵਾਲੇ ਨੇ ਉਹਨਾਂ ਨੂੰ ਵੈਸੇ ਯਾਦ ਹੋ ਗਈ ਹੋਣੀ ਹੈ ਵੀ ਸੀਕ੍ਰੀਸ਼ਨ ਤੇ ਉਹ ਹੁੰਦੇ ਨੇ ਜਿਹੜੇ ਸਰੀਰ ਚੋਂ ਨਿਕਲ ਜਾਣ ਤੇ ਉਹਨਾਂ ਨੂੰ ਬਾਅਦ ਚ ਅਸੀਂ ਇਸਤੇਮਾਲ ਨਹੀਂ ਕਰਦੇ। ਚਾਹ, ਪਸੀਨਾ, ਸਾਹ, ਇਹਨੂੰ ਅਸੀਂ ਦੁਬਾਰਾ ਇਸਤੇਮਾਲ ਨਹੀਂ ਕਰਦੇ। ਔਰ ਸੀਕ੍ਰੀਸ਼ਨ ਉਹ ਹੁੰਦੇ ਨੇ ਜਿਹੜੇ ਨਿਕਲਦੇ ਨੇ ਇਸੇ ਤਰ੍ਹਾਂ ਹੀ ਹੁੰਦਾ, ਗਾਰਬੇਜ ਹੀ ਨੇ, ਕਿਸੇ ਨਾ ਕਿਸੇ ਅੰਗ ਦਾ ਗਾਰਬੇਜ ਹੀ ਹੁੰਦਾ ਆ, ਲੇਕਿਨ ਉਹ ਗਾਰਬੇਜ ਜਿਹੜਾ ਹੈ ਅੰਦਰ ਕਿਸੇ ਹੋਰ ਅੰਗ ਦੀ ਕੀ ਲੋੜ ਦਾ ਹੁੰਦਾ ਹੈਗਾ। ਔਰ ਇਹੀ ਜਿਵੇਂ ਹਾਰਮੋਨ ਦੀ ਗੱਲ ਆਪਾਂ ਪਿਚੋਟਰੀ ਦੀ ਕੀਤੀ ਹੈ, ਥਾਇਰੋਇਡ ਦੀ ਕਰੀ ਹੈ, ਅਡਰੇਨਲਿਨ ਗਲੈਂਡ ਦੇ ਹਾਰਮੋਨ ਦੀ ਗੱਲ ਹੈਗੀ ਹੈ, ਇਸ ਤਰ੍ਹਾਂ ਬਹੁਤ ਸਾਰੇ ਹਾਰਮੋਨ ਨੇ ਜਿਹੜੇ ਆਪਣਾ ਆਪਣਾ ਸੀਕ੍ਰੀਸ਼ਨ ਪੈਦਾ ਕਰਦੇ ਨੇ, ਵੇਸਟ ਪ੍ਰੋਡਕਟ ਉਹਨਾਂ ਦਾ ਉਹ ਪੈਦਾ ਕਰਦੇ ਨੇ, ਪਰ ਉਹਦਾ ਵੇਸਟ ਪ੍ਰੋਡਕਟ ਕਿਸੇ ਹੋਰ ਦੀ ਬਹੁਤ ਲੋੜ ਹੁੰਦੀ ਹੈ, ਉਹਨੂੰ ਚਲਾਉਣ ਵਾਸਤੇ ਹੁੰਦਾ। ਸੋ ਦੂਸਰੀ ਗੱਲ, ਅਸੀਂ ਆਮ ਤੌਰ ਤੇ ਇਹ ਵੇਖਾਂਗੇ ਵੀ ਕੀ ਇਸ ਦੇ ਸਰੀਰ ਦੇ ਵਿੱਚ ਕੋਈ ਹਾਰਮੋਨਲ ਪ੍ਰੋਬਲਮ ਤਾਂ ਨਹੀਂ ਹੈਗੀ, ਕਿ ਅੱਗ ਨਹੀਂ ਬਲ ਰਹੀ, ਤੇ ਉਹ ਕਿਸ ਤਰ੍ਹਾਂ ਦੀ ਅੱਗ ਨਹੀਂ ਬਲ ਰਹੀ, ਅਸੀਂ ਉਹਦੇ ਵਾਸਤੇ ਉਪਚਾਰ ਉਪਰਾਲਾ ਕਰਾਂਗੇ। ਸਾਨੂੰ ਇਹ ਪਤਾ ਹੁੰਦਾ ਵੀ ਕਿਸ ਕਿਸ ਚੀਜ਼ ਦਾ ਇਫੈਕਟ ਜਿਹੜਾ ਹੈ ਉਹ ਹਾਰਮੋਨ ਪਿਚੁਰਟੀ ਤੇ ਪੈ ਸਕਦਾ ਆ, ਕਿਸ ਕਿਸ ਚੀਜ਼ ਦਾ ਇਫੈਕਟ ਜਿਹੜਾ ਹੈ, ਕਿਹੜੀ ਕਮੀ ਹੋ ਸਕਦੀ। ਹੁਣ ਐਗਜ਼ਾਮਪਲ ਦੇ ਦਿਆਂ ਬਈ, ਥਾਇਰਾਇਡ ਗਲੈਂਡ ਹੈ ਨਾ, ਇਹਦੀ ਖੁਰਾਕ ਹੈ ਆਇਓਡੀਨ। ਆਇਓਡੀਨ ਤੁਹਾਨੂੰ ਸਾਗ ਚ ਮਿਲਦੀ ਹੈ, ਮੱਛੀ ਚ ਮਿਲਦੀ ਹੈ, ਤੇ ਤੁਸੀਂ ਕਹੋ ਮੈਂ ਤਾਂ ਵੈਸ਼ਨੂੰ ਮੱਛੀ ਮੁੱਛੀ ਤੇ ਮੈਂ ਖਾਂਦਾ ਨੀ ਗਾ, ਪਰ ਸਾਨੂੰ ਬਾਣੀ ਨੇ ਆਖਿਆ ਹੈ ਵੀ ਨਾ ਮੱਛੀ ਨੀ ਖਾਣੀ, ਹਾਂਜੀ। ਸੋ ਇਸ ਤਰ੍ਹਾਂ ਦੇ ਕਈ ਇੱਕ ਗੱਲਾਂ ਅਸੀਂ ਕਰਦੇ ਹਾਂ। ਖੈਰ ਹੋਰ ਵੀ ਬਹੁਤ ਸੋਰਸ ਹੁੰਦੇ ਨੇ ਜਿੱਥੋਂ ਸਾਨੂੰ ਮਿਲ ਸਕਦੀ। ਆਇਓਡੀਨ ਸਰੀਰ ਚ ਨਹੀਂ ਗਈ, ਥਾਇਰਾਇਡ ਨੇ ਕੰਮ ਹੀ ਨਹੀਂ ਕਰਨਾ। ਪਿਚੋਰਟੀ ਜਿੰਨਾ ਮਰਜ਼ੀ TSH ਪੈਦਾ ਕਰੀ ਜਾਵੇ, ਥਾਇਰਾਇਡ ਸਟਿਮੂਲੇਟਿੰਗ ਹਾਰਮੋਨ ਪੈਦਾ ਕਰੀ ਜਾਵੇ, ਪਰ ਉਹ ਕਹਿੰਦਾ ਨਾ ਵੀ ਮੇਰੇ ਤੋਂ ਨਹੀਂ ਉੱਠਿਆ ਜਾਂਦਾ, ਜਦ ਤੱਕ ਮੈਨੂੰ ਫੀਮ ਦਿਓਗੇ ਤੇ ਤਾਂ ਹੀ ਮੈਂ ਉੱਠੂੰਗਾ ਜੀ। ਆਇਓਡੀਨ ਜਾਊਗੀ ਤੇ ਤਾਂ ਹੀ ਉਹਦਾ ਕੰਮ ਚੱਲਣਾ ਹੈਗਾ। ਸੋ ਇਸ ਤਰ੍ਹਾਂ ਕਰਕੇ ਬਹੁਤ ਸਾਰੀ ਮੈਡੀਕਲ ਸਬਜੈਕਟ ਜਿਹੜਾ ਹੈ ਨਾ, ਇੱਕ ਬਹੁਤ ਵੱਡਾ ਸਮੁੰਦਰ ਆ, ਔਰ ਜਿੰਨਾ ਜਿੰਨਾ ਤੁਸੀਂ ਇਹਦੇ ਅੰਦਰ ਰਹਿੰਦੇ ਜਾਓਗੇ ਤੇ ਤੁਹਾਨੂੰ ਪਤਾ ਲੱਗੂ ਯਾਰ ਨਹੀਂ ਅਜੇ ਤਾਂ ਹੋਰ ਬਹੁਤ ਕੁਝ ਜਾਣਨ ਵਾਲਾ। 50 ਸਾਲ ਹੋ ਗਏ ਮੈਨੂੰ ਇਹਦੇ ਵਿੱਚ ਵਿਚਰਦਿਆਂ ਹੋਇਆਂ ਨੂੰ, ਔਰ 52 ਸਾਲ ਹੀ ਹੋ ਗਏ ਜਾਣਦਿਆਂ ਹੋਇਆਂ ਨੇ ਯਾਰ ਅਜੇ ਤਾਂ ਹੋਰ ਬਹੁਤ ਕੁਝ ਜਾਣਨ ਵਾਲਾ, ਹਜੇ ਵੀ ਹੋਰ ਬਹੁਤ ਕੁਝ ਜਾਣਨ ਵਾਲਾ। ਸੋ ਤੀਸਰੀ ਗੱਲ ਤੇ ਮੈਂ ਪਹੁੰਚ ਰਿਹਾ, ਦੋ ਗੱਲਾਂ ਮੈਂ ਤੁਹਾਡੇ ਸਾਹਮਣੇ ਕਰਤੀਆਂ ਨੇ। ਇੱਕ ਤਾਂ ਇਹ ਹੈ ਵੀ ਇਮਿਊਨਿਟੀ ਵੀਕ ਹੋ ਗਈ ਹੈ, ਖਾਦ ਖੁਰਾਕ ਲੱਗਦੀ ਨਹੀਂ ਜਾਂ ਖਾਦ ਖੁਰਾਕ ਮਿਲ ਨਹੀਂ ਰਹੀ, ਕੋਈ ਵੀ ਕਾਰਨ ਹੋ ਸਕਦਾ। ਦੂਸਰੀ ਇਹ ਆ ਕਿ ਉਸ ਖਾਦ ਖੁਰਾਕ ਨੂੰ ਅੱਗ ਬਾਲਣ ਵਾਲਾ ਕੰਮ ਨਹੀਂ ਹੋ ਰਿਹਾ, ਸਾਰਾ ਕੁਝ ਹੈਗਾ ਮਟੀਰੀਅਲ ਸਾਰਾ ਕੁਝ ਹੈਗਾ ਆ, ਲੇਕਿਨ ਅੱਗ ਨਹੀਂ ਬਲ ਰਹੀ, ਸਰੀਰ ਦੇ ਵਿੱਚ ਉਹ ਐਨਰਜੀ ਹੈ ਨਹੀਂ, ਔਰ ਉਹ ਐਨਰਜੀ ਹਾਰਮੋਨਸ ਪੈਦਾ ਕਰਦੇ ਨੇ ਤੇ ਕਿਸ ਕਿਸ ਤਰ੍ਹਾਂ ਦੇ ਹਾਰਮੋਨਸ ਦੀਆਂ ਕਿਹੜੀਆਂ ਕਿਹੜੀਆਂ ਨਿਸ਼ਾਨੀਆਂ ਸਾਨੂੰ ਬਾਹਰ ਦਿਖਾਈ ਦਿੰਦੀਆਂ। ਹੁਣ ਜਿਵੇਂ ਟੈਸਟੋਸਟੇਰੋਨ ਹਾਰਮੋਨ ਨਹੀਂ ਹੈ ਨਾ ਕਿਸੇ ਦਾ ਪੈਦਾ ਹੁੰਦਾ ਤੇ ਦਾੜੀ ਮੁੱਛਾਂ ਹੀ ਨਹੀਂ ਆਉਂਦੀਆਂ ਤੇ ਹੁਣ ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਰਹਿਣੀ ਇੱਕ ਬੰਦਾ ਹੋਵੇ 19-20 ਸਾਲ ਦਾ 25 ਸਾਲ ਦਾ ਤੇ ਉਹ ਕਹੇ ਜਾਵੇ ਤੇ ਖੋਦਾ ਤੇ ਦਾੜੀ ਹੈਗੀ ਇਹਦੀ ਤੇ ਕੀ ਪਤਾ ਲੱਗੂਗਾ ਸਾਨੂੰ ਇਹ ਪਤਾ ਲੱਗੂਗਾ ਟੈਸਟੋਸਟੇਰੋਨ ਹਾਰਮੋਨ ਜਿਹੜਾ ਆ ਇਹਦੇ ਸਰੀਰ ਵਿੱਚ ਨਹੀਂ ਬਣ ਰਿਹਾ ਜਿਹਦੀ ਇਹ ਕੁਆਲਿਟੀ ਹੈ। ਇੱਕ ਬੱਚੀ ਕਹਿੰਦੀ ਹੈ ਵੀ ਮੇਰੇ ਤੇ ਮਾਸਿਕ ਧਰਨ ਠੀਕ ਹੀ ਨਹੀਂ ਹੁੰਦੇ ਜੀ ਆਉਂਦੇ ਹੀ ਨਹੀਂ ਕਦੀ ਆਉਂਦੇ ਤੇ 15-15 ਦਿਨ ਆਈ ਜਾਂਦੇ ਆ ਕਦੇ ਆਉਂਦੇ ਆ ਤੇ 2-2 ਮਹੀਨੇ ਆਉਂਦੇ ਹੀ ਨਹੀਂ ਹੈਗੇ ਤੇ ਸਾਨੂੰ ਕੀ ਪਤਾ ਲੱਗੂਗਾ ਇਹਦੇ ਸਰੀਰ ਦੇ ਵਿੱਚ ਈਸਟ੍ਰੋਜਨ ਪ੍ਰੋਜੈਸਟੇਰੋਨ ਵਗੈਰਾ ਆ ਹੀ ਨਹੀਂ ਰਹੇ ਤੇ ਜਾਂ ਜੇ ਕੋਈ ਬੱਚੀ ਕਹੇ ਵੀ ਮੈਨੂੰ ਕਿਉਂਕਿ ਬੱਚੀਆਂ ਦੇ ਚਿਹਰੇ ਤੇ ਵਾਲ ਨਹੀਂ ਹੁੰਦੇ ਇਹ ਨਾਰਮਲ ਫਿਜ਼ੀਓਲੋਜੀਕਲ ਕੁਦਰਤ ਦਾ ਕਰਮ ਹੈਗਾ ਪਰ ਜੇ ਕਿਸੇ ਬੱਚੀ ਦੇ ਦਾੜੀ ਮੁੱਛਾਂ ਆਉਣੀਆਂ ਸ਼ੁਰੂ ਹੋ ਜਾਣ ਉਹਦਾ ਮਤਲਬ ਕੀ ਹੋਇਆ ਕਿ ਇਹਦੇ ਵਿੱਚ ਸੈਕੰਡਰੀ ਹਾਰਮੋਨ ਜ਼ਿਆਦਾ ਐਕਟਿਵ ਹੈ ਟੈਸਟੋਸਟੇਰੋਨ ਔਰਤਾਂ ਵਿੱਚ ਵੀ ਟੈਸਟੋਸਟੇਰੋਨ ਹਾਰਮੋਨ ਪੈਦਾ ਹੁੰਦਾ ਹੈ ਤੁਸੀਂ ਵੇਖਿਆ ਹੋਣਾ ਨਾ ਮੈਨੋਪੌਜ਼ ਦੇ ਸਮੇਂ ਜਦੋਂ ਆਮ ਤੌਰ ਤੇ ਮੈਨੋਪੌਜ਼ ਦੀ ਕੰਡੀਸ਼ਨ ਹੁੰਦੀ ਹੈ ਮਾਵਾਂ ਦੇ ਵਿੱਚ ਈਸਟ੍ਰੋਜਨ ਪ੍ਰੋਜੈਸਟੋਨ ਹਾਰਮੋਨ ਦੀ ਕਮੀ ਹੋ ਜਾਂਦੀ ਹੈ ਇਹ ਨਹੀਂ ਉਹਨੇ ਪੂਰੇ ਸਕ੍ਰੀਟ ਹੁੰਦੇ ਤੇ ਉਹਦੇ ਨਾਲ ਸਰੀਰ ਵਿੱਚ ਹੋਰ ਵੀ ਜਨਨੰਗਾਂ ਦੇ ਵਿੱਚ ਵੀ ਬੜੀਆਂ ਤਬਦੀਲੀਆਂ ਆਉਂਦੀਆਂ ਨੇ ਹੋਰ ਵੀ ਬਹੁਤ ਕੁਝ ਤਬਦੀਲੀਆਂ ਆਉਂਦੀਆਂ ਪਰ ਸਾਹਮਣੇ ਚਿਹਰੇ ਤੇ ਕੀ ਹੁੰਦਾ ਆ ਦਾੜੀ ਮੁਛਾਉਣੀਆਂ ਸ਼ੁਰੂ ਹੋ ਜਾਂਦੀਆਂ ਬਹੁਤ ਸਾਰੀਆਂ ਬੀਬੀਆਂ ਨੂੰ ਇਸ ਤਰ੍ਹਾਂ ਦਾੜੀ ਮੁਛਾਉਣੀਆਂ ਸ਼ੁਰੂ ਹੋ ਜਾਂਦੀਆਂ ਨੇ ਵਾਲ ਉੱਗਣੇ ਸ਼ੁਰੂ ਹੋ ਜਾਂਦੇ ਨੇ ਔਰ ਇਹ ਇੰਡੀਕੇਟ ਕੀ ਕਰਦੇ ਨੇ ਕਿ ਇਸ ਬੱਚੀ ਦੇ ਵਿੱਚ ਇਸ ਬੀਬੀ ਮਾਤਾ ਦੇ ਵਿੱਚ ਟੈਸਟੋਸਟੇਰੋਨ ਹਾਰਮੋਨ ਦੀ ਪ੍ਰੋਡਕਸ਼ਨ ਜ਼ਿਆਦਾ ਹੋਣ ਲੱਗ ਗਈ ਆ ਈਸਟ੍ਰੋਜਨ ਪ੍ਰੋਜੈਸਟੋਨ ਹਾਰਮੋਨ ਜਿਹੜੇ ਇਸ ਦੀ ਬਾਡੀ ਦੇ ਹਾਰਮੋਨ ਸੀਗੇ ਉਹ ਨਹੀਂ ਹੋ ਰਹੇ ਆਵਾਜ਼ ਬਦਲਣੀ ਸ਼ੁਰੂ ਹੋ ਜਾਂਦੀ ਬੰਦਿਆਂ ਵਰਗੀ ਆਵਾਜ਼ ਹੋਣੀ ਸ਼ੁਰੂ ਹੋ ਜਾਂਦੀ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਪਾਂ ਟਾਈਮ ਟੂ ਟਾਈਮ ਮੈਂ ਤੁਹਾਡੇ ਨਾਲ ਸਾਰੀਆਂ ਕਰਦੇ ਰਹਿਣਾ ਤੇ ਦੂਸਰੀ ਗੱਲ ਹਾਰਮੋਨ ਤੋਂ ਬਾਅਦ ਮੈਂ ਤੀਸਰੀ ਗੱਲ ਤੁਸੀਂ ਸਾਰਾ ਕੁਝ ਕਰਦੇ ਰਹੋ ਘਰ ਦੇ ਵਿੱਚ ਸਾਰਾ ਕੁਝ ਰਾਸ਼ਨ ਪਾਣੀ ਹੈਗਾ ਤੁਹਾਡਾ ਕਿਚਨ ਵੀ ਸਹੀ ਚੱਲ ਰਿਹਾ ਕਾਰੋਬਾਰ ਵੀ ਸਾਰਾ ਕੁਝ ਸਹੀ ਚੱਲ ਰਿਹਾ ਕਾਰ ਆਮ ਸਾਰੀਆਂ ਗੱਲਾਂ ਹੋ ਰਹੀਆਂ ਨੇ ਪਰ ਜੇ ਤੁਹਾਡੇ ਘਰ ਦਾ ਗਾਰਬੇਜ ਹੀ ਨਾ ਨਿਕਲੇ ਜਾਂ ਤੁਹਾਡੇ ਘਰ ਦੀ ਕੱਪੜੇ ਧੋ ਤੁਸੀਂ ਕੱਪੜੇ ਹੀ ਨਹੀਂ ਧੋਦੇ ਅਲਟੀਮੇਟ ਕਿੰਨੇ ਕੁ ਦਿਨ ਉਹ ਕੱਪੜੇ ਪਾਓਗੇ ਜਿਹੜੇ ਪਸੀਨੇ ਵਾਲੇ ਹੋਣਗੇ ਨਹੀਂ ਕਿਆ ਪਾ ਸਕਦੇ ਨਾ ਇਸੇ ਤਰ੍ਹਾਂ ਹੀ ਘਰ ਦਾ ਗਾਰਬੇਜ ਤੁਸੀਂ ਕਿੰਨੇ ਕੁ ਦਿਨ ਘਰ ਚ ਰੱਖ ਸਕਦੇ ਹੋ ਅਲਟੀਮੇਟ ਤੁਹਾਨੂੰ ਰਿਲੀਵ ਕਰਨਾ ਪਏਗਾ ਨਾ ਸੋ ਕੁਦਰਤ ਨੇ ਨਿਯਮ ਬਣਾਇਆ ਉਹਦੇ ਵਾਸਤੇ ਭਾਈ ਬਈ ਇਸ ਸਰੀਰ ਦੇ ਵਿੱਚੋਂ ਗਾਰਬੇਜ ਜਿਹੜਾ ਆ ਉਹ ਨਿਕਲਣਾ ਹੀ ਚਾਹੀਦਾ ਹੈ ਟੱਟੀ ਦੇ ਰਸਤੇ ਪਿਸ਼ਾਬ ਦੇ ਰਸਤੇ ਨਿਕਲਣਾ ਚਾਹੀਦਾ ਪਸੀਨੇ ਦੇ ਰਸਤੇ ਨਿਕਲਣਾ ਹੀ ਚਾਹੀਦਾ ਆ ਔਰ ਸਾਹ ਦੇ ਰਸਤੇ ਵੀ ਗਾਰਬੇਜ ਨਿਕਲਦਾ ਹੈ ਜਿਹੜਾ ਆਮ ਲੋਕ ਸਭ ਨਹੀਂ ਜਾਣਦੇ ਹੁੰਦੇ ਸੋ ਇਹ ਬਹੁਤ ਸਾਰੀਆਂ ਗੱਲਾਂ ਤੁਸੀਂ ਸ਼ਰਾਬ ਪੀਤੀ ਹੁੰਦੀ ਪੁਲਿਸ ਵਾਲੇ ਰੋਕ ਲੈਂਦੇ ਨੇ ਕਹਿੰਦੇ ਫੂਕ ਮਾਰ ਇੱਥੇ ਹਾਂਜੀ ਫੂਕ ਮਾਰ ਕੇ ਦੇਖਦੇ ਨੇ ਕਿ ਜਿਹੜਾ ਇਹਨੇ ਖਾਧਾ ਪੀਤਾ ਹੈ ਉਹਦਾ ਗਾਰਬੇਜ ਜਿਹੜਾ ਬਾਹਰ ਕਿਵੇਂ ਨਿਕਲਦਾ ਹੈਗਾ ਉਹ ਦੱਸੇਗਾ ਉਸਨੂੰ ਵੀ ਇਹਨੇ ਇੰਨੀ ਸ਼ਰਾਬ ਪੀਤੀ ਹੋਈ ਹੈ ਤੇ ਮੇਰੇ ਕਹਿਣ ਤੋਂ ਮਤਲਬ ਆ ਬਈ ਗਾਰਬੇਜ ਤੀਸਰਾ ਸਟੈਪ ਹੈ ਸਾਡਾ ਕਿ ਅਸੀਂ ਇਹ ਵੇਖੀਏ ਵੀ ਕਿਸੇ ਵੀ ਬੰਦੇ ਨੇ ਯਾਰ ਟੱਟੀ ਪਿਸ਼ਾਬ ਠੀਕ ਆਉਂਦਾ ਤੈਨੂੰ ਹਾਂਜੀ ਔਰ ਇਹ ਗੱਲ ਨਾ ਜਾਣਨੀ ਬਹੁਤ ਜ਼ਰੂਰੀ ਨੇ ਜੇ ਅਸੀਂ ਨਿਕਾਸ ਦੇ ਰਾਹ ਸਾਰੇ ਖੋਲ ਦਈਏ ਤਾਂ ਬਹੁਤ ਸਾਰੀਆਂ ਬਿਮਾਰੀਆਂ ਜਦੋਂ ਅੰਦਰ ਦੀ ਸਫਾਈ ਹੋ ਜਾਵੇ ਨਾ ਗਾਰਬੇਜ ਦੀ ਸਫਾਈ ਹੋ ਜਾਵੇ ਬਹੁਤ ਸਾਰੇ ਕੰਮ ਆਪਣੇ ਆਪ ਚੱਲਣ ਲੱਗ ਜਾਂਦੇ ਆ ਕਾਰਬਨ ਡਾਈਆਕਸਾਈਡ ਤੁਸੀਂ ਚੀਮਾ ਸਾਹਿਬ ਉਹ ਵੇਖਿਆ ਹੋਣਾ ਆਪਣੇ ਪਿੰਡਾਂ ਦੇ ਵਿੱਚ ਪਹਿਲਾਂ ਤਾਰਾਂ ਜਿਹੜੀਆਂ ਹੁੰਦੀਆਂ ਸੀ ਕੁੰਡੀਆਂ ਲੱਗਦੀਆਂ ਸੀ ਤੇ ਉਸ ਥਾਂ ਤੇ ਕਈ ਵਾਰ ਕਾਰਬਨ ਆ ਜਾਂਦੀ ਸੀ
2: ਹੁੰਦੀ
0: ਤੇ ਅਸੀਂ ਘਰੋਂ ਜਾ ਕੇ ਨਾ ਡਾਂਗ ਤੇ ਖੰਭੇ ਦੇ ਉੱਪਰ ਉਹ ਤਾਰ ਦੇ ਜੋੜ ਤੇ ਮਾਰਦੇ ਸਾਂ ਤੇ ਆ ਗਈ ਕਹਿਣਾ ਸ਼ੁਰੂ ਕਰਨ ਦੇ ਵੀ ਬਿਜਲੀ ਆ ਗਈ ਜੀ ਕਾਰਬਨ ਇੱਕ ਪਾਸੇ ਹੋ ਜਾਂਦੀ ਸੀ ਇਹ ਇਸ ਤਰ੍ਹਾਂ ਦੀ ਚੀਜ਼ ਆ ਇਸ ਸਰੀਰ ਦੇ ਵਿੱਚ ਕਿ ਜਿੰਨਾ ਵੀ ਗਾਰਬੇਜ ਹੈ ਉਹ ਗਾਰਬੇਜ ਸਰੀਰ ਦੇ ਵਿੱਚੋਂ ਨਿਕਲਣ ਦਾ ਜਿਹੜਾ ਕੁਦਰਤ ਨੇ ਚਲਨ ਬਣਾਇਆ ਹੋਇਆ ਹੈ ਉਹਨੂੰ ਉਸੇ ਤਰ੍ਹਾਂ ਹੀ ਚੱਲਣਾ ਚਾਹੀਦਾ ਤੇ ਜੇ ਉਹ ਇਸ ਤਰ੍ਹਾਂ ਦਾ ਗਾਰਬੇਜ ਨਹੀਂ ਨਿਕਲ ਰਿਹਾ ਤੇ ਫਿਰ ਉਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੋਣਗੀਆਂ ਜੇ ਕਬਜ਼ ਹੋ ਜਾਂਦੀ ਹੈ ਤੇ ਤੁਸੀਂ ਵੇਖਿਆ ਉਹਨੂੰ ਸਿਰ ਦਰਦ ਹੋਣਾ ਸ਼ੁਰੂ ਹੋ ਜਾਏਗਾ ਕਬਜ਼ ਕਿਉਂ ਹੋ ਰਹੀ ਹੈ ਇੱਕ ਬੰਦਾ ਪਾਣੀ ਹੀ ਨਹੀਂ ਪੀ ਰਿਹਾ ਹੈਗਾ ਪਾਣੀ ਦਾ ਪੀਣਾ ਬਹੁਤ ਜ਼ਰੂਰੀ ਹੈਗਾ ਉਹਦੀ ਆਪਾਂ ਕਿੰਨੀ ਵਾਰ ਗੱਲ ਕਰ ਚੁੱਕੇ ਹਾਂ ਕਿ 1500 ਮਿਲੀਲੀਟਰ ਹਰ ਇੱਕ ਐਵਰੇਜ ਬੰਦੇ ਦੇ ਸਰੀਰ ਦੇ ਵਿੱਚੋਂ ਪਾਣੀ ਇਵੈਪੋਰੇਟ ਹੁੰਦਾ ਹੈ ਟੱਟੀ ਦੇ ਰਸਤੇ ਪਿਸ਼ਾਬ ਦੇ ਰਸਤੇ ਸਾਹ ਦੇ ਰਸਤੇ ਪਸੀਨੇ ਦੇ ਰਸਤੇ ਪਾਣੀ ਸਾਡੇ ਸਰੀਰ ਦੇ ਵਿੱਚੋਂ 1500 ਮਿਲੀਲੀਟਰ ਭਾਵ ਕਹਿ ਲਓ 6 ਗਲਾਸ 8 ਔਂਸ ਦੇ ਨਿਕਲਦਾ ਹੀ ਹੈ ਐਜ਼ ਐਨ ਐਵਰੇਜ ਹਾਂਜੀ ਤੇ ਜੇ ਤੁਸੀਂ ਇੰਨਾ ਪਾਣੀ ਪੀਂਦੇ ਹੀ ਨਹੀਂ ਤੇ ਇਹਦਾ ਮਤਲਬ ਕੀ ਹੋਏਗਾ ਤੁਹਾਡੇ ਸੈੱਲਾਂ ਦੇ ਵਿੱਚੋਂ ਤੁਹਾਡੇ ਖੂਨ ਦੇ ਵਿੱਚ ਪਾਣੀ ਦੀ ਪਰਸੈਂਟੇਜ ਪੱਧਰ ਘੱਟ ਜਾਏਗੀ ਤੇ ਫਿਰ ਕੀ ਹੋਏਗਾ ਖੂਨ ਸਲੋ ਹੋ ਜਾਏਗਾ ਚੱਲਣਾ ਸਪਲਾਈ ਘੱਟ ਜਾਏਗੀ ਆ ਪੋਟੇ ਤੁਹਾਡੇ ਉਂਗਲਾਂ ਦੇ ਸੁੱਕਣੇ ਸ਼ੁਰੂ ਹੋ ਜਾਣਗੇ ਇਸੇ ਤਰ੍ਹਾਂ ਹੀ ਡਰਾਈਨੈਸ ਸਕਿਨ ਦੇ ਵਿੱਚ ਆਣੀ ਸ਼ੁਰੂ ਹੋ ਜਾਏਗੀ। ਇਹ ਬਹੁਤ ਸਾਰੀਆਂ ਗੱਲਾਂ ਉਹਦੇ ਨਾਲ ਮਿਲਦੀਆਂ ਜੁਲਦੀਆਂ ਜਿਹੜੀਆਂ ਨੇ ਉਹ ਹੋਣੀਆਂ ਸ਼ੁਰੂ ਹੋ ਜਾਣਗੀਆਂ, ਜਿਨ੍ਹਾਂ ਦਾ ਹੱਲ ਅਸੀਂ ਸਧਾਰਨ ਹੀ ਇਸ ਗੱਲ ਤੋਂ, ਯਾਰ ਪਾਣੀ ਕਿੰਨਾ ਕੁ ਪੀਣਾ ਆ, ਨਹੀਂ ਜੀ ਪਾਣੀ ਤੇ ਮੈਨੂੰ ਪੁੱਛੋ ਕਿਤੇ ਰੋਟੀ ਨਾਲ ਹੀ ਭਾਵੇਂ ਥੋੜਾ ਬਹੁਤ ਪੀ ਲਈਏ, ਨਹੀਂ ਤਾਂ ਨਹੀਂ ਪੀਦਾ, ਹਾਂਜੀ। ਸੋ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਹੈਗੇ ਨੇ, ਔਰ ਉਹਨਾਂ ਨੂੰ ਸ਼ੁਰੂਆਤੀ ਦੌਰ ਦੇ ਵਿੱਚ ਜਿਹੜਾ ਸਾਡਾ ਸੈੱਲਾਂ ਦੇ ਵਿੱਚ ਰਿਜ਼ਰਵ ਕੋਟਾ ਹੈਗਾ ਪਤਾ ਹੀ ਨਹੀਂ ਲੱਗਦਾ, ਪੰਜ ਪੰਜ ਛੇ ਛੇ ਮਹੀਨੇ ਲੋਕਾਂ ਨੂੰ ਇਸ ਗੱਲ ਦਾ ਨਹੀਂ ਪਤਾ ਲੱਗਦਾ, ਪਰ ਜਦੋਂ ਲੰਬੇ ਸਮੇਂ ਵਾਸਤੇ ਕੰਡੀਸ਼ਨ ਬਣ ਜਾਂਦੀ ਵੀ ਆ ਗਏ ਤਾਂ ਪਾਣੀ ਪੀਣਾ ਹੀ ਨਹੀਂ ਕਰਦਾ, ਇਹਨੂੰ ਕਦੇ ਵੇਖਿਆ ਨਹੀਂ ਰੋਟੀ ਤੋਂ ਬਿਨਾਂ ਪਾਣੀ ਪੀਂਦਾ ਹੋਵੇ, ਹਾਂਜੀ। ਤਾਂ ਤੁਸੀਂ ਸਮਝੋ ਵੀ ਉਹਨਾਂ ਸਰੀਰਾਂ ਦੇ ਵਿੱਚ ਇਹ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਆਣੀਆਂ ਸ਼ੁਰੂ ਹੋ ਜਾਂਦੀਆਂ ਹਨ। ਸੋ ਉਸ ਤੋਂ ਬਾਅਦ ਇਹ ਤਿੰਨਾਂ ਸਿਸਟਮਾਂ ਦਾ ਇੱਕ ਯੋਗ ਫਲ ਅਗਰ ਸਾਡੇ ਸਾਹਮਣੇ ਹੁੰਦਾ ਹੈ ਤਾਂ ਅਸੀਂ ਫਿਰ ਇਹ ਦੱਸਣ ਯੋਗ ਹਾਂ ਕਿ ਇਹਦੀ ਬਿਮਾਰੀ ਦਾ ਕਾਰਨ ਕੀ ਆ ਤੇ ਇਸ ਨੂੰ ਤੁਸੀਂ ਦੂਰ ਕਰੋ, ਔਰ ਜੇ ਅਸੀਂ ਕਾਰਨ ਦੂਰ ਕਰ ਦਿੰਦੇ ਹਾਂ ਤੇ ਬਹੁਤ ਸਾਰੀਆਂ ਬਿਮਾਰੀਆਂ ਇਸੇ ਸਟੈਪ ਤੇ ਹੀ ਠੀਕ ਹੋ ਸਕਦੀਆਂ ਨੇ। ਹੁਣ ਜੇ ਸਾਨੂੰ ਪਤਾ ਲੱਗਿਆ ਵੀ ਨਹੀਂ ਇਹ ਸੰਤ ਪਤਾ ਨਹੀਂ ਲੱਗਿਆ ਇਹਦੇ ਬਾਰੇ, ਤਾਂ ਫਿਰ ਕੁਝ ਹੋਰ ਨਿਸ਼ਾਨੀਆਂ ਜਿਨ੍ਹਾਂ ਦੇ ਨਾਲ ਅਸੀਂ ਉਹਨੂੰ ਸਮਝਾ ਸਕਦੇ ਹਾਂ ਵੀ ਭਾਈ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿ ਤੇਰੇ ਸਰੀਰ ਦੇ ਅੰਦਰ ਗਾਰਬੇਜ ਇਕੱਠਾ ਹੋ ਗਿਆ, ਕਿਉਂਕਿ ਚਮੜੀ ਦਾ ਰੰਗ ਬਦਲ ਜਾਏਗਾ, ਕਾਰਬਨ ਡਾਈਆਕਸਾਈਡ ਜ਼ਿਆਦਾ ਹੋ ਜਾਏਗੀ, ਔਰ ਕਾਰਬਨ ਡਾਈਆਕਸਾਈਡ ਜ਼ਿਆਦਾ ਹੋਣ ਦਾ ਸਭ ਤੋਂ ਪਹਿਲਾਂ ਤੁਹਾਡੇ ਨਹੁੰ ਜਿਹੜੇ ਨਾ ਇਹ ਕਾਲੇ ਹੋਣੇ ਸ਼ੁਰੂ ਹੋ ਜਾਣਗੇ, ਦੱਸਣਗੇ ਕਿ ਕਾਰਬਨ ਡਾਈਆਕਸਾਈਡ ਬਹੁਤ ਜ਼ਿਆਦਾ ਹੋ ਗਈ, ਗੁਲਾਬੀ ਹੋਣੇ ਚਾਹੀਦੇ ਨੇ ਨਾ, ਜੇ ਰੈੱਡ ਹੋਣੇ ਚਾਹੀਦੇ ਨੇ, ਯੰਗ ਬੱਚਾ ਹੋਵੇ ਤਾਂ, ਜੇ ਨਹੀਂ ਹੈਗੇ ਤਾਂ ਸਾਨੂੰ ਦੱਸੇਗਾ ਵੀ ਭਾਈ ਇਹਦੇ ਵਿੱਚ ਕਾਰਬਨ ਜ਼ਿਆਦਾ ਆ ਗਈ ਹੈ, ਭਾਵ ਆਕਸੀਜਨ ਪੂਰੀ ਜਾ ਹੀ ਨਹੀਂ ਰਹੀ, ਕਾਰਬਨ ਦਾ ਪੋਸ਼ਣ ਜ਼ਿਆਦਾ ਹੋ ਗਿਆ ਆ, ਔਰ ਕਿਉਂ ਹੋ ਰਿਹਾ ਕਿਉਂਕਿ ਤੁਸੀਂ ਪਾਣੀ ਨਹੀਂ ਗਏ, H2O ਤੁਹਾਡੇ ਅੰਦਰ ਘੱਟ ਜਾ ਰਿਹਾ ਹੈਗਾ। ਸੋ ਇਹ ਸਾਰੀਆਂ ਗੱਲਾਂ ਹਨ ਜਿਹੜੀਆਂ ਅਸੀਂ ਆਮ ਤੌਰ ਤੇ ਨਾਰਮਲ ਜਾਣੀਆਂ ਨੇ ਸਕਿਨ ਦੇ ਵਿੱਚ, ਔਰ ਮੋਟੇ ਤੌਰ ਤੇ ਆਪਾਂ ਇਹ ਵੀ ਗੱਲ ਆਪਾਂ ਬੜੀ ਦੇਰਾਂ ਕਰ ਚੁੱਕੇ, ਬੋਕੋ ਨੇ ਪ੍ਰੋਗਰਾਮ ਕਰਦਿਆਂ ਕਰਦਿਆਂ ਇੰਨਾ ਹੋ ਗਿਆ, ਮੈਨੂੰ ਤਾਂ ਐਂ ਲੱਗਦਾ ਵੀ ਮੈਂ ਸ਼ਾਇਦ ਕਿਤੇ ਰਿਪੀਟ ਤਾਂ ਨਹੀਂ ਕਰ ਲਿਆ ਕਈ ਗੱਲਾਂ, ਜਿਵੇਂ ਹੁਣ ਪੀਲੀਆ ਹੋ ਜਾਂਦਾ ਤੇ ਮੇਰਾ ਖਿਆਲ ਹੈ ਵੀ ਪਿੰਡਾਂ ਦੇ ਵਿੱਚ ਵੀ ਆਮ ਬੰਦਾ ਜਿਹੜਾ ਆ ਉਹ ਦੱਸ ਸਕਦਾ ਯਾਰ ਤੈਨੂੰ ਤੇ ਪੀਲੀਆ ਹੋਇਆ ਪਿਆ, ਭਾਵੇਂ ਉਹਨਾਂ ਨੂੰ ਇਹ ਪਤਾ ਹੋਵੇ ਕਿ ਨਾ ਹੋਵੇ ਵੀ ਅੰਦਰ ਕਿਹੜੇ ਅੰਗ ਨਾਲ ਇਹ ਸੰਬੰਧਿਤ ਹੈਗਾ ਆ, ਪਰ ਅਸੀਂ ਤਾਂ ਜਾਣਦੇ ਹਾਂ ਨਾ ਵੀ ਜੇ ਕਿਸੇ ਦੀ ਚਮੜੀ ਪੀਲੀ ਹੋ ਜਾਏ, ਜੇ ਕਿਸੇ ਦੀਆਂ ਅੱਖਾਂ ਵੀ ਪੀਲੀਆਂ ਦਿਸਣ ਲੱਗ ਜਾਣ, ਜੇ ਕਿਸੇ ਨੂੰ ਪਿਸ਼ਾਬ ਵੀ ਪੀਲੇ ਰੰਗ ਦਾ ਹੀ ਆਉਣਾ ਸ਼ੁਰੂ ਹੋ ਜਾਵੇ, ਜੇ ਕਿਸੇ ਨੂੰ ਚਿੱਟੀਆਂ ਚੱਟੀਆਂ ਲੱਗ ਜਾਣ, ਤੇ ਇਹ ਕੀ ਇੰਡੀਕੇਟ ਕਰਦੀਆਂ ਨੇ ਕਿ ਤੇਰੇ ਸਰੀਰ ਦੇ ਅੰਦਰ ਇੱਕ ਅੰਗ ਹੈ ਜਿਹਨੂੰ ਕਹਿੰਦੇ ਨੇ ਲਿਵਰ, ਔਰ ਲਿਵਰ ਵੀ ਇੱਕ ਗਾਰਬੇਜ ਬਾਹਰ ਕੱਢਦਾ ਜਿਹਨੂੰ ਅਸੀਂ ਕਹਿੰਦੇ ਹਾਂ ਬਾਇਰ, ਗਾਰਬੇਜ ਐਸਾ ਹੈਗਾ ਜਿਹੜਾ ਅਸੀਂ ਸਿੱਧੇ ਤੌਰ ਤੇ ਬਾਹਰ ਨਹੀਂ ਕੱਢਦੇ, ਅੰਤਲੀਆਂ ਚ ਭੇਜਦੇ ਹਾਂ, ਔਰ ਉਸ ਅੰਤਲੀਆਂ ਚ ਭੇਜਣ ਦੇ ਨਾਲ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਸਾਡੇ ਡਾਇਜੇਸ਼ਨ, ਜਿਵੇਂ ਫੈਟ ਹੈ, ਜਿਵੇਂ ਹੋਰ ਟੌਕਸਿਕ ਸਬਸਟਾਂਸਿਸ, ਬਹੁਤ ਚੀਜ਼ਾਂ ਜਿਹੜੀਆਂ ਸਰੀਰ ਨੂੰ ਸੈੱਟ ਨਹੀਂ ਬੈਠਦੀਆਂ ਤੇ ਉਹ ਅੰਦਰ ਚਲੇ ਜਾਂਦੀਆਂ ਨੇ, ਉਹਨਾਂ ਨੂੰ ਬਹੁਤ ਸਾਰੀਆਂ ਨੂੰ ਨਿਊਟਰਲਾਈਜ਼ ਕਰਨ ਦਾ ਕੰਮ ਕਰਦਾ, ਉਹ ਜਦ ਐਸਿਡਿਟੀ ਵਾਲੀਆਂ ਚੀਜ਼ਾਂ ਤੁਸੀਂ ਖਾ ਪੀ ਲਈਆਂ ਹੈਗੀਆਂ ਨੇ, ਔਰ ਇਹ ਐਲਕਲਾਈਨ ਮੀਡੀਏਟ ਹੁੰਦਾ ਆ, ਅਲਟੀਮੇਟਲੀ ਇਹ ਉਸਨੂੰ ਨਸ਼ਟ ਕਰੇਗਾ, ਨਿਊਟਰਲਾਈਜ਼ ਕਰੇਗਾ। ਸੋ ਬਹੁਤ ਸਾਰੇ ਕੰਮ ਬਾਇਲ ਦੇ ਹੁੰਦੇ ਨੇ, ਤੇ ਜੇ ਬਾਇਲ ਉੱਥੇ ਹੀ ਰੁਕ ਜਾਵੇ ਜਾਂ ਬਾਇਲ ਖੁਦ ਹੀ ਖਰਾਬ ਹੋਵੇ, ਉਹਦੀ ਕੰਪੋਜੀਸ਼ਨ ਹੀ ਨਾਰਮਲ ਨਾ ਰਹੇ, ਤਾਂ ਅਲਟੀਮੇਟ ਕੀ ਹੋਏਗਾ, ਉਹਦੀਆਂ ਨਿਸ਼ਾਨੀਆਂ ਮੈਂ ਦੱਸਿਆ ਸੀਗਾ ਕਿ ਜਿੰਨਾ ਵੀ ਆਇਰਨ ਹੈ ਸਰੀਰ ਦੇ ਵਿੱਚੋਂ ਕਹਿ ਲਓ ਜਾਂ ਅੰਤੜੀਆਂ ਦੇ ਵਿੱਚੋਂ ਕਹਿ ਲਓ, ਇਕੱਠਾ ਹੋ ਕੇ ਲਿਵਰ ਦੇ ਵਿੱਚ ਜਾਂਦਾ ਆ, ਉਹ ਸਾਰੇ ਦਾ ਸਾਰਾ ਉੱਥੇ ਤੋੜ ਦਿੱਤਾ ਜਾਂਦਾ, ਕਬਾੜੀਏ ਦੀ ਦੁਕਾਨ ਵਾਂਗੂ ਤੋੜ ਦਿੱਤਾ ਜਾਂਦਾ ਆ, ਅਲੱਗ ਅਲੱਗ ਉਹਦੇ ਪਾਰਟਸ ਜਿਹੜੇ ਖਿਲਾਰ ਦਿੱਤੇ ਜਾਂਦੇ ਨੇ, ਤੇ ਜਦੋਂ ਆਇਰਨ ਖਿਲਾਰਿਆ ਜਾਂਦਾ ਨਾ ਲਾਲ ਰੰਗ ਕਾਹਦੇ ਨਾਲ ਆਇਰਨ ਕਰਕੇ, ਤੇ ਜਦੋਂ ਆਇਰਨ ਅੰਦਰ ਲਿਵਰ ਦੇ ਗਿਆ ਸੀਗਾ ਉਹਨੇ ਉਹਨੂੰ ਖਿਲਾਰ ਦਿੱਤਾ, ਤੇ ਉਹਦੇ ਵਿੱਚੋਂ ਬਿਲੀ ਰੂਬਨ ਤੇ ਬਿਲੀ ਬਟਨ ਉਹਦੇ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਬਣ ਗਏ। ਹੁਣ ਬਾਇਲ ਪਿਗਮੈਂਟ ਤੇ ਬਾਇਲ ਸਾਲਟ ਜੇ ਮੇਰੇ ਕੋਲ ਵਾਧੂ ਪੈਣ ਤੇ ਮੈਂ ਕਹਿੰਦਾ ਯਾਰ ਲੈ ਲਓ ਸਸਤੇ ਭਾ ਲੈ ਜਾਓ, ਵਾਧੂ ਲੈ ਜਾਓ, ਹਾਂਜੀ। ਤੇ ਜੇ ਮੇਰੇ ਕੋਲ ਉਹ ਘੱਟ ਬਣ ਗਏ ਮੈਂ ਘੱਟ ਭੇਜੂਗਾ, ਰੰਗ ਮੇਰਾ ਲਾਲ ਹੋਊਗਾ, ਜੇ ਮੇਰੇ ਕੋਲ ਵਾਧੂ ਹੋਇਆ ਤੇ ਮੈਂ ਕਹਿੰਦਾ ਯਾਰ ਵਾਧੂ ਲੈ ਜਾਓ। ਇਹਦਾ ਮਤਲਬ ਕੀ ਹੋਇਆ ਕਿ ਆਇਰਨ ਆਇਆ ਪਰ ਟੁੱਟ ਗਿਆ, ਜ਼ਿਆਦਾ ਜ਼ਿਆਦਾ ਟੁੱਟ ਗਿਆ, ਔਰ ਉਹਦੇ ਵਿੱਚੋਂ ਜ਼ਿਆਦਾ ਬਿਲੀ ਰੂਬਨ ਤੇ ਬਿਲੀ ਬਟਨ ਬਣ ਗਏ, ਜਿਹਦੇ ਕਰਕੇ ਉਹੀ ਮੈਂ ਖੂਨ ਚ ਭੇਜ ਦਿੱਤੇ, ਔਰ ਦਿਲ ਨੇ ਉਹੀ ਜ਼ਿਆਦਾ ਬਿਲੀ ਰੂਬਨ ਬਿਲੀ ਬਟਨ ਸਾਰੇ ਸਰੀਰ ਨੂੰ ਸੈੱਲਾਂ ਨੂੰ ਸਪਲਾਈ ਕਰ ਦਿੱਤੇ, ਤੇ ਸਾਰੇ ਸੈੱਲਾਂ ਦੇ ਵਿੱਚ ਆਇਰਨ ਵਾਲਾ ਪੋਰਸ਼ਨ ਜਿਹੜਾ ਸੀ ਘੱਟ ਗਿਆ, ਹੈਮੋਗਲੋਬਿਨ ਦਾ ਪੋਰਸ਼ਨ ਘੱਟ ਗਿਆ, ਬਿਲੀ ਰੂਬਨ ਬਿਲੀ ਬਟਨ ਦਾ ਵੱਧ ਗਿਆ, ਤੇ ਉਹਦਾ ਰੰਗ ਕੀ ਹੋ ਗਿਆ, ਪੀਲਾ। ਜਿੱਥੇ ਜਿੱਥੇ ਜਾਊਗਾ ਆਪਣਾ ਉਹ ਖੇ ਖਿਲਾਰੂਗਾ, ਪੀਲੀਆ ਹੋਏਗਾ, ਔਰ ਸਾਰੀਆਂ ਚੀਜ਼ਾਂ ਪੀਲੀਆਂ ਪੀਲੀਆਂ ਹੋ ਜਾਣਗੀਆਂ, ਜੀ ਬਸੰਤ ਦੇ ਸਰੋਂ ਫੁੱਲਾਂ ਹੋਣ ਤਰ੍ਹਾਂ ਸਾਰਾ ਕੁਝ ਸਰੋਂ ਫੁੱਲਾਂ ਹੋਜੂਗਾ ਤੇ ਇਹ ਆਮ ਲੋਕ ਨੇ ਇਹ ਕਦੇ ਡਾਕਟਰ ਨਹੀਂ ਡਾਕਟਰਾਂ ਕੋਲ ਤਾਂ ਸਾਡੇ ਕੋਲ ਤੇ ਹੋਰ ਅਸੀਂ ਇੱਕ ਇੰਡੈਕਸ ਵੇਖਦੇ ਹਾਂ ਹਾਂਜੀ ਅਸੀਂ ਅੱਖਾਂ ਦੇ ਆਈਲਿਡਸ ਵੇਖਦੇ ਹਾਂ ਹੋਰ ਬਹੁਤ ਸਾਰੀਆਂ ਚੀਜ਼ਾਂ ਵੇਖਦੇ ਹਾਂ ਜਿਹਨਾਂ ਤੋਂ ਸਾਨੂੰ ਪਤਾ ਲੱਗਦਾ ਹੈਗਾ ਆ ਕਿ ਭਾਈ ਇਸ ਬੰਦੇ ਨੂੰ ਪੀਲੀਆ ਹੋ ਗਿਆ ਹੈਗਾ ਪਰ ਆਮ ਬੰਦਾ ਵੀ ਜੇ ਪੀਲੀ ਚਮੜੀ ਕਿਸੇ ਦੀ ਵੇਖਦਾ ਹੈ ਨਾ ਤਾਂ ਕਹਿੰਦਾ ਯਾਰ ਤੈਨੂੰ ਤਾਂ ਪੀਲੀਆ ਹੋ ਗਿਆ ਸੋ ਇਸ ਕਰਕੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਨਿਸ਼ਾਨੀਆਂ ਹੈਗੀਆਂ ਨੇ ਹੁਣ ਜੇ ਜਿਹੜੀ ਚਮੜੀ ਦਾ ਰੰਗ ਹੁਣ ਤੁਸੀਂ ਵੇਖਦੇ ਹੋ ਨਾ ਆ ਬੁੱਧ ਮੇਰੇ ਵੇਖਦੇ ਹੋ ਲਾਲ ਦੇਖਦੇ ਨੇ ਤੁਹਾਨੂੰ ਹਾਂਜੀ ਨੱਕ ਸਾਰਾ ਉਸੇ ਤਰ੍ਹਾਂ ਦਾ ਲਾਲ ਚਿਹਰੇ ਨਾਲ ਮਿਲਦਾ ਹੋਇਆ ਦਿਸਦਾ ਹੈਗਾ ਪਰ ਜੇ ਤੁਹਾਨੂੰ ਇਹ ਲੱਗੇ ਭਾਈ ਨੱਕ ਤਾਂ ਯਾਰ ਕਿਵੇਂ ਸੁਆਹ ਵਰਗਾ ਹੋਇਆ ਪਿਆ ਬੁੱਲ ਵੀ ਸੁਆਹ ਵਰਗੇ ਪੰਜਾਬੀ ਦਾ ਲਫ਼ਜ਼ ਸੁਆਹ ਵਰਗੇ ਕਹਾਂਗੇ ਅਸੀਂ ਅੰਗਰੇਜ਼ੀ ਜਿਹਨੂੰ ਕਹਿੰਦੇ ਹਾਂ ਸਾਇਨੋਸਿਸ ਸਾਇਨੋਸਿਸ ਦਾ ਮਤਲਬ ਕੀ ਹੋਇਆ ਕਿ ਉਹਦੇ ਵਿੱਚ ਆਕਸੀਜਨ ਦੀ ਕਮੀ ਆ ਗਈ ਹਾਂਜੀ ਔਰ ਇਸ ਤਰ੍ਹਾਂ ਦੀਆਂ ਚੀਜ਼ਾਂ ਅਗਰ ਸਾਨੂੰ ਦੱਸਣ ਆਕਸੀਜਨ ਹੁਣ ਕੈਰੀ ਕੌਣ ਕਰਦਾ ਇਹ ਬਹੁਤ ਡੀਪ ਗੱਲ ਹੈ ਅੰਦਰ ਦੀ ਗੱਲ ਹੈ ਆਕਸੀਜਨ ਕੈਰੀ ਕੌਣ ਕਰਦਾ ਲਾਲ ਖੂਨ ਦੇ ਕਣ ਲਾਲ ਖੂਨ ਦੇ ਕਣ ਜਿਹੜੇ ਨੇ ਨਾ ਸਾਡੇ ਸਰੀਰ ਦੇ ਵਿੱਚ ਉਹ ਖਾਲੀ ਟ੍ਰੇਨ ਦੇ ਡੱਬੇ ਆ ਸਮਝਣ ਵਾਸਤੇ ਸਮਝ ਲਓ ਵੀ ਟ੍ਰੇਨ ਦੇ ਖਾਲੀ ਡੱਬੇ ਆ ਤੇ ਉਹਦੇ ਚ ਸਮਾਨ ਭਰ ਕੇ ਜਾਣਾ ਤੇ ਸਮਾਨ ਕਿਹੜਾ ਭਰ ਕੇ ਜਾਂਦਾ ਉਹਦੇ ਵਿੱਚ ਕੋਲਾ ਕੋਲਾ ਨਹੀਂ ਇਹਦੇ ਵਿੱਚ ਭਰ ਕੇ ਜਾਂਦੀ ਆ ਆਕਸੀਜਨ ਹਾਂਜੀ ਸੋ ਮਤਲਬ ਕੀ ਆ ਕਿ ਸਰੀਰ ਦੇ ਵਿੱਚ ਆਕਸੀਜਨ ਸਪਲਾਈ ਕਰਨ ਵਾਸਤੇ ਸਾਡਾ ਲਾਲ ਖੂਨ ਦੇ ਕਣ ਜਿਹੜੇ ਨੇ ਉਹ ਖਾਲੀ ਡੱਬੇ ਹਨ ਨਿਊਕਲੀਅਸ ਨਹੀਂ ਹੁੰਦਾ ਉਹਦੇ ਬਾਕੀ ਸੈੱਲ ਸਾਰਿਆਂ ਚ ਨਿਊਕਲੀਅਸ ਹੁੰਦਾ ਆ ਲਾਲ ਖੂਨ ਦੇ ਕਣਾਂ ਦੇ ਵਿੱਚ ਨਿਊਕਲੀਅਸ ਨਹੀਂ ਹੁੰਦਾ ਖਾਲੀ ਡੱਬੇ ਆ ਤੇ ਇਹਦੇ ਚ ਆਕਸੀਜਨ ਭਰ ਕੇ ਜਾਂਦੀ ਹੈ ਬਾਕੀ ਜਿਹੜੇ ਸੈੱਲ ਨੇ ਉਹਨਾਂ ਦੇ ਵਿੱਚ ਜਿਹੜਾ ਉਹ ਪਲਾਜ਼ਮਾ ਚ ਘੁੜੇ ਹੁੰਦੇ ਨੇ ਜਿਹਦੇ ਚ ਜੋ ਅਸੀਂ ਫੈਟ ਖਾਧਾ ਜੋ ਅਸੀਂ ਚਰਬੀ ਖਾਧੀ ਜੋ ਅਸੀਂ ਪ੍ਰੋਟੀਨ ਖਾਧਾ ਉਹ ਰਚ ਮਿਚ ਕੇ ਤੇ ਉਹ ਜਾ ਰਿਹਾ ਸੈੱਲਾਂ ਨੂੰ ਨਾਲ ਆਕਸੀਜਨ ਦੇ ਡੱਬੇ ਜਾ ਰਹੇ ਨੇ ਆ ਲੋ ਵੀ ਆਕਸੀਜਨ ਦੇ ਸਿਲੰਡਰ ਵੀ ਨਾਲ ਦੇ ਲਈ ਜੋ ਪਰ ਜੇ ਆਇਰਨ ਵੈਸੇ ਹੀ ਜ਼ਿਆਦਾ ਟੁੱਟ ਗਿਆ ਔਰ ਉਹ ਖਾਜੇ ਸਾਡੇ ਟ੍ਰੇਨ ਦੇ ਡੱਬੇ ਹੀ ਘੱਟ ਗਏ ਤੇ ਸਮਾਨ ਪੂਰਾ ਜਾਣਾ ਨਹੀਂ ਗਾ ਜੇ ਸਮਾਨ ਪੂਰਾ ਨਹੀਂ ਗਿਆ ਹਰੇਕ ਸੈੱਲ ਦੇ ਵਿੱਚ ਇਹਦਾ ਮਤਲਬ ਆਕਸੀਜਨ ਘੱਟ ਗਈ ਜੇ ਹੁਣ ਆਕਸੀਜਨ ਘੱਟ ਗਈ ਇਹਦਾ ਮਤਲਬ ਕੀ ਹੋਏਗਾ ਅੰਦਰੋਂ ਤਾਂ ਵੇਖਾਂਗੇ ਉਸ ਬੰਦੇ ਨੂੰ ਯਾਰ ਸਾਹ ਚੜ ਜਾਂਦਾ ਮਾੜਾ ਜਿਹਾ ਪੌੜੀਆਂ ਚੜ੍ਹਦਾ ਨੇ ਤਾਂ ਸਾਹ ਚੜ੍ਹਨ ਲੱਗ ਜਾਂਦਾ ਥੋੜਾ ਜਿਹਾ ਤੇਜ ਤੁਰਦੇ ਹੋਵੋਗੇ ਨਾ ਤੁਹਾਡੇ ਨਾਲ ਤੁਰਦਾ ਹੋਊਗਾ ਤੁਸੀਂ ਕਹੋਗੇ ਯਾਰ ਤੁਰ ਤੂੰ ਤੁਰਦਾ ਨਹੀਂ ਗਾ ਨਹੀਂ ਕਹਿੰਦੇ ਯਾਰ ਸਾਹ ਚੜ੍ਹਦਾ ਤੇਜ ਤੁਰਨਾ ਹੌਲੀ ਤੁਰੋ ਤੁਸੀਂ ਜੇ ਲੋਕ ਇਹ ਕਹਿਣੇ ਹੌਲੀ ਤੁਰੋ ਤੁਸੀਂ ਇਹ ਸਮਝੋ ਵੀ ਉਹਦਾ ਆਇਰਨ ਜ਼ਿਆਦਾ ਟੁੱਟ ਰਿਹਾ ਤੁਸੀਂ ਇਹ ਸਮਝੋ ਵੀ ਉਹਦੇ ਸੈੱਲਾਂ ਨੂੰ ਆਕਸੀਜਨ ਸਪਲਾਈ ਨਹੀਂ ਹੋ ਰਹੀ ਪਰ ਤੁਸੀਂ ਜੇ ਵੇਖੋਗੇ ਬੁੱਲ ਉਹਦੇ ਨੀਲੇ ਨੱਕ ਦੀ ਕਰੂਬੜੀ ਉਹਦੀ ਨੀਲੀ ਹੋ ਗਈ ਹਾਂਜੀ ਨਹੁੰ ਅਗਰ ਵੇਖੋਗੇ ਬਹੁਤ ਲੰਬੇ ਸਮੇਂ ਤੱਕ ਕੋਈ ਐਸੀ ਗੱਲ ਹੋ ਜਾਵੇ ਤੇ ਫਿਰ ਉਹਦੇ ਨਹੁੰ ਜਿਹੜੇ ਨੇ ਅਗਲੇ ਪਾਸੇ ਉਹ ਟਿਪਸ ਜਿਹੜੇ ਨੇ ਉਹ ਵੀ ਨੀਲੇ ਹੋ ਜਾਣਗੇ ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਆਮ ਤੌਰ ਤੇ ਤੁਸੀਂ ਲੱਭ ਸਕਦੇ ਹੋ ਜਾਣ ਸਕਦੇ ਹੋ ਕਿ ਭਾਈ ਇਸ ਬੰਦੇ ਦੇ ਹੋਇਆ ਕਿ ਆਕਸੀਜਨ ਨਹੀਂ ਪੂਰੀ ਆਕਸੀਜਨ ਨਹੀਂ ਪੂਰੀ ਕਿਉਂ ਨਹੀਂ ਪੂਰੀ ਕਿਉਂਕਿ ਉਹਦੇ ਚ ਹੈਮੋਗਲੋਬਿਨ ਜਿਹੜਾ ਹੈ ਉਹ ਪੂਰਾ ਨਹੀਂ ਹੈਗਾ ਆਇਰਨ ਜਿਹੜਾ ਜ਼ਿਆਦਾ ਟੁੱਟ ਗਿਆ ਹੈਗਾ ਆ ਔਰ ਡੱਬੇ ਘੱਟ ਗਏ ਟ੍ਰੇਨ ਦੇ ਜਿਹਦੇ ਚ ਆਕਸੀਜਨ ਜਾਣੀ ਸੀ ਜਾ ਨਹੀਂ ਰਹੀ ਹਾਂਜੀ ਜਾਂ ਇੱਕ ਹੋਰ ਕਾਰਨ ਹੁੰਦਾ ਆ ਬਈ ਸੈੱਲ ਜਿਹੜੇ ਨੇ ਨਾ ਸਾਡੇ ਹਰੇਕ ਸੈੱਲ ਦਾ ਇੱਕ ਡਾਇਮੈਂਸ਼ਨ ਹੈ ਅਸੀਂ ਹੁਣ ਖੂਹ ਚ ਪਾਣੀ ਚ ਬਾਲਟੀ ਪਾਣੀ ਦੀ ਕੱਢਦੇ ਹਾਂ ਤੇ ਜੇ ਸਾਡੀ ਬਾਲਟੀ ਹੀ ਛੋਟੀ ਆ ਤੇ ਫਿਰ ਕਿੰਨਾ ਕੁ ਪਾਣੀ ਲੈ ਜੂਗੀ ਸਿਕਲ ਸੈੱਲ ਅਨੀਮੀਆ ਕੁਝ ਇਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਕੁਝ ਇਸ ਤਰ੍ਹਾਂ ਦੇ ਰੋਗ ਨੇ ਜਿਨ੍ਹਾਂ ਦੇ ਕਰਕੇ ਆਮ ਤੌਰ ਤੇ ਸਾਡਾ ਜਿਹੜਾ ਲਾਲ ਖੂਨ ਦੇ ਕਣ ਹਨ ਉਹਨਾਂ ਦੀ ਸ਼ਕਲ ਜਿਹੜੀ ਹੈ ਉਹ ਛੋਟੀ ਹੋ ਜਾਂਦੀ ਹੈ ਸ਼ਕਲ ਜਿਹੜੀ ਹੈ ਉਹ ਡਿਫਰੈਂਟ ਕਾਇੰਡ ਦੀ ਹੋ ਜਾਂਦੀ ਹੈ ਹਾਂਜੀ ਔਰ ਇਹ ਇਸ ਟਾਈਪ ਦੇ ਸੈੱਲ ਨੇ ਜਿਨ੍ਹਾਂ ਨੂੰ ਅਸੀਂ ਕਹਿੰਦੇ ਹਾਂ ਕਨਕੇਵ ਸੈੱਲਸ ਲੈਂਸ ਦੇਖੇ ਹੋਣੇ ਤੁਸੀਂ ਉਹ ਕਨਕੇਵ ਲੈਂਸ ਹੈ ਕੋਈ ਕਨਵੈਕਸ ਲੈਂਸ ਹੈਗਾ ਆ ਕੋਈ ਅੰਦਰ ਮੁੜਿਆ ਹੋਇਆ ਹੈ ਕੋਈ ਬਾਹਰ ਨੂੰ ਉਭਰਿਆ ਹੋਇਆ ਹੈਗਾ ਸੋ ਉਸੇ ਮੁਤਾਬਕ ਦੇ ਇਹ ਸੈੱਲ ਹੈਗੇ ਨੇ ਇੱਕ ਨਾਰਮਲ ਫੀਚਰ ਹੈ ਇਹਨਾਂ ਦੀ ਪਰ ਜੇ ਇਹ ਸੈੱਲਾਂ ਦਾ ਸਾਈਜ਼ ਹੀ ਛੋਟਾ ਹੋਵੇ ਹੈ ਨਾਰਮਲ ਉਸੇ ਤਰ੍ਹਾਂ ਹੀ ਨੇ ਲੇਕਿਨ ਜੇ ਇਹ ਸੈੱਲਾਂ ਦਾ ਸਾਈਜ਼ ਹੀ ਛੋਟਾ ਹੋਇਆ ਤੇ ਫਿਰ ਇਹਨਾਂ ਨੇ ਆਕਸੀਜਨ ਓਨੀ ਕੈਰੀ ਨਹੀਂ ਨਾ ਕਰ ਸਕਣੀ ਆਕਸੀਜਨ ਕੈਰੀ ਨਹੀਂ ਕਰ ਸਕਦੀ ਤੇ ਅਲਟੀਮੇਟਲੀ ਸਾਰਾ ਵਜੂਦ ਹੀ ਇਹਦੇ ਉੱਪਰ ਡਿਪੈਂਡ ਕਰਦਾ ਆਦਮੀ ਹਾਂ ਇੱਕਦਮ ਹੀ ਦਮ ਆਇਆ ਤੇ ਆਦਮੀ ਹਾਂ ਨਹੀਂ ਮੁਰਦਾ ਆ ਹਾਂਜੀ ਸੋ ਇਸ ਕਰਕੇ ਆਕਸੀਜਨ ਦੀ ਇਹ ਕਮੀ ਪੇਸ਼ੀ ਜਿਹੜੀ ਹੈ ਸਾਨੂੰ ਇਹਨਾਂ ਗੱਲਾਂ ਤੋਂ ਬਾਹਰੋਂ ਨਿਸ਼ਾਨੀਆਂ ਬੁੱਲਾਂ ਤੋਂ ਨੱਕ ਤੋਂ ਟਿਪਸ ਤੋਂ ਸਾਨੂੰ ਦਿਖਾਈ ਦਿੰਦੀ ਹੈ ਤੁਰਦਾ ਬੰਦਾ ਜਿਹੜਾ ਆ ਉਹਨੂੰ ਸਾਹ ਚੜ੍ਹਦਾ ਆ ਉਹ ਹੌਲੀ ਤੁਰਨਾ ਚਾਹੁੰਦਾ ਕਿ ਜਿੰਨੀ ਕੁ ਆਕਸੀਜਨ ਆਉਂਦੀ ਮੈਂ ਉਹਦੇ ਨਾਲ ਉਹਨਾਂ ਕੁ ਤੁਰਾਂ ਤੇਜ਼ ਨਹੀਂ ਤੁਰ ਸਕਦਾ ਤੇ ਦੂਜਿਆਂ ਨੂੰ ਕਹੋਗੇ ਯਾਰ ਹੌਲੀ ਤੁਰੋ ਮੈਂ ਇੰਨਾ ਨਹੀਂ ਤੁਰ ਸਕਦਾ ਹਾਂਜੀ ਸੋ ਇਹ ਆਮ ਨਿਸ਼ਾਨੀਆਂ ਹਨ ਪੌੜੀਆਂ ਚੜ੍ਹਦੇ ਹੋ ਸਾਹ ਚੜ੍ਹਦਾ ਹੈਗਾ ਠੀਕ ਹੈ ਬਜੁਰਗਾਂ ਨੂੰ ਤਾਂ ਥੋੜਾ ਬਹੁਤ ਹੋ ਹੀ ਜਾਂਦਾ ਕਿਉਂਕਿ ਉਹਦੀ ਜਿਹੜੀ ਲੰਗ ਕਪੈਸਿਟੀ ਹੈ ਨਾ ਜਿਹਨੂੰ ਅਸੀਂ ਟਾਈਡਲ ਵਾਲੀਅਮ ਕਹਿੰਦੇ ਹਾਂ ਟਾਈਡਲ ਵਾਲੀਅਮ ਉਹ ਹੁੰਦਾ ਆ ਜਿੰਨਾ ਸਾਹ ਲੈਣ ਨਾਲ ਬਾਹਰ ਜਾਂਦਾ ਜਿੰਨਾ ਸਾਹ ਲੈਣ ਨਾਲ ਅੰਦਰ ਜਾਂਦਾ ਇੰਸਪਾਇਰੇਸ਼ਨ ਤੇ ਐਕਸਪਾਇਰੇਸ਼ਨ ਦੋ ਕਿਰਿਆਵਾਂ ਹੋ ਗਈਆਂ ਉਹਦੇ ਉਹਨੂੰ ਅਸੀਂ ਟਾਈਡਲ ਵਾਲੀਅਮ ਕਹਿੰਦੇ ਹਾਂ ਤੇ ਉਹ ਟਾਈਡਲ ਵਾਲੀਅਮ ਆਟੋਮੈਟਿਕਲੀ ਬਜੁਰਗਾਂ ਦਾ ਘੱਟ ਜਾਂਦਾ ਉਹਨਾਂ ਨੂੰ ਸਾਹ ਚੜ੍ਹਨਾ ਇੱਕ ਨਾਰਮਲ ਜੀ ਗੱਲ ਹੈਗੀ ਮਤਲਬ ਜਿਹੜੇ ਫੌਜਾ ਸਿੰਘ ਸੀਗੇ ਉਹਨਾਂ ਨੂੰ ਨਹੀਂ ਸੀ ਚੜ੍ਹਦਾ ਉਹਨਾਂ ਨੂੰ ਨਹੀਂ ਸੀ ਚੜ੍ਹਦਾ ਸੋ ਪਰ ਆਮ ਬੰਦਿਆਂ ਦੀ ਗੱਲ ਇਹ ਆ ਕਿ ਉਹਨਾਂ ਦਾ ਉਹ ਟਾਈਡਲ ਵਾਲੀਅਮ ਜਿਹੜਾ ਹੈ ਉਹ ਘੱਟ ਜਾਂਦਾ ਹੈਗਾ ਜਿਸ ਕਰਕੇ ਉਹਨਾਂ ਨੂੰ ਸਾਹ ਚੜ੍ਹਨਾ ਸ਼ੁਰੂ ਹੋ ਜਾਂਦਾ ਪਰ ਜੇ ਯੰਗ ਮੱਦੇ ਨੂੰ ਚੜ੍ਹਨਾ ਸ਼ੁਰੂ ਹੋ ਗਿਆ ਤੇ ਮਤਲਬ ਕੀ ਆ ਕਿ ਉਹਦੇ ਆਰ ਬੀ ਸੀ ਰੈਡ ਬਲੱਡ ਕਾਰਪਸਲ ਖੂਨ ਦੇ ਨਾਲ ਕਣ ਉਹਨਾਂ ਦਾ ਸਾਈਜ਼ ਛੋਟਾ ਹੈਗਾ ਔਰ ਉਹ ਨਾਰਮਲ ਨਹੀਂ ਹੈਗੇ ਉਹ ਨਾਰਮਲ ਆਕਸੀਜਨ ਕੈਰੀ ਨਹੀਂ ਕਰ ਸਕਦੇ ਜਿਹਦੇ ਕਰਕੇ ਸਾਰਾ ਕੁਝ ਹੋਣਾ ਸ਼ੁਰੂ ਹੋ ਗਿਆ ਤੇ ਫਿਰ ਅਸੀਂ ਕੱਲ ਕਿੱਥੇ ਪਹੁੰਚ ਜਾਵਾਂਗੇ ਭਾਈ ਫਿਰ ਅਸੀਂ ਪਹੁੰਚ ਜਾਵਾਂਗੇ ਯਾਰ ਬਣਦੇ ਕਿੱਥੇ ਨੇ ਉਹ ਫੈਕਟਰੀ ਦਾ ਪਤਾ ਕਰੋ ਜਿਹਦਾ ਸਮਾਨ ਇਹ ਬਣਾਉਂਦੀ ਹੈ ਸਮਾਨ ਤੇ ਗਲਤ ਬਣਾਉਂਦੀ ਹੈ ਤੇ ਫੈਕਟਰੀ ਕਿਹੜੀ ਹੈ ਭਾਈ ਹੱਡੀਆਂ ਸਾਡੀਆਂ ਲੰਬੀਆਂ ਹੱਡੀਆਂ ਜਿਹੜੀਆਂ ਨੇ ਉਹ ਇਸ ਨੂੰ ਬਣਾਉਂਦੀਆਂ ਨੇ ਸਾਰੇ ਜਿੰਨੇ ਖੂਨ ਦੇ ਸੈੱਲ ਹੈਗੇ ਨੇ ਨਾ ਉਹ ਸਾਡੀਆਂ ਲੰਬੀਆਂ ਹੱਡੀਆਂ ਦੇ ਵਿੱਚ ਬਣਦੇ ਨੇ ਉਹ ਫੈਕਟਰੀ ਆ ਔਰ ਉਸ ਫੈਕਟਰੀ ਦੀ ਕਮੀ ਕਮਜ਼ੋਰੀ ਹੋਊਗੀ ਤੇ ਸਮਾਨ ਜਿਹੜਾ ਉਹਦਾ ਪਾਸ ਨਹੀਂ ਹੋਣਾ ਛੋਟਾ ਹੋਊਗਾ ਇਹਦੇ ਕਰਕੇ ਬਹੁਤ ਸਾਰੀਆਂ ਬਿਮਾਰੀਆਂ ਹੋਣਗੀਆਂ ਤੋ ਮਤਲਬ ਇਹ ਵੀ ਡਾਕਟਰ ਨੂੰ ਇੰਨੀ ਲੰਬੀ ਇੰਨੀ ਡੀਪ ਜਾਣਨ ਦੀ ਲੋੜ ਹੁੰਦੀ ਹੈ ਪਰ ਉਹ ਜਾਣੂਗਾ ਜਦੋਂ ਤੁਸੀਂ ਹਸਪਤਾਲ ਜਾਓਗੇ ਪਰ ਪਹਿਲਾਂ ਤੁਸੀਂ ਜਦੋਂ ਦੇਖਣਾ ਆਮ ਘਰ ਦੇ ਵਿੱਚ ਮਰੀਜ਼ ਪਿਆ ਹੈ ਜਾਂ ਘਰ ਦੇ ਵਿੱਚ ਯਾਰ ਨਾਲ ਤੁਰਦਾ ਫਿਰਦਾ ਬੰਦਾ ਆ ਉਹ ਆਂਦਾ ਮੈਨੂੰ ਸਾਹ ਚੜ੍ਹਦਾ ਯਾਰ ਉਹ ਕਹਿੰਦੇ ਮੇਰੇ ਬੁੱਲ ਨੀਲੇ ਹੋ ਗਏ ਆ ਜੀ ਇਹ ਸਾਰੀਆਂ ਗੱਲਾਂ ਜਦੋਂ ਤੁਸੀਂ ਵੇਖੋਗੇ ਤੇ ਤੁਸੀਂ ਕਹਿ ਸਕਦੇ ਹੋ ਕਿ ਇਹਦਾ ਹੈਮੋਗਲੋਬਿਨ ਘੱਟ ਆ ਇਹਦੀ ਸਰੀਰ ਚ ਆਕਸੀਜਨ ਪੂਰੀ ਨਹੀਂ ਹੁਣ ਆਕਸੀਜਨ ਪੂਰੀ ਕਿਉਂ ਨਹੀਂ ਇਹ ਹੁਣ ਫਿਰ ਡਾਕਟਰ ਤੇ ਛੱਡ ਦਿਓ ਕਿਉਂਕਿ ਹੋਰ ਬਹੁਤ ਸਾਰੇ ਕਾਰਨ ਹੈਗੇ ਨੇ ਜਿਹੜੇ ਡਾਕਟਰ ਨੇ ਲੱਭਣੇ ਨੇ ਬਈ ਇਹਦੀ ਆਕਸੀਜਨ ਕਿਉਂ ਪੂਰੀ ਨਹੀਂ ਹੁੰਦੀ ਸੈੱਲ ਕਿਉਂ ਘੱਟ ਹੈਗੇ ਨੇ ਜਾਂ ਸੈੱਲਾਂ ਦਾ ਸਾਈਜ਼ ਜਿਹੜਾ ਉਹਨੂੰ ਕਿਉਂ ਉਹਦੇ ਚ ਕਮੀ ਪੇਸ਼ੀ ਆ ਰਹੀ ਹੈ ਕਿਉਂਕਿ ਬੋਨਸ ਦੇ ਵਿੱਚ ਕੋਈ ਕਮੀ ਪੇਸ਼ੀ ਆ ਰਹੀ ਹੈ ਫਿਰ ਬੋਨ ਡੈਂਸਿਟੀ ਪ੍ਰਮਾਣ ਕੇ ਵੀ ਬੋਨ ਮੋਟੀ ਚ ਨਹੀਂ ਹੈਗੀ ਹੈ ਵੱਡੀ ਮੋਟੀ ਤਕੜੀ ਬੋਨ ਹੋਏਗੀ ਤੇ ਆਟੋਮੈਟਿਕਲੀ ਉਹ ਨਾਰਮਲ ਸੈੱਲ ਬਣਾਏਗੀ ਤੇ ਜੇ ਬੋਨ ਹੀ ਵਿਚਾਰੀ ਵੀਕ ਹੈਗੀ ਹੈ ਤੇ ਫਿਰ ਉਹਨੇ ਸੈੱਲ ਵੀ ਤੇ ਉਹੋ ਜਿਹੇ ਬਣਾਉਣੇ ਹਨ ਸੋ ਇਸ ਤਰ੍ਹਾਂ ਕਰਕੇ ਅਸੀਂ ਇਹ ਸਾਇਨੋਸਿਸ ਨੂੰ ਕਹਿ ਸਕਦੇ ਹਾਂ ਹੋਰ ਬਹੁਤ ਸਾਰੀਆਂ ਇੰਡੀਕੇਸ਼ਨ ਨੇ ਸਮੇਂ ਸਮੇਂ ਮੈਂ ਇਹਨਾਂ ਸਾਰੀਆਂ ਦੀ ਜਾਣਕਾਰੀ ਤੁਹਾਨੂੰ ਦਿੰਦਾ ਰਹਾਂਗਾ ਔਰ ਮੈਂ ਯਾਦ ਰੱਖਾਂਗਾ ਚੀਮਾ ਸਾਹਿਬ ਤੁਸੀਂ ਵੀ ਮੈਨੂੰ ਯਾਦ ਕਰਵਾ ਦਿਓ ਜੇ ਵੀ ਉਹ ਜਿਹੜੇ ਕਾਰਨ ਨੇ ਨਾ ਐਕਸਾਈਟਿੰਗ ਫੈਕਟਰ ਮੇਨਟੇਨਿੰਗ ਫੈਕਟਰ ਫੰਡਾਮੈਂਟਲ ਫੈਕਟਰ ਜਿਹੜੇ ਅਸਲ ਬਿਮਾਰੀਆਂ ਦੇ ਪਿੱਛੇ ਕਾਰਨ ਹੁੰਦੇ ਨੇ ਉਹਨਾਂ ਦੇ ਉੱਪਰ ਮੈਂ ਲੈਕਚਰ ਨੈਕਸਟ ਵਾਰ ਕਰਾਂਗਾ ਕੱਲ ਦਾ ਲੈਕਚਰ ਮੇਰਾ ਨਹੀਂ ਹੋ ਸਕਦਾ ਮੈਂ ਔਨ ਰੋਡ ਹੋਵਾਂਗਾ ਇਸ ਸਮੇਂ ਔਰ ਪਰਸੋਂ ਵੀ ਨਹੀਂ ਹੋਏਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਾਂਗਾ ਵੀ ਫਿਰ ਪ੍ਰੋਗਰਾਮ ਜਦੋਂ ਹੋਏਗਾ ਉਮੀਦ ਕਰਦਾ ਵੀ ਸ਼ਾਇਦ ਮੈਂ ਬੁੱਧਵਾਰ ਪ੍ਰੋਗਰਾਮ ਕਰਾਂ ਠੀਕ ਹੈ ਸੋ ਦੋ ਤਿੰਨ ਦਿਨ ਮੈਨੂੰ ਛੁੱਟੀ ਚਾਹੀਦੀ ਹੈ ਮੈਂ ਬਾਹਰ ਜਾ ਰਿਹਾ ਪ੍ਰੋਗਰਾਮ ਨਹੀਂ ਕਰ ਸਕਾਂਗਾ ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਲਈ ਦੁਆ ਕਰਦਾ ਹਾਂ ਮੈਂ ਗੁਰਦੀਪ ਸਿੰਘ ਸੰਧੂ ਤੁਹਾਡਾ ਹੋਮਿਓਪੈਥੀ ਕੰਸਲਟੈਂਟ ਤੁਹਾਡੀ ਸੇਵਾ ਚ ਹਾਜ਼ਰ ਹਾਂ 9701 ਸੈਰਾ ਐਨਕੋਟ ਡਬਲਨ ਕੈਲੀਫੋਰਨੀਆ 94568 ਫੋਨ ਨੰਬਰ 4086871899 ਕਿਸੇ ਵੀ ਵੇਲੇ ਕਿਸੇ ਬਿਮਾਰੀ ਦੇ ਨਾਲ ਸਫ਼ਰ ਕਰ ਰਹੇ ਹੋ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਆਪਣੀ ਬਿਮਾਰੀ ਬਾਰੇ ਜਾਂ ਇਲਾਜ ਸੰਬੰਧੀ ਜਾਣਕਾਰੀ ਲੈਣਾ ਚਾਹੁੰਦੇ ਹੋ ਕਿ ਇਲਾਜ ਤੁਹਾਡਾ ਸਹੀ ਲਾਈਨ ਤੇ ਚੱਲ ਰਿਹਾ ਹੈਗਾ ਕੁਦਰਤੀ ਨੇਚਰ ਦੇ ਪ੍ਰੋਸੈਸ ਦੇ ਮੁਤਾਬਕ ਚੱਲ ਰਿਹਾ ਹੈਗਾ ਇਹ ਜਾਣਕਾਰੀ ਲੈਣ ਵਾਸਤੇ ਤੁਸੀਂ ਕਾਲ ਕਰ ਸਕਦੇ ਹੋ 4086871899 ਔਰ ਅਗਰ ਹੋਮਿਓਪੈਥਿਕ ਦੇ ਸਾਇੰਟਿਫਿਕ ਤਰੀਕੇ ਨਾਲ ਇਲਾਜ ਵੀ ਕਰਾਉਣਾ ਚਾਹੁੰਦੇ ਹੋ ਤੇ ਫਿਰ ਵੀ ਸੇਵਾ ਦਾ ਮੌਕਾ ਦੇ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
2: ਜੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ
3: ਸ਼ੁਕਰੀਆ ਡਾਕਟਰ ਸਾਹਿਬ ਮਿਹਰਬਾਨੀ ਬਹੁਤ ਸਰੋਤਿਓ ਤੁਹਾਡਾ ਵੀ ਧੰਨਵਾਦ ਮਿਲਦੇ ਹਾਂ ਜੀ ਪਰਸੋਂ ਨੂੰ ਫੇਰ ਦਿਓ ਇਜਾਜ਼ਤ ਮੇਰੇ ਵੱਲੋਂ ਡਾਕਟਰ ਸਾਹਿਬ ਵੱਲੋਂ ਚੀਮਾ ਸਾਹਿਬ ਵੱਲੋਂ ਬਹੁਤ ਸਤਿਕਾਰ ਸਾਥ ਪਰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ
2: ਜੀ

ਦੋਸਤੋ, ਸਤਿ ਸ੍ਰੀ ਅਕਾਲ, ਨਮਸਤੇ, ਆਦਾਬ। ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਪ੍ਰਵਾਸ ਰੇਡੀਓ ਦੇ ਉੱਪਰ, ਨਿਊਯਾਰਕ ਸਟੂਡੀਓ ਤੋਂ। ਮੈਂ ਹਾਂ ਤੁਹਾਡਾ ਦੋਸਤ ਦਰਸ਼ਨ ਸਿੰਘ ਕਾਕ। ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ, ਤੁਹਾਨੂੰ ਪਤਾ ਹੈ ਕਿ ਇੱਕ ਦਿਨ ਛੱਡ ਕੇ ਤੇ ਦੂਸਰੇ ਦਿਨ ਅਸੀਂ ਪ੍ਰੋਗਰਾਮ ਕੱਲ੍ਹ ਨਹੀਂ ਸੀ ਕੀਤਾ, ਅੱਜ ਕੀਤਾ, ਕੱਲ੍ਹ ਨੂੰ ਫੇਰ ਨਹੀਂ ਕਰਾਂਗੇ, ਪਰਸੋਂ ਨੂੰ ਫੇਰ ਕਰਾਂਗੇ। ਸੋ ਇਹ ਪ੍ਰੋਗਰਾਮ ਤੁਸੀਂ ਪਸੰਦ ਕਰਦੇ ਹੋ, ਸੁਣਦੇ ਹੋ ਮੇਰੇ ਵੀਰੋ ਤੇ ਭੈਣੋ ਭਰਾਵੋ, ਤੇ ਸ਼ੁਕਰੀਆ ਤੁਹਾਡਾ, ਧੰਨਵਾਦ, ਬਹੁਤ ਮਿਹਰਬਾਨੀ। ਤੇ ਅੱਜ ਆਪਾਂ ਤਕਰੀਬਨ ਇਸ ਵੇਲੇ ਟਾਈਮ ਹੋ ਗਿਆ ਜੀ 7:06, ਤੇ ਸੈਚਰਡੇ ਦਾ ਦਿਨ ਹੈ ਅੱਜ। ਅਸੀਂ ਵਿਸਾਖੀ ਦਾ ਬਹੁਤ ਵਧੀਆ ਮੇਲਾ ਲੱਗਦਾ ਗੁਰਦੁਆਰਾ ਸਾਹਿਬ ਦੇ ਵਿੱਚ, ਕੀਰਤਨ ਵੀ ਹੁੰਦੇ ਆ, ਕਥਾਵਾਂ ਵੀ ਹੁੰਦੀਆਂ, ਬਾਹਰ ਬਹੁਤ ਸਟਾਲ ਲੱਗਦੇ ਆ, ਹਜ਼ਾਰਾਂ ਦੁਨੀਆ ਪਤਾ ਨਹੀਂ ਸਾਡੇ ਸਰੋਤੇ ਤੇ ਸਾਡੇ ਵੀਰ ਭੈਣ ਭਰਾ ਤੇ ਉੱਥੇ ਪਹੁੰਚਦੇ ਆ। ਬਹੁਤਿਆਂ ਨਾਲ ਮੁਲਾਕਾਤਾਂ ਵੀ ਹੋਈਆਂ, ਬਹੁਤ ਪਿਆਰਾ ਲੱਗਾ। ਸੋ ਇਹ ਹੈ ਜੀ ਬ੍ਰਿਜੂ ਆਪਣਾ ਗੁਰਦੁਆਰਾ ਸਾਹਿਬ ਕਾਰਟਰੇਟ ਦਾ ਨਿਊ ਜਰਸੀ, ਜਿੱਥੇ ਅਸੀਂ ਤਕਰੀਬਨ ਆਪਣੇ 15-16 ਸਾਲ ਪਹਿਲਾਂ ਉੱਥੇ ਰਹੇ। ਸੋ ਦੋਸਤੋ ਇਹ ਦਿਨ ਤਿਆਰ ਆਉਂਦੇ ਐ। ਸੋ ਅਗਲੇ ਕੁਛ ਦਿਨਾਂ ਬਾਅਦ ਵੱਡੀ ਪਰੇਡ ਵੀ ਜਿਹੜੀ ਹੈ ਨਿਊਯਾਰਕ ਸਿਟੀ ਦੇ ਵਿੱਚ ਹੋ ਰਹੀ ਹੈ ਵਿਸਾਖੀ ਦੀ, ਤੇ ਉੱਥੇ ਵੀ ਰੌਣਕਾਂ ਲੱਗਣਗੀਆਂ ਜੀ। ਉਸ ਤੋਂ ਬਾਅਦ ਕਾਰਟਰੇਟ ਦੇ ਵਿੱਚ ਵੀ ਲੱਗਣੀ ਹੈ ਕਾਫੀ ਕੁਛ। ਵਿਸਾਖੀ ਦਾ ਬਹੁਤ ਅੱਛਾ ਦਿਨ ਜਿਹੜੇ ਨਾ ਉਹ ਅਮਰੀਕਾ ਦੇ ਹਰ ਸ਼ਹਿਰਾਂ ਦੇ ਵਿੱਚ, ਵੱਡੇ ਵੱਡੇ ਸ਼ਹਿਰਾਂ ਚ, ਕੈਨੇਡਾ ਚ, ਦੁਨੀਆਂ ਚ, ਜਿੱਥੇ ਵੀ ਸਿੱਖ ਵਸਦੇ ਆ ਉਹ ਇਹ ਦਿਨ ਮਨਾਉਂਦੇ ਆ, ਖੁਸ਼ੀਆਂ ਦੇ ਭਰੇ ਦਿਨ ਹੈ। ਸੋ ਲਓ ਆਪਾਂ ਕੁਛ ਗੀਤ ਸੁਣਦੇ ਹਾਂ, 4-5 ਗੀਤ ਲਵਾਂਗਾ ਜੀ। ਮਨਕੀਰ ਤੌਲਖ ਦਾ, ਉਸ ਤੋਂ ਬਾਅਦ ਰਣਜੀਤ ਬਾਵਾ ਹੋਣਾ ਦਾ ਆਏਗਾ, ਫਿਰ ਰਾਜਵੀਰ ਜਵੰਦਾ ਦਾ, ਤੇ ਕਨਵਰ ਗਰੇਵਾਲ ਤੇ ਕੁਲਵਿੰਦਰ ਬਿੱਲਾ। ਇਹ 4-5 ਗੀਤ ਆਪਾਂ ਤੁਹਾਡੇ ਨਾਲ ਅੱਜ ਸਾਂਝੇ ਕਰਨੇ ਆ।

0: Falando mais alto.
1: Zanuri era não obrigada a carnar quando a coxa sair um dia é que esse gait ele não dá lá e já não gina da vergonha cara é um gina de vez se chay gina de vez se sabe logo que coxa galta balda de cal já dá muito carne de vez inna que eu vou ler aí a me que cara thoda já acha सेट कर लिए जी मां साहब थोड़ा जे नहीं ये कहंदा इदा
0: जी आ अगे तक कदे इदा हुंदी नहीं आज पहली बारी है भाई इदा दी आवाज सुनी है
1: नहीं वो सेटिंग दे विच कई बारी हो जांदा बटन बटन थोड़े ज्यादा चकदी दी ना गाने च
0: ओ ठीक है यार ओके
1: इसे विच आके फिर ओना नु प्रॉब्लम हुंदी है लो चीमा साहब जुड़ गए जी दोस्तों तुसीं कुछ गीत सुने पांच छह गाने ਤੇ ਬਹੁਤ ਵਧੀਆ ਆਪਣੇ ਨਾਲ ਕੋਸ਼ਿਸ਼ ਹੁੰਦੀ ਕਿ ਤੁਹਾਡੇ ਨਾਲ ਕੋਈ ਵਧੀਆ ਗੀਤ ਜਿਹਨਾਂ ਚ ਵਧੀਆ ਹੋਵੇ ਉਹ ਲਾਏ ਜਾਣ ਕੋਸ਼ਿਸ਼ ਤੇ ਹੁੰਦੀ ਕਈ ਵਾਰੀ ਪਤਾ ਨਹੀਂ ਹੁੰਦਾ ਲੱਗ ਵੀ ਜਾਂਦਾ ਗਾਣਾ ਤੇ ਉਹਦੇ ਲਈ ਖਿਮਾ ਦੇ ਜਾਂਚ ਕਾ ਜੀ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਆ ਜੀ ਚੀਮਾ ਸਾਹਿਬ ਉਹਨਾਂ ਦੇ ਨਾਲ ਤੇ ਉਹਨਾਂ ਕੋਲੋਂ ਪੁੱਛਦੇ ਆ ਜੀ ਕੀ ਹੋ ਰਿਹਾ ਦੁਨੀਆਂ ਦੇ ਉੱਪਰ ਸਾਡੇ ਨਾਲ ਜੁੜ ਗਏ ਨੇ ਲਾਲ ਸਿੰਘ ਚੀਮਾ ਸਾਹਿਬ ਫ੍ਰਿਜਨੋ ਕੈਲੀਫੋਰਨੀਆ ਤੋਂ ਚੀਮਾ ਸਾਹਿਬ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਆ ਜਾਓ ਜੀ
0: ਜੀ ਖੱਟ ਸਾਹਿਬ ਜੀ ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਸਾਡੇ ਸਾਰੇ ਸਰੋਤੇ ਵੀਰਾਂ ਨੂੰ ਤੇ ਜਿਹੜੇ ਸਾਨੂੰ ਸੁਨੇਹੇ ਭੇਜਦੇ ਰਹਿੰਦੇ ਆ ਉਹਨਾਂ ਨੂੰ ਵੀ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ ਤੇ ਖੱਟ ਸਾਹਿਬ ਜੀ ਵੱਲੋਂ ਵੀ ਤੇ ਬਾਕੀ ਸਾਰੀ ਜਿਹੜੀ ਸਾਡੀ ਸਮੁੱਚੀ ਟੀਮ ਆ ਉਹਨਾਂ ਨੂੰ ਵੀ ਤੇ ਦੋਸਤੋ ਖਬਰਾਂ ਸਾਰਾ ਆਪਾਂ ਸ਼ੁਰੂ ਕਰਦੇ ਆ ਤੇ ਖੱਟ ਸਾਹਿਬ ਜੀ ਗੱਲ ਇਸ ਤਰ੍ਹਾਂ ਕਿ ਆਹ ਇੱਕ ਨਵੀਂ ਘਟਨਾ ਜਿਹੜੀ ਹੋਈ ਆ ਇਹ ਮੇਰੇ ਹਿਸਾਬ ਦੇ ਨਾਲ ਸ਼ਾਇਦ ਮੈਨੂੰ ਯਾਦ ਨਹੀਂ ਕਿ ਪਹਿਲਾਂ ਵੀ ਇਹ ਕਿਸੇ ਤਰ੍ਹਾਂ ਏਦਾਂ ਹੋਇਆ ਹੋਵੇ ਆਪਾਂ ਸਕੂਲਾਂ ਦੇ ਵਿੱਚ ਖੱਖ ਸਾਹਿਬ ਜੀ ਆ ਜਿਹੜੀ ਮੈਂ ਸ਼ੂਟਿੰਗ ਜਿਹਨੂੰ ਕਹਿੰਦੇ ਆ ਇਹਦੀਆਂ ਖਬਰਾਂ ਤੁਹਾਨੂੰ ਪਤਾ ਵੀ ਆਉਂਦੀਆਂ ਰਹਿੰਦੀਆਂ ਤੇ ਅਮਰੀਕਾ ਦੇ ਹਿੱਸਿਆਂ ਦੇ ਵਿੱਚ ਤੇ ਆਹ ਜਿਹੜੀ ਘਟਨਾ ਦੀ ਆਪਾਂ ਗੱਲ ਕਰਨ ਲੱਗੇ ਆ ਇਹ ਪਹਿਲੀ ਵਾਰੀ ਜਿਹੜੀ ਆ ਉਹ ਮੇਰੇ ਸੋਚ ਦੇ ਜਿੱਥੋਂ ਤੱਕ ਮੈਨੂੰ ਪਤਾ ਆ ਜਾਂ ਮੈਂ ਜਾਣਦਾ ਆ ਇਹ ਅਮਰੀਕਾ ਦਾ ਜਿਹੜਾ ਲੂਈਜ਼ੀਆਨਾ ਸੂਬਾ ਖੱਖ ਸਾਹਿਬ ਜੀ ਹੈਗਾ ਉੱਥੇ ਦਾ ਇੱਕ ਸ਼ਹਿਰ ਆ ਜਿਹਦਾ ਨਾਂ ਹੈਗਾ ਸ਼ਰਬਪੋਰਟ ਉਹ ਸ਼ਹਿਰ ਦੇ ਵਿੱਚ ਖੱਖ ਸਾਹਿਬ ਜੀ ਅੱਠ ਬੱਚਿਆਂ ਦੀ ਇੱਕ ਰਫਲ ਵਾਲੇ ਨੇ ਗਨ ਵਾਲੇ ਨੇ ਜਿਹੜੀ ਆ ਉਹ ਉਹਨਾਂ ਨੂੰ ਮੌਤ ਦੇ ਘਾਟ ਉਤਾਰਿਆ ਜਿਹਦੇ ਵਿੱਚ ਉਹਨੇ 10 ਨਿੱਕੇ ਨਿੱਕੇ ਬੱਚਿਆਂ ਦੇ ਗੋਲੀਆਂ ਜਿਹੜੀਆਂ ਉਹ ਮਾਰੀਆਂ ਸੀਗੀਆਂ ਜਿਹਨਾਂ ਦੇ ਵਿੱਚੋਂ 8 ਦੀਆਂ ਤਾਂ ਉਸ ਵੇਲੇ ਉੱਥੇ ਹੀ ਜਾਨਾਂ ਗਈਆਂ ਤੇ ਦੋ ਜਿਹੜੇ ਸੀਗੇ ਹਾਂਜੀ ਹਾਂਜੀ
1: ਪੂਰਾ ਵੀ ਸ਼ਰਮ ਜਿਹਾ ਹੈ ਨੀ ਜਾਂ ਇਹਨਾਂ ਦਾ ਦਿਮਾਗ ਨੀ ਕੰਮ ਕਰਦਾ ਜਿਸ ਤਰ੍ਹਾਂ ਇਹ ਬੱਚਿਆਂ ਨੂੰ ਮਾਰਦੇ ਆ ਕਿੰਨਾ ਮਾਵਾਂ ਦੇ ਨਿੱਕੇ ਨਿੱਕੇ ਲਾੜ ਲੜੀਆਂ ਉਹਨਾਂ ਨੂੰ ਮਾਰ ਕੇ ਮਿੱਟੀ ਕਰ ਦਿੰਦੇ ਆ ਹਰਾਮ ਜਿਆਦਾ ਲੋਕ ਐਸੇ ਦੁਨੀਆਂ ਤੇ ਵਸਦੇ ਆ ਜੀ ਜਿਹਨਾਂ ਦਾ ਬਿਲਕੁਲ ਦਿਮਾਗ ਖਰਾਬ ਫਿਰ ਕਮ ਸੇ ਕਮ ਚੀਮਾ ਸਾਹਿਬ ਜਿਹੜੀਆਂ ਗੰਨਾ ਛੰਨਾ ਇੰਨੀ ਪੁਲਿਸ ਤੁਰੀ ਫਿਰਦੀ ਆ ਹਰ ਸ਼ਹਿਰ ਦੇ ਵਿੱਚ ਹਰ ਪੁਲਿਸ ਆ ਬਿਲਕੁਲ ਛੋਟੀ ਜੀ ਇੱਕ ਰਿਕੁਐਸਟ ਆ ਇੱਕ ਵੀਡੀਓ ਆ ਸਾਡੇ ਜਿਹੜਾ ਪੇਜ ਆ ਨਾ ਆਪਣਾ ਪ੍ਰਵਾਸ ਰੇਡੀਓ ਗਰੁੱਪ ਓਹਦੇ ਵਿਚ ਪਤਾ ਲੱਗਾ ਹੋਣਾ ਕਿ ਕੁਛ ਪੰਜਾਬ ਸਰਕਾਰ ਨੇ ਕੁਛ ਫੈਸਲੇ ਕੀਤੇ ਆ ਕਿ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਨੂੰ ਨੁਕਸਾਨ ਪਹੁੰਚਾਉਂਦੇ ਆ ਬੇਅਦਬੀ ਕਰਦੇ ਆ ਉਹਦੇ ਲਈ ਇੱਕ ਜਿਹੜਾ ਕੀ ਹੋਇਆ ਕਿ ਅਸੈਂਬਲੀ ਦੇ ਵਿੱਚ ਮਤਾ ਪਾਸ ਹੋ ਗਿਆ ਕਿ ਹੁਣ ਕਰਨੀ ਬੜੀ ਔਖੀ ਹੋਏਗੀ ਇੱਕ ਗੱਲ ਹੋਰ ਵੀ ਹੋਈ ਆ ਪਰਸੋਂ ਦੀ ਗੱਲ ਆ ਜੀ ਹਰਿਮੰਦਰ ਸਾਹਿਬ ਦੇ ਵਿੱਚ ਗੋਲਡ ਆਪਣੇ ਕਿਸੇ ਬੰਦੇ ਨੇ ਤੁਰਿਆ ਜਾਂਦਾ ਖਲੋਤਾ ਵਾ ਆਰਾਮ ਦੇ ਨਾਲ ਵਿੱਚ ਛਾਲ ਮਾਰਤੀ ਭੱਜ ਕੇ ਜ਼ੋਰ ਨਾਲ ਫੜਨ ਦੀ ਕੋਸ਼ਿਸ਼ ਕੀਤੀ ਤੇ ਉਹ ਥੱਲੇ ਡੂੰਘੇ ਜਾ ਕੇ ਉਹਦੀ ਡੈਥ ਹੋ ਗਈ ਪਤਾ ਨੀ ਲੋਕ ਕਿੱਧਰ ਨੂੰ ਦਿਮਾਗ ਤੁਰ ਪਿਆ ਲੋ ਮੈਂ ਥੋੜੀ ਜਿਹੀ ਵੀਡੀਓ ਲਾਉਣਾ ਇਹਦੇ ਕੁਛ ਸਾਨੂੰ
2: ਪਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਕੈਪਟਨ ਸੇਵਾ ਸਿੰਘ ਬੜਿਆਲ ਚੇਅਰਮੈਨ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਬਾਰੇ ਜੋ ਬਿੱਲ ਪਾਸ ਹੋ ਗਿਆ ਉਹਦੇ ਵਾਸਤੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਨੂੰ ਮੈਂ ਮੁਬਾਰਕਬਾਦ ਦਿੰਦਾ ਔਰ ਨਾਲ ਦਾ ਨਾਲ ਉਹ ਜਥੇਬੰਦੀਆਂ ਜਿਨ੍ਹਾਂ ਨੇ ਉਹਦੇ ਵਿੱਚ ਹਿੱਸਾ ਲਿਆ ਔਰ ਗਵਰਨਮੈਂਟ ਨੂੰ ਮਜਬੂਰ ਕੀਤਾ, ਜਿਹੜਾ ਕਿ ਪਹਿਲਾਂ ਕੋਈ ਵਿਚਾਰ ਐਸਾ ਨਹੀਂ ਸੀ 18 ਮਹੀਨਿਆਂ ਤੋਂ ਲੈ ਕੇ, ਦੇਰ ਆਏ ਦਰੁਸਤ ਆਏ, ਬਹੁਤ ਬਹੁਤ ਵਧਾਈ ਉਹ ਗਵਰਨਮੈਂਟ ਨੂੰ, ਆਮ ਆਦਮੀ ਪਾਰਟੀ ਦੀ ਗਵਰਨਮੈਂਟ ਨੂੰ, ਨਾਲ ਦਾ ਨਾਲ ਜਿਹਨਾਂ ਲੋਕਾਂ ਨੇ ਹਿੱਸਾ ਲਿਆ, ਇੱਕ ਇੱਕ ਇੰਡੀਵਿਜੁਅਲ ਨੂੰ ਔਰ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਨੂੰ, ਐਕਸ ਸਰਵਿਸਮੈਨ ਜਥੇਬੰਦੀਆਂ ਨੂੰ ਔਰ ਸਾਡੀ ਜਥੇਬੰਦੀ ਐਕਸ ਆਰਮੀ ਵੈਲਫੇਅਰ ਕਮੇਟੀ ਪੰਜਾਬ ਵੱਲੋਂ ਔਰ ਸੰਯੁਕਤ ਜਵਾਨ ਮੋਰਚਾ ਪੰਜਾਬ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਲੇਕਿਨ ਬਹੁਤ ਚੰਗੀ ਗੱਲ ਹੋਈ ਹੈ, ਲੇਕਿਨ ਇੱਕ ਸਵਾਲ ਇੱਥੇ ਖੜਾ ਹੁੰਦਾ ਆ ਕਿ ਇਹ ਬਿੱਲ, ਇਹਦੇ ਚ ਕੋਈ ਸ਼ੱਕ ਨਹੀਂ ਕਿ ਪੰਜਾਬ ਦੇ ਵਿੱਚ ਲਾਗੂ ਹੋ ਜਾਏਗਾ, ਲੇਕਿਨ ਇਹ ਵੀ ਆਵਾਜ਼ਾਂ ਸੁਣਨ ਦੇ ਵਿੱਚ ਆਈਆਂ ਆ ਕਿ ਬਾਕੀ ਸੂਬਿਆਂ ਦੇ ਵਿੱਚ ਕਿਸ ਤਰ੍ਹਾਂ ਹੋਏਗਾ, ਕਿ ਬਾਕੀ ਜਿਹੜੇ ਪੰਜਾਬ ਤੋਂ ਬਾਹਰ ਗੁਰਦੁਆਰਾ ਸਾਹਿਬ ਹੈਗੇ ਆ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਰੋਕਣ ਦੇ ਕੀ ਪ੍ਰਬੰਧ ਕੀਤੇ ਜਾਣਗੇ, ਇਹਦੇ ਬਾਰੇ ਵੀ ਵਿਚਾਰ ਕਰਨ ਦੀ ਲੋੜ ਹੈ। ਇਹਦੇ ਵਾਸਤੇ ਮੈਂ ਸੈਂਟਰਲ ਗਵਰਨਮੈਂਟ, ਬੀਜੇਪੀ ਗਵਰਨਮੈਂਟ ਨੂੰ ਅਪੀਲ ਕਰਾਂਗਾ, ਬੇਨਤੀ ਕਰਾਂਗਾ ਕਿ ਇਹ ਸਾਰੇ ਸੂਬਿਆਂ ਦੇ ਵਿੱਚ ਸਿਆਸਤ ਤੋਂ ਉੱਪਰ ਉੱਠ ਕੇ ਇਹਨੂੰ ਲਾਗੂ ਕੀਤਾ ਜਾਵੇ। ਜਿਸ ਤਰ੍ਹਾਂ ਪਹਿਲਾਂ ਵੀ ਮੈਂ ਬੇਨਤੀਆਂ ਕਰ ਚੁੱਕਾ ਪਰਸਨਲੀ ਉਹਨਾਂ ਦੇ ਨੰਬਰਾਂ ਦੇ ਉੱਤੇ, ਉਹਨਾਂ ਨੂੰ ਵੀ
3: ਗਰੁੱਪ ਦੇ ਸਤਿਕਾਰਤ ਮੈਂਬਰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ, ਰਾਮ ਰਾਮ। ਉਮੀਦ ਹੈ ਕਿ ਆਪ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਅੱਜ ਫੇਰ ਉਸ ਪਰਮਾਤਮਾ ਨੇ ਭਾਗਾਂ ਭਰਿਆ ਦਿਨ ਬਖਸ਼ਿਸ਼ ਕੀਤਾ ਹੈ ਤੇ ਅੰਮ੍ਰਿਤ ਵੇਲੇ ਉਸ ਪਰਮਾਤਮਾ ਦਾ, ਉਸ ਪਰਮਾਤਮਾ ਦੇ ਅੱਗੇ ਇਹੋ ਅਰਦਾਸ ਕਰਦਾ ਹਾਂ ਕਿ ਹੇ ਪਰਮਾਤਮਾ, ਸਭਨਾਂ ਦੇ ਸਿਰਾਂ ਤੇ ਮਿਹਰ ਦੀਆਂ ਚਾਦਰਾਂ ਤਾਣ ਕੇ ਰੱਖਣੀ, ਸਭਨਾਂ ਦੇ ਅੰਗ ਸੰਗ ਸਹਾਈ ਹੋਣਾ, ਸਭ ਦੇ ਕਾਰਜ ਰਾਸ ਕਰਨੇ, ਸਭ ਨੂੰ ਤੰਦਰੁਸਤੀ, ਖੁਸ਼ੀਆਂ, ਖੇੜੇ, ਕਾਮਯਾਬੀ, ਤਰੱਕੀ ਬਖਸ਼ਿਸ਼ ਕਰਨੀ।
1: ਸਾਡੇ ਬਹੁਤ ਸਤਿਕਾਰਯੋਗ ਸਾਡੇ ਗਰੁੱਪ ਦੇ ਵਿੱਚ ਬਹੁਤ ਸੇਵਾ ਸਿੰਘ ਹੋਣਾ ਦਾ ਪਹਿਲਾ ਮੈਸੇਜ ਅਸੀਂ ਜਿਹੜਾ ਉਹ ਪਲੇ ਕੀਤਾ ਸੀ। ਦੂਜਾ ਗੁਰਦੀਪ ਸਿੰਘ ਦਾਨੀ ਸਾਹਿਬ ਤਕਰੀਬਨ ਮੈਨੂੰ ਮੈਂ ਤੇ 3:30 ਵਜੇ ਸਵੇਰੇ ਉੱਠ ਪੈਂਦੇ ਆ ਜੀ ਚੀਮਾ ਸਾਹਿਬ, ਤੇ ਇਹ ਫਿਰ ਮੈਸੇਜ ਕਰਦੇ ਆ ਹਰ ਰੋਜ਼, ਲਿਖਦੇ ਵੀ ਬਹੁਤ ਵਧੀਆ। ਪੁਲਿਸ ਰਿਟਾਇਰ ਹੋਏ ਆ ਜੀ ਦਾਨੀ ਸਾਹਿਬ, ਥੈਂਕ ਯੂ ਤੁਹਾਡਾ। ਸੇਵਾ ਸਿੰਘ ਜੀ ਹੋਰ ਵੀ ਬਹੁਤ ਆ, ਪਰ ਹੁਣ ਜੀ ਸਾਡਾ ਟਾਈਮ ਹੀ ਸਾਰਾ, ਬਹੁਤ ਸਾਰੇ ਸੱਜਣ ਹੈ, ਬੂਟਾ ਗੁਲਾਮੀ ਵਾਲਾ ਹੈਗਾ ਉਹ ਬਹੁਤ ਸੋਹਣਾ ਲਿਖਦੇ ਆ, ਸੇਵਾ ਸਿੰਘ ਭੰਡਾਲ ਹੋਣੀ ਦੇ ਤੁਸੀਂ ਸੁਣ ਲਈ ਆ, ਤੇ ਵੀਰ ਬਹੁਤ ਜ਼ਿਆਦਾ ਹੈ ਜਿਹੜੇ ਸਾਡੇ ਨਾਲ ਇਸ ਗਰੁੱਪ ਤੇ ਜੁੜੇ ਹੋਏ ਆ ਪ੍ਰਵਾਸ ਰੇਡੀਓ ਗਰੁੱਪ ਦੇ ਨਾਲ, ਉਹਨਾਂ ਦਾ ਵੀ ਧੰਨਵਾਦ, ਸ਼ੁਕਰੀਆ ਸਾਰਿਆਂ ਦਾ। ਤੇ ਅਸੀਂ ਇਸੇ ਤਰ੍ਹਾਂ ਕੋਸ਼ਿਸ਼ ਕਰਦੇ ਰਹਾਂਗੇ ਕਦੇ ਕਦੇ ਤੁਹਾਡੇ ਜਿਹੜੇ ਮੈਸੇਜ ਹੈ ਨਾ ਉਹ ਵੀ ਪਲੇ ਕਰਦੇ ਰਹੀਏ। ਬੜੀ ਮਿਹਰਬਾਨੀ ਉਹ ਚੀਮਾ ਸਾਹਿਬ
0: ਜੀ। ਗੱਕ ਸਾਹਿਬ ਜੀ, ਹੁਣ ਜਿਹੜੀ ਆਪਾਂ ਗੱਲ ਕਰ ਰਹੇ ਸੀਗੇ ਉਹ ਅਮਰੀਕਾ ਦਾ ਜਿਹੜਾ ਲੁਈਜ਼ੀਆਨਾ ਸੂਬਾ ਹੈਗਾ ਉੱਥੇ ਦਾ ਜਿਹੜਾ ਸ਼ਰੈਪੋਰਟ ਜਿਹੜਾ ਸ਼ਹਿਰ ਦਾ ਨਾਂ ਆ, ਉੱਥੇ ਗੱਕ ਸਾਹਿਬ ਜੀ ਇੱਕ ਗਨਮੈਨ ਜਿਹਨੂੰ ਆਪਾਂ ਰਫਲ ਵਾਲਾ ਕਹਿ ਦਿੰਦੇ ਆ, ਉਹਨੇ 10 ਨਿੱਕੇ ਨਿੱਕੇ ਬੱਚੇ ਗੱਕ ਸਾਹਿਬ ਜੀ ਜਿਹੜੇ 14 ਸਾਲ ਤੋਂ ਸਾਰੇ ਦੇ ਸਾਰੇ ਥੱਲੇ ਸੀ, ਤੇ ਉਹਨਾਂ ਦੇ ਵਿੱਚੋਂ 8 ਆ ਜਿਹੜੇ ਉਹਨਾਂ ਦੀਆਂ ਜਾਨਾਂ ਉੱਥੇ ਹੀ ਚਲੀਆਂ ਗਈਆਂ। ਜਿਹੜੇ 2 ਸੀਗੇ ਗੱਕ ਸਾਹਿਬ ਜੀ ਉਹ ਹੋਸਪਿਟਲ ਦੇ ਵਿੱਚ ਐਡਮਿਟ ਆ, ਤੇ ਉਹਨਾਂ ਨੂੰ ਖੱਕ ਸਾਹਿਬ ਜੀ ਦੇਖੋ ਇਹਦੇ ਵਿੱਚ ਜਿਹੜਾ ਸਭ ਤੋਂ ਛੋਟਾ ਬੱਚਾ ਸੀ ਉਹ ਸਿਰਫ 1 ਸਾਲ ਦਾ ਸੀ, ਸਿਰਫ 1 ਸਾਲ, ਤੇ ਜਿਹੜਾ ਸਭ ਤੋਂ ਵੱਡਾ ਸੀ ਉਹ 14 ਸਾਲ ਦਾ ਸੀਗਾ। ਇਹ ਜਿਹੜੀ ਘਟਨਾ ਵਾਪਰੀ ਆ ਖੱਕ ਸਾਹਿਬ ਜੀ, ਇਹ ਕਿਸੇ ਸਕੂਲ ਚ ਜਾਂ ਕਿਸੇ ਇਸ ਤਰ੍ਹਾਂ ਦੇ ਜਿੱਥੇ ਆਮ ਕਰਕੇ ਪਰਜਾ ਇਕੱਠੀ ਹੁੰਦੀ ਉੱਥੇ ਨਹੀਂ ਹੋਈ, ਇਹ ਇੱਕ ਸਟਰੀਟ ਦੇ ਉੱਤੇ ਤਿੰਨ ਵੱਖਰੇ ਵੱਖਰੇ ਘਰਾਂ ਦੇ ਵਿੱਚ ਘਰਾਂ ਦੇ ਮਤਲਬ ਜਗ੍ਹਾ ਦੇ ਉੱਤੇ ਹੋਈ ਆ ਤੇ ਇਹਦੇ ਬਾਰੇ ਹੁਣ ਖਬਰ ਆ ਜਿਹੜੀ ਉਹ ਅਜੇ ਅੰਡਰ ਇਨਵੈਸਟੀਗੇਸ਼ਨ ਹੈ ਕਿਉਂਕਿ ਅਜੇ ਹੋਇਆ ਹੀ ਆ ਪਰ ਇਹਨਾਂ ਨੇ ਇੱਥੇ ਤੀਕਰ ਦੱਸਿਆ ਕਿ ਐਤਵਾਰ ਜਿਹੜਾ ਸੀਗਾ ਉਸ ਦਿਨ ਪੁਲਿਸ ਮਹਿਕਮੇ ਦੇ ਜਿਹੜੇ ਕਰਮਚਾਰੀ ਸੀਗੇ ਉਹਨਾਂ ਨੇ ਜਿਹੜਾ 300 ਬਲਾਕ ਆ 79ਵੀਂ ਸਟਰੀਟ ਦਾ ਉੱਥੇ ਇਹ ਘਟਨਾ ਹੋਈ ਆ ਤੇ ਸਵੇਰ ਦੇ 6 ਵਜੇ ਸੀ ਹਜੇ ਸੋ ਸਵੇਰੇ 6 ਵਜੇ ਕਿਹੜੀ ਪੈਪਾ ਲੋਕ ਤਾਂ ਅਜੇ ਉਹ ਸੁੱਤੇ ਪਏ ਹੁੰਦੇ ਆ ਖਾਤਸਾ ਵੀ ਉਸ ਵੇਲੇ ਇਹਨਾਂ ਇਹ ਕਿੱਦਾਂ ਹੋ ਗਿਆ ਸਵੇਰ ਦੇ 6 ਵਜੇ ਦੀ ਇਹ ਗੱਲਬਾਤ ਹੈਗੀ ਆ ਤੇ ਉੱਥੇ ਜਿਹੜਾ ਉਹ ਗੋਲੀਆਂ ਚਲਾਉਣ ਵਾਲਾ ਸੀ ਉਹਨੇ ਗੋਲੀਆਂ ਮਾਰ ਕੇ ਖਾਤਸਾ ਜੀ ਤੇ ਫਿਰ ਉਹਨੇ ਕਿਸੇ ਦੀ ਕਾਰ ਸੀ ਜਿਹੜੀ ਉਹ ਖੋ ਕੇ ਜਿਹਨੂੰ ਹਾਈਜੈਕ ਕਹਿ ਦਿੰਦੇ ਆ ਕਰ ਲਈ ਤੇ ਉਹ ਕਾਰ ਦੇ ਵਿਚ ਬੈਠ ਕੇ ਫਿਰ ਉਹ ਦੌੜ ਗਿਆ ਤੇ ਫਿਰ ਪੁਲਿਸ ਵਾਲਿਆਂ ਨੇ ਉਹਦੇ ਮਗਰ ਆਪਣੀਆਂ ਗੱਡੀਆਂ ਲਾਈਆਂ ਤੇ ਫਿਰ ਉਹਦੇ ਜਿਹੜੀ ਗੋਲੀਆਂ ਵੱਜੀਆਂ ਤੇ ਫਿਰ ਉਹਦੀ ਵੀ ਜਿਹੜੀ ਸੀ ਉਹ ਡੈਥ ਹੋ ਗਈ ਆ ਤੇ ਇਹਦੇ ਵਿਚ ਖਬਰਾਂ ਜਾਂ ਨਾ ਕਿਉਂਕਿ ਉਹ 14 ਸਾਲ ਤੋਂ ਥੱਲੇ ਵਾਲੇ ਬੱਚੇ ਉਹਨਾਂ ਦੇ ਨਾਂ ਤਾਂ ਮੇਰਾ ਖਿਆਲ ਨੀ ਸ਼ਾਇਦ ਮਗਰੋਂ ਨੀ ਭਾਵੇਂ ਸਾਲ ਦੋ ਬਿਲਕੁਲ ਉਹ ਨਾ ਨੀ ਬਿਲਕੁਲ 14-18 ਸਾਲ ਤੋਂ ਥੱਲੇ ਵਾਲੇ ਬੱਚਿਆਂ ਦਾ ਨਾਮ ਕਰਕੇ ਜਿਹੜੀ ਪੁਲਿਸ ਡਿਪਾਰਟਮੈਂਟ ਹੈ ਉਹ ਹਰੀ ਹਾਂਜੀ ਇਹਦੇ ਵਿਚ ਕੱਖ ਸਾਹਿਬ ਜੀ ਇਹ ਵੀ ਕਿਹਾ ਗਿਆ ਕਿ ਇਹ ਹੋਇਆ ਜਿਹੜਾ ਬਹੁਤ ਕੁਝ ਇਹਦੇ ਵਿਚ ਹਜੇ ਤਾਈਂ ਦੱਸਿਆ ਨੀ ਗਿਆ ਪਰ ਪੁਲਿਸ ਵੱਲੋਂ ਪੀੜਤਾਂ ਨਾਲ ਹਮਦਰਦੀ ਆ ਜਿਹੜੀ ਉਹਦੇ ਤੌਰ ਤੇ ਕਰਦਾਸ ਜ਼ਰੂਰ ਕੀਤੀ ਗਈ ਆ ਇੰਨੀ ਕੋਈ ਖਬਰ ਅਜੇ ਬਾਹਰ ਆਈ ਆ ਤੇ ਕਿਉਂਕਿ ਅੱਜ ਸਵੇਰ ਦੀ ਉਹ ਖਬਰ ਆ ਉਹ ਤੁਹਾਨੂੰ ਪਤਾ ਹੋਵੇ ਇਨਵੈਸਟੀਗੇਸ਼ਨ ਹੋਊਗਾ ਤੇ ਅੱਗੇ ਉਹ ਗੱਲਬਾਤ ਮੇਰੀ ਸਾਹਮਣੇ ਆਊਗੀ ਤੇ ਅਗਲੀ ਖਬਰ ਕੱਖ ਸਾਹਿਬ ਜਿਹੜੀ ਹੈਗੀ ਆ ਉਹ ਟਰੰਪ ਸਾਹਿਬ ਹਮੇਸ਼ਾ ਦੀ ਤਰ੍ਹਾਂ ਜਿਹੜੇ ਆ ਇਰਾਨ ਨੂੰ ਧਮਕੀਆਂ ਦੇ ਰਹੇ ਆ ਅਤੇ ਦੂਜੇ ਪਾਸੇ ਆਪਣੇ ਸ਼ਾਂਤੀ ਦੇ ਸੌਦਾਗਰਾਂ ਨੂੰ ਇਰਾਨ ਭੇਜ ਰਹੇ ਆ ਤਾਂ ਕਿ ਉਹ ਇਰਾਨ ਨਾਲ ਸੌਦਾ ਤੈਅ ਕਰ ਸਕਣ ਤੇ ਖਾਤਸਾ ਵੀ ਤੁਹਾਨੂੰ ਪਤਾ ਹੋਵੇ ਹਜੇ ਪਰਸੋਂ ਦੀ ਗੱਲ ਆ ਉਹ ਸਭ ਕੁਝ ਫੈਸਲਾ ਹੋ ਗਿਆ ਸੀ ਸਾਈਨ ਵੀ ਸਿਰਫ ਹੋਣ ਵਾਲੇ ਸੀ ਤੇ ਫੇਰ ਨਾ ਤਾਂ ਇਜ਼ਰਾਇਲ ਉੱਤੇ ਹਮਲੇ ਕਰਨ ਹਟਿਆ ਆਪਣੇ ਲਿਬਨਾਨ ਦੇ ਉੱਤੇ ਤੇ ਇਧਰ ਫੇਰ ਟਰੰਪ ਸਾਹਿਬ ਨੇ ਉਹ ਇਰਾਨ ਨੇ ਉਹ ਖੋਲ ਦਿੱਤੀ ਸੀ ਸਟੇਟ ਆਫ ਹੋਰਮੁਜ਼ ਤੇ ਟਰੰਪ ਸਾਹਿਬ ਕਹਿੰਦੇ ਵੀ ਮੈਂ ਇੱਥੋਂ ਆ ਜਿਹੜੇ ਇਰਾਨ ਦੀਆਂ ਪੋਰਟਾਂ ਤੋਂ ਜਿਹੜੇ ਇਰਾਨ ਦੀਆਂ ਬੰਦਰਗਾਹਾਂ ਤੋਂ ਜਹਾਜ਼ ਆ ਰਹੇ ਆ ਉਹਨਾਂ ਨੂੰ ਵੀ ਮੈਂ ਨੰਬਰ ਦੇਣਾ ਬਾਕੀ ਜਿਹੜਾ ਮਰਜ਼ੀ ਆਵੇ

0: ਪਰ ਇਰਾਨ ਨੇ ਫਿਰ ਕਹਿੰਦਾ ਵੀ ਚੰਗਾ ਏਦਾਂ ਤੇ ਏਦਾਂ ਸੀ, ਤੂੰ ਮੇਰਿਆਂ ਨੂੰ ਲੰਘਣ ਦੇਣਾ, ਮੈਂ ਸਾਰਿਆਂ ਦੇ ਨੂੰ ਲੰਘਣ ਦੇਣਾ, ਤੇ ਉਹਨਾਂ ਨੇ ਫੇਰ ਮੁੜ ਕੇ ਉੱਥੇ ਜਿਹੜੀ ਸੀ ਉਹ ਪਾਬੰਦੀ ਲਾ ਦਿੱਤੀ ਆ। ਤੇ ਇਹਦੇ ਵਿੱਚ ਆਪਾਂ ਅੱਗੇ ਜਾ ਕੇ ਖਬਰ ਕਰਾਂਗੇ ਕਿ ਇੰਡੀਆ ਦੇ ਭਾਰਤ ਦੇ ਦੋ ਜਹਾਜ਼ ਜਿਹੜੇ ਸੀਗੇ ਉਹਨਾਂ ਤੇ ਥੋੜੀ ਗੋਲਾਬਾਰੀ ਵੀ ਹੋਈ ਆ। ਹਾਂਜੀ, ਤੇ ਉਹ ਅੱਗੇ ਵੱਖਰੀ ਖਬਰ ਆਪਣੇ ਕੋਲ ਹੈਗੀ ਜਾ ਕੇ। ਦੂਸਰੇ ਪਾਸੇ ਜਿਹੜਾ ਆ ਉਹ ਟਰੰਪ ਸਾਹਿਬ ਆ ਜਿਹੜੇ ਉਹ ਆਪਣੀ ਜਿਹੜੀ ਆ ਜਿਹਨੂੰ ਕਹਿੰਦੇ ਹੁੰਦੇ ਆ ਕਿ ਮੈਂ ਜਿਹੜਾ ਆ ਉਹ ਰੌਲਾ ਰੱਪਾ ਰੱਖਣਾ ਆ, ਰੌਲਾ ਅਸਲ ਚ ਇਸੇ ਗੱਲ ਦਾ ਆ, ਤੇ ਬਾਕੀ ਹੋਰ ਸਾਰਾ ਜੋ ਕੁਛ ਹੋਣਾ ਉਹ ਤਾਂ ਹੋ ਚੁੱਕਿਆ, ਤੇ ਜਿਹੜਾ ਥੋੜਾ ਬਹੁਤਾ ਹੋਰ ਹੋਣਾ ਹੋ ਗਿਆ, ਤੇ ਇਜ਼ਰਾਇਲ ਆ ਜਿਹੜਾ ਉਹ ਵੀ ਹਟਦਾ ਨੀ, ਪਰ ਉਹਦੇ ਉੱਤੇ ਵੀ ਜਿਹੜੇ ਦੁਨੀਆਂ ਦੇ ਦੇਸ਼ ਆ ਸਾਰੇ ਉਹ ਦੇਖੋ ਜਿਹੜਾ ਲਿਬਨਾਨ ਹੈਗਾ ਖਾਕ ਸਾਹਿਬ ਜੀ, ਉਹਦਾ ਜਿਹੜਾ ਤੁਹਾਨੂੰ ਪਤਾ ਨਾ ਉੱਥੇ ਉਹ ਜਿਹੜਾ ਆਪਣੇ ਹੈਗਾ ਉੱਥੇ ਦਾ ਪ੍ਰੈਜੀਡੈਂਟ ਕਹਿ ਲਓ ਜਾਂ ਰਾਜਾ ਕਹਿ ਲਓ ਜੋ ਕੁਛ ਵੀ ਹੈਗਾ ਉੱਥੇ ਰਾਜ ਆ ਜਿਹੜਾ ਉਹ, ਤੇ ਜਿਹੜੀ ਹਿਜ਼ਬੁੱਲਾ ਆ ਇਹ ਵੱਖਰੇ ਵੱਖਰੇ ਇੰਡੀਪੈਂਡੈਂਟ ਆ, ਉਹਦੀ ਵੀ ਆਪਣੀ ਫੌਜ ਹੈਗੀ ਆ ਜਿਹੜੀ ਆ ਉੱਥੇ ਦੀ ਰਾਜਿੰਗ ਪਾਰਟੀ ਆ, ਹਿਜ਼ਬੁੱਲਾ ਜਿਹੜਾ ਉਹ ਤੋਂ ਵੱਖਰਾ ਆ, ਤੇ ਅੱਗੇ ਕਦੇ ਵੀ ਉਹ ਜਿਹੜਾ ਉਹ ਹਿਜ਼ਬੁੱਲਾ ਦੇ ਹੱਕ ਦੇ ਵਿੱਚ ਨਹੀਂ ਬੋਲਿਆ, ਨਾ ਹੀ ਉਹ ਇਰਾਨ ਦੇ ਸੋਰੀ ਇਜ਼ਰਾਇਲ ਦੇ ਖਿਲਾਫ਼ ਵੀ ਨਹੀਂ ਬੋਲਿਆ ਬਹੁਤਾ, ਪਰ ਇਸ ਵਾਰੀ ਉਹਨੇ ਵੀ ਜੋ ਕੁਛ ਇਜ਼ਰਾਇਲ ਕਰ ਰਹੇ ਹਾਂ ਉੱਥੇ ਕੱਖ ਸਾਹਿਬ ਜੀ ਉਹਨੇ ਵੀ ਰੌਲਾ ਪਾ ਲਿਆ, ਤੇ ਇਹਦੇ ਨਾਲ ਹੁਣ ਕੱਲਾ ਇੱਥੇ ਗੱਲ ਨਹੀਂ ਮੁੱਕਦੀ, ਗੱਲ ਜਿਹੜੀ ਆ ਉਹ ਸਾਰੀ ਦੁਨੀਆ ਆ ਜਿਹੜੀ ਉਹ ਇਜ਼ਰਾਇਲ ਦੇ ਖਿਲਾਫ਼ ਹੋ ਗਈ ਆ, ਸਾਰਾ ਯੂਰਪ ਦੇ ਕਈ ਕੰਟਰੀ ਆ ਜਿਹੜੇ ਉਹ ਤਾਂ ਬਹੁਤ ਸ਼ਬਦਾਵਲੀ ਉਹ ਸਖ਼ਤ ਵਰਤ ਰਹੇ ਆ ਇਜ਼ਰਾਇਲ ਦੇ ਖਿਲਾਫ਼, ਕਿਉਂਕਿ ਇਜ਼ਰਾਇਲ ਆ ਜਿਹੜਾ ਉਹਨੇ ਜੋ ਕੁਛ ਗਾਜ਼ਾ ਦੇ ਵਿੱਚ ਕੀਤਾ ਸੀਗਾ ਖਾਕ ਸਾਹਿਬ ਜੀ, ਗਾਜ਼ਾ ਦੀ ਅੱਧੀ 50% ਜਿਹੜਾ 14x10 ਮੀਲ ਤਾਂ ਉਹ ਪਹਿਲਾਂ ਹੀ ਆ, 14x10 ਕਿਲੋਮੀਟਰ ਆ ਸਾਰੀ ਉਹਦੀ ਟੈਰੀਟੋਰੀ ਆ, 14x140 ਸਕੁਏਅਰ ਕਿਲੋਮੀਟਰ ਆ ਜਿਹਨੂੰ ਆਪਾਂ ਵਰਗ ਕਿਲੋਮੀਟਰ ਕਹਿੰਦੇ ਆ,
1: ਏਰੀਆ
0: ਨਹੀਂ ਸਿਰਫ ਜਿਹੜਾ ਗਾਜ਼ਾ ਪੱਟੀ ਆ,
1: ਗਾਜ਼ਾ ਪੱਟੀ ਦੀ ਗੱਲ ਕਰ ਰਿਹਾ ਮੈਂ,
0: ਹਾਂਜੀ ਗਾਜ਼ਾ ਪੱਟੀ ਦੀ ਸਿਰਫ 14x10 ਕਿਲੋਮੀਟਰ ਦੀ ਹੈਗੀ ਆ, ਉਹ ਸਾਰਾ 140 ਸਕੁਏਅਰ ਕਿਲੋਮੀਟਰ ਉਹ ਬਣਦਾ ਆ ਜਗ੍ਹਾ, ਉਨੀ ਵਿਚਾਰੇ ਹੈਗੀ ਆ, ਤੇ ਉੱਥੇ 23 ਲੱਖ ਲੋਕ ਜਿਹੜੇ ਉਹ ਰਹਿੰਦੇ ਸੀਗੇ, ਤੇ ਉਹਦੇ ਚੋਂ ਉਹਨਾਂ ਨੇ ਅੱਧੀ ਚੋਂ ਇਜ਼ਰਾਇਲ ਨੇ ਆਪਣੀ ਉਹ ਕਹਿੰਦਾ ਜੀ ਯੈਲੋ ਲਾਈਨ ਆ ਮੇਰਾ ਇਹ ਸੇਫਟੀ ਹੋਇਆ ਜੇ ਆ ਉਹ ਆ, ਤੇ ਉਹ ਦੱਬੀ ਬੈਠਾ ਉਹ, ਤੇ ਇਸੇ ਤਰ੍ਹਾਂ ਇਹ ਜਿਹੜਾ ਹੈਗਾ ਲਿਬਨਾਨ ਦਾ ਇਲਾਕਾ ਇਹਦੇ ਵਿਚ ਵੀ ਕਈ ਜਗ੍ਹਾ ਤੇ ਉਹਨੇ 10 ਕਿਲੋਮੀਟਰ ਅੰਦਰ ਚੱਕਰ, ਜਾਣੀ ਕਿ ਉਹ ਜਿਹੜਾ ਲਿਟਨੀ ਨਾਂ ਦਾ ਰਿਵਰ ਆ ਉਹਤੋਂ ਜਿਹੜਾ ਸਾਊਥ ਵੱਲ ਦਾ ਦੱਖਣ ਵੱਲ ਦਾ ਪਾਸਾ ਆ ਉਹ ਇਜ਼ਰਾਇਲ ਦੱਬ ਕੇ ਕਹਿੰਦਾ ਇਹ ਮੇਰਾ ਸੇਫਟੀ ਜ਼ੋਨ ਆ, ਇਦੂ ਅੱਗੇ ਨੀ ਤੁਸੀਂ ਆ ਸਕਦੇ, ਤੇ ਗੋਲਾਬਾਰੀ ਉਹ ਅੱਗੇ ਕਰ ਰਹੇ ਹਨ। ਸੋ ਇਹਦੇ ਕਰਕੇ ਜਿਹੜਾ ਆ ਉਹ ਲੜਾਈ ਬੰਦ ਹੁੰਦੀ ਨੀ ਲੱਗਦੀ, ਕਿਉਂਕਿ ਇਜ਼ਰਾਇਲ ਨੇ ਬੰਦ ਕੀਤੀ ਨੀ।
1: ਚਲੋ ਇਹ ਤਾਂ ਹੋ ਗਈਆਂ ਖਬਰਾਂ, ਮੈਂ ਪੁੱਛਦਾ ਕਿ ਕਦੀ ਹੋ ਸਕਦਾ ਕਿ ਸ਼ਾਂਤੀ ਹੋ ਜਾਏ, ਲੋਕ ਪਿਆਰ ਮੁਹੱਬਤ ਨਾਲ ਵੱਸ ਸਕਣ, ਕਦੀ ਇਹ ਕਦੀ ਸੋਚਦੇ ਆਪਾਂ ਕਦੀ ਹੋ ਸਕਦਾ ਹੈ?
0: ਹਾਂਜੀ, ਕੋਈ ਵੀ ਗੱਲ ਆ ਜਿਹੜੀ ਉਹ ਅਸੰਭਵ ਨੀ ਹੁੰਦੀ, ਹਰੇਕ ਗੱਲ ਅਸੰਭਵ ਹੁੰਦੀ, ਪਰ ਉਹਦੇ ਤੇ ਸ਼ਰਤਾਂ ਹੁੰਦੀਆਂ ਖਾਕ ਸਾਹਿਬ ਜੀ, ਜਦੋਂ ਸ਼ਰਤ ਪੂਰੀ ਕਰ ਦਿਓਗੇ ਤੇ ਉਹ ਹੋ ਜਾਊਗਾ। ਹਰੇਕ ਜਿਹੜੀ ਜੋ ਕੁਛ ਵੀ ਇਸ ਦੁਨੀਆਂ ਚ ਹੁੰਦਾ ਆ ਉਹ ਸ਼ਰਤੀਆ ਹੁੰਦਾ ਆ, ਹਰੇਕ ਚੀਜ਼ ਤੇ ਸ਼ਰਤ ਹੁੰਦੀ ਆ ਕਿ ਜੇ ਤੁਸੀਂ ਏਦਾਂ ਕਰੋਗੇ ਤਾਂ ਆ ਹੋਊਗਾ, ਜੇ ਏਦਾਂ ਕਰੋਗੇ ਤਾਂ ਆ ਹੋਊਗਾ, ਜੇ ਏਦਾਂ ਕਰੋਗੇ ਤਾਂ ਆ ਹੋਗਾ। ਸੋ ਕੋਈ ਵੀ ਚੀਜ਼ ਇਹਦੀ ਸ਼ਰਤ ਤੋਂ ਬਗੈਰ ਨੀ ਹੈਗੀ, ਉਹ ਸ਼ਰਤਾਂ ਪੂਰੀਆਂ ਕਰਨਗੇ ਉਹ ਇਜ਼ਰਾਇਲ ਆ ਜਿਹੜਾ
1: ਸਿੱਧੀ ਇਸਰਾਇਲ ਦੀ ਤੇ ਸਿੱਧੀ ਬਦਮਾਸ਼ੀ ਹੈ ਨਾ, ਕਿ ਉਹ
0: ਬਦਮਾਸ਼ੀ ਬਿਲਕੁਲ।
1: ਹਾਂਜੀ, ਲਿਬਨਾਨ ਵਾਲੇ ਆਪਣੇ ਆਰਾਮ ਨਾਲ ਬੈਠੇ ਆ, ਜਦੋਂ ਤੁਸੀਂ
0: ਬਿਲਕੁਲ ਬਿਲਕੁਲ ਬਿਲਕੁਲ
1: ਤਾਂ ਉਹ ਅੱਗੋਂ ਤੁਹਾਡੇ ਨਾਲ ਆਕੜਦੇ ਆ, ਤੇ ਇਹੀ ਸੇਮ ਹੀ ਫਲਸਤੀਨੀ ਵਾਲੇ, ਉਹਨਾਂ ਦੇ ਨਾਲ ਤੁਸੀਂ ਪੰਗਾ ਲੈਂਦੇ ਹੋ ਤੇ ਫਿਰ ਉਹ ਮਰਦੇ ਬੰਦੇ ਕੀ ਕਰਨ? ਇਹ ਤਾਂ ਇਸਰਾਇਲ ਦੀ ਬਦਮਾਸ਼ੀ ਹੈ ਟੋਟਲ,
0: ਇਸਰਾਇਲ ਤੋਂ ਕੀ ਬਦਮਾਸ਼ੀ ਆ ਜੀ ਉਹ ਜਿਹੜਾ ਹੈਗਾ ਆਪਣੇ, ਦੇਖੋ ਉਹ ਜਿਹੜੇ ਸੈਟਲਰ ਆ ਉਹਨਾਂ ਦੇ ਬਦਮਾਸ਼ ਜਿਹੜੇ ਆਪਾਂ ਹੁਣ ਇਹ ਸੈਟਲਰ ਨਾਮ ਵੱਖਰਾ ਦਿੰਦੇ, ਪਰ ਹੈ ਤਾਂ ਉਹ ਬਦਮਾਸ਼ ਆ, ਡਾਕੂ ਆ, ਉਹ ਜਾ ਕੇ ਉਹਨਾਂ ਦੇ ਖੇਤਾਂ ਚ ਉਹਨਾਂ ਦੇ ਗੋਲੀਆਂ ਗਾਲੀਆਂ ਮਾਰ ਕੇ ਕੁੱਟ ਕੇ ਭਜਾ ਦਿੰਦੇ ਆ, ਫਿਰ ਉਹ ਆਪਣੀ ਉੱਥੇ ਆਪਣਾ ਬਣਾ ਕੇ ਤੇ ਉੱਥੇ ਵੱਡੀਆਂ ਵੱਡੀਆਂ ਇਮਾਰਤਾਂ ਲਾ ਕੇ ਤੇ ਫਿਰ ਯਹੂਦੀਆਂ ਨੂੰ ਹੋਰ ਦੂਸਰੇ ਦੇਸ਼ਾਂ ਚ ਲਿਆ ਕੇ ਉੱਥੇ ਵਸਾਉਂਦੇ ਆ, ਮਕਸਦ ਆ ਜਿਹੜਾ ਉਹਨਾਂ ਦਾ
1: ਹੋ ਰਿਹਾ ਨਾ, ਜੋ ਪਿਛਲੇ ਸਮੇਂ ਦੇ ਵਿੱਚ 1700-1600 ਦੇ ਵਿੱਚ ਜੋ ਕੁਛ ਮੁਗਲ ਕਰਦੇ ਸੀ ਉਹੀ ਕੁਛ ਹੁਣ ਹੋ ਰਿਹਾ, ਇਹ ਚੇਂਜ ਤਾਂ ਹੋਈ ਨੀ ਉੱਥੇ ਦੀ ਉੱਥੇ,
0: ਐਗਜੈਕਟਲੀ ਉਹੀ ਹੋ ਰਿਹਾ ਖਾਕ ਸਾਹਿਬ ਜੀ, ਜੋ ਕੁਛ ਇੱਥੇ ਅਮਰੀਕਾ ਦੇ ਵਿੱਚ ਹੋਇਆ ਸੀ ਜਦੋਂ ਕੋਲੰਬਸ ਆਇਆ 1498 ਚ ਆਇਆ ਇੱਥੇ, ਉਸ ਤੋਂ ਬਾਅਦ ਯੂਰੋਪੀਆਂ ਨੇ ਆ ਕੇ ਇੱਥੇ ਦੇ ਸਾਰੇ ਲੋਕ ਖਤਮ ਕਰ ਦਿੱਤੇ, ਉਹੀ ਕੁਛ ਉਹ ਕਰ ਰਹੇ ਆ, ਉਹੀ ਕੁਛ ਉੱਥੇ ਹੋ ਰਿਹਾ ਇਜ਼ਰਾਇਲ ਦੇ ਕੋਲ ਕਰ ਰਹੇ, ਉਹ ਅਰਬਾਂ ਦੀ ਧਰਤੀ ਖੋ ਕੇ ਉਹ ਆਪਣਾ ਉੱਥੇ ਬਣਾਉਣਾ ਚਾਹੁੰਦਾ, ਫਿਰ ਹੌਲੀ ਹੌਲੀ ਉਹਨਾਂ ਨੂੰ ਹਥਿਆਰ ਨੀ ਬਣਾਉਂਦੇ ਨੇ ਕਿਸੇ ਦੇ ਉੱਤੇ ਕੁਛ ਲਾਇਆ, ਅੱਜ ਦਾ ਹੁਣ ਉਹ ਜਿਹੜਾ ਕਟਰ ਵਗੈਰਾ ਜਾਂ ਉੱਥੇ ਅਮਰੀਕਾ ਦੇ ਬੇਸ ਆ, ਉਹ ਬੇਸਿਕਲੀ ਹੈ ਤਾਂ ਉਹ ਇਜ਼ਰਾਇਲ ਦੇ ਹੀ ਆ।
1: ਯੂਨਾਈਟਿਡ ਨੇਸ਼ਨ ਚੀਮਾ ਸਾਹਿਬ ਚੁੱਪ ਕਿਉਂ ਫਿਰ, ਜੇ ਉਹ ਇਹ ਵੀ ਕਹਿ ਸਕਦੇ ਭਾਈ ਜੇ ਇਰਾਨ ਬਣਾ ਰਿਹਾ ਤੇ ਇਸਰਾਇਲ ਤੂੰ ਕਿਸ ਹਿਸਾਬ ਨਾਲ ਬਣਾ ਲਿਆ, ਤਕੜੇ ਦਾ ਸੱਤੀ

0: ਸੌ ਵਾਲੀ ਗੱਲ ਹੋ ਗਈ ਨਾ।
1: ਬਿਲਕੁਲ ਬਿਲਕੁਲ ਕਾਕ ਸਾਹਿਬ ਜੀ, ਉਹ ਜਿਹੜੀ UNO ਆ ਉਹ ਸਭ ਕੁਛ ਆ ਜਿਹੜੀ ਉਹ ਉਹਨਾਂ ਦੇ ਜਿਸ ਕੀ ਲਾਠੀ ਉਸ ਕੀ ਬਹਿਸ, ਉਹ ਸਾਰਾ ਕੁਛ ਇਹਨਾਂ ਦੇ ਹੀ ਹੱਕ ਦੇ ਵਿੱਚ ਆ, ਔਰ ਹੈ ਹੀ ਇਹਨਾਂ ਦੀ ਆ। ਹਾਂਜੀ, ਉਹ ਹੈ ਹੀ ਜਿਹੜੇ ਪਾਵਰਫੁਲ ਬੰਦੇ ਆ ਜਿਹੜੇ ਅਮਰੀਕਾ ਤੇ ਰਾਜ ਕਰਦੇ ਆ ਜਿਹੜੇ, ਉਹ ਉਹਨਾਂ ਦੀ ਆ, ਉਹ ਸਾਰਾ ਕੁਛ ਉਹਨਾਂ ਨੇ ਉਹਨਾਂ ਦੇ ਹੱਕ ਚ ਕਹਿਣਾ। ਸਦਮ ਹੁਸੈਨ ਹੁਣਿਆਂ ਨੂੰ ਚੱਕ ਕੇ ਉੱਥੇ ਲਿਜਾ ਕੇ ਫਾਂਸੀ ਦੇ ਦਿੱਤੀ, ਉਹ ਲੀਬੀਆ ਵਾਲੇ ਨੂੰ ਮਰਵਾਤਾ, ਤੇ ਜਿਹੜੇ ਇੱਥੇ ਟਰੰਪ ਵਰਗੇ ਉਹ ਸਾਰੀ ਦੁਨੀਆਂ ਨੂੰ ਜਾ ਕੇ ਲੁੱਟਦੇ ਆ ਮਾਰਦੇ, ਔਰ ਪਤਾ ਵੀ ਨਹੀਂ ਜੋ ਕੁਛ ਉੱਥੇ ਅਫਰੀਕਨ ਕੰਟਰੀਆਂ ਦੇ ਵਿੱਚ ਦੇਖੋ ਕੀ ਹੋ ਰਿਹਾ। ਅਫਰੀਕਨ ਕੰਟਰੀਆਂ ਦੇ ਵਿੱਚ ਕੀ ਉਹਨਾਂ ਨੂੰ ਵੀ ਉਹਨਾਂ ਦੀ ਜਨਰੇਸ਼ਨ ਆ ਜਿਹੜੀਆਂ ਪੀੜੀਆਂ ਖਤਮ ਕਰਕੇ ਉੱਥੇ ਜਾ ਕੇ ਆਪਣੇ ਵਸਣ ਦਾ ਉਹ ਸਾਰੀ ਪਲਾਨ ਉਹੀ ਆ। ਹਾਂਜੀ, ਤੇ ਉਹ ਫਿਰ ਜਿੰਨਾ ਚਿਰ ਹੁਣ ਇੱਕ ਆਪਾਂ ਅੱਗੇ ਜਾ ਕੇ ਹੋਰ ਵੀ ਖਬਰ ਕਰ ਰਹੀ ਹੈ, ਉਹ ਵੀ ਦੇਖਿਓ ਕੀ ਹੋ ਰਿਹਾ, ਉਹ ਆਪਾਂ ਡਿਸਕਸ ਕਰਾਂ।
0: ਛੋਟੀਆਂ ਕਰ ਲਓ ਨਾ।
1: ਹਾਂਜੀ, ਤੇ ਹੁਣ ਖਾਕ ਸਾਹਿਬ ਜੀ, ਟਰੰਪ ਸਾਹਿਬ ਹੈਗੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਜਿਹੜਾ ਉਹ ਪੋਸਟ ਪਾਈ ਆ, ਉਹਦੇ ਵਿੱਚ ਇਰਾਨ ਨਾਲ ਸਹਿਮਤ ਨਹੀਂ ਹੈ ਉਹ ਕਹਿੰਦੇ ਅਸੀਂ ਤੇ, ਪਰ ਉੱਥੇ ਉਹ ਹੁਣ ਫੇਰ ਟੀਮ ਭੇਜੀ ਆ ਤਿੰਨਾਂ ਦੀ, ਜਿਹਦੇ ਵਿੱਚੋਂ ਖਾਕ ਸਾਹਿਬ ਜੀ ਇੱਕ ਉਹ ਜੇਡੀ ਵੈਂਸ ਆ ਤੇ ਇੱਕ ਜੈਰਡ ਕੁਸ਼ਨਰ ਆ ਤੇ ਦੂਸਰਾ ਉਹ ਵਿਟਕੋਫ ਆ, ਉਹ ਜਿਹੜੇ ਦੋਨੇ ਹੀ ਆ ਕੁਸ਼ਨਰ ਤੇ ਉਹ ਆਪਣੇ ਵਿਟਕੋਫ ਆ, ਉਹ ਦੋਨੇ ਯਹੂਦੀ ਆ। ਸੋ ਜਿੱਥੇ ਵੀ ਫੈਸਲਾ ਕਰਨ ਉਹ ਇਰਾਨ ਦੇ ਨਾਲ ਭੇਜਦੇ ਆ ਉਹੀ ਜਾਂਦੇ ਆ। ਸੋ ਉੱਥੇ ਹੁਣ ਆਪਾਂ ਨੂੰ ਪਤਾ ਹੀ ਆ ਵੀ ਹੋਣਾ ਕੀ ਆ, ਉਹਨਾਂ ਨੇ ਇਜ਼ਰਾਇਲ ਦੇ ਹੱਕ ਦੇ ਵਿੱਚ ਮੰਗਣੇ ਆ ਉਹਨਾਂ ਤੋਂ, ਤੇ ਆਹ ਤੁਸੀਂ ਕਰ ਦਿਓ ਉਹਨਾਂ ਨੇ ਦੇਣੇ ਨੀ ਇਰਾਨ ਨੇ, ਤੇ ਉੱਥੇ ਫੇਰ ਰੌਲਾ ਪੈਣਾ। ਸੋ ਇਸ ਤਰ੍ਹਾਂ ਦੀ ਸਿਚੁਏਸ਼ਨ ਹੈ ਜਿਹੜੀ ਉੱਥੇ ਪੈਦਾ ਹੋਈ ਆ। ਤੇ ਅਗਲੀ ਜਿਹੜੀ ਖਬਰ ਹੈਗੀ ਆ ਸਾਹਿਬ ਸਾਹਿਬ ਜੀ, ਉਹ 2024 ਦੀ ਚੋਣ ਨੂੰ 2 ਸਾਲ ਹੋ ਗਏ ਆ ਦੇਖੋ, ਪਰ ਉਦੋਂ ਦੇ ਜਿਹੜੀ ਉੱਥੋਂ ਜਿਹੜਾ ਹੈਗਾ ਸਟੇਟ ਆ ਉਹ ਉੱਥੋਂ ਦੀ ਜਿਹੜੀ ਵੇਨ ਕਾਉਂਟੀ ਆ ਉਹਦੇ ਖਾਕ ਸਾਹਿਬ ਜੀ ਵੋਟਾਂ ਦਾ ਅਜੇ ਵੀ ਰੌਲਾ ਪੈ ਰਿਹਾ ਆ ਤੇ ਇਹ ਖਤਮ ਨਹੀਂ ਹੋਣਾ। ਤੇ ਹੁਣ ਕੀ ਆ ਕੇ ਜਿਹੜੇ ਅਸਿਸਟੈਂਟ ਜਨਰਲ ਸੈਕਟਰੀ ਆ ਹੈਗੇ ਆ ਹਰਮੀਤ ਢਿੱਲੋਂ ਉਹਨਾਂ ਦਾ ਨਾਂ ਆ, ਉਹਨਾਂ ਵੱਲੋਂ ਖਾਕ ਸਾਹਿਬ ਜੀ ਵੇਨ ਕਾਉਂਟੀ ਆ ਜਿਹੜੀ ਉਹਦੇ ਕਾਉਂਟੀ ਕਲਰਕ ਜਿਹੜੀ ਆ ਕੈਥੀ ਗੈਰਟ ਉਹਦਾ ਨਾਂ ਹੈਗਾ, ਉਹਨੂੰ ਪਿਛਲੀ ਚੋਣ ਜਿਹੜੀ ਹੋਈ ਸੀ 2024 ਦੇ ਵਿੱਚ ਉਦੋਂ ਦੇ ਜਿਹੜੇ ਖਾਕ ਸਾਹਿਬ ਜੀ ਬੈਲਟ ਹੁੰਦੇ ਆ ਨਾ, ਬੈਲਟ ਜਿਹੜੇ ਆਪਾਂ ਭਰ ਕੇ ਵੋਟ ਪਾਈ ਦੀ ਜਿਹਦੇ ਉੱਤੇ ਉਹ, ਤੇ ਉਹਨਾਂ ਦੇ ਜਿਹੜੇ ਲਿਫਾਫੇ ਜਿਹੜੇ ਬਾਈ ਮੇਲ ਲੋਕ ਭੇਜਦੇ ਆ ਉਹ ਲਿਫਾਫੇ ਦੇ ਵਿੱਚ ਜਿਹੜੀ ਹੁੰਦੀ ਆ ਉਹ ਵੀ ਕਹਿੰਦੇ ਸਾਨੂੰ ਨਾਲ ਪ੍ਰੋਡਿਊਸ ਕਰਕੇ ਸਾਨੂੰ ਭੇਜੋ, ਉਹ ਉਹਨਾਂ ਦੀ ਮੰਗ ਉਹਨਾਂ ਨੇ ਕੀਤੀ ਆ। ਤੇ ਇਹ ਚਿੱਠੀ ਆ ਜਿਹੜੀ ਇਹਦੇ ਵਿੱਚ ਮਿਸਟਰ ਢਿੱਲੋਂ ਸਾਹਿਬ ਜਿਹੜੇ ਹੈਗੇ ਆ ਉਹਨਾਂ ਵੱਲੋਂ 2024 ਦੇ ਬੈਰਕਸ ਅਤੇ ਲਿਫਾਫੇ ਫੈਡਰਲ ਗੌਰਮੈਂਟ ਨੂੰ ਭੇਜਣ ਦੀ ਮੰਗ ਕੀਤੀ ਗਈ ਆ। ਤੇ ਜਿਹਨੇ ਰਿਪਬਲਿਕਨ ਜਿਹੜੀ ਪਾਰਟੀ ਹੈਗੀ ਆ ਇਹ ਪਤਾ ਲਗਾਉਣਾ ਚਾਹੁੰਦੇ ਆ ਕਿ ਇਹ ਵਾਕਿਆ ਜਿਹੜੇ ਡੈਮੋਕਰੇਟ ਆ ਉਥੋਂ ਜਿੱਤੇ ਸੀਗੇ ਕਿ ਜਾਂ ਇਹਦੇ ਵਿੱਚ ਹੇਰਾਫੇਰੀ ਹੋਈ ਆ। ਹੁਣ ਦੇਖੋ 2 ਸਾਲ ਲੰਘ ਵੀ ਗਏ ਆ ਤੇ ਹਜੇ ਤੀਕਰ ਵੀ ਉਹ ਜਿਹੜਾ ਮਸਲਾ ਉਸੇ ਤਰ੍ਹਾਂ ਹੈਗਾ। ਹਾਂਜੀ ਹਾਂਜੀ, ਤੇ ਅਗਲੀ ਖਬਰ ਜਿਹੜੀ ਆਪਣੇ ਕੋਲ ਖਾਕ ਸਾਹਿਬ ਦੀ ਹੈਗੀ ਆ ਉਹ ਹੈਗੀ ਆ ਆਪਣੇ ਕੋਲ ਜਿਹੜੀ ਆ 2 ਭਾਰਤੀ ਝੰਡੇ ਵਾਲੇ ਸਮੁੰਦਰੀ ਜਹਾਜ਼ ਜਿਹੜੇ ਸੀਗੇ ਉਹ ਕੱਚੇ ਤੇਲ ਨਾਲ ਲੱਦੇ ਹੋਏ ਸਟਰੇਟ ਆਫ ਹਰਮੂਜ਼ ਦੇ ਵਿੱਚੋਂ ਦੀ ਲੰਘ ਆਏ ਸੀ, ਜਿਨ੍ਹਾਂ ਦੇ ਉੱਪਰ ਇਰਾਨ ਦੇ ਫੌਜੀਆਂ ਦੁਆਰਾ ਹਮਲੇ ਕੀਤੇ ਗਏ ਆ। ਭਾਰਤ ਦੀ ਜਿਹੜੀ ਆ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਹੁੰਦੀ ਆ ਉਹਦੇ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਆ ਹਾਂ ਇਹ ਇਸ ਤਰ੍ਹਾਂ ਹੋਇਆ। ਤੇ ਇਰਾਨ ਦੇ ਅੰਬੈਸਡਰ ਨੂੰ ਜਿਨ੍ਹਾਂ ਦਾ ਨਾਂ ਹੈਗਾ ਮੁਹੰਮਦ ਫਲਾਰੀ ਉਹਨਾਂ ਦਾ ਨਾਂ ਆ, ਤੇ ਉਹਨਾਂ ਨੂੰ ਫਿਰ ਜਿਹੜੀ ਫੋਰਨ ਸੈਕਟਰੀ ਵਿਕਰਮ ਮਿਸਰੀ ਉਹਨਾਂ ਦਾ ਨਾਂ ਆ ਉਹਨਾਂ ਦੁਆਰਾ ਉਹਨਾਂ ਨੂੰ ਉੱਥੇ ਸੱਦਿਆ ਗਿਆ ਸੀਗਾ ਤੇ ਉਹਨਾਂ ਨੇ ਆਪਣੀ ਚਿੰਤਾ ਪ੍ਰਗਟ ਉਹਨਾਂ ਦੇ ਨਾਲ ਕੀਤੀ। ਤੇ ਮਿਸਰੀ ਦੁਆਰਾ ਇਰਾਨੀ ਅੰਬੈਸਡਰ ਨੂੰ ਤਕਲੀਫ ਕੀਤੀ ਗਈ ਕਿ ਉਹਦੀ ਸੁਨੇਹਾ ਜਿਹੜਾ ਹੈ ਛੇਤੀ ਤੋਂ ਛੇਤੀ ਆਪਣੀ ਗੌਰਮੈਂਟ ਨੂੰ ਦੇ ਦੇਣ ਤਾਂ ਕਿ ਉਹ ਜਿਹੜਾ ਮਸਲਾ ਆ ਉਹ ਸੁਲਝਾਇਆ ਜਾ ਸਕੇ। ਤੇ ਇਹ ਸੀ ਇੰਡੀਆ ਦੀ ਖ਼ਬਰ। ਤੇ ਅਗਲੀ ਖ਼ਬਰ ਕਾਕ ਸਾਹਿਬ ਜੀ ਆਪਣੇ ਕੋਲ ਜਿਹੜੀ ਹੈਗੀ ਆ ਰੂਸ ਦੀ ਇੱਕ ਉਹ ਜਿਹੜੀਆਂ ਬਲੌਗਰ ਵਗੈਰਾ ਹੁੰਦੀਆਂ ਨਾ ਤੇ ਉਹਨੇ ਖਾਕ ਸਾਹਿਬ ਜੀ ਨਾਂ ਉਹਦਾ ਹੈਗਾ ਵਿਕਟੋਰੀਆ ਬੋਨੀਆ ਤੇ ਉਹ ਬਲੌਗਰ ਹੈਗੀ ਆ ਤੇ ਉਹਦਾ ਜਿਹੜੇ ਉਹ ਖ਼ਬਰ ਜਿੱਥੋਂ ਮੈਂ ਪੜ੍ਹੀ ਆ ਉਹਦੇ ਉੱਤੇ ਜੇ ਤੁਸੀਂ ਉਹਦੇ ਕੱਪੜੇ ਦੇਖੋਗੇ ਤਾਂ ਉਹਦੇ ਤੋਂ ਤਾਂ ਸਾਫ਼ ਪਤਾ ਲੱਗਦਾ ਬਈ ਗੱਲ ਉਹਦੀ ਮੰਨੀ ਆ ਲੋਕਾਂ ਨੇ ਤੇ ਕਿਉਂਕਿ ਜੋ ਕੁਛ ਉਹਨੇ ਪਾਇਆ ਉਹ ਅੱਧ ਨੰਗੀ ਹੈਗੀ ਆ ਤੇ ਉਹ ਫਿਰ ਤੁਹਾਨੂੰ ਪਤਾ ਜਦੋਂ ਇਸ ਤਰ੍ਹਾਂ ਦੀਆਂ ਔਰਤਾਂ ਮੂਹਰੇ ਆਉਂਦੀਆਂ ਫਿਰ ਉਹ ਪਰਜਾ ਜਿਹੜੀ ਆ ਉਹਨੂੰ ਦੇਖਦੀ ਆ ਤੇ ਉਹਦੀ ਆਪਾਂ ਗੱਲ ਕਰਨ ਲੱਗੇ ਆ। ਤੇ ਉਹ ਖਾਕ ਸਾਹਿਬ ਜੀ ਉਹਦੇ ਦੁਆਰਾ ਸੁਨੇਹਾ ਜਿਹਦੇ ਵਿੱਚ ਉਹਨੇ ਪਿਊਟਨ ਦੇ ਬਾਰੇ ਵਿੱਚ ਟਿੱਪਣੀ ਕਰਦੀ ਨੇ ਕਿਹਾ ਆ ਕਿ ਲੋਕ ਤੇਰੇ ਕੋਲੋਂ ਡਰਦੇ ਆ, ਕਲਾਕਾਰ ਤੇਰੇ ਕੋਲੋਂ ਡਰਦੇ ਆ, ਗਵਰਨਰ ਤੇਰੇ ਕੋਲੋਂ ਡਰਦੇ ਆ। ਤੇ ਇਸ ਵੀਡੀਓ ਨੂੰ ਉਹਨੇ ਇੰਸਟਾਗ੍ਰਾਮ ਤੇ ਬਣਾ ਕੇ ਖਾਕ ਸਾਹਿਬ ਜੀ 18 ਮਿੰਟ ਦੀ ਵੀਡੀਓ ਉਹਨੇ ਪਾ ਦਿੱਤੀ ਤੇ ਉਹ ਜਦੋਂ ਪੋਸਟ ਹੋ ਗਈ ਤੇ ਓਹਨੂੰ ਹੱਕ ਸਾਹਿਬ ਜੀ 26 million ਵਿਊ ਮਿਲੇ ਤੇ 1.3 million ਲਾਈਕ
0: ਲੱਖਾਂ ਡਾਲਰ ਯੂਟਿਊਬ ਨੇ ਦੇ
1: ਹਾਂਜੀ ਅੱਛਾ ਇਹ ਜਿਹੜੀ ਔਰਤ ਹੈਗੀ ਆ ਇਹ 206 ਵਿਚ ਰੂਸ ਪ੍ਰਸਿੱਧ ਹੋਈ ਸੀਗੀ ਤੇ ਉਹ ਰੂਸ ਵਿਚ ਬੱਚਾ ਬੱਚਾ ਜਿਹੜਾ ਓਹਦਾ ਨਾਂ ਜਾਣਦਾ ਜਿਹਨੂੰ ਆਪਾਂ ਕਹਿ ਦਿੰਦੇ ਆ ਮਤਲਬ ਐਕਟਰ ਆਪਣੇ ਹੁੰਦੇ ਆ ਇੰਡੀਆ ਦੇ ਤੁਹਾਨੂੰ ਪਤਾ ਵੀ ਉਹ ਸਾਰੇ ਇਸੇ ਤਰ੍ਹਾਂ ਦੀ ਓਹਦੀ ਹੈਗੀ ਸੀ ਗੱਲਬਾਤ ਤੇ ਓਹਨੇ ਪੂਟਨ ਦੇ ਜਿਹੜੇ ਪੋਲ ਸੀਗੇ ਖੱਕ ਸਾਹਿਬ ਜੀ ਉਹ ਪਿਛਲੇ 6 ਹਫ਼ਤਿਆਂ ਤੋਂ ਲਗਾਤਾਰ ਜਿਹੜੇ ਥੱਲੇ ਨੂੰ ਜਾ ਰਹੇ ਆ ਓਹਦੇ ਵੀਡੀਓ ਪਾਉਣ ਕਾਰਨ ਤੇ ਇਹ ਜਿਹੜੀ ਵਿਕਟੋਰੀਆ ਬੁਨੀਆ ਹੈਗੀ ਆ ਇਹਨੇ ਖੱਕ ਸਾਹਿਬ ਜੀ ਹੋਰ ਮੁੱਦੇ ਵੀ ਸਾਹਮਣੇ ਲਿਆਂਦੇ ਆ ਜਿਨ੍ਹਾਂ ਵਿਚ ਕਿਹਾ ਕਿ ਦਾਗਿਸਤਾਨ ਇੱਕ ਉੱਥੇ ਦਾ ਖੱਕ ਸਾਹਿਬ ਜੀ ਰੂਸ ਦੀ ਇਹ ਬੜੀ ਮਸ਼ਹੂਰ ਜਗ੍ਹਾ ਆ ਉਹ ਮੇਰਾ ਦਾਗਿਸਤਾਨ ਇੱਕ ਉੱਥੋਂ ਦੇ ਰਾਈਟਰ ਸੀਗਾ ਬਹੁਤ ਪੁਰਾਣੇ ਜਮੇ ਦੀ ਗੱਲ ਆ ਉਹਨੇ ਲਿਖਿਆ ਸੀਗਾ ਜਿਹੜੇ ਲੋਕ ਕਾਮਰੇਡ ਰਹੇ ਆ ਉਹਨਾਂ ਨੂੰ ਇਹਦੇ ਬਾਰੇ ਪੂਰਾ ਪਤਾ ਆ ਕਿ ਦਾਗਿਸਤਾਨ ਦੀ ਕੀ ਕਹਾਣੀ ਆ ਤੇ ਉਹਨੇ ਖੱਕ ਸਾਹਿਬ ਜੀ ਉੱਥੇ ਦੇ ਬਾਰੇ ਚ ਉਹਨੇ ਗੱਲ ਕੀਤੀ ਆ ਇਸ ਜਿਹੜੀ ਹੈਗੀ ਔਰਤ ਕਿ ਉੱਥੇ ਜਿਹੜਾ ਹੈਗਾ ਆਪਣੇ
0: ਡੇਢ ਰਹਿ ਗਿਆ ਗੱਲ ਦਾ ਮਜ਼ਾ ਤਾਂ ਆਉਂਦਾ ਜੀ ਗੱਲ ਨਿਬੜ ਜਾ
1: ਹਾਂਜੀ ਤੇ ਫੇਰ ਓਹਨੇ ਕਿਹਾ ਕਿ ਲਾਈਵ ਸਟੋਕ ਤੇ ਸਾਇਬੇਰੀਆ ਵਿਚ ਦੇ ਉਹ ਸਾਰਾ ਕੁਛ ਓਹਨੇ ਜਿਹੜਾ ਦੱਸਿਆ ਆ ਜਿਹਦੇ ਕਾਰਨ ਪੂਟਨ ਸਾਹਿਬ ਦੇ ਜਿਹੜੇ ਉਹ ਪੋਲ ਆ ਉਹ ਥੱਲੇ ਜਾਣੇ ਸ਼ੁਰੂ ਹੋ ਗਿਆ ਜਿਹਦੇ ਨਾਲ ਥੋੜੀ ਫਿਕਰਮੰਦੀ ਵਾਲੀ ਗੱਲ ਹੈਗੀ ਆ ਤੇ ਚਲੋ ਕੋਈ ਨੀ ਦੇਖਦੇ ਆ ਤੇ ਅਗਲੀ ਖਬਰ ਆ ਜਿਹੜੀ
0: ਸਾਹਿਬ ਅਗਲੀ ਖਬਰ ਤਾਂ ਆਪਣੇ ਕੋਲ ਹੋਣੀ ਨੀ ਤੇ ਮੈਂ ਆਪਾਂ ਇੱਕ ਮਿੰਟ ਰਹਿ ਗਿਆ ਆਪਾਂ ਇਹ ਚ ਗੱਲ ਕਰ ਲੈਂਦੇ ਆ ਤੇ ਓਹਦਾ ਵਿਚਾਰੀ ਦਾ ਕੀ ਬਣੇਗਾ ਜੀ ਫਿਰ ਉੱਥੇ ਤੇ ਓਹਨੂੰ ਦਿਮਾਗ ਮੂਰ ਨਾ ਦਿੱਤਾ ਜਾਵੇ
1: ਕਿਵੇਂ ਜੀ
0: ਜਿਹੜੀ ਜਨਾਨੀ ਨੇ ਲਿਖਿਆ ਵਾ ਸਰਕਾਰਾਂ ਥੋੜੇ ਹੁੰਦੀਆਂ ਹੁਣ ਪੁੱਤਰ ਨੇ ਵੀ ਧੱਕੇ ਨਹੀਂ ਸੰਭਾਲਿਆ ਨਾ ਸਾਰਾ ਕੁਝ
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਭਾਵੇਂ ਵੋਟਾਂ ਪੈਣੀਆਂ ਪਰ ਫਿਰ ਵੀ ਉਹ
0: ਥੈਂਕ ਯੂ ਜੀ ਲੋ ਜੀ ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਸਾਡੇ ਨਾਲ ਜੁੜ ਗਏ ਤੇ ਉਹਨਾਂ ਦਾ ਵੀ ਵੈਲਕਮ ਜੀ ਆਇਆਂ ਨੂੰ ਮੈਂ ਫਿਰ ਬੇਨਤੀ ਕਰ ਦਿੰਦਾ ਕਿ ਡਾਕਟਰ ਸਾਹਿਬ ਬਹੁਤ ਵੱਡੀਆਂ ਜਾਣਕਾਰੀਆਂ ਸਾਡੇ ਤੱਕ ਲੈ ਕੇ ਪਹੁੰਚਦੇ ਆ ਹਮੇਸ਼ਾ ਦੀ ਤਰ੍ਹਾਂ ਔਰ ਇਹ ਸਰੀਰ ਦੇ ਸੰਬੰਧੀ ਜਾਣਕਾਰੀਆਂ ਇੰਨੀਆਂ ਗੂੜੀਆਂ ਤੇ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਜਦੋਂ ਉਹ ਕੱਲੀ ਕੱਲੀ ਹੱਡੀ ਕੱਲੀ ਕੱਲੀ ਨਾੜ ਸਰੀਰ ਦੇ ਵਿਚ ਕਿੱਥੇ ਕੀ ਕੰਮ ਕਰਦਾ ਉਹਦੇ ਬਾਰੇ ਜਾਣਕਾਰੀਆਂ ਦਿੰਦੇ ਨਾ ਤੇ ਬਿਲੀਵ ਕਰੋ ਕਿ ਜੇ ਤੁਸੀਂ ਇਹ ਸਾਰੇ ਪ੍ਰੋਗਰਾਮ ਸੁਣ ਲਓ ਔਰ ਤੁਹਾਨੂੰ ਡਾਕਟਰਾਂ ਕੋਲ ਜਾਣ ਦੀ ਲੋੜ ਹੀ ਨਾ ਪਵੇ ਬੜੇ ਜ਼ਰੂਰੀ ਹੈ ਸੁਣਿਆ ਕਰੋ ਇਹ ਪ੍ਰੋਗਰਾਮ ਬੜੇ ਇੰਪੋਰਟੈਂਟ ਲੈਕਚਰ ਹੁੰਦਾ ਡਾਕਟਰ ਸਾਹਿਬ ਦਾ ਕੋਈ ਉਹਨਾਂ ਦਾ ਮਫਾਦ ਨਹੀਂ ਹੈ ਕੋਈ ਕੁਛ ਨਹੀਂ ਬਸ ਉਹਦੇ ਤਿੰਨ ਤਿੰਨ ਸ਼ੋਅ ਰੋਜ਼ ਕਰਦੇ ਉਹ ਕਹਿੰਦੇ ਆ ਕਿ ਵੀ ਜਿੰਨੀ ਕੁ ਜ਼ਿੰਦਗੀ ਬਚੀ ਹੈ ਉਹ ਮੈਂ ਲੋਕਾਂ ਦੇ ਆਪਣੇ ਲੋਕਾਂ ਦੇ ਜਿਹੜੀ ਆ ਉਹਨਾਂ ਨੂੰ ਦੇ ਜਾਵਾਂ ਸੋ ਬੜੀ ਮਿਹਰਬਾਨੀ ਇਹਨਾਂ ਦੀ ਬਹੁਤ ਧੰਨਵਾਦ ਇਹਨਾਂ ਦਾ ਜਿਹੜਾ ਇੰਨਾ ਹੀ ਮਿਹਨਤ ਕਰਕੇ ਪ੍ਰੋਗਰਾਮਾਂ ਨੂੰ ਕਰਦੇ ਆ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ ਜੀ
2: ਸਤਿ ਸ੍ਰੀ ਅਕਾਲ ਜੀ ਚੀਮਾ ਸਾਹਿਬ ਤੇ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਬੜੇ ਪਿਆਰ ਨਾਲ ਨਿੱਘੀ ਸਤਿ ਸ੍ਰੀ ਅਕਾਲ
1: ਜੀ ਡਾਕਟਰ ਸਾਹਿਬ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਜੀ ਸੋ ਮੈਂ ਹਾਜ਼ਰ ਹਾਂ ਅੱਜ ਦੇ ਇਸ ਪ੍ਰੋਗਰਾਮ ਵਾਸਤੇ ਤੇ ਅੱਜ ਦਾ ਪ੍ਰੋਗਰਾਮ ਸਾਡਾ ਪੰਜਾਬੀ ਚ ਹੋਏਗਾ ਔਰ ਇਹਦੇ ਨਾਲ ਦੇ ਬਾਕੀ ਸਾਰੇ ਪ੍ਰੋਗਰਾਮ ਅੰਗਰੇਜ਼ੀ ਤੇ ਹਿੰਦੀ ਦੇ ਵਿਚ ਹੋ ਚੁੱਕੇ ਆ ਅਸੀਂ ਮੁੱਢਲੇ ਤੌਰ ਤੇ ਛਾਤੀ ਦੇ ਵਿਚ ਹੋਣ ਵਾਲੀਆਂ ਜਿੰਨੀਆਂ ਵੀ ਪ੍ਰੋਬਲਮਸ ਨੇ ਤੇ ਉਹਨਾਂ ਦੀਆਂ ਜਿਹੜੀਆਂ ਬਾਹਰ ਸਾਨੂੰ ਨਿਸ਼ਾਨੀਆਂ ਦਿਖਾਈ ਦਿੰਦੀਆਂ ਨੇ ਉਹਨਾਂ ਬਾਰੇ ਮੋਟੇ ਤੌਰ ਤੇ ਸਾਰੀਆਂ ਗੱਲਾਂ ਦਾ ਵਿਸਥਾਰ ਅਸੀਂ ਦੇ ਚੁੱਕੇ ਹਾਂ ਤੇ ਹੁਣ ਅਸੀਂ ਖਾਸ ਤੌਰ ਤੇ ਪਾਰਟੀਕੁਲਰ ਗੱਲਾਂ ਵਾਸਤੇ ਪਾਰਟੀਕੁਲਰ ਦਾ ਮਤਲਬ ਇਹ ਆ ਕਿ ਹੁਣ ਅਸੀਂ ਇਹ ਜਾਣ ਲਿਆ ਹੈ ਵੀ ਸਾਡੀ ਛਾਤੀ ਦੇ ਵਿਚ ਅੰਗ ਕਿਹੜੇ ਕਿਹੜੇ ਹਨ ਔਰ ਜੇ ਉਹਨਾਂ ਅੰਗਾਂ ਵਿਚੋਂ ਕਿਹੜੇ ਅੰਗ ਦੇ ਵਿਚ ਕੋਈ ਨੁਕਸ ਪੈ ਜਾਵੇ ਤੇ ਸਾਨੂੰ ਬਾਹਰ ਨਿਸ਼ਾਨੀਆਂ ਕੀ ਦਿਖਾਈ ਦੇਣਗੀਆਂ ਇਹਨੂੰ ਅਸੀਂ ਕਹਿੰਦੇ ਹਾਂ ਡਿਫਰੈਂਸ਼ੀਅਲ ਡਾਇਗਨੋਸਿਸ ਕਿ ਵੱਖਰੇ ਕਰਕੇ ਵੇਖਣਾ ਹੁਣ ਦਰਦ ਤਾਂ ਹੁੰਦੀ ਹੈ ਛਾਤੀ ਚ ਦਰਦ ਹੁੰਦੀ ਹੈ ਹੁਣ ਛਾਤੀ ਦਰਦ ਕਿਉਂ ਹੋ ਰਹੀ ਹੈ ਸੋ ਸਾਹ ਔਖਾ ਹੋ ਰਿਹਾ ਆ ਹੁਣ ਸਾਹ ਇਹ ਫੇਫੜਿਆਂ ਦੇ ਕਰਕੇ ਔਖਾ ਹੋ ਰਿਹਾ ਕਿ ਉਹਦਾ ਕੋਈ ਹੋਰ ਮਕਸਦ ਵੀ ਹੋ ਸਕਦਾ ਹੈਗਾ ਇਸ ਤਰ੍ਹਾਂ ਕਰਕੇ ਜਿੰਨੇ ਵੀ ਸਿਮਟਮ ਜਿਸ ਤਰ੍ਹਾਂ ਮੈਂ ਫਿਰ ਦੁਬਾਰਾ ਦੇਖੋਗੇ ਮਾਮੂਲੀ ਜੀ ਗੱਲ ਹੈ ਕੁਛ ਲਫ਼ਜ਼ਾਂ ਦੇ ਵਿਚ ਮੈਂ ਉਤਰ ਆ ਰਿਹਾ ਵੀ ਅਸੀਂ ਇਹ ਕਿਹਾ ਸੀ ਵੀ ਜਦੋਂ ਵੀ ਛਾਤੀ ਚ ਨੁਕਸ ਪੈ ਜਾਵੇ ਨਾ ਪਹਿਲੀਆਂ ਨਿਸ਼ਾਨੀਆਂ ਜਿਹੜੀਆਂ ਹੁੰਦੀਆਂ ਨੇ ਉਹ ਦਰਦ ਹੁੰਦੀ ਹੈ ਦਰਦ ਇੱਕ ਛੋਟੇ ਤੋਂ ਛੋਟਾ ਲਫ਼ਜ਼ ਹੈ ਸਾਡਾ ਬਿਮਾਰੀ ਨੂੰ ਬਿਆਨ ਕਰਨ ਦਾ ਫੇਰ ਇਸ ਦਰਦ ਦਾ ਐਕਸਪਲੇਨੇਸ਼ਨ ਹੁੰਦਾ ਹੈ ਇਹ ਦਰਦ ਕਿਉਂ ਹੋ ਰਿਹਾ ਕਦੋਂ ਹੁੰਦਾ ਕਿਵੇਂ ਹੁੰਦਾ ਕਿੱਧਰ ਨੂੰ ਜਾਂਦਾ ਰੇਡੀਏਟ ਕੀ ਕਰਦਾ ਹੈ ਇਹ ਸਾਰੀਆਂ ਗੱਲਾਂ ਇਹ ਅੱਗੇ ਉਸ ਦਾ ਬਿਆਨ ਹੁੰਦਾ ਹੈ ਵੀ ਉਹ ਦਰਦ ਕਿਵੇਂ ਦਾ ਹੈਗਾ ਤੇ ਕਿਹੜੇ ਗੱਲ ਕਰਕੇ ਹੋ ਰਿਹਾ ਹੋਊਗਾ ਪਰ ਸਧਾਰਨ ਤੌਰ ਤੇ ਆਪਾਂ ਇਹ ਗੱਲ ਕਹੀ ਸੀ ਵੀ ਦਰਦ ਹੋਵੇ ਇਹ ਪਹਿਲੀ ਗੱਲ ਆ। ਦੂਸਰਾ ਛਾਤੀ ਚ ਪ੍ਰੈਸ਼ਰ ਮਹਿਸੂਸ ਹੋਵੇ, ਦੂਜੀ ਗੱਲ ਆ। ਟਾਈਟਨੈਸ ਹੋਵੇ, ਭਾਰਾ ਪਾਣੀ ਹੋਵੇ, ਅੰਦਰੋਂ ਪੂਰੀ ਚੀਜ਼ ਭਰਿਆ ਹੋਵੇ ਤੇ ਫਿਰ ਛਾਤੀ ਤਾਂ ਪਸਲੀਆਂ ਚ ਬੰਨੀ ਹੋਈ ਹੈ ਨਾ, ਤੇ ਪਸਲੀਆਂ ਤਾਂ ਟਾਈਟ ਹੋ ਜਾਣਗੀਆਂ, ਢਿੱਡ ਵਾਂਗੂ ਬਹੁਤ ਹੱਦ ਫੈਲ ਨਹੀਂ ਨਾ ਸਕਦਾ। ਇਸ ਤਰ੍ਹਾਂ ਕਰਕੇ ਟਾਈਟਨੈਸ ਹੋਏਗੀ। ਸ਼ਾਰਟਨੈਸ ਆਫ ਬ੍ਰੈਥ ਦੀ ਗੱਲ ਮੈਂ ਕਰੀ ਸੀ ਵੀ ਸਾਹ ਔਖਾ ਹੋਣਾ, ਸਾਹ ਔਖਾ ਹੋਣਾ ਸ਼ੁਰੂ ਹੋ ਜਾਂਦਾ, ਜਾਂ ਕਈ ਵੇਰਾਂ ਲੱਤਾਂ ਜਾਂ ਬਾਹਾਂ ਦੇ ਉੱਪਰ ਜਿਹੜੇ ਡਿਸਟਲ ਪਾਰਟ ਨੇ ਬਾਡੀ ਦੇ, ਜਿਹੜੇ ਦੂਰ ਦੇ ਹਿੱਸੇ ਨੇ ਦਿਲ ਤੋਂ, ਅਸੀਂ ਦਿਲ ਨੂੰ ਸੈਂਟਰ ਮੰਨਦੇ ਹਾਂ। ਜਦੋਂ ਕਹਿੰਦੇ ਨੇ ਫਲਾਣੇ ਸ਼ਹਿਰ ਤੋਂ ਫਲਾਣਾ ਸ਼ਹਿਰ ਇੰਨੀ ਦੂਰ ਆ, ਉਹਦਾ ਮਤਲਬ ਹੈ ਉਹਦਾ ਸਿਟੀ ਹਾਲ ਕਿੱਥੇ ਹੈਗਾ। ਇਹ ਆਮ ਤੌਰ ਤੇ ਮਿੰਤੀ ਉਸ ਥਾਂ ਤੋਂ ਹੁੰਦੀ ਆ ਵੀ ਕਿੰਨੇ ਮੀਲ ਰਹਿ ਗਏ ਫਲਾਣਾ ਸ਼ਹਿਰ। ਤੁਸੀਂ ਨੇੜੇ ਵੀ ਜਾਣਾ ਹੋ ਸਕਦਾ, ਤੁਸੀਂ ਦੂਰ ਵੀ ਜਾਣਾ ਹੋ ਸਕਦਾ, ਪਰ ਸਿਟੀ ਹਾਲ ਤੱਕ ਦੀ ਡਿਸਟੈਂਸ ਸਾਡਾ ਇਹ ਹੁੰਦਾ ਹੈ।
1: ਬਿਲਕੁਲ, ਸੈਂਟਰ ਟੂ ਸੈਂਟਰ ਆਫ ਦਾ ਸਿਟੀ ਹੁੰਦਾ ਹੈ ਜੀ, ਤੇ ਕਈ ਵਾਰੀ ਤੁਸੀਂ ਆ ਜਿਹੜੇ ਉਹ ਸੈਂਟਰ ਤੋਂ 10 ਮੀਲ ਉਰੇ ਹੁੰਦੇ ਆ ਵੀ ਤੁਹਾਨੂੰ ਐਂ ਲੱਗਦਾ ਵੀ ਯਾਰ ਹਜੇ ਤਾਂ 10 ਮੀਲ ਰਹਿੰਦੇ ਆ, ਪਰ ਤੁਸੀਂ ਪਹੁੰਚ ਗਏ ਹੁੰਦੇ ਆ ਜੀ,
2: ਪਹੁੰਚ ਗਏ ਹੁੰਦੇ ਆ। ਠੀਕ ਹੈ, ਸੋ ਇਸ ਤਰ੍ਹਾਂ ਕਰਕੇ ਜਿਹੜੇ ਡਿਸਟ੍ਰਿਕਟ ਪੋਰਸ਼ਨ ਨੇ ਦੂਰ ਵਾਲੇ ਹਿੱਸੇ ਨੇ, ਉਹਨਾਂ ਦੇ ਵਿੱਚ ਸੋਚ ਵਗੈਰਾ ਵੀ ਆ ਸਕਦੀ ਹੈਗੀ ਹੈ। ਔਰ ਇਸੇ ਤਰ੍ਹਾਂ ਹੀ ਜੇ ਇਹ ਸਾਰੀਆਂ ਗੱਲਾਂ ਹੋਣਗੀਆਂ, ਖਾਸ ਤੌਰ ਤੇ ਹੁਣ ਲੱਤ ਜਾਂ ਬਾਂਹ ਚ ਦਰਦ ਹੁੰਦੀ ਹੋਵੇ ਨਾ, ਤੇ ਬੇਹੋਸ਼ੀ ਬਹੁਤੀ ਆਉਣੀ ਜਾਂ ਫਟੀਕ ਆਉਣੀ, ਇਸ ਤਰ੍ਹਾਂ ਦੀ ਕੋਈ ਗੱਲ ਆਮ ਨਹੀਂ ਹੁੰਦੀ। ਕੋਈ ਖਾਸ ਹੀ ਗੱਲ ਹੋ ਜਾਈ ਹੋਵੇ ਤੇ ਬੇਸ਼ੱਕ ਆ ਜਾਵੇ, ਅਦਰਵਾਈਜ਼ ਫਟੀਕ ਨਹੀਂ ਹੁੰਦੀ। ਪਰ ਮੈਂ ਛਾਤੀ ਦੇ ਨਾਲ ਇਹ ਗੱਲ ਕਹੀ ਸੀ ਭਾਈ, ਜੇ ਇਹਦੇ ਵਿੱਚ ਕੋਈ ਨੁਕਸ ਪੈ ਗਿਆ ਤੇ ਉਸ ਵੇਲੇ ਫਟੀਕ ਹੋ ਜਾਣ ਦੀ ਸੰਭਾਵਨਾ, ਥਕਾਵਟ ਚਲਦੇ ਚਲਦੇ ਐਵੇਂ ਹੀ ਨਹੀਂ ਵੀ ਮੈਂ ਤਾਂ ਤੁਰ ਨਹੀਂ ਸਕਦਾ, ਬਹਿ ਗਿਆ ਇਕਦਮ ਹੀ ਬੰਦਾ। ਸੋ ਇਸ ਤਰ੍ਹਾਂ ਦੀ ਗੱਲਾਂ ਨੂੰ ਅਸੀਂ ਫਟੀਕ ਕਹਿਣਾ ਸ਼ੁਰੂ ਕਰ ਦਿੰਦੇ ਹਾਂ। ਬੇਸਿਕਲੀ ਚੀਮਾ ਸਾਹਿਬ, ਫਟੀਕ ਦਾ ਐਕਸਪਲੇਨੇਸ਼ਨ ਇਹ ਆ ਕਿ ਸਾਡੇ ਸੈੱਲਾਂ ਦੇ ਵਿੱਚ ਹਰੇਕ ਚੀਜ਼ ਨਿਯਮ ਬੱਧ ਲੋੜ ਅਨੁਸਾਰ ਫਿਕਸ ਕੀਤੀ ਹੋਈ ਹੈ। ਆਕਸੀਜਨ ਵੀ ਜਿਹੜੀ ਹੈ ਉਹ ਫਿਕਸ ਕੀਤੀ ਹੋਈ ਹੈ। ਔਰ ਜੇ ਆਕਸੀਜਨ ਸਭ ਤੋਂ ਪਹਿਲਾਂ ਜੇ ਉਹਦੇ ਵਿੱਚ ਕੋਈ ਚੀਜ਼ ਆ ਜਾਵੇ, ਕਾਰਬਨ ਹੀ ਵੱਧਦੀ ਆ, ਆਕਸੀਜਨ ਘਟੇਗੀ, ਸਭ ਤੋਂ ਪਹਿਲਾਂ ਆਕਸੀਜਨ ਬਾਹਰ ਨਿਕਲੇਗੀ। ਔਰ ਇਸ ਕਰਕੇ ਆਮ ਤੌਰ ਤੇ ਇਹ ਫਟੀਕ ਹੋਣੀ ਉਸ ਚੀਜ਼ ਦੀ ਨਿਸ਼ਾਨੀ ਆ ਕਿ ਸਰੀਰ ਦੇ ਵਿੱਚ ਕਿਸੇ ਵੀ ਕਾਰਨ ਜਾਂ ਖੂਨ ਹੀ ਬਹੁਤ ਜ਼ਿਆਦਾ ਵੱਗ ਗਿਆ, ਆਕਸੀਜਨ ਦੀ ਪਰਸੈਂਟੇਜ ਘੱਟ ਗਈ ਹੈ। ਸੋ ਇਸ ਤਰ੍ਹਾਂ ਕਰਕੇ ਫਟੀਕ ਦਾ ਮਤਲਬ ਇਹ ਆ ਕਿ ਸਰੀਰ ਦੇ ਵਿੱਚ ਲੋੜੀਂਦੀ ਆਕਸੀਜਨ ਨਹੀਂ ਹੈਗੀ, ਚਾਹੇ ਉਹ ਘੁੱਟ ਕੇ ਘੋਲ ਲੱਤ ਬਾਂਹ ਬੰਨੀ ਗਈ ਹੈ, ਚਾਹੇ ਲੱਤ ਬਾਂਹ ਕਿਤੇ ਵੱਢੀ ਗਈ ਹੈ, ਜਾਂ ਫੇਫੜਿਆਂ ਦੇ ਵਿੱਚ ਨੁਕਸ ਹੋ ਗਿਆ ਹੈ, ਜਾਂ ਇਹਦਾ ਖੂਨ ਦੀ ਸਪਲਾਈ ਨਹੀਂ, ਕੁਛ ਵੀ ਹੋਵੇ, ਤੇ ਜਦੋਂ ਫਟੀਕ ਦਾ ਮਤਲਬ ਇਹ ਆ ਕਿ ਆਕਸੀਜਨ ਦੀ ਸ਼ਾਰਟੇਜ ਹੋ ਗਈ। ਐਸਾ ਹੋ ਸਕਦਾ ਹੈ ਸਾਡੀ ਛਾਤੀ ਦੇ ਵਿੱਚ ਰੈਪਿਡ ਇਰੈਗੂਲਰ ਪਲਸ ਅਸੀਂ ਹਾਰਟ ਦੇ ਨਾਲ ਜੋੜ ਕੇ ਵੇਖੀ ਸੀ ਵੀ ਜੇ ਹਾਰਟ ਦੇ ਵਿੱਚ ਨੁਕਸ ਹੋਇਆ ਤੇ ਪਲਸ ਬੜੀ ਤੇਜ਼ ਤੇਜ਼ ਚੱਲਣੀ ਸ਼ੁਰੂ ਹੋਈ ਜੀ, ਉਹਦਾ ਵੀ ਆਪਾਂ ਐਕਸਪਲੇਨੇਸ਼ਨ ਦੇ ਦਿੱਤਾ ਸੀ ਕਿ ਭਾਈ ਸਮਾਨ ਪਿੱਛੋਂ ਘੱਟ ਸਪਲਾਈ ਹੋਵੇ ਤੇ ਦਿਲ ਨੇ ਉਹ ਸਾਰੀ ਚੀਜ਼ ਨੂੰ ਅੱਗੇ ਪੂਰਾ ਕਰਨਾ ਹੋਵੇ ਤੇ ਜਿੱਥੇ ਉਹ 72 ਤੋਂ 80 ਵਾਰ ਇੱਕ ਮਿੰਟ ਚ ਧੜਕਦਾ ਸੀ, ਉਹਨੂੰ 140 ਵੇਰਾ ਵੀ ਧੜਕਣਾ ਪੈ ਸਕਦਾ, ਵੱਧ ਵੇਰਾ ਵੀ ਧੜਕਣਾ ਪੈ ਸਕਦਾ। ਔਰ ਇਸੇ ਚੀਜ਼ ਦਾ ਨਾਂ ਹੈ ਪੈਲਪੀਟੇਸ਼ਨ। ਔਰ ਇਹ ਪੈਲਪੀਟੇਸ਼ਨ ਹੋ ਜਾਂਦਾ ਹੈ, ਪਰ ਜਦੋਂ ਬਹੁਤਾ ਤੇਜ਼ ਤੇਜ਼ ਤੁਰਦਾ ਪੈਰ ਉਖੜ ਵੀ ਤਾਂ ਸਕਦੇ ਆ ਨਾ, ਜਿਹਨੂੰ ਅਸੀਂ ਕਹਿੰਦੇ ਇਰੈਗੂਲਰ ਪਲਸ, ਇਰੈਗੂਲਰ ਪਲਸ ਵੀ ਹੋ ਸਕਦਾ, ਇਰੈਗੂਲਰ ਹਾਰਟ ਬੀਟ ਵੀ ਹੋ ਸਕਦੀ ਹੈ, ਚਲਦਿਆਂ ਚਲਦਿਆਂ ਕਈ ਹਾਰਟ ਬੀਟਸ ਰੁਕ ਜਾਂਦੀਆਂ ਨੇ। ਹੁਣ ਇਹ ਜਿਹੜੇ ਹਾਰਟ ਬੀਟ ਰੁਕ ਜਾਣ ਦਾ ਐਕਸਪਲੇਨੇਸ਼ਨ ਚੀਮਾ ਸਾਹਿਬ ਇਹ ਆ ਕਿ ਇਹ ਹਾਰਟ ਦੀਆਂ ਵੱਖ ਵੱਖ ਟੋਨਸ ਹਨ, ਨੋਇਸਿਸ ਹਨ, ਆਵਾਜ਼ਾਂ ਹਨ
1: ਜੀ,
2: ਉਹ ਆਵਾਜ਼ਾਂ ਅਸੀਂ ਇਸ ਤਰ੍ਹਾਂ ਜਾਣਦੇ ਹਾਂ, ਮੈਂ ਇਹਦੇ ਬਾਰੇ ਉੱਥੇ ਦੁਬਾਰਾ ਐਕਸਪਲੇਨੇਸ਼ਨ ਦਿਆਂਗਾ ਕਿ ਸਰੀਰ ਦੇ ਵਿੱਚ ਪਲਮੋਨਰੀ ਆਰਟਰੀ ਦਾ ਵਾਲਵ ਕਿੱਥੇ ਹੈਗਾ ਆ, ਉਹ ਹੈਗਾ ਪਲਸ, ਸਾਡੀ ਜਿਹੜੀ ਉੱਪਰ ਕਲੈਵੀਕਲ ਦੀ ਹੱਡੀ ਹੈ ਉਹਦੇ ਤੋਂ ਹੇਠਾਂ ਇੱਕ ਪਹਿਲੀ ਪਸਲੀ ਹੈ, ਫਿਰ ਦੂਜੀ ਪਸਲੀ ਹੈ, ਦੂਜੀ ਪਸਲੀ ਦੇ ਵਿਕਾਰ ਸੱਜੇ ਪਾਸੇ ਹੈਗਾ ਆ ਉਹਦਾ ਪਲਮੋਨਰੀ ਆਰਟਰੀ ਦਾ, ਤੇ ਅਸੀਂ ਉੱਥੋਂ ਗਿਣਨਾ ਸ਼ੁਰੂ ਪੀ, ਉਹਨੂੰ ਕਹਿੰਦਾ AMPT, ਇਹ ਅਸੀਂ ਇੱਕ ਲਫ਼ਜ਼ ਬਣਾਏ ਹੁੰਦੇ ਨੇ ਯਾਦ ਰੱਖਣ ਵਾਸਤੇ, ਪਲਮੋਨਰੀ ਆਰਟਰੀ ਦਾ ਵਾਲਵ ਕਿੱਥੇ ਹੈ, ਐਓਰਟਿਕ ਵਾਲਵ ਕਿੱਥੇ ਹੈ, ਮਾਈਟਰ ਵਾਲਵ ਕਿੱਥੇ ਹੈ, ਇਹ ਸਾਰੇ ਕਹੇ ਅਸੀਂ ਮੈਂ ਤੁਹਾਨੂੰ ਦੱਸਾਂਗਾ ਕਿ ਸਰਫੇਸ ਅਨਾਟਮੀ ਤੋਂ ਅਗਰ ਤੁਸੀਂ ਲੱਭਣਾ ਹੋਵੇ ਤੇ ਛਾਤੀ ਤੋਂ ਕਿਵੇਂ ਲੱਭ ਸਕਦੇ ਹੋ ਕਿ ਸਰੀਰ ਦੇ ਕਿਹੜੇ ਵਾਲਵ ਵਿੱਚ ਨੁਕਸ ਪੈ ਗਿਆ, ਭਾਵ ਉੱਥੋਂ ਖੂਨ ਗਾਹ ਨਹੀਂ ਜਾ ਰਿਹਾ। ਜੇ ਪਲਮੋਨਰੀ ਆਰਟਰੀ ਫੇਫੜਿਆਂ ਨੂੰ ਖੂਨ ਸਪਲਾਈ ਨਹੀਂ ਕਰਦੀ ਹਾਰਟ ਤੋਂ, ਤੇ ਉਹ ਜਿਹੜਾ ਸੈਮੀਲੂਨਰ ਵਾਲਵ ਆ ਉਹ ਕਿੱਥੇ ਹੋਊਗਾ, ਤੇ ਜੇ ਉਸ ਥਾਂ ਤੇ ਸਟੈਥੋਸਕੋਪ ਲਾ ਕੇ ਵੇਖਾਂਗੇ ਤੇ ਉਹਦੀ ਇਹ ਰੈਗੂਲੈਰਿਟੀ ਹੈਗੀ ਹੈ, ਇਹ ਸਾਰੀ ਸਾਨੂੰ ਦੱਸੇਗੀ ਵੀ ਨੁਕਸ ਤੇ ਫਲਾਣੀ ਥਾਂ ਤੇ ਹੈਗਾ। ਸੋ ਇਹ ਸਾਰੀਆਂ ਗੱਲਾਂ ਆਮ ਤੌਰ ਤੇ ਜਿਹੜੀਆਂ ਹੁੰਦੀਆਂ ਨੇ, ਇਹ ਮੋਟੀਆਂ ਮੋਟੀਆਂ ਗੱਲਾਂ ਮੈਂ ਦੱਸੀਆਂ ਸੀ, ਜਾਂ ਸਰੀਰ ਦੇ ਅੰਦਰ ਵਾਪਰਦੀ ਜਿਵੇਂ ਕੋਲੈਸਟ੍ਰੋਲ ਦੀ ਗੱਲ ਮੈਂ ਦੱਸੀ ਸੀ, ਕੋਲੈਸਟ੍ਰੋਲ ਵੱਧ ਜਾਂਦਾ ਆ ਤੇ ਸਰੀਰ ਦੇ ਉੱਪਰ ਪੀਲੇ ਪੀਲੇ ਰੰਗ ਦੇ ਧੱਬੇ ਜੇ ਬਣਨੇ ਸ਼ੁਰੂ ਹੋ ਜਾਂਦੇ, ਜਿਵੇਂ ਫੈਟ ਡਿਪੋਜੀਸ਼ਨ ਇਕੱਠਾ ਹੋ ਗਿਆ ਹੁੰਦਾ ਹੈ। ਕਈ ਵਾਰ ਤੁਸੀਂ ਲੱਸੀ ਤੋਂ ਮੱਖਣ ਲਾ ਲਓ ਨਾ, ਤੇ ਲੱਸੀ ਦੀ ਚਾਟੀ ਦੇ ਵਿੱਚ ਲੱਸੀ ਦੇ ਉੱਤੇ ਫਿਰ ਵੀ ਥੋੜਾ ਥੋੜਾ ਥੋੜਾ ਥੋੜਾ ਮੱਖਣ ਤਰਿਆ ਫਿਰਦਾ ਦਿੱਤਾ।
1: ਬਿਲਕੁਲ ਬਿਲਕੁਲ ਜੀ, ਛੋਟੇ ਛੋਟੇ ਦਾਣੇ ਜੇ
2: ਪਤਾ ਹੋਏਗਾ ਤਾਂ ਸੁਣਨ ਵਾਲਿਆਂ ਨੂੰ ਵੀ ਇਹ ਗੱਲ ਪਤਾ ਹੋਏਗੀ। ਔਰ ਇਸੇ ਤਰ੍ਹਾਂ ਛੋਟੇ ਛੋਟੇ ਕਿਣਕੇ ਇਹ ਸਾਡੇ ਕੋਲੇਸਟ੍ਰੋਲ ਦੇ ਫੈਟ ਦੇ ਲਿਪਿਡ ਅਸੀਂ ਨੂੰ ਕਹਿੰਦੇ ਆ, ਲਿਪਿਡ ਦੇ ਸਾਡੀ ਸਕਿਨ ਦੇ ਵਿੱਚ ਅਲੱਗ ਅਲੱਗ ਥਾਵਾਂ ਤੇ ਆ ਕੇ ਡਿਪੋਜ਼ਿਟ ਹੋ ਜਾਂਦੇ ਨੇ, ਗਾਂ ਨਹੀਂ ਤੁਰਦੇ, ਤੇ ਇਹਦਾ ਰੰਗ ਹੁੰਦਾ ਪੀਲਾ
1: ਜੀ,
2: ਕਰੀਮ ਦਾ ਰੰਗ ਪੀਲਾ ਹੁੰਦਾ ਆ। ਤੇ ਇਸ ਕਰਕੇ ਉਹ ਪੀਲੇ ਪੀਲੇ ਜੇ ਧੱਬੇ ਸਾਨੂੰ ਦਿਖਾਈ ਦੇਣੇ ਸ਼ੁਰੂ ਹੋ ਜਾਂਦੇ ਨੇ, ਤੇ ਖਾਸ ਤੌਰ ਸਾਹਮਣੇ ਚਿਹਰੇ ਦੇ ਉੱਪਰ ਅੱਖਾਂ ਦੇ ਨਾ ਹੋਣ ਤੇ ਅਸੀਂ ਕਹਿੰਦੇ ਭਾਈ ਇਹਦਾ ਕੋਲੇਸਟ੍ਰੋਲ ਵੱਧ ਹੋ ਗਿਆ। ਇਹਨਾਂ ਸਾਰੀਆਂ ਹੀ ਗੱਲਾਂ ਦੇ ਚੱਲਦਿਆਂ ਹੋਇਆ ਅਸੀਂ ਇਹ ਕਿਹਾ ਸੀ ਵੀ ਇਹ ਸਾਰਾ ਦਾਰੋ ਮਦਾਰ ਇੱਕ ਬੜੀ ਖਾਸ ਨਰਵ ਦੇ ਉੱਪਰ ਡਿਪੈਂਡ ਕਰਦਾ ਹੈ ਜਿਹਨੂੰ ਅਸੀਂ ਕਿਹਾ ਸੀ 10th ਕਰੇਨੀਅਲ ਨਰਵ ਵੇਗਸ ਨਰਵ। ਹਾਂਜੀ, ਵੇਗਸ ਨਰਵ ਬੜੀ ਇੰਪੋਰਟੈਂਟ ਨਰਵ ਹੈਗੀ ਹੈ, ਬਹੁਤ ਲੰਬਾ ਚੌੜਾ ਇਹਦਾ ਦਾਇਰਾ ਹੈਗਾ, ਬਹੁਤ ਲੰਬੇ ਚੌੜੇ ਕੰਮ ਹੈ ਇਹਦੇ, ਜ਼ਿੰਮੇਵਾਰੀਆਂ ਦੇ ਵਿੱਚ ਜਿਵੇਂ ਇੱਕ ਮਿਨਿਸਟਰ ਨੂੰ ਕਈ ਕਈ ਕੰਮ ਪੋਰਟਫੋਲੀਓ ਦੇ ਦਿੱਤੇ ਜਾਂਦੇ। ਸੋ ਉਹਦੇ ਬਾਰੇ ਮੈਂ ਦੱਸਿਆ ਸੀ ਭਾਈ ਹਾਰਟ ਨੂੰ ਵੀ ਸਪਲਾਈ ਕਰਦੀ ਹੈ, ਕੰਟਰੋਲ ਕਰਦੀ ਹੈ, ਸਟੋਮਿਕ ਨੂੰ ਵੀ ਕੰਟਰੋਲ ਕਰਦੀ ਹੈ, ਆਂਤੜੀਆਂ ਨੂੰ ਵੀ ਕੰਟਰੋਲ ਕਰਦੀ, ਇੰਨਾ ਕੁਛ ਕੰਟਰੋਲ ਕਰਦੀ। ਜਿੱਥੇ ਅਪੈਂਡਿਕਸ ਹੁੰਦਾ ਨਾ ਸੱਜੇ ਪਾਸੇ ਜਾ ਕੇ ਆਂਤੜੀਆਂ ਦੇ ਵਿੱਚ ਅਖੀਰ ਤੇ, ਜਿਹੜੇ ਛੋਟੀ ਆਂਤੜੀ ਖੱਬੀ ਆਂਤੜੀ ਦੇ ਨਾਲ ਮਿਲਦੀ ਹੈ, ਸੱਜੇ ਪਾਸੇ ਜਿੱਥੇ ਅਸੀਂ ਪਿੰਡ ਬਣਨੇ ਆ ਟੂਬਲਿਆਂ ਦੇ, ਉੱਥੋਂ ਤੱਕ ਇਸ ਦਾ ਕੰਟਰੋਲ ਹੈਗਾ ਆ। ਤੇ ਜਦੋਂ ਇਸ ਦਾ ਕੰਟਰੋਲ ਲਾਸਟ ਹੋ ਜਾਂਦਾ ਆ ਤੇ ਉਦੋਂ ਜਿਹੜੀਆਂ ਪਹਿਲੀਆਂ ਨਿਸ਼ਾਨੀਆਂ ਦਰਦ ਦੇ ਨਾਲ, ਦਰਦ ਤਾਂ ਅਸੀਂ ਕਹਿ ਦਿੱਤੀ ਆ, ਦਰਦ ਦੇ ਨਾਲ ਜਿਹੜੀਆਂ ਹੋਰ ਨਿਸ਼ਾਨੀਆਂ ਸ਼ੁਰੂ ਹੁੰਦੀਆਂ ਨੇ ਉਹ ਸਾਡੀਆਂ ਇਸ ਚੀਜ਼ ਦੀਆਂ ਹੁੰਦੀਆਂ ਨੇ, ਜੀ ਕੱਚਾ ਹੋਣਾ, ਉਲਟੀ ਆਉਣ, ਉਲਟੀ ਆਉਣ ਨੂੰ ਜੀ ਕਰਨਾ। ਔਰ ਇਸੇ ਤਰ੍ਹਾਂ ਅਸੀਂ ਇਹ ਲੱਭ ਸਕਦੇ ਹਾਂ ਵੀ ਇਹ ਹੁਣ ਇਸ ਵੇਲੇ ਕੰਡੀਸ਼ਨ ਕਿਹੜੀ ਦੇ ਵਿੱਚ ਹੈਗਾ, ਜਿਹੜੀ ਦਰਦ ਹੈਗੀ ਆ ਉਹ ਕਿਹੜੀ ਕੰਡੀਸ਼ਨ ਦੀ ਹੈ। ਜਿਵੇਂ ਕੋਲੇਸਟ੍ਰੋਲ ਦੀ ਗੱਲ ਦੱਸੀ, ਫਿੰਗਰ ਦੀ ਉਂਗਲੀਆਂ ਦੀ ਜਿਹੜੇ ਦੋ ਸੀ ਸਾਡੇ, ਮੈਂ ਇਹਦੇ ਬਾਰੇ ਦੱਸਿਆ ਸੀਗਾ ਵੀ ਜੇ ਕੌਲੀ ਮੂਧੀ ਮਾਰੀ ਹੋਵੇ ਤੇ ਉਹਨੂੰ ਅਸੀਂ ਕਹਿੰਦੇ ਕਲਬਿੰਗ ਨੇਲਸ। ਕਲਬਿੰਗ ਨੇਲ ਵੈਸੇ ਕਈ ਤਰ੍ਹਾਂ ਦੇ ਹੁੰਦੇ ਨੇ, ਪਰ ਮੋਟੇ ਤੌਰ ਤੇ ਕਲਬਿੰਗ ਨੇਲ ਅਗਰ ਇਸ ਤਰ੍ਹਾਂ ਦੇ ਹੋਣ ਕਿ ਕੌਲੀ ਮੂਧੀ ਮਾਰੀ ਹੋਵੇ, ਸੋ ਉਹ ਇਸ ਗੱਲ ਦੀ ਨਿਸ਼ਾਨੀ ਹੈ ਵੀ ਇਹਦੀ ਛਾਤੀ ਦੇ ਵਿੱਚ ਕਿਤੇ ਨਾ ਕਿਤੇ ਨੁਕਸ ਹੈ। ਜਮਾਂਦਰੂ ਵੀ ਹੋ ਸਕਦਾ, ਕੰਜੈਨੀਟਲ ਵੀ ਹੋ ਸਕਦਾ ਹੈਗਾ, ਅਕਵਾਇਰਡ ਵੀ ਹੋ ਸਕਦਾ। ਅਕਵਾਇਰਡ ਦਾ ਮਤਲਬ ਹੁੰਦਾ ਵੀ ਇਹ ਤੁਹਾਡੇ ਆਪਣੇ ਕੀਤੇ ਕੰਮਾਂ ਦੇ ਕਰਕੇ ਐਸਾ ਹੋ ਗਿਆ, ਤੁਹਾਡੀਆਂ ਗਲਤੀਆਂ ਕਰਕੇ ਹੋ ਗਿਆ। ਕੰਜੈਨੀਟਲ ਇਹ ਹੁੰਦਾ ਕਿ ਨਹੀਂ, ਅੱਗੇ ਮਾਂ ਬਾਪ ਵੱਲੋਂ ਆਇਆ ਹੋਇਆ ਨੁਕਸ ਹੈਗਾ ਜਿਹੜਾ ਤੇਰੇ ਵਿੱਚ ਡਿਵੈਲਪ ਹੋ ਗਿਆ। ਸੋ ਮਤਲਬ ਇਸ ਤਰ੍ਹਾਂ ਦੀਆਂ ਨਿਸ਼ਾਨੀਆਂ ਜਿਹੜੀਆਂ ਲੰਬੇ ਸਮੇਂ ਵਾਸਤੇ ਛਾਤੀ ਦੇ ਵਿੱਚ ਚੱਲਦੀਆਂ ਰਹਿੰਦੀਆਂ ਨੇ ਨਾ, ਉਹਨਾਂ ਦੇ ਵਿੱਚ ਆਮ ਤੌਰ ਤੇ ਨੋਹਾਂ ਦੇ ਵਿੱਚ ਇਸ ਤਰ੍ਹਾਂ ਦੀ ਤਬਦੀਲੀ ਆ ਜਾਂਦੀ ਹੈ ਕਿ ਉਹ ਇਨਵਰਟਿਡ ਸਾਊਸਰ ਨੂੰ ਕਹਿੰਦੇ ਆ, ਅੰਗਰੇਜ਼ੀ ਦਾ ਟਰਮ ਇਹ ਆ ਇਨਵਰਟ, ਭਾਵੇਂ ਕੌਲੀ ਮੂਧੀ ਮਾਰੀ ਹੋਵੇ ਪੰਜਾਬੀ ਚ, ਤੁਸੀਂ ਇਹਨੂੰ ਇਹ ਸਮਝ ਸਕਦੇ ਹੋ ਵੀ ਕੌਲੀ ਮੂਧੀ ਮਾਰੀ ਵਰਗਾ ਉਹਦਾ ਇਹ ਹੁੰਦਾ ਰਿਹਾ ਹੈਗਾ। ਔਰ ਇਸੇ ਤਰ੍ਹਾਂ ਹੀ ਜੇ ਭਾਈ ਕੌਲੀ ਸਿੱਧੀ ਰੱਖੀ ਹੋਵੇ, ਨੋ ਟੋਏ ਵਰਗੇ ਬਣ ਗਏ ਹੁਣ, ਜਿਵੇਂ ਨੋ ਟੋਇਆ ਪਿਆ ਹੁੰਦਾ ਹੈਗਾ, ਨੋਹਾਂ ਦੇ ਜਿਹੜੇ ਪੋਟੇ ਆ ਉਹਨਾਂ ਦੇ ਬਾਹਰੀ ਕਿਨਾਰੇ ਉੱਪਰ ਨੂੰ ਉਭਰੇ ਹੋਏ ਹੋਣ ਤੇ ਨੋ ਥੱਲੇ ਬੈਠਿਆ ਹੋਵੇ, ਤੇ ਇਹ ਇਸ ਗੱਲ ਦੀ ਇੰਡੀਕੇਸ਼ਨ ਹੈਗੀ ਆ ਵੀ ਇਹਦਾ ਲਿਵਰ ਨਾਰਮਲ ਕੰਮ ਨਹੀਂ ਕਰਦਾ, ਇਹਦੇ ਸਰੀਰ ਦੇ ਵਿੱਚ ਆਇਰਨ ਕੱਟ ਹੈਗਾ ਆ। ਇਹ ਸਾਰੀਆਂ ਨਿਸ਼ਾਨੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਨੋਹਾਂ ਦੇ ਉੱਪਰ ਕਰੈਕ ਆਣੇ ਸ਼ੁਰੂ ਹੋਏ, ਲੰਬੀ ਲੰਬੀ ਲਾਈਨਾਂ ਉੱਪਰ ਤੋਂ ਹੇਠਾਂ ਤੱਕ ਕਾਲੀਆਂ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਹਦਾ ਲਿਵਰ ਕੰਮ ਨਹੀਂ ਕਰਦਾ। ਸੋ ਮਤਲਬ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਨਿਸ਼ਾਨੀਆਂ ਆਪਾਂ ਵਾਰ ਵਾਰ ਸਮੇਂ ਸਮੇਂ ਗੱਲ ਕਰਦੇ ਰਹੇ ਹਾਂ ਭਾਈ ਇਹ ਹੋਣ, ਤੇ ਇਹਦਾ ਮਤਲਬ ਇਹ ਆ ਕਿ ਇਸ ਉੱਪਰ ਵਾਲੇ ਹਿੱਸੇ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਨਿਸ਼ਾਨੀ ਹੈ। ਇਹ ਐਗਜ਼ਾਮਪਲ ਦੇ ਤੌਰ ਤੇ ਮੈਂ ਤੁਹਾਡੇ ਨਾਲ ਦੱਸ ਰਿਹਾ ਸਾਂ ਵੀ ਛਾਤੀ ਦੀਆਂ ਨਿਸ਼ਾਨੀਆਂ ਦੇ ਮੁਤਾਬਕ ਬਾਹਰੀ ਨਿਸ਼ਾਨੀਆਂ ਹੋਰ ਇਸ ਤਰ੍ਹਾਂ ਦੀਆਂ ਨੇ ਜਿਹੜੀਆਂ ਸਾਨੂੰ ਇਹ ਦੱਸਦੀਆਂ ਨੇ। ਫਿਰ ਜਦੋਂ ਕਿਸੇ ਵੀ ਬੰਦੇ ਨੂੰ ਕੋਈ ਤਕਲੀਫ ਹੁੰਦੀ ਹੈ ਜੀ ਮਸਾਬ, ਉਸ ਵੇਲੇ ਸੁਭਾਅ ਉਹ ਨਹੀਂ ਰਹਿੰਦਾ।
1: ਬਿਲਕੁਲ,
2: ਬੜਾ ਪਿਆਰਾ ਬੱਚਾ ਹੋਵੇ, ਬਹੁਤ ਪਿਆਰਾ ਆਦਮੀ ਹੋਵੇ, ਤੇ ਜੇ ਉਹਨੂੰ ਤਾਂ ਢਿੱਡ ਪੀੜ ਹੁੰਦੀ ਹੈ ਤੇ ਤੁਸੀਂ ਉਹਨੂੰ ਪੁੱਛ ਲਓ ਵੀ ਅੱਜ ਕੰਮ ਕਿਵੇਂ ਕਰਨਾ ਤੇ ਕੀ ਕੀ ਕਰਨਾ, ਉਹਦਾ ਯਾਰ ਯਾਰ ਛੱਡ ਮੈਂ ਤੇ ਮਰਨ ਡਿਆ, ਤੂੰ ਕੰਮ ਦੀ ਲਈ ਕਰਨਾ ਹੈਗਾ।
1: ਬਿਲਕੁਲ ਬਿਲਕੁਲ,
2: ਇਹ ਕੰਮ ਇਹ ਗੱਲ ਕਹਿਣ ਤੋਂ ਭਾਵ ਮੇਰਾ ਕੀ ਹੈ ਵੀ ਉਹਦੇ ਬਿਹੇਵੀਅਰ ਵਿੱਚ ਅੰਤਰ ਆ ਜਾਂਦਾ
1: ਜੀ।
2: ਔਰ ਇਹ ਬਿਹੇਵੀਅਰ ਵਿੱਚ ਅੰਤਰ ਖਾਸ ਤੌਰ ਤੇ ਜਦੋਂ ਛਾਤੀ ਦੇ ਵਿੱਚ ਇਸ ਤਰ੍ਹਾਂ ਦੀ ਨੁਕਸ ਹੋਣ ਉਸ ਵੇਲੇ ਜ਼ਿਆਦਾਤਰ ਸਾਨੂੰ ਦਿਖਾਈ ਦਿੰਦਾ, ਠੀਕ ਹੈ। ਸਡਨਲੀ ਅਚਾਨਕ ਭਾਰ ਦਾ ਵਧਣਾ, ਭਾਵ ਕੀ ਹੈ ਕਿ ਜਿਹੜੀ ਜਿਹੜੀ ਚੀਜ਼ ਦਾ ਨਿਕਾਸ ਹੋਣਾ ਚਾਹੀਦਾ ਸੀ ਉਹ ਨਹੀਂ ਹੋ ਰਿਹਾ, ਸਰੀਰ ਦੇ ਵਿੱਚ ਡਿਪੋਜ਼ੀਸ਼ਨ ਹੋ ਰਹੀ ਹੈ ਔਰ ਭਾਰ ਵਧਣਾ ਸ਼ੁਰੂ ਹੋ ਜਾਏਗਾ। ਜੇ ਭਾਰ ਵਧ ਗਿਆ ਇਹਦਾ ਮਤਲਬ ਸੈੱਲਾਂ ਦੇ ਵਿੱਚ ਐਕਸਟਰਾ ਡਿਪੋਜ਼ੀਸ਼ਨ ਹੋ ਗਈ ਹੈ, ਐਕਸਟਰਾ ਡਿਪੋਜ਼ੀਸ਼ਨ ਹੋ ਗਈ ਤੇ ਆਕਸੀਜਨ ਘਟ ਗਈ ਹੈ, ਆਕਸੀਜਨ ਘਟ ਗਈ ਤੇ ਸਾਹ ਚੜ੍ਹਨਾ ਸ਼ੁਰੂ ਹੋ ਜਾਏਗਾ, ਸਾਹ ਚੜ੍ਹਨਾ ਸ਼ੁਰੂ ਹੋ ਗਿਆ ਤੇ ਆਕਸੀਜਨ ਪੂਰੀ ਨਹੀਂ ਹੋਈ ਤੇ ਸਾਡਾ ਜਿਹੜਾ ਉਹ ਸਾਇਨੋਸਿਸ ਫੇਸ ਦੇ ਵਿਚ, ਬੁੱਲਾਂ ਦੇ ਵਿਚ, ਨੱਕ ਦੇ ਵਿਚ, ਅੱਖਾਂ ਦੇ ਹੇਠਾਂ ਸਾਨੂੰ ਆਕਸੀਜਨ ਦੀਆਂ ਘਟੀ ਕਮੀ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਉਹ ਦਿਖਾਈ ਦੇਣੀਆਂ ਸ਼ੁਰੂ ਕਰ ਦੇਣਗੀਆਂ। ਸੋ ਇਸ ਤਰ੍ਹਾਂ ਕਰਕੇ ਸ਼ਾਰਟਨੈਸ ਆਫ ਬ੍ਰੈਥ ਨੂੰ ਮੋਟੇ ਤੌਰ ਤੇ ਅਸੀਂ ਦੋ ਗੱਲਾਂ ਨਾਲ ਜੋੜ ਕੇ ਵੇਖਦੇ ਹਾਂ, ਇੱਕ ਹਾਰਟ ਤੇ ਇੱਕ ਫੇਫੜਿਆਂ ਦੇ ਨਾਲ। ਇਸ ਤਰ੍ਹਾਂ ਹੀ ਤੁਰ ਨਹੀਂ ਸਕਦਾ, ਵੀਕਨੈਸ ਹੋ ਗਈ। ਗੱਲ ਠੀਕ ਠਾਕ ਸੀ, ਹੁਣੇ ਕੰਮ ਕਰਦਾ ਆਇਆ ਸੀ, ਹੁਣ ਮੰਜੇ ਤੋਂ ਉੱਠਣ ਨੂੰ ਮਨ ਹੀ ਨਹੀਂ ਕਰਦਾ ਹੈਗਾ। ਸਡਨ ਇਸ ਤਰ੍ਹਾਂ ਦੀ ਗੱਲ ਆ ਗਈ, ਸਰਕੂਲੇਸ਼ਨ ਸਲੋ ਹੋ ਗਿਆ ਔਰ ਉਹਦੇ ਵਿਚ ਉਹਦੀ ਆਕਸੀਜਨ ਪੂਰੀ ਨਹੀਂ ਹੋ ਗਈ। ਇਸ ਕਰਕੇ ਇਹੋ ਜਿਹੀਆਂ ਨਿਸ਼ਾਨੀਆਂ ਆਮ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ। ਇਸੇ ਤਰ੍ਹਾਂ ਹੀ ਅਸਾਂ ਮੇਨ ਜਿਹੜਾ ਫੰਕਸ਼ਨ ਸੀ ਨਾ, ਮੇਨ ਫੰਕਸ਼ਨ ਦਿਲ ਦਾ ਇਹ ਦੱਸਿਆ ਸੀ ਭਾਈ ਖੂਨ ਬਾਹਰੋਂ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਆਉਂਦਾ ਆ ਤੇ ਬਾਕੀ ਉਹ ਫੇਫੜਿਆਂ ਨੂੰ ਭੇਜਦਾ ਆ। ਫੇਫੜਿਆਂ ਦੇ ਵਿਚ ਇਹਨਾਂ ਦੀ ਸਫਾਈ ਹੁੰਦੀ ਹੈ। ਸਫਾਈ ਦਾ ਮਤਲਬ ਕੀ ਹੋਇਆ ਵੀ ਜਿੰਨੀ ਕਾਰਬਨ ਡਾਈਆਕਸਾਈਡ ਜਾਂ ਜਿੰਨੀਆਂ ਹੋਰ ਸਰੀਰ ਚ ਇਸ ਤਰ੍ਹਾਂ ਦੀਆਂ ਗੈਸਾਂ ਨੇ ਉਹ ਫੇਫੜਿਆਂ ਦੇ ਵਿਚੋਂ ਨਿਕਲ ਜਾਂਦੀਆਂ ਨੇ ਔਰ ਉਹ ਬਾਹਰ ਨਿਕਲ ਜਾਂਦੀਆਂ ਨੇ। ਆਕਸੀਜਨ ਕਿਉਂਕਿ ਭਾਰੀ ਹੁੰਦੀ ਹੈ, ਜਿਹੜੀ ਸਾਹ ਰਾਹੀਂ ਅੰਦਰ ਆ ਰਹੀ ਹੈ ਉਹ ਫੇਫੜਿਆਂ ਦੇ ਰਾਹੀਂ ਇਸ ਖੂਨ ਦੇ ਵਿਚ ਜਿਹਨੂੰ ਅਸੀਂ ਐਲਵਲਾਈਜ ਦੇ ਵਿਚ ਡਿਪੋਜੀਸ਼ਨ ਕਹਿੰਦੇ, ਐਲਵਲਾਈਜ ਖੂਨ ਦੀ ਡਿਪੋਜੀਸ਼ਨ ਹੋਈ ਔਰ ਇਹਦੇ ਵਿਚ ਉਹ ਹੋਲਾਂ ਨਾਲ ਜੋੜ ਕੇ ਵੇਖਦੇ ਹਾਂ ਇੱਕ ਹਾਰਟ ਤੇ ਇੱਕ ਫੇਫੜਿਆਂ ਦੇ ਨਾਲ। ਇਸ ਤਰ੍ਹਾਂ ਹੀ ਤੁਰ ਨਹੀਂ ਸਕਦਾ, ਵੀਕਨੈਸ ਹੋ ਗਈ। ਗੱਲ ਠੀਕ ਠਾਕ ਸੀ, ਹੁਣੇ ਕੰਮ ਕਰਦਾ ਆਇਆ ਸੀ, ਹੁਣ ਮੰਜੇ ਤੋਂ ਉੱਠਣ ਨੂੰ ਮਨ ਹੀ ਨਹੀਂ ਕਰਦਾ ਹੈਗਾ। ਸਡਨ ਇਸ ਤਰ੍ਹਾਂ ਦੀ ਗੱਲ ਆ ਗਈ, ਸਰਕੂਲੇਸ਼ਨ ਸਲੋ ਹੋ ਗਿਆ ਔਰ ਉਹਦੇ ਵਿਚ ਉਹਦੀ ਆਕਸੀਜਨ ਪੂਰੀ ਨਹੀਂ ਹੋ ਗਈ। ਇਸ ਕਰਕੇ ਇਹੋ ਜਿਹੀਆਂ ਨਿਸ਼ਾਨੀਆਂ ਆਮ ਤੌਰ ਤੇ ਪੈਦਾ ਹੋਣੀਆਂ ਸ਼ੁਰੂ ਹੋ ਗਈਆਂ। ਇਸੇ ਤਰ੍ਹਾਂ ਹੀ ਅਸਾਂ ਮੇਨ ਜਿਹੜਾ ਫੰਕਸ਼ਨ ਸੀ ਨਾ, ਮੇਨ ਫੰਕਸ਼ਨ ਦਿਲ ਦਾ ਇਹ ਦੱਸਿਆ ਸੀ ਭਾਈ ਖੂਨ ਬਾਹਰੋਂ ਸਾਰੇ ਸਰੀਰ ਚੋਂ ਇਕੱਠਾ ਹੋ ਕੇ ਆਉਂਦਾ ਆ ਤੇ ਬਾਕੀ ਉਹ ਫੇਫੜਿਆਂ ਨੂੰ ਭੇਜਦਾ ਆ। ਫੇਫੜਿਆਂ ਦੇ ਵਿਚ ਇਹਨਾਂ ਦੀ ਸਫਾਈ ਹੁੰਦੀ ਹੈ। ਸਫਾਈ ਦਾ ਮਤਲਬ ਕੀ ਹੋਇਆ ਵੀ ਜਿੰਨੀ ਕਾਰਬਨ ਡਾਈਆਕਸਾਈਡ ਜਾਂ ਜਿੰਨੀਆਂ ਹੋਰ ਸਰੀਰ ਚ ਇਸ ਤਰ੍ਹਾਂ ਦੀਆਂ ਗੈਸਾਂ ਨੇ ਉਹ ਫੇਫੜਿਆਂ ਦੇ ਵਿਚੋਂ ਨਿਕਲ ਜਾਂਦੀਆਂ ਨੇ ਔਰ ਉਹ ਬਾਹਰ ਨਿਕਲ ਜਾਂਦੀਆਂ ਨੇ। ਆਕਸੀਜਨ ਕਿਉਂਕਿ ਭਾਰੀ ਹੁੰਦੀ ਹੈ, ਜਿਹੜੀ ਸਾਹ ਰਾਹੀਂ ਅੰਦਰ ਆ ਰਹੀ ਹੈ ਉਹ ਫੇਫੜਿਆਂ ਦੇ ਰਾਹੀਂ ਇਸ ਖੂਨ ਦੇ ਵਿਚ ਜਿਹਨੂੰ ਅਸੀਂ ਐਲਵਲਾਈਜ ਦੇ ਵਿਚ ਡਿਪੋਜੀਸ਼ਨ ਕਹਿੰਦੇ, ਐਲਵਲਾਈਜ ਖੂਨ ਦੀ ਡਿਪੋਜੀਸ਼ਨ ਹੋਈ ਔਰ ਇਹਦੇ ਵਿਚ ਉਹ ਆ ਕੇ ਆਕਸੀਜਨ ਆਟੋਮੈਟਿਕਲੀ ਹੀ ਵੱਧ ਜਾਂਦੀ ਹੈ।

0: ਕਿ ਜਿੰਨੀ ਕਾਰਬਨ ਡਾਈਆਕਸਾਈਡ ਜਾਂ ਜਿੰਨੀਆਂ ਹੋਰ ਸਰੀਰ ਚ ਇਸ ਤਰ੍ਹਾਂ ਦੀਆਂ ਗੈਸਾਂ ਨੇ ਉਹ ਫੇਫੜਿਆਂ ਦੇ ਵਿਚੋਂ ਨਿਕਲ ਜਾਂਦੀਆਂ ਨੇ ਔਰ ਉਹ ਬਾਹਰ ਨਿਕਲ ਜਾਂਦੀਆਂ ਨੇ। ਆਕਸੀਜਨ ਕਿਉਂਕਿ ਭਾਰੀ ਹੁੰਦੀ ਹੈ, ਜਿਹੜੀ ਸਾਹ ਰਾਹੀਂ ਅੰਦਰ ਆ ਰਹੀ ਹੈ ਉਹ ਫੇਫੜਿਆਂ ਦੇ ਰਾਹੀਂ ਇਸ ਖੂਨ ਦੇ ਵਿਚ ਜਿਹਨੂੰ ਅਸੀਂ ਐਲਵਲਾਈਜ ਦੇ ਵਿਚ ਡਿਪੋਜੀਸ਼ਨ ਕਹਿੰਦੇ, ਐਲਵਲਾਈਜ ਖੂਨ ਦੀ ਡਿਪੋਜੀਸ਼ਨ ਹੋਈ ਔਰ ਇਹਦੇ ਵਿਚ ਉਹ ਆ ਕੇ ਆਕਸੀਜਨ ਆਟੋਮੈਟਿਕਲੀ ਹੀ ਵੱਧ ਜਾਂਦੀ ਹੈ। ਕਾਰਬਨ ਡਾਈਆਕਸਾਈਡ ਦਾ ਹਿੱਸਾ ਰਹਿਣਾ ਵੀ ਜ਼ਰੂਰੀ ਹੈ, ਕਿਉਂ ਕਿਉਂਕਿ ਜੇ ਇਹ ਡਾਇਲਟ ਨਹੀਂ ਹੋਣਗੇ ਮੂੰਹ ਵੀ ਬੰਦ ਹੋਊਗਾ। ਜੇ ਤੁਸੀਂ ਘਰ ਦਾ ਦਰਵਾਜ਼ਾ ਹੀ ਭੇਟ ਬੰਦ ਕਰ ਲਿਆ ਤੇ ਕੋਈ ਅੰਦਰ ਤੇ ਆ ਨਹੀਂ ਸਕੂਗਾ ਨਾ। ਐਲਵਲਾਈਜ ਨੂੰ ਖੁੱਲਾ ਰੱਖਣ ਵਾਸਤੇ, ਐਲਵਲਾਈਜ ਦਾ ਮੂੰਹ ਖੁੱਲਾ ਰਵੇ, ਇਸ ਕਰਕੇ ਕੁਦਰਤ ਨੇ ਨਿਯਮ ਬਣਾਇਆ ਜਿਹਨੂੰ ਆਪਾਂ ਪਿਛਲੇ ਤੋਂ ਪਿਛਲੇ ਪ੍ਰੋਗਰਾਮ ਚ ਮੈਨੂੰ ਯਾਦ ਹੈ ਮੈਂ ਦੱਸਿਆ ਸੀਗਾ ਭਈ ਫੇਫੜਿਆਂ ਦੇ ਕੰਮ ਕਰਨ ਦਾ ਜਿਹੜਾ ਢੰਗ ਆ ਉਹਨੂੰ ਅਸੀਂ ਸਭ ਤੋਂ ਪਹਿਲਾਂ ਕਹਿੰਦੇ ਹਾਂ ਕਿ ਟੋਟਲ ਲੰਗ ਵਾਲਿਊਮ। ਫੇਫੜਿਆਂ ਦੇ ਵਿਚ ਕਿਸੇ ਦੇ ਸ਼ਰੀਰ ਦੇ ਵਿਚ ਵੱਧ ਤੋਂ ਵੱਧ ਕਿੰਨੀ ਆਕਸੀਜਨ ਜਾ ਸਕਦੀ ਹੈ, ਇੰਸਪੀਰੇਸ਼ਨ ਅੰਦਰ ਨੂੰ ਸਾਹ ਖਿੱਚਿਆ ਵੱਧ ਤੋਂ ਵੱਧ ਆਕਸੀਜਨ ਕਿੰਨੀ ਜਾ ਸਕਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਟੋਟਲ ਲੰਗ ਵਾਲਿਊਮ। ਇਸ ਤੋਂ ਬਾਅਦ ਅਸੀਂ ਕਹਿੰਦੇ ਹਾਂ ਰੈਜੀਡੂਅਲ ਏਅਰ, ਇੱਕ ਕਹਿੰਦੇ ਹਾਂ ਅਸੀਂ ਟਾਈਡਲ ਏਅਰ। ਸੋ ਟਾਈਡਲ ਏਅਰ ਉਹ ਰੈਜੀਡੂਅਲ ਏਅਰ ਤੇ ਟੋਟਲ ਲੰਗ ਵਾਲਿਊਮ ਦੇ ਵਿਚਕਾਰ ਦਾ ਇੱਕ ਐਸਾ ਆਕਸੀਜਨ ਦਾ ਕਹਿ ਲੋ ਜਾਂ ਹਵਾ ਦਾ ਕਹਿ ਲੋ ਐਸਾ ਕੰਟੈਂਟ ਹੈਗਾ ਆ ਜਿਹੜਾ ਕਿ ਆਮ ਤੌਰ ਤੇ ਅਸੀਂ ਪਲੇ ਕਰਦੇ ਹਾਂ ਭਾਈ ਮੈਂ $5 ਦੇ ਉਦੋਂ ਚਾਰ ਆ ਵੀ ਗਏ, ਚਾਰ ਚਲੇ ਗਏ, ਪੰਜ ਆ ਵੀ ਗਏ, ਸਾਹ ਦੀ ਕਿਰਿਆ ਦੇ ਮੁਤਾਬਕ ਇਹ ਸਾਰੀ ਕਿਰਿਆ ਚੱਲਦੀ ਰਹੀ। ਜਿੰਨਾ ਇੰਸਪਾਇਰੇਸ਼ਨ ਦੇ ਨਾਲ ਅਸੀਂ ਸਾਹ ਅੰਦਰ ਖਿੱਚਦੇ ਹਾਂ, ਜਿੰਨਾ ਐਕਸਪਾਇਰੇਸ਼ਨ ਦੇ ਨਾਲ ਅਸੀਂ ਸਾਹ ਬਾਹਰ ਕੱਢਦੇ ਹਾਂ, ਇਸ ਦੋਹਾਂ ਦੀ ਕਿਰਿਆ ਨੂੰ ਮਿਲਾ ਕੇ ਅਸੀਂ ਕਹਿੰਦੇ ਟਾਈਡਲ ਲੰਗ ਵਾਲਿਊਮ
1: ਜੀ।
0: ਟਾਈਡਲ ਲੰਗ ਵਾਲਿਊਮ ਹੈਗਾ ਆ। ਹੁਣ ਅੱਜ ਕੱਲ ਇਹ ਜਿਹੜੀਆਂ ਗੱਲਾਂ ਮੈਂ ਕਹਿ ਰਿਹਾ ਨਾ ਇਹਨਾਂ ਨੂੰ ਮਿਲਣ ਵਾਸਤੇ ਸਾਡੇ ਕੋਲੇ ਬਹੁਤ ਸਾਰੇ ਤਰੀਕਾਕਾਰ ਆ ਗਏ
1: ਜੀ।
0: ਔਰ ਉਸ ਤੋਂ ਬਾਅਦ ਕੁਦਰਤ ਨੇ ਆਖਿਆ ਵੀ ਭਾਵੇਂ ਤੂੰ ਟਾਈਡਲ ਏਅਰ ਦੇ ਮੁਤਾਬਕ ਵੱਧ ਤੋਂ ਵੱਧ ਐਕਸਪਾਇਰੇਸ਼ਨ ਕਰ ਦੇਵੇਂ, ਵੱਧ ਤੋਂ ਵੱਧ ਫੇਫੜਿਆਂ ਚੋਂ ਹਵਾ ਕੱਢ ਵੀ ਦੇਵੇਂ ਕਿਤੇ ਕਿਸੇ ਯੋਗੀ ਦੇ ਸਾਹ ਦੀ ਕਿਰਿਆ ਕਰਨ ਦੇ ਮੁਤਾਬਕ ਬਹੁਤਾ ਸਾਹ ਤੂੰ ਕੱਢ ਵੀ ਦੇਵੇਂ, ਫੇਰ ਵੀ ਕੁਝ ਨਾ ਕੁਝ ਇਸ ਹਵਾ ਦਾ ਹਿੱਸਾ ਫੇਫੜਿਆਂ ਦੇ ਵਿਚ ਰਹਿ ਜਾਂਦਾ ਹੈ। ਕੁਦਰਤ ਦਾ ਨਿਯਮ ਆ ਔਰ ਇਸ ਕਰਕੇ ਜਾਂਦਾ ਆ ਭੀ ਜੇ ਇਹ ਸਾਰਾ ਹੀ ਨਿਕਲ ਗਿਆ ਤੇ ਫੇਫੜੇ ਤਾਂ ਫਿਰ ਪਿਚਕ ਜਾਣਗੇ, ਅੰਗ ਨੂੰ ਦਬਾ ਦੇਣਗੇ ਤੇ ਫਿਰ ਇਹਦੇ ਚ ਹੋਰ ਆਕਸੀਜਨ ਪੈ ਨਹੀਂ ਸਕੇਗੀ। ਪਰ ਕੁਦਰਤ ਨੇ ਨਿਯਮ ਬਣਾਇਆ ਕਿ ਨਹੀਂ ਸਾਰੀ ਆਕਸੀਜਨ ਨਹੀਂ ਜਾਊਗੀ, ਥੋੜੀ ਜਿਹੀ ਆਕਸੀਜਨ ਬਚ ਜਾਊਗੀ ਜਿਹਦੇ ਕਰਕੇ ਇਹ ਲੰਗਸ ਦੀਆਂ ਐਲਵੋਲਾਈਜ ਨੇ ਉਹ ਖੁੱਲੀਆਂ ਰਹਿ ਜਾਣਗੀਆਂ ਔਰ ਇਹਦੇ ਵਿਚ ਬਾਹਰੀ ਹਵਾ ਆ ਸਕਣ ਦਾ ਤੇ ਇਹਦੇ ਵਿਚ ਡਿੱਗ ਪੈਣ ਵਾਲੀ ਗੱਲ ਨੀ, ਕਿਉਂਕਿ ਆਕਸੀਜਨ ਭਾਰੀ ਹੈ,
1: ਡਿੱਗ
0: ਪੈਣ ਦਾ ਸਾਧਨ ਬਣਿਆ ਰਹੇਗਾ। ਇਸ ਕਰਕੇ ਰੈਜੀਡੂਅਲ ਵਾਲਿਊਮ ਵੀ ਹੁੰਦਾ, ਅਦਰਵਾਈਜ਼ ਇਹਨਾਂ ਨੇ ਪਿਚਕ ਜਾਣਾ ਸੀ ਆਪਸ ਵਿਚ, ਸਾਰੀ ਆਕਸੀਜਨ ਬਾਹਰ ਨਿਕਲ ਜਾਂਦੀ ਤਾਂ। ਸੋ ਇਹ ਤਿੰਨ ਚੀਜ਼ਾਂ ਅਸੀਂ ਆਮ ਤੌਰ ਤੇ ਵੇਖਦੇ ਹਾਂ ਜਦੋਂ ਵੀ ਫੇਫੜਿਆਂ ਨਾਲ ਸੰਬੰਧਿਤ ਗੱਲ ਕੋਈ ਹੁੰਦੀ ਹੈ।
2: ਡਾਕਟਰ ਸਾਹਿਬ ਇੱਕ ਸਵਾਲ ਛੋਟਾ ਜਿਹਾ ਮੇਰੇ ਪੈਦਾ ਹੋ ਗਿਆ ਦਿਮਾਗ ਦੇ ਵਿਚ, ਉਹ ਮੈਂ ਤੁਹਾਨੂੰ ਪੁੱਛ ਲੈਣਾ। ਉਹ ਇਹ ਆ ਕਿ ਜਦੋਂ ਬੱਚਾ ਮਾਂ ਦੇ ਗਰਭ ਦੇ ਵਿਚ ਹੁੰਦਾ ਉਦੋਂ ਉਹ ਫੇਫੜੇ ਜਿਹੜਾ ਤੁਸੀਂ ਗੱਲ ਕਰਦੇ ਐਲਵੋਲਾਈਜ਼ ਦੀ, ਉਹ ਉਦੋਂ ਪਿਛਕੀਆਂ ਹੁੰਦੀਆਂ,
0: ਉਦੋਂ ਪਿਛਕੀਆਂ ਹੁੰਦੀਆਂ ਨੇ। ਮੈਂ ਤੁਸੀਂ ਇੱਕ ਸਵਾਲ ਪੁੱਛ ਹੀ ਰਿਹਾ ਤੇ ਮੈਂ ਇਹਦੀ ਡਿਟੇਲ ਪਿਛਲੇ ਪ੍ਰੋਗਰਾਮਾਂ ਚ ਕਰ ਚੁੱਕਿਆ ਹਾਂ, ਮੈਂ ਫਿਰ ਤੁਹਾਨੂੰ ਦੱਸ ਦਿੰਦਾ। ਬੜਾ ਅਜੀਬੋ ਗਰੀਬ ਤਰੀਕਾ ਹੈਗਾ। ਸਾਰੇ ਹੀ ਮੇਰੇ ਸੱਜਣ ਮਿੱਤਰ ਜਿਹੜੇ ਇਹ ਪ੍ਰੋਗਰਾਮ ਸੁਣਦੇ ਨੇ ਉਹਨਾਂ ਨੂੰ ਇਹ ਪਤਾ ਆ ਕਿ ਜਿੰਨੀਆਂ ਵੀ ਨਾੜੀਆਂ ਫਰੈਸ਼ ਖੂਨ ਲੈ ਕੇ ਜਾਂਦੀਆਂ ਨੇ, ਦਿਲ ਤੋਂ ਬਾਹਰ ਜਾਂਦੀਆਂ ਨੇ, ਉਹਨਾਂ ਨੂੰ ਅਸੀਂ ਆਰਟਰੀਆਂ ਕਹਿੰਦੇ ਹਾਂ
1: ਜੀ।
0: ਆਰਟਰੀਆਂ GT ਰੋਡ ਵਰਗੀਆਂ ਹੁੰਦੀਆਂ ਨੇ ਤੇ ਇਹਨਾਂ ਚ ਰਸਤੇ ਚ ਰੁਕਾਵਟ ਨਹੀਂ, ਕੋਈ ਟ੍ਰੈਫਿਕ ਨਹੀਂ ਹੁੰਦੀ। ਜਿਹੜੀਆਂ ਵੇਨਸ ਹੁੰਦੀਆਂ ਨੇ ਉਹ ਆਮ ਤੌਰ ਤੇ ਬਾਹਰੀ ਸਰੀਰ ਤੋਂ ਖੂਨ ਇਕੱਠਾ ਕਰਕੇ ਦਿਲ ਨੂੰ ਵਾਪਸ ਲੈ ਕੇ ਆ ਰਹੀਆਂ ਹੁੰਦੀਆਂ ਨੇ ਔਰ ਉਹਨਾਂ ਨੂੰ ਅਸੀਂ ਵੇਨਸ ਕਹਿੰਦੇ ਹਾਂ ਔਰ ਉਹਨਾਂ ਦੇ ਵਿਚ ਥਾਂ ਥਾਂ ਤੇ ਰੁਕਾਵਟਾਂ ਹੁੰਦੀਆਂ ਨੇ ਔਰ ਉਹ ਰੁਕਾਵਟਾਂ ਦੇ ਵਿਚ ਵਾਲਵ ਲੱਗੇ ਨੇ, ਜਿਵੇਂ ਸਾਡੀ ਨਲਕੇ ਦੀ ਬੋਕੀ ਹੁੰਦੀ ਹੈ ਨਾ, ਨਲਕਾ ਗੇੜਦੇ ਆ ਤੇ ਬੋਕੀ ਨਾਲ ਪਾਣੀ ਬਾਹਰ ਆਉਂਦਾ ਤੇ ਜੇ ਬੋਕੀ ਲੀਕ ਕਰਦੀ ਹੋਵੇ ਤੇ ਪਾਣੀ ਹੇਠਾਂ ਲੀਕ ਕਰ ਜਾਊਗਾ
1: ਜੀ।
0: ਇਸੇ ਕਰਕੇ ਹੀ ਕਈ ਲੋਕਾਂ ਦੇ ਪੈਰਾਂ ਤੇ ਹੱਥਾਂ ਤੇ ਗਿੱਟਿਆਂ ਤੇ ਸੋਜ ਪੈਣੀ ਸ਼ੁਰੂ ਹੋ ਜਾਂਦੀ ਆ, ਕਿਉਂਕਿ ਉਹ ਵਾਲਵ ਲੀਕ ਹੋ ਗਿਆ, ਬੈਕਵਰਡ ਪ੍ਰੈਸ਼ਰ ਜਿਹੜਾ ਜ਼ਿਆਦਾ ਵੱਧ ਗਿਆ ਹੋ ਗਿਆ। ਹੁਣ ਤੁਸੀਂ ਜਿਹੜਾ ਸਵਾਲ ਬੱਚਿਆਂ ਦੇ ਸੰਬੰਧ ਵਿਚ ਕਰਿਆ ਆ, ਆਪਾਂ ਇਹ ਗੱਲ ਕੀਤੀ ਆ ਬਈ 30 ਹਫ਼ਤਿਆਂ ਤੱਕ 20 ਹਫ਼ਤੇ

0: ਜਿਹਨੂੰ ਅਸੀਂ ਪੰਜ ਮਹੀਨੇ ਕਹਿੰਦੇ ਹਾਂ, 20 ਹਫ਼ਤਿਆਂ ਦੇ ਵਿੱਚ ਸਾਰੇ ਅੰਗ ਬੱਚੇ ਦੇ ਬਣ ਚੁੱਕੇ ਹੁੰਦੇ ਨੇ, 30 ਹਫ਼ਤਿਆਂ ਦੇ ਵਿੱਚ ਸਾਰੇ ਅੰਗ ਇਸ ਕਾਬਲ ਹੁੰਦੇ ਨੇ ਕਿ ਹੁਣ ਇਹ ਕੰਮ ਕਰ ਸਕਣ, 32 ਹਫ਼ਤਿਆਂ ਦੇ ਵਿੱਚ ਉਹਨਾਂ ਦੀ ਓਰੀਐਂਟੇਸ਼ਨ ਹੋ ਚੁੱਕੀ ਹੁੰਦੀ ਹੈ ਭਾਈ ਹੁਣ ਟ੍ਰੇਨ ਹੋ ਗਏ ਆ, ਇਹ ਕੰਮ ਕਰ ਸਕਦੇ ਨੇ। ਜੇ ਮਾਂ ਤੋਂ ਇਹਨਾਂ ਨੂੰ ਬਾਹਰ ਵੀ ਕੱਢਣਾ ਰਹਿਣਾ ਪੈ ਜਾਵੇ ਕਿਸੇ ਵੀ ਕੰਡੀਸ਼ਨ ਦੇ ਵਿੱਚ, ਤੇ ਜਿਉਂ ਸਕਦਾ ਹੈਗਾ। ਹੁਣ ਇੱਥੇ ਜਿਹੜੀ ਗੱਲ ਮੈਂ ਹੁਣੇ ਕਰਕੇ ਹਟਿਆ ਭਾਈ, ਜਿੰਨੀਆਂ ਵੀ ਨਾਰੀਆਂ ਖੂਨ ਦਿਲ ਤੋਂ ਲੈ ਕੇ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਆਰਟਰੀ ਕਹਿੰਦੇ ਹਾਂ। ਜਾਂ ਇੰਜ ਕਹੋ ਕਿ ਫਰੈਸ਼ ਖੂਨ ਜਿਹੜਾ ਹੈ ਉਹ ਆਰਟਰੀਆਂ ਵਿੱਚ ਰਹਿੰਦਾ ਆ, ਤੇ ਜਿਹੜਾ ਵਰਤਿਆ ਹੋਇਆ ਖੂਨ ਹੈ ਉਹ ਵੇਨ ਵਿੱਚ ਰਹਿੰਦਾ ਹੈਗਾ। ਪਰ ਅਸਾਂ ਇੱਕ ਫਰਕ ਪਾ ਲਿਆ ਕਿ ਜਿਹੜਾ ਮਾਂ ਵਾਲੇ ਪਾਸਿਓਂ ਖੂਨ ਆ ਰਿਹਾ ਬੱਚੇ ਨੂੰ, ਮਾਂ ਦੇ ਪੇਟ ਵਿੱਚ ਰਹਿੰਦਿਆਂ ਹੋਇਆ ਪਲਸੈਂਟਾ ਦੇ ਵਿੱਚੋਂ, ਉਸ ਨੂੰ ਅਸੀਂ ਵੇਨ ਕਹਿੰਦੇ ਹਾਂ, ਅੰਬਲਾਈਕਲ ਵੇਨ ਕਹਿੰਦੇ ਹਾਂ ਅਸੀਂ। ਠੀਕ ਆ, ਉਹ ਆ ਰਹੀ ਹੈ ਔਲ ਦੇ ਵਿੱਚੋਂ, ਪਲਸੈਂਟੇ ਦੇ ਵਿੱਚੋਂ ਆ ਰਹੀ ਹੈਗੀ ਹੈ, ਫਰੈਸ਼ ਖੂਨ ਲੈ ਕੇ ਆ ਰਹੀ ਹੈ। ਪਰ ਕਿਉਂ? ਕਿਉਂਕਿ ਉਹ ਹਾਰਟ ਨੂੰ ਤਾਂ, ਬੱਚੇ ਦੇ ਹਾਰਟ ਨੂੰ ਤਾਂ ਲੈ ਕੇ ਹੀ ਜਾ ਰਹੀ ਹੈ ਨਾ, ਬਾਹਰੋਂ ਲੈ ਕੇ ਜਾ ਰਹੀ ਹੈ ਨਾ, ਇਸ ਕਰਕੇ ਅਸੀਂ ਉਹਦਾ ਨਾਂ ਵੇਨ ਰੱਖਿਆ। ਦੂਸਰੀ ਇੱਕ ਹੋਰ ਵੀ ਗੱਲ ਹੈ ਇਹਦੇ ਪਿੱਛੇ, ਕੁਦਰਤ ਦਾ ਨਿਯਮ ਇਹ ਵੀ ਕੰਮ ਕਰਦਾ ਆ ਕਿ ਅਸੀਂ ਆਖਿਆ ਵੀ ਵੇਨਸ ਦੇ ਵਿੱਚ ਥਾਂ ਥਾਂ ਰੁਕਾਵਟ ਹੁੰਦੀ ਹੈ। ਹੁਣ ਪਤਾ ਨੀ ਮਾਂ ਨੂੰ ਕੋਈ ਪ੍ਰੋਬਲਮ ਐਸੀ ਹੋਵੇ, ਹਾਈਪਰਟੈਂਸ਼ਨ ਬਹੁਤ ਜ਼ਿਆਦਾ ਉਹਦਾ ਵੱਧ ਗਿਆ ਹੋਵੇ, ਕਈ ਕਲੰਸੀਆ ਵਗੈਰਾ ਦੀ ਕੰਡੀਸ਼ਨ ਹੋਵੇ ਉਸ ਹਾਲਾਤ ਦੇ ਵਿੱਚ, ਜਾਂ ਮਾਂ ਨੇ ਕੁਝ ਐਸੀਆਂ ਦਵਾਈਆਂ ਦੇਣੀਆਂ ਪੈ ਗਈਆਂ ਡਾਕਟਰਾਂ ਨੂੰ, ਉਹ ਦੇ ਦਿੱਤੀਆਂ ਹੋਣ ਜਿਹੜੀਆਂ ਬੱਚੇ ਵਾਸਤੇ ਨੁਕਸਾਨਦੇਹ ਹੁੰਦੀਆਂ ਹੋਣ, ਔਰ ਉਹਨਾਂ ਨੇ ਮਾਂ ਦੇ ਖੂਨ ਵਿੱਚ ਸਰਕੂਲੇਟ ਕਰਨਾ ਹੈਗਾ ਆ, ਪਲਸੈਂਟਾ ਵਿੱਚ ਜਾਣਾ ਆ, ਮਾਂ ਵਾਲੇ ਪਾਸਿਓਂ ਪਲਸੈਂਟਾ ਵੀ ਇੱਕ ਕਸਟਮ ਡਿਪਾਰਟਮੈਂਟ ਆ, ਔਰ ਇਸ ਕਸਟਮ ਡਿਪਾਰਟਮੈਂਟ ਦੇ ਵਿੱਚ ਜਿਹੜੀਆਂ ਚੀਜ਼ਾਂ ਬੱਚੇ ਨੂੰ ਨੁਕਸਾਨਦੇਹ ਨੇ ਉਹ ਇੱਥੇ ਫਿਲਟਰ ਹੋ ਜਾਣਗੀਆਂ, ਨਹੀਂ ਜਾਣਗੀਆਂ। ਦੂਸਰੀ ਗੱਲ ਇਹ ਆ ਕਿ ਇਕਦਮ ਮਾਂ ਦੇ ਵਧੇ ਹੋਏ ਪ੍ਰੈਸ਼ਰ ਦੇ ਨਾਲ ਕਿਤੇ ਐ ਨਾ ਹੋਵੇ ਵੀ ਬੱਚੇ ਦਾ ਜਿਹੜਾ ਅਗਲਾ ਸੋਫਟ ਨਰਮ ਢਾਂਚਾ ਆ ਉਹ ਰੈਪਚਰ ਹੋ ਜਾਵੇ, ਖਰਾਬ ਹੋ ਜਾਵੇ। ਇਸ ਕਰਕੇ ਇਹਨੂੰ ਵੇਨ ਦੇ ਰਾਹੀਂ ਉਹਨੇ ਭੇਜਿਆ, ਰੁਕਾਵਟ ਕਰਕੇ ਬੱਚੇ ਨੂੰ ਬੱਚੇ ਵਾਲੇ ਪਾਸੇ ਭੇਜਿਆ, ਤੂੰ ਨੀਂਦ ਵਿੱਚ ਪਹੁੰਚਣ ਤੱਕ ਇਹਦੇ ਵਿੱਚ ਰੁਕਾਵਟਾਂ ਹੈਗੀਆਂ ਨੇ, ਹੌਲੀ ਹੌਲੀ ਵੱਧਦਾ ਆ, ਪਲੱਸ ਤੂੰ ਨੀਂਦ ਤੋਂ ਅਗਲੇ ਪਾਸੇ ਜਿਹੜੀ ਵੇਨ ਇਸ ਨੂੰ ਲੈ ਕੇ ਜਾ ਰਹੀ ਹੈ ਉਹ ਦਿਲ ਨੂੰ ਲੈ ਕੇ ਜਾ ਰਹੀ, ਦਿਲ ਨੂੰ ਨਹੀਂ ਲੈ ਕੇ ਜਾ ਰਹੀ, ਉਹ ਲੈ ਕੇ ਜਾ ਰਹੀ ਹੈ ਲਿਵਰ ਨੂੰ, ਔਰ ਇਹ ਉਸ ਪਾਰਟ ਦਾ ਹਿੱਸਾ ਬਣਦੀ ਹੈ ਜਿਹਨੂੰ ਬਾਅਦ, ਜਿਵੇਂ ਹੁਣ ਸਾਡੇ ਸਰੀਰ ਦੇ ਵਿੱਚ ਹੈਗਾ, ਸਾਡੇ ਸਰੀਰ ਦੇ ਵਿੱਚ ਇੱਕ ਪੋਰਟਲ ਸਿਸਟਮ ਹੈ, ਪੋਰਟਲ ਸਿਸਟਮ ਹੈ ਉਹ ਇਹ ਆ ਜਿਹੜਾ ਬਾਕੀ ਰੂਲ ਨੂੰ ਤੋੜਦਾ ਆ। ਬਾਕੀ ਰੂਲ ਤੇ ਆਪਾਂ ਦੱਸਤਾ ਨਾ ਕਿ ਦਿਲ ਚੋਂ ਖੂਨ ਵਾਪਸ ਗਿਆ ਕਿਸੇ ਅੰਗਾਂ ਨੂੰ ਗਿਆ, ਉਹਨਾਂ ਤੋਂ ਜਦੋਂ ਵਾਪਸ ਆਇਆ ਉਹ ਵੇਨ ਦੇ ਰਾਹੀਂ ਸਿੱਧਾ ਦਿਲ ਦੇ ਵਿੱਚ ਗਿਆ, ਕੰਮ ਤੇ ਇੰਨਾ ਹੀ ਹੈ। ਪਰ ਜਿਹੜਾ ਸਾਡਾ ਆਂਤਰੀਆਂ ਦਾ ਖੂਨ ਹੈ ਨਾ, ਉਹ ਆਂਤਰੀਆਂ ਦਾ ਖੂਨ ਇਕੱਠਾ ਹੋ ਕੇ, ਜਿਹੜਾ ਵਾਪਸੀ ਜਾਣ ਵਾਲਾ ਹੈਗਾ, ਉਹ ਖੂਨ ਇਕੱਠਾ ਹੋ ਕੇ ਲਿਵਰ ਵਿੱਚ ਜਾਂਦਾ ਹੈ, ਪਰ ਉਸ ਸਿਸਟਮ ਨੂੰ ਅਸੀਂ ਕਹਿੰਦੇ ਹਾਂ ਪੋਰਟਲ ਸਿਸਟਮ। ਤੇ ਹੁਣ ਜਿਹੜਾ ਮਾਂ ਵਾਲੇ ਪਾਸਿਓਂ ਆਇਆ ਸੀ ਨਾ, ਇਹ ਵੀ ਲਿਵਰ ਵਿੱਚ ਜਾਂਦਾ ਹੈਗਾ ਆ, ਜਿਹੜਾ ਬੱਚੇ ਦੇ ਸਰੀਰ ਚੋਂ ਮਾਂ ਦੇ ਪੇਟ ਚ ਰਹਿੰਦਿਆਂ ਹੋਇਆ ਸਰਕੂਲੇਟ ਕਰਕੇ ਆਂਤੜੀਆਂ ਦੇ ਵਿੱਚੋਂ ਖੂਨ ਵਾਪਸ ਜਾਣਾ ਸੀ, ਉਹ ਵੀ ਇਸ ਰਸਤੇ ਤੇ ਗਿਆ ਜਿਹਨੂੰ ਅਸੀਂ ਪੋਰਟਲ ਸਿਸਟਮ ਕਹਿੰਦੇ ਹਾਂ, ਔਰ ਇਹ ਫਿਰ ਗਿਆ ਲਿਵਰ ਦੇ ਵਿੱਚ। ਲਿਵਰ ਫਿਰ ਸਾਡਾ ਉਸੇ ਤਰ੍ਹਾਂ ਜਿਵੇਂ ਮੈਂ ਕਬਾੜੀ ਦੀ ਦੁਕਾਨ ਦੱਸਿਆ ਹੈਗਾ, ਜਾਂ ਇੰਜ ਕਹਿ ਲੋ ਵੀ ਕਸਟਮ ਡਿਪਾਰਟਮੈਂਟ ਆ, ਇਹਨੇ ਸਾਰੀਆਂ ਚੀਜ਼ਾਂ ਖਿਲਾਰ ਕੇ ਵੱਖ ਵੱਖ ਕਰ ਦੇਣੀਆਂ ਨੇ ਭਾਈ ਕਿੰਨੀ ਕਿੰਨੀ ਦੀ ਚੀਜ਼ ਦੀ ਅੱਗੇ ਲੋੜ ਹੈ, ਪਰ ਉਸ ਵੇਲੇ ਤਾਂ ਬੱਚੇ ਦੀ ਲੋੜ ਹੀ ਬਹੁਤ ਘੱਟ ਆ। ਪਰ ਅਸੀਂ ਇਹ ਵੇਖ ਰਹੇ ਹਾਂ ਵੀ ਜਿਹੜਾ ਪੋਰਟਲ ਸਿਸਟਮ ਰਾਹੀਂ ਬੱਚੇ ਦੇ ਆਂਤੜੀਆਂ ਦੇ ਵਿੱਚੋਂ ਖੂਨ ਆ ਰਿਹਾ ਹੈਗਾ ਆ, ਉਹਦੇ ਵਿੱਚੋਂ ਤੇ ਆਕਸੀਜਨ ਚੂਸ ਲਈ ਗਈ ਹੈ, ਉਹਦੇ ਵਿੱਚੋਂ ਤੋਂ ਖੁਰਾਕ ਜਿੰਨੀ ਕੁ ਚਾਹੀਦੀ ਸੀ ਆਂਤੜੀਆਂ ਨੂੰ ਉਹਨੇ ਲੈ ਲਈ ਹੈਗੀ ਆ। ਪਰ ਜਿਹੜਾ ਮਾਂ ਵੱਲੋਂ ਖੂਨ ਆ ਕੇ ਇਹਦੇ ਵਿੱਚ ਮਿਕਸ ਹੋਇਆ ਹੈ, ਲਿਵਰ ਦੇ ਵਿੱਚ ਆ ਕੇ ਮਿਕਸ ਹੋ ਗਿਆ ਸਾਰਾ ਕੁਝ ਪੋਰਟਲ ਸਿਸਟਮ ਰਾਹੀਂ, ਉਹਦੇ ਵਿੱਚ ਤੇ ਆਕਸੀਜਨ ਪੂਰੀ ਮਾਂ ਨੇ ਬਣਾ ਕੇ ਭੇਜੀ ਹੈ, ਉਹਦੇ ਵਿੱਚ ਤੋਂ ਖੁਰਾਕ ਮਾਂ ਨੇ ਬਣਾ ਕੇ ਭੇਜੀ ਹੈ, ਪਰ ਬੱਚੇ ਦੀ ਲੋੜ ਹੀ ਉਸ ਵੇਲੇ ਇੰਨੀ ਕੁ ਹੁੰਦੀ ਹੈ ਜਿਸ ਨਾਲ ਬੱਚੇ ਦਾ ਮਾਂ ਦੇ ਪੇਟ ਵਿੱਚ ਕੰਮ ਚੱਲਣਾ ਸ਼ੁਰੂ ਹੋ ਜਾਂਦਾ ਹੈ ਕਿ ਨਾਰਮਲ ਹੈ, ਠੀਕ ਹੈ। ਸੋ ਇਸ ਤੋਂ ਬਾਅਦ ਕੀ ਹੈ ਕਿ ਸਾਡਾ ਇਹ ਸਾਰਾ ਇਕੱਠਾ ਖੂਨ ਸਿਰ ਵਾਲੇ ਪਾਸਿਓਂ ਵੀ ਆ ਗਿਆ, ਅੱਜ ਅੰਤੜੀਆਂ ਦਾ ਖੂਨ ਪੋਰਟਲ ਸਿਸਟਮ ਚੋਂ ਵੀ ਆ ਗਿਆ, ਬਾਕੀ ਸਾਰੇ ਸਰੀਰ ਦਾ ਖੂਨ ਜਿਹੜਾ ਹੈ ਇਨਫੀਰੀਅਰ ਵੇਨਾ ਕੇਵਾ ਦੇ ਰਾਹੀਂ ਉਹ ਵੀ ਆ ਗਿਆ। ਇਹ ਸਾਰੀਆਂ ਨਾਲੀਆਂ ਇਕੱਠੀਆਂ ਹੋ ਕੇ ਹਾਰਟ ਦੇ ਸੱਜੇ ਖਾਨੇ ਵਿੱਚ ਪੈ ਰਹੀਆਂ ਨੇ, ਹਾਰਟ ਦੇ ਸੱਜੇ ਖਾਨੇ ਚ ਜਦੋਂ ਇਹ ਪੈ ਰਹੀਆਂ ਨੇ, ਹੁਣ ਮਾਂ ਦੇ ਪੇਟ ਵਿਚ ਰਹਿੰਦੇ ਅਸੀਂ ਇਹ ਸਮਝਦੇ ਹਾਂ ਵੀ ਬਾਕੀ ਤਾਂ ਚਾਰ ਫਿਰ ਜਿਹੜਾ ਵੀ ਖੂਨ ਆਇਆ ਓਹਦੇ ਚ ਖੁਰਾਕ ਵੀ ਘੱਟ ਆ, ਓਹਦੇ ਚ ਆਕਸੀਜਨ ਵੀ ਚੂਸ ਲਈ ਗਈ ਹੈ, ਇਹ ਆਕਸੀਜਨ ਤਾਂ ਇੰਨੀ ਕੁ ਸੀ ਨਾ ਜਿਹੜੀ ਬਾਂਹ ਵਾਲੇ ਪਾਸੋਂ ਆ ਰਹੀ ਸੀ, ਇੰਨੇ ਨਾਲ ਹੀ ਓਹਦਾ ਕੰਮ ਚੱਲ ਰਿਹਾ ਹੈਗਾ ਆ। ਔਰ ਦੂਸਰਾ ਅਸਾਂ ਇਹ ਕਿਹਾ ਸੀਗਾ ਵੀ ਨਿਯਮਤ ਤੌਰ ਤੇ ਜਿਵੇਂ ਸਾਡੇ ਸਰੀਰ ਦੇ ਵਿਚ ਸੱਜੇ ਖਾਨੇ ਚੋ ਖੂਨ ਹੇਠਾਂ ਸੱਜੇ ਖਾਨੇ ਜਿਹੜੇ ਵੈਂਟਰੀਕਲ ਚ ਜਾਂਦਾ ਹੈ, ਵੈਂਟਰੀਕਲ ਚੋ ਇਹ ਖੂਨ ਇੱਕ ਨਾੜੀ ਜਿਹੜੀ ਇਹਨੂੰ ਅਸੀਂ ਪਲਮੋਨਰੀ ਆਰਟਰੀ ਕਹਿੰਦੇ ਹਾਂ, ਹਾਲਾਂਕਿ ਡੀ ਆਕਸੀਜਨੇਟਡ ਬਲੱਡ ਹੈ, ਇਹ ਆਰਟਰੀ ਕਹਿੰਦੇ ਆ, ਇਹ ਖੂਨ ਫੇਫੜਿਆਂ ਨੂੰ ਲੈ ਕੇ ਜਾਂਦੀ ਹੈ ਕਿਉਂਕਿ ਸਾਡੇ ਤਾਂ ਫੇਫੜੇ ਖੁੱਲੇ ਆ, ਔਰ ਉਹਨਾਂ ਫੇਫੜਿਆਂ ਦੀ ਐਲਵਲਾਈਜ ਦੇ ਵਿਚ ਕਾਰਬਨ ਡਾਈਆਕਸਾਈਡ ਛੱਡਦੀ ਹੈ, ਆਕਸੀਜਨ ਲੈ ਲੈਂਦੀ ਹੈ, ਇਹ ਖੂਨ ਫਿਰ ਵਾਪਸ ਹਾਰਟ ਦੇ ਵਿਚ ਆ ਜਾਂਦਾ ਹੈਗਾ। ਪਰ ਬੱਚੇ ਦੇ ਸਰੀਰ ਵਿਚ ਕਿਉਂਕਿ ਫੇਫੜੇ ਜਿਹੜੇ ਨੇ ਬੰਦ ਨੇ, ਇਹਨੂੰ ਅਸੀਂ ਬੰਦ ਕਰੀ ਕਹਿ ਸਕਦੇ, ਇਹ ਬੰਦ ਕਰੀਏ ਵੀ ਇਧਰ ਨੀ ਟ੍ਰੈਫਿਕ ਜਾ ਸਕਦੀ, ਤੇ ਹੁਣ ਜੇ ਹੇਠਾਂ ਵਾਲੀ ਬਾਲਟੀ ਭਰੀ ਹੋਊਗੀ, ਔਰ ਹੇਠਾਂ ਵਾਲੀ ਬਾਲਟੀ ਦਾ ਹੇਠਾਂ ਕੋਈ ਨਿਕਾਸ ਨਹੀਂ ਹੈਗਾ, ਅਗਲੇ ਪਾਸੇ ਨਹੀਂ ਜਾ ਰਹੀ, ਤੇ ਇਹਦਾ ਮਤਲਬ ਜਿਹੜਾ ਸੱਜੇ ਖਾਨੇ ਚ ਖੂਨ ਆਇਆ, ਸਮਝਣ ਦੀ ਕੋਸ਼ਿਸ਼ ਕਰੋ, ਇਹ ਸੱਜੇ ਖਾਨੇ ਚ ਚਾਰ ਚਫੇਰਿਓ ਬਾਹਰੋਂ ਇਕੱਠਾ ਹੋ ਕੇ ਖੂਨ ਆਇਆ, ਓਹਦੇ ਵਾਸਤੇ ਕੁਦਰਤ ਨੇ ਨਿਯਮ ਬਣਾਇਆ ਕਿ ਸੱਜੇ ਤੇ ਖੱਬੇ ਖਾਨਾ ਜਿਹੜੇ ਉੱਪਰ ਵਾਲੇ ਹਨ, ਔਰ ਸੱਜੇ ਤੇ ਖੱਬੇ ਖਾਨੇ ਜਿਹੜੇ ਹੇਠਾਂ ਵਾਲੇ ਹਨ, ਇਹਨਾਂ ਦੇ ਵਿਚ ਇੱਕ ਦੀਵਾਰ ਕੀਤੀ ਹੋਈ ਹੈ, ਇੰਟਰ ਆਰਟਰੀਅਮ ਔਰ ਇੰਟਰ ਵੈਂਟਰੀਕਲ ਇੱਕ ਸੈਪਟਮ ਹੈਗੀ ਹੈ, ਇੱਕ ਦੀਵਾਰ ਖੜੀ ਕੀਤੀ ਹੈ ਕਿ ਸੱਜਾ ਪਾਸਾ ਅਲੱਗ ਰਹਿ ਜਾਂਦਾ ਤੇ ਖੱਬਾ ਪਾਸਾ ਅਲੱਗ ਰਹਿ ਜਾਂਦਾ। ਸੱਜੇ ਪਾਸੇ ਦੇ ਦੋ ਹਿੱਸੇ ਰਾਈਟ ਐਟਰੀਅਮ ਤੇ ਰਾਈਟ ਵੈਂਟਰੀਕਲ ਹੁੰਦਾ, ਖੱਬੇ ਪਾਸੇ ਦੇ ਦੋ ਹਿੱਸੇ ਲੈਫਟ ਐਟਰੀਅਮ ਤੇ ਲੈਫਟ ਵੈਂਟਰੀਕਲ ਹੁੰਦਾ, ਇਹਨਾਂ ਦੇ ਵਿਚ ਬਾਅਦ ਵਿਚ ਕੋਈ ਸਾਂਝ ਨਹੀਂ, ਸਾਡੇ ਸਰੀਰ ਵਿਚ ਇਹਨਾਂ ਦੀ ਕੋਈ ਸਾਂਝ ਨਹੀਂ ਹੈਗੀ। ਪਰ ਬੱਚੇ ਦੇ ਸਰੀਰ ਵਿਚ ਕੁਦਰਤ ਨੇ ਆਖਿਆ ਵੀ ਉਹ ਰਸਤਾ ਤਾਂ ਬੰਦ ਆ, ਤੇ ਹੁਣ ਆਲਟਰਨੇਟਿਵ ਕੀ ਕਰੋ, ਆਲਟਰਨੇਟ ਉਹਨੇ ਜਿਹੜੇ ਉੱਪਰ ਵਾਲੇ ਦੋ ਖਾਨੇ ਸੀ ਰਾਈਟ ਐਟਰੀਅਮ ਤੇ ਲੈਫਟ ਐਟਰੀਅਮ, ਓਹਦੇ ਵਿਚ ਇੱਕ ਸੁਲਾਖ ਕਰ ਦਿੱਤਾ ਜਿਹਨੂੰ ਅਸੀਂ ਕਹਿੰਦੇ ਹਾਂ ਫੋਰਾਮਿਨ ਓਵਲ, ਔਰ ਉਸ ਫੋਰਾਮਿਨ ਓਵਲ ਦੇ ਵਿਚੋਂ ਕਿਉਂਕਿ ਹੇਠਾਂ ਜਾ ਹੀ ਨਹੀਂ ਰਿਹਾ, ਬਾਲਟੀ ਉੱਪਰ ਉੱਛਲ ਰਹੀ ਹੈ, ਉੱਪਰ ਵਾਲੀ ਬਾਲਟੀ ਉੱਛਲ ਰਹੀ ਹੈ, ਉਹਦੇ ਹੇਠਾਂ ਸੁਲਾਖ ਨਹੀਂ ਹੈਗਾ, ਇਸ ਕਰਕੇ ਉੱਛਲਿਆ ਹੋਇਆ ਜਿਹੜਾ ਖੂਨ ਆ ਉਹ ਦੂਸਰੇ ਪਾਸੇ ਖੱਬੇ ਪਾਸੇ ਆਟੋਮੈਟਿਕਲੀ ਫੋਰਾਮਿਨ ਓਵਲ ਦੇ ਰਾਹੀਂ ਜਾ ਰਿਹਾ। ਤੇ ਹੁਣ ਇਸ ਦੇ ਵਿਚ ਤਿੰਨ ਤਰ੍ਹਾਂ ਦਾ ਖੂਨ ਤਾਂ ਰਲ ਗਿਆ, ਉਹ ਜਿਹਦੇ ਚ ਆਕਸੀਜਨ ਘੱਟ ਸੀ, ਸਿਰਫ ਇੱਕ ਤਰ੍ਹਾਂ ਦਾ ਹੀ ਖੂਨ ਉਹ ਸੀ ਜਿਹੜਾ ਮਾਂ ਵੱਲੋਂ ਆਇਆ ਸੀ, ਜਿਹਦੇ ਚ ਖੁਰਾਕ ਵੀ ਸੀ, ਜਿਹਦੇ ਚ ਆਕਸੀਜਨ ਵੀ ਸੀ। ਇਸੇ ਕਰਕੇ ਨਾ ਮਾਂ ਦੀਆਂ ਖੁਰਾਕ ਦੀਆਂ ਕਮੀਆਂ ਪੇਸ਼ੀਆਂ ਬੱਚੇ ਦੇ ਸਰੀਰ ਚੋਂ, ਬੱਚੇ ਦੀ ਧੜਕਣ ਤੋਂ, ਬੱਚੇ ਦੀ ਮੂਵਮੈਂਟ ਤੋਂ ਅਸੀਂ ਅੰਦਾਜ਼ਾ ਲਗਾ ਲੈਂਦੇ ਹਾਂ ਕਿ ਮਾਂ ਦੇ ਪੇਟ ਵਿਚ ਰਹਿੰਦੇ ਹੋਏ ਬੱਚੇ ਨੂੰ ਜੇ ਕੋਈ ਤਕਲੀਫ ਹੁੰਦੀ ਹੈ, ਤੇ ਉਹ ਅਸੀਂ ਮਾਂ ਦਾ ਖੂਨ ਚੈੱਕ ਕਰਕੇ ਜਾਂ ਉਹ ਸਲਾਦ ਨੂੰ ਚੈੱਕ ਕਰਕੇ ਦੇਖ ਲੈਂਦੇ, ਪਤਾ ਕਰ ਲੈਂਦੇ ਵੀ ਕਿਤੇ ਨੁਕਸੇਗਾ। ਹੁਣ ਜਿਹੜਾ ਸਵਾਲ ਸੀਗਾ ਤੁਹਾਡਾ, ਫੇਫੜੇ ਜਿਹੜੇ ਜਾਮ ਹੁੰਦੇ ਆ, ਹੁਣ ਫੇਫੜੇ ਜਾਮ ਤੇ ਫੇਫੜੇ ਖੁੱਲਣ ਦਾ ਜਿਹੜਾ ਕੁਦਰਤ ਦਾ ਨਿਯਮ ਹੈ ਉਹ ਆਟੋਮੈਟਿਕਲ ਹੈ। ਆਟੋਮੈਟਿਕਲ ਕੀ ਆ ਕਿ ਪੇਟ ਵਿਚ ਰਹਿੰਦਿਆਂ ਹੋਇਆ ਪੇਟ ਦੀਆਂ ਤਿੰਨ ਮਸਲ, ਐਬਡੋਮੀਨਲ ਓਬਲੀਕ, ਐਬਡੋਮੀਨਲ ਟ੍ਰਾਂਸਵਰਸ, ਐਬਡੋਮੀਨਲ ਵਰਟੀਕਲ, ਤਿੰਨ ਰੈਕਟਸ ਮਸਲ, ਜਿਹੜਾ ਤਿੰਨ ਤਰ੍ਹਾਂ ਦੇ ਸਾਡੇ ਮਸਲ ਨੇ, ਔਰ ਐਕਸਟਰਨਲ ਤੇ ਇੰਟਰਨਲ ਇਹਨਾਂ ਦੀਆਂ ਬ੍ਰਾਂਚਾਂ ਕਹਿ ਲੋ ਜਾਂ ਲੇਅਰ ਹੈ, ਇਹਨਾਂ ਦੇ ਨਾਲ ਸਾਡਾ ਪੇਟ ਬਣਿਆ ਹੋਇਆ। ਇਹਨਾਂ ਤਿੰਨ ਮਸਲ ਦੇ ਹੇਠਾਂ ਇੱਕ ਸਾਡਾ ਮੈਂਬਰੇਨ ਲੱਗਿਆ ਜਿਹਨੂੰ ਅਸੀਂ ਪੇਰੀਟੋਨੀਅਮ ਕਹਿੰਦੇ ਹਾਂ, ਪੇਰੀਟੋਨੀਅਮ ਦੇ ਹੇਠਾਂ ਅਸੀਂ ਬੱਚੇਦਾਨੀ ਦੀ ਗੱਲ ਕਰਨੀ ਹੈ, ਬਾਕੀ ਛੱਡ ਦਿਓ, ਬੱਚੇਦਾਨੀ ਦੀ ਜਿਹੜੇ ਨੇ ਇਹਦੇ ਉੱਪਰ ਇੱਕ ਲੇਅਰ ਚੜਿਆ ਹੋਇਆ ਜਿਹਨੂੰ ਅਸੀਂ ਕਹਿੰਦੇ ਹਾਂ ਬਰੋਡ ਲਿਗਾਮੈਂਟ, ਬਰੋਡ ਲਿਗਾਮੈਂਟ ਦੇ ਹੇਠਾਂ ਮਸਕੂਲ ਲੇਅਰ ਹੈ ਬੱਚੇਦਾਨੀ ਦਾ ਜਿਹਨੂੰ ਅਸੀਂ ਕਹਿੰਦੇ ਹਾਂ ਮਾਇਓਮੈਟ੍ਰੀਅਮ, ਮਾਇਓਮੈਟ੍ਰੀਅਮ ਦੇ ਹੇਠਾਂ ਜਿਹੜਾ ਲੇਅਰ ਹੈਗਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਇੰਡੋਮੈਟ੍ਰੀਅਮ, ਔਰ ਇੰਡੋਮੈਟ੍ਰੀਅਮ ਦੇ ਵਿਚ ਇੱਕ ਗਲਾਫ ਚ ਲਪੇਟਿਆ ਹੋਇਆ ਬੱਚਾ ਹੈ ਉਹਨੂੰ ਅਸੀਂ ਕਹਿੰਦੇ ਹਾਂ ਐਮਨੀਓਨ, ਉਸ ਐਮਨੀਓਨ ਦੇ ਵਿਚ ਲਪੇਟਿਆ ਹੋਇਆ ਬੱਚਾ ਹੈ, ਤੇ ਉਸ ਐਮਨੀਓਨ ਦੇ ਵਿਚ ਹੀ ਉਹ ਨਾੜੀ ਜਾ ਰਹੀ ਹੈ ਜਿਹੜੀ ਮਾਂ ਵੱਲੋਂ ਖੂਨ ਲੈ ਕੇ ਆ ਰਹੀ ਤੇ ਉਸਨੂੰ ਦੇ ਰਹੀ ਹੈ, ਉਸ ਐਮਨੀਓਨ ਦੇ ਵਿਚ ਹੀ ਉਹ ਨਾੜੀ ਹੈਗੀ ਹੈ ਜਿਹੜੀ ਬੱਚੇ ਦਾ ਵਾਪਸੀ ਆਇਆ ਖੂਨ ਜਿਹਨੂੰ ਅਸੀਂ ਆਰਟਰੀਆਂ ਕਹਿੰਦੇ ਹਾਂ ਦੋ ਹੁੰਦੀਆਂ ਨੇ, ਉਹ ਬੱਚੇ ਨੂੰ ਉਹ ਮਾਂ ਨੂੰ ਵਾਪਸ ਲੈ ਕੇ ਜਾ ਰਹੀ ਹੈਗੀ। ਹੁਣ ਇੰਨਾ ਸਾਰਾ ਕੁਝ ਅਡੰਬਰ ਹੋਣ ਕਰਕੇ ਸਾਡੇ ਇਨਵਾਇਰਮੈਂਟ ਦਾ ਜਿਹੜਾ ਪ੍ਰੈਸ਼ਰ 480 ਮਿਲੀਮੀਟਰ ਮਰਕਰੀ ਦਾ ਪ੍ਰੈਸ਼ਰ ਸਾਡੇ ਉੱਪਰ ਹਮੇਸ਼ਾ ਰਹਿੰਦਾ, ਮੱਛੀ ਪਾਣੀ ਰਹਿੰਦੀ ਹੈ ਨਾ ਤੇ ਉਹਦਾ ਇਨਵਾਇਰਮੈਂਟ ਉਹ ਹੈ ਉਹਦੇ ਚ ਜਿਉਂ ਸਕਦੀ ਹੈ, ਅਸੀਂ ਪਾਣੀ ਚ ਬਹੁਤੀ ਦੇਰ ਨਹੀਂ ਜਿਉਂ ਸਕਦੇ, ਸਾਨੂੰ ਉਥੋਂ ਓਨੀ ਆਕਸੀਜਨ ਨਹੀਂ ਮਿਲ ਸਕਦੀ ਜਿੰਨੀ ਚਾਹੀਦੀ ਹੈਗੀ, ਅਸੀਂ ਇਸ ਇਨਵਾਇਰਮੈਂਟ ਚ ਜਿਉਂ ਸਕਦੇ ਹਾਂ। ਤੇ ਹੁਣ ਬੱਚੇ ਨੂੰ ਉਹ ਇਨਵਾਇਰਮੈਂਟ ਦਾ ਪ੍ਰੈਸ਼ਰ ਨਹੀਂ ਸੀ ਪੈ ਰਿਹਾ, ਉਸ ਹਾਲਾਤ ਵਿਚ ਉਹ ਸਿਰਫ ਮਾਂ ਦੇ ਆਸਰੇ ਤੇ ਸੀਗਾ। ਜਦੋਂ ਹੀ ਬੱਚਾ ਬਾਹਰ ਆਉਂਦਾ ਆ, ਜਦੋਂ ਹੀ ਇਹ ਪ੍ਰੈਸ਼ਰ ਉਹਦੇ ਉੱਪਰ ਪੈਂਦਾ ਹੈ, ਬੱਚਾ ਉਸੇ ਵੇਲੇ ਚੀਕਦਾ ਆ, ਪ੍ਰੈਸ਼ਰ ਇਕਦਮ ਸਡਨ ਝਟਕਾ ਲੱਗਿਆ, ਔਰ ਉਹਦੇ ਚੀਕਣ ਦੇ ਨਾਲ ਬਾਹਰੀ ਪ੍ਰੈਸ਼ਰ ਦੀ ਹੈ ਆਕਸੀਜਨ ਜਿਹੜੀ ਹੈ ਉਹਦੇ ਅੰਦਰ ਜਾਂਦੀ ਹੈ ਔਰ ਉਹ ਫੇਫੜਿਆਂ ਵਿਚ ਵੜ ਜਾਂਦੀ। ਜਦੋਂ ਉਹ ਫੇਫੜਿਆਂ ਚ ਵੜਦੀ ਹੈ, ਫੇਫੜੇ ਖੁੱਲ ਜਾਂਦੇ ਨੇ, ਬਲੈਡਰ ਚ ਇਕ ਵਾਰ ਫੂਕ ਮਾਰੀ ਖੁੱਲ ਗਿਆ ਔਰ ਉਹ ਇੱਕ ਸਿਸਟਮ ਜਿਹੜਾ ਚਾਲੂ ਹੋ ਜਾਂਦਾ ਔਰ ਉਹ ਸਿਸਟਮ ਦੇ ਚਾਲੂ ਹੋਣ ਨਾਲ ਦਿਲ ਦੇ ਵਿਚ ਤਾਂ ਆਲਰੇਡੀ ਹੀ ਰਸਤਾ ਪਲਮੋਨਰੀ ਆਰਟਰੀ ਦਾ ਬਣਿਆ ਹੋਇਆ ਸੀਗਾ। ਜਿਹੜਾ ਵਿਚਾਰਾ ਬੰਦ ਸੀ ਕਿਉਂਕਿ ਉਹਦਾ ਅੱਗੇ ਕੰਮ ਨੀ, ਉਹ ਬੰਦ ਗਲੀ ਸੀ, ਫੇਫੜਿਆਂ ਨੂੰ ਜਾ ਨੀ ਸੀ ਸਕਦਾ, ਉਹ ਬੰਦ ਲੱਗਾ ਸੀ, ਨਹੀਂ ਕਈ ਇੱਧਰ ਨੀ ਜਾ ਸਕਦਾ, ਅੱਗੇ ਰਸਤਾ ਹੈ ਨੀ। ਪਰ ਹੁਣ ਕੀ ਹੋਇਆ, ਹੁਣ ਰਸਤਾ ਖੁੱਲ ਗਿਆ। ਜਦੋਂ ਰਸਤਾ ਖੁੱਲ ਗਿਆ ਤੇ ਆਟੋਮੈਟਿਕਲੀ ਉਹ ਜਿਹੜਾ ਖੂਨ ਹੈ ਉਧਰ ਜਾਣਾ ਸ਼ੁਰੂ ਹੋ ਗਿਆ। ਇਹਨੂੰ ਵੇਖੋ, ਪਲਮੋਨਰੀ ਆਰਟਰੀ ਜਿਹੜੀ ਰਾਈਟ ਵੈਂਟ੍ਰੀਕਲ ਦੇ ਵਿੱਚੋਂ ਖੂਨ ਲੈ ਕੇ ਫੇਫੜਿਆਂ ਨੂੰ ਪਹੁੰਚਾਉਂਦੀ ਹੈ, ਪਹਿਲਾਂ ਬੰਦ ਸੀ ਕਿਉਂਕਿ ਫੇਫੜੇ ਬੰਦ ਸੀ, ਔਰ ਉਸ ਤੋਂ ਬਾਅਦ ਉਹਦੇ ਹੇਠਾਂ ਇੱਕ ਵਾਲਵ ਲੱਗਿਆ ਹੋਇਆ ਜਿਹਨੂੰ ਅਸੀਂ ਸੈਮੀਲੂਨਰ ਵਾਲਵ ਕਹਿੰਦੇ ਹਾਂ। ਫੇਰ ਉਹਦੇ ਹੇਠਾਂ ਰਾਈਟ ਵੈਂਟ੍ਰੀਕਲ ਸੀਗਾ, ਰਾਈਟ ਵੈਂਟ੍ਰੀਕਲ ਉੱਪਰ ਤਿੰਨ ਪੜਾ ਜਿਵੇਂ ਪੁੜ ਹੁੰਦੇ ਨੇ ਦਰਵਾਜੇ ਦੇ, ਦੋ ਪੱਲੇ ਹੁੰਦੇ ਨੇ ਕਿਸੇ ਦੇ, ਤਿੰਨ ਪੱਲੇ ਹੁੰਦੇ ਨੇ, ਤਿੰਨ ਪੱਲਾਂ ਵਾਲਾ ਦਰਵਾਜਾ ਸੀਗਾ ਜਿਹੜਾ ਉੱਪਰ ਵਾਲੇ ਰਾਈਟ ਐਟੀਐਮ ਤੇ ਲੈਫਟ ਰਾਈਟ ਵੈਂਟ੍ਰੀਕਲ ਨੂੰ ਆਪਸ ਚ ਮਿਲਾਉਂਦਾ ਸੀ, ਪਰ ਬੰਦ ਪਿਆ ਸੀਗਾ, ਭਰਿਆ ਹੋਇਆ ਸੀਗਾ ਕਿਉਂਕਿ ਉਹਦੇ ਚ ਅਗਾਂਹ ਜਾਣ ਵਾਲਾ ਰਸਤਾ ਹੀ ਹੈ ਨੀ ਸੀਗਾ। ਖੂਨ ਉਥੋਂ ਤੱਕ ਭਰਿਆ ਸੀ ਤੇ ਐਕਸਟਰਾ ਖੂਨ ਡੁੱਲ ਕੇ ਉੱਪਰੋਂ, ਤੇ ਤੁਸੀਂ ਇਹ ਕਹਿ ਲੋ ਵੀ ਇੱਕ ਪੂਰੀ ਬਾਲਟੀ ਬਣ ਗਈ ਸੀ, ਡੁੱਲ ਕੇ ਖੱਬੇ ਪਾਸੇ ਜਾ ਰਿਹਾ ਸੀ, ਉਹਦੇ ਨਾਲ ਬੱਚੇ ਦਾ ਕੰਮ ਚੱਲ ਰਿਹਾ ਸੀਗਾ। ਤੇ ਹੁਣ ਕੀ ਹੋਇਆ, ਹੁਣ ਇਹ ਖੂਨ ਜਾਣਾ ਸ਼ੁਰੂ ਹੋ ਗਿਆ, ਤੇ ਜੇ ਕਿਸੇ ਬਾਲਟੀ ਦੇ ਤੁਸੀਂ ਹੇਠਾਂ ਥੱਲੇ ਨੂੰ ਥੱਲੇ ਨੂੰ ਸੁਰਾਖ ਕਰਦੇ ਹੋ ਤੇ ਆਟੋਮੈਟਿਕਲੀ ਜਿਹੜਾ ਬਾਲਟੀ ਚੋਂ ਬਾਹਰ ਡੁੱਲ ਰਿਹਾ ਸੀ ਉਹ ਨਹੀਂ ਡੁੱਲੇਗਾ ਨਾ। ਅਲਟੀਮੇਟਲੀ ਉਹ ਜਿਹੜਾ ਫੋਰਾਮਿਨ ਓਵਲ ਹੈਗਾ ਹੈ ਉਹ ਆਮ ਤੌਰ ਤੇ ਬੰਦ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਕੁਦਰਤ ਨੇ ਸਾਡੀ ਬਾਡੀ ਦੇ ਵਿਚ ਇੱਕ ਕੰਟ੍ਰੈਕਸ਼ਨ ਸਿਸਟਮ ਆਟੋਮੈਟਿਕ ਪਾਇਆ ਹੋਇਆ। ਸਾਡੇ ਹੱਥ ਚ ਮਾਂ ਦੇ ਪੇਟ ਚ ਰਹਿੰਦੇ ਆ, ਐ ਇਕੱਠੇ ਹੋਏ ਹੁੰਦੇ ਨੇ, ਹਰ ਚੀਜ਼ ਫਲੈਕਸ਼ਨ ਦੇ ਵਿਚ ਰਹਿੰਦੀ ਹੈ, ਹਰ ਮਸਲ ਜਿਹੜਾ ਹੈ ਕੰਟ੍ਰੈਕਸ਼ਨ ਦੇ ਵਿਚ ਰਹਿੰਦਾ ਹੈਗਾ ਆ, ਔਰ ਇਸੇ ਕਰਕੇ ਹੀ ਉਹ ਜਿਹੜਾ ਫੋਰਾਮਿਨ ਓਵਲ ਹੈ ਉਹ ਜਿਹੜੀ ਦੀਵਾਰ ਹੈਗੀ ਹੈ ਐਟਰੀਓ ਵੈਂਟ੍ਰੀਕੁਲਰ ਸੈਪਟਮ, ਐਟਰੀਓ ਵੈਂਟ੍ਰੀਕੁਲਰ ਸੈਪਟਮ ਵੀ ਦੋਹਾਂ ਆਰਟਰੀਆਂ ਨੂੰ ਵੱਖਰੇ ਕਰਦੀ ਹੈ, ਆਰਟਰੀਅਮ ਨੂੰ ਵੀ ਔਰ ਦੋਹਾਂ ਵੈਂਟ੍ਰੀਕਲ ਨੂੰ ਵੀ ਵੱਖਰੇ ਕਰਦੀ ਹੈ, ਇੱਕ ਸਾਂਝੀ ਦੀਵਾਰ ਹੈਗੀ ਹੈ। ਉਸ ਦੀਵਾਰ ਚ ਜਿਹੜਾ ਸੁਰਾਖ ਸੀਗਾ ਉਹਦਾ ਹੁਣ ਕੰਮ ਨਹੀਂ ਰਹਿ ਗਿਆ, ਉਹ ਹੌਲੀ ਹੌਲੀ ਬੰਦ ਕੰਟ੍ਰੈਕਟ ਹੋਣਾ ਸ਼ੁਰੂ ਹੋ ਜਾਂਦਾ, ਕੰਟ੍ਰੈਕਟ ਹੋਣਾ ਸ਼ੁਰੂ ਹੋ ਜਾਂਦਾ ਤੇ ਫਿਰ ਬੰਦ ਹੋ ਜਾਂਦਾ ਨਿਯਮਤ ਸਮੇਂ ਦੇ ਵਿਚ। ਉਹਨੂੰ ਅਸੀਂ ਕਹਿੰਦੇ ਹਾਂ ਵੀ ਛੇ ਮਹੀਨੇ ਚ ਬੰਦ ਹੋ ਜਾਂਦਾ, ਕਈਆਂ ਦੇ 18 ਮੰਥਸ ਤੱਕ ਵੀ ਬੰਦ ਨਹੀਂ ਹੁੰਦਾ, ਕਈਆਂ ਵਾਸਤੇ ਅੱਜ ਕੱਲ ਸਾਨੂੰ ਸਰਜਰੀ ਦੀ ਲੋੜ ਪੈਂਦੀ ਹੈ ਕਿਉਂਕਿ ਹੁਣ ਬੱਚੇ ਦੀ ਲੋੜ ਆਕਸੀਜਨ ਦੀ ਵੱਧ ਗਈ, ਬੱਚੇ ਦੀ ਲੋੜ ਖੁਰਾਕ ਤਾਂ ਬਾਹਰੋਂ ਨੂੰ ਆਣੀ ਸ਼ੁਰੂ ਹੋ ਗਈ, ਦੁੱਧ ਹੋਰ ਜੋ ਵੀ ਕੁਛ ਅਸੀਂ ਦੇਣਾ ਸ਼ੁਰੂ ਕਰਤਾ, ਪਰ ਆਕਸੀਜਨ ਦੀ ਲੋੜ ਉਹਦੀ ਪੂਰੀ ਨਹੀਂ ਹੋ ਰਹੀ ਕਿਉਂਕਿ ਇਸ ਪਾਸਿਓ ਜਿਹੜਾ ਮਿਕਸ ਖੂਨ ਆ ਰਿਹਾ ਹੈਗਾ ਆ ਆਂਤਰੀਆਂ ਚੋਂ ਇਕੱਠਾ ਹੋ ਕੇ ਉਹ ਲਿਵਰ ਚ ਜਾ ਰਿਹਾ ਸੀਗਾ, ਉਹ ਫਿਰ ਹੁਣ ਐਟਰੀਅਮ ਚ ਆ ਰਿਹਾ ਸੀਗਾ, ਬਾਕੀ ਸਰੀਰ ਚੋਂ ਵੀ ਇਕੱਠਾ ਹੋ ਰਿਹਾ ਸੀ, ਇਹ ਮਿਕਸਡ ਹੋਇਆ ਖੂਨ ਹਜੇ ਵੀ ਖੱਬੇ ਪਾਸੇ ਜਾ ਰਿਹਾ ਹੈਗਾ। ਤੇ ਜਦੋਂ ਐਸਾ ਮਿਕਸ ਹੋਣਾ ਸ਼ੁਰੂ ਹੋ ਜਾਂਦਾ ਆ ਆਟੋਮੈਟਿਕਲੀ ਜਿਹੜੀ ਅਸੀਂ ਸਪਲਾਈ ਕਰਨੇ ਆ ਉਹ ਤਾਂ ਵੀ ਅਡਲਟਰੇਸ਼ਨ ਹੋ ਗਈ ਨਾ, ਹਾਂਜੀ ਖੰਡ ਕੁਛ ਹੋਰ ਮਿਲਾ ਕੇ ਤੁਸੀਂ ਭੇਜ ਰਹੇ ਹੋ, ਹਲਦੀ ਦੇ ਵਿਚ ਤੁਸੀਂ ਕੁਛ ਹੋਰ ਮਿਲਾ ਕੇ ਭੇਜ ਰਹੇ ਹੋ ਤੇ ਉਹਨੇ ਫਿਰ ਉਹ ਕੰਮ ਤੇ ਨਹੀਂ ਨਾ ਕਰਨਾ। ਸੋ ਇਸੇ ਕਰਕੇ ਇਹ ਬੱਚੇ ਜਿਹੜੇ ਇਸ ਟਾਈਪ ਦੇ ਹੁੰਦੇ ਨੇ ਉਹ ਵੀਕ ਹੁੰਦੇ ਨੇ, ਔਰ ਖਾਸ ਤੌਰ ਤੇ ਇਹਨੂੰ ਅਸੀਂ ਕਹਿੰਦੇ ਹਾਂ ਕੰਜੈਨੀਟਲ ਹਾਰਟ ਡਿਜ਼ੀਜ਼, ਬਚਪਨ ਤੋਂ ਲੈ ਕੇ ਹੀ ਜਿਹੜਾ ਡਿਫੈਕਟ ਸੀ ਉਹ ਰਹਿ ਗਿਆ, ਔਰ ਇਸ ਤਰ੍ਹਾਂ ਦੇ ਬੱਚਿਆਂ ਦੇ ਵਿਚ ਆਮ ਤੌਰ ਤੇ ਤੁਸੀਂ ਵੇਖੋਗੇ ਅੱਜ ਦੀ ਮਕਲਾ ਪੈ ਨੇਲ ਦੀ ਗੱਲ ਕਰੀ ਸੀ ਨਾ ਕਿ ਜਿਵੇਂ ਤੁਹਾਡੀ ਮੂੰਹ ਦੀ ਵਾਰੀ ਹੁੰਦੀ ਹੈ, ਇਹ ਤੁਹਾਡੀ ਮੂੰਹ ਦੀ ਮਾਰੀ ਵਰਗੇ ਉਹਦੇ ਨੌ ਹੋਣਗੇ, ਨੌ ਨੀਲੇ ਹੋਣਗੇ, ਬੁੱਲ ਨੀਲੇ ਹੋਣਗੇ, ਜੇ ਗੁੱਟ ਤੁਸੀਂ ਉਹਦੇ ਐ ਲਿਪਸ ਹੋਣ ਪਾਸੇ ਕਰਕੇ ਵੇਖੋਗੇ ਤੇ ਉਹ ਵੀ ਕਾਲੇ ਹੋਣਗੇ, ਅੱਖਾਂ ਦੇ ਹੇਠਾਂ ਵੀ ਉਹਦੇ ਕਾਲੇ ਘੇਰੇ ਹੋਣਗੇ ਕਿਉਂਕਿ ਆਕਸੀਜਨ ਪੂਰੀ ਨਹੀਂ ਹੋ ਰਹੀ ਥਾਂ ਥਾਂ ਤੇ ਜਿਹੜੇ ਵਿਜ਼ੀਬਲ ਥਾਂ ਹੈਗੇ ਨੇ ਉਥੋਂ ਅਸੀਂ ਇਹ ਵੇਖ ਸਕਦੇ ਹਾਂ ਵੀ ਇਸ ਬੱਚੇ ਦੀ ਆਕਸੀਜਨ ਪੂਰੀ ਨਹੀਂ ਹੋ ਰਹੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਥਕਾਵਟ ਆ, ਆਕਸੀਜਨ ਪੂਰੀ ਨਹੀਂ ਹੋ ਰਹੀ ਫਿਰ ਭੁੱਖ ਵੀ ਉਹਦੀ ਨਹੀਂ ਲੱਗਦੀ, ਆਕਸੀਜਨ ਪੂਰੀ ਨਹੀਂ ਹੋ ਰਹੀ ਤੇ ਜਿਹੜੀ ਉਹਦੀ ਡਿਵੈਲਪਮੈਂਟ ਹੋਣੀ ਚਾਹੀਦੀ ਉਹ ਪੂਰੀ ਨਹੀਂ ਹੋ ਰਹੀ। ਤੇ ਇਸ ਕਰਕੇ ਇਹ ਸਾਰੇ ਦਾ ਸਾਰਾ ਸਿਸਟਮ ਹੈ ਉਸ ਵੇਲੇ ਇਸ ਚੀਜ਼ ਦੀ ਮੰਗ ਕਰਦਾ ਆ ਭਾਈ ਇਹਦਾ ਅਸੀਂ ਡਾਇਗਨੋਸ ਕਰੀਏ, ਜਾਣੀਏ ਵੀ ਕੀ ਹੈ, ਜੋ ਉਹਦੀਆਂ ਨਿਸ਼ਾਨੀਆਂ ਹਨ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ ਨੇ, ਕਿਹਾ ਵੀ ਨੇਲ ਵਾਲੀ ਔਰ ਇਹਨੂੰ ਅਸੀਂ ਕੰਜੈਨੀਟਲ ਡਿਫੈਕਟ ਕਹਿੰਦੇ ਹਾਂ, ਔਰ ਇਹ ਕੰਜੈਨੀਟਲ ਡਿਫੈਕਟ ਆਮ ਤੌਰ ਤੇ ਬੱਚਿਆਂ ਦੇ ਵਿਚ ਹੁੰਦਾ ਹੈ ਪਰੇ ਨਹੀਂ ਹੈਗਾ ਕਿ ਬੰਦਿਆਂ ਚ ਹੁੰਦਾ ਨੀ ਗਾ, ਬੰਦਿਆਂ ਚ ਵੀ ਹੋ ਸਕਦਾ ਹੈ, ਕਿਸੇ ਹੋਰ ਕਾਰਨ ਵੀ ਰੈਪਚਰ ਹੋ ਸਕਦਾ ਹੈ। ਇਹ ਵੀ ਹੋ ਸਕਦਾ ਹੈ ਕਿ ਉਸ ਵੇਲੇ ਚੱਲਦਾ ਚੱਲਦਾ, ਕਿਉਂਕਿ ਅੱਜ ਤਾਂ ਹੁਣ ਮੈਡੀਕਲ ਸਾਇੰਸ ਇੰਨੀ ਡਿਵੈਲਪ ਹੋ ਗਈ ਹੈ ਨਾ, ਪਹਿਲਾਂ ਤੇ ਐਸੀ ਨਹੀਂ ਸੀ ਨਾ, ਅੱਜ ਕੱਲ ਤਾਂ ਹਰ ਅੰਗ ਸਰੀਰ ਦਾ ਅਸੀਂ ਖੋਲ ਕੇ ਠੀਕ ਕਰਨਾ ਸ਼ੁਰੂ ਕਰ ਦਿੱਤਾ ਹੈਗਾ। ਔਰ ਨਹੀਂ ਸੀ ਤੇ ਉਸ ਵੇਲੇ ਵੱਡਿਆਂ ਦੇ ਵਿੱਚ ਵੀ ਇਹੀ ਗੱਲ ਹੋਣੀ ਸ਼ੁਰੂ ਹੋ ਜਾਂਦੀ ਸੀ, ਔਰ ਫੇਰ ਉਹਦੇ ਨਾਲ ਜਿਹੜਾ ਬਲੱਡ ਹੁਣ ਦੂਸਰੇ ਪਾਸੇ ਫੇਫੜਿਆਂ ਦੇ ਵਿੱਚ ਜਾਂਦਾ ਸੀ ਤੇ ਆ ਰਿਹਾ ਹੈ, ਜਾਂਦਾ ਸੀ ਤੇ ਆ ਰਿਹਾ ਹੈ, ਉਹ ਹੁਣ ਉਨੀ ਆਕਸੀਜਨ ਨਹੀਂ ਲੈ ਕੇ ਆ ਰਿਹਾ, ਕਿਉਂਕਿ ਸਾਰਾ ਜਾ ਹੀ ਨਹੀਂ ਰਿਹਾ, ਗਿਣਤੀ ਦਾ ਬਲੱਡ ਉਹਦੇ ਚ ਜਾ ਰਿਹਾ ਹੈਗਾ ਤੇ ਉਨਾ ਕੀ ਆਕਸੀਜਨ ਲੈ ਕੇ ਆ ਰਿਹਾ ਹੈ, ਬਾਕੀ ਸਾਰੇ ਸਰੀਰ ਚ ਰਲਿਆ ਮੇਰਾ ਖੂਨ ਇਹਦੇ ਚ ਮਿਕਸ ਹੋ ਰਿਹਾ, ਸੋ ਲੋੜ ਪੂਰੀ ਨਹੀਂ ਕਰਦਾ, ਜਿਸ ਕਰਕੇ ਆਮ ਤੌਰ ਤੇ ਇੱਕ ਹੋਰ ਸਿਮਟਮ ਪੈਦਾ ਹੁੰਦਾ ਸ਼ਾਰਟ ਡਰਾਈ ਕੱਪ। ਇਹੋ ਜੇ ਲੋਕਾਂ ਨੂੰ ਆਮ ਤੌਰ ਤੇ ਸ਼ਾਰਟ ਡਰਾਈ ਕੱਫ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸੇ ਤਰ੍ਹਾਂ ਹੀ ਜੇ ਆਕਸੀਜਨ, ਆਕਸੀਜਨ ਦਾ ਮਤਲਬ ਕੀ ਹੈ ਕਿ ਜੇ ਸਰੀਰ ਚ ਸਾਡੀ ਆਕਸੀਜਨ ਤੇ ਚੀਮਾ ਸਾਹਿਬ ਆਕਸੀਜਨ ਤੇ ਕਾਰਬਨ ਡਾਈਆਕਸਾਈਡ ਤੇ ਹੋਰ ਜਿੰਨੀਆਂ ਵੀ ਗੈਸਾਂ ਨੇ ਨਾ, ਸਾਡੇ ਸਰੀਰ ਚ ਇੱਕ ਰੇਸ਼ੋ ਹੈਗੀ ਹੈ, ਜਦੋਂ ਉਹ ਰੇਸ਼ੋ ਆਕਸੀਜਨ ਘਟਣੀ ਸ਼ੁਰੂ ਹੋ ਜਾਂਦੀ ਹੈ, ਅਸੀਂ ਟਾਇਰਡ ਫੀਲ ਕਰ ਲਿਆ ਤੇ ਫਿਰ ਅਸੀਂ ਸੌ ਜਾਂਦੇ ਹਾਂ, ਰਿਲੈਕਸ ਹੋ ਜਾਂਦਾ, ਜੇ ਹੋਰ ਕੋਈ ਬਿਮਾਰੀ ਨਹੀਂ ਤਾਂ ਰਿਲੈਕਸ ਹੋ ਜਾਂਦਾ, ਤੇ ਜਦੋਂ ਅਸੀਂ ਪੂਰੀ ਤਰ੍ਹਾਂ ਨੀਂਦ ਸੌ ਲੈਂਦੇ ਹਾਂ ਤੇ ਉਸ ਤੋਂ ਬਾਅਦ ਉੱਠਦੇ ਹਾਂ ਤਾਂ ਅਸੀਂ ਫਰੈਸ਼ ਹੁੰਦੇ ਹਾਂ, ਕਿਉਂਕਿ ਉਸ ਵੇਲੇ ਕਾਰਵਾਈ ਘੱਟ ਹੋ ਰਹੀ ਹੈ, ਉਸ ਵੇਲੇ ਆਕਸੀਜਨ ਦੀ ਘੱਟ ਲੋੜ ਹੁੰਦੀ ਹੈ, ਤੇ ਚਲੋ ਜਿੰਨੇ ਵੀ ਸੀ ਉਹਦੇ ਨਾਲ ਸਾਡਾ ਕੰਮ ਚੱਲਦਾ ਸੀਗਾ ਤੇ ਅਸੀਂ ਇੱਕ ਵਾਰ ਠੀਕ ਮਹਿਸੂਸ ਕਰਨੇ ਆ, ਪਰ ਮੰਜੇ ਤੇ ਉੱਠੇ ਆ, ਥੋੜਾ ਬਹੁਤ ਚੱਲੇ ਆ, ਬਰੱਸ਼ ਕੀਤਾ, ਥਕਾਵਟ ਹੋ ਗਈ ਹੈ, ਹੋਰ ਕੰਮ ਕੀਤੇ ਨੇ, ਥਕਾਵਟ ਹੋ ਗਈ ਹੈ, ਵੱਡੇ ਬੰਦਿਆਂ ਨੂੰ ਵੀ ਅਗਰ ਇਹ ਫੋਰਾਮਨ ਓਵਲ ਬੰਦ ਨਹੀਂ ਹੋਇਆ ਤੇ ਇਹਨੂੰ ਅਸੀਂ ਕੰਜੈਨੀਟਲ ਡਿਫੈਕਟ ਕਹਿੰਦੇ ਆ, ਉਸ ਹਾਲਾਤ ਦੇ ਵਿੱਚ ਉਹ ਪੂਰੀ ਤਰ੍ਹਾਂ ਕੰਮ ਨਹੀਂ ਕਰ ਸਕਦੇ, ਉਸ ਹਾਲਾਤ ਵਿੱਚ ਉਹਨਾਂ ਦੀ ਬਾਡੀ ਡਿਵੈਲਪਮੈਂਟ ਨਹੀਂ ਹੁੰਦੀ, ਤੇ ਬਾਡੀ ਡਿਵੈਲਪਮੈਂਟ ਜਦੋਂ ਮੈਂ ਇੱਕ ਲਫ਼ਜ਼ ਕਹਿ ਦਿੱਤਾ ਇਹਦਾ ਮਤਲਬ ਇਹ ਨਹੀਂ ਕਿ ਕੋਈ ਇੱਕ ਹੀ ਕੰਮ, ਨਹੀਂ, ਨੌ ਸਿਸਟਮ ਨੇ ਤੇ ਨਵਾਂ ਸਿਸਟਮਾਂ ਦੇ ਵੱਖਰੇ ਵੱਖਰੇ ਕੰਮ ਨੇ, ਸਾਰੇ ਕੰਮ ਹੀ ਸਲੋ ਹੋ ਜਾਣਗੇ। ਇਸ ਕਰਕੇ ਇਹ ਜਿਹੜਾ ਤੁਹਾਡਾ ਸਵਾਲ ਸੀਗਾ ਜਿਹੜਾ ਫੇਫੜਿਆਂ ਵਾਲਾ ਸੀਗਾ, ਇਹ ਕਈ ਵਾਰ ਐਸਾ ਹੁੰਦਾ ਕਿ ਕਈ ਇੱਕ ਐਸੀਆਂ ਬਿਮਾਰੀਆਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚ ਉਹ ਐਲਵਲਾਈਜ਼ ਖੁੱਲਦੀਆਂ ਹੀ ਨਹੀਂ, ਕਈ ਐਸੇ ਪ੍ਰੋਗਰਾਮ ਹੈਗੇ ਨੇ ਇੱਕ ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਇੱਕ ਸੈਲੂਨਰ ਵਾਲਵ ਦੱਸਿਆ ਜਿਹਦਾ ਰਾਈਟ ਵੈਂਟਰੀਕਲ ਜੋ ਖੂਨ ਪਲਮੋਨਰੀ ਆਰਟਰੀ ਨੂੰ ਦਿੰਦਾ ਆ ਤੇ ਪਲਮੋਨਰੀ ਆਰਟਰੀ ਫਿਰ ਦੋ ਫੇਫੜਿਆਂ ਨੂੰ ਦੋ ਹਿੱਸਿਆਂ ਚ ਵੰਡ ਕੇ ਸਪਲਾਈ ਕਰਦੀ ਹੈ, ਔਰ ਉਹ ਵਾਲਵ ਹੀ ਨਹੀਂ ਖੁੱਲਦਾ, ਹਾਂਜੀ ਜੰਗ ਲੱਗ ਗਿਆ, ਫਿਰ ਤੇ ਖੁੱਲਿਆ ਨੀ ਗਾ, ਜੰਗ ਲੱਗ ਗਿਆ ਹੁਣ ਖੋਲਿਆ ਨੀ ਜਾ ਸਕਦਾ। ਸੋ ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਜਿਹੜੀਆਂ ਬੱਚੇ ਦੇ ਸਰੀਰ ਵਿਚ ਵਾਪਰਦੀਆਂ ਨੇ ਤੇ ਸਿਮਟਮ ਉਹਦੇ ਮੈਂ ਤੁਹਾਨੂੰ ਦੱਸ ਦਿੱਤੇ ਨੇ, ਔਰ ਇਸ ਤਰ੍ਹਾਂ ਦੇ ਜਿਹੜੇ ਬੱਚੇ ਨੇ ਕੰਮ ਨਹੀਂ ਕਰ ਸਕਦੇ, ਥਕਾਵਟ ਹੁੰਦੀ ਹੈ, ਐਕਸਰਸਾਈਜ਼ ਨਹੀਂ ਕਰ ਸਕਦੇ, ਤਾਂ ਪਲਸ ਉਹਨਾਂ ਦੀ ਜਿਹੜੀ ਹੈ ਜ਼ਿਆਦਾਤਰ ਆਮ ਤੌਰ ਤੇ 70-80 ਨਹੀਂ ਹੋਏਗੀ, 90-100 ਦੇ ਨੇੜੇ ਚੱਲਦੀ ਹੋਏਗੀ, ਸੁਭਾਅ ਉਹਨਾਂ ਦਾ ਚਿੜਚਿੜਾ ਹੋਏਗਾ, ਔਰ ਹਾਰਟ ਬੀਟ ਜਿਹੜੀ ਉਹ ਜ਼ਿਆਦਾ ਹੋਏਗੀ। ਆਮ ਤੌਰ ਤੇ ਇਹੋ ਜਿਹੇ ਲੋਕਾਂ ਨੂੰ ਵਾਪਸੀ ਵਾਲਾ ਖੂਨ ਵੀ ਪੂਰਾ ਨਹੀਂ ਜਾ ਸਕੇਗਾ, ਜਿਸ ਕਰਕੇ ਲੱਤਾਂ ਤੇ ਪੈਰਾਂ ਤੇ ਗਿੱਟਿਆਂ ਤੇ ਸੋਜ ਹੋਣੀ ਆਮ ਤੌਰ ਤੇ ਸੁਭਾਵਿਕ ਜਿਹੀ ਗੱਲ ਹੈਗੀ ਹੈ, ਇਹ ਐਸਾ ਹੋਣਾ ਸ਼ੁਰੂ ਹੋ ਜਾਏਗਾ। ਸੋ ਇਹ ਉਸ ਗੱਲ ਦੀਆਂ ਨਿਸ਼ਾਨੀਆਂ ਨੇ, ਵੈਸੇ ਮੈਂ ਇਹਨੂੰ ਅੱਗੇ ਚੱਲ ਕੇ ਦੱਸਣਾ ਸੀਗਾ, ਕਿਉਂਕਿ ਮੈਂ ਪਹਿਲਾਂ ਇਹ ਦੱਸਣਾ ਸੀਗਾ ਵੀ ਹਾਰਟ ਦਾ ਅਟੈਕ ਜਿਹੜਾ ਹੁੰਦਾ ਅਸੀਂ ਉਹਨੂੰ ਕੀ ਕਹਿੰਦੇ ਹਾਂ, ਹਾਂਜੀ ਕੀ ਹੁੰਦੇ ਨੇ, ਤੇ ਫਿਰ ਮੈਂ ਦੱਸਣਾ ਸੀ ਵੀ ਖੱਬੇ ਪਾਸੇ ਹਾਰਟ ਅਟੈਕ ਹੋ ਸਕਦਾ, ਖੱਬੇ ਪਾਸੇ ਦਾ ਹਾਰਟ ਫੇਲੀਅਰ ਹੁੰਦਾ, ਸੱਜੇ ਪਾਸੇ ਦਾ ਹਾਰਟ ਫੇਲੀਅਰ, ਅਸੀਂ ਵੱਖ ਵੱਖ ਕਿਉਂ ਕਰਕੇ ਵੇਖਦੇ ਹਾਂ, ਪਹਿਲਾਂ ਤਾਂ ਮੈਂ ਸਾਰੇ ਸਿਮਟਮ ਉਹ ਦੱਸਦੇ ਨੇ ਨਾ, ਹਾਰਟ ਫੇਲ ਹੋ ਗਿਆ ਜੀ ਜਾਂ ਫੇਫੜਿਆਂ ਚ ਕੁਛ ਵੀ ਹੋ ਗਿਆ, ਸਧਾਰਨ ਸਿਮਟਮ ਕੀ ਹੋਣੇ ਆ, ਫੇਰ ਆਪਾਂ ਪਹੁੰਚ ਗਏ ਤੁਹਾਡੇ ਸਵਾਲ ਕਰਕੇ ਸਿੱਧੇ ਹੀ ਹਾਰਟ ਦੇ ਪਹੁੰਚ ਗਏ, ਔਰ ਉਹ ਬੱਚੇ ਦੀ ਕੰਡੀਸ਼ਨ ਮੈਂ ਤੁਹਾਡੇ ਸਾਹਮਣੇ ਕਲੀਅਰ ਕਰ ਦਿੱਤੀ ਕਿ ਇਸ ਤਰ੍ਹਾਂ ਦੀ ਕੰਡੀਸ਼ਨ ਹੁੰਦੀ ਹੈ ਜਿਸ ਕਰਕੇ ਬੱਚਿਆਂ ਦੇ ਨਾਲ ਫੇਫੜੇ ਜਿਹੜੇ ਨੇ ਉਹ ਖੁੱਲੇ ਨਹੀਂ ਹੁੰਦੇ, ਬਾਹਰ ਖੁੱਲ ਜਾਂਦੇ ਨੇ ਤੇ ਫਿਰ ਉਹਦੇ ਵਿੱਚ ਰੈਜ਼ੀਡਿਊਅਲ ਏਅਰ ਕੁਝ ਨਾ ਕੁਝ ਰਹਿ ਹੀ ਜਾਂਦੀ ਹੈ, ਤਾਂ ਕਿ ਉਹ ਪਕਾਨਾ ਫੁੱਲਣ ਯੋਗ ਹੋਵੇ, ਉਹਦਾ ਮੂੰਹ ਖੁੱਲਿਆ ਰਹਿ ਜਾਵੇ ਤੇ ਬਾਹਰੋਂ ਜਦੋਂ ਹੈਵੀ ਆਕਸੀਜਨ ਡਿੱਗੇ ਇਹਦੇ ਮੂੰਹ ਵਿੱਚ ਚਲੀ ਜਾਵੇ।
1: ਠੀਕ
0: ਹੈ, ਸੋ ਇਸ ਕਰਕੇ ਇਹ ਪਰਪਸ ਜਿਹੜਾ ਇਸ ਤਰ੍ਹਾਂ ਇਸਦਾ ਸੋਲਵ ਹੁੰਦਾ ਰਹਿੰਦਾ ਹੈਗਾ, ਔਰ ਇਸ ਹਾਲਾਤ ਦੇ ਵਿੱਚ ਆਮ ਤੌਰ ਤੇ ਤੁਸੀਂ ਬੱਚੇ ਵੀਕ ਹੁੰਦੇ ਨੇ, ਬੱਚਿਆਂ ਦੀ ਡਿਵੈਲਪਮੈਂਟ ਜਿਹੜੀ ਆਮ ਲੋਕਾਂ ਦੇ ਮੁਤਾਬਕ ਹੁੰਦੀ ਭਾਵੇਂ ਵੱਡਾ ਵੀ ਹੋ ਗਿਆ ਹੋਵੇ, ਔਰ ਇਸ ਦੇ ਵਿੱਚ ਜਿਹੜੇ ਬਹੁਤ ਲੋਕਾਂ ਦੀ ਏਜ ਹੈ ਨਾ, ਹੁਣ ਜਿਵੇਂ ਆ ਸਾਡੀ ਐਵਰੇਜ ਏਜ ਜਿਹੜੀ ਉਹ 70 ਸਾਲ ਦੇ ਪਹੁੰਚ ਹੀ ਗਈ ਹੈ ਨਾ, ਲੇਕਿਨ ਇਹ ਬੱਚੇ ਆਮ ਤੌਰ ਤੇ 40-50 ਦੇ ਅੰਦਰ ਅੰਦਰ ਇਹਨਾਂ ਦੀ ਡੈਥ ਹੋ ਜਾਣ ਦੀ ਸੰਭਾਵਨਾ ਹੁੰਦੀ ਹੈ, ਕਿਉਂਕਿ ਉਸ ਵੇਲੇ ਐਗਜ਼ਰਸ਼ਨ ਨੂੰ ਪੂਰਾ ਕਰ ਹੀ ਨਹੀਂ ਰਿਹਾ ਜਿੰਨਾ ਕੰਮ ਹੋਣਾ ਚਾਹੀਦਾ, ਹੋ ਹੀ ਨਹੀਂ ਰਿਹਾ, ਜਿੰਨੀ ਡਿਮਾਂਡ ਹੈ ਉਹਦੀ ਉਹਨੇ ਆਕਸੀਜਨ ਮਿਲ ਹੀ ਨਹੀਂ ਰਹੀ ਹੈਗੀ, ਔਰ ਚਲਦੇ ਚਲਦੇ ਡੈਫੀਸ਼ੀਐਂਸੀ ਪੈਦਾ ਹੁੰਦਿਆਂ ਅਲਟੀਮੇਟਲੀ ਉਹ ਇੰਨੀ ਕਮੀ ਪੈਦਾ ਹੋ ਜਾਂਦੀ ਹੈ ਕਿ ਉਹਨਾਂ ਦਾ ਸਰੀਰ ਉਸ ਨੂੰ ਜਵਾਬ ਦੇ ਜਾਂਦਾ। ਸੋ ਇਹ ਸਾਰੀਆਂ ਕੋਲਡ ਸਵੈਟਿੰਗ ਵਗੈਰਾ ਹੋਣੀ, ਰੇਲੀਆਂ ਆਉਣੀਆਂ, ਮੂੰਹ ਸੁੱਕਣਾ, ਨਹੁੰਆਂ ਦੀ ਗੱਲ ਮੈਂ ਦੱਸਦੀ, ਅੱਖਾਂ ਦੀ ਗੱਲ ਦੱਸਦੀ, ਲਿਪਸ ਦੀ ਗੱਲ ਦੱਸਦੀ, ਇਹ ਸਾਰੀ ਗੱਲ ਜਿਹੜੀ ਆਮ ਤੌਰ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਜਿਹਨੂੰ ਅਸੀਂ ਕਹਿੰਦੇ ਕੰਜੈਨੀਟਲ ਹਾਰਟ ਡਿਫੈਕਟ, ਕਿਸੇ ਦੀ ਮਾਂ ਤੋਂ ਰਹਿ ਗਿਆ ਸੀਗਾ। ਪਰ ਹੁਣ ਇੱਕ ਹੁੰਦਾ ਆ ਕੰਜੈਸਟਿਵ ਹਾਰਟ ਫੇਲੀਅਰ, ਹੁਣ ਕੰਜੈਸ਼ਨ ਦਾ ਮਤਲਬ ਹੀ ਸਹੀ ਸਮਝੇ ਵੀ ਬਹੁਤ ਇਕੱਠ ਹੋ ਗਿਆ ਕਿਸੇ ਥਾਂ ਤੇ,
1: ਬਿਲਕੁਲ ਜਾਮ ਲੱਗ ਗਿਆ ਜਿਹਨੂੰ ਕਹਿੰਦੇ ਆਪਾਂ, ਟ੍ਰੈਫਿਕ ਜਾਮ ਲੱਗ ਗਿਆ,
0: ਟ੍ਰੈਫਿਕ ਜਾਮ ਲੱਗ ਗਈ। ਹੁਣ ਟ੍ਰੈਫਿਕ ਜਾਮ ਲੱਗ ਗਈ ਤਾਂ ਮਤਲਬ ਸਾਡੇ ਸਾਹਮਣੇ ਦੋ ਹੈ, ਇੱਕ ਤਾਂ ਇਹ ਆ ਭਈ ਜਿਹੜਾ ਖੂਨ ਵਾਪਸੀ ਵਾਲਾ ਆ ਰਿਹਾ ਸੀ ਉਹ ਨਹੀਂ ਆ ਰਿਹਾ
1: ਜੀ,
0: ਉਹਨੂੰ ਕਿਤੇ ਜਾਮ ਲੱਗ ਗਿਆ ਜਿਹਦੇ ਕਰਕੇ ਹਾਰਟ ਨੂੰ ਖੂਨ ਸਪਲਾਈ ਨਹੀਂ ਹੋ ਰਿਹਾ, ਰਾਈਟ ਸਾਈਡਡ ਹਾਰਟ ਫੇਲੀਅਰ। ਠੀਕ ਹੈ, ਦੂਸਰਾ ਇਹ ਆ ਭਈ ਹਾਰਟ ਦੇ ਸਰਕੂਲੇਸ਼ਨ ਚ ਚੱਲ ਕੇ ਖੂਨ ਖੱਬੇ ਪਾਸੇ ਜਾਣਾ ਸੀ, ਉਹ ਪਲਮੋਨਰੀ ਆਰਟਰੀ ਨੇ ਲੈ ਕੇ ਜਾਣਾ ਸੀ ਤੇ ਉੱਥੇ ਸੈਮੀਲੂਨਰ ਵਾਲਵ ਲੱਗਾ ਹੋਇਆ, ਉਹਦੇ ਵਿਚ ਕੋਈ ਡਿਫੈਕਟ ਸੀ ਤੇ ਉਹ ਫੇਫੜਿਆਂ ਨੂੰ ਖੂਨ ਜਾਣ ਹੀ ਨਹੀਂ ਦਿੰਦਾ, ਸਖ਼ਤ ਹੋ ਗਿਆ ਦਰਵਾਜ਼ਾ, ਸਖ਼ਤ ਹੋ ਗਿਆ, ਖੁੱਲਦਾ ਨੀ ਛੇਤੀ,
1: ਛੇਤੀ
0: ਖੁੱਲਦਾ ਨੀ, ਛੇਤੀ ਬੰਦ ਨੀ ਹੁੰਦਾ, ਜਿਹਦੇ ਕਰਕੇ ਫੇਫੜਿਆਂ ਨੂੰ ਖੂਨ ਨੀ ਜਾ ਰਿਹਾ। ਤੇ ਜਦੋਂ ਇਹੋ ਜਿਹੀ ਕੰਡੀਸ਼ਨ ਹੁੰਦੀ ਹੈ ਉਹਨੂੰ ਅਸੀਂ ਕਹਿੰਦੇ ਹਾਂ ਪਲਮੋਨਰੀ ਹਾਈਪਰ ਟੈਨਸ਼ਨ, ਤੇ ਉਹ ਰਸਤਾ ਜਿਹੜਾ ਰਾਈਟ ਵੈਂਟ੍ਰੀਕਲ ਤੋਂ ਫੇਫੜਿਆਂ ਨੂੰ ਖੂਨ ਲੈ ਕੇ ਜਾ ਰਿਹਾ ਹੈਗਾ ਆ, ਉਹ ਨਾਲੀ ਉਹਦਾ ਨਾਂ ਹੈ ਪਲਮੋਨਰੀ ਆਰਟਰੀ, ਆਰਟਰੀ ਇਸ ਕਰਕੇ ਕਹਿੰਦੇ ਕਿ ਖੂਨ ਦਿਲ ਤੋਂ ਬਾਹਰ ਜਾ ਰਹੀ ਹੈ, ਜਿੰਨੀਆਂ ਵੀ ਚੀਜ਼ਾਂ ਦਿਲ ਤੋਂ ਬਾਹਰ ਜਾਂਦੀਆਂ ਨੇ ਉਹਨਾਂ ਨੂੰ ਅਸੀਂ ਆਰਟਰੀ ਕਹਿੰਦੇ ਹਾਂ, ਜਿੰਨੀਆਂ ਦਿਲ ਦੇ ਵਿੱਚ ਵਾਪਸ ਆਉਂਦੀਆਂ ਨੇ ਉਦੋਂ ਉਹਨੂੰ ਅਸੀਂ ਵੇਨਸ ਕਹਿੰਦੇ ਹਾਂ, ਭਾਵੇਂ ਕਿ ਉਹ ਫਰੈਸ਼ ਖੂਨ, ਕਿਉਂਕਿ ਜਿਹੜੀਆਂ ਫੇਫੜਿਆਂ ਵਿੱਚੋਂ ਖੂਨ ਲੈ ਕੇ ਵਾਪਸ ਆ ਰਹੀਆਂ ਨੇ, ਚਾਰ ਨਾਲੀਆਂ ਹੁੰਦੀਆਂ ਨੇ ਜਿਹੜੀਆਂ ਲੈਫਟ ਐਟਰੀਅਮ ਚ ਪੈਂਦੀਆਂ ਨੇ, ਉਹ ਲੈ ਕੇ ਤਾਂ ਹੁਣ ਫਰੈਸ਼ ਖੂਨ ਹੋ ਗਿਆ ਨਾ, ਆਕਸੀਜਨ ਆ ਗਈ ਨਾ ਉਹਦੇ ਨਾਲ, ਪਰ ਅਸੀਂ ਫਿਰ ਵੀ ਉਹਨੂੰ ਵੇਖ ਹੀ ਕਹਿੰਦੇ ਹਾਂ, ਕਿਉਂ? ਕਿਉਂਕਿ ਇੱਥੇ ਅਸੀਂ ਇਹ ਰੂਲ ਅਪਲਾਈ ਕਰਦੇ ਹਾਂ ਕਿ ਬਾਹਰੋਂ ਆਉਣ ਵਾਲੀਆਂ ਜਿੰਨੀਆਂ ਵੀ ਨਾੜੀਆਂ ਹਨ ਖੂਨ ਚ ਦਾਖਲ ਹੋਣ, ਹਾਰਟ ਚ ਦਾਖਲ ਹੋਣ ਵਾਲੀਆਂ, ਉਹ ਸਾਰੀਆਂ ਵੇਨਸ ਹਨ, ਔਰ ਜਿੰਨੀਆਂ ਵੀ ਹਾਰਟ ਚੋਂ ਰਿਲੀਜ਼ ਹੋ ਕੇ ਬਾਹਰ ਜਾਣ ਵਾਲੀਆਂ ਨੇ, ਭਾਵੇਂ ਇਹ ਪਲਮੋਨਰੀ ਆਰਟਰੀ ਡੀ ਆਕਸੀਜਨੇਟਡ ਬਲੱਡ ਲੈ ਕੇ ਜਾ ਰਹੀ ਹੈ, ਪਰ ਕਹਾਂਗੇ ਇਹਨੂੰ ਅਸੀਂ ਆਰਟਰੀ ਹੀ। ਸੋ ਇਸ ਆਰਟਰੀ ਦੇ ਵਿਚ ਬਲੋਕੇਜ ਕਿੱਥੋਂ ਹੋ ਸਕਦੀ ਹੈ? ਸਾਡਾ ਉਹ ਜਿਹੜਾ ਸੈਮੀ ਲੂਨਰ ਵਾਲਵ ਆ ਉਹਦੇ ਚ ਡਿਫੈਕਟ ਹੋ ਸਕਦਾ ਹੈ, ਜਾਂ ਉਹ ਜਿਹੜੀ ਚੀਜ਼ ਜਿਹੜੀ ਅੱਗੇ ਦੋਹਾਂ ਫੇਫੜਿਆਂ ਨੂੰ ਬਾਈਫਰਕੇਟ ਹੋ ਕੇ ਤੇ ਸਪਲਾਈ ਕਰ ਰਹੀ ਹੈ, ਹੁਣ ਅੱਗੇ ਫੇਫੜਿਆਂ ਦੇ ਵਿਚ ਨਮੂਨੀਆ ਹੋ ਗਿਆ, ਅੱਗੇ ਫੇਫੜਿਆਂ ਦੇ ਵਿਚ ਇੱਕ ਇੰਫਾਈਸੇਮਾ ਦੀ ਕੰਡੀਸ਼ਨ ਹੁੰਦੀ ਹੈ, ਇੰਪਾਈਮਾ ਦੀ ਕੰਡੀਸ਼ਨ ਹੁੰਦੀ ਹੈ, ਬ੍ਰੌਂਕੀਐਕਟੇਸਿਸ ਦੀ ਕੰਡੀਸ਼ਨ ਹੁੰਦੀ ਹੈ, ਇਹ ਸਾਰੀਆਂ ਗੱਲਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸੂਗਾ। ਸਧਾਰਨ ਤੌਰ ਤੇ ਤੁਸੀਂ ਇਹ ਸਮਝ ਲਓ ਬਈ ਫੇਫੜਿਆਂ ਦੇ ਕਿਸੇ ਏਰੀਏ ਦੇ ਵਿਚ ਉਹਦਾ ਕਨੈਕਸ਼ਨ ਦੂਸਰੇ ਏਰੀਏ ਨਾਲੋਂ ਕੱਟ ਗਿਆ, ਜਿਵੇਂ ਜਦੋਂ ਬਲੂ ਸਟਾਰ ਐਕਸ਼ਨ ਹੋਇਆ ਸੀ ਨਾ, ਤੇ ਉਸ ਵੇਲੇ ਪੰਜਾਬ ਦਾ ਜਿਹੜਾ ਸੀ ਸਾਰੀ ਦੁਨੀਆਂ ਨਾਲੋਂ ਕਨੈਕਸ਼ਨ ਕੱਟਿਆ ਗਿਆ ਸੀਗਾ, ਕਿਸੇ ਨੂੰ ਦੁਨੀਆਂ ਨੂੰ ਨਹੀਂ ਸੀ ਪਤਾ ਲੱਗਦਾ ਵੀ ਅੰਮ੍ਰਿਤਸਰ ਕੀ ਹੋ ਰਿਹਾ, ਵਾਪਰ ਲਿਆ ਪੰਜਾਬ ਦੇ ਵਿਚ, ਸਾਰੀ ਦੁਨੀਆਂ ਨੂੰ ਨਹੀਂ ਸੀ ਪਤਾ ਲੱਗ ਰਿਹਾ। ਠੀਕ ਇਸੇ ਤਰ੍ਹਾਂ ਹੀ ਫੇਫੜਿਆਂ ਦੇ ਵਿਚ ਇੱਕ ਐਸੀ ਕੰਡੀਸ਼ਨ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਇੰਫਾਈਸੇਮਾ, ਉਹਦਾ ਮਤਲਬ ਇਹ ਆ ਕਿ ਇੱਕ ਏਰੀਏ ਦੀਆਂ ਜਿਹੜੀਆਂ ਐਲਬੋਲਾਈਜ ਨੇ, ਜਿੱਥੇ ਖੂਨ ਵੀ ਆਉਂਦਾ ਤੇ ਆਕਸੀਜਨ ਵੀ ਆਉਂਦੀ ਹੈ, ਜਿੱਥੇ ਐਕਸਚੇਂਜ ਹੁੰਦੀ ਹੈ ਕਾਰਬਨ ਡਾਈਆਕਸਾਈਡ ਖੂਨ ਚੋਂ ਬਾਹਰ ਨਿਕਲਦੀ ਹੈ ਤੇ ਆਕਸੀਜਨ ਖੂਨ ਦੇ ਵਿਚ ਐਂਟਰ ਕਰਦੀ ਹੈਗੀ ਹੈ, ਉਸ ਖਾਨਿਆਂ ਨੂੰ ਅਸੀਂ ਕਹਿੰਦੇ ਹਾਂ ਐਲਬੋਲਾਈ ਫੇਫੜਿਆਂ ਦੇ ਵਿਚ, ਪਰ ਐਲਬੋਲਾਈਜ ਦਾ ਕੁਝ ਇੱਕ ਹਿੱਸਾ ਸੀ, ਸਮਝੇ ਨਾ, ਜਿਹੜਾ ਖੱਬਾ ਫੇਫੜਾ ਹੈਗਾ ਉਹਦੇ ਦੋ ਲੋਬ ਨੇ, ਸੱਜਾ ਫੇਫੜਾ ਉਹਦੇ ਤਿੰਨ ਲੋਬ ਨੇ, ਪਰ ਜੇ ਲੋਭ ਹੀ ਨਾ ਬੰਦ ਹੋ ਗਿਆ ਹੋਵੇ ਜਾਂ ਕਿਸੇ ਦੇ ਲੋਭ ਦਾ ਕੋਈ ਇੱਕ ਹਿੱਸਾ ਹੀ ਜਿਹੜਾ ਉਹ ਬੰਦ ਹੋ ਗਿਆ, ਕਨੈਕਸ਼ਨ ਉਹਦਾ ਰਸਤੇ ਚ ਬੰਦ ਹੋ ਗਿਆ, ਔਰ ਜਿਹਦੇ ਕਰਕੇ ਉਥੋਂ ਦੀ ਹਵਾ ਉਥੇ ਹੀ ਰੁਕ ਗਈ, ਉਥੋਂ ਦੀ ਹਵਾ ਉਥੇ ਹੀ ਰੁਕ ਗਈ, ਉਥੋਂ ਦਾ ਖੂਨ ਉਥੇ ਹੀ ਰੁਕ ਗਿਆ, ਔਰ ਉਸ ਹਾਲਾਤ ਦੇ ਵਿਚ ਜਿਹੜੀ ਉਥੇ ਆਕਸੀਜਨ ਹੋਏਗੀ ਉਹ ਉਥੋਂ ਦੇ ਟਿਸ਼ੂਸ ਨੇ ਸੱਕ ਕਰ ਲੈਣੀ ਹੈ, ਤੇ ਬਾਕੀ ਰਹਿ ਗਿਆ ਕੀ? ਰੂੜੀ, ਰੂੜੀ ਰਹਿ ਗਈ, ਔਰ ਰੂੜੀ ਦੇ ਵਿਚ ਜਿਹੜਾ ਹੈ ਬਦਬੂ ਵੀ ਫੈਲਣੀ, ਗਾਰਬੇਜ ਵੀ ਹੋਣੀ, ਗਲ ਸੜਨ ਵੀ ਹੋਣੀ ਹੈ, ਸਾਰਾ ਕੁਛ ਹੋਣਾ, ਔਰ ਇਹ ਇੱਕ ਬਹੁਤ ਵੱਡੀ ਸੀਰੀਅਸ ਕੰਡੀਸ਼ਨ ਬਣ ਜਾਂਦੀ ਹੈ ਰਾਈਟ ਸਾਈਡ ਲੈਫਟ ਸਾਈਡ ਦੀ। ਕਿਸੇ ਵੀ ਥਾਂ ਦੀ ਕਿਸੇ ਵੀ ਪੋਰਸ਼ਨ ਦੀ ਔਰ ਉਹਨੂੰ ਅਸੀਂ ਕਹਿੰਦੇ ਹਾਂ ਐਮਫਾਈਸੇਮਾ ਤੇ ਜਦੋਂ ਇਸ ਐਮਫਾਈਸੇਮਾ ਵਾਲੀ ਕੰਡੀਸ਼ਨ ਦੇ ਵਿੱਚ ਪਲਸ ਫਾਰਮੇਸ਼ਨ ਰਿਸ਼ਾ ਪੈਣਾ ਸ਼ੁਰੂ ਹੋ ਗਿਆ ਕਨੈਕਸ਼ਨ ਹੀ ਕੱਟਿਆ ਗਿਆ ਕਨੈਕਸ਼ਨ ਆ ਹੀ ਨਹੀਂ ਰਹੀ ਤੇ ਉਹਨੂੰ ਅਸੀਂ ਕਹਿੰਦੇ ਹਾਂ ਐਮਫਾਈਮਾ ਠੀਕ ਹੈ ਵੀ ਹੁਣ ਤਾਂ ਰਿਸ਼ਾ ਪੈ ਗਿਆ ਇਹ ਕੰਡੀਸ਼ਨ ਅਗਰ ਸੱਜੇ ਪਾਸੇ ਦੇ ਹਾਰਟ ਦੇ ਵਿੱਚ ਹੋ ਰਹੀ ਹੈ ਤਾਂ ਉਸ ਵੇਲੇ ਦੇ ਮੁਤਾਬਕ ਸਾਡੇ ਕੋਲ ਬੈਕਵਰਡ ਸਵੈਰ ਹੁਣ ਕੀ ਹੋਊਗਾ ਬੈਕਵਰਡ ਲੌਂਗ ਲੱਗੇਗਾ ਨਾ ਕੋਈ ਚੀਜ਼ ਲੈ ਨਹੀਂ ਰਿਹਾ ਜਿੰਨੀ ਅੱਗੇ ਜਾਣੀ ਚਾਹੀਦੀ ਲੈ ਨਹੀਂ ਰਿਹਾ ਤੇ ਪਲਮੋਨਰੀ ਆਰਟਰੀ ਦੇ ਵਿੱਚ ਕੰਜੈਸ਼ਨ ਹੋਏਗਾ ਉਸ ਤੋਂ ਬਾਅਦ ਰਾਈਟ ਵੈਂਟ੍ਰੀਕਲ ਚ ਕੰਜੈਸ਼ਨ ਹੋਏਗਾ ਉਸ ਤੋਂ ਬਾਅਦ ਜਿਹੜਾ ਉੱਪਰ ਵਾਲਾ ਹੈ ਵਾਲਵ ਉਹਦੇ ਵਿੱਚ ਉਹ ਉੱਪਰ ਨੂੰ ਬਲਕਿ ਜਿਸੇ ਕੋਈ ਚੀਜ਼ ਸੁੱਟਦੀ ਉਹ ਕਰੇਗਾ ਲੇਕਿਨ ਉਹ ਉੱਪਰ ਨੂੰ ਜਾਂਦਿਆਂ ਕੁਦਰਤ ਦਾ ਨਿਯਮ ਹੈ ਬੰਦ ਕਰ ਦਿੰਦਾ ਸੈਮੀ ਲੂਨਰ ਵਾਲਵ ਦੇ ਵਿੱਚ ਪਲਮੋਨਰੀ ਆਰਟਰੀ ਚ ਜਿੰਨਾ ਵੀ ਖੂਨ ਅੱਗੇ ਚਲਾ ਗਿਆ ਉਹਨੇ ਵਾਪਸ ਆ ਕੇ ਰਾਈਟ ਵੈਂਟ੍ਰੀਕਲ ਚ ਨਹੀਂ ਪੈਣਾ ਕਿਉਂ ਉਹ ਬੰਦ ਹੋ ਜਾਂਦਾ ਦਰਵਾਜ਼ਾ ਹੀ ਬੰਦ ਹੋ ਜਾਂਦਾ ਇਹਨੂੰ ਇੱਕ ਪਾਸੇ ਹੀ ਰਸਤਾ ਕੁਦਰਤ ਨੇ ਰੱਖਿਆ ਵੀ ਇਹ ਸੱਜੇ ਤੋਂ ਬਾਹਰ ਹੀ ਕੱਢ ਸਕਦਾ ਅੰਦਰ ਨਹੀਂ ਲੈ ਸਕਦਾ ਇਸੇ ਤਰ੍ਹਾਂ ਹੀ ਜਿਹੜੇ ਉੱਪਰ ਵਾਲੇ ਵਾਲਵ ਨੇ ਉਹ ਉੱਪਰੋਂ ਹੇਠਾਂ ਨੂੰ ਖੁੱਲਦੇ ਨੇ ਸੱਜੇ ਨੂੰ ਨਹੀਂ ਖੁੱਲ ਉੱਪਰੋਂ ਉੱਪਰ ਨੂੰ ਨਹੀਂ ਖੁੱਲਦੇ ਸੋ ਕੀ ਹੋਏਗਾ ਉਸ ਵੇਲੇ ਜਿਹੜੀ ਸਾਡੀ ਕੰਡੀਸ਼ਨ ਹੈਗੀ ਹੈ ਉਹਨੂੰ ਅਸੀਂ ਕਹਾਂਗੇ ਹਾਈਪਰ ਟੈਂਸ਼ਨ ਵਾਲੀ ਔਰ ਹਾਈਪਰ ਟੈਂਸ਼ਨ ਦੇ ਨਾਲ ਇਮਫਾਈਸੇਮਾ ਇੱਕ ਤੇ ਆਕਸੀਜਨ ਜਾ ਨਹੀਂ ਰਹੀ ਆਕਸੀਜਨ ਪੂਰੀ ਨਹੀਂ ਹੋ ਰਹੀ ਸਾਇਨੋਸਿਸ ਵਾਲੀਆਂ ਕੰਡੀਸ਼ਨਾਂ ਹੋਣਗੀਆਂ ਪਲਸ ਨੂੰ ਅਸੀਂ ਕਹਿੰਦੇ ਫਲੈਟਰਿੰਗ ਹਾਰਟ ਬੀਟ ਹੋਣੀ ਹੋ ਜਾਂਦੀ ਹੈ ਪਲਸ ਰੇਟ ਜਿਹੜਾ ਇਹ ਰੈਗੂਲਰ ਚੱਲਣਾ ਸ਼ੁਰੂ ਹੋ ਜਾਂਦਾ ਔਰ ਇਸ ਪਲਸ ਰੇਟ ਦੇ ਨਾਲ ਨਾਲ ਹੀ ਇਹ ਰੈਗੂਲੈਰਿਟੀ ਆਫ ਦੀ ਪਲਸ ਹੋਣੀ ਸ਼ੁਰੂ ਹੋ ਜਾਂਦੀ ਹੈ ਹੁਣ ਭੁੱਖ ਭੱਖ ਦਾ ਤਾਂ ਸਵਾਲ ਹੀ ਨਹੀਂ ਇਹ ਤਾਂ ਅਸੀਂ ਸਿਮਟਮ ਨਾਲ ਵੈਸੇ ਹੀ ਜੋੜ ਦਿੰਦੇ ਹਾਂ ਜਦੋਂ ਅੰਦਰ ਕੰਡੀਸ਼ਨ ਇਹੋ ਜਿਹੀ ਹੋ ਗਈ ਹੋਵੇ ਉਸ ਵੇਲੇ ਭੁੱਖ ਕਿੱਥੇ ਲੱਗਦੀ ਹੈ ਭੁੱਖ ਲੱਗਣ ਦਾ ਸਵਾਲ ਹੀ ਨਹੀਂ ਔਰ ਕਿਉਂਕਿ ਬੈਕਲੌਗ ਲੱਗ ਗਿਆ ਹੈ ਕਿਉਂਕਿ ਸਰੀਰ ਦੇ ਵਿੱਚ ਤਾਂ ਖੂਨ ਸਰਕੂਲੇਟ ਕਰ ਹੀ ਰਿਹਾ ਹੈਗਾ ਨਾ ਹੁਣ ਜੇ ਨਹੀਂ ਹਾਲ ਚ ਜਾ ਰਿਹਾ ਤੇ ਪਿੱਛੇ ਪਿੱਛੇ ਤਾਂ ਸਾਰਾ ਕੁਝ ਚੱਲ ਹੀ ਰਿਹਾ ਨਾ ਤੇ ਫਿਰ ਕੁਦਰਤ ਕਹਿੰਦੀ ਆ ਵੀ ਇਹ ਜਿਹੜਾ ਇੰਨਾ ਸਾਰਾ ਪ੍ਰੈਸ਼ਰ ਬਣ ਗਿਆ ਇਹਨੂੰ ਮੈਂ ਰਿਲੀਜ਼ ਕਿਵੇਂ ਕਰਾਂ ਤੇ ਉਹਦੇ ਕੋਲ ਇੱਕ ਹੀ ਤਰੀਕਾ ਹੁੰਦਾ ਆ ਠੰਡੀਆਂ ਤਰੇਲੀਆਂ ਲਿਆਉਣੀਆਂ ਜਾਂ ਪਿਸ਼ਾਬ ਜ਼ਿਆਦਾ ਲਿਆਉਣਾ ਸਮਝਣ ਵਾਲੀ ਗੱਲ ਆ ਠੰਡੀਆਂ ਤਰੇਲੀਆਂ ਆਉਣਗੀਆਂ ਪਰ ਪਸੀਨੇ ਰਾਹੀਂ ਕੁਝ ਨਾ ਕੁਝ ਮੈਂ ਬਾਹਰ ਕੱਢਣਾ ਜਿਹੜੀ ਉਹ ਸੈਪਟਿਕ ਹੋ ਗਈ ਫੇਫੜਿਆਂ ਦੇ ਵਿੱਚ ਉਹਦੇ ਚ ਪਸ ਬਣ ਗਈ ਹੈ ਗਾਰਬੇਜ ਬਣ ਗਿਆ ਆ ਉਹ ਸਾਰਾ ਖਰਾਬ ਹੋ ਗਿਆ ਕੰਮ ਤੇ ਉਹ ਬੈਕਵਰਡ ਦੇ ਤੌਰ ਤੇ ਜਿਹੜਾ ਬਾਕੀ ਸਰੀਰ ਦੇ ਵਿੱਚ ਖੂਨ ਰੁਕਿਆ ਆ ਜਿਹੜਾ ਕਿਡਨੀ ਨੂੰ ਜਾ ਰਿਹਾ ਉਹਨੂੰ ਕਹਿੰਦੇ ਤੂੰ ਫਟਾਫਟ ਕੱਢ ਤੂੰ ਫਟਾਫਟ ਇਹਦੇ ਚੋਂ ਗਾਰਬੇਜ ਕੱਢ ਕੇ ਪਿਸ਼ਾਬ ਵਾਰ ਵਾਰ ਆਉਣਾ ਪੈਲਪੀਟੇਸ਼ਨ ਹੋਣਾ ਉਲਟੀ ਜੀ ਕੱਚਾ ਹੋਣਾ ਹੁਣ ਆਮ ਤੌਰ ਤੇ ਉਲਟੀ ਨੂੰ ਜੀ ਕੱਚਾ ਹੋਣਾ ਨੂੰ ਅਸੀਂ ਇਹਦੇ ਨਾਲ ਜੋੜਨੇ ਆ ਡਾਈਜੈਸਟਰ ਸਿਸਟਮ ਦੇ ਨਾਲ ਵੀ ਪੇਟ ਚ ਕੋਈ ਖਰਾਬੀ ਹੋਊਗੀ ਪਰ ਹੁਣ ਸਾਡੇ ਸਾਹਮਣੇ ਇਹ ਕੰਡੀਸ਼ਨ ਆ ਗਈ ਹੈ ਵੀ ਪੇਟ ਚ ਖਰਾਬੀ ਵਾਲੀ ਤਾਂ ਕੋਈ ਗੱਲ ਹੀ ਨਹੀਂ ਇਹਨੇ ਤੇ ਕੱਲ ਦੀ ਰੋਟੀ ਨਹੀਂ ਖਾਧੀ ਕੰਡੀਸ਼ਨ ਹੋਈ ਹੈ ਰੋਟੀ ਨਹੀਂ ਖਾਧੀ ਉਲਟੀ ਖਾਧੀ ਪਰ ਜੀ ਕੱਚਾ ਹੋਈ ਜਾ ਰਿਹਾ ਹੁਣ ਕਹਿੰਦੇ ਰੈਚਿੰਗ ਉਹਦੇ ਵਾਸਤੇ ਇਕੱਲਾ ਲਫ਼ਜ਼ ਇਸਤੇਮਾਲ ਕੀਤਾ ਜਾਂਦਾ ਜਿਹਨੂੰ ਅਸੀਂ ਕਹਿੰਦੇ ਰੈਚਿੰਗ ਉਹ ਰੈਚਿੰਗ ਹੋ ਰਹੀ ਹੈ ਵਾਰ ਵਾਰ ਕਿਉਂਕਿ ਮੈਂ ਇੱਕ ਗੱਲ ਚੀਮਾ ਸਾਹਿਬ ਸਾਨੂੰ ਯਾਦ ਹੋਊਗੀ ਇੱਕ ਮੈਂ ਕਿਹਾ ਸੀ ਇੰਡੋ ਟੌਕਸਿਨ ਤੇ ਕਿਹਾ ਸੀ ਮੈਂ ਐਗਜ਼ੋ ਟੌਕਸਿਨ ਦੋ ਲਫ਼ਜ਼ ਇਸਤੇਮਾਲ
1: ਜੀ ਜੀ ਇੰਡੋ ਅੰਦਰ ਵਾਲਾ ਤੇ ਜਿਹੜਾ ਦੂਸਰਾ
0: ਗਾਰਬੇਜ ਪੈਦਾ ਹੋ ਰਿਹਾ ਹੈ ਉਹਨੂੰ ਅਸੀਂ ਇੰਡੋ ਟੌਕਸਿਨ ਕਹਿੰਦੇ ਹਾਂ ਐਗਜ਼ੋ ਟੌਕਸਿਨ ਹੈ ਜੇ ਅਸੀਂ ਖਾਦ ਪੀਤ ਜੋ ਵੀ ਕੁਛ ਕੀਤਾ ਹੈ ਉਹਦੇ ਰਾਹੀਂ ਅੰਦਰ ਟੌਕਸਿਨ ਗਿਆ ਹੈ ਤੇ ਹੁਣ ਅੰਦਰੋਂ ਬਾਹਰੋਂ ਤਾਂ ਅੰਦਰ ਗਿਆ ਹੀ ਨੀ ਗਾ ਰੋਟੀ ਤੇ ਖਾ ਨੀ ਰਿਹਾ ਉਦੋਂ ਲੰਘਦੀ ਨੀ ਗੀ ਅੰਦਰ ਵਾਲਾ ਹੀ ਹੈਗਾ ਤੇ ਇਹ ਇੰਡੋ ਟੌਕਸਿਨ ਆ ਔਰ ਇਹ ਹੁਣ ਇੰਡੋ ਟੌਕਸਿਨ ਰੈਗੂਲਰਲੀ ਹੀ ਤੁਹਾਨੂੰ ਖਰਾਬ ਕਰ ਰਿਹਾ ਹੈਗਾ ਆ ਜਦ ਤੱਕ ਇਹ ਠੀਕ ਨੀ ਹੁੰਦਾ ਤਦ ਤੱਕ ਵਾਰ ਵਾਰ ਉਲਟੀ ਆਉਣੀ ਤਦ ਤੱਕ ਵਾਰ ਵਾਰ ਚਿਹਰਾ ਪੀਲਾ ਹੁੰਦਾ ਜਾਣਾ ਆਕਸੀਜਨ ਦਾ ਕੱਢਣਾ ਦਿਲ ਦਾ ਜ਼ਿਆਦਾ ਧੜਕਣਾ ਵਾਰ ਪਿਸ਼ਾਬ ਜਿਹੜਾ ਮੈਂ ਦੱਸਿਆ ਤੁਹਾਨੂੰ ਕਿ ਵਾਰ ਵਾਰ ਆਉਣਾ ਇਹ ਆਮ ਤੌਰ ਤੇ ਇਹੋ ਜਿਹੀਆਂ ਔਰ ਰੈਸਟਲੈਸਨੈਸ ਇਹ ਇੱਕ ਇੰਪੋਰਟੈਂਟ ਸਿਮਟਮ ਆ ਕਿ ਕਿਤੇ ਚੈਨ ਨਹੀਂ ਉਹਨੂੰ ਮਿਲਦਾ ਉਸ ਬੰਦੇ ਨੂੰ ਇਸ ਹਾਲਾਤ ਦੇ ਵਿੱਚ ਚੈਨ ਨਹੀਂ ਮਿਲਦਾ ਔਰ ਇਹਨਾਂ ਸਾਰੀਆਂ ਗੱਲਾਂ ਨੂੰ ਅਸੀਂ ਕਹਿੰਦੇ ਹਾਂ ਰਾਈਟ ਸਾਈਡਡ ਹਾਰਟ ਫੇਲੀਅਰ ਠੀਕ ਹੈ ਸੋ ਸਾਨੂੰ ਪਤਾ ਇਹ ਲੱਗਦਾ ਇਹਨਾਂ ਸਿਮਟਮ ਦੇ ਨਾਲ ਨੁਕਸ ਕਿਹੜੇ ਪਾਸੇ ਆ ਕਿੱਥੇ ਹੈਗਾ ਹਾਂਜੀ ਸੋ ਫਿਰ ਅਸੀਂ ਉਹਦੇ ਮੁਤਾਬਕ ਉਹਦੀ ਸ਼ਨਾਖਤ ਕਰਦੇ ਹਾਂ ਔਰ ਉਹਦੇ ਮੁਤਾਬਕ ਫਿਰ ਉਹਦਾ ਅੱਗੇ ਅਸੀਂ ਟ੍ਰੀਟਮੈਂਟ ਕਰਨਾ ਸ਼ੁਰੂ ਕਰਦੇ ਹਾਂ ਅੱਜ ਮੈਂ ਇਹ ਦੋ ਤਿੰਨ ਗੱਲਾਂ ਮੈਂ ਤੁਹਾਡੇ ਨਾਲ ਸਾਂਝੀਆਂ ਕਰਦੇ ਨੇ ਇੱਕ ਤਾਂ ਜਨਰਲ ਸਿਮਟਮ ਮੈਂ ਰਿਪੀਟ ਕਰ ਦਿੱਤਾ ਸੀ ਮੈਂ ਬਹੁਤ ਐਨਾ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਹੁਣ ਲੈਫਟ ਸਾਈਡ ਦਾ ਰਹਿ ਗਿਆ ਤੇ ਮੈਂ ਲੈਫਟ ਸਾਈਡ ਵੀ ਕਰਨਾ ਸ਼ੁਰੂ ਕਰਦੇ ਹਾਂ ਜਾਂ ਕੰਜੈਸਟਿਵ ਹਾਰਟ ਫੇਲਰ ਦੀ ਉਹ ਫਿਰ ਇੰਨਾ ਯਾਦ ਰੱਖਣਾ ਬੜਾ ਮੁਸ਼ਕਲ ਹੋ ਜਾਏਗਾ ਮੈਂ ਸਿਰਫ ਇਸ ਗੱਲ ਨੂੰ ਰਿਪੀਟ ਕਰਦਾ ਵੀ ਇੱਕ ਤਾਂ ਮੈਂ ਇਹ ਗੱਲਾਂ ਕਰੀਆਂ ਨੇ ਕਿ ਜੇ ਛਾਤੀ ਦੇ ਵਿੱਚ ਕੋਈ ਨੁਕਸ ਹੋਵੇ ਤੇ ਬਹੁਤੇ ਵਧੀਆ ਸਿੰਪਟਮ ਜਿਹੜੇ ਆਮ ਪ੍ਰੋਮੀਨੈਂਟ ਹੋ ਕੇ ਆਉਂਦੇ ਨੇ ਉਹ ਦਰਦ ਹੈ, ਪ੍ਰੈਸ਼ਰ ਹੈ, ਟਾਈਟਨੈਸ ਹੈ, ਸ਼ਾਰਟਨੈਸ ਆਫ ਬ੍ਰੈਥ ਹੈਗੀ ਹੈ, ਸਵੈਲਿੰਗ ਐਂਕਲਸ ਦੇ ਪੈਰਾਂ ਤੇ ਹੱਥਾਂ ਤੇ ਜਾਂ ਡਿਸਟਰਿਕਟ ਪਾਰਟ ਆਫ ਦੀ ਬਾਡੀ ਜਿਹੜੇ ਦੂਰ ਦੇ ਪਾਰਟਸ ਨੇ, ਹੱਥ ਸਾਡੇ ਦੂਰ ਨੇ ਦਿਲ ਤੋਂ, ਪੈਰ ਦੂਰ ਨੇ ਸਾਡੇ ਦਿਲ ਤੋਂ, ਇਹਨਾਂ ਥਾਵਾਂ ਤੇ ਆਮ ਤੌਰ ਤੇ ਸੋਜ ਹੋਣੀ ਸ਼ੁਰੂ ਹੋ ਜਾਂਦੀ, ਉੱਪਰ ਨੂੰ ਖੂਨ ਭੇਜਣਾ ਆਟੋਮੈਟਿਕਲੀ ਔਖਾ ਤੇ ਕੀ ਹੋਊਗਾ, ਚਿਹਰੇ ਤੇ ਹੀ ਸੋਜ ਆਊਗੀ, ਹਜੇ ਤਾਂ ਦੂਰ ਦਾ ਪਾਰਟ ਹੋ ਗਿਆ ਨਾ, ਪਤਾ ਖੂਨ ਭੇਜਣਾ ਔਖਾ ਹੋਊਗਾ, ਸੋ ਇਹਦੇ ਤੇ ਵੀ ਸੋਜ ਆ ਜਾਏਗੀ, ਔਰ ਇਸੇ ਕਰਕੇ ਹੀ ਡਿਜ਼ੀਨੈਸ, ਵੀਕਨੈਸ, ਹਾਜੀ ਕੱਚਾ ਹੋਣ ਵਾਲੀ ਕੰਡੀਸ਼ਨ, ਕਿਉਂਕਿ ਭੁੱਖ ਹੀ ਨਹੀਂ ਲੱਗਦੀ, ਪੇਟ ਵਾਲੀ ਤੇ ਗੱਲ ਹੀ ਨਹੀਂ, ਇੰਡੋਟੌਕਸਿਨ ਅੰਦਰ ਤੋਂ ਪੈਦਾ ਹੋ ਰਿਹਾ, ਅੰਦਰ ਤੋਂ ਜ਼ਰੀਲਾ ਮਾਦਾ ਬਣ ਰਿਹਾ, ਕੁਦਰਤ ਤੁਹਾਨੂੰ ਬਾਹਰ ਕੱਢਣਾ ਚਾਹੁੰਦੀ ਹੈ, ਤੇ ਜਦ ਤੱਕ ਉਹ ਸਾਰਾ ਰਿਲੀਜ਼ ਨਹੀਂ ਹੁੰਦਾ ਤਦ ਤੱਕ ਇਹ ਸਾਰੀ ਗੱਲ ਹੁੰਦੀ ਰਹੇਗੀ। ਫਿਜ਼ੀਕਲ ਸਾਈਨ ਮੈਂ ਨੌਹਾਂ ਦੇ ਦੱਸ ਦਿੱਤੇ ਆ, ਫਿਜ਼ੀਕਲ ਸਾਈਨ ਨੇ ਬਾਕੀ ਸਰੀਰ ਦੇ ਵਿੱਚ ਜਿਹੜੇ ਪੈਦਾ ਹੁੰਦੇ ਨੇ ਉਹ ਦੱਸ ਦਿੱਤੇ ਨੇ, ਸਾਹ ਦੀ ਕੰਡੀਸ਼ਨ ਮੈਂ ਦੱਸ ਦਿੱਤੀ, ਬਿਹੇਵੀਅਰ ਇਕਦਮ ਚੇਂਜ ਹੋ ਜਾਂਦਾ ਹੈਗਾ, ਇਹ ਗੱਲਾਂ ਦੱਸ ਦੀਆਂ, ਇਹ ਉਹ ਜਨਰਲ ਸਾਈਨ ਨੇ ਜਿਹੜੇ ਆਮ ਹਰੇਕ ਪੇਸ਼ੈਂਟ ਦੇ ਵਿੱਚ ਪੈਦਾ ਹੁੰਦੇ ਹੀ ਹੁੰਦੇ ਨੇ। ਤੇ ਫੇਰ ਆਪਾਂ ਜਿਹੜਾ ਤੁਹਾਡਾ ਸਵਾਲ ਦਾ ਹੱਲ ਕੀਤਾ ਹੈਗਾ ਵੀ ਫੇਫੜੇ ਖੁੱਲਦੇ ਕਦੋਂ ਨੇ, ਤੇ ਫੇਫੜੇ ਸਾਹ ਲੈਣਾ ਕਿਵੇਂ ਸ਼ੁਰੂ ਕਰ ਦਿੰਦੇ ਨੇ, ਤੇ ਲੈਂਦਿਆਂ ਲੈਂਦਿਆਂ ਸਾਹ ਵੀ ਆ ਜਿਹੜੀ ਇੰਫਾਈਸੇਮਾ ਦੀ ਗੱਲ ਮੈਂ ਤੁਹਾਨੂੰ ਦੱਸੀ ਹੈ, ਇਹ ਵੀ ਸਰੀਰ ਦੇ ਵਿੱਚ ਵਾਪਰ ਸਕਦੀ ਹੈ, ਇਹਦੇ ਰਾਹੀਂ ਇੰਡੋਟੌਕਸਿਨ ਵਾਲੀ ਗੱਲ, ਅੰਦਰ ਤੋਂ ਪੈਦਾ ਹੋਣ ਵਾਲੇ ਗਾਰਬੇਜ ਦੀ ਗੱਲ, ਰੂੜੀ ਬਣਨੀ, ਗਲਨ ਸੜਨ ਹੋਣੀ, ਬਦਬੂ ਫੈਲਣੀ, ਅੰਦਰੋਂ ਅੰਦਰ ਹੀ ਫੈਲਣੀ, ਔਰ ਆਮ ਤੌਰ ਤੇ ਜਿਹੜੀਆਂ ਸੈਪਟਿਕ ਦੀਆਂ ਕੰਡੀਸ਼ਨਾਂ ਹੈ ਨਾ ਸੀਮਾ ਸਾਹਿਬ, ਉਹ ਹੋਰ ਗੱਲ ਜਿਹੜੀ ਮੈਂ ਆਮ ਅੱਗੇ ਵੀ ਦੱਸੀ ਸੀਗੀ, ਉਹ ਇਹ ਦੱਸੀ ਸੀ ਕਿ ਸਾਡਾ ਟੈਂਪਰੇਚਰ ਅਗਰ 1 ਡਿਗਰੀ ਵੱਧਦਾ ਹੈਗਾ ਆ, ਸਾਹ ਦੀ ਕਿਰਿਆ 2 ਵੱਧ ਜਾਂਦੀ ਹੈ, ਪਲਸ ਰੇਟ ਸਾਡਾ 10 ਵੱਧ ਜਾਂਦਾ ਹੈ, ਯਾਦ ਰੱਖਿਓ ਪਲਸ ਰੇਟ 72 ਤੋਂ 80 ਵਾਰ ਚੱਲਦਾ ਆ, ਤੇ 80 ਦੀ ਥਾਂ ਤੇ ਜੇ 90 ਹੋ ਗਿਆ ਭਾਵ 10 ਵੱਧ ਗਿਆ, ਤੇ ਇਹਦਾ ਮਤਲਬ 1 ਡਿਗਰੀ ਟੈਂਪਰੇਚਰ ਵੱਧ ਗਿਆ, ਪਰ ਜੇ 1 ਡਿਗਰੀ ਟੈਂਪਰੇਚਰ ਬੁਖਾਰ ਹੋ ਗਿਆ 98.4 ਤੋਂ 99 ਜਾਂ 100 ਹੋ ਗਿਆ ਆ, ਤੇ ਦੂਸਰੇ ਪਾਸੇ ਸਾਹ ਦੀ ਜਿਹੜੀ ਕਿਰਿਆ ਸਾਡੀ ਉਹ ਨਾਰਮਲ 14 ਤੋਂ 16 ਵਾਰ ਹੈਗੀ ਹੈ, ਔਰ 14 ਤੋਂ 16 ਦੀ ਥਾਂ ਤੇ ਉਹ 20 ਹੋ ਸਕਦੀ ਹੈ, ਹਾਂਜੀ, ਤੋ 2 ਡਿਗਰੀ 2 ਨੰਬਰ ਰੈਸਪੀਰੇਸ਼ਨ ਦਾ ਵਧਣਾ, 1 ਡਿਗਰੀ ਬੁਖਾਰ ਦਾ ਵਧਣਾ, ਇਹ ਇੱਕ ਨਾਰਮਲ ਰੇਸ਼ੋ ਹੈਗੀ ਆ, ਜੋ ਮੈਂ ਕਹਿਣਾ ਚਾਹੁੰਦਾ ਹਾਂ ਅੱਗੇ ਸੁਣਿਓ, ਪਰ ਇਹ ਇੱਕ ਨਾਰਮਲ ਰੇਸ਼ੋ ਹੈਗੀ ਹੈ, ਪਲਸ ਰੇਟ ਦਾ 10 ਵਧਣਾ ਨਾਰਮਲ ਰੇਸ਼ੋ ਹੈਗੀ ਹੈ, ਇੱਕ ਰੇਸ਼ੋ ਹੋ ਗਈ ਨਾ, 2 ਪਲਸ ਰੇਟ, 10 ਪਲਸ ਰੇਟ ਹੋ ਗਿਆ, 2 ਰੈਸਪੀਰੇਸ਼ਨ ਹੋ ਗਿਆ, ਟੈਂਪਰੇਚਰ 1 ਡਿਗਰੀ ਹੋ ਗਿਆ, ਇੱਕ ਰੇਸ਼ੋ ਹੋ ਗਈ, ਪਰ ਜਦੋਂ ਆ ਇੰਫਾਈਸੇਮਾ ਵਰਗੀ ਕੰਡੀਸ਼ਨ ਜਾਂ ਜਦੋਂ ਕੋਈ ਇੰਡੋਟੌਕਸਿਨ ਵਰਗੀ ਕੰਡੀਸ਼ਨ ਕਿ ਸਰੀਰ ਦੇ ਅੰਦਰ ਹੀ ਕਿਤੇ ਜ਼ਹਿਰ ਪੈਦਾ ਹੋ ਰਿਹਾ ਹੈ, ਸਰੀਰ ਦੇ ਅੰਦਰ ਕੋਈ ਗਾਰਬੇਜ ਰੁਕ ਗਿਆ ਹੈ, ਉਥੋਂ ਹੀ ਇੰਡੋਟੌਕਸਿਨ ਪੈਦਾ ਹੋ ਰਿਹਾ, ਜਿਹੜਾ ਇਸ ਤਰ੍ਹਾਂ ਦੀਆਂ ਕੰਡੀਸ਼ਨਾਂ ਪੈਦਾ ਕਰ ਰਿਹਾ ਉਹ ਸੈਪਟਿਕ ਕਿਤੇ ਵੀ ਹੋ ਰਹੀ ਹੈ, ਪਰ ਆਪਾਂ ਤੇ ਗੱਲ ਕਰ ਰਹੇ ਛਾਤੀ ਦੀ, ਛਾਤੀ ਦੇ ਵਿੱਚ ਕਿਹਨੂੰ ਪੈਦਾ ਹੋ ਸਕਦਾ ਹੈ, ਜਾਂ ਤਾਂ ਟਿਊਬਰ ਕਲੋਸਿਸ ਹੋ ਰਹੇ, ਜ਼ਖਮ ਹੋ ਜਾਣ ਉਹਨਾਂ ਦੇ ਕਰਕੇ ਐਸਾ ਹੋਣਾ ਸ਼ੁਰੂ ਹੋ ਜਾਂਦਾ, ਔਰ ਸਟ੍ਰਿਕਚਰ ਉਹਨੂੰ ਕਹਿੰਦੇ ਅਸੀਂ, ਸਟ੍ਰਿਕਚਰ ਹੋ ਜਾਂਦੀ, ਵੈਲੂਅਲਾਈਜ਼ ਆਪਸ ਜੁੜ ਗਈਆਂ ਨੇ, ਆਉਣਾ ਜਾਣਾ ਬੰਦ, ਇੰਫਾਈਸੇਮਾ ਨੇ ਕਿਹਾ ਹੈਗਾ ਆ ਕਿ ਇੱਕ ਥਾਂ ਦੀ ਇੱਕ ਹਿੱਸੇ ਦੀ ਇੱਕ ਬਲਾਕ ਦੀ ਆਵਾਜਾਈ ਬੰਦ ਹੋ ਗਈ ਹੈ, ਉਸ ਹਾਲਾਤ ਦੇ ਵਿੱਚ ਉਹ ਸਾਰਾ ਕੁਝ ਅੰਦਰ ਹੈਗਾ ਸੀ ਜਿਹੜਾ ਉਹ ਗਲਨ ਸੜਨ ਲੱਗ ਜਾਂਦਾ ਆ, ਔਰ ਇਸ ਕਰਕੇ ਇੰਡੋਟੌਕਸਿਨ ਅੰਦਰੋਂ ਅੰਦਰ ਪੈਦਾ ਸ਼ੁਰੂ ਹੋਣਾ ਹੋ ਗਿਆ, ਤੇ ਉਹਦੇ ਕਰਕੇ ਆਹ ਜਿਹੜੀ ਰੇਸ਼ੋ ਹੈ ਇਹ ਬਦਲ ਜਾਏਗੀ, ਠੀਕ ਆ, ਸਾਹ ਦੀ ਕਿਰਿਆ, ਜਿਹੜਾ ਸਾਡਾ ਟੈਂਪਰੇਚਰ ਦੀ ਕਿਰਿਆ, ਸਾਡਾ ਬੁਖਾਰ ਦੀ ਕਿਰਿਆ, ਇਹ ਜਿਹੜੀ ਹੈ ਪਲਸ ਰੇਟ ਦੀ ਕਿਰਿਆ, ਇਹ ਬਦਲ ਜਾਏਗੀ, ਇਹ ਰੇਸ਼ੋ ਨਹੀਂ ਰਹੇਗੀ, ਤੇ ਜਦੋਂ ਇਹ ਰੇਸ਼ੋ ਨਾ ਰਵੇ ਉਦੋਂ ਇਹ ਸਮਝੋ ਕਿ ਸੈਪਟਿਕ ਦੀਆਂ ਕੰਡੀਸ਼ਨਾਂ ਨੇ, ਔਰ ਅੰਦਰੋਂ ਕੋਈ ਟੌਕਸਿਨ ਪੈਦਾ ਹੋ ਰਿਹਾ, ਬਾਹਰ ਪੇਸ਼ੈਂਟ ਇਸ ਹਾਲਾਤ ਖਾ ਹੀ ਨਹੀਂ ਰਿਹਾ, ਠੀਕ ਹੈ, ਸੋ ਇਹ ਮੋਟੀਆਂ ਮੋਟੀਆਂ ਨਿਸ਼ਾਨੀਆਂ ਮੈਂ ਤੁਹਾਨੂੰ ਦੱਸੀਆਂ ਨੇ, ਰਾਈਟ ਸਾਈਡਡ ਹਾਰਟ ਫੇਲਰ ਦੀਆਂ, ਕੰਜੈਸਟਿਵ ਹਾਰਟ ਫੇਲਰ ਦੀਆਂ, ਔਰ ਕੰਜੈਨੀਟਲ ਹਾਰਟ ਫੇਲਰ ਦੀਆਂ, ਔਰ ਕੰਜੈਨੀਟਲ ਹਾਰਟ ਫੇਲਰ ਦੇ ਸਬੰਧ ਵਿੱਚ ਫਿਰ ਆਪਾਂ ਉਹ ਮਾਂ ਵਾਲੀ ਕੰਡੀਸ਼ਨ ਜਿਹੜੀ ਤੁਹਾਡੇ ਸਾਹਮਣੇ ਰੱਖੀ ਸੀ, ਮੈਂ ਸਮਝਦਾ ਵੀ ਇੰਨਾ ਬਹੁਤ ਜ਼ਿਆਦਾ ਆ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਫਿਰ ਗੱਲ ਕਰਾਂਗੇ, ਜੇ ਖੱਬਾ ਪਾਸਾ ਫੇਲ ਹੋ ਜਾਵੇ, ਫੇਰ ਹੁਣ ਖੱਬੇ ਪਾਸੇ ਦਾ ਤਾਂ ਕੰਮ ਇਹ ਆ ਵੀ ਡਿਪੂ ਦੇ ਖੰਡ ਆ ਗਈ, ਹਾਂਜੀ, ਤੇ ਹੁਣ ਤਾਂ ਡਿਪੂ ਵਾਲੇ ਨੇ ਵਰਤਾਉਣੀ ਹੈ, ਉਹ ਵਰਤਾ ਨਹੀਂ ਰਿਹਾ, ਹਾਂਜੀ, ਡਿਪੂ ਵਾਲੇ ਜੇ ਖੰਡ ਨਾ ਵੰਡੇ ਤੇ ਉਹਨੇ ਤਾਂ ਸਾਰੇ ਲੋਕਾਂ ਨੂੰ ਸਾਰੇ ਮਹੱਲੇ ਨੂੰ ਖੰਡ ਦੇਣੀ ਸੀ, ਇਹਦਾ ਮਤਲਬ ਕਿ ਸਾਰੇ ਘਰਾਂ ਦੀ ਚਾਹ ਫਿੱਕੀ ਹੋ ਜੂਗੀ, ਹਾਂਜੀ, ਸਾਰੇ ਘਰਾਂ ਦੀ ਚਾਹ ਫਿੱਕੀ ਹੋ ਜੂਗੀ, ਕਿਉਂਕਿ ਡਿਪੂ ਤੋਂ ਖੰਡ ਨਹੀਂ ਮਿਲੀ ਤਾਂ ਡੱਬੇ ਸਾਡੇ ਖਾਲੀ, ਹੈਜੀ ਸੋ ਲੈਫਟ ਸਾਈਡ ਦਾ ਹਾਰਟ ਫੇਲਿਅਰ ਮੈਂ ਹੁਣ ਸਾਰਾ ਨਾਂ ਦੱਸਾਂ ਮੈਂ ਸੋਚਦਾ ਕਿ ਇੰਨਾ ਕੁ ਆਪਾਂ ਰੱਖ ਲਈਏ ਜਿਹੜਾ ਕਿ ਆਪਾਂ ਅਗਲੇ ਪ੍ਰੋਗਰਾਮ ਦੇ ਚਾਲੂ ਕਰਾਂਗੇ ਫਿਰ ਉਸ ਤੋਂ ਬਾਅਦ ਫੇਫੜਿਆਂ ਕੱਲਿਆਂ ਦੀ ਗੱਲ ਹੋਏਗੀ ਫਿਰ ਉਸ ਤੋਂ ਬਾਅਦ ਜਿਹੜਾ ਮੀਡੀਆ ਸਟੈਂਡਰਡ ਦੇ ਵਿੱਚ ਕਿਹੜੇ ਕਿਹੜੇ ਅੰਗ ਨੇ ਉਹਨਾਂ ਦੀ ਗੱਲ ਹੋਏਗੀ ਸੋ ਇਹ ਬੜਾ ਡਿਟੇਲ ਬਹੁਤ ਇੰਪੋਰਟੈਂਟ ਚੈਪਟਰ ਹੈ ਸਾਡਾ ਛਾਤੀ ਦਾ ਕਿ ਛਾਤੀ ਚ ਕਿਹੜੇ ਕਿਹੜੇ ਅੰਗ ਨੇ ਉਹਨਾਂ ਚ ਨੁਕਸ ਪੈ ਜਾਵੇ ਤੇ ਸਾਂਝਾ ਨੁਕਸ ਮੈਂ ਦੱਸ ਦਿੱਤਾ ਆ ਸਿਮਟਮ ਤਾਂ ਉਹਦੇ ਵਿੱਚੋਂ ਹੀ ਹੋਣੇ ਨੇ ਸਿਮਟਮ ਤਾਂ ਉਹਦੇ ਵਿੱਚੋਂ ਹੋਣੇ ਨੇ ਪਰ ਉਹਦੇ ਵਿੱਚੋਂ ਅਸੀਂ ਪਿਕ ਐਂਡ ਚੂਜ਼ ਕਰਨਾ ਆ ਕਿ ਜੇ ਈਸੋਫੇਗਸ ਦੀ ਗੱਲ ਹੋਈ ਤੇ ਕਿਹੜੇ ਕਿਹੜੇ ਸਿਮਟਮ ਹੋਣਗੇ ਤੇ ਉਹਨੂੰ ਕਿਵੇਂ ਆਈਡੈਂਟੀਫਾਈ ਕਰਨਾ ਹੈਗਾ ਜੇ ਰਾਈਟ ਸਾਈਡ ਹਾਰਟ ਫੇਲਿਅਰ ਹੋਇਆ ਤੇ ਅਸੀਂ ਕਿਵੇਂ ਜੱਜ ਕੀਤਾ ਹੈਗਾ ਆ ਜੇ ਲੈਫਟ ਸਾਈਡ ਹਾਰਟ ਫੇਲਿਅਰ ਹੋਇਆ ਤੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਡਿਪੂ ਤੇ ਖੰਡ ਤੇ ਆਈ ਹੈ ਡਿਪੂ ਵਾਲਾ ਖੰਡ ਬੰਦ ਕਰਕੇ ਚਲਾ ਗਿਆ ਕਹਿੰਦਾ ਨੀ ਜੀ ਮੈਂ ਤੇ ਨਹੀਂ ਦਿੰਦਾ ਹਾਂਜੀ
1: ਬਿਲਕੁਲ
0: ਸਧਾਰਨ ਲੈਂਗੁਏਜ ਦੇ ਨਾਲ ਇਹ ਬਹੁਤ ਕੰਪਲੀਕੇਟਿਡ ਗੱਲਾਂ ਮੈਂ ਤੁਹਾਡੇ ਸਾਹਮਣੇ ਰੱਖੀਆਂ ਨੇ ਤਾਂ ਕਿ ਆਉਣ ਵਾਲੇ ਜਿਹੜੇ ਸਾਡੇ ਸੱਜਣ ਵਿੱਚ ਮੈਨੂੰ ਪਤਾ ਹੈ ਨਾ ਕਿ ਮੇਰੇ ਨਾਲ ਸਾਹਮਣੇ ਜਿਹੜੇ ਬੈਠੇ ਲੋਕ ਸੁਣ ਰਹੇ ਹੋਣਗੇ 30-35-40 ਲੋਕ ਐਵਰੇਜ ਸੁਣ ਰਹੇ ਹੁੰਦੇ ਆ ਉਹ ਮੈਡੀਕਲ ਨਾਲ ਸੰਬੰਧਿਤ ਨਹੀਂ ਹਨ ਹਾਲਾਂਕਿ ਬਹੁਤ ਸਾਰੀਆਂ ਬੱਚੀਆਂ ਨਰਸਿੰਗ ਦੇ ਵਿੱਚ ਹੈਗੀਆਂ ਨੇ ਇੱਕ ਦੋ ਡਾਕਟਰ ਨੇ ਜਾਂ ਇਸ ਤਰ੍ਹਾਂ ਹੋਮਿਓਪੈਥਿਕ ਮੈਡੀਕਲ ਕਾਲਜਾਂ ਦੇ ਕੁਝ ਸਟੂਡੈਂਟ ਨੇ ਇੰਡੀਆ ਤੋਂ ਉਹਨਾਂ ਦਾ ਵੀ ਮੈਸੇਜ ਮੈਨੂੰ ਕਈ ਵਾਰ ਆਇਆ ਨੇ ਉਹ ਪ੍ਰੋਗਰਾਮ ਸੁਣ ਰਹੇ ਹੁੰਦੇ ਨੇ ਕਾਰਨ ਇਹ ਹੁੰਦਾ ਵੀ ਮੈਡੀਕਲ ਕਾਲਜਾਂ ਵਿੱਚ ਪ੍ਰੋਫੈਸਰਾਂ ਨੇ ਜੋ ਪੜ੍ਹਾ ਕੇ ਦੱਸ ਕੇ ਅਸੀਂ ਕਰਦੇ ਹੀ ਰਹੇ ਨਾ ਪਰ ਮੇਰੀ ਕੰਡੀਸ਼ਨ ਹੋਰ ਹੁੰਦੀ ਸੀ ਮੇਰੀ ਕੰਡੀਸ਼ਨ ਇਹ ਹੁੰਦੀ ਸੀ ਮੇਰੇ ਹੁਣ ਵੀ ਸਟੂਡੈਂਟ ਕਈ ਸੁਣ ਰਹੇ ਹੋਣਗੇ ਮੇਰੀ ਕੰਡੀਸ਼ਨ ਇਹ ਹੁੰਦੀ ਸੀ ਵੀ ਜਦੋਂ ਮੈਂ ਕਲਾਸ ਵਿੱਚ ਜਾਂਦਾ ਸੀ ਨਾ ਉਸ ਵੇਲੇ ਸਭ ਤੋਂ ਪਹਿਲਾਂ ਚੀਮਾ ਸਾਹਿਬ ਉਹਨਾਂ ਨੇ ਮੈਨੂੰ ਸਵਾਲ ਉਹ ਕਰਨੇ ਆ ਜਿਹੜੇ ਪਹਿਲੀਆਂ ਕਲਾਸਾਂ ਵਾਲੇ ਪ੍ਰੋਫੈਸਰਾਂ ਤੋਂ ਰਹਿ ਗਏ ਆ ਤੇ ਸੈਟਿਸਫਾਈਡ ਨਹੀਂ ਹੋਏ ਪ੍ਰੋਫੈਸਰ ਨੂੰ ਤੇ ਆਉਂਦਾ ਆ ਪ੍ਰੋਫੈਸਰ ਬਣਿਆ ਹੀ ਹੈ ਉਹਨੂੰ ਤੇ ਪਤਾ ਹੀ ਹੈ ਪਰ ਯੈਸ ਹੀ ਇਜ਼ ਅਨਏਬਲ ਟੂ ਐਕਸਪਲੇਨ ਉਹ ਇਸ ਲੈਵਲ ਤੇ ਆ ਕੇ ਕਿ ਇਹ ਬੱਚੇ ਸਾਹਮਣੇ ਬੱਚੇ ਸਮਝ ਸਕਣ ਉਸ ਲੈਵਲ ਤੇ ਆ ਕੇ ਉਹਨਾਂ ਨੂੰ ਸਮਝਾ ਨਹੀਂ ਸਕਿਆ ਹੁੰਦਾ
1: ਬਿਲਕੁਲ ਜੀ
0: ਪਹਿਲਾਂ ਇਹ ਆਮ ਤੌਰ ਤੇ ਰੁਟੀਨ ਸੀ ਮੇਰੇ ਕਲਾਸਾਂ ਦੇ ਵਿੱਚ ਸਭ ਤੋਂ ਪਹਿਲਾਂ ਜਾਂਦਿਆਂ ਉਹਨਾਂ ਨੇ ਮੈਨੂੰ ਉਹ ਕੁਸਚਨ ਕਰਨੇ ਆ ਕਿ ਆਹ ਗੱਲ ਜਿਹੜਾ ਸਾਡੇ ਸਾਹਮਣੇ ਕਰੋ ਇਹਨਾਂ ਦਾ ਸਾਨੂੰ ਐਕਸਪਲੇਨੇਸ਼ਨ ਦਿਓ ਤੇ ਫਿਰ ਆਪਦਾ ਚੈਪਟਰ ਸ਼ੁਰੂ ਕਰ ਲਏ ਸੋ ਆਮ ਤੌਰ ਤੇ ਪਹਿਲਾਂ ਵੀ ਉਹ ਸਵਾਲ ਹੱਲ ਕਰਦਾ ਸੀਗਾ ਤੇ ਆਮ ਤੌਰ ਤੇ ਕਈ ਵਾਰ ਜੇ ਮੂਡ ਨਹੀਂ ਵੀ ਨਾ ਵੀ ਅੱਜ ਕਲਾਸ ਨਹੀਂ ਕਰਨੀ ਜਾਂ ਕੋਈ ਗੱਲ ਹੋ ਗਈ ਤੇ ਮੇਰੇ ਸਟੂਡੈਂਟ ਉਹਨਾਂ ਨੇ ਕਹਿਣਾ ਡਾਕਟਰ ਸਾਹਿਬ ਪਹਿਲਾਂ ਐਂ ਕਰਿਓ ਤੁਸੀਂ ਅੱਜ ਪੜ੍ਹਾਇਓ ਨਾ ਚੈਪਟਰ ਨਾ ਪੜ੍ਹਾਇਓ ਪਰ ਯਾਰ ਕੁਛ ਗੱਲਾਂ ਹੀ ਦੱਸ ਦਿਆ ਕਰੋ ਸਾਨੂੰ ਆ ਗਏ ਹਾਂਜੀ ਉਹ ਮੇਰੀ ਗੱਲਾਂ ਹੀ ਸੁਣਨਾ ਚਾਹੁੰਦੇ ਸੀ ਸੋ ਇਸ
1: ਬਿਲਕੁਲ
0: ਇਸ ਤਰ੍ਹਾਂ ਵੀ ਚੱਲਦੀ ਆ ਕਿ ਵੈਸੇ ਕਾਲਜ ਬੰਦ ਆ ਜਾਂ ਵੈਸੇ ਕੋਈ ਕਲਾਸਾਂ ਨਹੀਂ ਹੋ ਰਹੀਆਂ ਮੇਰੀ ਕਲਾਸ ਫਿਰ ਵੀ ਹੁੰਦੀ ਹੈ ਮੇਰੇ ਸਾਹਮਣੇ ਸਟੂਡੈਂਟ ਫਿਰ ਵੀ ਆ ਕੇ ਘੇਰਾ ਬਣ ਕੇ ਬਹਿ ਜਾਂਦੇ ਸੀ ਸੋ ਬੜੀ ਕਿਰਪਾ ਰਹੀ ਹੈ ਕਾਲਪੁਰਖ ਦੀ ਬਹੁਤ ਵੱਡਾ ਮਾਣ ਮੈਨੂੰ ਮੇਰੇ ਸਟੂਡੈਂਟਾਂ ਨੇ ਦਿੱਤਾ ਔਰ ਸਟੂਡੈਂਟ ਮੈਨੂੰ ਉਸ ਵੇਲੇ ਇਨਸਾਈਕਲੋਪੀਡੀਆ ਕਹਿੰਦੇ ਸੀ ਹੁਣ ਵੀ ਕਹਿੰਦੇ ਆ ਜੇ ਓਹਾਇਓ ਬੈਠੇ ਹੋਏ ਨੇ ਇੱਥੇ ਆਪਣੇ ਬੇ ਏਰੀਏ ਚ ਬੈਠੇ ਹੋਏ ਨੇ ਕਈ ਥਾਵਾਂ ਤੇ ਅਲੱਗ ਅਲੱਗ ਥਾਵਾਂ ਤੇ ਮੇਰੇ ਸਟੂਡੈਂਟ ਜਿਹੜੇ ਬੈਠੇ ਨੇ ਇਹ ਉਹੀ ਨੇ ਜਿਹੜੇ ਉਦੋਂ ਵੀ ਮੈਨੂੰ ਕਹਿੰਦੇ ਹੁੰਦੇ ਸੀ ਕਿ ਇਹ ਇਨਸਾਈਕਲੋਪੀਡੀਆ ਹਾਂਜੀ ਸੋ ਬੜੀ ਕਿਰਪਾ ਰਹੀ ਹੈ ਉਸ ਵੇਲੇ ਵੀ ਕਿਉਂਕਿ ਮੈਂ ਯੂਨੀਵਰਸਿਟੀ ਦਾ ਗੋਲਡ ਮੈਡਲ ਸਨ ਜਿਸ ਨੂੰ ਮੈਂ ਵੈਸੇ ਤੇ 19 ਮਹੀਨੇ ਪੜ੍ਹਾਇਆ ਉੱਥੇ ਕਾਲਜ ਦੇ ਵਿੱਚ ਜਿੱਥੇ ਮੈਂ ਸੀਗਾ ਆਪ ਸਟੂਡੈਂਟ ਸੀ ਉਸੇ ਕਾਲਜ ਦੇ ਵਿੱਚ ਮੈਂ 19 ਮਹੀਨੇ ਲਗਾਤਾਰ ਉੱਥੇ ਪੜ੍ਹਾਇਆ ਫਿਰ ਜਦ ਪੰਜਾਬ ਦੇ ਵਿੱਚ ਆ ਕੇ ਪਹਿਲਾ ਕਾਲਜ ਸ਼ੁਰੂ ਕੀਤਾ ਚੰਡੀਗੜ੍ਹ ਜਿਹੜਾ ਹੁਣ 26 ਸੈਕਟਰ ਚ ਚੱਲਦਾ ਕਾਲਜ ਉਹ ਮੇਰੀ ਪਹਿਲੀ ਸ਼ੁਰੂਆਤ ਹੈ ਪੰਜਾਬ ਦੇ ਵਿੱਚ ਮੈਂ ਪਹਿਲਾ ਲੈਕਚਰ ਹਾਂ ਤੇ ਉਹਦੇ ਡਾਇਰੈਕਟਰ ਸੀ ਡਾਕਟਰ ਕੈਸਟਰੋ ਡਾਕਟਰ ਕੈਸਟਰੋ ਮੈਨੂੰ ਅਜੇ ਸਾਰੀ 24 ਸਾਲ ਦੀ ਤੇ ਮੇਰੀ ਉਮਰ ਸੀਗੀ
1: ਡਾਕਟਰ ਕੈਸਟਰੋ ਤਾਂ ਫਿਰ ਕਿਊਬਾ ਦੇ ਹੋਏ ਡਾਕਟਰ ਸਾਹਿਬ ਉਹਨਾਂ ਦੇ ਕਾਸਟਰੋ ਤਾਂ ਉਹਨਾਂ ਦੇ ਇਹਨਾਂ ਦੇ ਨਾਂ ਹੁੰਦੇ ਸਪੈਨਿਸ਼ ਡਾਕਟਰ
0: ਜਿਹੜੇ ਕੇਰਲਾ ਦਾ ਸੀ ਉਹਨੇ ਨਾਂ ਆਪਣਾ ਕੈਸਟਰੋ ਕੁਸਟਰੋ ਰੱਖਿਆ ਸੀ
1: ਅੱਛਾ ਅੱਛਾ ਉਹ ਫਿਰ ਉਹ ਇਹਨਾਂ ਦਾ ਹੀ ਹੋਣਾ ਨਾ ਕਿਉਂਕਿ ਸਪੈਨਿਸ਼ ਕਲੋਨੀ ਸੀ ਨਾ ਉੱਥੇ ਇੰਡੀਆ ਦੇ ਵਿੱਚ ਉਸ ਵੇਲੇ ਉਹਨਾਂ ਦੇ ਉਹ ਹੋਣੀਆਂ ਨਾ ਹਾਂਜੀ
0: 32 ਸੈਕਟਰ ਦੀ ਕਲੀਨਿਕ ਹੁੰਦੀ ਸੀਗੀ ਉਹ ਡਾਇਰੈਕਟਰ ਸੀਗਾ ਉਸ ਬੋਰਡ ਦਾ ਮੈਨੂੰ ਉਹ ਕਹਿੰਦਾ ਜੀ ਡਾਕਟਰ ਸਾਹਿਬ ਤੁਸੀਂ ਇੰਜ ਕਰੋ ਵੀ ਜੋ ਤੁਸੀਂ ਬੋਲਣਾ ਹੈ ਨਾ ਕਲਾਸ ਜਾ ਕੇ ਲਿਖ ਲਓ ਉਹਦੇ ਲਿਖ ਲਓ ਹਾਂਜੀ ਤੇ ਕਿਉਂਕਿ ਅੱਗੇ ਬਹੁਤ ਸਾਰੇ ਕਾਰਨ ਇਹ ਸੀ ਵੀ ਅੱਗੇ ਜਿਹੜੇ ਪ੍ਰੋਫੈਸਰ ਵਗੈਰਾ ਉਹ ਚੈੱਕ ਕਰਦੇ ਸੀ ਨਾ ਉਹ ਵਿਚਾਰੇ ਸਟੂਡੈਂਟ ਚੈੱਕ ਨਹੀਂ ਦਿੰਦੇ ਉਹਨਾਂ ਨੂੰ ਮੈਂ ਕਿਹਾ ਭਾਈ ਡਾਕਟਰ ਸਾਹਿਬ ਜੇ ਮੈਂ ਆਪ ਖੁਦ ਹੀ ਨਹੀਂ ਸੀ ਸਮਝਦਾ ਤੇ ਮੈਂ ਇਹਨਾਂ ਨੂੰ ਸਮਝਾਉਂਗਾ ਜੀ
1: ਬਿਲਕੁਲ
0: ਮੈਂ ਜੋ ਕੁਛ ਉੱਥੇ ਪੜਾਉਣਾ ਆ ਮੈਨੂੰ ਮਾਣ ਹੈ ਉਸ ਗੱਲ ਤੇ ਮੈਂ ਉਹਨੂੰ ਐਕਸਪਲੇਨ ਵੀ ਕਰ ਸਕਦਾ ਔਰ ਇਹ ਦੇਖ ਲੋ ਵੀ ਹਰ ਥਾਂ ਤੇ ਹੀ ਜਿੱਥੇ ਜਿੱਥੇ ਵੀ ਮੈਂ ਪੜਾਇਆ ਹਰ ਥਾਂ ਤੇ ਇੰਨਾ ਮਾਣ ਮਿਲਿਆ ਵੀ ਬਹੁਤ ਜ਼ਿਆਦਾ ਔਰ ਹੁਣ ਵੀ ਮੈਂ ਬੜਾ ਧੰਨਵਾਦੀ ਹਾਂ ਕਿ ਤੁਹਾਡੇ ਰੇਡੀਓ ਦੇ ਨਾਲ ਜਾਂ ਹੋਰ ਸਭ ਰੇਡੀਓ ਦੇ ਨਾਲ ਜਾਂ ਮੇਰੇ ਰੇਡੀਓ ਤੋਂ ਤਕਰੀਬਨ ਮੇਰਾ ਹਰੇਕ ਲੈਕਚਰ 60-70 ਲੋਕ ਤਕਰੀਬਨ ਸੁਣ ਚੁੱਕੇ ਹੁੰਦੇ ਉਸ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਵੀ ਚਲੋ ਠੀਕ ਹੈ ਕਮ ਸੇ ਕਮ ਕੁਝ ਲੋਕਾਂ ਤੱਕ ਤੇ ਨਾਲੇਜ ਪਹੁੰਚਿਆ ਨਾ ਲੋਕਾਂ ਤੱਕ ਪਹੁੰਚਿਆ ਤੇ ਕੋਸ਼ਿਸ਼ ਇਹ ਹੈ ਵੀ ਜਿੰਨਾ ਵੱਧ ਤੋਂ ਵੱਧ ਲੋਕ ਇਸ ਨੂੰ ਸੁਣਨ ਇਸ ਦੀ ਜਾਣਕਾਰੀ ਹਾਸਲ ਕਰਨ ਤੇ ਉਹਦਾ ਫਾਇਦਾ ਹੋਏ ਪਬਲਿਕ ਨੂੰ
1: ਡਾਕਟਰ ਸਾਹਿਬ ਆਪਣੇ ਕੋਲ ਥੋੜੇ ਜਿਹਾ ਸੈਕਿੰਡ ਰਹਿ ਗਏ ਆ ਅਗਲਾ ਲੈਕਚਰ ਜਿਹੜਾ ਤੁਹਾਡਾ ਹੋਣਾ ਨਾ ਉਹਦੇ ਵਿੱਚ ਆਪਾਂ ਗੱਲ ਕਰਨੀ ਆ ਲਿੰਫੋਮਾ ਦੇ ਉੱਤੇ
0: ਹਾਂਜੀ
1: ਲਿੰਫੋਮਾ
0: ਲਿੰਫੋਮਾ
1: ਹਾਂਜੀ
0: ਲਾਈਫੋਮਾ
1: ਉਹਦੇ ਤੇ ਜਿਹੜਾ ਅਗਲਾ ਲੈਕਚਰ ਹੈ ਯਾਦ ਰੱਖਿਓ ਆਪਾਂ ਇਹਦੇ ਬਾਰੇ ਚ ਗੱਲ ਕਰਨੀ ਆ ਬਹੁਤ
0: ਵਧੀਆ ਗੱਲ ਮੇਰੇ ਕੋਲ ਇੱਕ ਪੇਸ਼ੈਂਟਸ ਵੀ ਨੇ ਮੈਂ ਹੁਣੇ ਉਸ ਤੋਂ ਬਾਅਦ ਉਹਨਾਂ ਦੀ ਅਪੁਆਇੰਟਮੈਂਟ ਵੀ ਹੈ ਮੇਰੇ ਕੋਲ ਕੈਂਸਰ ਦਾ ਪੇਸ਼ੈਂਟ ਆ ਔਰ ਮੈਂ ਉਹਦੇ ਡਿਟੇਲ ਦੇ ਵਿੱਚ ਮੈਂ ਗੱਲ ਕਰਾਂਗਾ ਠੀਕ ਹੈ ਕੋਈ ਗੱਲ ਨੀ ਨੈਕਸਟ ਚੈਕਰ ਆਪਣੇ ਸ਼ੁਰੂ ਇੱਥੋਂ ਕਰਾਂਗੇ ਹੋਰ ਦੋਸਤ
1: ਬਿਲਕੁਲ
0: ਮਿਹਰਬਾਨੀ ਓਕੇ ਜੀ ਸਤਿ ਸ੍ਰੀ ਅਕਾਲ ਸਾਰਿਆਂ ਦਾ ਪਰਾਖਾ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦੇ ਹਾਂ ਔਰ ਇਹ ਤਾਂ ਬੇਨਤੀ ਕਰ ਹੀ ਚੁੱਕੇ ਹਾਂ ਵੀ ਭਾਈ ਹੋਰ ਸੱਜਣਾ ਮਿੱਤਰਾਂ ਨੂੰ ਵੀ ਦੱਸੋ ਵੀ ਸੁਣ ਲੈਣ ਕਿ ਉਹ ਇਸ ਗੱਲ ਤੋਂ ਲਾਭ ਉਠਾ ਰਹੇ ਤੋ ਤੁਹਾਨੂੰ ਕਿਸੇ ਨੂੰ ਕੋਈ ਪ੍ਰੋਬਲਮ ਹੈਗੀ ਹੈ ਇਲਾਜ ਕਰਾਉਂਦੇ ਥੱਕ ਗਏ ਹੋ ਜਾਂ ਕੋਈ ਟ੍ਰੀਟਮੈਂਟ ਕਾਮਯਾਬ ਨਹੀਂ ਹੋ ਰਿਹਾ ਸੈਕਿੰਡ ਓਪੀਨੀਅਨ ਲੈਣਾ ਚਾਹੁੰਦੇ ਹੋ ਤੇ ਮੈਨੂੰ ਕਾਲ ਕਰ ਸਕਦੇ ਹੋ 4086871899 ਤੁਹਾਡਾ ਸਾਰਿਆਂ ਦਾ ਰੱਬ ਰਾਖਾ ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ ਸਤਿ ਸ੍ਰੀ ਅਕਾਲ ਆਦਾਬ ਨਮਸਕਾਰ
1: ਜੀ ਡਾਕਟਰ ਸਾਹਿਬ ਥੈਂਕ ਯੂ ਸੋ ਮਚ ਸਤਿ ਸ੍ਰੀ ਅਕਾਲ
2: ਸਤਿ ਸ੍ਰੀ ਅਕਾਲ ਥੈਂਕ ਯੂ ਜੀ
0: ਬਹੁਤ ਸ਼ੁਕਰੀਆ
1: ਜੀ ਥੈਂਕ ਯੂ

ਅੱਜ ਦੀ ਦੁਨੀਆ ਦੇ ਮਿਹਰਬਾਨ ਦੋਸਤੋ ਤੇ ਪ੍ਰਵਾਸ ਰੇਡੀਓ ਫਰੈਂਕਫਰਟ ਦੇ ਖੂਬਸੂਰਤ ਸਰੋਤੇ, ਇਹ ਮੁਹੱਬਤ ਦਾ ਪੈਗਾਮ ਦੇਣ ਵਾਲਾ ਦੋਸਤੀ ਅਤੇ ਭਰਾਤਰੀ ਭਾਵ ਦੀਆਂ ਖੁਸ਼ਬੂਆਂ ਖਿਲਾਰਦਾ, ਆਪ ਸਭ ਦੀ ਜ਼ਿੰਦਗੀ ਦੇ ਖੇੜਿਆਂ ਚ ਵਾਧਾ ਕਰਦਾ, ਖੂਬਸੂਰਤ ਲਬਾਂ ਤੇ ਹਾਸੇ ਖਿਲਾਰਦਾ,

ਆਪ ਦੀ ਸੋਚ ਦੀਆਂ ਖਿੜਕੀਆਂ ਖੜਕਾ ਕੇ ਆ ਸੱਜਣੋ ਦਿਲਾਂ ਤੇ ਦਸਤਕ ਦੇਣ ਵਾਲਾ ਤੁਹਾਡੇ ਦਿਲਾਂ ਦੀ ਧੜਕਣ ਵਧਾਉਣ ਵਾਲਾ ਭਖਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ ਤੇ ਹੱਕ ਸੱਚ ਦੇ ਢੋਲ ਵਜਾਉਣ ਵਾਲਾ ਕਈਆਂ ਮੱਥਿਆਂ ਤੇ ਚਿਊੜੀਆਂ ਲਬਾਂ ਤੇ ਹਾਸੇ ਲਿਆਉਣ ਵਾਲਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ ਪੰਜਾਬ ਅਤੇ ਪੰਜਾਬੀਅਤ ਦਾ ਪਹਿਰੇਦਾਰ ਮਿੱਠੇ ਬੋਲਾਂ ਨਾਲ ਲੈਸ ਆਪ ਦੇ ਦਿਲਾਂ ਤੇ ਰਾਜ ਕਰਨ ਵਾਲਾ ਇਹ ਹੈ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਪ੍ਰਵਾਸ ਰੇਡੀਓ ਫਰੈਂਕਫਰਟ ਇਜ਼ ਵਨ ਐਂਡ ਓਨਲੀ ਵਨ ਪੰਜਾਬੀ ਰੇਡੀਓ ਸਟੇਸ਼ਨ ਇਨ ਜਰਮਨੀ। ਆਫ ਕੋਰਸ ਪ੍ਰਵਾਸ ਰੇਡੀਓ ਯੂਆਰ ਓਨ ਰੇਡੀਓ ਸਟੇਸ਼ਨ। Expose yourself, what you see, this wonderful world with your own watching eyes, and we are only phone call away. Bilkul, bilkul, dosto. Asi sirf phone call away hi hain tuhade to. Kal asan apne dil di galbaat kiti si, te aaj tuhade dil di galbaat sunni hai. ਤੁਸੀਂ ਇਸ ਤਰ੍ਹਾਂ ਕਰਨਾ, ਮੈਨੂੰ ਸਿਰਫ ਇੱਕ ਮਿਸ ਕਾਲ ਮਾਰ ਦੇਣੀ ਹੈ ਛੋਟੀ ਜਿਹੀ, ਤੇ ਮੈਂ ਹਰ ਵਾਰੀ ਦੀ ਤਰ੍ਹਾਂ ਟਰਨ ਬਾਈ ਟਰਨ ਆਪ ਜੀ ਨੂੰ ਕਾਲ ਬੈਕ ਕਰਾਂਗਾ। ਅਗਰ ਤੁਸੀਂ ਰੇਡੀਓ ਸੁਣ ਰਹੇ ਹੋਗੇ ਤੇ ਆਪਣਾ ਮੋਬਾਈਲ ਪਲੀਜ਼ ਬੰਦ ਕਰ ਦਿਓ, ਫਿਰ ਮੇਰੀ ਜਿਹੜੀ ਕਾਲ ਹੈ ਉਹ ਤੁਸੀਂ ਪਿਕਅਪ ਕਰਿਓ। ਦੈਟਸ ਦੀ ਬਿਊਟੀ ਆਫ ਯੂਅਰ ਲਵਲੀ ਰੇਡੀਓ ਸਟੇਸ਼ਨ। To listen us worldwide, log on www.pravasradio.com. Bilkul ji, saadi app download karo, tusa te kiti hai, te karwao vi, aap di meherbani hovegi. www.pravasradio is a one word in small, small letters, not capital letters. PARWAZ Radio RADIO.com ਬਸ ਜੀ, ਪ੍ਰਵਾਸ ਰੇਡੀਓ ਵਨ ਵਰਲਡ ਹੈ। ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। That's the beauty of your lovely radio station. To listen us worldwide, log on www.pravasradio.com. Bilkul ji, saadi app download karo, tusa te kiti hai, te karwao vi, aap di meherbani hovegi. www.pravasradio is a one word in small, small letters, not capital letters. PARWAZ Radio RADIO.com ਬਸ ਜੀ, ਪ੍ਰਵਾਸ ਰੇਡੀਓ ਵਨ ਵਰਲਡ ਹੈ। ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ, ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ all the lovely and sweet people of this planet. Tarti ma

ਆਵਾਜ਼ ਰੇਡੀਓ 1 ਵਰਲਡ ਹੈ। ਮੈਂ ਹਾਂ ਜੀ ਆਪਦਾ ਹੋਸਟ ਤੇ ਦੋਸਤ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕੁਮ, ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਧਰਤੀ ਮਾਂ ਅਸੀਂ ਤੇਰੇ ਬੱਚੇ, ਤੈਨੂੰ ਸੀਸ ਨਵਾਈਏ। ਤੇਰੀ ਮਿੱਟੀ ਸਭ ਤੋਂ ਸੁੱਚੀ, ਤੇਥੋਂ ਵਾਰੀ ਜਾਈਏ। ਪਵਨ ਤੇ ਪਾਣੀ ਸਾਫ ਰੱਖੀਏ, ਥਾਂ ਥਾਂ ਬੂਟੇ ਲਾਈਏ। ਸਾਰੀਆਂ ਨਦੀਆਂ ਹੋਣ ਛਬੀਲਾਂ ਤੇ ਬੋਤਲਾਂ ਵਿੱਚ ਨਾ ਪਾਈਏ। ਆਓ ਫੁੱਲਾਂ ਨਾਲ ਗੱਲਾਂ ਕਰੀਏ, ਦਰਖਤਾਂ ਦਾ ਦੁੱਖ ਵੰਡਾਈਏ। ਸਾਰੀ ਮਖਲੂਕ ਧਰਤੀ ਦੀ ਵਾਰਸ ਨਾਲ ਕੋਇਲ ਦੇ ਗਾਈਏ। ਧਰਤੀ ਮਾਂ ਜੁਗ ਜੁਗ ਜੀਵੇ, ਨਾ ਐਟਮ ਬੰਬ ਬਣਾਈਏ। ਭਾਈ ਨਫ਼ਰਤ ਦੀਆਂ ਦੀਵਾਰਾਂ ਢਾ ਕੇ ਧਰਤੀ ਸਵਰਗ ਬਣਾਈਏ। ਰੋਂਦੇ ਭਾਵੇਂ ਆਏ ਸੁੱਚਾ ਸਿਆਂ, ਹੱਸਦੇ ਹੱਸਦੇ ਜਾਈਏ। ਭਾਈ ਰੋਂਦੇ ਭਾਵੇਂ ਆਏ ਇਸ ਜੱਗ ਤੇ, ਹੱਸਦੇ ਹੱਸਦੇ ਜਾਈਏ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਤੇ ਅੱਜ ਇਸ ਤਰ੍ਹਾਂ ਜੀ, ਅੱਜ ਹੈ ਸੰਡੇ, ਹਾਂਜੀ, ਤੇ 22 ਮਾਰਚ ਹੈ ਦੋਸਤੋ। ਅੱਜ ਟੈਂਪਰੇਚਰ ਫਿਰ ਥੋੜਾ ਜਿਹਾ ਠੀਕ ਹੁੰਦਾ ਜਾ ਰਿਹਾ। ਅੱਜ 15 ਗ੍ਰਾਡ ਹੈ ਪਰ ਹਵਾ ਚੱਲ ਰਹੀ ਹੈ। ਜੇ ਹਵਾ ਨਾ ਚੱਲਦੀ ਹੋਵੇ ਫਿਰ ਠੀਕ ਹੈ, ਤੁਸੀਂ ਧੁੱਪੇ ਜਾਂਦੇ ਹੋ ਤੇ ਠੰਡੀ ਹਵਾ ਵੀ ਆ ਰਹੀ ਹੁੰਦੀ ਹੈ, ਹਾਂਜੀ, ਪਰ ਕੋਈ ਗੱਲ ਨਹੀਂ। ਦਿਨੋ ਦਿਨ ਜਿਹੜਾ ਮੌਸਮ ਹੈ ਉਹ ਬੈਟਰ ਹੁੰਦਾ ਜਾ ਰਿਹਾ ਤੇ ਟਾਈਮ ਸਾਡੀ ਸਟੂਡੀਓ ਦੀ ਘੜੀ ਤੇ ਇਸ ਵਕਤ ਦੋਸਤੋ ਜਰਮਨੀ ਦੇ 3:23 ਹੋ ਗਏ ਨੇ ਜੀ। 3:23 ਨਹੀਂ ਹੋਏ, ਸੋਰੀ, 18 ਮਿੰਟ ਹੋਏ ਨੇ। 3:18 ਹੋ ਗਏ ਨੇ ਦੋਸਤੋ। ਤੇ ਸਾਡਾ ਟੈਲੀਫੋਨ ਨੰਬਰ ਜਿਹੜਾ ਹੈ ਇਹ ਹੈ ਜੀ 0049-1714869514। ਟੈਲੀਫੋਨ ਨੰਬਰ ਹੈ ਜੀ 0049-1741-4869514। ਤੇ ਦੋਸਤੋ ਤੁਸੀਂ ਮੈਨੂੰ ਇੱਕ ਛੋਟੀ ਜਿਹੀ ਮਿਸ ਕਾਲ ਮਾਰਨੀ ਹੈ, ਜ਼ਿਆਦਾ ਕਾਲਾਂ ਨਹੀਂ, ਰਿੰਗਾਂ ਨਹੀਂ ਜ਼ਿਆਦਾ ਮਾਰਨੀਆਂ। ਇੱਕ ਕਾਲ ਹੀ ਤੁਸੀਂ ਕਰੋਗੇ, 2 ਕਾਲਾਂ ਵੱਜਣ ਦਿਓ, ਟੈਲੀਫੋਨ ਪਲੀਜ਼ ਬੰਦ ਕਰ ਦਿਓ। ਤੇ ਮੈਂ ਇਸ ਤਰ੍ਹਾਂ ਕਰਦਾ ਜੀ, ਹੁਣ ਤੁਹਾਨੂੰ ਮਤਲਬ ਕਿ ਪ੍ਰੋਗਰਾਮ ਸਟਾਰਟ ਕਰਨ ਤੋਂ ਪਹਿਲਾਂ, ਗਾਣਾ ਤੁਹਾਨੂੰ ਸੁਣਾਉਣ ਤੋਂ ਪਹਿਲਾਂ ਇੱਕ ਮਾੜਾ ਜਿਹਾ ਵਪਾਰਕ ਸੁਨੇਹੇ ਜਿਹੜੇ ਹੁੰਦੇ ਨੇ ਨਾ, ਭਾਈ ਆਟੋਗ੍ਰਾਫਨ ਆ ਐਪਸੀਲੋਨ ਫਰੀਡਮ ਸਟਾਸ 106 ਦੇ ਵਿੱਚ ਆਟੋਵਰਕ ਸਟਾਰਟ ਹੈ, ਬਹੁਤ ਪੁਰਾਣੀ। ਤੁਹਾਡੀ ਕਾਰ ਕਿਸੇ ਕਿਸਮ ਦੀ ਵੀ ਹੋਵੇ, ਕੋਈ ਵੀ ਉਹਦੇ ਚ ਡਿਫੈਕਟ ਹੋਵੇ, ਕਿਸੇ ਤਰ੍ਹਾਂ ਦਾ ਵੀ ਡਿਫੈਕਟ ਹੋਵੇ, ਤੁਸੀਂ ਟੋਫ ਵਗੈਰਾ ਵੀ ਕਰਵਾਉਣੀ ਹੋਵੇ ਤੇ ਸਿੱਕੇ ਬੰਦ ਕੰਮ ਕਰਨਗੇ, ਠੋਸ ਮਜ਼ਬੂਤ ਵਧੀਆ ਸੋਹਣਾ ਕੰਮ ਕਰਨਗੇ ਤੇ ਵਾਜਬ ਪੈਸੇ ਤੁਹਾਡੇ ਕੋਲੋਂ ਲਏ ਜਾਣਗੇ ਜੀ। ਇੱਕ ਵਾਰੀ ਜ਼ਰੂਰ ਦਰਸ਼ਨ ਦਿਓ ਫਰੀਡਮ ਸਟਰਾਸ 106 6 3 6 ਮੂਲਹਾਇਮ ਦੇ ਵਿੱਚ। ਪ੍ਰਵਾਸ ਰੇਡੀਓ ਫਰੈਂਕਫਰਟ ਦਾ ਨਾਂ ਲੈਣ ਤੇ ਤੁਹਾਨੂੰ 10% ਲੈਸ ਕਰ ਦਿੱਤਾ ਜਾਏ। ਤੇ ਦੋਸਤੋ ਜਿਹੜਾ ਮੈਂ ਤੁਹਾਨੂੰ ਗਾਣਾ ਸੁਣਾ ਰਿਹਾ, ਭਾਈ ਬਹੁਤ ਹੀ ਪਿਆਰਾ ਗਾਣਾ, ਕਿਆ ਬਾਤਾਂ ਨੇ ਵੀ ਮੈਡਮ ਨਸੀਬੋ ਲਾਲ ਦੀਆਂ, ਬੇਈਮਾਨਾ ਕਿਧਰੇ ਭੁੱਲ ਤੇ ਨਹੀਂ ਗਈਆਂ ਯਾਦਾਂ ਮੇਰੀਆਂ। ਕਿੰਨੀ ਸਵੀਟ ਆਵਾਜ਼ ਹੈ ਦੋਸਤੋ, ਕਿਆ ਬਾਤਾਂ ਨੇ, ਕਮਾਲ ਦੀ ਆਵਾਜ਼ ਹੈ। ਲਓ ਜੀ ਪੇਸ਼ੇ ਖਿਦਮਤ ਹੈ ਤੁਹਾਨੂੰ।

0: वारीवा वंडरफुल सॉन्ग, क्या बातें ने, किड्डी सोहनी आवाज, किन्नी प्यारी आवाज मैडम नसीबो लाल जी, लाल जी दी। गल इस तरह के जो मैं फील करदा ओ ये के लता जी हुई, मलका इतरंदम नूरजहां जी, आशा उषा ते जिन्ने भी मतलब की है टॉप दिया सिंगर होईयां ने, नसीबो लाल उन्हां दे टक्कर दी सिंगर सिंगर है, पर गलत हत्थां दे विच आ जान करके ते अनपढ़ होण करके बेचारी थोड़ी जेड़े हुंदे ने ना बैकवर्ड लोग जेड़े पढ़े पढ़िया इलाका नहीं हुंदा, पर एदे आर्ट विच एदी आवाज जेड़ी है ओ टक्कर वड्डियां वड्डियां ओलंपिक दियां जेड़ियां प्लेयर रहियां ने साडे, जिन्हां दे मैं नां लए ने, जिन्हां ने दिल ते राज कीता है, बिल्कुल नसीबो लाल उन्हां दे टक्कर दी आर्टिस्ट है। सो सजनों, मैं ना तुहानू अपनी एक रचना सुनाउणा, ओदे बाद मैं तुहाडे वल आ रहा, ते तुसी रेडी हो जाओ ते मैं टर्न बाय तुहाडे वल आवांगा सारिआं वाली, क्योंकि अज प्रोग्राम ही तुहाडा। अर्ज इस तरह सजनों के गुस्सा माड़े ते ही क्यों आउंदा है गुस्सा माड़े ते ही क्यों आउंदा है ते गरीब क्यों अकल तो दूर हुंदा है, अकल क्यों थां थां झुकदी है, हर मूर्ख नूं क्यों गरूर हुंदा है, अकल क्यों थां थां झुकदी है, हर मूर्ख नूं क्यों गरूर हुंदा है, ते तरक्की क्यों पैर हैवाना दे चुमदी है, शरीफ क्यों इज्जत तो दूर हुंदा है, एक गलती क्यों औरत लई मौत हुंदी, एक गलती क्यों औरत लई मौत हुंदी, ओए बंदा क्यों गुनाह तो दूर हुंदा है, औरत औरत दी क्यों शरीक हुंदी, औरत औरत दी क्यों शरीक हुंदी, झगड़ा नू सस दा क्यों मशहूर हुंदा, सौरा भी तो उसे घर च ही हुंदा, बहुत घट वेख्या होगा सौरा नू ना लड़दा होवे, नहीं, औरत औरत दी क्यों शरीक हुंदी, झगड़ा नू सस दा क्यों मशहूर हुंदा, वड्डा रुतबा क्यों मुंडे वाले रखदे ने, ते बाप धी दा क्यों मजबूर हुंदा, वड्डा रुतबा क्यों मुंडे वाले रखदे ने, ते बाप धी दा क्यों मजबूर हुंदा, ओए क्यों रहिंदी है औरत मजलूम बनके, मनुख नू बंदा होण दा क्यों गरूर हुंदा, मनुख नू बंदा होण दा क्यों गरूर हुंदा, ते नीवी जात क्यों मंदिर नहीं वड़ सकदी, पुरोहित क्यों प्रभु तो दूर हुंदा, आ नीवी जात क्यों मंदिर नहीं वड़ सकदी, ते पुरोहित क्यों परमात्मा तो दूर हुंदा, हर मुल्क क्यों दूजे दा है वैरी, हर मुल्क क्यों दूजे दा है वैरी, एटम बंब लई क्यों मजबूर हुंदा, जिउंदियां दा क्यों नहीं माण करदे, वो लोकी जिउंदियां दा क्यों नहीं माण करदे, बंदा मर के क्यों मशहूर हुंदा, बंदा मर के मशहूर होने वास्ते मरना पैंदा पहलों, अन्नदाता क्यों भुख दे नाल मरदा, ते बाणियां क्यों नशे विच चूर हुंदा, ਅੰਨ ਦਾਤਾ ਕਿਉਂ ਭੁੱਖ ਦੇ ਨਾਲ ਮਰਦਾ, ਬਾਣੀਆਂ ਕਿਉਂ ਨਸ਼ੇ ਵਿੱਚ ਚੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਤੇ ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਕਿਉਂ ਗਰੀਬੀ ਗਰੀਬ ਨੂੰ ਛੱਡਦੀ ਨਹੀਂ, ਲੋਟੂ ਕਿਉਂ ਕਾਨੂੰਨ ਤੋਂ ਦੂਰ ਹੁੰਦਾ, ਝਿੜਕਾਂ ਕਿਉਂ ਅਕਲ ਨੂੰ ਪੈਂਦੀਆਂ ਨੇ, ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਭਾਈ ਝਿੜਕਾਂ ਕਿਉਂ ਅਕਲ ਨੂੰ ਹੀ ਪੈਂਦੀਆਂ ਨੇ ਤੇ ਪਖੰਡੀ ਸਾਧ ਕਿਉਂ ਇੰਨਾ ਮਸ਼ਹੂਰ ਹੁੰਦਾ, ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ। ਸਾਡੇ ਸੁਪਰੀਮ ਕੋਰਟ ਦੇ ਜੱਜਾਂ ਦਾ ਵੀ ਬਿਆਨ ਹੈ ਕਿ ਗਰੀਬ ਆਦਮੀ ਇਨਸਾਫ ਨਹੀਂ ਲੈ ਸਕਦਾ। ਜਮਾਖੋਰ ਕਿਉਂ ਲੱਖਾਂ ਵਿੱਚ ਖੇਡਦੇ ਨੇ, ਇਨਸਾਫ ਕਿਉਂ ਗਰੀਬਾਂ ਤੋਂ ਦੂਰ ਹੁੰਦਾ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹੱਕ ਮੰਗਣ ਨੂੰ ਬਗਾਵਤ ਕਿਉਂ ਆਖਦੇ ਨੇ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ, ਹਾਕਮ ਝੂਠਾ ਜਾਬਰ ਤੇ ਕਿਉਂ ਕਰੂਰ ਹੁੰਦਾ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਤੇ ਸੱਜਣੋ ਲਓ ਮੈਂ ਤੁਹਾਡੇ ਵੱਲ ਆਉਣ ਲੱਗਾ ਹੁਣ, ਤੇ ਰੈਡੀ ਹੋ ਜਾਓ ਤੁਸੀਂ। ਬਲਵੀਰ ਸਿੰਘ ਜੀ, ਅਗਰ ਤੁਸੀਂ ਸੁਣ ਰਹੇ ਹੋ ਰੇਡੀਓ, ਮੈਨੂੰ ਉਮੀਦ ਹੈ ਤੁਸੀਂ ਸੁਣ ਰਹੇ ਹੋਵੋਗੇ, ਤੇ ਮਿਹਰਬਾਨੀ ਕਰਕੇ ਤੁਸੀਂ ਰੇਡੀਓ ਬੰਦ ਕਰ ਦਿਓ, ਤੇ ਆ ਮੈਂ ਲਾਉਣ ਲੱਗਾ ਜੀ ਤੁਹਾਡੇ ਵੱਲ। ਕਿੱਥੇ ਗਏ ਹੋ ਤੁਸੀਂ? ਸਾਡੀ ਇੱਥੇ ਕਾਲ ਹੈ ਜੀ, ਇਨ੍ਹਾਂ ਦੀ ਮਿਸ ਕਾਲ ਆ ਗਈ। ਬਲਵੀਰ ਸਿੰਘ ਜੀ ਹੁਣਾਂ ਜੀ ਦੀ ਕਾਲ। ਸਰਦਾਰ ਬਲਵੀਰ ਸਿੰਘ ਜੀ, ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਤੁਹਾਡਾ ਆਵਾਜ਼ ਸੁਣ ਕੇ ਦਿਲ ਖੁਸ਼ ਹੋ ਗਿਆ ਮਹਾਰਾਜ
0: ਜੀ। ਸੇਮ ਹੀਅਰ, ਸੇਮ ਹੀਅਰ, ਸਾਡਾ ਵੀ ਦਿਲ ਬਹੁਤ ਖੁਸ਼ ਹੋਇਆ ਤੁਹਾਡੀ ਆਵਾਜ਼ ਸੁਣ ਕੇ। ਕੀ ਹਾਲ ਚਾਲ ਨੇ ਤੁਹਾਡੇ?
1: ਚੜ੍ਹਦੀ ਆ ਕਲਾ ਜੀ, ਤੁਸੀਂ ਬੜਾ ਇੱਕ ਪਿਆਰਾ ਗੀਤ ਲਾਇਆ ਸੀ, ਭੁੱਲ ਤੇ ਗਈਆਂ ਯਾਦਾਂ ਮੇਰੀਆਂ।
0: ਬੇਈਮਾਨਾ, ਕਿਧਰੇ ਭੁੱਲ ਤੇ ਨਹੀਂ ਗਈਆਂ ਜੀ, ਕਿਤੇ ਗੀਤ ਪਿਆਰਾ ਤੇ ਆਵਾਜ਼ ਵੀ ਪਿਆਰੀ ਸੀ ਜੀ, ਗਾਉਣ ਵਾਲੀ ਵੀ ਕਮਾਲ ਦੀ ਸੀ।
1: ਹਾਂਜੀ ਹਾਂਜੀ ਹਾਂਜੀ, ਮੈਂ ਕਿਹਾ ਜੀ ਜਿਹੜੇ ਦਿਲੀ ਲੁੱਟ ਲੈਂਦੇ ਨੇ ਉਹਨਾਂ ਨੂੰ ਬੰਦਾ ਭਾਵੇਂ ਬੇਈਮਾਨ ਕਹੇ ਤੇ ਭਾਵੇਂ
0: ਵੇਖੋ ਕਿੰਨੇ ਪਿਆਰ ਨਾਲ ਉਹਨੇ ਗਾਇਆ, ਕਿੰਨੀ ਸੋਹਣੀ ਆਵਾਜ਼ ਹੈ, ਤੇ ਲਾਇਰਿਕਸ ਵੇਖੋ, ਬੇਈਮਾਨਾ ਕਿਧਰੇ ਭੁੱਲ ਤੇ ਨੀ ਗਈਆਂ ਯਾਦਾਂ ਮੇਰੀ। ਵਾਹ ਵਾਹ ਵਾਹ ਵਾਹ, ਬਹੁਤ ਸਵੀਟ ਗਾਣਾ ਜੀ। ਤੇ ਮੈਂ ਜਿਸ ਤਰ੍ਹਾਂ ਅਰਜ ਕੀਤੀ ਸੀ ਖਾਲਸਾ ਜੀ, ਇਹ ਬੀਬੀ ਜਿਹੜੀ ਹੈ ਨਾ, ਮਤਲਬ ਕਿ ਜਿਹਨੇ ਗਾਣਾ ਗਾਇਆ, ਇਹ ਵੱਡੀਆਂ ਜਿਹੜੀਆਂ ਮਤਲਬ ਕਿ ਕਹਿੰਦੇ ਘਵਾਉਂਦੀਆਂ ਸਿੰਗਰ ਸਨ, ਉਹਨਾਂ ਦੇ ਟੱਕਰ ਦੀ ਬੀਬੀ ਸੀ। ਸੀ ਨਹੀਂ ਹੈ, ਪਰ ਇਹ ਵਿਚਾਰੀ ਬਿਲਕੁਲ ਪੜ੍ਹੀ ਲਿਖੀ ਨਹੀਂ, ਔਰ ਇਹ ਗਲਤ ਗਰੁੱਪ ਦੇ ਹੱਥਾਂ ਚ ਆਈ। ਉਹਨਾਂ ਨੇ ਮਨ ਮਰਜ਼ੀ ਦੇ ਇਹਦੇ ਕੋਲੋਂ ਗਾਣੇ ਗਵਾਏ, ਭੈੜੇ ਭੈੜੇ, ਤੇ ਇਹਨੂੰ ਨਾ ਐਵੇਂ ਟੁੱਚਰ ਜੇ ਇਲਾਕੇ ਚ ਮਸ਼ਹੂਰ ਕਰ ਦਿੱਤਾ, ਜਦੋਂ ਕਿ ਆਕਾਸ਼ ਛੂਹਣ ਵਾਲੀ ਮੈਡਮ ਸੀ ਤੇ ਛੂਹਦੀ ਆ। ਤੁਸੀਂ ਇਹਦਾ ਗਾਣਾ ਸੁਣਿਆ, ਇਹਨੇ ਟੱਕਰ ਦਿੱਤੀ ਹੈ ਕਿ ਨਹੀਂ ਵੱਡੀਆਂ ਵੱਡੀਆਂ ਮਲਕਾਂ ਤਰਨਮ ਨੂੰ ਤੇ ਲਤਾ ਜੀ ਹੁਣਾਂ ਨੂੰ, ਜਿਹੜੀਆਂ ਸਾਰੀਆਂ ਸਾਰੀਆਂ ਸ਼ਮਸ਼ਾਦ ਬੇਗਮ ਹੋਣੀ ਜਿਹੜੀਆਂ ਸਾਰੀਆਂ ਸਨ।
1: ਹਾਂਜੀ ਹਾਂਜੀ, ਵਾਹ। ਉਹਦੇ ਵਿੱਚ ਇੱਕ ਲਾਈਨ ਆਈ ਸੀ ਕਿ ਛੱਡ ਪਰਾਂ ਇਹੋ ਜਿਹੀ ਨੌਕਰੀ।
0: ਹਾਂਜੀ, ਨੌਕਰੀ ਛੱਡ, ਲਾਈਨ ਵੀ ਆਈ ਸੀ,
1: ਇੱਕ ਲਾਈਨ ਆਈ ਸੀ ਤੇ ਮੇਰੇ ਦਿਲ ਦੇ ਵਿੱਚ ਨਾ, ਅੱਜ ਮੈਂ ਕੋਈ ਕਵਿਤਾ ਤੇ ਹੋਰ ਲੈ ਕੇ ਬੈਠਾ ਸਾਂ, ਤੇ ਹੁਣ ਮੇਰੇ ਦਿਲ ਦੇ ਵਿੱਚ ਇੱਕ ਦੋ ਕੁ ਲਾਈਨਾਂ, ਮੈਂ ਦੋ ਤਿੰਨ ਲਾਈਨਾਂ ਸੁਣਾਉਂਦਾ ਤੁਹਾਨੂੰ।
0: ਸੁਣਾਓ ਜੀ, ਸੁਣਾਓ
1: ਜੀ,
0: ਸੁਣਾਓ। ਮੈਂ ਕਿਹਾ ਜੀ ਜ਼ਰੂਰ ਸੁਣਾਓ।
1: ਵੇ ਤੂੰ ਵੇਖਣ ਵੀ ਨਹੀਂ ਆਇਆ,
0: ਵਾਹ,
1: ਵੇ ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ। ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ। ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ।
0: ਵਾਹ ਪੁੱਤ, ਵਾਹ ਵਾਹ ਵਾਹ ਵਾਹ, ਪਾਪਾ ਕਹਿ ਲੈਂਦਾ। ਵੰਡਰਫੁਲ ਵੰਡਰਫੁਲ ਜੀ, ਕਿਆ ਬਾਤ ਹੈ।
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ। ਕਹਿ ਕਹਿ ਥੱਕੀ ਤੈਨੂੰ ਤੇਰੀਆਂ ਨਿੱਤ ਉਡੀਕਾਂ ਵੇ। ਕਹਿ ਕਹਿ ਥੱਕੀ ਤੈਨੂੰ
0: ਤੇਰੀਆਂ ਨਿੱਤ
1: ਉਡੀਕਾਂ, ਨਿੱਤ ਉਡੀਕਾਂ ਵੇ।
0: ਲਾਲਾ
1: ਲਾਰੇ, ਲਾਲਾ ਲਾਰੇ ਲੈਣੇ ਪਲ ਵਿੱਚ ਬਦਲ ਤਰੀਕਾਂ ਵੇ।
0: ਹੋਏ ਹੋਏ, ਬਹੁਤ ਖੂਬ ਬਹੁਤ ਖੂਬ।
1: ਲਾਲਾ ਲਾਰੇ ਪਲ ਵਿੱਚ ਲੈਣੇ ਬਦਲ ਤਰੀਕਾਂ ਵੇ। ਰੱਬ ਜਾਣੇ ਦਿਲ ਮੇਰਾ, ਰੱਬ ਜਾਣੇ ਦਿਲ ਮੇਰਾ ਕਿੱਦਾਂ ਹੌਕਾ ਸਹਿ ਲੈਂਦਾ।
0: ਵਾਹ
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ
0: ਲੈਂਦਾ।
1: ਤੂੰ ਵੇਖਣ ਵੀ ਨਹੀਂ ਆਇਆ, ਉਹ ਆਪੇ ਬਹਿ ਲੈਂਦਾ।
0: ਵਾਹ
1: ਪੁੱਤ ਫੌਜੀਆ ਤੇਰਾ ਵੇ ਹੁਣ ਪਾਪਾ ਕਹਿ ਲੈਂਦਾ।
0: ਬਹੁਤ ਖੂਬ ਬਹੁਤ ਖੂਬ ਖਾਲਸਾ ਜੀ, ਬਹੁਤ ਖੂਬ।
1: ਉਹ ਲੋਕਾਂ ਦੀ, ਉਹ ਲੋਕਾਂ ਦੇ ਦਿਲ ਦੇ ਉੱਤੇ ਕੀ ਗੁਜ਼ਰਦੀ ਹੋਏਗੀ ਜਦੋਂ ਇੱਕ ਛੋਟਾ ਜਿਹਾ ਮਾਸੂਮ 5-7 ਮਹੀਨਿਆਂ ਦਾ ਮੂੰਹ ਦੇ ਵਿੱਚੋਂ ਹਵਾ ਦੇ ਨਾਲ ਫਾ ਕਹਿੰਦਾ ਹੋਏਗਾ।
0: ਬਿਲਕੁਲ ਬਿਲਕੁਲ ਬਿਲਕੁਲ।
1: ਤੇ ਅਜੇ ਬਾਪ ਨੇ ਵੇਖਿਆ ਹੀ ਨਹੀਂ, ਤੇ ਬਾਪ ਜਿਹੜਾ ਉਹ ਜਿਹੜਾ ਬਾਪ ਹੈ ਉਹ ਉੱਥੇ ਕਾਰਗਿਲ ਦੀਆਂ ਬਰਫਾਂ ਦੇ ਵਿੱਚ ਬੈਠਾ ਹੈ।
0: ਵਾਹ ਵਾਹ ਬਿਲਕੁਲ।
1: ਤੇ ਸਾਡੇ ਜਿਹੜੇ ਲੋਕ ਨੇ ਬੇਈਮਾਨ, ਜਿਹੜੇ ਆਰਮੀ ਤੋਂ ਅਗਨੀਵੀਰ ਪੇ ਕਰਦੇ ਨੇ,
0: ਅਗਨੀਵੀਰ ਤੇ ਕਰਦੇ ਹੀ ਨੇ। ਹੁਣ ਵੇਖੋ ਉਹਨਾਂ ਦੇ ਸ਼ਹੀਦਾਂ ਦੇ ਤਬੂਤਾਂ ਚੋਂ ਪੈਸੇ ਖਾ ਗਏ ਹੋਏ ਉਹਨਾਂ ਦੀਆਂ ਜਿਹੜੀਆਂ ਦਾਲ, ਉਹਨਾਂ ਕੋਲ ਦਾਲ ਵਿਖਾਲਦੇ ਹਨ ਕਿ ਆਹ ਵੇਖੋ ਸਾਨੂੰ ਖਾਣ ਨੂੰ ਕੀ ਦਾਲ ਦਿੱਤੀ ਜਾ ਰਹੀ ਹੈ। ਉਹਨੂੰ ਸਸਪੈਂਡ ਕਰ, ਬਾਹਰ ਕੱਢ ਦਿੱਤਾ ਗਿਆ ਜਿਹਨੇ ਕੈਮਰੇ ਸਾਹਮਣੇ ਆ ਕੇ ਕਹਿੰਦੇ ਵੇਖੋ ਅਸੀਂ ਕਿੱਥੇ ਖੜੇ ਹਾਂ ਤੇ ਸਾਨੂੰ ਖਾਣਾ ਵੇਖੋ ਦਾਲ। ਔਰ ਤੁਹਾਨੂੰ ਖਾਲਸਾ ਜੀ, ਮੈਨੂੰ ਮੈਂ ਦੱਸ ਨਹੀਂ ਸਕਦਾ ਮੇਰੇ ਦਿਲ ਤੇ ਕੀ ਬੀਤੀ ਹੋਏਗੀ। ਮੈਂ ਪਿੱਛੇ ਤੋਂ ਯੂਟਿਊਬ ਤੇ ਉਹ ਵੀਡੀਓ ਹੈਗੀ ਆ,
1: ਹਾਂਜੀ,
0: ਚਾਈਨਾ ਦੇ ਬਾਰਡਰ ਦੇ ਉੱਤੇ ਦੋ ਫੌਜੀ, ਉਹ ਕੈਮਰੇ ਸਾਹਮਣੇ ਆਣ ਕੇ ਕਹਿੰਦਾ ਇੱਕ ਫੌਜੀ ਗੱਲ ਇਸ ਤਰ੍ਹਾਂ ਜੀ ਕਿ ਮੈਂ ਕੈਸੇ ਬਤਾਊ ਆਪਕੋ, ਬਾਤ ਯੇ ਹੈ ਕਿ ਆਪਣੇ ਨਾਲ ਦੇ ਨੂੰ ਕਹਿੰਦਾ ਤੂੰ ਦੱਸ ਯਾਰ, ਤੂੰ ਅੱਗੋਂ ਗੱਲ ਕਰ। ਉਹਦੇ ਨਾਲ ਦਾ ਆ ਗਿਆ ਤੇ ਉਹ ਕਹਿੰਦਾ ਜੀ ਗੱਲ ਕੀ ਕਰਨੀ ਹੈ, ਬੁਰਾ ਹਾਲ ਚੱਲ ਰਿਹਾ ਹੈ ਹਮਾਰਾ, ਹਮੇ ਰਾਸ਼ਨ ਵੀ ਨਹੀਂ ਯਹਾਂ ਮਿਲ ਰਹਾ, ਕਈ ਕਈ ਦਿਨ ਕੇ ਬਾਅਦ ਮਿਲਤਾ ਹੈ, ਔਰ ਇਹ ਜੋ ਨਜ਼ਦੀਕ ਗਾਉਂ ਵਾਲੇ ਰਹਿਤੇ ਹੈ ਇਹ ਬਹੁਤ ਅੱਛੇ ਹੈ, ਹਮੇ ਨਾ ਘਰ ਸੇ ਕੁਛ ਨਾ ਕੁਛ ਬਣਾ ਕਰ ਦੇ ਜਾਤੇ ਹੈ ਹਮਾਰਾ, ਆ ਜੇ ਜਿਹੜੇ ਸਾਡੇ ਚਾਈਨਾ ਦੇ ਬਾਰਡਰ ਦੇ ਉੱਤੇ ਡਟੇ ਨੇ ਬੰਦੇ, ਹਾਂਜੀ, ਤੇ ਬਾਕੀ ਜਿਹੜੇ ਹੇਰਾ ਫੇਰੀਆਂ ਵਾਲੇ ਤੇ ਮਤਲਬ ਕਿ ਅਫਸਰਾਂ ਨੇ ਲੁੱਟ ਡਾਈ ਹੈ, ਉਧਰ ਜਿਹੜੇ ਜਵਾਨ ਬਰਫਾਂ ਦੇ ਜਿਹੜੇ ਸਾਹ ਬਾਹਰ ਕੱਢਦੇ ਨੇ ਤੇ ਕਿੰਨਾ ਕਿੰਨਾ ਧੂੰ ਨਿਕਲਦਾ ਇੰਨੀ ਠੰਡ ਦੇ ਵਿੱਚ ਉਹ ਖੜੇ ਨੇ ਸਾਹ ਦੇ ਵਿੱਚੋਂ, ਹਾਂਜੀ, ਉਹ ਕਹਿਣ ਡਿਆ ਕਿ ਰਾਸ਼ਨ ਥੋੜਾ ਦਾ ਕਾਰਨ ਕੋਈ ਵੀ ਹੋਏ ਹਾਂ ਵੀ ਰਾਸ਼ਨ ਨਹੀਂ ਪਹੁੰਚ ਰਿਹਾ, ਕੋਈ ਵੀ ਹੋਵੇ ਕਿਉਂ ਨਹੀਂ, ਉਹ ਕੀ ਖਾਣਗੇ ਉੱਥੇ ਵਿਚਾਰੇ।
1: ਹਾਂਜੀ,
0: ਕਹਿੰਦਾ ਬਹੁਤ ਆਭਾਰੀ ਹੈ ਇਹ ਗਾਉਂ ਵਾਲੇ। ਗਾਉਂ ਵਾਲੇ ਕੌਣ, ਉਹ ਝੌਂਪੜੀਆਂ ਝਾਪੜੀਆਂ ਵਾਲੇ ਜਿਹੜੇ ਪਰਾਂ ਉੱਥੇ, ਗਾਉਂ ਉੱਥੇ ਕਿੱਥੇ ਆ ਗਏ, ਇਹੋ ਜਿਹੀ ਬਰਫ਼ ਦੇ ਭੇਡਾਂ ਵਾਲੇ ਜਿਹੜੇ ਹੈਗੇ ਨੇ, ਉਹ ਜੋ ਘਰ ਚ ਸੁੱਕਾ ਬੰਦਾ ਬਣਿਆ ਹੁੰਦਾ ਉਹਨਾਂ ਨੂੰ ਦੇ ਕੇ ਜਾਂਦੇ ਨੇ ਫੌਜੀਆਂ ਨੂੰ ਵੀ ਆ ਲਓ ਤੁਸੀਂ, ਚਲੋ ਇਹਦਾ ਤੇ ਕੋਈ ਰੀਜ਼ਨ ਹੋ ਸਕਦਾ ਨਾ ਕਿਉਂ ਨਹੀਂ ਰਾਸ਼ਨ ਪਹੁੰਚਿਆ।
1: ਹਾਂਜੀ,
0: ਤੇ ਆ ਜਿਹੜੇ ਫੌਜੀ ਨੇ ਦਾਲ ਵਿਖਾਲੀ ਸੀ ਉਹਨੂੰ ਬਾਹਰ ਕੱਢ ਦਿੱਤਾ ਜਾਏਗਾ ਬਈ ਆਰਮੀ ਦੇ ਵਿੱਚੋਂ, ਕਿਉਂਕਿ ਤੂੰ ਡਿਸਿਪਲਿਨ ਨੂੰ ਭੰਗ ਕੀਤਾ ਹੈਗਾ। ਆਰਮੀ ਦੇ ਵਿੱਚ ਵੀ ਹੁਣ ਬੜੀ ਹੇਰਾ ਫੇਰੀ, ਜੇ ਫੋਰਸ ਤੋਪਾਂ ਤੇ ਰਾਸ਼ਨ ਦੇ ਵਿੱਚ ਜੋ ਜੋ ਹੋਣ ਡਿਆ, ਇਹਨਾਂ ਦੇ ਵੱਡੇ ਵੱਡੇ ਅਫਸਰ ਜਿਹੜੇ ਨੇ ਤਗੜੇ ਹੀ, ਉਹ ਵੀ ਤਗੜੇ ਹੀ, ਮਤਲਬ ਕੀ ਮੈਂ ਤੁਹਾਨੂੰ ਕਹਾਂ ਕਿ ਹੇਰਾ ਫੇਰੀ ਦੇ ਕੁੰਭ ਨੇ ਉਹ ਵੀ। ਡਿਸਿਪਲਿਨਡ ਜਮਾਤ ਹੁੰਦੀ ਸੀ ਆਰਮੀ।
1: ਵਾਹ ਜੀ ਵਾਹ, ਵਾਹ ਜੀ ਵਾਹ, ਹਾਂਜੀ ਹਾਂਜੀ।
0: ਤੇ ਬਸ ਤੁਸੀਂ ਵੀ ਜਿਸ ਤਰ੍ਹਾਂ ਵੇਖ ਲਓ, ਉਹਦਾ ਪੁੱਤ ਜਿਹੜਾ ਵਾ ਉਹ ਪਾਪਾ ਕਹਿ ਲੈਂਦਾ ਤੇ ਉਹ ਵਿਚਾਰੇ ਨੇ ਅਜੇ ਆਰਮੀ। ਮੈਨੂੰ ਨਾ ਗੱਲ ਇੱਕ ਚੇਤੇ ਆਈ ਜੀ, 18-18 ਸਾਲ ਅਮੈਰੀਕਾ ਚ ਲੋਕਾਂ ਦੇ ਰਹਿੰਦਿਆਂ ਦੇ ਪੇਪਰ ਨਹੀਂ ਸੀ ਬਣੇ, ਜੋ ਵਿਆਹ ਕਰਾ ਕੇ ਵਿਚਾਰੇ ਉਧਰ ਚਲੇ ਗਏ। ਦੱਸੋ ਜਿਹੜਾ ਬੱਚਾ 12-13-14 ਸਾਲਾਂ ਦਾ ਹੋਏਗਾ ਉਹ ਕਿੱਡਾ ਹੋਇਆ, ਉਹਨੇ ਅਜੇ ਆਪਣਾ ਪਿਓ ਨੀ ਜੇ ਵੇਖਿਆ। ਤੇ ਜਦੋਂ ਮੈਂ ਅਮਰੀਕਾ ਪਹਿਲੀ ਵਾਰੀ ਗਿਆ ਹਾਂ ਤੇ ਉੱਥੇ ਇੱਕ ਜਨਾਨੀ ਸੀ, ਜਵਾਨ ਜਿਹੀ, ਜਿਹੜੀ ਸ਼ਕਲ ਤੋਂ ਐਂ ਲੱਗਦਾ ਸੀ ਜਿਸ ਤਰ੍ਹਾਂ ਇਹ ਬਿਮਾਰ ਹੁੰਦੀ ਹੈ ਜਾਂ ਮੈਂਟਲੀ ਅਪਸੈਟ ਹੁੰਦੀ ਹੈ।
1: ਹਾਂਜੀ,
0: ਉਹ ਕਿਤੇ ਜਵਾਨੀ ਚ ਆਪਣੇ ਬੱਚੇ ਦੋ ਛੱਡ ਕੇ ਇੱਧਰ ਆ ਗਈ ਤੇ ਕਿਤੇ ਪਤਾ ਨੀ 10 ਸਾਲ ਹੋ ਗਏ, ਕਿੰਨੇ ਉਹਦੇ ਪੇਪਰ ਹੀ ਨੀ ਬਣੇ। ਉਹ ਕਿਸੇ ਦੇ ਘਰ ਆਉਂਦੀ ਹੁੰਦੀ ਸੀ ਤੇ ਉਹਨਾਂ ਦੇ ਬੱਚਿਆਂ ਨਾਲ ਖੇਡਦੀ ਰਹਿੰਦੀ ਹੁੰਦੀ ਸੀ ਸਾਰੀ ਦਿਹਾੜੀ ਆਪਣਿਆਂ ਬੱਚਿਆਂ ਨੂੰ ਯਾਦ ਕਰਕੇ। ਉਹਦੀਆਂ ਤੁਸੀਂ ਅੱਖਾਂ ਥੱਲੇ ਏਡੇ ਏਡੇ ਡੂੰਘ ਪਏ ਸਨ ਔਰਤ ਦੀਆਂ ਅੱਖਾਂ ਦੇ ਥੱਲੇ, ਤੇ ਬਹੁਤ ਘੱਟ ਬੋਲਦੀ ਤੇ ਜਿਸ ਤਰ੍ਹਾਂ ਬਿਮਾਰ ਜਾਂ ਕਿਤੇ ਥੋੜੀ ਮੈਂਟਲੀ ਡਿਸਟਰਬ ਲੱਗਦੀ ਸੀ ਉਹ। ਤੇ ਉਹ ਜਦੋਂ ਚਲੇ ਗਈ ਤੇ ਉਸ ਘਰ ਵਾਲੀ ਜਨਾਨੀ ਨੇ ਮੈਨੂੰ ਦੱਸਿਆ ਵੀ ਇਹ ਰੋਜ਼ ਆਪਣੇ ਪੂਰੇ ਪਤਾ ਨੀ 12-14 ਸਾਲ ਹੋ ਗਏ ਨੇ ਆਪਣੇ ਬੱਚਿਆਂ ਨੂੰ ਨਿੱਕੇ ਨਿੱਕਿਆਂ ਨੂੰ ਛੱਡ ਕੇ ਆਈ ਸੀ।
1: ਹਾਂਜੀ ਹਾਂਜੀ,
0: ਦੁਨੀਆਂ ਦੇ ਬੜੇ ਬੜੇ ਵੱਡੇ ਦੁੱਖ ਨੇ।
1: ਹਾਂਜੀ ਹਾਂਜੀ, ਲਓ ਜੀ ਮੈਂ ਫਿਰ ਆਪਣੇ ਆਵਾਂ ਟਿਕਾਣੇ
0: ਤੇ।
1: ਹਾਂਜੀ, ਮੇਰੀ ਕਵਿਤਾ ਦਾ ਸਿਰਲੇਖ ਹੈ ਰਾਜਾ ਮੁਲਕ ਡਬੋਈ ਜਾਵੇ। ਇੱਕ ਆਪਣੇ ਬਾਰਡਰ ਦੇ ਉੱਤੇ ਪੱਟੀਆਲ ਦਾ ਮਨਿਸਟਰ ਹੈ, ਉਹਨੇ ਆਪਣੇ ਘਰ ਸੱਦਿਆ ਕਿਸੇ ਅਫਸਰ ਨੂੰ, ਬੜੇ ਵੱਡੇ ਅਫਸਰ ਨੂੰ। ਕਹਿੰਦਾ ਵੀ ਆ ਇਸ ਇਲਾਕੇ ਦੇ ਜਿੰਨੇ ਠੇਕੇ ਨੇ ਨਾ ਇਹ ਮੇਰੇ ਪਿਓ ਦੇ ਨਾਂ ਤੇ ਕਰਦੇ। ਉਹ ਕਹਿੰਦਾ ਮੇਰੇ ਵਸਦੀ ਨੀ। ਉਹਨੇ ਕੱਢਿਆ ਪਿਸਤੌਲ ਤੇ ਉਹਦੇ ਕੰਨ ਦੇ ਉੱਤੇ ਉਹਦਾ ਬੱਟ ਮਾਰਿਆ ਪਿਸਤੌਲ ਦਾ। ਮੁੜ ਕੇ ਉਹਦੇ ਸਿਰ ਤੇ ਰੱਖ ਕੇ ਉਹਨੂੰ ਕਹਿੰਦਾ ਮੈਂ ਆ ਤੇਰੇ ਗੋਲੀ ਮਾਰ ਦੇਣੀ ਹੈ। ਤੇ ਉਹ ਆਪਣੇ ਵਰਕਰਾਂ ਨੂੰ ਕਹਿੰਦਾ ਵੀ ਇਹਦੀ ਲਾਸ਼ ਜਿਹੜੀ ਹੈ ਨਾ ਫਿਰ ਬਿਆਸ ਚ ਸੁੱਟ ਆਇਓ,
0: ਜਿੱਥੇ ਅੱਗੇ ਇੰਨੀਆਂ ਗਈਆਂ ਨੇ ਲਾਸ਼ਾਂ।
1: ਤੇ ਮੁੜ ਕੇ ਉਹਨੇ ਘਰ ਆ ਕੇ ਉਹ ਸਾਰੀ ਰਾਤ ਆਪਣੀ ਜਨਾਨੀ ਨਾਲ ਬਹਿ ਕੇ ਰੋਂਦਾ ਰਿਹਾ ਤੇ ਉਹਨੇ ਬਾਅਦ ਚ ਕਰ ਲਈ ਇਹਦੀ ਸੁਸਾਈਡ। ਤੇ ਇਹ ਮਨਿਸਟਰ ਨੇ ਦੇ ਦਿੱਤਾ ਅਸਤੀਫਾ ਤੇ ਮਾਨ ਸਾਹਿਬ ਹੁਣ ਕਹਿੰਦੇ ਨੇ ਵੀ ਇਹਦੇ ਤੇ ਕੇਸ ਚਲਾ ਲਓ। ਤੇ ਇਹੋ ਜੇ ਮੈਂ ਕਿਹੇ ਮਤਲਬ ਰਾਜਾ ਬਣੇ ਜਿਹੜੇ ਨੇ ਲੋਕ ਉਹਨਾਂ ਵਾਸਤੇ ਆ ਦੋ ਕੁ ਲਾਈਨਾਂ ਲੱਗਾਂ ਬੋਲਣ ਜੀ, ਸੁਣਿਓ। ਰਾਜਾ ਮੁਲਕ ਡਬੋਈ ਜਾਵੇ, ਬਣਦਾ ਦੇਸ ਧਰੋਹੀ ਜਾਵੇ। ਰਾਜਾ ਮੁਲਕ ਡਬੋਈ ਜਾਵੇ, ਬਣਦਾ ਦੇਸ ਧਰੋਈ ਜਾਵੇ। ਦੇਸ਼ੋਂ ਦੌਲਤ ਕਰ ਕਰ ਕੱਠੀ, ਪਰਦੇਸਾਂ ਵੱਲ ਢੋਈ ਜਾਵੇ। ਦੇਸ਼ੋਂ ਦੌਲਤ ਕਰ ਕਰ ਕੱਠੀ, ਪਰਦੇਸਾਂ ਵੱਲ ਢੋਈ ਜਾਵੇ। ਧਨਵਾਨਾਂ ਨੂੰ ਦੇਸ਼ ਖਵਾਵੇ, ਤੇ ਭੁੱਖਿਓਂ ਬੁਰਕੀ
0: ਖੋਈ ਜਾਵੇ।
1: ਕਾਤਲ ਚੋਰਾਂ ਰਿਸ਼ਵਤ ਖੋਰਾਂ ਮਾਲਾ ਪੈਣ ਪਰੋਈ ਜਾਵੇ। ਕਾਤਲ ਚੋਰਾਂ ਰਿਸ਼ਵਤ ਖੋਰਾਂ ਮਾਲਾ ਪੈਣ ਪਰੋਈ ਜਾਵੇ। ਮਹਿਲ ਤੇਰਾ ਸੱਪਾਂ ਦੀ ਵਰਮੀ। ਮਹਿਲ ਤੇਰਾ ਸੱਪਾਂ ਦੀ ਵਰਮੀ, ਦੁੱਧ ਮੂੰਹਾਂ ਵਿੱਚ ਚੋਈ ਜਾਵੇ। ਮੂੰਹ ਕਾਲੇ ਨਾ ਕਾਲ ਬੱਥੇ। ਇਹ ਜਿੰਨੇ ਤੇਰੇ ਮਹਿਲ ਦੇ ਵਿੱਚ ਆਉਂਦੇ ਨੇ ਮੂੰਹ ਕਾਲੇ ਲੋਕ ਨੇ। ਮੂੰਹ ਕਾਲੇ ਨਾ ਕਾਲਖ ਲੱਥੇ, ਝਾੜੇ ਪੂੰਜੇ ਧੋਈ ਜਾਵੇ। ਖਾਵੇ ਮਾਸ ਤੇ ਪਾਵੇ ਖੱਲਾਂ, ਲਾਲ ਲਹੂ ਪੀ ਹੋਈ ਜਾਵੇ। ਖਾਵੇ ਮਾਸ ਤੇ ਪਾਵੇ ਖੱਲਾਂ, ਲਾਲ ਲਹੂ ਪੀ ਹੋਈ ਜਾਵੇ। ਫਿਰਦੇ ਭੁੱਖੇ ਨੰਗੇ ਲੋਕੀ, ਰੋਜੀ ਰਿਜਕਲ ਕੋਈ ਜਾਵੇ। ਰੋਜੀ ਰਿਜਕਲ ਕੋਈ ਜਾਵੇ। ਹੱਕ ਮੰਗਦੇ ਨੂੰ ਗੋਲੀ ਸੂਲੀ, ਹੱਕ ਮੰਗਦੇ ਨੂੰ ਗੋਲੀ ਸੂਲੀ, ਤੇ ਜ਼ੁਲਮ ਕਮਾਵੇ ਕੋਈ ਜਾਵੇ।
0: ਜ਼ੁਲਮ ਕਮਾਵੇ ਕੋਈ ਜਾਵੇ। ਵੰਡਰਫੁਲ ਬਾਈ, ਵੰਡਰਫੁਲ।
1: ਭੇਡਾਂ ਵਾਂਗੂ ਖਲਕਤ ਮੁੰਨੇ, ਭੇਡਾਂ ਵਾਂਗੂ ਖਲਕਤ ਮੁੰਨੇ, ਤੇ ਢੱਗਿਆਂ ਵਾਂਗੂ ਜੋਈ ਜਾਵੇ।
0: ਵਾਹ,
1: ਕੁੱਲੀ ਗੁੱਲੀ ਜੁੱਲੀ ਦੀ ਗੱਲ।
0: ਵਾਹ,
1: ਕੁੱਲੀ ਗੁੱਲੀ ਜੁੱਲੀ ਦੀ ਗੱਲ, ਬਾਰ ਬਾਰ ਕਿਉਂ ਸ਼ੋਹੀ ਜਾਵੇ।
0: ਜਦੋਂ ਦੀ ਆਜ਼ਾਦੀ
1: ਮਿਲੀ ਜਿੱਦਣ ਦੇ
0: ਸੰਭਾਲੀ ਸੁਣਦੇ
1: ਹੋਈ ਰੋਟੀ ਕੱਪੜਾ ਔਰ ਮਕਾਨ ਮਿਲੇ ਹਾਂਜੀ ਪੰਜ ਮਰਲੇ ਕੇ ਪਲਾਟ ਮਿਲੇਗੇ ਪੰਜਾਂ ਮਰਲਿਆਂ ਦੇ ਪਲਾਟ ਦਿੰਦੇ ਦਿੰਦੇ ਪੰਜ ਕਿਲੋ ਰਾਸ਼ਨ ਤੇ ਆ ਗਏ ਤੁਹਾਡਾ ਬੇੜਾ ਗਰਕ
0: ਇਹ 1947 ਤੋਂ ਗਰੀਬੀ ਦੂਰ ਕੀਤੀ ਜਾਵੇਗੀ ਜੀ ਸਭ ਪਤਾ ਨੀ ਗਰੀਬੀ ਦੂਰ ਭੁੱਖ ਨੰਗ ਕੁੱਲੀ ਜੁੱਲੀ ਆ ਵਾਦੇ 15 ਲੱਖ ਫਲਾਣ ਪਤਾ ਨੀ ਵਰਸ ਹੀ ਸਿਚੁਏਸ਼ਨ ਹੁੰਦੀ ਗਈ
1: ਹਾਂਜੀ ਹਾਂਜੀ
0: ਜੀ
1: ਉੱਲੀ ਗੁੱਲੀ ਜੁੱਲੀ ਦੀ ਗੱਲ ਬਾਰ ਬਾਰ ਕਿਉਂ ਸ਼ੋਹੀ ਜਾਵੇਂ ਸਰਹੱਦਾਂ ਤੇ ਲਾਂਬੂ ਲਾ ਕੇ ਸਰਹੱਦਾਂ ਤੇ ਲਾਂਬੂ ਲਾ ਕੇ ਤੇ ਪੁੱਤ ਗਰੀਬਾਂ ਦੇ ਝੋਈ ਜਾਵੇਂ ਪੁੱਤ ਗਰੀਬਾਂ ਦੇ ਝੋਈ ਜਾਵੇਂ ਪਿਤਾ ਪਤੀ ਜਾਂ ਪੁੱਤ ਕਿਸੇ ਦੇ ਪਾਸੇ ਖੇਲੀ ਖੋਹੀ ਜਾਵੇਂ ਆਪਣੇ ਪੜ੍ਹਨ ਵਿਦੇਸ਼ੀ ਘੱਲੇ ਆਪਣੇ ਪੜ੍ਹਨ ਵਿਦੇਸ਼ੀ ਘੱਲੇ ਤੇ ਮੌਤ ਤੋਂ ਦੂਰ ਲਕੋਈ ਜਾਵੇਂ
0: ਵਾਹ ਵਾਹ ਵਾਹ
1: ਮੌਤ ਤੋਂ ਦੂਰ ਲਕੋਈ ਜਾਵੇਂ ਜਦੋਂ ਆਪਣੇ ਪੰਜਾਬ ਦੇ ਵਿੱਚ ਗੜਬੜ ਸੀ ਤੇ ਬੜੇ ਬੜੇ ਵੱਡੇ ਲੀਡਰਾਂ ਨੇ ਆਪਣੇ ਨਿਆਣੇ ਜਿਹੜੇ ਅਮਰੀਕਾ ਪੜ੍ਹਨ ਭੇਜ ਦਿੱਤੇ ਸੀ
0: ਬਿਲਕੁਲ ਬਿਲਕੁਲ
1: ਜਦੋਂ ਉੱਥੇ ਸ਼ਾਂਤੀ ਹੋਈ ਤੇ ਫੇਰ ਮਿਨਿਸਟਰ ਬਣਾਉਣ ਲਈ ਵਾਪਸ ਸੱਦ ਲਿਆ ਤੁਹਾਡਾ ਲੋਕੋ ਪਿਤਾ ਪਤੀ ਜਾਂ ਪੁੱਤ ਕਿਸੇ ਦੇ ਹਾਸੇ ਖੇੜੇ ਖੋਹੀ ਜਾਵੇਂ
0: ਬਹੁਤ ਖੂਬ
1: ਪੜ੍ਹਨ ਵਿਦੇਸ਼ੀ ਘੱਲੇ ਆਪਣੇ ਪੜ੍ਹਨ ਵਿਦੇਸ਼ੀ ਘੱਲੇ ਮੌਤੋਂ ਦੂਰ ਲਕੋਈ ਜਾਵੇਂ ਵਕਤ ਮਾਫ ਕਰੇਗਾ ਨਹੀਂ ਭਾਵੇਂ ਸੱਚ ਦਬੋਈ ਜਾਵੇਂ ਜੱਸੀ ਕਿਧਰੇ ਫਟ ਨਾ ਜਾਵੇ ਜੱਸੀ ਕਿਧਰੇ ਫਟ ਨਾ ਜਾਵੇ ਬਰੂਦ ਲੋਕਾਂ ਵਿੱਚ ਟੋਹੀ ਜਾਵੇਂ ਲੋਕਾਂ ਵਿੱਚ ਟੋਹੀ ਜਾਵੇਂ ਰਾਤ ਦਾ ਮੁਲਕ ਡਬੋਈ ਜਾਵੇਂ ਬਸ ਦਾ ਦੇਸ ਧਰੋਈ ਜਾਵੇਂ ਬਣਦਾ ਦੇਸ ਧਰੋਹੀ ਜਾਵੇਂ
0: ਵਾਹ ਜੀ ਵਾਹ ਵਾਹ ਬਹੁਤ ਖੂਬ ਲਿਖਦੇ ਹੋ ਆਪਣਾ ਬਲਵੀਰ ਸਿੰਘ ਜੀ ਤੁਸੀਂ ਅਗਨੀਵੀਰ ਦੀ ਗੱਲ ਕੀਤੀ ਦੱਸੋ ਕੋਈ ਬੰਦਾ 4 ਸਾਲ ਸਰਵਿਸ ਕਰਕੇ ਕਿੱਧਰ ਨੂੰ ਜਾਵੇਗਾ ਫੇਰ ਉਹਦਾ ਨਾ ਵੇਖੋ ਰਿਸ਼ਤਾ ਵੀ ਹੋ ਜਾਣਾ ਪੀ ਇਹ ਹੁਣ 4 ਸਾਲ ਜਿਸ ਤਰ੍ਹਾਂ ਇੰਡੀਆ ਚ ਭੁੱਖ ਨੰਗ ਹੈ
1: ਉਹ ਬੰਦ ਕਰੋ ਬਕਵਾਸ
0: ਜਿਸ ਤਰ੍ਹਾਂ ਇੰਡੀਆ ਦੇ ਵਿੱਚ ਭੁੱਖ ਨੰਗ ਹੈ ਤੇ ਉਹਦਾ ਉਦੋਂ ਰਿਸ਼ਤਾ ਵੀ ਹੋ ਜਾਏਗਾ ਤੇ ਉਨੀ ਜਦੋਂ ਨੂੰ ਉਹਦੀ ਸੈਟਿੰਗ ਹੋਣ ਲੱਗਣੀ ਵਿਚਾਰੇ ਤੇ 4 ਸਾਲ ਪੂਰੇ ਹੋ ਜਾਣੇ ਨੇ
1: ਹਾਂਜੀ ਹਾਂਜੀ
0: ਤੇ ਇਹ ਮਤਲਬ ਕਿ ਇਹ ਮਜ਼ਾਕ ਹੈ ਕਿਸੇ ਦੇ ਨਾਲ ਕਿ ਕੀ ਕਰੇਗਾ ਉਹ 4 ਸਾਲ ਦੇ ਬਾਅਦ ਉਹਦੀ ਜਿਹੜੀ ਟਾਈਮ ਸੀ ਉਦੋਂ ਤੇ ਉਹਨੇ ਵਿਚਾਰਾ ਆਰਮੀ ਚ ਰਿਹਾ ਤੇ ਬੜੀ ਤੁਸੀਂ ਖਬਰਾਂ ਸੁਣਨ ਨੂੰ ਮਿਲੀਆਂ ਹੋਣਗੀਆਂ ਤੁਹਾਨੂੰ ਵੀ ਕਈਆਂ ਦੀ ਡੈਥ ਹੋਈ ਹੈ ਤੇ ਉਹਨਾਂ ਨੂੰ ਉਹ ਮੁਆਵਜ਼ਾ ਨੀ ਦੇਣ ਡੇ ਕਿ ਇੱਥੇ ਹੀ ਇਉਂ ਹੀ ਹੈ ਇੱਦਾਂ ਹੀ ਹੈ ਉਦਾਂ ਹੀ ਮਜ਼ਾਕ ਹੈ
1: ਮਜ਼ਾਕ ਹੈ ਜੀ ਮਜ਼ਾਕ ਹੈ ਸਭ ਤੋਂ ਵੱਡਾ ਗਰੀਬੀ ਤੇ ਗਰੀਬੀ ਤੋਂ ਬਾਅਦ ਹਰ ਮਜ਼ਾਕ ਜਿਹੜਾ ਸ਼ੁਰੂ ਹੋ ਜਾਂਦਾ
0: ਮੈਂ ਕਿਸੇ ਦਾ ਆਰਟੀਕਲ ਪੜ੍ਹਨ ਡਿਆ ਸੀ ਉਹਦੇ ਵਿੱਚ ਲਿਖਿਆ ਸੀ ਕਿ ਦੇਖੋ ਜਿਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਅੱਤਵਾਦੀ ਕੈਂਪ ਨੇ ਹੈਗੇ ਨੇ ਨੋ ਡਾਊਟ ਇਹ ਇੰਡੀਆ ਦੇ ਵਿੱਚ ਜਿਹੜੀ ਆ ਸਖਤਾਈ ਹੋਣ ਕਰਕੇ ਇਹੋ ਜਿਹੇ ਕੈਂਪ ਨਹੀਂ ਹੈਗੇ ਤੇ ਜੇ ਆਹ ਜਿਹੜੇ ਅਗਨੀਵੀਰ ਟ੍ਰੇਨਿੰਗ ਲੈਣ ਡਏ ਨੇ ਹਥਿਆਰਾਂ ਦੀ ਪੂਰੀ ਵਧੀਆ ਤਰੀਕੇ ਦੇ ਨਾਲ ਕੱਲ ਨੂੰ ਇਹਨਾਂ ਕੋਲ ਕੰਮ ਧੰਦਾ ਅਗਰ ਕੋਈ ਨਹੀਂ ਹੋਏਗਾ ਭੁੱਖੇ ਮਰਦੇ ਇਹ ਟ੍ਰੇਨਡ ਬੰਦੇ ਅਗਰ ਗੈਰ ਕਾਨੂੰਨੀ ਗਰੁੱਪ ਜੁਆਇਨ ਕਰ ਲੈਣਗੇ ਇਹਨਾਂ ਵਾਸਤੇ ਬਹੁਤ ਈਜ਼ੀ ਦੇ ਨਾਲ ਆਰਮੀ ਦੀ ਟ੍ਰੇਨਿੰਗ ਹੈ ਇਹਨਾਂ ਕੋਲ ਇਸ ਤਰ੍ਹਾਂ ਦੀਆਂ ਉਹਨੇ ਬਹੁਤ ਸਾਰੀਆਂ ਗੱਲਾਂ ਉਹਦੇ ਆਪਣੇ ਆਰਟੀਕਲ ਚ ਲਿਖੀਆਂ ਸੀ ਵੀ ਇਹ ਨਜਾਇਜ਼ ਹੈ ਜਿਹੜਾ 4 ਸਾਲ ਵਾਸਤੇ ਜਿਸ ਤਰ੍ਹਾਂ ਮਤਲਬ ਕਿ ਇਹ ਮਜ਼ਾਕ ਹੈ ਆਪਣੇ ਨਾਗਰਿਕਾਂ ਨਾਲ ਆਪਣੇ ਦੇਸ਼ ਵਾਸੀਆਂ ਦੇ ਨਾਲ
1: ਹਾਂਜੀ ਹਾਂਜੀ ਉਹ ਕਹਿੰਦੇ ਨੇ ਨਾ ਪਾਪੀ ਕੋ ਮਾਰਨ ਲਈ ਪਾਪ ਹੀ ਮਹਾਂਬਲੀ ਇਹਨਾਂ ਦੀ ਆਪਣੀ ਫਿਰ ਇਹਨਾਂ ਨੂੰ ਮਰਵਾਉਣਾ ਹਾਂਜੀ
0: ਬਿਲਕੁਲ ਜਿਸ ਤਰ੍ਹਾਂ ਹੁਣ J&K ਹੈ ਉਹਦੇ ਜਿਹੜੇ ਬੱਚੇ ਨੇ ਉੱਥੇ ਫਰਜ਼ ਕਰ ਲਓ ਕੋਈ ਕੈਂਪ ਨਹੀਂ ਜਾਂ ਬਣਾਉਣ ਨਹੀਂ ਦਿੱਤਾ ਜਾਂਦਾ ਜਦੋਂ ਉਹ ਅਗਨੀਵੀਰ 4-4 ਸਾਲ ਵਾਸਤੇ ਉਹਨਾਂ ਨੂੰ ਫਿਰ 4 ਸਾਲ ਬਾਅਦ ਕੱਢ ਦੇਣਗੇ ਇਹ ਟ੍ਰੇਨਡ ਕਰਕੇ ਛੱਡਣ ਲੱਗੇ ਨੇ ਨਾ ਹੁਣ ਉਹਨਾਂ ਨੂੰ
1: ਕੋਈ ਨਾ ਕੋਈ ਬੰਦਾ ਫਿਰ ਗਲਤੀ ਕਰਦਾ ਹੀ
0: ਕੋਈ ਨਾ ਕੋਈ ਬਿਲਕੁਲ ਫਿਰ ਮਤਲਬ ਕਿ ਜੋ ਉਹਨੇ ਨਾ ਆਪਣੇ ਖਦਸੇ ਯਾਰ ਕੀਤੇ ਸਨ ਵੀ ਇੱਕ ਤੇ ਜਾਤੀ ਹੈ ਇਹਨਾਂ ਬੱਚਿਆਂ ਦੇ ਨਾਲ ਹੁਣ ਆਰਮੀ ਵਾਲੇ ਖੁਦ ਲਾਈਕ ਨਹੀਂ ਕਰਦੇ ਕਿ ਇਹ ਅਗਨੀਵੀਰ ਚਾਰ ਚਾਰ ਸਾਲ ਵਾਸਤੇ ਭਰਤੀ ਕੀਤੇ ਜਾਣ ਜਿਹੜੇ ਲੈਫਟੀਨੈਂਟ ਜਨਰਲ ਜਾਂ ਮੇਜਰ ਜਨਰਲ ਨੇ ਉਹ ਵਿਚਾਰੇ ਡਿਸਿਪਲਿਨ ਤੋਂ ਡਰਦੇ ਬੋਲਦੇ ਨਹੀਂ ਲੇਕਿਨ ਲਾਈਕ ਉਹ ਵੀ ਨਹੀਂ ਜਿਹੜੇ ਰਿਟਾਇਰ ਹੋ ਚੁੱਕੇ ਨੇ ਉਹ ਆਵਾਜ਼ ਚੁੱਕਦੇ ਨੇ
1: ਹਾਂਜੀ ਹਾਂਜੀ ਹਾਂਜੀ
0: ਸੋ ਇਸ ਕਰਕੇ ਮਤਲਬ ਕਿ ਸਕੀਮਾਂ ਸਾਡੇ ਇਹਨਾਂ ਨੂੰ ਕੌਣ ਇਹੋ ਜਿਹੀਆਂ ਮੱਤਾਂ ਦਿੰਦਾ ਕਿ ਜਿਹਦੇ ਨਾਲ ਮਤਲਬ ਕਿ ਜਿਹੜਾ ਅੰਦਾਜ਼ਾ ਲਾ ਲਓ ਕਿ ਆਪਣੇ ਹੀ ਦੇਸ਼ ਦੇ ਨਾਗਰਿਕਾਂ ਦਾ ਤੁਸੀਂ ਜਿਹੜਾ ਭਵਿੱਖ ਹੈ ਉਹਦਾ ਸੱਤਿਆਨਾਸ਼ ਕਰਨ ਰਹੇ ਹੋ
1: ਹਾਂਜੀ ਹਾਂਜੀ
0: ਸੋ ਖਾਲਸਾ ਜੀ ਗੱਲ ਇਸ ਤਰ੍ਹਾਂ ਹੈ ਬਈ ਤੁਸੀਂ ਆਪਣੀਆਂ ਕਿਤਾਬ ਵਗੈਰਾ ਕੋਈ ਛਪਾਈ ਹੈ ਕਿ ਨਹੀਂ
1: ਕੋਈ ਨੀ ਤੁਹਾਨੂੰ ਮਿਲ ਕੇ ਛਪਾਉਂਦੇ ਹਾਂ
0: ਆਹੋ ਆਪਣੀ ਕਿਤਾਬ ਤੁਸੀਂ ਬਹੁਤ ਸੋਹਣਾ ਲਿਖਦੇ ਹੋ ਕਿਉਂਕਿ ਇਹ ਰਚਨਾਵਾਂ ਮਤਲਬ ਕਿ ਅਲਮਾਰੀ ਚ ਬੰਦ ਪਈਆਂ ਰਹਿਣਗੀਆਂ ਤੁਸੀਂ ਰੇਡੀਓ ਤੇ ਆਣ ਕੇ ਸੁਣਾਉਂਦੇ ਹੋ ਤੇ ਚਲੋ ਬਹੁਤ ਸਾਰੇ ਲੋਕ ਸੁਣਦੇ ਨੇ ਵਰਨਾ ਕਿਸੇ ਦੇ ਹੱਥ ਤੱਕ ਥੋੜੀਆਂ ਪਹੁੰਚਦੀਆਂ ਨੇ
1: ਬਿਲਕੁਲ ਜੀ ਬਿਲਕੁਲ
0: ਤੇ ਤੁਸੀਂ ਜਾਂਦੇ ਜਾਂਦੇ ਕੁਛ ਹੋਰ ਕੁਛ ਕਹਿਣਾ ਚਾਹੁੰਦੇ ਹੋ
1: ਬਸ ਮਿਹਰਬਾਨੀ ਜੀ
0: ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ
1: ਵਾਹ ਜੀ ਵਾਹ ਸੁਣਾਓ
0: ਕਿ ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ
1: ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ
0: ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ
1: ਓਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
0: ਮੇਰੇ ਦੇਸ਼ ਦੇ ਰਾਖੇ ਮਾਰਨ ਡਾਕੇ ਸੱਚ ਰੋਵੇ ਝੂਠ ਦੀਆਂ ਬਾਹਾਂ ਵਿੱਚ ਓਏ ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ ਅਰਬੀ ਘੋੜੇ ਇੱਟਾਂ ਢੋਂਦੇ ਖੋਤੇ ਚੁਗਣ ਕਪਾਹਾਂ ਵਿੱਚ
1: ਜਿਹੜਾ ਜਿਹੜਾ ਉਹਨੇ ਮਰਵਾਤਾ ਨਾ ਕਿ ਅਨਪੜ੍ਹ ਲੀਡਰ ਨੇ ਉਹਨੇ ਬੰਦੇ ਨੇ ਪੀ ਐਚ ਡੀ ਕੀਤੀ ਸੀ
0: ਜੀ ਮੈਂ ਨਿਊਜ਼ ਸੁਣੀ ਆ ਮੈਨੂੰ ਉਹਦੇ ਬਾਰੇ ਨੌਲੇਜ ਹੈ ਕਿ ਉਹਨੂੰ ਬਹੁਤ ਪ੍ਰੈਸ ਉਹਨੂੰ ਚਪੇੜਾਂ ਚਪੂੜਾਂ ਠੁੱਡ ਠੱਡ ਵੀ ਮਾਰੇ ਗਏ ਨੇ ਉਹਨੂੰ ਦੱਸੋ ਜਿਹੜਾ ਬੰਦ ਅਤੇ ਐਡਾ ਵੱਡਾ ਅਫਸਰ ਹੋ ਹੈ ਉਹਨੂੰ ਕਿੰਨੀ ਮਤਲਬ ਕਿ ਮਾਨਸਿਕ ਸੀ ਇਹ ਤੇ ਉਹ ਕਿਸ ਤਰ੍ਹਾਂ ਡਿਪਰੈਸਡ ਹੋਇਆ ਹੋਏਗਾ ਜਿਹੜਾ ਖੁਦਕੁਸ਼ੀ ਤੱਕ ਗਿਆ ਔਰ ਇਹਨਾਂ ਦੇ ਅਗੇਂਸਟ ਕੋਈ ਆਵਾਜ਼ ਨਹੀਂ ਚੁੱਕ ਸਕਦਾ ਕਿਉਂਕਿ ਇਹ ਸਾਰੇ ਰਲੇ ਨੇ ਆਪਸ ਵਿੱਚ ਤੇ ਕੀ ਕਰੇ ਪਰ ਮੈਂ ਇੱਕ ਗੱਲ ਕਹਾਂਗਾ ਕਿ ਜਿਹੜਾ ਦੋਸਤੋ ਜਿਹੜਾ ਬੰਦਾ ਤੁਹਾਨੂੰ ਇੰਨਾ ਮਜਬੂਰ ਕਰਦਾ ਨਾ ਖੁਦਕੁਸ਼ੀ ਵਾਸਤੇ ਓਏ ਕੱਲੇ ਨਾ ਜਾਓ ਉਹਨੂੰ ਨਾਲ ਲੈ ਕੇ ਜਾਓ ਕਿਉਂ ਤੁਸੀਂ ਕੱਲੇ ਖੁਦਕੁਸ਼ੀ ਕਰਦੇ ਹੋ ਜੇ ਮਜਬੂਰੀ ਆ ਹੀ ਗਈ ਹੈ ਖੁਦਕੁਸ਼ੀ ਕਰਨ ਦੀ ਤੇ ਕਰ ਲਓ ਪਰ ਉਹਨੂੰ ਵੀ ਨਾਲ ਲੈ ਕੇ ਜਾਓ
1: ਵਾਹਿਗੁਰੂ ਸਾਰਿਆਂ ਦਾ ਹਿਸਾਬ ਕਿਤਾਬ ਕਰੇ
0: ਬਹੁਤ ਬਹੁਤ ਮਿਹਰਬਾਨੀ ਖਾਲਸਾ ਜੀ ਧੰਨਵਾਦ ਤੁਹਾਡਾ ਹਰ ਵਾਰੀ ਰੌਣਕ ਲਾਉਂਦੇ ਹੋ ਹੈ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਜੀ ਸਾਡੇ ਬਲਵੀਰ ਸਿੰਘ ਜੀ ਖਾਲਸਾ ਬਲਵੀਰ ਸਿੰਘ ਜੀ ਨਾਮ ਹੀ ਬਲਵੀਰ ਸਿੰਘ ਤੇ ਲਿਖਦੇ ਵੀ ਸੋਹਣਾ ਔਰ ਆਪਣੀ ਸਾਰੀ ਉਮਰ ਕੰਮ ਧੰਦੇ ਚ ਡਟੇ ਹੱਕ ਹਲਾਲ ਦੀ ਖਾਣ ਵਾਲੇ ਲੋਕ ਉਹੋ ਏਡੀਆਂ ਸੋਹਣੀਆਂ ਗੱਲਾਂ ਲਿਖ ਸਕਦੇ ਨੇ ਦੋਸਤੋ ਮੈਂ ਫਿਰ ਗੱਲਬਾਤ ਕਰਨ ਡੈ ਪੈਣਾ ਕੋਈ ਨਾ ਕੋਈ ਤੇ ਤੁਸੀਂ ਨਾ ਗੱਲਬਾਤ ਸੁਣਨ ਚ ਮਸਤ ਹੋ ਜਾਣਾ ਪਿਛਲੀ ਵਾਰੀ ਵਾਂਗੂ ਤੇ ਤੁਸੀਂ ਪਲੀਜ਼ ਕਾਲ ਕਰੋ ਤੇ ਜਾਂ ਐਂਡ ਵਿੱਚ ਜਾ ਕੇ ਫਿਰ ਮੈਨੂੰ ਟਾਈਮ ਅੱਗੇ ਕਰਨਾ ਪੈਂਦਾ ਹੁੰਦਾ ਠੀਕ ਹੈ ਨਾ ਤੇ ਉਹ ਵੀ ਠੀਕ ਨਹੀਂ ਅਸੀਂ ਆਪਣੇ ਟਾਈਮ ਦੇ ਵਿੱਚ ਬੰਦ ਕਰ ਦਿਆ ਕਰੀਏ ਤੇ ਗੱਲ ਏਦਾਂ ਵੀ ਹੁਣ ਮੈਨੂੰ ਫਿਰ ਕੋਈ ਨਾ ਵੀ ਤੇ ਮੈਂ ਗੱਲ ਸਟਾਰਟ ਕਰਾਂਗਾ ਹੀ ਨਾ ਤੇ ਗੱਲ ਏਦਾਂ ਮੈਂ ਬਈ ਸਾਰੇ ਸਿਵਲਾਈਜ਼ਡ ਮੁਲਕ ਨੇ ਨਾ ਜਿੰਨੇ ਵੀ ਚਲੋ ਪੜ੍ਹੇ ਲਿਖੇ ਜਿਨ੍ਹਾਂ ਦੀ ਇਕੋਨੋਮੀ ਜਿਹੜੀ ਹੈ ਉਹ ਵਧੀਆ ਜਿਸ ਤੇ ਡਿਸਿਪਲਿਨ ਹੈ ਹਾਂਜੀ ਉੱਥੇ ਇੱਕ ਤੇ ਪੜ੍ਹੇ ਲਿਖੇ ਲੀਡਰ ਆਉਂਦੇ ਨੇ ਕੁਆਲੀਫਾਈਡ ਲੋਕ ਨੇ ਵੱਡੀਆਂ ਵੱਡੀਆਂ ਡਿਗਰੀਆਂ ਵੀ ਨੇ ਉਹਨਾਂ ਦੇ ਕੋਲ ਹਾਂਜੀ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿੱਚ ਤੇ ਚਲੇ ਜਾਂਦੇ ਨੇ ਆਪਣੇ ਟਰਮ ਪੂਰੀ ਕਰਕੇ ਹਾਲੈਂਡ ਦਾ ਜਿਹੜਾ ਮਤਲਬ ਕਿ ਪ੍ਰਾਈਮ ਮਿਨਿਸਟਰ ਹੈ ਸਾਈਕਲ ਤੇ ਸਾਰੀਆਂ ਗਰਮੀਆਂ ਸਾਈਕਲ ਤੇ ਆਉਂਦਾ ਤੇ ਵਾਲੇ ਨਾਲ ਸਾਈਕਲ ਖਿਲਾਰ ਕੇ ਆਪਣੇ ਆਫਿਸ ਚਲੇ ਜਾਂਦੇ ਨੇ ਤੇ ਸਾਡੇ ਪ੍ਰਾਈਮ ਮਿਨਿਸਟਰ ਜਿਹੜੇ ਨੇ ਪ੍ਰਾਈਮ ਮਿਨਿਸਟਰ ਤੇ ਛੱਡੋ ਯਾਰ, ਜਿਹੜੇ ਆ ਪਤਾ ਨੀ ਚੌਥੇ ਪੰਜਵੇਂ ਛੇਵੇਂ ਦਰਜੇ ਦੇ ਅਫਸਰ ਨੇ, ਉਹਨਾਂ ਦੇ ਅੱਗੇ ਕਿੰਨੀਆਂ ਕਿੰਨੀਆਂ ਕਾਰਾਂ ਹੁੰਦੀਆਂ ਨੇ, ਉਹਨਾਂ ਦੀਆਂ ਵੀ ਮੰਨ ਲਈਆਂ ਕਾਰਾਂ, ਸਾਡੇ ਤੇ ਸਾਧਾ ਅੱਗੇ 40-40 ਕਾਰਾਂ ਹੁੰਦੀਆਂ ਨੇ। ਓਏ ਹੈ ਤੁਸੀਂ ਸਾਧ ਹੋ, ਰਫਲਾਂ ਵਾਲੇ 40-20 ਅੱਗੇ ਤੇ 40 ਪਿੱਛੇ ਨੇ ਤੁਹਾਡੇ, ਹੈ ਰਾਮ ਨਾਮ ਤੁਸੀਂ ਜਪਾਉਂਦੇ ਹੋ ਤੇ ਤੁਹਾਨੂੰ ਰਫਲਾਂ ਦੀ ਜ਼ਰੂਰਤ ਕਿਉਂ ਪੈ ਗਈ ਹੈ? ਇਹਦਾ ਮਤਲਬ ਤੁਸੀਂ ਸਾਧ ਵੀ ਨਹੀਂ ਤੇ ਤੁਸੀਂ ਰਾਮ ਨਾਮ ਵੀ ਨਹੀਂ ਜਪਾਉਂਦੇ, ਤੁਸੀਂ ਕੋਈ ਹੋਰ ਹੋ? ਤਾਂ ਹੀ ਤੁਹਾਨੂੰ ਇੰਨੇ ਗੁੰਡੇ ਤੁਹਾਡੇ ਬਾਹਰ ਅੰਦਰ ਚਾਹੀਦੇ ਨੇ ਤੁਹਾਡੇ ਜਦੋਂ ਤੁਸੀਂ ਬਾਹਰ ਨਿਕਲਦੇ ਹੋ। ਅਸੀਂ ਤਾਂ ਸਰਕਾਰੀ ਅਫਸਰਾਂ ਦੀ ਗੱਲ ਕਰਨ ਦੇ, ਆਹ ਕੌਣ ਨੇ ਜਿਹੜੇ 20-30 ਰਫਲਾਂ ਵਾਲੇ ਪ੍ਰਾਈਵੇਟ ਕਾਰਾਂ ਵਿੱਚ ਆਪਣੇ ਅੱਗੇ ਪਿੱਛੇ ਲੈ ਕੇ ਨਿਕਲਦੇ ਨੇ? ਸਾਧ ਮਾਲਾ ਫੇਰਨ ਵਾਲੇ। ਗੱਲ ਹੋ ਰਹੀ ਸੀ ਜਿਹੜੀ ਸਿਵਲਾਈਜ਼ਡ ਮੁਲਕਾਂ ਦੇ ਵਿੱਚ ਜਿਹੜੇ ਲੀਡਰ ਨੇ ਨਾ, ਉਹ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਚਲੇ ਜਾਂਦੇ ਨੇ। ਯੂਰਪ ਵੇਖ ਲਓ, ਅਮਰੀਕਾ, ਕੈਨੇਡਾ, ਜਿਹੜੇ ਨਿਊਜ਼ੀਲੈਂਡ, ਸਾਰੇ ਮੈਨੂੰ ਅਮਰੀਕਾ ਦੇ ਨਾਂ ਤੋਂ ਚਾਚਾ ਟਰੰਪ ਨੂੰ ਯਾਦ ਆ ਗਿਆ। ਆ ਟਰੰਪ ਨੂੰ ਛੱਡ ਕੇ ਯਾਰ, ਇਹ ਕੋਈ ਨਾ ਕੋਈ ਇਹੋ ਜਿਹਾ ਆ ਹੀ ਜਾਂਦਾ ਸਾਰੇ ਮੁਲਕ ਵਿੱਚ, ਇਹੋ ਜਿਹੇ ਵੀ ਤਾਂ ਹੁੰਦੇ ਹੀ ਨੇ, ਇਹਦਾ ਵੀ ਤਾਂ ਦਾਅ ਲੱਗ ਗਿਆ ਕਿਤੇ। ਇਹ ਟਰੰਪ ਨੂੰ ਛੱਡ ਦਿਓ, ਇਹਨੂੰ ਬਾਹਰ ਕੱਢੋ, ਇਹ ਸਵੇਰ ਨੂੰ ਕੁਛ ਕਹਿੰਦਾ, ਰਾਤ ਨੂੰ ਕੁਛ ਕਹਿੰਦਾ, ਦੁਪਹਿਰੇ ਕੁਛ ਕਹਿੰਦਾ ਹੈ, ਔਰ ਇਹਨੂੰ ਪਤਾ ਨਹੀਂ ਇਹਨੇ ਕੀ ਕਹਿ ਦੇਣਾ। ਹਾਂਜੀ, ਇਹਨੂੰ ਲਾਂਭੇ ਰੱਖੋ ਮੇਰੀ ਗੱਲਬਾਤ ਚੋਂ। ਅੱਛਾ, ਜਿਹੜੇ ਸਿਵਲਾਈਜ਼ਡ ਕੰਟਰੀਆਂ ਦੇ ਲੋਕੀ ਨੇ ਉਹ ਆਉਂਦੇ ਨੇ ਰਾਜਨੀਤੀ ਚ ਆਪਣਾ ਯੋਗਦਾਨ ਪਾ ਕੇ। ਮੈਨੂੰ ਪਤਾ ਨਹੀਂ ਟਰੰਪ ਕਿਉਂ ਘੜੀ ਮੁੜੀ ਅੱਗੇ ਆਏ, ਦੋ ਵਾਰੀ ਇਹ ਜਿੱਤ ਗਿਆ ਤੇ ਕਹਿੰਦਾ ਦੋ ਵਾਰੀ ਤੋਂ ਜ਼ਿਆਦਾ ਤੇ ਬਣ ਨਹੀਂ ਸਕਦਾ USA ਦਾ ਕੋਈ ਪ੍ਰੈਜੀਡੈਂਟ, ਇਹ ਕਹਿੰਦਾ ਮੈਂ ਕੌਂਸਟੀਟਿਊਸ਼ਨ ਚੇਂਜ ਕਰ ਦਿਆਂਗਾ। ਉਹ ਮੜੀ ਚ ਤੇਰੀਆਂ ਲੱਤਾਂ ਨੇ, ਉਹ ਕਹੀ ਨਾ ਬਸ਼ਰਮ ਜਿਹਾ ਬੁੱਢਾ, ਉਹਨੂੰ ਕੋਈ ਜਨਾਨੀ ਕਹਿੰਦੀ ਸ਼ਰਮਕਾਰ ਬੁੜੜਿਆ ਤੇਰੀਆਂ ਮੜੀ ਚ ਲੱਤਾਂ ਨੇ, ਉਹ ਕਹਿੰਦਾ ਫੇਰ ਕੀ ਹੋਇਆ, ਸਿਰ ਤੇ ਬਾਹਰ ਹੈ ਨਾ ਮੇਰਾ ਮੜੀ ਚੋਂ। ਉਹ ਉਸ ਤਰ੍ਹਾਂ ਦਾ ਹੀ ਹੈ ਕੋਈ। ਚਲੋ ਗੱਲ ਏਦਾਂ ਦਾ ਵੀ ਆਉਂਦੇ ਨੇ ਆਪਣਾ ਯੋਗਦਾਨ ਪਾ ਕੇ ਰਾਜਨੀਤੀ ਵਿੱਚ ਚਲੇ ਜਾਂਦੇ ਨੇ, ਹੈ ਕੋਈ ਵੀ ਕੁਰਸੀ ਨਾਲ ਚੰਬੜ ਕੇ ਨਹੀਂ ਰਹਿੰਦਾ ਕਿ ਜਦੋਂ ਤੱਕ ਮੇਰੀ ਜ਼ਿੰਦਗੀ ਹੈ ਨਾ, ਉਹ ਮੈਂ ਕੁਰਸੀ ਨਹੀਂ ਜੇ ਛੱਡਣੀ, ਹੈ ਨਾ, ਜਿਸ ਤਰ੍ਹਾਂ ਸਾਡੇ ਕਰਦੇ ਨੇ। ਮੇਰੇ ਮਤਲਬ ਕਿ ਮੇਰੇ ਜਾਣ ਤੇ ਵੀ ਇਹ ਕੁਰਸੀ, ਅਗਰ ਮੈਂ ਮਰ ਵੀ ਜਾਵਾਂ ਕਿਤੇ, ਮੈਂ ਨਰਕ ਨੂੰ ਵੀ ਕਿਤੇ ਮਤਲਬ ਕਿ ਚਾਲੇ ਪਾ ਦਿਆਂ ਨਾ। ਪਹਿਲੀ ਗੱਲ ਤੇ ਇਹ ਆ ਕਿ ਸਾਡੇ ਜਿਹੜੇ ਰਾਜਨੀਤਿਕ ਲੋਕ ਨੇ ਨਾ, ਦੇਖਿਆ ਦੋ ਦੋ ਤਿੰਨ ਤਿੰਨ ਘੰਟੇ ਗੱਲਾਂ ਕਰਦੇ ਰਹਿੰਦੇ ਨੇ, ਕਿੱਥੋਂ ਕਾਹਦੀਆਂ ਕੀ ਗੱਲ, ਜਦੋਂ ਗੱਪਾਂ ਹੀ ਮਾਰਨੀਆਂ ਤੇ ਜੋ ਮੂੰਹ ਚ ਆਉਂਦਾ ਵਾਹੀ ਜਾਓ, ਫਿਰ ਹੋਰ ਕੀ ਹੈ। ਦੋ ਦੋ ਤਿੰਨ ਤਿੰਨ ਘੰਟੇ ਦਾ ਲੈਕਚਰ ਕਰੀ ਚਲੇ ਜਾਣ ਡੇ ਹੁੰਦੇ ਨੇ, ਇਹ ਤਾਂ ਕੁਰਸੀ ਨੂੰ ਛੱਡਦੇ ਹੀ ਨਹੀਂ। ਇਹ ਕਹਿੰਦੇ ਨੇ ਜਦੋਂ ਮੈਂ ਨਰਕਾਂ ਦੀ ਗੱਡੀ ਵੀ ਚੜ ਜਾਣਾ, ਫਿਰ ਵੀ ਕੁਰਸੀ ਸਾਡੇ ਟੱਬਰ ਚ ਹੀ ਰਹਿਣੀ ਚਾਹੀਦੀ ਹੈ। ਤੇ ਯਾਰ ਰੱਬਾ ਮੇਰਿਆ, ਮੈਂ ਲੈਕਚਰ ਕਰਦਾ ਕਰਦਾ ਹਾਰਾਂ ਨਾਲ ਲੱਦਿਆ ਹੋਵਾਂ ਤੇ ਮਾਈਕ ਦੇ ਉੱਤੇ ਮੈਨੂੰ ਗਸ਼ ਪਵੇ ਤੇ ਮੇਰੀ ਐਗਜ਼ਾਮਪਲ ਲੋਕ ਦਿਆ ਕਰਨ ਕਿ ਅਖੀਰਲੇ ਦਿਨ ਤੱਕ ਜਨਤਾ ਦੀ ਸੇਵਾ ਕਰਦਾ ਹੋਇਆ ਗਾਸ਼ ਖਾ ਕੇ ਡਿੱਗਾ, ਤੇ ਫਿਰ ਨਾ ਸਾਡੀ ਫੈਮਿਲੀ ਨਾਲ ਹਮਦਰਦੀ ਹੋ ਜਾਏਗੀ, ਫਿਰ ਮੇਰੇ ਮੁੰਡੇ ਨੂੰ ਜ਼ਿਆਦਾ ਵੋਟਾਂ ਪੈਣਗੀਆਂ, ਫਿਰ ਮੇਰਾ ਮੁੰਡਾ ਕੁਰਸੀ ਤੇ ਬਵੇਗਾ, ਹੈ ਨਾ। ਇਹ ਕੁਰਸੀ ਹੁਣ ਸਾਡੇ ਖਾਨਦਾਨ ਚ ਹੀ ਰਹੇ, ਇੱਦਾਂ ਹੀ ਹੈ ਨਾ। ਤੇ ਫਿਰ ਇਹ ਆਪਣੇ ਨਲਾਇਕ ਤੋਂ ਨਲਾਇਕ ਬੱਚਿਆਂ ਨੂੰ ਵੀ ਕੁਰਸੀ ਦੇ ਕਾਬਲ ਬਣਾਉਣਗੇ, ਤੇ ਕੁਰਸੀ ਨੂੰ ਆਪਣੇ ਘਰ ਚ ਹੀ ਰੱਖਣ ਦੀ ਖਾਨਦਾਨੀ ਚੱਲਦੀ ਇਹਨਾਂ ਦੀ। ਅਗਰ ਇੱਦਾਂ ਹੀ ਪਿਓ ਤੋਂ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਉਹਦਾ ਪੁੱਤ, ਹਾਂਜੀ, ਕੋਸ਼ਿਸ਼ ਹੋਏਗੀ ਕਿ ਸਾਡੇ ਖਾਨਦਾਨ ਚ ਹੀ ਇਹ ਕੁਰਸੀ ਰਹੇ। ਤੇ ਅਮੀਰਾਂ ਦੇ ਬੱਚੇ ਅਕਸਰ ਨਲਾਇਕ ਨਿਕਲਦੇ ਨੇ, ਸਾਰਿਆਂ ਨਹੀਂ ਮੈਂ ਕਹਿ ਰਿਹਾ, ਹਾਂਜੀ, ਬਹੁਤੇ। ਹੁਣ ਮਤਲਬ ਕਿ ਨਹਿਰੂ ਪਰਿਵਾਰ ਹੀ ਹੈ, ਚਲੋ ਬਈ ਵੇਖੋ, ਮਤਲਬ ਕਿ ਜਵਾਹਰ ਲਾਲ ਨਹਿਰੂ ਜੀ ਹੁਣੀ ਪੜ੍ਹੇ ਲਿਖੇ ਇੰਟੈਲੀਜੈਂਟ ਆਦਮੀ, ਗੱਲਾਂ ਬਾਤਾਂ ਬੜੇ ਸੋਹਣੇ ਰਾਈਟਰ ਵੀ ਨੇ, ਉਹ ਕਿਹੜੇ ਬੰਦੇ ਕੋਲੋਂ ਗਲਤੀ, ਜਿਹੜੇ ਬੰਦੇ ਕੋਲ ਜਿਹੜਾ ਕੁਛ ਕਰਕੇ ਵਿਖਾਏਗਾ ਉਹਦੇ ਕੋਲ ਗਲਤੀਆਂ ਤੇ ਹੋਣੀਆਂ ਹੀ ਨੇ, ਜਿਹਨੇ ਕੁਛ ਕਰਨਾ ਹੀ ਨਹੀਂ ਉਹਦੇ ਕੋਲ ਗਲਤੀ ਕਿੱਥੇ ਹੋਣੀ ਹੈ। ਅੱਗੋਂ ਉਹਨਾਂ ਦੀ ਲੜਕੀ ਸ਼੍ਰੀਮਤੀ ਬੀਬੀ ਇੰਦਰਾ ਗਾਂਧੀ, ਭਾਵੇਂ ਵਰਲਡ ਲੈਵਲ ਦੀ ਜੀਨੀਅਸ ਔਰਤ ਸੀ ਉਹ, ਐਨੀ ਹਾਓ ਗਲਤੀਆਂ, ਮੈਂ ਗਲਤੀਆਂ ਦੀ ਗੱਲ ਨਹੀਂ ਕਰ ਰਿਹਾ। ਹੁਣ ਅੱਗੋਂ ਗਾਂ ਉਹ ਬੱਚੇ ਉਹਨਾਂ ਦੇ, ਉਹ ਬੱਚਿਆਂ ਤੋਂ ਗਾਂ ਹੁਣ ਉਹਨਾਂ ਦੇ ਬੱਚੇ ਅੱਗੇ, ਰਾਜੀਵ ਗਾਂਧੀ, ਰਾਜੀਵ ਗਾਂਧੀ ਨੀ ਮੈਂ ਕਹਿਣ ਡਿਆ, ਜਿਹੜਾ ਮਤਲਬ ਕਿ ਆਪਣਾ ਜਿਹਨੂੰ ਯਾਰ ਪੱਪੂ ਹੀ ਲੋ, ਮੈਂ ਤੇ ਨੀ ਚਲੋ ਕਹਿੰਦਾ ਉਹਨੂੰ ਪੱਪੂ, ਬਹੁਤੇ ਸਾਹ ਉਹਨੂੰ ਪੱਪੂ ਕਹਿੰਦੇ ਨੇ, ਸੰਜੇ ਉਹਨੂੰ, ਰਾਹੁਲ ਨੂੰ, ਹਾਂਜੀ। ਹੁਣ ਉਹਦੀ ਵੀ ਮੂੰਹ ਦਾੜੀ ਚਿੱਟੀ ਹੋ ਗਈ ਆ ਤਕਰੀਬਨ, ਵਿਚ ਕੁਛ ਹੀ ਵਾਲ ਕਾਲੇ ਨੇ, ਪਰ ਹੁਣ ਮਰ ਕੇ ਕਿਤੇ ਉਹਨੂੰ ਕੋਈ ਗੱਲ ਹੀ ਕਰਨੀ ਆਈ ਆ ਸਾਰੀ ਉਮਰ ਦੇ ਵਿਚ। ਪੱਪੂ ਤੇ ਉਹਨੂੰ ਤਾਂ ਹੀ ਕਹਿੰਦੇ ਨੇ, ਅੱਜ ਤੱਕ ਉਹ ਸੈਂਟੈਂਸ ਨਹੀਂ ਕੋਈ ਕੋਈ ਵਧੇ ਕੋਲ ਵਧੀਆ ਬਣਦਾ ਹੁੰਦਾ। ਅੱਛਾ ਕੀ ਗੱਲ ਹੈ ਕਿ ਪੱਪੂ ਤੋਂ ਸੈਣਾ ਕਾਂਗਰਸ ਵਿਚ ਹੋਰ ਕੋਈ ਕੋਈ ਨੀ ਹੈਗਾ। ਉਹਦੇ ਬਾਅਦ ਚਲੋ ਇਹ ਤੇ ਸੈਂਟਰ ਦੀ ਹੈਗੀ ਸੀ ਸਰਕਾਰ, ਹੁਣ ਪੰਜਾਬ ਵੱਲ ਅਸੀਂ ਆ ਜਾਂਦੇ ਹਾਂ, ਬਾਕੀਆਂ ਦੀਆਂ ਤੇ ਗੱਲਾਂ ਛੱਡੋ। ਬਾਦਲ ਸਾਹਿਬ ਹੁਣੀ ਚਾਰ ਪੰਜ ਵਾਰੀ ਬੱਲੇ ਬੱਲੇ ਬੱਲੇ, ਕਿੰਨੀ ਕਿੰਨੀ ਦੇਰ ਚੀਫ ਮਿਨਿਸਟਰ ਰਹੇ ਨੇ। ਓਏ ਹੁਣ ਅੱਗੋਂ ਸਾਡੇ ਖਾਨਦਾਨ ਦੇ ਵਿਚ ਹੀ ਆ ਸੁੱਖਾ ਗੱਪੀ, ਅੱਗੋਂ ਇਹ ਰੋਨਲਡ ਰੇਗਨ ਦਾ ਰਿਸ਼ਤੇ, ਰੋਨਲਡ ਰੇਗਨ ਨੇ ਯਾਰ ਚਾਚੇ ਟਰੰਪੂ ਦੋਂਗੂ, ਪਤਾ ਨੀ ਇਹਨੇ ਕਿਹੜੇ ਵੇਲੇ ਕਿਹੜੀ ਗੱਲ ਕਹਿ ਦੇਣੀ ਹੈ, ਜਿਹੜਾ ਇਹ ਕਹਿਣ ਡਿਆ ਕਿਤੇ ਮਤਲਬ ਕਿ ਆ ਬਾਦਲ ਸਾਹਿਬ ਮੇਰੇ ਪਿਓ ਵਰਗੇ ਨੇ ਬੈਠੇ ਇੱਥੇ, ਉਹ ਬਾਦਲ ਸਾਹਿਬ ਕਹਿੰਦੇ ਮੈਂ ਤੇਰਾ ਪਿਓ ਹੀ ਹਾਂ, ਤੇਰੇ ਪਿਓ ਵਰਗਾ ਨਹੀਂ। ਜਦੋਂ ਫੀਮ ਕਾਂ ਦੇ ਸਿਰ ਜਿੰਨੀ ਖਾ ਲੈਣੀ ਹੈ, ਪਰ ਮੈਂ ਤੁਹਾਨੂੰ ਦੱਸਾਂ ਇਹਨਾਂ ਨੂੰ ਕਿਉਂ ਫੀਮ ਖਾਣੀ ਪੈਂਦੀ ਜੇ ਜ਼ਿਆਦਾ। ਇਸ ਘਰੋਂ ਸਵੇਰੇ ਕਾਰ ਤੇ ਨਿਕਲਦੇ ਨੇ, ਕੋਈ ਦੇਖੋ 150 ਬੰਦੇ ਨੂੰ ਇਹਨਾਂ ਨੇ ਮਿਲਣਾ ਹੁੰਦਾ, ਕਚਰ ਵੱਢ ਤਿੜ ਤਿੜ ਢੀ ਚੀ ਕੀ ਕੀ, ਕੋਈ ਸਰਪੰਚ, ਕੋਈ ਮੈਂਬਰ, ਕੋਈ ਛੱਪੜ ਵਾਲਾ, ਕੋਈ ਕਿੱਕਰ ਵਾਲਾ, ਕੋਈ ਹਵੇਲੀ ਵਾਲਾ, ਕੋਈ ਉਧਰ ਵਾਲਾ, ਕੋਈ ਇੱਧਰ, ਸਾਰਿਆਂ ਨਾਲ ਯਾਰ ਬੋਲੀ ਜਾਣਾ ਬੋਲੀ ਜਾਣਾ, ਤੇ ਫਿਰ ਇੰਨਾ ਕੁ ਨਸ਼ਾ ਤੇ ਕਰਨਾ ਹੀ ਪੈਂਦਾ। ਬੜਾ ਔਖਾ ਕੰਮ ਹੈ, ਨੁਕਤਾਚੀਨੀ ਕਰ ਲੈਣੀ ਸੌਖੀ ਗੱਲ, ਪਰ ਇਹ ਕਾਫੀ ਔਖਾ ਕੰਮ ਹੈ। ਅੱਗੋਂ ਗੱਲ ਚੱਲਣ ਡਈ ਖਾਨਦਾਨੀ ਦੀ, ਭਾਈ ਚਲੋ ਜਿਹੜੇ ਕਰਨ ਜੋਗੇ ਸੀ ਉਹ ਤੇ ਕਰ ਗਏ, ਬਾਕੀਆਂ ਨੂੰ ਮੌਕਾ ਦਿਓ ਜਾਂ, ਬਾਕੀ ਬੜੇ ਬੜੇ ਇੰਟੈਲੀਜੈਂਟ, ਪਰ ਇੰਟੈਲੀਜੈਂਟ ਬੰਦਿਆਂ ਨੂੰ ਤਾਂ ਨਾ ਹੀ ਵੋਟਾਂ ਪੈਂਦੀਆਂ ਨੇ, ਤੇ ਨਾ ਹੀ ਉਹ ਇਸ ਚੱਕਰ ਦੇ ਵਿਚ ਵੜਨਾ ਪਸੰਦ ਕਰਦੇ ਨੇ। ਵੜਨਾ ਪਸੰਦ ਤਾਂ ਨੀ ਕਰਦੇ, ਉਹ ਇੱਕ ਦੋ ਹੁੰਦੇ ਨੇ ਇਕੱਲੇ, ਤੇ ਉਹ ਜਿਸ ਤਰ੍ਹਾਂ ਬੇਲੀਆਂ ਦੇ ਜਲਸੇ ਚ ਚੂਹਾ ਨੀ ਹੁੰਦਾ, ਇਹ ਤੇ ਉਹਨਾਂ ਦੀ ਪਟੀਸ਼ਨ ਹੁੰਦੀ ਹੈ, ਉਹਨਾਂ ਨੇ ਇੰਨਾ ਜਾਣ ਕੇ ਕੀ ਕਰਨਾ। ਝੂਠਿਆਂ ਬੇਈਮਾਨ ਲੋਕਾਂ ਚ, ਸਾਰੇ ਝੂਠੇ ਬੇਈਮਾਨ ਨੀ, ਵਿਚ ਚੰਗੇ ਵੀ ਹੈਗੇ ਨੇ ਪਰ ਉਹ ਬਹੁਤ ਥੋੜੇ ਨੇ ਲੋਕ। ਇੱਕ ਤੇ ਜਿਹੜਾ ਪਹਿਲਾ ਲੀਡਰ ਸੀ ਉਹ ਆਪ ਨਲਾਇਕ ਤੇ ਕਰਪਟ ਵੀ ਸੀ, ਤੇ ਉਹਦੇ ਤੋਂ ਅੱਗੇ ਆਪਣੇ ਨਾ ਮਹਾਂ ਨਲਾਇਕ ਪੁੱਤਰ ਨੂੰ ਦੇਸ਼ ਦਾ ਬੇੜਾ ਗਰਕ ਕਰਨ ਵਾਸਤੇ ਸਾਡੇ ਲੀਡਰ ਜਿਹੜੇ ਨੇ ਉਹ ਤਿਆਰ ਕਰਨ ਡਏ ਹੋਣਗੇ ਵੀ ਮੇਰੇ ਤੋਂ ਬਾਅਦ ਕੁਰਸੀ ਬਾਹਰ ਨਹੀਂ ਜਾਣੀ ਚਾਹੀਦੀ। ਤੇ ਉਹਨਾਂ ਦਾ ਪਤਾ ਮੂਡ ਕੀ ਹੁੰਦਾ ਕਿ ਜਿਹੜੀ ਤਬਾਹੀ ਮੈਂ ਨਹੀਂ ਕਰ ਸਕਿਆ ਇਸ ਮੁਲਕ ਦੀ ਜਾਂ ਇਸ ਸਟੇਟ ਦੀ, ਆਇਆ ਮੇਰਾ ਪੁੱਤਰ ਕਰੇਗਾ ਹੁਣ ਅੱਗੋਂ। ਇਹੋ ਜਿਹਾ ਪੁੱਤਰਾਂ ਨੇ ਤਬਾਹੀ ਕਰਨੀ ਆ, ਹੋਰ ਕੀ ਕਰਨਾ। ਅਸੀਂ ਇੰਨੇ ਗਏ ਗੁਜਰੇ ਤੇ ਖੁੰਡੀ ਸੋਚ ਵਾਲੇ ਕਿਉਂ ਆ? ਇਹ ਮੁਲਕ ਕਿਸੇ ਦੇ ਪਿਓ ਦੀ ਜਾਇਦਾਦ ਥੋੜੀ ਹੁੰਦੀ ਹੈ। ਇਲੈਕਸ਼ਨਾਂ ਕਾਹਦੀਆਂ ਨੇ, ਚੋਣਾਂ ਕਿਉਂ ਹੁੰਦੀਆਂ ਨੇ? ਵੀ ਜੇ ਤੁਹਾਨੂੰ ਸਰਕਾਰ ਪਸੰਦ ਨਹੀਂ, ਤੁਸੀਂ ਤੇ ਪਤਾ ਨਹੀਂ ਕਿ ਆਹ ਜਿਹੜੀ ਇਸ ਵੇਲੇ ਪ੍ਰੈਜੈਂਟ ਸਰਕਾਰ ਹੈ, ਇਹਦਾ ਇਹ ਮੁੱਦਾ ਦੇਸ਼ ਦੀ ਤਰੱਕੀ ਕਰਨਾ ਨਹੀਂ, ਮੁੱਦਾ ਹੈ ਕਿ ਆਹ ਇਲੈਕਸ਼ਨ ਆਹ ਜਿੱਤ ਲਈ ਹੈ, ਅਗਲੀ ਕਿੱਦਾਂ ਜਿੱਤਣੀ ਹੈ, ਬੁੱਧੂ ਕਿੱਦਾਂ ਬਣਾਉਣਾ ਹੈ ਲੋਕਾਂ ਨੂੰ। ਤੇ ਬੁੱਧੂ ਵੀ ਤਾਂ ਤੋਂ ਤਾਂ ਨੇ ਅੱਗੇ ਜਿਨ੍ਹਾਂ ਦੇ ਵਾਰੇ ਵਾਰੇ ਜਾਣ ਨੂੰ ਜੀ ਕਰਦਾ। ਭਾਰਤ ਸਾਡਾ ਦੇਸ਼ ਹੈ, ਹਰ ਭਾਰਤ ਵਾਸੀ ਦਾ ਓਨਾ ਹੀ ਹੱਕ ਹੈ ਜਿੰਨਾ ਸਾਡਾ ਤੁਹਾਡਾ ਇਹਨਾਂ ਦਾ। ਪਰ ਸਾਡੀ ਅਲੀਟ ਜਿਹੜੀ ਹੈ ਨਾ, ਜਿਹੜੇ ਜਿਹੜਾ ਖਾਂਦੇ ਪੀਂਦੇ ਨੇ, ਜਿਨ੍ਹਾਂ ਦੀਆਂ ਪਹੁੰਚਾਂ ਨੇ, ਹੱਥ ਪੈਂਦਾ ਜਿਨ੍ਹਾਂ ਦਾ, ਆਮ ਜਨਤਾ ਨੂੰ ਭੇਡਾਂ ਬੱਕਰੀਆਂ ਸਮਝਦੇ ਨੇ। ਉਹ ਕਿਉਂ ਸਮਝਦੇ ਨੇ ਭੇਡਾਂ ਬੱਕਰੀਆਂ? ਕਿਉਂਕਿ ਅਸੀਂ ਹਰ ਵਾਰੀ ਅਸੀਂ 5 ਸਾਲ ਪਬਲਿਕ ਉਹਨਾਂ ਨੂੰ ਬੁਰਾ ਭਲਾ ਕਹਿੰਦੀ ਰਹਿੰਦੀ ਹੈ, ਤੇ ਜਦੋਂ 5 ਸਾਲਾਂ ਬਾਅਦ ਵੋਟਾਂ ਪੈਂਦੀਆਂ ਨੇ ਤੇ ਫਿਰ ਉਹਨਾਂ ਨੂੰ ਜਿਤਾ ਦਿੰਦੇ ਨੇ। ਓਏ ਭੇਡਾਂ ਮੈਂ ਭੇਡਾਂ ਬੱਕਰੀਆਂ ਰੌਲਾ ਪਾ ਦੇਣ ਉਹਨਾਂ ਅੱਗੇ, ਮਗਰਾ ਪੱਠਿਆਂ ਦਾ ਸੁੱਟ ਦਿਓ, ਸਾਰੀਆਂ ਚੁੱਪ ਕਰ ਜਾਂਦੀਆਂ ਨੇ। ਤਾਂ ਇਹ ਇਸ ਦੇਸ਼ ਨੂੰ ਆਪਣੇ ਬਾਪ ਦਾਦੇ ਦੀ ਜਾਇਦਾਦ ਸਮਝਦੇ ਨੇ ਇਹ ਲੋਕ। ਪੈਸਾ ਇਹਨਾਂ ਨੇ ਕਾਫੀ ਇਕੱਠਾ ਕਰ ਲਿਆ ਹੁੰਦਾ, ਕਿੰਨਾ ਕਿੰਨਾ ਪੈਸਾ ਲੱਗਦਾ ਇਲੈਕਸ਼ਨਾਂ ਦੇ ਉੱਤੇ ਤੁਹਾਨੂੰ ਪਤਾ ਹੀ ਆ, ਕੋਈ ਥੋੜਾ ਪੈਸਾ ਲੱਗਦਾ? ਇਹਨਾਂ ਦੇ ਕੋਲ ਹੁੰਦਾ ਇੰਨਾ ਪੈਸਾ, ਪਹਿਲਾਂ ਹੀ ਇਹਨਾਂ ਨੇ ਇਕੱਠਾ ਕੀਤਾ ਹੁੰਦਾ। ਹਾਂਜੀ, ਵਾਈ ਵਾਈ ਵੀ ਆਰ ਨੈਚੁਰਲ ਬੋਰਨ ਕਰਪਟ ਪੀਪਲ। ਦੂਜੇ ਮੁਲਕਾਂ ਦੇ ਰਾਜਨੀਤਿਕਾਂ ਨੂੰ ਸਾਡੇ ਨੇਤਾਵਾਂ ਵਾਂਗੂ ਕੁਰਸੀ ਦੀ ਇੰਨੀ ਹਵਸ ਨਹੀਂ ਹੁੰਦੀ। ਇਹ ਚਾਚੇ ਟਰੰਪ ਨੂੰ ਛੱਡ ਗਿਆ, ਚਾਚਾ ਟਰੰਪ ਕਿਉਂ ਘੜੀ ਬੜੀ ਮੇਰੀ ਯਾਦ ਵਿਚ ਬਣੀ ਚਲਾ ਜਾਣ ਡਿਆ ਹੈਗਾ। ਇਹਨੇ ਇਕੱਲੇ ਨੇ ਵਕਤ ਪਾਇਆ ਸਾਰੀ ਦੁਨੀਆਂ ਨੂੰ। ਸਾਰੀ ਦੁਨੀਆਂ ਵਿਚ ਰਾਜਨੀਤਿਕ ਲੋਕਾਂ ਨੂੰ ਵਿਚ ਇਕ ਅੱਧਾ ਏਦਾਂ ਦਾ ਵੀ ਹੁੰਦਾ ਹੀ ਆ, ਚਾਚੇ ਵਰਗਾ ਟਰੰਪ ਵਰਗਾ ਵੀ, ਕੁਰਸੀ ਦੀ ਹਵਸ ਜਿਹਨੂੰ ਜ਼ਿਆਦਾ। ਹਾਂਜੀ, ਦੂਜਿਆਂ ਮੁਲਕਾਂ ਦੇ ਰਾਜਨੀਤਿਕ ਲੋਕ ਜਿਹੜੇ ਨੇ ਆਪਣੀ ਟਰਮ ਪੂਰੀ ਕਰਦੇ ਨੇ, ਚਲੋ, ਪਰ ਸਾਡੇ ਅਨਪੜ੍ਹ ਤੇ ਫਿਰਕੂ ਲੀਡਰ ਕੁਰਸੀ ਤੇ ਕੁਰਸੀ ਨੂੰ ਫੈਵੀਕੋਲ ਲਾ ਕੇ ਨਾ ਤੇ ਉਹਦੇ ਨਾਲ ਹੀ ਚੰਬੜ ਜਾਂਦੇ ਨੇ, ਕੁਰਸੀ ਦੇ ਨਾਲ ਹੀ ਚੰਬੜ ਜਾਂਦੇ ਨੇ ਤੇ ਗਾਉਂਦੇ ਨੇ ਤੇਰੀ ਮੇਰੀ ਇੱਕ ਜਿੰਦੜੀ ਉਂਜ ਵੇਖਣ ਨੂੰ ਅਸੀਂ ਦੋ। ਇਹ ਬਹੁਤ ਸੋਹਣਾ ਗਾਣਾ, ਇਹ ਪਤਾ ਨੀ ਕਿਹੜੀ ਬਿੱਲੋ ਫਿਲਮ ਸੀ, ਪੰਜਾਬੀ ਫਿਲਮ ਕਰੀ, ਉਂਜ ਵੇਖਣ ਨੂੰ ਅਸੀਂ ਦੋ ਵੇ ਤੇਰੀ ਮੇਰੀ ਇੱਕ ਜਿੰਦੜੀ, ਬਹੁਤ ਸੋਹਣਾ ਗਾਣਾ। ਹਾਂਜੀ, ਤੇ ਇਹ ਉਹੋ ਹੀ ਗਾਣਾ ਵਾ, ਮਾਰ ਛੜੱਪਾ ਚੜ ਗਈ ਪੀਂਕ ਤੇ ਡਿੱਗ ਪੀ ਹਲਾਰਾ ਖਾ ਕੇ ਬੋਚੀ ਵੇ ਜੀਜਾ ਘਰ ਦੀ ਨਾਰ ਬਣਾ ਕੇ। ਇਹਨਾਂ ਨੇ ਕੁਰਸੀ ਨੂੰ ਆਪਣੀ ਘਰ ਦੀ ਨਾਰ ਹੀ ਬਣਾ ਛੱਡਿਆ ਵਾ, ਵੀ ਤੈਨੂੰ ਬੋਚ ਕੇ ਹੀ ਰੱਖਣਾ, ਅਸੀਂ ਤੈਨੂੰ ਡਿੱਗਣ, ਅਸੀਂ ਨਾ ਡਿੱਗਣਾ ਤੇ ਨਾ ਤੈਨੂੰ ਹੀ ਡਿੱਗਣ ਦੇਣਾ ਤੇ ਘਰੋਂ ਬਾਹਰ ਵੀ ਨਹੀਂ ਜਾਣ ਦੇਣਾ। ਹਾਂਜੀ, ਇਹਨਾਂ ਦੀ ਜਿਸ ਤਰ੍ਹਾਂ ਹੁੰਦੇ ਨੇ ਨਾ ਕੋਈ ਦਿਲ ਫੈਂਕ ਆਪ ਲੋਕ ਜਾਂ ਚਲੋ ਪਿਆਰ ਕਰਨ ਵਾਲੇ ਬੱਚੇ, ਉਹਨਾਂ ਨੂੰ ਰਾਤ ਨੂੰ ਉਹਨਾਂ ਦੀ ਮਹਿਬੂਬਾ ਦੇ ਸੁਪਨੇ ਆਉਣਗੇ। ਆਹ ਜਿਹੜੇ ਸਾਡੇ ਲੀਡਰ ਹੈ ਨਾ, ਇਹਨਾਂ ਨੂੰ ਰਾਤ ਨੂੰ ਕੁਰਸੀ ਦੇ ਸੁਪਨੇ ਆਉਂਦੇ ਜੀ, ਤੇ ਧਾਰਮਿਕ ਆਗੂਆਂ ਨੂੰ ਗੋਲਕ ਦੇ ਸੁਪਨੇ ਆਉਂਦੇ ਜੇ ਰਾਤ ਨੂੰ। ਤੇ ਇਹ ਜਿਹੜੇ ਨੇ ਨਾ, ਮਤਲਬ ਕਿ ਇੱਕ ਵਾਰੀ ਨਾ ਕਿਤੇ ਕਿਸੇ ਕੋਈ ਰਾਜਨੀਤਿਕ ਲੀਡਰ ਸੀ, ਉਹਦੇ ਦਿਨ ਪੁੱਗ ਗਏ, ਦਿਨ ਪੁੱਗ ਗਏ ਤੇ ਧਰਮਰਾਜ ਨੇ ਭੇਜਿਆ ਇੱਕ ਦੂਤ ਨੂੰ, ਭੇਜਿਆ ਉਹਦੇ ਸਾਹ ਕੱਢ ਲਿਆ, ਉਹਦੀ ਆਤਮਾ ਕੱਢ ਲਿਆ ਉਹਦੀ। ਉਹ ਆਇਆ ਤੇ ਉਹ ਲੈਕਚਰ ਕਰਨ ਡਿਆ ਸੀ ਉਹ ਲੀਡਰ, ਤੇ ਉਹ ਦੂਤ ਉਹਦੇ ਆਲੇ ਦੁਆਲੇ ਦੋ ਤਿੰਨ ਚੱਕਰ ਮਾਰੇ ਉਹਨੇ, ਉਹਦੇ ਵਿੱਚ ਆਤਮਾ ਹੀ ਹੈ ਨਹੀਂ ਸੀ ਲੀਡਰ ਦੇ ਵਿੱਚ, ਤੇ ਉਹ ਵਾਪਸ ਚਲਾ ਗਿਆ। ਤੇ ਧਰਮਰਾਜ ਨੇ ਪੁੱਛਿਆ ਵੀ ਬਈ ਉਹ ਤੂੰ ਉਹਦੇ ਤਿੰਨ ਕਿਹਾ ਸੀ ਉਹਦੀ ਆਤਮਾ ਕੱਢ ਕੇ ਲੈ ਕੇ ਆਈ, ਤੇ ਉਹ ਕਹਿੰਦਾ ਸਰ ਉਹਦੇ ਵਿੱਚ ਆਤਮਾ ਹੀ ਹੈ ਨਹੀਂ, ਮੈਂ ਤੇ ਉਹਦੇ ਦੁਆਲੇ ਪੰਜ ਛੇ ਚੱਕਰ ਮਾਰੇ ਉਹ ਲੈਕਚਰ ਕਰਨ ਡਿਆ ਅਜੇ ਵੀ, ਉਹ ਵੇਖ ਲਓ। ਤੇ ਉਹ ਧਰਮਰਾਜ ਉਹਨੂੰ ਕਹਿੰਦਾ ਮੂਰਖਾ, ਲੀਡਰਾਂ ਦੀ ਆਤਮਾ ਉਹਨਾਂ ਦੀ ਬਾਡੀ ਚ ਨਹੀਂ ਹੁੰਦੀ, ਉਹਨਾਂ ਦੀ ਕੁਰਸੀ ਚ ਹੁੰਦੀ ਹੈ, ਜਾ ਕੁਰਸੀ ਚੋਂ ਆਤਮਾ ਕੱਢ ਕੇ ਲੈ ਕੇ ਆ। ਤੇ ਇਹੋ ਹੀ ਸਾਡੇ ਜਿਹੜੇ ਧਾਰਮਿਕ ਲੀਡਰ ਨੇ, ਇਹਨਾਂ ਦੀ ਵਾਕਿਆ ਹੀ ਆਤਮਾ ਕੁਰਸੀ ਦੇ ਵਿੱਚ ਹੀ ਆ। ਕਦੀ ਕਦੀ ਤੇ ਯਾਰ ਮੈਨੂੰ ਐਂ ਲੱਗਦਾ ਕਿ ਸਾਡਾ ਜਿਹੜਾ ਮੁਲਕ ਹੈ ਨਾ, ਮੁਲਕ ਨਹੀਂ ਸ਼ਿਕਾਰ ਗਾਹ ਹੈ, ਲੂੰਬੜਾਂ ਬਘਿਆੜਾਂ ਰਿਛਾਂ ਸ਼ੇਰਾਂ ਵਾਸਤੇ ਜਨਤਾ ਸ਼ਿਕਾਰ ਕਰਨ, ਉਹ ਸ਼ਿਕਾਰੀ ਨੇ ਤੇ ਜਨਤਾ ਦਾ ਸ਼ਿਕਾਰ ਕਰਦੇ ਨੇ, ਲੀਡਰ ਸ਼ਿਕਾਰੀ ਨੇ। ਇਹਨਾਂ ਸ਼ਿਕਾਰੀਆਂ ਦੇ ਮੂੰਹ ਨੂੰ ਖੂਨ ਲੱਗ ਚੁੱਕਾ। ਹਾਂਜੀ, ਐਡੇ ਐਡੇ ਅਫਸਰ ਆਤਮ ਹੱਤਿਆ ਕਰਨ ਰਹੇ ਨੇ ਇਹਨਾਂ ਕੋਲੋਂ, ਗਸਟਡ ਪੀ ਐਚ ਡੀ ਏਨ ਪੜ ਖੋਤੇ ਇਹੋ ਜਿਹੀਆਂ ਨੌਕਰੀਆਂ ਤੇ ਪਹੁੰਚੇ ਨੇ। ਪਹਿਲੀ ਗੱਲ ਤੇ ਇਹ ਹੈ, ਉਹ ਜਿਹੜਾ ਸਰਪੰਚ ਨਹੀਂ ਸੀ ਬਣ ਸਕਦਾ, ਉਹ ਐਮ ਐਲ ਏ ਜਾਂ ਮਿਨਿਸਟਰ ਬਣ ਗਿਆ, ਉਹ ਆਈ ਏ ਐਸ ਆਈ ਪੀ ਐਸ ਤੇ ਦੂਜਿਆਂ ਨੂੰ ਵੀ ਹੁਕਮ ਕਰਦਾ। ਤੁਹਾਨੂੰ ਪਤਾ ਆਈ ਏ ਐਸ ਆਈ ਪੀ ਐਸ ਯੂ ਬੀ ਐਸ ਸੀ ਕਰਨ ਵਾਸਤੇ 33-33 20-20 30-30 ਸਾਲ 28-28 ਸਾਲ ਲੱਗ ਜਾਂਦੇ ਨੇ, ਅੱਖਾਂ ਥੱਲੇ ਡੂੰਘ ਪੈ ਜਾਂਦੇ ਨੇ, ਇਹਨਾਂ ਬੱਚਿਆਂ ਨੂੰ ਐਨਕਾਂ ਲੱਗ ਜਾਂਦੀਆਂ ਨੇ, ਤੀਜੀ ਚੌਥੀ ਟਰਾਈ ਦੇ ਵਿੱਚ ਕਿਤੇ ਜਾ ਕੇ ਸ਼ਾਇਦ ਪਾਸ ਹੁੰਦੇ ਨੇ, ਫਿਰ ਕਿਤੇ ਮੋਢੇ ਤੇ ਸਟਾਰ ਲੱਗਦੇ ਨੇ ਇਹਨਾਂ ਦੇ। ਤੇ ਆਹ ਜਿਹੜਾ ਪਿੰਡ ਦੀ ਪੰਚਾਇਤ ਦੇ ਵਿੱਚ ਮੈਂਬਰ ਨਹੀਂ ਬਣ ਸਕਦਾ, ਉਹ ਮਿਨਿਸਟਰ ਬਣ ਸਕਦਾ ਆਣ ਕੇ। ਤੇ ਇਹ ਅਨਪੜ੍ਹ ਗੂਠਾ ਠੋਕ ਇਹਨਾਂ ਦੇ ਉੱਤੇ ਆਰਡਰ, ਇਹਨਾਂ ਨੂੰ ਆਰਡਰ ਕਰੇਗਾ ਅਫਸਰਾਂ ਨੂੰ, ਕਿੱਡੀ ਬੇਸ਼ਰਮੀ ਵਾਲੀ ਗੱਲ ਹੈ, ਉਲਟ ਜਿਹੀ ਗੱਲ ਹੈ, ਭੈੜੀ ਜਿਹੀ ਗੱਲ ਹੈ। ਤੇ ਫਿਰ ਇਹ ਜਿਹੜੇ ਰਾਜਨੀਤਿਕ ਕਲਰਕ ਲੱਗਣਾ ਹੋਏ ਉਹਦੇ ਵਾਸਤੇ ਵੀ ਕਈ ਕੁਆਲੀਫਿਕੇਸ਼ਨਾਂ ਚਾਹੀਦੀਆਂ ਹੁੰਦੀਆਂ ਨੇ, ਕਈ ਕੀ ਮੇਰਾ ਖਿਆਲ BA MA ਫਲਾਣਾ ਕੋਰਸ ਹਾਂਜੀ। ਮਨਿਸਟਰ ਲੱਗਣਾ ਵਾ ਹੋਏ ਤਾਂ ਤੁਸੀਂ ਗੂਠਾ ਠੋਕ ਦੇ, ਪ੍ਰਾਈਮ ਮਨਿਸਟਰ ਬਣਨਾ ਹੋਏ ਤਾਂ ਭਾਵੇਂ ਸਕੂਲ ਦੇ ਪਿੱਛੋਂ ਹੀ ਤੁਸੀਂ ਕੱਟਾ ਵੀ ਨਾ ਨਗਾਇਆ ਹੋਏ, ਉਹ ਇਹਨਾਂ ਦੀ ਵੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ ਘੱਟ ਤੋਂ ਘੱਟ। ਮੈਂ ਤਾਂ ਕਹਿੰਦਾ MA ਹੋਣਾ ਚਾਹੀਦਾ ਜਿਹੜਾ ਇਲੈਕਸ਼ਨ ਲੜੇ, ਕੋਈ ਸਵਾਦ ਦੇ ਬੰਦੇ ਤੇ ਚਾਰ ਹੋਣਗੇ, ਕੁਛ ਤੇ ਸ਼ਰਮ ਕਰਨਗੇ ਥੋੜੀ ਬੁਕਤੀ, ਕਮ ਸੇ ਕਮ ਜ਼ਰੂਰੀ ਨਹੀਂ ਕਿ ਕਿਸੇ MA ਨੂੰ ਵੀ ਸ਼ਰਮ ਹੋਵੇ, ਪਰ ਕੁਛ ਨਾ ਕੁਛ ਤੇ ਕਰਨਗੇ ਨਾ। ਹੱਦ ਹੋ ਗਈ ਯਾਰ, ਇੱਕ ਤੁਸੀਂ ਚਪੜਾਸੀ ਲੱਗਣ ਵਾਸਤੇ ਤੁਹਾਨੂੰ ਤਾਂ ਕਈਆਂ ਚੀਜ਼ਾਂ ਦਾ ਨੌਲੇਜ ਹੋਣਾ ਚਾਹੀਦਾ, ਪਰ ਪ੍ਰਾਈਮ ਮਨਿਸਟਰ ਬਣਨ ਵਾਸਤੇ, ਮਨਿਸਟਰ ਬਣਨ ਵਾਸਤੇ ਕੋਈ ਐਕਸਪੀਰੀਅੰਸ ਦੀ ਲੋੜ ਨਹੀਂ ਤੁਹਾਨੂੰ। ਲੱਠ ਵਾਰ ਵੀ ਬਣ ਸਕਦਾ, ਚੰਬਲ ਘਾਟੀ ਦਾ ਡਾਕੂ ਆਣ ਕੇ ਇਲੈਕਸ਼ਨ ਲੜ ਲਏ, ਉਹ ਵੀ ਬਣ ਸਕਦਾ ਆਣ ਕੇ। ਹਾ ਸਟਿਪਿਡ ਇਕੋਨੋਮੀ ਦੇਸ਼ ਦੀ, ਉਹ ਕਿੰਨੀਆਂ ਚੁਣੌਤੀਆਂ ਹੁੰਦੀਆਂ ਨੇ, ਉਹਦੇ ਵਾਸਤੇ ਕਿੱਡਾ ਵੱਡਾ ਦਿਮਾਗ ਚਾਹੀਦਾ। ਹਾਂਜੀ, ਕਿਹੋ ਜਿਹੀਆਂ ਸੋਚਾਂ ਵਾਲੇ ਤੁਹਾਡੇ ਆਲੇ ਦੁਆਲੇ ਕੈਬਨਿਟ ਹੋਣੀ ਚਾਹੀਦੀ ਹੈ। ਤੇ ਫੀਮ ਵੇਚਣ ਵਾਲੇ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ, ਸਮਗਲਰ ਬਹਿ ਜਾਣ, ਗੈਂਗਸਟਰ ਬਹਿ ਜਾਣ ਇਹਨਾਂ ਜਗ੍ਹਾ ਤੇ ਆਣ ਕੇ, ਤੇ ਉਸ ਮੁਲਕ ਦਾ ਤੇ ਰੱਬ ਹੀ ਰਾਖਾ ਹੋਵੇਗਾ। ਮੈਂ ਕਹਿੰਦਾ ਰੱਬ ਵੀ ਨਹੀਂ ਰਾਖਾ ਹੋਵੇਗਾ ਇਹਨਾਂ ਜਿਨ੍ਹਾਂ ਦਰਿੰਦਿਆਂ ਦੇ ਮੂੰਹ ਨੂੰ ਆਦਮੀ ਦਾ ਖੂਨ ਲੱਗ ਜਾਏ ਨਾ, ਤੇ ਉਹ ਬਾਰ ਬਾਰ ਸ਼ਿਕਾਰ ਮਨੁੱਖਤਾ ਦਾ ਕਰਦੇ ਨੇ ਤੇ ਮਨੁੱਖਤਾ ਨੂੰ ਖਾਣਾ ਸ਼ੁਰੂ ਕਰ ਦਿੰਦੇ ਨੇ, ਤੇ ਜਿਹੜਾ ਅਸੀਂ ਫਿਰ ਉਹਨੂੰ ਮੈਨ ਈਟਰ ਕਹਿੰਦੇ ਹਾਂ। ਦਰਿੰਦੇ ਵੀ ਜਿਹੜੇ ਮਤਲਬ ਕਿ ਜਿਸ ਤਰ੍ਹਾਂ ਸ਼ੇਰ ਨਹੀਂ ਗਏ ਹੁੰਦੇ ਜੰਗਲਾਂ ਚ ਰਹਿੰਦੇ, ਕਈ ਉਹ ਕੋਈ ਮੈਨ ਈਟਰ ਹੋ ਜਾਂਦੇ ਨੇ ਉਹਨਾਂ ਦੀ ਤਾਂ ਮਜਬੂਰੀ ਵੇਖੀ ਜਾ ਸਕਦੀ ਹੈ ਨਾ, ਮੈਂ ਨਹੀਂ ਕਿਉਂ ਬਣਦੇ ਨੇ ਉਹ। ਆਬਾਦੀ ਵਧਦੀ ਗਈ ਵਧਦੀ ਗਈ ਵਧਦੀ ਗਈ, ਉਹਨਾਂ ਦੇ ਜੰਗਲ ਕੱਟ ਕੱਟ ਕੇ ਹੀ ਆਪਣੀਆਂ ਝੁੱਗੀਆਂ ਉੱਥੇ ਜਾ ਕੇ ਪਾ ਲਈਆਂ, ਆਪਣੀਆਂ ਬਸਤੀਆਂ ਬਿਠਾ ਲਈਆਂ, ਆਪਣੇ ਝੋਨੇ ਲਾਉਣ ਲੱਗੇ, ਉਹ ਹੋਰ ਗਾਂ ਚਲੇ ਗਏ ਹੀ, ਹੋਰ ਗਾਂ ਚਲੇ ਗਏ ਗਾਂ ਚ ਉਹ ਉਹਨਾਂ ਵਾਸਤੇ ਨਾ ਜਗ੍ਹਾ ਛੱਡੀ, ਨਾ ਭੱਜਣ ਨੱਠਣ ਵਾਸਤੇ ਕੋਈ ਰਹਿਣ ਵਾਸਤੇ ਜਗ੍ਹਾ ਛੱਡੀ, ਸ਼ਿਕਾਰ ਉਹਨਾਂ ਦਾ ਨਹੀਂ ਅਸੀਂ ਕੋਈ, ਤੇ ਫਿਰ ਉਹ ਮੈਨ ਈਟਰ ਹੀ ਬਣਨਾ ਜਦੋਂ ਉਹਨਾਂ ਨੇ ਕੁਝ ਨਾ ਕੁਝ ਖਾਣਾ ਹੀ ਹੈ। ਪੰਗਾ ਤੇ ਆਹ ਲਿਆ ਜਾ ਕੇ ਉਹਨਾਂ ਦੇ ਘਰ ਦੇ ਵਿੱਚ, ਹਾਥੀ ਆਉਂਦੇ ਨੇ ਸਾਰੀ ਬਸਤੀ ਉਜਾੜ ਜਾਂਦੇ ਨੇ ਰਾਤ ਨੂੰ ਆਣ ਕੇ, ਉਹਨਾਂ ਨੂੰ ਗੁੱਸਾ ਹੁੰਦਾ ਵੀ ਤੁਸੀਂ ਇੱਥੇ ਆਣ ਕੇ ਕਿਉਂ ਬਸਤੀਆਂ ਰਹੇ ਪਾਉਣ ਸਾਡੇ। ਹੁਣ ਇਹ ਅਗਰ ਬੰਬੇ ਵਾਲੇ ਪਾਸੇ ਜੰਗਲ ਤੱਕ ਤਾਂ ਦੁਨੀਆ ਪਹੁੰਚ ਗਈ ਆ ਜੀ, ਰੌਲਾ ਪੈ ਜਾਏਗਾ ਜੀ, ਚੀਤਾ ਬੱਚਾ ਚੁੱਕ ਕੇ ਲੈ ਗਿਆ, ਚੀਤਾ ਬੱਦਾ ਚੁੱਕ, ਉਹ ਜਦੋਂ ਤੁਸੀਂ ਚੀਤਿਆਂ ਦੇ ਘਰਾਂ ਚ ਝੌਂਪੜੀਆਂ ਪਾ ਲਈਆਂ ਨੇ ਜਾ ਕੇ। ਇਸੇ ਤਰ੍ਹਾਂ ਹੀ ਜਿਹੜੇ ਸਾਡੇ ਨੇਤਾ ਨੇ ਦੇਸ਼ ਨੂੰ, ਜਿਨ੍ਹਾਂ ਦੇ ਮੂੰਹ ਨੂੰ ਖੂਨ ਲੱਗਾ, ਉਹ ਵੀ ਮੈਨ ਈਟਰ ਨੇ। ਤੁਸੀਂ ਬਚਪਨ ਵਿੱਚ ਵੀ ਕਹਾਣੀਆਂ ਸੁਣੀਆਂ ਹੋਣਗੀਆਂ ਆਦਮਖੋਰ ਸ਼ੇਰਾਂ ਤੇ ਚੀਤਿਆਂ ਦੀਆਂ। ਉਸ ਵਕਤ ਤੱਕ ਇਨਸਾਨਾਂ ਤੇ ਝਪਟਦੇ ਰਹਿਣਗੇ ਉਹ ਜਿਹੜੇ ਸ਼ੇਰ, ਜਿਨ੍ਹਾਂ ਨੂੰ ਇੱਕ ਵਾਰੀ ਖੂਨ ਮੂੰਹ ਨੂੰ ਲੱਗ ਜਾਂਦਾ, ਜਿੰਨੀ ਦੇਰ ਉਹਨਾਂ ਨੂੰ ਉਹ ਗੋਲੀ ਦਾ ਸ਼ਿਕਾਰ ਨਹੀਂ ਬਣ ਜਾਂਦੇ। ਮੈਨ ਈਟਰ ਸ਼ੇਰ ਨੂੰ ਸਰਕਾਰ ਵੀ ਗੋਲੀ ਮਾਰਨ ਦਾ ਆਰਡਰ ਦੇ ਦਿੰਦੀ ਹੈ, ਜਿਹੜਾ ਘੜੀ ਮੁੜੀ ਬੰਦੇ ਖਾਣੇ ਸ਼ੁਰੂ ਕਰਦੇ। ਪਰ ਜੇ ਸਰਕਾਰ ਹੀ ਤੇ ਸਰਕਾਰੀ ਕਰਿੰਦੇ ਹੀ ਮੈਨ ਈਟਰ ਬਣ ਜਾਣਗੇ, ਆ ਮੈਨ ਈਟਰ ਹੀ ਨੇ ਜਿਹੜੇ ਮਜਬੂਰ ਕਰਨ ਰਹੇ ਨੇ ਸੁਸਾਈਡ ਕਰਨ, ਕੋਈ ਇੱਕ ਬੰਦਾ ਸੁਸਾਈਡ ਕਰਨ ਰਿਹਾ? ਤੇ ਜੇ ਮੈਨ ਈਟਰ ਜਿਹੜੇ ਨੇ ਇਹ ਹੁਣ ਆਪਣੀ ਸਰਕਾਰ ਆਰਡਰ ਕਰ ਦਿੰਦੀ ਹੈ ਕੋਈ ਮੈਨ ਈਟਰ ਸ਼ੇਰ ਹੈ ਤੈਨੂੰ ਗੋਲੀ ਮਾਰ ਦਿੱਤੀ ਜਾਏ, ਤੇ ਹੁਣ ਇਹ ਮੈਨ ਈਟਰ ਕੋਈ ਆਪਣੇ ਆਪ ਨੂੰ ਆਪਣੇ ਅਗੇਂਸਟ ਫਤਵਾ ਥੋੜਾ ਜਾਰੀ ਕਰ ਦੇਣਗੇ ਕਿ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ? ਇਹਨਾਂ ਦਾ ਫਤਵਾ ਜਨਤਾ ਕੋਲ ਹੈ, ਆਦਮਖੋਰ ਸ਼ੇਰਾਂ ਤੇ ਚੀਤਿਆਂ ਦੀਆਂ। ਉਸ ਵਕਤ ਤੱਕ ਇਨਸਾਨਾਂ ਤੇ ਝਪਟਦੇ ਰਹਿਣਗੇ ਉਹ ਜਿਹੜੇ ਸ਼ੇਰ, ਜਿਨ੍ਹਾਂ ਨੂੰ ਇੱਕ ਵਾਰੀ ਖੂਨ ਮੂੰਹ ਨੂੰ ਲੱਗ ਜਾਂਦਾ, ਜਿੰਨੀ ਦੇਰ ਉਹਨਾਂ ਨੂੰ ਉਹ ਗੋਲੀ ਦਾ ਸ਼ਿਕਾਰ ਨਹੀਂ ਬਣ ਜਾਂਦੇ। ਮੈਨ ਈਟਰ ਸ਼ੇਰ ਨੂੰ ਸਰਕਾਰ ਵੀ ਗੋਲੀ ਮਾਰਨ ਦਾ ਆਰਡਰ ਦੇ ਦਿੰਦੀ ਹੈ, ਜਿਹੜਾ ਘੜੀ ਮੁੜੀ ਬੰਦੇ ਖਾਣੀ ਸ਼ੁਰੂ ਕਰਦੇ। ਪਰ ਜੇ ਸਰਕਾਰ ਹੀ ਤੇ ਸਰਕਾਰੀ ਕਰਿੰਦੇ ਹੀ ਮੈਨ ਈਟਰ ਬਣ ਜਾਣਗੇ। ਆ ਮੈਨ ਈਟਰ ਹੀ ਨੇ ਜਿਹੜੇ ਮਜਬੂਰ ਕਰਨ ਰਹੇ ਨੇ ਸੁਸਾਈਡ ਕਰਨ, ਕੋਈ ਇੱਕ ਬੰਦਾ ਸੁਸਾਈਡ ਕਰਨ ਰਿਹਾ? ਤੇ ਜੇ ਮੈਨ ਈਟਰ ਜਿਹੜੇ ਨੇ ਇਹ ਹੁਣ ਆਪਣੀ ਸਰਕਾਰ ਆਰਡਰ ਕਰ ਦਿੰਦੀ ਹੈ ਕੋਈ ਮੈਨ ਈਟਰ ਸ਼ੇਰ ਹੈ ਤੈਨੂੰ ਗੋਲੀ ਮਾਰ ਦਿੱਤੀ ਜਾਏ, ਤੇ ਹੁਣ ਇਹ ਮੈਨ ਈਟਰ ਕੋਈ ਆਪਣੇ ਆਪ ਨੂੰ ਆਪਣੇ ਅਗੇਂਸਟ ਫਤਵਾ ਥੋੜਾ ਜਾਰੀ ਕਰ ਦੇਣਗੇ ਕਿ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ? ਇਹਨਾਂ ਦਾ ਫਤਵਾ ਜਨਤਾ ਕੋਲ ਹੈ ਤੇ ਉਹ ਇਹ ਨਹੀਂ ਕਿ ਇਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇ।

ਤੇ ਜੇ ਮੈਨ ਈਟਰ ਜਿਹੜੇ ਨੇ ਇਹ ਹੁਣ ਆਪਣੀ ਸਰਕਾਰ ਆਰਡਰ ਕਰ ਦਿੰਦੀ ਹੈ ਕੋਈ ਮੈਨ ਈਟਰ ਸ਼ੇਰ ਹੈ ਤੈਨੂੰ ਗੋਲੀ ਮਾਰ ਦਿੱਤੀ ਜਾਏ ਤੇ ਹੁਣ ਇਹ ਮੈਨ ਈਟਰ ਕੋਈ ਆਪਣੇ ਆਪ ਨੂੰ ਆਪਣੇ ਅਗੇਂਸਟ ਫਤਵਾ ਥੋੜਾ ਜਾਰੀ ਕਰ ਦੇਣਗੇ ਕਿ ਇਹਨਾਂ ਨੂੰ ਗੋਲੀ ਮਾਰ ਦੇਣੀ ਚਾਹੀਦੀ ਹੈ। ਇਹਨਾਂ ਦਾ ਫਤਵਾ ਜਨਤਾ ਕੋਲ ਹੈ ਤੇ ਉਹ ਇਹ ਨਹੀਂ ਕਿ ਇਹਨਾਂ ਨੂੰ ਗੋਲੀ ਮਾਰ ਦਿੱਤੀ ਜਾਵੇ। ਸਰਕਾਰ ਵੀ ਨਹੀਂ ਚਾਹੁੰਦੀ ਕਿ ਜਨਤਾ ਸਿਆਣੀ ਹੋ ਜਾਏ। ਜਾਂ ਮਤਲਬ ਕਿ ਕਿਲੇ ਨਾਲ ਕੱਟਾ ਬੰਨ ਕੇ ਨਾ ਚੜ ਜਾਏ ਜਿਹੜੀ ਇਹ ਮੈਨ ਈਟਰ ਚੜ ਜਾਣੇ, ਜਨਤਾ ਚੜ ਜਾਏਗੀ ਕਿਸੇ ਟਾਹਲੀ ਦੇ ਉੱਤੇ ਤੇ ਜਦੋਂ ਇਹ ਮੈਨ ਈਟਰ ਆਏਗਾ ਤੇ ਉਹਨੂੰ ਉਹਦੇ ਤੇ ਗੋਲੀ ਚਲਾ ਦੇਣਗੇ। ਇਹਨਾਂ ਨੂੰ ਗੋਲੀ ਮਾਰਨ ਦਾ ਤਰੀਕਾ ਕਿ ਇਹਨਾਂ ਨੂੰ ਵੋਟਾਂ ਹੀ ਨਾ ਪਾਓ, ਇਹਨਾਂ ਨੂੰ ਮੂੰਹ ਹੀ ਨਾ ਲਾਓ, ਇਹ ਆਪਣੀ ਮੌਤ ਆਪ ਮਰਨਗੇ। ਜਨਤਾ ਜਿਹੜੀ ਹੈ ਨਾ ਇਹ ਜਿਹੜਾ ਵੋਟ ਦਾ ਹੱਕ ਹੈ ਇਹ ਇਹਨਾਂ ਦੇ ਹੱਥ ਵਿੱਚ ਰਫਲ ਹੀ ਹੈ, ਪਰ ਅਜੇ ਇਹਨਾਂ ਨੂੰ ਚਲਾਉਣੀ ਨਹੀਂ ਇਹਨਾਂ ਨੇ ਸਿੱਖੀ, ਦਿਮਾਗ ਹੀ ਇਹਨਾਂ ਕੋਲ ਹੈ ਨਹੀਂ ਰਾਜੇ ਇਹਨਾਂ ਨੂੰ ਹਨਾ। ਉਹ ਤੁਸੀਂ ਬੇਈਮਾਨਾਂ ਨੂੰ ਵੋਟਾਂ ਨਾ ਪਾਓ, ਹਾਂਜੀ ਤੇ ਇਹਨਾਂ ਨੂੰ ਗੋਲੀ ਮਾਰਨ ਦੇ ਬਰਾਬਰ ਹੀ ਹੈ ਜਦੋਂ ਇਹਨਾਂ ਨੇ ਜਿੱਤਣਾ ਹੀ ਨਹੀਂ। ਸਾਡੇ ਮੁਲਕ ਦੀ ਸਿਆਸਤ ਝੂਠ ਤੇ ਫਰਾਡ ਦਾ ਢੇਰ ਹੈ। ਸਵੇਰੇ ਉੱਠਦਿਆਂ ਭੈੜੀਆਂ ਭੈੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ। ਸਾਢੇ 4 ਹਜ਼ਾਰ ਕਰੋੜ ਦਾ ਹੇਰਾਫੇਰੀ, 1200 ਹਜ਼ਾਰ ਕਰੋੜ ਦੀ ਹੇਰਾਫੇਰੀ, 50 ਹਜ਼ਾਰ ਕਰੋੜ ਦੀ ਹੇਰਾਫੇਰੀ। ਇਹ ਸਿਆਸਤ ਨਹੀਂ, ਪੈਸੇ ਦੇ ਬਲਬੂਤੇ ਤੇ ਸਿਆਸਤ ਹੈ ਤੇ ਸਿਆਸਤ ਦੇ ਬਲਬੂਤੇ ਤੇ ਪੈਸਾ, ਇਹ ਲੁੱਟਮਾਰ ਹੈ। ਸਾਰੇ ਰਲ ਕੇ ਖੇਡਣ ਡਏ ਨੇ, ਸਭ ਇੱਕ ਦੂਜੇ ਨੂੰ, ਸਾਰਿਆਂ ਨੇ ਟੇਬਲ ਦੇ ਥੱਲਿਓਂ ਦੀ ਹੱਥ ਮਿਲਾਏ ਨੇ ਸਾਰਿਆਂ ਨੇ। ਵੈਸਟ ਵਿੱਚ ਵੀ ਲੀਡਰ ਨੇ ਉਹ ਇੱਕ ਲੈਗੇਸੀ ਛੱਡ ਕੇ ਜਾਂਦੇ ਨੇ ਆਪਣੇ ਮਗਰ, ਇੱਕ ਗਲੋਰੀ ਛੱਡ ਕੇ ਜਾਂਦੇ ਨੇ ਇਹ ਆਪਣੇ ਮਗਰ, ਤੇ ਆਪੋ ਆਪਣੇ ਮੁਲਕ ਨੂੰ ਪਿਆਰ ਕਰਦੇ ਨੇ ਯਾਰ ਲੀਡਰ, ਕਾਨੂੰਨ ਦੀ ਇੱਜ਼ਤ ਕਰਦੇ ਨੇ। ਹਾਂ ਕ੍ਰਾਈਮ ਵੀ ਹੈਗਾ ਇੱਥੇ, ਕਤਲ ਵੀ ਹੁੰਦੇ ਨੇ, ਡਾਕੇ ਵੀ ਪੈਂਦੇ ਨੇ, ਪਰ ਕ੍ਰਿਮੀਨਲ ਕਾਤਲ ਤੇ ਡਾਕਿਆਂ ਵਾਲੇ ਬਾਅਦ ਚ ਨਹੀਂ ਸਕਦੇ, ਸਿੱਖਾਂ ਦੇ ਪਿੱਛੇ ਨੇ। ਕਾਸ਼ ਕਿਤੇ ਸਾਡਿਆਂ ਮੁਲਕਾਂ ਚ ਵੀ ਇੱਕ ਕ੍ਰਿਮੀਨਲ ਸਿੱਖਾਂ ਦੇ ਪਿੱਛੇ ਹੋਣ। ਇੱਧਰ ਦੇ ਸਾਰੇ ਲੋਕ ਆਪੋ ਆਪਣਿਆਂ ਮੁਲਕਾਂ ਨੂੰ ਪਿਆਰ ਕਰਦੇ ਨੇ, ਇੱਜ਼ਤ ਕਰਦੇ ਨੇ, ਆਪਣੇ ਕਾਨੂੰਨ ਦੀ ਇੱਜ਼ਤ ਕਰਦੇ ਨੇ। ਸਾਡੇ ਲੀਡਰ ਅਨਪੜ੍ਹ, ਫਿਰਕਾ ਪ੍ਰਸਤ, ਧੋਖੇਬਾਜ, ਠੱਗ ਨੇ, ਤੇ ਠੱਗ ਵੀ ਉਹ ਜਿਨ੍ਹਾਂ ਦੇ ਪੇਟ ਨਹੀਂ ਭਰਦੇ। ਇਹ ਸੀਮਟ ਸੜਕਾਂ, ਗਾਰਡਰ ਪੋਲ ਖਾ ਜਾਂਦੇ ਨੇ, ਕਿਤਨਾ ਹਜ਼ਮ ਕਰ ਜਾਂਦੇ ਹੋਣਗੇ ਸਾਰਾ ਕੁਛ। ਇਹਨਾਂ ਨੇ ਇਹਨਾਂ ਤੋਂ ਪੈਸਾ ਇਕੱਠਾ ਕੀਤਾ ਜਿੰਨਾ, ਜਿਹੜਾ ਇਹ ਤੰਗੜੀਆਂ ਨਾਲ ਵੀ ਉਡਾਉਣ ਤੇ ਖਰਚ ਨਹੀਂ ਕਰ ਸਕਦੇ, ਇਹਨਾਂ ਦੇ ਨਲਾਇਕ ਧੀਆਂ ਪੁੱਤਰ ਵੀ ਉਡਾਉਣ ਪੈਸਾ ਤੇ ਇਹਨਾਂ ਕੋਲ ਖਰਚ ਨਹੀਂ ਕਰ ਸਕਦੇ, ਤੇ ਅਜੇ ਵੀ ਇਕੱਠਾ ਕਰੀ ਜਾਣ ਡਏ ਨੇ। ਬਾਹਰ ਦੇ ਬੈਂਕ ਵੀ ਭਰੀ ਚਲੇ ਜਾਣ ਡਏ ਨੇ ਇਹਨਾਂ ਨੇ, ਜਿਹੜੇ ਬਾਹਰ ਪੈਸੇ ਕੋਈ ਨਹੀਂ ਵਰਤਣੇ, ਵਰਤੇ ਜਾਣੇ ਵੀ ਨਹੀਂ ਇਹਨਾਂ ਕੋਲ, ਇਹਨੇ ਜ਼ਰੂਰਤ ਵੀ ਨਹੀਂ ਇਹਨਾਂ ਨੂੰ। ਲੇਕਿਨ ਇਹਨਾਂ ਨੇ ਤੁਹਾਡੀ ਅਗਰ ਕਾਰ ਦੇ ਵਿੱਚੋਂ ਕੋਈ ਪੈਟਰੋਲ ਹੀ ਕੱਢ ਕੇ ਲੈ ਜਾਏਗਾ ਤੇ ਉਹ ਚੱਲੀ ਤੇ ਨਹੀਂ ਨਾ, ਇਹ ਪੈਟਰੋਲ ਕੱਢ ਕੇ ਲੈ ਗਏ ਨੇ ਸਾਡੀ ਇਕੋਨੋਮੀ ਦਾ ਸਾਰੇ ਦਾ ਸਾਰਾ। ਬਾਹਰ ਦੇ ਬੈਂਕ ਭਰੇ ਨੇ ਇਹਨਾਂ ਲੋਕਾਂ ਨੇ। ਉਹ ਦੋਸਤੋ, ਜਦੋਂ ਤੁਸੀਂ ਜਨਤਾ ਦਾ ਸਾਰਾ ਸਰਮਾਇਆ ਲੁੱਟ ਲਓਗੇ ਤੇ ਜਨਤਾ ਨੇ ਫਿਰ ਭੁੱਖੀ ਮਰਨਾ, ਤੁਹਾਡੀ ਭੁੱਖ ਜਿਹੜੀ ਹੈ ਨਾ ਠੱਗੋ, ਢਿੱਡ ਚੋਂ ਨਿਕਲ ਕੇ ਦਿਮਾਗ ਚ ਵੜ ਗਈ ਹੈ। ਤੁਸੀਂ ਭਾਰਤ ਮਾਂ ਦੀ ਹਿੱਕ ਚ ਫੋੜੇ ਹੋ, ਜਨਤਾ ਵਾਸਤੇ ਮੈਨ ਈਟਰ ਹੋ ਤੁਸੀਂ।

0: בעמנו. ਬੇਈਮਾਨ ਬੜਾ ਭੈੜਾ ਲਫ਼ਜ਼ ਹੈ ਤੇ ਜਿਹੜਾ ਆਪਣੀ ਧਰਤੀ ਮਾਂ ਨਾਲ ਮਦਰਲੈਂਡ ਨਾਲ ਬੇਈਮਾਨੀ ਕਰਦਾ ਬੰਦਾ ਉਹਦੇ ਵਾਸਤੇ ਤੇ ਵਾਕਈ ਬੇਈਮਾਨ। ਇਹਨਾਂ ਦੇ ਢਿੱਡ ਚ ਮਿਲੀਅਨ ਮਿਲਿਆਰਡ ਡਾਲਰ ਪਾਉਂਡ ਵੀ ਚਲੇ ਜਾਣ ਇਹਨਾਂ ਦੀ ਭੁੱਖ ਨਹੀਂ ਜੇ ਮਿਟਣੀ, ਕਿਉਂਕਿ ਇਹ ਭੁੱਖ ਦਿਮਾਗ ਚ ਵੜ ਗਈ ਹੈ ਨਾ। ਓਏ ਮੈਨ ਇਟਰੋ, ਤੁਸੀਂ ਭਾਰਤ ਦੇ ਸੋਹਣੇ ਸਮਾਜ ਵਿਚ ਭੂਤਾਂ ਪ੍ਰੇਤਾਂ ਹੋ। ਅਸੀਂ ਨਾ ਨਿੱਕਿਆਂ ਹੁੰਦਿਆਂ ਭੂਤਾਂ ਬਡਾਵਿਆਂ ਭੂਤਨੀਆਂ ਚੜੇਲਾਂ ਦੀਆਂ ਗੱਲਾਂ ਸੁਣਦੇ ਆਏ ਹਾਂ, ਤੁਸੀਂ ਵੀ ਸੁਣੀਆਂ ਹੋਣਗੀਆਂ, ਪਰ ਕਦੀ ਵੇਖੇ ਨਹੀਂ ਨਾ ਤੁਸੀਂ। ਤੁਹਾਨੂੰ ਵੇਖ ਕੇ ਯਕੀਨ ਹੋ ਗਿਆ, ਪਰ ਆ ਜਿਹੜੇ ਲੀਡਰ ਨੇ ਨਾ, ਇਹ ਵੇਖ ਕੇ ਤੁਹਾਨੂੰ ਯਕੀਨ ਹੋ ਗਿਆ ਹੋਏਗਾ ਕਿ ਭੂਤ ਹੁੰਦੇ ਨੇ ਤੇ ਹੁਣ ਭੂਤ ਮੜੀਆਂ ਚ ਨਹੀਂ ਰਹਿੰਦੇ, ਆਲੀਸ਼ਾਨ ਇਮਾਰਤਾਂ ਚ ਰਹਿੰਦੇ ਨੇ ਭੂਤ। ਓਏ ਮੜੀਆਂ ਚ ਤੇ ਹੁਣ ਬੇਘਰ ਲੋਕ ਸੌਂਦੇ ਨੇ ਜਾ ਕੇ, ਜਿਨ੍ਹਾਂ ਦੀਆਂ ਤਿੰਨ ਤਿੰਨ ਪੀੜੀਆਂ ਸੜਕਾਂ ਤੇ ਹੀ ਜੰਮੀਆਂ, ਉਹ ਵਿਚਾਰੇ ਡਰੰਮਾਂ ਦੇ ਪਾਈਪਾਂ ਵੱਡੀਆਂ ਦੇ ਵਿਚ ਤੇ ਮੜੀਆਂ ਦੇ ਵਿਚ, ਉਹ ਜਗ੍ਹਾ ਹੀ ਕੋਈ ਕਿਤੇ ਨਹੀਂ ਰਹਿ ਗਈ, ਹੁਣ ਉਹਨਾਂ ਨੇ ਮੜੀਆਂ ਚ ਹੀ ਸੌਣਿਆ ਜਾ ਕੇ। ਇੰਨੀ ਪਾਪੂਲੇਸ਼ਨ ਸਾਡੀ ਹੋ ਗਈ ਹੈ, ਇੰਨੀ ਪਾਪੂਲੇਸ਼ਨ ਹੋ ਗਈ ਹੈ, ਬਾਜ਼ਾਰਾਂ ਗਲੀਆਂ ਚ ਭੀੜਾਂ ਨੇ। ਆ ਜਿਹੜੇ ਅੱਜ ਫਿਰ ਵੀ ਆ ਜਿਹੜੀਆਂ ਸਾਡੀਆਂ ਪੰਜ ਸੱਤ ਸਟੇਟਾਂ ਨੇ ਦੋਸਤੋ, ਇਹਨਾਂ ਵਿਚ ਲੋਕ ਰੋਟੀ ਖਾਂਦੇ ਨੇ, ਇਹ ਚੰਗੀਆਂ ਨੇ, ਮਾੜਾ ਮੋਟਾ ਗੁਜ਼ਾਰਾ ਹੋ ਹੀ ਜਾਣ ਡਿਆ। ਸਾਡੀਆਂ 28 ਸਟੇਟਾਂ ਜਿਹੜੀਆਂ ਨੇ, ਇਹਨਾਂ ਦੇ ਵਿੱਚੋਂ ਆ 5-7 ਹੀ ਸਟੇਟਾਂ ਜਿਹੜੀਆਂ ਨੇ, ਬਾਕੀ ਦੀਆਂ ਦੇ ਵਿੱਚ ਵੇਖਿਓ ਕਿਤੇ ਦੂਰ ਦੂਰ ਤੱਕ ਕਿਤੇ ਕਿਤੇ ਪਾਣੀ ਵੀ ਹੈ ਨਹੀਂ, ਕੁੱਲੀਆਂ ਨੇ, ਦੋ ਕੁ ਬੱਕਰੀਆਂ ਨੇ ਬੱਧੀਆਂ, ਤਿੰਨ ਕੁ ਕੁੱਕੜੀਆਂ ਭੱਜੀਆਂ ਫਿਰਨ ਡਈਆਂ ਨੇ, ਹੁੱਕ ਹੁੱਕੇ ਧਰੇ ਨੇ ਅੱਗੇ ਉਹਨਾਂ ਨੇ, ਤੇ ਕਿੱਦਾਂ ਦਾ ਮੈਂ ਤੁਹਾਨੂੰ ਦੱਸਾਂਗੇ। ਤੇ ਅਜੇ ਵੀ ਅਨਪੜ੍ਹਤਾ, ਉਹ ਜਿਹੜੇ ਜਿਸ ਤਰ੍ਹਾਂ ਅਫਰੀਕਾ ਬੜਾ ਡਿਵੈਲਪ, ਜੇ ਕਿਤੇ ਐਵੇਂ ਨਾ ਸਮਝ ਲਿਓ ਅਫਰੀਕਾ ਨੂੰ, ਜਿਹੜੀਆਂ ਤੁਸੀਂ ਵੇਂਦੇ ਹੋ ਨਾ ਭੈੜੀਆਂ ਭੈੜੀਆਂ ਗਰੀਬੀ ਗਰੁੱਬ, ਇਹ ਉਹਨਾਂ ਦੇ ਜਾਂਗਲੀ ਇਲਾਕੇ ਨੇ ਕਈ। ਆ ਕੀਨੀਆ, ਯੁਗਾਂਡਾ, ਇੱਧਰ ਉੱਧਰ ਦੇ ਜਿਹੜੇ ਦੇਸ਼ ਨੇ, ਕਿਤੇ ਇਹਨਾਂ ਦੀਆਂ ਸੜਕਾਂ ਵੇਖੋ ਕਿਤੇ ਗੰਦ ਵੀ ਹੈ ਨਹੀਂ, ਉਹ ਜਿਸ ਤਰ੍ਹਾਂ ਉਹ ਜਿਹੜੀਆਂ ਬਸਤੀਆਂ ਨੇ ਕੁਛ ਗੈਟੋਜ਼, ਉਹਨਾਂ ਨੂੰ ਬਾਹਰ ਕੱਢ ਦਿਓ। ਬਹੁਤ ਸੋਹਣੇ ਮੁਲਕ, ਬੜੇ ਹਰਿਆਵਲ ਹੈ, ਫਸਟ ਕਲਾਸ, ਕਲੀਨ, ਤੇ ਲੋਕ ਵੀ ਜੈਂਟਲ। ਹੁਣ ਭੂਤ ਪ੍ਰੇਤ ਮੜੀਆਂ ਚ ਨਹੀਂ ਨਾ ਰਹਿੰਦੇ, ਇਮਾਰਤਾਂ ਚ ਰਹਿੰਦੇ ਨੇ। ਹਾਂਜੀ ਬਿਲਕੁਲ, ਉਹ ਜਿੱਥੇ ਮੜੀਆਂ ਚ ਤੇ ਜਿੰਦਾ ਲੋਕ ਸੌਣ ਰਹੇ ਨੇ। ਸਾਡੇ ਦੇਸ਼ ਦਾ ਮਤਲਬ ਕਿ ਹਾਲਤ ਇੱਥੋਂ ਤੱਕ ਵੀ ਹੈ ਕਿ ਜਦੋਂ ਵਿੰਟਰ ਆ ਜਾਂਦੀ ਹੈ ਤੇ ਵੇਖਿਆ ਜਿਹੜੀਆਂ ਨਹਿਰਾਂ ਨੇ ਉਹ ਸੁੱਕ ਜਾਂਦਾ ਪਾਣੀ ਉਹਨਾਂ ਦੇ ਵਿੱਚ, ਤੇ ਜਿਹੜੀਆਂ ਸ਼ਹਿਰਾਂ ਦੇ ਲਾਗੇ ਨਹਿਰਾਂ ਨੇ ਨਾ, ਉਹਨਾਂ ਦੇ ਪਾਣੀ ਜੀ ਸੁੱਕ ਗਿਆ, ਤੇ ਵੱਡੇ ਵੱਡੇ ਪੋਲ ਨੇ, ਪੋਲਾਂ ਦੇ ਥੱਲੇ ਆਣ ਕੇ ਤੇ ਜੇ ਬੇਘਰ ਲੋਕ, ਕਿਉਂਕਿ ਉੱਥੇ ਮੀਂਹ ਤੋਂ ਬਚਾਅ ਹੋ ਜਾਂਦਾ, ਘੋਰੇ ਤੋਂ, ਠੰਡ ਤੋਂ ਵੀ ਥੋੜਾ ਜਿਹਾ ਬਚਾਅ ਹੋ ਜਾਂਦਾ, ਉੱਥੇ ਲੋਕੀ ਸੌਂਦੇ ਨੇ। ਤੇ ਇਹੋ ਹੀ ਜਿਹੜੇ ਭਿਖਾਰੀ ਗੁੰਡੇ ਚਾਰ ਘੜਾ ਕੇ ਨਾ, ਤੇ ਉੱਥੇ ਪੁਲ ਥੱਲੇ ਸੌਣ ਵਾਲਿਆਂ ਕੋਲੋਂ 20-25-30 ਰੁਪਈਏ ਲੈਂਦੇ ਨੇ ਰਾਤ ਦੇ। ਉਹਨਾਂ ਦਾ ਹੋਟਲ ਹੈ ਇਹ, ਜਿੱਥੇ ਲੋਕ ਸੌਣ ਡਏ ਨੇ ਆਣ ਕੇ। ਕੋਈ ਭਿਖਾਰੀ ਸੌਂਗਾ ਨਾ ਤੇ ਉਹਦੇ ਕੋਲੋਂ 20-30-40 ਰੁਪਈਏ ਲੈਣਗੇ ਇੱਕ ਰਾਤ ਸੌਣ ਦੇ, ਗੁੰਡਾਗਰਦੀ। ਵੀ ਤੂੰ ਪੁਲ ਦੇ ਥੱਲੇ ਸੌਣ ਡਿਆ ਤੇ ਪੁਲ ਦੇ ਉੱਤੇ ਸਾਡਾ ਕਬਜ਼ਾ ਵੈ, ਇੱਥੇ ਮੀਂਹ ਤੋਂ ਵੀ ਬਚਾਅ ਹੋ ਜਾਂਦਾ, ਹੱਦ ਹੋ ਗਈ ਆ। ਤੇ ਫਿਰ ਇਹਨਾਂ ਲੋਕਾਂ ਦੇ ਗਰੀਬਾਂ ਦੇ ਬੱਚੇ ਜ਼ਿਆਦਾ ਨੇ। ਹੁਣ ਆ ਜਿਹੜੇ ਸਾਡੇ ਜ਼ਿੰਮੇਵਾਰ ਲੋਕ ਨੇ, ਵੱਡੀਆਂ ਪੋਸਟਾਂ ਦੇ ਨੇ, ਜੇ ਇਹਨਾਂ ਦੇ ਕੋਈ ਮੁਕੱਦਮਾ ਚੱਲਦਾ ਤੇ ਉਹ ਚੋਰ ਛਪਾਈ ਵਾਲੀ ਗੇਮ ਹੁੰਦੀ ਹੈ, ਦੂਸਰੇ ਲਫ਼ਜ਼ਾਂ ਵਿੱਚ ਸ਼ਟਾਪੂ ਜਾਂ ਲੁਕਣ ਮੀਟੀ ਚੱਲ ਰਹੀ ਹੁੰਦੀ ਹੈ ਇਹਨਾਂ ਦੀ, ਬਹੁਤ ਸੋਹਣਾ ਡਰਾਮਾ ਕਰਕੇ ਚੋਰ ਨੂੰ ਇੱਕ ਬੱਸ ਸਟੈਂਡ ਤੇ ਪੁਲਿਸ ਫੇਰ ਛੱਡ ਜਾਂਦੀ ਹੈ ਆਣ ਕੇ, ਔਰ ਕਾਟਲਾ ਜਿੰਨੇ ਬੋਝੇ ਕੱਟੇ ਜਾਂਦੇ ਨੇ, ਸਾਡਾ ਹਿੱਸਾ ਖੁਦ ਹੀ ਥਾਣੇ ਆਣ ਕੇ ਦੇ ਦੇ, ਨਹੀਂ ਤਾਂ ਤੈਨੂੰ ਪਤਾ ਹੀ ਹੈ ਫਿਰ ਅਸੀਂ ਕੀ ਹਾਲ ਕਰਦੇ ਹੁੰਦੇ ਹਾਂ। ਪਾਰਲੀਮੈਂਟ, ਜੁਡੀਸ਼ਰੀ, ਐਗਜ਼ੈਕਟਿਵ, ਇਹ ਸਾਰੇ ਆਪਸ ਵਿੱਚ ਮੇਜ, ਸਾਰਿਆਂ ਤੋਂ ਮਤਲਬ ਬਹੁਤਾਤ ਸ਼ਰੀਫ ਵੀ ਯਾਰ ਹੈਗੇ ਨੇ ਅਫਸਰ ਵਿੱਚ, ਬੜੇ ਬੜੇ ਜੈਂਟਲ। ਪੁਲਿਸ ਨੂੰ ਤੁਸੀਂ ਹਰ ਵੇਲੇ ਅੱਗੇ ਰੱਖਦੇ ਹੋ ਕਿ ਪੁਲਿਸ ਲੁੱਟ ਘਸੁੱਟ ਬਹੁਤ ਕਰਨ ਲਈ ਆ, ਡਾਕਟਰ ਤੇ ਇਹਨਾਂ ਤੋਂ ਵੀ ਜ਼ਿਆਦਾ ਲੁੱਟ ਘਸੁੱਟ ਕਰਨ ਡਏ ਨੇ ਪੁਲਿਸ ਤੋਂ ਜ਼ਿਆਦਾ। ਤੇ ਪੁਲਿਸ ਦੇ ਵਿੱਚ ਇਹੋ ਜਿਹੇ ਬੰਦੇ ਵੀ ਹੈਗੇ ਜੀ, ਇਹੋ ਜਿਹੇ ਵੱਡੇ ਵੱਡੇ ਅਫਸਰ ਵੀ ਹੈਗੇ ਨੇ ਜਿਹੜੇ ਯਾਰ ਘਰੋਂ ਹੀ ਰੋਟੀ ਖਾ ਕੇ ਆਉਂਦੇ ਨੇ, ਘਰ ਹੀ ਜਾ ਕੇ ਖਾਂਦੇ ਨੇ, ਬਾਹਰੋਂ ਪਾਣੀ ਤੱਕ ਨਹੀਂ ਪੀਂਦੇ, ਘਰੋਂ ਹੀ ਪਾਣੀ ਦੀ ਬੋਤਲ ਲੈ ਕੇ ਆਉਂਦੇ ਨੇ, ਤੇ ਜੇ ਉਹ ਆਪਣਾ ਕਿਤੇ ਲੰਚ ਵੀ ਲੈ ਕੇ ਆਉਣ ਤੇ ਉਹਨਾਂ ਨੇ ਵਿਚਾਰਿਆਂ ਨੇ ਦਫ਼ਤਰ ਧਰਿਆ ਹੁੰਦਾ, ਤੇ ਗਜ਼ਟਡ ਅਫਸਰ ਨੇ ਉਹ ਵੀ ਤੇ ਹੈ ਨੇ, ਵੱਡੇ ਹੋਈ ਨਹੀਂ ਅਸੀਂ ਕਿਸੇ ਨੂੰ ਕੁਛ ਕਹਿ ਸਕਦੇ। ਡਾਕਟਰ ਵੀ ਬੜੇ ਬੜੇ ਚੰਗੇ ਹੈਗੇ ਨੇ, ਉਹ ਵੀ ਡਾਕਟਰ ਹੈਗੇ ਨੇ ਜਿਹੜੇ ਮਤਲਬ ਕਿ ਅਪੈਂਡਿਕਸ ਦੀ ਥਾਂ ਕਿਡਨੀ ਕੱਢ ਲੈਂਦੇ ਨੇ ਬੰਦੇ ਦੀ, ਗਰੀਬ ਨੂੰ ਪਤਾ ਹੀ ਨਹੀਂ ਲੱਗਦਾ, ਉਹਨਾਂ ਤੋਂ ਬੜੀ ਬੜੀ ਦੇਰ ਬਾਅਦ ਪਤਾ ਲੱਗਦਾ। ਪਾਕਿਸਤਾਨ ਵਿੱਚ ਨਾ ਦੋ ਬੰਦੇ ਸਾਈਕਲ ਤੇ, ਥੋੜੀ ਜਿਹੀ ਪੁਰਾਣੀ ਗੱਲ ਹੈ, ਸਾਈਕਲ ਤੇ ਜਾਣ ਡਏ ਹਨ ਤੇ ਹਨੇਰਾ ਥੋੜਾ ਥੋੜਾ ਹੋ ਗਿਆ, ਤੇ ਉਹਨਾਂ ਨੂੰ ਨਾ ਪੱਠੇ ਲਾਗੋ ਦੀ ਲੰਘਣ ਡਏ ਹਨ, ਤੇ ਦੋ ਬੰਦਿਆਂ ਨੇ ਵਿਖਾ ਕੇ ਨਾ ਪਿਸਤਲ, ਤੇ ਕਹਿੰਦੇ ਨੇ ਚਲੋ ਸਾਡੇ ਨਾਲ, ਤੇ ਉਹ ਕਹਿੰਦੇ ਨੇ ਅਸੀਂ ਜੇ ਗਰੀਬ ਆ, ਸਾਡੀ ਤਲੈਸ਼ੀ ਲੈ ਲਓ ਜਿਹੜੀ ਤੁਸੀਂ ਲੈਣੀ ਆ, ਸਾਡੇ ਤੇ ਕੋਲ ਹੀ ਕੁਛ ਨਹੀਂ। ਕਹਿੰਦਾ ਕੋਈ ਨੀ ਕੋਈ ਨੀ, ਸਾਡੇ ਜਰਾ ਬੌਸ ਨਾਲ ਗੱਲ ਕਰਿਓ ਆਣ ਕੇ। ਅੱਛਾ ਜੀ, ਉਹਨਾਂ ਨੂੰ ਪਤਾ ਨੀ ਕਿੱਧਰ ਨੂੰ ਲੈ ਗਏ, ਤੇ ਹਫ਼ਤੇ ਬਾਅਦ ਉਥੇ ਹੀ ਉਹਨਾਂ ਨੂੰ ਛੱਡ ਗਏ, ਤੇ ਉਹ ਮਤਲਬ ਕਿ ਉਹਨਾਂ ਦੇ ਨਾ ਜਿਸ ਤਰ੍ਹਾਂ ਕੋਈ ਸੱਟਾਂ ਸੁੱਟਾਂ ਲੱਗੀਆਂ ਹੁੰਦੀਆਂ ਨੇ, ਮਾੜੀਆਂ ਮੋਟੀਆਂ ਝਰੀਟਾਂ ਝਰੂਟਾਂ ਜਿਹੀਆਂ, ਤੇ ਜਾਂ ਉਹਨਾਂ ਨੇ ਕੋਈ ਬਾਅਦ ਦੇ ਵਿੱਚ ਨਾ ਟਾਂਕੇ ਲੱਗੇ ਸਨ ਉਹਨਾਂ ਦੇ ਪੇਟ ਦੇ ਇੱਕ ਸਾਈਡ ਦੇ ਉੱਤੇ। ਉਹਨਾਂ ਬਾਅਦ ਚ ਉਹਨਾਂ ਨੂੰ ਇੱਕ ਦੋ ਦਿਨ ਬਾਅਦ ਪਤਾ ਲੱਗਾ ਕਿ ਇਹਨਾਂ ਨੇ ਸਾਡੀਆਂ ਕਿਡਨੀਆਂ ਕੱਢ ਲਈਆਂ ਨੇ, ਉਹ ਦੋਵਾਂ ਬੰਦਿਆਂ ਦੀਆਂ ਕਿਡਨੀਆਂ ਕੱਢ ਕੇ ਖੁਰੇ ਹਫ਼ਤਾ ਉਹਨਾਂ ਨੂੰ ਕਿੱਥੇ ਰੱਖਿਆ, ਤੇ ਮੁੜ ਕੇ ਟਾਂਕੇ ਟੂਕੇ ਥੋੜੇ ਜਿਹੇ ਠੀਕ ਹੋਏ ਤੇ ਉੱਥੇ ਹੀ ਫਿਰ ਉਹਨਾਂ ਨੂੰ ਛੱਡ ਗਏ। ਪਾਕਿਸਤਾਨ ਤੇ ਇੰਡੀਆ ਕੋਈ ਸਾਡੇ ਵਿੱਚ ਇੱਕ ਲੀਕ ਹੈ, ਸਾਡੀ ਮੈਂਟੈਲਿਟੀ ਇੱਕੋ ਜਿਹੀ ਹੈ, ਅਸੀਂ ਇਕੱਠੇ ਹੀ ਰਹਿੰਦੇ ਰਹੇ ਹਾਂ, ਅੱਜ ਹੀ ਸਾਡੇ ਵਿੱਚ ਲੀਕ ਵੱਜੀ ਹੈ ਥੋੜੀ ਜਿਹੀ। ਜਦੋਂ ਤੱਕ ਸਾਡਾ ਸਿਸਟਮ ਦੋਸ਼ੀਆਂ ਨੂੰ ਸਜ਼ਾ ਨਹੀਂ ਦਏਗਾ, ਕੁਝ ਵੀ ਬਦਲਣ ਵਾਲਾ ਨਹੀਂ ਜੇ। ਹਰ ਆਉਣ ਵਾਲਾ ਸਾਲ, ਮਹੀਨਾ, ਦਿਨ ਭੈੜਾ ਹੀ ਆਉਣਾ, ਕਿੰਨੀ ਦੇਰ, ਥੋੜੀ ਦੇਰ ਬਾਅਦ 100 ਸਾਲ ਹੋਣ ਲੱਗਾ ਸਾਨੂੰ ਆਜ਼ਾਦ ਹੋਇਆ ਨੂੰ, ਜਰਾ ਅੰਦਾਜ਼ਾ ਲਾ ਲਓ ਕਿਹੜਾ ਸਾਲ ਸਾਡੇ ਵਾਸਤੇ ਖੁਸ਼ੀਆਂ ਤੇ ਤਰੱਕੀ ਲੈ ਕੇ ਆਇਆ ਅੱਜ ਤੱਕ। ਸੱਜਣੋ, ਸੈਕਿੰਡ ਵਰਲਡ ਵਾਰ ਦੇ ਬਾਅਦ ਜਰਮਨ, ਜਪਾਨ, ਇੰਗਲੈਂਡ ਬਰਬਾਦ ਹੋ ਗਏ ਸਨ, ਤੱਪੜ ਰੋਲ ਗਏ ਸਨ, ਇੰਗਲੈਂਡ ਦੇ ਵੀ ਤੇ ਜਰਮਨੀ ਦੇ ਵੀ, ਖਾਣ ਨੂੰ ਆਲੂ ਤੱਕ ਇੱਥੇ ਹੈ ਨਹੀਂ ਸਨ, ਲੋਕਾਂ ਨੇ ਘਰਾਂ ਦੇ ਵਿੱਚ ਆਪਣੇ ਚ ਬਿੱਲੀਆਂ ਮਾਰ ਕੇ ਖਾਧੀਆਂ, ਚੋਰੀ ਬਗਤਾਂ ਮਾਰ ਕੇ ਲਿਆ ਕੇ ਖਾਂਦੇ ਰਹੇ ਨੇ, ਗੰਢਿਆਂ ਦਾ ਸੂਪ ਬਣਾ ਬਣਾ ਪੀਂਦੇ ਰਹੇ ਨੇ, ਆ ਬ੍ਰੈਡ ਤੇ ਸਬਜ਼ੀਆਂ ਤੇ ਸੁਪਨਾ ਹੀ ਉਹ ਕਿੱਥੋਂ ਆਉਣੀਆਂ ਸਨ, ਬ੍ਰੈਡ ਤੇ ਸਬਜ਼ੀਆਂ, 4 ਸਾਲ ਤੇ ਬੰਬਾਂ ਦੇ ਬੰਬ ਡਿੱਗਦੇ ਰਹੇ ਨੇ। ਇੰਨਾ ਬੁਰਾ ਹਾਲ ਇਹਨਾਂ ਦਾ ਹੋ ਗਿਆ ਸੀ, ਅੱਜ ਫੇਰ ਇਹ ਕੌਮਾਂ ਆਪਣੇ ਰੂਜ ਤੇ ਨੇ ਪੂਰੇ ਤੇ, ਕਿਉਂ? ਇਹਨਾਂ ਕੋਲ ਚੰਗੇ ਲੀਡਰ, ਚੰਗੀ ਮੈਨੇਜਮੈਂਟ, ਜਨਤਾ ਇਮਾਨਦਾਰ, ਕੰਮ ਲੜਾਈ ਤੋਂ ਬਾਅਦ ਕੰਮ ਕਰਨ ਵਾਲਿਆਂ ਬੱਚਿਆਂ ਵੀ ਔਰਤਾਂ ਨੇ ਵੀ ਘਾਟਾਂ ਪੂਰੀਆਂ ਕਰਨ ਵਾਸਤੇ ਇੱਕ ਦਿਨ ਵਿੱਚ 16-16, 15-15, 18-18 ਘੰਟੇ ਕੰਮ ਕੀਤਾ, ਰਾਤ ਦਿਨ 20-20 ਘੰਟੇ ਵੀ ਇਹਨਾਂ ਨੇ ਕੰਮ ਕੀਤਾ। ਮੈਂ ਖੁਦ ਉਹਨਾਂ ਲੋਕਾਂ ਨੂੰ, ਜਰਮਨ ਦੇ ਲੋਕਾਂ ਨੂੰ ਮਿਲਿਆ ਜਿਹੜੇ ਸੈਕਿੰਡ ਵਰਲਡ ਵਾਰ ਦੇ, ਜਿਨ੍ਹਾਂ ਨੇ ਆਪਣੇ ਜਿਸਮ ਤੇ ਹੰਢਾਈ ਸੀ ਸੈਕਿੰਡ ਵਰਲਡ ਵਾਰ, ਉਹ ਬੁਢਾਪੇ ਚ ਜਾਣ ਹੁਣ, ਤੇ ਉਹਨਾਂ ਨਾਲ ਗੱਲਾਂ ਬਾਤਾਂ ਕਰਕੇ ਉਹਨਾਂ ਕੋਲੋਂ ਅਸੀਂ ਸੁਣਦੇ ਰਹੇ ਹਾਂ। ਕਿ ਉਹਨਾਂ ਨੇ ਕਿੰਨੀ ਮਿਹਨਤ ਕੀਤੀ, ਕਿਹੜੇ ਕਿਹੜੇ ਦੁੱਖ ਉਹਨਾਂ ਨੇ ਵੇਖੇ ਤੇ ਅੱਜ ਫਿਰ ਉਹ ਪੂਰੇ ਬਰਬਾਦ ਜਿਹੜਾ ਜਰਮਨ ਸੀ ਆ ਛੱਡ ਕੇ ਨਾ ਚਰਚ ਸਾਰੇ ਦਾ ਸਾਰਾ ਵਿਛਾ ਦਿੱਤਾ ਗਿਆ ਸੀ ਜ਼ਮੀਨ ਦੇ ਉੱਤੇ ਤੇ ਉਹਨਾਂ ਦੀ ਇਕੋਨੋਮੀ ਕਿੰਨੀ ਉਹਦੇ ਬਾਅਦ ਵੀ ਵੇਖ ਲਓ ਕਿੱਥੇ ਦੇ ਕਿੱਥੇ ਉਹ ਪਹੁੰਚੇ ਨੇ। ਹਾਂਜੀ ਅੱਜ ਫੇਰ ਉਹ ਆਪਣੇ ਪੂਰੇ ਉਸੇ ਪਲੇਟਫਾਰਮ ਦੇ ਉੱਤੇ ਨੇ। ਸੱਜਣੋ ਡਰਾਈਵਰਾਂ ਦੇ ਹੱਥ ਵਿੱਚ, ਡਰਾਈਵਰ ਦੇ ਹੱਥ ਵਿੱਚ ਸਾਰੀ ਜਿੰਨੇ ਬੈਠੇ ਨੇ ਨਾ ਮਤਲਬ ਕਿ ਸਫ਼ਰ ਕਰਨ ਵਾਲੇ ਉਹਨਾਂ ਦਾ ਭਵਿੱਖ ਡਰਾਈਵਰ ਦੇ ਹੱਥ ਚ ਹੀ ਹੁੰਦਾ, ਉਹ ਚਾਹੇ ਮੰਜ਼ਿਲ ਤੇ ਪਹੁੰਚਾ ਦੇ ਤੇ ਜਾਂ ਉਹਨਾਂ ਨੂੰ ਦਰਿਆ ਚ ਸੁੱਟ ਦੇ। ਸਾਡੇ ਨਾ ਹੁਕਮਰਾਨ ਤੇ ਨਾ ਆਵਾਮ, ਪਹਿਲਾਂ ਤਾਂ ਮੈਂ ਹੁਕਮਰਾਨਾਂ ਦੀ ਗੱਲ ਕਰਦਾ ਰਿਹਾ, ਠੀਕ ਹੈ, ਜਿਸ ਤਰ੍ਹਾਂ ਦੇ ਸਾਡੇ ਹੁਕਮਰਾਨ ਨੇ ਉਦਾਂ ਦੀ ਸਾਡੀ ਜਨਤਾ। ਹੁਕਮਰਾਨਾਂ ਵੱਲ ਤੇ ਅਸੀਂ ਆਏ ਦਿਨ ਉਂਗਲਾਂ ਕਰਦੇ ਹਾਂ ਵੀ ਇਹ ਚੰਗੇ ਨਹੀਂ, ਇਹ ਇੱਦਾਂ ਦੇ ਨੇ, ਇਹ ਇੱਦਾਂ ਦੇ ਨੇ, ਇਹ ਇੱਦਾਂ ਦੇ ਨੇ, ਤੇ ਸਾਡੀ ਜਿਹੜੀ ਜਨਤਾ ਉਹ ਕਿੱਦਾਂ ਦੀ ਹੈ, ਇਹਨਾਂ ਨਾਲੋਂ ਘੱਟ ਹੈ? ਉਹ ਵੀ ਉਹੋ ਹੀ ਚੀਜ਼ਾਂ ਨੇ। ਅਜੇ ਤੱਕ ਮਹਾਨ ਭਾਰਤ ਵਿੱਚ ਅਨਪੜ੍ਹਤਾ, ਅੰਧ ਵਿਸ਼ਵਾਸ ਦੇ ਢੋਲ ਵੱਜਣ ਡਏ ਨੇ। ਆਹ ਦੋ ਚਾਰ ਸਟੇਟਾਂ ਕੱਢ ਲਓ ਤੇ ਇਹਨਾਂ ਸਟੇਟਾਂ ਵਿੱਚ ਵੀ, ਤੇ ਜੇ ਮੈਂ ਪੰਜਾਬ ਨੂੰ ਕਹਿੰਦਾ ਚਲੋ ਪੰਜਾਬ ਨੂੰ ਛੱਡ ਦਿਓ ਚਲੇ, ਉਹ ਸਾਡੇ ਵੀ ਤਾਂ ਸਾਧਾਂ ਨੇ ਡੇਰਿਆਂ ਦੇ ਉੱਤੇ ਢਿੱਲ ਸੁੱਟਣ ਨੂੰ ਜਗ੍ਹਾ ਹੈ ਨਹੀਂ। ਆ ਜੰਤਰ ਮੰਤਰ, ਤਾਂਤਰਿਕ, ਫਲਾਂ, ਢੀਂਗ, ਇਹ ਵੋ, ਕਿੰਨੀਆਂ ਕਾਰੋਬਾਰ ਚੱਲੇ ਨੇ, ਕਿੰਨੇ ਕਿੰਨਾ ਕੁਛ ਲੋਕਾਂ ਨੂੰ ਕਿਹੜਿਆਂ ਭੰਬਲ ਭੂਸਿਆਂ ਚ ਪਾਇਆ ਚਲਾ ਜਾਣ ਡਿਆ ਹੈਗਾ। ਫਿਰ ਰੋਟੀ ਪੱਕਦੀ ਹੋਏਗੀ ਨਾ ਇੱਥੇ, ਡਿਵੈਲਪ ਤੇ ਨਹੀਂ ਨਾ ਅਸੀਂ। ਆ ਜਿਨ੍ਹਾਂ ਨੂੰ ਅਸੀਂ ਪੰਜ ਸਾਲ ਚੰਗਾ ਮਾੜਾ ਕਹਿੰਦੇ ਹਾਂ, ਇਹ ਪੰਜਾਂ ਸਾਲਾਂ ਬਾਅਦ ਫਿਰ ਇਹ ਵੋਟਾਂ ਪਾ ਕੇ ਜਿੱਤ ਜਾਂਦੇ ਨੇ। ਬੁੱਧੂ ਕੌਣ ਆ? ਜਨਤਾ ਬੁੱਧੂ ਹੈ, ਹੱਦ ਦਰਜੇ ਦੀ। ਇਹ ਚਲਾਕ ਨੇ, ਤਮਾਸ਼ਾ ਕਰਨ ਵਾਲੇ ਲੋਕ ਨੇ, ਡਰਾਮੇਬਾਜ ਲੋਕ ਨੇ, ਤਾਂ ਹੀ ਸਟੇਜ ਤੇ ਆਣ ਕੇ ਮੂੰਹ ਚ ਜੋ ਹੁੰਦਾ ਕਹਿ ਦਿੰਦੇ ਨੇ। ਓਏ ਜੇ ਇਹਨਾਂ ਦੇ ਅੱਗੇ ਬੰਦੇ ਖਲੋਤੇ ਹੋਣ, ਇਹਨਾਂ ਦੀ ਕੀ ਯੁਰਤ ਹੈ ਜੋ ਇਹਨਾਂ ਦੇ ਮੂੰਹ ਚ ਆਏ ਕਹੀ ਚਲੇ ਜਾਣ। ਤਿੰਨ ਤਿੰਨ ਘੰਟੇ ਬੋਲੀ ਜਾਂਦੇ ਨੇ, ਡੇਢ ਡੇਢ ਘੰਟਾ ਬੋਲੀ ਜਾਂਦੇ ਨੇ। ਇਹ ਤੇ ਪਿੱਛੇ ਬੋਲਣ ਵਾਲਿਆਂ ਦੇ ਪਿੱਛੇ ਨਾ ਦਸ ਤਮਾਸ਼ਬੀਨ ਵੀ ਸਟੇਜ ਤੇ ਖਲੋਤੇ ਹੁੰਦੇ ਨੇ, ਉਹ ਤਾੜੀ ਮਾਰਨੀ ਸ਼ੁਰੂ ਕਰਦੇ ਨੇ ਹੈਂ। ਤੇ ਇਹਨਾਂ ਨੂੰ ਤਾੜੀ ਮਾਰਦਿਆਂ ਵੇਖ ਕੇ ਅੱਗੇ ਜਿਹੜਾ 40,000 ਬੰਦਾ ਬੈਠਾ ਹੁੰਦਾ ਉਹ ਤੋਂ ਵੀ ਤਾੜੀਆਂ ਮਾਰਨ ਲੱਗ ਜਾਏਗਾ। ਉਦੋਂ ਪਿਛਲਿਆਂ ਨੂੰ ਪਤਾ ਵੀ ਨਹੀਂ ਹੁੰਦਾ ਵੀ ਕਿਹੜੀ ਗੱਲੋਂ ਤਾੜੀਆਂ ਵੱਜੀਆਂ, ਕਿਉਂਕਿ ਉਹਨਾਂ ਨੇ ਸਟੇਜ ਤੇ ਵੱਜਦੀਆਂ ਵੇਖੀਆਂ ਨੇ ਤਾਂ। ਇਹ ਸਭ ਜਾਦੂਗਰ ਨੇ, ਡਰਾਮੇਬਾਜ ਨੇ ਸਾਰੇ। ਦਿਹਾੜੀ ਤੇ ਬੰਦੇ ਤੁਸਾਂ ਲਿਆਂਦੇ ਨੇ, ਤਾੜੀਆਂ ਮਾਰਨ ਵਾਲੇ ਵੀ ਦਿਹਾੜੀ ਤੇ ਲਿਆਂਦੇ ਨੇ ਤੁਸਾਂ। ਹਾਂਜੀ ਪੈਸੇ ਦਾ ਇਹਨਾਂ ਨੂੰ ਘਾਟਾ ਨਹੀਂ। ਜਿਹੜੇ 300-400-500 ਦੇ ਬੰਦਾ ਲਿਆਂਦਾ, ਕਿਉਂਕਿ ਕਿੰਨਾ ਕੁ ਬੰਦਾ ਲਿਆਂਦਾ ਇਹਨਾਂ ਨੇ, ਪੈਸੇ ਤਾਂ ਲੁੱਟਮਾਰ ਕੀਤੀ ਇਹਨਾਂ ਦੀ, ਲੁੱਟਮਾਰ ਕਰਕੇ ਇਹਨਾਂ ਰਾਤ ਨੂੰ ਸ਼ਰਾਬਾਂ ਵੀ ਪਾਉਣ ਡਏ ਹੁੰਦੇ ਨੇ ਇਹਨਾਂ, ਰੋਟੀ ਪਾਣੀ ਜਿਹੜੇ ਜਿਨ੍ਹਾਂ ਨੇ ਇੰਨੇ ਨਾਰੇ ਲਾਉਣੇ ਨੇ, ਇੰਨੇ ਸੰਗ ਪਾੜਦੇ ਨੇ, ਉਹਨਾਂ ਦੇ ਜਿਹੜੇ ਸੰਗ ਚ ਖੁਰਕ ਹੁੰਦੀ ਆ ਤੇ ਉਹਨਾਂ ਨੂੰ ਪੈਗ ਵੀ ਤਾਂ ਰਾਤ ਨੂੰ 4-4 ਪਿਆਲੇ ਦੇ ਦੇਣਾ ਇਹਨਾਂ ਨੇ। ਤੇ ਦੂਜੋ ਲੋਕਾਂ ਨੂੰ ਵੀ ਪਤਾ ਹੁੰਦਾ ਕਿ ਇਹਨਾਂ ਨੇ ਕਿਰਾਏ ਦੇ ਬੰਦੇ ਲਿਆਂਦੇ ਨੇ, ਕਿਸੇ ਨੂੰ ਕੋਈ ਇਤਰਾਜ਼ ਨਹੀਂ। ਤੇ ਫਿਰ ਕੈਮਰਿਆਂ ਨੂੰ ਦੇ ਉੱਤੇ ਜ਼ੋਰ ਲਾ ਦੇਣਗੇ ਵੀ ਤੁਸੀਂ ਕੈਮਰੇ ਨੂੰ ਐਂ ਕੈਮਰਾ ਮਾਰ ਕੇ ਵਿਖਾਲੋ ਕਿ ਅਸੀਂ ਕਿੰਨੇ ਪਾਪੂਲਰ ਹਾਂ, ਕਿੰਨੀ ਜਨਤਾ ਸਾਨੂੰ ਸੁਣਨ ਵਾਸਤੇ ਆਈ ਸੀ ਇੱਥੇ। ਬਾਕੀ ਦੇ ਗੱਲ ਛੱਡੋ, ਸਾਡੇ ਅੰਧ ਵਿਸ਼ਵਾਸ ਦੇ ਢੋਲ ਵੱਜਣ ਡਏ ਨੇ। ਆ ਬਲਾਤਕਾਰੀ ਸਾਧ ਰੱਬ ਹੋਣ ਦਾ ਦਾਵਾ ਕਰਨ ਡਏ ਨੇ, ਸਾਧਾਂ ਅੱਗੇ ਸਰਕਾਰਾਂ ਝੁਕਦੀਆਂ ਨੇ, ਕਿਉਂਕਿ ਡੇਰਿਆਂ ਵਿੱਚ ਮੂਰਖ ਵੋਟਾਂ ਦੇ ਢੇਰ ਲੱਗੇ ਨੇ ਹੈ। ਲੀਡਰਾਂ ਨੂੰ ਵੋਟਾਂ ਵਾਸਤੇ ਮੂਰਖਾਂ ਦੀ ਜ਼ਰੂਰਤ ਜ਼ਿਆਦਾ ਹੁੰਦੀ ਹੈ। ਅਕਲ ਵਾਲੇ ਨਖਰੇ ਬੜੇ ਕਰਦੇ ਨੇ, ਅਕਲ ਵਾਲੇ ਤੇ ਅੱਗੋਂ ਕੁਐਸਚਨ ਕਰਨ ਲੱਗ ਪੈਂਦੇ ਨੇ ਵੀ ਤੈਨੂੰ ਕਿਉਂ ਵੋਟ ਪਾਈ ਹੈ, ਕਾਹਦੇ ਵਾਸਤੇ ਪਾਈ ਹੈ, ਤੂੰ ਕੀ ਕੀਤਾ, ਤੇਰੀ ਕੁਆਲੀਫਿਕੇਸ਼ਨ ਕੀ ਹੈ। ਤੇ ਉਹ ਇਹ ਜਿਹੜਾ ਅਨਪੜ੍ਹ ਜਿਹਾ ਨਾ, ਇਹਨੂੰ ਜ਼ਰੂਰਤ ਹੀ ਕੀ ਹੈ ਕਿਸੇ ਅਕਲ ਵਾਲੇ ਨਾਲ ਗੱਲ ਕਰਨ ਦੀ। ਪੈਸੇ ਕੱਢੇਗਾ ਤੇ ਸਾਰਾ ਪਿੰਡ ਆਪਣਾ ਮਗਰ ਲਾ ਲਏਗਾ, ਦੂਜਾ ਪਿੰਡ ਵੀ ਮਗਰ ਲਾ ਲਏ, ਇਹਨੂੰ ਕੀ ਲੋੜ ਹੈ ਸਿਰਕ ਪਾਉਣ ਦੀ ਅਕਲਾਂ ਵਾਲਿਆਂ ਦੇ ਨਾਲ। ਸੱਜਣੋ ਕਿਸੇ ਵੀ ਕੈਂਡੀਡੇਟ ਦੀ ਜਿੱਤ ਜਾਂ ਹਾਰ ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰਦਾ। ਇੰਡੀਆ ਦੀ ਗੱਲ ਕਰ ਰਿਹਾ, ਮੂਰਖਾਂ ਦੀਆਂ ਵੋਟਾਂ ਤੇ ਨਿਰਭਰ ਕਰਦੀ ਹੈ, ਕਿਉਂਕਿ ਜੇ ਕੋਈ ਬੇਈਮਾਨ ਲੀਡਰ ਜਿੱਤ ਗਿਆ ਤੇ ਉਹਨੂੰ ਮੂਰਖਾਂ ਨੇ ਜਿਤਾਇਆ, ਜੇ ਕੋਈ ਨੇਕ ਇਲੈਕਸ਼ਨ ਹਾਰ ਗਿਆ ਤੇ ਦੋਸਤੋ ਉਹਨੂੰ ਮੂਰਖਾਂ ਨੇ ਹਰਾਇਆ। ਇਹ ਜਿਹੜੇ ਮੂਰਖ ਨੇ ਨਾ, ਇਹ ਬੜਾ ਵੱਡਾ ਰਾਜਨੀਤੀ ਵਿੱਚ ਰੋਲ ਅਦਾ ਕਰ ਰਹੇ ਜੇ, ਬਹਿਜਾ ਬਹਿਜਾ ਕਰਾਈ ਜਾਣ ਰਹੇ ਨੇ। ਹਾਂਜੀ ਤੇ ਦੋਸਤੋ, ਮੈਂ ਥੋੜਾ ਜਿਹਾ ਬ੍ਰੇਕ ਲੈ ਲਾਂ 5-10 ਮਿੰਟ ਦੀ, ਤੇ ਆ ਲੋ ਤੁਸੀਂ ਨਾ ਪੋਸਤੀ ਥਾਣੇ ਵਿੱਚ ਅਸਲੋਂ ਜਰਾ ਪੋਸਤੀ
1: ਧਾਕੇ
2: ਨੂੰ ਚੌੜੀਆਂ ਹੋਈਆਂ ਪਈਆਂ
1: ਆਪਣੇ
2: ਪਿੰਡ ਚ
1: ਉੱਥੇ ਚੰਗਾ ਭਲਾ ਬੈਠਾ ਜੀ,
2: ਚੰਗਾ ਭਲਾ ਮਾਈ ਮੋਹ ਉੱਥੇ ਕਿਹੜਾ ਬੰਦਾ ਚੰਗਾ ਭਲਾ ਜੀ,
1: ਕਿਉਂ ਕੀ ਗੱਲ
2: ਜੀ ਨੂੰ ਪੁੱਛੋ, ਮੈਂ ਕੰਮ ਤੇ ਜੀ ਨੂੰ ਪੁੱਛੋ ਮੈਂ ਕੰਮ ਤੋਂ
1: ਆਇਆ,
2: ਜੀ ਨੂੰ ਪੁੱਛੋ ਮੈਂ ਕੰਮ ਤੇ ਚੱਲੇ।
1: ਸੱਚੀ ਗੱਲ
2: ਮਾਈ ਨੂੰ ਆਪਣੇ ਪਿੰਡ ਚ ਦੇਖਿਆ, ਐ ਲੱਗਦਾ ਜਿਵੇਂ ਕਦੇ ਕੋਈ ਕੰਮ ਤੇ ਗਿਆ ਹੀ
1: ਆਪਣੇ ਪਿੰਡਾਂ ਵਾਲੇ ਕੰਮ ਘੱਟ ਕਰਦੇ ਆ। ਬਈ ਸਰਪੰਚ ਜਿਹੜਾ ਤੂੰ ਉੱਥੇ ਬਈ ਪਿੰਡ ਆਪਣੇ ਗਿਆ ਵੈਨਕੂਵਰ, ਉਹਨੇ ਪਿੰਡ ਚ ਪੈਸੇ ਭੇਜੇ।
2: ਕਿਹੜਾ ਸਰਪੰਚ?
1: ਸਰਪੰਚ ਆਪਣਾ
2: ਬੁੱਗੀਪੁਰੇ
1: ਵਾਲਾ
2: ਮਾਈ ਮੋਹਣੋ, ਮੈਂ ਚਾਹੇ ਕੱਲ ਹੀ ਬੁੱਗੀਪੁਰੇ ਜਾ ਕੇ ਆਏ।
1: ਜੇ ਬੁੱਗੀਪੁਰੇ ਦੀ ਤਾਂ ਹਾਲਤ ਬਦਲੀ ਪਈ ਹੈ, ਤੈਨੂੰ ਮਹੀਨਾ ਹੋ ਗਿਆ ਗਈ ਨੂੰ, ਗਲੀਆਂ ਪੱਕੀਆਂ, ਹਸਪਤਾਲ ਬਣੇ ਪਏ, ਟੋਇਲਟ ਬਣੇ ਪਈਆਂ।
2: ਓਏ ਉਹ ਤਾਂ ਵੱਖਰੀ ਗੱਲ ਹੈ ਮਾਈ ਮੋਹਣੋ, ਪਹਿਲਾਂ ਦਰਸ਼ਕ ਨੌ ਕਿਹਨੇ ਰੱਖਿਆ ਬੁੱਗੀਪੁਰੇ? ਪੁਰਾਣੇ ਬਜ਼ੁਰਗ ਕਈ ਨਾ ਬੰਦੇ ਬੜੇ ਲੁੱਕੇ ਹੁੰਦੇ ਸੀ,
1: ਆਪਣੇ ਆਪਣੇ
2: ਬਹੁਤ ਚੰਗੇ ਬੜੇ ਸੀ। ਬੁੱਗੀਪੁਰਾ ਮਾਈ ਮੋਹਣ ਬਠਿੰਡੇ ਜ਼ਿਲ੍ਹੇ ਦੇ ਪਿੰਡਾਂ ਦੇ ਤੈਨੂੰ ਨਾਂ ਦੱਸਦੇ ਆ, ਤੂੰ ਖੜੀ ਖੜੀ ਕਰਕੇ ਪਰ ਮੈਂ ਨੀ ਦੱਸਣਾ, ਕੱਟ ਪਊ ਮੇਰੇ। ਮਾਈ ਮੋਹਣ ਪਰਸੋਂ ਮੈਂ ਬੁੱਗੀਪੁਰੇ ਜਾਇਆ ਹੈ। ਹਾਂ ਉਹ ਸਰਪੰਚ ਤੁਹਾਨੂੰ ਕੀ ਕਹਿੰਦੇ?
1: ਉਹ ਕਹਿੰਦਾ ਮੈਂ ਪੈਸੇ ਬਹੁਤ ਭੇਜੇ ਤੇ ਪਿੰਡ ਬੜਾ ਹੀ ਸੁਧਰਿਆ ਪਿਆ, ਹਸਪਤਾਲ ਵੀ ਬਣ ਗਿਆ, ਸਕੂਲ ਬਣ ਗਿਆ, ਟੋਇਲਟਾਂ ਬਣ ਗਈਆਂ, ਟੋਇਲਟ ਬਣ ਗਈਆਂ, ਹਾਂ ਟੋਇਲਟਾਂ ਪਿੰਡਾਂ ਵਾਲੇ।
2: ਮਾਈ ਮੋਹਣ ਉਹਨੇ ਪੈਸੇ ਭੇਜੇ ਫਸਣ ਨੀ ਜਾਂ ਕੋਈ ਸਿੱਖਾ ਗਿਆ? ਉਹ ਸਿੱਖਾ ਕੁਬੀ ਮਾਈ ਮੋਹਣ ਮਾੜਾ ਮੋਟਾ ਦਾ ਕੰਮ ਹੋਇਆ, ਸੜਕਾਂ ਵੀ ਉਹਨੇ ਟੋਇਲਟਾਂ ਟੂਲਟਾਂ ਕੱਖ ਨੀ, ਦੂਰ ਟੋਬਾ ਹੀ ਦੀਂਦਾ। ਮਾਈ ਮੋਹਣ ਤੈਨੂੰ ਗੱਲ
1: ਦੱਸੀ
2: ਦੱਸੀ
1: ਨਾ
2: ਮਾਈ ਮੋਹਣ ਪੂਰੇ ਨੂੰ ਕੰਨ ਕਰ ਇਹ ਨੀ ਖੱਬਾ ਮਾਈ ਮੋਹਣ ਮੈਂ ਪਰਸੋਂ ਗਿਆ, ਉਵੇਂ ਹੀ ਸਾਰਾ
1: ਕੁਛ,
2: ਉਵੇਂ ਸੜਕਾਂ
1: ਵਰਗੀ।
2: ਮਾਈ ਮੋਹਣ ਅੱਧਾ ਪਿੰਡ ਹੁਣ ਤਾਈ ਘੀਸੀ ਕਰਦਾ, ਨਿਆਣੇ ਮਾਈ ਮੋਹਣ ਕੀਸੀ ਕਰ ਕਰਕੇ ਅੱਗੇ ਅੱਗੇ ਹੋਏ। ਮਾਈ ਮੋਹਣ ਮੈਂ ਤਾਂ ਤਰਸ ਗਿਆ ਸੀ ਇੱਥੇ ਆਉਣ,
1: ਮੈਂ ਕਹਿੰਦੀ ਪਿੰਡਾਂ ਦੇ ਨਾਂ ਦੱਸ ਆਪਣੇ ਤੋਂ।
2: ਪਿੰਡਾਂ ਦੇ ਨਾਂ ਤਾਂ ਦੱਸ ਦੂੰ, ਮੈਂ ਸੋਚਦਾ ਵੀ ਜਦ ਮੈਂ ਉੱਥੇ ਸੀ ਨਾ ਮਾਈ ਮੋਹਣ, ਮੈਂ ਕਹਿੰਦਾ ਭੋਰਾ ਮਜ਼ਾ ਨੀ ਆਇਆ
1: ਸੋਹਣਾ,
2: ਮੈਂ ਤਾਂ ਮੱਖੀਆਂ ਨੂੰ ਤਰਸ ਗਿਆ ਉੱਥੇ। ਮਾਈ ਮੋਹਣ ਚਿੱਕਰ ਨੂੰ ਤਰਸ ਮਾਈ ਮੋਹਣ ਜਾ ਮੈਂ ਨਹਾਉਂਦਾ ਸੀ ਕੱਦੂ ਵਾਲਾ ਝਾਵਾ ਬੜਾ ਯਾਦ
1: ਆਉਂਦਾ।
2: ਮਾਈ ਮੋਹਣ ਉਸੇ ਤੇ ਗੁਸਲਖਾਨੇ ਤੂੰ ਦੇਖੇ, ਤੂੰ ਗਈ ਹੈ ਕਈ
1: ਵੇਰਾ
2: ਸਵਾਦ ਨੀ ਟੱਬ। ਮਾਈ ਮੋਹਣ ਭੋਰਾ ਗੁਸਲਖਾਨੇ ਪੜਦਾ ਜੀ, ਮੈਂ ਕਹਿੰਦਾ ਪੋਦਾ ਵੀ ਨਹੀਂ ਹੋਣ ਦਾ, ਤਿੰਨ ਵਾਰੀ ਤਾਂ ਮੈਂ ਚੜ ਕੇ ਡਿੱਗਦਾ। ਮਾਈ ਮੋਹਣ ਗੱਲ ਦੱਸਾਂ, ਸਾਡੇ ਘਰ ਨਾ ਦੱਸ
1: ਨਹੀਂ ਦੱਸੀ,
2: 6-6 ਮਹੀਨੇ ਹੋ ਜਾਂਦੇ ਮੈਨੂੰ ਗਿੱਟੇ ਮਲਿਆਂ ਨੂੰ,
1: ਗਿੱਟੇ ਮਲਣੀ ਤੁਹਾਡਾ ਹੋਣਾ।
2: ਮਾਈ ਮੋਹਣ اپنے دیش کا غزل کھانا
1: کیا
2: میں کہ چھاتی نہیں ہندی
1: چھاتی نہیں ہندی
2: ہوا ہار
1: ہوا
2: گندن گڑبی ہیں کندھا مارے بندے
1: کیا
2: نال پاٹ کرے مزہ ہے نا مائی بو دس سال بعد ٹھنڈے پانی نے نہاتا ہے میں ہوں
1: اچھا
2: ہاں جی لطف آ گیا گرمی بڑی ہے یہ جی موسم تو آنا نہیں چاہیے
1: کوئی نہ گڈیا
2: نہ تیرے سویرے آ ہاتھ چن
1: میں تین کی دسا وے اپنے پنڈ کا جہاں وہ ڈلو ہے نا منڈا وہ بڑا بنیا ہوا ہوشیار اپنے آپ سے وہ کل جا کے اپنے سرپنچ کے پرانے سربند سارے ڈبن کٹیا آیا میں ہوں چلی ہوں تھانے رپورٹ لکھاؤ تو تھانے والے رپورٹ لکھتے ہی نہیں
2: تھانے والے لکھتے
1: نہیں
2: مزال
1: اور میں تو حیران ہوں کہ تمہیں تو پتا نہیں رپورٹ لکھ کے پتا نہیں
2: باہر تھانے نے کیا بات
1: میڈم سر
2: مائی مون جی قصور ہوں بھی جناب کہ مائی مون کچھ نہ پوچھو ہاں ہوں لکھا ہے رپورٹ
1: میں رپورٹ لکھا ہے میں جا کے رپورٹ لکھاؤں تھانے لینے
2: مائی مون میں نواں نواں آیا کوئی کسی نو سکول لے جانا کوئی گردوارے میں تو تھانے لے چلی
1: چلی جاؤں گی چل آپ چلی تھانے میں رپورٹ لکھایا
2: مائی مو جانا چلو بس چلیے

0: Alam na lang yung pala mga
1: ਮਾਈ ਮੂੰਹ ਨਾ ਬੋਲੀ ਪੁਰਜਾ ਮਾਈ ਮੂੰਹ ਆ ਨਾ ਨੀ ਗੱਲ ਦੇਖੀ ਮਾਈ ਮੂੰਹ ਨਾ ਥਾਂ ਦੇ ਬਾਹਰ ਲੈ ਗਿਆ ਹੋਇਆ ਜੀ ਐਨ ਆਹੋ ਜੀ ਐਨ ਗੱਲ ਕੀਤਾ ਮਾਈ ਮੂੰਹ ਨੂੰ ਇਹ ਆਪਣੇ ਲਈ ਹੈ ਮੈਨੂੰ ਇਹ ਦੱਸ ਨਾ ਜੀ ਐਨ ਇਹ ਤੇ ਜੰਜ ਘਰ ਹੈ
0: ਮਾਈ ਮੂੰਹ
1: ਬਾਹਰ ਥਾਣੇ ਤੇ ਲਿਖਿਆ ਹੋਇਆ ਜੀ ਐ ਤੇ ਅੰਦਰੋਂ ਧੰਗਿਆੜਾਂ ਦੀ ਆਵਾਜ਼ ਆਉਂਦੀ ਮੈਨੂੰ ਨੀ ਪਤਾ ਮੈਂ 1 ਕਿਲੋਮੀਟਰ ਤੁਰ ਕੇ ਜ਼ਰੂਰ ਆਇਆ ਮਾਈ ਮੂੰਹ ਥਾਣੇ ਮੈਂ ਬਾਰੇ ਕਹਿੰਦੇ ਥਾਣਾ ਮੈਂ ਬਾਹਰ ਪੈਣ
0: ਖਾਣਾ
1: ਲੈਣਾ ਬਾਹਰ ਪੈਣਾ ਭੁੱਖੇ ਰਹਿਣ ਨਾ ਕੁਝ ਲੈਣਾ ਨਾ ਕੁਝ
0: ਮਾਈ
2: ਵਾਲੇਕੁਮ ਸਲਾਮ ਜੀ ਸੁਣਾਓ ਖੈਰੀਅਤ ਠੀਕ ਹੋ ਵਾਲੋ ਜੀ ਠੀਕ ਠਾਕ ਸਾਡੇ ਕੋਲ ਸਰਦੀ ਜੇ ਅੱਜ ਧੁੱਪ ਸੁੱਪ ਕੋਈ ਨੀ ਚੜੀ

0: हाँ जी जी जी हो रही है बस आली खिड़े ने जी जी ਜੀ ਸੋਹਣਾ ਪਾਕਿਸਤਾਨ ਬਸ ਕਈ ਲੋਕ ਕੋਝਾ ਬਣਾ ਛੱਡਣਾ ਚਾਹੁੰਦੇ ਨੇ ਅੱਲਾਹ ਤਾਲਾ ਬਚਾਇਆ ਜੀ ਉਹ ਤੇ ਹੁਣ ਘੱਟ ਗਿਆ ਜੇ ਉਹ ਜਿਹੜਾ ਵੇ ਉਹ ਦੋ ਤਿੰਨਾਂ ਦਿਨਾਂ ਤੋਂ ਆਈਡੀ ਦੀ ਵਜ੍ਹਾ ਤੋਂ ਦੋਵੇਂ ਘਰ ਜਿਹੜੇ ਨੇ ਆਰਾਮ ਨਾਲ ਬੈਠੇ ਸਨ ਗੁਆਂਢੀਆਂ ਨਾਲ ਜਿਹੜਾ ਉਹ ਅੱਛੇ ਤਲਕਾਤ ਹੋਣੇ ਚਾਹੀਦੇ ਨੇ ਉੱਥੇ ਸਮਝ ਨਹੀਂ ਰਹੇ ਉਹ ਸਾਡੇ ਇੱਕ ਪੰਜਾਬੀ ਚ ਫਿੱਕਾ ਬੋਲਦੇ ਨੇ ਹਰੇ ਤੁਹਾਡੇ ਵੱਲ ਬੋਲਦੇ ਨੇ ਕਿ ਨਹੀਂ ਦੂਰ ਦੇ ਸੱਜਣ ਨਾਲੋਂ ਨੇੜੇ ਦਾ ਦੁਸ਼ਮਣ ਚੰਗਾ ਤੁਹਾਡੇ ਵੱਲ ਨਹੀਂ ਹਰੇ ਬੋਲਦੇ ਸਾਡੇ ਵੱਲ ਬੋਲਦੇ ਨੇ ਕਿ ਦੂਰ ਦੇ ਸੱਜਣ ਨਾਲੋਂ ਨੇੜੇ ਦਾ ਦੁਸ਼ਮਣ ਚੰਗਾ ਉਹ ਇਹਨਾਂ ਨੇੜੇ ਦੇ ਦੂਰ ਦੇ ਤੁਹਾਨੂੰ ਉਹ ਬਣੀ ਹੈ ਤੇ ਦੂਰ ਦੇ ਸੱਜਣ ਨੂੰ ਤੇ ਪਤਾ ਜੇ ਤੁਹਾਡੇ ਤਾਂ ਕੱਪੜ ਵੀ ਬੜਾ ਟਾਈਮ ਲੱਗਣਾ ਤੇ ਨੇੜੇ ਦੇ ਸੱਜਣ ਇਨਸਾਨੀ ਹਮਦਰਦੀ ਤੇ ਭੱਜ ਵੜਨਾ ਯਾਰ ਇਹਦਾ ਐਕਸੀਡੈਂਟ ਹੋਇਆ ਜਾਂ ਇਹਦਾ ਇਸ ਵੇਲੇ ਕੋਈ
1: ਵਾਕਿਆ ਗੁਆਂਢੀਆਂ ਦੇ ਨਾਲ ਹਮੇਸ਼ਾ ਬਣਾ ਕੇ ਰੱਖਣੀ ਚਾਹੀਦੀ ਹੈ ਕਿਉਂਕਿ ਰਿਸ਼ਤੇਦਾਰ ਜਿਹੜੇ ਨੇ ਨਾ ਉਹਨਾਂ ਨੇ ਤੇ ਕਿਤੇ ਟਾਈਮ ਸਿਰ ਆਉਣਾ ਦੂਰ ਜੀ ਨੇ ਤੁਹਾਡੇ ਸੱਕੇ ਰਿਸ਼ਤੇਦਾਰ ਜਾਂ ਧੀਆਂ ਪੁੱਤਰ ਵੀ ਸਰਵਿਸਾਂ ਕਰਦੇ ਨੇ ਦੂਰ ਨੇੜੇ ਪਰ ਜਿਹੜਾ ਗੁਆਂਢੀ ਹੈ ਉਹ ਤੇ ਤੁਹਾਡੇ ਕੋਲ ਆ ਉਹ ਤੇ ਉਸੇ ਵੇਲੇ ਪੁੱਜ ਸਕਦਾ ਤੁਹਾਡੇ ਕੋਲ
0: ਜੀ ਬਿਲਕੁਲ ਬਿਲਕੁਲ ਨਹੀਂ ਅਸਾਂ ਦੇਖਿਆ ਵੀ ਜੇ ਸਾਡੀਆਂ ਭੰਡੀਆਂ ਵੀ ਰਹੀਆਂ ਨੇ ਬੜੇ ਮਤਲਬ ਦੇ ਵੈਰ ਵੀ ਰਹੇ ਨੇ
1: ਅੱਛਾ
0: ਤੇ ਔਖੇ ਵੇਲੇ ਜਿਹੜੇ ਨੇ ਉਹ ਭਾਈ ਜਿਨ੍ਹਾਂ ਨਾਲ ਭੰਡੀਆਂ ਲੜਾਈਆਂ ਸਨ ਉਹ ਭਜਦੇ
1: ਆ ਗਏ ਨੇ ਅੱਛਾ ਜੀ ਅੱਛਾ ਬਿਲਕੁਲ
0: ਅੱਛਾ
1: ਗੁਆਂਢੀ ਇਸ ਕਰਕੇ ਮਤਲਬ ਕਿ ਵਾਕਿਆ ਗੁਆਂਢ ਨਾਲ ਕਦੀ ਵੀ ਨਹੀਂ ਵਿਗਾੜਨੀ ਚਾਹੀਦੀ ਗੁਆਂਢ ਨਾਲ ਹਮੇਸ਼ਾ ਫਰੈਂਡਲੀ ਰਹਿਣਾ ਸਭ ਤੋਂ ਪਹਿਲਾਂ
0: ਔਰ ਕੋਈ ਮੁਲਕ ਗੁਆਂਢੀਆਂ ਨਾਲ ਪੰਗੇ ਲੈ ਕੇ ਤੇ ਤਰੱਕੀ
1: ਨਹੀਂ ਕਰ ਸਕਦਾ ਬਿਲਕੁਲ ਠੀਕ ਫਰਮਾਇਆ ਤੁਸੀਂ ਬਿਲਕੁਲ ਠੀਕ ਫਰਮਾਇਆ ਸੋ ਇਸ ਕਰਕੇ ਆਪਣੇ ਮੁਹੱਲੇ ਵਿਚ ਘੱਟ ਤੋਂ ਘੱਟ ਵੇਖੋ ਜੇ ਸਾਡੀ ਬਾਜ਼ਾਰ ਵਿਚ ਕਿਸੇ ਨਾਲ ਝਗੜਾ ਹੋ ਜਾਂਦਾ ਰੇਲਵੇ ਸਟੇਸ਼ਨ ਤੇ ਹੋ ਜਾਂਦਾ ਜਾਂ ਬੱਸ ਵਿਚ ਜਾਂ ਟ੍ਰੇਨ ਚ ਉਹ ਕੋਈ ਕਿਸੇ ਪਾਸੇ ਦਾ ਉਹ ਕਦੇ ਤੁਰ ਗਿਆ ਕਿਤੇ ਤੁਰ ਕੇ ਮੁੜ ਕੇ ਮਿਲਣਾ ਨਹੀਂ ਪਰ ਜੇ ਗੁਆਂਢ ਨਾਲ ਸਾਡਾ ਇੱਟ ਖੜਿਕਾਰ ਹੋਏਗਾ ਉਹ ਤੇ ਰੋਜ਼ ਮੱਥੇ ਲੱਗਣੇ ਨੇ
0: ਜੀ ਬਿਲਕੁਲ ਬਿਲਕੁਲ ਵੇਖੋ ਹੁਣ ਇੰਡੀਆ ਪਾਕਿਸਤਾਨ ਜਿੰਨਾ ਪੈਸਾ ਅਸਲੇ ਤੇ ਲਾ ਛੜਿਆ ਤੇ ਦਫਾ ਉੱਤੇ
1: ਬਿਲਕੁਲ
0: 17-75 ਸਾਲਾਂ ਵਿਚ
1: ਜੀ ਜੀ ਜੀ
0: ਇੰਨਾ ਜੇ ਇੱਥੇ ਤਰੱਕੀਆਤੀ ਕੰਮਾਂ ਤੇ ਲੱਗਦਾ ਲੜਾਈਆਂ ਨਾ ਹੁੰਦੀਆਂ ਦੋਵਾਂ ਦਾ ਜਿਵੇਂ ਯੂਰਪੀਅਨ ਮੁਲਕਾਂ ਦੇ ਪਲਕ ਨੇ ਜਾਂ ਅਮਰੀਕਾ ਕੈਨੇਡਾ ਦੇ ਨੇ ਇੰਝ ਹੁੰਦੇ ਤੇ ਸਾਨੂੰ ਇਹ ਬਾਹਰ ਪ੍ਰਦੇਸ਼ ਦੇ ਧੱਕੇ ਖਾਣੇ ਪੈਂਦੇ ਸਨ ਉੱਥੇ ਤੇ ਇੰਨੇ ਮਿਸਾਇਲ ਨੇ ਇੰਨਾ ਕੁਝ ਸਾਡੇ ਕੋਲ ਪੁਰਾਣੀਆਂ ਤਹਿਜ਼ੀਬਾਂ ਨੇ ਉੱਥੇ ਤੇ ਟੂਰਿਸਟ ਇੰਨਾ ਆਉਣਾ ਸੀ ਉੱਥੇ ਤੇ ਮਤਲਬ ਮਾਦਨੀ ਵਸਾਇਲ ਇੰਨੇ ਨੇ ਉੱਥੇ ਬੜਾ ਕੁਝ ਸੀ
1: ਬਿਲਕੁਲ ਬਿਲਕੁਲ ਪਰ ਇੰਨੀ ਅਕਲ ਸਾਡੇ ਕੋਲ ਕਿੱਥੇ ਸਾਡੀਆਂ ਕੌਮਾਂ ਕੋਲ ਇੰਨੀ
0: ਦਰਿਆ ਵਗਦੇ ਸਨ 12 ਮਹੀਨੇ ਵਗਣ ਵਾਲੇ ਦਰਿਆ ਸਨ ਦਰਿਆਵਾਂ ਦੇ ਉਹ ਯਾਨੀ ਕਿ ਜ਼ਰਖੇਜ਼ ਜ਼ਮੀਆਂ ਸਨ ਫਸਲਾਂ ਹੁੰਦੀਆਂ ਸਨ ਕਦੀ GDP ਇੰਡੀਆ ਦਾ ਜਿਹੜਾ ਯੂਰਪ ਤੋਂ ਵੀ 4 ਗੁਣਾ ਜ਼ਿਆਦਾ ਹੁੰਦਾ
1: ਜੀ ਬਿਲਕੁਲ ਬਿਲਕੁਲ ਕਦੀ ਅਸੀਂ ਡਾਲਰ ਤੋਂ ਵੀ ਉੱਪਰ ਹੁੰਦੇ ਸਾਂ ਕਦੀ
0: ਜੀ ਜੀ
1: ਹਾਂਜੀ ਵਾਕਿਆ ਤਹਿਜੀਬ ਜਿਹੜੀ ਹੈ ਨਾ ਉਹ ਜਦੋਂ ਇਹ ਲੋਕ ਅਜੇ ਤਹਿਜੀਬ ਯਾਫਤਾ ਨਹੀਂ ਸਨ ਸਾਡੇ ਕੋਲ ਉਦੋਂ ਯੂਨੀਵਰਸ ਹਾਂ ਬਿਲਕੁਲ
0: ਜਿਹੜਾ ਇੰਡੀਆ ਦਾ GDP ਇਹਨਾਂ ਤੋਂ ਜ਼ਿਆਦਾ ਸੀ
1: ਜੀ ਬਿਲਕੁਲ ਬਿਲਕੁਲ ਬਿਲਕੁਲ ਉਹ ਟਾਈਮ ਸੀ ਉਹ ਵੀ ਸਾਡੇ ਕੋਲ ਸੋਹਣੀਆਂ ਯੂਨੀਵਰਸਿਟੀਆਂ ਸਨ
0: ਨਾ ਸਾਡੇ ਪਿੰਡ ਵਿਚ ਤੁਸੀਂ ਛੋਟੀ ਜਿਹੀ ਇੱਕ ਫੈਕਟਰੀ ਕਰ ਲੋ ਨਾ ਜੁਲਾਈ ਦੀ ਫੈਕਟਰੀ ਹੁੰਦੀ ਸੀ ਖੱਡੀਆਂ ਉਸ ਲਾਈਆਂ ਨੇ
1: ਹਾਂਜੀ
0: ਐਂਜੀ ਮੋਚੀ ਦੀ ਹੁੰਦੀ ਸੀ ਉਹ ਜੁੱਤੀਆਂ ਬਣਾ ਰਿਹਾ ਹੁੰਦਾ ਸੀ
1: ਹਾਂਜੀ
0: ਤੇ ਕੁਬਾਰ ਦੀ ਹੁੰਦੀ ਸੀ ਉਹ ਬਰਤਨ ਬਣਾ ਰਿਹਾ ਹੁੰਦਾ ਸੀ ਜ਼ਿਮੀਂਦਾਰ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਦਾ ਸੀ
1: ਬਿਲਕੁਲ
0: ਇਸੇ ਤਰੀਕੇ ਨਾਲ ਮਾਛੀ ਸੀ ਉਹਦਾ ਰੋਟੀਆਂ ਨਾਲ ਤਲਕ ਹੁੰਦਾ ਸੀ ਉਹ ਸਮਝ ਲੋ ਜਿਵੇਂ ਬੇਕਰੀ ਹੈ ਉਹ ਤੇ ਤਰਖਾਣ ਜਿਹੜਾ ਉਹ ਮੰਜੀਆਂ ਬਣਾ ਰਿਹਾ, ਉਹ ਪਾਵੇ ਬਣਾ ਰਿਹਾ, ਉਹ ਛੱਤ ਰਿਹਾ, ਮਕਾਨ ਛੱਤ ਰਿਹਾ, ਉਹ ਯਾਨੀ ਕਿ ਸਾਡੇ ਤੇ ਇਹ ਛੋਟੀਆਂ ਛੋਟੀਆਂ ਸਮਝ ਲੋ ਜਿਵੇਂ ਸੰਤਾਂ ਸਨ, ਸਮਾਲ ਇੰਡਸਟਰੀਜ਼ ਵਿੱਚ ਵੀ
1: ਜੀ ਜੀ ਬਿਲਕੁਲ
0: ਫਸਲਾਂ ਇੰਨੀਆਂ ਹੁੰਦੀਆਂ ਸਨ, ਐਨੀ ਦਰਿਆ 12 ਮਹੀਨੇ ਵਗਦੇ ਸਨ, ਦਰਿਆਵਾਂ ਦੇ ਕਿਨਾਰਿਆਂ ਉੱਤੇ ਦਰਖਤ ਸਨ, ਬੇਲੇ ਸਨ, ਫਸਲਾਂ ਸਨ, ਮਾਲ ਡੰਗਰ ਇੰਨਾ ਸੀ ਜਿਹਦਾ ਹਿਸਾਬ ਕੋਈ ਨੀ
1: ਜੀ ਜੀ
0: ਕੰਮੋ ਆਮ ਸੀ ਜੀ ਜੀ
1: ਪਾਪੂਲੇਸ਼ਨ ਵੀ ਇੰਨੀ ਨਹੀਂ ਸੀ ਉਦੋਂ ਮਤਲਬ ਕੀ
0: ਪਾਪੂਲੇਸ਼ਨ ਵੀ ਇੰਨੀ
1: ਬਿਲਕੁਲ ਬਿਲਕੁਲ ਤੇ ਲਹਿਰਾਂ ਬਹਿਰਾਂ ਸਨ ਪਰ ਜਦੋਂ ਸਿਸਟਮ ਖਰਾਬ ਹੋ ਜਾਏ ਸ਼ਾਹ ਜੀ ਜਦੋਂ ਜਿਹੜੇ ਸਾਡੇ ਮਾਲਕ ਨੇ ਜਿਨ੍ਹਾਂ ਨੇ ਸਾਨੂੰ ਸਿੱਧੇ ਰਾਹ ਪਾਉਣੇ ਜਿਨ੍ਹਾਂ ਨੇ ਸਾਡੀ ਇਕਾਨਮੀ ਠੀਕ ਕਰਨੀ ਹੈ ਅਗਰ ਉਹ ਬੇਈਮਾਨ ਆ ਜਾਣਗੇ
0: ਜੀ ਬਿਲਕੁਲ
1: ਤੇ ਫੇਰ ਮਤਲਬ
0: ਸਾਡੇ ਮੁਲਕ ਦਾ ਤੇ ਮਸਲਾ ਇਹ ਕਿ ਆਮਕ ਲੋਕ ਅੱਗੇ ਆ ਗਏ ਨੇ ਜਿਨ੍ਹਾਂ ਦਾ ਲੈਵਲ ਜਿਹੜਾ ਯੂਰਪ ਚ ਇੱਕ ਬੈਠੇ ਆ ਨਾ ਕਲਰਕ ਦੀ ਦਫ਼ਤਰ ਚ
1: ਹਾਂਜੀ
0: ਉਹ ਵੀ ਉਹਨਾਂ ਤੋਂ ਜ਼ਿਆਦਾ ਸਮਝਦਾਰ ਤੇ ਸਹੀ ਨੇ
1: ਮੈਂ ਕਹਿੰਦਾ ਜੀ ਆਮ ਨਾਗਰਿਕ ਇੱਥੋਂ ਦੇ ਬਹੁਤ ਸਮਝਦਾਰ ਨੇ ਹਾਂਜੀ ਕਿਸ ਤਰ੍ਹਾਂ ਡਿਸਿਪਲਿਨ ਚ ਰਹਿੰਦੇ ਨੇ ਹਾਂਜੀ ਕਾਨੂੰਨ ਤੋਂ ਡਰਦੇ ਲੋਕ ਹਾਂਜੀ ਸਾਫ ਸੁਥਰੇ ਆਪਣੇ ਮੁਲਕ ਨੂੰ ਪਿਆਰ ਕਰਦੇ
0: ਜੀ
1: ਇਸ ਤੋਂ ਵੱਡੀ ਹੋਰ ਕਿਹੜੀ ਗੱਲ ਹੋ ਸਕਦੀ ਹੈ ਔਰ ਕਾਮੇ ਵਧੀਆ ਕਾਮੇ
0: ਬੰਦੇ ਉਹ ਪਤਾ ਜੀ ਇਸ ਇੰਤਜ਼ਾਰ ਚ ਬੈਠੇ ਨੇ ਚੀਨ ਤੇ ਅਮਰੀਕਾ ਦੀ ਕਦੋਂ ਲੜਾਈ ਹੋਣੀ
1: ਦੱਸੋ
0: ਪਾਗਲ ਨੇ ਇਹਨਾਂ ਕਿਉਂ ਲੜਨੇ
1: ਤੇ ਜਦੋਂ
0: ਉਹਨਾਂ ਦੇ ਆਪਸ ਚ ਇੰਨੇ ਵੱਡੇ ਤਜਾਰਤੀ ਤਲਕਾਤ $3 trillion ਦੀ ਤਜਾਰਤ ਹੋ ਰਹੀ ਹੈ ਆਪਸ ਵਿਚ
1: ਵਾਟੋ ਲੜਨਗੇ
0: ਕਿਉਂ ਲੜਨ ਦੇ ਉਹਨਾਂ ਦੀ ਜੰਗ ਮਾਰਕੀਟਾਂ ਵਿਚ
1: ਨੰਬਰ ਦੋ ਪਰ ਵੇਖੋ ਨਾ
0: ਮੁਕਾਬਲੇ ਤੇ ਚੀਜ਼ਾਂ
1: ਲਿਆਉਂਦੇ ਅਸੀਂ ਤਮਾਸ਼ਬੀਨ ਸ਼ਾਹ ਜੀ ਕੁੱਕੜ ਬਟੇਰੇ ਲੜਾਉਣ ਵਾਲੇ ਲੋਕ ਸਾਡੀ ਹੱਥਾਂ ਚ ਖੁਰਕ ਹੁੰਦੀ ਹੈ ਅਸੀਂ ਪੁੱਠੇ ਕੰਮ ਵੇਖ ਕੇ ਕਰਕੇ ਕਰਵਾ ਕੇ ਜ਼ਿਆਦਾ ਖੁਸ਼ ਹੁੰਦੇ ਹਾਂ ਹਾਂਜੀ ਇਸ ਕਰਕੇ ਸਾਡੀਆਂ ਇਹ ਨਾ ਸ਼ਾਮਲ ਹੈ ਸਾਡੇ ਖੂਨ ਵਿਚ ਸਾਡੀ ਸੋਚ ਵਿਚ ਸ਼ਰਾਰਤਾਂ ਸ਼ਾਮਲ ਨੇ
0: ਬਿਲਕੁਲ ਬਿਲਕੁਲ ਜੀ ਸ਼ਰਾਰਤਾਂ
1: ਬਿਲਕੁਲ ਸ਼ਰਾਰਤਾਂ ਗੱਲ ਆ ਬੰਦਾ ਪੁੱਛੇ ਤੁਸੀਂ ਅਮਰੀਕਾ ਤੇ ਚੀਨ ਦੀ ਲੜਾਈ ਦੇ ਵਿਚ ਰੈਫਰੀ ਬਣਨਾ ਹੈ ਜਾਂ ਕੀ ਤੁਸੀਂ ਉਹਦੇ ਚ ਹੱਥ ਸੇਕਣੇ ਨੇ ਜਾਂ ਤੁਹਾਡੇ ਪਾਸੇ ਡਾਲਰ ਡਿੱਗ ਪੈਣੇ ਨੇ ਆਣ ਕੇ ਹੈ ਪਤਾ ਕੀ ਆ ਸਾਡਾ ਤੇ ਕੁਛ ਰਿਹਾ ਨਹੀਂ ਤੇ ਅਗਲੇ ਵੀ ਵੇਖੀਏ ਕਿੱਦਾਂ ਉੱਜੜਦੇ ਨੇ ਉਹ ਤੁਹਾਡੇ ਵਰਗੇ ਬੇਵਕੂਫ ਨਹੀਂ ਹੈਗੇ ਉਹ ਉਹਨਾਂ ਦੇ ਵਪਾਰ ਵੇਖੋ ਸਾਰੀ ਦੁਨੀਆਂ ਦੀ ਮਾਰਕੀਟ ਤੇ ਕੰਟਰੋਲ ਕੀਤਾ ਚਾਈਨਾ ਨੇ ਇਸ ਵਕਤ ਔਰ ਚਾਈਨਾ ਸਾਡੇ ਤੋਂ ਪੰਜ
0: ਸ਼ਿਕਸਤ ਖਾ ਕੇ ਕਿਵੇਂ ਉੱਠੇ ਔਰ ਉਸ ਜੰਗ ਲੜੀ ਹੈ ਅਮਰੀਕਾ ਨਾਲ ਮਤ ਸਮਝੋ ਸ਼ਿਕਸਤ ਖਾਣੇ ਤੋਂ ਬਾਅਦ ਨਹੀਂ ਲੇਕਿਨ ਮਾਰਕੀਟਾਂ ਚ ਲੜੀ ਹੈ
1: ਬਿਲਕੁਲ ਬਿਲਕੁਲ ਬਿਲਕੁਲ ਜੀ ਬਿਲਕੁਲ
0: ਛਾਇਆ ਪੂਰੀ ਦੁਨੀਆਂ ਦੀਆਂ ਮਾਰਕੀਟਾਂ
1: ਨੋ ਡਾਊਟ ਦੇ
0: ਚਾਈਨਾ ਕੇ ਇੱਕ ਅਮਰੀਕੀ ਸਦਰ ਅੱਜ ਤੋਂ 20 ਸਾਲ ਪਹਿਲਾਂ ਆਖਿਆ ਸੀ ਸ਼ਾਇਦ ਜਪਾਨ ਨੂੰ ਇੱਕ ਹੋਰ ਐਟਮ ਬੰਬ ਦੀ ਲੋੜ ਹੈ ਸਿਰਫ ਇਹ ਕਿ ਉਹਦੇ ਜਿਹੜਾ ਦਫ਼ਤਰ ਚ ਫੋਨ ਪਏ ਅਸੀਂ ਉਹ ਵੀ ਜਪਾਨ ਦਾ ਜਿਹੜਾ ਟੈਲੀਵਿਜ਼ਨ ਲੱਗੇ ਅਸੀਂ ਉਹ ਵੀ ਜਪਾਨ ਦਾ ਸੀ ਜਿਹੜੀ ਗੱਡੀ ਸੀ ਉਹਦੀ ਉਹ ਵੀ ਜਪਾਨ ਦੀ ਬਣੀ
1: ਬਿਲਕੁਲ ਬਿਲਕੁਲ ਵੇਖੋ ਇਹਨਾਂ ਦੀ ਸੋਚ ਕਿੱਡੀ ਵਧੀਆ ਤੇ ਮੇਰਾ ਖਿਆਲ ਆ ਤੁਹਾਨੂੰ ਮੈਂ ਉਹ ਕਾਟਨ ਵਾਲੀ ਗੱਲ ਸੁਣਾਈ ਹੈ ਪਾਕਿਸਤਾਨ ਨੇ ਜਪਾਨ ਨੂੰ ਕਾਟਨ ਸਪਲਾਈ ਕੀਤੀ ਸੀ ਇੱਕ ਵਾਰੀ ਉਹ ਸੁਣਾਈ ਹੈ ਤੁਹਾਨੂੰ ਗੱਲ ਮੈਂ ਅੱਛਾ ਉਹ ਜਦੋਂ ਨਹੀਂ ਚੌਲ ਨਹੀਂ ਜੀ ਉਹਦੇ ਚੋਂ ਇੱਟਾਂ ਨਿਕਲੀਆਂ ਕਾਟਨ ਚੋਂ ਇਹ ਬੋਰ ਕਾਟਨ ਦੀਆਂ ਗੰਢਾਂ ਚੋਂ ਇੱਟਾਂ ਨਿਕਲੀਆਂ ਤੇ ਉਹਨਾਂ ਨੇ ਉਹ ਇੱਟਾਂ ਮਿਊਜ਼ੀਅਮ ਚ ਧਰ ਕੇ ਨਾ ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ ਤੇ ਪਾਕਿਸਤਾਨ ਦੀ ਸਰਕਾਰ ਦਾ ਜਾਂ ਜਿਹੜੇ ਉੱਥੇ ਅੰਬੈਸਡਰ ਨੇ ਉਹਨਾਂ ਦਾ ਜ਼ੋਰ ਲੱਗਾ ਪਿਆ ਕਿ ਰੱਬ ਦਾ ਵਾਸਤਾ ਇਹ ਚੁੱਕੋ ਬੋਰਡ ਇੱਥੋਂ ਉਹ ਨਹੀਂ ਚੁੱਕਣ ਡਏ ਹੈਗੇ ਵੇਖੋ ਨਾ ਮਤਲਬ ਇਹ ਮੈਂ ਐਗਜ਼ਾਮਪਲ ਦਿੱਤੀ ਹੈ ਇਹਦਾ ਮਤਲਬ ਇਹ ਨਹੀਂ ਕਿ ਇੰਡੀਅਨ ਬੜੇ ਇਮਾਨਦਾਰ ਨੇ ਆਹ ਨਹੀਂ ਮੇਰੇ ਕਹਿਣ ਦਾ ਮਤਲਬ ਕਿੰਨੀ ਬੇਇੱਜ਼ਤੀ ਹੈ ਸਾਡੀ ਬਾਹਰ ਦੇ ਮੁਲਕਾਂ ਚ ਅਗਰ ਇੱਟਾਂ ਧਰੀਆਂ ਨੇ ਮਿਊਜ਼ੀਅਮ ਚ ਤੇ ਉੱਤੇ ਲਿਖਿਆ ਕਾਟਨ ਫਰੋਮ ਪਾਕਿਸਤਾਨ ਕਿੰਨੀ ਬੇਇੱਜ਼ਤੀ ਹੈ।
0: ਏਅਰਪੋਰਟ ਤੇ ਪਰਸੋਂ ਵਾਕਿਆ ਇੱਕ ਹੋਇਆ ਜੇ ਪਰਸੋਂ ਚ, ਉੱਥੋਂ ਇੱਕ ਬੰਦੇ ਨੂੰ ਲਿਥਵਾਨੀਆ ਵਿੱਚ ਦਾਖਲਾ ਲੱਭਿਆ ਯੂਨੀਵਰਸਿਟੀ ਚ।
1: ਅੱਛਾ,
0: ਉਹ ਲਿਥਵਾਨੀਆ ਦਾ ਵੀ ਪਾਕਿਸਤਾਨ ਵਿੱਚ ਅੰਬੈਸੀ ਕੋਨੀ, ਉਸ ਜਾ ਕੇ ਆਜ਼ਰਬਾਈਜਾਨ ਤੋਂ ਵੀਜ਼ਾ ਲਵਾਉਣਾ ਸੀ, ਉਸ ਆਜ਼ਰਬਾਈਜਾਨ ਲਿਥਵਾਨੀਆ ਦਾ ਅੰਬੈਸੀ ਕੋਨੀ ਜਿਹੜੀ ਬਾਕੋ ਚ ਬੈਠੀ ਹੈ ਅੰਬੈਸੀ, ਉਹ ਹੀ ਪਾਕਿਸਤਾਨ ਨੂੰ ਡੀਲ ਕਰਦੀ ਹੈ।
1: ਅੱਛਾ,
0: ਉਸ ਆਜ਼ਰਬਾਈਜਾਨ ਦਾ ਵੀਜ਼ਾ ਲਵਾਇਆ ਇੱਥੇ ਆਉਣ ਵਾਸਤੇ ਬਾਕੋ ਵਿੱਚ, ਤੇ ਉਹਨੇ ਏਅਰਪੋਰਟ ਤੇ ਉਹਨਾਂ ਰੋਕ ਲਿਆ, ਕਿੱਥੇ ਚੱਲਿਆ ਲਿਥਵਾਨੀਆ ਚੱਲਿਆ ਵਾ।
1: ਅੱਛਾ,
0: ਹੁਣ ਆਖਿਆ ਲਿਥਵਾਨੀਆ ਦਾ ਮੁਲਕ ਹੀ ਕੋਈ ਦੁਨੀਆ
1: ਵਿੱਚ, ਮੈਂ ਨਹੀਂ ਕਿਹਾ ਨੀ ਉਹ ਮੁੜ ਸਾਨੂੰ ਬੁੱਧੂ ਬਣਾਉਂਦੇ, ਲਿਥਵਾਨੀਆ ਤੇ ਹੈ ਹੀ ਨਹੀਂ ਕੋਈ ਦੁਨੀਆ।
0: ਦੇਖੋ ਮੈਨੂੰ ਅੰਬੈਸੀ ਆਜ਼ਰਬਾਈਜਾਨ ਤੋਂ ਮੈਂ ਵੀਜ਼ਾ ਲਵਾਉਣਾ ਲਿਥਵਾਨੀਆ ਦਾ, ਆਜ਼ਰਬਾਈਜਾਨ ਦਾ ਮੇਰੇ ਕੋਲ ਵੀਜ਼ਾ। ਉਹਨਾਂ ਆਖਿਆ ਨਹੀਂ ਲਿਥਵਾਨੀਆ ਮੁਲਕ ਹੀ ਕੋਈ
1: ਹੈ ਹੀ ਨਹੀਂ, ਤੂੰ ਉਹਨਾਂ ਨੇ ਇਹ ਨਹੀਂ ਕਿਹਾ ਕਿ
0: ਟਿਕਟ ਵੀਜ਼ਾ ਆਇਆ ਗਰੀਬ ਦਾ ਹੋ ਗਿਆ,
1: ਨਹੀਂ ਤੇ ਉਹ ਠੀਕ ਹੀ ਨੇ। ਤੁਸੀਂ ਕਦੀ ਸੁਣਿਆ ਲਿਥਵਾਨੀਆ, ਉਹਨਾਂ ਨੇ ਇਹ ਨਹੀਂ ਉਹਨੂੰ ਕਿਹਾ ਕਿ ਲਿਥਵਾਨੀਆ ਚੰਨ ਤੇ ਹੋ ਸਕਦਾ ਪਰ ਇਸ ਧਰਤੀ ਤੇ ਹੈ ਨਹੀਂ ਲਿਥਵਾਨੀਆ। ਇਹ ਸਾਡੇ ਤੁਹਾਡੇ ਇੱਕੋ ਜਿਹੇ ਡਰਾਮੇ ਹੁੰਦੇ ਨੇ ਇਹੋ
0: ਜਿਹੇ,
1: ਉਹਨਾਂ ਨੂੰ ਤਾਂ ਗੁੱਸਾ ਚੜ ਗਿਆ ਹੋਣਾ ਵੀ ਕਿਹੜਾ ਕੀ ਮੁਲਕ ਕਿੱਥੋਂ ਆ ਗਿਆ ਲਿਥਵਾਨੀਆ ਬਾਈ, ਉਹ ਸੋਚਦੇ ਨੇ ਕਿ ਸਾਡੇ ਨਾਲ ਫਰਾਡ ਕਰਕੇ ਬਾਹਰ ਨੂੰ ਚੱਲਿਆ ਏ।
0: ਇੱਕ ਵਾਰੀ ਮੈਂ ਜਾਵਾਂ ਕਾਹ ਤੇ ਮੈਨੂੰ ਨਾ ਡੱਕ ਜਾ ਇੱਥੇ, ਮੇਰੀ ਕਿਸੇ ਟਾਲੀਆਂ ਨੇ ਆਖਿਆ ਉਹ ਨਹੀਂ, ਉਹ ਜਿਹੜਾ ਸਮਾਨ ਚੈੱਕ ਕਰਦੇ ਨੇ ਉਹ ਕਾਹ ਨਹੀਂ ਜਾ ਸਕਦਾ ਬਿਲਕੁਲ, ਉਹ ਆਖਣਗੇ ਤੂੰ ਕੋਈ ਅਸਲਾ ਪਿਆ ਇਹ ਅਗਲਿਆਂ ਤੈਨੂੰ ਫੜ ਲੈਣਾ, ਉਹ ਆਖਣਗੇ ਕੋਈ ਅਸਲਾ ਤੂੰ ਕੋਈ ਤੋਪ ਲਈ
1: ਤੋਪ ਲਈ,
0: ਮੈਂ ਆਖਿਆ ਇਹ ਕਾਹ ਵੇ ਉਹ
1: ਬਿਲਕੁਲ। ਇੱਥੇ ਤੇ ਹੁੱਕੇ ਹੈਗੇ ਨੇ, ਹੁੱਕਾ ਬਾਰਾਂ ਨਹੀਂ ਹੈਗੀਆਂ ਇੱਥੇ ਹੁੱਕਾ ਦਾ ਪਤਾ ਸਰ। ਅੱਛਾ, ਇਹ ਪੁਰਾਣੀ ਗੱਲ, ਤੂੰ ਤੋਪ ਲੈ ਆਇਆ ਪਾਕਿਸਤਾਨ ਤੋਂ। ਅੱਛਾ ਅੱਛਾ ਜੀ, ਕੀ ਸੁਣਾਓਗੇ ਅੱਜ ਸਾਰੀ ਤੁਸੀਂ
0: ਸਾਨੂੰ? ਅੱਜ ਨਜ਼ਮ ਆਲਮੀ ਦਰਿੰਦੇ
1: ਜੀ, ਆਲਮੀ ਦਰਿੰਦੇ ਵਾਹ
0: ਜੀ। ਓਵੈਸੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਡਰਦੇ, ਓਵੈਸੀ ਨੇ ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਡਰਦੇ, ਤੇ ਉਹ ਮਾਸੂਮ ਲੋਕਾਂ ਦੇ ਬਦਨ ਦੇ ਛੀਥੜੇ ਤੱਕ ਕੇ ਸਿਤਮ ਤੋਂ ਬਾਅਦ ਨਹੀਂ
1: ਆਉਂਦੇ,
0: ਤੇ ਉਹ ਮਾਸੂਮ ਲੋਕਾਂ ਦੇ ਬਦਨ ਦੇ ਛੀਥੜੇ ਤੱਕ ਕੇ ਸਿਤਮ ਤੋਂ ਬਾਅਦ ਨਹੀਂ ਆਉਂਦੇ, ਤੇ ਉਹ ਮਜਬੂਰ ਕੌਮਾਂ ਦੇ ਵਸਾਇਲ ਨੂੰ ਨਗਲਦੇ ਨੇ, ਉਹ ਡਾਕੂ ਨੇ ਡਕੈਤੀ ਦੇ ਬਲਾਂ ਦੇ ਬਾਦਸ਼ਾਹ ਵੀ ਨੇ, ਉਹ ਡਾਕੂ ਨੇ ਡਕੈਤੀ ਦੇ ਵਲਾਂ ਦੇ ਬਾਦਸ਼ਾਹ ਵੀ ਨੇ, ਉਹ ਨਾਕੂ ਨੇ ਤੇ ਇਨਸਾਨਾਂ ਦੇ ਲਹੂ ਨੂੰ ਪੀ ਕੇ ਰੱਜਦੇ ਨੇ, ਮਜ਼ੈਲਾਂ ਨੂੰ ਵਸਾ ਕੇ ਤੇ ਡਰਾਉਣਾ ਨੂੰ ਚਲਾ ਕੇ ਤੇ ਜ਼ਮੀਨਾਂ ਭਾਂਜ ਕਰਦੇ ਨੇ, ਮਜ਼ੈਲਾਂ ਨੂੰ ਵਸਾ ਕੇ ਤੇ ਡਰਾਉਣਾ ਨੂੰ ਚਲਾ ਕੇ ਤੇ ਜ਼ਮੀਨਾਂ ਭਾਂਜ ਕਰਦੇ ਨੇ, ਤੇ ਫਸਲਾਂ ਨੂੰ ਜਲਾ ਕੇ ਤੇ ਫਸਲਾਂ ਨੂੰ ਜਲਾ ਕੇ ਤੇ ਸਦਾ ਭੁੱਖਾਂ ਉਗਾਉਂਦੇ ਨੇ, ਉਹ ਅਸਲੇ ਦੇ ਵਪਾਰੀ ਨੇ, ਉਹ ਅਸਲੇ ਦੇ ਵਪਾਰੀ ਨੇ, ਸਦਾ ਜੰਗਾਂ ਕਰਾਉਂਦੇ ਨੇ, ਗਰੀਬਾਂ ਬੇਵਸਾਂ ਦੇ ਵੀ ਨਸ਼ੇਮਨ ਸਾੜ ਦਿੰਦੇ ਨੇ, ਗਰੀਬਾਂ ਬੇਵਸਾਂ ਦੇ ਵੀ ਨਸ਼ੇਮਨ ਸਾੜ ਦਿੰਦੇ ਨੇ, ਉਹ ਅਮਨਾ ਤੇ ਮੁਹੱਬਤ ਦੇ ਵੀ ਵਰਕੇ ਪਾੜ ਦਿੰਦੇ
1: ਨੇ,
0: ਮੁਹੱਬਤ ਦੇ ਵੀ ਵਰਕੇ ਪਾੜ ਦਿੰਦੇ ਨੇ, ਸੁਖਾਂ ਨੂੰ ਪੀੜ ਦਿੰਦੇ ਨੇ, ਸੁਖਾਂ ਨੂੰ ਪੀੜ ਦਿੰਦੇ ਨੇ, ਦਿਲਾਂ ਨੂੰ ਚੀਰ ਦਿੰਦੇ ਨੇ, ਇਵੇਂ ਦੀ ਅੱਗ ਦੁਖਾਉਂਦੇ ਨੇ, ਇਵੇਂ ਦੀ ਅੱਗ ਦੁਖਾਉਂਦੇ ਨੇ, ਜੇ ਫਿਰ ਸ਼ਹਿਰਾਂ ਤੇ ਨਗਰਾਂ ਵਿੱਚ ਵੀ ਵਹਿਸ਼ਤ ਰਕਸ ਕਰਦੀ ਹੈ, ਇਵੇਂ ਦੀ ਅੱਗ ਦੁਖਾਉਂਦੇ ਨੇ, ਜੇ ਫਿਰ ਸ਼ਹਿਰਾਂ ਤੇ ਨਗਰਾਂ ਵਿੱਚ ਵੀ ਵਹਿਸ਼ਤ ਰਕਸ ਕਰਦੀ ਹੈ, ਜਨਾਜ਼ੇ ਨਜ਼ਰ ਆਉਂਦੇ ਨੇ, ਤੇ ਮਾਤਮ ਦੇ ਜਲੂਸਾਂ ਦਾ ਸਫ਼ਰ ਕਿਧਰੇ ਵੀ ਨਹੀਂ ਰੁਕਦਾ, ਉਹ ਵਹਿਸ਼ੀ ਨੇ, ਸਫ਼ਰ ਕਿਧਰੇ ਵੀ ਨਹੀਂ ਰੁਕਦਾ, ਉਹ ਵਹਿਸ਼ੀ ਨੇ, ਤੇ ਐਟਮ ਬੰਬ ਵੀ ਸੁੱਟਣ ਤੋਂ ਨਹੀਂ ਡਰਦੇ।
1: ਵਾਹ, ਬਹੁਤ ਖੂਬ, ਬਹੁਤ ਖੂਬ ਸ਼ਾਹ ਜੀ, ਮੈਂ ਤੁਹਾਨੂੰ ਦੋ ਸ਼ੇਰ ਸੁਣਾਵਾਂਗਾ, ਇੱਕ ਪਾਕਿਸਤਾਨ ਤੇ ਦੂਜਾ ਇੰਡੀਆ ਤੇ। ਹੈਂ, ਪਾਕਿਸਤਾਨ ਦਾ ਇਹ ਹੈ ਜੀ ਕਿ ਮੂਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ, ਮੂਹੀ ਜੰਦਰੇ ਢਿੱਡੋਂ ਭੁੱਖੇ ਸਿਰ ਲਟਕੇ ਤਲਵਾਰ, ਓਏ ਪਿੱਛੇ ਜਾਈਏ ਮੈਦਾਨ ਛਡੀਂਦਾ ਤੇ ਅੱਗੋਂ ਪੈਂਦੀ ਮਾਰ। ਬਿਜਲੀ ਪਾਣੀ ਗੈਸ ਵੀ ਹੈ ਨਹੀਂ ਚੋਰਾਂ ਦੀ ਸਰਕਾਰ। ਬਿਜਲੀ ਪਾਣੀ ਗੈਸ ਵੀ ਹੈ ਨਹੀਂ ਚੋਰਾਂ ਦੀ ਸਰਕਾਰ। ਤੇ ਹਰ ਚੌਂਕ ਬੰਬਾਂ ਦੇ ਤੋਹਫੇ ਓਏ ਚੋਰ ਜੇ ਪਹਿਰੇਦਾਰ। ਹਰ ਚੌਂਕ ਬੰਬਾਂ ਦੇ ਤੋਹਫੇ ਚੋਰ ਜੇ ਪਹਿਰੇਦਾਰ। ਤੇ ਮਲਾਹਾਂ ਮਘੋਰੇ ਕਿਸ਼ਤੀ ਕੀਤੇ ਕੌਣ ਲਗਾਵੇ ਪਾਰ। ਮਲਾਹਾਂ ਮਘੋਰੇ ਕਿਸ਼ਤੀ ਕੀਤੇ ਕੌਣ ਲੰਘਾਵੇ ਪਾਰ। ਆ ਸੁੱਚਾ ਸਿਆਂ ਫਿਰ ਅੱਲਾ ਬੇਲੀ ਕੋਈ ਨਾ ਕਿਸੇ ਦਾ ਯਾਰ। ਸੁੱਚਾ ਸਿਆਂ ਫਿਰ ਅੱਲਾ ਬੇਲੀ ਤੇ ਕੋਈ ਨਾ ਕਿਸੇ ਦਾ ਯਾਰ। ਤੇ ਆਪਣਾ ਜੀ ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ। ਸਮੇਂ ਦੀਆਂ ਸਰਕਾਰਾਂ। ਬਿਲਕੁਲ ਜੀ ਬਿਲਕੁਲ। ਮਤਲਬ ਕਿ ਕਿਤੇ ਡਾਕਾ ਮਤਲਬ ਕਿ ਕਿਸੇ ਥਾਂ ਡਾਕਾ ਪਿਆ ਸੀ, ਇਹ ਪੁਰਾਣੀ ਗੱਲ ਹੈ ਥੋੜੀ ਜਿਹੀ। ਤੇ ਉਹ ਜਿਹੜੇ ਕੋਈ ਸ਼ੱਕੀ ਲੋਕੀ ਫੜੇ ਗਏ, ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਵੀ ਇਹ ਡਾਕਾ ਹਾਨੀ ਮਾਰਿਆ, ਪੁਲਿਸ ਨੇ ਮਾਰਿਆ। ਤੇ ਉਹ ਡਾਕਾ ਵਾਕਈ ਪੁਲਿਸ ਨੇ ਮਾਰਿਆ ਸੀ। ਚਲੋ ਅੱਛਾ ਅਰਜ ਏਦਾਂ ਜੀ, ਡਾਕੇ ਮਾਰਨ ਤੇ ਪੱਤ ਲੁੱਟਣ ਸਮੇਂ ਦੀਆਂ ਸਰਕਾਰਾਂ। ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖ਼ਬਾਰਾਂ। ਝੂਠੋ ਝੂਠ। ਪਹਿਲੇ ਸਫ਼ੇ ਤੇ ਧੂੜ ਪਰੋਸਣ ਕਈ ਉੱਗੀਆਂ ਅਖ਼ਬਾਰਾਂ। ਓਏ ਚਾਰ ਚਫੇਰਿਓਂ ਘੇਰੇ ਪੈ ਗਏ, ਮੈਂ ਘਿਰ ਗਈ ਵਿੱਚ ਬਦਕਾਰਾਂ। ਚਾਰ ਚਫੇਰਿਓ ਹੀ ਘੇਰੇ ਪੈ ਗਏ, ਮੈਂ ਘਿਰ ਗਈ ਵਿੱਚ ਬਦਕਾਰਾਂ। ਗਹਿਣੇ ਮੇਰੇ ਦਿੱਲੀ ਖੋਲੇ, ਪੁੱਤ ਖੋਏ ਪੰਥਕ ਸਰਕਾਰਾਂ। ਓਏ ਆਪਣਿਆਂ ਦੇ ਗੂਠੇ ਰਗਾਂ ਵਿੱਚ ਸੁੱਚਾ ਸਿਆਂ ਕਿਨੂੰ ਵਾਜਾਂ ਮਾਰਾਂ। ਆਪਣਿਆਂ ਦੇ ਗੂਠੇ ਰਗਾਂ ਵਿੱਚ ਓਏ ਮੈਂ ਕਿਨੂੰ ਵਾਜਾਂ ਮਾਰਾਂ। ਇਹ ਤੇ ਹਾਲ ਹੈ ਜੀ ਸਾਡੇ ਮੁਲਕਾਂ ਦਾ ਸ਼ਾਹ ਜੀ। ਹਾਂਜੀ
2: ਬਿਲਕੁਲ।
1: ਅਸੀਂ ਦਿਨ ਕਿਹੜਾ ਸਾਲ ਹੈ ਸ਼ਾਹ ਜੀ ਜਿਹੜਾ ਸੋਹਣਾ ਚੜਿਆ ਸਾਡੇ ਮੁਲਕਾਂ ਦੇ ਵਿਚ, ਜਿਹਨੇ ਮਹਿੰਗਾਈ ਦੂਰ ਕੀਤੀ, ਜਿਹਦੇ ਚ ਕੁਛ ਆਸਾਂ ਨਜ਼ਰ ਆਈਆਂ, ਜਿਹਦੇ ਚ ਸਾਨੂੰ ਸੁੱਖ ਦਾ ਸਾਹ ਆਇਆ। ਹਾਂਜੀ ਦਿਨੋ ਦਿਨ ਦਿਨੋ ਦਿਨ ਸਾਡੇ ਮੁਸ਼ਕਲਾਂ ਮੁਸ਼ਕਲਾਤ ਮੁਸੀਬਤਾਂ ਵੱਧਦੀਆਂ ਗਈਆਂ, ਸਾਡੀਆਂ ਨਫ਼ਰਤਾਂ ਵੱਧਦੀਆਂ ਗਈਆਂ, ਸਾਡੀਆਂ ਲੜਾਈਆਂ ਝਗੜੇ ਹੀ ਵੱਧਦੇ ਗਏ ਹੈ, ਵਪਾਰ ਘਟਦੇ ਗਏ ਸਾਡੇ, ਕਾਰੋਬਾਰ ਆਮਦਨਾਂ ਘਟਦੀਆਂ ਗਈਆਂ, ਸਾਡੇ ਵਾਧੇ ਗਏ, ਦੋਸਤੀਆਂ ਜਾਂਦੀਆਂ ਰਹੀਆਂ ਸਾਡੀਆਂ, ਸਾਰੀਆਂ ਸਾਰਾ ਕੁਝ ਜਾਂਦਾ। ਤੇ ਆਉਣ ਵਾਲਾ ਜਿਹੜਾ ਸਮਾਂ ਉਹਦੇ ਵਿੱਚ ਤੁਹਾਨੂੰ ਕੀ ਆਸ ਹੋ ਸਕਦੀ ਹੈ? ਸਾਨੂੰ ਵੀ ਇਹਨਾਂ ਸਿਵਿਲਾਈਜ਼ਡ ਕੰਟਰੀਆਂ ਤੋਂ ਕੁਝ ਸਿੱਖਣਾ ਚਾਹੀਦਾ। ਜਿਸ ਤਰ੍ਹਾਂ ਇਹ ਚੱਲਦੇ ਨੇ, ਅਸੀਂ ਵੀ ਉਹਨਾਂ ਰਾਹਾਂ ਤੇ ਚੱਲ ਕੇ ਆਪਣੇ ਮੁਲਕ ਨੂੰ ਉੱਚਾ ਚੁੱਕ ਸਕਦੇ ਹਾਂ।
2: ਜ਼ਿੰਦਗੀ ਕਿੰਨੀ ਕੀਮਤੀ ਹੈ ਉਸ ਚੀਜ਼ ਦਾ ਉੱਥੇ ਬਣਨ, ਜ਼ਿੰਦਗੀ ਤੇ ਇੰਜੋਏ ਕਰਨ ਵਾਸਤੇ, ਮਿਹਨਤ ਕਰਨ ਵਾਸਤੇ ਕੀਮਤੀ ਹੈ। ਮਿਹਨਤ ਕਰੋ, ਇੰਜੋਏ ਕਰੋ। ਕਿੰਨੀਆਂ ਕਿੰਨੀਆਂ ਦੀਵਾਰਾਂ ਅਸਾਂ ਮਰਦ ਔਰ ਔਰਤ ਦੇ ਦਰਮਿਆਨ ਬਣਾ ਛੜੀਆਂ।
1: ਬਿਲਕੁਲ ਜੀ,
2: ਉੱਥੇ ਉਹ ਗੁਨਾਹ ਹੋ ਰਹੇ ਨੇ ਜਿਹੜੇ ਤੁਸੀਂ ਸੋਚ ਵੀ ਨਹੀਂ,
1: ਜਿਹੜੇ ਅਸੀਂ ਦੱਸ ਵੀ ਨਹੀਂ ਸਕਦੇ ਔਨ ਏਅਰ ਰੇਡੀਓ ਦੇ ਉੱਤੇ,
2: ਜਿਹੜੇ ਸੋਚ ਔਰ ਮਸਜਿਦਾਂ ਚ ਕੀ ਗੁਨਾਹ ਉੱਥੇ ਹੋ ਰਹੇ ਨੇ, ਦਰਸਾਂ ਵਿਚ ਜਿਹੜੇ ਕਾਰੀ ਨੇ, ਜਿਹੜੇ ਮੌਲਵੀ ਨੇ, ਜਿਨ੍ਹਾਂ ਬੱਚਿਆਂ ਨੂੰ ਪੜ੍ਹਾ ਰਹੇ ਨੇ, ਉਹ ਉਹਨਾਂ ਪਾਬੰਦੀਆਂ ਦੀ ਵਜ੍ਹਾ ਤੋਂ ਕਿੱਥੇ ਉਹ ਆਪਣੀ ਸੈਟਿਸਫੈਕਸ਼ਨ ਕਿੱਥੇ ਕਰ ਰਹੇ ਨੇ, ਉਹ ਤੁਸੀਂ ਕੇਸ ਸੁਣੋ।
1: ਇਹ ਸਾਡੇ ਸ਼ਾਹ ਜੀ ਦੋਵੇਂ ਪਾਸੇ ਸਾਰਾ ਕੁਝ ਹੋਣ ਡਿਆ ਜੋ ਤੁਸੀਂ ਬਿਆਨ ਕਰਨ ਡੇ ਹੈਗੇ ਹੋ। ਇਹੋ ਹੀ ਤੇ ਅਫਸੋਸ ਵਾਲੀਆਂ ਗੱਲਾਂ ਨੇ, ਹਾਂਜੀ ਇਹੋ ਹੀ ਤੇ ਬੁਰੀਆਂ ਗੱਲਾਂ ਨੇ ਕਿ ਅਸੀਂ ਇੰਨੇ ਅਜੇ ਵੀ ਪਛਾਣ ਖਿੱਚੂ, ਐਜੂਕੇਸ਼ਨ ਦੀ ਘਾਟ ਅਜੇ ਵੀ, ਤੇ ਜਿਹੜੇ ਪੜ੍ਹੇ ਲਿਖੇ ਨੇ ਉਹ ਵੀ ਗਧਿਆਂ ਵਰਗਾ ਵਰਤਾਰਾ ਕਰਦੇ ਨੇ ਸਾਡੇ ਮੁਲਕ ਦੇ ਵਿਚ।
2: ਬਿਲਕੁਲ ਬਿਲਕੁਲ।
1: ਹਾਂਜੀ ਸੋ ਇਸ ਕਰਕੇ ਅਸੀਂ ਇਕੱਠੇ ਹੋ ਕੇ ਆਪਣੇ ਮੁਲਕਾਂ ਨੂੰ ਉਪਰ ਚੁੱਕੀਏ। ਇਹ ਵੀ ਤੇ ਗਰਕ ਹੋ ਗਏ ਸਨ ਸੈਕੰਡ ਵਰਲਡ ਵਾਰ ਵਿਚ ਤੇ ਫਸਟ ਵਰਲਡ ਵਾਰ ਵਿਚ, ਪਰ ਇਹਨਾਂ ਦੇ ਚੁਬਾਰੇ ਵੇਖ ਲੋ ਆਕਾਸ਼ਾਂ ਨੂੰ ਸੂਹਣ ਡਹੇ ਨੇ ਅੱਜ ਵੀ।
2: ਬਿਲਕੁਲ ਬਿਲਕੁਲ ਬਿਲਕੁਲ। ਇਹਨਾਂ ਜੰਗ ਤੋਂ ਸਬਕ ਲਿਆ,
1: ਸਬਕ ਲਿਆ ਇਹਨਾਂ ਜੰਗ ਤੋਂ, ਬਿਲਕੁਲ ਸਬਕ ਲਿਆ। ਹਾਂਜੀ ਤੇ ਕਿਸ ਤਰ੍ਹਾਂ ਇੱਥੇ ਇਨਸਾਨਾਂ ਦੀ ਕੀਮਤ ਇੱਥੇ ਮਤਲਬ ਕੀ ਹੈ, ਕੌਮਿਆਂ ਦੀ ਕੀਮਤ ਇੱਥੇ ਹੈਗੀ ਆ, ਤੇ ਅਸੀਂ ਤੇ ਜਿਹੜਾ ਮਤਲਬ ਕਿ ਘਰ ਚ ਕਲੀ ਕਰਨ ਵਾਲਾ ਉਹਨੂੰ ਬੰਦਾ ਹੀ ਨਹੀਂ ਸਮਝਦੇ, ਹੈ ਨਾ। ਇੱਥੇ ਵੇਖ ਲਓ ਕਲੀ ਕਰਨ ਵਾਲੇ BMW ਕਾਰਾਂ ਤੇ ਆਉਂਦੇ ਨੇ ਸਾਡੇ ਇੱਥੇ, ਤੇ ਅਸੀਂ ਕਿਸੇ ਇੱਟਾਂ ਲਾਉਣ ਵਾਲੇ ਨੂੰ ਆਪਣਿਆਂ ਮੁਲਕਾਂ ਦੇ ਵਿੱਚ ਹੈ ਜਿਹੜੇ ਆਮ ਕੰਮ ਕਰਦੇ ਨੇ, ਅਸੀਂ ਤੇ ਉਹਨਾਂ ਨੂੰ ਬੰਦਿਆਂ ਚ ਗਿਣਦੇ ਹੀ ਨਹੀਂ। ਮੈਨੂੰ ਇੱਕ ਲਤੀਫਾ ਯਾਦ ਆਇਆ, ਆਪਣਾ ਪਾਕਿਸਤਾਨੀ ਨੇ ਸੁਣਾਇਆ, ਕਹਿੰਦਾ ਜੀ ਪੂਆ ਖੜਕਿਆ ਬਾਹਰ, ਤੇ ਉਹਨਾਂ ਨੇ ਕਿਹਾ ਕਿ ਮਤਲਬ ਕਿ ਕੌਣ, ਅੰਦਰੋਂ ਜਨਾਨੀਆਂ ਹਨ ਬੈਠੀਆਂ, ਤੇ ਕਹਿੰਦੀ ਜੀ ਕੌਣ ਹੈ ਬਾਹਰ, ਤੇ ਉਹ ਕਹਿੰਦਾ ਜੀ ਮਤਲਬ ਕਿ ਬੀਬੀ ਉਹ ਪਰਦੇ ਕਰ ਲਓ, ਸਾਨੂੰ ਚੌਧਰੀ ਹੁਣਾਂ ਨੇ ਭੇਜਿਆ, ਉਹਨਾਂ ਨੇ ਪਰਦੇ ਕਰ ਲਏ ਚਾਰ ਪੰਜ ਜਨਾਨੀਆਂ ਜਿਹੜੀਆਂ ਹਨ, ਤੇ ਉਹਨਾਂ ਨੇ ਬੂਹਾ ਜਾ ਕੇ ਖੋਲਿਆ ਤੇ ਕਹਿੰਦੀ ਕੌਣ ਹੋ ਤੁਸੀਂ ਚੌਧਰੀ, ਹੁਣਾਂ ਨੇ ਕਿਉਂ ਭੇਜਿਆ ਤੁਹਾਨੂੰ, ਕਹਿੰਦਾ ਜੀ ਤੁਹਾਡਾ ਘਰ ਕਲੀ ਕਰਨਾ ਤੇ ਅਸੀਂ ਕਲੀ ਕਰਨ ਵਾਲੇ ਹਾਂ, ਤੇ ਉਹਨਾਂ ਨੇ ਬੁਰਕੇ ਲਾ ਕੇ ਕਹਿੰਦੀ ਹਾਂ ਹਾਏ ਅਸੀਂ ਸੋਚਿਆ ਖੜੀ ਬੰਦੇ ਆ ਗਏ ਨੇ, ਤੁਸੀਂ ਤਾਂ ਕਲੀ ਕਰਨ ਵਾਲੇ ਹੋ, ਤੁਸੀਂ ਆ ਜਾਓ ਤੁਹਾਡੇ ਕੋਲ ਦੱਸੋ ਕਲੀ ਕਰਨ ਵਾਲੇ ਬੰਦੇ ਨਹੀਂ ਹੁੰਦੇ, ਅਸੀਂ ਜਿਹੜੇ ਛੋਟੇ ਕੰਮ ਕਰਦੇ ਨੇ ਉਹਨਾਂ ਨੂੰ ਅਸੀਂ ਬੰਦੇ ਹੀ ਨਹੀਂ ਸਮਝਦੇ, ਉਹ ਕੰਮ ਕਰਨ ਵਾਲੇ ਨੂੰ ਅਸੀਂ ਕੰਮੀ ਕਹਿੰਦੇ ਹਾਂ, ਕਿੱਡੇ ਭੈੜੇ ਲਫ਼ਜ਼ ਨੇ ਸ਼ਾਹ ਜੀ, ਹੈ
2: ਜੀ ਬਿਲਕੁਲ,
1: ਤੇ ਠੱਗਾਂ ਨੂੰ ਅਸੀਂ ਸਲਾਮ ਕਰਦੇ ਹਾਂ, ਚੋਰਾਂ ਨੂੰ ਸਲਿਊਟ ਕਰਦੇ ਹਾਂ, ਉਹਨਾਂ ਨੂੰ ਬਾਊ ਜੀ, ਸਰਦਾਰ ਜੀ, ਖਾਨ ਸਾਹਿਬ ਤੇ ਫਲਾਣ ਢੀਂਗ, ਹਾਂਜੀ, ਤੇ ਕੰਮ ਕਰਨ ਵਾਲਾ ਕੰਮੀ, ਜੀ ਬਿਲਕੁਲ ਬਿਲਕੁਲ ਬਿਲਕੁਲ। ਇਸ ਕਰਕੇ ਜਿੰਨੀ ਦੇਰ ਅਸੀਂ ਇਨਸਾਨਾਂ ਦੀ ਕਦਰ, ਕੰਮ ਕਰਨ ਵਾਲਿਆਂ ਦੀ ਕਦਰ ਨਹੀਂ ਨਾ ਕਰਾਂਗੇ, ਓਨੀ ਦੇਰ ਸਾਡੇ ਦੇਸ਼ ਮਜ਼ਬੂਤ ਬਣ, ਇਹਨਾਂ ਨੇ ਤਾਂ ਦੇਸ਼ ਮਜ਼ਬੂਤ ਬਣਾਉਣਾ, ਇਹੋ ਤੇ ਲੋਕ ਸੜਕਾਂ ਬਣਾਉਂਦੇ ਨੇ, ਪੁਲ ਬਣਾਉਂਦੇ ਨੇ, ਬਿਲਡਿੰਗਾਂ ਬਣਾਉਂਦੇ ਨੇ, ਹਾਂ ਇਹਨਾਂ ਨਹੀਂ ਜੀ, ਹਰਿਮੰਦਰ ਸਾਹਿਬ ਇਹਨਾਂ ਨੇ ਅੱਗੇ ਖੜਨਾ ਮੁਲਕ ਨੂੰ, ਹਾਂਜੀ, ਤੇ ਜੇ ਅਸੀਂ ਇਹਨਾਂ ਨੂੰ ਹੀ ਕਿਹਾ ਕਿ ਤੁਹਾਡੇ ਕੋਲ ਪਰਦਾ ਕਰਨ ਦੀ ਕੀ ਲੋੜ ਹੈ, ਤੁਸੀਂ ਤਾਂ ਕਲੀ ਕਰਨ ਵਾਲੇ ਹੋ, ਤੁਸੀਂ ਕਿਹੜੇ ਬੰਦੇ ਹੋ। ਸ਼ਾਹ ਜੀ ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ ਵੈਰੀ ਮਚ, ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ, ਬਹੁਤ ਬਹੁਤ ਮਿਹਰਬਾਨੀ, ਖੁਦਾ ਹਾਫਿਜ਼ ਜੀ, ਰੱਬ ਰੱਖ, ਰੱਬ ਰੱਖ। ਸੋ ਦੋਸਤੋ, ਇਹ ਸਨ ਇਟਲੀ ਤੋਂ ਸ਼ਾਹ ਜੀ ਹੁਣੀ, ਜਦੋਂ ਹਰ ਵਾਰੀ ਆਉਂਦੇ ਨੇ ਬੜੀਆਂ ਖੂਬਸੂਰਤ ਗੱਲਾਂ ਕਰਦੇ ਨੇ, ਵਧੀਆ ਤਰੀਕੇ ਨਾਲ, ਬੜੀਆਂ ਸਿਆਣਪ ਭਰੀਆਂ ਗੱਲਾਂ, ਸੋਹਣੀਆਂ ਗੱਲਾਂ, ਲੜਾਈਆਂ ਝਗੜਿਆਂ ਧਰਮਾਂ ਕਰਮਾਂ ਕਾਂਡਾਂ ਤੋਂ ਉੱਪਰ ਉੱਠ ਕੇ ਆਪਣੇ ਮੁਲਕਾਂ ਵੱਲ ਵੇਖੀਏ ਅਸੀਂ, ਹਾਂਜੀ, ਦੁਨੀਆਂ ਕਿੱਥੇ ਪਹੁੰਚ ਗਈ ਹੈ, ਸਹੀ ਅਜੇ ਵੀ ਸਾਡੀ ਜਿਹੜੀ ਹੈ ਉਹੀ ਈਰਖਾ, ਉਹੀ ਝਗੜੇ, ਉਹੀ ਇੱਕ ਦੂਜੇ ਨੂੰ ਠਿੱਬੀਆਂ ਲਾਉਣੀਆਂ, ਐਨੀ ਹੋ, ਫਿਰ ਵੀ ਚੰਗੇ ਦਿਨਾਂ ਦੀ ਆਸ ਕਰਦਿਆਂ ਹੋਇਆ ਦੋਸਤੋ, ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ। ਅਗਲੇ ਹਫ਼ਤੇ ਫੇਰ ਤੁਹਾਡੇ ਮਹਿਫਲ ਦੇ ਵਿੱਚ ਮਤਲਬ ਕਿ ਹਾਜ਼ਰ ਹੋਵਾਂਗਾ, ਤੇ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਸਾਡਾ ਇੱਥੇ ਹੀ ਖਤਮ ਹੁੰਦਾ, ਤੇ ਮੇਰੇ ਵੱਲੋਂ ਦੇਸ਼ਾਂ ਵਿਦੇਸ਼ਾਂ ਚ ਪ੍ਰਵਾਸ ਰੇਡੀਓ ਸੁਣ ਰਹੇ ਸਾਰੇ ਸੱਜਣਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ, ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ।

Jump,

ਦਿਲਾਂ ਦੀ ਧੜਕਣ ਵਧਾਉਣ ਵਾਲਾ ਪਾਖ ਦੇ ਮਸਲੇ ਲਿਆਉਣ ਵਾਲਾ ਪੰਜਾਬ ਦੀ ਸੈਰ ਕਰਵਾਉਣ ਵਾਲਾ।

ਲਬਾਂ ਤੇ ਹੱਥ ਲਿਆਉਣਾ ਤੁਹਾਡੀ ਸੋਚ ਚ ਭੜਸੂ ਪਾਉਣ ਵਾਲਾ ਤੇ ਖਰੀਆਂ ਖਰੀਆਂ ਸੁਣਾਉਣ ਵਾਲਾ।

ਪ੍ਰੋਗਰਾਮ ਅੱਜ ਤੁਸਾਂ ਗੱਲਾਂ ਕਰਨੀਆਂ ਨੇ ਅਸਾਂ ਕੀ ਤੁਸੀਂ ਮਿਹਰਬਾਨੀ ਕਰਕੇ ਮੈਨੂੰ ਇੱਕ ਮਿਸ ਕਾਲ ਮਾਰ ਦੇਣੀ ਹੈ

ਇਸ ਦੀ ਸਾਂਝ ਪੈਣੀ ਚਾਹੀਦੀ ਹੈ ਸਾਡੇ ਇਹ ਹੁਣ ਇੱਕ ਮੰਚ ਰਹਿ ਗਏ ਨੇ ਦੇਖੋ ਕਿ ਆਹ ਇੱਕ ਮੰਚ ਹੈ ਜਿਹਦੇ ਤੇ ਤੁਸੀਂ ਕਾਲ ਕਰਕੇ ਦੁਨੀਆਂ ਨਾਲ ਸਾਂਝੇ ਹੋ ਸਕਦੇ ਹੋ।

Aleluya. That's the beauty of your lovely radio station. To listen us worldwide, log on www.pravasradio.com. Bilkul ji, www.pravasradio.com. Dosto, aap suno te apne sajna mitran nu download karwao. Aap sab di bahut bahut meherbani. ਤੇ ਮੈਂ ਹਾਂ ਜੀ ਆਪ ਦਾ ਦੋਸਤ ਤੇ ਹੋਸਟ ਸੁੱਚਾ ਸਿੰਘ ਬਾਜਵਾ। ਸਵੀਕਾਰ ਕਰੋ ਜੀ ਮੇਰੀ ਪਿਆਰ ਭਰੀ ਸਤਿ ਸ੍ਰੀ ਅਕਾਲ, ਅਸਲਾਮ ਅਲੈਕਮ, ਨਮਸਕਾਰ ਐਂਡ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ। ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਅਰਜਾ ਜੀ, ਮੇਰੀ 50,000 ਦੀ ਨੌਕਰੀ ਤੇ ਪੰਜਾਬ ਪੁਲਿਸ ਦੀ ਵਰਦੀ। ਕੁਝ ਚਾਹ ਪਾਣੀ ਲਈ ਦੇ ਦਿਓ। ਓਏ ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਿਹਾ ਜੀ ਕੁਝ ਚਾਹ ਪਾਣੀ ਲਈ ਦੇ ਦਿਓ। ਭੁੱਖ ਢਿੱਡ ਚੋਂ ਦਿਮਾਗ ਚ ਵੜ ਗਈ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਮੈਂ ਕਾਨੂੰਨ ਚੌਂਕ ਵਿਚ ਵੇਚਦਾ, ਰੋਜ ਜੇਬ ਨੋਟਾਂ ਨਾਲ ਭਰਦੀ। ਹਰ ਸ਼ਰੀਫ ਦੀ ਕਰਾਂ ਮੈਂ ਬੇਇੱਜ਼ਤੀ, ਪਰ ਦੁਨੀਆ ਇੱਜ਼ਤ ਕਰਦੀ। ਓਏ ਮੈਨੂੰ ਮੰਗਤੇ ਹਫ਼ਤਾ ਦੇਵਦੇ, ਮੈਂ ਕੋਈ ਮਾਮੂਲੀ ਚੀਜ਼ ਨਹੀਂ। ਮੈਨੂੰ ਮੰਗਤੇ ਹਫ਼ਤਾ ਦੇਵਦੇ, ਮੇਰੀ ਜ਼ਮੀਰ ਸ਼ਰਮ ਨਾਲ ਮਰ ਗਈ। ਤੇ ਮੈਂ ਕੱਲਾ ਹੀ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਓਏ ਮੈਂ ਕੋਈ ਕੱਲਾ ਨਹੀਂ ਰਿਸ਼ਵਤ ਖਾਵਦਾ, ਸਰਕਾਰ ਵੀ ਏਦਾਂ ਹੀ ਕਰਦੀ। ਵੈਰੀ ਗੁੱਡ ਆਫਟਰਨੂਨ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ, ਬਿਲਕੁਲ ਤੁਹਾਡਾ ਆਪਣਾ ਰੇਡੀਓ ਸਟੇਸ਼ਨ। ਗੱਲ ਇਸ ਤਰ੍ਹਾਂ ਬਾਈ, ਅੱਜ 12 April ਹੋ ਗਈ ਹੈ ਤੇ ਟੈਂਪਰੇਚਰ 12-13 ਜੀ ਅੱਜ, ਨਾ ਧੁੱਪ ਹੈ ਨਾ ਸ਼ਾਮ ਹੈ, ਬਸ ਵਿਚਕਾਰਲਾ ਜਿਹਾ ਜਿਹੜਾ ਕਲੋਡੀ ਵੈਦਰ ਨਹੀਂ ਹੁੰਦਾ ਤੇ ਉਹੋ ਜਿਹਾ ਹੀ ਹੈ, ਬੋਰ ਜਿਹਾ ਜਿਹੜਾ ਮੌਸਮ ਹੁੰਦਾ ਹੈ, ਜਿਹੜਾ ਨਾ ਡਿਪਰੈਸ਼ਨ ਜੇ ਵਾਲਾ ਹੁੰਦਾ। ਸਾਰਾ ਦਿਨ ਧੁੱਪ ਨਾ ਲੱਗੇ ਤੇ ਮੇਰੇ ਕੋਲ ਕੋਈ ਕੰਮ ਨਾ ਹੋਏ ਕਰਨ ਨੂੰ ਤੇ ਮੈਂ ਡਿਪਰੈਸ਼ਨ ਚ ਚਲਾ ਜਾਂਦਾ ਹੁੰਦਾ, ਤੇ ਉਹਦੇ ਤੋਂ ਬਚਣ ਵਾਸਤੇ ਕੁਛ ਨਾ ਕੁਛ ਮੈਂ ਲੱਭ ਲਾਂਗਾ ਕੰਮ ਧੰਦਾ ਕਰਨ ਵਾਸਤੇ, ਤਾਂ ਕਿ ਬਿਜੀ ਹੋ ਸਕਾਂ। ਪਰ ਜੇ ਧੁੱਪ ਲੱਗੀ ਹੋਏ ਤੇ ਯਾਰ ਮੇਰੇ ਡਿਪਰੈਸ਼ਨ ਵੀ ਦੂਰ ਹੋ ਜਾਂਦੇ ਜੀ ਸਾਰੇ। ਗਾਰਡਨ ਚ ਜਾ ਕੇ ਕੋਈ ਸਫਾਈ ਕਰਨ ਲੱਗ ਜਾਂਗੇ, ਕੋਈ ਫੁੱਲਾਂ ਦੇ ਨਾਲ ਮਤਲਬ ਕਿ ਆਰ ਕੇ ਕੋਈ ਪਾਣੀ ਪਾਉਣਾ ਜਾਂ ਵਿੱਚੋਂ ਉਨ ਕਰਾਊਡ ਦੋਸਤੋ, ਨਦੀਨ ਨਹੀਂ ਹੁੰਦਾ ਉਹ, ਉਹਨੂੰ ਉਨ ਕਰਾਊਡ ਕਹਿੰਦੇ ਨੇ ਸਾਡੀ ਭਾਸ਼ਾ ਵਿੱਚ, ਤੇ ਉਹ ਮੇਰੇ ਮੂੰਹੋਂ ਨਿਕਲਿਆ ਨਦੀਨ ਦੂਨ ਗੋਡੀ ਗਾਡੀ ਕਰਨੀ। ਬੰਦਾ ਕਿੱਡਾ ਸੋਹਣਾ ਲੱਗਦਾ, ਜਾਨਵਰ ਪਕਸ਼ੀ ਫੁੱਲ, ਫੁੱਲਾਂ ਦੀ ਅਜੇ ਬਹਾਰ ਨਹੀਂ ਆਈ, ਸ਼ੁਰੂਆਤ ਹੋ ਗਈ ਆ ਫੁੱਲਾਂ ਦੀਆਂ ਬਹਾਰਾਂ, ਬਸ ਆਉਣ ਹੀ ਵਾਲੀਆਂ ਜੇ ਯੂਰਪ ਵਿੱਚ। ਹਾਂਜੀ, ਟਾਈਮ ਸਾਡੀ ਸਟੂਡੀਓ ਦੀ ਸੋਹਣੀ ਜਿਹੀ ਘੜੀ ਤੇ ਇਸ ਵਕਤ ਦੋਸਤੋ 3:18 ਹੋ ਗਏ ਜੀ ਠੀਕ ਹੈ। ਤੇ ਸਾਡਾ ਟੈਲੀਫੋਨ ਨੰਬਰ ਜਿਹੜੇ ਨਵੇਂ ਸੱਜਣ ਸੁਣ ਰਹੇ ਨੇ ਉਹ ਨੋਟ ਕਰ ਲੈਣ, 0049-1714869514, 0049-1714869514 ਹੈ ਜੀ। ਤੁਸੀਂ ਮੈਨੂੰ ਸਿਰਫ ਇੱਕ ਮਿਸ ਕਾਲ ਮਾਰਨੀ ਹੈ ਛੋਟੀ ਜਿਹੀ, ਮੈਂ ਹਾਜ਼ਰ ਹੋ ਜਾਵਾਂਗਾ ਆਪ ਜੀ ਪਾਸ ਆਵੇ। ਤੇ ਸੱਜਣੋ, ਸਾਡੇ ਸ਼ਹਿਰ ਨਾ ਮਿਲ ਲਾਈਨ ਦੇ ਵਿੱਚ ਇੱਕ ਵਰਕ ਸਟੱਡ ਹੈ ਜੀ, ਬਹੁਤ ਪੁਰਾਣੀ ਹੈ ਜੀ, ਆਟੋ ਰਾਈਫਨ ਆ ਐਫਸੀਲੋਨ ਠੀਕ ਹੈ ਜੀ, ਤੇ ਉਹ ਹੈ ਜੀ ਫਰੀਡਮ ਸਟਰਾਸੇ 106 ਦੇ ਵਿੱਚ।
ਤੇ ਤੁਹਾਡੀ ਕਾਰ ਜਿਹੜੀ ਆ ਕਿਸੇ ਵੀ ਕੰਪਨੀ ਦੀ ਹੋਵੇ, ਡਿਫੈਕਟ ਕੋਈ ਵੀ ਹੋਵੇ, ਤੁਸੀਂ ਇੱਕ ਵਾਰੀ ਉੱਥੇ ਜਾਓ। ਵੰਡਰਫੁਲ ਲੋਕ, ਬੜੇ ਕੋਆਪਰੇਟਿਵ, ਤੇ ਸਿੱਕੇ ਬੰਦ ਕੰਮ ਕਰਨਗੇ, ਤੁਹਾਡੇ ਕੋਲ ਵਾਜੂ ਪੈਸੇ ਲੈਣਗੇ। ਤੇ ਤੁਸੀਂ ਮਤਲਬ ਕਿ ਪ੍ਰਵਾਸ ਰੇਡੀਓ ਫ੍ਰੈਂਕਫਰਟ ਦਾ ਨਾਂ ਲਾਓਗੇ, ਤੁਹਾਨੂੰ ਲੈਸ ਵੀ ਕਰ ਦੇਣਗੇ ਲਗਭਗ 10% ਤੱਕ। ਤੇ ਭੁੱਲਣਾ ਨਹੀਂ ਜੀ, ਇੱਕ ਵਾਰੀ ਅਜਮਾਇਸ਼ ਵਾਸਤੇ ਜ਼ਰੂਰ ਉੱਥੇ ਪਹੁੰਚਣਾ। ਫਰੀਡਮ ਸਟਰਾਸੇ 106 6th Rye and 6th Fünf ਮਿਊਲਾਈਨ ਵਿੱਚ, ਯਾਦ ਰੱਖਣਾ ਜੀ। ਦੋਸਤੋ, ਇਸ ਤੋਂ ਪਹਿਲਾਂ ਮੈਂ ਆਪਣੀ ਗੱਲਬਾਤ ਸ਼ੁਰੂ ਕਰਾਂ, ਤੇ ਤੁਹਾਡੇ ਵਾਸਤੇ ਮੈਂ ਇੱਕ ਸੋਹਣਾ ਜਿਹਾ ਗਾਣਾ ਕਿਉਂ ਕੀਤਾ, ਤੁਹਾਡੇ ਪਿਆਰੀਆਂ ਆਵਾਜ਼ਾਂ ਜਿਹੜੀਆਂ ਨੇ ਉਹਨਾਂ ਦੇ ਨਾਂ ਲੈਣ ਦੀ ਮੈਨੂੰ ਲੋੜ ਨਹੀਂ, ਤੁਸੀਂ ਪਹਿਚਾਣ ਵੀ ਲੈਣਾ ਉਹਨਾਂ ਦੀ, ਤੁੰਬੀ ਵੀ ਪਹਿਚਾਣ ਲੈਣੀ ਹੈ ਤੁਸੀਂ। ਤੇ ਇਹ ਸੁਲੱਖਣ ਸਿੰਘ ਜੀ ਤੁਹਾਡੇ ਵਾਸਤੇ, ਤੇ ਆ ਲਓ ਜੀ ਗਾਣਾ ਹਾਜ਼ਰ ਹੈ, ਇੰਜਾਏ ਕਰੋ ਜੀ ਤੁਸੀਂ ਗਾਣੇ ਨੂੰ।

0: ਬੀਰਨਜੀਤ ਕਾ
1: ਕਿਵੇਂ ਆਈ ਤੂੰ ਰਕਾਨੇ
2: ਸੁੱਖ ਲਾਉਣ ਦੇ ਬਹਾਨੇ
1: ਕਿਵੇਂ ਆਈ ਤੂੰ ਰਕਾਨੇ
2: ਸੁੱਖ ਲਾਉਣ ਦੇ ਬਹਾਨੇ
1: ਆ ਗਏ ਮੇਲੇ ਚ ਸ਼ਰਾਬੀ ਹੋ ਕੇ ਪੁੱਤਰ ਬੇਗਾਨੇ
2: ਮੇਲੇ ਆਈਆਂ ਜੱਟੀਆਂ

0: ਡੇਰਾ
1: ਜੱਟ ਕਲਾਈ ਬਥੇਰਾ
0: ਤੇਰਾ ਡਾਂਗੇ ਉੱਤੇ ਡੇਰਾ
1: ਜੱਟ ਕਲਾਈ ਬਥੇਰਾ
0: ਕਿੱਥੋਂ ਲਿਆਏਗਾ ਮਰਾੜਾ ਵਾਲੇ ਮਾਨ ਕੇ ਹਾਜ਼ਰਾ
1: ਮੀਨਾ ਸੰਗ ਜੱਟ ਤੋਂ ਤੂੰ ਕੁਝ ਮੰਗ ਜੱਟ ਤੋਂ।

0: तू चाट लैने के मुल लैने
1: सोहनी तुंगी वजाई है इन्होंने, इन्हां दे खाड़े भी फुल जांदे हुंदे सन। ते मोहम्मद सदीक एक अजिहा कलाकार होया जिहड़े पहला ਜਿਹਦੇ ਮੁੰਡੇ ਦੇ ਵਿਆਹ ਤੇ ਗਿਆ ਉਹਦੇ ਪਿਓ ਦੇ ਵਿਆਹ ਤੇ ਵੀ ਇਹ ਗਿਆ ਸੀ, ਉਹਦੇ ਪਿਓ ਦੇ ਵਿਆਹ ਤੇ ਵੀ ਇਹਨੇ ਖਾੜਾ ਲਾਇਆ, ਅੱਗੋਂ ਮੁੰਡੇ ਦੇ ਵਿਆਹ ਤੇ ਵੀ ਉਹਦੇ ਨੂੰ, ਤੇ ਸ਼ਾਇਦ ਅੱਗੋਂ ਵੀ ਕਿਸੇ ਦੇ ਮੁੰਡੇ ਤਿੰਨਾਂ ਪੀੜੀਆਂ ਤੇ ਵੀ ਲਾਇਆ ਉਹ। ਸੋ ਸੱਜਣੋ ਮੈਂ ਨਾ ਤੁਹਾਨੂੰ ਆਪਣੀ ਇੱਕ ਰਚਨਾ ਸੁਣਾਉਣਾ ਤੇ ਫੇਰ ਫੌਰਨ ਤੁਹਾਡੇ ਵੱਲ ਜਿੰਨਾ ਸੱਜਣਾਂ ਦੀਆਂ ਕਾਲਾਂ ਆਈਆਂ ਨੇ ਉਹਨਾਂ ਵੱਲ ਆ ਰਿਹਾ ਹੈ ਤੇ ਮੈਂ ਪੰਜਾਬ ਦੀ ਸਿਚੁਏਸ਼ਨ ਬਿਆਨ ਕਰਾਂਗਾ ਅੱਜ ਦੇ ਪੰਜਾਬ ਦੀ ਕਿ ਕਿਸ ਤਰ੍ਹਾਂ ਦਾ ਸਾਡਾ ਪੰਜਾਬ। ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ। ਉੱਚੀਆਂ ਡਿਗਰੀਆਂ ਨੀਵੇਂ ਕਿਰਦਾਰ ਵਾਲਾ ਪੰਜਾਬ ਯੂਰਪ ਤੋਂ ਰਿਹਾ ਨਹੀਂ ਘੱਟ ਲੁੱਕ। ਮੁੰਡੇ ਕੁੜੀਆਂ ਲੰਡਨ ਨੂੰ ਮਾਤ ਪਾਉਂਦੇ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ ਤੇ ਹੁਣ ਕਿਸਾਨ ਵੀ ਰਿਹਾ ਨਹੀਂ ਜੱਟ ਲੁੱਕ ਇਮਤਿਹਾਨ ਚ ਨਕਲਾਂ ਸੜਕ ਤੇ ਦੜਾਉਣ ਹਾਂਡੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ। ਇਮਤਿਹਾਨ ਚ ਨਕਲਾਂ ਸੜਕਾਂ ਤੇ ਦੜਾਉਣ ਹੋਂਦੇ ਜਿਹੜੀ ਟੱਕਰੇ ਲਵ ਯੂ ਕਹਿੰਦੇ ਨੇ। ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਤੇ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ। ਪਿਓ ਕਰਜਾਈ ਡੰਕਾ ਏ ਤੋੜਦੇ ਨਹੀਂ ਖਰਚਾ ਗਲੀ ਗੂਠਾ ਦੇ ਕੇ ਲੈਂਦੇ ਨੇ। ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਹੁਣ ਕੂਲਰ ਅੱਗੇ ਸੌਂਦਾ ਜੇ। ਪਹਿਲਾਂ ਜੱਟ ਜੋ ਖੂਹ ਤੇ ਫੜੇ ਵਾਹੁੰਦਾ ਸੀ ਉਹ ਹੁਣ ਕੂਲਰ ਅੱਗੇ ਸੌਂਦਾ ਜੇ। ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਉਹਦੀ ਭਈਆ ਚਾਹ ਬਣਾਉਂਦਾ ਜੇ। ਜੋ ਦੁੱਧ ਰਿੜਕਦੀ ਤੇ ਭੱਤਾ ਲੈ ਕੇ ਜਾਂਦੀ ਸੀ ਹੁਣ ਉਹਦੀ ਭਈਆ ਚਾਹ ਬਣਾਉਂਦਾ ਜੇ। ਭਾਵੇਂ ਐਜੂਕੇਸ਼ਨ ਦਾ ਇੱਥੇ ਹੜ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ। ਭਾਵੇਂ ਐਜੂਕੇਸ਼ਨ ਦਾ ਇੱਥੇ ਹੜ ਆਇਆ ਸੌਰੀ ਥੈਂਕ ਯੂ ਇੱਥੇ ਪਲੀਜ਼ ਹੈ ਨਹੀਂ। ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ। ਸਤਿਕਾਰ ਨਿਮਰਤਾ ਹਲੀਮੀ ਉੱਡ ਗਈ ਖੰਭ ਲਾ ਕੇ ਵੱਡੇ ਛੋਟੇ ਦੀ ਇੱਥੇ ਤਮੀਜ਼ ਹੈ ਨਹੀਂ। ਧੀ ਕਦੀ ਸਾਰੇ ਪਿੰਡ ਦੀ ਧੀ ਰਾਣੀ ਹੁੰਦੀ ਸੀ ਹੁਣ ਜਵਾਈ ਲਾਗੇ ਕੋਈ ਬਹਿੰਦਾ ਨਹੀਂ। ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਔਰ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ। ਫਕੀਰ ਸਿੰਘ ਕਦੇ ਸਾਰੇ ਪਿੰਡ ਦਾ ਚਾਚਾ ਹੁੰਦਾ ਸੀ ਅੱਜ ਪਿਓ ਨੂੰ ਪਿਓ ਕੋਈ ਕਹਿੰਦਾ ਨਹੀਂ। ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ। ਭਾਈ ਕਾਂ ਕਿੱਕਰ ਤੇ ਅੱਜ ਵੀ ਪਾਉਣ ਰੌਲਾ ਖੂਹ ਹੀ ਹੈ ਨਹੀਂ ਤੇ ਕੋਇਲਾਂ ਦੇ ਰਾਗ ਕਿੱਥੋਂ ਆਉਣੇ ਨੇ। ਸਾਡੇ ਖੂਹ ਤੇ ਕੋਇਲ ਦਾ ਰਾਗ ਹੈ ਨਹੀਂ। ਜਿੱਥੇ ਪਾਸ਼ੋ ਸੀ ਕਦੀ ਪੀਂਘ ਪਾਉਂਦੀ ਔਰ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ। ਜਿੱਥੇ ਪਾਸ਼ੋ ਸੀ ਕਦੀ ਪੀਂਘ ਪਾਉਂਦੀ ਲੰਬੜਦਾਰਾਂ ਦਾ ਅੰਬਾਂ ਦਾ ਬਾਗ ਹੈ ਨਹੀਂ। ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ ਤੇ ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ। ਦੋਸਤ ਭਰਾ ਸਭ ਝੂਠੀ ਸਮਾਇਲ ਦਿੰਦੇ। ਝੂਠੇ ਕਰਨ ਫਫੜੇ ਜੋ ਰਿਸ਼ਤੇਦਾਰ ਕਹਾਉਂਦੇ ਨੇ, ਮੇਰੀਆਂ ਦੋ ਲਾਈਨਾਂ ਅੱਗੋਂ ਰਿਸ਼ਤੇਦਾਰ ਕਹਾਉਂਦੇ ਨੇ, ਇਹ ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ, ਇਹ ਝੂਠੀਆਂ ਜਫੀਆਂ ਪਾਉਂਦੇ ਨੇ। ਕੈਰੀ ਅੱਖ ਨਾਲ ਜੇਬ ਵੱਲ ਵੇਖਦੇ ਨੇ, ਇਹ ਝੂਠੀਆਂ ਜਫੀਆਂ ਪਾਉਂਦੇ ਨੇ। ਮੁੰਡੇ ਕੁੜੀਆਂ ਪੰਜਾਬ ਤੋਂ ਬਾਹਰ ਭੱਜਣ, ਭਵਿੱਖ ਤੋਂ ਸਾਰੇ ਘਬਰਾਉਣ ਲੱਗੇ। ਇੰਗਲੈਂਡ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ, ਉਹ ਹੀਰਾ ਹੀਰ ਵਰਗੀ ਨਾਲ ਵਿਆਹ ਕਰਵਾਉਣ ਲੱਗੇ। ਮੁੰਡੇ ਕੁੜੀਆਂ ਪੰਜਾਬ ਚੋਂ ਬਾਹਰ ਭੱਜਣ, ਭਵਿੱਖ ਤੋਂ ਸਾਰੇ ਘਬਰਾਉਣ ਲੱਗੇ। ਇੰਗਲੈਂਡ ਤੇ ਕਨੇਡਾ ਦੇ ਬੁੱਢਿਆਂ ਦੇ ਭਾਗ ਚਮਕੇ, ਉਹ ਹੀਰਾ ਵਰਗੀਆਂ ਨਾਲ ਵਿਆਹ ਕਰਵਾਉਣ ਲੱਗੇ। ਵਿੱਚ ਬਾਜ਼ਾਰ ਦੇ ਮੋਢੇ ਨਾਲ ਖਏ ਮੁੰਡਾ, ਕਾਰਾਂ ਸਕੂਟਰ ਖੇਂਦੇ ਲੰਘ ਜਾਣ ਅੱਗੇ, ਨਕਲੀ ਡਾਕਟਰ ਰਿਸ਼ਵਤ ਖੋਰ ਅਫਸਰ, ਔਰ ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ। ਕੱਲ ਦੇ ਚੋਰ ਅੱਜ ਥਾਣੇਦਾਰ ਲੱਗੇ। ਕੰਮ ਕਰਨ ਨੂੰ ਬਈਏ ਨੇ, ਹੱਥ ਹੈਂਡੀ ਥੱਲੇ ਕਾਰਾਂ ਨੇ। ਕੰਮ ਕਰਨ ਨੂੰ ਬਈਏ ਨੇ, ਹੱਥ ਹੈਂਡੀ ਥੱਲੇ ਕਾਰਾਂ ਨੇ। ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ, ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ। ਯੁੱਧ ਨਸ਼ਿਆਂ ਵਿਰੁੱਧ, ਇਹਨਾਂ ਨੂੰ ਦਿਨੇ ਵੀ ਤਾਰੇ ਦਿਸਦੇ ਜੇ, ਇੱਥੇ ਨਸ਼ਿਆਂ ਦੀਆਂ ਪ੍ਰਭਾਰਾਂ ਨੇ। ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ, ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ। ਸਤਿਗੁਰ ਤੇਰੀ ਓਟ ਪਰ ਡੌਲੇ ਨਾਲ ਤਵੀਤ ਵੱਜਾ, ਪੰਡਤਾਂ ਤੋਂ ਲਵਾਉਣ ਟੇਵੇ ਗੋਬਿੰਦ ਦੇ ਜੋ ਬੰਦੇ ਨੇ। ਦਾਨਿਸ਼ ਮੰਦੀ ਤੇ ਅਕਲ ਨੂੰ ਪੈਣ ਫਿਟਕਾਂ, ਪਿੰਡ ਪਿੰਡ ਸਾਧਾਂ ਦੇ ਝੰਡੇ ਨੇ, ਪਿੰਡ ਪਿੰਡ ਸਾਧਾਂ ਦੇ ਝੰਡੇ ਨੇ। ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ। ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ, ਇਹ ਪਿਓ ਨੂੰ ਨੌਕਰ ਦੱਸਦੇ ਜੇ ਜੀਜੇ ਨੂੰ ਸਾਲਾ ਕਹਿੰਦੇ ਨੇ। ਇਹ ਚੰਗਾ ਖਾਂਦੇ ਤੇ ਮੰਦਾ ਬੋਲਦੇ ਨੇ, ਪੰਗਾ ਹਰ ਸ਼ਰੀਫ ਨਾਲ ਲੈਂਦੇ ਨੇ, ਇਹ ਪਿਓ ਨੂੰ ਨੌਕਰ ਦੱਸਦੇ ਜੇ ਜੀਜੇ ਨੂੰ ਸਾਲਾ ਕਹਿੰਦੇ ਨੇ। ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਇੱਥੇ, ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ। ਕੂੜ ਦਵੇਸ਼ ਤੇ ਨਫ਼ਰਤ ਪ੍ਰਧਾਨ ਇੱਥੇ, ਪਹਿਲਾਂ ਵਰਗਾ ਨਹੀਂ ਹੁਣ ਪਿਆਰ ਦਿੰਦੇ। ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਫਿਰਨ ਆਸ਼ਕ, ਤੇ ਧੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ। ਆ ਸੁੱਚੇ ਵਰਗੇ ਧੌਲੇ ਰੰਗ ਕੇ ਬਣੇ ਆਸ਼ਕ, ਤੇ ਆਪਣੀ ਜੰਮਣ ਤੋਂ ਪਹਿਲਾਂ ਮਾਰ ਦਿੰਦੇ। ਵੈਰੀ ਗੁੱਡ ਈਵਨਿੰਗ ਦੋਸਤੋ, ਤੁਸੀਂ ਸੁਣ ਰਹੇ ਹੋ ਜੀ ਪ੍ਰਵਾਸ ਰੇਡੀਓ ਫਰੈਂਕਫਰਟ। ਤੇ ਬਲਬੀਰ ਸਿੰਘ ਜੀ, ਮੈਨੂੰ 10 ਮਿੰਟ ਹੋਰ ਦੇ ਦਿਓ, ਮੈਂ ਇੱਕ ਤੁਹਾਡੇ ਤੋਂ ਪਹਿਲਾਂ ਜਿਹੜੀ ਕਾਲ ਆਈ ਆ ਉਹ ਲੈ ਲਾਂ, ਤੇ 10 ਮਿੰਟ ਬਾਅਦ ਮੈਂ ਤੁਹਾਡੇ ਵੱਲ ਆਵਾਂਗਾ। ਤੇ ਆ ਲਓ ਜੀ, ਕੋਈ ਪਾਕਿਸਤਾਨ ਜੀ ਮਹਿਦੂਦ ਅਖਤਰ, ਪਾਕਿਸਤਾਨ ਤੋਂ ਇੱਕ ਕਾਲ ਆਈ ਹੈ, ਉਹਨਾਂ ਨੂੰ ਵੀ ਅਟੈਂਡ ਆ ਲਓ ਜੀ, ਮੈਂ ਉਹਨਾਂ ਨੂੰ ਕਾਲ ਕਰ ਦਿੱਤੀ ਹੈ।

0: جی السلام علیکم.
1: وعلیکم السلام اختر صاحب، کی حال چال نے تہاڈے؟
0: ٹھیک شکر الحمدللہ جی، خیر خریدا تسی سناؤ؟
1: بالکل بالکل، ویلو رونقاں لگیاں نے، موجاں لگیاں، تہاڈے ورگے سجنا متراں نال گل بات کر رہے ہیں
0: آج. بالکل سن رہے ہیں جی، بالکل سن رہے ہیں جی. میرے والوں پوری دنیا دے وچ ہسدے وسدے پنجابیاں نوں
1: جی
0: پیار بھرا سلام ہوئے
1: جی. سونا سارے والوں اختر صاحب آپ جی نوں بھی وعلیکم السلام.
0: بڑی مہربانی سر. ہسدے پنجابیاں دے نام ایک چھوٹا جا، ہسدے رہن پنجابی سارے، ہسدا روے پنجاب.
1: اختر صاحب ایک سیکنڈ میری ذرا گل سنیو. ایک سار تسی پہلی باری آئے ہو، ذرا اپنی انٹروڈکشن تے دیو، تسی کتھوں بول، کیڑے علاقے چوں بول رہے ہو؟
0: میں سر چڑھ لیندے پنجاب پاکستان تو، محمود اختر میرا نام.
1: تے پنڈ کیڑا جی تہاڈا، علاقہ کیڑا؟
0: پنڈ میرا جی ضلع بھاون نگر، تحصیل ہرون آباد، چک میرا 6 1 جی.
1: واہ جی واہ واہ. تے سر تسی کوئی سروس کر دے ہو کہ ریٹائر ہو چکے ہو؟
0: میں سر سروس کرنا اس ویلے بجلی گھر جڑے ہیگے نے انہاں دا انچارج ہاں جی، چشتیاں بجلی گھر دے وچ.
1: اچھا تے بجلی تہاں ڈکی ہے ساری پاکستان دی، پہلا تے اے دسو.
0: بس سر جی گل یہ ہے کہ بجلی اسی تگالا ہی کھانے ہیں جی، جٹ زمیندار بندے سواردی لگ گیا نے.
1: میں نا سارا تہاڈے سٹیج شو ویکھنا ہوں نا ہاسے والے، تے
0: جی جی
1: او سارے بجلی تے گیس والے دے دوالے ہوئے ہوندے نے، بڑا شگل.
0: ہاں جی ہاں جی،
1: بہت شگل لگ رہا ہوندا. ہاں جی
0: ہاں جی ہاں جی
1: ہاں. سارے دن دے وچ بھج نٹ دے وچ نا ہاسے دے پروگرام ہی ویکھنے چاہیدے نے، تھوڑا جا موڈ سیٹ ہو جاندا ہے، ورنہ زندگی دے وچ گام ہی کام نے، چار سویرے سوچاں ہی سوچاں نے جے تسی سیریس رہو گے.
0: ہاں جی
1: ہاں جی. تے بہت چنگا لگا تہاڈے نال گل بات ساڈی ہو رہی،
0: بڑیاں بڑیاں.
1: ہاں تے جنہاں نے تہاڈے نال ساڈی گل بات کروائی ہے اسی انہاں دے وی بہت مشکور ہاں جی، اپنا
0: بڑی مہربانی سر.
1: ہاں جی شاہ جی ہوناں دے. ہاں جی مطلب کی شاعر ہو تسی؟
0: ہاں جی میں پنجابی دے وچ لکھنا جی، اردو لکھ سکدا لیکن میں پنجابی ہاں، میں پنجابی دے وچ ہی لکھنا وا تے پنجابی نال پیار کرنا وا، چڑھ دے لیندے پوری دنیا دے وچ ہس دے وس دے پنجابی جڑے نے سونے لگدے نے.
1: واہ جی واہ واہ جی. اختر صاحب تہاڈی آواز بڑی کھڑکنی تے سونی ہے. ہاں جی تے اے تہاڈی کوئی کتاب وغیرہ بھی چھپی ہے کہ اجے چھپنیاں نے کوئی؟
0: سر میری کتاب جڑی ہے نا وڈی دے لاگے، وڈی تو پہلے انشاءاللہ جڑا ہے نا مارکیٹ ہوئے گی جی. اللہ تعالی دی ذات تھوڑے ورگے بھراواں دی دعاواں جڑیاں او چاہی دیاں.
1: چلو جی ساڈیاں ساڈیاں گڈ وشز ہمیشہ تھوڑے ورگے سجنا دے نال. ہاں جی
0: باجی
1: جی جی، ساڈیاں آوازاں سن کے خوش ہو جاندے ہیں اپنے پیارے بھراواں دی آوازاں وچ. ہاں جی پھر کی ہویا
0: جی،
1: اوہ جا بارڈر ہے. ہاں جی پر ساڈے آپس وچ سانجھ رہے، ساڈے میلے کٹھے لگن، ہاں جی اسی بزنس کریے، ہاں جی تے ساڈا کاروبار تہاڈے وی کاسیاں وچ پیسے آون، ساڈیاں وچ وی آون پیسے، تے اسی تے آپس وچ ہی وپار کردے رہیے، تے بہت چیزاں ساڈیاں تے مطلب کی آپس وچ ہی اسی ضرورتاں بہت پوریاں کر سکدے ہیں.
0: آپ بالکل جی بالکل اسی طرح
1: جی جی جی
0: گل ہے نا جی، اسی طرح آپ پیار کرتے رہے نا جی ایک دوجے نا
1: جی،
0: ان شاء اللہ وہ ویلا دور نہیں گا جدو پھر آپ کٹھے ہوا گے
1: جی. بالکل اسی ہے ہی کٹھے ہیں، اور سرکار نے تھوڑا جا سرکاراں دے اپنے مسئلے ہوندے نے محبوب
0: جدو
1: جی
0: جدو سر چڑھ دے نو ویکھی دا نا تے اکھاں چوں آنسو آ جاندے آ.
1: اسی تانوں سارے نو یاد کری دا یار. پھر ویکھو نا وچ ایک بارڈر ہے، لیگ وج گئی
0: جی.
1: پھر کی ہویا جدو چھوٹے چھوٹے سکے برا کٹھے کھیڑتے نے، وڈے
0: انہاں
1: دیاں شادیاں ہو جاندیاں نے، او وی تے الگ ہو جاندے نے نا، پھر کیڑے
0: جی بالکل جی بالکل،
1: پھر وی تے برا ہی ہوندے نے نا. تے تسیں سارے
0: ساڈے
1: برا ہی ہو، ساڈیاں گڈ وشز تہاڈے نال، سونے پاکستان نال. ہاں جی تسیں
0: بسم اللہ جی بسم اللہ
1: ترقی کرو، تے گوانڈی خوش وی ہوئے گا، کوئی سخی وسدا ہوئے گا، تے او دا فائدہ ہی ہوئے گا، نقصان تھوڑا کوئی ہوندا.
0: بالکل جی بالکل کیوں نہیں.
1: اچھا ہوں سناؤ تسی کی سنانا چاہتے؟
0: سر میں ایک روائی ہے، ہس دے پنجابیاں دے نا پوری دنیا چ بیٹھے پنجابیاں دے نا، ہس دے رہن پنجابی سارے، ہسدا روے پنجاب.
1: جیوندے رہو، کیا باتاں نے، واہ
0: ਇੱਕਾਂ ਚੌੜੀਆਂ ਪੱਗਾਂ ਸਿਰ ਤੇ ਦੱਸਦਾ ਰਵੇ ਪੰਜਾਬ, ਖੁੱਸਾ ਲਾਚਾ ਕੁਰਤਾ ਪਰਨਾ ਵੱਟ ਮੁੱਛਾਂ ਨੂੰ ਸਾਡੇ, ਅਖਤਰ ਥਾਂ ਥਾਂ ਰਹਿਤਲ ਸਾਡੀ, ਦੱਸਦਾ ਰਵੇ ਪੰਜਾਬ, ਹੱਸਦਾ ਰਵੇ ਪੰਜਾਬ। ਤੇ ਸਰ ਇਸ ਤੋਂ ਬਾਅਦ ਮੈਂ ਇੱਕ ਜਿਹੜੀ ਹੈਗੀ ਨਾ ਨਜ਼ਮ ਜਿਹੜੀ ਹੈਗੀ ਨਾ ਨਜ਼ਮ ਸੁਣਾਉਣੀ ਚਾਹੂੰਗਾ ਅਗਰ ਇਜਾਜ਼ਤ ਹੋਵੇ ਤਾਂ।
1: ਜਿਹੜੇ ਨਸੀਬ ਸੁਣਾਓ।
0: ਮੈਂ ਪੰਜਾਬਣ ਠੇਠ ਪੰਜਾਬਣ ਉਰਦੂ ਇਲਮ ਸਿਖਾਇਆ, ਮੇਰੇ ਉਰਦੂ ਬੋਲਣ ਉੱਤੇ ਲੋਕਾਂ ਫਤਵਾ ਲਾਇਆ।
1: ਵਾਹ, ਲੋਕਾਂ ਫਤਵਾ ਲਾਇਆ। ਹਾਂਜੀ।
0: ਆ ਤੈਨੂੰ ਮੈਂ ਪਿੰਡ ਵਿਖਾਵਾਂ, ਬੋਧਾ ਸੀਵਨ ਟਿੰਡ ਵਿਖਾਵਾਂ, ਤੈਨੂੰ ਦੱਸਾਂ ਦੁੱਧ ਕੀ ਹੁੰਦਾ, ਜੁਮਾ ਹਫਤਾ ਬੁੱਧ ਕੀ ਹੁੰਦਾ, ਖੇਤ ਸਰਾਣੇ ਦੋਹਰਾ ਕੀ ਨੇ, ਖੇਤ ਸਰਾਣੇ ਦੋਹਰਾ ਕੀ ਨੇ, ਪਿੰਡ ਦੀਆਂ ਮੌਜਾਂ ਟੋਹਰਾ ਕੀ ਨੇ, ਚਾਟੀ ਕੜਾ ਕਨਾਲੀ ਦੱਸਾਂ, ਛੂਣੀ ਛੰਨਾ ਥਾਲੀ ਦੱਸਾਂ, ਬੂਆ ਫਾਟਕ ਝੀਤ ਕੀ ਹੁੰਦਾ, ਗਾਨਾ ਗੋਟਾ ਗੀਤ ਕੀ ਹੁੰਦਾ, ਨੇਰੀ ਰਾਤ ਤੇ ਤੜਕਾ ਦੱਸਾਂ, ਗੋਇਆ ਕੂੜਾ ਰੜਕਾ ਦੱਸਾਂ, ਲੱਸੀ ਚਾਟੀ ਜਾਗ ਕੀ ਹੁੰਦਾ, ਤੋਰੀ ਗੋਭੀ ਸਾਗ ਕੀ ਹੁੰਦਾ।
1: ਤੁਸੀਂ ਪਿੰਡ ਚ ਲੈ ਵੜੇ ਹੋ ਸਾਨੂੰ।
0: ਸੁਣ ਮੱਖਣ ਦਾ ਪੇੜਾ ਕੀ ਏ, ਲਿਪਿਆ ਪੋਚਿਆ ਵਿਹੜਾ ਕੀ ਏ, ਤਵਾ ਕਨਾਲੀ ਆਟਾ ਦੱਸਾਂ, ਕੰਘੀ ਸੁਰਮਾ ਚਾਟਾ ਦੱਸਾਂ, ਕੋਠਾ ਛੱਪਰ ਕੰਧ ਕੀ ਹੁੰਦਾ, ਗੋਇਆ ਕੂੜਾ ਗੰਦ ਕੀ ਹੁੰਦਾ। ਸੱਦ ਕੂਕ ਤੇ ਹਾਕ ਕੀ ਹੁੰਦਾ, ਡਾਕਰ ਚੀਕ ਤੇ ਬਾਕ ਕੀ ਹੁੰਦਾ, ਮੰਜਾ ਪੀੜੀ ਫੱਟੀ ਦੱਸਾਂ, ਚੌਕ ਚਬੂਤਰਾ ਹੱਟੀ ਦੱਸਾਂ, ਲੱਕੜਾਂ ਬਾਲਣ ਪਾਥੀ ਕੀ ਏ, ਬੂਆ ਬਾਰੀ ਝਾਤੀ ਕੀ ਏ, ਫੋੜਾ ਫਿੰਸੀ ਗੁੰਮਾ ਦੱਸਾਂ, ਰੇਂਡੀ ਫੁੱਟ ਤੇ ਤੁੰਮਾ ਦੱਸਾਂ।
1: ਰੇਂਡੀ ਫੁੱਟ ਤੇ ਰੇਂਡੀ ਕੀ ਹੁੰਦਾ ਜੀ?
0: ਰੇਂਡੀ ਇਹ ਖਰਬੂਜ਼ੇ ਨੂੰ ਕਿਹਾ ਜਾਂਦਾ ਜੀ।
1: ਅੱਛਾ, ਠੀਕ ਹੈ ਠੀਕ ਹੈ, ਸਮਝ
0: ਗਿਆ। ਰੇਂਡੀ ਫੁੱਟ ਤੇ ਤੁੰਮਾ ਦੱਸਾਂ। ਤੂਤੀਆਂ ਜੰਮੂ ਬੇਰ ਕੀ ਹੁੰਦੇ, ਠੰਡਾ ਬੱਦਲ ਨੇਰ ਕੀ ਹੁੰਦੇ,
1: ਵਾਹ ਵਾਹ ਵਾਹ,
0: ਪਿੱਪਲ ਪਿੱਪਲ ਟਾਲੀ ਬੋੜ ਕੀ ਹੁੰਦਾ, ਗਾਂਡਾ ਤੋਪਾ ਜੋੜ ਕੀ ਹੁੰਦਾ, ਪੱਠੀ ਚੁੱਲਾ ਲੁੰਬੀ ਦੱਸਾਂ, ਪਦ ਭੇੜਾ ਤੇ ਖੁੰਬੀ
1: ਦੱਸਾਂ।
0: ਬਾਲਣ ਕੱਖ ਤੇ ਛੋਡੇ ਕੀ ਨੇ, ਗੱਭਰੂ ਬਾਲ ਤੇ ਬੋਡੇ ਕੀ ਨੇ, ਨਹੀਂ ਕੜਵੰਜੀ ਕੜਬ ਕੀ ਹੁੰਦਾ, ਛਿੱਤਾ ਪੈੜਾ ਅੜਬ ਕੀ ਹੁੰਦਾ। ਵੱਖੀ ਬਿੰਨੂ ਘੜਾ ਮੈਂ ਦੱਸਾਂ, ਠਰਕੀ ਰੰਡਾ ਛੜਾ ਮੈਂ ਦੱਸਾਂ, ਚਿਲਮ ਤਮਾਖੂ ਹੁੱਕਾ ਦੱਸਾਂ, ਨੇਚਾ ਗਿੱਲਾ ਸੁੱਕਾ ਦੱਸਾਂ, ਆ ਕੁਕੜੀ ਦਾ ਖਾਂਚਾ ਦੱਸਾਂ, ਪੱਠਾ ਇੱਟ ਤੇ ਸਾਂਚਾ ਦੱਸਾਂ, ਮਿੱਠਾ ਮਿੱਠਾ ਮਾਖੀ ਦੱਸਾਂ, ਭੈਣ ਭਰਾ ਤੇ ਰਾਖੀ ਦੱਸਾਂ, ਤੈਨੂੰ ਅੱਟੀ ਸੱਟੀ ਦੱਸਾਂ, ਇੱਕ ਛਟਾਂਗ ਦੀ ਵੱਟੀ ਦੱਸਾਂ, ਚਰਖਾ ਚਰਖਾ ਤੁੱਕੜ ਮਾਲ ਕੀ ਹੁੰਦਾ, ਜਾਨ ਛਡਾਉਣਾ ਟਾਲ ਕੀ ਹੁੰਦਾ, ਆਲੇ ਦੇ ਵਿੱਚ ਗੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ, ਆਲੇ ਦੇ ਵਿੱਚ ਕੁੰਜੀਆਂ ਦੱਸਾਂ, ਅੱਟੀਆਂ ਮੁੱਢ ਤੇ ਗੁੰਜੀਆਂ ਦੱਸਾਂ, ਖੁੱਡਾ ਤਾਕੀ ਜੰਦਾ ਦੱਸਾਂ, ਤੇਸਾ ਆਰੀ ਰੰਦਾ ਦੱਸਾਂ, ਕੁਣਕਾ ਭੰਗੀ ਜਹਾਜ ਕੀ ਹੁੰਦਾ, ਗੁੰਡਾ ਗਰਦੀ ਰਾਜ ਕੀ ਹੁੰਦਾ, ਉੱਲੂ ਇਲ ਕਾਂ ਕੀ ਹੁੰਦਾ, ਝਾੜ ਧੁੱਪ ਤੇ ਛਾਂ ਕੀ ਹੁੰਦਾ।
1: ਵਾਹ ਵਾਹ, ਝਾੜ ਧੁੱਪ ਧੁੱਪ ਤੇ ਛਾਂ, ਵਾਹ।
0: ਮੰਜਾ ਮੰਜੀ ਪੀੜੀ ਦੱਸਾਂ, ਕੰਨ ਖਜੂਰਾ ਕੀ ਕੀੜੀ ਦੱਸਾਂ, ਤਾਰੇ ਖਿੱਤੀਆਂ ਚੰਨ ਦਾ ਦੱਸਾਂ, ਖਸਮ ਜਵਾਈ ਰੰਨ ਦਾ ਦੱਸਾਂ।
1: ਵਾਹ ਵਾਹ, ਤੁਸੀਂ ਫਿਲਮ ਚਲਾਤੀ ਹੈ ਜੀ ਅੱਖਾਂ ਅੱਗੇ।
0: ਅੰਬ ਸ਼ਰੀ ਸ਼ਤੂਤ ਦਾ ਦੱਸਾਂ, ਪੱਕੀਆਂ ਵਾਛਾਂ ਲੂਤ ਦਾ ਦੱਸਾਂ, ਉੜਨਾ ਸੱਪ ਤੇ ਗੋਹ ਕੀ ਹੁੰਦਾ, ਅੱਸੂ ਭਾਦੋਂ ਪੋਹ ਕੀ ਹੁੰਦਾ, ਟਿੱਡੀ ਟਿੱਡੀ ਭੂੰਡ ਭਬੱਕੜ ਦੱਸਾਂ, ਝੂਠ ਤੂਫਾਨ ਤੇ ਫੱਕੜ ਦੱਸਾਂ।
1: ਵਾਹ ਵਾਹ, ਫੱਕੜ ਵਾਹ।
0: ਕੱਜਲ ਦਾਤਲ ਵੰਗਾਂ ਕੀ ਨੇ, ਗੋਡੇ ਗਿੱਟੇ ਟੰਗਾਂ ਕੀ ਨੇ, ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ।
1: ਕਿਆ ਬਾਤ, ਕਿਆ ਬਾਤ, ਜਿਉਂਦੇ ਰਹੋ, ਕਮਾਲ ਕਰ ਦਿੱਤੀ ਤੇ।
0: ਚੰਡ ਚਪੇੜ ਤੇ ਥੱਪੜ ਦੱਸਾਂ, ਡਿੱਗੀ ਟੋਇਆ ਛੱਪੜ ਦੱਸਾਂ, ਸਿਰ ਖੁੱਤੀ ਤੇ ਮੋਢੇ ਦੱਸਾਂ, ਕੂਣੀ ਗਿੱਟਾ ਗੋਡੇ ਦੱਸਾਂ, ਨਲੀਆਂ ਪਿੰਜਰ ਹੱਡ ਕੀ ਹੁੰਦਾ, ਹਰਾਮ ਹਲਾਲ ਤੇ ਵੱਢ ਕੀ ਹੁੰਦਾ।
1: ਵਾਹ ਵਾਹ ਵਾਹ।
0: ਉੱਚੀਆਂ ਕੰਧਾਂ ਚੁੱਲ੍ਹੇ ਦੱਸਾਂ, ਤੇਜ਼ ਹਵਾ ਦੇ ਬੁੱਲੇ ਦੱਸਾਂ। ਸਰ ਇਹ ਤੁਹਾਨੂੰ ਮੈਂ ਸੁਣਾਏ ਨੇ 40 ਸ਼ੇਰ, ਔਰ ਇਸ ਨਜ਼ਮ ਦੇ ਮੇਰੇ ਕੋਲ 190 ਸ਼ੇਰ ਹੋ ਚੁੱਕੇ ਨੇ ਜੀ।
1: ਅੱਛਾ ਜੀ।
0: ਔਰ ਇਨਸ਼ਾਅੱਲਾ ਮੇਰੀ ਕੋਸ਼ਿਸ਼ ਆ ਕਿ ਮੈਂ ਇੱਕ ਨਜ਼ਮ ਤੇ ਇੱਕ ਕਿਤਾਬ ਮੁਕੰਮਲ ਕਰਾਂ।
1: ਬਿਲਕੁਲ, ਤੁਸੀਂ ਥੋੜੇ ਜਿਹੇ ਹੋਰ ਸੁਣਾਓ, ਹੋਰ ਕੋਈ ਆਪਣੀ ਜੋ ਤੁਹਾਡਾ ਦਿਲ ਕਰਦਾ।
0: ਉਹ ਸਰ ਮੈਂ ਇੱਕ ਤੁਹਾਨੂੰ ਸੁਣਾਉਂਦਾ, ਫੂਡ ਸਟਰੀਟ ਮੇਰੀ ਮਸ਼ਹੂਰ ਨਜ਼ਮ ਆ।
1: ਅੱਛਾ ਜੀ, ਫੂਡ ਸਟਰੀਟ ਲਾਹੌਰ ਹੈ ਨਾ?
0: ਹਾਂਜੀ, ਫੂਡ ਸਿਟੀ ਲਾਹੌਰ ਦੇ ਵਿਚ ਹੈ ਤੇ ਉੱਥੇ ਬੰਦਾ ਖਾਬ ਹੀ ਵੇਖ ਸਕਦਾ ਜਾਣ ਦਾ, ਤੇ ਇੱਕ ਬੰਦੇ ਗਰੀਬ ਆਦਮੀ ਨੂੰ ਖਾਬ ਆ ਗਿਆ। ਉਹ ਖਾਬ ਦੇ ਵਿਚ ਲਾਹੌਰ ਜਾਂਦਾ, ਉਹਦੇ ਨਾਲ ਤਰਤੀਬ ਤੁਸੀਂ ਦੇਖਿਆ ਜੇ, ਉਹਦੇ ਨਾਲ ਹੁੰਦਾ ਕੀ ਹੈ।
1: ਤੇ ਇੱਕ ਗੱਲ ਤੇ ਦੱਸੋ ਮੈਨੂੰ, ਜਿਹੜੀ ਫੂਡ ਸਟਰੀਟ ਹੈ ਉਹ ਸਾਰੀ,
0: ਹਾਂਜੀ,
1: ਸਟਰੀਟ ਦੇ ਵਿਚ ਰੈਸਟੋਰੈਂਟਸ ਤੇ ਤਰ੍ਹਾਂ ਤਰ੍ਹਾਂ ਦੇ ਖਾਣੇ ਨੇ ਨਾ?
0: ਹਾਂਜੀ ਹਾਂਜੀ, ਖਾਣਾ ਹੀ ਨੇ ਜੀ।
1: ਉਹ ਮਹਿੰਗੀ ਹੈ ਕਾਫੀ ਕਿ ਜਾਂ ਆਮ ਬੰਦੇ?
0: ਉਹ ਮਹਿੰਗੀ ਹੈ ਜੀ।
1: ਅੱਛਾ।
0: ਉਹ ਸਰ ਜੀ ਉਹ ਵੱਡੀਆਂ ਵੱਡੀਆਂ ਗੱਡੀਆਂ ਵਾਲੇ ਵਾਸਤੇ ਆ, ਸਾਈਕਲਾਂ ਵਾਲਾ ਜਾਂ ਪੈਦਲ ਜਾਣਾ ਉੱਥੇ ਔਖਾ ਜੀ।
1: ਅੱਛਾ, ਤੇ ਉਹ ਵਧੀਆ ਆਮ ਬੰਦੇ ਦੀ ਪਹੁੰਚ ਤੋਂ ਬਾਹਰ?
0: ਆਮ ਬੰਦੇ ਦੀ ਪਹੁੰਚ ਤੋਂ ਬਾਹਰ ਆ, ਮਹਿੰਗੀ ਹੈ ਜੀ, ਵਾਹ ਵਾਹ, ਯਾਨੀ ਕਿ ਮਹਿੰਗੀ ਆ।
1: ਸਮਝ ਗਏ ਜੀ, ਉੱਥੇ ਰੌਣਕ ਬੜੀ।
0: ਹਾਂਜੀ,
1: ਮੈਂ ਯੂਟਿਊਬ।
0: ਹਾਂਜੀ, ਰੌਣਕ ਤੇ ਫਿਰ ਜਿਹੜੇ ਉਹਨੇ ਆਖਿਆ ਤਗੜੇ ਬੰਦਿਆਂ ਦੀ ਰੌਣਕ ਹੀ ਹੁੰਦੀ ਹੈ ਜੀ। ਮਾੜੇ ਬੰਦੇ ਦੀ ਕਾਹਦੀ ਰੌਣਕ ਹੁੰਦੀ ਹੈ
1: ਜੀ? ਮੈਂ
0: ਮਾੜੇ ਨੇ ਤਾਂ ਬੋਟੀਆਂ ਵੀ ਚੂੰਡ ਚੂੰਡ ਕੇ ਖਾਣੀਆਂ ਹੁੰਦੀਆਂ, ਤਗੜੇ ਨੇ ਤੂੰ ਬਸ ਥੋੜਾ ਬਹੁਤ ਲਾਇਆ ਤੇ ਬਾਕੀ ਹੋ ਗਈਆਂ
1: ਜੀ, ਉਹਨਾਂ ਦੇ ਬੋਝੇ ਚ ਪੈਸੇ ਜੀ ਨੇ।
0: ਹਾਂਜੀ, ਇਹ ਪੈਸਾ ਹੀ ਤੇ ਜਿਹੜਾ ਹੈਗਾ ਬੰਦੇ ਨੂੰ ਬੰਦੇ ਤੋਂ ਬਾਹਰ ਕਰ ਦਿੰਦਾ ਜੀ।
1: ਪੈਸਾ ਬੰਦੇ ਦੀ ਮੈਂ ਕਹਿੰਦਾ ਜੀ ਮੱਤ ਮਾਰ ਦਿੰਦਾ, ਪੈਸਾ ਫਤੂਰ
0: ਮੱਤ ਮਾਰ ਦਿੰਦਾ। ਹਾਂਜੀ,
1: ਪੈਸੇ ਵਾਲਾ ਬੰਦਾ ਆਪਣੇ ਆਪ ਨੂੰ ਬਹੁਤ ਖੱਬੀ ਖਾਨ ਸਮਝਣਾ ਸ਼ੁਰੂ ਕਰ ਦਿੰਦਾ।
0: ਇਹੀ ਜਿਹੜੀ ਇਹੀ ਬਿਮਾਰੀ ਹੈ ਜੀ।
1: ਤੇ ਪੈਸਾ ਤੁਸੀਂ 100 ਗੁਨਾਹ ਕਰੋ, ਤੁਹਾਡੇ ਰਾਹ ਗੁਨਾਹ ਵੀ ਠੱਪ ਦੇਗਾ, ਜਿੱਥੇ ਮਰਜ਼ੀ ਪੈਸੇ ਦੇ ਕੇ ਤੁਹਾਡਾ ਬਚ ਬਚਾ ਹੋ ਜਾਏਗਾ।
0: ਬਿਲਕੁਲ ਜੀ, ਇੱਥੇ ਉਹਨੇ ਆਖਿਆ ਵੀ ਸਾਰਾ ਕੁਝ ਹੈ ਹੀ, ਤਗੜੇ ਦਾ ਮਾੜੇ ਦਾ ਕੀ ਹੈ।
1: ਤੇ ਵੇਖੋ ਜਦੋਂ ਤਗੜੇ ਨੂੰ ਪੁਲਿਸ ਫੜਦੀ ਹੈ ਤੇ ਬੜੇ ਤਰਾਮ ਨਾਲ ਉਹਨਾਂ ਨੂੰ ਥਾਣੇ ਲੈ ਕੇ ਆਉਂਦੇ, ਮਾੜੇ ਨੂੰ ਘਰੋਂ ਹੀ ਚਪੇੜਾਂ ਮਾਰਦੇ ਆਉਂਦੇ ਨੇ ਗਲੀ ਦੇ ਵਿੱਚ,
0: ਉਹਨੂੰ ਚਪੇੜਾਂ ਮਾਰਦੇ ਆ, ਉਹਦੀਆਂ ਵਿਚਾਰੇ ਦੀਆਂ ਧੀਆਂ ਭੈਣਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਖੱਜਲ ਕਰਦੇ ਆ, ਥੋੜਾ ਕੁਛ ਹੁੰਦਾ,
1: ਘਰੋਂ ਹੀ ਕੁੱਟਣਾ ਸ਼ੁਰੂ ਕਰ ਦੇਣਗੇ। ਚੱਲ
0: ਘਰੋਂ ਹੀ ਕੁੱਟਣਾ ਸ਼ੁਰੂ ਕਰ ਦਿੰਦੇ। ਬਿਲਕੁਲ,
1: ਪਤਾ ਨੀ ਕਸੂਰ ਹੈ ਵੀ ਹੈ ਕਿ ਨਹੀਂ, ਕਿ ਨਾ ਹੀ ਲੱਗਾ
0: ਬੰਦਾ, ਹਾਲੇ ਨਾ ਹੀ ਲੱਗਾ।
1: ਬਿਲਕੁਲ
0: ਬਿਲਕੁਲ, ਉਹ ਸਾਰ ਉਹਨੂੰ ਕੁੱਟ ਕੁੱਟ ਕੇ ਮਨਾ ਲੈਂਦੇ ਆ।
1: ਉਹ ਵਾਕਿਆ ਹੀ ਵੈਸੇ ਉਹਨੂੰ ਕੁੱਟ ਕੁੱਟ ਕੇ, ਉਹ ਕਹਿੰਦਾ ਆਹੋ ਮੈਂ ਹੀ ਕੀਤਾ। ਦੇਖੋ ਜੀ ਮਹਿਮੂਦ ਸਾਹਿਬ, ਕੁੱਟ ਖਾਣ ਦੀ ਵੀ ਇੱਕ ਮਤਲਬ ਕੀ ਹੱਦ ਹੈ, ਕਿੰਨੀ ਕੁ ਬੰਦਾ
0: ਹੱਦ ਹੁੰਦੀ ਹੱਦ।
1: ਹਾਂਜੀ, ਤੇ ਫਿਰ ਇਹਦੇ ਨਾਲ ਆਹੋ ਫਿਰ ਮੈਂ ਹੀ ਕੀਤਾ, ਤੇ ਫਿਰ
0: ਉਹਦੇ ਨਾਲ ਮੰਨ ਜਾਣਾ ਹੀ ਬਿਹਤਰ ਆ।
1: ਹਾਂ ਜੀ, ਪੁਲਿਸ ਨੇ 12 ਘੰਟਿਆਂ ਚ ਜਿਹੜਾ ਕ੍ਰਿਮੀਨਲ ਹੀ ਗ੍ਰਿਫਤਾਰ ਕਰਕੇ ਚੋਰੀ ਦਾ ਪਤਾ ਵੀ ਕਰ ਲਿਆ, ਉਹਨੇ ਵਿਚਾਰੇ ਨੇ ਭਾਵੇਂ ਕੀਤੀ ਨਾ ਹੋਵੇ।
0: ਉਹਨੇ ਭਾਵੇਂ ਕੀਤੀ ਨਾ ਹੋਵੇ
1: ਜੀ, ਸੁਣਾਓ ਇਹ ਸਾਡੇ ਵੀ ਇਹੋ ਹਾਲ ਹੈ।
0: ਬਾਜੀ ਅੱਲਾ ਕਰਮ ਕਰੇ ਜੀ।
1: ਹਾਂਜੀ
0: ਹਾਂਜੀ, ਤੇ ਉਹ ਸਰ ਹੁਣ ਉਹ ਗਰੀਬ ਆਦਮੀ ਜਾਂਦਾ ਫੂਡ ਸਟਰੀਟ ਚ, ਤੇ ਉਹਦੇ ਨਾਲ ਉੱਥੇ ਕੀ ਹੁੰਦਾ
1: ਜੀ? ਆਉਣ ਦਿਓ,
0: ਸੁਣਨ ਵਾਲੇ ਸਾਮੀ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਤਵੱਜੋ ਕਰਿਆ ਜੇ
1: ਜੀ। ਸਾਰੀ ਦੁਨੀਆਂ ਚ ਤੁਹਾਨੂੰ ਸੁਣਿਆ
0: ਜੀ। ਮੇਰੇ ਵਿੱਚ ਇੱਕ ਦਿਨ ਆਇਆ ਲਾਹੌਰ ਮੈਂ ਵੇਖਣ ਜਾਵਾਂ, ਕੁੱਕੜਾਂ ਵਾਲੀ ਗਲੀ ਦੇ ਵਿੱਚੋਂ ਰੱਜ ਰੱਜ ਟੁੱਕਰ ਖਾਵਾਂ।
1: ਵਾਹ ਵਾਹ ਵਾਹ, ਕੁੱਕੜਾਂ ਵਾਲੀ ਗਲੀ ਦੇ ਵਿੱਚੋਂ, ਵਾਹ।
0: ਕਸਿਆ ਲਾਂਗੜ ਧੋਤੀ ਦਾ ਮੈਂ ਵਿੱਚ ਗਲੀ ਦੇ ਵੜਿਆ, ਲੱਭ ਕੇ ਹੱਟੀ ਕੁੱਕੜਾਂ ਵਾਲੀ ਜਾ ਕੁਰਸੀ ਤੇ ਚੜਿਆ। ਗਬਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਬਹਿਰਾ ਜਦੋਂ ਆਉਂਦਾ ਬੜੀ ਸਪੀਡ ਚ ਬੋਲਦਾ, ਅੱਧਿਆਂ ਚੀਜ਼ਾਂ ਸਮਝ ਆਉਂਦੀ ਹੈ।
1: ਹਾਂਜੀ
0: ਹਾਂਜੀ,
1: ਇੰਨੀ ਸਪੀਡ ਨਾਲ ਬੋਲਦੇ ਨੇ।
0: ਹਾਂਜੀ, ਗਬਰੂ ਮੁੰਡਾ ਟੁਰਿਆ ਆਇਆ, ਆ ਕੇ ਟੇਪ ਚਲਾਈ, ਪੋਟੇ ਦਾਲ ਕਲੇਜੀ ਗੁਰਦੇ ਕੀ ਖਾਵੇਗਾ ਭਾਈ। ਬੜੀ ਮੈਂ ਦੂਰੋਂ ਆਇਆ, ਕਾਕਾ ਰੋਟੀ ਰੱਜ ਖਵਾ ਦੇ, ਸਾਲਮ ਕੁੱਕੜ ਦਈ ਤੇ ਗੰਢਾ ਮੇਰੇ ਹੱਥ ਧੁਆ ਦੇ। ਮੇਰੇ ਅੱਗੇ ਰੰਗ ਬਿਰੰਗੇ ਭਾਂਡੇ ਉਸਨੇ ਰੱਖੇ, ਇੱਕ ਦੇ ਵਿੱਚ ਸੀ ਰੰਗਲੇ ਕਾਗਜ਼, ਇੱਕ ਦੇ ਵਿੱਚ ਸੀ ਡੱਖੇ, ਚਾਕੂ ਛੁਰੀਆਂ ਵਿੱਚ ਪਲੇਟ ਦੇ ਫੁੱਲਾਂ ਵਾਂਗ ਸਜਾਏ, ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਆਏ।
1: ਕਾਗਜ਼ ਦੇ ਫਿਰ ਕੱਪੜੇ ਪਾ ਕੇ ਕੁੱਕੜ ਹੋ ਰਹੀ ਆ, ਵਾਹ ਵਾਹ ਵਾਹ।
0: ਅਰਧ ਵਾਲੇ ਵੇਖ ਵੂਖ ਕੇ ਟੰਗ ਲਈਆਂ ਮੈਂ ਬਾਹਾਂ, ਦਹੀਂ ਦੇ ਵਿਚ ਡਬੋ ਕੇ ਬੋਟੀ ਦੰਦਾਂ ਨਾਲ ਚਬਾਵਾਂ, ਮੁੱਕਿਆ ਕੁੱਕੜ ਦਹੀਂ ਤੇ ਗੰਡਾ ਉੱਠ ਸ਼ੀਸ਼ੇ ਵੱਲ ਆਇਆ, ਡੋਲ ਡੋਲ ਤਿਬ ਕੇ ਕੁੜਤੇ ਉੱਤੇ ਬੰਗਲਾਦੇਸ਼ ਬਣਾਇਆ, ਬਿੱਲ ਨੂੰ ਥਾਲੀ ਵਿਚ ਸਜਾ ਕੇ ਪੇਸ਼ ਮੇਰੇ ਤੇ ਕੀਤਾ, ਬਿੱਲ ਨੂੰ ਥਾਲੀ ਵਿਚ ਸਜਾ ਕੇ ਪੇਸ਼ ਮੇਰੇ ਤੇ ਕੀਤਾ, ਵਿਚੇ ਖਿਦਮਤ ਦੱਸਣਾ ਪੁੱਛਣਾ, ਵਿਚੇ ਹੱਥ ਧੋਵਾਈ, ਵਿਚੇ ਟਿਪ ਟੂ ਪਾ ਕੇ ਬਣਿਆ ਪੂਰਾ 700 ਪਾਈ। ਉਸ ਵੇਲੇ ਬੜਾ ਸੀ 700,
1: ਬਹੁਤ ਸੀ ਮਾੜੇ ਬੰਦੇ ਵਾਸਤੇ ਤੇ 700 ਬਹੁਤ
0: ਹੈ। ਹਾਂਜੀ, ਟਿਪ ਟੂ ਪਾ ਕੇ ਪੂਰਾ ਬਣਿਆ 700 ਪਾਈ, ਬਿੱਲ ਦਾ ਸੁਣ ਕੇ ਖੜਾ ਖੜੋਤਾ ਥਾੜ ਜ਼ਮੀਨ ਤੇ ਆਇਆ, ਪੈ ਗਿਆ ਉੱਥੇ ਰੌਲਾ ਰੱਪਾ, ਮਰ ਚੱਲਿਆ ਜੇ ਤਾਇਆ, ਜਲਦੀ ਜਲਦੀ ਚੁੱਕੋ ਇਸ ਨੂੰ ਹਸਪਤਾਲ ਪਹੁੰਚਾਓ, 700 ਨੂੰ ਤੁਸੀਂ ਗੋਲੀ ਮਾਰੋ ਇਹਦੀ ਜਾਨ ਬਚਾਓ। ਇੱਕੋ ਦਮ ਫੇ ਡਰਿਆ ਅਖਤਰ, ਅੱਖ ਜੋ ਮੇਰੀ ਖੁੱਲੀ, ਓਹੋ ਹੀ ਡਾਂਗ ਤੇ ਗਠੜੀ ਪੱਲੇ, ਓਹੋ ਹੀ ਪਾਟੀ ਜੁਲੀ।
1: ਵਾਹ, ਅੱਖ ਖੁੱਲੀ ਵਿਚਾਰੇ ਗਰੀਬ ਦੀ, ਸੁਪਨੇ ਚ ਗਿਆ ਸੀ ਉੱਥੇ ਅਸਲ ਚ।
0: ਹਾਂਜੀ,
1: ਵਾਹ, ਵਾਕਈ ਗਰੀਬਾਂ ਦੇ ਸੁਪਨੇ ਹੀ ਹੁੰਦੇ ਨੇ।
0: ਹਾਂਜੀ, ਸੁਪਨੇ ਹੀ।
1: ਅਖਤਰ ਸਾਹਿਬ
0: ਬਸ ਸਾਰੇ ਸ਼ਫਕਤ ਆ, ਤੁਹਾਡੀ ਸ਼ਫਕਤ ਆ, ਸੁਣਨ ਵਾਲਿਆਂ ਦੀ ਮਿਹਰਬਾਨੀ, ਮੇਰੇ ਜਿੰਨੇ ਭਰਾ ਬੈਠੇ ਨੇ, ਮੈਂ ਕੇਸ ਰੇਡੀਓ ਦੇ ਥਰੂ ਇੱਕ ਮੈਸੇਜ ਜਿਹੜਾ ਹੈਗਾ ਉਹ ਡਿਲੀਵਰ ਕਰਨਾ ਚਾਹੁੰਦਾ। ਉਮੀਦ ਹੈ ਸ਼ਾਇਦ ਸੁਣਦੇ ਹੋਣ, ਮੇਰੇ ਤੋਂ ਵੱਡੇ ਭਾਈ ਨੇ ਅਮਰੀਕਾ ਦੇ ਵਿੱਚ ਬੈਠੇ ਨੇ, ਉਹਨਾਂ ਨੂੰ, ਉਹਨਾਂ ਦੀ ਫੈਮਿਲੀ ਨੂੰ, ਪੁੱਤ ਭਤੀਜਿਆਂ ਨੂੰ, ਸਾਰਿਆਂ ਨੂੰ ਮੇਰੇ ਵੱਲੋਂ ਜਿਹੜਾ ਹੈਗਾ ਨਾ ਅਸਲਾਮੋ ਅਲੈਕੁਮ, ਹੱਸਦੇ ਵੱਸਦੇ ਰਹਿਣ, ਆਬਾਦ ਰਹਿਣ।
1: ਤੇ ਅਮਰੀਕਾ ਦੇ ਵਿੱਚ ਕਿੱਥੇ ਗਏ ਨੇ?
0: ਅਲਜ਼ਬਤ ਟਾਊਨ ਹੈ ਜੀ,
1: ਅਲਜ਼ਬਤ ਟਾਊਨ। ਹਾਂਜੀ
0: ਹਾਂਜੀ,
1: ਅੱਛਾ ਅੱਛਾ ਜੀ, ਜਰੂਰ। ਮੈਂ
0: ਉੱਥੇ ਨੇ ਡਾਕਟਰ ਮੁਜਾਹਿਦ ਅਲੀ ਨਾਸਰ।
1: ਅੱਛਾ, ਤੁਹਾਡੇ ਸਕੇ ਭਾਈ ਨੇ ਉਹ?
0: ਹਾਂਜੀ, ਮੇਰੇ ਤੋਂ ਵੱਡੇ ਨੇ ਜੀ,
1: ਤੁਹਾਡੇ ਤੋਂ ਵੱਡੇ। ਠੀਕ ਹੈ ਜੀ।
0: ਹਾਂਜੀ
1: ਜੀ, ਤੁਹਾਡਾ ਮੈਸੇਜ ਉਹਨਾਂ ਤੱਕ ਪਹੁੰਚ ਗਿਆ, ਹਵਾਵਾਂ ਫਜਾਵਾਂ ਤੇ ਜਿਹੜਾ ਤੁਸੀਂ ਮੈਸੇਜ ਛੱਡਦੇ ਹੋ ਉਹ ਪਹੁੰਚ ਜਾਂਦਾ ਤੁਹਾਡੇ ਚਾਹਣ ਵਾਲਿਆਂ।
0: ਠੀਕ,
1: ਤੇ ਮੈਂ
0: ਬੜੀ
1: ਬਹੁਤ ਬਹੁਤ ਮਿਹਰਬਾਨੀ, ਧੰਨਵਾਦ ਤੁਹਾਡਾ, ਥੈਂਕ ਯੂ ਵੈਰੀ ਮਚ। ਤੇ ਮੈਂ ਤੁਹਾਡੇ ਨਾਂ ਇੱਕ ਸ਼ੇਅਰ ਕਰਾਂਗਾ,
0: ਬਿਸਮਿਲ੍ਲਾ ਜੀ,
1: ਤੇ ਤੁਸੀਂ ਸ਼ੁਗਰ ਵਾਲਾ ਸ਼ੇਅਰ ਸੁਣਨਾ ਚਾਹੁੰਦੇ ਹੋ ਜਾਂ ਸੀਰੀਅਸ?
0: ਜਿੱਦਾਂ ਦਾ ਮਰਜ਼ੀ ਜੀ, ਜਿੱਦਾਂ ਦਾ ਮਰਜ਼ੀ ਹੋਵੇ,
1: ਦੋਵੇਂ ਹੀ ਸੁਣਾ ਦੇਣਾ, ਪਹਿਲਾਂ ਤੇ ਸੀਰੀਅਸ ਹੈ। ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਇਹ ਦੁਨੀਆ ਨਾ ਅੱਜ ਤੱਕ ਆਈ ਵਿੱਚ ਕਿਸੇ ਦੇ ਜੱਫੇ, ਮੁਲਕ ਜਗੀਰਾਂ ਹੀਰੇ ਮੋਤੀ ਇਕੱਠੇ ਕਰ ਕਰ ਥੱਕੇ, ਲਾਲਚ ਉੱਤੋਂ ਨਜ਼ਰ ਵੀ ਟੇਢੀ, ਖਚਰਾ ਹਾਸਾ ਹੱਸੇ,
0: ਖਚਰਾ ਹਾਸਾ,
1: ਲੋਭ ਲਾਲਚ ਉੱਤੋਂ ਨਜ਼ਰ ਵੀ ਟੇਢੀ, ਖਚਰਾ ਹਾਸਾ ਹੱਸੇ, ਮਿਰਗ ਤ੍ਰਿਸ਼ਨਾ ਮੌਤ ਮਾਰੂ ਥਲ, ਓਏ ਖਾਲੀ ਗਏ ਸਭ ਕੱਸੇ, ਖਾਲੀ। ਤੇ ਸ਼ੁਗਲ ਵਾਲਾ ਜੀ, ਤੇਰੀ ਸੂਰਤ ਵੇਖ ਕੇ ਮੈਂ ਭੁੱਲਾ, ਪਤਾ ਹੁੰਦਾ ਤੇ ਨੇੜੇ ਢੁਕਦਾ ਨਾ, ਗੁੱਡੀ ਚਾੜ ਸਮਾਨੇ ਜੇ ਡੋਰ ਕੱਟਣੀ ਸੀ, ਐਡੀ ਪੰਡ ਮੈਂ ਪਿਆਰ ਦੀ ਚੁੱਕਦਾ ਨਾ, ਪਤਾ ਹੁੰਦਾ ਜੇ ਨੀਤ ਬਨੀਤ ਤੇਰੀ, ਤੇਰੇ ਕਦਮਾਂ ਦੇ ਵਿੱਚ ਦਿਲ ਸੁੱਟਦਾ ਨਾ,
0: ਸੁੱਟਦਾ ਨਾ,
1: ਜੇ ਦੱਸ ਦੇਂਦੀ ਕਿ ਗੰਜਾ ਜਿਹਾ ਸੁੱਚਾ ਪਸੰਦ ਤੇਰੀ, ਜੇ ਦੱਸ ਦੇਂਦੀ ਕਿ ਕੈਨੇਡਾ ਦਾ ਗੰਜਾ ਜਿਹਾ ਸੁੱਚਾ ਪਸੰਦ ਤੇਰੀ, ਓਏ ਅੱਧਾ ਪਿੰਡ ਮੈਂ ਤੇਰੇ ਤੋਂ ਘੁੱਟਦਾ ਨਾ, ਅੱਧਾ।
0: ਵਾਹ ਜੀ ਵਾਹ, ਵਾਹ ਜੀ ਵਾਹ,
1: ਬਹੁਤ ਬਹੁਤ ਮਿਹਰਬਾਨੀ ਮਨੋਜ ਜੀ,
0: ਬੜੀ ਬੜੀ ਮਿਹਰਬਾਨੀ ਸਰ, ਤੁਸੀਂ ਟਾਈਮ ਦਿੱਤਾ,
1: ਥੈਂਕ ਯੂ ਜੀ, ਟਾਈਮ ਤੁਹਾਡਾ, ਰੇਡੀਓ ਤੁਹਾਡਾ, ਅਸੀਂ ਜੀ ਤੁਹਾਡੇ,
0: ਬੜੀ ਮਿਹਰਬਾਨੀ ਸਰ
1: ਜੀ, ਖੁਦਾ ਹਾਫਿਜ਼, ਬਹੁਤ ਬਹੁਤ ਮਿਹਰਬਾਨੀ,
0: ਅੱਲਾ ਹਾਫਿਜ਼, ਆਬਾਦ ਰਹੋ, ਹੱਸਦੇ ਰਹੋ, ਆਬਾਦ
1: ਰਹੋ, ਥੈਂਕ ਯੂ। ਲਓ ਜੀ, ਇਹ ਸਨ ਸੋਹਣੇ ਪਾਕਿਸਤਾਨ ਤੋਂ ਮਹਿਮੂਦ ਅਖਤਰ ਜੀ ਹੁਣੀ, ਜਿਹੜੇ ਰੌਣਕਾਂ ਲਾ ਕੇ ਗਏ ਨੇ, ਵੰਡਰਫੁਲ, ਕਿੰਨੀਆਂ ਚੀਜ਼ਾਂ ਦੇ ਨਾਂ, ਨਵੀਆਂ ਨਵੀਆਂ ਚੀਜ਼ਾਂ, ਵੰਡਰਫੁਲ ਚੀਜ਼ਾਂ ਦੇ ਨਾਂ ਦੱਸ ਕੇ ਗਏ ਨੇ ਸਾਨੂੰ, ਵੀ ਇਹ ਸ਼ਾਇਰ ਹੀ ਆ ਜਿਨ੍ਹਾਂ ਦੀ ਗ੍ਰਿਪ ਦੇ ਵਿੱਚ ਸਾਰਾ ਕੁਝ ਪੋਸੀਬਲ ਹੈਗਾ। ਤੇ ਬਲਵੀਰ ਜੀ, ਮੈਂ ਆ ਰਿਹਾ ਤੁਹਾਡੇ ਵੱਲ, ਤੇ ਤੁਸੀਂ ਰੇਡੀਓ ਸੁਣ ਰਹੇ ਹੋ ਤੇ ਰੇਡੀਓ ਬੰਦ ਕਰਦੇ ਹੋ, ਤੇ ਆ ਲਓ ਜੀ, ਮੈਂ ਤੁਹਾਨੂੰ ਕਾਲ ਕਰ ਦਿੱਤੀ ਜੀ। ਕੁਲਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ, ਕਮਾਲ ਹੀ ਕਰ ਦਿੱਤੀ ਹੈ ਭਾਈ ਅਖਤਰ ਸਾਹਿਬ ਨੇ।
1: ਵਾਕਿਆ ਹੀ ਵਾਕਿਆ ਜੀ,
2: ਕਿਆ ਬਾਤਾਂ ਜੀ, ਬੜਾ ਹੀ ਦਮ ਹੈ ਜੀ ਉਹਨਾਂ ਦੀ ਸੋਚ ਦੇ ਵਿੱਚ, ਉਹਨਾਂ ਦੀ ਕਲਮ ਦੇ ਵਿੱਚ, ਤੇ ਬਹੁਤ ਹੀ ਆਨੰਦ ਆਇਆ,
1: ਬਹੁਤ
2: ਹੀ ਵਧੀਆ,
1: ਬਹੁਤ ਚੰਗਾ।
2: ਗੁੱਡ
1: ਵਿਸ਼ੇਸ ਉਹਨਾਂ ਨੂੰ, ਤੁਹਾਨੂੰ ਵੀ ਜਨਾਬ, ਤੁਸੀਂ ਵੀ ਬਹੁਤ ਸੋਹਣਾ ਲਿਖਦੇ ਹੋ, ਬਹੁਤ ਕਮਾਲ।
2: ਲੋ ਫਿਰ ਮੈਂ ਫਿਰ ਹੁਣ ਉਹਨਾਂ ਦੇ ਨਾਂ ਇੱਕ ਮੈਂ, ਤੁਸੀਂ ਤੇ ਦੋ ਸ਼ੇਅਰ ਕਰ ਦਿੱਤੇ ਨੇ ਤੇ ਇੱਕ ਦੋ ਚਾਰ ਲਾਈਨਾਂ ਮੈਂ ਵੀ ਉਹਨਾਂ ਦੇ ਨਾਂ।
1: ਜੀ ਜਰੂਰ ਜਰੂਰ ਜਰੂਰ ਜੀ, ਅਖਤਰ ਸਾਹਿਬ ਤੁਹਾਡੇ ਨਾਂ ਸਾਡੇ ਬਹੁਤ ਵਧੀਆ ਸ਼ਾਇਰ ਬਲਵੀਰ ਸਿੰਘ ਖਾਲਸਾ ਜੀ ਤੁਹਾਡੇ ਨਾਂ ਕਰ ਰਹੇ ਨੇ। ਜੀ ਖਾਲਸਾ ਜੀ,
2: ਇਹ ਮੇਰੀ ਇਹ ਕਵਿਤਾ ਦੀਆਂ, ਕਵਿਤਾ ਦਾ ਸਿਰਲੇਖ ਹੈ ਤੇਰੇ ਵਤਨੋਂ ਆਉਣ ਹਵਾਵਾਂ।
1: ਵਾਹ ਵਾਹ ਵਾਹ ਵਾਹ
2: ਲੈਂਦੇ ਵੱਲੋਂ
1: ਆਉਣ ਹਵਾ,
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਵਾਹ ਵਾਹ,
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ। ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ।
1: ਜਿਉਂਦੇ ਰਹੋ ਜਿਉਂਦੇ ਰਹੋ।
2: ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ ਹਾਂ। ਦਿਲ ਆਪਣੇ ਦੇ ਜ਼ਖਮਾਂ ਤਾਈ ਹੰਝੂਆਂ ਦੇ ਨਾਲ ਧੋ ਲੈਂਦਾ ਹਾਂ।
1: ਬਹੁਤ ਖੂਬ।
2: ਲੈਂਦੇ ਵੱਲੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਵਾਹ ਜੀ ਵਾਹ।
2: ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਵਾਹ ਵਾਹ ਵਾਹ, ਬਹੁਤ ਖੂਬ।
2: ਵਿਛੜੇ ਸੱਜਣ ਟੁੱਟੀਆਂ ਬਾਹਾਂ, ਉਹ ਵਿਛੜੇ ਸੱਜਣ ਟੁੱਟੀਆਂ ਬਾਹਾਂ, ਦੁਸ਼ਮਣ ਕਹਿਣ ਖਲੋ ਲੈਂਦਾ ਹਾਂ। ਸ਼ਾਇਦ ਕਿਤੇ ਤੂੰ ਆਇਆ ਹੋਵੇ, ਚਾਰ ਚੁਫੇਰੇ ਟੋ ਲੈਂਦਾ ਹਾਂ। ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ।
1: ਜਿਉਂਦੇ ਰਹੋ ਜਿਉਂਦੇ ਰਹੋ।
2: ਆ ਕਿਧਰੇ ਤੂੰ ਝਾਤੀ ਮਾਰੀ, ਆ ਕਿਧਰੇ ਤੂੰ ਝਾਤੀ ਮਾਰੀ, ਜਗ ਤੋਂ ਦਰਦ ਲੁਕੋ ਲੈਂਦਾ ਹਾਂ। ਜਾਗਦਿਆਂ ਵੀ ਤੇਰੇ ਸੁਪਨੇ, ਜਾਂ ਪਲਕਾਂ ਨੂੰ ਢੋ ਲੈਂਦਾ ਹਾਂ। ਜਾਗਦਿਆਂ ਵੀ ਤੇਰੇ ਸੁਪਨੇ, ਜਾਂ ਪਲਕਾਂ ਨੂੰ ਢੋ ਲੈਂਦਾ ਹਾਂ। ਤੇਰੇ ਵਤਨੋਂ ਆਉਣ ਹਵਾਵਾਂ, ਮੈਂ ਤੇਰੀ ਖੁਸ਼ਬੋ ਲੈਂਦਾ ਹਾਂ। ਜਦ ਵੀ ਤੈਨੂੰ ਚੇਤੇ ਕਰਨਾ, ਖੂੰਜੇ ਬਹਿ ਕੇ ਰੋ ਲੈਂਦਾ ਹਾਂ। ਖੂੰਜੇ ਬਹਿ ਕੇ ਰੋ ਲੈਂਦਾ। ਹਾਂਜੀ, ਇਹ ਮੈਂ ਅਖਤਰ ਸਾਹਿਬ ਦੇ ਵਾਸ ਨੂੰ ਸੁਣਾਈ ਹੈ ਕਵਿਤਾ। ਹਾਂਜੀ, ਤੇ ਜਿਹੜੀ ਅੱਜ ਮੈਂ ਤੁਹਾਨੂੰ ਸੁਣਾਉਣੀ ਸੀ, ਉਹ ਮੈਂ ਇਹ ਜਿਹੜੇ ਨੇ ਨਾ ਚੋਲਿਆਂ ਵਾਲੇ ਠੱਗ, ਹਾਂਜੀ ਪਖੰਡੀ ਬਾਬੇ, ਹਾਂਜੀ ਹਾਂਜੀ ਹਾਂਜੀ, ਇਹ ਲੰਗੀਆਂ ਖੁੱਚਾਂ ਵਾਲੇ ਤੇ ਕਰਤੂਤਾਂ ਲੁਕੀਆਂ ਕਰਤੂਤਾਂ ਵਾਲੇ ਜਿਹੜੇ ਨੇ, ਮੈਂ ਇਹਨਾਂ ਦੀ ਅੱਜ ਤੁਹਾਨੂੰ ਇੱਕ ਕਵਿਤਾ ਸੁਣਾਉਣੀ ਸੀ।
1: ਸ਼ਰਾਬ ਦੇ ਦੇਣਗੇ
2: ਉਹ ਕੋਈ, ਆਹੋ ਹਾਂਜੀ ਹਾਂਜੀ, ਉਹਨਾਂ ਦਾ ਸ਼ਰਾਬ ਆ ਬੰਬੇ ਵਾਲ ਕਿਸੇ ਨੇ ਦਿੱਤਾ ਜੇ ਸ਼ਰਾਬ, ਉਹਨੇ ਤੇ ਕਹਿੰਦੇ 300-400 ਸਾਲ ਛੱਡੇ
1: ਨੇ। ਹਾਂਜੀ
2: ਵੇਖ ਲਓ, ਪਾਪ ਧੋ ਦਿੱਤੇ ਅਗਲੇ ਨੇ। ਹਾਂਜੀ,
1: ਬਾਬਿਆਂ ਦੇ ਰਿਕਾਰਡ ਬੜੇ ਬੜੇ ਵੱਡੇ ਨੇ, ਬੜੇ ਬੜੇ।
2: ਮੈਂ ਗਿਆ ਜੀ, ਆਹ ਬਾਬਾ ਇਹੋ ਜਿਹਾ ਹੋਏ, ਇਹੋ
1: ਜਿਹਾ ਉਹਦਾ ਰਿਕਾਰਡ ਹੈ, ਉਹਦੀ ਦਾਦ ਨੀ ਦੇਣੀ ਬਣ ਰਹੀ।
2: ਨਹੀਂ ਨਹੀਂ, ਉਹਦੇ ਤੋਂ ਤਾਂ ਦੁਨੀਆਂ ਸਾੜੀ ਸਾੜ ਕੇ ਮਰ ਚੱਲੀ ਹੈ।
1: ਦੁਨੀਆਂ ਪਾਗਲ ਹੈ, ਉਹਦੀ ਉਹਦੀ ਬਹਾਦਰੀ ਦੀ ਦਾਦ ਨਹੀਂ ਦਿੰਦੇ।
2: ਹਾਂ ਬਿਲਕੁਲ ਜੀ ਬਿਲਕੁਲ, ਕਿਆ ਬਾਤ ਹੈ, ਕਿੰਨੀ ਦੁਨੀਆਂ ਉਹਨੇ ਸਾਫ਼ ਕਰ ਛੱਡੀ ਹੈ, ਪਾਪ ਧੋ ਛੱਡੇ
1: ਪਾਵੇ ਨਾ।
2: ਪਰ ਮੇਲ ਇੱਕੋ ਹੀ, ਮੇਲ ਇੱਕੋ ਹੀ, ਕਿਆ ਬਾਤ, ਵਾਹ ਵਾਹ ਜੀ ਵਾਹ, ਇਹੋ ਜਿਹੇ ਬੰਦੇ ਦੀ ਦਿਨ ਬਸ ਨਾ। ਚਲੋ ਠੀਕ ਹੈ ਜੀ, ਆ ਸੁਣੋ ਜੀ,
1: ਹਾਂਜੀ
2: ہاں جی بوڑ بابے پکھنڈی بابے پہلوں سنت تے پچھوں سنت بابا برہم گیانی دی اپادی لگ جاندی
1: واہ واہ واہ
2: پہلوں سنت پچھوں سنت بابا برہم گیانی دی اپادی لگ جاندی چوڑی دار پجاما پیراں تیک چوڑا سر تے پگ ٹکسالی بڑھ جاندی
1: بہت خوب بہت خوب
2: چوڑی دار چوڑی دار پجاما پیراں تیک چوڑا سر تے پگ ٹکسالی بڑھ جاندی جیڑی جات چ جنمیا ہوئے بابا پچھے ساری برادری لگ جاندی جیڑی جات چ جنمیا ہوئے بابا پچھے ساری برادری لگ جاندی بابا جڑے علاقے وچ پیر پائے تے بھیڑ اس پاسے پج
1: پج پج جاندی واہ واہ لٹ پے گئی رام نام دی
2: ہائے ہائے آ جاؤ جن چابیاں لینیا سورگ جمٹا جن سورگ بنگڑیاں چابیاں لینیا آؤ
1: آپ بابے نے حالانکہ نرکا چ جانا ہوں پر بہادری ویکو سورگ دیا ٹکٹا دینا رہتا جی
2: ہائے ہائے نہیں انہوں کا اتنے سورگ
1: گل بہت ودیا
2: کسے گھر کر ماتا جھوٹیاں نو کسے گھر کرا ماتا جھوٹیاں نو چیلے ساتھ دے نان جوڑ دیں ساتھ بکاری بکاری تے اک ورگا چیلے امب ورگا کر بوڑ دیں ساتھ بکاری بکاری تے اک ورگا چیلے امب ورگا کر بوڑ دیں بابے پنگلے چاڑے ہمالیا دے بابے نے جدو کرپا کیتی ایک بغیر لتاں تو بندہ سی وہ بھی ہمالیا دے چڑھ گیا سی
1: بالکل
2: جی بابے پنگلے چاڑے ہمالیا تے تے من مکھاں نو کر کوڑ دیندے جیڑا بنے سیوک بیڑی تار دیندے جیڑا بنے سیوک بیڑی تار دین دے جیڑا نام منے بیڑی روڑ دین دے
1: کیا کیا
2: بابا ڈیرے لی پنڈ اجاڑ دائے بابا ڈیرے لی پنڈ اجاڑ دائے سیوک پر پکاری دس دینے پیوے وسکی چباوے ہڈیاں وی سیوک اونو ہوا ہاری دس دینے
1: واہ جی واہ واہ
2: پیوے وسکی چباوے ہڈیاں وی سیوک اونو ہوا ہاری دس دینے آ ہون گل سنیا جی ذرا بابے بابی نے آندی کڈ کے سی
1: اچھا
2: بابے بابی لے آندی کڈ کے سی تے چیلے تکڑ نہ ناری دس دینے
1: واہ واہ واہ واہ
2: کہندے نے بابا جی ناریل ویندے ہی
1: نہیں بابے ناریل کیوں ویکھنا ہاں جی
2: ایک گلو چیلے بھی تھوڑی جی زیادتی کردے جے بابے نال
1: او کیدان
2: پاویں بابے دے درجنا ہون بچے پاویں بابے دے درجنا ہون بچے تے اونوں چیلے برہمچاری دس دے
1: کیا بات ہے کیا
2: ہمیں بابے دے درجنا ہون بچے ان چیلے برہمچاری دس دے نے بگلا بھگت بابا اکھاں میٹ رکھے بگلا بھگت بابا اکھاں میٹ رکھے اتوں ہور دے وچوں چور بابا ہندے دور دے ٹول سہاونے نے کول وجیا لگیا ہور بابا
1: کیا بات کیا بات
2: ہندے دور دے ٹول سہاونے نے کول وجیا لگیا ہور بابا ادو پھولیا ادو پھولیا لیرا نکلنا ہے اتوں جاپدا نواں نکور بابا رکھ ساہاں دی پانڈ سنبھال بیبا رکھ ساہاں دی پانڈ سنبھال بیبا تینوں لٹ کے جاوے نہ دوڑ بابا
1: کیا بات
2: ਤੈਨੂੰ ਲੁੱਟ ਕੇ ਜਾਵੇ ਨਾ ਦੌੜ ਬਾਬਾ, ਇਹ ਹੈ ਜੀ ਪਖੰਡੀ ਬਾਬਿਆਂ ਦੀ।
1: ਬਿਲਕੁਲ ਬਿਲਕੁਲ, ਪਖੰਡੀ ਬਾਬਿਆਂ ਦੀ ਚਾਂਦੀ ਹੈ ਜੀ, ਬਾਬਿਆਂ ਅੱਗੇ ਸਰਦਾਰਾਂ ਝੁਕਦੀਆਂ, ਕਿਉਂਕਿ ਬਾਬਿਆਂ ਕੋਲ ਮੂਰਖਾਂ ਦੀਆਂ ਅੰਧ ਭਗਤਾਂ ਦੀਆਂ ਵੋਟਾਂ।
2: ਚਾਂਦੀ ਨਹੀਂ, ਸੋਨਾ ਹੀ ਸੋਨਾ ਜੀ, ਸੋਨਾ ਹੀ ਸੋਨਾ ਜੀ। ਬਾਬੇ ਕੋਲੋਂ ਜਾ ਕੇ ਪੁੱਛੋ ਕਿੱਥੇ ਸੋਨਾ, ਉਹ ਕਹਿੰਦਾ ਮੇਰੇ ਕਮਰੇ ਚ ਸੋਨਾ।
1: ਵਾਹ, ਨੰਬਰ 2 ਦੇ ਵੇਖੋ ਜੀ, ਇਹਨਾਂ ਨੇ 10-10, 20-20 ਪ੍ਰਾਈਵੇਟ ਬਾਡੀਗਾਰਡ ਵੀ ਰੱਖੇ ਹੈ ਜੀ। ਤੇ ਖਾਲਸਾ ਜੀ ਬੰਦਾ ਇਹਨਾਂ ਨੂੰ ਪੁੱਛੇ, ਤੁਸੀਂ ਤੇ ਰਾਮ ਨਾਮ ਚ ਪਾਉਂਦੇ ਹੋ, ਤੁਹਾਨੂੰ ਰਫਲਾਂ ਤੇ ਪਿਸਤੌਲਾਂ ਦੀ ਲੋੜ ਕੀ ਪੈ ਗਈ ਬਾਈ? ਤੁਹਾਨੂੰ ਪਿਸਤੌਲ ਕਾਹਦੇ ਵਾਸਤੇ ਚਾਹੀਦੇ ਨੇ, ਪੁਲਿਸ ਗਾਰਡ ਕਾਹਦੇ ਵਾਸਤੇ ਚਾਹੀਦੇ ਆ? ਤੁਸੀਂ ਤੇ ਰਾਮ ਨਾਮ ਚ ਪਾਉਂਦੇ ਹੋ, ਤੇ ਜੇ ਤੁਹਾਨੂੰ ਇੰਨੇ ਰਫਲਾਂ ਵਾਲੇ ਇੰਨੇ ਬਾਡੀਗਾਰਡ ਚਾਹੀਦੇ ਨੇ, ਤੇ ਫਿਰ ਤੁਸੀਂ ਕੋਈ ਹੋਰ ਕੰਮ ਕਰਦੇ ਹੋ, ਰਾਮ ਨਾਮ ਨਹੀਂ ਜਪਾਉਂਦੇ ਤੁਸੀਂ।
2: ਹਾਂਜੀ ਹਾਂਜੀ ਹਾਂਜੀ, ਉਹ ਇੱਕ ਪਿੱਛੇ ਜੇ ਬਾਬਾ ਬੜਾ ਮਸ਼ਹੂਰ ਹੋਇਆ ਸੀ ਨਾ, ਉਹਨੇ ਕੋਈ ਬੇਟੀ ਬਣਾਈ ਸੀ ਹਨੀਪ੍ਰੀਤ।
1: ਹਾਂਜੀ, ਪਿੱਛੇ ਜੇ ਮਸ਼ਹੂਰ ਹੋ, ਅਜੇ ਵੀ ਬਾਬਾ ਮਸ਼ਹੂਰ ਹੈ।
2: ਚਲੋ, ਤੇ ਉਹਦਾ ਬੰਦਾ ਜਿਹੜਾ ਦੱਸਦਾ ਨਾ, ਹਾਂਜੀ ਹਾਂਜੀ, ਜਿਹੜੇ ਉਹਦੇ ਸੇਵਕ ਜਿਹੜੇ ਨੇ, ਉਹਨਾਂ ਦੇ ਵਿਚਾਰ ਤੇ ਬੜੇ ਵਧੀਆ ਨੇ, ਪਰ ਜਿਹੜਾ ਉਹ ਹਨੀਪ੍ਰੀਤ ਦਾ ਹਸਬੈਂਡ ਹੈ, ਜਿਹੜਾ ਪਤੀ ਸੀ ਉਹਦਾ, ਜਿਹੜੀ ਗੱਲਬਾਤ ਉਹ ਦੱਸਦਾ, ਉਹ ਤੇ ਕਰਾਈ ਬਹਿਦਾ ਬਹਿਦਾ ਜਾਂਦਾ ਨਾ।
1: ਅੱਛਾ,
2: ਇਸ ਕਰਕੇ ਫਿਰ ਇਹੋ ਜਿਹੇ ਉਹਨਾਂ ਪਤੀਆਂ ਦੇ ਕਰਕੇ ਫਿਰ ਬਾਬਿਆਂ ਨੂੰ ਰੱਖਣੇ ਪੈਂਦੇ ਨੇ ਬੋਡੀਗਾਰਡ।
1: ਅੱਛਾ, ਠੀਕ ਠੀਕ, ਆ ਗਈ ਜੀ ਸਮਝ ਮੈਨੂੰ।
2: ਹਾਂਜੀ ਹਾਂਜੀ, ਉਹ ਆਮ ਲੋਕਾਂ ਕੋਲੋਂ ਨੀ ਡਰਦੇ, ਆਮ ਲੋਕ ਤੇ ਉਹਨਾਂ ਦੇ ਪੈਰੀ ਪੈਂਦੇ ਨੇ, ਫਿਰ ਉਹ ਜਿਹੜੇ ਨੇ ਉਹ ਜਿਨ੍ਹਾਂ ਨੂੰ ਮੇਜ ਤੇ ਬਾਇਆ ਹੁੰਦਾ ਨਾ, ਉਹਨਾਂ ਦੇ ਬੰਦਿਆਂ ਕੋਲੋਂ ਡਰ ਹੁੰਦਾ।
1: ਠੀਕ ਠੀਕ ਠੀਕ, ਬਿਲਕੁਲ
2: ਹਾਂਜੀ। ਤੇ ਹੋਰ ਇੱਕ
1: ਸੁਣਾਓ ਜੀ, ਸੁਣਾਓ। ਮੈਂ ਇੱਕ ਮਿੰਟ ਸੈਕਿੰਡ ਚੁੱਪ ਰਹਾਂਗਾ, ਕਿਉਂਕਿ ਮੈਨੂੰ ਕੋਈ ਮੈਸੇਜ ਆਇਆ, ਮੈਂ ਉਹ ਮੈਸੇਜ ਪੜ੍ਹਨਾ, ਤੇ ਤੁਸੀਂ ਸ਼ੁਰੂ ਕਰ ਦਿਓ ਆਪਾਂ।
2: ਲਓ ਜੀ, ਲਓ ਜੀ, ਲਓ ਜੀ, ਹਾਂਜੀ ਮੈਂ ਸੁਣਾਉਂਦਾ ਜੀ। ਹਾਂਜੀ, ਅੱਜ ਮੁਹੰਮਦ ਸਦੀਕ ਜੀ ਦੇ ਤੁਸੀਂ ਗੀਤ ਦੇ ਨਾਲ ਪ੍ਰੋਗਰਾਮ ਸ਼ੁਰੂ ਕੀਤਾ ਸੀ। ਹਾਂਜੀ, ਹੈਲੋ,
1: ਅਰਜ ਕੀਤੀ ਸੀ, ਤੁਸੀਂ ਬੋਲੀ ਜਾਓ, ਮੈਂ ਕੋਈ ਮੈਸੇਜ ਸੁਣ ਰਿਹਾ।
2: ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ, ਗਾਉਣ ਵਾਲਿਆ ਰੱਜ ਰੱਜ ਕੇ ਗੰਦ ਪਾਈ ਜਾ, ਨੰਗੀਆਂ ਨੱਡੀਆਂ ਨਾਲੋ ਨਾਲ ਨਚਾਈ ਜਾ, ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ, ਅੱਖਾਂ ਤੱਤੀਆਂ ਸੋਚਾਂ ਨੂੰ ਅੱਗ ਲੱਗ ਜਾਵੇ, ਹਰ ਬੰਦਨ ਕੀ ਅਲਫ ਨਗੇਜ ਵਿਖਾਈ ਜਾ, ਸਾਜ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ, ਸਾਜ ਆਵਾਜ਼ ਤੇ ਭਾਵੇਂ ਆਉਂਦਾ ਰਾਗ ਨਹੀਂ, ਪਾੜ ਪਾੜ ਸੰਗ ਤਾਈ ਹੇਕਾਂ ਲਾਈ ਜਾ, ਪਾੜ ਪਾੜ ਸੰਗ ਤਾਈ ਹੇਕਾਂ ਲਾਈ ਜਾ, ਤਥਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਤਥਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ, ਆਪਣੇ ਨਾਂ ਦੀ ਸੀਡੀਜ਼ ਕਢਵਾਈ ਜਾ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਹੁਣ ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ, ਜਿੱਦਾਂ ਵੀਂਦਾ ਲੱਗੇ ਨੋਟ ਕਮਾਈ ਜਾ, ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ, ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ, ਫੁੱਲਾਂ ਦੇ ਵੀ ਗਲ ਵਿੱਚ ਕਤਰਾਂ ਸੁਰਾਂ ਤੇ ਰੀਤਾਂ ਚੋਰੀ ਕਰ ਕਰਕੇ ਆਪਣੇ ਨਾਂ ਦੀ ਸੀਡੀਜ਼ ਕਢਵਾਈ ਜਾ। ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਮਾਂ ਭੈਣ ਤੇ ਧੀ ਬੇਸ਼ੱਕ ਤੇਰੇ ਘਰ ਵੀ ਏ, ਹੁਣ ਵਕਤ ਮਰ ਮੋਈਆਂ ਦਿਲ ਨੂੰ ਭੁਲਾਈ ਜਾ, ਵਕਤ ਮਰ ਮੋਈਆਂ ਦਿਲੋਂ ਭੁਲਾਈ ਜਾ। ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਦਸਾਂ ਨੌਹਾਂ ਦੀ ਕਰਕੇ ਖਾਣੀ ਔਖੀ ਏ, ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ, ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ, ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ, ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ, ਫੁੱਲਾਂ ਦੇ ਵੀ ਗਲ ਵਿੱਚ ਹਾਰ ਪੁਆਈ ਜਾ, ਫੁੱਲਾਂ

0: ਔਖੀ ਏ ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ ਜਿੱਦਾਂ ਵੀ ਦਾ ਲੱਗੇ ਨੋਟ ਕਮਾਈ ਜਾ ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ ਮਾਂ ਬੋਲੀ ਤੇ ਸੱਭਿਆਚਾਰ ਦਾ ਰਾਖਾ ਏ ਫੁੱਲਾਂ ਦੇ ਵੀ ਗਲ ਵਿਚ ਹਾਰ ਪੁਆਈ ਜਾ ਫੁੱਲਾਂ ਦੇ ਵੀ ਗਲ ਵਿਚ ਹਾਰ ਪੁਆਈ ਜਾ ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾ ਬੁੱਧੀ ਜੀਵੀ ਜੋ ਵੀ ਆਖਣ ਆਖੀ ਜਾਣ ਬੇਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ ਬੇਸ਼ਰਮਾ ਵਾਂਗੂ ਅੱਗੇ ਕਦਮ ਵਧਾਈ ਜਾ ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ ਨੰਗੀਆਂ ਕੁੜੀਆਂ ਨਾਲੋ ਨਾਲ ਨਚਾਈ ਜਾ ਅੱਧ ਨੰਗੀਆਂ ਨੂੰ ਨਾਲੋ ਨਾਲ ਨਚਾਈ ਜਾ ਗਾਉਣ ਵਾਲਿਆ ਰੱਜ ਰੱਜ ਕੇ ਗੰਧ ਪਾਈ ਜਾ
1: ਵਾਹ ਵਾਹ ਹਾਂਜੀ ਵੰਡਰਫੁਲ ਵੰਡਰਫੁਲ ਤੁਹਾਡੇ ਵਾਸਤੇ ਗੁਰੂ ਮਹਿਮੂਦ ਜੀ ਹੁਣਾਂ ਨੇ ਮੈਸੇਜ ਭੇਜਿਆ ਸੀ ਵਾਇਸ ਮੈਸੇਜ ਤੇ ਉਹਨਾਂ ਨੇ ਕੁਝ ਵਿਸ਼ੇਸ ਦਿੱਤੀਆਂ ਨੇ ਤੇ ਚੰਗੀ ਤਰ੍ਹਾਂ ਥੈਂਕ ਯੂ ਕੀਤਾ ਤੇ ਚੰਗੀ ਤਰ੍ਹਾਂ ਸੁਣਿਆ ਨਹੀਂ ਜਾ ਸਕਦਾ ਕੋਈ ਨਾ ਉਹਦੇ ਵਿੱਚ ਪ੍ਰੋਬਲਮ ਆਈ ਹੈ ਤੇ
0: ਠੀਕ ਹੈ
1: ਮਹਿਮੂਦ ਜੀ ਜਿਹੜਾ ਤੁਸੀਂ ਸਾਨੂੰ ਸੁਨੇਹਾ ਭੇਜਿਆ ਉਹ ਕਲੀਅਰ ਨਹੀਂ ਤੇ ਇਸ ਕਰਕੇ ਮਤਲਬ ਕੀ ਪਰ ਸਾਡੇ ਚ ਕਿਸੇ ਕਿਸੇ ਗੱਲ ਦੀ ਸਮਝ ਆਈ ਹੈ ਥੈਂਕ ਯੂ ਇੰਨੇ ਪਿਆਰ ਵਾਸਤੇ ਤੁਹਾਡੇ ਵਾਸਤੇ
0: ਮਿਹਰਬਾਨੀ ਜੀ ਉਹਨਾਂ ਦੀ ਮਿਹਰਬਾਨੀ ਜੀ ਉਹਨਾਂ ਦੀ ਹਾਂਜੀ ਤੁਹਾਡੀ ਵੀ ਮਿਹਰਬਾਨੀ ਵਾਹਿਗੁਰੂ ਚੜ੍ਹਦੀਆਂ ਕਲਾ ਰੱਖੇ ਤੇ ਹਾਂਜੀ ਓਕੇ ਜੀ ਫਿਰ
1: ਮੈਂ ਤੁਹਾਡੇ ਨਾਂ ਖਾਲਸਾ ਜੀ ਇੱਕ ਸ਼ੇਅਰ ਕਰਾਂਗਾ
0: ਹਾਂਜੀ
1: ਕਿ ਕਾਜੀ ਕੂੜ ਕਮਾਉਂਦੇ ਤੇ ਪੰਡਿਤ ਬੋਲਣ ਝੂਠ
0: ਵਾਹ ਜੀ ਵਾਹ ਵਾਹ ਜੀ ਵਾਹ ਵਾਹ ਜੀ ਵਾਹ
1: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ ਜਥੇਦਾਰ ਹੀ ਲੁੱਟਦੇ ਕੌਮ ਨੂੰ ਤੇ ਸਾਧ ਝੂਠਾਂ ਦੇ ਝੂਠ
0: ਓਏ ਹੋਏ ਹੋ ਵੱਡੀਆਂ ਝੂਠਾਂ ਵੱਡੀਆਂ ਝੂਠਾਂ ਹਾਂਜੀ
1: ਕਾਜੀ ਕੂੜ ਕਮਾਉਂਦੇ ਪੰਡਿਤ ਬੋਲਣ ਝੂਠ ਜਥੇਦਾਰ ਹੀ ਲੁੱਟਦੇ ਕੌਮ ਨੂੰ ਸਾਧ ਝੂਠਾਂ ਦੇ ਝੂਠ
0: ਵਾਹ ਜੀ ਵਾਹ
1: ਲੀਡਰ ਦੋਸ਼ੀ ਦੇਸ਼ ਦੇ ਪਾਰਲੀਮੈਂਟ ਚ ਭੂਤ
0: ਓਏ ਹੋਏ ਹੋਏ ਭੂਤ ਬੰਗਲਾ
1: ਲੀਡਰ ਦੋਸ਼ੀ ਦੇਸ਼ ਦੇ ਪਾਰਲੀਮੈਂਟ ਚ ਭੂਤ ਬੇਈਮਾਨੀ ਨੂੰ ਕੁਰਸੀਆਂ ਇਮਾਨ ਦੇ ਸਿਰ ਵਿਚ ਜੂਤ
0: ਓਏ ਹੋਏ
1: ਓਏ ਰਾਖੇ ਹੀ ਡਾਕੇ ਮਾਰਦੇ ਤੇ ਚੋਰਾਂ ਕੋਲ ਸਬੂਤ
0: ਓਏ ਹੋਏ
1: ਚੋਰੀ ਡਾਕਾ ਮਾਰਿਆ ਇਹ ਪੁਲਿਸ ਦਾ ਕੰਮ ਹੈ ਰਾਖੇ ਡਾਕੇ ਮਾਰਦੇ ਚੋਰਾਂ ਕੋਲ ਸਬੂਤ ਕਾਮਾ ਰੋਟੀ ਨੂੰ ਤਰਸਦਾ ਪਖੰਡੀ ਰਾਜ ਦਾ ਸੂਤ
0: ਓਏ ਹੋਏ
1: ਕਾਮਾ ਰੋਟੀ ਨੂੰ ਤਰਸਦਾ ਪਖੰਡੀ ਸਾਧ ਦਾ ਸੂਤ ਮੌਲਵੀ ਨਫ਼ਰਤ ਵੰਡਦੇ ਤੇ ਪੰਡਿਤ ਘਨੇ ਅਛੂਤ ਮੌਲਵੀ ਨਫ਼ਰਤ ਵੰਡਦੇ ਪੰਡਿਤ ਘਨੇ ਅਛੂਤ ਝੂਠ ਕੋਲ ਮੈਲ ਮਾੜੀਆਂ ਤੇ ਸੱਚ ਕੇ ਘਰ ਮੇਂ ਭੂਖ ਸੱਚੇ ਸੁੱਚਿਆਂ ਨੂੰ ਲਾਂਤਾਂ ਹਰ ਬੇਈਮਾਨ ਦਾ ਸੂਤ ਪਏ ਸੱਚੇ ਸੁੱਚਿਆਂ ਨੂੰ ਲਾਂਤਾਂ ਤੇ ਹਰ
0: ਬੇਈਮਾਨ ਦਾ ਸੂਤ
1: ਖਾਲਸਾ ਜੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਜਦੋਂ ਆਉਂਦੇ ਹੋ ਰੌਣਕਾਂ ਲਾ ਦਿੰਦੇ ਹੋ ਤੇ ਤੁਹਾਨੂੰ
0: ਓਕੇ ਜੀ ਮਿਹਰਬਾਨੀ ਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ
1: ਜੀ ਕੀ ਫਤਿਹ ਜੀ ਫਤਿਹ ਜੀ ਤੇ ਲਓ ਜੀ ਦੋਸਤੋ ਤੁਹਾਨੂੰ ਅਸੀਂ ਲੈ ਕੇ ਨਾ ਬਟਾਲੇ ਚੱਲਦੇ ਹਾਂ ਸਾਡੇ ਉੱਥੇ ਖੈਰ ਆਪਣਾ ਸੂਬਾ ਖਹਿਰਾ ਸਾਹਿਬ ਜੀ ਹੁਣੀ ਉਹਨਾਂ ਨਾਲ ਤੁਹਾਡੀ ਗੱਲਬਾਤ ਕੀ ਕਹਿਣਾ ਚਾਹੁੰਦੇ ਨੇ ਚੱਲ ਨਹੀਂ ਤੇ ਮੈਂ ਗਲਤ ਕਰ ਦਿੱਤਾ ਸਾਰਾ ਕੁਛ ਇਹ ਇੱਥੇ ਲਓ ਜੀ ਮੈਂ ਕਾਲ ਕਰ ਦਿੱਤੀ ਹਾਂਜੀ
2: ਸੁਬਾ ਸਤਿ ਸ੍ਰੀ ਅਕਾਲ ਸਰ

0: ਬਹੁਤ ਬਹੁਤ ਸਵਾਗਤ ਪੰਜਾਬ ਰੇਡੀਓ ਦੇ ਵਿਹੜੇ
1: ਪੰਜਾਬ ਧੰਨਵਾਦ ਜੀ
0: ਧੰਨਵਾਦ ਪੰਜਾਬ ਰੇਡੀਓ ਦੇ ਵਿਹੜੇ ਮੈਂ ਕਿਹਾ ਜੀ ਮੈਂ ਪੰਜਾਬ ਰੇਡੀਓ ਤੇ ਬਹੁਤ ਦੇਰ ਪ੍ਰੋਗਰਾਮ ਵਿਚ ਹਿੱਸਾ ਲੈਂਦਾ ਰਿਹਾ ਉਹਨਾਂ ਦੇ ਵਿਚ
1: ਹਾਂਜੀ ਮੈਂ ਸੁਣੇ
0: ਅਜੇ ਵੀ ਮੂੰਹ ਤੇ ਚੜਿਆ ਰੱਬ ਉਹਨਾਂ ਨੂੰ ਚੜ੍ਹਦੀ ਬਖਸ਼ੇ ਚੜ੍ਹਦੀ ਕਲਾ ਬਖਸ਼ੇ ਜੀ ਪੰਜਾਬ ਰੇਡੀਓ ਨੂੰ ਵੀ
1: ਠੀਕ ਹੈ ਜੀ ਠੀਕ ਹੈ ਬਜਾਜ ਸਾਹਿਬ
0: ਬਹੁਤ ਕੁਛ ਸਿੱਖਿਆ ਬਹੁਤ ਟ੍ਰੇਨਿੰਗ ਹੀ ਉੱਥੋਂ ਲਈ ਹੈ ਜੀ
1: ਠੀਕ ਹੈ ਜੀ ਠੀਕ ਹੈ
0: ਸੁਭਾ ਜੀ ਤੁਸੀਂ ਚੜ੍ਹਦੀ ਕਲਾ ਚੋ ਠੀਕ ਠਾਕ ਹੋ
1: ਵਧੀਆ ਬਿਲਕੁਲ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਤੇ ਆਸ ਵੀ ਆ ਤੇ ਪਰਮਾਤਮਾ ਅੱਗੇ ਅਰਦਾਸ ਵੀ ਆ ਸਾਰੇ ਤੁਸੀਂ ਪ੍ਰਵਾਜ ਰੇਡੀਓ ਦੇ ਸਿਵਤੇ ਸਭ ਚੜ੍ਹਦੀ ਕਲਾ
0: ਅਚਾਨਕ ਜਿਹਾ ਫੋਨ ਕੀਤਾ ਜੇ ਤੁਸੀਂ
1: ਕੋਈ ਨਹੀਂ
0: ਨਹੀਂ ਤੇ ਮੈਂ ਤੁਹਾਨੂੰ 10-15 ਮਿੰਟ ਟਾਈਮ ਦੇ ਦਿੰਦਾ 15 ਮਿੰਟ ਬਾਅਦ ਟੈਲੀਫੋਨ ਕਰਦਾ
1: ਜੀ ਨਹੀਂ ਮੈਂ ਰੈਡੀ ਹਾਂ ਮੈਂ ਰੈਡੀ ਹੁਣ ਗੱਲ ਕਰਦੇ
0: ਹਾਂ
1: ਤੇ ਇੱਦਾਂ ਗੱਲ ਬਾਬਾ ਸਾਹਿਬ ਵੀ ਅੱਜ 12 ਤਰੀਕ ਆ ਤੇ ਇਹ ਦਿਨ ਜਿਹੜੇ ਆ 12, 13, 14 ਬੜੇ ਇਤਿਹਾਸ ਦੇ ਵਿਚ ਬੜਾ ਇਹਨਾਂ ਦਾ ਆਪਣਾ ਇੱਕ ਮੁਕਾਮ ਆ ਆਪਣਾ ਨਾਂ ਆ ਇੱਕ ਮਤਲਬ ਦਰਜ ਨੇ ਦਿਨ ਤੇ ਇਹਦੇ ਵਿਚ ਆਪਾਂ ਸਭ ਤੋਂ ਪਹਿਲਾਂ ਤੇ ਅੱਜ ਜੋ ਮੈਂ ਸਵੇਰ ਦਾ ਪ੍ਰੈਸ ਜਿਹੜੀ ਪ੍ਰਿੰਟਿੰਗ ਪ੍ਰੈਸ ਤੇ ਅਖਬਾਰ ਵਗੈਰਾ ਉੱਥੇ ਵੇਖ ਰਿਹਾ ਨਾ ਜਲਿਆਂ ਵਾਲੇ ਬਾਗ ਦਾ ਸਾਰੇ ਜਿਹੜੇ ਆ ਨਾ ਸਾਕੀ ਨੂੰ ਉਹਨਾਂ ਨੇ ਬੜੀ ਸ਼ਿੱਦਤ ਨਾਲ ਯਾਦ ਕੀਤਾ ਬੜੀ ਸ਼ਰਧਾ ਨਾਲ ਯਾਦ ਕੀਤਾ ਤੇ ਮੈਂ ਸੋਚਦਾ ਵੀ ਇਹ ਚੰਗੀ ਗੱਲ ਆ ਮਤਲਬ ਵੀ ਇਹਨਾਂ ਦਿਨਾਂ ਦੇ ਵਿਚ ਬਹੁਤੀ ਵਾਰੀ ਅਸੀਂ ਜਿਹੜੇ ਵਿਸਾਖੀ ਦੇ ਜ਼ਿਆਦਾਤਰ ਦੂਸਰੇ ਹੁੰਦੇ ਆ ਸੱਭਿਆਚਾਰਕ ਪੱਖ ਵੱਲ ਹੀ ਵੇਖਦੇ ਆ ਜਦੋਂ ਕਿ ਇਤਿਹਾਸਿਕ ਤੌਰ ਤੇ ਇਹ ਬਹੁਤ ਤਗੜਾ ਦਿਹਾੜਾ ਆ
0: ਕਿਆ ਬਾਤ ਹੈ
1: ਹਾਂਜੀ ਹਾਂਜੀ ਵੀ ਜਿਹੜੇ ਹਜ਼ਾਰਾਂ ਲੋਕ ਵਿਚਾਰੇ ਬੇਕਸੂਰ ਨੇ ਹੱਥੇ ਜਿਹੜੇ ਆ ਜਲਿਆਂ ਵਾਲੇ ਬਾਗ ਸ਼ਹੀਦੀ ਹਾਂ 13 ਅਪ੍ਰੈਲ ਨੂੰ ਸ਼ਹੀਦ ਚਲੋ ਅੱਜ 12 ਆ
0: ਜੀ ਜੀ ਅੱਜ 12
1: ਤੇ ਉਹ ਦਿਨ ਜਿਹੜੇ ਨੇ ਦਿਨ ਬੇਸ਼ਕ ਉਹ ਕੱਲ ਹੋ ਗਿਆ ਪਰ ਉਹਨੂੰ ਆਪਾਂ ਅੱਜ ਹੀ ਰੇਡੀਓ ਦੇ ਪ੍ਰੋਗਰਾਮ ਜਰੀਏ ਮਤਲਬ ਉਹਨਾਂ ਸ਼ਹੀਦਾਂ ਨੂੰ ਅਸੀਂ ਨਮਨ ਕਰਦੇ ਆ ਜੀ
0: ਪਹਿਲੀ ਗੱਲ ਤੇ ਤੁਸੀਂ ਜਦੋਂ ਆਉਂਦੇ ਹੋ ਕੋਈ ਨਾ ਕੋਈ ਇਤਿਹਾਸਕ ਗੱਲ ਜਾਂ ਕਿਸੇ ਰਾਈਟਰ ਜਾਂ ਕਿਸੇ ਕਵੀ ਦੀ ਗੱਲਬਾਤ ਕਰਦੇ ਹੋ ਬਹੁਤ ਚੰਗਾ ਲੱਗਦਾ ਤੇ ਮੈਂ ਪਿਛਲੀ ਵਾਰੀ ਇੰਡੀਆ ਗਿਆ ਸੀ ਜੀ ਮੈਂ ਗਿਆ ਸਾਂ ਜਲਿਆਂ ਵਾਲੇ ਬਾਗ ਦੇ ਵਿਚ
1: ਠੀਕ ਹੈ ਠੀਕ ਠੀਕ ਠੀਕ
0: ਉੱਥੇ ਵਾਹਵਾ 2-3 ਘੰਟੇ ਬਿਤਾਏ ਸੀ
1: ਜਾਣਾ ਬਣਦਾ ਬਾਜਵਾ ਸਾਹਿਬ ਅੱਜ ਵੀ ਜਦੋਂ ਉੱਥੇ ਜਾਈਦਾ ਨਾ ਤੇ ਮਨ ਜਿਹੜਾ ਨਾ ਮਨ ਵਿਚ ਇੱਕ ਉਹ ਬਿਲਕੁਲ ਮਹਿਸੂਸ ਹੁੰਦਾ
0: ਉਹ ਤਸਵੀਰ ਤੇ ਮਨ ਚ ਆਉਂਦੀ ਹੈ
1: ਜੀ ਜੀ ਤਸਵੀਰ ਆਉਂਦੀ ਆ ਉਹਨੂੰ ਕਾਂਡ ਨੂੰ ਯਾਦ ਕਰਕੇ ਉਦਾਸੀ ਵੀ ਆਉਂਦੀ ਆ ਰੋਸ ਵੀ ਆਉਂਦਾ ਗੁੱਸਾ ਵੀ ਆਉਂਦਾ
0: ਕਿੱਦਾਂ ਖੂਹ ਚ ਛਾਲਾਂ ਮਾਰੀਆਂ ਹੋਣਗੀਆਂ ਖੂਹ ਕਿੱਦਾਂ
1: ਜੀ ਜੀ ਜੀ ਜੀ ਬਿਲਕੁਲ ਜੀ ਬਿਲਕੁਲ ਬਿਲਕੁਲ ਤੇ ਚਲੋ ਖੈਰ ਦੇਸ਼ ਦੀ ਜਿਹੜੀ ਆਪਾਂ ਉਹਨਾਂ ਸ਼ਹੀਦਾਂ ਨੂੰ ਜਿਹੜਾ ਨਾ ਸਾਡਾ ਰੋਮ ਰੋਮ ਕਰਜਾਈ ਆ ਉਹਨਾਂ ਦਾ ਬਾਜਵਾ ਸਾਹਿਬ ਸਾਡੇ ਆਜ਼ਾਦ ਭਾਰਤ ਦੇ ਜਸ਼ਨ ਜਿਹੜੇ ਸਾਹ ਲੈ ਰਹੇ ਆ ਆਨੰਦ ਮਾਣ ਰਹੇ ਜੇ ਕਹਿ ਲਈਏ ਉਹਨਾਂ ਦੀ ਕੁਰਬਾਨੀਆਂ ਕਰਕੇ ਉਹਨਾਂ ਦੇ ਮੇਰੇ ਜਿਹੜੇ ਟੀਚਰ ਸੀਗੇ ਪੰਜਾਬੀ ਦੇ ਉਹਨਾਂ ਦੀ ਇੱਕ ਕਵਿਤਾ ਆ ਦੁਲਦਾ ਜਦ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਹਾਂ ਜਦੋਂ ਸ਼ਹੀਦਾਂ ਖੂਨ ਦੁਲਦਾ ਤੇ ਫਿਰ ਉਹ ਸਾਰੀ ਸਮੁੱਚੀ ਕੌਮ ਨੂੰ ਜਿਹੜਾ ਨਾ ਉਹਦੀ ਕਿਸਮਤ ਬਦਲ ਦਿੰਦਾ ਹਾਂ ਹਾਂਜੀ ਹਾਂਜੀ ਤੇ ਇੱਕ ਤੇ ਉਹਨਾਂ ਨੂੰ ਸ਼ਰਧਾਂਜਲੀ ਵਾਜੋ ਸਾਹਿਬ ਅਸੀਂ ਦਿੱਤੀ ਆ ਤੇ ਦੂਸਰਾ ਜਿਹੜਾ ਇਹਦਾ ਸੱਭਿਆਚਾਰਕ ਪੱਖ ਵਾਲੇ ਪੱਖ ਤੇ ਆਉਂਦੇ ਤੇ ਸੱਭਿਆਚਾਰਕ ਵਾਲੇ ਪੱਖ ਤੋਂ ਪਹਿਲਾਂ ਵੀ ਅਸੀਂ ਜਿਹੜਾ ਗੁਰੂ ਸਾਹਿਬ ਨੇ ਜਿਹੜਾ ਇੱਕ ਬੜਾ ਜਿਹੜਾ ਇਸ ਦਿਹਾੜੇ ਨੂੰ ਜਿਹੜਾ 13 ਅਪ੍ਰੈਲ 1699
0: 1699
1: ਦਾ ਤੇ 13 ਅਪ੍ਰੈਲ ਦਾ ਦਿਹਾੜਾ ਜਿਹੜਾ ਭਾਰਤ ਦੇ ਇਤਿਹਾਸ ਵਿਚ ਇੱਕ ਨਵਾਂ ਨਵਾਂ ਅਧਿਆਏ ਲੈ ਕੇ ਆਇਆ ਸੀ ਇੱਕ ਨਵੀਂ ਕੌਮ ਨੂੰ ਜਿਹੜੀ ਆ ਨਾ ਕੌਮ ਤੇ ਖੈਰ ਪਹਿਲਾਂ ਗੁਰੂ ਸਾਹਿਬਾਂ ਦੇ ਸ਼ਰਧਾਲੂ ਬਣ ਚੁੱਕੀ ਸੀ ਲੇਕਿਨ ਉਹ ਇੱਕ ਨਵੀਂ ਦਿੱਖ ਜਿਹੜੀ ਸੀ ਇੱਕ ਇੱਕ ਪੋਸ਼ਾਕ ਦੇ ਤੌਰ ਤੇ ਇੱਕ ਵੱਖਰਾ ਜਿਹੜਾ ਸੰਸਾਰ ਨਾਲੋਂ ਇੱਕ ਨਾ ਵੱਖਰਾ ਸੀ ਹਜ਼ਾਰਾਂ ਲੱਖਾਂ ਲੋਕ ਜਿਹੜੇ ਭੀੜ ਦੇ ਵਿਚ ਜਦੋਂ ਆਪਾਂ ਫਿਰਾਂਗੇ ਤੇ ਉਹਦੇ ਵਿਚ ਮਤਲਬ ਜਿਹੜਾ ਸਿੱਖ ਆ ਉਹ ਦੂਰੋਂ ਪਛਾਣਿਆ ਜਾਊਗਾ ਆਪਣੀ ਦਸਤਾਰ ਕਰਕੇ ਆਪਣੀ ਸਾਡੇ ਜਿਹੜੇ ਜਿਹੜਾ ਸੁਰਜੀਤ ਪਾਤਰ ਸਾਡਾ ਯੁੱਗ ਸ਼ਾਇਰ ਹੋਇਆ ਸਾਡੇ ਪੰਜਾਬੀ ਦਾ ਉਹ ਆਪਣੀ ਨਾ ਉਹਨਾਂ ਦੀ ਪੁਸਤਕ ਹੈ ਸੂਰਜ ਮੰਦਿਰ ਦੀਆਂ ਪੌੜੀਆਂ ਉਹ ਵਾਰਤਕ ਜਿਹੜੀ ਜਦੋਂ ਸ਼ਾਇਰ ਕੋ ਵਾਰਤਕ ਲਿਖਦਾ ਨਾ ਬਾਜਾ ਸਾਹਿਬ ਉਹ ਬੜੀ ਕਮਾਲ ਦੀ ਲਿਖਦਾ ਲਗਭਗ ਕਵਿਤਾ ਵਰਗੀ ਰਵਾਨਗੀ ਹੈ ਵਾਰਤਕ ਲਿਖੀ ਉਹਨੇ ਤੇ ਉਹਦੇ ਵਿੱਚ ਉਹਨਾਂ ਨੇ ਲਿਖਿਆ ਵੀ ਕਹਿੰਦਾ ਵੀ ਮੈਂ ਜਿੱਦਾਂ ਅੰਤਰਰਾਸ਼ਟਰੀ ਕਵੀ ਦਰਬਾਰਾਂ ਦੇ ਵਿੱਚ ਜਿਹੜਾ ਕਿਸੇ ਦੇਸ਼ ਚ ਗਿਆ ਸੀਗਾ ਤੇ ਮੇਰੇ ਨਾਲ ਜਿਹੜੀ ਬੈਠੀ ਕੁੜੀ ਸੀ ਜਿਹੜੀ ਗੱਲਾਂ ਕਰ ਰਹੀ ਸੀ ਮਤਲਬ ਅਸੀਂ ਸਾਰੇ ਇਕੱਠੇ ਜਿਹੜੇ ਹੋਰ ਭਾਸ਼ਾ ਦੇ ਜਿੱਦਾਂ ਇੱਕ ਮੰਨ ਲਓ ਵੀ ਇੱਕ ਬੱਸ ਚ ਹੀ ਸਵਾਰ ਹੁੰਦੇ ਆ ਤੇ ਉਹ ਕਹਿੰਦਾ ਵੀ ਮੇਰੀ ਪੱਗ ਨੂੰ ਹੱਥ ਲਾ ਕੇ ਕਹਿੰਦੀ ਵੀ ਆਹ ਕੀ ਬੰਦਿਆ ਸਿਰ ਤੇ ਵੀ ਆ ਕਿਉਂ ਬੰਦਾ ਆ ਜਾਂ ਕੀ ਆ ਜਾਂ ਉਹਨੇ ਪੁੱਛਿਆ ਤੇ ਉਹ ਕਹਿੰਦਾ ਵੀ ਮੈਂ ਉਹਨੂੰ ਕਿਹਾ ਵੀ ਇਹ ਮੇਰੇ ਗੁਰੂ ਦੀ ਨਿਸ਼ਾਨੀ ਹਾਂਜੀ ਹਾਂਜੀ ਤੇ ਇਸ ਤਰ੍ਹਾਂ ਮਤਲਬ ਇੱਕ ਨਵੀਂ ਜਿਹੜੀ ਹੈ ਨਾ ਦਿੱਖ ਦੇ ਕੇ ਨਵੀਂ ਇੱਕ ਮਤਲਬ ਰੂਹ ਦੇ ਕੇ ਜਿਹੜੀ ਸੀ ਨਾ ਇੱਕ ਕੌਮ ਗੁਰੂ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਜੀ ਸੀ ਜਿਹਨੇ ਸਦੀਆਂ ਦਾ ਜਿਹੜਾ ਜਿਹੜੀ ਗੁਲਾਮੀ ਸੀ ਕੌਮ ਦੇ ਕੋਲੋਂ ਜਿਹੜੀ ਲਾਈ ਸੀ ਤੇ ਜਿਹਨੇ ਉਹੋ ਹੀ ਲੋਕ ਜਿਹੜੇ ਚੁੱਪ ਕਰਕੇ ਜ਼ੁਲਮ ਨੂੰ ਚਰੀ ਜਾ ਰਹੇ ਸੀ ਸਿਰ ਸੁੱਟ ਕੇ ਉਹੋ ਹੀ ਲੋਕ ਜਦੋਂ ਉੱਠੇ ਤੇ ਉਹਨਾਂ ਨੇ ਉਹਨਾਂ ਹੀ ਜ਼ਾਲਮਾਂ ਨੇ ਜਿਹੜੇ ਸੀ ਨਾ ਇਕੱਲੇ ਇਕੱਲੇ ਨੇ ਲੱਖਾਂ ਦੇ ਸਿਰ ਜਿਹੜੇ ਸੀ ਪੰਨ ਸੁੱਟੇ ਤੇ ਉਹ ਜ਼ੁਲਮ ਦਾ ਰਾਜ ਜਿਹੜਾ ਸੀ ਉਹਨੂੰ ਖਤਮ ਕੀਤਾ
0: ਗੁਰੂ ਦੇ ਬੋਲਾਂ ਚ ਕਿਹੜੀ ਤਾਕਤ ਹੋਏਗੀ ਜਿਹੜੀ ਉਹਨਾਂ ਨੇ
1: ਬੜੀ ਚ ਬੜੀ
0: ਨੂੰ ਸ਼ੇਰ ਬਣਾ ਦਿੱਤਾ ਜਿਹੜੇ ਤੱਕਰੀਆਂ ਦੇ ਪਕੌੜੇ ਤੋਲਦੇ ਹੁੰਦੇ ਹਨ ਉਹਨਾਂ
1: ਨੇ
0: ਜਾ ਕੇ ਸੂਰਮਿਆਂ ਦੇ ਸਿਰ ਲਾਏ ਹਨ ਦੂਜਿਆਂ ਦੇ
1: ਉਹਨਾਂ ਦੇ ਬੋਲਾਂ ਦੀ ਤਾਕਤ ਜੇ ਬਾਦਲ ਸਾਹਿਬ ਤੁਸੀਂ ਵੇਖਣੀ ਹੋਵੇ ਨਾ ਗੁਰੂ ਸਾਹਿਬ ਦੇ ਬੋਲਾਂ ਦੀ ਤਾਕਤ ਨੂੰ ਆਪਾਂ ਚੰਡੀ ਦੀ ਵਾਰ ਨੂੰ ਕਦੇ ਰੂਹ ਨਾ ਪੜੀਏ ਨਾ ਉਹਦੇ ਵਿੱਚ ਉਹਨਾਂ ਨੇ ਮਤਲਬ ਇੰਨੇ ਜੋਸ਼ ਉਹਨਾਂ ਨੇ ਆਪਣੇ ਲਿਖਿਆ ਹੋਇਆ ਅਖੀਰ ਦੇ ਵਿੱਚ ਕਿ ਆਪਣੇ ਸਿੱਖਾਂ ਦੇ ਮਨ ਵਿੱਚ ਧਰਮ ਯੁੱਧ ਦਾ ਚਾਅ ਤੇ ਇੱਕ ਜੋਸ਼ ਭਰਨ ਵਾਸਤੇ ਮੈਂ ਇੱਕ ਪ੍ਰੇਰਨਾ ਦਾ ਇੱਕ ਕਹਾਣੀ ਦਾ ਮਤਲਬ ਇੱਕ ਕਲਪਿਤ ਕਹਾਣੀ ਦਾ ਉਹਨਾਂ ਨੇ ਇਤਿਹਾਸਿਕ ਕਹਾਣੀ ਦਾ ਸਹਾਰਾ ਲਿਆ ਨਾ ਤੇ ਸਵਰਗ ਦੇ ਵਿੱਚ ਇੰਦਰ ਦੇਵਤੇ ਦਾ ਰਾਜ ਜਿਹੜਾ ਸੀ ਰਾਕਸ਼ਾਂ ਨੇ ਖੋਲਿਆ ਤੇ ਉਹ ਭੱਜ ਕੇ ਦੁਰਗਾ ਦੇਵੀ ਕੋ ਆਏ ਤੇ ਦੁਰਗਾ ਦੇਵੀ ਨੇ ਉਹਨਾਂ ਦੀ ਅਗਵਾਈ ਕੀਤੀ ਤੇ ਦੁਰਗਾ ਦੇਵੀ ਦੀ ਅਗਵਾਈ ਚ ਦੇਵਤਿਆਂ ਨੇ ਰਾਕਸ਼ਾਂ ਨਾਲ ਯੁੱਧ ਲੜਿਆ ਤੇ ਦੋਨਾਂ ਧਿਰਾਂ ਦੀ ਬਹਾਦਰੀ ਜਿਹੜੀ ਗੁਰੂ ਸਾਹਿਬ ਨੇ ਮਤਲਬ ਰਾਕਸ਼ਾਂ ਦੀ ਬਹਾਦਰੀ ਦਾ ਇਹ ਵਰਣਨ ਕੀਤਾ ਤੇ ਦੇਵਤਿਆਂ ਦੀ ਵੀ ਕੀਤਾ ਦੁਰਗਾ ਦੇਵੀ ਦੀ ਬਹਾਦਰੀ ਦਾ ਇਹ ਵਰਣਨ ਕੀਤਾ ਤੇ ਉਹਦੇ ਵਿੱਚ ਨਾ ਮਤਲਬ ਮੈਨੂੰ ਇਸ ਵੇਲੇ ਗੁਰੂ ਸਾਹਿਬ ਦੀਆਂ ਚੰਡੀ ਦੀਵਾਰ ਦੀਆਂ ਲਾਈਨਾਂ ਉਸ ਤਰ੍ਹਾਂ ਪੂਰੀ ਤਰ੍ਹਾਂ ਕਿਉਂਕਿ ਗੁਰੂ ਸਾਹਿਬ ਦੀਆਂ ਲਾਈਨਾਂ ਇਹਨਾਂ ਨੂੰ ਆਪਾਂ ਓਦਾਂ ਕੱਚੀਆਂ ਪੱਕੀਆਂ ਨਹੀਂ ਬੋਲ ਸਕਦੇ ਕਦੇ ਫਿਰ ਬੋਲਾਂਗੇ ਉਹਨਾਂ ਨੇ ਮਤਲਬ ਨਾ ਜਿਹੜਾ ਦੈਨਤਾਂ ਦਾ ਜਿਹੜਾ ਜਰਨੈਲ ਸੀ ਉਹਦਾ ਨਾਮ ਖੌਸਰ ਸੀ ਉਹਨੂੰ ਗੁਰੂ ਸਾਹਿਬ ਨੇ ਮਤਲਬ ਕਵਿਤਾ ਦੇ ਆਪਣੀ ਸ਼ਾਇਰੀ ਦੇ ਲਿਆਉਣ ਲਈ ਮਾਇਖਾ ਦੈਨ ਕਿਹਾ ਮਾਇਖਾ ਖੌਸਰ ਨੂੰ ਇੱਕ ਥਾਂ ਤੇ ਉਹਦਾ ਪੂਰਾ ਨਾਮ ਲਿਖਿਆ ਹੈ ਤੇ ਉਹਨਾਂ ਨੇ ਮਤਲਬ ਵਰਣਨ ਕੀਤਾ ਬਈ ਆਮੋ ਸਾਹਮਣੇ ਮਾਇਖਾ ਦੈਤ ਜਿਹੜਾ ਸੀ ਦੁਰਗਾ ਦੇਵੀ ਦੇ ਆਇਆ ਤੇ ਦੁਰਗਾ ਦੇਵੀ ਨੇ ਮਤਲਬ ਉਹਦੇ ਤਲਵਾਰ ਮਾਰੀ ਤੇ ਜਦੋਂ ਉਹਦੇ ਤਲਵਾਰ ਮਾਰੀ ਤੇ ਉਹਦੇ ਧੜ ਨੂੰ ਚੀਰਦੀ ਹੋਈ ਜਿਹੜੇ ਘੋੜੇ ਤੇ ਬੈਠਾ ਉਹਦੀ ਕਾਠੀ ਨੂੰ ਚੀਰਦੀ ਘੋੜਾ ਵੀ ਚੀਰਦੀ ਹੋਈ ਤੇ ਉਹ ਪਤਾਲ ਚ ਜਿਹੜੇ ਧਰਤੀ ਜਿਹੜੇ ਬਲਦ ਦੇ ਸਿੰਘਾਂ ਤੇ ਖਲੋਤੀ ਨਾ ਉਹਦੇ ਤੱਕ ਜਾ ਕੇ ਤਲਵਾਰ ਜਿਹੜੀ ਸੀ ਮਤਲਬ ਪਹੁੰਚ ਗਈ ਤੁਸੀਂ ਇਸ ਮਤਲਬ ਐਕਸ਼ਨ ਪਿੱਛੇ ਇੱਕ ਜੋਸ਼ ਦੇਖੋ ਇੱਕ ਮਤਲਬ ਕਿੰਨਾ ਹੋਊਗਾ ਪੜ੍ਹਦੇ ਹੋਣਗੇ ਕਿਉਂਕਿ ਉਹ ਜੀ ਉਹਨਾਂ ਪੌਂਟਾ ਸਾਹਿਬ ਦੇ ਵਿੱਚ ਨਾ ਇੱਕ ਮਤਲਬ ਜਦੋਂ ਉਹਨਾਂ ਨੇ ਖਾਲਸਾ ਸਾਜਿਆ ਸੀ ਤੇ ਉਹਨਾਂ ਨੇ ਇਸ ਗੱਲ ਦਾ ਵੀ ਮਤਲਬ ਨਾਲ ਯਕੀਨੀ ਬਣਾਇਆ ਸੀ ਕਿ ਇਸ ਤਲਵਾਰ ਦਾ ਕਿਤੇ ਵੀ ਸ਼ਕਤੀ ਦਾ ਪਾਵਰ ਦਾ ਗਲਤ ਨਾ ਵਰਤੋਂ ਹੋਵੇ ਕਿ ਜਿਹੜਾ ਤਲਵਾਰ ਨੂੰ ਧਾਰਨ ਕਰਨ ਵਾਲਾ ਸਿਆਣਾ ਵੀ ਹੋਣਾ ਚਾਹੀਦਾ ਤੇ ਸਿਆਣਪ ਜਿਹੜੀ ਉਹ ਸਹਿਤ ਨਾਲ ਜੁੜਨ ਦੇ ਨਾਲ ਜੇ ਕੋਈ ਸਭ ਤੋਂ ਵੱਧ ਸਿਆਣਪ ਕਿਸੇ ਨੂੰ ਆਉਂਦੀ ਹੈ ਨਾ ਉਹ ਤਾਂ ਸਹਿਤ ਦੇ ਨਾਲ ਆਉਂਦੀ ਹੈ ਤੇ ਉਹਨਾਂ ਨੇ ਆਪਣੇ ਦਰਬਾਰ ਚ ਵੀ 52 ਕਵੀ ਸੀ ਤੇ ਇੱਥੇ ਪੌਂਡਾ ਸਾਹਿਬ ਦੇ ਵਿੱਚ ਉਹ ਬਕਾਇਦਾ ਕਵੀ ਦਰਬਾਰ ਕਰਾਉਂਦੇ ਹੁੰਦੇ ਸੀ ਮਤਲਬ ਇੱਕ ਸਾਹਿਤਕ ਇਸ ਤਰ੍ਹਾਂ ਦਾ ਵੀ ਅਖਾੜਾ ਲਾਉਂਦੇ ਸੀ ਉਹ ਚ ਗੱਲਾਂ ਕਰਦੇ ਸੀ ਆਪਣੇ ਸਿੱਖਾਂ ਨੂੰ ਬਿਠਾ ਕੇ ਉੱਥੇ ਮਤਲਬ ਸ਼ਾਇਰਾਂ ਦੇ ਕੋਲੋਂ ਕਵੀਆਂ ਦੇ ਕੋਲੋਂ ਨਾਲ ਕਵਿਤਾ ਪੜਾਉਂਦੇ ਸੀ ਨਾਲ ਮਤਲਬ ਇਸ ਤਰ੍ਹਾਂ ਹੈਨਾ ਤੇ ਉਹਨਾਂ ਨੇ ਸਾਹਿਤਕ ਪੱਖ ਜਿਹੜਾ ਸੀਗਾ ਮਤਲਬ ਇੱਕ ਜਿਹੜੀ ਪੰਜਾਬੀ ਦੇ ਵਿੱਚ ਜਿਹੜੀ ਵੀਰ ਕਾਵਿ ਆ ਬਹਾਦਰੀ ਦਾ ਜਿਹੜਾ ਨਾ ਇੱਕ ਤੇ ਆਪਾਂ ਕਵਿਤਾ ਦੀਆਂ ਵੰਨਗੀਆਂ ਹੁੰਦੀਆਂ ਨਾ ਵੀ ਜਿਹੜੀ ਜਿਹਦੇ ਚ ਪਿਆਰ ਮੁਹੱਬਤ ਦੀਆਂ ਗੱਲਾਂ ਨੂੰ ਰੋਮਾਂਟਿਕ ਕਵਿਤਾ ਕਹਿ ਦਿੰਦੇ ਆ ਜਿਹਦੇ ਚ ਜਿਹੜੀਆਂ ਬਹਾਦਰੀ ਦੀਆਂ ਯੋਧਿਆਂ ਦੀਆਂ ਵਾਰਾਂ ਹੋਣ ਮਤਲਬ ਉਹਨੂੰ ਵੀਰ ਕਾਵਿ ਕਹਿ ਦਿੰਦੇ ਆ ਜਿਹਦੇ ਜਿਹਦੇ ਚ ਕਿਸੇ ਕਹਾਣੀਆਂ ਦਾ ਵਰਣਨ ਉਹਨੂੰ ਕਿੱਸਾ ਕਾਵਿ ਕਹਿ ਦਿੰਦੇ ਆ ਇਸ ਤਰ੍ਹਾਂ ਮਤਲਬ ਜਿਹੜੀ ਗੁਰੂ ਸਾਹਿਬਾਨ ਨੇ ਜਿਹੜੀ ਬਾਣੀ ਲਿਖੀ ਨੂੰ ਆਪਾਂ ਗੁਰਮਤ ਕਹਿ ਲਈਏ ਸਾਡੇ ਪੰਜਾਬੀ ਸਾਹਿਤ ਦੀ ਕਵਿਤਾ ਨੂੰ ਚਾਰ ਭਾਗਾਂ ਚ ਤੇ ਜਿਹੜੀ 1900 ਤੋਂ ਭਾਈ ਵੀਰ ਸਿੰਘ ਨੇ ਸ਼ੁਰੂ ਕੀਤੀ ਸੀ ਇਹਨੂੰ ਆਧੁਨਿਕ ਕਾਵਿ ਕਹਿ ਦਿੰਦੇ ਜੀ ਅੱਜ ਕੱਲ ਦੀ ਕਵਿਤਾ ਲਿਖਦੇ ਆ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਪੰਜਾਬੀ ਦੇ ਵਿੱਚ ਜਿਹੜਾ ਸੀ ਨਾ ਵੀਰ ਕਾਵਿ ਦੀ ਜਿਹੜੀ ਸੀ ਨਾ ਸ਼ੁਰੂਆਤ ਸਭ ਤੋਂ ਪਹਿਲਾਂ ਉਹਨਾਂ ਨੇ ਇਹ ਰਚਿਆ ਸੀਗਾ ਵੀਰ ਕਾਵਿ ਤੇ ਇਸੇ ਕਰਕੇ ਰਚਿਆ ਜਿੱਦਾਂ ਜਿੱਦੀ ਤੁਸੀਂ ਗੱਲ ਕੀਤੀ ਸੀ ਕਿੰਨਾ ਉਹਨਾਂ ਦੇ ਬੋਲਾਂ ਦੇ ਵਿੱਚ ਸਿੱਖਾਂ ਦੇ ਅਸਰ ਹੋਊਗਾ ਇਹ ਉਹਨਾਂ ਦੀ ਹਾਂ ਅਣਖ ਨੂੰ ਵਿਗਾੜਨ ਵਾਸਤੇ ਉਹਨਾਂ ਨੇ ਵੀ ਕਵਿਤਾ ਦਾ ਹੀ ਜਿਹੜਾ ਸੀਗਾ ਵੀਰ ਕਾਵ ਦਾ ਸਹਾਰਾ ਦਾ ਸੀਗਾ।
0: ਵੇਖ ਲਓ ਬੰਦਾ ਬਹਾਦਰ ਇੱਕ ਸਾਧ ਉਹਦੇ ਨਾਲ 10-15 ਬੰਦੇ ਤੋਰੇ ਸਨ ਪੰਜਾਬ ਕਿਉਂ ਕਿਹੜਾ ਥਾਪਾ।
1: ਬਿਲਕੁਲ ਬਿਲਕੁਲ ਜੀ ਬਿਲਕੁਲ। ਪਹਿਲੀ ਗੱਲ ਤਾਂ ਵੇਖੋ ਸੰਨਿਆਸ ਲੈ ਚੁੱਕਾ ਦੁਨੀਆਦਾਰੀ ਤੋਂ ਹੋ ਕੇ ਨੁੱਕਰ ਤੇ ਬੈਠੇ ਸੀਗੇ ਹਨਾ, ਤੇ ਉਹਨਾਂ ਦੇ ਬੋਲ ਗੁਰੂ ਸਾਹਿਬਾਂ ਦੇ ਬੋਲਾਂ ਦੇ ਚ ਨਾ ਮਤਲਬ ਤਰਕ ਜਿਹੜਾ ਹੈ ਨੀ, ਜਦੋਂ ਦੱਸਦੇ ਨੇ ਭਈ ਗੁਰੂ ਸਾਹਿਬ ਚੱਲ ਗਏ ਨੇ ਉਹਦੇ ਆਸ਼ਰਮ ਦੇ ਵਿੱਚ ਬਹਿ ਗਏ, ਕਿਤੇ ਬਾਹਰ ਗਏ ਸੀ, ਮਾਧੋ ਦਾਸ ਸੀ ਕਹਾਂਗੇ ਉਹਨਾਂ ਨੂੰ ਉਸ ਵੇਲੇ ਉਹਨਾਂ ਦਾ ਨਾਂ ਸੀ, ਤੇ ਬਣੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਾਲੇ ਸਾਧੂ ਸੀ ਜੀ, ਤੇ ਉਹਦੇ ਜਾ ਕੇ ਪਲੰਗ ਤੇ ਬੈਠ ਗਏ ਤੇ ਉੱਥੇ ਗੁਰੂ ਸਾਹਿਬ ਨੇ ਕੀਤਾ ਕਿ ਇੱਕ ਮਤਲਬ ਜਿਹੜੀ ਇੱਕ ਰਮਜ ਹੁੰਦੀ ਪ੍ਰਤੀਕਾਤਮਕ ਜਿਹੜੀ ਹੁੰਦੀ ਜਿਹੜੀ ਗੁਰੂ ਸਾਹਿਬਾਂ ਦੀ ਰਮਜ ਸੀ ਜੀ, ਉਹਨਾਂ ਨੇ ਵੱਖਰੇ ਉੱਥੇ ਝਟਕਾ ਤੇ ਉਹਦੇ ਆਉਣ ਤੋਂ ਪਹਿਲਾਂ, ਤੇ ਉਹਨੇ ਆਉਂਦਿਆਂ ਕਹਿੰਦੇ ਜੀ ਮਹਾਰਾਜ ਜੀ ਤੁਸੀਂ ਮੇਰਾ ਆਸ਼ਰਮ ਅਪਵਿੱਤਰ ਕਰ ਦਿੱਤਾ। ਕਹਿੰਦਾ ਵੀ ਜਿਸ ਦੇਸ਼ ਦੇ ਕੋਨੇ ਕੋਨੇ ਵਿੱਚ ਬੇਗੁਨਾਹਾਂ ਦਾ ਆਦਮੀਆਂ ਦਾ ਇਨਸਾਨਾਂ ਦਾ ਖੂਨ ਵਗਦਾ 24 ਘੰਟੇ, ਔਰਤਾਂ ਦੀ ਬੇਇੱਜ਼ਤੀ ਹੁੰਦੀ ਆ ਇਨਸਾਨਾਂ ਦਾ, ਉਹ ਉਸ ਦੇਸ਼ ਦੇ ਇੱਕ ਨੁੱਕਰ ਵਿੱਚ ਤੇਰਾ ਆਸ਼ਰਮ ਪਵਿੱਤਰ ਕਿਵੇਂ ਰਹਿ ਸਕਦਾ ਹੈ ਨਾ, ਅਸੀਂ ਤੇ ਇੱਕ ਖਾਣ ਮਤਲਬ ਆਪਣੀਆਂ ਫੌਜਾਂ ਵਾਸਤੇ ਸਿੰਘਾਂ ਵਾਸਤੇ
0: ਗੱਲ ਕਰਨੀ ਅਸਰਦਾਰ।
1: ਬਿਲਕੁਲ ਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ ਇਸ ਤਰ੍ਹਾਂ ਦੀ ਉਹਨਾਂ ਦੀ ਜਿਹੜੀ ਹੈਗੀ ਸੀ ਗੁਰੂ ਸਾਹਿਬਾਂ ਦੀ ਮਤਲਬ। ਬਾਕੀ ਇਹ ਆ ਵੀ ਉਹਨਾਂ ਦਾ ਤੇ ਅਸੀਂ ਜੇ ਕਹਿ ਲਈਏ ਵੀ ਗੱਲ ਕਰਨ ਲੱਗੇ ਸਾਨੂੰ ਸ਼ਰਮ ਆਉਂਦੀ ਵੀ ਸਾਡੇ ਵਿੱਚ ਇੰਨੀ ਕੋਈ ਪਾਵਰ ਸਮਝ ਅਕਲ ਹੈ ਹੀ ਨਹੀਂ ਤੇ ਅਸੀਂ ਉਹਨਾਂ ਦੀ
0: ਕੋਈ ਗੱਲ ਨਹੀਂ
1: ਮਹਾਨਤਾ ਨੂੰ ਬਿਆਨ ਕਰ ਸਕੀਏ,
0: ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ।
1: ਹੈਲੋ
0: ਮੈਂ ਕਿਹਾ ਜੀ ਫਿਰ ਵੀ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਇਹਨਾਂ ਬਾਰੇ ਗੱਲ ਕਰਨ।
1: ਜੀ ਜੀ ਭਾਈ ਸਾਹਿਬ
0: ਬੋਲੋ।
1: ਅੱਛਾ ਹੁਣ ਮੈਂ ਹੁਣ ਸੱਭਿਆਚਾਰ ਵਾਲੇ ਪੱਖ ਤੇ ਆਉਣ ਲੱਗਾ ਇਹਨਾਂ ਦਿਨਾਂ ਦਾ, ਜੋ ਇਸ ਅਪ੍ਰੈਲ ਮਹੀਨੇ ਦਾ ਵਿਸਾਖੀ ਦਾ ਸੱਭਿਆਚਾਰਕ ਪੱਖ, ਉਹਦੇ ਵਿੱਚ ਬਾਜਵਾ ਸਾਹਿਬ ਪੰਜਾਬੀ ਜਦੋਂ ਸਾਹਿਤ ਵਿੱਚ ਆਪਾਂ ਝਾਤੀ ਮਾਰਦੇ ਤੇ ਜਿਹੜਾ ਸਾਡਾ ਇੱਕ ਸ਼ਾਇਰ ਹੋਇਆ ਲਾਲਾ ਧਨੀ ਰਾਮ ਚਾਤ੍ਰਿਕ
0: ਜੀ, ਮੇਰਾ ਮਨ
1: ਉਹਨੇ ਜੀ ਜੀ ਜੀ ਉਹਨਾਂ ਨੇ ਮਤਲਬ ਜਿਹੜੀਆਂ ਕਵਿਤਾਵਾਂ ਸੱਭਿਆਚਾਰ ਦੇ ਲਿਖੀਆਂ ਨਾ, ਇੱਕ ਐਮ ਲੱਗਦਾ ਤੁਹਾਡੀ ਅੱਖਾਂ ਦੇ ਅੱਗੇ ਤਸਵੀਰ ਜਿਹੜੀ ਉਹ ਨੱਚਣ ਲੱਗ ਪੈਂਦੀ ਆ, ਫੋਟੋ ਇੱਕ ਖਿੱਚਦੀ
0: ਜਿਸ ਤਰ੍ਹਾਂ ਤੁਹਾਡੇ ਤੋਂ ਪਹਿਲਾਂ ਨਾ ਪਾਕਿਸਤਾਨ ਤੋਂ ਸਾਡੇ ਵੀਰ ਇੱਕ ਆਏ, ਉਹਨਾਂ ਨੇ ਅਜਿਹੀ ਕਵਿਤਾ ਸੁਣਾਈ ਕਿ ਫਿਲਮ ਲੱਗ ਗਈ ਸਾਡੇ ਦਿਮਾਗ।
1: ਹਾਂ ਬਿਲਕੁਲ, ਇਹਨੂੰ ਦ੍ਰਿਸ਼ ਵਰਣਨ ਕਹਿੰਦੇ, ਦ੍ਰਿਸ਼ ਵਰਣਨ ਭਈ ਦ੍ਰਿਸ਼ ਨੂੰ ਐ ਹੂ ਬਹੂ ਜਿਹੜਾ ਸੀਗਾ ਆਪਣੇ ਸਰੋਤਿਆਂ ਦੇ ਸਾਹਮਣੇ ਵੇਖਣ ਵਾਲਿਆਂ ਦੇ ਪੜ੍ਹਨ ਵਾਲਿਆਂ ਸਾਹਮਣੇ ਪੇਸ਼ ਕਰਦਾ, ਤੇ ਮੈਂ ਇੱਕ ਉਹਨਾਂ ਦੀ ਨਾ ਸਾਂਝੀ ਕਰਨਾ ਚਾਹੂੰਗਾ ਆਪਣੇ ਸਾਥੀਆਂ ਦੇ ਨਾਲ, ਸੁਣਨ ਵਾਲਿਆਂ ਨਾਲ, ਤੁਹਾਡੇ ਨਾਲ ਜੀ ਜਾਇਜ਼
0: ਹੋਏਗਾ। ਆਓ ਜੀ ਆਓ ਜੀ, ਸਾਡੀ ਤੇ ਖੁਸ਼ਕਿਸਮਤੀ ਆ ਤੁਸੀਂ ਇਹੋ ਜਿਹੇ ਸੋਹਣੇ ਸ਼ਾਇਰਾਂ ਨੂੰ ਲੈ ਕੇ ਆਉਂਦੇ ਹੋ।
1: ਜੀ ਜੀ ਜੀ। ਅੱਛਾ ਇਹ ਬਾਜਵਾ ਸਾਹਿਬ, ਹਾਂ ਇਹ ਸੋਹਣੇ ਸ਼ਾਇਰ ਤੇ ਚੇਤਾ ਆ ਗਿਆ ਵੀ ਇਹਨਾਂ ਨੇ ਉਸ ਸਮੇਂ ਦੇ ਵਿੱਚ ਅੱਜ ਤੋਂ 50-60 ਸਾਲ ਪਹਿਲਾਂ ਨਾ ਇੱਕ ਕਵਿਤਾ ਲਿਖੀ ਸੀ, ਉਹਨਾਂ ਦੀ ਕਵਿਤਾ ਦੇ ਬੋਲ ਨੇ ਵੀ ਬਾਬਾ ਰਾਹੋਂ ਲਾਂਭੇ ਹੋ ਜਾ ਨਹੀਂ ਜੇ ਨਵਿਆਂ ਨਾਲ ਖਲੋ ਜਾ।
0: ਵਾਹ ਵਾਹ ਵਾਹ,
1: ਮਤਲਬ ਇੱਕ ਯੁੱਗ ਜਿਹੜਾ ਨਵਾਂ ਜਿਹੜਾ ਯੁੱਗ ਆ ਨੌਜਵਾਨ ਜਿਹੜੀ ਜਦੋਂ ਕਿਤੇ ਕੌਮ ਦਾ, ਹਾਂ ਨਹੀਂ ਤੇ ਨਵੇਂ ਨਾਲ ਖੁੱਲੇ ਜਾ, ਮਤਲਬ ਨਵੀਂ ਸੋਚ ਦੇ ਨਾਲ ਚੱਲਣ
0: ਦੀ। ਹਾਂ
1: ਹਾਂ, ਮਤਲਬ ਵੀ ਜਦੋਂ ਵੀ ਦੇਸ਼ ਦੇ ਵਿੱਚ ਕੋਈ ਜਿਹੜੀ ਕੋਈ ਤਬਦੀਲੀ ਆਉਂਦੀ ਆ ਜਾਂ ਕੋਈ ਇਨਕਲਾਬ ਆਉਂਦਾ ਜਾਂ ਤਕਦੀਰ ਬਦਲਦੀ ਆ, ਨੌਜਵਾਨ ਪੀੜ੍ਹੀ ਜਿਹੜੀ ਬਦਲਾਉਂਦੀ ਆ
0: ਜੀ ਬਿਲਕੁਲ,
1: ਜਿਹੜੇ ਉਹ। ਹੈਲੋ
0: ਜੀ, ਤੁਹਾਡੀ ਆਵਾਜ਼ ਫਸਟ ਕਲਾਸ ਆ ਰਹੀ ਹੈ।
1: ਹਾਂਜੀ ਅੱਛਾ, ਮੈਨੂੰ ਠੀਕ ਹੈ। ਅੱਛਾ ਬਾਜਵਾ ਸਾਹਿਬ, ਉਹ ਹੈਗੇ ਆ ਜੀ ਵਿਸਾਖੀ ਦੇ ਮੇਲੇ ਦੀ ਕਵਿਤਾ, ਚੱਲ ਨੀ ਪ੍ਰੇਮੀ ਇਹ ਵਿਸਾਖੀ ਚੱਲੀ, ਉਹ ਦੇਖਿਓ ਮਤਲਬ ਕਵਿਤਾ ਧਨੀ ਰਾਮ ਚਾਤ੍ਰਿਕ ਦੀ ਵੀ ਇਹ ਮਤਲਬ ਤੁਹਾਡੀ ਜਿਹੜੀ ਸ਼ੈਲੀ ਹੈ ਨਾ, ਜਿੱਦਾਂ ਜਿਹੜੀ ਸ਼ੈਲੀ ਤੁਸੀਂ ਲਿਖਦੇ ਹੋ ਉਹ ਸ਼ੈਲੀ ਜਿਹੜੀ ਸਾਡੀ ਸਟੇਜੀ ਕਵਿਤਾ ਦੀ ਜਿਹੜੀ ਆ ਨਾ ਉਹ ਉਹਨਾਂ ਦੀ ਆ। ਪੱਕ ਗਈਆਂ ਕਣਕਾਂ ਲੁਕਾਠ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਫਾਈਆਂ ਟਾਹਣੀਆਂ ਦੇ ਬਾਹਰ।
0: ਕਿਆ ਬਾਤ
1: ਜੀ, ਪੂੰਗਰੀਆਂ ਜੀ ਪੂੰਗਰੀਆਂ ਵੱਲਾਂ ਵੇਲਾਂ ਰੁੱਖੀ ਚੜੀਆਂ, ਫੁੱਲਾਂ ਇੱਥੋਂ ਫਲਾਂ ਨੇ ਪਰੋਈਆਂ ਲੜੀਆਂ।
0: ਕਿਆ ਬਾਤ ਹੈ, ਕਿਆ ਬਾਤ।
1: ਅੱਗੇ ਕਹਿੰਦੇ ਵੀ ਸਾਈ ਦੀ ਨਿਗਾਹ ਜਗ ਤੇ ਸਵੱਲੀ ਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀ।
0: ਦੁਬਾਰਾ ਰਿਪੀਟ ਕਰਿਓ ਜੀ ਸਾਰੇ, ਕੁਦਰਤ ਦਾ ਕਿੰਨਾ ਸੋਹਣਾ ਬਿਆਨ
1: ਜੀ। ਜੀ ਜੀ ਜੀ ਜੀ, ਮੈਂ ਸਾਰਾ ਹੀ ਸ਼ੁਰੂ ਤੋਂ ਹੀ ਕਰ ਦੇਣਾ ਜੀ। ਪੱਕ ਗਈਆਂ ਕਣਕਾਂ ਲੁਕਾਟ ਰਸਿਆ, ਬੂਰ ਪਿਆ ਅੰਬਾਂ ਨੂੰ ਗੁਲਾਬ ਹੱਸਿਆ, ਬਾਗਾਂ ਉੱਤੇ ਰੰਗ ਫੇਰਿਆ ਬਹਾਰ ਨੇ, ਬੇਰੀਆਂ ਲਫਾਈਆਂ ਟਾਹਣੀਆਂ ਦੇ
0: ਭਾਰ,
1: ਉਂਗਰੀਆਂ ਵੱਲਾਂ ਵੇਲਾਂ ਰੁੱਖੀ ਜੜੀਆਂ, ਫੁੱਲਾਂ ਹੇਠੋਂ ਫਲਾਂ ਨੇ ਪਰੋਈਆਂ
0: ਲੜੀਆਂ।
1: ਸਾਈ ਦੀ ਨਿਗਾਹ ਜਗ ਤੇ ਸਵੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਅੱਛਾ, ਇਹ ਸ਼ਬਦ ਜਿਹੜਾ ਵਾ ਪ੍ਰੇਮੀਏ, ਮਤਲਬ ਆਪਣੀ ਪ੍ਰੇਮਿਕਾ ਵੀ ਹੋਗੀ, ਆਪਣੇ ਪਤਨੀ ਵੀ ਹੋਗੀ, ਜਿਹਦੇ ਨਾਲ ਵੀ ਮਤਲਬ ਜਿਹੜਾ ਉਸ ਖੁਸ਼ੀ ਦੇ ਵਿੱਚ ਵਜਦ ਦੇ ਵਿੱਚ ਆ ਕੇ ਜਿਹੜਾ ਨਾ ਸਾਥ ਜਿਹੜਾ ਆਪਣਾ ਇੱਕ ਉਹਨੂੰ ਕਹਿ ਰਿਹਾ ਵੀ ਆਪਾਂ ਵੀ ਮੇਲਾ ਵੇਖਣ ਚੱਲੀਏ। ਅੱਛਾ, ਅੱਗੇ ਵੇਖਿਓ ਬਾਜਵਾ ਸਾਹਿਬ, ਇੱਕ ਰਮਜ ਵੇਖੋ ਸ਼ਾਇਰ ਦੀ ਆਪਣੀ, ਉਹ ਸ਼ਾਇਰੀ ਦੇ ਵਿੱਚ ਚਾਰ ਪਾਸੇ ਰਮਜ ਦੇ ਨਾਲ ਕਿਹੜੀ ਗੱਲ ਕਰ ਦਿੰਦੇ ਬੜੀ। ਅੱਛਾ, ਦੂਰ ਦੂਰ ਥਾਂ ਬਣ ਜਾ ਰਹੇ ਆਏ ਨੇ, ਸੋਹਣੇ ਸੋਹਣੇ ਕੂੰਜਾਂ ਤੇ ਫੀਤੇ ਲਿਆਏ ਨੇ। ਔਰਤ ਨੂੰ ਕਿਸੇ ਨੂੰ ਮਤਲਬ ਜਦੋਂ ਵੀ ਕਿਤੇ ਕੋਈ ਕਹਿਣਾ ਹੋਵੇ ਨਾ, ਜੇ ਮੰਨ ਲਓ ਉਹਦਾ ਮਨ ਨਾ ਹੋਵੇ ਜਾਣ ਦਾ, ਤੈਨੂੰ ਕਹੀ ਨਾ ਤੈਨੂੰ ਉੱਥੇ ਮੈਂ ਸੂਟ ਲੈ ਕੇ ਦਊਂਗਾ, ਗਹਿਣੇ ਲੈ ਕੇ ਦਊਂਗਾ, ਇੱਕ ਮਿੰਟ ਚ ਤਿਆਰ ਹੋ ਜਾਏਗੀ ਹਨਾ।
0: ਉਦੋਂ ਸੂਟ ਵਾਸਤੇ ਤਿਆਰ ਹੋਣਾ ਹੀ, ਦੋ ਬਾਜ਼ਾਰ ਚ ਦੋਸਤ ਜਾਣ ਡਏ ਹਨ
1: ਜੀ,
0: ਉਹ ਕਹਿੰਦਾ ਕਿਧਰੋਂ ਆਇਆ, ਕਹਿੰਦਾ ਯਾਰ ਕੁਛ ਨੀ, ਮੇਰੀ ਯਾਰ ਜਨਾਨੀ ਦੀ ਬਾਜ਼ਾਰ ਆਇਆ ਹੈ ਤੇ ਇਹਦੀ ਅੱਖ ਚ ਕੱਖ ਪੈ ਗਿਆ, ਮੈਂ ਪਿਛਲੇ ਹਫਤੇ ਆਇਆ ਹਾਂ ਤੇ ਮੇਰੀ ਜਨਾਨੀ ਦੀ ਅੱਖ ਚ ਸੂਟ ਪੈ ਗਿਆ ਸੀ, 5,000 ਦਾ ਮੇਰਾ ਲੱਗਾ ਸੀ।
1: ਦੂਰ ਦੂਰ ਥਾਂ ਬਣ ਜਾ ਰਹੇ ਨੇ, ਸੋਹਣੇ ਸੋਹਣੇ ਕੁੰਜਾਂ ਤੇ ਫੀਤੇ ਲਿਆਏ ਨੇ, ਗਦਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ। ਅੱਛਾ, ਇੱਥੇ ਮੈਂ ਇੱਕ ਜਿਹੜੀ ਝੂਠੇ ਗਹਿਣਿਆਂ ਦੀ ਮੰਡੀ ਦਾ ਮੈਂ ਇੱਕ ਨਾ ਕਵੀ ਦੀ ਸ਼ਾਇਰ ਦੀ ਰਮਜ ਦੇਖੋ ਵੀ ਸਾਡੇ ਪੰਜਾਬੀ ਸਮਾਜ ਦੇ ਵਿੱਚ ਕਦੀ ਵੀ ਜਿਹੜਾ ਨਾ ਸਾਡੇ ਮਿਹਨਤ ਕਸ਼ ਜਿਹੜਾ ਤਬਕਾ ਨਾ, ਉਹਦੇ ਵਿਚਾਰੇ ਕੋਲ ਇੰਨੇ ਕਦੀ ਪੈਸੇ ਨੀ ਦਿੱਤੇ ਆਪਣੀ ਔਰਤ ਨੂੰ ਸੱਚੀ ਸੱਚੀ ਗਹਿਣੇ ਲੈ ਕੇ।
0: ਮੇਲਿਆਂ ਚ ਗਾਨੀਆਂ ਜਿਹੜੀਆਂ ਵੇਖਦੀਆਂ, ਜੰਜੀਰੀਆਂ
1: ਵੇਖਦੀਆਂ, ਜੀ ਜੀ ਤੇ ਉਹਦੇ ਵਿੱਚ ਜਿਹੜੀ ਮਜਬੂਰੀ ਸਾਡੇ ਘਰਾਂ ਦੀ ਪਿੱਛੇ ਨਾ, ਮੁੰਡੇ ਮਰ ਗਏ ਕਮਾਈਆਂ ਕਰਦੇ, ਲੱਛੀ ਤੇਰੇ ਬੰਦਨਾ ਬਣੇ, ਉਹ ਵੀ ਨਾਲ ਰਮਜ ਵੇਖੋ ਸ਼ਾਇਰ ਜਿਹੜਾ
0: ਮੁੰਡਿਆਂ ਨੇ ਮੇਲੇ ਚੋਂ ਗਾਨੀਆਂ ਖਰੀਦਣੀਆਂ ਤੇ ਆਪਣੀ ਮਹਿਬੂਬਾ ਨੂੰ ਚੋਰੀ ਫੜਾਉਣੀਆਂ, ਉਹ ਚਵਾਨੀ ਵਾਲੀਆਂ ਰੁਪਈਏ ਵਾਲੀ
1: ਕਾਲੀ ਗਾਨੀ ਮਿੱਤਰਾਂ ਦੀ ਰਾਤ ਟੁੱਟ ਗਈ ਨੀਂਦ ਨਾਲ। ਅੱਛਾ ਬਾਜਵਾ ਸਾਹਿਬ,
0: ਜਵਾਨੀ ਦੀ ਗਾਨੀ ਸੀ ਉਹ। ਅੱਛਾ,
1: ਉਹ ਜਿਹੜਾ ਪਿਆਰ ਚ ਦਿੱਤੀ ਹੋਇਆ ਜਿਹੜਾ ਤੋਹਫਾ, ਤਾਂ ਉਹਦਾ ਮੁੱਲ ਨੀ ਹੁੰਦਾ ਕੋਈ ਬਾਜਵਾ ਸਾਹਿਬ?
0: ਨਹੀਂ, ਬਿਲਕੁਲ ਠੀਕ, ਬਿਲਕੁਲ ਉਹਦਾ ਕੋਈ।
1: ਅੱਛਾ, ਦੂਰ ਦੂਰ ਥਾਂ ਬਣ ਜਾ ਰਹੇ ਨੇ, ਸੋਹਣੇ ਸੋਹਣੇ ਕੂੰਜਾਂ ਤੇ ਫੀਤੇ ਲਿਆਏ ਨੇ, ਗਜ਼ਰਿਆਂ ਤੇ ਵੰਗਾਂ ਦਾ ਨਾ ਅੰਤ ਕੋਈ ਏ, ਮੰਡੀ ਝੂਠੇ ਗਹਿਣਿਆਂ ਦੀ ਲੱਗੀ ਹੋਈ ਏ, ਹੱਟੀਆਂ ਹਜ਼ਾਰਾਂ ਹਲਵਾਈਆਂ ਲਾਈਆਂ ਨੇ, ਸੈਂਕੜੇ ਸੁਗਾਤਾਂ ਨਾਲੇ ਹੋਰ ਆਈਆਂ ਨੇ, ਹੱਟੀ ਹੱਟੀ ਸ਼ੌਕੀਆਂ ਦੀ ਭੀੜ ਖਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ। ਅੱਗੇ ਜੀ ਹੈਗਾ, ਥਾਈ ਥਾਈ ਖੇਡਾਂ ਤੇ ਭੰਗੂੜੇ ਆਏ ਨੇ, ਜਿਹੜੀ ਮੈਂ ਤੁਹਾਨੂੰ ਦ੍ਰਿਸ਼ ਦੀ ਗੱਲ ਕੀਤੀ ਆ ਵੀ ਉਹ ਸ਼ਾਇਰੀ ਦੇ ਵਿੱਚ ਲੱਗਦਾ ਵੀ ਜਿੱਦਾਂ ਸੱਚਮੁੱਚੀ ਮੇਲਾ ਵੇਖ
0: ਰਿਹਾ।
1: ਜੀ ਜੀ ਜੀ, ਥਾਈ ਥਾਈ ਖੇਡਾਂ ਤੇ ਭੰਗੂੜੇ ਆਏ ਨੇ, ਜੋਗੀਆਂ ਮਦਾਰੀਆਂ ਤਮਾਸ਼ੇ ਲਾਏ ਨੇ, ਵੰਜਲੀ ਲੰਗੋਜਾ ਕਾਟੋ ਤੂੰਬਾ ਵੱਜਦੇ, ਸਿੰਝ ਵਿੱਚ ਸੂਰੇ ਪਹਿਲਵਾਨ ਗੱਜਦੇ, ਇਕੱਠਾ ਹੋ ਕੇ ਆਇਆ ਰੌਲਾ ਸਾਰੇ ਜੱਗ ਦਾ, ਭੀੜ ਵਿੱਚ ਮੋਢੇ ਨਾਲ ਮੋਢਾ ਵੱਜਦਾ, ਕੋਹਾਂ ਵਿੱਚ ਮੇਲੇ ਨੇ ਜ਼ਮੀਨ ਮੱਲੀਏ, ਚੱਲ ਨੀ ਪ੍ਰੇਮੀਏ ਵਿਸਾਖੀ ਚੱਲੀਏ।
0: ਕਿੱਡੀ ਸੋਹਣੀ, ਕਿੱਡੀ
1: ਖੂਬਸੂਰਤ, ਹਾਂਜੀ ਕਿੰਨੀ ਖੂਬਸੂਰਤ ਆ। ਉਹਦੇ ਇਹ ਹਮੇਸ਼ਾ ਬੱਚਿਆਂ ਨੂੰ ਜਿਹੜੀ ਨਾ ਸਾਡੇ ਜਿਹੜੇ ਸਿਲੇਬਸ ਦੇ ਵਿੱਚ ਜਿਹੜੀ ਪੰਜਾਬੀ ਦੇ ਜਿਹੜੇ ਬੱਚਿਆਂ ਨੂੰ ਵਿਸ਼ਾ ਪੜਾਇਆ ਜਾਂਦਾ, ਤੇ ਉਹਦੇ ਵਿੱਚ ਹਮੇਸ਼ਾ ਹੀ ਇਹ ਜਿਹੜੀ ਇਹ ਕਵਿਤਾ ਸ਼ਾਮਿਲ ਰਹੀ ਹੈ, ਕਿਸੇ ਨਾ ਕਿਸੇ ਸਟੇਜ ਤੇ, ਪ੍ਰਾਇਮਰੀ ਲੈਵਲ ਤੇ, ਮਿਡਲ ਲੈਵਲ ਤੇ, ਸੈਕੰਡਰੀ ਲੈਵਲ ਤੇ।
0: ਖੇੜਾ ਸਾਹਿਬ ਜਦੋਂ ਅਸੀਂ ਪੜ੍ਹਦੇ ਹੁੰਦੇ ਸੀਗਾ, ਪਤਾ ਨੀ ਪੰਜਵੀਂ ਚੌਥੀ ਚ, ਉਦੋਂ ਕਵਿਤਾ ਹੁੰਦੀ ਸੀ ਤੇਰੇ ਪੱਲੇ ਰਹਿ ਗਈ ਤੂੜੀ ਪੰਡਾਂ ਚਾਰ।
1: ਹਾਂਜੀ ਹਾਂਜੀ, ਉਹ ਗਰੀਬ ਕਿਸਾਨ, ਗਰੀਬ ਕਿਸਾਨ।
0: ਵਾਹ
1: ਹਾਂਜੀ ਹਾਂਜੀ, ਉਹ ਵੀ ਆਪਾਂ ਪੜਾਂਗੇ ਕਿਸੇ ਵੇਲੇ ਨਾ, ਮਤਲਬ ਹੁਣੇ ਐਸੇ ਸੀਜ਼ਨ ਚ ਪੜਾਂਗੇ।
0: ਠੀਕ ਹੈ ਜੀ।
1: ਤੇ ਉਹ ਵੀ ਬੜੀ, ਉਹ ਥੋੜੀ ਲੰਬੀ ਆ ਤੇ ਉਹਦੇ ਵਿਚ ਉਹ ਵੀ ਬੜੀ ਸ਼ਾਨਦਾਰ ਕਵਿਤਾ ਆ, ਗਰੀਬ ਕਿਸਾਨ ਜੀ ਜੀ ਜੀ। ਸਰਦੀਆਂ ਤੇ ਜਿਹੜੀਆਂ ਆਮ ਲੋਕਾਂ ਦੀ ਜ਼ਿੰਦਗੀ ਦੀ ਦੁੱਖਾਂ ਤਕਲੀਫਾਂ ਦੀ ਗੱਲ
0: ਕਰਦੀਆਂ, ਜੋ ਵਾਪਰ
1: ਜਿਹੜੀ ਅੱਜ ਅਸੀਂ ਸੋਚਣਾ ਕਹਿਣਾ ਪੈਂਦਾ ਵੀ ਜਿਹੜੀ ਸਾਡੀ ਨਵੀਂ ਪੀੜ੍ਹੀ ਦੇ ਪੜ੍ਹੇ ਲਿਖੇ ਡਾਕਟਰ ਕਿਸਮ ਦੇ ਜਿਹੜੇ ਡਾਕਟਰੇਟ ਦੇ ਲੋਕ ਜਦੋਂ ਕਵਿਤਾ ਲਿਖਦੇ ਤੇ ਸਾਡੇ ਵਰਗਿਆਂ ਦੇ ਸਿਰ ਦੇ ਉੱਤੋਂ ਦੀ ਲੰਘਦੀ ਜਾਂਦੀ, ਪਤਾ ਨੀ ਲੱਗਦਾ ਵੀ ਇਹ ਕੀ ਕਹਿਣਾ ਚਾਹੁੰਦੇ ਨੇ ਤੇ ਕੀ ਅਸੀਂ ਸਮਝਾਉਣਾ ਚਾਹੁੰਦੇ ਨੇ ਜਾਂ ਕਿਹੜੀ ਰਮਜ ਮਾਰਦੇ ਨੇ। ਲੇਕਿਨ ਉਸ ਵੇਲੇ ਜਿਹੜੀ ਸਿਧਾ ਜਿਹੜੀ ਹਰ ਬੰਦਾ ਜਦੋਂ ਆਪਾਂ ਇਸ ਕਵਿਤਾ ਨੂੰ ਕਦੇ ਪਿੰਡ ਚ ਖਲੋ ਕੇ ਚਾਰ ਜੀ ਇਕੱਠੇ ਕਰਕੇ ਜਿਹੜੇ ਬਿਲਕੁਲ ਆਮ ਸਧਾਰਨ ਜਿਹੜੇ ਕੰਮ ਕਰਨ ਵਾਲੇ ਹੋਣ, ਉਹ ਵੀ ਇਹਦਾ ਓਨਾ ਹੀ ਆਨੰਦ ਮਾਣਨਗੇ ਜਿੰਨਾ ਪੜ੍ਹੇ ਲਿਖੇ ਮਾਣਨਗੇ।
0: ਸਗੋਂ
1: ਹੋ ਸਕਦਾ ਸੀ ਚੱਲ
0: ਜਿਹੜਾ ਪੜ੍ਹਿਆ ਲਿਖਿਆ ਥੋੜਾ ਜਿਹਾ
1: ਜੀ
0: ਡਿਕਸ਼ਨਰੀ ਤੋਂ ਕੱਢ ਕੇ ਲਿਖਾਂ ਤਾਂ ਕਿ ਪੜ੍ਹਨ ਵਾਲਾ ਸੋਚੇ ਕਿ ਕੋਈ ਬੰਦਾ ਬਹੁਤ ਵਿਦਵਾਨ। ਇਹ ਲੋਕ ਦੇਖੋ ਇਹ ਉਹ ਕੰਮ ਕਰਦੇ ਜੇ ਜਿਸ ਤਰ੍ਹਾਂ ਮਤਲਬ ਕਿ ਅਗਰ ਤੇ ਪਾਣੀ ਸਾਫ਼ ਹੈ ਤੇ ਉਹ ਮੈਂ ਤੁਰਿਆ ਜਾ ਰਿਹਾ ਵਾਂ ਤੇ ਰਸਤੇ ਚ ਪਾਣੀ ਹੈ ਤੇ ਉਹ ਐਵੇਂ ਚੱਪਾ ਕੇ ਗਿੱਠ ਗਿਆ ਤੇ ਮੈਂ ਬਗੈਰ ਝਿਜਕ ਤੋਂ ਉਹਦੇ ਵਿਚ ਪੈਰ ਧਰ ਦੇਗਾ ਕਿ ਥੋੜਾ ਜਿਹਾ ਤੇ ਹੈ ਪਾਣੀ, ਪਰ ਇਹਦੇ ਵਿਚ ਮਿੱਟੀ ਘੋਲੀ ਹੋਈ ਫਿਰ ਮੈਂ ਡਰ ਕੇ ਬਾਹਰ ਖਲੋਤਾ ਰਹਾਂ ਕੇ ਪਤਾ ਨੀ ਕਿੰਨਾ ਕੁ ਡੂੰਘਾ ਹੋਏਗਾ।
1: ਬਿਲਕੁਲ ਜੀ ਬਿਲਕੁਲ,
0: ਵਿਦਵਾਨ ਜਿਹੜੇ ਨੇ ਆਪਣੇ ਲੇਖਾਂ ਦੇ ਵਿਚ ਪਾਣੀ ਚ ਮਿੱਟੀ ਘੋਲਦੇ,
1: ਮਿੱਟੀ ਨਾਲ ਕਾਂਜੀ ਵੀ ਘੋਲਦੇ,
0: ਕਾਂਜੀ ਵੀ
1: ਘੋਲਦੇ।
0: ਤੁਸੀਂ ਪਬਲਿਕ ਦੀ ਬੋਲੀ ਚ ਲਿਖੋ ਜੋ ਲਿਖਣਾ ਤੁਸੀਂ।
1: ਜੀ ਜੀ ਜੀ ਜੀ, ਇਹ ਜਿਹੜੀ ਆਪਣੇ ਪਾਕਿਸਤਾਨ ਤੋਂ ਅਦੀਬ ਸੀਗੇ, ਇੰਗਲੈਂਡ ਚ ਰਹਿੰਦੇ ਸੀ, ਇਸ ਵੇਲੇ ਮੇਰੇ ਉਹਨਾਂ ਦਾ ਨਾਂ ਨੀ ਆ ਰਿਹਾ। ਉਹ ਬੜਾ ਮਤਲਬ ਆਪਣੇ ਲੇਖਾਂ ਦੇ ਵਿਚ ਆਮ ਸਾਨੂੰ ਲੇਖਾਂ ਨੂੰ ਅਦੀਬਾਂ ਨੂੰ ਕਹਿੰਦੇ ਹੁੰਦੇ ਸੀ ਸਧਾਰਨ ਆਮ ਲੋਕਾਂ ਦੀ ਭਾਸ਼ਾ ਸਮਝਾਉਣ ਵਾਲੀ ਭਾਸ਼ਾ ਵਰਤਣੀ ਚਾਹੀਦੀ, ਨਾ ਕਿ ਡਾਕਟਰੀ ਜਾਂ ਵਿਦਵਾਨੀ ਭਾਸ਼ਾ ਜਿਹੜੀ ਹੈ। ਚਲੋ ਪੈਰ ਵੱਖਰਾ ਵਿਸ਼ਾ ਐਵੇਂ ਕੋਈ ਵੱਡਾ ਭਰਾ ਗੁੱਸਾ ਕਰੂਗਾ ਨਵੀਂ ਪੀੜ੍ਹੀ ਦਾ। ਚਲੋ ਅਸੀਂ ਇਹ ਸਾਡਾ ਵਿਚਾਰ ਆ, ਅਸੀਂ ਇਹਦੇ ਨਾਲ ਮਤਲਬ ਸਹਿਮਤ ਹਾਂ,
0: ਕਿਸੇ ਦਾ ਹੋਰ ਹੋ ਸਕਦਾ ਰੱਖਣ ਦੀ
1: ਬਿਲਕੁਲ ਜੀ ਬਾਜਵਾ ਸਾਹਿਬ। ਬਾਕੀ ਜਿਹੜਾ ਮੌਕੇ ਦੀ ਜੇ ਗੱਲ ਅੱਜ ਦੀ ਕਰ ਲਈਏ, ਜਿਹੜਾ ਕੁਦਰਤ ਜਿਹੜੀ ਵਰਲਡ ਵਾਈਡ ਜਿਹੜਾ ਜਿਹੜਾ ਇਸ ਗਲੋਬ ਦੇ ਉੱਤੇ ਜਿਹੜਾ ਜੰਗ ਦਾ ਬੱਦਲ ਜਿਹੜਾ ਮੰਡਰਾ ਰਿਹਾ ਆ, ਉਹ ਅਜੇ ਐਸੇ ਤਰ੍ਹਾਂ ਹੀ ਆ ਜਿੱਦਾਂ ਉਹ ਬੱਦਲ ਵਰਦੇ ਨੀ ਪਰ ਉੱਤੇ ਆਕਾਸ਼ ਤੇ ਛਾਏ ਹੁੰਦੇ ਆ ਨਾ, ਜਿਹਨਾਂ ਸੂਰਜ ਨੂੰ ਢੱਕਿਆ ਹੁੰਦਾ ਵੀ ਪਤਾ ਨੀ ਕਿਹੜੇ ਵੇਲੇ ਕਿਧਰੋਂ ਮੀਂਹ ਆ ਜਾਣਾ। ਉਹ ਥੋੜੀ ਜਿਹੀ ਆਸ ਸੀ ਕਿ ਸ਼ਾਇਦ ਉਹਨਾਂ ਦਾ ਕੋਈ ਸਮਝੌਤਾ ਹੋ ਜਾਏਗਾ ਆਪਸ ਵਿਚ ਪਾਕਿਸਤਾਨ ਦੀ ਚੋਲਗੀ ਦੇ ਨਾਲ, ਲੇਕਿਨ ਉਹ ਹੋਇਆ ਨੀ ਆ। ਉਹ
0: ਪਰ ਮੈਨੂੰ ਉਮੀਦ ਹੈ ਹੋ ਜਾਏਗਾ, ਉਮੀਦ ਹੈ।
1: ਬਹੁਤ ਚੰਗੀ ਗੱਲ ਹੈ, ਬਹੁਤ ਚੰਗੀ ਗੱਲ ਹੋ ਜਾਏਗਾ ਤੇ ਜਿਹੜੀ ਸ਼ਾਂਤੀ ਹਰ ਮਤਲਬ ਜੇ ਕਹਿ ਲਈਏ ਵੀ ਜਾਨਵਰ ਪਰਿੰਦੇ ਵੀ ਸ਼ਾਂਤੀ ਅਮਨ ਚਾਹੁੰਦੇ ਆ ਤੇ ਅਸੀਂ ਮਨੁੱਖ ਤੇ ਖਾਸ ਕਰਕੇ ਮਤਲਬ ਅਮਨ ਚਾਹੁੰਦਾ ਸਾਰੇ ਸੰਸਾਰ ਚ ਵਸਣਾ, ਸ਼ਾਂਤੀ ਜਿਹੜੀ ਚਾਹੀਦੀ ਹੈ ਤੇ ਇਹ ਜੰਗ ਯੁੱਧ ਜਿਹੜੇ ਆ ਨਾ ਇਹਨਾਂ ਦੇ ਜਿਹੜੀ ਤਬਾਹੀ ਜਿਹੜੀ ਆ ਉਹ ਬੜੀ ਉਦਾਸ ਕਰਨ ਵਾਲੀ ਦੇਖੀ ਨੀ ਜਾਂਦੀ।
0: ਸੂਬਾ ਸਿੰਘ ਜੀ ਇਨਸਾਨ ਕਿੰਨਾ ਦਰਿੰਦਾ ਸੁੱਟਿਆ ਗੋਲਾ ਕਿਸੇ ਬਿਲਡਿੰਗ ਤੇ ਸ਼ਹਿਰ ਦੇ ਬਾਜ਼ਾਰ ਦੇ ਵਿਚ, ਓਹਨੇ ਕਿੰਨੀਆਂ ਜਾਨਾਂ ਜਾਨਵਰਾਂ ਬੰਦਿਆਂ ਤੇ ਬੱਚਿਆਂ ਦੀਆਂ ਲੈਣੀਆਂ ਨੇ।
1: ਬਿਲਕੁਲ ਜੀ ਬਿਲਕੁਲ ਬਿਲਕੁਲ,
0: ਕਿੰਨਾ ਕਿੰਨਾ ਕਿਹੋ ਜਿਹੇ ਹੌਸਲੇ ਹੋਣਗੇ ਇਹਨਾਂ ਕੋਲ।
1: ਬਿਲਕੁਲ ਜੀ, ਇੱਕ ਸਾਡਾ ਡਾਕਟਰ ਬਸ਼ੀਰ ਬਦਰ ਉਰਦੂ ਦੇ ਬਹੁਤ ਵੱਡੇ ਅਦੀਬ ਸ਼ਾਇਰ ਨੇ, ਉਹ ਇੱਕ ਥਾਂ ਦੇ ਉੱਤੇ ਇਹਨਾਂ ਦਾ ਸ਼ੇਰ ਆ ਤੇ ਇੱਕ ਉਮਰ ਲੱਗ ਜਾਤੀ ਹੈ ਇੱਕ ਘਰ ਬਣਾਉਣੇ ਮੇਂ, ਤੁਮ ਤਰਸ ਨਹੀਂ ਖਾਤੇ ਬਸਤੀਆਂ ਜਲਾਨੇ। ਹਾਂ ਹਾਂ, ਮਤਲਬ ਜਿਹੜਾ ਇੱਕ ਕਿਸੇ ਵੀ ਸੰਸਾਰ ਦੇ ਕਿਸੇ ਵੀ ਹਿੱਸੇ ਚ ਤੁਸੀਂ ਬੇਸ਼ੱਕ ਅੱਜ ਪੰਜਾਬ ਤੋਂ ਜਾ ਕੇ ਯੂਰਪ ਦੇ ਵਿਚ ਜਾਂ ਮੁਲਕ ਚ ਰਹਿ ਰਹੇ, ਲੇਕਿਨ ਜੋ ਉੱਥੇ ਤੁਸੀਂ ਆਪਣਾ ਘਰ ਕੋਈ ਬਣਾਇਆ ਉਹਦੇ ਪਿੱਛੇ ਤੁਹਾਡੀ ਜ਼ਿੰਦਗੀ ਭਰ ਦੀ ਮਿਹਨਤ ਹੈ, ਉਹ ਕੋਈ ਰਾਤੋ ਰਾਤ ਨੀ ਤੁਸੀਂ ਬਣਾਇਆ ਉਹਨੂੰ, ਮਤਲਬ ਹਨਾ। ਤੇ ਇਹੋ ਜੇ ਜਿਹੜਾ ਜਿਹੜੀ ਜੰਗ ਆ ਉਹ ਪਲਾਂ ਦੇ ਵਿਚ ਮਤਲਬ ਸਭ ਕੁਛ ਹੀ ਜਿਹੜਾ ਤਬਾਹ ਹੋ ਜਾਂਦੇ ਆ, ਰਹਿਣ ਵਾਲਿਆਂ ਦੇ ਸਮੇਤ ਸਭ ਕੁਛ ਹੀ ਉਜੜ ਪੁਜੜ ਜਾਂਦਾ ਆ, ਇਹ ਉਜਾੜਾ ਜਿਹੜਾ ਨਾ ਇਹ ਨਹੀਂ ਹੋਣਾ ਚਾਹੀਦਾ। ਲੇਕਿਨ ਇਸ ਸੰਸਾਰ ਦੇ ਕੁਛ ਇੱਕ ਮੁਲਕ, ਸਾਰੇ ਨੀ, ਬਹੁਤ ਸਾਰੇ ਮੁਲਕ ਸ਼ਾਂਤੀ ਪਸੰਦ ਵੀ ਹੈ, ਬਹੁਤ ਸਾਰੇ ਮੁਲਕ ਇਹੋ ਜਿਹੇ ਹੈਗੇ ਜਿਹਨਾਂ ਨੇ ਫੌਜ ਹੀ ਨੀ ਅਜੇ ਪੂਰੀ ਤਰ੍ਹਾਂ ਮਤਲਬ ਰੱਖੀ, ਲੋੜ ਹੀ ਨਹੀਂ। ਤੇ ਕੁਛ ਇੱਕ ਏਦਾਂ ਦੇ ਵੀ ਉਹਨਾਂ ਦਾ ਦਿਮਾਗ ਜਿਹੜਾ 24 ਘੰਟੇ ਹੀ ਬਸ ਇਸ ਤਰ੍ਹਾਂ ਹੀ ਉਹਨਾਂ ਦੇ ਦਿਮਾਗ ਚ ਖਰੂਦ ਹੀ ਚੜਿਆ ਰਹਿੰਦਾ ਵੀ ਇਹਨਾਂ ਵੀ ਲੁੱਟ ਲੋ ਇਹਨਾਂ ਵੀ। ਅਸਲ ਚ ਇਹ ਲੜਾਈ ਸ਼ੁਰੂ ਹੋਈ ਆ ਜਿਹੜੇ ਮਿਡਲ ਈਸਟ ਦੇ ਵਿੱਚ ਕੁਦਰਤੀ ਸਾਧਨਾਂ ਦਾ, ਜਿਹੜਾ ਖਾਸ ਕਰਕੇ ਇਸ ਵੇਲੇ ਐਨਰਜੀ ਜਿਹੜੀ ਤੇਲ ਗੈਸ ਜਿਹੜੀ ਸਭ ਤੋਂ ਵੱਧ ਮਿਡਲ ਈਸਟ ਦੇ ਵਿੱਚ ਹੈ ਨਾ, ਤੇ ਉਹ ਜਿਹੜੇ ਉਹਨਾਂ ਦੇ ਕੁਦਰਤੀ ਸਾਧਨਾਂ ਦੀ ਲੁੱਟ ਜਿਹੜੀ ਕਿਸੇ ਮੁਲਕ ਦਾ ਇੱਕ ਸਰਮਾਇਆ ਆ, ਹੱਕ ਆ, ਜਾਇਦਾਦ ਆ, ਹੈ ਨਾ, ਉਹਨਾਂ ਨੂੰ ਲੁੱਟਣ ਪਿੱਛੇ ਮਤਲਬ ਇਹ ਸਾਰਾ ਪਵਾੜਾ ਲੜਾਈ ਸ਼ੁਰੂ ਹੋਈ ਆ। ਤੇ ਉਹ ਆਪਣੀ ਥਾਂ ਤੇ ਸਹੀ ਨੇ, ਠੀਕ ਨੇ, ਆਪਣੇ ਸਾਧਨਾਂ ਦੀ
0: ਲੜਾਈ ਲੁੱਟਦੀ ਹੈ ਜੀ
1: ਜੀ, ਲੁੱਟ ਲੁੱਟ ਦੀ ਲੜਾਈ ਜੀ, ਕੁਦਰਤੀ ਸਾਧਨਾਂ ਦੀ ਲੁੱਟ ਦੀ ਲੜਾਈ ਜੀ, ਹੈ ਨਾ। ਤੇ ਉਹ ਆਪਣੀ ਥਾਂ ਤੇ ਠੀਕ ਨੇ, ਉਹਨਾਂ ਨੂੰ ਹੋਰ ਦੇ ਹੋਰ ਹੀ ਉਹਨਾਂ ਦੇ ਐਲੀਗੇਸ਼ਨ ਲਾ ਕੇ, ਜਦੋਂ ਅੱਜ ਕੱਲ ਤੁਹਾਨੂੰ ਪਤਾ ਸੰਸਾਰ ਵਿੱਚ ਹਰ ਕੋਈ ਸਮਝਦਾ ਪੜ੍ਹਿਆ ਲਿਖਿਆ, ਤੇ ਇਹ ਵੀ ਬੰਦ ਹੋਣਾ ਚਾਹੀਦੀ ਇਹਦੀ ਵੀ, ਅਸੀਂ ਕਾਮਨਾ ਵੀ ਕਰਦੇ ਹਾਂ ਤੇ ਚਲੋ ਪਰਮਾਤਮਾ ਅੱਗੇ ਅਰਦਾਸ ਵੀ ਕਰਦੇ ਹਾਂ। ਤੇ ਸੰਸਾਰ ਦੇ ਵਿੱਚ ਹੈ ਅੱਖ ਚੁੱਭੀ ਆ ਮੰਦੀ, ਆਏ ਹੋਵੇ ਅਕਲਾਂ ਵਾਲਿਓ, ਆਏ ਹੋਵੇ ਕਲਮਾਂ ਵਾਲਿਓ, ਹੈ ਨਾ, ਆਏ ਹੋਵੇ ਫੂਕਾਂ ਮਾਰਿਓ, ਹੈ। ਸ਼ਿਵ ਜੀ ਨੇ, ਸ਼ਿਵ ਕੁਮਾਰ ਬਟਾਲਵੀ ਜਦੋਂ ਪਹਿਲੀ ਜਿਹੜੀ ਜੰਗ ਲੱਗੀ ਸੀ 1971 ਚ, ਉਦੋਂ ਦੀ ਇੱਕ ਕਵਿਤਾ ਲਿਖੀ ਸੀ,
0: ਗੱਲ ਏਦਾਂ ਜੀ ਅਕਲਾਂ ਵਾਲਿਆਂ ਕੋਲ ਪਾਵਰ ਕਿੱਥੇ ਹੁੰਦੀ। ਮੈਂ ਇੱਕ ਆਰਟੀਕਲ ਸੁਣਿਆ ਓਸ਼ੋ ਬੜਾ ਹੀ ਖੂਬਸੂਰਤ ਸੀ
1: ਜੀ ਜੀ ਜੀ,
0: ਗੱਪੀ ਅਨਪੜ ਬੇਕੂਫ ਤੇ ਐਵੇਂ ਗਜਵੇਂ ਮਾਰਨ ਵਾਲੇ ਰਾਜਨੀਤੀ ਚ ਕਿਉਂ ਏਡੀ ਛੇਤੀ ਤਰੱਕੀ ਕਰ ਜਾਂਦੇ ਨੇ, ਜਦੋਂ ਕਿ ਇੰਟੈਲੀਜੈਂਟ ਲੋਕ ਉਹਨਾਂ ਦੇ ਮੇਹ ਚ ਸਾਫ਼ ਕਰਦੇ ਰਹਿੰਦੇ।
1: ਬਿਲਕੁਲ ਬਿਲਕੁਲ ਠੀਕ ਹੈ ਠੀਕ ਠੀਕ ਹੈ,
0: ਕਿਆ
1: ਬਾਤ। ਇੱਕ ਫੋਟੋ ਮੈਂ ਤੁਹਾਡੀ ਗੱਲ ਨੂੰ ਇੱਕ ਮਿੰਟ ਵਿੱਚ ਰੋਕ ਲਾ, ਮੈਨੂੰ ਚੇਤਾ ਭੁੱਲ ਜੂਗਾ। ਪਿਛਲੇ ਪਾਸੇ ਇੱਕ ਪਿਛਲੇ ਦਿਨਾਂ ਚ ਨਾ ਇੱਕ ਤਸਵੀਰ ਪ੍ਰੈਸ ਦੇ ਵਿੱਚ ਰਿਲੀਜ਼ ਹੋਈ ਬਾਜਵਾ ਸਾਹਿਬ
0: ਜੀ,
1: ਤੁਸੀਂ ਸਮਝਦੇ ਹੋ ਵੀ IAS ਬਣ ਮਤਲਬ ਕਿਵੇਂ ਬਣਦਾ ਆ, ਲੱਗਦਾ 25-30 ਸਾਲ ਤੱਕ ਸਿਰ ਚ ਪਾਣੀ ਪਾਪਾ, ਜਦੋਂ ਲੋਕ ਰਜਾਈਆਂ ਸੁੱਤੇ ਹੁੰਦੇ ਆ, ਭੁੱਖਾ ਰਹਿ ਕੇ ਉਹਨੇ ਪਹਿਲਾਂ ਮਿਹਨਤ ਕੀਤੀ ਜਿਹੜੇ ਸਿਲੈਕਟ ਹੋਇਆ ਹੈ ਨਾ, ਉਹ ਜਿਹੜਾ ਵਾ ਉਹ ਵਿਚਾਰਾ ਥੱਲੇ ਬਹਿ ਕੇ ਨਾ ਜ਼ਮੀਨ ਤੇ ਉਹਨੇ ਸਤੂਲ ਫੜਿਆ, ਤੇ ਉਹਦੇ ਉੱਤੇ ਅਨਪੜ੍ਹ ਜਿਹੜੀ ਆ ਅੰਗੂਠਾ ਛਾਪ ਔਰਤ ਜਿਹੜੀ ਉਹਦੀ ਕੋਈ ਮੰਤਰੀ ਸੰਤਰੀ ਜਾਂ ਮੁੱਖ ਮੰਤਰੀ ਆ, ਉਹ ਉੱਤੇ ਖਲੋਤੀ ਹੋਈ ਆ, ਉਹ ਖਲੋ ਕੇ ਉੱਤੇ ਤੇ ਕੋਈ ਮਤਲਬ ਅੱਗੇ ਭਾਸ਼ਣ ਕਰ ਰਹੀ, ਤੋਂ ਹੇਠਾਂ ਦੋਵੇਂ ਪਾਵੇ ਜਿੱਦਾਂ ਫੜੀ ਦੇ ਨਾ ਕੁਰਸੀ ਦੇ ਘੁੱਟ ਕੇ, ਵੀ ਥੱਲੇ ਕਿਸੇ ਸਿਰ ਮੈਂ ਜਾਂਦਾ, ਤੇ ਉਹ ਅਫਸਰ ਨੇ ਫੜੀ ਹੋਈ ਹੈ, ਤੇ ਉੱਤੇ ਅਨਪੜ੍ਹ ਜਿਹੜਾ ਅੰਗੂਠਾ ਛਾਪ ਆ, ਉਹ ਬੜੀ ਮਤਲਬ ਨਾ ਇੱਕ ਤੁਹੀਨ ਐਜੂਕੇਸ਼ਨ ਦੀ, ਸਮਝ ਲਓ ਸਿਆਣਪ ਦੀ, ਅਕਲ ਦੀ, ਏਡੂ ਵੱਧ ਤੁਹੀਨ ਕਦੀ ਮਤਲਬ ਆਪਾਂ ਵੇਖ ਨੀ ਸਕਦੇ ਆਪਣੀਆਂ ਅੱਖਾਂ ਦੇ ਨਾਲ
0: ਜੀ। ਬੜਾ ਤਰਸ ਆਉਂਦਾ ਵੈਸੇ, ਕਿੱਡੀ ਕਿੱਡੀਆਂ ਖੂਬਸੂਰਤ ਗੱਲਾਂ ਓਸ਼ੋ ਜੀ ਹੋਣਗੀਆਂ
1: ਵੀ ਨੇ ਕਿਤੇ।
0: ਮੈਂ ਸੁਣ, ਮੈਂ ਕਿਸੇ ਦਿਨ ਉਹਨਾਂ ਦਾ ਜਿਹੜਾ ਉਹ ਲੈਕਚਰ ਹੈ ਨਾ, ਉਹਨੂੰ ਪੰਜਾਬੀ ਵਿੱਚ ਲਿਖ ਕੇ ਤੇ ਸੈਟਰਡੇ ਨੂੰ ਮੈਂ ਗੱਲਬਾਤ ਕਰਾਂਗਾ।
1: ਬਿਲਕੁਲ ਜੀ ਬਿਲਕੁਲ, ਉਹਨਾਂ ਦੇ ਜਿਹੜੀਆਂ ਪੁਸਤਕਾਂ, ਬਹੁਤ ਸਾਰੀਆਂ ਪੁਸਤਕਾਂ ਨੇ ਉਹਨਾਂ ਦੀ, ਇੱਕ ਪੁਸਤਕ ਮੈਂ ਤੁਹਾਨੂੰ ਦੱਸਾਂਗਾ, ਉਹ ਹੈਗੀ ਆ ਉਹਨਾਂ ਨੇ ਨਾ ਬਜਲ ਸਾਹਿਬ, ਮੈਂ ਉਹਨਾਂ ਦੀ ਇੱਕ ਪੁਸਤਕ ਪੜ੍ਹੀ, ਮੇਰੀਆਂ ਮਨ ਪਸੰਦ ਕਿਤਾਬਾਂ, 10 ਕਿਤਾਬਾਂ ਉਹਨਾਂ ਨੇ ਮਤਲਬ ਉਹਨਾਂ ਸੁਜੈਸਟ ਕੀਤੀਆਂ ਵਰਲਡ ਵਾਈਡ ਲੀਕਾਂ ਦੀਆਂ ਮਤਲਬ ਜਿਹੜੀਆਂ, ਤੇ ਉਹ ਵਾਕਿਆ ਹੀ ਉਹ ਜਿਹੜੀਆਂ ਪੁਸਤਕਾਂ ਨੇ ਉਹਨਾਂ ਦਾ ਕੋਈ ਦੁਨੀਆ ਦੇ ਅੱਜ ਤੱਕ ਤੋੜ ਨੀ ਹੈਗਾ। ਉਹ ਉਸ ਬੰਦੇ ਦਾ ਧਿਆਨ ਏਡਾ ਜ਼ਬਰਦਸਤ ਸੀ, ਸ਼ਾਇਦ ਉਹਨੇ ਹਜ਼ਾਰਾਂ ਹੀ ਲੱਖਾਂ ਹੀ ਕਿਤੇ ਪੁਸਤਕਾਂ ਜਿਹੜੀਆਂ ਪੜੀਆਂ ਸੀਗੀਆਂ, ਔਰ ਉਹਦੇ ਤਰਕ ਦੀ
0: ਉਹਨਾਂ ਦੇ ਬਾਪ, ਉਹਨੇ ਨਾ ਮਤਲਬ ਕਈ ਹਜ਼ਾਰ ਕਿਤਾਬ ਪੜ੍ਹੀ ਆ ਉਹਨਾਂ ਦੇ ਬਾਪ ਦੀ। ਇੱਕ ਵਾਰੀ ਉਹਨਾਂ ਨੇ ਉਹਦੇ ਦੇ ਬਾਪ ਕਹਿ ਰਹੇ ਸਨ ਵੀ ਪਹਿਲਾਂ ਸਾਡੇ ਘਰ ਵਿੱਚ ਲਾਇਬ੍ਰੇਰੀ ਹੁੰਦੀ ਸੀ ਜਦੋਂ ਇਹ ਪੜ੍ਹਦਾ ਹੁੰਦਾ ਸੀ
1: ਜੀ ਜੀ,
0: ਤੇ ਅੱਜ ਸਾਡਾ ਘਰ ਲਾਇਬ੍ਰੇਰੀ ਦੇ ਵਿੱਚ। ਬੜਾ ਦਿਲ ਕਰਦਾ ਕਿ ਤੁਹਾਨੂੰ ਸੁਣਿਆ ਜਾਵੇ, ਤੇ ਦੋ ਕਾਲਾਂ ਤੇ ਇਹਨਾਂ ਆਈਆਂ ਨੇ ਤੇ ਮੈਂ ਉਹਨਾਂ ਨਾਲ ਵੀ ਗੱਲਾਂ ਕਰ ਲਿਆ, ਤੇ ਤੁਸੀਂ ਮੇਹਰ ਕਰਕੇ ਹਰ ਸੱਚ ਸੰਡੇ ਮਾੜਾ ਜਿਹਾ ਟਾਈਮ ਕੱਢ ਲਿਆ ਕਰੋ।
1: ਜਰੂਰ ਜੀ ਮਹਾਰਾਜ,
0: ਇਤਿਹਾਸ ਨਾਲ ਸਾਂਝ ਪਾਇਆ ਕਰੋ ਤੇ ਅਸੀਂ ਤੁਸੀਂ ਮੇਰੇ ਕੋਲੋਂ ਸ਼ੇਰ ਸ਼ੁਗਰ ਦਾ ਸੁਣਨਾ, ਕਿਉਂਕਿ ਸ਼ੇਰ ਸੁਣਨਾ ਸੀਰੀਅਸ
1: ਨਹੀਂ ਜਿਸ ਤਰ੍ਹਾਂ ਤੁਹਾਡਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਜਿਹੜਾ ਤੁਹਾਨੂੰ ਚੰਗਾ ਲੱਗਦਾ ਕੋਈ ਸ਼ਾਇਰ ਜਿਹੜੀ ਆਪਣੇ ਮਨ ਦੀ ਜਦੋਂ ਗੱਲ ਕਰਦੇ ਆ ਨਾ ਉਹ ਵਧੀਆ
0: ਜੇ ਫਿਰ ਮਨ ਦੀ ਗੱਲ ਹੈ ਮਰੀ ਜਮੀਰ ਤੇ ਬਾਦ ਜਾਤਾਂ ਉਹ ਲਾਹਨਤ ਐਸੇ ਧੰਦੇ ਨੂੰ
1: ਜੀ
0: ਮਰੀ ਜਮੀਰ ਤੇ ਬਾਦ ਜਾਤਾਂ ਉਹ ਲਾਹਨਤ ਐਸੇ ਧੰਦੇ ਨੂੰ ਪਹਿਲਾਂ ਮਿੱਠੇ ਬੋਲ ਬੋਲਣੇ ਫਿਰ ਲੁੱਟਣਾ ਅੰਨੇ ਬੰਦੇ ਨੂੰ
1: ਬਿਲਕੁਲ ਬਿਲਕੁਲ
0: ਮਿੱਠੇ ਬੋਲ ਬੋਲਣੇ
1: ਸਭ ਤੋਂ ਖਤਰਨਾਕ ਮਤਲਬ ਪੋਜੀਸ਼ਨ ਹੈ ਮਨੁੱਖਤਾ ਦੀ ਮਨੁੱਖ ਦੀ ਜਿਹੜੀ ਸੋਚ ਸਭ ਤੋਂ ਨੀਵੇਂ ਦੇ ਦਰਜੇ
0: ਧੰਨਵਾਦ ਜੀ ਤੁਹਾਡੀ
1: ਤੁਹਾਡਾ ਵੀ ਜੀ ਤੁਹਾਡਾ ਵੀ ਧੰਨਵਾਦ ਧੰਨਵਾਦ
0: ਉਹ ਲਓ ਜੀ ਮੈਂ ਕਾਲ ਕਰਨ ਲੱਗਾ ਉਹਨਾਂ ਨੂੰ ਹੁਣ ਕਿੱਥੇ ਹਾਂ ਇਹ ਆ ਲਓ ਜੀ ਹਾਂ 16:42 ਜੀ ਤੁਹਾਨੂੰ ਦਿੱਲੀ ਲੈ ਕੇ ਚੱਲਦੇ ਆ ਦੋਸਤੋ ਤੇ ਉੱਥੇ ਅਰਾਧਨਾ ਸਿੰਘ ਜੀ ਹੁਣੀ ਵੇਟ ਕਰਨ ਡਏ ਨੇ ਅਰਾਧਨਾ ਜੀ ਸਤਿ ਸ੍ਰੀ ਅਕਾਲ
2: ਵੈਲਕਮ ਸਰ
0: ਹਾਏ ਅੱਲਾ ਤੁਸੀਂ ਕਿੱਥੇ ਰਹੇ ਇੰਨੀ ਦੇਰ ਅਸੀਂ ਤੁਹਾਡੀ ਇੰਤਜ਼ਾਰ ਕਰਦੇ ਰਹੇ
2: ਹਾਏ ਅੱਲਾ ਮੈਂ ਬਾਜਵਾ ਸਾਹਿਬ ਦੀ ਯਾਦਾਂ ਵਿਚ ਗੁਆਚੀ ਹੋਈ ਸੀਗੀ ਤੇ ਹਾਏ ਅੱਲਾ ਬਾਜਵਾ ਸਾਹਿਬ ਨੇ ਮੈਨੂੰ ਛੱਡਿਆ ਹੀ ਨੀ ਤੇ ਮੈਂ ਆਉਂਦੀ ਕਿੱਦਾਂ
0: ਤੁਸੀਂ ਕਾਫੀ ਕਈ ਵੀਕਸ ਹੋ ਗਏ ਨੇ ਮੈਂ ਬਈ ਚਲੋ ਤੰਦਰੁਸਤੀ ਹੋਣੀ ਚਾਹੀਦੀ ਆ ਬੰਦਾ ਮੈਨੂੰ ਪਤਾ ਆਉਂਦੇ ਜਾਂਦੇ ਪ੍ਰੋਗਰਾਮਾਂ ਤੇ ਬਿਜੀ ਵੀ ਹੋ ਜਾਂਦੇ ਹੋ ਵੀਕਐਂਡ ਤੇ
2: ਥੋੜੀ ਜਿਹੀ ਤਬੀਅਤ ਢਿੱਲੀ ਸੀ ਹਾਂਜੀ ਸਰ
0: ਹੁਣ ਤੇ ਤੁਹਾਡੀ ਆਵਾਜ਼
2: ਹਾਂਜੀ ਬਿਲਕੁਲ
0: ਟੱਲੀ ਵਾਂਗੂ ਖੜਕਣ
2: ਹਾਂਜੀ ਹਾਂਜੀ ਜੀ ਬਿਲਕੁਲ ਬਿਲਕੁਲ ਕਿਉਂਕਿ ਬਾਜਵਾ ਸਾਹਿਬ ਸੁਣ ਰਹੇ ਨੇ ਨਾ
0: ਤੇ ਤੁਸੀਂ ਖੰਗੂਰਾ ਮਾਰ ਕੇ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਆ ਜਾਂ ਕੀ ਚੱਕਰ
2: ਨਹੀਂ ਮੈਂ ਗੱਲੇ ਨੂੰ ਥੋੜਾ ਜਿਹਾ ਰਾਹ ਦਿੱਤੀ ਵੀ ਤੂੰ ਲਾਉਣ ਵਾਸਤੇ ਹਾਂਜੀ
0: ਚਲੋ ਸੁਣਾਓ ਸੋਹਣੀ ਦਿੱਲੀ ਦਾ ਕੀ ਹਾਲ ਚਾਲ
2: ਸੋਹਣੀ ਦਿੱਲੀ ਦਾ ਲਵਲੀ ਮੌਸਮ ਹੈ ਸਰ ਦੋ ਤਿੰਨ ਦਿਨ ਪਹਿਲਾਂ ਕਿਣਮਿਣ ਕਿਣਮਿਣ ਹੋਈ ਸੀ ਲੇਕਿਨ ਹੁਣ ਕਾਫੀ ਸਹਿਣ ਯੋਗ ਮੌਸਮ ਹੈਗਾ ਔਰ ਮੈਂ ਆਪ ਜੀ ਦਾ ਪ੍ਰੋਗਰਾਮ ਸ਼ੁਰੂ ਤੋਂ ਹੀ ਤਾਂ ਨਹੀਂ ਸੁਣ ਸਕੀ ਲੇਕਿਨ ਵਿਚੋਂ ਇੱਕ ਦੋ ਆਰਟਿਸਟ ਆ ਗਏ ਸੀ ਉਹਨਾਂ ਨੂੰ ਮੈਂ ਕਿਹਾ ਹੁਣ ਤੁਸੀਂ ਜਾਓ ਭਾਈ ਮੇਰਾ ਬਾਰੇ ਤੁਹਾਨੂੰ ਵੇਟ ਕਰਨਗੇ ਤੇ ਦੂਸਰੀ ਗੱਲ ਇਹ ਆ ਕਿ ਸਾਡੇ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਰੋਤਾ ਇਸ ਵੇਲੇ ਸੁਣ ਰਹੇ ਨੇ ਪ੍ਰਵਾਸ ਰੇਡੀਓ ਨੂੰ ਆਪ ਸਭ ਨੂੰ ਬੜੇ ਅਦਬ ਬੜੀ ਆਜ਼ਾਦੀ ਨਾਲ ਸਤਿ ਸ੍ਰੀ ਅਕਾਲ ਵੈਰੀ ਵੈਰੀ ਗੁੱਡ ਈਵਨਿੰਗ ਨਮਸਕਾਰ ਅਸਲਾਮ ਵਾਲੇਕੁਮ
0: ਜੀ ਉਹਨਾਂ ਸਾਰਿਆਂ ਵੱਲੋਂ ਅਰਾਧਨਾ ਸਿੰਘ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ
2: ਥੈਂਕ ਯੂ ਸਰ ਔਰ ਅੱਜ ਇੱਕ ਛੋਟੀ ਜੀ ਬੜੇ ਅਫਸੋਸ ਦੀ ਗੱਲ ਹੋਈ ਹੈ ਕਿ ਅੱਜ ਸਵੇਰੇ ਥੋੜਾ ਜਿਹਾ ਅਪਸੈਟ ਸੀਗਾ ਕਿਉਂਕਿ ਇੱਕ ਅਧਿਆਇ ਹਾਂਜੀ ਇੱਕ ਅਧਿਆਇ ਪਹਿਲਾਂ ਸਮਾਪਤ ਹੋ ਗਿਆ ਲਤਾ ਜੀ ਦਾ ਇਹ ਦੂਸਰਾ ਅਧਿਆਇ ਬਚਿਆ ਸੀਗਾ ਤੇ ਅੱਜ ਆਸ਼ਾ ਜੀ ਸਾਡੇ ਵਿਚੋਂ ਜੁਦਾ ਹੋ ਗਏ
0: ਜੀ ਅਫਸੋਸ ਵਾਲੀ ਗੱਲ ਹੈ ਨੋ ਡਾਊਟ ਪਰ
2: ਜੀ
0: ਦੇਖੋ ਜੋ ਇਸ ਦੁਨੀਆਂ ਤੇ ਆਇਆ ਉਹਨਾਂ ਨੇ
2: ਜੀ ਬਿਲਕੁਲ
0: ਦਿਨ ਤੇ ਜਾਣਾ ਹੀ ਹੈ
2: ਅਗਰ
0: ਬੰਦਾ ਆਪਣੀ ਪੂਰੀ ਉਮਰ ਭੋਗ ਕੇ ਚਲਾ ਜਾਂਦਾ ਠੀਕ ਹੈ ਜੀ ਜਾਣਾ ਤੇ ਹੈ ਹੀ ਹੈ ਪਰ ਮੈਂ ਇਹ ਨਹੀਂ ਕਹਿੰਦਾ ਕਿ ਚੰਗੀ ਗੱਲ ਹੈ ਨਹੀਂ ਨਹੀਂ ਇਹ ਉਹ ਗੁਲਾਬ ਦੇ ਫੁੱਲ ਸਨ ਜਿਹੜੇ ਸਾਡੇ ਸਮਾਜ ਦੀ ਬਦਬੂ ਨੂੰ ਖੁਸ਼ਬੂ ਚ ਤਬਦੀਲ ਕਰਦੇ ਹਨ ਆਪਣੀ ਪਿਆਰੀ ਆਵਾਜ਼ ਦੇ ਨਾਲ
2: ਬਿਲਕੁਲ ਸਰ ਕੋਈ ਸ਼ੱਕ ਨਹੀਂ
0: ਵੇਖੋ ਜੀ ਹਾਲ ਭਰਿਆ ਹੁੰਦਾ ਅਰਾਧਨਾ ਜੀ 500 ਬੰਦਾ ਕੋਈ ਮੂਰਖ ਕੋਈ ਇੰਟੈਲੀਜੈਂਟ ਕੋਈ ਖੁਸ਼ ਦਿਮਾਗ ਕੋਈ ਕੋਈ ਸੜੀਅਲ ਬੰਦਾ ਕੋਈ ਹਾਸੇ ਵਾਲਾ ਬੰਦਾ ਇੱਕ ਸਿੰਗਰ ਗਾਉਣਾ ਸ਼ੁਰੂ ਕਰਦੇ ਤੇ ਸਾਰੇ ਖੁਸ਼ ਸਾਰੇ ਹਿੱਲਣ ਲੱਗ ਜਾਣਗੇ ਉਹਦੀ ਪਿਆਰੀ ਆਵਾਜ਼ ਦੇ ਨਾਲ ਕਿੰਨਾ ਦਮ ਹੁੰਦਾ ਗਾਉਣ ਵਾਲਿਆਂ ਦੇ ਵਿੱਚ
2: ਬਿਲਕੁਲ ਜੀ ਇਹ ਜਿੰਦਾ ਜਾਦੂ ਹੈ
0: ਜੇ ਕੋਈ ਮੇਰੇ ਵਰਗਾ ਲੈਕਚਰ ਕਰਨ ਲੱਗ ਜੇ ਹਾਲ ਦੇ ਵਿੱਚ 10 ਬੰਦੇ ਤੇ ਖੁਸ਼ ਹੋਣਗੇ ਤੇ 20 ਨੇ ਤਿਊੜੀਆਂ ਪਾਈਆਂ ਹੋਈਆਂ ਨੇ ਮੇਰੇ ਵੱਲ ਵੇਖ ਵੇਖ ਕੇ ਵੀ ਇਹ ਕੀ ਕਹਿਣ ਦੇ
2: ਹਾਂਜੀ ਬਿਲਕੁਲ
0: ਹੈਨਾ ਪਰ ਗਾਉਣ ਵਾਲਾ ਹਰ ਇੱਕ ਨੂੰ ਆਪਣੇ ਰੰਗ ਚ ਰੰਗ
2: ਜੀ ਬਿਲਕੁਲ
0: ਸੋਹਣਾ ਆਰਟ ਹੈ ਕੁਦਰਤ ਵੱਲੋਂ ਜਿਹੜਾ ਰੱਬ ਜਿਹੜਾ ਟੇਲੈਂਟ ਦੇ ਕੇ ਭੇਜਦਾ ਇਨਸਾਨ
2: ਇਹ ਸਭ ਤੋਂ ਹਸੀਨ ਤੋਹਫਾ ਹੈ ਜੀ
0: ਹਸੀਨ ਤੋਹਫਾ ਸਭ ਤੋਂ ਹਸੀਨ ਤੋਹਫਾ ਜਿਹੜਾ ਉੱਪਰ ਵਾਲੇ ਨੇ ਤੁਹਾਨੂੰ ਵੀ ਦਿੱਤਾ ਤੇ ਚਲੋ ਹਾਂ ਉਸ ਤੋਹਫੇ ਦੇ ਜਰਾ ਸੁਣਾਓ ਸਾਡੇ ਕੰਨਾਂ ਚ ਵੀ ਰਸ ਘੋਲੋ
2: ਸਾਡੇ
0: ਸੁਣਨ ਵਾਲਿਆਂ
2: ਜੀ ਜੀ ਔਰ ਬਾਜਵਾ ਸਾਹਿਬ ਮੈਂ ਮਾਫੀ ਚਾਹੁੰਦੀ ਹਾਂ ਕਿਉਂਕਿ 2-3 ਹਫਤੇ ਮੈਂ ਮਿਸ ਹੋ ਗਈ
0: ਕੋਈ ਗੱਲ
2: ਉਹਦੇ ਲਈ ਮੈਂ ਮਾਫੀ ਦੀ ਹੱਕਦਾਰ ਹਾਂ
0: ਕੋਈ ਚੱਕਰ ਨਹੀਂ ਮੈਂ ਇਹ ਸੋਚਦਾ ਕਿ ਤੁਹਾਡੇ ਜ਼ਰੂਰ ਕੋਈ ਪ੍ਰੋਗਰਾਮ ਹੋਣਗੇ ਜਿੱਥੇ ਤੁਸੀਂ ਆਉਂਦੇ ਜਾਂਦੇ ਹੋ
2: ਛੋਟੇ ਮੋਟੇ ਹੈ ਸੀ ਭਜਨਾ ਦੇ ਕਾਰਜਕ੍ਰਮ ਸੀ ਇੱਕ ਦੋ, ਲੇਕਿਨ ਓਨੇ ਵਿਸ਼ੇਸ਼ ਨਹੀਂ ਸੀਗੇ।
0: ਪਰ ਥੋੜੀ ਜੀ ਇੱਕ ਵਾਰੀ ਕਾਲ ਵੀ ਕੀਤੀ ਸੀ।
2: ਹਾਂਜੀ ਜੀ ਜੀ, ਉਹ ਉਸ ਦਿਨ ਦੀ ਸਰ ਬੜੀ ਵੱਡੀ ਪ੍ਰੋਬਲਮ ਹੋ ਗਈ ਸੀ ਸਾਡੇ ਇੱਥੇ ਨਾ, ਉਹ ਜਿਹੜਾ ਸਾਡਾ ਸਟੈਪਲਾਈਜ਼ਰ ਬੱਤੀ ਦਾ ਉਹ ਪੁੱਗ ਗਿਆ ਤੇ ਸਾਰੇ ਫੋਨ ਫੋਨ ਸਭ ਬੰਦ ਹੋ ਗਏ ਜਿਹਨਾਂ ਦੇ ਵਾਈ ਫਾਈ ਲੱਗੇ ਹੋਏ ਸੀ। ਸੋ ਖੈਰ ਇਹ ਚੱਲਦਾ ਰਹਿੰਦਾ। ਹਾਂਜੀ, ਇੱਕ ਸ਼ੇਰ ਅਰ ਹੈ ਇਸ ਤੋਂ ਪਹਿਲਾਂ ਕਿ ਮੈਂ ਆਸ਼ਾ ਜੀ ਦਾ ਗੀਤ ਗਾਇਆ ਹੋਇਆ ਸੁਣਾਵਾਂ ਆਪ ਸਭ ਨੂੰ। ਖਵਾਹਿਸ਼ੋ ਕਾ ਕਾਫਿਲਾ ਵੀ ਬੜਾ ਅਜੀਬ ਹੈ, ਖਵਾਹਿਸ਼ੋ ਕਾ ਕਾਫਿਲਾ ਵੀ ਬੜਾ ਅਜੀਬ ਹੈ, ਅਕਸਰ ਵਹੀਂ ਸੇ ਗੁਜ਼ਰਤਾ ਹੈ ਜਹਾਂ ਰਾਸਤਾ ਨਾ ਹੋ।
0: ਕਿਆ ਬਹੁਤ ਖੂਬ, ਬਹੁਤ ਖੂਬ, ਕਿਆ ਬਾਤ ਹੈ, ਦੁਬਾਰਾ ਬੋਲੋ।
2: ਜ਼ਹਿਰ
0: ਦੁਬਾਰਾ
2: ਜੀ, ਖਵਾਹਿਸ਼ੋ ਕਾ ਕਾਫਿਲਾ ਵੀ ਬੜਾ ਅਜੀਬ ਹੈ, ਖਵਾਹਿਸ਼ੋ ਕਾ ਕਾਫਿਲਾ ਵੀ ਬੜਾ ਅਜੀਬ ਹੈ, ਅਕਸਰ ਵਹੀਂ ਸੇ ਗੁਜ਼ਰਤਾ ਹੈ ਜਹਾਂ ਰਾਸਤਾ ਨਾ ਹੋ।
0: ਵਾਹ, ਯਹਾਂ ਰਾਸਤਾ ਨਾ ਹੋ, ਵਾਹ
2: ਜੀ। ਜ਼ਹਿਰ ਕਾ ਵੀ ਆਪਣਾ ਹਿਸਾਬ ਹੈ, ਜ਼ਹਿਰ ਕਾ ਵੀ ਆਪਣਾ ਹਿਸਾਬ ਹੈ, ਮਰਨੇ ਕੇ ਲਿਏ ਥੋੜਾ ਸਾ ਔਰ ਜੀਨੇ ਕੇ ਲਿਏ ਬਹੁਤ ਸਾਰਾ ਪੀਣਾ ਪੜਤਾ ਹੈ।
0: ਵਾਹ, ਕਿੰਨੇ ਲਿਖਿਆ?
2: ਇਹ ਹੈਗੇ ਨੇ ਸਾਡੇ ਸਤਿਕਾਰਯੋਗ ਗੁਲਜ਼ਾਰ ਸਾਹਿਬ।
0: ਅੱਛਾ, ਗੁਲਜ਼ਾਰ ਜੀ, ਕਿਆ ਬਾਤ, ਬਹੁਤ ਖੂਬ।
2: ਆਪ ਜੀ ਨੂੰ ਪਤਾ ਕਿ ਉਹ ਬੜਾ ਉਮਦਾ ਲਿਖਦੇ ਨੇ ਔਰ ਕਈ ਕਈ ਵਾਰੀ ਤਾਂ ਬੜੀ ਅਜੀਬ ਗੱਲ ਲਿਖ ਦਿੰਦੇ ਨੇ। ਜਿਤਨੀ ਮੁਹੱਬਤ ਮਿਲੀ ਸਾਰੀ ਬਾਂਟ ਦੀ, ਜਿਤਨੀ ਮੁਹੱਬਤ ਮਿਲੀ
0: ਸਾਰੀ ਬਾਂਟ ਦੀ,
2: ਸਾਰੀ ਬਾਂਟ ਦੀ ਦੁਨੀਆ ਵਾਲੋਂ ਕੋ।
0: ਵਾਹ,
2: ਜਿਤਨੀ ਮੁਹੱਬਤ ਮਿਲੀ ਸਾਰੀ ਬਾਂਟ ਦੀ ਦੁਨੀਆ ਵਾਲੋਂ ਕੋ, ਜਬ ਮੈਨੇ ਝੋਲੀ ਫੈਲਾਈ, ਜਬ ਮੈਨੇ ਝੋਲੀ ਫੈਲਾਈ ਤੋ ਕਿਸੇ ਨੇ ਦਰਦ ਕੇ ਸਿਵਾ ਕੁਛ ਵੀ ਨਾ ਦਿਆ।
0: ਏਦਾਂ ਹੀ ਹੁੰਦਾ ਜੀ, ਸੱਚਾਈ ਹੈ
2: ਜੀ। ਦਰਦ ਕਿਸ ਕੋ ਨਸੀਬ ਹੋਤਾ ਹੈ, ਦਰਦ ਦਿਲ ਕਾ ਹਬੀਬ ਹੋਤਾ ਹੈ। ਦਰਦ ਕਿਸ ਕੋ ਨਸੀਬ, ਇਹ ਆਪ ਜੀ ਦੀ ਨਜ਼ਰ ਕਰ ਰਹੀ ਹੈ ਬਾਜਵਾ ਸਾਹਿਬ
0: ਜੀ, ਥੈਂਕ ਯੂ।
2: ਦਰਦ ਕਿਸ ਕੋ ਨਸੀਬ ਹੋਤਾ ਹੈ, ਦਰਦ ਦਿਲ ਕਾ ਹਬੀਬ ਹੋਤਾ ਹੈ, ਜਿਸ ਕੋ ਰੰਜੋ ਅਲਮ ਨਾ ਰਾਸ ਆਏ ਵੋ ਬੜਾ ਬਦ ਨਸੀਬ ਹੋਤਾ ਹੈ।
0: ਵਾਹ ਵਾਹ ਵਾਹ ਵਾਹ, ਬਹੁਤ ਵਧੀਆ।
2: ਇੱਕ ਲਾਈਨ ਮੈਂ ਹੋਰ ਆਪ ਜੀ ਦੀ ਨਜ਼ਰ ਕਰ ਰਹੀ ਹਾਂ, ਛੋਟੀ ਜੀ ਗੱਲ ਹੈ। ਬੇਹਦ ਖਿਆਲ ਰੱਖਾ ਕਰੋ ਤੁਮ ਆਪਣਾ, ਬੇਹਦ ਖਿਆਲ ਰੱਖਾ ਕਰੋ ਤੁਮ ਆਪਣਾ, ਮੇਰੀ ਆਮ ਸੀ ਜ਼ਿੰਦਗੀ ਮੇਂ ਬਹੁਤ ਖਾਸ ਹੋ ਤੁਮ।
0: ਵਾਹ ਵਾਹ, ਬਹੁਤ ਖੂਬ।
2: ਤੇ ਮੈਂ ਹੁਣ ਆਸ਼ਾ ਜੀ ਦੀ ਗਾਏ ਹੋਏ, ਉਦਾਂ ਤਾਂ ਹਜ਼ਾਰਾਂ ਹੀ ਗੀਤ ਨੇ ਜੀ, ਉਹਨਾਂ ਚੋਂ
0: ਅਸੀਂ ਅਰਦਾਸ ਕਰਦੇ ਹਾਂ ਜੀ, ਆਸ਼ਾ ਜੀ ਹੁਣਾਂ ਦੀ ਰੂਹ ਨੂੰ ਪਰਮਾਤਮਾ ਆਪਣੇ ਚਰਨਾਂ ਚ ਚੜਾ ਦੇ
2: ਜੀ। ਬਿਲਕੁਲ ਬਿਲਕੁਲ
0: ਜੀ, ਬੋਲੋ।
2: ਔਰ ਉਹਨਾਂ ਦੇ ਪਰਿਵਾਰ ਨੂੰ ਬਲ ਬਖਸ਼ਣ ਸਤਿਗੁਰੂ ਮਹਾਰਾਜ,
0: ਸਦਮਾ ਬਰਦਾਸ਼ਤ ਕਰਨ ਦਾ ਬਲ
2: ਬਖਸ਼ਣ ਜੀ। ਉਹਨਾਂ ਦੇ ਬ੍ਰਦਰ ਵੀ ਇੱਕੋ ਹੀ ਨੇ ਨਾ, ਹਿਰਦੇ ਨਾਥ ਮੰਗੇਸ਼ਕਰ ਜੀ, ਉਹ ਵੀ ਕਾਫੀ ਇਸ ਟਾਈਮ ਬਜ਼ੁਰਗ ਹੋਏ ਹੋਏ ਨੇ, ਹਾਲਾਂਕਿ ਉਹ ਕੰਪੋਜੀਸ਼ਨ ਵਗੈਰਾ ਕਰਦੇ ਨੇ, ਹਾਰਮੋਨੀਅਮ ਤੇ ਬਹਿੰਦੇ ਆ ਕਾਫੀ।
0: ਇਹਨਾਂ ਨੇ ਸ਼ਾਦੀ ਕੀਤੀ ਸੀ ਕਿ ਨਹੀਂ,
2: ਇਹਨਾਂ ਦੇ ਬ੍ਰਦਰ ਨੇ?
0: ਨਹੀਂ,
2: ਆਸ਼ਾ ਭੋਸਲੇ ਜੀ ਨੇ। ਆਸ਼ਾ ਭੋਸਲੇ ਜੀ ਨੇ ਤਾਂ ਭੋਸਲੇ ਸਾਹਿਬ ਸੀਗੇ, ਉਹਨਾਂ ਨਾਲ ਲਵ ਮੈਰਿਜ ਕਰ ਲਈ ਸੀ ਨਾ।
0: ਅੱਛਾ, ਠੀਕ ਹੈ, ਠੀਕ।
2: ਘਰ ਤੋਂ ਆਪਣੇ ਆਪਣੇ ਫੈਮਿਲੀ ਤੋਂ ਖਿਲਾਫ ਤੇ ਇਹਨਾਂ ਦੇ ਸਾਰੇ ਫਿਰ ਖਿਲਾਫ ਹੋ ਗਏ ਸੀ।
0: ਹਾਂਜੀ ਹਾਂਜੀ, ਜਵਾਨੀ ਚ ਹੋ ਜਾਂਦਾ ਜੀ ਬੜਾ ਕੁਛ।
2: ਹਾਂਜੀ, ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹਨਾਂ ਦੇ ਤਸੀਹੇ ਬੜੇ ਭੁਗਤੇ ਬੱਚੇ ਚ, ਹੁਣ ਤੋਂ ਬਾਅਦ ਉਹ ਸ਼ਰਾਬ ਸ਼ਰੂਬ ਪੀਂਦੇ ਸੀ, ਮਾਰਦੇ ਪਿੱਟਦੇ ਸੀ।
0: ਅੱਛਾ,
2: ਉਹ ਫਿਰ ਇਹਨਾਂ ਨੇ ਉਹਨਾਂ ਨੂੰ ਫਿਰ ਡਾਇਵੋਰਸ ਦੇ ਦਿੱਤਾ ਸੀ।
0: ਇਹਨਾਂ ਦੇ ਬੱਚੇ ਹੈਗੇ ਨੇ?
2: ਇਹਨਾਂ ਦੇ ਬੱਚੇ ਹਾਂਜੀ ਹੈਗੇ, ਇੱਕ ਬੇਟਾ ਇੱਕ ਬੜੀ ਬੇਟੀ ਹੈ, ਤੇ ਬਾਕੀ ਪੋਤੇ ਪਾਤੇ ਨੇ, ਹੁਣ ਪੋਤੀ ਵੀ ਇਹਨਾਂ ਦੀ ਗਾ ਰਹੀ।
0: ਜਿਹੜੀਆਂ ਪ੍ਰੋਮਟ ਜਿਹੜੀਆਂ ਮਸ਼ਹੂਰ ਹਸਤੀਆਂ ਹੁੰਦੀਆਂ ਨੇ, ਅਕਸਰ ਇਹਨਾਂ ਦੀ ਪ੍ਰਾਈਵੇਟ ਲਾਈਫ ਇੰਨੀ ਮਾੜੀ ਕਿਉਂ ਹੁੰਦੀ ਹੈ? ਤਕਰੀਬਨ 80%
2: ਬਾਦਲ ਸਰ ਸੱਚ ਸੱਚ ਗੱਲ ਤਾਂ ਇਹ ਵਾ ਕਿ ਮੈਂ ਆਪਣੇ ਜੀਵਨ ਤੋਂ ਜੋ ਦੇਖਿਆ ਪ੍ਰਤੱਖ ਔਰ ਜੋ ਮਹਿਸੂਸ ਕੀਤਾ ਉਹ ਮੈਂ ਅਰਜ਼ ਕਰ ਰਹੀ ਹਾਂ।
0: ਤੁਸੀਂ ਤਾਂ ਬੜੇ ਨੇੜੇ ਰਹੇ ਹੋ ਇਹਨਾਂ ਲੋਕਾਂ ਦੇ।
2: ਜੀ ਜੀ ਮੈਂ ਇਹਨਾਂ ਦੀ ਡਬਿੰਗ ਵੀ ਕਈ ਗਾਈਆਂ ਬਹੁਤ ਸਾਲ ਪਹਿਲਾਂ ਉਦੋਂ ਮੈਂ ਛੋਟੀ ਸੀ ਤੇ ਕਹਿੰਦੇ ਹੁੰਦੇ ਸੀਗੇ ਕਿ ਨਹੀਂ ਬਈ ਉਸ ਲੜਕੀ ਕੋ ਬੁਲਾ ਲਓ ਉਦੋਂ ਡਬਿੰਗ ਵੀ ਇਹਨਾਂ ਦੀਆਂ ਬਹੁਤ ਗਾਈਆਂ। ਡਬਿੰਗ ਇਹ ਹੁੰਦੀ ਆ ਕਿ ਜਿੱਦਾਂ ਮਿਊਜ਼ਿਕ ਡਾਇਰੈਕਟਰ ਨੇ ਕੋਈ ਤਰਜ਼ ਬਣਾਈ ਔਰ ਸਿੰਗਰ ਉੱਥੇ ਅਵੇਲੇਬਲ ਨਹੀਂ ਹੈ ਤਾਂ ਉਹ ਕਿਸੇ ਵੀ ਸੁਰੀਲੇ ਬੰਦੇ ਤੋਂ ਕੁੜੀ ਤੋਂ ਜਾਂ ਮੁੰਡੇ ਤੋਂ ਗਵਾ ਕੇ ਉਹ ਤਰਜ਼ ਰੱਖ ਲੈਂਦੇ ਨੇ ਫਿਰ ਜਦੋਂ ਸੀਨੀਅਰ ਆਰਟਿਸਟ ਆਉਂਦਾ ਹੈ ਉਹਨੂੰ ਸੁਣਾਉਂਦੇ ਨੇ ਵੀ ਆਹ ਤਰਜ਼
0: ਵਾ
2: ਇਹ ਗਾਣਾ ਤੇ ਬੋਲਨੇ ਤੇ ਇਹ ਉਹਦੇ ਤੇ ਫਲਮਾਇਆ ਜਾਏਗਾ ਉਹ ਸਾਰਾ ਕੁਝ ਸੁਣੋ ਸਮਝਾ ਕੇ ਫਿਰ ਐਜ ਇਟ ਇਜ਼ ਜਿੱਥੇ ਉਹਨੇ ਗਾਇਆ ਹੁੰਦਾ ਉਹਦੇ ਉੱਪਰ ਇਹਨਾਂ ਦੀ ਰਿਕਾਰਡਿੰਗ ਹੋ ਜਾਂਦੀ ਜਿਹੜਾ ਡੁਪਲੀਕੇਟ ਜਿਹਨੇ ਡਬਿੰਗ ਗਾਈ ਹੁੰਦੀ ਉਹਦੀ ਆਵਾਜ਼ ਮਿਟ ਜਾਂਦੀ।
0: ਜੀ ਮੈਂ ਸਮਝ ਗਿਆ ਤੇ ਤੁਹਾਨੂੰ ਡਬਿੰਗ ਦੇ ਬਦਲੇ ਕੋਈ ਮੂੰਗਫਲੀ ਲੈ ਕੇ ਮਰੁੰਡਾ ਲੈ ਕੇ
2: ਨਹੀਂ ਮਰੁੰਡਾ ਮਰੁੰਡਾ ਕੋਈ ਨੀ ਮੈਨੂੰ ਪੈਸੇ ਮਿਲਦੇ ਸੀ ਜੀ
0: ਮੈਂ ਸੁਣੀਏ ਦੇ ਬੱਚਿਆਂ ਨੂੰ ਏਦਾਂ ਹੀ ਚਾਕਲੇਟ ਦੇ ਕੇ ਟਾਲ ਦੇਈਦਾ ਹੁੰਦਾ ਜੀ।
2: ਵੈਸੇ ਸਰ ਮੈਂ ਆਪ ਜੀ ਨੂੰ ਦੱਸ ਦਵਾਂ ਕਿ ਮੈਂ ਅੱਜ ਵੀ ਲੁਧਿਆਣੇ ਜਾਂਦੀ ਤੇ ਮੈਂ ਮੋਰਿੰਡਾ ਬੱਸ ਸਟਾਪ ਤੋਂ ਜ਼ਰੂਰ ਲੈਣੀ
0: ਅਸੀਂ ਜਦੋਂ ਸਕੂਲ ਚ ਪੜ੍ਹਦੇ ਹੁੰਦੇ ਸਨ ਤੇ ਹਾਲਾਤ ਨਾਲ ਜੀ ਜਿਹੜੇ ਦੁਕਾਨਦਾਰ ਹੁੰਦਾ ਸੀ ਸਾਡੇ ਸਕੂਲ ਚ ਜਿਹਦੀ ਦੁਕਾਨ ਸੀ ਉਹ ਛੋਲੇ ਟਾਪ ਦੇ ਬਣਾਉਂਦਾ ਹੁੰਦਾ ਸੀ ਤੇ ਮੋਰਿੰਡਾ ਤੇ ਗੱਚਕ ਉਹ ਜਿਹੜੀ ਜ਼ਿਆਦਾ ਮਿੱਠੀ ਹੁੰਦੀ ਆ ਪਾਏ ਮੈਂ ਤੁਹਾਨੂੰ ਕੀ ਦੱਸਾਂ ਉਦੋਂ ਆਲਣਾ ਤਰਲਾ ਮਿਲਦਾ ਹੁੰਦਾ ਸੀ ਸਾਨੂੰ ਟਕੇ ਦੀ ਅਸੀਂ ਗੱਚਕ ਲੈਂਦੇ ਹੁੰਦੇ
2: ਸੀ
0: ਮੈਂ ਕਿਹਾ ਹੁਣ ਮੈਂ ਤੁਹਾਨੂੰ ਸਵਾਦ ਨਹੀਂ ਦੱਸ ਸਕਦਾ ਜਿੰਨਾ ਅਸੀਂ ਇੰਜੋਏ ਕਰਦੇ ਹੁੰਦੇ ਸੀ ਉਹ ਗੱਚਕ ਖਾ ਕੇ ਹਾਂਜੀ ਟਕੇ ਦੀ ਗੱਚਕ ਲੈਣੀ ਦੋ ਤਿੰਨਾਂ ਯਾਰਾਂ ਦੋਸਤਾਂ ਚ ਵੰਡਣੀ ਵੀ ਥੋੜੀ ਥੋੜੀ ਥੋੜੀ ਥੋੜੀ
2: ਵੰਡਣੀ ਉਹ ਕਾਫੀ ਕਾਫੀ ਆ ਜਾਂਦੀ ਸੀ ਜੀ ਕੁਆਂਟੀਟੀ
0: ਹਾਂਜੀ ਸਾਰੇ ਹੀ ਵੰਡਦੇ ਹੁੰਦੇ ਹਨ ਆਪਸ ਵਿੱਚ ਥੋੜੀ ਜੀ ਹਾਂਜੀ ਕਿਸੇ ਨੇ ਮੁਰੁੰਡਾ ਲੈ ਲਿਆ ਕਿਸੇ ਨੇ ਗੱਚਕ ਲੈ ਲਈ ਅਤੇ ਇਸੇ ਤਰ੍ਹਾਂ ਹੀ ਦੋ ਪੈਸੇ ਦੇ ਛੋਲੇ ਲੈ ਕੇ ਰੋਟੀ ਖਾਂਦੇ ਹੁੰਦੇ ਹਾਂ ਅੱਧੀ ਛੁੱਟੀ ਵੇਲੇ ਕੰਧ ਉੱਤੇ ਕੰਧ ਦੇ ਉੱਤੇ
2: ਕੰਧ ਉੱਤੇ ਹਾਂਜੀ
0: ਲੰਮੀ ਸਾਰੀ ਕੰਧ ਸੀ ਉਹਦੇ ਤੇ ਲਾਈਨ ਹੀ ਮੁੰਡਿਆਂ ਦੀ ਲੱਗੀ ਹੁੰਦੀ ਸੀ ਸਾਰੇ ਕੰਧ ਤੇ ਬਹਿ ਕੇ ਰੋਟੀ ਖਾਂਦੇ ਹੁੰਦੇ ਸਨ
2: ਹਾਂਜੀ ਹਾਂਜੀ
0: ਕਿਉਂ ਵੀ ਦਿਨ ਕਿੱਡੇ
2: ਜੀ ਪਰ ਮੈਂ ਤਾਂ ਮੂੰਗਫਲੀਆਂ ਨਾਲ ਝੋਲੀ ਭਰ ਲੈਂਦੀ ਸੀ ਨਾਲ ਗੁੜ ਦੀ ਭੇਜੀ
0: ਅੱਛਾ ਸਵਾਦ ਵੀ ਬੜਾ ਆਉਂਦਾ ਹੈ ਕਿ ਬਹੁਤ ਸਵਾਦ
2: ਉਹ ਸਵਾਦ ਹੀ ਵੱਖਰਾ ਹੈ ਸਰ
0: ਗੁੜ ਤੇ
2: ਐਤਕੀ ਤੁਸੀਂ ਆਓਗੇ ਨਾ ਐਤਕੀ ਤੁਸੀਂ ਆਓਗੇ ਨਾ ਤੇ ਮੈਂ ਤੁਹਾਡੇ ਲਈ ਨਾ ਮੂੰਗਫਲੀਆਂ ਝੋਲਾ ਭਰ ਕੇ ਲਿਆਉਣੀਆਂ
0: ਠੀਕ ਹੈ ਤੇ ਗੁੜ ਮੈਂ ਲਿਆਵਾਂਗਾ ਤੇ ਨਹਿਰ ਦੇ ਕੰਢੇ ਤੇ ਬਹਿ ਕੇ ਖਾਵਾਂਗੇ ਠੀਕ
2: ਹੈ ਆਪਾਂ ਦੋਏ ਹੋਵਾਂਗੇ ਫਿਰ ਨਾ ਇੱਕ ਤੂੰ ਹੋਵੇ ਇੱਕ ਮੈਂ ਹੋਵਾਂ ਬਸ
0: ਕੋਈ ਮਗਰੋਂ ਆਣ ਕੇ ਭਾਵੇਂ ਸਾਨੂੰ ਧੱਕਾ ਦੇ ਦੇ ਨਹਿਰ ਦੇ ਵਿੱਚ
2: ਨਹੀਂ ਧੱਕਾ ਨਹੀਂ ਦੇਊਗਾ ਜਿਹੜਾ ਮਗਰੋਂ ਆਊਗਾ ਉਹ ਵੀ ਖਾਊਗਾ ਮੂੰਗਫਲੀਆਂ ਨਾਲ
0: ਮੂੰਗਫਲੀ ਦੇ ਦੇਂਗੇ ਵੀ ਲੈ ਤੂੰ ਵੀ ਖਾ ਇਹ ਕਿਹੜੀ ਗੱਲ ਹੈ
2: ਤੇ ਮੈਂ ਬਸ ਜ਼ਿਆਦਾ ਨਹੀਂ ਸੁਣਾਵਾਂਗੀ ਸਾਨੂੰ ਅੱਜ ਇਹ ਗੀਤ ਬੜਾ ਫੇਮਸ ਹੈ ਆਪਣੇ ਟਾਈਮ ਦਾ ਮੇਰੇ ਸਨਮ
0: ਅੱਛਾ ਮੇਰੇ ਸਨਮ
2: ਤੇ ਜਦੋਂ ਆਪ ਜੀ ਨੂੰ ਟਾਈਮ ਮਿਲੇ ਤੇ ਆਸ਼ਾ ਪਾਰਕ ਤੇ ਇੱਕ ਫਿਲਮ ਆਇਆ ਸੀਗਾ ਮੇਰੇ ਸਨਮ ਫਿਲਮ ਦਾ ਨਾਂ ਹੈ ਤੁਸੀਂ ਦੇਖਿਓ
0: ਮੇਰਾ ਖਿਆਲ ਹੈ ਜੀ ਇਹ ਮੇਰੇ ਸਨਮ ਜਿਹੜੀ ਉਦੋਂ ਅਸੀਂ ਸਕੂਲ ਚ ਹੁੰਦੇ ਸਨ ਜਦੋਂ ਮੇਰੇ ਸਨਮ ਬੜੀ ਪੁਰਾਣੀ ਪਿਕਚਰ ਹੈ ਨਾ
2: ਜੀ ਬਹੁਤ ਪੁਰਾਣੀ
0: ਬਸ ਬਸ ਸਕੂਲ ਚ ਸੀ ਸਾਡਾ ਐਨ ਸੀ ਸੀ ਦਾ ਕੈਂਪ ਲੱਗਾ ਸੀ ਜਦੋਂ ਇਹ ਮੇਰੇ ਸਨਮ ਪਿਕਚਰ ਥੀਏਟਰ ਚ ਲੱਗੀ ਹੁੰਦੀ ਸੀ ਜੀ
2: ਹਾਂ ਹਾਂ

0: ਉਹਨਾਂ ਨੇ ਵੀ ਬਹੁਤ ਸੋਹਣੇ ਗਾਣੇ ਗਾਏ ਨੇ, ਤੁਸੀਂ ਵੀ ਕਮਾਲ ਕਰਨ ਲੱਗੇ ਬਹੁਤ।
1: ਮੇਰੀ
0: ਉਸ ਪਰਮਾਤਮਾ ਅੱਗੇ ਰਿਕੁਐਸਟ ਹੈ ਕਿ ਤੁਹਾਨੂੰ ਸਦਾ ਤੰਦਰੁਸਤ ਰੱਖੇ, ਤੁਹਾਨੂੰ
1: ਤੰਦਰੁਸਤ,
0: ਇੰਨੀਆਂ ਰੌਣਕਾਂ ਲਾਉਣ ਵਾਲੇ ਖੂਬਸੂਰਤ ਤੇ ਜ਼ਰੂਰ ਤੰਦਰੁਸਤ ਰਹਿਣੇ ਚਾਹੀਦੇ ਨੇ, ਤਾਂ ਕਿ ਉਹ ਸਮਾਜ ਵਿੱਚ ਮਤਲਬ ਸੁਰਤਾ ਜਾਂ ਖੁਸ਼ੀ ਦਾ ਮਾਹੌਲ ਜਾਂ ਕਿਸੇ ਦੀ ਗਮਾਂ ਤੋਂ ਸੋਚਾਂ ਤੋਂ ਧਿਆਨ ਲਾਂਭੇ ਹਟਾਉਣ ਵਾਲੇ ਲੋਕ ਜਿਹੜੇ ਹੈਗੇ ਨੇ, ਹਾਂਜੀ ਉਹ ਜ਼ਰੂਰ ਐਕਟਿਵ ਰਹਿਣੇ ਚਾਹੀਦੇ ਨੇ ਸਮਾਜ ਦੇ।
1: ਪ੍ਰਭਾਤ ਰੇਡੀਓ ਦੇ ਸਾਰੇ ਸ਼ਰੋਤਾਵਾਂ ਨੂੰ ਮੇਰੀ ਇੱਕ ਵਾਰੀ ਫੇਰ ਬੜੇ ਅਦਬ ਬੜੀ ਆਜ਼ਾਦੀ ਨਾਲ ਸਤਿ ਸ੍ਰੀ ਅਕਾਲ, ਔਰ ਅੱਜ ਇੰਨੀ ਹਾਜ਼ਰੀ ਕਬੂਲ ਤੋਂ ਕਿਉਂਕਿ ਮੈਂ ਆਸ਼ਾ ਭੋਸਲੇ ਜੀ ਦੇ ਗਾਣੇ ਉਹਨਾਂ ਦੇ ਹੀ ਗਾਏ ਹੋਏ ਡੈਡੀਕੇਟ ਕੀਤੇ ਨੇ, ਔਰ ਆਪ ਸਭ ਨੂੰ ਔਰ ਬਾਜਵਾ ਸਰ ਆਪ ਜੀ ਦਾ ਅਨੇਕ ਅਨੇਕ ਧੰਨਵਾਦ ਹੈ, ਕਿੰਨਾ ਸੋਹਣਾ ਗੁਲਦਸਤਾ ਆਪ ਜੀ ਸਜਾਉਂਦੇ ਨੇ, ਔਰ ਬਸ ਆਪਣੀਆਂ ਦੁਆਵਾਂ ਚ ਸਾਨੂੰ ਯਾਦ ਰੱਖਿਓ, ਭੁੱਲਣਾ ਜਾਏ
0: ਨਹੀਂ, ਡਾਇਰੈਕਟ ਹੀ ਤੁਹਾਨੂੰ ਯਾਦ ਰੱਖਿਆ। ਮੈਂ ਤੁਹਾਡੇ
1: ਜਾਂਦੇ ਜਾਂਦੇ ਮੈਂ ਇੱਕ ਲਾਈਨ ਹੋਰ ਅਰਜ਼ ਕਰਨਾ ਚਾਹਾਂਗੀ ਜੇ ਤੁਸੀਂ ਇਜਾਜ਼ਤ
0: ਦਿਓ। ਜੀ ਆਉਣ ਦਿਓ,
1: ਓਨਲੀ 2 ਸੈਕਿੰਡ
0: ਜੀ, ਆ ਜਾਓ।
1: ਇਹ ਮੇਰੇ ਜਜ਼ਬਾਤ ਨੇ ਸਾਡੇ ਬਾਜਵਾ ਸਾਹਿਬ ਜੀ ਲਈ, ਬਾਕੀ ਸਭ ਲਈ, ਕਿਉਂਕਿ ਪ੍ਰਵਾਸ ਰੇਡੀਓ ਦੇ ਜਿੰਨੇ ਵੀ ਸਾਡੇ ਸ਼ਰੋਤਾ ਇਸ ਵੇਲੇ ਦੇਸ਼ਾਂ ਵਿਦੇਸ਼ਾਂ ਚ ਆਪਣੇ
0: ਆਉਂਦੇ ਨੇ, ਬਹੁਤ ਪਿਆਰੇ,
1: ਆਪ ਸਭ ਨੂੰ ਮੇਰੇ ਵੱਲੋਂ ਪਿਆਰ ਵੀ ਹੈ, ਔਰ 2 ਅੱਖਰ ਮੇਰੇ ਵੱਲੋਂ ਆਪ ਸਭ ਦੀ ਨਜ਼ਰ ਕਰ ਰਹੀ ਹਾਂ।

0: ਵਾਹ
1: ਥੈਂਕ ਯੂ
0: ਬਹੁਤ ਖੂਬਸੂਰਤ ਬਾਈ ਵੰਡਰਫੁਲ ਹਾਂਜੀ ਮੈਂ ਤੁਹਾਡੇ ਨਾਲ ਅੱਜ ਦੋ ਸ਼ੇਅਰ ਕਰਾਂਗਾ ਠੀਕ ਹੈ ਜੀ
1: ਜੀ ਆਉਣ ਦੇ ਜੀ

0: Thank you.
1: Powerful, powerful surat. Very wonderful. Hanji,
0: main padna
1: aaj do share karan. Theek hai ji.
0: Ji, kaun de the?
1: Asi vi tere geet vi sade tere ne.
0: Wah.
1: Asi vi tere geet vi sade tere ne. ਓਏ ਤੇਰੇ ਹੀ ਦਿਨ ਰਾਤਾਂ ਸ਼ਾਮ ਸਵੇਰੇ ਨੇ ਕਿਧਰੋਂ ਆ ਜਾ ਆ ਕੇ ਦੁੱਖ ਵੰਡਾ ਮੇਰੇ ਮੈਂ ਕੱਲਾ ਇਹ ਚੰਦਰੇ ਦੁੱਖ ਵਧੇਰੇ ਨੇ ਭਾਈ ਮੈਂ
0: ਕੱਲਾ
1: ਇਹ ਚੰਦਰੇ ਦੁੱਖ ਵਧੇਰੇ ਤੇ ਦੂਸਰਾ ਜੀ ਗਲੀ ਵਿੱਚੋਂ ਮਾਹੀ ਲੰਘਿਆ ਕੂਚ ਅੱਡੀਆਂ ਝਾਂਜਰਾਂ ਪਾਵਾਂ ਗਲੀ ਵਿੱਚੋਂ ਮਾਹੀ ਲੰਘਿਆ ਕੂਚ ਅੱਡੀਆਂ ਝਾਂਜਰਾਂ ਪਾਵਾਂ ਸੋਚਾਂ ਚ ਭੁਚਾਲ ਆ ਗਿਆ ਫਿਰਾਂ ਉੱਡਦੀ ਵਿੱਚ ਹਵਾਵਾਂ
0: ਵਾਵਾਂ
1: ਸੋਚਾਂ ਚ ਭੁਚਾਲ ਆ ਗਿਆ ਫਿਰਾਂ ਉੱਡਦੀ ਵਿੱਚ ਹਵਾਵਾਂ ਫੁੱਲਾਂ ਵਾਲੀ ਤੰਗ ਕੁੜਦੀ ਤੇ ਥੱਲੇ ਘੱਗਰਾ ਸੂਫ ਦਾ ਪਾਵਾਂ
0: ਵਾਵਾਂ
1: ਫੁੱਲਾਂ ਵਾਲੀ ਤੰਗ ਕੁੜਤੀ ਥੱਲੇ ਘੱਗਰਾ ਸੂਫ ਦਾ ਪਾਵਾਂ ਤੇ ਪੂਛਾਂ ਵਾਲਾ ਪਾਵਾਂ ਸੁਰਮਾ ਅੰਗ ਅੰਗ ਨੂੰ ਸਾਣ ਤੇ ਲਾਵਾਂ ਫੁੱਲਾਂ ਵਾਲੀ ਥੱਲੇ ਘੱਗਰਾ ਸੂਫ ਦਾ ਪਾਵਾਂ ਪੁਰਸ਼ਾਂ ਵਾਲਾ ਪਾਵਾਂ ਸੁਰਮਾ ਅੰਗ ਅੰਗ ਨੂੰ ਸਾਣ ਤੇ ਲਾਵਾਂ ਖੂਹ ਤੇ ਮੇਲ ਮਿੱਤਰਾ ਤੇਰਾ ਉਣਦੀ ਸਵੈਟਰ ਆਵਾਂ ਖੂਹ ਤੇ ਮੇਲ ਮਿੱਤਰਾ ਮੈਂ ਤੇਰਾ ਉਣਦੀ ਸਵੈਟਰ ਆ ਪਰਮਾਤਮਾ ਤੁਹਾਨੂੰ ਤੰਦਰੁਸਤ ਰੱਖੇ ਤੇ ਤੁਸੀਂ ਇਸੇ ਤਰ੍ਹਾਂ ਹੀ ਖੜਕ ਦੀ ਆਵਾਜ਼ ਵਿਚ ਬਸ ਸਾਨੂੰ ਸੋਹਣੇ ਸੋਹਣੇ ਗੀਤ ਸੁਣਾਓ ਤੇ
0: ਆਪ ਜੀ ਦੀ ਸੇਵਾ ਚ ਲੱਗੀ ਰਹਾ ਬਾਜਵਾ ਸਾਹਿਬ ਨਾਲ ਮੁਲਾਕਾਤ ਹੁੰਦੀ ਰਹੇ
1: ਥੈਂਕ ਯੂ ਥੈਂਕ ਯੂ ਹੈਵ ਅ ਨਾਈਸ ਟਾਈਮ ਦੋਸਤੋ ਦਿੱਲੀ ਤੋਂ ਅਰਾਧਨਾ ਜੀ ਵੰਡਰਫੁਲ ਲੇਡੀ ਜਿਹੜੇ ਬਹੁਤ ਖੂਬਸੂਰਤ ਗਾਣੇ ਰੌਣਕਾਂ ਦੇ ਪਿਆਰ ਭਰੀ ਭਾਸ਼ਾ ਦੇ ਵਿੱਚ ਗੱਲ ਕਰਦੇ ਨੇ ਸੋ ਸੱਜਣੋ ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਜਿਨ੍ਹਾਂ ਦੋਸਤਾਂ ਨੇ ਰੌਣਕਾਂ ਲਾਈਆਂ ਜਿਨ੍ਹਾਂ ਨੇ ਸੁਣੀਆਂ ਸਾਰਿਆਂ ਦਾ ਧੰਨਵਾਦ ਤੇ ਅਗਲੇ ਹਫ਼ਤੇ ਫੇਰ ਸੈਟਰਡੇ ਤੇ ਸੰਡੇ ਤੁਹਾਡੀ ਸੇਵਾ ਵਿੱਚ ਹਾਜ਼ਰ ਹੋਵਾਂਗੇ ਉਦੋਂ ਤੱਕ ਦੇਸ਼ਾਂ ਵਿਦੇਸ਼ਾਂ ਚ ਸੁਣ ਰਹੇ ਪ੍ਰਵਾਸ ਰੇਡੀਓ ਫਰੈਂਕਫਰਟ ਨੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਆਲ ਸਲਾਮ ਅਲੈਕਮ ਨਮਸਕਾਰ ਐਂਡ ਅ ਵੈਰੀ ਵੈਰੀ ਵੈਰੀ ਗੁੱਡ ਈਵਨਿੰਗ ਆਲ ਦੀ ਲਵਲੀ ਐਂਡ ਸਵੀਟ ਪੀਪਲ ਆਫ ਦਿਸ ਪਲੈਨਟ

ਦੋਸਤੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼ ਮੈਂ ਹਾਂ ਤੁਹਾਡਾ ਦੋਸਤ ਹੋ ਦਰਸ਼ਨ ਸਿੰਘ ਖੱਖ ਪ੍ਰਵਾਸ ਰੇਡੀਓ ਫਰੈਂਕਫੁਰਟ ਜਰਮਨੀ ਸੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਅੱਜ ਡੇਟ ਹੋ ਗਈ ਆ ਅਪ੍ਰੈਲ 30 ਤੇ ਟਾਈਮ ਆਪਣੇ ਕੋਲ ਐਗਜੈਕਟ ਜਿਹੜਾ ਹੈਗਾ ਨਾ ਉਹ ਪੂਰੇ ਦਾ ਪੂਰਾ ਟਾਈਮ ਹੋ ਗਿਆ ਜੀ 7:00 ਪੂਰੇ ਦੇ 36 ਸੈਕਿੰਡ ਹੋਏ ਆ ਤੇ 7 ਵਜੇ ਆਪਣਾ ਪ੍ਰੋਗਰਾਮ ਚੱਲਦਾ ਹੁੰਦਾ ਤੇ ਆਪਾਂ ਅੱਜ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਤੁਹਾਡੇ ਨਾਲ ਇਸ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਹਾਂ ਜੀ ਸੋ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਪਹਿਲਾਂ ਕੁਝ ਗੀਤ ਸੁਣਾਂਗੇ ਤੇ ਗੀਤਾਂ ਤੋਂ ਬਾਅਦ ਫਿਰ ਆਪਾਂ ਖਬਰਾਂ ਵੱਲ ਚੱਲਾਂਗੇ ਤੇ ਖਬਰਾਂ ਤੋਂ ਬਾਅਦ ਫਿਰ ਆਪਾਂ ਡਾਕਟਰ ਗੁਰਦੀਪ ਸਿੰਘ ਸੰਧੂ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਲਓ ਆਪਾਂ ਗੀਤ ਸੁਣਦੇ ਹਾਂ ਜੀ ਕੁਝ ਪਿਆਰੇ ਪਿਆਰੇ 7-8 ਗੀਤ ਸੁਣਦੇ ਅੱਧਾ ਘੰਟੇ ਦੇ ਵਿੱਚ ਆਪਾਂ ਗੀਤਾਂ ਨੂੰ ਨਿਬੇੜ ਲੈਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਚੀਮਾ ਲਾਲ ਸਿੰਘ ਚੀਮਾ ਹੋਣਾ ਨੂੰ ਸੱਦਾਂਗੇ ਉਹਨਾਂ ਕੋਲੋਂ ਐਗਜੈਕਟਲੀ ਖਬਰਾਂ ਜਿਹੜੀਆਂ ਜੋ ਕੁਝ ਵਾਪਰ ਰਿਹਾ ਦੁਨੀਆਂ ਤੇ ਉਹਨਾਂ ਦੇ ਬਾਰੇ ਗੱਲ ਕਰਾਂਗੇ ਤੇ ਡਾਕਟਰ ਗੁਰਦੀਪ ਸਿੰਘ ਸੰਧੂ ਹੋਣੀ ਖੂਬ ਜਾਣਕਾਰੀਆਂ ਸਰੀਰ ਸੰਬੰਧੀ ਆਪਣੀਆਂ ਇੱਕ ਕਥਾ ਦੇ ਰੂਪ ਦੇ ਵਿੱਚ ਪੇਸ਼ ਕਰਦੇ ਹੈ ਬੜਾ ਮਿਆਰੀ ਪ੍ਰੋਗਰਾਮ ਹੁੰਦਾ ਤੇ ਉਹਨੂੰ ਵੀ ਪਲੀਜ਼ ਸੁਣਿਆ ਕਰੋ ਕਿਉਂਕਿ ਉਹ

ਲੈਕਚਰ ਉਹਨਾਂ ਦਾ ਉਹ ਬਹੁਤ ਪਾਵਰਫੁਲ ਆ। ਉਹ ਤੁਹਾਡੇ ਸਰੀਰ ਬਾਰੇ ਹਰ ਜਾਣਕਾਰੀ ਜਿਹੜੀ ਆ ਉਹ ਰੱਖਦੇ ਆ। ਉਹਨਾਂ ਦਾ ਤਜਰਬਾ ਹੀ ਇੰਨਾ ਜ਼ਿਆਦਾ ਵਾ ਕਿ ਪੁੱਛੋ ਹੀ ਨਾ। ਬਾਕੀ ਅਸੀਂ ਨਹੀਂ ਕਹਿੰਦੇ ਕਿ ਤੁਸੀਂ ਉਹਨਾਂ ਕੋਲੋਂ ਇਲਾਜ ਕਰਾਉਣਾ ਜਾਂ ਨਹੀਂ ਕਰਾਉਣਾ। ਨੰਬਰ ਆਪਣਾ ਨੋਟ ਕਰਾ ਦਿੰਦੇ ਤੁਹਾਨੂੰ, ਤੇ ਤੁਸੀਂ ਉਹਦੇ ਤੇ ਇਨਫੋਰਮੇਸ਼ਨ ਕੋਈ ਲੈਣੀ ਹੋਵੇ ਸਰੀਰ ਸੰਬੰਧੀ, ਤੁਸੀਂ ਉਹਨਾਂ ਨੂੰ ਕਾਲ ਕਰਕੇ ਪੁੱਛ ਸਕਦੇ। ਕੋਈ ਚਾਰਜ ਨਹੀਂ ਕਰਦੇ। ਇਲਾਜ ਕਰਾਉਣਾ, ਦਵਾਈ ਲੈਣੀ, ਉਹ ਤੁਹਾਡੇ ਆਪਣੀ ਇੱਛਾ ਦੇ ਮੁਤਾਬਕ ਹੈਗਾ ਜੀ। ਸੋ ਦੋਸਤੋ, ਪ੍ਰੋਗਰਾਮ ਦੇ ਨਾਲ ਜੁੜਿਆ ਕਰੋ ਔਰ ਆਪਣੇ ਯਾਰਾਂ ਦੋਸਤਾਂ ਨੂੰ ਵੀ ਦੱਸਿਆ ਕਰੋ। ਪ੍ਰਵਾਸ ਰੇਡੀਓ ਦੇ ਉੱਪਰ ਪ੍ਰੋਗਰਾਮ ਬੜੇ 24 ਆਵਰ ਚੱਲਦੇ ਆ ਔਰ ਪ੍ਰੋਗਰਾਮ ਨੂੰ ਡਾਊਨਲੋਡ ਕਰ ਲਓ ਐਪ ਪ੍ਰਵਾਸ ਦੀ, www.pravasradio.com ਦੇ ਉੱਪਰ ਜਾ ਕੇ ਤੁਸੀਂ ਆਪਣਾ ਇਹਨੂੰ ਡਾਊਨਲੋਡ ਕਰ ਸਕਦੇ ਹੋ। ਜਦੋਂ ਦਿਲ ਕਰੇ ਇਹਨੂੰ ਲਾ ਕੇ ਦੇਖ ਲਓ। ਲਾਈਵ ਪ੍ਰੋਗਰਾਮ ਹੁੰਦੇ ਆ, ਉਹ ਤੋਂ ਬਾਅਦ ਫਿਰ ਰਿਪੀਟ ਪ੍ਰੋਗਰਾਮ ਹੁੰਦੇ ਆ, ਗਾਣੇ ਹੁੰਦੇ ਆ, ਹਰ ਤਰ੍ਹਾਂ ਦਾ ਪ੍ਰੋਗਰਾਮ ਇਸ ਮੰਚ ਦੇ ਉੱਪਰ ਤੁਸੀਂ ਸੁਣ ਸਕਦੇ ਹੋ। ਤੇ ਬਾਕੀ ਦਾ ਜੋ ਕੁਛ ਹੋ ਰਿਹਾ ਦੁਨੀਆਂ ਦੇ ਉੱਪਰ ਉਹਦੇ ਬਾਰੇ ਚੀਮਾ ਸਾਹਿਬ ਉਹਨਾਂ ਕੋਲੋਂ ਜਾਣਕਾਰੀਆਂ ਲੈ ਲਾਂਗੇ। ਤੇ ਆਪਾਂ ਗੀਤਾਂ ਵੱਲ ਚਲਦੇ ਹਾਂ ਜੀ। ਪਹਿਲਾ ਗੀਤ ਰਾਜਵੀਰ ਉਹਨਾਂ ਦਾ, ਜਵੰਦਾ ਸਾਹਿਬ ਦਾ, ਤੇ ਉਹ ਸੁਣਦੇ ਹਾਂ ਤੇ ਫਿਰ ਆਪਾਂ ਅੱਗੇ ਚੱਲਦੇ ਹਾਂ ਜੀ।

0: ਸਤਿ ਸ਼੍ਰੀ ਅਕਾਲ ਅਗੇਨ, ਧੰਨਵਾਦ, ਸ਼ੁਕਰੀਆ ਸਾਰੇ ਸਤਿਕਾਰਯੋਗ ਸਰੋਤਿਆਂ ਦਾ, ਵੀਰਾਂ ਭੈਣ ਭਰਾਵਾਂ ਦਾ। ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਕੁਛ ਆਪਣੇ ਕੀ ਕਹਿੰਦੇ ਖਬਰਾਂ ਲੈ ਕੇ, ਇੰਟਰਨੈਸ਼ਨਲ ਖਬਰਾਂ ਲੈ ਕੇ। ਲਾਲ ਸਿੰਘ ਚੀਮਾ ਸਾਹਿਬ ਆਪਣੇ ਜੁੜ ਗਏ ਜੀ ਫਰਿਜ਼ਨੋ ਕੈਲੀਫੋਰਨੀਆ ਤੋਂ, ਤੇ ਅਗਲਾ ਪ੍ਰੋਗਰਾਮ ਹੁੰਦਾ ਉਹਨਾਂ ਦਾ, ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ, ਪੁੱਛਦੇ ਆ ਕਿ ਬਈ ਕੀ ਹੋ ਰਿਹਾ ਦੁਨੀਆਂ ਦੇ ਵਿੱਚ, ਕੀ ਹੋ ਰਿਹਾ ਅਮਰੀਕਾ ਦੇ ਵਿੱਚ, ਕੀ ਹੋ ਰਿਹਾ, ਇਹਦੀਆਂ ਜਾਣਕਾਰੀਆਂ ਲੈ ਕੇ ਉਹ ਅੱਜ ਆਪਣੇ ਨਾਲ ਪਹੁੰਚ ਗਏ ਨੇ ਜੀ ਰੋਜ਼ ਦੀ ਤਰ੍ਹਾਂ। ਤੇ ਆਪਾਂ ਉਹਨਾਂ ਨੂੰ ਵੈਲਕਮ ਕਰਦੇ ਆ ਜੀ, ਐ ਕਹਿੰਦੇ ਚੀਮਾ ਸਾਹਿਬ ਆਓ ਜੀ, ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ
1: ਜੀ। ਕਾਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਤੋਂ ਨਿੱਘੀ ਪਿਆਰੀ ਸਤਿ ਸ਼੍ਰੀ ਅਕਾਲ, ਤੇ ਸਾਰੇ ਸਾਡੇ ਸਰੋਤੇ ਵੀਰਾਂ ਨੂੰ, ਸਾਡੇ ਸਾਰੀ ਟੀਮ ਦੇ ਮੈਂਬਰਾਂ ਨੂੰ, ਤੇ ਸਾਰੇ ਸੱਜਣਾਂ ਦਾ, ਦੋਸਤਾਂ ਦਾ ਇਸ ਪ੍ਰੋਗਰਾਮ ਦੇ ਸਵਾਗਤ ਆ। ਤੇ ਖਾਕ ਸਾਹਿਬ ਜੀ, ਗੱਲ ਇਸ ਤਰ੍ਹਾਂ ਕਿ ਅੱਗੇ ਆਪਾਂ ਜਿਹੜੀਆਂ ਖਬਰਾਂ ਆ ਉਹ ਜਿਹੜੀਆਂ ਗਰਮ ਜ਼ਿਆਦਾ ਖਬਰਾਂ ਹੁੰਦੀਆਂ ਉਹ ਆਮ ਕਰਕੇ ਲੜਾਈ ਦੀਆਂ ਹੁੰਦੀਆਂ, ਤੇ ਇਸ ਵਾਰੀ ਆ ਜਿਹੜੀ ਉਹ ਤਾਂ ਹੈ ਤਾਂ ਲੜਾਈ ਦੀਆਂ ਵੀ ਆ, ਪਰ ਆਪਣਾ ਜਿਹੜਾ ਇਸ ਅੱਜ ਸ਼ੁਰੂ ਹੋਣ ਵਾਲੀ ਆ ਉਹ ਥੋੜਾ ਜਿਹਾ ਅਮਰੀਕਾ ਦੇ ਅੰਦਰ ਦੇ ਵਿੱਚ ਕੀ ਹੋ ਰਿਹਾ, ਇਹਦੇ ਇੱਥੋਂ ਸ਼ੁਰੂ ਹੋਣੀਆਂ ਗੱਲਾਂ ਬਾਤਾਂ। ਤੇ ਲਓ ਦੋਸਤੋ, ਟਰੰਪ ਸਾਹਿਬ ਆਖਰ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਦੇ ਕੁਝ ਜਿਹੜੇ ਹਿੱਸੇ ਬੰਦ ਸੀਗੇ ਖਾਕ ਸਾਹਿਬ ਜੀ, ਜਿੱਦਾਂ ਉਹ ਜਿਹੜੀ TSA ਸੀ ਉਹ ਵੀ ਹੋਮਲੈਂਡ ਸਿਕਿਉਰਿਟੀ ਦੀ ਇੱਕ ਬ੍ਰਾਂਚ ਹੈ ਨਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਵੱਖਰੀਆਂ ਵੱਖਰੀਆਂ ਬ੍ਰਾਂਚਾਂ ਸੀ ਉਹਦੇ ਵਿੱਚੋਂ ਕੁਛ ਜਿਹੜੀਆਂ ਟਰੰਪ ਦੀ ਗਵਰਨਮੈਂਟ ਨੂੰ ਲੱਗਦਾ ਸੀਗਾ ਕਿ ਸਾਨੂੰ ਇਹਨਾਂ ਦੀ ਬਹੁਤੀ ਜ਼ਿਆਦਾ ਲੋੜ ਆ, ਉਹ ਚੱਲਦੀਆਂ ਰੱਖ ਲਈਆਂ ਉਹਨਾਂ ਤੇ ਫੰਡ ਵਗੈਰਾ, ਫਿਰ ਉਹ ਤੁਹਾਨੂੰ ਪਤਾ ਵੀ ਪਾਸ ਨਹੀਂ ਹੋਏ, ਤੇ ਫਿਰ ਜਿਹੜੀਆਂ ਦੇਖਿਆ ਵੀ ਇਹਨਾਂ ਦੀ ਬਹੁਤੀ ਲੋੜ ਨਹੀਂ ਹੈਗੀ ਇੰਪੋਰਟਾਂ ਤੇ TSA ਵਗੈਰਾ, ਜਾਂ ਉਹਨਾਂ ਨੂੰ ਉਹ ਤੁਹਾਨੂੰ ਪਤਾ ਪਈ ਵਿਦਾਊਟ ਪੇ ਕੰਮ ਕਰਨਾ ਪਿਆ। ਖੈਰ ਤਨਖਾਹਾਂ ਤਾਂ ਉਹਦੀਆਂ ਮਿਲਣਗੀਆਂ ਅੱਗੇ ਜਾ ਕੇ, ਤੇ ਪਰ ਉਹ ਹਾਰਡਸ਼ਿਪ ਤਾਂ ਹੋ ਗਏ ਨਾ ਉਨੇ ਚਿਰ ਵਾਸਤੇ। ਤੇ ਇਹਦੇ ਵਿੱਚੋਂ ਖਾਕ ਸਾਹਿਬ ਜੀ, ਡਿਪਾਰਟਮੈਂਟ ਦੇ ਕੋਈ ਹਿੱਸੇ ਜਿਹੜੇ ਬੰਦ ਕੀਤੇ ਗਏ ਸੀ ਦੁਬਾਰਾ ਤੋਂ ਚਾਲੂ ਕਰਨ ਦੀ ਵਾਸਤੇ ਜਿਹੜੇ ਨਵੇਂ ਲੈਜਿਸਲੇਸ਼ਨ ਪਾਸ ਹੋ ਗਿਆ, ਯਾਨੀ ਕਿ ਉਹ ਪਾਸ ਹੋ ਗਿਆ ਲੈਜਿਸਲੇਸ਼ਨ ਕਿ ਹਾਂ ਇਹਨਾਂ ਨੂੰ ਭਾਈ ਫੰਡ ਦਿਓ, ਤੇ ਜਿਹੜੇ ਆ ਉਹ ਸੈਨੇਟ ਦੇ ਵਿੱਚੋਂ ਤੇ ਜਿਹੜੀ ਹੈਗੀ ਆਪਣੇ ਹਾਊਸ ਆਫ ਰੈਪ੍ਰੈਜੈਂਟੇਟਿਵ ਆ ਉਹਦੇ ਵਿੱਚੋਂ ਉਹਨਾਂ ਨੇ ਉਹ ਪਾਸ ਕਰ ਦਿੱਤੇ ਆ, ਜਿਹਦੇ ਕਾਰਨ ਉਹਨਾਂ ਨੂੰ ਫੰਡ ਆ ਜਿਹੜੇ ਚਲੇ ਜਾਣੇ ਆ, ਤੇ ਉਹ ਜਿਹੜੀਆਂ ਤਨਖਾਹਾਂ ਕਈਆਂ ਨੂੰ ਨਹੀਂ ਮਿਲੀਆਂ ਕਿਸੇ ਨੂੰ ਮਹੀਨੇ ਤੋਂ, ਕਿਸੇ ਤੋਂ 2 ਵੀਕ ਦੀਆਂ, ਕਿਸੇ ਨੂੰ ਕਿੱਦਾਂ, ਡਿਪੈਂਡਿੰਗ ਔਨ ਏਜੰਸੀ, ਤੇ ਉਹਨਾਂ ਨੂੰ ਹੁਣ ਤਨਖਾਹਾਂ ਜਿਹੜੀਆਂ ਦਿੱਤੀਆਂ ਜਾਣਗੀਆਂ। ਤੇ ਵੈਸੇ ਚਲੋ ਉਦਾਂ ਖਾਕ ਸਾਹਿਬ ਜੀ, ਉਹਨਾਂ ਨੇ ਜਿਹੜੇ ਹੱਥ ਤੰਗੀ ਨਾਲ ਥੋੜੇ ਜਿਹੇ ਖਰਚੇ ਹੁਣ ਉਨੇ ਕੋਲ ਹੀ ਜ਼ਿਆਦਾ ਇਕੱਠੇ ਮਿਲ ਜਾਂਦੇ ਆ, ਉੱਥੋਂ ਫਿਰ ਜਿਹੜੀ ਉਹਦੇ ਨਾਲ ਫਿਰ ਕਹਿਣਗੇ ਭਾਈ ਯਾਰ ਇਕਾਨਮੀ ਬਹੁਤ ਵਧੀਆ ਹੋ ਗਈ, ਕਿਉਂਕਿ ਆਹ
0: ਜਿਹੜੇ ਇਕੱਠੇ ਮਿਲ ਜਾਣ ਪੈਸੇ ਤੇ ਫਿਰ ਬੰਦਾ ਹੋਰ ਵੀ ਚੀਮਾ ਸਾਹਿਬ ਜਿਹੜੀ ਆਈਸ ਆ ਉਹਨੂੰ ਫਿਰ ਏਅਰਪੋਰਟਾਂ ਤੋਂ ਰਿਮੂਵ ਕਰ ਦੇਣਗੇ।
1: ਆਈਸ ਬਾਰੇ, ਆਈਸ ਹੈ ਉਹ ਜਿਹੜੀ ਹਾਂ ਜਦੋਂ ਆ TSA ਹੁਣ ਜਿਹੜੀਆਂ ਉਹਨਾਂ ਨੂੰ ਤਨਖਾਹ ਮਿਲ ਗਈਆਂ ਉਹ TSA ਆ ਜਿਹੜੀ ਇਹ ਉੱਥੇ ਤੈਨਾਤ ਕਰ ਦੇਣਗੇ ਦੁਬਾਰਾ, ਤੇ ਉਹ ਫਿਰ ਆਈਸ ਆ ਜਿਹੜੀ ਉਹਨੂੰ ਕੱਢ ਦੇਣਗੇ ਉੱਥੋਂ, ਇਹੀ ਹੋਣਾ। ਆਇਸ ਖਾਕ ਸਾਹਿਬ ਜੀ, ਮੈਨੂੰ ਜਿੱਥੇ ਤੱਕ ਲੱਗਦਾ ਹੈ ਆਇਸ ਆ ਜਿਹੜੀ ਪਹਿਲਾਂ ਇਹ ਜਾਂ ਤਾਂ ਇਹਨਾਂ ਕੋਲ ਵਰਕ ਫੋਰਸ ਘੱਟ ਹੋਣੀ, ਕਿਉਂਕਿ ਪਹਿਲਾਂ ਇਹ ਇੱਦਾਂ ਜਾ ਕੇ ਛਾਪੇ ਨਹੀਂ ਮਾਰਦੇ ਸੀਗੇ। ਇਹ ਜਿਹੜਾ ਜਦੋਂ ਐਲਨ ਮਸਕ ਆਇਆ ਉਹਨੇ ਹੀ ਇਹ ਮੈਨੂੰ ਲੱਗਦਾ ਵੀਰਾ ਚੁੱਕਿਆ ਤਾਂ ਖੈਰ ਕੀਤਾ ਤਾਂ ਟਰੰਪ ਦੀ ਸਲਾਹ ਦੇ ਨਾਲ ਹੀ ਹੋਣਾ ਆ, ਪਰ ਉਥੋਂ ਹੀ ਇਹ ਸ਼ੁਰੂ ਹੋਈ ਸੀ ਆਇਸ, ਨਹੀਂ ਤਾਂ ਪਹਿਲਾਂ ਤਾਂ ਇਹ ਕੁਛ ਨਹੀਂ ਸੀ, ਪਹਿਲਾਂ ਤਾਂ ਇਹ ਹੁੰਦੀ ਨਹੀਂ ਸੀ, ਬਾਰਡਰ ਪੈਟਰੋਲ ਹੁੰਦਾ ਸੀਗਾ।
0: ਸਾਹਿਬ ਅੱਜ ਤੋਂ ਜੇ ਤੁਸੀਂ ਪਿੱਛੇ ਜਾਓ 4-5 ਸਾਲ ਜਾਂ 2 ਸਾਲ 3 ਸਾਲ ਜਦੋਂ ਤੋਂ ਇੱਕ ਪੰਗਾ ਪਿਆ ਪਹਿਲਾਂ,
1: ਹਾਂਜੀ
0: ਆਇਸ ਨੂੰ ਕੋਈ ਜਾਣਦਾ ਨਹੀਂ ਸੀ, ਜਿਹਦੇ
1: ਜਾਣਦਾ ਹੀ ਨਹੀਂ, ਜਾਣਦਾ ਹੀ
0: ਇਮੀਗ੍ਰੇਸ਼ਨ ਪੈ ਗਈ।
1: ਹਾਂਜੀ ਇਮੀਗ੍ਰੇਸ਼ਨ ਹੁੰਦੀ ਸੀ, ਇਹਨੂੰ ਕੋਈ ਨਹੀਂ ਸੀ ਜਾਣਦਾ। ਉਹਦੇ ਨਾਲ ਜਿਹੜੀ ਆ ਦੇਖੋ ਖਾਕ ਸਾਹਿਬ, ਇਹਨਾਂ ਦੇ ਜਿਹੜੇ ਨਾ ਬਾਰਡਰ ਦੇ ਨਾਲ ਦਾ ਏਰੀਆ ਆ ਜਿਹਨੂੰ ਨਾ ਇੱਕ ਤਾਂ ਹੈਗੀ ਇਮੀਗ੍ਰੇਸ਼ਨ ਜਿਹੜੀ ਆ, ਇਮੀਗ੍ਰੇਸ਼ਨ ਜਿਹੜੀ ਉਹ ਇੰਟਰਨਲ ਜਿਹੜੀ ਆ ਉੱਥੇ ਹੁੰਦੀ, ਜਾਂ ਫਿਰ ਜਿੱਥੇ ਏਅਰਪੋਰਟਾਂ ਦੇ ਉੱਤੇ ਜਾਂ ਉੱਦਾਂ ਜਿਹੜੇ ਬਾਈ ਰੋਡ ਅਮਰੀਕਾ ਨੂੰ ਲੋਕ ਆਉਂਦੇ ਮੈਕਸੀਕੋ ਤੋਂ ਜਾਂ ਇੱਧਰ ਕੈਨੇਡਾ ਤੋਂ, ਉੱਥੇ ਬਾਰਡਰ ਤੇ ਹੁੰਦੀ ਆ ਉਹ ਹੀ ਇਮੀਗ੍ਰੇਸ਼ਨ ਹੁੰਦੀ ਆ, ਤੇ ਬਾਕੀ ਜਿਹੜੀ ਉੱਦਾਂ ਉਹ ਬਾਰਡਰ ਦੇ ਏਰੀਆ ਤੇ ਕੰਟਰੋਲ ਕਰਦੀ ਨਾ ਆਸੇ ਪਾਸੇ ਧਿਆਨ ਰੱਖਦੀ, ਕਿਉਂਕਿ ਉਹ ਜਿਹੜਾ ਸੀਗਾ ਉਹਨੂੰ ਬਾਰਡਰ ਕੰਟਰੋਲ ਹੀ ਕਹਿੰਦੇ ਸੀਗੇ। ਹਾਂ, ਸੋ ਇਹਨਾਂ ਨੇ ਫਿਰ ਇਹਨਾਂ ਦੋ 3 ਏਜੰਸੀਆਂ ਦੇ ਵਿੱਚ ਹਾਇਰ ਡੂਰ ਕਰ ਕੁਰਕੇ ਤੇ ਕਈ ਕੁਛ ਕਰਕੇ ਇਹ ਆਇਸ ਬਣਾ ਦਿੱਤੀ ਸੀਗੀ। ਤੇ ਐਨੀਵੇ ਹੁਣ ਗਵਰਨਮੈਂਟ ਦੀਆਂ TSA ਵਰਗੀਆਂ ਜਿਹੜੀਆਂ ਸ਼ਾਖਾ ਆ ਉਹਨਾਂ ਦੇ ਕਰਮਚਾਰੀ ਆ ਜਿਹੜੇ ਉਹਨਾਂ ਦੀਆਂ ਜੇਬਾਂ ਚ ਖਾਕ ਸਾਹਿਬ ਜੀ ਪੈਸੇ ਆ ਜਾਣੇ ਆ, ਤੇ ਬਾਕੀ ਜਿਹੜੀ ਹਵਾਈ ਅੱਡਿਆਂ ਉੱਪਰ ਆ ਲੱਗਣ ਵਾਲੀਆਂ ਜਿਹੜੀਆਂ ਕਤਾਰਾਂ ਆ ਉਹ ਫਿਰ ਛੋਟੀਆਂ ਹੋ ਜਾਣਗੀਆਂ। ਤੇ ਇਹਦੇ ਨਾਲ ਹੁਣ ਖਾਕ ਸਾਹਿਬ ਜੀ ਦੇਖੋ, ਇੱਕ ਹੋਰ ਵੀ ਗੱਲ ਹੋਣੀ ਆ, ਇਹ ਹੁਣ ਜਿਹੜੀ ਪਰਜਾ ਆ ਜਾਂ ਜਿਹੜੀ ਗਵਰਨਮੈਂਟ ਵੀ ਹੁੰਦੀ ਆ, ਜਿਹੜੇ ਖਾਕ ਸਾਹਿਬ ਜੀ ਜਿਹੜੇ ਜਿਹਨਾਂ ਦੇ ਉਹ ਕਰਮਚਾਰੀ ਨੂੰ ਤਨਖਾਹਾਂ ਦਿੰਦੇ ਆ ਨਾ, ਤੇ ਉਹਨਾਂ ਨੇ ਵੀ ਸੋਚਣਾ ਪਈ ਯਾਰ ਅੱਗੇ ਅਸੀਂ ਇੰਨੀਆਂ ਕੁ ਬੰਦਿਆਂ ਨਾਲ ਸਾਰ ਲੈਂਦੇ ਸੀ, ਹੁਣ ਅਸੀਂ ਵਾਧੂ ਕਿਉਂ ਰੱਖੀਏ, ਇਹਨਾਂ ਨੂੰ ਹਟਾ ਦਿਓ। ਏਦਾਂ ਦੀਆਂ ਗੱਲਾਂ ਬਾਤਾਂ ਵੀ ਹੁੰਦੀਆਂ ਆ ਜਿਹੜੀਆਂ। ਤੇ ਇਹਦੇ ਨਾਲ ਖਾਕ ਸਾਹਿਬ ਜੀ ਦੂਸਰੀ ਵਾਰੀ ਜਿਹੜੀ ਹਵਾਈ ਅੱਡਿਆਂ ਉੱਪਰ ਆ ਜਿਹੜੀ ਉਹ ਹਲਚਲ ਪੈਦਾ ਹੋਣ ਜਾ ਰਹੀ ਸੀ। ਸੈਨੇਟ ਵੱਲੋਂ ਕੁਝ ਸਮਾਂ ਪਹਿਲਾਂ ਇੱਕ ਕਾਨੂੰਨ ਹੈ ਜਿਹੜਾ ਉਹਦੇ ਵਿਚ ਪਾਸ ਕਰ ਦਿੱਤਾ ਗਿਆ ਕਿ ਟਰੰਪ ਸਾਹਿਬ ਦੇ ਮਨ ਸਮੱਸਿਆ ਪਈ ਅਤੇ ਉਹਨੇ ਫਿਰ ਦਸਤਖਤ ਉਹਦੇ ਉੱਤੇ ਕਾਨੂੰਨ ਦੇ ਉੱਤੇ ਕਰ ਦਿੱਤੇ। ਤੇ ਇਹਦੇ ਬਾਵਜੂਦ ਵੀ ਇਮੀਗ੍ਰੇਸ਼ਨ ਜਿਹੜੀ ਹੈਗੀ ਆ ਤੇ ਕਸਟਮ ਇਨਫੋਰਸਮੈਂਟ ਹੈਗੀ ਆ ਖਾਕ ਸਾਹਿਬ ਜੀ, ਉਹਨਾਂ ਦੇ ਜਿਹੜੇ ਬਾਰਡਰ ਪੈਟਰੋਲ ਵੀ, ਇਹ ਤਿੰਨੇ ਏਜੰਸੀਆਂ ਜਿਹੜੀਆਂ ਉਹ DHS ਦੇ ਥੱਲੇ ਆਉਂਦੀਆਂ ਆ। ਤੇ ਅਜੇ ਵੀ ਇਹਦੇ ਵਿਚ ਆ ਜਿਹੜੀ ਉਹ ਤਨਖਾਹ ਕੰਮ ਕਰਨ ਵਾਲੇ ਆ ਜਿਹੜੇ ਉਹਨਾਂ ਨੂੰ ਸ਼ਾਇਦ ਕਈਆਂ ਨੂੰ ਛੇਤੀ ਜਾਂ ਅੱਜ ਕੱਲ ਚ ਨਹੀਂ ਮਿਲਣੀ ਤੇ ਉਹ ਥੋੜਾ ਜਿਹਾ ਟਾਈਮ ਜਿਹੜਾ ਲੱਗੂਗਾ ਤੇ ਉਹ ਹੌਲੀ ਹੌਲੀ ਆਪੇ ਹੋ ਜਾਣਾ। ਤੇ ਅਗਲੀ ਖ਼ਬਰ ਖਾਕ ਸਾਹਿਬ ਜਿਹੜੀ ਆਪਣੇ ਕੋਲ ਆ ਉਹ ਟਰੰਪ ਸਾਹਿਬ ਆ ਜਿਹੜੇ ਉਹ ਕੇਸੀ ਮੀਨਸ ਇੱਕ ਦਾ ਨਾਂ ਹੈਗਾ ਲੜਕੀ ਦਾ, ਤੇ ਉਹਨੂੰ ਉਹ ਸਰਜਨ ਜਨਰਲ ਆਫ ਅਮੈਰੀਕਾ ਜਿਹੜੀ ਆ ਉਹਦੀ ਪਦਵੀ ਦੇਣ ਜਾ ਰਹੇ ਸੀਗੇ, ਪਰ ਉੱਥੇ ਕਾਂਗਰਸ ਨੇ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਤੇ ਫੇਰ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਕਿਹਾ ਭਾਈ ਇਹ ਹੁਣ ਜਿਹੜੀ ਆ ਇਹਨੀ ਮੰਨਣਾ ਨੀ। ਤੇ ਫੇਰ ਉਹਨਾਂ ਨੇ ਇੱਕ ਹੋਰ ਉਹਦਾ ਨਾਂ ਨਿਕੋਲ ਸੈਫਾਇਰ ਹੈਗਾ ਆ, ਤੇ ਉਹਨੂੰ ਫੇਰ ਇਹਨਾਂ ਨੇ ਖਾਕ ਸਾਹਿਬ ਜੀ ਉਹ ਹੈਗੀ ਆ ਰੇਡੀਓਲੋਜਿਸਟ ਆ, ਤੇ ਉਹਨੂੰ ਫੇਰ ਇਹਨਾਂ ਨੇ ਸਵੀਕਾਰ ਕਰ ਲਿਆ ਤੇ ਉਹ ਮਸਲਾ ਜਿਹੜਾ ਸੀ ਉਹ ਹੱਲ ਹੋ ਗਿਆ। ਤੇ ਇਹ ਜਿਹੜੀ ਨਿਕੋਲ ਹੈਗੀ ਆ ਖਾਕ ਸਾਹਿਬ ਜੀ ਜਿਹੜੀ ਫੌਕਸ ਨਿਊਜ਼ ਆ ਨਾ, ਤੁਹਾਨੂੰ ਪਤਾ ਵੀ ਟਰੰਪ ਸਾਹਿਬ ਜਿਹੜੇ ਆ ਫੌਕਸ ਨਿਊਜ਼ ਦੇ ਕਾਫੀ ਨੇੜੇ ਆ ਨਾ। ਤੇ ਇਹ ਫਿਰ ਜਿਹੜੀ ਇਹ ਲੇਡੀ ਹੈਗੀ ਆ ਸੈਫਾਰ, ਇਹ ਉਹਨੂੰ ਵੀ ਜਿਹੜੀ ਆ ਜਿੱਦਾਂ ਆਪਣੀ ਇਨਫਰਮੇਸ਼ਨ ਨੀ ਉਹ ਕੰਟਰੀਬਿਊਟ ਕਰਦੇ ਜਿਹੜੇ ਲੋਕ ਹੁੰਦੇ ਆ ਉਹ ਫੌਕਸ ਨਿਊਜ਼ ਜਾਂ ਦੂਜੀਆਂ ਖ਼ਬਰਾਂ ਰਾਹੀਂ ਨਵੀਆਂ ਨਵੀਆਂ ਜਿਹੜੀਆਂ ਪਲੈਨਾਂ ਉਹ ਦੱਸਦੇ ਆ ਵੀ ਹੁਣ ਸਾਡੇ ਆਹ ਸੰਕਟ ਪਿਆ ਇਹਨੂੰ ਅਸੀਂ ਏਦਾਂ ਕਰਨਾ, ਇਹ ਉਸ ਤਰ੍ਹਾਂ ਦਾ ਵੀ ਯੋਗਦਾਨ ਆ ਜਿਹੜੀ ਉਹਦੇ ਵਿਚ ਆਪਣਾ ਹਿੱਸਾ ਪਾਉਂਦੀ ਸੀ ਫੌਕਸ ਨਿਊਜ਼ ਦੇ ਵਿਚ। ਤੇ ਫਿਰ ਇਹ ਆ ਜਿਹੜੀ ਇਹਨੂੰ ਖਾਕ ਸਾਹਿਬ ਜੀ ਉਹਨਾਂ ਨੇ ਸਵੀਕਾਰ ਕਰ ਲਿਆ ਤੇ ਇਹਨੂੰ ਜਿਹੜੀ ਹੈਗੀ ਆ ਮਹਾ ਜਿਹੜਾ ਸੀਗਾ ਖਾਕ ਸਾਹਿਬ ਜੀ ਮੇਕ ਅਮੈਰੀਕਾ ਹੈਲਥੀ ਅਗੇਨ ਉਹ ਜਿਹੜੀ ਇੱਕ ਏਜੰਸੀ ਜੀ ਇਹਨਾਂ ਨੇ ਕ੍ਰੀਏਟ ਕੀਤੀ ਸੀ ਉਹਦਾ ਫਿਰ ਇਹਨੂੰ ਬਣਾ ਦਿੱਤਾ ਗਿਆ। ਤੇ ਇਹਦੇ ਨਾਲ ਉਹਨੂੰ ਆ ਜਿਹੜੀ ਉਹ ਠੇਸ ਥੋੜੀ ਬਹੁਤੀ ਪਹੁੰਚਣੀ ਆ, ਪਰ ਉਹ ਕੋਈ ਫਰਕ ਏਦਾਂ ਨੀ ਪੈਣਾ। ਤੇ ਸੈਫਾਇਰ ਦੇ ਵਿਚਾਰ ਆ ਜਿਹੜੀ ਉਹ ਮਹਾ ਨਾਲ ਵੈਸੇ ਮਿਲਦੇ ਜੁਲਦੇ ਆ, ਤੇ ਨਿੱਜੀ ਸਿਹਤ ਤੇ ਵੈਕਸੀਨ ਮੈਂਡੇਟ ਜਿਹੜੀ ਹੁੰਦੀ ਆ ਉਹਦੇ ਉੱਪਰ ਨੁਕਤਾਚੀਨੀ ਜਿਹੜੀ ਆ ਉਹ ਕਰਦੇ ਆ ਨਾ, ਅੱਗੇ ਬੰਦ ਕਰਨੇ ਨੂੰ ਫਿਰਦੇ ਸੀਗੇ ਨਾ ਵੈਕਸੀਨ ਤੇ ਚਾਹੀਦਾ ਨੀਗਾ, ਪਰ ਉਹਨਾਂ ਨੇ ਬਹੁਤੀ ਤਬਦੀਲੀ ਨੀ ਕੀਤੀ, ਜਿੱਦਾਂ ਪਹਿਲਾਂ ਵਰਗਾ ਹੀ ਸਮਝ ਲਓ ਰਹਿਣ ਦਿੱਤਾ ਤੇ ਉਹਦੇ ਨਾਲ ਸ਼ਾਇਦ ਪਰਜਾ ਨੂੰ ਕੋਈ ਫਰਕ ਨਹੀਂ ਪੈਣਾ। ਤੇ ਅਗਲੀ ਗੱਲਬਾਤ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਉਹ ਹੈਗੀ ਆ ਕਿ ਜਿਹੜੇ ਇਰਾਨ ਦਾ ਤੁਹਾਨੂੰ ਪਤਾ ਵੀ ਲੜਾਈ ਤਾਂ ਲੱਗੀ ਹੋਈ ਆ ਤੇ ਉਹ ਖਾਕ ਸਾਹਿਬ ਜੀ ਇਰਾਨ ਆ ਜਿਹੜਾ ਉਹ ਆਪਣੀ ਜਿਹੜੀ ਉਹਨਾਂ ਦੀ ਟੀਮ ਹੈਗੀ ਆ ਇੰਟਰਨੈਸ਼ਨਲ ਫੁੱਟਬਾਲ ਜਿਹੜਾ ਹੈਗੀ ਆ ਉਹ ਹੋਣਾ ਸੀ। ਤੇ ਇਹ ਜਿਹੜੀ ਫਾਈਫਾ ਏਜੰਸੀ ਆ ਨਾ ਫੈਡਰਲ ਇੰਟਰਨੈਸ਼ਨਲ ਫੁੱਟਬਾਲ ਐਸੋਸੀਏਸ਼ਨ ਜਿਹੜੀ ਹੈਗੀ ਆ ਇਹਦੇ ਚੀਫ ਨੇ ਫੇਰ ਜਾਂ ਤਾਂ ਉਹਨਾਂ ਨੇ ਕਿਹਾ ਹੋਣਾ ਵੀ ਸਾਡੀ ਗਰੰਟੀ ਅਸੀਂ ਗਰੰਟੀ ਦੇਵਾਂਗੇ। ਤੇ ਇਸ ਤਰ੍ਹਾਂ ਕੋਈ ਗੱਲਬਾਤ ਹੋ ਕੇ ਅਖੀਰ ਉਹਨਾਂ ਨੇ ਇਹ ਐਲਾਨ ਕਰ ਦਿੱਤਾ ਕਿ ਇਰਾਨ ਦੀ ਜਿਹੜੀ ਟੀਮ ਆ ਉਹ ਅਮਰੀਕਾ ਵਿਚ ਵੀ ਆ ਕੇ ਫੁੱਟਬਾਲ ਦੀ ਜਿਹੜੀ ਹੈਗੀ ਆ ਉਹਦੇ ਵਿਚ ਉਹ ਹਿੱਸਾ ਲਏਗੀ। ਕੋਈ ਨਾ ਕੋਈ ਸਮਝੌਤਾ ਵਿਚੋਂ ਹੋਇਆ ਹੋਣਾ, ਕਿਸੇ ਨਾ ਕਿਸੇ ਨੇ ਗਰੰਟੀ ਦਿੱਤੀ ਹੋਣੀ ਆ, ਕਿਉਂਕਿ ਖਾਕ ਸਾਹਿਬ ਜੀ ਇਸ ਤਰ੍ਹਾਂ ਕਈ ਵਾਰੀ ਜਦੋਂ ਨਾ ਉਹ ਸਟੇਡੀਅਮ ਦੇ ਵਿਚ ਗੇਮ ਹੁੰਦੀ ਆ ਉਸ ਵੇਲੇ ਉਹ ਜਿਹੜੀ ਆਡੀਅੰਸ ਬਾਹਰ ਦੇਖਣ ਗਏ ਹੁੰਦੇ ਕਈ ਵਾਰੀ ਉਹੀ ਹੱਲਾ ਦੇ ਕੇ ਉਹ ਸਾਰੇ ਦੇ ਸਾਰੇ ਫਿਰ ਉੱਥੇ ਪਹੁੰਚ ਵੀ ਕੁਛ ਕਰਨੀ ਚਾਹੀਦੀ ਹੁੰਦੀ। ਏਦਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ ਆ ਉਹ ਅੱਗੇ ਇੱਕ ਵਾਰੀ ਮੇਰਾ ਖਿਆਲ ਆ ਮਿਊਨਿਕ ਦੇ ਵਿਚ ਜਰਮਨੀ ਦੇ ਮਿਊਨਿਕ ਸ਼ਹਿਰ ਦੇ ਵਿਚ ਸੀਗਾ ਇਸ ਤਰ੍ਹਾਂ ਹੋਇਆ ਤੇ ਇਜ਼ਰਾਇਲ ਦੇ ਕਈ ਖਿਡਾਰੀ ਮਾਰਤੇ ਸੀ ਉੱਥੇ। ਸੋ ਕਿਉਂਕਿ ਪਰਜਾ ਜਦੋਂ ਇੰਨੀ ਇਕੱਠੀ ਪਰਜਾ ਹੁੰਦੀ ਆ ਹਜ਼ਾਰਾਂ ਦੀ ਗਿਣਤੀ ਵਿਚ ਖਾਕ ਸਾਹਿਬ ਜੀ ਉਹ ਪੁਲਿਸ ਵਾਲੇ ਕੀ ਕਰਨਗੇ ਉਹ ਫਿਰ ਇਸ ਤਰ੍ਹਾਂ ਦੀਆਂ ਜਿਹੜੀਆਂ ਲੋਕ ਗੰਨਾ ਗੁਨਾ ਲੈ ਜਾਂਦੇ ਉੱਥੇ ਕਿਹੜਾ ਕੋਈ ਸਿਕਿਉਰਿਟੀ ਐਡੀ ਬਹੁਤੀ ਚੈੱਕ ਤਾਂ ਨਹੀਂ ਸੀ ਕਰਦੇ, ਹੁਣ ਦਾ ਪਤਾ ਨਹੀਂ, ਪਰ ਉਹ ਗੰਨਾ ਗੁਨਾ ਤਲਾਸ਼ੀ ਨਹੀਂ ਲੈਂਦੇ। ਸੋ ਇਸ ਕਾਰਨ ਜਿਹੜੇ ਇਹ ਫਾਈਫਾ ਦੇ ਚੀਫ ਹੈਗੇ ਆ ਉਹਨਾਂ ਨੇ ਕਹਿ ਦਿੱਤਾ ਵੀ ਇੱਕ ਮਹੀਨਾ ਪਹਿਲਾਂ ਇਰਾਨ ਵੱਲੋਂ ਆਪਣੀ ਫੁੱਟਬਾਲ ਦੀ ਟੀਮ ਦੀ ਸੁਰੱਖਿਆ ਜਿਹੜੀ ਆ ਉਹਦੀ ਫਿਕਰਮੰਦੀ ਉਹਨਾਂ ਨੂੰ ਪੈਦਾ ਹੋ ਗਈ ਸੀਗੀ ਤੇ ਉਹਦੇ ਕਾਰਨ ਫਿਰ ਉਹ ਨਾਂਹ ਨੁੱਕਰ ਇਰਾਨ ਵਾਲੇ ਕਰਦੇ ਸੀਗੇ। ਤੇ ਫੇਰ ਇਹਨਾਂ ਨੇ ਉਹਨਾਂ ਨੂੰ ਪੱਕੀ ਜਿਹੜੀ ਸੀ ਉਹ ਤਸੱਲੀ ਦੇ ਦਿੱਤੀ ਵੀ ਹਾਂ ਬਈ ਅਸੀਂ ਤੁਹਾਡੀ ਰੱਖਿਆ ਕਰਾਂਗੇ, ਤੁਹਾਨੂੰ ਇਥੋਂ ਕੋਈ ਖਤਰਾ ਨਹੀਂ ਹੈਗਾ ਤੇ ਤੁਸੀਂ ਆਓ ਤੇ ਇੱਥੇ ਆਪਣੀਆਂ ਜਿਹੜੀਆਂ ਜੌਹਰ ਦਿਖਾਲੋ। ਇਹ ਸੀਗੀ ਖ਼ਬਰ ਜਿਹੜੀ ਸੀ ਇਰਾਨ ਦੀ ਟੀਮ ਦੀ ਫੁੱਟਬਾਲ ਦੀ। ਤੇ ਸਾਹਿਬ ਜੀ ਅਮਰੀਕਾ ਵਾਲੇ ਫੁੱਟਬਾਲ ਘੱਟੇ ਖੇਡਦੇ ਖੁੱਲਦੇ ਆ ਪਤਾ ਨੀ
0: ਇੱਥੇ
1: ਦੂਜਾ ਫੁੱਟਬਾਲ ਹੀ ਦੂਜੇ ਨੂੰ ਕਹਿੰਦੇ ਆ
0: ਸਭ ਤੋਂ ਵੱਡੀ ਗੇਮ ਅਮਰੀਕਾ ਦੀ ਉਹੀ ਹੈ ਜੀ
1: ਉਹੀ ਆ ਜੀ ਉਹੀ ਆ ਬਿਲਕੁਲ ਤੇ ਹਾਂਜੀ ਬਿਲਕੁਲ
0: ਬਾਸਕਟਬਾਲ ਆ ਗਿਆ ਹਾਂਜੀ ਆਈਸ ਹਾਕੀ ਆ ਗਈ ਇਹ ਚੀਜ਼ਾਂ ਅਮਰੀਕਾ ਦੀਆਂ ਵੱਡੀਆਂ ਟੀਮ
1: ਹਾਂਜੀ ਹਾਂਜੀ ਤੇ ਇਹਦੇ ਅਗਲੀ ਖਬਰ ਜਿਹੜੀ ਹੈਗੀ ਆ ਸਤਿ ਸਾਹਿਬ ਜੀ ਇਸ ਖਬਰ ਦੇ ਵਿਚ ਮੈਨੂੰ ਲੱਗਦਾ ਭਾਈ ਜਿਹੜੀ ਲੜਾਈ ਆ ਉਹ ਥੋੜੀ ਠੰਡੀ ਪੈ ਗਈ ਆ ਮੈਨੂੰ ਲੱਗਦਾ ਭਾਈ ਉਹ ਬੰਦ ਵੀ ਹੋ ਜਾਣੀ ਤੇ ਇਰਾਨ ਦੇ ਆਗੂ ਆ ਤੁਹਾਨੂੰ ਪਤਾ ਪਏ ਉਹ ਆਕੀ ਜਿਹਨੂੰ ਕਹਿੰਦੇ ਨਾ ਆਪਣੇ ਉਹ ਏਦਾਂ ਕਹਿੰਦੇ ਵੀ ਹੁੰਦੇ ਆ ਜਿਹੜੀ ਆਪਣੀ ਅਰਦਾਸ ਕਰਦੇ ਆ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਆਕੀ ਦਾ ਮਤਲਬ ਬਾਗੀ ਹੁੰਦਾ ਜਿਹੜਾ ਰੋਹ ਪਾਉਣ ਵਾਲਾ ਨਾ ਉਹਦੇ ਮੂਹਰੇ ਬੋਲਦਾ ਆ ਉਹਨੂੰ ਆਕੀ ਕਹਿ ਦਿੰਦੇ ਆ ਬਾਗੀ ਕਹਿ ਦਿੰਦੇ ਆ ਜਿਹੜਾ ਕਿਸੇ ਦਾ ਰੋਹ ਨਾ ਚੱਲੇ ਤੇ ਇਸੇ ਤਰ੍ਹਾਂ ਖਾਲਸਾ ਜੀ ਇਰਾਨ ਦੇ ਜਿਹੜੇ ਆਕੀ ਮੁੱਖ ਆਗੂ ਮੁਸਤਾਫਾ ਸਾਹਿਬ ਖਮੀਨੀ ਹੈਗੇ ਆ ਉਹਨਾਂ ਵੱਲੋਂ ਕਿਹਾ ਗਿਆ ਕਿ ਅਮਰੀਕਾ ਕਿਹਾ ਗਿਆ ਕਿ ਉਹ ਆਪਣੇ ਸਮੁੰਦਰੀ ਆਵਾਜਾਈ ਰਸਤੇ ਵਿਚੋਂ ਰੋੜੇ ਸਾਫ਼ ਕਰ ਦੇਵੇਗਾ ਕਹਿਣ ਦਾ ਮਤਲਬ ਜਿਹੜਾ ਅਮਰੀਕਾ ਰੋਕ ਕੇ ਬੈਠਾ ਨਾ ਉੱਥੇ ਉਹਨੂੰ ਅਸੀਂ ਪਾਸੇ ਕਰ ਦੇਣਾ ਅਤੇ ਆਪਣੇ ਦੇਸ਼ ਦੇ ਨਿਊਕਲੀਅਰ ਅਤੇ ਮਿਸਲ ਪ੍ਰੋਗਰਾਮ ਦੀ ਰੱਖਿਆ ਕਰੇਗਾ ਸੋ ਖਾਲਸਾ ਸਾਹਿਬ ਜੀ ਉਹਨੇ ਸਾਫ਼ ਸਾਫ਼ ਕਹਿ ਦਿੱਤਾ ਕਿ ਮੈਂ ਹਾਂ ਮੈਂ ਨਾ ਆਪਣੀਆਂ ਜਿਹੜੀਆਂ ਮਿਸਲਾਂ ਪਾਬੰਦੀ ਦੀ ਲਾਉਣ ਨੂੰ ਫਿਰਦੇ ਨਾ ਉਹਦੇ ਤੇ ਤੂੰ ਆਹ ਇੰਨੀ ਕੁ ਰੇਂਜ ਦੀ ਜਾਣੀ ਕਿ ਇੰਨੀ ਦੂਰ ਤਿੱਕਰ ਜਿੱਥੇ ਤਿੱਕਰ ਹੋ ਜਿੱਥੇ ਜਿੱਥੇ ਅਮਰੀਕਾ ਦੇ ਬੇਸ ਪੈ ਗਿਆ ਉੱਥੇ ਤਿੱਕਰ ਨਾ ਪਹੁੰਚ ਸਕੇ ਉਨੀ ਕੁ ਦੂਰ ਜੋਗੀਆਂ ਤੂੰ ਬਣਾ ਲਾ ਤੇ ਬਾਕੀ ਦੀਆਂ ਤੂੰ ਬਣਾਉਣੀਆਂ ਬੰਦ ਕਰ ਦੇ ਤੇ ਇਹਦੇ ਨਾਲ ਜਿਹੜਾ ਉਹ ਨਿਊਕਲੀਅਰ ਪ੍ਰੋਗਰਾਮ ਆ
0: ਅਮਰੀਕਾ ਤੱਕ ਹਜੇ ਵੀ ਨਹੀਂ ਪਹੁੰਚਦੀ ਜੀ ਉਹਨਾਂ ਦੀ ਇੱਥੇ ਤੱਕ ਤਾਂ ਨਹੀਂ ਪਹੁੰਚੇ ਡੇਟ ਬਹੁਤ ਜ਼ਿਆਦਾ ਦੂਰ ਹੈਗਾ ਨਾ ਉੱਥੋਂ
1: ਸਾਹਿਬ ਜੀ ਉਹ ਇਰਾਨ ਆ ਜਿਹੜਾ ਉਹਨੇ ਜਿਹੜੀ ਉਹ ਮਿਸਲ ਮਾਰੀ ਸੀ ਨਾ ਉੱਥੇ ਲਿਜਾ ਕੇ ਆਪਣੇ ਕੀ ਉਹਦਾ ਨਾਂ ਹੈਗਾ ਡੀਏਗੋ ਗਾਰਸੀਆ ਇੱਕ ਦੇਸ਼ ਆ
0: ਆਈਲੈਂਡ ਜਿਹੜਾ ਸੀ ਹਾਂਜੀ
1: ਹਾਂਜੀ ਉਹ ਇੰਡੀਆ ਦੇ ਥੱਲੇ ਜਾ ਕੇ ਭਰੇ ਦੂਰ ਜਾ ਕੇ ਉੱਥੇ ਉਹ ਪਹੁੰਚ ਗਈ ਸੀ ਉਦੋਂ ਤੋਂ ਥੋੜਾ ਜਿਹਾ ਇਹਨਾਂ ਨੂੰ ਡਰ ਪਿਆ ਵੀ ਯਾਰ ਇਹ ਇੱਥੇ ਪਹੁੰਚ ਗਈ ਉਹ ਮੇਰਾ ਖਿਆਲ 4000 ਕਿਲੋਮੀਟਰ ਹੈਗਾ ਆ ਸੋ ਏਦਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਹੋਈਆਂ ਤੇ ਇਹ ਉਹਨਾਂ ਨੇ ਕਹਿ ਦਿੱਤਾ ਵੀ ਨਾ ਮਿਸਲਾਂ ਤੇ ਨਾ ਮੈਂ ਹਟਣਾ ਤੇ ਖਮੀਨੀ ਨੇ ਕਾਫੀ ਸਮੇਂ ਪਿੱਛੋਂ ਖਾਲਸਾ ਸਾਹਿਬ ਜੀ ਆਪਣਾ ਮੌਨ ਵਰਤ ਜਿਹੜਾ ਉਹ ਤੋੜਦੇ ਹੋਏ ਕਿਹਾ ਕਿਉਂਕਿ ਜਦੋਂ ਦੇ ਉਹਨਾਂ ਨੂੰ ਉਹ ਥਾਪਿਆ ਨਾ ਪਦਵੀ ਆ ਜਿਹੜੀ ਮਿਲੀ ਆ ਉਹਨਾਂ ਦੇ ਜਿਹੜੀ ਪਿਤਾ ਜੀ ਕੋਲ ਸੀਗੀ ਉਸ ਤੋਂ ਬਾਅਦ ਉਹ ਟੀਵੀ ਵਗੈਰਾ ਤੇ ਨਹੀਂ ਆਏ ਅਜੇ ਵੀ ਨਹੀਂ ਆਏ ਨੀ ਉਹ ਪਰ ਉਹਨਾਂ ਨੇ ਇਹ ਜਿਹੜੀ ਖਬਰ ਸੀ ਲਿਖ ਕੇ ਦਿੱਤੀ ਆ ਤੇ ਉਹ ਟੀਵੀ ਦੇ ਉੱਤੇ ਪੜੀ ਗਈ ਆ ਉਹ ਆਪ ਨਹੀਂ ਆਏ ਸਾਹਮਣੇ ਕਿਉਂਕਿ ਉਹਨਾਂ ਨੂੰ ਖਤਰਾ ਖਾਲਸਾ ਜੀ ਤੁਹਾਨੂੰ ਪਤਾ ਵੀ ਉਹ ਇਜ਼ਰਾਇਲ ਉੱਤੋਂ ਰੱਖਦਾ ਨਾ ਨਿਗਾਹ ਉਹਦੇ ਤੇ ਅਮਰੀਕਨ ਸੈਟੇਲਾਈਟਾਂ ਜਿਹੜੀਆਂ ਉਹ ਦੇਖਦੇ ਰਹਿੰਦੇ ਆ ਵੀ ਕਿਹੜਾ ਕਿੱਥੇ ਜਾਂਦਾ ਇਸ ਕਰਕੇ ਸ਼ਾਇਦ ਉਹ ਸਾਹਮਣੇ ਪਰਜਾ ਦੇ ਨਹੀਂ ਆਏ ਕਿਉਂਕਿ ਜੇ ਉਹਦੇ ਤੇ ਕੋਈ ਬੰਬ ਬੁੰਬ ਸਿੱਟਦਾ ਫਿਰ ਉਹਨਾਂ ਨੂੰ ਨਵਾਂ ਆਗੂ ਜਿਹੜਾ ਆ ਉਹ ਚੋਣਾ ਪੈਣਾ ਤੇ ਇਹ ਜਿਹੜਾ ਮਸਲਾ ਆ ਜਿਹੜੇ ਪਹਿਲੇ ਉਹਦੇ ਫਾਦਰ ਤੇ ਉਹ ਸਿੱਟੇ ਗਏ ਬੰਬ ਉਹਦਾ ਵੀ ਮਸਲਾ ਹੈ ਇਹ ਨੀਤੀ ਅਸਲ ਚ ਇਸ ਤਰ੍ਹਾਂ ਸੀਗੀ ਕਿ ਇਹਨਾਂ ਨੇ ਕਿਹਾ ਇਹਨਾਂ ਦੇ ਆਗੂਆਂ ਨੂੰ ਮਾਰ ਦੇ ਤੇ ਉੱਥੇ ਫਿਰ ਜਿਹੜੀ ਆ ਪਰਜਾ ਆ ਉਹ ਬਾਹਰ ਨਿਕਲ ਜਾਊਗੀ ਤੇ ਉਹ ਆਪਸ ਵਿਚ ਉਹਨਾਂ ਨੂੰ ਲੜਾ ਦੇਣਗੇ ਤੇ ਫਿਰ ਉਹ ਜਿਹੜਾ ਇਰਾਨ ਖਿਲਫ ਜਾਊਗਾ ਸੋ ਹਾਂ ਤੇ ਉਹ ਗੱਲ ਫਿਰ ਬਣ ਨਹੀਂ ਸਕੀ ਤੇ ਉਹਦੇ ਕਰਕੇ ਹੁਣ ਫਿਰ ਜਦੋਂ ਕਹਿੰਦੇ ਹੁੰਦੇ ਨਾ ਰਿੰਗੇ ਪੈ ਜਾਂਦਾ ਕੰਮ ਫਿਰ ਉਹ ਹੌਲੀ ਹੌਲੀ ਫਿਰ ਦੋਨਾਂ ਧਿਰਾਂ ਨੂੰ ਜਿਹੜੀਆਂ ਕੁਛ ਨਾ ਕੁਛ ਜਿਹੜੀਆਂ ਦੂਸਰੇ ਦੀਆਂ ਸ਼ਰਤਾਂ ਮੰਨਣੀਆਂ ਪੈਂਦੀਆਂ ਇਹ ਪਹਿਲਾਂ ਹੁੰਦਾ ਉਹ ਕਹਿੰਦੇ ਹੁੰਦੇ ਲੜਾਈ ਹੱਲੇ ਦੀ ਚਾਹ ਥੱਲੇ ਦੀ ਸੋ ਜਿਹੜਾ ਪਹਿਲਾਂ ਹੋ ਗਿਆ ਤੇ ਫਿਰ ਜਿਹੜਾ ਆ ਉਹ ਤੁਹਾਨੂੰ ਪਤਾ ਹੋਰ ਦੇਸ਼ ਵੀ ਨਾਲ ਰਲ ਜਾਂਦੇ ਹੁੰਦੇ ਆ ਤੇ ਇਸੇ ਤਰ੍ਹਾਂ ਖਮੀਨੀ ਨੇ ਕਿਹਾ ਕਿ ਕਾਫੀ ਸਮੇਂ ਪਿੱਛੇ ਹੋ ਆਪਣਾ ਮੌਨ ਵਰਤ ਖੋਲਦੇ ਹੋਏ ਇਰਾਨ ਦੀ ਸ਼ਲਾਘਾ ਉਹਨਾਂ ਨੇ ਕੀਤੀ ਤੇ ਕਿਹਾ ਕਿ ਇਰਾਨ ਦਾ ਜਿਹੜਾ ਸਟੇਟ ਆਫ ਹਰਮੂਸ ਹੈਗਾ ਉਹ ਪੂਰੇ ਕੰਟਰੋਲ ਥੱਲੇ ਆ ਇਰਾਨ ਦੇ ਅਤੇ ਇਸ ਤਰ੍ਹਾਂ ਹੀ ਬਰਕਰਾਰ ਰੱਖਿਆ ਜਾਵੇਗਾ ਤੇ ਜਿਹੜੀ ਆ ਇਰਾਨੀ ਆਗੂ ਵੱਲੋਂ ਇਹ ਵੀ ਕਿਹਾ ਗਿਆ ਕਿ ਅੱਜ ਤੋਂ 2 ਮਹੀਨੇ ਪਹਿਲਾਂ ਦੁਨੀਆਂ ਭਰ ਦੀ ਸਭ ਤੋਂ ਵੱਡੀ ਫੌਜ ਰੱਖਣ ਵਾਲੇ ਧੌਂਸ ਜਮਾਓ ਬੁਲੀ ਜਿਹਨੂੰ ਅੰਗਰੇਜ਼ੀ ਚ ਬੁਲੀ ਨੀ ਕਹਿੰਦੇ ਬੁਲੀ ਆ ਧੌਂਸ ਜਮਾਓ ਜਿਹੜੇ ਹੈਗੇ ਆ ਬੁਲੀ ਉਹਨਾਂ ਵੱਲੋਂ ਕਹਿੰਦੇ ਆ ਵੀ ਆਪਣੀਆਂ ਫੌਜੀਆਂ ਤੈਨਾਤ ਕਰਦੇ ਹੋਏ ਇਰਾਨ ਦੀ ਖਾੜੀ ਦੇਸ਼ ਇਰਾਨ ਉਪਰ ਧਾਵਾ ਬੋਲਿਆ ਸੀ ਜਿਸ ਵਿਚ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਅਤੇ ਇਹ ਮਾਮਲਾ ਜਿਹੜਾ ਸੀ ਹੁਣ ਪਰਸ਼ੀਅਨ ਗਲਫ ਅਤੇ ਸਟੇਟ ਆਫ ਹਰਮੂਸ ਉਪਰ ਖੜਾ ਹੁਣ ਖਾਲਸਾ ਜੀ ਦੀ ਗੱਲ ਇੱਥੇ ਹੀ ਦੋਨਾਂ ਦੀ ਅੜੀ ਹੋਈ ਆ
0: ਇਹ ਵੀ ਕਿਹਾ ਨਾ ਉਹਨਾਂ ਨੇ ਜੇ ਸਾਡੇ ਨਾਲ ਏਦਾਂ ਪੰਗਾ ਲਿਆ ਤਾਂ ਅਸੀਂ ਤੁਹਾਡੀ ਜਿਹੜੀ ਇੰਟਰਨੈਟ ਵਾਇਰ ਪਾਣੀ ਸਮੁੰਦਰ ਦੇ ਵਿਚ ਦੀ ਜਾਂਦੀ ਕੱਟਦੇ ਹਾਂ
1: ਬਿਲਕੁਲ ਬਿਲਕੁਲ ਉਹਨਾਂ ਨੇ ਉਹ ਜਿੱਥੇ ਨਾ ਕਹਿੰਦੇ ਹੁੰਦੇ ਆ ਜਿੱਥੇ ਦੁੱਖ ਲੱਗਦਾ ਉੱਥੇ ਸੱਟ ਮਾਰਦੇ ਆ, ਹੋਰ ਨੂੰ ਪਤਾ ਆਰਾਮ ਦੇ
0: ਕੱਟਿਆ ਗਿਆ ਸਾਰਾ ਕੁਛ ਹੀ ਬੰਦ ਹੋ ਜਾਣਾ ਜੀ, ਫਿਰ ਰਹਿਣਾ
1: ਫਿਰ ਬਿਲਕੁਲ ਹਾਂਜੀ ਹਾਂਜੀ ਉਹ ਬਹੁਤ ਕੰਮ ਖਰਾਬ ਹੋਊਗਾ ਬਿਲਕੁਲ, ਉਹ ਜਿਹੜੇ ਡਿਵਾਈਡ ਹੋਈ ਹੋਣੀ ਆ ਸਾਰੇ ਜਿਹੜੇ ਉੱਥੇ ਕਟਰ ਵਗੈਰਾ ਦੇ ਵਿੱਚ ਉਹ ਏਅਰਪੋਰਟ ਆ, ਖਾਤਾ ਵੀ ਉੱਥੇ ਦੋ ਤਿੰਨ ਏਅਰਪੋਰਟ ਆ ਉਹ ਅਰਬਾਂ ਦੇ ਏਰੀਏ ਦੇ ਵਿੱਚ ਜਿੱਥੇ ਦੁਨੀਆਂ ਦੀਆਂ ਸਭ ਤੋਂ ਫਲਾਈਟਾਂ ਉੱਥੇ ਜਾਂਦੀਆਂ ਔਰ ਟੂਰਿਸਟ ਸਭ ਤੋਂ ਜ਼ਿਆਦਾ ਉਹਨਾਂ ਦਾ ਰੁਜ਼ਗਾਰ ਹੀ ਜਿਹੜਾ ਤੇਲ ਤੋਂ ਤਾਂ ਟੂਰਿਜ਼ਮ ਤੋਂ ਚੱਲਦਾ,
0: ਟੂਰਿਜ਼ਮ ਤੋਂ ਦੁਬਈ ਦਾ ਖਾਸ ਕਰਕੇ ਦੋ ਉੱਥੋਂ ਹੀ ਆ, ਕਤਰ ਕਤਰ ਦਾ ਵੀ ਹੈ ਬਿਲਕੁਲ, ਦੋਵਾਂ ਮੁਲਕਾਂ ਦਾ ਜ਼ਿਆਦਾ
1: ਬਿਲਕੁਲ। ਤੇ ਇਹ ਹੁਣ ਜਿਹੜੀ ਆ ਇਰਾਨ ਉੱਪਰ ਧਾਵਾ ਜਿਹੜਾ ਬੋਲਿਆ ਸੀਗਾ ਤੇ ਫੇਰ ਉਹਨਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਤੇ ਹੁਣ ਜਿਹੜਾ ਆ ਮਾਮਲਾ ਕਹਿੰਦੇ ਹੁਣ ਪਰਸ਼ੀਨ ਗਲਫ ਦੇ ਸਟੇਟ ਆਫ ਹੋਰਮੁਜ਼ ਦਾ ਰਹਿ ਗਿਆ ਆ, ਬਾਕੀ ਸਾਰੇ ਮਸਲੇ ਹੱਲ ਹੋ ਗਏ ਆ ਤੇ ਇਰਾਨ ਦੇ ਆਗੂ ਦੁਆਰਾ ਕਹੀ ਗਈ ਇਹ ਗੱਲਬਾਤ ਨੂੰ ਇਰਾਨ ਦੇ ਟੈਲੀਵਿਜ਼ਨ ਉੱਪਰ ਖਸਰਾ ਜੀ ਪ੍ਰਸਾਰਿਤ ਕੀਤਾ ਗਿਆ, ਉਹ ਆਪ ਨਹੀਂ ਆਇਆ ਤੇ ਜਿਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਸਟੇਟ ਆਫ ਹੋਰਮੁਜ਼ ਆ ਜਿਹੜੀ ਉਹਦੇ ਵਿੱਚੋਂ ਦੁਸ਼ਮਣ ਨੂੰ ਕੱਢਣ ਪਿੱਛੋਂ ਹੀ ਇਲਾਕੇ ਦੇ ਦੇਸ਼ਾਂ ਵਿੱਚ ਸ਼ਾਂਤੀ ਰਹੇਗੀ, ਰਹਿ ਸਕੇਗੀ, ਤਰੱਕੀ ਹੋਵੇਗੀ ਅਤੇ ਖੁਸ਼ਹਾਲੀ ਵਧੇਗੀ।
0: ਇੱਕ ਚੀਜ਼ ਜਿਹੜੀ ਨਾ ਉਹ ਇਹ ਬੜੀ ਖਾਸ ਹੋਈ ਹੈ ਕਿ ਜਿਹੜੇ ਅਮਰੀਕਾ ਦੇ ਅੱਡੇ ਸੀ ਜਿੱਥੇ ਉਹਨਾਂ ਨੂੰ ਬੜਾ ਵੱਡਾ ਸੱਟ ਵੱਜੀ ਆ, ਔਰ
1: ਬਹੁਤ ਵੱਡੀ
0: ਅੰਬੈਸੀਆਂ ਨੂੰ ਵੀ ਸੱਟ ਵੱਜੀ ਆ,
1: ਬਿਲਕੁਲ
0: ਉਹਦੇ ਨਾਲ ਨੁਕਸਾਨ ਤੇ ਬਹੁਤ ਹੋਇਆ। ਜੇ ਅੱਜ ਵਾਰ ਜਿਹੜੀ ਹੈ ਲੜਾਈ ਬੰਦ ਹੋ ਜਾਂਦੀ ਹੈ ਮਸਲੇ ਤੇ ਪਹੁੰਚ ਜਾਂਦੇ ਆ, ਕੁਛ ਛੋਟਾ ਉਧਰੋਂ ਦੇ ਦਿਓ, ਕੁਛ ਉਹ ਵੀ ਮੰਨ ਲੈਣ ਤੇ ਕੁਛ ਇਧਰੋਂ,
1: ਬਿਲਕੁਲ ਬਿਲਕੁਲ
0: ਹੁਣ ਸੀਮਾ ਸਾਹਿਬ ਹੁਣ ਤੇ ਏਦਾਂ ਹੀ ਆ, ਕਿਉਂਕਿ ਜਦੋਂ ਵੀ ਜੰਗਾਂ ਬੰਦ ਹੁੰਦੀਆਂ ਨਾ ਉਦੋਂ ਕੰਪਰੋਮਾਈਜ਼ ਤੇ ਕਰਨਾ ਹੀ ਪੈਂਦਾ ਥੋੜਾ ਬਹੁਤਾ, ਉਹਨਾਂ ਨੂੰ ਕਰ ਲਿਆ, ਇਹਨਾਂ ਨੇ ਕਰ ਲਿਆ, ਤੇ ਉਹ ਚੀਜ਼ਾਂ ਹੁੰਦੀਆਂ ਕਿ ਕੱਲ ਨੂੰ ਕੋਈ ਇਹ ਨਾ ਕਵੇ ਮੁੜ ਕੇ ਕਿ ਵੀ ਮੈਂ ਫੇਰ ਬੰਬ ਮਾਰ ਦਵਾਂ ਤੇ ਮੈਂ ਫੇਰ, ਇੱਕ ਜੰਗ ਦੇ ਵਿੱਚੋਂ ਜੇ ਤੁਸੀਂ ਪਿੱਛੇ ਹਟਦੇ ਹੋ ਨਾ ਤੇ ਫੇਰ ਮੁੜ ਕੇ ਜੰਗ ਲੜਨੀ ਜਿਹੜੀ ਬੜੀ ਔਖੀ ਹੁੰਦੀ,
1: ਕਿਉਂਕਿ ਔਖੀ ਹੁੰਦੀ ਆ ਬਿਲਕੁਲ,
0: ਕਿਉਂਕਿ ਅਗਲਾ ਤਿਆਰੀ ਕਰ ਲੈਂਦਾ ਨਾ। ਹੁਣ ਜਦੋਂ ਪਹਿਲਾਂ ਅਮਰੀਕਾ ਨੇ ਇਰਾਨ ਦੇ ਉਪਰ ਅਟੈਕ ਕੀਤਾ ਸੀ ਥੋੜੇ ਦਿਨ ਲਈ, ਜਿਹੜਾ ਲਾਇਆ ਸੀ
1: ਮਿਜ਼ਾਈਲ ਪਿਛਲੇ ਸਾਲ ਦੀ ਜੂਨ ਦੇ ਵਿੱਚ ਜਿਹੜੇ 10 ਦਿਨ ਲਾਏ ਸੀ,
0: ਹਾਂਜੀ ਹਾਂਜੀ, ਤੇ ਉਹਦੇ ਨਾਲ ਕੀ ਹੋਇਆ ਕਿ ਉਹਨਾਂ ਨੇ ਤਿਆਰੀਆਂ ਕਰ ਲਈਆਂ, ਉਹਨਾਂ ਨੂੰ ਪਤਾ
1: ਉਹਨਾਂ ਨੇ ਬਿਲਕੁਲ
0: ਤਿਆਰੀਆਂ ਕਰ ਲਈਆਂ, ਉਹਨਾਂ ਨੇ ਸੋਚਿਆ ਕਿ ਇਹ ਮੁੜ ਕੇ ਹੋਣਾ ਹੀ ਹੋਣਾ ਵਾ ਤੇ ਆ ਜਾਓ ਵੀ ਹੁਣ ਆਪਾਂ ਵੀ ਤਿਆਰ ਹੋ ਜਾਈਏ, ਪਰ ਇਹ ਅਮਰੀਕਾ ਨੂੰ ਇਸਰਾਇਲ ਦੇ ਮਗਰ ਨਹੀਂ ਲੱਗਣਾ ਚਾਹੀਦਾ, ਇਹ ਛੋਟੀ ਗੱਲ ਦੇ ਉਪਰ ਆ ਕੇ ਇਸਰਾਇਲ ਚਾਹੁੰਦਾ ਹੀ ਸੀ ਕਿ ਅਮਰੀਕਾ ਜਿੱਦਾਂ ਹੁਣ ਵੀ ਹੈ ਜਿਹੜੀ ਗੱਲ ਹੋਈ ਹੈ, ਜਿਹੜੀ ਮੈਂ ਇਹ ਗੱਲ ਸੁਣੀ ਸੀ ਸੀ ਕਿ ਜਦੋਂ ਇੱਥੋਂ ਗਏ ਆ ਪਾਕਿਸਤਾਨ ਗਏ ਆ ਸੁਲਾਹ ਸਫਾਈ ਲਈ, ਉੱਥੋਂ ਆਏ ਇਰਾਨ ਤੋਂ ਆਏ ਆ, ਤੇ ਇਹਨੇ ਇਹ ਟਰੰਪ ਨੇ ਉਹਨਾਂ ਨੂੰ ਫੋਨ ਕੀਤਾ ਕਿ ਤੁਸੀਂ ਵਾਪਸ ਆ ਜਾਓ, ਉਹ ਕਹਿੰਦੇ ਆ ਕਿ ਇਹ ਇਸਰਾਇਲ ਦੇ ਪ੍ਰਧਾਨ ਮੰਤਰੀ ਨੇ ਫੋਨ ਕੀਤਾ ਟਰੰਪ ਨੂੰ ਕਿ ਇਹ ਗੱਲ ਖਰਾਬ ਹੋ ਜਾਣੀ ਤੁਸੀਂ ਸਦਲਾ, ਤਾਂ ਉਹਨੇ ਇੱਕ ਮਿੰਟ ਚ ਉਹਨੂੰ ਕਿਹਾ ਆ ਜਾਓ ਵਾਪਸ, ਅਸੀਂ ਨਹੀਂ ਗੱਲ ਕਰਨੀ, ਇਹ ਵੀ ਗੱਲ
1: ਹਾਂਜੀ ਹਾਂਜੀ ਬਿਲਕੁਲ ਬਿਲਕੁਲ ਜਿਹੜੀ ਗੱਲ ਤੁਹਾਨੂੰ ਉਹੀ ਮਾਰ ਰਿਹਾ ਖੱਕ ਸਾਹਿਬ ਜੀ, ਟਰੰਪ ਨੂੰ ਤੁਹਾਨੂੰ ਉਹੀ ਮਾਰ ਰਿਹਾ, ਤੇ ਜਿਹੜੀ ਆ ਉਹਨਾਂ ਨੇ ਫੇਰ ਇਹ ਕਿਹਾ ਵੀ ਇੱਥੇ ਪਰਜਾ ਆ ਜਿਹੜੀ ਉਹ ਸੁੱਖ ਦਾ ਸਾਹ ਤਾਂ ਹੀ ਲਊਗੀ, ਤੇ ਜੇ ਇੱਥੇ ਲੜਾਈ ਆ ਜਿਹੜੀ ਇਹ ਸਾਰਾ ਕੁਛ ਬੰਦ ਹੋਊਗਾ। ਤੇ ਖਮੀਨੀ ਨੇ ਇਹ ਵੀ ਕਿਹਾ ਕਿ ਇਰਾਨ ਆਪਣੇ ਦੇਸ਼ ਦੀਆਂ ਆਧੁਨਿਕ ਤਕਨੀਕਾਂ ਯਾਨੀ ਕਿ ਮਾਡਰਨ ਟੈਕਨੋਲੋਜੀ ਆ ਜਿਹੜੀ ਅੰਗਰੇਜ਼ੀ ਜਿਹਨੂੰ ਆਪਾਂ ਕਹਿੰਦੇ ਹਾਂ, ਜਿਨ੍ਹਾਂ ਵਿੱਚ ਇੱਕ ਨੀਨੋ ਟੈਕਨੋਲੋਜੀ ਹੋਰ ਆਈ ਆ ਨਵੀਂ, ਮਤਲਬ ਨਵੀਂ ਤਾਂ ਨਹੀਂ, ਹੁਣ ਥੋੜਾ ਟਾਈਮ ਹੋ ਗਿਆ, ਪਰ ਉਹਨਾਂ ਦੇਸ਼ਾਂ ਦੇ ਵਿੱਚ ਉਹ ਨਵੀਂ ਆ, ਉਹਦੇ ਵਿੱਚ ਤੇ ਬਾਇਓ ਤੇ ਉਹਦੇ ਨਾਲ ਨਾਲ ਨਿਊਕਲੀਅਰ ਅਤੇ ਜਿਹੜੀਆਂ ਮਿਸਲਾਂ ਵੀ ਸ਼ਾਮਲ ਆ, ਉਹ ਕਹਿੰਦੇ ਇਹ ਚੀਜ਼ਾਂ ਅਸੀਂ ਬਣਾਉਣੀਆਂ ਬਣਾਉਣੀਆਂ, ਅਸੀਂ ਇਹਨਾਂ ਤੇ ਕੋਈ ਪਾਬੰਦੀ ਨਹੀਂ ਲੱਗਣ ਦੇਣੀ, ਤੇ ਇਸ ਨਾਲ ਖਾਕ ਸਾਹਿਬ ਜੀ ਉਹ ਸ਼ਾਇਦ ਸਟੇਟ ਆਫ ਹੋਰਮੂ ਵਿੱਚ ਦੀ ਜਿਹੜੀ ਗੁਜ਼ਰ ਰਹੇ ਸ਼ਿਪ ਆ ਜਿਹੜੇ ਜਹਾਜ਼ ਆ ਉਹਨਾਂ ਦੇ ਉੱਪਰ ਵੀ ਉਹ ਥੋੜਾ ਬਹੁਤਾ ਕਾਰੀ ਰੌਲਾ ਰਾਲਾ ਪਾ ਰਹੇ ਆ, ਉਹ ਯੂਰੋਪੀਅਨ ਵੀ ਉਹ ਇਸ ਮਸਲੇ ਦੇ ਵਿੱਚ, ਬਾਕੀਆਂ ਦੇ ਵਿੱਚ ਨਹੀਂ, ਇਸ ਮਸਲੇ ਦੇ ਵਿੱਚ ਯੂਰੋਪੀਅਨ ਹੈ ਜਿਹੜੇ, ਉਹ ਵੀ ਜਰਮਨ ਦੀ ਉਹ ਸੀਗੀ, ਉਹ ਵੀ ਸਟੇਟਮੈਂਟ ਦੇ ਰਹੀ ਸੀ ਕਿ ਇਹ ਇਹਨਾਂ ਤੇ ਨਾ ਲੱਗਣ ਦਿਓ, ਕਿਉਂਕਿ ਉਹਨਾਂ ਨੂੰ ਵੀ ਖਾਕ ਸਾਹਿਬ ਜੀ ਉਹ ਤੇਲ ਮਹਿੰਗਾ ਪੈਣ ਲੱਗ ਪੈਣਾ ਨਾ,
0: ਉਹ ਤਾਂ ਪੈਣਾ ਹੀ ਹੈ ਜਦੋਂ ਟੈਕਸ ਲੱਗੇਗਾ,
1: ਹਾਂਜੀ ਜਦੋਂ ਉਹਨਾਂ ਦੇ ਉਹ ਲਾਤਾ ਉਥੋਂ
0: ਬਿਲਕੁਲ,
1: ਤੇ ਸੋ ਇੱਥੇ ਆ ਕੇ ਥੋੜਾ ਜਿਹਾ ਯੂਰਪ ਅਮਰੀਕਾ ਦੇ ਪਾਸੇ ਸਾਹ ਦਿੰਦਾ, ਉਹ ਵੀ ਜਰਮਨ ਵਗੈਰਾ ਜਿਹੜੇ ਦਿੰਦੇ ਰਹੇ ਆ, ਤੇ ਬਾਕੀ ਤੁਹਾਨੂੰ ਪਤਾ ਵੀ ਆਪਣੇ ਇੱਥੇ ਖਾਕ ਸਾਹਿਬ ਜੀ ਉਹ ਬਾਦਸ਼ਾਹ ਵੀ ਆ ਕੇ ਗਏ ਆ, ਅੱਜ ਮੇਰਾ ਖਿਆਲ ਉਹਨਾਂ ਦਾ ਲਾਸਟ ਦਿਨ ਹੈ, ਅੱਜ ਚਲੇ ਜਾਣਾ, ਉਹ ਵੀ ਕੁਛ ਨਾ ਕੁਛ ਪੱਕੀਆਂ ਜਿਹੜੀਆਂ ਪਕਾ ਕੇ ਗਏ ਹੋਣਗੇ ਟਰੰਪ ਸਾਹਿਬ ਦੇ ਨਾਲ, ਕੋਈ ਨਾ ਕੋਈ ਗੱਲਬਾਤ ਕਰਕੇ ਗਏ ਹੋਣਗੇ,
0: ਇੰਨੀ ਵੈਲਿਊ ਦੀ ਹੁੰਦੀ ਉਹਨਾਂ ਦੀ, ਕਿਉਂਕਿ ਗੌਰਮੈਂਟ ਆ ਉੱਥੇ ਇਹਨਾਂ ਦਾ ਸਿਰਫ ਮਿਲਣੀ ਗਿਲਣੀ ਹੁੰਦੀ ਰਾਜਿਆਂ ਦੀ, ਕੁਝ ਮੇਰਾ ਹਾਂ ਉਹ ਨਿਊਯਾਰਕ ਆਉਣਾ ਸੀ, ਮਮਦਾਨੀ ਸਾਹਿਬ ਨੇ ਕਿਹਾ ਕਿ ਭਾਈ ਮੈਂ ਉਹਨਾਂ ਕੱਲ ਦੀ ਗੱਲ ਆ, ਉਹ ਕਹਿੰਦੇ ਮੈਂ ਉਹਨੂੰ ਕਵਾਂਗਾ ਰਾਜੇ ਸਾਹਿਬ ਨੂੰ ਕਿ ਭਾਈ ਜਿਹੜਾ ਕੋਈ ਨੂਰ ਤੁਹਾਡੇ ਕੋਲ ਹੈਗਾ ਪਿਆ ਵਾ ਉਹ ਸਾਡੇ ਇੰਡੀਆ ਨੂੰ ਬੜੀ ਵੱਡੀ ਗੱਲ ਆ ਜੀ। ਹੋ ਸਕਦਾ ਉਹਨੇ ਆਪਣੀ ਆਪਣੀ ਸੋਚ ਹੋਵੇ ਮਮਦਾਨੀ ਸਾਹਿਬ ਦੀ, ਜਾਂ ਫਿਰ ਸੋਚ ਜਗਪ੍ਰੀਤ ਹੋਣਾ ਦੀ ਹੋਵੇ ਕਿ ਭਾਈ ਇਹ ਕੁਐਸਚਨ ਉਠਾ ਦਿਓ।
1: ਹਾਂਜੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਿਲਕੁਲ ਬਿਲਕੁਲ। ਤੇ ਇਹਦੇ ਨਾਲ ਅਗਲੀ ਖਬਰ ਜਿਹੜੀ ਖੱਕ ਸਾਹਿਬ ਜੀ ਹੈਗੀ ਆ, ਉਹ ਹੈਗੀ ਆ ਇਹ ਵੱਖਰੀ ਖਬਰ ਆ ਕਿ ਜਿਹਦੇ ਵਿਚ ਕਿਹਾ ਗਿਆ ਕਿ ਇਰਾਨ ਦੀ ਮਾਲੀ ਹਾਲਤ ਆ ਜਿਹੜੀ ਕਾਫੀ ਸੰਕਟ ਵਿਚ ਪੈ ਸਕਣ ਦੀ ਸੰਭਾਵਨਾ ਹੈ ਜਾਂ ਸੀ, ਪਰ ਕਿਹਾ ਗਿਆ ਕਿ ਜੋ ਕੁਛ ਹੁਣ ਉਹ ਹੋਣਾ ਸੀ ਉਹਦੇ ਨਾਲ ਸੀਗਾ ਕਿ ਜਿਹੜੀ ਇਰਾਨ ਦਾ ਜਿਹੜਾ ਸਾਰਾ ਸਿਸਟਮ ਆ ਉਹ ਹਿੱਲ ਜਾਣਾ, ਪਰ ਟਰੰਪ ਸਾਹਿਬ ਵਾਸਤੇ ਕਾਫੀ ਦੇਰ ਹੋ ਚੁੱਕੀ ਹੈ। ਕਹਿਣ ਦਾ ਮਤਲਬ ਜੇ ਹੁਣ ਉਹ ਭਾਵੇਂ ਮਹੀਨੇ ਨੂੰ, ਦੋ ਮਹੀਨਿਆਂ ਨੂੰ, ਛੇ ਮਹੀਨਿਆਂ ਨੂੰ ਉਹ ਸਿਸਟਮ ਆ ਜਿਹੜਾ, ਜੇ ਇਰਾਨ ਭੁੱਖਾ ਮਰਨ ਵੀ ਲੱਗ ਵੀ ਜਾਵੇ ਇੱਕ ਕਿਸਮ ਦਾ, ਪਰ ਫੇਰ ਵੀ ਉਦੋਂ ਤੋਂ ਟਰੰਪ ਆ ਜਿਹੜੀ ਟਰੰਪ ਸਾਹਿਬ ਦੀ ਬਸ ਹੋ ਜਾਣੀ ਆ ਉਦੋਂ,
0: ਕਿਉਂਕਿ ਕੋਈ ਵੀ ਕੰਟਰੀ ਮਰ।
1: ਹਾਂਜੀ ਬਿਲਕੁਲ ਬਿਲਕੁਲ, ਉਹ ਜਿੱਦਣ ਲੜਾਈ ਬੰਦ ਹੋ ਗਈ
0: ਬਹੁਤ ਸਪੋਰਟਾਂ ਕਰਨ ਵਾਲੇ ਹੁੰਦੇ ਆ।
1: ਹਾਂਜੀ
0: ਰਸ਼ੀਆ ਬੈਠਾ, ਚਾਈਨਾ ਬੈਠਾ, ਇੰਡੀਆ ਬੈਠਾ, ਹੋਰ ਬੜੇ ਸਪੋਰਟ ਕਰਦੇ, ਰੋਟੀ ਤੋਂ ਤਾਂ ਨਹੀਂ ਕੋਈ ਭੁੱਖਾ ਮਰਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ, ਪਰ
0: ਇਕਾਨਮੀ ਜਿਸ ਤਰ੍ਹਾਂ ਹੁਣ ਪਾਕਿਸਤਾਨ ਦੇ ਹਾਲਾਤ ਆ, ਇਧਰੋਂ ਕਰਦੇ ਉਧਰੋਂ ਦੇ ਦਿੰਦੇ ਆ, ਉਧਰੋਂ ਲੈਂਦੇ ਸਾਊਦੀ ਅਰਬ ਕੋਲ ਲੈ ਤੇ ਉਹ ਕੁਵੈਤ ਉਹਨਾਂ ਨੂੰ ਦੇਤੇ, ਦੁਬਈ ਵਾਲਿਆਂ ਨੂੰ ਦੇਤੇ, ਉਹਨਾਂ ਦਾ ਹਾਲਾਤ ਇਸ ਬਹੁਤ ਹੀ ਜ਼ਿਆਦਾ ਮਾੜੀ ਆ, ਬਹੁਤ ਜ਼ਿਆਦਾ ਗਰੀਬੀ ਹੋ ਗਈ ਆ ਉੱਥੇ, ਤੇਲ ਦਾ ਹਰ ਹਫ਼ਤੇ ਤੇਲ ਦਾ ਰੇਟ ਵਧਾ ਦਿੰਦੇ ਆ, ਮਤਲਬ ਕੁਛ ਨੀ ਹੁੰਦਾ, ਮੁਲਕ ਚੱਲਦੇ ਰਹਿੰਦੇ ਆ, ਇਹ ਕੋਈ
1: ਚੱਲਦੇ ਰਹਿੰਦੇ ਆ ਬਿਲਕੁਲ, ਹਾਂਜੀ ਹਾਂਜੀ ਹਾਂਜੀ, ਸੋ ਚੱਲਦੇ ਰਹਿੰਦੇ ਆ। ਪਰ ਅਸਲੀ ਜਿਹੜੀ ਪਲੈਨਿੰਗ ਸੀ ਉਹ ਇਹੀ ਸੀ ਇਜ਼ਰਾਇਲ ਦੀ, ਉਹਨਾਂ ਨੇ ਤਾਂ ਹੀ ਟਰੰਪ ਨੂੰ ਉਹਨਾਂ ਕਿਹਾ ਸੋਚਿਆ ਸੀਗਾ ਕਿ ਅਸੀਂ ਇੱਕ ਅੱਧਾ ਹਫ਼ਤਾ ਬੰਬ ਮਾਰਾਂਗੇ ਤੇ ਪਰਜਾ ਜਿਹੜੀ ਉਹਦੇ ਖਿਲਾਫ਼ ਹੋ ਜਾਣੀ ਆ ਤੇ ਉੱਥੇ ਰੌਲਾ ਰੱਪਾ ਪੈ ਜਾਣਾ ਤੇ ਅਸੀਂ ਜਾ ਕੇ ਆਗੂ ਉਗੂ ਮਾਰ ਦਿਆਂਗੇ ਤੇ ਜਾ ਕੇ ਸੰਭਾਲ ਲਵਾਂਗੇ, ਪਰ ਉਹ ਜਿਹੜੀ ਪਲੈਨਿੰਗ ਸੀ ਉਹ ਸਾਰੀ ਜਿਹੜਾ ਮਸਲਾ ਉਹ ਹੋਇਆ ਨੀ ਹੱਲ। ਇਹਦੇ ਵਿਚ ਖੱਕ ਸਾਹਿਬ ਦੀ ਬਹੁਤ ਵੱਡੀ ਜਿਹੜੀ ਗੱਲ ਇਹ ਸੀਗੀ, ਜਿੱਦਾਂ ਸਦਮ ਹੁਸੈਨ ਸੀਗਾ ਉਹ, ਜਾਂ ਲੀਬੀਆ ਦਾ ਸੀਗਾ ਮੁਹੰਮਦ ਖਦਾਫੀ ਸੀਗਾ, ਉਹ ਖੱਕ ਸਾਹਿਬ ਦੀ ਇੱਕ ਕਿਸਮ ਦੀ ਡਿਕਟੇਟਰਸ਼ਿਪ ਤਾਂ ਅਸੀਂ ਨਹੀਂ ਕਹਿ ਸਕਦੇ ਉਹਨੂੰ, ਕਿਉਂਕਿ ਉਹ ਡਿਕਟੇਟਰਸ਼ਿਪ ਨਹੀਂ ਸੀ, ਰਾਜ ਤਾਂ ਖੈਰ ਵੋਟਾਂ ਦਾ ਹੀ ਸੀਗਾ, ਪਰ ਉਹਦੇ ਵਿਚ ਜਿਹੜੀ ਪਰਜਾ ਸੀ ਉਥੋਂ ਦੀ ਉਹ ਏਦਾਂ ਸਮਝਦੀ ਸੀ ਕਿ ਇੱਕੋ ਬੰਦੇ ਦਾ ਰਾਜ ਆ, ਇਸ ਕਰਕੇ ਉਥੇ ਜਿਹੜੀ ਪਰਜਾ ਸੀ ਭੜਕਦੇ। ਇਰਾਨ ਆ ਜਿਹੜਾ ਇਹਦੇ ਵਿਚ ਸਿਚੁਏਸ਼ਨ ਜਿਹੜੀ ਡਿਫਰੈਂਟ ਹੈ, ਹਾਂ ਡੈਮੋਕਰੇਸੀ ਆ, ਸੋ ਇਸਲਾਮਿਕ ਰਿਪਬਲਿਕ ਉਹਨੂੰ ਤਾਂ ਹੀ ਕਹਿੰਦੇ ਆ, ਹੈ ਤਾਂ ਪਾਕਿਸਤਾਨ ਚ ਵੀ ਡੈਮੋਕਰੇਸੀ ਆ ਪਰ ਉੱਥੇ ਦੀ ਡੈਮੋਕਰੇਸੀ
0: ਹੈਗੀ। ਪਾਕਿਸਤਾਨ ਦੇ ਵਿਚ ਡੈਮੋਕਰੇਸੀ ਇਸ ਲਈ ਨੀ ਹੈਗੀ ਕਿਉਂਕਿ ਉੱਥੇ ਹਮੇਸ਼ਾ ਹੀ ਆਰਮੀ ਦਾ ਰਾਜ ਰਿਹਾ, ਆਰਮੀ ਜਿਹੜੇ ਪਸੰਦ ਆ, ਜਿਹੜੀ ਹੁਣ ਪਿਛਲੀ ਜਦੋਂ ਇਲੈਕਸ਼ਨ ਹੋਈ ਆ ਤੇ ਧੱਕੇ ਜਾ ਕੇ ਵੋਟਾਂ ਪਈਆਂ, ਵੋਟਾਂ ਦੇ ਵਿਚ ਧੱਕੇ ਦੇ ਨਾਲ ਹੀ ਖੋਈਆਂ ਗਈਆਂ ਵੋਟਾਂ, ਪਾੜ ਪੂੜ ਦਿੱਤੀਆਂ, ਜਿਹਨੂੰ ਜਿਤਾਉਣਾ ਸੀ ਉਹਨੂੰ ਜਿਤਾਤਾ, ਜਿੱਤੇ ਹੋਏ ਹਰਾ ਤੇ, ਉੱਥੇ ਡੈਮੋਕਰੇਸੀ ਨੀ ਹੈਗੀ, ਉੱਥੇ ਤਾਂ ਆਰਮੀ ਦਾ ਰਾਜ ਆ।
1: ਨਹੀਂ ਖੱਕ ਸਾਹਿਬ ਜੀ, ਨਾ ਉਸ ਮੁਲਕ ਦਾ ਇਸਲਾਮਿਕ ਰਿਪਬਲਿਕ ਪਾਕਿਸਤਾਨ ਹੀ ਹੈਗੀ ਤਾਂ ਉੱਥੇ ਡੈਮੋਕਰੇਸੀ, ਪਰ ਉਹ ਅਸਲੀ ਡੈਮੋਕਰੇਸੀ ਨੀ, ਉਹਦਾ ਨਾਂ ਡੈਮੋਕਰੇਸੀ ਆ। ਹਾਂਜੀ ਬਿਲਕੁਲ ਬਿਲਕੁਲ,
0: ਜਦੋਂ ਤੱਕ ਰਾਜ ਰਿਹਾ ਕਦੋਂ ਦਾ ਮੁਲਕ ਬਣਿਆ, ਮੈਨੂੰ ਮੈਂ ਕੋਈ ਵੀ ਸਰਕਾਰ 5 ਸਾਲ ਨੀ ਉਹਨਾਂ ਨੇ ਚੱਲਣ ਦਿੱਤੀ, ਆਰਮੀ ਨੇ
1: ਚੱਲਣ ਨੀ ਦਿੱਤੀ, ਬਿਲਕੁਲ
0: ਬਿਲਕੁਲ, ਉਹ ਆਪਣੀ ਮਰਜ਼ੀ ਦੇ ਜੱਜ ਵਾ, ਆਪਣੀ ਮਰਜ਼ੀ ਦੇ ਡਰਾ ਕੇ ਜੱਜਾਂ ਕੋਲੋਂ ਜੇ ਹੁੰਦੇ, ਕੋਈ ਇਮਰਾਨ ਖਾਨ ਨੂੰ ਅੰਦਰ ਦਿੱਤਿਆਂ ਨੂੰ ਬਿਨਾਂ ਗੱਲ ਤੋਂ ਕਈ ਸਾਲਾਂ ਤੋਂ ਉਹਨੂੰ ਅੰਦਰ ਦਿੱਤਾ,
1: ਕਈ ਸਾਲ ਹੋਏ, ਹਾਂਜੀ ਹਾਂਜੀ,
0: ਕਿਸੇ ਰੀਜ਼ਨ ਤੋਂ ਕੋਈ
1: ਵੀ ਡੈਮੋਕਰੇਸੀ ਆ, ਪਰ ਉੱਥੇ ਦੀ
0: ਡੈਮੋਕਰੇਸੀ ਨਾ ਹੈਗੀ, ਪਰ ਡੈਮੋਕਰੇਸੀ, ਸੁਣੋ ਜੀ ਚੀਮਾ ਸਾਹਿਬ, ਪਾਕਿਸਤਾਨ ਦੇ ਵਿਚ ਡੈਮੋਕਰੇਸੀ ਇਸ ਲਈ ਨੀ ਹੈਗੀ ਕਿਉਂਕਿ ਉੱਥੇ ਹਮੇਸ਼ਾ ਹੀ ਆਰਮੀ ਦਾ ਰਾਜ ਰਿਹਾ, ਆਰਮੀ ਜਿਹੜੇ ਪਸੰਦ ਆ, ਜਿਹੜੀ ਹੁਣ ਪਿਛਲੀ ਜਦੋਂ ਇਲੈਕਸ਼ਨ ਹੋਈ ਆ ਤੇ ਧੱਕੇ ਜਾ ਕੇ ਵੋਟਾਂ ਪਈਆਂ, ਵੋਟਾਂ ਦੇ ਵਿਚ ਧੱਕੇ ਦੇ ਨਾਲ ਹੀ ਖੋਈਆਂ ਗਈਆਂ ਵੋਟਾਂ, ਪਾੜ ਪੂੜ ਦਿੱਤੀਆਂ, ਜਿਹਨੂੰ ਜਿਤਾਉਣਾ ਸੀ ਉਹਨੂੰ ਜਿਤਾਤਾ, ਜਿੱਤੇ ਹੋਏ ਹਰਾ ਤੇ, ਉੱਥੇ ਡੈਮੋਕਰੇਸੀ ਨੀ ਹੈਗੀ, ਉੱਥੇ ਤਾਂ ਆਰਮੀ ਦਾ ਰਾਜ ਆ।
1: ਨਹੀਂ ਖੱਕ ਸਾਹਿਬ ਜੀ, ਨਾ ਉਸ ਮੁਲਕ ਦਾ ਇਸਲਾਮਿਕ ਰਿਪਬਲਿਕ ਪਾਕਿਸਤਾਨ ਹੀ ਹੈਗੀ ਤਾਂ ਉੱਥੇ ਡੈਮੋਕਰੇਸੀ, ਪਰ ਉਹ ਅਸਲੀ ਡੈਮੋਕਰੇਸੀ ਨੀ, ਉਹਦਾ ਨਾਂ ਡੈਮੋਕਰੇਸੀ ਆ। ਹਾਂਜੀ ਬਿਲਕੁਲ ਬਿਲਕੁਲ,
0: ਜਦੋਂ ਤੱਕ ਰਾਜ ਰਿਹਾ ਕਦੋਂ ਦਾ ਮੁਲਕ ਬਣਿਆ, ਮੈਨੂੰ ਮੈਂ ਕੋਈ ਵੀ ਸਰਕਾਰ 5 ਸਾਲ ਨੀ ਉਹਨਾਂ ਨੇ ਚੱਲਣ ਦਿੱਤੀ, ਆਰਮੀ ਨੇ
1: ਚੱਲਣ ਨੀ ਦਿੱਤੀ, ਬਿਲਕੁਲ
0: ਬਿਲਕੁਲ, ਉਹ ਆਪਣੀ ਮਰਜ਼ੀ ਦੇ ਜੱਜ ਵਾ, ਆਪਣੀ ਮਰਜ਼ੀ ਦੇ ਡਰਾ ਕੇ ਜੱਜਾਂ ਕੋਲੋਂ ਜੇ ਹੁੰਦੇ, ਕੋਈ ਇਮਰਾਨ ਖਾਨ ਨੂੰ ਅੰਦਰ ਦਿੱਤਿਆਂ ਨੂੰ ਬਿਨਾਂ ਗੱਲ ਤੋਂ ਕਈ ਸਾਲਾਂ ਤੋਂ ਉਹਨੂੰ ਅੰਦਰ ਦਿੱਤਾ,
1: ਕਈ ਸਾਲ ਹੋ ਗਏ, ਹਾਂਜੀ ਹਾਂਜੀ,
0: ਕਿਸੇ ਰੀਜ਼ਨ ਤੋਂ ਕੋਈ
1: ਕਿਸੇ ਗੱਲ ਤੋਂ,
0: ਉਹਨੂੰ ਨਵਾਜ਼ ਸ਼ਰੀਫ ਆ ਉਹ ਜਾ ਕੇ ਇੰਗਲੈਂਡ ਡਰਦਾ ਬੈਠਾ ਹੈਗਾ ਆਰਮੀ।

0: ਹੈਗੀ ਤਾਂ ਉੱਥੇ ਡੈਮੋਕ੍ਰੇਸੀ ਪਰ ਉਹ ਅਸਲੀ ਡੈਮੋਕ੍ਰੇਸੀ ਨੀ, ਉਹਦਾ ਨਾਂ ਡੈਮੋਕ੍ਰੇਸੀ ਆ
1: ਨਾ।
0: ਹਾਂਜੀ ਬਿਲਕੁਲ ਬਿਲਕੁਲ,
1: ਜਦੋਂ ਤੱਕ ਰਾਜ ਰਿਹਾ ਕਦੋਂ ਦਾ ਮੁਲਕ ਬਣਿਆ ਮੈਨੂੰ, ਮੈਂ ਕੋਈ ਵੀ ਸਰਕਾਰ 5 ਸਾਲ ਨੀ ਉਹਨਾਂ ਨੇ ਚੱਲਣ ਦਿੱਤੀ, ਆਰਮੀ ਨੇ
0: ਚੱਲਣ ਨੀ ਦਿੱਤੀ। ਬਿਲਕੁਲ
1: ਬਿਲਕੁਲ, ਉਹ ਆਪਣੀ ਮਰਜ਼ੀ ਦੇ ਜੱਜ ਵਾ, ਆਪਣੀ ਮਰਜ਼ੀ ਦੇ ਡਰਾ ਕੇ ਜੱਜਾਂ ਕੋਲੋਂ ਜੇ ਹੁੰਦੇ। ਕੋਈ ਇਮਰਾਨ ਖਾਨ ਨੂੰ ਅੰਦਰ ਦਿੱਤਿਆਂ ਨੂੰ ਬਿਨਾਂ ਗੱਲ ਤੋਂ ਕਈ ਸਾਲਾਂ ਤੋਂ ਉਹਨੂੰ ਅੰਦਰ ਦਿੱਤਾ,
0: ਕਈ ਸਾਲ ਹੋਏ। ਹਾਂਜੀ ਹਾਂਜੀ,
1: ਬਿਨਾਂ ਕਿਸੇ ਰੀਜ਼ਨ ਤੋਂ, ਕੋਈ
0: ਕਿਸੇ ਗੱਲ ਤੋਂ ਨਹੀਂ।
1: ਉਹਨੂੰ ਨਵਾਜ਼ ਸ਼ਰੀਫ ਆ, ਉਹ ਜਾ ਕੇ ਇੰਗਲੈਂਡ ਦਾ ਬੈਠਾ ਹੈਗਾ ਆਰਮੀ। ਪਤਾ ਨੀ ਇਹ ਮੁਲਕ ਨੂੰ ਕੀ ਹੋਏਗਾ, ਕਿਉਂ ਡੈਮੋਕ੍ਰੇਸੀ, ਲੋਕ ਬਹੁਤ ਤੰਗ ਆ ਜੀ। ਲੋਕ ਤਾਂ ਇਸ ਤੱਕ ਵੀ ਕਹਿਣ ਲੱਗ ਪਏ,
0: ਪਰਜਾ ਦੁਖੀ ਆ ਉੱਥੇ ਦੀ ਕੋਈ ਗੱਲ, ਇਹਦੇ ਚ ਕੋਈ ਸ਼ੱਕ ਨਹੀਂ।
1: ਇਸ ਤੱਕ ਵੀ ਕਹਿਣ ਲੱਗ ਪਏ ਆ ਕਿ ਭਾਈ ਤੁਸੀਂ ਇੰਡੀਆ ਮੋਦੀ ਸਾਹਿਬ ਸਾਨੂੰ ਵੀ ਨਾਲ ਹੀ ਲਾ ਲਓ।
0: ਹਾਂਜੀ ਹਾਂਜੀ ਹਾਂਜੀ, ਉਹ ਲਾ ਹੀ ਲੈਣਾ ਚਾਹੀਦਾ, ਉਹਨੂੰ ਰਲ ਹੀ ਲੈਣਾ ਚਾਹੀਦਾ ਆਪਸ ਵਿੱਚ। ਉਹ ਕੋਈ ਏਡੀ ਬਹੁਤੀ ਗੱਲ ਨੀ ਹੈ,
1: ਖਾਨਾ ਹੀ ਰਹਿਣਾ ਜੀ ਜਦੋਂ ਰਲ ਰੁੜੀ ਵੀ ਗਏ ਨਾ
0: ਤੋਂ। ਇਹਦੇ ਨਾਲ ਖਾਤ ਸਾਹਿਬ ਜਿਹੜੀ ਇਕਾਨਮੀ ਦੀ ਗੱਲ ਆਪਾਂ ਕਰਦੇ ਹਾਂ, ਹਾਲਾਤ ਆ ਜਿਹੜੇ ਉਹ ਜਿਹੜਾ ਆਪਾਂ UK ਕਹਿੰਦੇ ਹਾਂ, ਉਹਦੇ ਵੀ ਇਕਾਨਮੀ ਦੇ ਖਾਤ ਸਾਹਿਬ ਜੀ ਬਹੁਤ ਬੁਰੇ ਹਾਲ ਆ ਉੱਥੇ ਵੀ ਜਿਹੜੀ ਆ ਉਹ
1: 4 ਨੰਬਰ ਤੋਂ 6ਵੇਂ ਨੰਬਰ ਤੇ ਆ ਗਈ ਆ ਜੀ।
0: ਹਾਂਜੀ, ਉਹ ਚਾਈਨਾ ਖਿੱਚੀ ਜਾਂਦਾ ਨਾ ਸਾਰੀ ਦੁਨੀਆ ਦਾ ਉਹ
1: ਟੈਕਨੋਲੋਜੀ ਆ ਚੀਮਾ ਸਾਹਿਬ, ਬਹੁਤ ਜਿਆਦਾ ਮੈਂ ਤਾਂ ਹੈਰਾਨ ਆ ਕਿ ਉਹਨਾਂ ਦੇ ਜਿਹੜੇ ਬੰਦੇ ਲੱਗੇ ਆ ਇਸ ਕੰਮ ਦੇ ਉੱਪਰ, ਉਹ ਤਾਂ ਖਿੱਚੀ ਜਾਂਦੇ, ਹਰ ਚੀਜ਼ ਦੁਨੀਆ ਦੀ ਬਣ ਰਹੀ ਹੈ ਉੱਥੇ, ਹੱਦ ਹੋ ਗਈ, ਬਹੁਤ ਜ਼ਿਆਦਾ, ਟੂ ਮੱਚ।
0: ਖਾਕ ਸਾਹਿਬ ਜੀ, ਇਹ ਜਿਹੜੇ ਨਾ ਕੁਛ ਦੇਸ਼ ਹੁੰਦੇ ਆ, ਇੱਕ ਵਾਰੀ ਮੈਂ ਉਹ ਪੜ੍ਹਦਾ ਸੀਗਾ ਆਹ ਜਿਹੜਾ ਨਾ ਜਿੱਥੇ ਥਾਈਲੈਂਡ ਵਗੈਰਾ ਆ, ਕੰਬੋਡੀਆ, ਲਾਓਸ ਆ, ਇਹ ਜਿਹੜੇ ਕੰਟਰੀ ਆ, ਇਹਨਾਂ ਦੀਆਂ ਖਾਕ ਸਾਹਿਬ ਜੀ ਚੀਨ ਵਿੱਚ ਵੀ ਏਦਾਂ ਹੁੰਦਾ ਸੀ ਔਰ ਅੱਜ ਵੀ ਉਹ ਚੀਨ ਵਿੱਚ ਬਰਕਰਾਰ ਹੈਗਾ ਆ। ਉਹਨਾਂ ਦੀ ਖਾਕ ਸਾਹਿਬ ਜੀ ਇੱਕ ਨੀਤੀ ਸੀ, ਉਹ ਕਹਿੰਦੇ ਆ ਵੀ ਤੁਸੀਂ ਜ਼ਿੰਦਗੀ ਦੇ ਵਿੱਚ ਜਿੱਦਾਂ ਆਪਣੀ ਤੀਰਥ ਯਾਤਰਾ ਨੀ ਕਹਿੰਦੇ ਕਰਨ ਜਾਓ, ਉਹਨਾਂ ਦੇ ਵੀ ਇਹ ਸੀਗਾ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਇੱਕ ਵਾਰੀ ਆਪਣੇ ਦੇਸ਼ ਤੋਂ ਬਾਹਰ ਦੂਸਰੇ ਦੇਸ਼ਾਂ ਦੇ ਵਿੱਚ ਘੁੰਮ ਫਿਰ ਕੇ ਆਓ।
1: ਚੀਮਾ ਸਾਹਿਬ ਡਾਕਟਰ ਸਾਹਿਬ ਆ ਗਿਆ ਜੀ, ਆਪਾਂ ਕਰੀਏ ਉਹਨਾਂ ਦੇ ਨਾਲ ਗੱਲਬਾਤ, ਤੁਸੀਂ ਨਿਬੇੜਨੀ ਹੈ ਗੱਲ ਜਿਹੜੀ ਮਿੰਟ ਦੇ ਵਿੱਚ ਨਿਬੇੜ ਲੋ। ਲੋ ਜੀ ਚੀਮਾ ਸਾਹਿਬ ਵੀ ਜੁੜ, ਚੀਮਾ ਸਾਹਿਬ ਨਾਲ ਹੀ ਹੋ
0: ਜੀ? ਜੀ ਬਿਲਕੁਲ,
1: ਡਾਕਟਰ ਸਾਹਿਬ ਆ ਗਏ, ਦੋਨੋਂ ਦਾ ਪ੍ਰੋਗਰਾਮ ਚਾਲੂ ਕਰੀਏ ਫਿਰ। ਚਲੋ ਜੀ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ। ਮੈਂ ਸਟਾਰਟਿੰਗ ਵਿਚ ਵੀ ਬੇਨਤੀ ਕਰ ਦਿੱਤੀ ਸੀ ਜਦੋਂ ਪ੍ਰੋਗਰਾਮ ਚਾਲੂ ਹੋਇਆ ਇਕ ਘੰਟਾ ਪਹਿਲਾਂ, ਕਿ ਭਾਈ ਦੋਸਤੋ ਪ੍ਰੋਗਰਾਮ ਡਾਕਟਰ ਸਾਹਿਬ ਦਾ ਬਹੁਤ ਲਾਹੇਵੰਦ ਆ, ਬਹੁਤ ਜ਼ਿਆਦਾ ਤੁਹਾਡੇ ਹੱਕ ਦੇ ਵਿਚ ਆ, ਤੁਹਾਡੀ ਸਚਾਈਆਂ ਜਿਹੜੀਆਂ ਡਾਕਟਰ ਸਾਹਿਬ ਦੱਸਦੇ ਆ ਕਿ ਸਰੀਰ ਹੁੰਦਾ ਕੀ ਹੈ। ਆਮ ਤੁਹਾਨੂੰ ਕਦੀ ਕੋਈ ਡਾਕਟਰ ਨਹੀਂ ਦੱਸਦਾ, ਤੁਸੀਂ ਡਾਕਟਰਾਂ ਕੋਲ ਜਾਂਦੇ ਵੀ ਹੈ ਨਾ, ਤੇ ਉਹ ਲਾ ਕੇ ਥੋੜਾ ਬਹੁਤਾ ਚੈੱਕ ਕਰਕੇ ਉਹਦੀ ਇੱਕ ਗੋਲੀ ਫੜਾ ਦਿੰਦੇ ਆ, ਚਾਰ ਤਿੰਨ ਦਿਨ ਦੀ ਦਵਾਈ ਦੇ ਦਿੰਦੇ ਆ, ਖਾਲਾ ਤਾਂ ਫੇਰ ਆ ਜੀ। ਉਹਦੇ ਬਾਰੇ ਇੰਨਾ ਨੌਲੇਜ ਨਹੀਂ ਜਿੰਨਾ ਡਾਕਟਰ ਸਾਹਿਬ ਕੋਲ ਨੌਲੇਜ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਇਲਾਜ ਇਹਨਾਂ ਕੋਲ ਕਰਾਉਣਾ ਜਾਂ ਕੀ ਕਰਨਾ, ਮੈਂ ਇਹ ਕਹਿ ਰਿਹਾ ਕਿ ਇਹਨਾਂ ਦੇ ਜਿਹੜੇ ਪ੍ਰੋਗਰਾਮ ਆ ਬਹੁਤ ਲਾਹੇਵੰਦ ਆ ਤੁਹਾਡੇ ਫੈਮਿਲੀ ਲਈ, ਤੁਹਾਡੇ ਗਾਂਹ ਬੱਚੇ ਵੀ ਸੁਣਦੇ ਆ, ਜੇ ਤੁਸੀਂ ਸੁਣਦੇ ਹੋ ਗਾਂ ਬੱਚਿਆਂ ਨੂੰ ਦੱਸ ਕੇ ਜਾਓਗੇ ਕਿ ਭਾਈ ਇਹ ਚੀਜ਼ਾਂ ਸਰੀਰ ਦੇ ਵਿੱਚ ਹੁੰਦੀਆਂ, ਇਹ ਪ੍ਰੋਬਲਮ ਹੋਵੇ ਤੇ ਇਹਦਾ ਮਤਲਬ ਇਹ ਹੁੰਦਾ। ਸੋ ਇਹ ਚੀਜ਼ਾਂ ਨੂੰ ਸੁਣਿਆ ਕਰੋ, ਉਹਨਾਂ ਦਾ ਫੇਸਬੁੱਕ ਵੀ ਹੈਗਾ, ਚੈਨਲ ਹੈਗਾ, ਤੁਸੀਂ ਉੱਥੇ ਵੀ ਫਰੈਂਡਸ਼ਿਪ ਜਾ ਕੇ ਕਰ ਸਕਦੇ ਹੋ, ਔਰ ਉਹਨਾਂ ਦਾ ਨੰਬਰ ਵੀ ਤਾਂ ਅਨਾਊਂਸ ਕਰ ਦਿੰਦੇ ਹੁੰਦੇ ਜਾਣ ਲੱਗੇ, ਤੇ ਤੁਸੀਂ ਜੇ ਕਿਤੇ ਲੋੜ ਪਵੇ, ਸਮਝੋ ਕਿ ਤੁਸੀਂ ਬਿਲਕੁਲ ਹੀ ਥੱਕ ਗਏ ਆ ਕਿ ਇਧਰੋਂ ਉਧਰੋਂ ਦਵਾਈਆਂ ਦੇ ਕੇ, ਇੱਕ ਵਾਰੀ ਅਜਮਾ ਕੇ ਦੇਖ ਲੈਣਾ ਚਾਹੀਦਾ, ਕਿੱਡਾ ਕੁ ਵੱਡੀ ਗੱਲ ਆ। ਥੈਂਕ ਯੂ ਸੋ ਮਚ।
0: ਬਿਲਕੁਲ ਬਿਲਕੁਲ
1: ਜੀ, ਡਾਕਟਰ ਸਾਹਿਬ,
0: ਖਾਕ ਸਾਹਿਬ ਜੀ ਤੇ ਡਾਕਟਰ ਸਾਹਿਬ ਜੀ, ਮੈਂ ਤੁਹਾਡੇ ਤੋਂ ਪਹਿਲਾਂ ਇੱਕ ਗੱਲ ਨਿੱਕੀ ਜਿਹੀ ਕਰਨੀ ਆ, ਉਹ ਹੈਗੀ ਤਾਂ ਇਹਦੇ ਡਾਕਟਰ ਸਾਹਿਬ ਦੇ ਫੇਵਰ ਦੇ ਵਿੱਚ ਹੀ ਆ। ਉਹ ਨਾ ਅੱਗੇ ਮੈਂ ਇੱਥੇ ਕਈ ਇੱਕ ਮੇਰੇ ਨਾਲ ਕੰਮ ਕਰਦਾ ਹੁੰਦਾ ਸੀ ਮੁੰਡਾ, ਉਹਦੇ ਨਾ ਉਹ ਹਾਂਜੀ ਹਾਂਜੀ ਨਹੀਂ ਉਹ ਡਾਕਟਰ ਸਾਹਿਬ ਦੀ ਗੱਲ ਆਪਾਂ ਕਰਨੀ ਆ, ਤੇ ਉਹਦੇ ਵਿੱਚ ਇੱਦਾਂ ਸੀਗਾ, ਉਹ ਬਿਮਾਰ ਹੋ ਗਿਆ ਤੇ ਉਹਦੀ ਇੱਕ ਅੱਖ ਨਾ ਜਿਹੜੀ ਉਹ ਭੈਣੀ ਜਿਹੀ ਹੋਣ ਲੱਗ ਪਈ ਸੀਗੀ, ਤੇ ਉਹ ਜਿੱਦਾਂ ਇਹ ਡਾਕਟਰ ਸਾਹਿਬ ਦੱਸਦੇ ਆ ਕਿੰਨੀ ਵਾਰੀ, ਦੋ ਤਿੰਨ ਵਾਰੀ ਇਹਨਾਂ ਨੇ ਦੱਸ ਲਿਆ ਕਿ ਜਦੋਂ ਬੱਚਾ ਪੈਦਾ ਹੁੰਦਾ ਉਹਦਾ ਜਿਹੜਾ ਹਾਰਟ ਹੁੰਦਾ ਨਾ, ਉਹਦੇ ਜਿਹੜੇ ਦੋ ਵੱਖਰੇ ਵੱਖਰੇ ਹਿੱਸੇ ਹੁੰਦੇ, ਉਹਨਾਂ ਦੇ ਵਿੱਚ ਇੱਕ ਸੁਰਾਖ ਹੁੰਦਾ, ਤੇ ਉਹ ਸੁਰਾਖ ਆ ਜਿੱਦਾਂ ਜਿੱਦਾਂ ਬੱਚਾ ਵੱਡਾ ਹੁੰਦਾ 6-7 ਮਹੀਨੇ ਦੇ ਵਿੱਚ, ਇਹਨਾਂ ਨੇ ਉਹ ਲਿਮਿਟ ਵੀ ਦੱਸੀ ਸੀ, ਉਹ ਤਾਂ ਮੈਨੂੰ ਹੁਣ ਯਾਦ ਨਹੀਂ, ਉਹ ਕਹਿੰਦੇ ਫਿਰ ਹੌਲੀ ਹੌਲੀ ਉਹ ਸੁਰਾਖ ਆ ਜਿਹੜਾ ਬੰਦ ਹੋ ਜਾਂਦਾ। ਸੋ ਉਹ ਕਈਆਂ ਦੇ ਕੀ ਹੁੰਦਾ, ਉਹ ਡਾਕਟਰ ਆ ਜਿਹੜੇ ਉਹ ਜਦੋਂ ਇਸ ਤਰ੍ਹਾਂ ਸੰਕਟ ਦੇ ਵਿੱਚ ਬੰਦਾ ਫਸਦਾ, ਉਹਨੂੰ ਕਹਿੰਦੇ ਵੀ ਤੇਰੇ ਹਾਰਟ ਦੇ ਵਿੱਚ ਸੁਰਾਖ ਆ, ਉਹਦਾ ਮਤਲਬ ਹੁਣ ਮੈਨੂੰ ਸਮਝ ਲੱਗਿਆ ਵੀ ਉਹ ਸੁਰਾਖ ਉਹੀ ਹੁੰਦਾ ਜਿਹੜੀ ਡਾਕਟਰ ਸਾਹਿਬ ਦੱਸਦੇ ਆ ਕਿ ਉਹ ਸੁਰਾਖ ਸਾਰਿਆਂ ਦੇ ਹੁੰਦਾ ਪਰ ਉਹ ਏਜ ਦੇ ਹਿਸਾਬ ਨਾਲ ਬੰਦ ਹੋ ਜਾਂਦਾ। ਇਹ ਜਿਹੜੀ ਆ ਮੈਂ ਉਹ ਦੇਖੀ ਇੱਥੇ ਮੇਰੇ ਦੇਖਣ ਚ ਆਈ ਜਿਹੜੀ ਗੱਲਬਾਤ ਆ ਉਹ ਆ, ਤੇ ਮੇਰੇ ਕਹਿਣ ਦਾ ਮਕਸਦ ਇਹ ਆ ਕਿ ਡਾਕਟਰ ਸਾਹਿਬ ਜਿਹੜਾ ਗਿਆਨ ਆਪਾਂ ਨੂੰ ਵੰਡਦੇ ਆ ਉਹਦਾ ਤੁਹਾਡੇ ਕੰਮ ਆ ਸਕਦਾ, ਜਦੋਂ ਤੁਹਾਨੂੰ ਹੋਰ ਡਾਕਟਰ ਦੱਸਦੇ ਆ ਤੇ ਜਿਹੜੇ ਸੁਰਾਖ ਆ ਉਹਦਾ ਮਤਲਬ ਇਹ ਹੁੰਦਾ ਕਿ ਉਹ ਸੁਰਾਖ ਜਿਹੜਾ ਉਹ ਹੁੰਦਾ ਸਾਰਿਆਂ ਦੇ, ਉਹ ਬੰਦ ਨਹੀਂ ਹੋਇਆ ਤੇ ਉਹਦਾ ਫਿਰ ਟ੍ਰੀਟਮੈਂਟ ਉਹ ਕਈ ਵਾਰੀ ਕਰ ਵੀ ਦਿੰਦੇ ਆ ਉਹਨੂੰ ਮਗਰਵਾਣੀ ਵੀ ਉਹਨੂੰ ਠੀਕ ਠੁਕ ਸਰਜਰੀ ਦੇ ਨਾਲ ਵੀ ਕਹਿੰਦੇ ਜੀ ਡਾਕਟਰ ਸਾਹਿਬ
1: ਜੀ ਡਾਕਟਰ ਸਾਹਿਬ

0: ਫੋਰਾਮੈਨੋਵਲ ਉਸਨੂੰ
1: ਕਹਿੰਦੇ, ਫੋਰਾਮੈਨੋਵਲ ਹਾਂਜੀ,
0: ਖੱਬੇ ਖਾਨੇ ਨੂੰ, ਆਟਰੀਅਮ ਨੂੰ ਜਾਂਦਾ ਆ
1: ਜੀ।
0: ਦੇ ਨਈਏ ਮਨਸਾਰੀ ਉਹ ਬਣਿਆ ਹੋਇਆ ਹੈਗਾ ਕਿਉਂਕਿ ਫੇਫੜੇ ਉਸ ਵੇਲੇ ਚੱਲਦੇ ਨੀ ਹੁੰਦੇ,
1: ਬਿਲਕੁਲ
0: ਵੇ ਟ੍ਰੈਫਿਕ ਹੁੰਦੀ ਹੈ, ਰਸਤਾ ਹੀ ਬੰਦ ਹੈਗਾ, ਬੰਦ ਕਲੀ ਜਿਹਨੂੰ ਅਸੀਂ ਕਹਿੰਦੇ ਹਾਂ।
1: ਹਾਂਜੀ,
0: ਤੇ ਵੈਂਟ੍ਰੀਕਲ ਤੋਂ ਇੱਕ ਆਰਟਰੀ ਜਿਹੜੀ ਜਾਂਦੀ ਪਲਮੋਨਰੀ ਆਰਟਰੀ, ਉਹ ਫੇਫੜਿਆਂ ਨੂੰ ਉਹ ਖੂਨ ਸਪਲਾਈ ਕਰਦੀ ਹੈ ਜਿਹੜਾ ਸਾਰੇ ਸਰੀਰ ਤੋਂ ਵਿਹਲਾ ਹੋ ਕੇ ਆਇਆ ਹੈ, ਸਾਰੇ ਸਰੀਰ ਤੋਂ ਵਰਤਿਆ ਹੋਇਆ ਹੈ। ਜਦੋਂ ਮਾਂ ਦੇ ਪੇਟ ਚ ਹੁੰਦਾ ਉਦੋਂ ਉਹ ਮਾਂ ਵੱਲੋਂ ਆ ਰਿਹਾ ਹੁੰਦਾ ਤੇ ਬੱਚੇ ਦੇ ਸਰੀਰ ਵੱਲੋਂ ਵੀ ਆ ਰਿਹਾ ਹੁੰਦਾ, ਜਿਹੜਾ ਬੱਚੇ ਦਾ ਸਰੀਰ ਜਿੰਨਾ ਬਣ ਚੁੱਕਿਆ ਹੁੰਦਾ ਨਾ, ਉਹਦੇ ਵਿੱਚ ਆ ਰਿਹਾ ਹੁੰਦਾ ਤੇ ਮਾਂ ਵੱਲੋਂ ਵੀ ਆ ਰਿਹਾ ਹੁੰਦਾ। ਜਿਹੜਾ ਬੱਚੇ ਦੇ ਸਰੀਰ ਚੋਂ ਆ ਰਿਹਾ ਹੁੰਦਾ ਉਹਦੇ ਵਿੱਚ ਆਕਸੀਜਨ ਵੀ ਘੱਟ ਹੈ, ਖੁਰਾਕ ਵੀ ਘੱਟ ਆ,
1: ਜਿਹੜਾ
0: ਆ ਰਿਹਾ ਉਹਦੇ ਵਿੱਚ ਆਕਸੀਜਨ ਤੇ ਖੁਰਾਕ ਹੈਗੀ ਹੈ, ਤੇ ਹੁਣ ਦੋਵੇਂ ਹੋ ਗਏ ਮਿਕਸ। ਦੋਵੇਂ ਮਿਕਸ ਹੋਣ ਦੇ ਨਾਲ ਤੁਸੀਂ ਇਹ ਸਮਝ ਸਕਦੇ ਹੋ ਵੀ ਆਕਸੀਜਨ ਦੀ ਤੇ ਖੁਰਾਕ ਦੀ ਜਿਹੜੀ ਪਰਸੈਂਟੇਜ ਆ ਰੇਸ਼ੋ ਹੈ ਉਹ ਘੱਟ ਜਾਊਗੀ,
1: ਬਿਲਕੁਲ,
0: ਕਿਉਂਕਿ ਬੱਚੇ ਨੂੰ ਮਾਂ ਦੇ ਪੇਟ ਵਿੱਚ ਖੁਰਾਕ ਦੀ ਲੋੜ ਹੀ ਬੜੀ ਘੱਟ ਹੁੰਦੀ ਹੈ,
1: ਬਿਲਕੁਲ ਬਿਲਕੁਲ,
0: ਇਸ ਕਰਕੇ ਉਹ ਕੰਮ ਚੱਲਦਾ ਰਹਿੰਦਾ ਹੈਗਾ। ਲੇਕਿਨ ਜਦੋਂ ਬੱਚਾ ਬਾਹਰ ਆਉਂਦਾ ਉਦੋਂ ਵਧਣਾ ਸ਼ੁਰੂ ਹੁੰਦਾ, ਖਲਾ ਹੈ ਉਹਦੇ ਸਾਹਮਣੇ ਜਿੰਨਾ ਮਰਜ਼ੀ ਫੈਲ ਜਾਵੇ, ਪਰ ਉਹਦੇ ਮੁਤਾਬਕ ਉਹਦੀ ਖੁਰਾਕ ਵੀ ਵੱਧ ਜਾਂਦੀ ਹੈ,
1: ਬਿਲਕੁਲ ਬਿਲਕੁਲ।
0: ਇਹ ਖੁਰਾਕ ਉਹਨੂੰ ਕਹਿੰਦੇ ਨੇ ਫੋਰਾਮੈਨੋਵਲ ਪੇਟੈਂਟ, ਜੇ ਖੁਰਾਕ ਰਹਿ ਜਾਵੇ, ਖੁਰਾਕ ਬੰਦ ਨਾ ਹੋਵੇ, ਜਿਹੜਾ ਕਿ ਨਿਯਮਤ ਤੌਰ ਤੇ ਬੰਦ ਹੋਣਾ ਚਾਹੀਦਾ। ਮੈਂ ਉਹਦੇ ਸਧਾਰਨ ਤੌਰ ਤੇ ਦੱਸਿਆ ਸੀਗਾ, ਤੁਸੀਂ ਹੁਣ ਗੱਲ ਕੀਤੀ ਤੇ ਮੈਂ ਫਿਰ ਇਸ ਕਰ ਦੇਣਾ ਕਿ ਜੇ ਤੇ ਬਾਲਟੀ ਦੇ ਵਿੱਚ ਪਾਣੀ ਆਈ ਜਾਵੇ ਉਪਰੋਂ ਤੇ ਬਾਲਟੀ ਭਰ ਜਾਵੇ ਤੇ ਉਛਲਣੀ ਸ਼ੁਰੂ ਹੋ ਜਾਵੇ,
1: ਬਿਲਕੁਲ
0: ਬਾਲਟੀ ਉਛਲੂਗੀ ਤੇ ਆਟੋਮੈਟਿਕਲੀ ਕਿਸੇ ਪਾਸੇ ਜਿਸ ਪਾਸੇ ਉਲਟ ਜਾ ਸਕਦੀ ਜਾਊਗੀ।
1: ਹਾਂਜੀ,
0: ਇਹ ਜਿਹੜੀ ਬਾਲਟੀ ਹੈ ਰਾਈਟ ਐਟਰੀਅਮ ਹੈ ਜਿਹਦੇ ਵਿੱਚ ਸਾਰਾ ਖੂਨ ਇਕੱਠਾ ਹੋ ਕੇ ਆ ਰਿਹਾ, ਹੁਣ ਤਾਂ ਬੱਚੇ ਦੇ ਸਰੀਰ ਤੋਂ ਹੀ ਆ ਰਿਹਾ, ਬਾਹਰ ਆ ਗਿਆ ਬੱਚਾ,
1: ਬਿਲਕੁਲ।
0: ਔਰ ਉਹ ਬਾਲਟੀ ਦੇ ਵਿੱਚ ਇੱਕ ਸੁਰਾਗ ਹੈਗਾ ਆ ਜਿਹੜਾ ਸੱਜੇ ਪਾਸੇ ਖੱਬੇ ਖਾਨੇ ਨੂੰ ਜਾਂਦਾ ਹੈਗਾ, ਤੇ ਹੁਣ ਉਹਦੇ ਚ ਜਾਈ ਜਾਂਦਾ ਸੀਗਾ। ਹੁਣ ਕੀ ਹੋਇਆ, ਜਦੋਂ ਬੱਚਾ ਪੈਦਾ ਹੋ ਗਿਆ ਤੇ ਬਾਹਰ ਆ ਗਿਆ, ਉਸ ਵੇਲੇ ਹੇਠਾਂ ਵਾਲਾ ਹਿੱਸਾ ਜਦੋਂ ਬੱਚਾ ਚੀਕਿਆ ਰੋਇਆ, ਜਦੋਂ ਉਹਦੇ ਤੇ ਇਨਵਾਇਰਮੈਂਟ ਦਾ ਪ੍ਰੈਸ਼ਰ 480 mm ਦਾ ਪਿਆ, ਉਹ ਇਕਦਮ ਉਚੀਕਿਆ, ਜਦੋਂ ਚੀਕਿਆ ਤੇ ਉਹਦੇ ਨਾਲ ਹਵਾ ਭਰ ਗਈ, ਅੰਦਰ ਹਵਾ ਭਰ ਗਈ, ਫੇਫੜੇ ਖੁੱਲ ਗਏ, ਫੇਫੜੇ ਖੁੱਲ ਗਏ ਤੇ ਉਹ ਜਿਹੜਾ ਰਸਤਾ ਬੰਦ ਸੀ, ਬੰਦ ਗਲੀ ਵਾਲਾ, ਪਲਮੋਨਰੀ ਆਰਟਰੀ ਵਾਲਾ, ਰਾਈਟ ਵੈਂਟ੍ਰੀਕਲ ਤੋਂ ਫੇਫੜਿਆਂ ਨੂੰ ਜਾਣ ਵਾਲੀ ਨਾਲੀ, ਉਹ ਖੁੱਲ ਗਈ, ਕਿਉਂਕਿ ਅੱਗੇ ਨੂੰ ਰਸਤਾ ਮਿਲ ਗਿਆ। ਹੁਣ ਜਿਹੜੀ ਐਟਰੀਅਮ ਵਾਲੀ ਗੱਲ ਸੀ, ਜਿਹਦੇ ਚੋਂ ਐਟਰੀਅਮ ਟੂ ਐਟਰੀਅਮ ਇੱਕ ਸੁਰਾਖ ਸੀ, ਉਬਲੀ ਜਿਵੇਂ ਪਾਣੀ ਭਰ ਗਿਆ ਬਾਲਟੀ ਜਿਹਦੇ ਉੱਛਲ ਰਿਹਾ ਸੀਗਾ, ਹੁਣ ਬਾਲਟੀ ਦੇ ਹੇਠਾਂ ਸੁਰਾਖ ਹੋ ਜਾਊਗਾ ਤੇ ਫਿਰ ਤੇ ਉਧਰ ਪਾਸੇ ਨਹੀਂ ਜਾਊਗੇ ਨਾ
1: ਜੀ।
0: ਕੁਦਰਤੀ ਨਿਯਮ ਦੇ ਮੁਤਾਬਕ ਹੀ ਕੁਦਰਤ ਨੇ ਐਸਾ ਬਣਿਆ ਹੋਇਆ ਆ ਕਿ ਜਦੋਂ ਰਾਈਟ ਵੈਂਟ੍ਰੀਕਲ ਦਾ ਜਿਹੜਾ ਉਹ ਮਾਈਟਰ ਵਾਲਵ ਹੈਗੇ ਨੇ, ਜਿਹੜੀ ਟ੍ਰਾਈਕਸਪਿਡ ਵਾਲਵ ਹੈਗੇ ਨੇ, ਜਦੋਂ ਉਹ ਖੁੱਲ ਗਏ ਤੇ ਪਾਣੀ ਤੇ ਹੇਠਾਂ ਜਾਣਾ ਸ਼ੁਰੂ ਹੋ ਗਿਆ
1: ਜੀ,
0: ਔਰ ਉਥੋਂ ਫਿਰ ਫੇਫੜਿਆਂ ਨੂੰ ਜਾਣਾ ਸ਼ੁਰੂ ਹੋ ਗਿਆ, ਇਹਦਾ ਮਤਲਬ ਹੈ ਵੀ ਉੱਪਰ ਵਾਲੇ ਸੁਰਾਖ ਦਾ ਜਿਹੜਾ ਉਹ ਰਸਤਾ ਸੀਗਾ ਉਹ ਗਲੀ ਬੰਦ ਹੋ ਗਈ, ਹੌਲੀ ਬੰਦ ਹੋ ਜਾਣਾ, ਉਹਦਾ ਕੰਮ ਕੋਈ ਨੀ ਰਹਿ ਗਿਆ
1: ਜੀ। ਡਾਕਟਰ ਸਾਹਿਬ, ਇੱਕ ਹੋਰ ਸਵਾਲ ਪੈਦਾ ਹੋ ਗਿਆ, ਉਹ ਇਹ ਆ ਕਿ ਇਹ ਦੱਸੋ ਕਿ ਬੱਚਾ ਜਦੋਂ ਕੰਸੀਵ ਹੁੰਦਾ ਆ, ਜਦੋਂ ਕੰਸੀਵ ਹੁੰਦਾ ਆ ਬੱਚਾ, ਜਦੋਂ ਮਦਰ ਪ੍ਰੈਗਨੈਂਟ ਹੁੰਦੀ ਆ, ਉਸ ਤੋਂ ਉਸ ਦਿਨ ਤੋਂ ਗਿਣ ਕੇ ਕਿੰਨੇ ਕ ਸਮੇਂ ਬਾਅਦ ਜਿਹੜਾ ਬੱਚੇ ਦੇ ਅੰਦਰ ਬਲੱਡ ਸਰਕੂਲੇਸ਼ਨ ਸ਼ੁਰੂ ਹੋ ਜਾਂਦਾ?
0: ਮੈਂ ਤੁਹਾਨੂੰ ਦੱਸਿਆ ਸੀ ਕਿ ਹਾਰਟ ਦੀ ਬਣਤਰ ਜਿਹੜੀ ਹੈ 5ਵੇਂ ਵੀਕ ਚ ਬਣ ਜਾਂਦੀ ਹੈ,
1: 5ਵੇਂ ਵੀਕ, ਓਕੇ,
0: 5ਵੇਂ ਵੀਕ ਦੇ ਵਿੱਚ ਸ਼ੁਰੂਆਤ ਇਹਦੀ ਹੋ ਜਾਂਦੀ ਹੈ, ਔਰ 20ਵੇਂ ਹਫ਼ਤੇ ਤੱਕ, ਜਦੋਂ ਜਿਹਨੂੰ ਅਸੀਂ 5ਵਾਂ ਮਹੀਨਾ ਕਹਿੰਦੇ ਹਾਂ, ਉਦੋਂ ਤੱਕ ਇਹ ਪੂਰਾ ਕੰਮ ਕਰਨ ਯੋਗ ਹੋ ਜਾਂਦਾ ਤੇ ਆਪਣਾ ਕੰਮ ਕਰ ਰਿਹਾ ਹੁੰਦਾ ਆ, ਬੱਚੇ ਦੇ ਅੰਗ ਸਾਰੇ ਬਣ ਚੁੱਕੇ ਹੁੰਦੇ ਨੇ, ਔਰ ਉਸ ਵੇਲੇ ਇਹ ਪੂਰੀ ਸਪਲਾਈ ਕਰ ਰਿਹਾ ਹੁੰਦਾ ਆ, ਔਰ ਅਸੀਂ ਸਟੈਥੋਸਕੋਪ ਨਾਲ 5ਵੇਂ ਮਹੀਨੇ ਆਮ ਤੌਰ ਤੇ ਇਹ ਪੇਟ ਤੋਂ ਸਟੈਥੋਸਕੋਪ ਲਾ ਕੇ ਵੇਖਦੇ ਆ ਵੀ ਬੱਚੇ ਦਾ ਦਿਲ ਧੜਕ ਰਿਹਾ,
1: ਧੜਕ
0: ਪਹਿਲਾਂ ਵੀ ਰਿਹਾ ਹੁੰਦਾ ਹੈ, 16ਵਾਂ ਵੀਕ ਦੇ ਵਿੱਚ ਵੀ ਇਹ ਬੱਚਾ ਦਾ ਦਿਲ ਜਿਹੜਾ ਧੜਕਣਾ ਸ਼ੁਰੂ ਹੋ ਗਿਆ ਹੁੰਦਾ ਹੈ, ਲੇਕਿਨ ਉਦੋਂ ਸਾਨੂੰ ਇਸ ਸਟੈਥੋਸਕੋਪ ਦੇ ਨਾਲ ਕਈ ਵਾਰ ਸੁਣਾਈ ਨਹੀਂ ਦਿੰਦਾ, ਸਪੈਸ਼ਲ ਡਿਵਾਈਸਿਸ ਦੇ ਨਾਲ ਅਸੀਂ ਉਦੋਂ ਵੀ ਵੇਖ ਲੈਂਦੇ ਹਾਂ ਕਿ ਬੱਚੇ ਹਾਰਟ ਜਿਹੜਾ ਹੁਣ ਪੂਰਾ ਕੰਮ ਕਰ ਗਿਆ, ਜਿਹੜਾ 5ਵੇਂ ਵੀਕ ਤੁਸੀਂ ਕਿੱਥੋਂ ਗਿਣੋਗੇ, ਫਸਟ ਡੇ ਆਫ ਲਾਸਟ ਮੈਂਸਟੂਏਸ਼ਨ, ਔਰ ਪ੍ਰੈਗਨੈਂਟ ਹੋਣ ਤੋਂ ਵੀ ਪਹਿਲਾਂ, ਅਜੇ ਪਤਾ ਨੀ ਕਿ ਪ੍ਰੈਗਨੈਂਟ ਹੋਊਗੀ ਨੀ ਹੋਊਗੀ, ਉਸ ਤੋਂ ਪਹਿਲਾਂ ਤੋਂ ਲੈ ਕੇ ਅਸੀਂ ਉਹ ਗਿਣਤੀ ਸ਼ੁਰੂ ਕੀਤੀ ਆ, ਤੇ ਜਦੋਂ ਉਹਦਾ 5ਵਾਂ ਵੀਕ ਹੋਏਗਾ, ਭਾਵੇਂ 1 ਮਹੀਨਾ ਤੇ ਪੂਰਾ ਹੋ ਗਿਆ, 4 ਵੀਕ ਤੋਂ ਮੈਂਸਰ ਨਹੀਂ ਆਏ, 1 ਵੀਕ ਅੱਗੇ ਲੰਘ ਗਿਆ, ਉਸ ਵੇਲੇ ਇਸ ਚੀਜ਼ ਦੀ ਬਣਤਰ ਬਣਨੀ ਸ਼ੁਰੂ ਹੋ ਗਈ। ਆਪਾਂ ਗੁਰਬਾਣੀ ਦਾ ਰੈਫਰੈਂਸ ਵੀ ਦਿੱਤਾ ਸੀ ਨਾ, ਸੈਲ ਪੱਥਰ ਮੈਂ ਜੰਤੂ ਪਾਏ ਤਾਂ ਕਰ ਧਰਿਆ, ਰੱਬ ਦੇਖਿਆ ਵੀ ਬੰਦਰ ਤੇ ਮੈਂ ਬਣਾ ਦਿੱਤੀ ਤੇ ਉਹਨਾਂ ਨੂੰ ਰੋਟੀ ਤਾਂ ਦੇਣੀ ਦੇਣੀ
1: ਬਿਲਕੁਲ ਬਿਲਕੁਲ ਬਿਲਕੁਲ
0: ਉਹਨੇ ਬੰਦੋਬਸਤ ਕਰ ਦਿੱਤਾ ਉਸੇ ਵੇਲੇ
1: ਜੀ।
0: ਸੋ ਬਾਕੀ ਚੀਜ਼ਾਂ ਜਿਹੜੀਆਂ ਜਿਵੇਂ ਹੱਡੀਆਂ ਨੇ ਤੇ ਹੱਡੀਆਂ ਦੀ ਮੈਂ ਤੁਹਾਨੂੰ ਦੱਸਿਆ ਸੀ ਕਿ ਜਿਹੜੀ ਸਾਡੀ ਅਸਲੀ ਦੀ ਹੱਡੀ ਹੈ ਜਿਵੇਂ ਬੀਮ ਬਣਾਉਣਾ ਉੱਪਰ ਬਣਾਉਣ ਵਾਸਤੇ ਉਹ 6ਵੇਂ ਵੀਕ ਤੇ ਸ਼ੁਰੂ ਹੋ ਜਾਂਦੀ ਹੈ। ਰੀੜ੍ਹ ਦੀ ਹੱਡੀ ਜਿਹੜੀ ਹੈ ਉਹ 6ਵੇਂ ਵੀਕ ਤੋਂ ਵੀ ਪਹਿਲਾਂ ਸਟਾਰਟ ਹੋ ਜਾਂਦੀ ਹੈ। ਬ੍ਰੇਨ ਦੀ ਜਿਹੜੀ ਬਣਤਰ ਆ ਉਹ ਵੀ ਇਸ ਤੋਂ ਪਹਿਲਾਂ ਸ਼ੁਰੂ ਹੋ ਜਾਂਦੀ ਹੈਗੀ ਤੇ ਸਭ ਤੋਂ ਪਹਿਲਾਂ ਬ੍ਰੇਨ ਦੀ ਬਣਤਰ ਤੇ ਇਹ ਜਿਹੜੀ ਵਰਟੀਬਰਲ ਕਾਲਮ ਦਾ ਜਿਹੜਾ ਪਾਣੀ ਹੈ ਜਾਲਾ ਇਹ ਬਣਨਾ ਸ਼ੁਰੂ ਹੋ ਜਾਂਦਾ ਹੈ। 6ਵੇਂ ਵੀਕ ਜਿਹੜੀ ਹੈ ਕਲੈਵੀਕਲ ਦੀ ਹੱਡੀ ਬਣਨੀ ਸ਼ੁਰੂ ਹੋ ਜਾਂਦੀ ਹੈ ਤੇ ਇਸੇ ਤਰ੍ਹਾਂ ਇਹ ਜਿਹੜਾ ਹਾਰਟ ਆ ਇਹ 5ਵੇਂ ਵੀਕ ਦੇ ਵਿੱਚ ਸ਼ੁਰੂ ਹੋ ਜਾਂਦਾ ਹੈ,
1: ਪੰਪ ਕਰਨਾ ਸ਼ੁਰੂ ਕਰ ਦਿੰਦਾ ਮਤਲਬ।
0: ਹਾਂਜੀ ਬਣਨਾ ਸ਼ੁਰੂ ਹੋ ਜਾਂਦਾ ਉਸ ਵੇਲੇ ਔਰ ਇਹਦੇ ਸਾਰੀਆਂ ਚੀਜ਼ਾਂ ਉਸੇ ਤਰ੍ਹਾਂ ਟੈਂਬਰ ਟੁੰਬਰ ਜਿਵੇਂ ਹੌਲੀ ਹੌਲੀ ਹਰੇਕ ਇੱਕ ਇੱਕ ਵੀਕ ਦੇ ਵਿੱਚ ਇਹਦੀ ਡਿਵੈਲਪਮੈਂਟ ਹੁੰਦੀ ਜਾਂਦੀ ਹੈ। ਔਰ ਅੱਜ ਕੱਲ ਤੇ ਹੁਣ ਬਹੁਤ ਸਾਰਾ ਰਿਕਾਰਡ ਕਰ ਰਹੇ ਨਾ ਮੈਡੀਕਲ ਸਾਇੰਸ ਨੇ, ਪਹਿਲਾਂ ਤੁਸੀਂ ਪਤਾ ਹੁੰਦਾ ਅੱਜ ਜੋ ਕੁਝ ਅਸੀਂ ਬੋਲ ਰਹੇ ਹਾਂ ਇਹ ਸਾਰਾ ਮੈਡੀਕਲ ਸਾਇੰਸ ਦੀ ਰਿਸਰਚ ਦੇ ਮੁਤਾਬਕ ਹੈ ਨਾ ਵੀ ਕੀ ਹੋਇਆ। ਅਸੀਂ ਦੇਖਦੇ ਹਾਂ ਇੱਕ ਇੱਕ ਹਫ਼ਤੇ ਦੇ ਬਾਅਦ ਜਿਹੜੀਆਂ ਚੇਂਜਸ ਆ ਜਾਂਦੀਆਂ, ਕੰਨ ਕਦੋਂ ਬੰਦ ਨੇ, ਨੱਕ ਕਦੋਂ ਬੰਦ ਆਏ, ਅੱਖਾਂ ਕਦੋਂ ਖੁੱਲਦੀਆਂ ਨੇ, ਇਹ ਸਾਰੀਆਂ ਗੱਲਾਂ ਅਸੀਂ ਉਸ ਚੀਜ਼ ਤੋਂ ਉਸ ਸਟੱਡੀ ਤੋਂ ਦੇਖਦੇ ਹਾਂ, ਠੀਕ ਹੈ
1: ਜੀ।
0: ਸੋ ਇਹਦੇ ਮੁਤਾਬਕ ਕੀ ਜਦੋਂ ਬੱਚਾ ਬਾਹਰ ਆ ਗਿਆ ਉਸ ਵੇਲੇ ਜਿਸ ਤਰੀਕੇ ਦੇ ਮੁਤਾਬਕ ਨੈਚੁਰਲ ਪ੍ਰੋਸੈਸ ਹੈ ਨਾ ਕਿ ਬਾਹਰ ਦੇ ਪ੍ਰੈਸ਼ਰ, ਅੰਦਰ ਜਦੋਂ ਸੀ ਬੱਚਾ ਉਦੋਂ ਮਾਂ ਦੇ ਪੇਟ ਦੀਆਂ ਮਾਸਪੇਸ਼ੀਆਂ ਜਿਨ੍ਹਾਂ ਨੂੰ ਰੈਕਟਸ ਐਬਡੋਮੀਨਸ ਕਹਿੰਦੇ ਆ, ਓਬਲੀਕ ਐਬਡੋਮੀਨਸ ਕਹਿੰਦੇ ਆ, ਟ੍ਰਾਂਸਵਰਸ ਐਬਡੋਮੀਨਸ ਕਹਿੰਦੇ ਆ, ਇਹ ਮਾਸਪੇਸ਼ੀਆਂ ਪਲੱਸ ਹੇਠਾਂ ਬੱਚੇਦਾਨੀ, ਬੱਚੇਦਾਨੀ ਦੇ ਫਿਰ ਅੱਗੇ ਤਿੰਨ ਲੇਅਰ, ਇੱਕ ਨੂੰ ਅਸੀਂ ਬਰਾਡ ਲਿਗਾਮੈਂਟ ਕਹਿੰਦੇ ਆ, ਇੱਕ ਨੂੰ ਅਸੀਂ ਮਸਕੁਲਰ ਮਾਇਓਮੈਟ੍ਰੀਅਮ ਕਹਿੰਦੇ ਆ, ਇੱਕ ਨੂੰ ਅਸੀਂ ਇੰਡੋਮੈਟ੍ਰੀਅਮ ਕਹਿੰਦੇ ਆ, ਤਿੰਨ ਲੇਅਰ ਇਹ ਹੋ ਗਏ। ਉਸ ਤੋਂ ਬਾਅਦ ਫਿਰ ਬੱਚਾ ਅੰਦਰ ਲਪੇਟਿਆ ਹੋਇਆ ਇੱਕ ਸੈਕ ਦੇ ਵਿੱਚ ਜਿਹਨੂੰ ਅਸੀਂ ਕਹਿੰਦੇ ਆ ਐਮਨਿਓਟਿਕ ਸੈਕ, ਉਸ ਐਮਨਿਓਟਿਕ ਸੈਕ ਦੇ ਵਿੱਚ ਪਾਣੀ ਭਰਿਆ ਹੋਇਆ ਤੇ ਉਹਦੇ ਵਿੱਚ ਬੱਚਾ ਲੇਟ ਰਿਹਾ ਹੈਗਾ। ਹਿਸਾਬ ਲਾ ਲਓ ਵੀ ਇੰਨੇ ਸਾਰੇ ਦਰਵਾਜੇ ਹੈਗੇ ਨੇ, ਇੰਨੇ ਸਾਰੇ ਪਰਦੇ ਹੈਗੇ ਨੇ ਜਿਸ ਕਿ ਕੁਦਰਤ ਨੇ ਪ੍ਰੋਟੈਕਸ਼ਨ ਕੀਤੀ ਹੈ ਉਹਦੀ ਕਿ ਜਿਹੜਾ ਬਾਹਰਲਾ ਇਨਵਾਇਰਮੈਂਟ ਹੈ ਨਾ ਉਹਦਾ ਇਸ ਬੱਚੇ ਤੇ ਅਸਰ ਨਾ ਹੋਵੇ। ਪਰ ਜਦੋਂ ਹੀ ਬੱਚੇ ਦਾ ਸਿਰ ਜਾਂ ਬੱਚੇ ਦਾ ਨੱਕ ਮੂੰਹ ਕੁਛ ਬਾਹਰ ਆਉਂਦਾ ਆ ਉਸੇ ਵੇਲੇ ਹੀ ਇਹ ਪ੍ਰੈਸ਼ਰ ਉਹਦੇ ਤੇ ਪੈਂਦਾ ਆ ਬਾਹਰਲੇ ਇਨਵਾਇਰਮੈਂਟ ਦਾ। ਸਾਡਾ ਇਨਵਾਇਰਮੈਂਟ ਜਿਹੜਾ ਜਿਹਦੇ ਅਸੀਂ ਸਾਹ ਲੈ ਸਕਦੇ ਹਾਂ ਉਹ 480 mm ਮਰਕਰੀ ਦਾ ਪ੍ਰੈਸ਼ਰ ਹੈਗਾ ਹੀ ਹੈਗਾ। ਜਿਵੇਂ ਮੱਛੀਆਂ ਪਾਣੀ ਚ ਰਹਿ ਸਕਦੀਆਂ ਨੇ, ਬਾਹਰ ਬਹੁਤਾ ਜਿੰਦਾ ਨਹੀਂ ਰਹਿਣਗੀਆਂ, ਅਸੀਂ ਪਾਣੀ ਚ ਨਹੀਂ ਰਹਿ ਸਕਦੇ, ਸਾਡੀ ਖੁਰਾਕ ਹੋਣੀ, ਆਕਸੀਜਨ ਦੀ ਪੂਰੀ ਨਹੀਂ ਹੋਣੀ, ਸਾਡੇ ਵਾਸਤੇ ਇਨਵਾਇਰਮੈਂਟ ਇਹ ਕੁਦਰਤ ਨੇ ਬਣਾਇਆ ਹੋਇਆ ਔਰ ਇਹਦੇ ਵਿੱਚ ਅਸੀਂ ਰਹਿ ਸਕਦੇ ਹਾਂ ਤੇ ਹੁਣ ਇਹ ਵਿਚਾਰਾ ਆ ਗਿਆ ਇੱਕ ਫ੍ਰੀ ਹਾਲਾਤ ਦੇ ਵਿੱਚੋਂ ਇਸ ਪ੍ਰੈਸ਼ਰ ਦੇ ਵਿੱਚ ਤੇ ਉਹਦੇ ਨਾਲ ਇੱਕਦਮ ਉਹਦੀ ਚੀਕ ਨਿਕਲਦੀ ਹੈ ਤੇ ਜਦ ਤੱਕ ਬੱਚੇ ਦੀ ਚੀਕ ਨਹੀਂ ਨਿਕਲੀ ਅਸੀਂ ਵਧਾਈ ਨਹੀਂ ਦਿੰਦੇ। ਬੱਚਾ ਚੀਕਦਾ ਫਿਰ ਵਧਾਈ ਦਿੰਦੇ ਭਾਈ ਵਧਾਈ ਹੋਵੇ ਅਜੇ
1: ਜੀ ਜੀ
0: ਇਹ ਹੈ ਤਾਂ ਨੈਚੁਰਲ ਪ੍ਰੋਸੈਸ ਨਾ।
1: ਔਰ ਬਿਲਕੁਲ ਬਿਲਕੁਲ
0: ਚੀਜ਼ਾਂ ਚਾਲੂ ਹੋ ਗਈਆਂ, ਇੱਕ ਤਾਂ ਫੋਰਾਮੈਨ ਓਵਲ ਦਾ ਕੰਮ ਖਤਮ ਹੋ ਗਿਆ, ਦੂਜਾ ਖੂਨ ਦੇ ਜਿਹੜੀ ਪਲਮੋਨਰੀ ਆਰਟਰੀ ਸੀਗੀ ਬੰਦ ਪਈ ਸੀ ਵਿਚਾਰੀ, ਕੰਮ ਕੋਈ ਨਹੀਂ ਸੀ ਉਹਦਾ, ਉਹ ਖੁੱਲ ਗਈ। ਚੌਥਾ ਜਿਹੜੇ ਸਾਡੇ ਫੇਫੜੇ ਵਿਚਾਰੇ ਬੰਦ ਪਏ ਸੀ, ਬਲੈਡਰ ਬੰਦ ਪਿਆ ਸੀਗਾ ਉਹ ਖੁੱਲ ਗਿਆ। ਇਹ ਸਾਰੀ ਆਵਾਜਾਈ ਆ ਗਈ ਤੇ ਬਲੈਡਰ ਤੋਂ ਬਾਅਦ ਫੇਫੜਿਆਂ ਚ ਆਇਆ ਹੋਇਆ ਖੂਨ ਉਹ ਵਾਪਸ ਫਿਰ ਹਾਰਟ ਨੂੰ ਜਾਣਾ ਸ਼ੁਰੂ ਹੋ ਗਿਆ, ਉਹ 4 ਜਿਹੜੀਆਂ ਸੀਗੀਆਂ ਵੇਨਸ ਉਹ ਵੀ ਖੁੱਲ ਗਈਆਂ। ਹਾਂਜੀ ਇੰਨਾ ਕੁਛ ਜਿਹੜਾ ਹੈ ਇੱਕਦਮ ਉਸ ਪ੍ਰੈਸ਼ਰ ਦੇ ਕਰਕੇ ਬੱਚੇ ਦੀ ਇੱਕ ਚੀਕ ਮਾਰਨ ਦੇ ਨਾਲ ਖੁੱਲ ਜਾਂਦਾ ਹੈ
1: ਜੀ। ਡਾਕਟਰ ਸਾਹਿਬ ਇਹਦੇ ਉੱਪਰ ਵੀ ਜਿਹੜੀਆਂ ਗੱਲਾਂ ਅਜੇ ਵੀ ਜਿਹੜੀਆਂ ਮੈਡੀਕਲ ਪ੍ਰੋਫੈਸ਼ਨਸ ਨੂੰ ਨਹੀਂ ਪਤਾ, ਕੁਛ ਚੀਜ਼ਾਂ ਐਸੀਆਂ ਅਜੇ ਵੀ ਹੋਣਗੀਆਂ ਜਿਨ੍ਹਾਂ ਦੇ ਬਾਰੇ ਦੇ ਵਿੱਚ ਅਜੇ ਵੀ ਗਿਆਨ ਨਹੀਂ ਹੈਗਾ, ਇਸ ਜਿਹੜੀ ਸਾਇੰਸ ਜਾਂ ਟੈਕਨੋਲੋਜੀ ਹੈਗੀ ਆ ਬਹੁਤ
0: ਰਿਸਰਚ ਤੇ ਕਦੀ ਖਤਮ ਹੋਣੀ
1: ਖਤਮ ਹੋਣੀ ਨੀ। ਬਿਲਕੁਲ
0: ਕਾਰਨ ਇਹ ਆ ਕਿ ਅਸੀਂ ਕਿੰਨਾ ਕੀ ਲੈਂਦੇ ਹਾਂ ਰੀਸਰਚ, ਇਹਨੂੰ ਰੀਸਰਚ ਇਹਦਾ ਮਤਲਬ ਕੁਛ ਹੋ ਤਾਂ ਚੁੱਕਿਆ ਪਹਿਲਾਂ
1: ਹੈਗਾ। ਬਿਲਕੁਲ ਬਿਲਕੁਲ ਬਿਲਕੁਲ
0: ਚੁੱਕਿਆ ਹੈ ਪਹਿਲਾਂ, ਪਰ ਸਾਡੀ ਸਮਝ ਹੁਣ ਆਇਆ ਹੈ,
1: ਅਸੀਂ ਬਿਲਕੁਲ
0: ਖੋਜ ਕਰਦੇ ਰਹੇ ਤੇ ਸਾਨੂੰ ਆਹ ਪਤਾ ਲੱਗਾ, ਅਸੀਂ ਉਹਨੂੰ ਕਹਿੰਦੇ ਰੀਸਰਚ।
1: ਹਾਂਜੀ ਹਾਂਜੀ
0: ਜਾਰਜ ਸਟੀਫਨ ਸਾਨੂੰ ਜਦ ਪਤਾ ਲੱਗਾ ਵੀ ਭਾਵ ਦੇ ਵਿੱਚ ਇਹ ਪਾਵਰ ਹੈਗੀ ਹੈ, ਉਹ ਕਹਾਣੀ ਲੰਬੇ ਕਿਉਂ ਜਾਣਾ ਹੈਗਾ ਆ,
1: ਉਹਨਾਂ
0: ਨੂੰ ਪਤਾ ਲੱਗਾ ਤੇ ਉਹਨੇ ਭਾਵ ਦਾ ਇਸਤੇਮਾਲ ਕਰਨ ਵਾਸਤੇ ਇੰਜਨ ਬਣਾ ਦਿੱਤਾ। ਪਰ ਉਹਨੂੰ
1: ਕਿਹਾ
0: ਇਹ ਰੀਸਰਚ ਆ, ਭਾਵ ਦੇ ਵਿੱਚ ਪਾਵਰ ਪਹਿਲਾਂ ਸੀ ਜਦੋਂ ਕੁਦਰਤ ਨੇ ਪਾਣੀ ਦੀ ਭਾਫ਼ ਬਣਾਈ ਜਾਂ ਪਾਣੀ ਬਣਾਇਆ ਉਦੋਂ ਹੀ ਉਹਦੇ ਵਿੱਚ ਸੀ
1: ਨਾ। ਬਿਲਕੁਲ
0: ਪਾਇਆ ਸੋ ਏਕਾ ਵਾਰ ਗੁਰਬਾਣੀ
1: ਬਿਲਕੁਲ
0: ਬੜੇ ਤੱਤ ਕੱਢ ਕੇ ਕਈ ਚੀਜ਼ਾਂ ਲਿਖੀਆਂ ਹੋਈਆਂ ਨੇ ਵੀ ਉਹਨੇ ਤਾਂ ਜੋ ਕੁਛ ਕਰਨਾ ਸੀ ਇੱਕੇ ਵੇਰਾਂ ਕਰ ਦਿੱਤਾ ਹੈ, ਕੋਈ ਕਮੀ ਨਹੀਂ ਛੱਡੀ ਆਪਣੇ ਆਪ। ਪਰ ਸਾਡੀ ਸਮਝ ਵਿੱਚ ਹੌਲੀ ਹੌਲੀ ਹੁੰਦਾ ਹੈ। ਇਹ ਤੁਹਾਡੇ ਉਸ ਸਵਾਲ ਦਾ ਜਵਾਬ ਆ ਕਿ ਰਿਸਰਚ ਦੇ ਅਜੇ ਅਸੀਂ ਕਹਿ ਦੀ ਅਸੀਂ ਪਰਫੈਕਟ ਹੋ ਗਏ ਹਾਂ, ਨਹੀਂ ਬਿਲਕੁਲ ਨਹੀਂ।
1: ਬਿਲਕੁਲ ਨਹੀਂ ਹੋਣਾ ਜੀ।
0: ਬਿਲਕੁਲ ਪਰਫੈਕਟ ਅਸਰ ਨਹੀਂ ਹੋ ਗਏ, ਡੇ ਟੂ ਡੇ ਰਿਸਰਚ ਹੋ ਰਹੀ। ਮੈਂ ਤੁਹਾਨੂੰ ਦੱਸਿਆ ਸੀ ਨਾ ਵੀ ਮੇਰਾ ਮੇਰਾ ਜਿਹੜਾ ਵੱਡਾ ਗ੍ਰੈਂਡਸਨ ਆ ਉਹ ਫਿਲਾਡੈਲਫੀਆ ਦੇ ਵਿੱਚ ਐਮ ਡੀ ਕਰ ਰਿਹਾ ਹੈਗਾ ਆ। ਉਹਦੇ ਪਹਿਲੇ ਸਾਲ ਚੱਲਦੇ ਪਏ ਨੇ, ਉਹਨਾਂ ਨੂੰ ਉਹੀ ਐਨਆਰਟੀ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸਦਾ ਪਿਆ ਹਾਂ ਇਹੀ ਗੱਲਾਂ ਤੇ ਇਹਨਾਂ ਦੀ ਇਹਨਾਂ ਚੀਜ਼ਾਂ ਦੀ ਪੜ੍ਹਾਈ ਉਹਨਾਂ ਦੀ ਆਮ ਤੌਰ ਤੇ ਫਸਟ ਈਅਰ ਸੈਕਿੰਡ ਈਅਰ ਦੇ ਵਿੱਚ ਹੁੰਦੀ ਹੈ। ਫੋਨ ਤੇ ਕਈ ਵਾਰ ਉਹਨਾਂ ਨਾਲ ਗੱਲਾਂ ਬਾਤਾਂ ਕਰਦੇ ਆ ਤੇ ਇਹੀ ਡਿਸਕਸ਼ਨ ਕਰਦੇ ਆ, ਤੇ ਮੈਂ ਇਹ ਵੇਖਦਾ ਹਾਂ ਕਿ ਸਾਡੇ ਨਾਲੋਂ ਬਹੁਤ ਐਡਵਾਂਸ ਹੋਰ ਚੀਜ਼ਾਂ ਉਹਨਾਂ ਨੂੰ ਸਿਖਾਈਆਂ ਜਾ ਰਹੀਆਂ।
1: ਹਾਂਜੀ ਬਿਲਕੁਲ,
0: ਉਹੀ ਹੈ, ਲੇਕਿਨ ਉਹਨਾਂ ਨੂੰ ਜੋ ਕੁਝ ਦੱਸਿਆ ਜਾ ਰਿਹਾ ਉਹ ਹੋਰ ਬਹੁਤ ਬਰੀਕੀ ਵਾਲਾ ਹੈਗਾ। ਹਾਂਜੀ, ਇਸ ਤਰ੍ਹਾਂ ਕਰਕੇ ਜਿਵੇਂ ਜਿਵੇਂ ਜਿੰਨੀ ਜਿੰਨੀ ਤੁਸੀਂ ਸਟੱਡੀ ਕਰਦੇ ਹੋ, ਜਿੰਨੀ ਜਿੰਨੀ ਅੱਗੇ ਖੋਜ ਕਰਦੇ ਹੋ, ਤੁਹਾਨੂੰ ਪਤਾ ਲੱਗਦਾ ਰਹਿੰਦਾ। ਪਰ ਤੁਹਾਡੀ ਗੱਲ ਠੀਕ ਆ, ਜੇ ਆਦਮੀ ਕਵੇ ਵੀ ਮੈਂ ਹੁਣ ਪਰਫੈਕਟ ਹੋ ਗਿਆ ਤੇ ਇਹ ਗੱਲ ਨਹੀਂ ਹੋ ਸਕਦੀ
1: ਜੀ।
0: ਹਰ ਦਿਨ ਨਵੀਂ ਰਿਸਰਚ ਤੇ ਨਵਾਂ ਸਾਰਾ ਕੁਝ ਹੁੰਦਾ ਰਹਿੰਦਾ ਹੈ, ਪਰ ਉਹਦੇ ਮੁਤਾਬਕ ਅਸੀਂ ਉਹਦਾ ਨਾਂ ਹੀ ਰਿਸਰਚ ਰੱਖਿਆ ਸੀ।
1: ਬਿਲਕੁਲ ਬਿਲਕੁਲ,
0: ਹੈ ਪਹਿਲਾਂ ਵੀ ਸੀ, ਹੁਣ ਅਸੀਂ ਦੁਬਾਰਾ ਵੇਖਿਆ ਸਾਨੂੰ ਪਹੁੰਚ।
1: ਹਾਂਜੀ ਹਾਂਜੀ ਬਿਲਕੁਲ।
0: ਤੋਂ ਆਪਾਂ ਅੱਜ ਦੇ ਇਸ ਪ੍ਰੋਗਰਾਮ ਦੇ ਸੰਬੰਧ ਵਿਚ ਚੱਲਦੇ ਆ। ਪਿਛਲੇ ਪ੍ਰੋਗਰਾਮ ਦੇ ਵਿਚ ਮੈਂ ਤੁਹਾਡੇ ਨਾਲ ਉਹ ਸਾਰਾ ਸਰਵੇ ਸਾਂਝਾ ਕੀਤਾ ਸੀਗਾ, ਇਸ ਛਾਤੀ ਦੇ ਵਿਚ ਕੀ ਹੈਗਾ ਆ ਤੇ ਉਹਦੇ ਆਮ ਤੌਰ ਤੇ ਜਿਹੜੇ ਬਾਹਰ ਪੈਦਾ ਹੋਣ ਵਾਲੇ ਸਿਮਟਮਸ ਨੇ ਉਹ ਕੀ ਹਨ, ਔਰ ਫਿਰ ਉਹਨਾਂ ਦੀ ਸ਼ਨਾਖਤ ਹੌਲੀ ਹੌਲੀ ਅਸੀਂ ਕਰਨੀ ਸ਼ੁਰੂ ਕੀਤੀ ਸੀ। ਹਾਰਟ ਤੋਂ ਸ਼ੁਰੂ ਕੀਤਾ ਸੀਗਾ ਵੀ ਹਾਰਟ ਦੀ ਮੇਨ ਇੰਪੋਰਟੈਂਟ ਗੱਲ ਹੈਗੀ ਹੈ ਤੇ ਜੇ ਹਾਰਟ ਦੇ ਵਿਚ ਕੁਝ ਹੋ ਗਿਆ ਹੋਵੇ, ਹਾਲਾਂਕਿ ਹਾਰਟ ਵਿਚ ਹੋਣ ਵਾਲੀਆਂ ਬੜੀਆਂ ਗੱਲਾਂ ਨੇ, ਰਾਈਟ ਸਾਈਡ ਫੇਲੀਅਰ, ਲੈਫਟ ਸਾਈਡ ਫੇਲੀਅਰ, ਕੰਜੈਨਿਟਲ ਹਾਰਟ ਫੇਲੀਅਰ, ਇਸੇ ਤਰ੍ਹਾਂ CHF, ਹਾਂਜੀ, ਸੋ ਕੰਜੈਨਿਟਲ ਤੋਂ ਬਾਅਦ ਜਿਹੜਾ ਕੰਜੈਸਟਿਵ ਹਾਰਟ ਫੇਲੀਅਰ, ਸੋ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ, ਵਾਲਵ ਡਿਫੈਕਟਸ ਹੈਗੇ ਨੇ, ਇਸੇ ਤਰ੍ਹਾਂ ਬਹੁਤ ਸਾਰੀਆਂ ਗੱਲਾਂ ਹੈਗੀਆਂ ਨੇ। ਪਰ ਮੋਟੇ ਤੌਰ ਤੇ ਜਿਹੜੀਆਂ ਨਿਸ਼ਾਨੀਆਂ ਉਹਦੇ ਵਿਚ ਪੈਦਾ ਹੁੰਦੀਆਂ ਨੇ, ਉਹ ਨਿਸ਼ਾਨੀਆਂ ਨਾਲ ਮੈਂ ਤੁਹਾਨੂੰ ਵਿਵਸਥਾ ਕਰਵਾਇਆ ਸੀ ਭਈ ਜੇ ਦਿਲ ਦੇ ਵਿਚ ਕੋਈ ਨੁਕਸ ਹੋ ਜਾਵੇ ਤੇ ਆਹ ਗੱਲਾਂ ਹੋਣਗੀਆਂ, ਜੇ ਸੱਜੇ ਪਾਸੇ ਦੇ ਵਿਚ ਕੋਈ ਡਿਫੈਕਟ ਪੈ ਗਿਆ ਹੈਗਾ ਤੇ ਮੈਂ ਸਿਸਟੇਮੈਟਿਕਲੀ, ਇਹਦੇ ਵਿਚ ਬਹੁਤ ਹੀ ਵੱਡੀ ਲੌਜਿਕ ਨਹੀਂ ਹੈਗੀ ਸੀ ਭਈ ਸੱਜੇ ਪਾਸਾ ਜੇ ਫੇਲ ਹੋ ਗਿਆ ਆ ਇਹਦਾ ਮਤਲਬ ਸੱਜੇ ਪਾਸੇ ਵਾਲੇ ਪਾਸੇ ਜਬਰਦਸਤੀ ਤੇ ਕੋਈ ਚੀਜ਼ ਆ ਰਹੀ ਹੈ, ਲੇਕਿਨ ਅੱਗੇ ਵਿਚਾਰਾ ਉਹ ਭੇਜ ਨਹੀਂ ਰਿਹਾ, ਅੱਗੇ ਨਹੀਂ ਭੇਜ ਰਿਹਾ, ਤੇ ਜਦੋਂ ਇਹਦੇ ਘਰੇ ਸਾਰੀਆਂ ਕੁਰਸੀਆਂ ਭਰ ਜਾਣਗੀਆਂ ਤੋਂ ਕਹਿ ਕਹਿਣਾ ਵੀ ਇੱਥੇ ਨਾ ਹੋਰ ਕੋਈ ਬੰਦਾ ਆਵੇ, ਸਾਰਾ ਪਿੱਛੇ ਬੈਕਲੌਗ ਹੋਜੂਗਾ। ਇਸੇ ਤਰ੍ਹਾਂ ਹੀ ਮੈਂ ਤੁਹਾਨੂੰ ਸਮਝਾਇਆ ਸੀਗਾ ਕਿ ਲੈਫਟ ਸਾਈਡ ਦੇ ਫੇਲੀਅਰ ਹੁੰਦੀ ਤੇ ਫੇਰ ਕੀ ਹੁੰਦਾ ਹੈਗਾ। ਉਹ ਸਾਰੀਆਂ ਸਿਸਟਮੈਟਿਕ ਜਿਹੜੀਆਂ ਆਮ ਗੱਲਾਂ ਸਮਝ ਆਉਣ ਵਾਲੀਆਂ ਨੇ ਤੁਹਾਡੇ, ਮੈਂ ਉਹ ਸਾਰੀਆਂ ਤੁਹਾਨੂੰ ਦੱਸੀਆਂ ਸੀ। ਕੰਜੈਸਟਿਵ ਹਾਰਟ ਫੇਲੀਅਰ ਦੱਸੀ ਕੀ, ਆਮ ਤੌਰ ਤੇ ਕੀ ਹੁੰਦਾ, ਉਹਨਾਂ ਦਾ ਹਾਰਟ ਅਟੈਕ ਹੋ ਗਿਆ ਜੀ। ਭਾਈ ਹਾਰਟ ਅਟੈਕ ਦਾ ਐਕਚੁਅਲੀ ਮਤਲਬ ਕੀ ਸੀਗਾ, ਆਹ ਜਿਹੜੀਆਂ ਗੱਲਾਂ ਨੇ, ਰੈਟ ਐਟਰੀਅਮ, ਲੈਫਟ ਐਟਰੀਅਮ, ਰਾਈਟ ਵੈਂਟ੍ਰੀਕਲ, ਲੈਫਟ ਵੈਂਟ੍ਰੀਕਲ, ਇਹ ਗੱਲਾਂ ਵੱਖਰੀਆਂ ਸੀ। ਹਾਰਟ ਫੇਲੀਅਰ ਦਾ ਮਤਲਬ ਸੀ ਕੋਰੋਨਰੀ ਹਾਰਟਰੀ ਦੇ ਨਾਲ, ਜਿਹੜੀ ਕੋਰੋਨਰੀ ਹਾਰਟਰੀ ਹਾਰਟ ਨੂੰ ਖੂਨ ਤੇ ਖੁਰਾਕ ਸਪਲਾਈ ਕਰਦੀ ਹੈ ਉਹਦੀ ਗੱਲ ਸੀ। ਉਹਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਸੀ, ਆਪਾਂ ਉਹਦੇ ਦੁਬਾਰਾ ਵੇਰਵਾ ਨਾ ਕਰੀਏ, ਜੇ ਕਿਸੇ ਸੱਜਣ ਨੂੰ ਹੋਰ ਪੁੱਛਣ ਦੀ ਜ਼ਰੂਰਤ ਹੋਵੇ ਤੇ ਉਹ ਜਦੋਂ ਮਰਜ਼ੀ ਮੈਨੂੰ ਕਾਲ ਕਰ ਸਕਦਾ 4086871899 ਤੇ, ਇਹਦਾ ਵੇਰਵਾ ਮੈਨੂੰ ਉਹਨਾਂ ਨੂੰ ਦੱਸ ਸਕਦਾ ਹਾਂ। ਪਰ ਇਹ ਸਾਰੀਆਂ ਗੱਲਾਂ ਅਸੀਂ ਪਹਿਲਾਂ ਕਰ ਚੁੱਕੇ ਹਾਂ। ਹਾਰਟ ਨੂੰ ਇੰਪੋਰਟੈਂਸ ਦਿੰਦਿਆਂ ਹੋਇਆਂ ਸਭ ਤੋਂ ਪਹਿਲਾਂ ਮੈਂ ਇਸ ਗੱਲ ਨੂੰ ਟੇਕ ਅਪ ਕੀਤਾ ਸੀਗਾ ਕਿ ਇਸ ਦੇ ਨਾਲ ਜਿਹੜੀਆਂ ਮੋਟੇ ਤੌਰ ਤੇ ਨਿਸ਼ਾਨੀਆਂ ਸਰੀਰ ਚ ਪੈਦਾ ਹੋਣਗੀਆਂ ਉਹ ਇਹ ਹੋਣਗੀਆਂ, ਠੀਕ ਹੈ। ਸੋ ਪਲੱਸ ਉਸ ਤੋਂ ਵੀ ਪਹਿਲਾਂ ਮੈਂ ਇਹ ਦੱਸਿਆ ਸੀਗਾ ਬਈ ਹਾਰਟ ਦੇ ਵਿਚ ਤੇ ਬਹੁਤ ਸਾਰੀਆਂ ਚੀਜ਼ਾਂ ਨੇ, ਹਾਰਟ ਹੈਗੀ ਹੈ, ਫੇਫੜੇ ਹੈਗੀ ਹੈ, ਮਿਡਿਆਸਟੈਨਮ ਹੈਗਾ ਆ, ਮਿਡਿਆਸਟੈਨਮ ਦੇ ਵਿਚ ਫਿਰ ਹੋਰ ਇਹ ਕਾਮਨ ਰਸਤਾ ਸੀਗਾ ਤੇ ਮਿਡਿਆਸਟੈਨਮ ਦੇ ਫਿਰ ਹੋਰ ਬਹੁਤ ਸਾਰੀਆਂ ਚੀਜ਼ਾਂ ਦੀ ਅਸੀਂ ਗੱਲ ਕੀਤੀ ਸੀ। ਔਰ ਉਹਨਾਂ ਸਾਰੀਆਂ ਦੇ ਕਰਕੇ ਕੁਝ ਸਿਮਟਮ ਕਾਮਨ ਪੈਦਾ ਹੋਣਗੇ। ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਇਥੋਂ ਕੀਤੀ ਸੀ ਵੀ ਛਾਤੀ ਦੇ ਵਿਚ ਕਿਸੇ ਗੱਲ ਨੂੰ ਵੀ ਕੋਈ ਵੀ ਪ੍ਰੋਬਲਮ ਆ ਜਾਂਦੀ ਹੈ ਕਿਸੇ ਅੰਗ ਨੂੰ ਵੀ ਤੇ ਆਹ ਨਿਸ਼ਾਨੀਆਂ ਪੈਦਾ ਹੋਣਗੀਆਂ। ਫਿਰ ਉਹਨਾਂ ਅੰਗਾਂ ਦੇ ਵਿਚੋਂ ਫਿਰ ਅਸੀਂ ਇਹ ਵੇਖਣਾ ਆ ਬਈ ਕਣਕ ਜਿਹੜੀ ਛਾਨਣੀ ਇਹਦੇ ਚੋ ਮੰਮਣੀ ਅਲੱਗ ਕੱਢ ਦਿਓ, ਇਹਦੇ ਚ ਹੋਰ ਰੋਟੀਆਂ ਅਲੱਗ ਕਰ ਦਿਓ, ਫਿਰ ਅਸੀਂ ਅਲੱਗ ਅਲੱਗ ਕਰਦੇ ਗਏ ਜੇ ਹਾਰਟ ਦੇ ਸਿਮਟਮ ਹੋਣਗੇ ਤੇ ਆਹ ਹੋਣਗੇ, ਹਾਰਟ ਦੇ ਸੱਜੇ ਪਾਸੇ ਦੇ ਸਿਮਟਮ ਹੋਣਗੇ ਤੇ ਆਹ ਹੋਣਗੇ, ਹਾਰਟ ਦੇ ਖੱਬੇ ਪਾਸੇ ਦੇ ਸਿਮਟਮ ਹੋਣਗੇ ਤੇ ਆਹ ਹੋਣਗੇ, ਜੇ ਕੰਜੈਸਟਿਵ ਹਾਰਟ ਫੇਲੀਅਰ ਹੋਏਗਾ ਤੇ ਉਹਦਾ ਆਹ ਮਤਲਬ ਹੋਏਗਾ, ਜੇ ਕੰਜੈਨੀਟਲ ਹਾਰਟ ਹੋਏਗਾ ਤੇ ਉਹਦਾ ਆਹ ਮਤਲਬ ਹੋਏਗਾ। ਸੋ ਇਹ ਸਾਰੀਆਂ ਗੱਲਾਂ ਮੈਂ ਪਿਛਲੇ ਪ੍ਰੋਗਰਾਮ ਦੇ ਵਿਚ ਤੁਹਾਡੇ ਨਾਲ ਸਾਂਝਾ, ਬਲਕਿ ਪਿਛਲੇ ਪ੍ਰੋਗਰਾਮ ਅਸੀਂ ਰਿਪੀਟ ਕਰ ਚੁੱਕੇ ਹਾਂ, ਇਸ ਗੱਲ ਨੂੰ ਅਸੀਂ ਰਿਪੀਟ ਕਰ ਚੁੱਕੇ ਹਾਂ। ਤੇ ਅੱਜ ਮੈਂ ਸਮਝਦਾ ਹਾਂ ਭਾਈ ਇਸ ਤੋਂ ਥੋੜਾ ਜਿਹਾ ਅੱਗੇ ਫਿਰ ਤੁਰੀਏ, ਕਿਉਂਕਿ ਇਹ ਇੱਕ ਸਰਵੇ ਦੇ ਤੌਰ ਤੇ ਨੇ ਸਾਰੇ ਸਰੀਰ ਦੇ ਅਲੱਗ ਅਲੱਗ ਅੰਗਾਂ ਦੀ ਬਿਮਾਰੀ ਦੇ ਸੰਬੰਧ ਵਿਚ ਬਾਹਰ ਕੀ ਕੀ ਨਿਸ਼ਾਨੀਆਂ ਸਾਨੂੰ ਦਿਸਦੀਆਂ ਨੇ, ਮੈਂ ਉਹਦੀ ਸ਼ਨਾਖਤ ਤੁਹਾਨੂੰ ਕਰਵਾ ਰਿਹਾ ਹਾਂ। ਉਸ ਤੋਂ ਬਾਅਦ ਫਿਰ ਇੱਕ ਇੱਕ ਅੰਗ ਨੂੰ ਲੈ ਕੇ ਮੈਂ ਤੁਰਾਂਗਾ। ਜਿਵੇਂ ਬ੍ਰੇਨ ਦੀ ਗੱਲ ਕਰਾਂਗਾ ਤੇ ਸੈਰੇਬ੍ਰਮ ਦੇ ਵਿਚ ਜਾਂ ਸੈਰੀਬੇਲਮ ਦੇ ਵਿਚ ਅਗਰ ਕੋਈ ਨੁਕਸ ਪੈ ਜਾਂਦਾ, ਪੌਂਸ ਮੈਡੂਲਾ ਐਬਲੌਂਗਟਾ ਦੇ ਵਿਚ ਅਗਰ ਕੋਈ ਨੁਕਸ ਪੈ ਜਾਂਦਾ, ਸਾਡੇ ਪਿਚੂਟਰੀ ਗਲੈਂਡ ਦੇ ਵਿਚ ਅਗਰ ਕੋਈ ਨੁਕਸ ਪੈ ਜਾਂਦਾ ਤੇ ਫਿਰ ਕੀ ਹੋਏਗਾ? ਫਿਰ ਉਹਦੀ ਡਿਟੇਲ ਮੈਂ ਉਹਨਾਂ ਦੇ ਪ੍ਰੋਗਰਾਮ ਫਿਰ ਜੇ ਪਿਚੂਟਰੀ ਗੱਲ ਕਰਾਂਗਾ ਤੇ ਫਿਰ ਮੈਂ ਪੂਰਾ ਲੈਕਚਰ ਪਿਚੂਟਰੀ ਦੇ ਉੱਪਰ ਹੀ ਕਰਾਂਗਾ, ਉਹ ਸਾਰੀ ਡਿਟੇਲ ਹੋਵੇਗੀ। ਸੋ ਇਹ ਫਿਰ ਆਪਾਂ ਬਾਅਦ ਚ ਸ਼ੁਰੂ ਕਰਾਂਗੇ। ਹਜੇ ਇੰਜ ਸਮਝ ਲਓ ਵੀ ਮੋਟੀ ਮੋਟੀ ਜਾਣਕਾਰੀ ਸਟਾਰਟਿੰਗ ਦੇ ਕੋਰਸ ਵਿਚ ਚੱਲ ਰਹੀ ਹੈ ਤੁਹਾਡੀ, ਔਰ ਉਹ ਮੈਂ ਤੁਹਾਨੂੰ ਜਾਣਕਾਰੀ ਦੇਣ ਦੀ ਕੋਸ਼ਿਸ਼ ਕਰ ਰਿਹਾ। ਹੁਣ ਅਗਲੀ ਗੱਲ, ਫੇਫੜਿਆਂ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਮੀਡੀਆਸਟਾਈਨਮ ਦਾ ਬਹੁਤ ਇੰਪੋਰਟੈਂਟ ਅੰਗ ਹੈਗਾ ਆ, ਜਿਹਨੂੰ ਅਸੀਂ ਕਹਿੰਦੇ ਆ ਈਸੋਫੇਗਸ। ਖੁਰਾਕ ਨਲੀ ਦਾ ਇਹ ਤੀਸਰਾ ਪੋਰਸ਼ਨ ਹੈ। ਪਹਿਲਾ ਪੋਰਸ਼ਨ ਹੈ ਸਾਡਾ ਮੂੰਹ, ਖੁਰਾਕ ਜਾਂਦੀ ਹੈ ਮੂੰਹ ਦੇ ਵਿਚ, ਮੂੰਹ ਤੋਂ ਹੇਠਾਂ ਜਾਂਦੀ ਹੈ ਫੈਰਿੰਗਸ ਦੇ ਵਿਚ। ਫੈਰਿੰਗਸ ਦਾ ਤੇ ਇਹ ਆਪਾਂ ਦੱਸਿਆ ਸੀਗਾ ਵੀ ਫੈਰਿੰਗਸ ਤੇ ਲੈਰਿੰਗਸ, ਲੈਰਿੰਗਸ ਕੰਨ ਦੇ ਵਿਚੋਂ ਪਿੱਛੋਂ ਆਉਂਦੀ ਹੈ, ਫੈਰਿੰਗਸ ਮੂੰਹ ਤੋਂ ਹੇਠਾਂ ਜਾਂਦੀ ਹੈ ਔਰ ਇਹ ਅੱਗੇ ਜਾ ਕੇ ਆਪਣਾ ਰਸਤਾ ਬਦਲ ਲੈਂਦੀਆਂ ਨੇ। ਫੂਡ ਵਾਲੀ ਪਾਈਪ ਜਿਹੜੀ ਫੈਰਿੰਗਸ ਉਹ ਪਿੱਛੇ ਹੋ ਜਾਂਦੀ ਹੈ ਤੇ ਸਾਹ ਵਾਲੀ ਨਾਲੀ ਅੱਗੇ ਹੋ ਜਾਂਦੀ, ਕਿਉਂਕਿ ਉਹਦਾ ਰਸਤਾ ਆ ਗਿਆ, ਚੱਲ ਵੀ ਤੇਰੀ ਆ ਗਈ, ਤੇਰਾ ਅੱਡਾ ਆ ਗਿਆ, ਬੱਸ ਸਟੈਂਡ ਤੂੰ ਉਤਰ ਜਾ। ਹਾਂਜੀ, ਤੋ ਸਾਹ ਵਾਲੀ ਨਾਲੀ ਜਿਹੜੀ ਉਹ ਅੱਗੇ ਆ ਜਾਂਦੀ ਹੈ। ਉਸ ਜੰਕਸ਼ਨ ਦੇ ਬਾਰੇ ਵੀ ਆਪਾਂ ਐਪੀਗਲੋਟਸ ਕਿਹਾ ਸੀ ਉਹਨੂੰ, ਕਿ ਉਸ ਐਪੀਗਲੋਟਸ ਵਾਲੇ ਜੰਕਸ਼ਨ ਤੇ ਇਹ ਚੇਂਜ ਹੋ ਜਾਂਦੀ ਹੈ ਤੇ ਫੈਰਿੰਗਸ ਬਾਅਦ ਜਿਹੜੀ ਹੈ ਉਹਦਾ ਨਾਂ ਬਦਲ ਜਾਂਦਾ, ਜਿਹਨੂੰ ਅਸੀਂ ਕਹਿ ਦੇਣਾ ਈਸੋਫੇਗਸ। ਸੋ ਇਸ ਈਸੋਫੇਗਸ ਨੂੰ ਜਿਹੜਾ ਕਿ ਮੇਨ ਅੰਗ ਹੈ ਸਾਡੇ ਮੀਡੀਆਸਟਾਈਨਮ ਦਾ, ਬਲੱਡ ਪ੍ਰੈਸ਼ਰ ਤਾਂ ਹੈ ਹੀ ਹੈ, ਬਲੱਡ ਵੈਸਲ ਜਿੰਨੇ ਵੀ ਨੇ, ਆਰਟਰੀਜ਼ ਨੇ, ਵੇਨਸ ਨੇ, ਨਰਵਸ ਨੇ, ਉਹ ਤਾਂ ਹੈਗੀਆਂ ਹੈਗੀਆਂ ਨੇ, ਉਹਨਾਂ ਦੀ ਗੱਲ ਤੇ ਆਪਾਂ ਕਰਨਾ ਹੀ ਕਰਨੀ ਹੈ। ਲੇਕਿਨ ਜਿਹੜਾ ਮੇਨ ਵੱਡਾ ਅੰਗ ਹੈ ਖੁਰਾਕ ਵਾਲਾ, ਉਹ ਖੁਰਾਕ ਦਾ ਹਿੱਸਾ ਤੀਜਾ ਹਿੱਸਾ, ਪਹਿਲਾ ਮੂੰਹ, ਦੂਸਰਾ ਫੈਰਿੰਗਸ ਔਰ ਤੀਸਰਾ ਜਿਹੜਾ ਹੈ ਈਸੋਫੇਗਸ ਹੈਗਾ। ਔਰ ਈਸੋਫੇਗਸ ਜਿਹੜਾ ਆ ਬੇਸਿਕਲੀ ਇੱਕ ਫੂਡ ਪਾਈਪ ਹੈਗੀ ਹੈ, ਜਿਹੜੇ ਇੱਕ ਮਿਡਲ ਰਸਤਾ ਹੈ, ਉੱਪਰਲੇ ਪਾਸਿਓਂ ਮੂੰਹ ਨਾਲ ਕਨੈਕਟਡ ਹੈ, ਹੇਠਾਂ ਵਾਲੇ ਪਾਸਿਓਂ ਮਿਹਦੇ ਨਾਲ ਕੰਟੈਕਟ, ਜਿਹਨੂੰ ਅਸੀਂ ਸਟੋਮਕ ਕਹਿ ਦਿੰਦੇ ਹਾਂ, ਔਰ ਫਿਰ ਇਹ ਸਾਰੀ ਖੁਰਾਕ ਦਾ ਵੇਰਵਾ ਅੱਗੇ ਚੱਲਦਾ ਤੇ ਉਹ ਇੱਕ ਮਿਡਲ ਪੋਰਸ਼ਨ ਹੈਗਾ। ਤੇ ਜੇ ਮਿਡਲ ਪੋਰਸ਼ਨ ਕੈਂਸਲ ਹੋ ਜਾਵੇ ਤੇ ਫਿਰ ਉਸ ਤੋਂ ਬਾਅਦ ਅੱਗੇ ਤੇ ਜਾਂ ਪਿੱਛੇ ਕੁਝ ਵੀ ਨਹੀਂ ਹੋ ਸਕਦਾ। ਸੋ ਉਹ ਬੜਾ ਇੰਪੋਰਟੈਂਟ ਅੰਗ ਹੈ ਜਿਹਦੀ ਗੱਲ ਮੈਂ ਅੱਜ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦਾ ਹਾਂ। ਪਹਿਲੀ ਗੱਲ ਇਹ ਆ ਵੀ ਇਹ ਜਿਹੜਾ ਈਸੋਫੇਗਸ ਹੈ ਨਾ, ਜੇ ਆਪਾਂ ਇਹਦੀ ਲੰਬਾਈ ਦੇ ਤੌਰ ਤੇ ਦੇਖੀਏ ਨਾ ਵੀ ਕਿੱਡਾ ਹੈਗਾ ਆ, ਤੇ ਇਹ 25 ਸੈਂਟੀਮੀਟਰ ਦਾ ਹੁੰਦਾ ਆ। ਇਸ 25 ਸੈਂਟੀਮੀਟਰ ਨੂੰ ਅਗਰ ਅਸੀਂ ਅਲੱਗ ਅਲੱਗ ਹਿੱਸਿਆਂ ਚ ਵੰਡ ਕੇ ਦੇਖੀਏ, ਜੇ ਆਸਾਨੀ ਨਾਲ ਸਮਝ ਨਾ ਆ ਜਾਵੇ, ਸਾਨੂੰ ਆਸਾਨੀ ਨਾਲ ਸਮਝ ਆ ਜਾਵੇ ਤੇ ਉਹਨੂੰ ਅਸੀਂ 3 ਹਿੱਸੇ ਕਰ ਸਕਦੇ ਹਾਂ। ਇੱਕ ਤੇ ਅਸੀਂ ਕਹਿ ਸਕਦੇ ਹਾਂ ਸੁਪਰਾ ਸਟਰਨਲ ਏਰੀਆ, ਜਿਹੜੀ ਸਾਡੀ ਸਾਹਮਣੇ ਧੌਣ ਵੇਖਦੇ ਹੋ ਤੁਸੀਂ ਗਰਦਨ, ਇਹਦੇ ਸਾਹਮਣੇ ਜਿੱਥੇ ਹਵਲੀ ਦੀ ਹੱਡੀ ਜੁੜਦੀ ਹੈ ਉਹਦੇ ਇੱਕ ਟੋਇਆ ਜਿਹਾ ਪਿਆ ਹੋਇਆ, ਉਂਗਲੀ ਲਾ ਕੇ ਦੇਖੋ ਤੇ ਇੱਕ ਟੋਇਆ ਜਿਹਾ ਪਿਆ ਹੋਇਆ ਹੈ। ਇਸ ਨੂੰ ਅਸੀਂ ਕਹਿੰਦੇ ਹਾਂ ਸੁਪਰਾ ਸਟਰਨਲ ਨੌਚ, ਖੁਰਚਿਆ ਆ ਹਾਂਜੀ, ਸੁਪਰਾ ਸਟਰਨਲ ਨੌਚ। ਇੱਕ ਤਾਂ ਹੋ ਗਿਆ ਇਹ ਹਿੱਸਾ, ਪਰ ਜੇ ਅਸੀਂ ਪਿਛਲੇ ਪਾਸੇ ਵੇਖਣਾ ਹੋਵੇ ਈਸੋਫੇਗਸ ਨੂੰ, ਪਿਛਲੇ ਪਾਸੋਂ ਲੱਭਣਾ ਹੈ ਤੇ ਕਿੱਥੋਂ ਤੱਕ ਹੋਏਗਾ ਜੀ ਈਸੋਫੇਗਸ? ਤੇ ਫੇਰ ਸਾਡੀ ਜਿਹੜੀ ਸਰਵਾਈਕਲ, ਤੁਹਾਨੂੰ ਦੱਸਿਆ ਸੀ ਨਾ ਰੀੜ ਦੀ ਹੱਡੀ ਦੇ ਪਹਿਲੇ 7 ਮਣਕੇ ਜਿਹੜੇ ਨੇ ਉਹਨਾਂ ਨੂੰ ਅਸੀਂ ਸਰਵਾਈਕਲ ਕਹਿੰਦੇ ਹਾਂ, ਔਰ ਉਹ ਸਰਵਾਈਕਲ ਦਾ ਜਿਹੜਾ 6ਵਾਂ ਮਣਕਾ ਹੈਗਾ ਆ ਉਹਦੇ ਤੋਂ ਲੈ ਕੇ ਹੇਠਾਂ ਤੱਕ 11ਵੇਂ ਮਣਕੇ ਤੱਕ, 11ਵੇਂ ਥੋਰੈਸਿਕ ਛਾਤੀ ਦੇ 11ਵੇਂ ਮਣਕੇ ਤੱਕ ਇਹ ਪੂਰਾ ਡਾਇਆਫਰਾਮ ਦਾ ਥੋਰੈਸਿਕ ਹਿੱਸਾ ਹੈ, ਛਾਤੀ ਵਾਲਾ ਹਿੱਸਾ ਹੈਗਾ, ਠੀਕ ਹੈ? ਸੋ ਛਾਤੀ ਵਾਲੇ ਹਿੱਸੇ ਦੇ ਵਿਚ ਹੀ ਥੋੜਾ ਜਿਹਾ ਹਿੱਸਾ ਉੱਪਰ ਰਹਿ ਗਿਆ, 25 ਸੈਂਟੀਮੀਟਰ ਮੈਂ ਤੁਹਾਨੂੰ ਐਵਰੇਜ ਦੱਸੀ ਹੈਗੀ ਹੈ। ਉਹਦੇ ਵਿਚੋਂ ਪਹਿਲੇ ਜਿਹੜੇ 3 ਸੈਂਟੀਮੀਟਰ ਹਨ ਉਹ ਅਸੀਂ ਕਹਿ ਸਕਦੇ ਹਾਂ ਵੀ ਆਹ ਸਾਡੀ ਸੁਪਰਾ ਸਟਰਨਲ ਨੌਚ, ਤੇ ਇਹਦੇ ਤੋਂ ਉੱਪਰ ਗਲੇ ਦੇ ਵਿਚ ਇਹਦਾ ਹਿੱਸਾ ਆਉਂਦਾ ਹੈ, ਮਤਲਬ ਭਾਵ ਫੈਰਿੰਗਸ ਜਿਹੜੀ ਹੈ ਸਿਰਫ 13-14 ਸੈਂਟੀਮੀਟਰ ਦੀ ਉਹ ਉੱਪਰ ਰਹਿ ਜਾਂਦੀ। ਜੇ ਗਰਦਨ ਕਿਸੇ ਦੀ ਛੋਟੀ ਹੈ ਤਾਂ ਛੋਟੀ ਵੀ ਹੋ ਸਕਦੀ ਹੈ, ਜੇ ਗਰਦਨ ਕਿਸੇ ਦੀ ਲੰਬੀ ਹੈਗੀ ਹੈ ਤੇ ਉਹਦਾ ਲੰਬਾ ਵੀ ਹੋ ਸਕਦਾ ਹੈ, ਪਰ ਐਜ ਐਨ ਐਵਰੇਜ ਫੈਰਿੰਗਸ ਤੋਂ ਬਾਅਦ ਸ਼ੁਰੂ ਹੋਣ ਵਾਲਾ ਇਹ ਹਿੱਸਾ ਆ ਸਾਹਮਣੇ ਸਾਡੇ ਜਿਹੜੇ ਖੁਰਚਿਆ ਜੈਸਾ ਡੂੰਘ ਜਿਹਾ ਪਿਆ ਹੋਇਆ ਸਾਡੀ ਧੌਣ ਦੇ ਵਿਚ ਹੱਡੀ ਤੋਂ ਉਪਰ ਵਾਲੇ ਪਾਸੇ ਇਥੋਂ ਸ਼ੁਰੂ ਹੁੰਦਾ ਆ ਔਰ ਇਹਦੇ ਉਪਰ ਵਾਲੇ ਪਾਸੇ ਜਿਹੜਾ ਉਹਦਾ ਹਿੱਸਾ ਆ ਉਹ ਸਿਰਫ 3 ਸੈਂਟੀਮੀਟਰ ਦਾ ਹੈ। ਇਸ ਹਿੱਸੇ ਤੋਂ ਲੈ ਕੇ ਤੇ ਹੇਠਾਂ ਤੱਕ ਜਾਓ ਜੇ ਇਹਨੂੰ ਪਿਛਲੇ ਪਾਸੇ ਤੋਂ ਵੇਖਣਾ ਹੋਵੇ ਤੇ ਪਿਛਲੇ ਪਾਸੇ ਤੋਂ ਜਿਹੜੀ ਸਾਡੀ ਥੋਰੈਸਿਕ ਵਰਟੀਬਰਾ ਨੇ ਰੀੜ ਦੀ ਹੱਡੀ ਦਾ ਜਿਹੜਾ ਦੂਜਾ ਹਿੱਸਾ ਹੈ ਜਿਹਦੇ ਵਿਚ 12 ਵਰਟੀਬਰੇ ਨੇ, ਪਹਿਲੇ 7 ਸੀਗੇ ਧੌਣ ਦੇ ਬਰਾਬਰ, ਦੂਜੇ 12 ਸੀਗੇ ਜਿਹੜੇ ਸਾਡੇ ਛਾਤੀ ਦੇ ਬਰਾਬਰ ਸੀ, ਉਹਨਾਂ ਦੇ ਵਿਚੋਂ ਜਿੱਥੇ ਇੱਕ 11ਵਾਂ ਆਉਂਦਾ ਹੈ ਨਾ, ਕਿਉਂਕਿ ਨਾਰਮਲੀ ਕਾਊਂਟ ਕਰ ਸਕਦੇ ਹਾਂ ਅਸੀਂ, 11ਵਾਂ ਜਿੱਥੇ ਆਉਂਦਾ ਆ ਉਸ ਲੈਵਲ ਤੱਕ ਇਹ ਪਿਛਲੇ ਪਾਸੇ ਵਿਚਕਾਰਲਾ ਹਿੱਸਾ ਹੁੰਦਾ ਆ। ਇਹ ਸਭ ਤੋਂ ਵੱਡਾ ਹਿੱਸਾ ਹੈ, ਅਪਰੋਕਸੀਮੇਟਲੀ 20 ਸੈਂਟੀਮੀਟਰ ਦਾ ਇਹ ਹਿੱਸਾ ਹੁੰਦਾ ਹੈ। ਔਰ ਸਾਹਮਣੇ ਪਾਸੋਂ ਜੇ ਇਹਨੂੰ ਵੇਖਣਾ ਹੋਵੇ ਤੇ ਆ ਜਿੱਥੇ ਤੁਹਾਡੀਆਂ ਪਸਲੀਆਂ ਪਾਸੇ ਪਾਸੇ ਹੋਣੀਆਂ ਸ਼ੁਰੂ ਹੋਣੀਆਂ ਸ਼ੁਰੂ ਹੁੰਦੀਆਂ ਨੇ ਨਾ, ਇਸ ਜ਼ਿਫਾਇਡ ਪ੍ਰੋਸੈਸ ਦੇ ਬੈਕ ਸਾਈਡ ਦੇ ਆ ਕੇ ਇਹ 20 ਸੈਂਟੀਮੀਟਰ ਪੂਰੇ ਹੁੰਦੇ ਨੇ। ਇਹਦੇ ਪਿਛਲੇ ਪਾਸੇ ਲੱਗਿਆ ਹੁੰਦਾ ਡਾਇਫਰਾਮ, ਡਾਇਫਰਾਮ ਉਹ ਦੀਵਾਰ ਆ ਜਿਹੜੀ ਛਾਤੀ ਤੇ ਪੇਟ ਨੂੰ ਅਲੱਗ ਅਲੱਗ ਕਰਦੀ ਹੈ, ਪਰ ਇਹਦੇ ਵਿਚੋਂ ਆ ਮਿਡਿਆ ਸਟਾਈਨਮ ਵਾਲੇ ਜਿੰਨੇ ਵੀ ਅੰਗ ਨੇ ਇਹ ਸਾਰੇ ਹੇਠਾਂ ਤੋਂ ਉੱਪਰ ਉੱਪਰ ਤੋਂ ਹੇਠਾਂ ਇਹਨਾਂ ਦੀ ਆਵਾਜਾਈ ਉਹਦੇ ਵਿਚੋਂ ਹੁੰਦੀ ਹੈ। 7 ਇੰਪੋਰਟੈਂਟ ਸੁਰਾਖ ਇਸ ਡਾਇਫਰਾਮ ਦੇ ਵਿਚੋਂ ਲੰਘਦੇ ਨੇ ਜਿਨ੍ਹਾਂ ਰਾਹੀਂ ਹੇਠਲੀਆਂ ਗੱਲਾਂ ਦੀ ਆਵਾਜਾਈ ਉੱਪਰ ਨੂੰ ਹੁੰਦੀ ਹੈ, ਉੱਪਰਲੀਆਂ ਚੀਜ਼ਾਂ ਦੀ ਆਵਾਜਾਈ ਹੇਠਾਂ ਨੂੰ ਹੁੰਦੀ ਰਹੀ ਹੈ, ਔਰ ਉਹਦੇ ਵਿਚ ਹੀ ਇੱਕ ਈਸੋਫੇਗਸ ਹੈਗਾ। ਹੁਣ ਇਸ ਈਸੋਫੇਗਸ ਦਾ ਤਕਰੀਬਨ 2 ਸੈਂਟੀਮੀਟਰ ਹੋਰ, ਆਪਾਂ ਕਿਹਾ ਸੀਗਾ ਕਿ 3 ਸੈਂਟੀਮੀਟਰ ਉੱਪਰ ਐਸ ਸੁਪਰਾ ਸਟਰਨਲ ਨੋਚ ਐਸ ਟੋਏਜ ਤੋਂ ਉੱਪਰ ਆ, ਔਰ 20 ਸੈਂਟੀਮੀਟਰ ਇਸ ਤੋਂ ਹੇਠਾਂ ਮੇਨ ਪੋਰਸ਼ਨ ਹੈਗਾ ਆ ਜਿਹੜਾ ਸਾਡਾ ਈਸੋਫੇਗਸ ਦਾ, ਤੇ ਫਿਰ ਡਾਇਫਰਾਮ ਵਾਲਾ ਹਿੱਸਾ ਇਹ ਲੰਘ ਕੇ ਜਦੋਂ ਇਹ ਮੇਦੇ ਨਾਲ ਜੁੜਦਾ ਆ ਉਹ ਸਾਰਾ 2 ਸੈਂਟੀਮੀਟਰ ਦਾ ਹਿੱਸਾ ਹੈਗਾ, ਤੇ ਫਿਰ ਸਟੋਮਕ ਦੇ ਨਾਲ ਜੁੜਦਾ। ਜਿੱਥੇ ਇਹ ਸਟੋਮਕ ਨਾਲ ਜੁੜਦਾ ਆ ਉਹਨੂੰ ਅਸੀਂ ਕਹਿੰਦੇ ਹਾਂ ਕਾਰਡੀਅਕ ਓਰੀਫਿਸ, ਕਾਰਡੀਅਕ ਕਹਿੰਦੇ ਨੇ ਦਿਲ ਨੂੰ, ਕਾਰਡੀਅਕ ਓਰੀਫਿਸ ਦਾ ਨਾਂ ਹੈ ਰੱਖਦਾ ਨਾ, ਜਿਵੇਂ ਕਿਸੇ ਨੂੰ ਕਹਿ ਦਿੰਦੇ ਹੋ ਪਿੱਪਲ ਵਾਲੀ ਗਲੀ ਯਾਰ, ਜਿੱਥੇ ਪਿੱਪਲ ਹੈ ਮੋੜਦੇ ਉਹਦੇ ਅਗਲੇ ਪਾਸੇ ਗਲੀ ਜਿਹੜੀ, ਹਾਂਜੀ
2: ਹਾਂਜੀ।
0: ਇਸੇ ਤਰ੍ਹਾਂ ਹੀ ਹਾਰਟ ਦੇ ਇਹ ਹਿੱਸਾ ਨੇੜੇ ਆ ਜਿਸ ਕਰਕੇ ਇਹਦਾ ਨਾਂ ਕਾਰਡੀਅਕ ਓਰੀਫਿਸ ਦਾ ਮਤਲਬ ਹੁੰਦਾ ਸੁਰਾਖ
2: ਜੀ,
0: ਦਿਲ ਦੇ ਨੇੜੇ ਦਾ ਫੂਡ ਪਾਈਪ ਦਾ ਸੁਰਾਖ ਜਿਹੜਾ ਆ ਉਹਨੂੰ ਕਾਰਡੀਅਕ ਓਰੀਫਿਸ ਕਹਿੰਦੇ। ਇਹ ਡਾਇਫਰਾਮ ਤੋਂ ਉਹ ਜਿਹੜੀ ਬਾਰਡਰ ਹੈ ਸਾਡਾ ਛਾਤੀ ਦੇ ਪੇਟ ਦਾ, ਉਹਦੇ ਤੋਂ ਸਿਰਫ 2 ਸੈਂਟੀਮੀਟਰ ਦਾ ਏਰੀਆ ਹੈਗਾ। ਉਸ ਤੋਂ ਉੱਪਰ ਵਾਲਾ ਹਿੱਸਾ ਆਪਾਂ ਦੱਸ ਦਿੱਤਾ ਵੀ ਭਾਈ ਇਹ ਜਿਹੜਾ ਡਾਇਫਰਾਮ ਹੈਗਾ ਆ ਇਹ ਟੋਟਲ ਲੈਂਥ ਇਹਦੀ 25 ਸੈਂਟੀਮੀਟਰ ਐਜ ਐਨ ਐਵਰੇਜ, ਜੇ ਬਹੁਤਾ ਲੰਬਾ ਬੰਦਾ ਆ ਆਲਮ ਚੰਨਾ ਹੈਗਾ ਪਾਕਿਸਤਾਨ ਵਾਲਾ ਤੇ ਉਹਦਾ ਤਾਂ ਬਹੁਤਾ ਲੰਬਾ ਹੀ ਹੋਊਗਾ ਨਾ ਇਸ ਵਕਤ, ਹਾਂਜੀ ਇਸ ਕਰਕੇ ਅਲੱਗ ਅਲੱਗ ਬੰਦਿਆਂ ਦੇ ਵਿਚ ਥੋੜਾ ਬਹੁਤ ਫਰਕ ਉਹਨਾਂ ਦੇ ਕੱਦ ਕਾਠ ਦੇ ਮੁਤਾਬਕ ਹੋ ਸਕਦਾ ਹੈਗਾ ਆ, ਪਰ ਇਹ ਟੋਟਲ ਐਵਰੇਜ ਬੰਦਿਆਂ ਦਾ 25 ਸੈਂਟੀਮੀਟਰ ਹੁੰਦਾ ਆ। ਇਹਨੂੰ ਅਸੀਂ 3 ਭਾਗਾਂ ਚ ਵੰਡ ਕੇ ਇਹਦੇ ਹਿੱਸੇ ਦੇਖ ਰਹੇ ਵੀ ਜੇ ਇਸ ਨੂੰ ਲੱਭਣਾ ਹੋਵੇ ਯਾਰ ਕਿੱਥੇ ਕੁ ਨੁਕਸ ਹੋ ਸਕਦਾ ਆ, ਕੀ ਗੱਲ ਹੋ ਸਕਦੀ ਹੈ, ਤੇ ਇਸ ਤਰ੍ਹਾਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ। ਦੂਸਰੀ ਗੱਲ ਇਹ ਸਾਰੇ ਦੀ ਸਾਰੀ ਇੱਕ ਮਸਕੂਲਰ ਟਾਈਪ ਦੀ ਪਾਈਪ ਹੈ, ਮਸਕੂਲਰ ਟਾਈਪ ਦੇ ਬਣਤਰ ਜਿਹੜੀ ਹੈ ਉਹ 4 ਤਰ੍ਹਾਂ ਦੇ ਲੇਅਰ ਪਰਦਿਆਂ ਨਾਲ ਬਣੀ ਹੋਈ ਹੈ। ਇੱਕ ਅੰਦਰ ਵਾਲਾ ਜਿਹੜਾ ਲੇਅਰ ਹੈ ਨਾ ਉਹਨੂੰ ਅਸੀਂ ਕਹਿੰਦੇ ਹਾਂ ਸਬ ਮਿਊਕੋਸਲ ਲੇਅਰ, ਝਿੱਲੀ ਜੀ ਬਣੀ ਢਿੱਲੀ ਜੀ ਝਿੱਲੀ ਜੀ ਪਰਦਾ, ਜਿਵੇਂ ਤੁਸੀਂ ਕਮਰਿਆਂ ਦੇ ਦਰਵਾਜ਼ਿਆਂ ਦੇ ਉੱਪਰ ਪਰਦੇ ਨੀ ਲਟਕਾਉਂਦੇ, ਮਲਬੁਲ ਜੇ ਪਏ ਹੁੰਦੇ ਨੇ
2: ਜੀ,
0: ਇਸ ਤਰ੍ਹਾਂ ਦੀ ਜਿਹੜੀ ਅੰਦਰ ਵਾਲੀ ਝਿੱਲੀ ਹੈ ਉਹਨੂੰ ਅਸੀਂ ਸਬ ਮਿਕਰੋਸਾ ਕਹਿੰਦੇ ਹਾਂ, ਔਰ ਸਬ ਮਿਕਰੋਸਾ ਜਿਹਦੇ ਨਾਲ ਅੱਗੇ ਵਧਿਆ ਹੋਇਆ ਹੈ ਉਹਨੂੰ ਅਸੀਂ ਕਹਿੰਦੇ ਹਾਂ ਮਿਊਕੋਸਲ ਲੇਅਰ, ਔਰ ਇਹ ਮਿਊਕੋਸਲ ਲੇਅਰ ਉਹ ਹੈਗਾ ਆ ਜਿਹਦੇ ਵਿਚ ਸਾਡੀਆਂ ਖੂਨ ਦੀਆਂ ਨਾੜੀਆਂ ਇਹਨੂੰ ਖੂਨ ਸਪਲਾਈ ਕਰਨ ਵਾਲੀਆਂ, ਸਾਡੀ ਨਰਵਸ ਸਿਸਟਮ ਇਹਨੂੰ ਕੰਟਰੋਲ ਕਰਨ ਵਾਲੀਆਂ ਉਹ ਸਾਰੀਆਂ ਇਸ ਥਾਂ ਤੇ ਹੁੰਦੀਆਂ ਨੇ। ਉਸ ਤੋਂ ਪਿਛਲੇ ਉਤਲੇ ਪਾਸੇ ਕਹਿ ਲੋ, ਅੰਦਰ ਤੋਂ ਆਪਾਂ ਸ਼ੁਰੂ ਕੀਤਾ ਸੀ ਨਾ, ਅੰਦਰ ਸਬ ਮਿਊਕੋਸਾ ਫਿਰ ਮਿਊਕੋਸਾ ਤੇ ਫਿਰ ਅਸੀਂ ਮਸਕੂਲਰ ਲੇਅਰ ਤੇ ਪਹੁੰਚ ਗਏ। ਹੁਣ ਜਿਹੜਾ ਮਸਕੂਲਰ ਲੇਅਰ ਹੈ ਉਹ ਤਾਂ ਪੂਰਾ ਟਾਈਟ ਇਹਦੀ ਪ੍ਰੋਟੈਕਸ਼ਨ ਕਰਨ ਵਾਸਤੇ ਆ ਵੀ ਕਿਤੇ ਫਟ ਨਾ ਜਾਵੇ, ਕਿਉਂਕਿ ਅੰਦਰ ਵਾਲੀਆਂ ਤਾਂ ਵਿਚਾਰੀਆਂ ਸ਼ਰੀਫ ਝਿੱਲੀਆਂ ਨੇ, ਪਤਲੀਆਂ ਜਿਹੀਆਂ ਝਿੱਲੀਆਂ ਨੇ, ਜੇ ਕੋਈ ਬਹੁਤੀ ਚੀਜ਼ ਖਾ ਲਈ ਤੇ ਉਹਦੇ ਨਾਲ ਉਹਦੇ ਜ਼ਖਮ ਵੀ ਹੋ ਸਕਦਾ ਹੈ, ਬਹੁਤੀ ਚੀਜ਼ ਖਾ ਲਈ ਤੇ ਜਿਵੇਂ ਮੂੰਹ ਚ ਛਾਲੇ ਹੁੰਦੇ ਨੇ ਉਹ ਇਹਦੇ ਚ ਵੀ ਛਾਲੇ ਹੋ ਸਕਦੇ ਨੇ, ਕਿਉਂਕਿ ਸਭ ਮਿਊਕੋਸਾ ਵਿਚਾਰਾ ਝਿੱਲੀ ਜੀ ਹੈਗੀ ਹੈ ਨਾ, ਸੋ ਉਸ ਤੋਂ ਬਾਅਦ ਜਿਹੜਾ ਅਸੀਂ ਕਿਹਾ ਮਿਊਕੋਸਲ ਲੇਅਰ, ਇਹਦੇ ਵਿੱਚ ਐ ਆ ਵੀ ਜੇ ਕਿਤੇ ਕੋਈ ਜ਼ਖਮ ਹੋ ਗਿਆ ਇਹਦੇ ਵਿੱਚ, ਤੇ ਹੇਠਾਂ ਵਾਲੇ ਪਾਸੇ ਮਿਊਕੋਸਲ ਲੇਅਰ ਦੇ ਵਿੱਚ ਨਰਵਸ ਨੇ। ਨਰਵ ਦਾ ਮਤਲਬ ਕੀ ਹੈ, ਜਿੱਥੇ ਨਰਵ ਦੇ ਵਿੱਚ ਸਾਡਾ ਕਨੈਕਸ਼ਨ ਬਾਕੀ ਹੋ ਜਾਂਦਾ ਹੈ ਨਾ, ਉਹ ਬੜਾ ਪੇਨਫੁਲ ਹੁੰਦਾ। ਕਿਸੇ ਨੂੰ ਲਗਾਤਾਰ ਗਰਦ ਜਿਹੜੀ ਆਮ ਤੌਰ ਤੇ ਐਸਿਡਿਟੀ ਤੁਸੀਂ ਕਹਿ ਲੋ ਪੰਜਾਬੀ ਦੇ ਵਿੱਚ, ਤੇਜ਼ਾਬੀ ਮਾਦਾ ਜਿਹਨੂੰ ਜ਼ਿਆਦਾ ਬਣਦਾ ਹੈ, ਉਹਦੇ ਨਾਲ ਕਈ ਵਾਰ ਇਹੋ ਜਿਹਾ ਲੋਕਾਂ ਨੂੰ ਜ਼ਖਮ ਅੰਦਰ ਹੋ ਜਾਂਦੇ ਨੇ ਔਰ ਉਹ ਬੜੇ ਪੇਨਫੁਲ ਹੁੰਦੇ ਨੇ, ਛਾਤੀ ਚ ਹਰ ਵੇਲੇ ਜਲਨ ਹੁੰਦੀ ਰਹਿੰਦੀ। ਕਿਉਂ? ਕਿਉਂਕਿ ਉਹ ਜਿਹੜਾ ਸਬ ਮਿਊਕੋਸਲ ਤੇ ਮਿਊਕੋਸਲ ਲੇਅਰ ਆ ਉਹਦੇ ਵਿੱਚ ਉਹ ਜ਼ਖਮ ਹੋ ਗਿਆ ਤੇ ਅੰਦਰ ਜਿਹੜੀਆਂ ਨਰਵ ਨੇ ਉਹ ਟੱਚ ਹੋ ਗਈਆਂ, ਜਿਸ ਕਰਕੇ ਬਹੁਤ ਜ਼ਿਆਦਾ ਪੇਨਫੁਲ ਕੰਡੀਸ਼ਨ ਇਹਦੀ ਪੈਦਾ। ਮੈਂ ਦੱਸਦਾ ਇਹਦੇ ਬਾਰੇ, ਹਜੇ ਮੈਂ ਸਿਰਫ ਤੁਹਾਨੂੰ ਸਟਰਕਚਰ ਜਿਹਾ ਸਮਝਾ ਰਿਹਾ ਵੀ ਇਹ ਹੈ ਕਿਸ ਤਰ੍ਹਾਂ ਦੇ ਇਹਦੀ ਪ੍ਰੋਟੈਕਸ਼ਨ ਕਿਵੇਂ ਹੁੰਦੀ ਹੈ। ਸੋ ਉਸ ਤੋਂ ਬਾਅਦ ਮੈਂ ਕਹਿ ਰਿਹਾ ਵੀ ਇੱਕ ਮਸਕੂਲਰ ਲੇਅਰ ਆ ਜਿਹੜਾ ਇਸ ਸਾਰੇ ਅੰਦਰ ਦੇ ਸੋਫਟ ਤਾਣੇ ਬਾਣੇ ਨੂੰ, ਨਰਮ ਤਾਣੇ ਬਾਣੇ ਨੂੰ ਸੰਭਾਲ ਕੇ ਰੱਖਦਾ ਆ, ਉਹ ਹੈਗਾ ਮਸਕੂਲਰ ਲੇਅਰ। ਔਰ ਉਹ ਮਸਕੂਲਰ ਲੇਅਰ ਵੀ ਜਿਹੜਾ ਹੈ ਨਾ, ਉਹ ਦੋ ਤਰ੍ਹਾਂ ਦੇ ਮਸਲ ਨਾਲ ਬਣਿਆ ਹੋਇਆ। ਅੰਦਰ ਦੇ ਜਿਹੜੇ ਉਹਦੇ ਮਸਲ ਨੇ ਉਹ ਸਰਕੂਲਰ ਨੇ, ਗੋਲ ਜਿਵੇਂ ਰਿੰਗ ਹੁੰਦੀ ਹੈ ਗੋਲ ਟਾਈਪ ਦੇ ਨੇ। ਉਹਨੂੰ ਢੱਕਣ ਵਾਲੇ ਜਿਹੜੇ ਉਪਰੋਂ ਹੋਰ ਮਸਲ ਨੇ ਉਹ ਲੌਂਗੀਟਿਊਡਲ ਨੂੰ ਕਹਿੰਦੇ ਆ ਕਿ ਉੱਪਰ ਤੋਂ ਹੇਠਾਂ, ਉੱਪਰ ਤੋਂ ਹੇਠਾਂ ਜਾਣ ਵਾਲੇ ਮਸਲ ਨੇ, ਰੱਸੀਆਂ ਨੇ ਜਿਨ੍ਹਾਂ ਦੇ ਨਾਲ ਇਹ ਬਣਿਆ ਹੁੰਦਾ। ਔਰ ਚੌਥਾ ਲੇਅਰ ਜਿਹੜਾ ਮੈਂ ਕਹਿ ਰਿਹਾ ਹਾਂ ਉਹ ਇਹਦੇ ਵਿੱਚ ਆਮ ਜਿਹੜੇ ਸਾਰੇ ਅੰਗਾਂ ਦੇ ਉੱਤੇ, ਜਿਵੇਂ ਮੈਂ ਦੱਸਿਆ ਕਿ ਕੁਦਰਤ ਨੇ ਹਰੇਕ ਅੰਗ ਨੂੰ ਦੂਜੇ ਅੰਗ ਨਾਲ ਸੈਪਰੇਟ ਕਰਨ ਵਾਸਤੇ ਇਹਦੀ ਬਾਉਂਡਰੀ ਨਿਯਤ ਕਰਤੀ ਵੀ ਤੇਰੀ ਆ ਬਾਉਂਡਰੀ ਜੀ, ਠੀਕ ਹੈ ਜੀ। ਉਹ ਮਿਊਕੋਸਲ ਜਿਹੜਾ ਉਹ ਜਿਹੜਾ ਬਿਲਕੁਲ ਸੋਫਟ ਟਿਸ਼ੂ ਦਾ ਬਣਿਆ ਹੋਇਆ ਹੁੰਦਾ ਹੈ, ਆਮ ਤੌਰ ਤੇ ਜਿਹੜਾ ਬਾਕੀ ਹਾਰਟ ਦੇ ਨਾਲ ਇਹਨੂੰ ਅਲੱਗ ਕਰੂਗਾ, ਫੇਫੜਿਆਂ ਨਾਲ ਇਹਨੂੰ ਅਲੱਗ ਕਰੂਗਾ, ਹੋਰ ਜਿਹੜੇ ਬਲੱਡ ਵੈਸਲ ਜਾਂਦੇ ਪਏ ਨੇ ਉਹਨਾਂ ਨਾਲ ਇਹਨੂੰ ਅਲੱਗ ਕਰੂਗਾ, ਉਹ ਇਸ ਤਰ੍ਹਾਂ ਦਾ ਲੇਅਰ ਹੁੰਦਾ। ਸੋ ਇਹ ਤਾਂ ਹੈਗੀ ਹੈ ਇਹਦੀ ਬਣਤਰ ਦੀ ਗੱਲ। ਬਣਤਰ ਦੀ ਗੱਲ ਮੈਂ ਇਸ ਕਰਕੇ ਦੱਸੀ ਆ ਵੀ ਤੁਹਾਨੂੰ ਪਤਾ ਹੋਵੇ ਵੀ ਜਿਹੜੇ ਲੋਕ ਵਿਚਾਰੇ ਬਹੁਤ ਹੀ ਜ਼ਿਆਦਾ ਐਸਿਡਿਟੀ ਲਗਾਤਾਰ ਹੁੰਦੀ ਹੈ, ਜੇ ਤੁਸੀਂ ਉਹਨੂੰ ਕੰਟਰੋਲ ਨਹੀਂ ਕਰਦੇ ਔਰ ਉਹਦੇ ਨਾਲ ਅੰਦਰ ਇਸ ਸਬ ਮਿਊਕੋਸਲ ਤੇ ਮਿਊਕੋਸਲ ਲੇਅਰ ਦੇ ਵਿੱਚ ਅਗਰ ਸੁਰਾਖ ਹੋ ਗਏ ਹਾਂਜੀ, ਤੇ ਫਿਰ ਤੁਹਾਡੇ ਦਰਵਾਜੇ ਤੋਂ ਬਾਹਰ ਖੁੱਲਾ ਦਰਵਾਜਾ ਹੋਊਗਾ ਤੇ ਫਿਰ ਜਿਹੜਾ ਮਰਜ਼ੀ ਵੇਖ ਲਵੇ, ਹਾਂਜੀ ਹਵਾ ਲੱਗੂਗੀ ਤੇ ਤਾਂ ਵੀ ਦਰਦ ਹੋਊਗੀ, ਆ ਲਓਗੇ ਤੇ ਤਾਂ ਵੀ ਦਰਦ ਹੋਏਗੀ, ਕਿਉਂਕਿ ਉਹ ਨਸਾਂ ਜਿਹੜੀਆਂ ਨੇ ਨਰਵਸ ਜਿਹੜੀਆਂ ਨੇ ਉਹ ਓਪਨ ਹੋ ਗਈਆਂ ਨੇ, ਬਹੁਤ ਜ਼ਿਆਦਾ ਪੇਨਫੁਲ, ਸਾਹ ਲੈਣਾ ਔਖਾ ਕਿਉਂਕਿ ਹਵਾ ਨੇ ਅੱਗੇ ਪਿੱਛੇ ਹੋਣਾ ਆ, ਸਾਹ ਲੈਣਾ ਵੀ ਔਖਾ ਹੁੰਦਾ ਹੈ। ਆਮ ਤੌਰ ਤੇ ਤੇਜ਼ਾਬੀ ਮਾਦੇ ਤੋਂ ਬਾਅਦ ਇਸ ਤਰ੍ਹਾਂ ਦੀ ਕੰਡੀਸ਼ਨ ਆ ਜਾਂਦੀ ਹੈ। ਹੁਣ ਇੱਕ ਹੋਰ ਗੱਲ ਦੀ ਇੰਪੋਰਟੈਂਟ ਮੈਨੂੰ ਯਾਦ ਆ ਗਈ, ਈਸੋਫੇਗਸ ਐ ਨਹੀਂ ਹੈਗਾ ਵੀ ਸਿੱਧੀ ਉਪਰੋਂ ਟਿਊਬ ਹੈਗੀ ਹੈ ਤੇ ਉਪਰੋਂ ਖੁਰਾਕ ਸਿੱਧੋ ਤੇ ਥੱਲੇ ਚਲੇਗੀ, ਇੰਜ ਨਹੀਂ ਹੈਗੀ। ਇਹਦੇ ਵਿੱਚ ਇੱਕ ਮੋਸ਼ਨ ਹੈ ਜਿਹਦਾ ਨਾਂ ਹੈ ਪੈਰੀਸਟਾਲਟਿਸਮੋਸ, ਉਹਦੇ ਇੱਕ ਚੀਜ਼ ਇੱਥੋਂ ਸੁੰਗਣ ਕੀ, ਜਿਵੇਂ ਗੰਡੋਆ ਨੀ ਤੁਰਦਾ, ਗੰਡੋਆ ਤੁਰਦਾ ਪਿੱਛੇ ਇਕੱਠਾ ਹੋ ਜਾਂਦਾ ਫਿਰ ਅਗਾਂਹ ਹੋ ਜਾਂਦਾ ਲੰਬਾ ਹੋ ਜਾਂਦਾ ਫਿਰ ਅਗਾਂਹ ਹੋ ਜਾਂਦਾ, ਇਸੇ ਤਰ੍ਹਾਂ ਹੀ ਖੁਰਾਕ ਇਹਦੇ ਵਿੱਚ ਜਿਹੜੀ ਜਾਂਦੀ ਹੈ ਉਹ ਇਹ ਨਹੀਂ ਹੈ ਵੀ ਉਪਰੋਂ ਮੂੰਹ ਚ ਅਸੀਂ ਪਾਈ ਬੁਰਗੀ ਸਵਾਲੋ ਕੀਤੀ ਤੇ ਸਿੱਧੀ ਮੇਦੇ ਚ ਸਿੱਟੀ ਜਾਊਗੀ, ਨਹੀਂ ਇੰਜ ਨਹੀਂ ਹੁੰਦਾ। ਇਹ ਹੌਲੀ ਹੌਲੀ ਹੌਲੀ ਹੌਲੀ ਸੁੰਗੜਦਾ ਫੈਲਦਾ ਹੈ, ਸੁੰਗੜਦਾ ਫੈਲਦਾ ਹੈ, ਪ੍ਰੈਸ਼ਰ ਦੇ ਨਾਲ ਹੌਲੀ ਹੌਲੀ ਇਹ ਅੰਦਰ ਜਾਣੀ ਸ਼ੁਰੂ ਹੁੰਦੀ ਹੈ ਔਰ ਇਹ ਵੀ ਵਿਚਾਰੀ ਸਿੱਧੀ ਨਹੀਂ ਜਾਂਦੀ। ਆਪਾਂ ਤੇ ਕਹਿ ਦਿੱਤਾ ਨਾ ਵੀ ਨਾਲੀ ਹੈਗੀ, ਪਾਈਪ ਹੈਗੀ ਹੈ, ਇਸ ਪਾਈਪ ਦੇ ਵਿੱਚ ਵੀ ਕਈ ਗੁਜਰਾਂ ਹੈਗੀਆਂ ਜਿੱਥੇ ਇਹ ਉੱਪਰ ਵਾਲੇ ਪਾਸੇ ਐਪੀਗਲੋਟਿਸ ਤੋਂ ਨਿਕਲਦੀ ਹੈ, ਉੱਥੇ ਵੀ ਵਿਚਾਰੇ ਨੂੰ ਇੱਕ ਘੁੱਟਣ ਹੈਗੀ ਹੈ, ਜਿਵੇਂ ਬੋਰੀ ਬੰਨੀ ਹੈ ਨਾ ਆਪਾਂ ਕਣਕਾਂ ਦੀ ਬੋਰੀ ਸੇਬਿਆਂ ਨਾਲ ਬੰਨਦੇ ਸੀ ਨਾ ਪਹਿਲਾਂ, ਸੇਬਿਆਂ ਨਾਲ ਬੰਨਦੇ ਸੀ, ਇਸ ਤਰ੍ਹਾਂ ਦੀ ਬੰਨਿਆ ਹੋਇਆ ਇੱਕ ਸਟ੍ਰਕਚਰ ਹੈਗੀ ਹੈ, ਉਹਨੂੰ ਕਹਿੰਦੇ ਨੇ ਸੁਪਰਫੀਸ਼ੀਅਲ ਸਟ੍ਰਕਚਰ, ਉੱਪਰ ਵਾਲੀ ਸਟ੍ਰਕਚਰ ਹੈਗੀ ਹੈ ਔਰ ਇਹ ਆਮ ਤੌਰ ਤੇ ਬੰਦ ਰਹਿੰਦੀ ਹੈ ਤੇ ਜਦੋਂ ਉਪਰੋਂ ਖੁਰਾਕ ਪੈਂਦੀ ਹੈ, ਪ੍ਰੈਸ਼ਰ ਪੈਂਦਾ ਆ ਤੇ ਉਹਦੇ ਰਾਹੀਂ ਇਹ ਫਿਰ ਸੇਬੇ ਜਿਹੜੇ ਅੰਦਰ ਬੰਨੇ ਸੀ ਖੁੱਲ ਗਏ, ਢਿੱਲੇ ਹੋ ਗਏ ਤੇ ਉਹ ਖੁਰਾਕ ਇਸ ਸਟੋਮਕ ਦੇ ਵਿੱਚ ਚਲੀ ਜਾਂਦੀ ਔਰ ਇਸੇ ਤਰ੍ਹਾਂ ਦੀ ਹੀ ਇੱਕ ਸਫਿੰਕਟਰ ਜਿਹੜੀ ਹੈ ਉਹ ਹੇਠਾਂ ਵਾਲੇ ਪਾਸੇ ਜਿਸ ਥਾਂ ਤੇ ਤੁਸੀਂ ਕਹਿ ਲਓ ਕਿ ਬ੍ਰੌਂਕਸ ਜਿਹੜੀਆਂ ਨੇ ਅਲੱਗ ਹੋ ਰਹੀਆਂ ਨੇ, ਟੇਕੀਆ ਵਾਲਾ ਹਿੱਸਾ, ਟੇਕੀਆ ਵਾਲੇ ਹਿੱਸੇ ਤੋਂ ਉੱਥੇ ਵੀ ਇਹਨੂੰ ਵਿਚਾਰੇ ਨੂੰ ਕਹਿੰਦੇ ਯਾਰ ਤੂੰ ਸੋਫਟ ਲਿਆਏਗਾ ਆ ਤੂੰ ਪਾਸੇ ਹੋ ਥੋੜਾ ਜਿਹਾ ਸਾਨੂੰ ਲੰਘ ਲੈਣ ਦੇ, ਕਿਉਂਕਿ ਜਿਹੜੀ ਬ੍ਰੌਂਕਸ ਹੈ ਨਾ ਉਹਦੀ ਇਲਾਸਟੀਸਿਟੀ ਉਹ ਬਹੁਤ ਸਟਰੋਂਗ ਹੈ, ਇਹਦੇ ਨਾਲੋਂ ਵੀ ਜ਼ਿਆਦਾ ਸਟਰੋਂਗ ਹੈ ਤੇ ਜਦੋਂ ਸਾਹ ਅਸੀਂ ਲਗਾਤਾਰ ਲੈਣਾ ਹੈਗਾ ਆ, ਖੁਰਾਕ ਤੇ ਕਦੇ ਕਦੇ ਖਾਣੀ, ਦਿਨ ਚ ਤਿੰਨ ਵਾਰ ਖਾਣੀ ਜਿੰਨੀ ਵਾਰ, ਕਿ ਉਸ ਨੂੰ ਧਕਣ ਦੀ ਭਰਾ ਇਹ ਬੇਚਾਰਾ ਸੌਫਟ ਜਿਹਾ ਹੋਇਆ ਇਸ ਨੂੰ ਅੱਗੇ ਪਿੱਛੇ ਧੱਕ ਦਿੰਦੀ ਤੇ ਮਤਲਬ ਮੇਰਾ ਕਹਿਣ ਤੂੰ ਸਮਝਾਉਣ ਤੋਂ ਇਹ ਮਤਲਬ ਆ ਵੀ ਜਿਸ ਥਾਂ ਤੇ ਘੁਸਿਆ ਉਸ ਥਾਂ ਤੇ ਫਿਰ ਇਹ ਵਿਚਾਰਾ ਪਾਸੇ ਚ ਟਕਿਆ ਜਾਂਦਾ ਹੈਗਾ ਠੀਕ ਹੈ ਉਸ ਤੋਂ ਥੱਲੇ ਜਿੱਥੇ ਸਾਡੀ ਐਓਟਿਕ ਆਰਚ ਹੈਗੀ ਹੈ ਖੂਨ ਵਾਲੀ ਵੱਡੀ ਨਾਲੀ ਜਿਹੜੀ ਹਾਰਟ ਚੋਂ ਨਿਕਲ ਕੇ ਤੇ ਪਹਿਲਾ ਹਿੱਸਾ ਜਿਹੜਾ ਸੀਗਾ ਉਹ ਦੋ ਨਾਲੀਆਂ ਉੱਪਰ ਨੂੰ ਕੈਰੇਟਿਡ ਆਰਟਿਸ ਗਈ ਸੀ ਫਿਰ ਹੇਠਾਂ ਆਈ ਸੀ ਔਰ ਉਹਦੇ ਵਿਚ ਵੀ ਬੜਾ ਪ੍ਰੈਸ਼ਰ ਹੈ ਜਿਹਨੇ ਪ੍ਰੈਸ਼ਰ ਆਇਆ ਪੈਲਪੇਸ਼ਨ ਹੋਇਆ ਉਹਦੇ ਵਿਚ ਜਿਹਨੂੰ ਕਹਿ ਦੋ ਹਾਰਟ ਸੁੰਗ ਲਿਆ ਤੇ ਖੂਨ ਸਾਰਾ ਬਾਹਰ ਗਿਆ ਹਾਰਟ ਦਾ ਰਿਲੈਕਸ ਹੋਇਆ ਤੇ ਖੂਨ ਫਿਰ ਉਹਨੇ ਇਕੱਠਾ ਕਰ ਲਿਆ ਜਿਵੇਂ ਜਿਵੇਂ ਉਹ ਕਰਦਾ ਇਹ ਵਿਚਾਰੀ ਸੌਫਟ ਹੈਗੀ ਹੈ ਤੇ ਇਹਨੂੰ ਜਿਵੇਂ ਕੋਈ ਕਹਿੰਦਾ ਵੀ ਥੱਪੜ ਇਧਰੋਂ ਮਾਰੇ ਤੇ ਇਹਨੂੰ ਕਰ ਦੇ ਦੂਜੇ ਇਧਰੋਂ ਥੱਪੜ ਮਾਰੇ ਤੇ ਇਹਨੂੰ ਕਰ ਦੇ ਤੇ ਜਦੋਂ ਹਾਰਟ ਦੀ ਪੰਪਿੰਗ ਹੁੰਦੀ ਹੈ ਇਹਦੇ ਵਿਚਾਰੇ ਦਾ ਉਹੀ ਹਾਲ ਹੁੰਦਾ ਹੈ ਈਸੋ ਫੇਗਸ ਦਾ ਵੀ ਚੱਲ ਤੂੰ ਪਾਸੇ ਹੋ ਸਾਨੂੰ ਲੰਘ ਲੈਂਦੇ ਤੂੰ ਪਾਸੇ ਹੋ ਸਾਨੂੰ ਲੰਘ ਲੈਂਦੇ ਇਹ ਇਸ ਤਰ੍ਹਾਂ ਦਾ ਸਟਰਕਚਰ ਹੈ ਔਰ ਕਈ ਲੋਕ ਆਮ ਤੌਰ ਤੇ ਖੁਰਾਕ ਖਾਣ ਤੋਂ ਬਾਅਦ ਨਾ ਇੱਥੇ ਛਾਤੀ ਤੇ ਹੱਥ ਜਿਹਾ ਰੱਖਦੇ ਨੇ ਕਈ ਵਾਰ ਮਾਲਿਸ਼ ਕਰਦੇ ਨੇ ਜਿਵੇਂ ਸ਼ਾਇਦ ਕੋਈ ਚੀਜ਼ ਅੜ ਗਈ ਆ ਕਿ ਹਾਰਟ ਤਾਂ ਰੁਕ ਨੀ ਰਿਹਾ ਲਗਾਤਾਰ ਚੱਲ ਰਿਹਾ ਹੈਗਾ ਆ ਖੁਰਾਕ ਤੁਸੀਂ ਹੁਣ ਖਾਣ ਲੱਗੇ ਹੋ ਤੇ ਹਾਰਟ ਨੂੰ ਤੇ ਆਦਤ ਪਈ ਇਹਨੂੰ ਪਾਸੇ ਧੱਕਣ ਦੀ ਪਰ ਯਾਰ ਮੈਨੂੰ ਆਪਣਾ ਕੰਮ ਕਰਨ ਦੇ ਹੈਨਾ ਸੋ ਉਸ ਵੇਲੇ ਕਈ ਲੋਕਾਂ ਨੂੰ ਇਹ ਘੁਟਣ ਇੱਥੇ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਕਈ ਲੋਕ ਨੇ ਮੈਂ ਜਿਹੜੀ ਖਾਧੀ ਸੀ ਨਾ ਰੋਟੀ ਮੇਰੀ ਇੱਥੇ ਹੀ ਖੜੀ ਹੈ ਇਹ ਆਮ ਲੋਕ ਬੋਲਦੇ ਨੇ ਮੇਰਾ ਇੱਥੇ ਖੜ ਗਈ ਜਿਵੇਂ ਹਜੇ ਨਹੀਂ ਹੋਈ ਇੱਥੇ ਖੜੋ ਗਈ ਭਾਵ ਕੀ ਆ ਉਹ ਜਿਹੜੀ ਕੰਸਟ੍ਰਿਕਸ਼ਨ ਹੈ ਉਹ ਜਿਹੜਾ ਨਾਲ ਦੇ ਹੋਰ ਅੰਗ ਇਹਦੇ ਜ਼ੋਰਵਰ ਜੋਲਾਵਰ ਜਿਹੜੇ ਤਾਕਤਵਰ ਅੰਗ ਇਥੋਂ ਲੰਘ ਰਹੇ ਨੇ ਉਹ ਇਹਨੂੰ ਧੱਕ ਕੇ ਪਾਸੇ ਕਰ ਰਹੇ ਨੇ ਜਿਹਦੇ ਕਰਕੇ ਇਹਨੂੰ ਵਿਚਾਰੇ ਨੂੰ ਪਤਲੀ ਕਰੀ ਚੋਂ ਪਾਸੇ ਹੋਣਾ ਪੈਂਦਾ ਸੌਫਟ ਹੈ ਇਸ ਕਰਕੇ ਸੋ ਇਸ ਤਰ੍ਹਾਂ ਦੀਆਂ ਤਿੰਨ ਥਾਵਾਂ ਤੇ ਇੱਕ ਜਿੱਥੇ ਐਓਟਾ ਲੰਘਦੀ ਹੈ ਖੂਨ ਵਾਲੀ ਵੱਡੀ ਨਾਲੀ ਇੱਕ ਜਿੱਥੇ ਬ੍ਰੌਂਕਸ ਲੰਘਦੀ ਹੈ ਉਸ ਥਾਂ ਤੇ ਇਹਦੇ ਤੋਂ ਉੱਪਰ ਸਿੰਗਲ ਗਿਣ ਚੁੱਕੇ ਹੈ ਜਿੱਥੋਂ ਇਹ ਫੈਰਿੰਗਸ ਤੋਂ ਨਿਕਲਦੀ ਹੈਗੀ ਹੇਠਾਂ ਜਾ ਕੇ ਇਹ ਇਸੇ ਤਰ੍ਹਾਂ ਦੀ ਇੱਕ ਹੋਰ ਘੁਟਨ ਹੈਗੀ ਆ ਜਦੋਂ ਇਹ ਡਾਇਆਫਰਾਮ ਦੇ ਵਿਚੋਂ ਲੰਘ ਕੇ ਛਾਤੀ ਦੇ ਏਰੀਏ ਵਿਚੋਂ ਲੰਘ ਕੇ ਪੇਟ ਵਾਲੇ ਏਰੀਏ ਚ ਦਾਖਲ ਹੁੰਦਾ ਹੈ ਈਸੋਫੇਗਸ ਉਦੋਂ ਵੀ ਇੱਕ ਘੁਟਨ ਹੈਗੀ ਆ ਹਾਂਜੀ ਤਾਂ ਤੁਸੀਂ ਸਮਝ ਲਓ ਵੀ ਇਹਨੂੰ ਬ੍ਰੇਕਾਂ ਲਾ ਲਾ ਕੇ ਚਲਾਉਣ ਵਾਲੀ ਗੱਲ ਆ ਬ੍ਰੇਕਾਂ ਲਾ ਕੇ ਹੌਲੀ ਹੌਲੀ ਹੌਲੀ ਹੌਲੀ ਖੁਰਾਕ ਜਿਹੜੀ ਹੈ ਉਹ ਇਹਦੇ ਰਾਹੀਂ ਹੇਠਾਂ ਜਾਣੀ ਸ਼ੁਰੂ ਹੁੰਦੀ ਹੈ ਇਕਦਮ ਨਹੀਂ ਕਿ ਉੱਪਰ ਸਿੱਟੋ ਤੇ ਸਾਰੀ ਥੱਲੇ ਚਲੀ ਜਾਵੇ ਹੁਣ ਆ ਜਿਹੜੀਆਂ ਅਸੀਂ ਇਹਦੀ ਕੰਸਟ੍ਰਿਕਸ਼ਨਾਂ ਦੀ ਦੋ ਦੀ ਗੱਲ ਕੀਤੀ ਦੋ ਕੰਸਟ੍ਰਿਕਸ਼ਨਾਂ ਨੇ ਇੱਕ ਹੇਠਾਂ ਵਾਲੇ ਪਾਸੇ ਈਸੋਫੇਗਸ ਵਾਲੀ ਔਰ ਇੱਕ ਉਹਦੇ ਤੋਂ ਵੀ ਹੇਠਾਂ ਜਿੱਥੇ ਕਾਰਡੀਕ ਓਰੀਫਿਸ ਹੈ ਉਹ ਵੀ ਇਸੇ ਤਰ੍ਹਾਂ ਦਾ ਬੰਨਿਆ ਹੋਇਆ ਹੈ ਔਰ ਇੱਕ ਉੱਪਰ ਜਿੱਥੇ ਫੈਰਿੰਗਸ ਤੋਂ ਇਹ ਸ਼ੁਰੂ ਹੋਇਆ ਸੀਗਾ ਸੋ ਤਿੰਨ ਇਹ ਵੱਡੀਆਂ ਕੰਸਟ੍ਰਿਕਸ਼ਨਾਂ ਨੇ ਜਿੱਥੇ ਘੁਟਨ ਹੈ ਇਹਦੇ ਵਿੱਚ ਔਰ ਉਹਦਾ ਕੁਦਰਤ ਨੇ ਨਿਯਮ ਤਾਂ ਇਹ ਬਣਾਇਆ ਆ ਕਿ ਉੱਪਰੋਂ ਤਾਂ ਹੇਠਾਂ ਚੀਜ਼ ਚਲੀ ਜਾਵੇ ਹੇਠੋਂ ਉੱਪਰ ਨੂੰ ਨਾ ਜਾਵੇ ਪਰ ਜਦੋਂ ਕਿਸੇ ਨੂੰ ਲਗਾਤਾਰ ਗਰਡ ਇਸ ਤਰ੍ਹਾਂ ਦੀ ਹੋਣੀ ਸ਼ੁਰੂ ਹੋ ਜਾਂਦੀ ਹੈ ਪ੍ਰੈਸ਼ਰ ਵਧਣਾ ਸ਼ੁਰੂ ਹੋ ਗਿਆ ਮੈਂ ਦੱਸਿਆ ਸੀਗਾ ਕਿ ਮੇਦੇ ਤੋਂ ਬਾਹਰ ਨਿਕਲ ਕੇ ਖੁਰਾਕ ਜਦੋਂ ਆਂਤੜੀਆਂ ਵਿੱਚ ਪਹੁੰਚਦੀ ਹੈ ਉਸ ਪਹਿਲੇ ਆਂਤੜੀਆਂ ਦੇ ਹਿੱਸੇ ਦਾ ਨਾਂ ਹੈ ਡਿਊਡੀਨਮ ਖੁਰੀ ਵਰਗਾ ਹਿੱਸਾ ਹੁੰਦਾ ਹੈ 10 ਫੀਟ ਦਾ ਹੁੰਦਾ ਹੈ ਘੋੜੇ ਦੀ ਖੁਰੀ ਵਰਗਾ ਹਿੱਸਾ ਆ ਬਹੁਤ ਮੋਟਾ ਸਟੋਮਕ ਦੇ ਮੁਤਾਬਕ ਹੀ ਪਰ ਉਹਦੇ ਨਾਲੋਂ ਘੱਟ ਆ ਖੁਰਾਕ ਉਹਦੇ ਵਿੱਚ ਜਾਣੀ ਸ਼ੁਰੂ ਹੁੰਦੀ ਹੈ ਪਰ ਜਾਣ ਤੋਂ ਪਹਿਲਾਂ ਸਟੋਮਕ ਦੇ ਮੂੰਹ ਦੇ ਉੱਪਰ ਮੇਦੇ ਦੇ ਮੂੰਹ ਦੇ ਉੱਪਰ ਇੱਕ ਦਰਵਾਜਾ ਇਸੇ ਤਰ੍ਹਾਂ ਦਾ ਘੁਟਨ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਪਾਈਲੋਰਿਕ ਓਪਨਿੰਗ ਉਹ ਪਾਈਲੋਰਿਕ ਓਪਨਿੰਗ ਜਿਹੜਾ ਹੈ ਨਾ ਉਹ ਹੇਠਾਂ ਗੈਸ ਬਣਦੀ ਕਿਉਂਕਿ ਬਹੁਤ ਸਾਰੇ ਇੰਜਾਈਮਸ ਐਸਿਡ ਰਲਿਆ ਪੈਪਸਿਨ ਰਲੀ ਐਂਟਰੋਕਾਈਨੈਸ ਰਲਿਆ ਬਾਇਲ ਉਹਦੇ ਚ ਰਲਿਆ ਇਨਸੁਲਿਨ ਉਹਦੇ ਚ ਰਲੀ ਕਿੰਨਾ ਕੁਛ ਉਹਦੇ ਚ ਰਲਿਆ ਇਹ ਸਾਰਾ ਕੁਛ ਰਲ ਕੇ ਤੇ ਇਹ ਜਿਹੜੀ ਖੁਰਾਕ ਅਸੀਂ ਖਾਈ ਸੀ ਮੇਦੇ ਤੋਂ ਅੱਗੇ ਆਂਤੜੀਆਂ ਚ ਜਾ ਕੇ ਫਿਰ ਰਿੱਝਣ ਲੱਗਦੀ ਆ ਉਬਲਣ ਲੱਗਦੀ ਹੈ ਜਦੋਂ ਉਬਲੂਗੀ ਗੈਸ ਬਣੂਗੀ ਤੋ ਗੈਸ ਦਾ ਨਿਯਮ ਤਾਂ ਕੁਦਰਤ ਨੇ ਇਹ ਬਣਾਇਆ ਆ ਵੀ ਇਹ ਹੇਠਾਂ ਵਾਲੇ ਪਾਸੇ ਨਿਕਲੇ ਤੇ ਉੱਪਰ ਨਾ ਜਾਵੇ ਪਰ ਜਦੋਂ ਸਿਸਟਮ ਚ ਵੀਕਨੈਸ ਹੋਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਸਿਸਟਮ ਦੇ ਵਿੱਚ ਕੋਈ ਜ਼ਿਆਦਤੀ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਇਹ ਫਿਰ ਉੱਪਰ ਨੂੰ ਧੱਕੇ ਮਾਰਨੇ ਸ਼ੁਰੂ ਕਰ ਦਿੰਦੀ ਤੇ ਉਹ ਜਿਹੜਾ ਪਹਿਲਾ ਪਾਈਲੋਰਿਕ ਦਰਵਾਜ਼ਾ ਹੈ ਨਾ ਉਹਨੂੰ ਢਿੱਲਾ ਕਰ ਦਿੰਦੀ ਹੈ ਤੇ ਉਹ ਗੈਸ ਜਿਹੜੀ ਹੈ ਹੌਲੀ ਹੌਲੀ ਹੌਲੀ ਹੌਲੀ ਆਮ ਤੌਰ ਤੇ ਮੇਦੇ ਵਿੱਚ ਆਣੀ ਸ਼ੁਰੂ ਹੋ ਜਾਂਦੀ ਔਰ ਮੇਦੇ ਤੋਂ ਬਾਅਦ ਫਿਰ ਹੌਲੀ ਹੌਲੀ ਹੌਲੀ ਹੌਲੀ ਉਹ ਜਿਹੜਾ ਕਾਰਡੀਕ ਓਰੀਫਿਸ ਨੇ ਕਿਹਾ ਹੈ ਹਾਰਟ ਦੇ ਨੇੜੇ ਹੈਗਾ ਆ ਉਹ ਵੀ ਖੁੱਲਣਾ ਸ਼ੁਰੂ ਹੋ ਜਾਂਦਾ ਜਦੋਂ ਇਸ ਤੋਂ ਵੀ ਵਧਣੀ ਸ਼ੁਰੂ ਹੋ ਜਾਂਦੀ ਹੈ ਤੇ ਉਸ ਤੋਂ ਫਿਰ ਜਿਹੜਾ ਡਾਇਫ੍ਰਮ ਵਾਲਾ ਹਿੱਸਾ ਮੈਂ ਕਿਹਾ ਕਿ ਬਾਰਡਰ ਹੈਗਾ ਛਾਤੀ ਤੇ ਪੇਟ ਦੇ ਵਿਚ, ਉਹਦੇ ਵਿਚ ਜਦੋਂ ਈਸੋਫੇਗਸ ਲੰਘਦਾ ਤੇ ਉੱਥੇ ਵੀ ਘੁਟਣ ਸੀਗੀ, ਉਹਦੇ ਵੀ ਉਹ ਵੀ ਢਿੱਡੀ ਹੋ ਗਈ। ਉਸ ਤੋਂ ਬਾਅਦ ਉੱਪਰ ਜਾਣਾ ਸ਼ੁਰੂ ਹੋ ਗਿਆ ਤੇ ਉਹ ਪਾਸੇ ਤੇ ਕਰਦਾ ਗਿਆ, ਜਿਵੇਂ ਜਿਵੇਂ ਇਹਦਾ ਪ੍ਰੈਸ਼ਰ ਪੈਣਾ ਆ ਉਵੇਂ ਉਵੇਂ ਤਕਲੀਫ਼ ਕਿਹਨੂੰ ਹੋਣੀ ਹੈ, ਅਯੋਗਤਾ ਨੂੰ, ਖੂਨ ਵਾਲੀ ਨਾੜੀ ਨੂੰ, ਉਵੇਂ ਉਵੇਂ ਤਕਲੀਫ਼ ਕਿਹਨੂੰ ਹੋਣੀ ਹੈ, ਸਾਹ ਵਾਲੀ ਨਾੜੀ ਨੂੰ, ਕਿਉਂਕਿ ਪਹਿਲਾਂ ਤੋਂ ਇਹਨੂੰ ਧੱਕੀ ਜਾਂਦੇ ਸੀ ਨਾ ਤੇ ਵਿਚਾਰਾ ਚੁੱਪ ਕਰਕੇ ਸਹੀ ਜਾਂਦਾ, ਚੰਗਾ ਵੀ ਜਿਵੇਂ ਕਹਿੰਦੇ ਸੀ ਕਰ ਲੈਣਾ, ਤੇ ਹੁਣ ਤੇ ਇਹਦੀ ਗੈਸ ਪ੍ਰੈਸ਼ਰ ਬਣ ਗਿਆ ਨਾ, ਤੇ ਹੁਣ ਉਹ ਨਾ ਤਾਂ ਇਹ ਅਯੋਗਤਾ ਨੂੰ ਥਾਂ ਦੇ ਰਿਹਾ, ਖੂਨ ਵਾਲੀ ਨਾੜੀ ਨੂੰ ਥਾਂ ਦੇ ਰਿਹਾ, ਨਾ ਇਹ ਸਾਹ ਵਾਲੀ ਨਾਲੀ ਨੂੰ, ਕਹਿੰਦਾ ਵੀ ਚੰਗਾ ਜਿਵੇਂ ਮਰਜ਼ੀ ਕਰ ਲੈਣਾ, ਮੈਂ ਮੇਰਾ ਤਾਂ ਆਪਣਾ ਹੀ ਬੁਰਾ ਹਾਲ ਹੈ, ਮੇਰੇ ਅੰਦਰ ਗੈਸ ਭਰ ਗਈ ਹੈ। ਸੋ ਇਹ ਉਹਨਾਂ ਨੂੰ ਪ੍ਰੈਸ਼ਰ ਰਾਈਜ਼ ਕਰਦਾ। ਮੈਂ ਇਹ ਗੱਲਾਂ ਤਾਂ ਇਸ ਤਰ੍ਹਾਂ ਤੁਹਾਨੂੰ ਦੱਸ ਰਿਹਾ ਤੁਹਾਨੂੰ ਪਤਾ ਹੋਵੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਿਮਟਮ ਇਹਨਾਂ ਨਾਲ ਸੰਬੰਧਿਤ ਹੋਣੇ ਨੇ ਇਹਦੇ, ਹਾਂਜੀ ਸਿਮਟਮ ਇਹਨਾਂ ਨਾਲ ਸੰਬੰਧਿਤ ਹੋਣੇ ਨੇ। ਇਸ ਕਰਕੇ ਪਹਿਲਾਂ ਤਾਂ ਉਹ ਈਸੋਫੇਗਸ ਨੂੰ ਦਬਾ ਕੇ ਵੱਧ ਰਸਤਾ ਲੈ ਕੇ, ਸਾਹ ਵਾਲੀ ਨਾਲੀਆਂ ਬ੍ਰੌਂਕਸ ਵੀ ਚਲੀ ਜਾਂਦੀ ਸੀ, ਵੱਧ ਰਸਤਾ ਲੈ ਕੇ ਓਟਾ ਵੀ ਚਲੀ ਜਾ ਰਹੀ ਸੀ। ਹੁਣ ਇਹਦਾ ਵਿਚਾਰੀ ਦਾ ਬੁਰਾ ਹਾਲ ਗੈਸ ਨਾਲ ਹੋ ਗਿਆ ਈਸੋਫੇਗਸ ਦਾ, ਇਹ ਉਹਨਾਂ ਨੂੰ ਉਹ ਥਾਂ ਨਹੀਂ ਦੇ ਰਹੀ, ਤੇ ਅਲਟੀਮੇਟ ਐਪੀਗਲੋਟਿਸ ਵਾਲਾ ਦਰਵਾਜ਼ਾ ਵੀ ਖੁੱਲ ਗਿਆ ਔਰ ਫਿਰ ਇਹ ਉੱਪਰ ਜਾਣੀ ਸ਼ੁਰੂ ਹੋ ਗਈ। ਆਮ ਤੌਰ ਤੇ ਰਾਤ ਦੇ ਸਮੇਂ ਜਦੋਂ ਅਸੀਂ ਸੋਨੇ ਹਾਂ ਸਰੀਰ ਐਕਟਿਵ ਹੁੰਦਾ, ਚਾਰ ਦਿਨ ਵੇਲੇ ਤਾਂ ਕੋਈ ਪ੍ਰੋਬਲਮ ਨਹੀਂ ਹੁੰਦੀ, ਘੱਟ ਹੁੰਦੀ ਹੈ। ਲੋਕਾਂ ਨੂੰ ਖੱਟੇ ਡਕਾਰ, ਖਾਲੀ ਡਕਾਰ ਜਾਂ ਗੈਸ ਵਗੈਰਾ ਹੋਣੀ, ਇਹ ਦਿਨ ਵੇਲੇ ਘੱਟ ਹੁੰਦੀ ਹੈ, ਰਾਤ ਵੇਲੇ ਜ਼ਿਆਦਾ ਹੁੰਦੀ ਹੈ। ਕਾਰਨ ਸਾਡੇ ਮਾਸਪੇਸ਼ੀਆਂ ਰਿਲੈਕਸ ਹੋ ਗਈਆਂ, ਤੇ ਇਸ ਗੈਸ ਨੂੰ ਹੋਰ ਸਮਾਂ ਮਿਲ ਗਿਆ, ਜਿਹਦੇ ਕਰਕੇ ਸਾਡਾ ਜੇ ਮੂੰਹ ਬੰਦਿਆ ਤੇ ਮੂੰਹ ਬੰਦ ਹੋਣ ਨਾਲ ਉਹ ਜਿਹੜੀ ਗੈਸ ਇੱਥੇ ਆਉਣੀ ਹੈ, ਇੱਥੇ ਜੰਮ ਜਾਣੀ ਹੈ, ਸਾਡੀ ਜੀਭ ਦੇ ਉੱਪਰ ਚਿੱਟੀ ਚਿੱਟੀ ਮੈਲ ਜੰਮ ਜਾਣੀ ਹੈ ਤੇ ਜੀਭ ਵੀ ਖੁਸ਼ਕ ਹੋ ਜਾਣੀ। ਜਿਨ੍ਹਾਂ ਲੋਕਾਂ ਨੂੰ ਸਵੇਰੇ ਉੱਠਦਾ ਹੋਇਆ ਇਹ ਮਹਿਸੂਸ ਹੋਇਆ ਯਾਰ ਮੂੰਹ ਖੁਸ਼ਕ ਹੋ ਗਿਆ, ਸੁੱਕ ਗਿਆ ਮੂੰਹ ਮੇਰਾ, ਹਾਂਜੀ, ਸੋ ਉਹ ਜੀਭ ਦੇ ਉੱਤੇ ਮੈਲ ਵੀ ਜੰਮ ਗਈ ਹੈ, ਉਹ ਇਹ ਸਮਝਣ ਕਿ ਉਹਨਾਂ ਨੂੰ ਪੁਰਾਣੀ ਗਾਇਡ ਦੀ ਪ੍ਰੋਬਲਮ ਹੈਗੀ ਆ ਜਿਹਦੇ ਕਰਕੇ ਐਸਾ ਹੋ ਰਿਹਾ। ਦੂਸਰੀ ਇੱਕ ਨਾਲ ਇਹਦੇ ਨਾਲ ਹੋਰ ਗੱਲ ਹੁੰਦੀ ਹੈ ਕਿ ਸਾਡੀ ਲੈਰਿੰਗਸ ਤੇ ਸਾਡੀ ਫੈਰਿੰਗਸ, ਫੈਰਿੰਗਸ ਖੁਰਾਕ ਵਾਲੀ ਨਾਲੀ, ਲੈਰਿੰਗਸ ਸਾਹ ਵਾਲੀ ਨਾਲੀ, ਇਹ ਨਹੀਂ ਕਿ ਮੂੰਹ ਤੱਕ ਆ ਕੇ ਖਤਮ ਹੋ ਗਈਆਂ, ਨਹੀਂ, ਲੈਰਿੰਗਸ ਜਿਹੜੀ ਆ ਉੱਪਰ ਨੱਕ ਦੇ ਬੇਸ ਤੱਕ ਜਾਂਦੀ ਹੈ, ਉਹਨੂੰ ਨੇਜ਼ੋ ਫੈਰਿੰਗਸ ਅਸੀਂ ਕਹਿੰਦੇ ਹਾਂ। ਖੁਰਾਕ ਵਾਲੀ ਨਾਲੀ ਫੈਰਿੰਗਸ ਜਿਹੜੀ ਹੈ ਇਹ ਉਸ ਨੱਕ ਵਾਲੇ ਸੁਰਾਖ ਤੋਂ ਵੀ ਲੰਘ ਕੇ ਹੋਰ ਬੇਸ ਆਫ ਦੀ ਬ੍ਰੇਨ ਤੱਕ ਜਾਂਦੀ ਹੈ, ਜਿਵੇਂ ਸਾਰੇ ਘਰਾਂ ਦੇ ਵਿੱਚ ਰਸੋਈ ਚ ਚਿਮਨੀ ਹੁੰਦੀ ਨਾ, ਤੇ ਉੱਪਰ ਨੂੰ ਗੈਸ ਕੱਢਦੀ ਧੂੰਆਂ ਉੱਪਰ ਨੂੰ ਚਲਾ ਜਾਂਦਾ ਹੈਗਾ, ਉੱਪਰੋਂ ਫਿਰ ਠੰਡਾ ਹੋ ਕੇ ਆਉਂਦਾ। ਉਸੇ ਹਾਲਾਤ ਦੇ ਵਿੱਚ ਹੀ ਕਈ ਲੋਕਾਂ ਨੂੰ ਸਾਇਨਸ ਦੀ ਪ੍ਰੋਬਲਮ ਹੋਣੀ ਸ਼ੁਰੂ ਹੋ ਜਾਂਦੀ, ਤੇ ਉਹ ਅਸੀਂ ਲੋਕ ਦੌੜਦੇ ਫਿਰਦੇ ਹਾਂ ਡਾਕਟਰਾਂ ਕੋਲੇ, ਔਰ ਡਾਕਟਰਾਂ ਨੇ ਤੇਰਾ ਦਿਮਾਗ ਵੱਧ ਗਿਆ ਨਾ ਕਿ ਤੇਰੀ ਤਾਂ ਸਰਜਰੀ ਕਰਾਂਗੇ, ਤੇਰਾ ਤੈਅ ਕਰਾਂਗੇ। ਕਈ ਵਿਚਾਰੇ ਦੋ ਦੋ ਤਿੰਨ ਤਿੰਨ ਵੀਰਾਂ ਸਰਜਰੀਆਂ ਕਰਵਾ ਲੈਣ ਤੇ ਨੱਕ ਦੀਆਂ ਠੀਕ ਫਿਰ ਵੀ ਨਹੀਂ ਹੁੰਦਾ। ਕਾਰਨ ਇਹ ਗੱਲ ਮੈਂ ਜ਼ੋਰ ਦੇ ਕੇ ਤੁਹਾਨੂੰ ਸਮਝਾਉਣੀ ਚਾਹੁੰਦਾ ਹਾਂ ਕਿ ਭਾਈ ਜਦ ਤੱਕ ਕਮਲੇ ਨੂੰ ਨਹੀਂ ਮਾਰੋਗੇ ਉਹ ਹੋਰ ਜੰਮਦੀ ਰਹੂਗੀ। ਇਸ ਕਰਕੇ ਜ਼ਰੂਰੀ ਇਹ ਆ ਕਿ ਕਿਸੇ ਵੀ ਬਿਮਾਰੀ ਦੇ ਸੰਬੰਧ ਵਿਚ ਉਹਦਾ ਕਾਜ਼ੇਟਿਵ ਫੈਕਟਰ, ਰੂਟ ਕਾਜ਼ ਪਿੱਛੇ ਕੀ ਆ, ਇਹਨੂੰ ਸਮਝਣ ਦੀ ਜ਼ਰੂਰਤ ਹੈ। ਔਰ ਇਸ ਆਪਾਂ ਗੱਲ ਕਰਦਿਆਂ ਹਾਂ ਦੱਸਣ ਦੀ ਮੈਂ ਇਹ ਕੋਸ਼ਿਸ਼ ਕਰ ਰਿਹਾ ਹਾਂ ਕਿ ਜਿਨ੍ਹਾਂ ਲੋਕਾਂ ਨੂੰ ਆਮ ਤੌਰ ਤੇ ਬੁੱਟਾਂ ਗਮਜ਼ ਦੀ ਬਿਮਾਰੀ ਹੁੰਦੀ ਹੈ, ਉਹ ਤੇ ਵਿਚਾਰੇ ਡੈਂਟਿਸਟ ਡਾਕਟਰ ਕੋਲੇ ਜਾਂਦੇ ਨੇ, ਤੇ ਡੈਂਟਿਸਟ ਡਾਕਟਰ ਨੇ ਤੇਰੇ ਵੀ ਡੀਪ ਕਲੀਨਿੰਗ ਕਰਨੀ ਆ ਜਾਂ ਤੇਰੀ ਕਲੀਨਿੰਗ ਕਰਨ ਵਾਲੀ ਹੈ, ਅਸਲ ਵਿਚ ਕੀ ਆ ਉਹਨਾਂ ਦੇ ਉਹ ਗੈਸ ਉਸ ਵੇਲੇ ਬਣਨੀ ਸ਼ੁਰੂ ਹੋ ਗਈ, ਉਹ ਉਹਨਾਂ ਦੇ ਮਸੂੜਿਆਂ ਤੇ ਆ ਕੇ ਜੰਮਣੀ ਸ਼ੁਰੂ ਹੋ ਗਈ, ਜਿਹਦੇ ਕਰਕੇ ਹੌਲੀ ਹੌਲੀ ਮਸੂੜੇ ਜਿਹੜੇ ਨੇ ਵੀਕ ਹੋ ਗਏ ਆ, ਬਰਸ਼ ਕਰਦੇ ਤੇ ਵਿੱਚੋਂ ਖੂਨ ਨਿਕਲਦਾ। ਕਈਆਂ ਵਿਚਾਰਿਆਂ ਨੂੰ ਆਮ ਤੌਰ ਤੇ ਥੋੜੀ ਬਹੁਤ ਖੁਰਾਕ ਖਾਓ ਤੇ ਉਹਦੇ ਨਾਲ ਵੀ ਖੂਨ ਨਿਕਲਣ ਲੱਗ ਜਾਂਦਾ। ਤੋ ਇਸੇ ਤਰ੍ਹਾਂ ਹੀ ਇਹਨੂੰ ਅਸੀਂ ਡੈਂਟਿਸਟ ਦੇ ਕੋਲ ਜਾ ਕੇ ਕਵਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਤੇ ਜਦੋਂ ਅਸੀਂ ਡੈਂਟਿਸਟ ਦੇ ਕੋਲ ਜਾਂਦੇ ਹਾਂ ਜਾਂ ਅਸੀਂ ENT ਸਪੈਸ਼ਲਿਸਟ ਦੇ ਕੋਲ ਜਾਂਦੇ ਹਾਂ, ਇਹ ਨੋਜ਼ ਥਰੋਟ ਵਾਲੇ ਕੰਮ ਵਾਲੇ, ਤੇ ਉਹਨੇ ਕਹਿੰਦਾ ਚੰਗਾ ਜੀ ਮੈਂ ਕੋਟਰਾਈਜ਼ ਕਰ ਦੇਣਾ, ਅੰਦਰੋਂ ਛਿਲ ਦੇਣਾ ਤੇਰੇ ਮਾਸ ਨੂੰ, ਇਹ ਕਰ ਦੇਣਾ। ਪਰ ਇਹ ਕੀ ਆ ਕਿ ਜੇ ਗਨਾਲੀ ਦੇ ਵਿੱਚ ਗੰਦਾ ਪਾਣੀ ਆਉਂਦਾ ਹੋਵੇ ਤੇ ਤੁਸੀਂ ਉਹ ਗੰਦਾ ਪਾਣੀ ਅੱਗੋਂ ਸਾਫ਼ ਕਰਦੇ ਰਹੋ, ਲੇਕਿਨ ਜਦ ਤੱਕ ਪਿੱਛੋਂ ਆਉਣਾ ਬੰਦ ਨਹੀਂ ਕਰੋਗੇ ਇਹ ਪਾਣੀ ਆਉਂਦਾ ਹੀ ਰਹੇਗਾ, ਤੇ ਕਿੰਨੀ ਕੁ ਦੇਰ ਐਸਾ ਕਰਦੇ ਰਹੋਗੇ। ਇਸ ਕਰਕੇ ਮੈਂ ਇਸ ਦੱਸਣਾ ਚਾਹੁੰਦਾ ਜਿੰਨੇ ਵੀ ਸੁਣਨ ਵਾਲੇ ਮੇਰੇ ਵੀਰ ਨੇ ਕਿ ਜਦੋਂ ਇਹੋ ਜਿਹੀਆਂ ਕੰਡੀਸ਼ਨਾਂ ਹੋਣ ਉਸ ਵੇਲੇ ਸਾਨੂੰ ਇਹਦੇ ਬੇਸਿਕ ਰੂਟ ਨੂੰ ਠੀਕ ਕਰਨ ਦੀ ਲੋੜ ਹੈਗੀ ਹੈ। ਆਯੁਰਵੈਦਿਕ ਦੇ ਵਿੱਚ ਨਾ ਚੀਮਾ ਸਾਹਿਬ ਤ੍ਰਿਫਲੇ ਨੂੰ ਬੜੀ ਮਾਨਤਾ ਦਿੱਤੀ ਗਈ ਆ, ਔਰ ਇਹ ਤ੍ਰਿਫਲੇ ਨੂੰ ਮਾਨਤਾ ਇਸ ਕਰਕੇ ਦਿੱਤੀ ਗਈ ਆ ਵੀ ਇਹ ਹਰੜਾ ਭੇੜੇ ਔਲੇ ਇਹ ਅੰਤਰੀਆਂ ਦੇ ਰੋਗ ਨੂੰ ਜਾਂ ਅੰਤਰੀਆਂ ਦੀ ਕਮੀ ਕਮਜ਼ੋਰੀ ਨੂੰ ਇਹ ਟਾਣਕ ਵੀ ਹੈ ਕਮੀ ਕਮਜ਼ੋਰੀ ਨੂੰ ਵੀ ਬਹੁਤ ਠੀਕ ਕਰਦਾ ਹੈਗਾ ਤੇ ਕਈ ਲੋਕ ਲਗਾਤਾਰ ਖਾਈ ਜਾ ਰਹੇ ਨੇ ਤਾਂ ਕਿ ਇਸ ਤਰ੍ਹਾਂ ਦੀ ਕੰਡੀਸ਼ਨ ਨਾ ਹੋਵੇ ਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਅਲੱਗ ਹੋਇਆ ਤਾਂ ਸਾਇਨਸ ਆ ਤੇ ਜੇ ਡਾਕਟਰ ਕੋ ਕਹੇ ਵੀ ਤੂੰ ਯਾਰ ਤ੍ਰਿਫਲਾ ਰੋਜ਼ ਖਾਇਆ ਕਰੂਗਾ ਤਾਂ ਬੇਵਕੂਫਿਆ ਯਾਰ ਤ੍ਰਿਫਲਾ ਤਾਂ ਪੇਟ ਵਾਸਤੇ ਲੋਕ ਦਿੰਦੇ ਨੇ ਮੈਨੂੰ ਸਾਇਨਸ ਹੋਇਆ ਇਹ ਉਹਦੇ ਵਾਸਤੇ ਦੇ ਰਿਹਾ ਹੈਗਾ ਮਤਲਬ ਕੀ ਹੈ ਕਿ ਰੂਟ ਕਾਜ਼ ਠੀਕ ਹੋਣਾ ਚਾਹੀਦਾ ਹੈ ਤਾਂ ਇਹਦਾ ਫਾਇਦਾ ਹੋ ਸਕਦਾ ਹੈ
3: ਬਿਲਕੁਲ ਬਿਲਕੁਲ ਬਿਲਕੁਲ ਡਾਕਟਰ ਸਾਹਿਬ ਬਹੁਤ ਹੀ ਤੁਸੀਂ ਡੂੰਘਾਈ ਤੇ ਸਾਡੇ ਸਰੋਤਿਆਂ ਦੇ ਨਾਲ ਜਿਹੜੀ ਉਹ ਜੋ ਕੁਛ ਦੱਸ ਰਹੇ ਆ ਇਹ ਹੁਣ ਤੁਹਾਨੂੰ ਪਤਾ ਭਾਈ ਡਾਕਟਰ ਵੀ ਅਕਸਰ ਉਹ ਵੀ ਪੜ੍ਹ ਕੇ ਤਾਂ ਡਾਕਟਰ ਬਣੇ ਆ ਉਹਨੇ ਵੀ ਤਾਂ ਕਿਸੇ ਪੈਸਾ ਕਮਾਉਣਾ ਨਾ ਉਹਨੇ ਵੀ ਆਪਣੇ ਦਵਾਈਆਂ ਨੂੰ ਤਨਖਾਹ ਦੇਣੀਆਂ ਨੇ ਜਿਹੜੀ ਮਾਡਰਨ ਮੈਡੀਸਨ ਆ ਨਾ ਇਹਨਾਂ ਨੇ ਰੂਟ ਕਾਜ਼ ਵੱਲ ਨੂੰ ਜਾਣ ਦੀ ਬਜਾਏ ਇਹਨਾਂ ਨੇ ਬਸ ਆ ਸਰਜਰੀ ਕਰ ਦਿਓ ਜੀ ਆਹ ਵੱਢ ਦਿਓ ਆ ਕੱਟ ਦਿਓ ਇਹਦੀ ਲੋੜ ਨੀ ਆ ਕਰ ਦਿਓ ਉਹ ਕਰ ਦਿਓ ਰੂਟ ਕਾਜ਼ ਆ ਜਿਹੜਾ ਜਿੰਨਾ ਚਿਰ ਉਹ ਤੁਹਾਡਾ ਠੀਕ ਨੀ ਹੁੰਦਾ ਉਨਾ ਚਿਰ ਉਹ ਜਿਹੜੀ ਆ ਤੁਹਾਨੂੰ ਇੱਕ ਅੰਗ ਵੱਢ ਦੇਣਗੇ ਫਿਰ ਦੂਜਾ ਵੱਢ ਦੇਣਗੇ ਤੀਜਾ ਵੱਢ ਦੇਣਗੇ ਹੌਲੀ ਹੌਲੀ ਕਹਿਣਗੇ ਚੰਗਾ ਵੀ ਹੁਣ ਤੇਰਾ ਟਾਈਮ ਆ ਗਿਆ
0: ਇਸੇ ਤਰ੍ਹਾਂ ਹੀ ਮਤਲਬ ਇੱਥੇ ਕੀ ਰਿਵਾਜ ਹੈ ਰਿਪੇਅਰ ਕਰਾਉਣ ਨਾਲੋਂ ਗਾਲ ਵਿੱਚ ਸੁੱਟ ਦੋ ਚੀਜ਼ ਨੂੰ
3: ਸੁੱਟ ਦਿਓ ਬਿਲਕੁਲ ਬਿਲਕੁਲ
0: ਨਵੀਂ ਉਦੋਂ ਸਸਤੀ ਆ ਜਾਊਗੀ ਇਹ ਚੰਗੀ ਗੱਲ
3: ਹਾਂਜੀ
0: ਇਹੀ ਹਾਲ ਕੀਤਾ ਜਾ
3: ਬੰਦਿਆਂ ਦਾ ਵੀ ਇਹੀ ਹਾਲ ਹੈ ਜੀ ਬਿਲਕੁਲ
0: ਚੱਲਦਾ ਚਲਾਓ ਤੇ ਨਹੀਂ ਹੈ ਤੇ ਠੀਕ ਹੈ ਫੈਸਿਲਿਟੀ ਹੈਗੀਆਂ ਨੇ ਉਦੋਂ ਘਰ ਤੇ ਆਉਣਾ ਨੀ ਉੱਥੋਂ ਗਾਹ ਹੀ ਜਾਣਾ ਹੈ
3: ਬਿਲਕੁਲ ਬਿਲਕੁਲ
0: ਮਤਲਬ ਟ੍ਰੈਂਡ ਇਸ ਤਰ੍ਹਾਂ ਦਾ ਹੋ ਗਿਆ ਔਰ ਡਾਕਟਰਾਂ ਦਾ ਵੀ ਗੁਨਾਹ ਨਹੀਂ ਕੀਮਾ ਸਾਹਿਬ
3: ਬਿਲਕੁਲ ਨਹੀਂ ਜੀ ਬਿਲਕੁਲ ਗੁਨਾਹ ਨਹੀਂ
0: ਹੋ ਗਈ ਹੈ ਅਸੀਂ ਹਰ ਗੱਲ ਨੂੰ ਫਟਾਫਟ ਛੇਤੀ ਛੇਤੀ ਠੀਕ ਕਰਨਾ ਚਾਹੁੰਦੇ ਹਾਂ
3: ਹਾਂਜੀ
0: ਛੇਤੀ ਦੇ ਵਿੱਚ ਡਾਕਟਰ ਫਿਰ ਤੁਹਾਡੀ ਉਸ ਮਾਨਸਿਕਤਾ ਨੂੰ ਲੈ ਕੇ ਉਹੋ ਜਿਹਾ ਹੀ ਕੁਛ ਕਰਦੇ ਆ
3: ਉਹੋ ਜਿਹਾ ਹੀ ਕੁਛ ਕਰਦੇ ਆ ਬਿਲਕੁਲ
0: ਸਾਰਾ ਵਿਧਾਨ ਇਸ ਤਰ੍ਹਾਂ ਚੱਲ ਰਿਹਾ ਹੈਗਾ ਤੇ ਆਪਾਂ ਜਿਹੜੀਆਂ ਗੱਲਾਂ ਕਰ ਰਹੇ ਹਾਂ ਇਸ ਕਰਕੇ ਕਰ ਰਹੇ ਹਾਂ ਕਿ ਹਰ ਆਦਮੀ ਜਿਹੜਾ ਕੋਈ ਸੁਣਦਾ ਆ ਉਹ ਇਹ ਸਮਝੇ ਕਿ ਅੰਦਰ ਸਰੀਰ ਦੀ ਬਣਤਰ ਹੈ ਕਿਵੇਂ ਆ ਔਰ ਉਹਦੇ ਵਿੱਚ ਵਿੱਚ ਕਿੱਥੇ ਕਿੱਥੇ ਕੀ ਕੀ ਰੁਕਾਵਟਾਂ ਨੇ ਤੇ ਕਿੱਥੋਂ ਅਸੀਂ ਪਾਸਾ ਵੱਟ ਕੇ ਲੰਘਣਾ ਹੈਗਾ ਜਿਨ੍ਹਾਂ ਦੇ ਘਰੇ ਕੁੱਤਾ ਹੈਗਾ ਉਹਨਾਂ ਦੇ ਘਰ ਦੇ ਬੂਹੇ ਕੋ ਕਿਹੜੇ ਪਾਸੇ ਲੰਘਣਾ ਹੈਗਾ ਆ ਓਟਾ ਜਾਂਦੀ ਹੈ ਉੱਥੋਂ ਈਸੋਫੇਗਸ ਨੇ ਪਾਸਾ ਵੱਟ ਕੇ ਲੰਘਣਾ
3: ਜਿੱਥੋਂ
0: ਜਾਂਦੀ ਹੈ ਉੱਥੋਂ ਈਸੋਫੇਗਸ ਨੇ ਪਾਸਾ ਵੱਟ ਕੇ ਲੰਘਣਾ ਪਰ ਜੇ ਇਹਦੇ ਵਿਚਾਰੇ ਦਾ ਆਪਦਾ ਹੀ ਇਹ ਖੂੰਡਾ ਲੈ ਕੇ ਤੁਰਿਆ ਫਿਰਦਾ ਇਹਦੀ ਆਪਦੀ ਪ੍ਰੋਬਲਮ ਆ ਗਈ ਤੇ ਫਿਰ ਇਹਨੇ ਉਹਨਾਂ ਦੇ ਕੁੱਤੇ ਦੀ ਪਰਵਾਹ ਨੀ ਨਾ ਕਰਨੀ
3: ਬਿਲਕੁਲ ਬਿਲਕੁਲ
0: ਉਹਨਾਂ ਨੂੰ ਜਗ੍ਹਾ ਨੀ ਦੇਣੀ ਸੋ ਕੁੱਤੇ ਨੇ ਫਿਰ ਭੌਂਕਣਾ ਹੈਗਾ ਹੈਂਜੀ ਸੋ ਜਿਹੜਾ ਭੌਂਕਣਾ ਹੈ ਉਹਨੂੰ ਅਸੀਂ ਕਹਾਂਗੇ ਸਿੰਪਟਮ ਨੇ ਜੇ ਜਿਹੜੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਜਿਵੇਂ ਸਾਇਨਸ ਦੀ ਪ੍ਰੋਬਲਮ ਜਿਵੇਂ ਗੰਮਸ ਦੀ ਪ੍ਰੋਬਲਮ ਜਾਂ ਟੀਥ ਕੇਰੀਜ਼ ਦੀ ਪ੍ਰੋਬਲਮ ਉਹ ਸਾਰੀਆਂ ਸਾਰੀਆਂ ਦੰਦਾਂ ਦੀਆਂ ਇਹ ਸੈਲਫ ਪ੍ਰੋਬਲਮ ਨਹੀਂ ਹੁੰਦੀਆਂ
3: ਬਿਲਕੁਲ
0: ਹੋਗੀ ਪੋਟਾਸ਼ੀਅਮ ਦੀ ਕਮੀ ਹੋਗੀ ਜਿਹਦੇ ਨਾਲ ਬੋਨ ਬਣਦੀ ਹੈ ਉਹਦੀ ਕਮੀ ਹੋਗੀ ਦੈਟਸ ਡਿਫਰੈਂਟ ਥਿੰਗ ਪਰ ਅਦਰਵਾਈਜ਼ ਬਹੁਤੇ ਸਾਰੇ ਪੇਸ਼ੈਂਟ ਜਿਹੜੇ ਸਾਡੇ ਡੈਂਟਲ ਡਾਕਟਰਾਂ ਕੋਲੇ ਜਾਂਦੇ ਨੇ ਜਾਂ ਜਿਹੜੇ ENT ਡਾਕਟਰਾਂ ਕੋਲੇ ਸਾਇਨਸ ਦਾ ਇਲਾਜ ਕਰਵਾਉਣ ਜਾਂਦੇ ਨੇ ਉਹਨਾਂ ਵਾਸਤੇ ਇਹ ਬਹੁਤ ਜ਼ਰੂਰੀ ਹੈ ਜਾਣਨਾ ਕਿ ਭਾਈ ਇਹਦਾ ਅਸਲ ਰੋਗ ਦਾ ਕਾਰਨ ਜਿਹੜਾ ਹੈ ਤੁਹਾਡੇ ਡਾਇਜੈਸਟਿਵ ਸਿਸਟਮ ਦੇ
3: ਡਾਇਜੈਸਟਿਵ ਦੇ ਵਿੱਚ ਡਾਕਟਰ ਸਾਹਿਬ ਉਹ ਤੁਹਾਡੀ ਵਾਰੀ ਵੀ ਹੋਣੀ ਆ ਸਾਡੀ ਵਾਰੀ ਉਹ ਮੇਰਾ ਖਿਆਲ ਦੂਜੀ ਤੀਜੀ ਦੇ ਕਿਤਾਬ ਦੇ ਵਿੱਚ ਹੁੰਦੀ ਸੀ ਉਹ ਢਿੱਡ ਦੀ ਕਹਾਣੀ ਉਹ ਕਹਿੰਦਾ ਢਿੱਡ ਕਹਿੰਦਾ ਉਹ ਕੰਨ ਕਹਿੰਦੇ ਅਸੀਂ ਆਹ ਕਰਨਾ ਨੀ ਉਹ ਨੀ ਕਰਨਾ ਉਹ ਫਿਰ ਢਿੱਡ ਕਹਿੰਦਾ ਚੰਗਾ ਹੁਣ ਮੈਂ ਹਜ਼ਮ ਕਰਨ ਵੜ ਜਾਂਦਾ ਫਿਰ ਉਹ ਇਦਾਂ ਦੀ ਵੀ ਇੱਕ ਹੁੰਦੀ ਸੀ ਕਵਿਤਾ ਜਿਹੀ ਹੁੰਦੀ ਸੀ
0: ਸਾਰੇ ਲੋਕ ਕਹਿੰਦੇ ਨੇ ਪੇਟ ਤੋਂ ਹੋ ਕੇ ਜਾਂਦੇ
3: ਪੇਟ ਤੋਂ ਹੁੰਦੇ ਆ ਬਿਲਕੁਲ
0: ਸੋ ਇਹ ਸਥਿਤੀ ਨੂੰ ਖਾਸ ਤੌਰ ਤੇ ਇਹਨਾਂ ਗੱਲਾਂ ਸਾਨੂੰ ਸਮਝਣ ਦੀ ਲੋੜ ਹੈਗੀ ਆ ਤੇ ਜੇ ਅਸੀਂ ਇਹ ਸਮਝ ਗਏ ਤੇ ਫਿਰ ਬਹੁਤੇ ਸਾਰੇ ਲੋਕ ਜਿਹੜੇ ਨੇ ਉਹ ਬਹੁਤੇ ਪਰੇਸ਼ਾਨ ਨਹੀਂ ਹੋਣਗੇ ਔਰ ਉਹ ਰੂਟ ਕਾਜ਼ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਨਗੇ ਹਾਂਜੀ ਜੇ ਤੁਸੀਂ ਦਰਖਤ ਦੀਆਂ ਜੜਾਂ ਵੱਢ ਦਿੱਤੀਆਂ ਤੇ ਜਿਹੜੇ ਦਰਖਤ ਦੀ ਹਮੇਸ਼ਾ ਛਾਂ ਜਾਂ ਜਾਨਵਰ ਵਿੱਛਾਂ ਕਰਦੇ ਨੇ ਤੇ ਕਦੀ ਤੁਸੀਂ ਟਾਹਣੀਆਂ ਕੱਟੋ ਕਦੀ ਪੱਤੇ ਕੱਟੋ ਫਿਰ ਟਾਹਣੀਆਂ ਆ ਗਈਆਂ ਫਿਰ ਪੱਤੇ ਆ ਗਏ ਕਿੰਨੀ ਕੁ ਵਾਰ ਕੱਟੀ ਜਾਓਗੇ ਤੇ ਜੇ ਦਰਖਤ ਦੀ ਜੜ ਕੱਟ ਕੇ ਪਾਸੇ ਸਿਰ ਦਿੱਤੀ ਤਾਂ ਠੀਕ ਹੋ ਜਾਏਗਾ ਹਾਂਜੀ ਸੋ ਇਸ ਈਸੋਫੇਗਸ ਦੇ ਵਿੱਚ ਆਪਾਂ ਜਿਹੜੀਆਂ ਹੁਣ ਗੱਲਾਂ ਕਰੀਆਂ ਨੇ ਹਜੇ ਦੀਆਂ ਬਿਮਾਰੀਆਂ ਦੀ ਗੱਲ ਹੈਗੀ ਜਦੋਂ ਆਪਾਂ ਇਹ ਗੱਲਾਂ ਕਰੀਆਂ ਨੇ ਇੱਕ ਤਾਂ ਇਹ ਆ ਵੀ ਮੂੰਹ ਉੱਪਰੋਂ ਵੀ ਬੰਦ ਆ ਤੇ ਥੱਲਿਓਂ ਥੋੜਾ ਜਿਹਾ ਢਿੱਲਾ ਹੈਗਾ ਆ ਪਰ ਉੱਪਰੋਂ ਜਾਂਦਾ ਹੈਗਾ ਆ ਪ੍ਰੈਸ਼ਰ ਦੇ ਨਾਲ ਜਾਂਦਾ ਹੈਗਾ ਖੁਰਾਕ ਅਸੀਂ ਸਵਾਲੋ ਕਰਦੇ ਆ ਇਹ ਸਾਡਾ ਇਨਵੋਲੰਟਰੀ ਮਸਲ ਹੈ ਜਦੋਂ ਖੁਰਾਕ ਅਸੀਂ ਸਵਾਲੋ ਕਰ ਹੇਠਾਂ ਜਾਂਦੇ ਆ ਫਿਰ ਵੋਲੰਟਰੀ ਵਾਲੀ ਗੱਲ ਹੈ ਫਿਰ ਆਪਣੇ ਆਪ ਤੁਹਾਡੇ ਕੰਟਰੋਲ ਚ ਨਹੀਂ ਹੈਗੀ ਜੇ ਤੁਸੀਂ ਆਖੋ ਵੀ ਰੋਟੀ ਇੱਥੇ ਰੁਕ ਜਾਏ ਤੇ ਫੇਰ ਨਹੀਂ ਰੁਕਣੀ, ਹਾਂਜੀ ਫੇਰ ਇਹਨੇ ਚੱਲਦੀ ਰਹਿਣਾ ਹੈਗਾ, ਮੂੰਹ ਤੱਕ ਤੁਹਾਡੀ ਲਿਮਟ ਹੈਗੀ ਹੈ। ਪਰ ਉਹ ਜਿਹੜੀ ਅਗਲੀ ਲਿਮਟ ਆ ਉਹ ਪੈਰੀਸਟਾਲਟਿਕ ਮੋਸ਼ਨ ਦੇ ਨਾਲ ਚੱਲਦੀ ਹੈ, ਪਹਿਲੋ ਭਰ ਗਿਆ ਫਿਰ ਹੇਠਾਂ ਚਲੇ ਗਿਆ, ਫਿਰ ਹੇਠਾਂ ਚਲੇ ਗਿਆ, ਫਿਰ ਉਸ ਹੇਠਾਂ ਚਲੇ ਗਿਆ, ਇਸ ਤਰ੍ਹਾਂ। ਪਰ ਇਸ ਹੇਠਾਂ ਜਾਣ ਵਾਲੀ ਚੀਜ਼ ਨੂੰ ਵੀ ਕਈ ਦੇਰਾਂ ਪਾਸਾ ਵੱਟ ਕੇ ਲੰਘਣਾ ਪੈਂਦਾ ਆ, ਜਿੱਥੇ ਬ੍ਰੌਂਕਸ ਹੈਗੀ ਹੈ ਸਾਹ ਵਾਲੀ ਨਾਲੀ ਤੇ ਜਿੱਥੇ ਹਾਰਟ ਦੀ ਐਓਟਿਕ ਨਾਲੀ ਹੈਗੀ ਹੈ, ਉਹਨਾਂ ਥਾਵਾਂ ਤੋਂ ਇਹਨੂੰ ਪਾਸਾ ਵੱਟ ਕੇ ਤੇ ਲੰਘਣਾ ਪੈਂਦਾ ਆ, ਕਿਉਂਕਿ ਉਹ ਬਹੁਤੀ ਜਗ੍ਹਾ ਇਹਦੀ ਲੈ ਰਹੇ ਨੇ, ਇਹਨੇ ਤੇ ਕਦੀ ਕਦੀ ਖੁਰਾਕ ਖਾਣੀ ਇਸ ਕਰਕੇ। ਪਰ ਜੇ ਇਹਦੇ ਚ ਗੈਸ ਭਰ ਗਈ ਤੇ ਫਿਰ ਉਹਦਾ ਫਿਰ ਕੋਈ ਟਾਈਮ ਨੀ ਨਾ ਹੈਗਾ, ਉਹਨੇ ਤੇ ਫਿਰ ਲਗਾਤਾਰ ਉਹ ਕੰਮ ਖਰਾਬ ਕਰੀ ਜਾਣਾ ਹੈਗਾ ਨਾ, ਤੇ ਉਹਨੇ ਆਂਢੀਆਂ ਗੁਆਂਢੀਆਂ ਨੂੰ ਜਿਹੜੀ ਅੱਗੇ ਉਹ ਕਹਿੰਦੇ ਸੀ ਕਿ ਤੁਹਾਡੇ ਘਰੇ ਅਸੀਂ ਆਪਣੀ ਮੱਝ ਬੰਨ ਲਈਏ ਤੇ ਹੁਣ ਇਹਨੇ ਮੱਝ ਬੰਨਣ ਨੀ ਦੇਣੀ, ਹਜੇ ਹੁਣ ਤੁਹਾਨੂੰ ਇਹ ਨੀ ਦੇਣਾ ਵੀ ਸਾਡੇ ਵਿਹੜੇ ਚ ਤੁਸੀਂ ਆਹ ਚੀਜ਼ ਖੜੀ ਕਰ ਲੋ, ਨਹੀਂ ਹੋਣਾ। ਸੋ ਉਹ ਮੁਸ਼ਕਿਲ ਆਣੀ ਸ਼ੁਰੂ ਹੋ ਜਾਂਦੀ, ਉਹਦੇ ਸਿਮਟਮ ਦੱਸਣੇ ਅਜੇ। ਸੋ ਇਸ ਤਰ੍ਹਾਂ ਦਾ ਹਾਲਾਤ ਸਾਡੇ ਇਸ ਈਸੋਫੇਗਸ ਦਾ ਹੈ, ਇਹਨੂੰ ਇੰਨਾ ਕੁਦਰਤ ਨੇ ਮਜਬੂਤ ਕੀਤਾ ਆ ਕਿ ਇਹਦੇ ਚ ਛੇਤੀ ਕੀਤੇ ਕੋਈ ਪ੍ਰੋਬਲਮ ਨਾ ਆਵੇ ਬਾਹਰੋਂ, ਪਰ ਅੰਦਰੋਂ ਪ੍ਰੋਬਲਮਾਂ ਇਹਦੇ ਵਿਚ ਖੜੀਆਂ ਹੁੰਦੀਆਂ ਨੇ। ਈਸੋਫੇਗਸ ਦੀ ਜਦੋਂ ਵੀ ਕੋਈ ਬਿਮਾਰੀ ਹੁੰਦੀ ਹੈ ਉਹ ਅੰਦਰੋਂ ਖੜੀ ਹੁੰਦੀ ਹੈ, ਗੈਸ ਬਣ ਗਈ ਉਹਦੇ ਕਰਕੇ ਹੋ ਗਈ, ਜਾਂ ਅੱਜ ਤੁਸੀਂ ਬਹੁਤ ਸਾਰੀਆਂ ਕੰਡੀਸ਼ਨ, ਜਦੋਂ ਮੈਂ ਸਟੂਡੈਂਟ ਸੀ ਉਸ ਜ਼ਮਾਨੇ ਦੇ, ਜੋ ਲੋਕ ਫਿਸ਼ ਵਗੈਰਾ ਖਾਂਦੇ ਨਾ, ਮੱਛੀਆਂ ਬਹੁਤ ਖਾਂਦੇ ਆ, ਉੱਥੇ ਜਾ ਕੇ ਆਮ ਤੌਰ ਤੇ ਲੋਕ ਫਿਸ਼ ਦਾ ਕੰਡਾ ਆਮ ਤੌਰ ਤੇ ਫਸ ਜਾਂਦਾ ਸੀਗਾ, ਔਰ ਜੇ ਕਿਸੇ ਨੇ ਨਿਗਲ ਲਿਆ ਤੇ ਅੰਦਰ ਸਟੋਮਕ ਦੇ ਵਿਚ ਜਾ ਕੇ ਉਸਨੇ ਜ਼ਖਮ ਕਰ ਦੇਣੇ। ਇਹੋ ਜਿਹੇ ਪੇਸ਼ੈਂਟ ਉਸ ਵੇਲੇ ਉੱਥੇ ਆਉਂਦੇ ਹੁੰਦੇ ਸੀਗੇ, ਤੇ ਜਿਨ੍ਹਾਂ ਦਾ ਮਕਸਦ ਇਹ ਸੀ, ਉਹੀ ਗੱਲ ਮੈਂ ਤੁਹਾਨੂੰ ਸਮਝਾਈ ਹੈ, ਜੇ ਲਗਾਤਾਰ ਗੈਸ ਬਣਦੀ ਰਹੀ, ਕੋਈ ਉਪਰੋਂ ਹਾਰਡ ਚੀਜ਼ ਖਾ ਲਈ ਜਿਹਦੇ ਰਾਹੀਂ ਕੋਈ ਜ਼ਖਮ ਹੋ ਗਿਆ, ਔਰ ਉਹ ਛੇਤੀ ਰਿਪੇਅਰ ਨਹੀਂ ਹੋਇਆ, ਗੈਸ ਆਣੀ ਸ਼ੁਰੂ ਹੋ ਗਈ, ਜ਼ਖਮ ਵੱਧ ਗਿਆ, ਅਲਟੀਮੇਟਲੀ ਇਹ ਜਿਹੜਾ ਜ਼ਖਮ ਹੈਗਾ ਆ ਇਹ ਕੈਂਸਰ ਵੀ ਬਣ ਸਕਦਾ ਹੈ
2: ਜੀ।
0: ਔਰ ਪੈਪਟਿਕ ਅਲਸਰ ਦੀ ਗੱਲ ਆਮ ਤੌਰ ਤੇ ਅਸੀਂ ਕਰਦੇ ਹਾਂ, ਇਹ ਜੀ ਗੈਸਟ੍ਰਿਕ ਅਲਸਰ ਆ, ਇਹ ਜੀ ਪੈਪਟਿਕ ਅਲਸਰ ਆ। ਮੈਂ ਇਹਦੀ ਡਿਵੀਜ਼ਨ ਅਲਸਰ ਅੱਗੇ ਜਾ ਕੇ ਦੱਸਾਂਗਾ, ਕਿਉਂਕਿ ਅੱਜ ਆਪਣੇ ਕੋਲ ਥਾਂ ਥੋੜਾ ਹੈਗਾ ਆ। ਸਿਰਫ ਇਹ ਸਮਝੋ ਵੀ ਪੈਪਸਿਨ ਸਟੋਮਿਕ ਚ ਪੈਦਾ ਹੁੰਦੀ ਹੈ, ਉਹਦੇ ਐਕਸੈਸ ਕਰਕੇ ਜਿਹੜਾ ਜ਼ਖਮ ਹੋਣ ਵਾਲਾ ਉਹ ਆਂਤੜੀਆਂ ਚ ਹੋਣਾ ਚਾਹੀਦਾ ਹੈਗਾ ਜਾਂ ਸਟੋਮਿਕ ਦੇ ਮੇਦਾ ਵਾਲੇ ਪੋਰਸ਼ਨ ਚ ਹੋਣਾ ਚਾਹੀਦਾ। ਪਰ ਕਈ ਵੇਰਾਂ ਗੈਸ ਦੇ ਨਾਲ ਉਹੀ ਪੈਪਸਿਨ ਜਿਹੜੀ ਹੈ ਉਹ ਉੱਪਰ ਆ ਗਈ ਤੇ ਇਸ ਜਿਹੜਾ ਈਸੋਫੇਗਸ ਆ ਇਹਦੇ ਵਿਚ ਵੀ ਪੈਪਟਿਕ ਅਲਸਰ ਹੋਣੇ ਸ਼ੁਰੂ ਹੋ ਜਾਂਦੇ ਨੇ। ਔਰ ਅਲਟੀਮੇਟਲੀ ਜੇ ਇਸ ਚੀਜ਼ ਦਾ ਪ੍ਰਬੰਧ, ਹਾਲਾਂਕਿ ਅਸੀਂ ਯਾਰ ਕੋਈ ਨੀ ਗੈਸ ਹੀ ਹੈ ਥੋੜੀ ਬਹੁਤ ਮਾੜੀ ਮੋਟੀ ਗੈਸ ਬਣ ਜਾਂਦੀ ਤੇ ਕੋਈ ਨਾ ਕੋਈ ਟੂਰ ਨੂੰ ਲੈ ਲਈਦਾ ਤਾਂ ਠੀਕ ਹੋ ਜਾਂਦਾ ਜੀ, ਹਾਂਜੀ। ਸੋ ਉਸ ਹਾਲਾਤ ਦੇ ਵਿਚ ਅਗਰ ਅਸੀਂ ਉਹਦਾ ਪ੍ਰੋਪਰ ਟ੍ਰੀਟਮੈਂਟ ਨਾ ਕੀਤਾ ਤੇ ਕੰਡੀਸ਼ਨ ਐਸੀ ਆ ਸਕਦੀ ਹੈ ਕਿ ਇਹਦਾ ਕੈਂਸਰ ਹੋ ਜਾਵੇ, ਠੀਕ ਹੈ। ਇਸ ਤੋਂ ਬਚਣ ਵਾਸਤੇ ਅੱਜ ਜਿੰਨੀਆਂ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ ਇਸ ਨੂੰ ਧਿਆਨ ਵਿਚ ਰੱਖਣ ਦੀ ਲੋੜ ਹੈ। ਹੁਣ ਆਓ ਕਿ ਇਸ ਦੇ ਕੰਡੀਸ਼ਨ ਦੇ ਜਿਹੜੇ ਸਿਮਟਮਸ ਨੇ ਉਹ ਬਾਹਰ ਕੀ ਹੋਣਗੇ। ਪਹਿਲੀ ਗੱਲ, ਆਮ ਤੌਰ ਤੇ ਜੇ ਕਿਸੇ ਨੂੰ ਧੌਣ ਚ ਦਰਦ ਹੁੰਦੀ ਹੈ ਨਾ, ਉਹ ਆਉਂਦੇ ਜੇ ਵੀ ਖਰੇ ਵਾਈ ਦੀਆਂ ਦਰਦਾਂ ਹੋ ਗਈਆਂ ਨੇ ਜਾਂ ਕਿਤੇ ਸੱਟ ਸੁੱਟ ਤਾਂ ਨੀ ਲੱਗ ਗਈ ਧੌਣ ਦੇ ਵਿਚ। ਪਰ ਮੈਂ ਤੁਹਾਨੂੰ ਹੁਣੇ ਦੱਸ ਕੇ ਆ ਰਿਹਾ, ਇਹ ਜਿਹੜਾ ਈਸੋਫੇਗਸ ਆ ਇਹ ਪਿਛਲੇ ਪਾਸਿਓਂ ਸਰਵਾਈਕਲ ਏਰੀਏ ਚੋਂ ਛੇਵਾਂ ਜਿਹੜਾ ਵਰਟੀਬਰਾ ਹੈ ਉਥੋਂ ਸ਼ੁਰੂ ਹੁੰਦਾ ਜੇ ਪਿਛਲੇ ਪਾਸੋਂ ਦੇਖਣ ਪਰ। ਇਹਦਾ ਮਤਲਬ ਕੀ ਹੋਇਆ, ਜੇ ਅੰਦਰੋਂ ਗੈਸ ਬਣੀ ਤੇ ਉਹਨੇ ਧੱਕਾ ਕਿੱਥੋਂ ਤੱਕ ਮਾਰਨਾ ਹੈ, ਕਿੱਥੋਂ ਤੱਕ ਮਾਰਨਾ, ਔਰ ਇਥੋਂ ਤੱਕ ਮਾਰਨਾ ਤੇ ਇਹਦਾ ਮਤਲਬ ਕੀ ਹੋਊਗਾ ਭਾਈ, ਜਿੰਨੇ ਵੀ ਲੋਕਾਂ ਨੂੰ ਆਮ ਤੌਰ ਤੇ ਗੈਸ ਦੀ ਪ੍ਰੋਬਲਮ ਹੁੰਦੀ ਹੈ, ਗਰਡ ਦੀ ਪ੍ਰੋਬਲਮ ਹੁੰਦੀ ਹੈ, ਤੇ ਜੇ ਉਹ ਲੋਕ ਇਹ ਕਹਿੰਦੇ ਨਾ ਮੇਰੀ ਯਾਰ ਧੌਣ ਪੀਰ ਕਰਦੀ ਹੈ, ਮੇਰੀ ਧੌਣ ਇੱਧਰ ਇੱਧਰ ਹਿਲਾਉਣ ਨੂੰ ਬੜੀ ਦਿੱਕਤ ਹੁੰਦੀ, ਬੜੀ ਤਕਰੀਬ ਹੁੰਦੀ ਹੈ, ਤੇ ਅਸੀਂ ਆਮ ਸਮਝਦੇ ਯਾਰ ਤੇਰਾ ਸਰਾਣਾ ਛੋਟਾ ਮੋਟਾ ਅੱਗੇ ਪਿੱਛੇ ਹੋ ਗਿਆ ਹੋਊਗਾ, ਸਰਾਣੇ ਕਰਦੇ ਹੋ ਗਿਆ ਹੋਊਗਾ। ਪਰ ਅੱਜ ਦੀ ਇਸ ਵਾਰਤਾ ਤੋਂ ਬਾਅਦ ਬਹੁਤ ਸਾਰੇ ਲੋਕ ਇਹ ਜਾਣਗੇ ਹੋਣਗੇ ਕਿ ਨਹੀਂ, ਜਦੋਂ ਤੁਹਾਡੀ ਧੌਣ ਦੇ ਵਿਚ ਇਸ ਤਰ੍ਹਾਂ ਦੀ ਤਕਲੀਫ ਹੋਵੇ ਤੇ ਤੁਸੀਂ ਆਪਣੇ ਆਪ ਹੀ ਸੋਚੋ ਵੀ ਮੈਨੂੰ ਵੱਧ ਹਰਮੀ ਵਾਲੀਆਂ ਨੀ ਕੁਝ ਨਿਸ਼ਾਨੀਆਂ ਨੇ, ਮੇਰਾ ਪੇਟ ਵੀ ਸਾਫ਼ ਨਹੀਂ ਠੀਕ ਤਰ੍ਹਾਂ ਹੁੰਦਾ, ਇਹਦਾ ਅੰਦਰ ਗੈਸ ਬਣਦੀ ਹੈ, ਔਰ ਇਹ ਜਹਾਨੀ ਜਿਹੜੀ ਹੈ ਰੂਮੇਟਿਜ਼ਮ ਦੀ ਨਹੀਂ, ਇਹ ਅਰਥਰਾਈਟਿਸ ਦੀ ਨਹੀਂ, ਇਹ ਧੌਣ ਦੀ ਸਰਵਾਈਕਲ ਰਿਬ ਨਹੀਂ, ਇਹ ਹੈਗੀ ਹੈ ਗੈਸ।
2: ਗੈਸ ਬਿਲਕੁਲ ਡਾਕਟਰ ਸਾਹਿਬ, ਬਿਲਕੁਲ ਡਾਕਟਰ ਸਾਹਿਬ, ਤੁਸੀਂ ਖਾਣੇ ਪਾਈ ਜਾਂਦੇ ਗੱਲਾਂ।
0: ਹਾਂਜੀ, ਆਪਾਂ ਹੁਣ ਮੈਂ ਕਿਹੜਾ, ਮੈਂ 45 ਮਿੰਟ ਦਾ ਪੀਰੀਅਡ ਪੂਰਾ ਕਰਨਾ ਮੈਡੀਕਲ ਕਾਲਜ ਵਿਚ, ਤਾਂ ਸਾਨੂੰ ਬੜਾ ਪਿੰਨ ਪੁਆਇੰਟ ਗੱਲਾਂ ਕਰਨੀਆਂ ਹੁੰਦੀਆਂ ਨੇ, ਮੁੰਡੇ ਜਿਹੜੇ ਅੱਗੇ ਬੈਠੇ ਹੁੰਦੇ ਨੇ ਸਾਰੇ ਸਭ ਕੁਝ ਜਾਣਦੇ ਹੁੰਦੇ ਆ, ਹਾਂਜੀ। ਸੋ ਪਿੰਨ ਪੁਆਇੰਟ ਕਰਕੇ ਅਸੀਂ ਅੱਗੇ ਤੁਰਦੇ ਜਾਣਾ ਹੁੰਦਾ, ਪਰ ਇੱਥੇ ਤਾਂ ਆਪਣਾ ਮਤਲਬ ਹੈ ਨਾ ਵੀ ਜਿਹੜੇ ਵੀ ਸੱਜਣ ਸੁਣ ਰਹੇ ਨੇ ਉਹਨਾਂ ਨੂੰ ਉਹ ਗੱਲ ਪਤਾ ਲੱਗੇ ਵੀ ਮੈਂ ਕਹਿ ਕੀ ਰਿਹਾ ਤੇ ਕਿੱਥੋਂ ਦੀ ਕਹਿ ਰਿਹਾ।
2: ਬਿਲਕੁਲ।
0: ਸੋ ਭਾਵੇਂ ਕਿਉਂਕਿ ਸਾਡਾ ਕੁਛ ਇਹ ਨਹੀਂ ਹੈਗਾ ਵੀ ਅਸੀਂ ਫਟਾਫਟ ਸਿਲੇਬਸ ਖਤਮ ਕਰਨਾ ਜੀ ਇਸ ਈਅਰ ਦੇ ਵਿੱਚ ਸਾਲ ਚਾਰ ਸਿਲੇਬਸ ਖਤਮ ਕਰਦੇ ਇਹ ਨਹੀਂ ਹੈਗਾ ਸੋ ਇਸ ਕਰਕੇ ਅਸੀਂ ਡਿਟੇਲ ਦੇ ਵਿੱਚ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਤਿੰਨ ਬੜੀਆਂ ਇੰਪੋਰਟੈਂਟ ਗੱਲਾਂ ਮੈਂ ਅੱਜ ਦੱਸੀਆਂ ਨੇ ਵੀ ਜੇ ਧੌਣ ਚ ਪੀੜ ਹੁੰਦੀ ਹੈ ਤੇ ਹਰ ਥਾਂ ਤੇ ਇਹ ਮਤਲਬ ਨਹੀਂ ਹੈਗਾ ਕਿ ਧੌਣ ਚ ਕੋਈ ਨੁਕਸ ਪੈ ਗਿਆ
1: ਉਹਦਾ ਪ੍ਰੈਸ਼ਰ ਬਣਿਆ ਅੰਦਰ ਜੀ ਮੁਕਦੀ ਗੱਲ ਅੰਦਰ ਭਾਵ ਬੋਝ ਪੈ ਰਿਹਾ ਪ੍ਰੈਸ਼ਰ
0: ਦੇ ਨਾਲ ਜ਼ੋਰ ਪੈ ਰਿਹਾ ਹੈਗਾ ਆ
2: ਬਿਲਕੁਲ ਬਿਲਕੁਲ
0: ਤੌਰ ਤੇ ਪਹਿਲਾਂ ਭੁਲੇਖਾ ਸਾਨੂੰ ਇਹ ਪੈਂਦਾ ਵੀ ਖਰੇ ਯਾਰ ਮੇਰਾ ਸਰਾਣਾ ਉੱਚਾ ਨੀਵਾਂ ਹੋ ਗਿਆ ਸਰਾਣੇ ਚ ਫਰਕ ਪੈ ਗਿਆ ਜਾਂ ਮੇਰੀ ਧੌਣ ਤਾਂ ਹੀ ਨਹੀਂ ਹਿਲਦੀ ਪਰ ਅਸਲ ਦੇ ਵਿੱਚ ਇਹਦਾ ਇਹ ਕਾਰਨ ਹੈਗਾ ਗੈਸ ਬਣ ਰਹੀ ਹੈ ਤੁਹਾਡੇ ਇਨੀਸ਼ੀਅਲ ਸਟੇਜ ਵਿੱਚ ਪਰ ਜਿਹਨੂੰ ਤੁਸੀਂ ਗੈਸ ਮਹਿਸੂਸ ਨਹੀਂ ਕਰ ਰਹੇ
2: ਬਿਲਕੁਲ
0: ਦੂਸਰਾ ਮੈਂ ਤੁਹਾਨੂੰ ਇਹ ਦੱਸਿਆ ਕਿ ਤੁਹਾਡੇ ਆਮ ਤੌਰ ਤੇ ਗਮਸ ਦੀ ਪ੍ਰੋਬਲਮ ਆਉਂਦੀ ਹੈ ਜੀਭ ਦੇ ਵਿੱਚ ਛਾਲਿਆਂ ਦੀ ਪ੍ਰੋਬਲਮ ਆਉਂਦੀ ਹੈ ਜੀਭ ਤੇ ਮੈਲ ਜੰਮਣ ਦੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਸਵੇਰੇ ਉੱਠਦੇ ਹੋ ਤੇ ਮੂੰਹ ਸੁੱਕਿਆ ਹੁੰਦਾ ਜੀਭ ਸੁੱਕੀ ਹੁੰਦੀ ਯਾਰ ਪਾਣੀ ਨਾਲ ਗਿੱਲੀ ਕਰੋ ਰਾਤ ਉੱਠ ਕੇ ਵੀ ਤੁਸੀਂ ਪਾਣੀ ਨਾਲ ਗਿੱਲੀ ਕਰਨ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹਦਾ ਮਤਲਬ ਇਹ ਹੈ ਵੀ ਤੁਹਾਡੇ ਅੰਦਰ ਗੈਸ ਬਣ ਰਹੀ ਹੈ ਤੇ ਇੰਨੇ ਸਾਰੇ ਦਰਵਾਜੇ ਖੋਲ ਕੇ ਪਾਇਲੋਰਿਕ ਦਰਵਾਜ਼ਾ ਕਾਰਡਿਕ ਦਰਵਾਜ਼ਾ ਡਾਇਫ੍ਰੈਗਮੈਟਿਕ ਦਰਵਾਜ਼ਾ ਉਸ ਤੋਂ ਬਾਅਦ ਐਪੀਗਲੋਟਿਸ ਦਾ ਦਰਵਾਜ਼ਾ ਇੰਨੇ ਸਾਰੇ ਦਰਵਾਜੇ ਖੋਲ ਕੇ ਗੈਸ ਉੱਪਰ ਆ ਗਈ ਹੈ
1: ਉਹ ਵੀ ਉਲਟ ਪਾਸੇ ਨੂੰ ਜਿੱਧਰ ਉਹ ਜਾਣੀ ਚਾਹੀਦੀ ਨੀ
0: ਜਿੱਧਰੋਂ ਜਾਣੀ ਚਾਹੀਦੀ ਸੀ ਉਧਰ ਨਹੀਂ ਗਈ
1: ਦੇਖੋ ਜੀ ਉਲਟ ਪਾਸੇ ਨੂੰ ਆ ਗਈ ਨਾ
0: ਸੋ ਇਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖ ਕੇ ਜੇ ਅਸੀਂ ਆਪਣੇ ਆਪ ਦਾ ਪ੍ਰਬੰਧ ਕੀਤਾ ਤੇ ਅਸੀਂ ਪਰਮਾਨੈਂਟ ਠੀਕ ਹੋ ਸਕਾਂਗੇ ਇਹ ਉੱਪਰ ਵਾਲੀਆਂ ਗੱਲਾਂ ਖਤਮ ਹੋ ਜਾਣਗੀਆਂ ਔਰ ਇਹਦੇ ਇਲਾਵਾ ਵੀ ਮੈਂ ਜਿਹੜੇ ਸਿਮਟਮ ਨਿਸ਼ਾਨੀਆਂ ਦੀ ਗੱਲ ਕੀਤੀ ਹੈਗੀ ਹੈ ਕਿਉਂਕਿ ਇਸ ਵਿਚਾਰੇ ਨੂੰ ਸਾਰੇ ਸਾਹ ਨਾਲੀ ਦੀ ਪਾਸੇ ਧੱਕਦੀ ਹੈ ਤੇ ਹਾਰਟ ਦੀ ਖੂਨ ਦੀ ਨਾਲੀ ਵੀ ਪਾਸੇ ਧੱਕਦੀ ਹੈ ਇਸ ਕਰਕੇ ਜਦੋਂ ਇਹ ਕਹਿੰਦਾ ਨਾ ਜੀ ਮੈਂ ਨੀ ਰਸਤਾ ਦੇਣਾ ਤੇ ਫਿਰ ਹਾਰਟ ਦੇ ਸਿਮਟਮ ਵੀ ਪੈਦਾ ਹੁੰਦੇ ਨੇ ਫਿਰ ਲੰਗਸ ਦੇ ਸਿਮਟਮ ਸਾਹ ਦੇ ਸਿਮਟਮ ਵੀ ਪੈਦਾ ਹੁੰਦੇ ਨੇ ਉਹਦੀ ਗੱਲ ਮੈਂ ਸਮਝਦਾ ਵੀ ਹੁਣ ਮੈਂ ਜੇ ਸ਼ੁਰੂ ਕਰਾਂਗਾ ਤੇ ਆਪਣੇ ਕੋਲ ਇੰਨਾ ਸਮਾਂ ਨਹੀਂ ਹੈਗਾ ਵੀ ਮੈਂ ਉਸ ਨੂੰ ਡਿਟੇਲ ਚ ਸਾਰਾ ਕੁਝ ਦੱਸ ਸਕਾਂ ਉਹ ਆਪਾਂ ਅਗਲੇ ਪ੍ਰੋਗਰਾਮ ਦੇ ਵਿੱਚ ਦੱਸ ਸਕਾਂਗੇ ਵੀ ਇਹਦੇ ਨਾਲ ਕੀ ਕੀ ਨਿਸ਼ਾਨੀਆਂ ਆ ਸਕਦੀਆਂ ਨੇ ਮੋਟੇ ਤੌਰ ਤੇ ਮੈਂ ਤੁਹਾਨੂੰ ਜਿਹੜੀ ਆ ਦੱਸੀ ਹੈ ਸਰਵਾਈਕਲ ਵਾਲੀ ਇਹਨੂੰ ਧਿਆਨ ਵਿੱਚ ਰੱਖਿਓ ਸਾਰੀਆਂ ਸਰਵਾਈਕਲ ਦੀਆਂ ਪ੍ਰੋਬਲਮ ਜਿਹੜੀਆਂ ਨੇ ਉਹ ਉਥੋਂ ਮਣਕਿਆਂ ਦੇ ਕਰਕੇ ਨਹੀਂ ਹੁੰਦੀਆਂ ਵਰਟੀਬਰਾ ਦੇ ਕਰਕੇ ਨਹੀਂ ਹੁੰਦੀਆਂ ਅਰਥਰਾਈਟਿਸ ਦੇ ਕਰਕੇ ਨਹੀਂ ਹੁੰਦੀਆਂ ਇਹ ਜਾਂ ਸਰਾਣੇ ਸਰੂਣੇ ਦੇ ਕਰਕੇ ਵੀ ਨਹੀਂ ਹੁੰਦੀਆਂ ਇਹ ਇਸ ਕਰਕੇ ਹੁੰਦੀਆਂ ਨੇ ਇਹ ਸ਼ੁਰੂਆਤੀ ਦੌਰ ਚ ਇਸ ਕਰਕੇ ਹੁੰਦੀਆਂ ਨੇ ਕਿ ਉਹ ਜਿਹੜੀ ਗੈਸ ਬਣ ਕੇ ਉੱਪਰ ਨੂੰ ਧੱਕਾ ਮਾਰ ਰਹੀ ਹੈ ਠੀਕ ਹੈ ਸੋ ਇਸ ਕਰਕੇ ਕੋਸ਼ਿਸ਼ ਕਰੋ ਵੀ ਇਸ ਹਾਲਾਤ ਦੇ ਵਿੱਚ ਇਹਨਾਂ ਚੀਜ਼ਾਂ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕਰੋ ਤਾਂ ਕਿ ਤੁਹਾਡੀ ਬੇਸਿਕ ਰੂਟ ਦੇ ਵਿੱਚ ਜਦੋਂ ਠੀਕ ਹੋ ਜਾਏਗਾ ਨਾ ਤੇ ਧੌਣ ਧੂਣ ਆਪਣੇ ਆਪ ਠੀਕ ਹੋ ਜਾਏਗੀ ਐਵੇਂ ਧੌਣ ਮਿਲਾਉਂਦੇ ਰਹੋ ਐਵੇਂ ਤੇਲਾਂ ਦੀਆਂ ਮਾਲਿਸ਼ਾਂ ਕਰਦੇ ਰਹੋ ਉਹਦਾ ਬਾਹਰੋਂ ਬਾਹਰੋਂ ਕੋਈ ਹੱਲ ਨਹੀਂ ਹੋਣਾ ਇਹ ਟੈਂਪਰੇਰੀ ਗੱਲਾਂ ਨੇ ਪਰ ਅਸਲ ਜੇ ਕਿਸੇ ਤਜਰਬਾ ਕਰਨਾ ਹੋਵੇ ਨਾ ਜੀ ਮਸਲ ਜੇ ਕਿਸੇ ਨੇ ਤਜਰਬਾ ਕਰਨਾ ਹੋਵੇ ਤੇ ਜਿਹਦੀ ਧੌਣ ਇਸ ਤਰ੍ਹਾਂ ਦਰਦ ਕਰਦੀ ਹੈ ਨਾ ਯਾਰ ਪਤਾ ਨੀ ਕਰੇ ਵਿੰਗਾ ਟੇਡਾ ਸਰਾਣਾ ਹੋ ਗਿਆ ਜਾਂ ਕੁਛ ਹੋ ਗਿਆ ਉਹਨੂੰ ਕਹੋ ਵੀ ਤੁਸੀਂ ਕੋਈ ਵੀ ਐਂਟਾਸਿਡ ਚੀਜ਼ ਇਸ ਤਰ੍ਹਾਂ ਦੀ ਲੈ ਲਓ
2: ਜੀ
0: ਐਸੀ ਚੀਜ਼ ਲੈ ਲਓ ਤੇ ਤੁਸੀਂ ਉਸ ਤੋਂ ਬਾਅਦ ਵੇਖੋ ਵੀ ਦਰਦ ਘਟ ਜਾਏਗੀ
2: ਬਿਲਕੁਲ
0: ਪੇਨ ਕਿਲਰ ਨਹੀਂ ਲਿਆ ਤੁਸੀਂ ਕੋਈ ਐਂਟਾਸਿਡ ਲਿਆ ਹੈਗਾ
2: ਜੀ
0: ਤੇ ਐਸਿਡ ਬੰਦ ਕਰਨ ਵਾਸਤੇ ਕੋਈ ਚੀਜ਼ ਲਈ ਹੈਗੀ ਹੈ ਤਾਂ ਤੁਸੀਂ ਉਹਦੇ ਨਾਲ ਜੇ ਦਰਦ ਘੱਟ ਮਹਿਸੂਸ ਕਰੋਗੇ ਤਾਂ ਮਤਲਬ ਗੈਸ ਘਟ ਗਈ ਐਲਕਲਾਈਨ ਮੀਡੀਆ ਨੇ ਐਸਿਡਿਟੀ ਨੂੰ ਘੱਟ ਕਰ ਦਿੱਤਾ ਔਰ ਦਰਦ ਘੱਟ ਹੋ ਗਈ
2: ਬਿਲਕੁਲ ਬਿਲਕੁਲ ਡਾਕਟਰ ਸਾਹਿਬ ਮੈਨੂੰ ਇਹ ਸਾਰੀਆਂ ਪ੍ਰੋਬਲਮਾਂ ਸੀਗੀਆਂ ਇਹ ਜਿਹੜੀਆਂ ਤੁਸੀਂ ਦੱਸ ਰਹੇ ਹਾਂ ਤੇ ਉਹ ਹੌਲੀ ਹੌਲੀ ਮੈਂ ਇੱਕ ਵਾਰੀ ਦੁਖੀ ਹੋ ਕੇ ਇਹਨਾਂ ਗੱਲਾਂ ਤੋਂ ਡਾਕਟਰ ਸਾਹਿਬ ਦੇ ਕੋਲ ਗਿਆ ਤੇ ਉਹ ਮੈਂ ਕਿਹਾ ਮੈਂ ਆਪਣਾ ਪੇਟ ਉਹਨੂੰ ਢਿੱਡ ਚੱਕ ਕੇ ਝੱਗਾ ਦਿਖਾ ਲਿਆ ਕਹਿੰਦਾ ਵੀ ਇਹਦਾ ਯਾਰ ਤੇਰਾ ਕੋਲਨ ਆ ਜਿਹੜਾ ਇਹ ਕੱਢਣਾ ਪਊਗਾ ਪਰ ਫੇਰ ਤੂੰ ਬਚ ਨਹੀਂ ਸਕਣਾ ਕਹਿਣ ਦਾ ਮਤਲਬ ਇੰਨੇ ਬੁਰੇ ਹਾਲਾਤ ਸੀ ਮੇਰੇ ਕੋਲਨ ਦੇ ਸਾਰੇ ਦੇ
0: ਹਾਂਜੀ ਹਾਂਜੀ
2: ਪਰ ਫੇਰ ਡਾਕਟਰ ਸਾਹਿਬ ਜਿੱਦਾਂ ਤੁਸੀਂ ਕਹਿੰਦੇ ਆ ਕਿ ਮੈਂ ਉਹ ਆਪਣੀ ਡਾਇਟ ਚੇਂਜ ਕੀਤੀ ਦੇਖਿਆ ਪਈ ਆਹ ਦਿਖਾਦਾ ਤੇ ਆਹ ਹੁੰਦਾ ਆਹ ਖਾਦਾ ਤੇ ਆਹ ਹੁੰਦਾ ਆਹ ਖਾਦਾ ਤੇ ਆਹ ਹੌਲੀ ਹੌਲੀ ਡਾਇਟ ਚੇਂਜ ਕਰਨ ਦੇ ਨਾਲ ਹੀ ਮੈਂ ਹੁਣ ਤੱਕਰ ਪਹੁੰਚ ਗਿਆ ਨਹੀਂ ਤਾਂ 40 ਸਾਲ ਦੇ ਵਿੱਚ ਮੇਰੀ ਬਸ ਸੀ
0: ਹਾਂਜੀ
2: ਉਦੋਂ ਮੇਰੇ ਇਹ ਹਾਲਾਤ ਸੀਗੇ ਡਾਕਟਰ ਸਾਹਿਬ ਇਹ ਹਾਲਾਤ ਸੀ 40 ਸਾਲ ਦੀ ਉਮਰ ਦੇ ਵਿੱਚ ਹੁਣ ਮੈਂ 74 ਦਾ ਹੋ ਗਿਆ ਸੋ ਇਹ ਮੇਰੀ ਰੂੰਗੇ ਦੀ ਹੈ
0: ਠੀਕ ਹੈ
2: ਹਾਂਜੀ
0: ਸੋ ਇਹ ਕਾਫੀ ਸਾਰੀਆਂ ਗੱਲਾਂ ਕੁਛ ਮੇਰਾ ਵੀ ਯੋਗਦਾਨ ਉਹਦੇ ਵਿੱਚ ਰਿਹਾ ਆ
2: ਬਿਲਕੁਲ ਬਹੁਤ ਬਹੁਤ ਬਹੁਤ ਜ਼ਿਆਦਾ
0: ਪੇਟ ਨੂੰ ਠੀਕ ਕਰਨ ਦੀ ਕੋਸ਼ਿਸ਼ ਕੀਤੀ ਸੀ
2: ਹਾਂਜੀ
0: ਸੋ ਚਲੋ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇਸ ਈਸੋਫੇਗਸ ਨੂੰ ਲੈ ਕੇ ਚੱਲੇ ਹਾਂ ਔਰ ਈਸੋਫੇਗਸ ਦੀਆਂ ਇਹ ਸਾਰੀਆਂ ਗੱਲਾਂ ਮੈਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਵੀ ਕਿਹੜੀਆਂ ਕਿਹੜੀਆਂ ਗੱਲਾਂ ਖਾਸ ਤੌਰ ਤੇ ਜੇ ਤੁਹਾਡੇ ਨਾਲ ਗਰਦਨ ਚ ਦਰਦ ਆ ਖਾਸ ਤੌਰ ਤੇ ਜੇ ਤੁਹਾਨੂੰ ਵਾਰ ਵਾਰ ਸਾਈਨਸ ਦੀ ਪ੍ਰੋਬਲਮ ਆ ਰਹੀ ਹੈ ਖਾਸ ਤੌਰ ਤੇ ਜੇ ਤੁਹਾਡੀ ਜੀਭ ਸੁੱਕਦੀ ਹੈ, ਖਾਸ ਤੌਰ ਤੇ ਜੇ ਤੁਹਾਡੇ ਮਸੂੜੇ ਵਾਰ ਵਾਰ ਖਰਾਬ ਹੋ ਰਹੇ ਨੇ ਤੇ ਵਾਰ ਵਾਰ ਕਲੀਨਿੰਗ, ਉਹ ਆਪਣੇ ਕਹਿੰਦੇ ਹੁੰਦੇ ਨਾ ਪਿੰਡਾਂ ਦੇ, ਇਹ ਸ਼ੇਰਾਂ ਦਾ ਮੂੰਹ ਕਿਹਨੇ ਧੋਤਾ ਆ, ਸ਼ੇਰ ਦਾ ਮੂੰਹ ਧੋਂਦਾ, ਕਾਰਨ ਕੀ ਕੁਦਰਤ ਨੇ ਨਾ। ਚੀਮਾ ਸਾਹਿਬ ਇੱਕ ਹੋਰ ਗੱਲ ਯਾਦ ਆ ਗਈ ਤੇ ਮੈਂ ਕਹਿ ਰਿਹਾ, ਸਾਡੇ ਮੂੰਹ ਦੇ ਵਿਚ ਵੈਸਟੀਬੂਲਰ ਗਲੈਂਡ, ਸਬ ਲਿੰਗੂਅਲ ਗਲੈਂਡ, ਸਬ ਮੈਂਡੀਬੂਲਰ ਗਲੈਂਡ, ਤਿੰਨ ਜੋੜੇ ਨੇ ਇਹ, ਤਿੰਨ ਜੋੜੇ ਗਲੈਂਡ ਗਿਲਟੀਆਂ ਦੇ ਐਸੇ ਰੱਖੇ ਨੇ ਜਿਹੜੇ ਆਪਣਾ ਸ਼ਰਾਬ ਉਹਦੇ ਚ ਪਾਉਂਦੇ ਰਹਿੰਦੇ ਨੇ, ਜਿਹਦੇ ਵਿਚ ਵੱਧ ਤੋਂ ਵੱਧ ਕੰਸਨਟ੍ਰੇਸ਼ਨ ਜਿਹੜੀ ਹੈ ਟਾਈਟਨ ਦੀ ਹੁੰਦੀ ਹੈ, TTY ਟਾਈਟਨ, ਠੀਕ ਆ। ਟਾਈਟਨ ਦਾ ਮਤਲਬ ਇਹ ਆ ਵੀ ਜੇ ਇਹਨਾਂ ਦੰਦਾਂ ਤੇ ਕੋਈ ਕਰੇੜਾ ਜਾਂ ਕੋਈ ਚੀਜ਼ ਜੰਮਦੀ ਹੈ ਜਾਂ ਮੂੰਹ ਦੇ ਵਿਚ ਜਾਂ ਦੰਦਾਂ ਦੀ ਖੋਰਾਂ ਚ ਕਈ ਵਾਰ ਕੋਈ ਚੀਜ਼ ਰਹਿ ਜਾਂਦੀ ਖੁਰਾਕ ਖਾਧੀ, ਸਾਰੇ ਬਰਸ਼ ਕਰਦੇ ਨੇ, ਉਸ ਚੀਜ਼ ਨੂੰ ਗਲਾ ਕੇ ਬਾਹਰ ਕੱਢਣਾ ਉਹ ਟਾਈਟਨ ਦਾ ਕੰਮ ਆ। ਬਹੁਤ ਚੀਜ਼ਾਂ ਉਹ ਕਰਦੀ, ਇਸੇ ਕਰਕੇ ਸ਼ੇਰਾਂ ਦੇ ਮੂੰਹ ਕਿੰਨੇ ਧੋਤੇ ਨੇ ਯਾਰ, ਸ਼ੇਰ ਦੇ ਲਈ ਉਹ ਵਿਚਾਰੇ ਕਿਹੜੇ ਕਲੀਨਿੰਗ ਕਰਾਉਂਦੇ ਫਿਰਦੇ ਆ, ਹਾਂਜੀ ਅਸੀਂ ਕਲੀਨਿੰਗ ਕਰਾਉਣੇ ਆ, ਕਿਉਂਕਿ ਸਾਡੇ ਇਹ ਜਿਹੜੇ ਟਾਈਟਨ ਪੈਦਾ ਹੁੰਦੀ ਹੈ ਮੂੰਹ ਦੇ ਵਿਚ, ਇਹਦੇ ਵਿਚ ਘਾਟ ਕਮੀ ਆ ਜਾਂਦੀ ਹੈ।
3: ਡਾਕਟਰ ਸਾਹਿਬ ਨਾਲੇ ਇੱਥੇ ਹੋਰ ਵੀ ਗੱਲ ਹੈ, ਜਿਹੜਾ ਸ਼ੇਰ ਆ ਜਾਂ ਕੁੱਤੇ ਆ ਜਾਂ ਜਿਹੜੇ ਉਹਨਾਂ ਨੂੰ ਕਹਿੰਦੇ, ਉਹਨਾਂ ਦਾ ਜਿਹੜਾ ਦੰਦ ਆ ਦੰਦਾਂ ਦਾ ਸਟਰਕਚਰ ਵੱਖਰਾ ਆ, ਕਈ ਜਾਨਵਰ ਆ ਜਿਹੜੇ ਉਹਨਾਂ ਦੇ ਅੰਦਰ
0: ਵੱਖਰੀ ਹੈ,
3: ਹਾਂ ਉਹਨਾਂ ਦੇ ਵਾਸਤੇ
0: ਪੈਦਾ ਹੋਣੇ ਨੇ ਉਹ ਸੇਮ ਨੇ,
3: ਬਿਲਕੁਲ
0: ਪੈਦਾ ਹੁੰਦੀ ਹੈ ਜਿਹੜੇ ਦੰਦਾਂ ਨੂੰ ਸਾਫ਼ ਰੱਖਦੀ ਹੈ,
3: ਬਿਲਕੁਲ ਬਿਲਕੁਲ,
0: ਵੀ ਟਾਈਟਨ ਸਾਡੇ ਦੰਦਾਂ ਨੂੰ ਸਾਫ਼ ਨੇ ਜਿਹਦੇ ਵਿਚ ਵੱਧ ਤੋਂ ਵੱਧ ਕੰਸਨਟ੍ਰੇਸ਼ਨ ਜਿਹੜੀ ਹੈ ਟਾਈਟਨ ਦੀ ਹੁੰਦੀ ਹੈ, TTY ਟਾਈਟਨ, ਠੀਕ ਆ। ਟਾਈਟਨ ਦਾ ਮਤਲਬ ਇਹ ਆ ਵੀ ਜੇ ਇਹਨਾਂ ਦੰਦਾਂ ਤੇ ਕੋਈ ਕਰੇੜਾ ਜਾਂ ਕੋਈ ਚੀਜ਼ ਜੰਮਦੀ ਹੈ ਜਾਂ ਮੂੰਹ ਦੇ ਵਿਚ ਜਾਂ ਦੰਦਾਂ ਦੀ ਖੋਰਾਂ ਚ ਕਈ ਵਾਰ ਕੋਈ ਚੀਜ਼ ਰਹਿ ਜਾਂਦੀ ਖੁਰਾਕ ਖਾਧੀ, ਸਾਰੇ ਬਰਸ਼ ਕਰਦੇ ਨੇ,
3: ਬਿਲਕੁਲ
0: ਉਸ ਚੀਜ਼ ਨੂੰ ਗਲਾ ਕੇ ਬਾਹਰ ਕੱਢਣਾ ਉਹ ਟਾਈਟਨ ਦਾ ਕੰਮ ਆ। ਬਹੁਤ ਚੀਜ਼ਾਂ ਉਹ ਕਰਦੀ, ਇਸੇ ਕਰਕੇ ਸ਼ੇਰਾਂ ਦੇ ਮੂੰਹ ਕਿੰਨੇ ਧੋਤੇ ਨੇ ਯਾਰ, ਸ਼ੇਰ ਦੇ ਲਈ ਉਹ ਵਿਚਾਰੇ ਕਿਹੜੇ ਕਲੀਨਿੰਗ ਕਰਾਉਂਦੇ ਫਿਰਦੇ ਆ,
3: ਹਾਂਜੀ
0: ਅਸੀਂ ਕਲੀਨਿੰਗ ਕਰਾਉਣੇ ਆ, ਕਿਉਂਕਿ ਸਾਡੇ ਇਹ ਜਿਹੜੇ ਟਾਈਟਨ ਪੈਦਾ ਹੁੰਦੀ ਹੈ ਮੂੰਹ ਦੇ ਵਿਚ, ਇਹਦੇ ਵਿਚ ਘਾਟ ਕਮੀ ਆ ਜਾਂਦੀ ਹੈ।
3: ਡਾਕਟਰ ਸਾਹਿਬ ਨਾਲੇ ਇੱਥੇ ਹੋਰ ਵੀ ਗੱਲ ਹੈ, ਜਿਹੜਾ ਸ਼ੇਰ ਆ ਜਾਂ ਕੁੱਤੇ ਆ ਜਾਂ ਜਿਹੜੇ ਉਹਨਾਂ ਨੂੰ ਕਹਿੰਦੇ, ਉਹਨਾਂ ਦਾ ਜਿਹੜਾ ਦੰਦ ਆ ਦੰਦਾਂ ਦਾ ਸਟਰਕਚਰ ਵੱਖਰਾ ਆ, ਕਈ ਜਾਨਵਰ ਆ ਜਿਹੜੇ ਉਹਨਾਂ ਦੇ ਅੰਦਰ
0: ਵੱਖਰੀ ਹੈ,
3: ਹਾਂ ਉਹਨਾਂ ਦੇ ਵਾਸਤੇ
0: ਪੈਦਾ ਹੋਣੇ ਨੇ ਉਹ ਸੇਮ ਨੇ,
3: ਬਿਲਕੁਲ
0: ਪੈਦਾ ਹੁੰਦੀ ਹੈ ਜਿਹੜੇ ਦੰਦਾਂ ਨੂੰ ਸਾਫ਼ ਰੱਖਦੀ ਹੈ,
3: ਬਿਲਕੁਲ ਬਿਲਕੁਲ,
0: ਵੀ ਟਾਈਟਨ ਸਾਡੇ ਦੰਦਾਂ ਨੂੰ ਸਾਫ਼ ਰੱਖਦੀ ਹੈ, ਜੇ ਇਹਦੇ ਉੱਪਰ ਕੋਈ ਚੀਜ਼ ਜੰਮ ਜੁੰਮ ਗਈ ਹੈ ਤੇ ਉਹਨੂੰ

0: ਇਹਦੇ ਵਿੱਚ ਘਾਟ ਕਮੀ ਆ ਜਾਂਦੀ ਹੈ।
1: ਡਾਕਟਰ ਸਾਹਿਬ ਨਾਲੇ ਇੱਥੇ ਹੋਰ ਵੀ ਗੱਲ ਹੈ, ਜਿਹੜਾ ਸ਼ੇਰ ਆ ਜਾਂ ਕੁੱਤੇ ਆ ਜਾਂ ਜਿਹੜੇ ਉਹਨਾਂ ਨੂੰ ਕਹਿੰਦੇ, ਉਹਨਾਂ ਦਾ ਜਿਹੜਾ ਦੰਦ ਆ ਦੰਦਾਂ ਦਾ ਸਟਰਕਚਰ ਵੱਖਰਾ ਆ, ਕਈ ਜਾਨਵਰ ਆ ਜਿਹੜੇ ਉਹਨਾਂ ਦੇ ਅੰਦਰ
0: ਵੱਖਰੀ ਹੈ।
1: ਹਾਂ ਉਹਨਾਂ ਦੇ ਵਾਸਤੇ
0: ਪੈਦਾ ਹੋਣੇ ਨੇ ਉਹ ਸੇਮ ਨੇ,
1: ਬਿਲਕੁਲ
0: ਪੈਦਾ ਹੁੰਦੀ ਹੈ ਜਿਹੜੇ ਦੰਦਾਂ ਨੂੰ ਸਾਫ ਰੱਖਦੀ ਹੈ।
1: ਬਿਲਕੁਲ ਬਿਲਕੁਲ,
0: ਵੀ ਟਾਈਸਨ ਸਾਡੇ ਦੰਦਾਂ ਨੂੰ ਸਾਫ ਰੱਖਦੀ ਹੈ, ਜੇ ਇਹਦੇ ਉੱਪਰ ਕੋਈ ਚੀਜ਼ ਜੰਮ ਜੁੰਮ ਗਈ ਹੈ ਤੇ ਉਹਨੂੰ ਕਲੀਨ ਕਰਦੀ ਹੈ। ਜੇ ਟਾਈਸਨ ਸਾਡੀ ਨਾਰਮਲ ਹੈਗੀ ਹੈ ਤੇ ਫਿਰ ਦੰਦ ਸਾਡੇ ਖਰਾਬ ਨਹੀਂ ਹੋਣਗੇ, ਜੇ ਟੈਲੀਫੋਨ ਸਾਡੀ ਨਾਰਮਲ ਹੈਗੀ ਹੈ ਤੇ ਫਿਰ ਇਹੋ ਜਿਹੀਆਂ ਗੱਲਾਂ ਜਿੰਨੀਆਂ ਮੈਂ ਦੱਸੀਆਂ ਨਹੀਂ ਹੋਣਗੀਆਂ। ਪਰ ਜੇ ਕਿਸੇ ਨੂੰ ਗੈਸ ਬਣਦੀ ਹੈ, ਐਸੀਡਿਟੀ ਹੈਗੀ ਹੈ ਤੇ ਉਹ ਤੇ ਅੰਦਰੋਂ ਆ ਰਹੀ ਹੈ ਨਾ ਭਾਈ ਸਾਹਿਬ, ਉਹ ਅੰਦਰੋਂ ਆ ਰਹੀ ਹੈ ਤੇ ਉਸਨੇ ਇਹ ਕੰਮ ਸਾਰੇ ਖਰਾਬ ਕਰਨੇ ਕਰਨੇ, ਉਹਦੇ ਵਾਸਤੇ ਅੰਦਰੋਂ ਜਾ ਕੇ ਠੀਕ ਇਹਨੂੰ ਕਰਨ ਦੀ ਲੋੜ ਹੈਗੀ ਹੈ।
1: ਬਿਲਕੁਲ।
0: ਸੋ ਅੱਜ ਦਾ ਸਮਾਂ ਸਮਾਪਤ। ਮੈਂ ਗੁਰਦੀਪ ਸਿੰਘ ਸੰਧੂ, ਤੁਹਾਡਾ ਹੋਮਿਓਪੈਥੀ ਕੰਸਲਟੈਂਟ, ਤੁਹਾਡੀ ਸੇਵਾ ਚ ਹਾਜ਼ਰ ਹਾਂ। 9701 ਸੈਰਾ ਐਂਡ ਕੋਟ, ਡਬਲਿਨ, ਕੈਲੀਫੋਰਨੀਆ 94568, ਫੋਨ ਨੰਬਰ 4086871899। ਕਿਸੇ ਵੀ ਵੇਲੇ ਕਿਸੇ ਬਿਮਾਰੀ ਨਾਲ ਜੂਝ ਰਹੇ ਹੋ, ਕੋਈ ਇਲਾਜ ਦਾ ਤਰੀਕਾਕਾਰ ਨਹੀਂ ਲੱਭ ਰਿਹਾ, ਕੋਈ ਇਲਾਜ ਦੀ ਪ੍ਰੋਗਰੈਸ ਨਹੀਂ ਹੋ ਰਹੀ, ਤਾਂ ਸੈਕਿੰਡ ਓਪੀਨੀਅਨ ਲੈਣ ਵਾਸਤੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ 4086871899 ਤੇ। ਜਾਂ ਜੀ ਹੋਮਿਓਪੈਥਿਕ ਤਰੀਕੇ ਦੇ ਸਾਇੰਟਿਫਿਕ ਅਪਰੋਚ ਦਾ ਤਰੀਕਾ ਹੈਗਾ ਆ, ਅਗਰ ਤੁਸੀਂ ਉਹਦੇ ਮੁਤਾਬਕ ਇਲਾਜ ਵੀ ਕਰਾਉਣਾ ਚਾਹੁੰਦੇ ਹੋ ਤੇ ਕਾਲ ਕਰ ਸਕਦੇ ਹੋ 4086871899। ਤੁਹਾਡਾ ਸਾਰਿਆਂ ਦਾ ਰੱਬ ਰਾਖਾ, ਤੁਹਾਡੇ ਸਾਰਿਆਂ ਦੀ ਚੰਗੀ ਸਿਹਤ ਦੀ ਦੁਆ ਕਰਦਾ ਹਾਂ। ਇੱਕ ਗੱਲ ਅੱਜ ਪ੍ਰੋਗਰਾਮ ਤੇ ਹਿੰਦੀ ਦਾ ਸੀਗਾ ਔਰ ਕੁਦਰਤੀ ਮੈਂ ਉਹ ਭੁੱਲ ਗਿਆ, ਕੱਲ ਨੂੰ ਹਿੰਦੀ ਵਾਲੇ ਸੱਜਣ ਮਿੱਤਰ ਜਿਹੜੇ ਵੀ ਨਾਰਾਜ਼ ਨਾ ਹੋਣ, ਬੜਾ ਟਾਈਮ ਲੈ ਲਿਆ ਗਿਆ ਤੇ ਕੱਲ ਦਾ ਪ੍ਰੋਗਰਾਮ ਮੈਂ ਹਿੰਦੀ ਵਿਚ ਕਰਾਂਗਾ, ਰਿਪੀਟ ਕਰਾਂਗਾ ਇਹਨਾਂ ਗੱਲਾਂ ਨੂੰ, ਜਿਨ੍ਹਾਂ ਨੇ ਨਹੀਂ ਸਮਝੀਆਂ ਉਹ ਹਿੰਦੀ ਚ ਸਮਝ ਸਕਦੇ ਨੇ। ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ
1: ਜੀ। ਡਾਕਟਰ ਸਾਹਿਬ ਥੈਂਕ ਯੂ,
2: ਬਹੁਤ ਸ਼ੁਕਰੀਆ ਡਾਕਟਰ ਸਾਹਿਬ, ਬਹੁਤ ਮਿਹਰਬਾਨੀ, ਬਹੁਤ ਵਧੀਆ, ਥੈਂਕ ਯੂ ਸੋ ਮਚ। ਮਿਲਦੇ ਜੀ ਪਰਸੋਂ ਨੂੰ ਦੋਸਤੋ, ਅਗੇਨ ਸੁਣਿਆ ਕਰੋ ਪ੍ਰੋਗਰਾਮਾਂ ਨੂੰ, ਬੜੀ ਮਿਹਰਬਾਨੀ, ਥੈਂਕ ਯੂ।
3: ਮੱਠਾ ਜਿਹਾ ਚੱਲਦਾ ਵਪਾਰ, ਪਰੇਸ਼ਾਨ ਨਾ ਹੋ ਮੇਰੇ ਯਾਰ, ਕਾਰੋਬਾਰ ਫੜੇਗਾ ਫੇਰ ਰਫਤਾਰ, ਪ੍ਰਭਾਤ ਰੇਡੀਓ ਤੇ ਕਰ ਪ੍ਰਚਾਰ। ਜੀ ਹਾਂ, ਆਪਣੇ ਕਾਰੋਬਾਰ ਨੂੰ ਦੁਨੀਆ ਭਰ ਚ ਪ੍ਰਚਾਰਨ ਲਈ ਪ੍ਰਭਾਤ ਰੇਡੀਓ ਤੇ ਇਸ਼ਤਿਹਾਰ ਦਿਓ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਫੋਨ ਨੰਬਰ 9417753190।
2: ਸਤਿ ਸ੍ਰੀ ਅਕਾਲ, ਨਮਸਤੇ, ਅਦਾਬ, ਤੁਸੀਂ ਦੋਸਤੋ ਸੁਣ ਰਹੇ ਹੋ ਦਿਲ ਦੀ ਆਵਾਜ਼, ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਖ, ਨਿਊਯਾਰਕ ਸਟੂਡੀਓ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਕੁਛ ਫੋਕ ਸੌਂਗ ਸੁਣਾਂਗੇ ਤੇ ਉਸ ਤੋਂ ਬਾਅਦ ਲਾਲ ਸਿੰਘ ਚੀਮਾ ਸਾਹਿਬ ਤੇ ਫੇਰ ਆਪਣੇ ਨਾਲ ਜਿਹੜਾ ਹੈਗਾ ਉਹ ਗੁਰਦੀਪ ਸਿੰਘ ਸੰਧੂ ਸਾਹਿਬ ਜੁੜਨਗੇ ਤੇ ਅੱਜ ਦੇ ਪ੍ਰੋਗਰਾਮ ਆਪਣਾ 2 ਘੰਟੇ ਦਾ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋ ਗਏ। ਦੋਸਤੋ ਆਜੋ ਰਲ ਮਿਲ ਕੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲਾ ਗੀਤ ਸੁਰਿੰਦਰ ਕੌਰ, ਪ੍ਰਕਾਸ਼ ਕੌਰ ਜੀ ਦਾ ਜੁੱਤੀ ਕਸੂਰੀ। ਲੋ ਜੀ

0: ਤਾਂ ਦੋਸਤੋ ਅੱਜ ਦੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ, ਖਬਰਾਂ ਵੱਲ ਚੱਲਦੇ ਹਾਂ। ਸਾਡੇ ਨਾਲ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ, ਨੌਲੇਜ ਦਾ ਭੰਡਾਰ ਸਾਡੇ ਨਾਲ ਮਿਲ ਗਏ ਨੇ, ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ, ਤੇ ਫਿਰ ਉਸ ਤੋਂ ਬਾਅਦ ਡਾਕਟਰ ਸਾਹਿਬ ਆ ਜਾਣਗੇ। ਤੇ ਚੀਮਾ ਸਾਹਿਬ ਅੱਜ ਕੀ ਲੈ ਕੇ ਆਉਂਦੇ ਆ ਮੈਨੂੰ ਵੀ ਨਹੀਂ ਪਤਾ, ਕਰਦੇ ਉਹਨਾਂ ਦੇ ਨਾਲ ਗੱਲਬਾਤ, ਪੁੱਛਦੇ ਉਹਨਾਂ ਕੋਲੋਂ ਅੱਜ ਕੀ ਹੈਗਾ ਜੀ। ਆਓ ਚੀਮਾ ਸਾਹਿਬ, ਸਤਿ ਸ੍ਰੀ ਅਕਾਲ ਜੀ।
1: ਜੀ ਖੱਕ ਸਾਹਿਬ ਜੀ, ਤੁਹਾਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਾਰੇ ਸਾਡੇ ਸਰੋਤੇ ਵੀਰਾਂ ਨੂੰ ਮੇਰੇ ਵੱਲੋਂ ਨਿੱਘੀ ਤੇ ਪਿਆਰੀ ਸਤਿ ਸ੍ਰੀ ਅਕਾਲ, ਸਲਾਮ ਨਮਸਕਾਰ, ਤੇ ਸਾਡੇ ਜਿਹੜੇ ਟੀਮ ਦੇ ਮੈਂਬਰ ਆ ਉਹਨਾਂ ਨੂੰ ਵੀ। ਤੇ ਦੋਸਤੋ ਆ ਗਿਆ ਕਰੋ, ਜਿਹੜਾ ਤੁਸੀਂ ਮਾੜੀ ਮੋਟੀ ਖਬਰ ਲਿਆਉਣੀ ਹੁੰਦੀ ਹੈ ਲਿਆਇਆ ਕਰੋ, ਵਾਧਾ ਗਿਆਨ ਆ ਜਿਹੜਾ ਵੰਡਿਆ ਵਾਧਾ ਕਹਿੰਦੇ ਆ, ਤੇ ਸਾਰੇ ਜਣੇ ਆਪਣਾ ਆਪਣਾ ਹਿੱਸਾ ਪਾਉਣ ਲੱਗੀ ਖੱਕ ਸਾਹਿਬ ਜੀ, ਤਾਂ ਬਹੁਤ ਢੇਰ ਲੱਗ ਜਾਂਦਾ ਗਿਆਨ ਦਾ। ਤੇ ਖਬਰ ਖਾ ਰਹੇ ਖੱਕ ਸਾਹਿਬ ਜੀ, ਇਸ ਤਰ੍ਹਾਂ ਕਿ ਆਪਾਂ ਖਬਰ ਥੋੜਾ ਵਾਕਫਾ ਲੰਘ ਗਿਆ ਕੀਤੀਆਂ ਨੀ, ਤੇ ਅੱਜ ਆਪਾਂ ਫਿਰ ਕਰ ਲੈਣੇ ਇਹ ਸਾਰੀਆਂ। ਇਹਦੇ ਨਾਲ ਹੁਣ ਖੱਕ ਸਾਹਿਬ ਜੀ, ਪਹਿਲੀ ਖਬਰ ਆਪਣੇ ਕੋਲ ਇਹ ਹੈ ਕਿ ਅਮਰੀਕਨ ਫੌਜ ਦੁਆਰਾ 6-7 ਮਹੀਨਿਆਂ ਤੋਂ ਜਿਹੜੀਆਂ, ਦੇਖੋ ਜਿਹੜਾ ਵੈਨਜ਼ੂਏਲਾ ਤੇ ਅਟੈਕ ਹੋਇਆ ਉਹ ਜੂਨ ਚ ਹੀ, ਮਈ ਚ ਹੀ ਉਹ ਸ਼ੁਰੂ ਹੋ ਗਿਆ ਸੀਗਾ,
0: ਤਿਆਰੀ ਉਦੋਂ ਹੋ ਗਈ ਸੀ।
1: ਹਾਂ, ਤਿਆਰੀ ਉਹ ਹੌਲੀ ਹੌਲੀ ਜਦੋਂ ਸਾਰੇ ਪਿਆਦੇ ਇਕੱਠੇ ਕਰਕੇ ਫਿਰ ਆਪਣੇ ਥਾਂ ਥਾਂ ਹੀ ਰੱਖਣੇ ਸ਼ੁਰੂ ਕਰ ਦਿੱਤੇ, ਜਦੋਂ ਦੇਖਿਆ ਵੀ ਹੁਣ ਸਾਡਾ ਦਾਅ ਲੱਗਦਾ ਆ, ਫਿਰ ਇਹਨਾਂ ਨੇ ਉੱਥੇ ਜਾ ਕੇ ਲੱਭ ਲਿਆ ਉਹਨੂੰ। ਤੇ ਅਮਰੀਕਾ ਦੁਆਰਾ 6-7 ਮਹੀਨਿਆਂ ਤੋਂ ਬਣਾਈਆਂ ਗਈਆਂ ਯੋਜਨਾਵਾਂ ਦਾ ਨਤੀਜਾ ਬੀਤੇ ਸ਼ਨੀਚਰਵਾਰ ਦੇ ਦਿਨ ਤੜਕਸਾਰ ਜਿਹੜਾ ਉਹ ਸਾਹਮਣੇ ਆਇਆ ਸੀਗਾ। ਸ਼ੁੱਕਰਵਾਰ ਰਾਤ ਨੂੰ ਹੀ ਜਿਹੜਾ ਸੀਗਾ ਉਹ ਰਾਜੇ ਦੇ ਪਿਆਦੇ ਜਿਹੜੇ ਸੀਗੇ ਆਪਣਾ ਆਪਣੀ ਜਗ੍ਹਾ ਪਰ ਉਹ ਤੈਨਾਤ ਕਰ ਦਿੱਤੇ ਗਏ ਸਨ, ਅਤੇ ਸ਼ਨੀਚਰਵਾਰ ਦਿਨ ਚੜ੍ਹਨ ਤੋਂ ਪਹਿਲਾਂ ਹੀ ਵੈਨਜ਼ੂਏਲਾ ਦੇ ਪ੍ਰੈਜੀਡੈਂਟ ਨਿਕੋਲਸ ਮਦੂਰੋ ਨੂੰ ਉਸਦੇ ਘਰੋਂ ਬੰਦੀ ਬਣਾ ਲਿਆ ਗਿਆ, ਅਤੇ ਉਸ ਦੀ ਪਤਨੀ ਨੂੰ ਵੀ ਲਪੇਟ ਵਿਚ ਲੈ ਕੇ ਵੈਨਜ਼ੂਏਲਾ ਤੋਂ ਨਿਊਯਾਰਕ ਵਿਚ ਵੀ ਇਕ ਕੈਦ ਵਿਚ ਬੰਦ ਕਰ ਦਿੱਤਾ।
0: ਪੋਸੀਬਲ ਕਿੱਦਾਂ ਹੋਇਆ ਜੀ ਇਹ, ਉੱਥੇ ਕੋਲ ਇੰਨੀ ਆਰਮੀ ਆ, ਸਾਰਾ ਕੁਛ ਆ, ਇਹ ਕਿਹੜੇ ਤਰੀਕੇ ਦੇ ਨਾਲ ਅੰਦਰੋਂ ਜਾਂ ਫਿਰ ਅੰਦਰ ਭੇਤੀ ਹੋਣਗੇ ਜਿਹੜੇ ਇਹਨਾਂ ਨੇ ਖਰੀਦੇ ਹੋਣਗੇ?
1: ਜੀ ਬਿਲਕੁਲ, ਤੁਹਾਡੀ ਗੱਲ 16 ਨੇ ਸਹੀ ਆ। ਉਹਦੇ ਜਿਹੜੇ ਸੀਗੇ ਨਾ, ਬਹੁਤ ਨੇੜੇ ਦੇ ਕਰੀਬੀ ਸੀਗੇ ਇੱਕ ਦੋ ਵਿਚ, ਉਹਨਾਂ ਨੇ ਕੱਲੀ ਕੱਲੀ ਜਿਹੜੀ ਡਿਟੇਲ ਆ ਉਹ ਇਕੱਠੀ ਕਰਕੇ ਇਹਨਾਂ ਨੂੰ ਦੇ ਦਿੱਤੀ ਸੀਗੀ ਕਿ ਇੰਨੇ ਵਜੇ ਸੌਂਦਾ, ਆ ਉਹ ਖਾਂਦਾ, ਇੰਨੇ ਵਜੇ ਆ ਕਰਦਾ, ਇੰਨੇ ਵਜੇ ਆ ਕਰਦਾ, ਇੱਥੇ ਇੱਥੇ ਜਾਂਦਾ, ਉਹ ਸਾਰਾ ਕੁਛ ਜਿਹੜਾ ਸੀਗਾ ਉਹ ਇਹਨਾਂ ਦੇ ਕੋਲ ਸੀਗਾ। ਤੇ ਫਿਰ ਇਹਨਾਂ ਨੇ ਖੱਕ ਸਾਹਿਬ ਜੀ, ਜਿਹੜੀ ਉਹਦੀ ਉਹ ਮਿਲਟਰੀ ਹੁੰਦੀ ਆ, ਤੁਹਾਨੂੰ ਪਤਾ ਹੁਣ ਬਹੁਤ ਸਾਰੀ ਮਿਲਟਰੀ ਆ ਜਿਹੜੀ ਉਹ ਜਿਹੜੀ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਆ ਇਹਦੇ ਤੇ ਨਿਰਭਰ ਆ, ਫੋਨ ਕਰਨਾ ਜਾਂ ਵਾਇਰਲੈਸ ਕਰਨੀ ਆ, ਕੋਈ ਵੀ ਮੈਸੇਜ ਭੇਜਣਾ ਉਹ ਇਲੈਕਟ੍ਰੋਨਿਕਲੀ ਜਾਂਦੇ ਆ ਮੈਸੇਜ ਵਗੈਰਾ। ਤੇ ਉਹ ਫਿਰ ਜਿਹੜਾ ਆ ਹੁਣ ਦੇਖੋ ਖੱਕ ਸਾਹਿਬ ਜੀ, ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਸੀਗਾ, ਜੇ ਕਿਸੇ ਨੇ ਬੈਂਕ ਲੁੱਟਣੀ ਆ ਨਾ, ਪਹਿਲਾਂ ਤਾਂ ਉਹ ਹਥਿਆਰ ਖਰੀਦੂਗਾ, ਫਿਰ ਉਹ ਕਿਸੇ ਨੂੰ ਨਾਲ ਵੀ ਲੜਾਊਗਾ ਕਿਉਂਕਿ ਇਕੱਲੇ ਬੰਦੇ ਦਾ ਕੰਮ ਨਹੀਂ ਹੁੰਦਾ, ਫਿਰ ਸਾਰੀਆਂ ਸਕੀਮਾਂ ਬਣਾਊਗਾ, ਜਿੱਦਾਂ ਉਹ ਫਰਾਂਸ ਦੇ ਵਿੱਚ ਹੁਣੇ ਪਿੱਛੇ ਜਿਹੇ ਰੋਬਰੀ ਹੋ ਕੇ ਆਈ,
0: ਕੀ ਕਰੂਗਾ ਕੋਈ ਬੰਦਾ ਉਹਦੇ ਪੂਰੇ ਹਫਤਾ, 10 ਦਿਨ 15 ਦਿਨ ਮਹੀਨਾ, ਕੌਣ ਆਉਂਦਾ ਕੌਣ ਜਾਂਦਾ ਤੇ ਕੀ ਹਿਸਾਬ ਕਿਤਾਬ। ਬਿਲਕੁਲ
1: ਬਿਲਕੁਲ, ਪਰ ਹੁਣ ਖੱਕ ਸਾਹਿਬ ਜੀ, ਜਿਹੜਾ ਆਹ ਕੰਪਿਊਟਰ ਆ ਨਾ ਤੇ ਜਿਹੜੀ GPS ਡਿਵਾਈਸ ਆ, ਇਹਨਾਂ ਰਾਹੀਂ ਸਾਰੀ ਕਮਿਊਨੀਕੇਸ਼ਨ ਹੁੰਦੀ ਆ, ਔਰ ਇਹ ਤੁਹਾਨੂੰ ਕਿਸੇ ਨੂੰ ਜਾ ਕੇ ਲੁੱਟਣ ਦੀ ਮਾਰਨ ਦੀ ਲੋੜ ਨਹੀਂ, ਚੁੱਪ ਕਰਕੇ ਇੱਥੋਂ ਸੈਟੇਲਾਈਟਾਂ ਨਾਲ ਹੀ ਉਹਨਾਂ ਦਾ ਸਾਰਾ ਕੁਝ ਜਾਮ ਕਰ ਦਿਓ, ਕਿਸੇ ਨੂੰ ਸੁਨੇਹਾ ਹੀ ਨਹੀਂ ਜਾਂਦਾ ਵੀ ਕੀ ਹੋ ਰਿਹਾ। ਸੋ ਇਹਨਾਂ ਨੇ ਕੀ ਕੀਤਾ, ਉਹ ਸਾਰਾ ਕਮਿਊਨੀਕੇਸ਼ਨ ਜਿਹੜਾ ਸੀਗਾ ਉਹਨੂੰ ਸੀਜ਼ ਕਰ ਦਿੱਤਾ, ਤੇ ਜਦੋਂ ਉਹ ਸਾਈਬਰ ਅਟੈਕ ਦੇ ਨਾਲ ਉਹ ਸਾਰਾ ਕੁਝ ਖਤਮ ਕਰਦਾ, ਉਹ ਖਬਰਾਂ ਇਧਰ ਪਈਆਂ ਨਹੀਂ, ਤੇ ਜਿੱਥੇ ਜਿੱਥੇ ਉਹਦੇ ਬੇਸ ਸੀਗੇ ਨਾ, ਛੋਟੇ ਮੋਟੇ ਮਿਲਟਰੀ, ਤੁਹਾਨੂੰ ਪਤਾ ਉਹਨਾਂ ਕੋਲ ਕਿਹੜਾ ਐਡੀ ਵੱਡੀ ਮਿਲਟਰੀ ਆ, ਉਹਨਾਂ ਦੇ ਉੱਤੇ ਫਿਰ ਇਹਨਾਂ ਨੇ ਤਿਆਰੀ ਪਹਿਲਾਂ ਕੀਤੀ ਸੀ, ਉਹ ਜੈਟ ਫਾਈਟਰ ਉਡਾ ਕੇ ਤੇ ਹੈਲੀਕਾਪਟਰਾਂ ਦੇ ਨਾਲ ਕੋਈ 12,000 ਬੰਦਾ ਕਹਿੰਦੇ ਉੱਥੇ ਸੀਗਾ ਵੈਨਜ਼ੂਏਲਾ ਦੇ ਵਿੱਚ ਗਿਆ ਸਾਰਾ, ਤੇ ਉਹਦੇ ਨਾਲ ਫਿਰ ਇਹਨਾਂ ਨੇ ਉਹ ਸਾਰੇ ਬੰਬ ਮਾਰ ਕੇ ਜਿੱਥੋਂ ਉਹਨਾਂ ਨੇ ਰਿਸਪੋਂਸ ਕਰਨਾ ਸੀਗਾ ਉਹ ਉਡਾਤੇ, ਤੇ ਉਹ ਨਾਲ ਦੀ ਨਾਲ ਹੈਲੀਕਾਪਟਰ ਰਾਹੀਂ ਉਹ ਜਿਹੜੇ ਸੀਗੇ ਦੂਜੇ ਬੰਦੇ ਉਹ ਜਾ ਕੇ ਤੇ ਉੱਥੋਂ ਉਹਨੂੰ ਫੜ ਲਿਆ। ਉਹ ਕਹਿੰਦੇ ਆ ਭਾਈ ਥੋੜਾ ਜਿਹਾ, ਜਿੱਦਾਂ ਖੱਕ ਸਾਹਿਬ ਜੀ ਕਹਿੰਦੇ ਆ, ਮਾੜਾ ਜਿਹਾ ਫਰਕ ਸੀ ਉਹਨੇ, ਕੋਈ ਥੱਲੇ ਜਿੱਦਾਂ ਨਾ ਆਪਣੇ ਬਹੁਤ ਮਜ਼ਬੂਤ ਕੋਈ ਭੋਰਾ ਭਾਰਾ ਜਿੱਦਾਂ ਕਹਿ ਦੋ, ਉਹਦੇ ਮੂਹਰੇ ਡੋਰ ਡਾਰ ਬਹੁਤ ਭਾਰੇ, ਜਾਣੀ ਕਿ ਜਿਹੜੇ ਟੁੱਟਣ ਨਾ, ਉਸ ਤਰ੍ਹਾਂ ਦੀ ਉਹ ਸਿਚੁਏਸ਼ਨ ਸੀਗੀ। ਕਹਿੰਦੇ ਉਹ ਭੱਜ ਕੇ ਉੱਥੇ ਵੜ ਨਹੀਂ ਸਕੇ, ਉਸ ਤੋਂ ਪਹਿਲਾਂ ਹੀ ਜਾ ਕੇ ਇਹਨਾਂ ਨੇ ਉਹ ਹੜੱਪਣਾ ਸੀਗੇ, ਤੇ ਬਹੁਤਾ ਜਿਹੜਾ ਕਮਿਊਨੀਕੇਸ਼ਨ ਇਹਨਾਂ ਨੇ ਜੈਮਿੰਗ ਕਰ ਦਿੱਤੀ, ਉਹਦੇ ਨਾਲ ਉਹਨਾਂ ਨੂੰ ਪਤਾ ਹੀ ਨਹੀਂ ਲੱਗ ਦਿੱਤਾ ਵੀ ਅਸੀਂ ਆ ਗਏ। ਸੋ ਇਹ ਸੀਗਾ, ਤੇ ਮਸਲਾ ਸ਼ੁਰੂ ਪਿਛਲੇ 2 ਦਹਾਕਿਆਂ ਤੋਂ ਖੱਕ ਸਾਹਿਬ ਜੀ ਹੋ ਗਿਆ ਸੀਗਾ, ਜਿਹੜਾ ਮੈਕਸੀਕੋ ਦਾ ਸੀਗਾ, ਤੇ ਇਹ ਤੁਹਾਨੂੰ ਪਤਾ ਇਸ ਤੋਂ ਪਹਿਲਾਂ ਉਗੋ ਸ਼ਾਵੇਜ਼ ਸੀਗਾ ਉੱਥੇ ਦਾ ਪ੍ਰੈਜੀਡੈਂਟ, ਉਹਨੇ ਵੀ ਰਾਜ ਕੀਤਾ, ਉਹਨੇ ਵੀ ਦੇਖੋ ਖੱਕ ਸਾਹਿਬ ਜੀ, 2 ਹੀ ਰਾਜ ਆ, ਇੱਕ ਤਾਂ ਚੋਰਾਂ ਦਾ ਡਾਕੂਆਂ ਦਾ ਰਾਜ ਆ, ਇੱਕ ਹੈਗਾ ਭਲੇ ਮਾਨਸਾਂ ਦਾ, ਤੇ ਜਿਹੜੇ ਸਰਬੱਤ ਦਾ ਭਲਾ ਲੋਚਣ ਵਾਲੀਆਂ ਗੌਰਮੈਂਟਾਂ ਜਿਹੜੀਆਂ, ਜਿਹਨੂੰ ਆਪਾਂ ਸੋਸ਼ਲਿਸਟ ਕੰਟਰੀ ਕਹਿੰਦੇ ਹਾਂ, ਉਹਦੇ ਸਰਬੱਤ ਦਾ ਭਲਾ ਹੁੰਦਾ। ਇਹੀ ਗੁਰੂ ਨਾਨਕ ਦੀ ਪੋਲਿਸੀ ਹੈ, ਇਹ ਪੋਲਿਸੀ ਸੀਗੀ ਤੇ ਇਸੇ ਕਰਕੇ ਗੱਖ ਸਾਹਿਬ ਜੀ ਜਿਹੜੀ ਸਿੱਖੀ ਆ ਖਤਮ ਉਹ ਤਾਂ ਹੀ ਕੀਤੀ ਗਈ ਆ। ਅਸਲੀ ਇਹ ਜਿਹੜੇ ਸੋਸ਼ਲਿਸਟ ਕੰਟਰੀ ਆ ਇਹ ਇਹਨਾਂ ਨੇ ਭਾਰਤ ਤੋਂ ਹੀ ਸੋਸ਼ਲਿਜ਼ਮ ਲਿਆਂਦਾ। ਗੁਰੂ ਨਾਨਕ ਦਾ ਫਲਸਫਾ ਵੀ ਹੁਣ ਜਿਹੜੇ ਲੈਨਿਨ ਹੁਣੀ ਸਟਾਲਿਨ ਹੁਣੀ ਸੀਗੇ ਉਹਨਾਂ ਦਾ ਤੁਸੀਂ ਜੇ ਧਿਆਨ ਨਾਲ ਉਹਨਾਂ ਦੀਆਂ ਲਿਖਤਾਂ ਪੜ੍ਹੋ ਨਾ ਤੁਹਾਨੂੰ ਪਤਾ ਲੱਗ ਜਾਂਦਾ ਉਹਦੇ ਵਿੱਚੋਂ। ਜੇ ਤੁਸੀਂ ਘੋਖਦੇ ਆ ਨਾ ਉਹਨਾਂ ਚੀਜ਼ਾਂ ਨੂੰ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਜਿਹੜਾ ਫਲਸਫਾ ਹੈ ਭਾਰਤ ਵਿੱਚੋਂ ਹੀ ਪੈਦਾ ਹੋਇਆ।
0: ਇੰਨਾ ਜਿਆਦਾ ਦੁਨੀਆ ਦਾ ਸਭ ਤੋਂ ਜਿਆਦਾ ਤੇਲ ਜਿਹੜਾ ਉਥੋਂ ਨਿਕਲਦਾ ਉਥੋਂ ਨਿਕਲਦਾ ਔਰ ਇੰਨਾ ਵੱਡਾ ਰਿਚ ਕੰਟਰੀ ਦਾ ਸਾਊਦੀ ਅਰਬ ਤੋਂ ਸਾਊਦੀ ਅਰਬ ਕਿੰਨਾ ਰਿਚ ਹੋ ਗਿਆ ਤੇਲ ਵੇਚ ਵੇਚ ਕੇ ਇਹਨਾਂ ਨੇ ਆਪਣਾ ਨੂੰ ਸੰਭਾਲ ਨਹੀਂ ਸਕੇ ਉਹਦੇ ਚ ਚੋਰੀਆਂ ਕਰਦੇ ਰਹੇ ਆ ਉਹਦੇ ਚ ਖੋ ਖਾ ਖੁਆਈ ਕਰਦੇ ਨਹੀਂ ਤੇ ਮੁਲਕ ਨੂੰ ਬੜੇ ਤਰੀਕੇ ਨਾਲ ਚਲਾਉਣ ਵਾਲਾ ਕੋਈ ਸਿਆਣਾ ਬੰਦਾ ਹੁੰਦਾ ਤੇ ਅੱਜ ਜਿਹੜੇ ਲੋਕ ਇੱਥੇ ਆਉਂਦੇ ਸੀ ਨਾ ਅਮਰੀਕਾ ਨੂੰ ਸਾਰੇ ਉੱਥੇ ਜਾਂਦੇ ਕੰਮ ਕਰਨ।
1: ਖਾਖ ਸਾਹਿਬ ਜੀ ਬਿਲਕੁਲ ਤੁਹਾਡੀ ਗੱਲ ਸਹੀ ਆ। ਜਿਹੜਾ ਵੈਨਜ਼ੂਏਲਾ ਆ ਇਹ ਆ ਥੋੜੇ 20-25 ਸਾਲ ਦੀ ਗੱਲ ਆ, ਬਹੁਤੀ ਨਹੀਂ ਹੈਗੀ, 25-30 ਲਾ ਲਓ। ਉਹ ਜਿਹੜਾ ਮੁਲਕ ਸੀਗਾ ਉਹਦੇ ਵਿੱਚ ਦੁਨੀਆਂ ਦੇ ਬੈਸਟ ਡਾਕਟਰ ਸੀ, ਬੈਸਟ ਉਹਨਾਂ ਦਾ ਸਿਸਟਮ ਸੀ, ਇੰਨਾ ਜਿਹੜਾ ਸੀਗਾ ਉੱਥੇ ਦੇ ਜਿਹੜੇ ਆਹ ਨਾ ਮਤਲਬ ਇੱਥੇ ਜਿੱਦਾਂ ਹੁਣ ਆਹ ਚੱਲਦੀਆਂ ਕੁੜੀਆਂ ਜਿਹੜੀਆਂ ਉਹ ਆਪਣੇ ਸਰੀਰ ਦੇ ਉਹ ਅੰਗਾਂ ਨੂੰ ਮਤਲਬ ਕਰਾ ਕੇ ਕੱਟ ਵੱਟ ਉਹਨਾਂ ਨੂੰ ਦੁਆ ਕਰਦੀਆਂ ਉੱਥੇ ਬਹੁਤ ਹੀ ਉੱਥੇ ਇੱਥੋਂ ਵੀ ਅਮਰੀਕਾ ਚੋਂ ਵੀ ਉੱਥੇ ਜਾਂਦੀਆਂ ਸੀ ਇਹ ਸਰਜਰੀਆਂ ਕਰਾਉਣ ਆਪਰੇਸ਼ਨ ਕਰਾਉਣ। ਬਹੁਤ ਹੀ ਵਧੀਆ ਉਹਨਾਂ ਦਾ ਸਿਸਟਮ ਸੀ, ਬੜੇ ਲੋਕ 30 ਸਾਲ ਸੀਗੇ। ਫਿਰ ਹੌਲੀ ਹੌਲੀ ਇਹਨਾਂ ਨੇ ਉਹਨੂੰ ਤੇਲ ਲੈਣਾ ਬੰਦ ਕਰਤਾ, ਉਹਨੂੰ ਵੇਚਣ ਤੇ ਪਾਬੰਦੀਆਂ ਲਾਤੀਆਂ, ਸੈਂਕਸ਼ਨਾਂ ਲਾਤੀਆਂ, ਉਹ ਸਾਰਾ ਕੁਛ ਲਾ ਕੇ ਫਿਰ ਇਹ ਇੱਕ ਨੀਤੀ ਆ ਖਾਖ ਸਾਹਿਬ ਜੀ ਕਿਸੇ ਕੰਟਰੀ ਦੇ ਉੱਤੇ ਤੁਸੀਂ ਸੈਂਕਸ਼ਨਾਂ ਲਾ ਦਿਓ ਉਹਦੀ ਪਰਜਾ ਜਿਹੜੀ ਫਿਰ ਉਹ ਹੌਲੀ ਹੌਲੀ ਜਦੋਂ ਸਮਾਨ ਮਿਲਣਾ ਘਟਿਆ ਬਾਹਰੋਂ ਜਾਣਾ ਨਹੀਂ ਤਾਂ ਉਹ ਮਹਿੰਗਾ ਹੋਣਾ ਹੋ ਹੋ ਕੇ ਫਿਰ ਲੋਕਾਂ ਦੀ ਗਰੀਬੀ ਪੈ ਜਾਂਦੀ ਹੈ। ਜਦੋਂ ਇਹ ਦੇਖਦੇ ਆ ਦੇਖਦੇ ਰਹਿੰਦੇ ਵੀ ਹੁਣ ਉੱਥੇ ਮਤਲਬ ਲੋਹਾ ਜਿਹੜਾ ਕਿੰਨਾ ਕੁ ਗਰਮ ਆ, ਜਦੋਂ ਐਨ ਫਿਰ ਉਹ ਲੋਹਾ ਭਖਿਆ ਹੁੰਦਾ ਨਾ ਗਰਮ ਹੁੰਦਾ ਫਿਰ ਜਾ ਕੇ ਸੱਟ ਮਾਰਦੇ ਆ ਬੰਬਾਂ ਨਾਲ ਤੇ ਦੂਜਿਆਂ ਦੇ ਨਾਲ। ਪਹਿਲਾਂ ਹੌਲੀ ਹੌਲੀ ਉਹ ਇਸ ਤਰ੍ਹਾਂ ਦੀਆਂ ਨੀਤੀਆਂ ਦੇ ਨਾਲ ਉੱਥੋਂ ਦੀ ਗਵਰਨਮੈਂਟ ਆ ਜਿਹੜੀ ਉਹਨੂੰ ਕੁਛ
0: ਕਰ ਨੂੰ ਇੱਕ ਹੋਰ ਵੀ ਵੱਡੀ ਪ੍ਰੋਬਲਮ ਆ ਕਿ ਇੰਡੀਆ ਰਸ਼ੀਆ ਤੇ ਕੋਈ ਤੇਲ ਲੈਂਦਾ ਉਹਦੇ ਕਿਉਂਕਿ ਲੈਂਦਾ ਇਹ ਮੈਂ ਤੇਰੇ ਟਾਇਰ ਫੁਲਾ ਦੂ ਮੈਂ ਤੈਨੂੰ ਦੇਖ ਲੂੰਗਾ। ਇਹ ਕਿਹੜਾ ਦੁਨੀਆਂ ਦੇ ਵਿੱਚ ਤਰੀਕਾ ਜੀ ਜਿੱਥੋਂ ਕਿ ਉਹਨੂੰ ਸਸਤਾ ਮਿਲਦੀ ਆ ਉਹਨੇ ਉੱਥੋਂ ਲੈ ਲੈਣਾ।
1: ਪਰ ਇਸੇ ਗੱਲ ਦਾ ਤਾਂ ਖਾਖ ਸਾਹਿਬ ਨੀ ਰੌਲਾ ਆ, ਇਸੇ ਗੱਲ ਦਾ ਤਾਂ ਰੌਲਾ ਆ। ਉਹ ਕਹਿੰਦੇ ਸਾਤੋਂ ਲਓ ਅਸੀਂ ਤੁਹਾਨੂੰ ਮਹਿੰਗਾ ਵੇਚਣਾ, ਇਸੇ ਗੱਲ ਦਾ ਤਾਂ ਰੌਲਾ ਹੈ। ਹੋਰ ਤਾਂ ਗੱਲ ਕੋਈ ਨੀ, ਦੋ ਹੀ ਗਰੁੱਪ ਆ, ਉਹੀ ਸੋਸ਼ਲਿਜ਼ਮ ਤੇ ਕੈਪੀਟਲਿਜ਼ਮ। ਇੱਕ ਪਾਸੇ ਉਹ ਜਿਹੜੇ ਭਲੇ ਮਾਨਸੇ ਸਰਬੱਤ ਦਾ ਭਲਾ ਵਾਲੇ ਆ, ਦੂਸਰੇ ਕਹਿੰਦੇ ਨਹੀਂ ਜਿਹਦੇ ਕੋਲ ਪਾਵਰ ਹੈਗੀ ਆ ਉਹ ਇੱਛਾ ਕਰੋ 10-10 ਜਨਾਨੀਆਂ ਵੀ ਰੱਖ ਲਓ ਤੇ 5-7-10-11 ਵੀ ਰੱਖ ਲਓ ਤੇ ਆਹ ਵੀ ਕਰ ਲਓ ਤੇ ਜਹਾਜ਼ ਵੀ ਆਪਣੇ ਰੱਖ ਲਓ। ਯਾਨੀ ਜੋ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਉਹੀ ਉਹ ਕਰਦੇ ਆ। ਇਹ ਸਿਸਟਮ ਆ ਜਿਹੜਾ ਆਪਣੇ ਇਸ ਮਹਾਨ ਦੇਸ਼ ਦੇ ਵਿੱਚ ਹੈਗਾ ਆ ਤੇ ਇਹਦੇ ਵਿੱਚ ਤਬਦੀਲੀ ਖਾਖ ਸਾਹਿਬ ਜੀ ਪਹਿਲਾਂ ਵੀ ਉਹ ਮੋਨਰੋ ਵਗੈਰਾ ਜਿਹੜਾ ਹੁਣ ਇਹ ਪ੍ਰੈਜੀਡੈਂਟ ਟਰੰਪ ਆ ਇਹਨੂੰ ਉਹਨਾਂ ਦੇ ਨਾਲ ਪਿਛਲੇ ਜਿਹੜੇ ਪ੍ਰੈਜੀਡੈਂਟਾਂ ਨੇ ਇਸੇ ਤਰ੍ਹਾਂ ਕੀਤਾ ਨਾ ਉਹਨਾਂ ਦੇ ਨਾਲ ਇਹਨੂੰ ਕੰਪੇਅਰ ਕਰਦੇ ਆ ਵੀ ਇਹਦੀ ਉਹਨਾਂ ਵਾਲੀ ਨੀਤੀ ਆ ਵੀ ਜਿਹਨੂੰ ਮਰਜ਼ੀ ਜਾ ਕੇ ਹਥਿਆਰ ਬਣਾਓ ਤੇ ਜਿਹਨੂੰ ਮਰਜ਼ੀ ਜਾ ਕੇ ਆਪਣੇ ਨਾਲ ਰਲਾ ਲਓ ਉੱਥੇ ਲੋਕਾਂ ਨੂੰ ਮਾਰ ਦਿਓ ਖਤਮ ਕਰ ਦਿਓ। ਇਹ ਨੀਤੀ ਆ ਜਿਹੜੀ ਉਹ ਚੱਲੀ ਆਉਂਦੀ ਆ। ਪਰ ਇਹ
0: ਬਣਾ ਰਿਹਾ ਇਰਾਨ ਨਹੀਂ ਬਣਾ ਰਿਹਾ, ਉਹ ਆਪਣੀ ਸੇਫਟੀ ਲਈ ਬਣਾ ਰਿਹਾ ਜਾਂ ਨਹੀਂ ਬਣਾ ਰਿਹਾ, ਉੱਥੇ ਜਾ ਕੇ ਹਮਲਾ ਕਰਨਾ ਗੇ ਨਿਊਕਲੀਅਰ ਬਣਾਇਆ, ਤੁਸੀਂ ਤੇ ਬਣਾਇਆ ਸਾਰਿਆਂ ਨੇ ਜੀ ਉਹਨੇ ਬਣਾਇਆ ਤੇ ਆਪਣੀ ਰਾਖੀ ਲਈ।
1: ਉਹੀ ਤਾਂ ਗੱਲ ਹੈ ਖਾਖ ਸਾਹਿਬ ਜੀ, ਦੂਜੇ ਨੂੰ ਦੇਖੋ ਤੁਸੀਂ, ਦੂਸਰਾ ਮੁਲਕ ਆ ਪਾਕਿਸਤਾਨ ਆ, ਇੰਡੀਆ ਆ, ਚੀਨ ਆ, ਉਹਨੀ ਤਿੰਨਾਂ ਕੋਲ ਐਟਮ ਬੰਬ ਹੈਗੇ ਆ ਬਣਾਏ ਆ, ਪਰ ਉਹਨਾਂ ਤਿੰਨਾਂ ਨੂੰ ਹੀ ਬਣਾਉਣ ਤੇ ਪੂਰਾ ਜ਼ੋਰ ਲੱਗਿਆ ਸੀਗਾ ਜਦੋਂ ਚਾਈਨਾ ਨੇ ਬਣਾਇਆ। ਇਹ ਉੱਥੇ ਜਾ ਕੇ ਬੰਬ ਮਾਰ ਮਾਰ ਕੇ ਉਹ ਅੜਾਉਣ ਦੀਆਂ ਸਕੀਮਾਂ ਬਣਾਉਂਦੇ ਸੀ, ਪਰ ਉਹ ਪਤਾ ਨੀ ਲੱਗਿਆ। ਇਸੇ ਤਰ੍ਹਾਂ ਜਦੋਂ ਇੰਡੀਆ ਨੇ ਬਣਾਇਆ ਉਦੋਂ ਵੀ ਜਿਹੜਾ ਉਹ ਕੀਤਾ ਸੀਗਾ ਧਮਾਕਾ, ਉਹ ਕਿਹਾ ਜਾਂਦਾ ਕਿ ਬਹੁਤ ਸੀਕ੍ਰੇਟਲੀ ਇਹਨਾਂ ਦੀ ਜਿਹੜੀ ਸੈਟੇਲਾਈਟ ਉੱਤੇ ਦੀ ਸੀ ਉਹਨਾਂ ਨੇ ਉਹ ਟਾਈਮਿੰਗ ਉਹਦੀ ਕੀਤੀ ਹੋਈ ਸੀਗੀ ਕਿ ਇੰਨੇ ਕੁ ਵਜੇ ਉੱਤੇ ਦੀ ਲੰਘਦੀ ਆ ਤੇ ਜਦੋਂ ਨੂੰ ਉਹਨੇ ਉੱਪਰ ਦੀ ਗੇੜਾ ਦੇ ਕੇ ਮੁੜ ਕੇ ਦੁਬਾਰਾ ਉਸ ਜਗ੍ਹਾ ਤੇ ਆਉਣਾ ਆ, ਉਨੇ ਚਿਰ ਦੇ ਵਿੱਚ ਉਹ ਜਿਹੜੇ ਆਪਣੇ ਟਰੱਕਾਂ ਟਰੁੱਕਾਂ ਦੇ ਉੱਤੇ ਲੱਦ ਕੇ ਕਾਨਵਾਈਆਂ ਜਾਂਦੀਆਂ ਸੀ ਉਹ ਮੂਵ ਕਰ ਦਿੰਦੇ ਸੀਗੇ ਤੇ ਜਦੋਂ ਇਹਨਾਂ ਨੂੰ ਪਤਾ ਸੈਟੇਲਾਈਟ ਆਉਣ ਵਾਲੀ ਉਹ ਦਰਖਤਾਂ ਦੇ ਥੱਲੇ ਖੜੇ ਕਰ ਦਿੰਦੇ ਸੀਗੇ। ਇਸ ਤਰ੍ਹਾਂ ਲਿਜਾ ਕੇ ਇਹਨਾਂ ਨੂੰ ਪਤਾ ਹੀ ਉਦੋਂ ਲੱਗਿਆ ਜਦੋਂ ਧਮਾਕਾ ਕਰ ਦਿੱਤਾ ਤੇ ਪਾਕਿਸਤਾਨ ਦੇ ਵਿੱਚ ਸੀਗਾ। ਫੇਰ ਤੁਸੀਂ ਦੇਖੋ ਪਾਕਿਸਤਾਨ ਆ ਜਿਹੜਾ ਉਹਨੇ ਉਹ AK-Khan ਤਾਂ ਸੁਣਿਆ ਹੋਣਾ, AK-Khan ਨੂੰ ਉਹਨੇ ਨਾਰਥ ਕੋਰੀਆ ਨੂੰ ਤੇ ਇਰਾਨ ਨੂੰ ਟੈਕਨੋਲੋਜੀ ਦਿੱਤੀ ਸੀ
0: ਬਿਲਕੁਲ,
1: ਤੇ ਫਿਰ ਇਹਨਾਂ ਨੇ ਫੜ ਕੇ ਉਹਨੂੰ ਉੱਥੇ ਅਰੈਸਟ ਕਰਾਤਾ, ਹੁਣ ਪਤਾ ਨੀ ਮਰ ਗਿਆ ਕਿਹੜਾ
0: ਵਿਚਾਰਾ।
1: ਹਾਂ ਇਹ ਸਾਰਾ ਕੁਛ ਆ ਜਿਹੜਾ ਇਹ ਜੋ ਕੁਛ ਮੁਗਲ ਕਰਦੇ ਸੀਗੇ, ਜਿੱਦਾਂ ਦੇਖੋ ਗੁਰੂ ਗੋਬਿੰਦ ਸਿੰਘ ਜੀ ਦੀਆਂ ਪਿੱਛੇ ਤੁਸੀਂ ਆਪਾਂ ਪਿਛਲੇ ਦਿਨਾਂ ਦੇ ਵਿੱਚ ਕਿੱਦਾਂ ਕਿੱਦਾਂ ਲੋਕਾਂ ਦੇ ਕੋਲੋਂ ਉਹਨਾਂ ਦੀਆਂ ਗੁਰੂ ਸਾਹਿਬ ਦੀਆਂ ਗੱਲਾਂ ਸੁਣੀਆਂ ਗਈਆਂ ਹਨਾ। ਇਸੇ ਤਰ੍ਹਾਂ ਜਿੱਦਾਂ ਗੁਰੂ ਸਾਹਿਬ ਦੇ ਉੱਤੇ ਉਹ ਪਾਬੰਦੀਆਂ ਲਾਉਂਦੇ ਸੀਗੇ ਕਿ ਤੂੰ ਅਕਿਲਾ ਨੀ ਬਣਾ ਸਕਦਾ, ਇਹ ਤੂੰ ਕਾਤੇ ਬਣਾਉਣਾ ਆ, ਜਿੱਦਾਂ ਡਾਕਟਰ ਸੰਧੂ ਸਾਹਿਬ ਨੇ ਆਪਾਂ ਨਾਲ ਗੱਲਬਾਤ ਕੀਤੀ ਸੀਗੀ ਉਹਨਾਂ ਨੇ ਸਾਰਾ ਕੁਝ ਦੱਸਿਆ। ਇਹ ਨੀਤੀ ਆ ਜਿਹੜੀ ਮੰਗੋਲੀਅਨ ਸੀਗੇ ਉਹਨਾਂ ਨੇ ਆ ਕੇ ਪਹਿਲਾਂ ਭਾਰਤ ਵਿਚ ਜਿਹੜਾ ਹਿੰਦੂ ਆ ਉਹਨਾਂ ਤੇ ਪਾਬੰਦੀਆਂ ਲਾ ਤੀਆਂ ਸੀ। ਹਿੰਦੂ ਘੋੜਾ ਨੀ ਰੱਖ ਸਕਦਾ, ਉਹ ਕਲਗੀ ਨੀ ਲਾ ਸਕਦਾ, ਪੈਰੀ ਜੁੱਤੀ ਨੀ ਪਾ ਸਕਦਾ, ਘਰ ਦੇ ਵਿਚ ਹਥਿਆਰ ਨੀ ਰੱਖ ਸਕਦਾ। ਇਹ ਉਹ ਨੀਤੀ ਜਿਹੜੀ ਉਹੀ ਤੁਰੀ ਆਉਂਦੀ ਆ ਗਾਹਾਂ ਦੀ ਗਾਹਾਂ। ਹਾਂ, ਉਦੋਂ ਉਹ ਤਲਵਾਰਾਂ ਦਾ ਸੀ, ਉਹ ਤਲਵਾਰਾਂ ਨੀ ਸੀ ਰੱਖਣ ਦਿੰਦੇ, ਤੀਰ ਕਮਾਨ ਨੀ ਸੀ ਰੱਖਣ ਦਿੰਦੇ। ਹੁਣ ਬੰਬਾਂ ਦਾ ਆ ਗਿਆ ਤੇ ਇਹ ਕਹਿੰਦੇ ਤੂੰ ਨੀ ਬਣਾ ਸਕਦਾ। ਦੇਖੋ ਜਿਹੜੀ ਸਾਡੀ ਅਮਰੀਕਾ ਦੀ ਪਾਲਿਸੀ ਆ ਕਾਕ ਸਾਹਿਬ ਜੀ, ਅਸੀਂ ਜਾ ਕੇ ਦੂਸਰੇ ਨੂੰ ਕਹਿੰਦੇ ਆ ਜੇ ਇਰਾਨ ਬੰਬ ਬਣਾ ਰਿਹਾ ਉਹ ਅਸੀਂ ਕਹਿੰਦੇ ਆ ਸਾਡੀ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਹੁੰਦਾ, ਸਾਡੀ ਨੈਸ਼ਨਲ ਸਿਕਿਉਰਿਟੀ ਯਾਨੀ ਕਿ ਸਾਡੀ ਕੌਮ ਨੂੰ ਖਤਰਾ ਹੁੰਦਾ। ਤੇ ਤੁਸੀਂ ਲਿਜਾ ਕੇ ਉਹਨਾਂ ਦੇ ਮੁੱਢ ਰੱਖੀ ਫਿਰਦੇ ਆ, ਇਜ਼ਰਾਇਲ ਚ ਰੱਖੇ ਹੋ ਆ ਤੁਹਾਡੇ, ਸਾਊਦੀ ਅਰਬ ਚ ਵੀ ਮੇਰਾ ਖਿਆਲ ਇਹਨਾਂ ਦੇ ਹੈਗੇ ਆ, ਹੋਰ ਇੱਕ ਦੋ ਕੰਟਰੀਆਂ ਚ ਆਸੇ ਪਾਸੇ ਉੱਥੇ ਹੈਗੇ ਆ, ਤੇ ਉਹਨਾਂ ਨੂੰ ਕੋਈ ਖਤਰਾ ਨੀ ਤੁਹਾਡੇ ਤੋਂ, ਤੇ ਤੁਹਾਨੂੰ ਉਹ ਐਡੀ ਦੂਰੋਂ ਖਤਰਾ ਹੋਈ ਜਾਂਦਾ ਹੈਨਾ। ਸੋ ਗੱਲ ਤਾਂ ਸਾਰੀ ਇਹ ਆ ਕਿ ਜਿਹਦੇ ਹੱਥ ਚ ਪਾਵਰ ਆ ਕੱਖ ਸਾਹਿਬ ਜੀ ਉਹ ਜੋ ਮਰਜ਼ੀ ਕਰ ਸਕਦਾ। ਇਹੀ ਗੱਲ ਆਪਾਂ ਕਿੰਨੀ ਵਾਰੀ ਆਪਣੀ ਆਪਣੇ ਜਿਹੜੇ ਸਰੋਤੇ ਉਹਨਾਂ ਨੂੰ ਸਮਝਾ ਰਹੇ ਹਾਂ ਕਿ ਪ੍ਰਮਾਤਮਾ ਐਸੇ ਹੀ ਧਰਤੀ ਦੇ ਉੱਤੇ ਹੁੰਦਾ। ਪ੍ਰਮਾਤਮਾ ਕਹਿੰਦੇ ਹੀ ਉਹਨੂੰ ਆ ਜਿਹਦੇ ਕੋਲ ਇੰਨੀ ਪਾਵਰ ਹੋਵੇ ਜਿਹੜੇ ਮਰਜ਼ੀ ਬਾਦਸ਼ਾਹ ਨੂੰ ਉਹਦੇ ਤਖ਼ਤ ਤੋਂ ਲਾ ਕੇ ਖੁੱਡ ਚ ਪਾੜ ਦਿੱਤਾ ਜਾਵੇ, ਤੇ ਜਿਹੜੇ ਮਰਜ਼ੀ ਛੋਟੇ ਤੋਂ ਛੋਟੇ ਗਰੀਬ ਨੂੰ ਉਹ ਤਖ਼ਤ ਆ ਜਿਹੜਾ ਉਹਦੇ ਉੱਤੇ ਬਿਠਾ ਕੇ ਉਸ ਤੋਂ ਰਾਜ ਕਰਾਇਆ ਜਾਵੇ, ਇਹਨੂੰ ਹੀ ਪ੍ਰਮਾਤਮਾ ਕਹਿੰਦੇ ਆ। ਚਲੋ ਕੋਈ ਗੱਲ ਨੀ, ਆਪਾਂ ਆਪਣੀਆਂ ਜਿਹੜੀਆਂ ਖੋਜਾਂ ਉਹਨਾਂ ਨੂੰ ਰੱਖਣਾ ਵਰਕਰਾ ਤੇ ਕਰਦੇ ਰਹਿਣਾ ਗੱਲਾਂ ਬਾਤਾਂ। ਤੇ ਹੁਣ ਕੀ ਆ ਖਾਸ ਮਸਲਾ ਪਿਛਲੇ ਦੋ ਹਫ਼ਤਿਆਂ ਤੋਂ ਨਿਕਲੋ ਮਦੂਰੋ ਅਜੇ ਅੱਛਾ ਦੋ ਦਹਾਕਿਆਂ ਤੋਂ ਮੈਂ ਕਹਿਣਾ ਸੀਗਾ ਸੋਰੀ ਚੱਲ ਰਿਹਾ ਸੀ ਜਦੋਂ ਪ੍ਰੈਜੀਡੈਂਟ ਮਦੂਰੋ ਆ ਜਿਹੜਾ ਉਹ ਅਜੇ ਪ੍ਰੈਜੀਡੈਂਟ ਵੀ ਨਹੀਂ ਸੀ ਬਣਿਆ। ਇਸ ਤੋਂ ਪਹਿਲਾਂ ਊਗੋ ਸ਼ਾਵੇਸ ਜਿਹੜਾ ਸੀਗਾ ਉਹ ਵੀ ਵੈਨਜ਼ੂਏਲਾ ਦੇ ਸੋਸ਼ਲਿਸਟ ਗਵਰਨਮੈਂਟ ਵੱਲੋਂ ਜਿਹੜਾ ਵੈਨਜ਼ੂਏਲਾ ਨੇ ਬਾਹਰ ਦੀਆਂ ਕੰਪਨੀਆਂ ਸੀ ਜਿਹੜੀਆਂ ਗੱਲ ਸਾਹਿਬ ਜੀ ਉਹ ਫਿਰ ਜਿੱਦਾਂ ਇੰਦਰਾ ਗਾਂਧੀ ਨੇ ਕੀਤਾ ਸੀਗਾ ਨਾ ਉਹਨੇ ਸਾਰਾ ਕੁਝ ਨੈਸ਼ਨਲਾਈਜ਼ ਕਰ ਦਿੱਤਾ ਸੀਗਾ, ਉਹਨੂੰ ਨੈਸ਼ਨਲਾਈਜੇਸ਼ਨ ਕਹਿੰਦੇ ਆ। ਨੈਸ਼ਨਲਾਈਜ਼ ਕਰਨਾ ਭਈ ਇਹ ਇੱਥੇ ਕੋਈ ਵੀ ਕਿਸੇ ਵੀ ਇੰਡੀਵਿਜੁਅਲ ਇੱਕ ਬੰਦੇ ਦੀ ਕੰਪਨੀ ਨੀ, ਜਿੱਦਾਂ ਹੁਣ ਉਦਾਹਰਣ ਦੇ ਤੌਰ ਤੇ ਜਿਹੜੇ ਆਪਣੇ ਸੱਜਣ ਥੋੜੇ ਘੱਟ ਪੜ੍ਹੇ ਲਿਖੇ ਆ ਉਹਨਾਂ ਨੂੰ ਆਪਾਂ ਇਸ ਹੋਰ ਤਰੀਕੇ ਨਾਲ ਸਮਝਾ ਦਿੰਦੇ ਆ। ਉਹ ਜਿੱਦਾਂ ਹੁਣ ਜਿਹੜੀ ਬਿਜਲੀ ਸੀਗੀ ਭਾਰਤ ਦੇ ਵਿੱਚ ਉਹ ਸਾਰੀ ਗਵਰਨਮੈਂਟ ਦੀ ਸੀ ਨਾ ਹੁੰਦੀ,
0: ਬਿਲਕੁਲ
1: ਹਾਂ, ਤੇ ਫਿਰ ਉਹਨਾਂ ਨੇ ਵੇਚਤੀ ਉਹ ਪ੍ਰਾਈਵੇਟ ਕੰਪਨੀਆਂ ਬਣ ਗਈਆਂ
0: ਬਾਅਦ ਚ ਵੇਚੀ, ਬਿਲਕੁਲ
1: ਹਾਂ। ਹੁਣ ਉਹ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਉਹਨਾਂ ਨੇ ਛੇਲੇ ਲੋਕਾਂ ਦੀ ਲਾਉਣੀ, ਉਹਨਾਂ ਨੇ ਆਪਣੀ ਮਰਜ਼ੀ ਕਰਨੀ ਆ ਜਿਹੜੀ ਉਹ ਗਵਰਨਮੈਂਟ ਦੀ ਹੋਊਗੀ। ਸੋ ਇਸ ਤਰ੍ਹਾਂ ਇਹ ਜਿਹੜੀ ਆ ਨੈਸ਼ਨਲਾਈਜੇਸ਼ਨ ਇਹਨੂੰ ਕਹਿੰਦੇ ਵੀ ਜਿੰਨੀਆਂ ਵੱਡੀਆਂ ਵੱਡੀਆਂ ਫਰਮਾਂ ਕੰਪਨੀਆਂ ਉਹ ਗਵਰਨਮੈਂਟ ਰਨ ਕਰੂਗੀ ਉਹਨਾਂ ਨੂੰ।
0: ਜਿੱਦਾਂ ਹੁਣ ਏਅਰਪੋਰਟ ਲੀਜ਼ ਤੇ ਦੇਤੇ, ਜਹਾਜ਼ ਆਪਣਾ ਵੇਚ ਦਿੱਤੇ, ਬਿਲਡਿੰਗਾਂ ਵੇਚਤੀਆਂ ਇੰਡੀਆ ਦੇ ਵਿੱਚ,
1: ਰੇਲ ਗੱਡੀ ਰੇਲ ਵੇਚਤੀ ਸਾਰੀ, ਉਹ ਸਾਰਾ ਵੇਚਤਾ ਉਹ ਪ੍ਰਾਈਵੇਟ ਹੱਥ ਚ ਆ ਗਿਆ,
0: ਬਿਲਕੁਲ।
1: ਸੋ ਇਸੇ ਤਰ੍ਹਾਂ ਜਿਹੜਾ ਇਹ ਹੈਗਾ ਵੈਨਜ਼ੂਏਲਾ ਹੈਗਾ, ਇੱਥੇ ਵੀ ਊਗੋ ਸ਼ਾਵੇਸ ਤੋਂ ਪਹਿਲਾਂ ਦਾ ਹੀ ਇਹ ਜਿਹੜੀ ਆ ਉਹਨਾਂ ਨੇ ਨੈਸ਼ਨਲਾਈਜ਼ ਕਰ ਦਿੱਤੀਆਂ ਸੀ ਕੰਪਨੀਆਂ। ਇਹੀ ਹੁਣ ਟਰੰਪ ਕਹਿ ਰਿਹਾ ਕਿ ਇਹਨਾਂ ਨੇ ਸਾਡੀਆਂ ਕੰਪਨੀਆਂ ਉੱਥੋਂ ਖੋਲੀਆਂ, ਕੰਪਨੀਆਂ ਤੋਂ ਸਾਡੀਆਂ ਤੋਂ ਤੇਲ ਖੋਲਿਆ, ਆਹ ਕਰ ਲਿਆ, ਕਿਉਂਕਿ ਕੰਪਨੀਆਂ ਸੀਗੀਆਂ ਉੱਥੋਂ ਲਿਆ ਕੇ ਮਾਲ ਲੁੱਟ ਕੇ ਵੇਚੀ ਜਾਂਦੀਆਂ ਸੀਗੀਆਂ, ਤੇ ਉਹਨਾਂ ਨੇ ਉਹ ਨੈਸ਼ਨਲਾਈਜ਼ ਕਰਤੀਆਂ। ਹੁਣ ਉਹੀ ਉਹਨੂੰ ਇਹ ਬਹਾਨਾ ਬਣਾ ਰਹੇ ਉਹਨੇ ਸਾਡਾ ਆਹ ਖੋਲਿਆ ਸੀ, ਆਹ ਖੋਲਿਆ ਸੀ, ਆਹ ਖੋਲਿਆ ਸੀ, ਤਾਂ ਅਸੀਂ ਉਹਦੇ ਤੇ ਹਮਲਾ ਕਰ ਰਹੇ ਹਾਂ।
0: ਸਿਟਕੋ ਗੈਸ ਸਟੇਸ਼ਨ ਸੀ ਉਹ ਇਹਨਾਂ ਦੀ ਸੀ ਨਾ,
1: ਉਹ ਇਹਨਾਂ ਦੀ ਵੈਨਜ਼ੂਏਲਾ ਦੀ ਕੰਪਨੀ ਸੀ ਉਹ ਜਿਹੜੀ
0: ਦਿਖਾਈ ਦਿੰਦਾ ਹੈਗਾ ਨਾ ਉਹਦਾ ਤੇ ਲਿਖਿਆ ਪਰ ਹੈ ਨੀ ਗੇ ਜਾਦੇ,
1: ਹਾਂ ਹੈ ਨਹੀਂ। ਉਹ ਇਹਨਾਂ ਨੇ ਬੰਦ ਸੈਂਕਸ਼ਨ ਲਾਤੀਆਂ ਨਾ ਵੀ ਤੁਸੀਂ ਵੇਚ ਨੀ ਸਕਦੇ ਇੱਥੇ, ਚਲੋ ਵੇਚ ਨੀ ਸਕਦੇ। ਦੇਖੋ ਜਿਹੜੇ ਕਾਕਸਾਂ ਦੀ ਛੋਟੇ ਕੰਟਰੀ ਹੁੰਦੇ ਉਹਨਾਂ ਕੋਲ ਪੂੰਜੀ ਬਹੁਤੀ ਨਹੀਂ ਹੁੰਦੀ, ਉਹ ਇੱਧਰ ਨੂੰ ਸੋਚਦੇ ਵੀ ਨਹੀਂ। ਜਿੱਦਾਂ ਅਰਬ ਕੰਟਰੀ ਆ ਜਿਹੜੇ ਜਿੱਦਾਂ ਸਾਊਦੀ ਅਰਬ ਲਾ ਲਓ, ਉਹਨਾਂ ਦੇ ਕੋਲ ਤੇਲ ਤਾਂ ਹੈਗਾ ਬਹੁਤ, ਪਰ ਉਹ ਹੁਣ ਕਰਤਾ ਰਹੇ ਆ ਕੋਸ਼ਿਸ਼ ਥੋੜੀ ਬਹੁਤੀ, ਪਰ ਇਹ ਕਾਕਸਾ ਜੀ ਤੇਲ ਸਦਾ ਇਹਦੀ ਵਿਕਰੀ ਨਹੀਂ ਹੋਣੀ।
0: ਜਿਸ ਤਰੀਕੇ ਨਾਲ ਇਲੈਕਟ੍ਰੋਨਿਕ ਗੱਡੀਆਂ ਆਉਣੀਆਂ ਚਾਲੂ ਹੋ ਗਈਆਂ,
1: ਮੋਟਰਸਾਈਕਲ
0: ਚਾਲੂ ਹੋ ਗਏ, ਇਹ ਹਲੇ 10-12 ਸਾਲਾਂ ਬਾਅਦ ਮੈਨੂੰ ਲੱਗਦਾ ਕਿ ਤੇਲ ਦਾ ਕੰਮ ਹੀ ਖਤਮ ਹੋ ਜਾਣਾ।
1: ਇਹ ਤਾਂ ਖਾਕ ਸਾਹਿਬ ਜੀ ਦੇਖੋ ਤੁਸੀਂ ਆਹ ਵੀਡੀਓ ਆਪਾਂ ਦੇਖਦੇ ਰਹਿੰਦੇ ਹਾਂ, ਉਹ ਇੰਡੀਆ ਦੇ ਵਿੱਚ ਉਹ 2-3 ਮੁੰਡਿਆਂ ਨੇ ਉਹ ਵੀਡੀਓ ਬਣਾਏ ਆ ਜਿਹਦੇ ਉੱਤੇ ਖਾਕ ਸਾਹਿਬ ਜੀ ਤੁਹਾਨੂੰ ਕਿਸੇ ਚੀਜ਼ ਦੀ ਲੋੜ ਹੀ ਨਹੀਂ, ਬਿਜਲੀ ਤੁਹਾਨੂੰ ਫ੍ਰੀ ਬਿਨਾਂ ਕਿਸੇ ਗੱਲ ਤੋਂ,
0: ਬਿਲਕੁਲ ਜਨਰੇਟਰ ਬਣਾਤੇ ਆ ਜੀ ਆਪਣੇ ਆਪ।
1: ਹਾਂ ਉਹਨਾਂ ਨੇ ਉਹ ਇਲੈਕਟ੍ਰੋ ਜਨਰੇਟਰ ਬਣਾਤੇ, ਉਹ ਚੁੰਬਕ ਪੱਥਰ ਨਾਲ ਚੱਲੀ ਜਾਂਦੇ ਆ, ਤੇ ਉਹ ਤਾਂ ਤੁਸੀਂ ਇੱਕ ਵਾਰੀ ਉਹ ਮੋਟਰ ਲਾ ਦਿਓ, ਉਹਦੀ ਬੈਰਿੰਗ ਪਾ ਦਿਓ ਵਧੀਆ, ਜਿਹੜੇ 20-25 ਸਾਲ ਜਾਣਾ ਹੀ ਨਾ ਕਿਤੇ,
0: ਬਿਲਕੁਲ
1: ਯੂ ਹੈਵ ਬਿਜਲੀ ਫਾਰ ਫ੍ਰੀ।
0: ਹੁਣ ਬਹੁਤ ਜ਼ਿਆਦਾ ਟੈਕਨੋਲੋਜੀ ਆ ਗਈ, ਅਮਰੀਕਾ ਚ ਵੀ ਇਹਦੇ, ਯੂਰਪ ਦੇ ਵਿੱਚ ਵੀ ਕਈਆਂ ਨੇ ਬਹੁਤ ਜ਼ਿਆਦਾ ਬਣਾਤੇ, ਵੱਡੇ ਬਣਾਤੇ, ਮਤਲਬ ਤੁਸੀਂ ਜਿੰਨੀ ਮਰਜ਼ੀ ਬਿਜਲੀ ਭਾਵਾਂ ਸਾਰੇ ਲਾਗੇ ਏਰੀਏ ਨੂੰ ਵੀ ਸਪਲਾਈ ਕਰਦੇ।
1: ਬਿਲਕੁਲ ਬਿਲਕੁਲ, ਹੁਣ ਦੇਖੋ ਜੇ ਉਹ ਕਰਨਾ ਹੋਵੇ, ਸਾਡੇ ਕੋਲ ਪੈਸਾ ਹੈ ਨੀ ਕਾਕਸਾ ਵੀ, ਜੇ ਮੇਰੇ ਕੋਲ ਸਰਮਾਇਆ ਹੋਵੇ ਨਾ ਮੈਂ ਜਾ ਕੇ ਉੱਥੇ ਫੈਕਟਰੀ ਲਾ ਦਵਾਂ, ਜਿੰਨੀਆਂ ਟ੍ਰੇਨਾਂ ਆ ਇੰਡੀਆ ਦੇ ਵਿੱਚ ਚੱਲਦੀਆਂ ਹਰੇਕ ਦੇ ਉੱਤੇ ਉਦਾਂ ਦਾ ਲਾ ਦਿਓ,
0: ਸਹੀ ਗੱਲ ਆਪੇ ਚੱਲੀ ਜਾਣ,
1: ਹਰੇਕ ਡੱਬੇ ਦੇ ਉੱਤੇ ਉਹ ਲਾ ਦਿਓ ਇੱਕ ਇੱਕ,
0: ਪੂਰੀ ਟ੍ਰੇਨ ਚ 2-3 ਲੱਗਣੇ ਆ।
1: ਹਾਂ ਤੇ ਹੋਰ ਕੀ, ਲਾ ਲਿਓ ਤੇ ਟ੍ਰੇਨ ਤੁਹਾਡੀ ਫ੍ਰੀ ਚੱਲਦੀ ਆ। ਕਾਰਾਂ ਦੇ ਵਿੱਚ ਉਹ ਛੋਟੇ ਹੋਣ ਕਿਉਂਕਿ ਜਦੋਂ ਖਾਕ ਸਾਹਿਬ ਜੀ ਦੇਖੋ ਅਜੇ ਤਾਂ ਜਿਹਨੂੰ ਆਪਾਂ ਉਹ ਕਹਿੰਦੇ ਆ ਪ੍ਰੀ ਮੈਚੁਅਰ ਟੈਕਨੋਲੋਜੀ ਹਜੇ ਹੈਗੀ ਆ, ਜਿੱਦਾਂ ਮਤਲਬ ਅਜੇ ਉਹ ਪੂਰੀ ਡਿਵੈਲਪ ਨਹੀਂ ਹੋਈ, ਉਹ ਜਿੱਦਾਂ ਜਿੱਦਾਂ ਉਹ ਗਾਹਾਂ ਗਾਹਾਂ ਡਿਵੈਲਪ ਹੋਈ ਜਾਣੀ ਉਹ ਥੋੜੀ ਕੰਪੈਕਟ ਹੋ ਜਾਣੀ, ਮਤਲਬ ਛੋਟੀ ਤੋਂ ਛੋਟੀ ਨੇ ਜ਼ਿਆਦਾ ਪਾਵਰ ਪੈਦਾ ਕਰਨ ਲੱਗ ਪੈਣਾ ਜਨਰੇਟਰਾਂ ਨੇ, ਜਿੱਦਾਂ ਕਰਦੇ ਹੀ ਅੱਗੇ ਵੀ। ਹੁਣ ਦੇਖੋ ਆ ਮੋਟਰ ਆ ਉਹ ਇੰਗਲੈਂਡ ਦੀ ਕੰਪਨੀ ਹੈਗੀ ਆ ਖਾਕ ਸਾਹਿਬ ਜੀ, ਉਹ ਮੋਟਰ ਦੇ 1,00,000 RPM ਪਰ ਮਿੰਟ ਘੁੰਮਦੀ ਆ ਉਹ। 1,00,000 RPM ਹੁਣ ਜਿਹੜੀਆਂ ਆਪਣੇ ਇੰਡੀਆ ਚ ਮੋਟਰਾਂ ਹੁੰਦੀਆਂ ਟਿਊਬਲਾਂ ਦੇ, ਉਹਦੇ 1440 RPM ਹੁੰਦੇ ਆ
0: ਬਿਲਕੁਲ,
1: ਤੇ ਇਹਦੀ 1,00,000 RPM
0: ਬੱਲੇ ਬੱਲੇ ਬੱਲੇ।
1: ਸੋ ਇਸੇ ਤਰ੍ਹਾਂ ਜਦੋਂ ਜਨਰੇਟਰ ਆ ਜਿਹੜੇ ਖਾਕ ਸਾਹਿਬ ਜੀ ਜਿਹੜੇ ਹੁਣ ਦੇਖੋ ਆਪਾਂ ਕਰ ਹੀ ਲੈਂਦੇ ਥੋੜੀ ਜਿਹੀ ਗੱਲ, ਜਿਹੜਾ ਜਨਰੇਟਰ ਆ ਨਾ ਤੇ ਜਿਹੜੀ ਮੋਟਰ ਆ ਇਹ ਬੇਸਿਕਲੀ ਸੇਮ ਹੀ ਹੁੰਦੇ ਆ, ਮਾੜਾ ਜਿਹਾ ਹੀ ਫਰਕ ਹੁੰਦਾ ਇਹਨਾਂ ਦੇ ਵਿੱਚ ਇਧਰ ਉਧਰ ਕਰਨ ਦਾ, ਪੋਲਾਂ ਦਾ ਬਦਲਣ ਦਾ, ਤੇ ਜਿਹੜੀ ਮੋਟਰ ਆ ਉਹ ਵੀ ਬਿਜਲੀ ਪੈਦਾ ਕਰਨ ਲੱਗ ਪੈਂਦੀ, ਉਹਦੇ ਚ ਮਾੜੀ ਜਿਹੀ ਤਬਦੀਲੀ ਕਰਨ ਦੀ ਲੋੜ ਹੁੰਦੀ ਥੋੜੀ ਜਿਹੀ, ਤੇ ਜਿਹੜਾ ਜਨਰੇਟਰ ਆ ਉਹ ਵੀ ਮੋਟਰ ਦਾ ਕੰਮ ਦੇਣ ਲੱਗ ਜਾਂਦਾ ਆ, ਕਿਉਂਕਿ ਬੇਸਿਕਲੀ ਪ੍ਰਿੰਸੀਪਲ ਇਹਨਾਂ ਦਾ ਸੇਮ ਆ। ਤੇ ਜੇ ਆਪਾਂ ਉਹ ਮੋਟਰ ਨੂੰ ਥੋੜਾ ਜਿਹਾ ਐਡਜਸਟ ਕਰਕੇ ਉਹ ਤੇ ਪਟਾ ਚਾੜਦੀਏ ਤਾਂ ਉਹ ਵੀ ਬਿਜਲੀ ਪੈਦਾ ਕਰਨ ਲੱਗ ਪੈਣਾ, ਮਤਲਬ ਐਡਜਸਟਮੈਂਟਾਂ ਕਰਨੀਆਂ ਪੈਂਦੀਆਂ, ਬੇਸਿਕਲੀ ਪ੍ਰਿੰਸੀਪਲ ਇਹ ਸੇਮ ਹੀ ਆ, ਜਨਰੇਟਰ ਤੇ ਮੋਟਰ ਸੇਮ ਹੀ ਹੁੰਦੇ ਆ।
0: ਮੈਂ ਦੇਖਿਆ ਕਈ ਇੱਥੇ ਅਮਰੀਕਾ ਦੀ ਗੱਲ ਹੈ, ਇਹਨੇ ਛੋਟੇ ਛੋਟੇ ਨਦੀਆਂ ਹੈਗੀਆਂ ਨਾ, ਇਹਦੇ ਵਿੱਚ ਪੱਖੇ ਜੇ ਬਣਾ ਕੇ ਤੇ ਲਾਗੇ ਉਹਨੇ ਕੁੱਲੀ ਬਣਾ ਲਈ, ਛੋਟਾ ਘਰ ਬਣਾ ਲਿਆ, ਤੇ ਉਹ ਉਸੇ ਪਾਣੀ ਤੋਂ ਹੀ ਬਿਜਲੀ ਜਿਹੜੀ ਆ ਪੱਖੇ ਘੁੰਮਦੇ ਆ ਤੇ ਬਿਜਲੀ ਪਾਣੀ ਬਣਾਈ ਜਾਂਦਾ,
1: ਬਿਜਲੀ ਪਾਣੀ ਬਣਾਈ ਜਾਂਦੀ ਆ। ਗੱਲ ਤਾਂ ਸੌਖੀ ਆ, ਕਾਰਾਂ ਦੇ ਵਿੱਚ ਖਾਕ ਸਾਹਿਬ ਜੀ ਆਪਣੇ ਲੱਗੇ ਹੁੰਦੇ ਆ ਆਲਟਰਨੇਟਰ ਜਿਹਦੀ ਬਿਜਲੀ ਪੈਦਾ ਕਰਦੇ ਆ, ਉਹਦੇ ਨਾਲ ਤੁਸੀਂ ਉਹ ਪੱਖਾ ਲਾ ਦਿਓ ਤੇ ਉਹਨੇ ਤੁਹਾਨੂੰ ਬਿਜਲੀ ਲਈ ਜਾਣੀ ਘਰ ਜੋਗੀ।
0: ਬਿਲਕੁਲ ਬਿਲਕੁਲ, 24 ਘੰਟੇ ਚਲਾਓ,
1: 24 ਘੰਟੇ ਚਲਾਓ, ਉਹ ਕਦੇ ਜਾਣੀ ਨੀ ਕਿਤੇ, ਸਾਰਾ ਬੈਰਿੰਗ ਬੂਰ 20-50 ਸਾਲ ਹੀ ਖਤਮ ਹੋਊਗਾ, ਛੜੂਗਾ ਤਾਂ ਉਹ ਬੈਰਿੰਗ ਪਾ ਦੇਣਾ। ਟੈਕਨੋਲੋਜੀ ਹੀ ਹੈਗੀ ਆ, ਪਰ ਇਹ ਸਾਰਾ ਕੁਛ ਜਿਹੜਾ ਖਾਕ ਸਾਹਿਬ ਜੀ ਇਹ ਜਿਹੜੀਆਂ ਕੰਪਨੀਆਂ ਆ ਤੇਲ ਵੇਚਣ ਵਾਲੀਆਂ ਉਹ ਟੈਕਨੋਲੋਜੀ ਨੀ ਸਾਹਮਣੇ ਆਉਣ ਨੀ ਦਿੰਦੀਆਂ।
0: ਚੀਮਾ ਸਾਹਿਬ ਕਹਿੰਦੇ ਆ ਕਿ ਸਾਊਦੀ ਅਰਬ ਨੇ ਆਪਣੇ ਆਪ ਨੂੰ ਚੇਂਜ ਕਰਨਾ ਸ਼ੁਰੂ ਕਰ ਦਿੱਤਾ,
1: ਸ਼ੁਰੂ ਕੀਤਾ ਹੋਇਆ, ਬਿਲਕੁਲ
0: ਬਾਰਾਂ ਵੀ ਖੁੱਲ ਗਈਆਂ ਸੁਣਿਆ, ਉੱਥੇ ਕਲੱਬ ਵੀ ਖੁੱਲ ਗਏ ਆ, ਉਹਨਾਂ ਨੇ ਦੇਖਿਆ ਕਿ ਦੁਬਈ ਜਿਹੜਾ ਹੈਗਾ ਇਹ ਕਿੰਨਾ ਪੈਸਾ ਕਮਾ ਰਿਹਾ ਨਾ ਟੂਰਿਸਟ ਉਤੋਂ, ਤੇ ਹੁਣ ਕਿਉਂ ਨਾ ਆਪਾਂ ਵੀ ਇਹਨੂੰ ਕਿਸੇ ਤਰੀਕੇ ਨਾਲ, ਕਿਉਂਕਿ ਉਹਨਾਂ ਨੇ ਭਾਫ ਲਿਆ ਕਿ ਇਹ ਜਿਹੜਾ ਤੇਲ ਦਾ ਕੰਮ ਆ ਨਾ ਇਹ ਜਿਆਦਾ ਲੰਮਾ ਟਾਈਮ ਨੀ ਚੱਲਣਾ,
1: ਲੰਮਾ ਚੱਲਣਾ ਨੀ ਗਾ, ਬਿਲਕੁਲ। ਇਹ ਤਾਂ ਹੁਣ ਜੇ ਦਵਾਇਆ ਨਾ ਜਾਵੇ ਸਿਸਟਮ ਨੂੰ ਇਸ ਨੂੰ, ਡਾਕਟਰ ਸਾਹਿਬ ਜੀ ਦੇਖੋ ਜਿਹੜੀ ਟੈਕਨੋਲੋਜੀ ਆ ਨਾ, ਜੇ ਤੁਸੀਂ ਥੋੜੇ ਜਿਹਾ ਵੀ, ਜਦੋਂ ਮੈਂ 9ਵੀਂ 10ਵੀਂ ਚ ਤਾਂ ਮੈਂ 2 ਮਹੀਨੇ ਲਾਏ ਆ ਉੱਥੇ, ਡਾਕਟਰ ਸਾਹਿਬ ਜੀ 9ਵੀਂ ਜਮਾਤ ਦੇ ਵਿੱਚ ਸਾਨੂੰ ਸਿਖਾਇਆ ਜਾਂਦਾ ਸੀਗਾ ਕਿ ਤੁਸੀਂ ਜਿਹੜਾ ਪਾਣੀ ਆ ਪਾਣੀ ਨੂੰ ਤੋੜਨਾ ਕਿੱਦਾਂ ਆ, ਪਾਣੀ ਨੂੰ ਤੋੜਨਾ, ਉਹ ਪਾਣੀ ਨੂੰ ਤੋੜਨ ਵਾਲਾ ਜਿਹੜਾ ਆ ਉਹ ਉਹਨਾਂ ਨੂੰ ਬੈਟਰੀ ਦੇ ਨਾਲ ਕਰੰਟ ਦੇ ਕੇ ਪਾਣੀ ਦੇ ਵਿੱਚ ਉਹ ਰੋਡ ਸੱਟ ਕੇ ਦੋ, ਤੇ ਉਹਦੇ ਵਿੱਚ ਉਹ 2 ਟਿਊਬਾਂ ਪਾ ਦੇ ਦੀਆਂ ਸੀ, ਇੱਕ ਪਾਸੇ ਉਹਦੇ ਜਿਹੜੀ ਆ ਉਹ ਨਿਕਲਦੀ ਆ ਆਕਸੀਜਨ ਨਿਕਲੇ ਆਉਂਦੀ ਆ, ਤੇ ਦੂਜੇ ਪਾਸੇ ਹਾਈਡਰੋਜਨ ਨਿਕਲੇ ਆਉਂਦੀ ਆ, ਕਿਉਂਕਿ ਦੋ ਗੈਸਾਂ ਤੋਂ ਪਾਣੀ ਬਣਦਾ ਨਾ H2O, ਤਾਂ ਹੀ ਕਹਿੰਦੇ ਉਹਨੂੰ ਹਾਈਡਰੋਜਨ ਜਿਹੜੀ ਆ ਉਹ ਦੋ ਹਿੱਸੇ ਹੁੰਦੇ ਆ, ਤੇ ਜਿਹੜੀ ਉਹ ਆਕਸੀਜਨ ਹੈ ਉਹਦਾ ਮੇਰਾ ਖਿਆਲ ਕਿਸ ਤਰ੍ਹਾਂ ਦਾ ਇੱਦਾਂ ਕੁਛ ਹੈਗਾ ਉਹ। ਉਹ ਹੁਣ ਕੀ ਆ ਕਿ ਜਦੋਂ ਉਦੋਂ ਤੇ ਬਣਾ ਸਕਦੇ ਤੇ ਉਹਦੇ ਨਾਲ ਕਾਰ ਵੀ ਚੱਲ ਸਕਦੀ ਆ, ਕਿਉਂਕਿ ਹਾਈਡਰੋਜਨ ਆ ਜਿਹੜੀ ਕੱਖ ਸਾਹਿਬ ਜੀ ਉਹਨੂੰ ਤੁਸੀਂ ਉਹ ਕਾਰਬੋਰੇਟਰ ਨੂੰ ਲਾ ਲਿਓ।
0: ਇੱਕ ਚੀਜ਼ ਹੋਰ ਵੀ ਆ ਗਈ ਨਾ, ਤੁਸੀਂ ਦੇਖੋ ਸੋਲਰ ਆ ਗਿਆ, ਸੋਲਰ ਜਿਹੜਾ ਹੈਗਾ ਉਹ ਹੁਣ ਚਾਈਨਾ ਨੇ ਗੱਡੀਆਂ ਕੱਢ ਦਿੱਤੀਆਂ ਵਾ, ਨਿੱਕੇ ਨਿੱਕੇ ਟੈਂਪੂ ਕੱਢ ਦਿੱਤੇ, ਉਹਨੇ ਕਿਹਾ ਜਿੰਨਾ ਮਰਜ਼ੀ ਚਲਾਓ ਇਹਨੂੰ ਧੁੱਪ ਦੇ ਨਾਲ ਆਪੇ ਚਾਰਜ,
1: ਬਿਲਕੁਲ ਬਿਲਕੁਲ ਏਦਾਂ ਹੀ ਹੈ। ਉਹ ਵੀ ਇਹ ਸੋਲਰ ਪੈਨਲ ਖਰਚਾ ਵੀ ਉਹ ਰੇਲ ਦੀਆਂ ਗੱਡੀਆਂ ਦੇ ਉੱਤੇ ਸਾਰੀਆਂ ਦੇ ਉੱਪਰ ਸੋਲਰ ਪੈਨਲ ਲਾ ਲੈਣ,
0: ਲੱਗ ਹੀ ਜਾਣੇ ਜੀ ਹੌਲੀ ਹੌਲੀ ਦੇਖ ਲਿਓ ਤੁਸੀਂ
1: ਲੱਗ ਜਾਣੇ ਆ, ਪਰ ਉਹ ਗੌਰਮੈਂਟ
0: ਪ੍ਰੋਬਲਮ ਰਾਤ ਨੂੰ ਆਉਣੀ ਆ ਜੇ ਗੱਡੀ ਉੱਥੇ ਨਾ ਖੜੀ ਹੋ ਜਾਏ ਕਿਸੇ ਮੁੜ ਕੇ ਚਾਰਜ,
1: ਨਹੀਂ ਉਹ ਫਿਰ ਬੈਕਅਪ ਬੈਟਰੀਆਂ ਹੁੰਦੀਆਂ ਨਾ ਜਿੱਦਾਂ ਉਹਦੇ ਵਿੱਚ ਫਿਰ ਬੈਟਰੀ
0: ਹੁੰਦੀ ਆ ਉਹ ਚਾਰਜ ਕਰਦੀ ਆ,
1: ਹਾਂ ਉਹ ਚਾਰਜ ਹੁੰਦੀਆਂ ਰਹਿੰਦੀਆਂ ਜੋ ਲੋੜ ਪੈਂਦੀ ਆ ਉਹ ਚੱਲ ਪੈਂਦੀ ਆ। ਹਾਂਜੀ, ਤੇ ਸੋ ਯੋਜਨਾਵਾਂ ਖਾਕ ਸਾਹਿਬ ਜੀ ਐਸੀ ਗੱਲ ਨੀ, ਪਰ ਉਹ ਜਿਹੜੇ ਵੱਡੀਆਂ ਮੱਛੀਆਂ ਨਾ ਉਹ ਬਣ ਨੀ ਦਿੰਦੀਆਂ ਨਾ ਇਹਨਾਂ ਚੀਜ਼ਾਂ ਨੂੰ ਸਾਹਮਣੇ ਆਉਣ ਦਿੰਦੀਆਂ,
0: ਉਹ ਬਣ ਹੀ ਜਾਣੇ ਆ ਜੀ, ਕਿੰਨਾ
1: ਇੱਕ ਦਿਨ ਬਣ ਹੀ ਜਾਣੇ ਆ, ਬਸ ਉਹ ਇੱਕ ਦਿਨ ਬਣੀ ਜਾਣੇ, ਬਿਲਕੁਲ ਬਿਲਕੁਲ,
0: ਇਹੋ ਜਿਹਾ ਮੁਲਕ ਬਣਾ ਕੇ ਬਹਿ ਜੂਗਾ ਫਿਰ ਕੀ ਕਰ ਲੈਣਗੇ ਵੱਡੇ ਵੱਡੇ।
1: ਹਾਂਜੀ ਹਾਂਜੀ ਹਾਂਜੀ, ਤੇ ਹੁਣ ਖਾਕ ਸਾਹਿਬ ਦੀ ਜਿਹੜੀ ਹੈਗੀ ਆ ਚਾਵੇਜ਼ ਦੀ ਆਪਾਂ ਗੱਲ ਕਰ ਰਹੇ ਸੀਗੇ, ਉਹ ਤੋਂ ਫੇਰ ਪਰਜਾ ਜਿਹੜੀ ਉਹਨੂੰ ਲਾਇਆ ਗਿਆ ਤੇ ਹੌਲੀ ਹੌਲੀ ਜਿਹੜਾ ਸੀ ਉਹ ਕੰਮ ਉੱਥੋਂ ਦਾ ਖਰਾਬ ਹੁੰਦਾ ਗਿਆ, ਤੇ ਫੇਰ ਜਿਹੜਾ ਉਹ ਚਾਵੇ ਸੀਗਾ ਖਾਕ ਸਾਹਿਬ ਜੀ ਉਹਨੇ ਵੀ ਬਹੁਤ ਉਸ ਮੁਲਕ ਨੂੰ ਜਿਹੜਾ ਸੋਸ਼ਲਿਜ਼ਮ ਲਿਆਂਦਾ ਸੀਗਾ, ਤੇ ਮਦੂਰੋ ਆ ਜਿਹੜਾ ਹੁਣ ਇਹਨਾਂ ਨੇ ਫੜ ਕੇ ਲਿਆਂਦਾ, ਇਹਨੇ ਵੀ ਉਸ ਮੁਲਕ ਦੀਆਂ ਸਹੂਲਤਾਂ ਵਾਸਤੇ ਲੋਕਾਂ ਨੂੰ ਕਾਫੀ ਜਿਹੜਾ ਉਹ ਸੌਂਪ ਦਿੱਤੀ ਸੀ, ਤੇ ਪਰ ਆਪਣੇ ਕੁਤਕੁਤੀਆਂ ਨਿਕਲੀਆਂ ਸੀ ਨਾ ਇੱਥੇ, ਤੇ ਭਈ ਇਹ ਕਾਮਯਾਬ ਕਿਉਂ, ਫਿਰ ਅਸੀਂ ਕਿਹਾ ਚਲੋ ਕੋਈ ਨੀ ਫੜ ਲਿਆਉਂਦੇ ਹਾਂ। ਤੇ ਹੁਣ ਕੀ ਆ, ਬੀਬੀਸੀ ਆ ਜਿਹੜੀ, ਇਹਦੇ ਅਨੁਸਾਰ ਕੱਖ ਸਾਹਿਬ ਜੀ ਕਿਹਾ ਕਿ ਇਹ ਨੀਤੀ ਆ ਜਿਹੜੀ, ਇਹ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਹੈਗਾ ਆ ਸਿਕਿਉਰਿਟੀ ਕੌਂਸਲ ਆ, ਉਹਦੇ ਵਿਚ ਵੀ ਕੱਖ ਸਾਹਿਬ ਦੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਆ, ਤੇ ਜਿਹਦੇ ਵਿਚ ਅਮਰੀਕਾ ਦੇ ਦੋਸਤ ਤੇ ਦੁਸ਼ਮਣ ਦੇਸ਼ ਆ ਜਿਹੜੇ, ਸਾਰਿਆਂ ਨੇ ਫਿਟਕਾਰਾਂ ਜਿਹੜੀਆਂ ਉਹ ਪਾਈਆਂ ਅਮਰੀਕਾ ਦੇ ਉੱਤੇ, ਵੀ ਤੂੰ ਏਦਾਂ
0: ਬਣੀ ਜਾਣੇ ਆ ਜੀ, ਕਿੰਨਾ
1: ਇੱਕ ਦਿਨ ਬਣੀ ਜਾਣੇ ਆ, ਬਸ ਉਹ ਇੱਕ ਦਿਨ ਬਣੀ ਜਾਣੇ, ਬਿਲਕੁਲ ਬਿਲਕੁਲ,
0: ਇਹੋ ਜਿਹਾ ਮੁਲਕ ਬਣਾ ਕੇ ਬਹਿ ਜੂਗਾ ਫਿਰ ਕੀ ਕਰ ਲੈਣਗੇ ਵੱਡੇ ਵੱਡੇ।
1: ਹਾਂਜੀ ਹਾਂਜੀ ਹਾਂਜੀ। ਤੇ ਹੁਣ ਖੱਖ ਸਾਹਿਬ ਦੀ ਜਿਹੜੀ ਹੈਗੀ ਆ, ਚਾਵੇਜ਼ ਦੀ ਆਪਾਂ ਗੱਲ ਕਰ ਰਹੇ ਸੀਗੇ, ਉਸ ਤੋਂ ਫੇਰ ਪਰਜਾ ਆ ਜਿਹੜੀ ਉਹਨੂੰ ਲਾਇਆ ਗਿਆ, ਤੇ ਹੌਲੀ ਹੌਲੀ ਜਿਹੜਾ ਸੀ ਉਹ ਕੰਮ ਉਥੋਂ ਦਾ ਖਰਾਬ ਹੁੰਦਾ ਗਿਆ, ਤੇ ਫੇਰ ਜਿਹੜਾ ਉਹ ਚਾਵੇਜ਼ ਸੀਗਾ ਖੱਖ ਸਾਹਿਬ ਜੀ, ਉਹਨੇ ਵੀ ਬਹੁਤ ਉਸ ਮੁਲਕ ਨੂੰ ਜਿਹੜਾ ਸੋਸ਼ਲਿਜ਼ਮ ਲਿਆਂਦਾ ਸੀਗਾ, ਤੇ ਮਦੂਰੋ ਆ ਜਿਹੜਾ ਹੁਣ ਇਹਨਾਂ ਨੇ ਫੜ ਕੇ ਲਿਆਂਦਾ, ਇਹਨੇ ਵੀ ਉਸ ਮੁਲਕ ਦੀਆਂ ਸਹੂਲਤਾਂ ਵਾਸਤੇ ਲੋਕਾਂ ਨੂੰ ਕਾਫੀ ਜਿਹੜਾ ਉਹ ਸੌਂਪ ਦਿੱਤੀ ਸੀ, ਤੇ ਪਰ ਆਪਣੇ ਕੁਤਕੁਤੀਆਂ ਨਿਕਲੀਆਂ ਸੀ ਨਾ ਇੱਥੇ, ਤੇ ਭਈ ਇਹ ਕਾਮਯਾਬ ਕਿਉਂ, ਫਿਰ ਅਸੀਂ ਕਿਹਾ ਚਲੋ ਕੋਈ ਨੀ ਫੜ ਲਿਆਉਂਦੇ ਹਾਂ। ਤੇ ਹੁਣ ਕੀ ਆ, ਬੀਬੀਸੀ ਆ ਜਿਹੜੀ, ਇਹਦੇ ਅਨੁਸਾਰ ਕੱਖ ਸਾਹਿਬ ਜੀ ਕਿਹਾ ਕਿ ਇਹ ਨੀਤੀ ਆ ਜਿਹੜੀ, ਇਹ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਹੈਗਾ ਆ ਸਿਕਿਉਰਿਟੀ ਕੌਂਸਲ ਆ, ਉਹਦੇ ਵਿਚ ਵੀ ਕੱਖ ਸਾਹਿਬ ਦੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਆ, ਤੇ ਜਿਹਦੇ ਵਿਚ ਅਮਰੀਕਾ ਦੇ ਦੋਸਤ ਤੇ ਦੁਸ਼ਮਣ ਦੇਸ਼ ਆ ਜਿਹੜੇ, ਸਾਰਿਆਂ ਨੇ ਫਿਟਕਾਰਾਂ ਜਿਹੜੀਆਂ ਉਹ ਪਾਈਆਂ ਅਮਰੀਕਾ ਦੇ ਉੱਤੇ, ਵੀ ਤੂੰ ਏਦਾਂ ਨਹੀਂ ਕਰ ਸਕਦਾ, ਪਰ ਉਹ ਫਿਟਕਾਰਾਂ ਨੂੰ ਖੱਖ ਸਾਹਿਬ ਜੀ ਕੌਣ ਮੰਨਦਾ ਜਿੰਨਾ ਚਿਰ ਕਿਸਾਨ ਲਈ।

0: ਹੁਣ ਕੀ ਆ ਬੀਬੀਸੀ ਆ ਜਿਹੜੀ ਇਹਦੇ ਅਨੁਸਾਰ ਕੱਖ ਸਾਹਿਬ ਜੀ ਕਿਹਾ ਕਿ ਇਹ ਨੀਤੀ ਆ ਜਿਹੜੀ ਯੂਨਾਈਟਿਡ ਨੇਸ਼ਨਸ ਦਾ ਜਿਹੜਾ ਹੈਗਾ ਆ ਸਿਕਿਉਰਿਟੀ ਕੌਂਸਲ ਆ ਉਹਦੇ ਵਿਚ ਵੀ ਕੱਖ ਸਾਹਿਬ ਦੀ ਐਮਰਜੈਂਸੀ ਮੀਟਿੰਗ ਬੁਲਾਈ ਗਈ ਆ ਤੇ ਜਿਹਦੇ ਵਿਚ ਅਮਰੀਕਾ ਦੇ ਦੋਸਤ ਤੇ ਦੁਸ਼ਮਣ ਦੇਸ਼ ਆ ਜਿਹੜੇ ਸਾਰਿਆਂ ਨੇ ਫਿਟਕਾਰਾਂ ਜਿਹੜੀਆਂ ਉਹ ਪਾਈਆਂ ਅਮਰੀਕਾ ਦੇ ਉੱਤੇ ਵੀ ਤੂੰ ਏਦਾਂ ਨਹੀਂ ਕਰ ਸਕਦਾ ਪਰ ਫਿਟਕਾਰਾਂ ਨੂੰ ਕੱਖ ਸਾਹਿਬ ਜੀ ਕੌਣ ਮੰਨਦਾ ਜਿੰਨਾ ਚਿਰ ਕਸੌਣ ਨਹੀਂ ਵੱਜਦਾ ਉਨਾ ਚਿਰ ਕੋਈ ਨਹੀਂ ਮੰਨਦਾ ਫਟਕਾਰਾਂ ਫਕੂਰਾਂ ਨੂੰ ਜਿਹਦੇ ਕੋਲ ਪਾਵਰ ਹੁੰਦੀ ਆ ਤੇ ਉਹ ਫਟਕਾਰਾਂ ਪਾਉਂਦੇ ਆ
1: ਹੋਰ ਨਾ ਇਹਨੇ ਬੋਲਣ ਹੀ ਨਹੀਂ ਟਰੰਪ ਸਾਹਿਬ ਨੇ ਬੋਲਣ ਨਹੀਂ ਦੇਣਾ
0: ਬੋਲਣ ਹੀ ਨਹੀਂ ਦੇਣਾ ਬਿਲਕੁਲ ਬਿਲਕੁਲ ਇਹੀ ਗੱਲ ਹੋਣੀ ਆ ਜੀ ਤੇ ਹੁਣ ਜਿਹੜਾ ਆ ਯੂ ਐਨ ਚਾਰਟਰ ਆ ਉਹਦੇ ਅਨੁਸਾਰ ਵੀ ਆ ਉਹ ਕਹਿੰਦੇ ਵੀ ਦੱਸੋ ਤੁਸੀਂ ਕਿਹੜੇ ਕਾਨੂੰਨ ਦੇ ਤਹਿਤ ਇਹ ਜਿਹੜਾ ਉਹਨੂੰ ਜਾ ਕੇ ਫੜ ਕੇ ਲਿਆਂਦਾ ਆ ਇਸ ਤਰ੍ਹਾਂ ਦਾ ਰੌਲਾ ਰੱਪਾ ਪੈ ਰਿਹਾ ਤੇ ਅਮਰੀਕਾ ਪੱਖੀ ਦੇਸ਼ ਆ ਜਿਨ੍ਹਾਂ ਦੇ ਵਿਚੋਂ ਫਰਾਂਸ ਕੱਖ ਸਾਹਿਬ ਜੀ ਸਭ ਤੋਂ ਪਹਿਲਾਂ ਆਵਾਜ਼ ਉਠਾਉਂਦਾ ਜਦੋਂ ਬੁਸ਼ ਨੇ ਇਰਾਕ ਤੇ ਅਟੈਕ ਕੀਤਾ ਸੀ ਉਦੋਂ ਵੀ ਉਹਨਾਂ ਨੇ ਉਹਦੇ ਖਿਲਾਫ਼ ਜਿਹੜਾ ਵਾਰੰਟ ਜਾਰੀ ਕੀਤੇ ਸੀਗੇ ਤੇ ਪਰ ਉਹ ਕਰਦੇ ਕੋਸ਼ਿਸ਼ ਹਾਂਜੀ ਹਾਂਜੀ ਹਾਂਜੀ ਤੇ ਇਹਦੇ ਨਾਲ ਅਗਲੀ ਜਿਹੜੀ ਖਬਰ ਕੱਖ ਸਾਹਿਬ ਜੀ ਉਹ ਹੈਗੀ ਆ
1: ਇੱਕ ਅੱਜ ਨਵੀਂ ਖਬਰ ਚੀਮਾ ਸਾਹਿਬ ਉੱਠਦੀ ਸੀ ਅਪੀਚਮੈਂਟ ਦੀ ਇਹਦੇ ਬਾਰੇ ਕੋਈ ਮਾੜੀ ਜਿਹੀ ਤੁਹਾਡੇ ਕੋਲ ਜਾਣਕਾਰੀ ਹੈਗੀ ਤਾਂ ਆਪਾਂ
0: ਇੰਪੀਚ ਆ ਜਿਹੜੀ ਉਹ ਵੋਟਿੰਗ ਜਿਹੜੀ ਆ ਉਹ ਪਾ ਵੀ ਰਹੇ ਆ ਤੇ ਕੋਸ਼ਿਸ਼ਾਂ ਵਿਚ ਵੀ ਆ ਇਹਨੂੰ ਟਰੰਪ ਨੂੰ ਕਰਨ ਲਈ ਇਹ ਗੱਲ ਤਾਂ ਚੱਲ ਰਹੀ ਆ ਦੋ ਤਿੰਨ ਮਹੀਨਿਆਂ ਤੋਂ ਜਿਹੜਾ ਮਾੜੀ ਜਿਹੜੀ ਆ ਉਹ ਕਨਸੋਜ ਹੀ ਆਉਂਦੀ ਆ ਪਰ ਪੂਰਾ ਨੀ ਹੁਣ ਸ਼ਾਇਦ ਮੇਰਾ ਖਿਆਲ ਹੈ ਜਿਆਦਾ ਅੱਜ ਦੀ ਖਬਰ ਵੀ ਸੀਗੀ ਪਰ ਮੇਰੇ ਕੋਲ ਚਾਂਸ ਨਹੀਂ ਲੱਗਿਆ ਅੱਜ ਦੀ ਖਬਰ ਦੇ ਬਾਰੇ ਚ ਪਰ ਉਹ ਹੋ ਰਿਹਾ ਸਾਰਾ ਕੁਝ ਸਿਸਟਮ ਹੋ ਰਿਹਾ
1: ਵੋਟਿੰਗ ਹੋਈ ਹੈ ਜੀ ਸੁਣਿਆ ਕਿ ਰਿਪਬਲਿਕਨ ਨੇ ਵੋਟ ਟਰੰਪ ਦੇ ਅਗੇਂਸਟ ਪਾਈ ਆ ਕੁਝ
0: ਪਾਤੀ ਹੋਈ
1: ਤੇ ਉਹ ਮੈਜੋਰਟੀ ਜਿਹੜੀ ਡੈਮੋਕ੍ਰੇਟਿਡ ਦੀ ਹੋ ਗਈ ਆ ਉਹਦੇ ਵਿਚ
0: ਫੇਰ ਜੇ ਉਹਦੀ ਹੋ ਗਈ ਆ ਮੈਜੋਰਟੀ ਹੋ ਗਈ ਆ ਡੈਮੋਕ੍ਰੇਟ ਦੀ ਤੇ ਫੇਰ ਇਹ ਗਿਆ ਸਮਝੋ
1: ਬਿਲਕੁਲ ਇੱਥੇ ਤੱਕ ਖਬਰਾਂ ਆਉਂਦੀਆਂ ਕਿ ਮਾਰਸ਼ਲ ਲਾ ਜਿਹੜੇ ਕੋਰਟ ਜਦੋਂ ਆਏਗਾ ਮਾਰਸ਼ਲ ਅਰੈਸਟ ਕਰ ਸਕਦੇ ਆ
0: ਇਹ ਵੀ ਮਾਰਸ਼ਲ ਹਾਂ ਕਿਉਂਕਿ ਪ੍ਰੈਜੀਡੈਂਟ ਦੇ ਉੱਤੇ ਜਿਹੜਾ ਮਾਰਸ਼ਲ ਲਾ ਆ ਜਿਹੜਾ ਉਹ ਲਾਗੂ ਕਰਕੇ ਮੇਰਾ ਖਿਆਲ ਉਹਨੂੰ ਅਰੈਸਟ ਕਰ ਸਕਦੇ ਹੁੰਦੇ ਆ ਕੋਈ ਮਿਲਟਰੀ ਦੀਆਂ ਜਿਹੜੀਆਂ ਉਹ ਕਾਨੂੰਨ ਹੁੰਦੇ ਆ ਗੁੱਜੇ ਰੱਖੇ ਹੋਏ ਤੇ ਉਹ ਕਰ ਸਕਦੇ ਇਹਦੀ ਕੋਈ ਗੱਲ ਨਹੀਂ ਔਰ ਇਹਦੇ ਚ ਕੱਖ ਸਾਹਿਬ ਜੀ ਹੁਣ ਜਦੋਂ ਨਾ ਹੁਣ ਹੋਇਆ ਇਹ ਇਸ ਤਰ੍ਹਾਂ ਦਾ ਜਦੋਂ ਇੱਥੇ ਪਹੁੰਚਿਆ ਇਹ ਤੇ ਫੇਰ ਇਹਨੇ ਛੁੱਟਣਾ ਨੀਗਾ ਬਿਲਕੁਲ ਬਿਲਕੁਲ ਜਿਹੜੇ ਪਿਛਲੇ 93 ਦੇ ਆ ਉਹ ਵੀ ਚੱਲਣੇ ਆ ਤੇ ਹੁਣ ਜਿਹੜੇ ਗਾਹਾਂ ਵਾਲੇ ਆ ਉਹ ਵੀ ਚੱਲਣੇ ਆ ਫੇਰ ਇਹਨੂੰ ਛੁੱਟਣ ਨੂੰ ਰਾਹ ਨੀਗਾ ਉੱਥੇ ਜੇਲ੍ਹ ਚ ਫੇਰ ਮਰੂਗਾ ਇਹ ਫੇਰ ਕੱਖ ਸਾਹਿਬ ਜੀ ਇੱਦਾਂ ਦੇ ਬੰਦੇ ਹੁੰਦੇ ਸੁਸਾਈਡ ਕਰ
1: ਮਲੇ ਮੂੰਹ ਦੇ ਨਾਲ ਗੱਲ ਕਰ ਰਿਹਾ ਜੀ ਵੀ ਵੋਟ ਜਿਹੜੀ ਆ ਅਗਲੇ 3-4 ਮਹੀਨੇ ਚ ਇਲੈਕਸ਼ਨ ਨੂੰ ਫੇਰ ਮੈਨੂੰ ਮੈਂ ਹੋਣੀ ਹੈ ਇਹਦੀ
0: ਮਿਡ ਟਰਮ ਇਲੈਕਸ਼ਨ ਜਿਹਨਾਂ ਨੂੰ ਕਹਿੰਦੇ ਆ ਮਿਡ ਟਰਮ ਇਲੈਕਸ਼ਨ ਆਉਣ ਵਾਲੀਆਂ
1: ਉਹਨੇ ਆਪ ਹੀ ਕਹੀ ਗੱਲ ਇਹੋ ਕਿ ਬਈ ਤਿਆਰ ਹੋ ਜਾਓ ਵੋਟਾਂ ਪਾਇਓ ਤੇ ਨਹੀਂ ਤੇ ਇਹਨਾਂ ਨੇ ਮੈਜੋਰਿਟੀ ਲੈ ਜਾਣੀ ਆ
0: ਬਿਲਕੁਲ ਤੇ ਚਲੋ ਕੋਈ ਗੱਲ ਨੀ ਸੀ ਆਈ ਏ ਆ ਜਿਹੜੇ ਉਹਦੇ ਫੈਸਲੇ ਅਨੁਸਾਰ ਕਿਹਾ ਗਿਆ ਕਿ ਮਡੂਰੋ ਦੇ ਲੋਇਲਿਸਟ ਜਿਹੜੇ ਆ ਉਹੀ ਦੇਸ਼ ਨੂੰ ਹੁਣ ਦੇਖੋ ਜਿਹੜਾ ਉਹ ਹੈਗਾ ਵੈਨਜ਼ੂਏਲਾ ਉਹਦੇ ਵਿਚ ਜਿਹੜੀ ਆ ਗੌਰਮੈਂਟ ਉਹਨਾਂ ਨੇ ਉਹੀ ਰੱਖੀ ਹਜੇ ਤੱਕ ਵਾਈਸ ਪ੍ਰੈਜੀਡੈਂਟ ਟੂ ਪ੍ਰੈਜੀਡੈਂਟ ਬਣਾਤਾ ਹੈ ਤੇ ਪਰ ਉਹ ਹੁਣ ਹੌਲੀ ਹੌਲੀ ਉਹਨਾਂ ਨੂੰ ਇੱਕ ਇੱਕ ਕਰਕੇ ਬਦਲਣਗੇ ਕਿਉਂਕਿ ਇਹ ਤਾਂ ਸੀਗਾ ਨਾ ਉਹਨਾਂ ਨੂੰ ਸੁੱਤਿਆਂ ਪਿਆਂ ਨੂੰ ਜਾ ਕੇ ਫੜ ਲਿਆ ਤੇ ਇਹਨੂੰ ਫੜ ਲਿਆਂਦਾ ਹਨਾ ਪਰ ਜਿਹੜੀ ਸਾਰੀ ਗੌਰਮੈਂਟ ਆ ਉਹਨੂੰ ਜੇ ਬਦਲਣਾ ਚਾਹੁੰਗੇ ਉਹ ਹੌਲੀ ਹੌਲੀ ਬਦਲੂਗੀ ਸ਼ਾਇਦ ਨਾ ਵੀ ਬਦਲੇ ਇਹ ਵੀ ਇੱਦਾਂ ਵੀ ਹੋ ਸਕਦਾ ਉਹ ਪਤਾ ਨਹੀਂ ਹੁੰਦਾ ਜੇ ਉਹਨਾਂ ਨੂੰ ਕਿਤੇ ਉਧਰੋਂ ਰੂਸ ਵੱਲੋਂ ਜਾਂ ਹੋਰ ਕਿਤੇ ਚਾਈਨਾ ਚੋਂ ਹੈਲਪ ਮਿਲ ਗਈ ਤਾਂ ਫੇਰ ਉਹ ਕਹਿਣਗੇ ਵੀ ਦੇਖ ਲਓ ਆ ਜਾਓ ਅਸੀਂ ਨਹੀਂ ਕਰਨ ਲੈਣਾ ਤੇ ਇਹ ਜਿਹੜੀਆਂ ਇਸ ਤਰ੍ਹਾਂ ਦੀ ਨੀਤੀਆਂ ਜਿਹੜੀਆਂ ਉਹ
1: ਸ਼ਿਪ ਵੀ ਤੇਲ ਦਾ ਜਿਹੜਾ ਕਿ ਅਮਰੀਕਾ ਨੇ ਰੋਕਿਆ ਹੋਇਆ ਜਿਹੜਾ ਰਸ਼ੀਆ ਨੂੰ ਜਾ ਰਿਹਾ ਸੀ ਇੱਥੋਂ
0: ਵੈਨਜ਼ੂਏਲਾ ਦੇ ਦੋ ਟੈਂਕਰ ਆ ਜਿਹੜੇ ਉਹ ਰੁਕੇ ਆ ਉਹ ਕਹਿੰਦੇ ਸਾਡੇ ਕੋਲ ਤੇਲ ਵਾਧੂ ਅਸੀਂ ਹੁਣ ਆਪਣੀ ਜਿਹੜੀ ਖੁੱਲੀ ਓਪਨ ਮਾਰਕੀਟ ਜਿਹਨੂੰ ਕਹਿੰਦੇ ਉੱਥੇ ਵੇਚਣੇ ਆ ਉਹ ਅੱਗੇ ਜਾ ਕੇ ਆਪਾਂ ਕਰਾਂਗੇ ਖਬਰ ਵਿੱਚ ਆਈ ਉਹਦੀ ਟੈਂਕਰ ਆ ਜਿਹੜੇ ਦੋ ਤਿੰਨ ਉਹ ਉਹਦੇ ਜਿਹੜੇ ਆ ਇਨੀ ਉਹ ਜਿਹਨੂੰ ਕਹਿ ਲਓ ਭਾਈ ਜਹਾਜ਼ਾਂ ਨੂੰ ਗੁਮਰਾਹ ਕਰ ਲਿਆ ਜਿਹਨੂੰ ਆਪਾਂ ਕਹਿੰਦੇ ਆ ਤੇ ਉਹਦਾ ਤੇਲ ਆ ਜਿਹੜਾ ਉਹ ਵੇਚਣਗੇ ਤੇ ਬਾਕੀ ਉਹਦੇ ਕੋਲ ਸਟੋਰੇਜ ਦੇ ਵਿੱਚ ਵੀ ਕਿਉਂਕਿ ਜਾਣ ਨਹੀਂ ਨਾ ਦਿੰਦੇ ਤੇਲ ਵਾਲਾ ਬਾਹਰ ਜਮਾਂ ਵੀ ਕੀਤਾ ਹੋਇਆ ਉੱਥੇ ਜਿਹੜੇ ਵੱਡੇ ਵੱਡੇ ਉਹ ਢੋਲ ਰਹੇ ਨੇ ਹੁੰਦੇ ਜਿਹਨਾਂ ਦੇ ਵਿੱਚ ਉੱਥੇ ਇੱਕ ਬੜੀ ਬੜੀ ਉਹਨਾਂ ਦੇ ਵਿੱਚ ਉਹ ਜਮਾਂ ਵੀ ਕੀਤਾ ਹੋਇਆ ਉਹਨਾਂ ਕੋਲ ਹੈਗਾ ਆ ਤੇਲ ਤੇ ਇਹ ਖਬਰ ਆਪਣੇ ਗਾਹਾਂ ਲਿਖੀ ਹੋਈ ਹੈ ਉਹਦੇ ਵਿੱਚ ਆਪਾਂ ਕਰਦੇ ਹਾਂ ਕਿ ਤੇਲ ਵੇਚਣ ਦੀ ਕੋਸ਼ਿਸ਼ ਜਿਹੜੀ ਆ ਉਹ ਕਰ ਰਹੇ ਤੇ ਇਹਦੇ ਨਾਲ ਅਗਲੀ ਖਬਰ ਆ ਜਿਹੜੀ ਕੱਖ ਸਾਹਿਬ ਜੀ ਉਹ ਹੈਗੀ ਆ
1: ਆਪਣਾ ਹੋ ਹੀ ਚੱਲਿਆ ਜੀ ਖਬਰ
0: ਟਾਈਮ ਹੋ ਚੱਲਿਆ ਟਾਈਮ ਹੋ ਚੱਲਿਆ ਖਬਰਾਂ ਆਪਣੇ ਕੋਲ ਬਹੁਤ ਸੀ ਤੇ ਟਾਈਮ ਕੋਈ ਇੱਕ ਕੱਖ ਸਾਹਿਬ ਜੀ ਸਾਡੇ ਇੱਥੇ ਕੈਲੀਫੋਰਨੀਆ ਦੇ ਪਿਛਲੇ ਹਫ਼ਤੇ ਦੀ ਗੱਲ ਹੈ 4-5 ਦਿਨ ਹੋ ਗਏ ਉਸ ਗੱਲ ਨੂੰ ਤੇ ਆਪਣੇ ਦੋ ਨੌਜਵਾਨ ਕੱਖ ਸਾਹਿਬ ਜੀ ਪੰਜਾਬੀ ਜਿਹੜੇ ਆ ਉਹ ਕੋਕੇਨ ਜਿਹੜਾ ਹੁੰਦੀ ਆ ਇਹ ਲੈ ਕੇ ਜਾ ਰਹੇ ਸੀ ਟਰੱਕ ਦੇ ਵਿਚ ਤੇ ਉਹਨਾਂ ਦੇ ਵਿਚ ਇੱਕ ਜਿਹੜਾ ਆ ਉਹ ਨੌਜਵਾਨ ਉਹ ਫਰੈਜ਼ਨੋ ਦਾ ਹੀ ਰਹਿਣ ਵਾਲਾ ਸੀਗਾ ਤੇ ਦੂਸਰਾ ਉਧਰਲੀ ਹੋਰ ਸਟੇਟ ਦਾ ਸੀਗਾ ਤੇ ਉਹ ਕੱਖ ਸਾਹਿਬ ਜਿਹੜੇ ਦੇਖੋ ਇਹ ਟਰੱਕਾਂ

0: ਜਿਹੜੇ ਹਾਈਵੇ ਪੈਟਰੋਲ ਵਾਲੇ ਹੁੰਦੇ ਆ ਉਹ ਕਈ ਵਾਰੀ ਤੁਹਾਡੀ ਇੰਸਪੈਕਸ਼ਨ ਕਰ ਲੈਂਦੇ ਤੇ ਕੀ ਲੋਡ ਆ ਕਾਗਜ਼ ਪੱਤਰ ਦੇਖਦੇ ਆ ਕਿੱਥੋਂ ਆਇਆ
1: ਲੱਗਦਾ ਜੀ ਮੈਂ ਵੀ ਖਬਰ ਪੜ੍ਹੀ ਆ ਕਾਫੀ ਉਹਦੇ ਚ ਲੱਗਦਾ ਕਿ ਇਹਨਾਂ ਦੀ ਜਿਹੜੀ ਹੈ ਨਾ ਉਹ ਰੈਕੀ ਹੋਈ ਹੈ ਜੀ ਕਿਤੇ ਨਾ ਕਿਤੇ ਕਿਸੇ ਨੇ ਦੱਸਿਆ ਗਿਆ ਕਿ ਇਹਨਾਂ ਦੇ ਕੋਲ ਹੈਗਾ ਸਮਾਨ
0: ਇਹ ਵੀ ਪੋਸੀਬਲ ਆ ਇਹ ਵੀ ਹੋ ਸਕਦਾ ਆ ਪਰ ਜਿਹੜੀ ਕਈ ਗੱਲਾਂ ਖਾਕ ਸਾਹਿਬ ਜਦੋਂ ਕੋਈ ਨਿਊਜ਼ ਵਾਲੇ ਦਿੰਦੇ ਉਹ ਕਈ ਗੱਲਾਂ ਵਿਚੋਂ ਲੁਕੋ ਵੀ ਲੈਂਦੇ ਆ ਤੁਹਾਨੂੰ ਪਤਾ ਹੀ ਆ ਕਿੱਦਾਂ ਨਿਊਜ਼ ਮੀਡੀਆ ਕੰਮ ਕਰਦਾ ਆ ਪਰ ਇਹ ਵੀ ਗੱਲ ਸਾਹਮਣੇ ਆਈ ਆ ਕਿ ਉਹ ਤਾਂ ਸਧਾਰਨ ਇੰਸਪੈਕਸ਼ਨ ਵਾਸਤੇ ਉਹਨਾਂ ਨੇ ਰੋਕਿਆ ਸੀਗਾ ਤੇ ਉਹ ਜਿਹੜਾ ਕੁੱਤਾ ਸੀਗਾ K9 ਉਹਨੇ ਸੁੰਘ ਲਿਆ ਤੇ ਉਥੋਂ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਇਹ ਵੀ ਹੋ ਸਕਦਾ ਬਾਕੀ ਜਿਹੜੀ ਤੁਸੀਂ ਗੱਲ ਕਰਦੇ ਆ ਕਿ ਪਿੱਛੋਂ ਕਿਸੇ ਨਾ ਕਿਸੇ ਨੇ ਭੇਜ ਦਿੱਤਾ ਹੋਣਾ ਉਹ ਵੀ ਹੋ ਸਕਦਾ ਹੈ ਸੋ $4.7 million ਦੀ ਉਹ ਕੋਕੇਨ ਦੱਸਦੇ ਆ ਤਿੰਨ ਸੌ ਪਾਉਂਡ ਦੀ ਖਰੀਦ
1: ਕਿਹੜਾ ਪਹਿਲਾ ਗੇੜਾ ਹੋ ਸਕਦਾ ਮੈਂ ਪਹਿਲਾਂ ਵੀ ਗੇੜੇ ਲਾਏ ਹੋਣ ਜੀ
0: ਹੋ ਸਕਦਾ ਪਰ ਜਿਹੜੇ ਸਿਆਣੇ ਹੁੰਦੇ ਆ ਨਾ ਸਿਆਣੇ ਵਪਾਰੀ ਹੁੰਦੇ ਏਦਾਂ ਡਰੱਗਾਂ ਦੇ
1: ਇਹ ਮਾੜੀ ਆਦਤ ਹੁੰਦੀ ਆ ਕਿ ਬਣ ਗਿਆ ਲੈ ਹੁਣ ਕਿਸੇ ਨੇ ਪੁੱਛਿਆ ਹੀ ਨਹੀਂ ਚਲੋ ਇੱਕ ਹੋਰ ਗੇੜਾ ਲਾ ਦਿੰਦੇ
0: ਇਹ ਵੀ ਗੱਲ ਤੁਹਾਡੀ ਸਹੀ ਹੈ ਦੋਨਾਂ ਪਾਸਿਆਂ ਨੂੰ ਗੱਲ ਹੈ ਜਿਹੜੀ ਪਿੰਡੀ ਆ ਜਿਹੜੇ ਸਿਆਣੇ ਹੁੰਦੇ ਆ ਸਮਗਲਰ ਉਹ ਥੋੜਾ ਜਿਹਾ ਕਰਕੇ ਜਦੋਂ ਦੇਖਦੇ ਆ ਹੁਣ ਯਾਰ ਮੇਰੀ ਰੋਜੀ ਰੋਟੀ ਜੋਗੇ ਹੈਗੇ ਜ਼ਿੰਦਗੀ ਜੋਗੇ ਉਹ ਬੰਦ ਕਰ ਦਿੰਦੇ ਆ ਕੰਮ ਪਰ ਜਿਹੜੇ ਫਿਰ ਲਾਲਚ ਤੁਹਾਨੂੰ ਪਤਾ ਜਦੋਂ ਇੱਕ ਵਾਰੀ ਬੰਦੇ ਨੂੰ
1: ਜੰਗ ਮੁੰਡੇ ਉਹ ਡਾਕਟਰ ਸਾਹਿਬ ਆ ਗਿਆ ਜੀ ਇੱਕ ਮਿੰਟ ਹੋਲਡ ਕਰਿਓ
2: ਜੀ
1: ਡਾਕਟਰ ਸਾਹਿਬ ਹੋਲਡ ਕਰਿਓ ਜੀ ਕਿੱਥੇ ਆ ਚੀਮਾ ਸਾਹਿਬ ਕਿੱਥੇ ਆ ਇਹ ਬੜਾ ਪੱਕਾ ਪਿਆ ਇਸ ਫੋਨ ਦੇ ਵਿੱਚ ਓਕੇ ਕੀ ਹੋ ਗਿਆ ਕੰਮ ਹੀ ਖਰਾਬ ਹੋ ਜਾਂਦਾ ਸਮਝ ਨਹੀਂ ਆਉਂਦੀ ਮੈਨੂੰ ਰੋਜ਼ ਦਾ ਕੰਮ ਹੋ ਗਿਆ ਡਾਕਟਰ ਸਾਹਿਬ ਤੁਸੀਂ ਮੈਂ ਇੱਕ ਮਿੰਟ ਦਿਓ ਮੈਂ ਕਰਦਾ ਮੈਂ ਤੁਹਾਡਾ ਮੈਸੇਜ ਕਰ ਦਵਾਂ ਫਿਰ ਆਪਾਂ ਕਰਦੇ ਹਾਂ ਜੀ ਚਲੋ
2: ਓਕੇ ਜੀ ਓਕੇ ਕਰ ਲਓ ਮੈਸੇਜ

ਨਮਸਤੇ ਆਦਾਬ, ਤੁਸੀਂ ਸੁਣ ਰਹੇ ਹੋ ਦਿਲ ਦੀ ਆਵਾਜ਼। ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਦਰਸ਼ਨ ਸਿੰਘ ਖੱਕ, ਪ੍ਰਵਾਸ ਰੇਡੀਓ ਨਿਊਯਾਰਕ ਫਰੈਂਕਫੋਰਟ ਤੋਂ ਤੁਹਾਡੇ ਨਾਲ ਰੂਬਰੂ ਹੋ ਰਿਹਾ ਜੀ। ਸੋ ਅੱਜ ਦਾ ਪ੍ਰੋਗਰਾਮ ਲੈ ਕੇ ਆਪਾਂ ਤੁਹਾਡੇ ਨਾਲ ਹਾਜ਼ਰ ਹੋ ਗਏ। ਸੋ ਇਸ ਪ੍ਰੋਗਰਾਮ ਦੇ ਵਿਚ ਅੱਜ ਅਸੀਂ ਚਾਲੂ ਕਰ ਰਹੇ ਹਾਂ ਕਿ ਜਿੰਨੇ ਵੀ ਸਾਡੇ ਵੀਰ ਭੈਣ ਭਰਾ, ਦੋਸਤ ਭੈਣਾਂ ਵੀਰ ਸਾਰੇ ਰਲ ਮਿਲ ਕੇ ਪ੍ਰਵਾਸ ਰੇਡੀਓ ਦੀ ਜਿਹੜੀ ਐਪ ਆ, ਪ੍ਰਵਾਸ ਰੇਡੀਓ ਦਾ ਵਟਸਐਪ ਜਿਹੜਾ ਹੈਗਾ, ਉਹਦੇ ਉਪਰ ਸਾਡੇ ਨਾਲ ਸਾਰੇ ਜੁੜਦੇ ਆ ਤੇ ਬਹੁਤ ਆਪਣੀਆਂ ਕਵਿਤਾਵਾਂ ਤੇ ਗੀਤ ਲਿਖਦੇ ਆ ਤੇ ਬੜੀ ਖੁਸ਼ੀ ਹੁੰਦੀ ਹੈ ਕਿ ਉਹ ਸਾਡੇ ਪੇਜ ਨੂੰ ਫਾਲੋ ਕਰਦੇ ਆ। ਸ਼ੁਕਰੀਆ ਸਾਰਿਆਂ ਦਾ। ਤੇ ਅਸੀਂ ਅੱਜ ਤੋਂ ਕੁਛ ਹਫ਼ਤੇ ਚ ਇਕ ਵਾਰ ਜਿੰਨੇ ਵੀ ਮੈਸੇਜ ਹੋਇਆ ਕਰਨਗੇ ਸਾਡੇ ਭੈਣ ਭਰਾਵਾਂ ਦੇ, ਉਨ੍ਹਾਂ ਤੱਕ ਅਸੀਂ ਉਨ੍ਹਾਂ ਦੇ ਮੈਸੇਜ ਪੜ੍ਹ ਕੇ ਜਿਹੜੇ ਆ ਉਹ ਸੁਣਾਇਆ ਕਰਾਂਗੇ। ਅੱਜ ਤੋਂ ਸ਼ੁਰੂਆਤ ਕਰ ਰਹੇ ਹਾਂ ਤੇ ਅੱਜ ਦੇ ਦਿਨ ਲਾਲ ਸਿੰਘ ਚੀਮਾ ਹੋਣੀ ਇਹ ਸਾਰੇ ਗੀਤ ਕਵਿਤਾਵਾਂ ਜੋ ਵੀ ਮੈਸੇਜ ਆ ਉਹ ਅਸੀਂ ਸਾਰੇ ਤੁਹਾਡੇ ਨਾਲ ਰੂਬਰੂ ਕਰਾਂਗੇ ਤੇ ਉਸ ਤੋਂ ਬਾਅਦ ਕੁਝ ਖ਼ਬਰਾਂ ਤੇ ਫਿਰ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆ ਜਾਣਗੇ। 2 ਘੰਟੇ ਦਾ ਪ੍ਰੋਗਰਾਮ ਲੈ ਕੇ ਤੁਹਾਡੇ ਨਾਲ ਹਾਜ਼ਰ ਹੋ ਗਏ ਹਾਂ ਜੀ। ਰਲ ਮਿਲ ਕੇ ਆਪਾਂ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਲੋਕ ਸੁਖੀਰ ਸਿੰਘ ਦੇ ਤੇ ਗੀਤਾਂ ਦੇ ਨਾਲ ਨਾਲ ਫਿਰ ਅਗਲਾ ਪ੍ਰੋਗਰਾਮ ਚਾਲੂ ਹੋ ਜਾਏਗਾ। ਪਹਿਲਾ ਗੀਤ ਆਪਾਂ ਸੁਣਦੇ ਹਾਂ ਜੀ, ਸੁਖਿੰਦਰ ਹਿੱਟ ਗੀਤ ਲਓ ਜੀ। ਲਓ ਜੀ ਦੋਸਤੋ, ਰਮਤਾ ਜੋਗੀ, ਬਹੁਤ ਪਿਆਰਾ ਗੀਤ ਹੈ, ਬਹੁਤ ਮੇਰਾ ਫੇਵਰੇਟ ਵੀ ਹੈ ਸੁਖਿੰਦਰ। ਤੇ ਉਸ ਗੀਤ ਦੀ ਸ਼ੁਰੂਆਤ ਕਰਦੇ ਹਾਂ ਜੀ ਸਾਡੇ ਨਾਲ ਰਮਤਾ ਜੋਗੀ।

Hey, hey, hey.

ਇੱਕ ਗੱਭਰੂ ਤੇ ਮੁਟਿਆਰ ਵਿੱਚ ਸੱਚਾ ਸੁੱਚਾ ਪਿਆਰ ਹੁੰਦਾ ਹੈ, ਪਰੰਤੂ ਕਿਸੇ ਕਾਰਨ ਕਰਕੇ ਉਸ ਗੱਭਰੂ ਦੀ ਮਹਿਬੂਬਾ ਦਾ ਵਿਆਹ ਕਿਤੇ ਹੋਰ ਹੋ ਜਾਂਦਾ ਹੈ। ਇੱਕ ਦਿਨ ਗੱਭਰੂ ਬੱਸ ਵਿੱਚ ਸਫ਼ਰ ਕਰਨ ਲਈ ਚੜ੍ਹਦਾ ਹੈ ਤਾਂ ਉਸਦੀ ਅਚਾਨਕ ਨਿਗਾਹ ਆਪਣੀ ਮਹਿਬੂਬਾ ਅਤੇ ਨਾਲ ਬੈਠੇ ਉਸਦੇ ਪਤੀ ਤੇ ਪੈਂਦੀ ਹੈ ਅਤੇ ਉਸਦੇ ਦਿਲੋਂ ਉਸਦੇ ਪਤੀ ਪ੍ਰਤੀ ਇੱਕ ਹੂਕ ਜਿਹੀ ਉੱਠਦੀ ਹੈ ਤੇ ਉਹ ਇੰਜ ਕਹਿ ਉੱਠਦਾ ਹੈ।

ਲੋ ਦੋਸਤੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ। ਅੱਜ ਦਾ ਪ੍ਰੋਗਰਾਮ ਸਾਡੇ ਵੀਰ ਪ੍ਰਵਾਸ ਰੇਡੀਓ ਗਰੁੱਪ ਦੇ ਨਾਲ ਜਿੰਨੇ ਵੀ ਦੋਸਤ ਜੁੜੇ ਹੋਏ ਆ ਉਹਨਾਂ ਸਾਰਿਆਂ ਨੂੰ ਅੱਜ ਅਸੀਂ ਉਹਨਾਂ ਦੇ ਲੈਟਰ ਜਿਹੜੇ ਆ ਜੋ ਵੀ ਉਹਨਾਂ ਨੇ ਲਿਖਿਆ ਹੈ ਉਹ ਸਾਰਾ ਕੋਸ਼ਿਸ਼ ਕਰਾਂਗੇ ਕਿ ਉਹ ਪੜ੍ਹ ਕੇ ਸੁਣਾਏ ਜਾਣ ਤੇ ਮੈਂ ਚੀਮਾ ਸਾਹਿਬ ਨੂੰ ਫੋਨ ਮਿਲਾ ਲੈਂਦਾ ਤੇ ਉਹਨਾਂ ਨੂੰ ਕਹਿੰਦੇ ਹਾਂ ਕਿ ਆਓ ਜੀ ਚੀਮਾ ਸਾਹਿਬ ਕੁਛ ਗੱਲਾਂ ਬਾਤਾਂ ਕਰੀਏ।

ਨਾ ਦੋਸਤੋ ਸਾਡੇ ਨਾਲ ਸਾਡੇ ਸੀਨੀਅਰ ਲਾਲ ਸਿੰਘ ਚੀਮਾ ਸਾਹਿਬ ਜੁੜ ਗਏ ਆ ਤੇ ਅੱਜ ਦੇ ਪ੍ਰੋਗਰਾਮ ਵਿਚ ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਅੱਜ ਅਸੀਂ ਉਨ੍ਹਾਂ ਵੀਰਾਂ ਭੈਣ ਭਰਾਵਾਂ ਦੇ ਜਿਹੜੇ ਜੋ ਲਿਖਦੇ ਨੇ ਸਾਡੇ ਪ੍ਰਵਾਸ ਰੇਡੀਓ ਗਰੁੱਪ ਦੇ ਉਪਰ ਬਹੁਤ ਬਹੁਤ ਸੋਹਣੀਆਂ ਕਵਿਤਾਵਾਂ ਕਹਾਣੀਆਂ ਹਰ ਤਰ੍ਹਾਂ ਦੀ ਸ਼ਾਇਰੀ ਜਿਹੜੀ ਆ ਉਹ ਲਿਖਦੇ ਨੇ ਤੇ ਉਨ੍ਹਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਤੇ ਅੱਜ ਦਾ ਪ੍ਰੋਗਰਾਮ ਉਨ੍ਹਾਂ ਲਈ ਅਸੀਂ ਪੇਸ਼ ਕਰਾਂਗੇ ਤੇ ਉਨ੍ਹਾਂ ਦੀਆਂ ਹੀ ਰਚਨਾਵਾਂ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਰੂਬਰੂ ਕਰਾਂਗੇ ਤੇ ਚੀਮਾ ਸਾਹਿਬ ਉਹ ਤੇ ਮਾੜੇ ਜਿਹਾ ਲਿਖ ਦੇਣਾ ਸੀ ਕਿ ਅਸੀਂ ਹੁਣ ਆਉਣ ਹੋ ਰਹੇ ਹਾਂ ਚਲੋ ਚਲੋ ਕੋਈ ਗੱਲ ਨਹੀਂ ਓਕੇ ਓਕੇ ਚਲੋ ਚਾਲੂ ਕਰੀਏ ਜੀ ਚੀਮਾ ਸਾਹਿਬ ਆਓ ਫਿਰ ਆਪਾਂ ਕਿੱਥੋਂ ਕਿੱਥੋਂ ਚਾਲੂ ਕਰੀਏ ਜੀ ਸਾਰੇ ਵਿੱਚ ਹੀ ਆ ਜੀ ਚੀਮਾ ਸਾਹਿਬ ਮੇਰੇ ਕੋਲ ਇੱਥੇ ਪਏ ਆ ਸਾਰੇ ਪ੍ਰਵਾਸ ਰੇਡੀਓ ਗਰੁੱਪ ਤੇ ਜਾਓ ਨਾ ਟੀਮ ਨੀ ਗਰੁੱਪ ਤੇ

0: ਜਿੰਦ ਬਦਲੇ ਜਿੰਦ ਵਟਾਉਣ ਵਾਲੇ ਨੰਗੇ ਪੈਰੀ ਚੱਲ ਕੇ ਆਉਣ ਵਾਲੇ ਸੱਚ ਖਾਤਰ ਖੱਲ ਲਹਾਉਣ ਵਾਲੇ ਕਿਤੇ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ। ਰੋਗ ਦਿਲ ਦੇ ਬੁੱਝ ਬਖਾਉਣ ਵਾਲੇ ਸੁੱਖ ਬਦਲੇ ਦੁੱਖ ਹੰਡਾਉਣ ਵਾਲੇ ਕੋਈ ਗੁੱਝੀ ਬਾਤ ਸੁਣਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ। ਕਿਤੇ ਵਾਅਦੇ ਤੋੜ ਚੜਾਉਣ ਵਾਲੇ ਟੁੱਟੀ ਗਾਨੀ ਫਿਰ ਪਰੋਣ ਵਾਲੇ ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ। ਕੋਈ ਸੱਚ ਦਾ ਦੀਪ ਜਗਾਉਣ ਵਾਲੇ ਲੱਗੀ ਅੱਗ ਨੂੰ ਆਪ ਬੁਝਾਉਣ ਵਾਲੇ ਬੇੜੀ ਡੁੱਬਦੀ ਬੰਨੇ ਲਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ। ਕੋਈ ਖੁਦ ਨੂੰ ਖਾਕ ਬਣਾਉਣ ਵਾਲੇ ਦਾਨੀ ਖਾਕ ਚੋਂ ਖਲਕ ਪਾਉਣ ਵਾਲੇ ਭਲਾ ਇਹ ਖਲਕਤ ਦਾ ਚਾਹੁਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਨ੍ਹਾਂ ਸੱਜਣਾਂ ਨੂੰ। ਧੰਨਵਾਦ ਗੁਰਦੀਪ ਦਾਨੀ, ਪਿੰਡ ਫੁੱਲੋ ਮਿੱਠੀ, ਰਿਟਾਇਰ ਸਹਾਇਕ ਥਾਣੇਦਾਰ। ਬਹੁਤ ਸ਼ੁਕਰੀਆ ਦਾਨੀ ਸਾਹਿਬ, ਬਹੁਤ ਮਿਹਰਬਾਨੀ। ਚੀਮਾ ਸਾਹਿਬ ਲੱਭਿਆ ਕਿ ਨਹੀਂ ਪੇਜ? ਯਾਰ ਪੇਜ ਹੀ ਨੀ ਚੀਮਾ ਸਾਹਿਬ ਤੁਹਾਨੂੰ ਮਿਲ ਰਿਹਾ, ਤੁਸੀਂ ਉਹਦੇ ਤੇ ਪ੍ਰਵਾਸ ਰੇਡੀਓ ਗਰੁੱਪ ਤੇ ਉਹਦੇ ਤੇ ਸਾਰੇ ਹੀ ਹੈਗੇ ਨਾ। ਸਾਰਿਆਂ ਦੇ ਹੈਗੇ, ਵੱਖਰੇ ਵੱਖਰੇ ਜਿੰਨੇ ਵੀ ਸਾਡੇ ਵੀਰ ਭੈਣ ਭਰਾ ਨਾਲ ਜੁੜਦੇ ਆ ਸਰ।
1: ਜੀ
0: ਜੀ,
1: ਉਹ ਇਸ ਤਰ੍ਹਾਂ ਆ ਕਿ ਪਹਿਲਾਂ ਤਾਂ ਆਪਣੇ ਸੁਰਖਿਆ ਨੂੰ ਆਪਾਂ ਸਤਿ ਸ਼੍ਰੀ ਅਕਾਲ ਸਲਾਮ ਅਦਾਬ ਕਹਿ ਦੇਈਏ ਸਾਰਿਆਂ ਦਾ, ਇਸ
2: ਸਵਾਗਤ ਆ ਤੇ ਸਾਡੀ ਜਿਹੜੀ ਸਮੁੱਚੀ ਟੀਮ ਆ ਤੇ ਹੋਰ ਆਪਾਂ ਜਿਹੜਾ ਅੱਜ ਤੋਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਆ ਜਿਹਦੇ ਵਿੱਚ ਆਪਾਂ ਜਿਹੜੇ ਸਾਡੇ ਪ੍ਰਬੰਧ ਤੇ ਸੱਜਣ ਹੈਗੇ ਸਾਡੇ ਨਾਲ ਜੁੜਦੇ ਆ, ਬਹੁਤ ਡੂੰਘੇ ਡੂੰਘੇ ਸੁਨੇਹੇ ਭੇਜਦੇ ਰਹਿੰਦੇ ਆ ਤੇ ਉਹਨਾਂ ਦਾ ਵੀ ਅੱਜ ਤੋਂ ਅਸੀਂ ਇਹ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜਿਹਦੇ ਵਿੱਚ ਉਹਨਾਂ ਦੀਆਂ ਵੀ ਵਧੀਆ ਲਿਖਤਾਂ ਜਿਹੜੀਆਂ ਉਹ ਸਾਡੇ ਜਿਹੜੇ ਸਰੋਤੇ ਉਹਨਾਂ ਤੱਕ ਅਸੀਂ ਪਹੁੰਚਾਉਣ ਦੀ ਕੋਸ਼ਿਸ਼ ਕਰਿਆ ਕਰਾਂਗੇ ਤੇ ਨਾਲ ਬਾਕੀ ਆ ਜਿਹੜੀ ਖਬਰਸਾਰ ਉਹ ਵੀ ਜਿਹੜੀ ਆ ਉਹ ਸ਼ੁਰੂ ਰਹੂਗੀ ਤੇ ਇਹਦੇ ਨਾਲ ਪਹਿਲਾ ਸੁਨੇਹਾ ਜਿਹੜਾ ਹੈਗਾ ਜੀ ਉਹਨਾਂ ਨੇ ਲਿਖਿਆ ਕਹਿੰਦੇ ਜਿੰਦ ਬਦਲੇ ਜਿੰਦ ਵਟਾਉਣ ਵਾਲੇ ਨੰਗੇ ਪੈਰੀ ਚੱਲ ਕੇ ਆਉਣ ਵਾਲੇ ਸੱਚ ਖਾਤਰ ਖੱਲ ਲਹਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ ਰੋਗ ਦਿਲ ਦੇ ਬੁੱਝ ਵਿਖਾਉਣ ਵਾਲੇ ਸੁੱਖ ਬਦਲੇ ਦੁੱਖ ਹੰਡਾਉਣ ਵਾਲੇ ਕੋਈ ਗੁੱਝੀ ਬਾਤ ਸੁਣਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੋਂ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੀਤੇ ਵਾਅਦੇ ਤੋੜ ਚੜਾਉਣ ਵਾਲੇ ਟੁੱਟੀ ਗਾਨੀ ਫੇਰ ਪਰੋਣ ਵਾਲੇ ਕੋਈ ਹਿੱਕ ਦਾ ਜ਼ੋਰ ਵਿਖਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੋਈ ਸੱਚ ਦਾ ਦੀਪ ਜਗਾਉਣ ਵਾਲੇ ਲੱਗੀ ਅੱਗ ਨੂੰ ਆਪ ਬੁਝਾਉਣ ਵਾਲੇ ਬੇੜੀ ਡੁੱਬਦੀ ਉਹਨੇ ਲਾਉਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ ਕਹਿੰਦੇ ਕੋਈ ਖੁਦ ਨੂੰ ਖਾਕ ਕਹਾਉਣ ਵਾਲੇ ਦਾਨੀ ਖਾਕ ਚੋਂ ਖਾਲਕ ਪਾਉਣ ਵਾਲੇ ਭਲਾ ਇਸ ਖਲਕਤ ਦਾ ਚਾਹੁਣ ਵਾਲੇ ਕਿਤੋਂ ਲੱਭ ਜਾਣ ਤਾਂ ਦੱਸਿਓ ਜੀ, ਕਿਤੇ ਮਿਲ ਜਾਣ ਤਾਂ ਦੱਸਿਓ ਜੀ, ਰੂਹ ਯਾਦ ਕਰੇ ਉਹਨਾਂ ਸੱਜਣਾਂ ਨੂੰ, ਕਿਤੇ ਮਿਲ ਜਾਣ ਤਾਂ ਦੱਸਿਓ ਜੀ। ਅੱਗੇ ਜਾ ਕੇ ਲਿਖਦੇ ਆ, ਧੰਨਵਾਦ ਗੁਰਦੀਪ ਦਾਨੀ ਜੀ, ਪਿੰਡ ਫੁੱਲੋ ਮਿੱਟੀ, ਰਿਟਾਇਰਡ ਸਹਾਇਕ ਥਾਣੇਦਾਰ, ਤੇ ਉਹਨਾਂ ਦਾ ਨੰਬਰ ਵੀ, ਜਿਹੜੇ ਸੱਜਣ ਉਹਨਾਂ ਨੂੰ ਸੰਪਰਕ ਕਰਨਾ ਚਾਹੁੰਦੇ ਆ, ਉਹਨਾਂ ਦਾ ਨੰਬਰ ਵੀ ਆਪਾਂ ਬੋਲ ਦਿੰਦੇ ਆ। ਉਹਨਾਂ ਦਾ ਨੰਬਰ ਹੈਗਾ 9 9 4 7 0 ਤੇ 79 316, ਤੇ ਅਗਲਾ ਨੰਬਰ ਉਹਨਾਂ ਨੇ ਨਾਲ ਦਿੱਤਾ ਹੈ 88 473 ਤੇ 57 895। ਬਹੁਤ ਵਧੀਆ ਲਿਖਤਾਂ ਭੇਜਦੇ ਆ ਇਹ ਕਾਕ ਸਾਹਿਬ ਜੀ, ਤੇ ਆਪਣੇ ਕੋਲ ਹੋਰ ਵੀ ਇਹਨਾਂ ਦੇ ਸੁਨੇਹੇ ਹੁੰਦੇ ਆ, ਆਪਾਂ ਹੋਰ ਵੀ ਪੜ੍ਹ ਲੈਂਦੇ ਆ ਅੱਗੇ ਪਿੱਛੋਂ ਲੱਭ ਕੇ, ਤੇ ਇਹਨਾਂ ਦੇ ਸੁਨੇਹੇ ਆ ਜਿਹੜੇ, ਆਹ ਤਾਂ ਆਪਾਂ ਪੜ੍ਹ ਦਿੱਤਾ, ਤੇ ਇਹਨਾਂ ਦੇ ਸੁਨੇਹੇ ਜਿਹੜੇ ਆ ਅੱਜ ਦਾ ਵਿਸ਼ੇਸ਼ ਹੈ, ਹੋਰ ਵੀ ਸੱਜਣਾਂ ਦੇ ਸੁਨੇਹੇ ਆਉਂਦੇ ਰਹਿੰਦੇ ਆ ਕਾਕ ਸਾਹਿਬ ਜੀ ਇੱਥੇ ਇੱਕ, ਹਾਂ ਵੀ ਕਿਸੇ ਨੇ ਬੜਾ ਵਧੀਆ ਸੁਨੇਹਾ ਲਿਆ, ਅੱਜ ਦਾ ਦਿਨ ਤੇ ਵਿਸ਼ੇਸ਼ ਪੰਜਾਬੀ ਸਾਧ ਜਗਤ ਦੀ ਮੈਂ ਕਹਾਣੀਕਾਰ ਸਰਗੀ ਜੰਮੂ, ਇਹਦੇ ਬਾਰੇ ਲਿਖਿਆ ਗਿਆ ਕਾਕ ਸਾਹਿਬ ਜੀ, ਤੇ ਇਹ ਪਹਿਲਾਂ ਨੀ ਕਦੇ ਇਹਨਾਂ ਦੇ ਨਾਂ ਸੁਣੇ, ਕਿਉਂਕਿ ਮੈਂ ਸ਼ਾਇਦ ਰੇਡੀਓ ਦੇ ਨਾਲ ਨਵਾਂ ਨਵਾਂ ਸੁਣਿਆ ਜੁੜਿਆ ਕਰਕੇ ਤਾਂ ਆਇਆ, ਤੇ ਇਹਨਾਂ ਦੇ ਵਿੱਚ ਲਿਖਿਆ ਕਾਕ ਸਾਹਿਬ ਜੀ, ਇਹਨਾਂ ਦੀ ਬੇਸਿਕਲੀ ਲਾਈਫ ਦੇ ਬਾਰੇ ਲਿਖਿਆ ਕਿਸੇ ਨੇ, ਪੁਰਾਣੀ ਕਹਾਣੀ ਕਲਾਕਾਰ ਡਾਕਟਰ ਸਰਗੀ ਜੰਮੂ ਅੰਮ੍ਰਿਤਸਰ ਪੰਜਾਬ ਦੀ ਵਸਨੀਕ ਆ, ਆਪਣੀ ਆਪ ਜੀ ਗੁਰੂ ਨਾਨਕ ਦੇਵ ਜੀ ਯੂਨੀਵਰਸਿਟੀ ਦੀਆਂ ਸੇਵਾਵਾਂ ਨਿਭਾ ਰਹੇ ਹਨ, ਉਹਨਾਂ ਨੇ ਪੰਜਾਬੀ ਸਾਹਿਤ ਨੂੰ ਆਪਣਾ ਆਪਣਾ ਸਰਸੀਆ ਸਮ ਦ੍ਰਿਸ਼ਟੀ ਖਿਲਰੇ ਹਰਫ ਚੇਤਨ ਕਥਾ ਵੇਦਾ ਹੋਣ ਤੋਂ ਪਹਿਲਾਂ ਪੰਜਾਬੀ ਕਹਾਣੀ ਵਿਚ ਲੋਕ ਧਾਰਾ ਦਾ ਅਨੁਸਰਣ ਅਤੇ ਰੂਪਾਂਤਰ ਪੁਸਤਕਾਂ ਸਮਰਪਿਤ ਕੀਤੀਆਂ, ਬੜੀਆਂ ਕਿਤਾਬਾਂ ਲਿਖੀਆਂ ਕਾਕ ਸਾਹਿਬ ਜੀ ਲੋਕਾਂ ਨੇ। ਪਿਛਲੇ ਸਾਲ ਉਹਨਾਂ ਨੂੰ ਵਿਸ਼ੇਸ਼ ਕਹਾਣੀਕਾਰ ਅਤੇ ਪੁਸਤਕ ਆਪਣਾ ਆਪਣਾ ਮਰਸੀਆ ਲਈ ਕੈਨੇਡਾ ਦੀ ਸੰਸਥਾ ਵੱਲੋਂ ਢਾਹਾਂ ਕਲੇਰਾਂ ਪੁਰਸਕਾਰ ਮਿਲਿਆ। ਉਹਨਾਂ ਦੀਆਂ ਰਚਨਾਵਾਂ ਪੰਜਾਬੀ ਅਖਬਾਰਾਂ ਦੀਆਂ ਅਤੇ ਮੈਗਜ਼ੀਨਾਂ ਤੇ ਛਾਪਦੀਆਂ ਰਹਿੰਦੀਆਂ ਹਨ। ਉਹਨਾਂ ਦੀਆਂ ਕਹਾਣੀਆਂ ਲਾਂਬੂ, ਰਾਡ, ਰਵਾਬੀ ਪਾਠਕ ਬਹੁਤ ਪਸੰਦ ਕਰ ਰਹੇ ਹਨ। ਆਪ ਜੀ ਦਾ ਜੀਵਨ ਪੰਜਾਬੀ ਸਾਹਿਤ ਸਭਿਆਚਾਰ ਅਤੇ ਵਿਰਸੇ ਨੂੰ ਸਮਰਪਿਤ ਹੈ। ਉਹਨਾਂ ਦੀਆਂ ਅਨਮੋਲ ਰਚਨਾਵਾਂ ਨਾਰੀਵਾਦ, ਸਮਾਜਿਕ ਕੁਰੀਤੀਆਂ ਅਤੇ ਨੈਤਿਕ ਕਦਰਾਂ ਕੀਮਤਾਂ ਆਧਾਰਿਤ ਹੁੰਦੀਆਂ ਹਨ। ਹਾਲ ਦੀ ਉਹਨਾਂ ਦੀ ਪੁਸਤਕ ਆਪਣਾ ਆਪਣਾ ਮਰਸੀਆ ਸਾਹਿਤ ਜਗਤ ਦਾ ਅਨਮੋਲ ਖਜ਼ਾਨਾ ਹੈ। ਉਹ ਸੰਵੇਦਨਸ਼ੀਲ ਕਹਾਣੀਕਾਰ, ਮਿਹਨਤੀ ਅਧਿਆਪਕਾ ਅਤੇ ਲਾਪੜੇ ਸੁਭਾਅ ਦੀ ਸ਼ਖਸੀਅਤ ਹਨ। ਪੰਜਾਬੀ ਸਾਹਿਤ ਜਗਤ ਨੂੰ ਵੀ ਆਪ ਜੀ ਦੇ ਤੇ ਬਹੁਤ ਮਾਣ ਹੈ। ਸਰਗੀ ਨੂੰ ਕਈ ਭਰਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਅਤੇ ਪੰਜਾਬੀ ਭਾਸ਼ਾ ਦੀ ਨਿਰੰਤਰ ਸੇਵਾ ਕਰ ਰਹੇ ਹਨ। ਤੇ ਇਹਦੇ ਨਾਲ ਖੱਕ ਸਾਹਿਬ ਜੀ ਆਪਣੇ ਕੋਲ ਹੋਰ ਵੀ ਸੁਨੇਹੇ ਜਿਹੜੇ ਆਉਂਦੇ ਹੈਗੇ ਆ, ਆਹ ਵੀ ਸੁਨੇਹਾ ਖੱਕ ਸਾਹਿਬ ਜੀ ਇੱਕ ਹੈਗਾ, ਦੋ ਤਿੰਨ ਆਪਣੇ ਕੋਲ ਹੈਗੇ, ਇਹ ਵੀ ਪੜ੍ਹਦੇ ਆ, ਬਹੁਤ ਵਧੀਆ ਸੁਨੇਹੇ ਆ। ਇੱਕ ਤਾਂ ਸੁਨੇਹਾ ਹੈਗਾ ਖੱਕ ਸਾਹਿਬ ਜੀ, ਉਹ ਦੇ ਤੋਂ ਸ਼ੁਕਰ ਉਸਕਾ, ਉਹ ਦੇ ਤੋਂ ਸ਼ੁਕਰ ਉਸਕਾ, ਨਾ ਦੇ ਤੋਂ ਮਲਾਲ ਨਹੀਂ, ਮੇਰੇ ਰੱਬ ਕੇ ਫੈਸਲੇ ਕਮਾਲ ਹੈ, ਉਨ ਫੈਸਲੋ ਪੇ ਕੋਈ ਸਵਾਲ ਨਹੀਂ। ਕਿਆ ਬਾਤ ਹੈ, ਖੱਕ ਸਾਹਿਬ ਜੀ ਲਿਖਣ ਵਾਲੇ ਵੀ ਕਮਾਲ ਕਰਦੇ। ਆਪਾਂ ਹੋਰ ਪੜ੍ਹ ਦਿੰਦੇ ਆ, ਇਹਦੇ ਵਿਚ ਉਹਨਾਂ ਨੇ ਲਿਖਿਆ ਖੱਕ ਸਾਹਿਬ ਜੀ, ਮੌਤ ਦੇ ਵਪਾਰੀ, ਪੱਥਰ ਪਾਟਿਆਂ ਪੁੱਤ ਨਹੀਂ ਜੰਮਦੇ, ਪੱਥਰ ਪਾਟਿਆਂ ਪੁੱਤ ਨਹੀਂ ਜੰਮਦੇ, ਕੁੱਖਾਂ ਪਾੜ ਕੇ ਜੰਮਦੇ ਨੇ, ਨੱਕ ਰਗੜ ਕੇ ਮਾਪੇ ਪੀਰ ਪੈਗੰਬਰਾਂ ਕੋਲੋਂ ਮੰਗਦੇ ਨੇ, ਚਿੱਟੇ ਦੇ ਵਪਾਰੀਆ ਹੋਏ ਕੁਝ ਮੈਂ ਮੂੰਹੋਂ ਨੀ ਕਹਿਣਾ, ਲਾਸ ਦੇ ਸਿਰ ਤੇ ਸਿਰਾ ਬਣ ਕੇ ਵੇਖ ਵਿਲਕਦੀਆਂ ਭੈਣਾਂ, ਭਾਂਡੇ ਵੇਚ ਕੇ ਚਿੱਟਾ ਪੀ ਗਿਆ, ਚਾਰ ਭੈਣਾਂ ਦਾ ਭਾਈ, ਵਹਿਣ ਤੋਂ ਪਹਿਲਾਂ ਵਿਆਹਣ ਤੋਂ ਪਹਿਲਾਂ ਵਿਧਵਾ ਕਰਤੀ ਪਾਪੀਓ ਧੀ ਭਰਾਈ, ਕਹਿਣ ਮਾਪੇ ਜੰਮਦਾ ਮਰ ਜਾਂਦਾ, ਇਹ ਸੀ ਇੰਨਾ ਦੁੱਖ ਦੇਣਾ, ਲਾਸ਼ ਦੇ ਸਿਰ ਤੇ ਸਿਹਰਾ ਬੰਨ ਵੇਖ ਕੇ ਵਿਰਕਦੀਆਂ ਦੇਖ ਪੈਣ, ਵਸਦੇ ਘਰ ਨੂੰ ਖੰਡਰ ਬਣਾ ਕੇ ਕਰ ਲਿਆ ਲਾਲਚ ਪੂਰਾ, ਮਾਪਿਆਂ ਦੇ ਅਰਮਾਨਾਂ ਦਾ ਕੀ ਮਿਲਿਆ ਕਰਕੇ ਚੂਰਾ, ਵੱਧ ਦੁਆਵਾਂ ਲੱਗਣੀਆਂ ਪੁੱਤ ਤੁਹਾਡਾ ਵੀ ਨਹੀਂ ਰਹਿਣਾ, ਵੱਧ ਦੁਆਵਾਂ ਲੱਗਣੀਆਂ ਪੁੱਤ ਤੁਹਾਡਾ ਵੀ ਨਹੀਂ ਰਹਿਣਾ, ਲਾਸ਼ ਦੇ ਸਿਰ ਤੇ ਸੇਹਰਾ ਬਣ ਕੇ ਵੇਖ ਵਿਲਕਦੀਆਂ ਪੈਣਾ।
3: ਕਿਆ ਬਾਤ ਹੈ, ਬਹੁਤ ਵਧੀਆ।
2: ਅੱਖਾਂ ਦੇ ਵਿਚ ਵੀਰ ਦੇ ਵਿਆਹ ਦੇ ਮਰ ਗਏ ਸੁਪਨੇ ਪਾਏ, ਅੱਖਾਂ ਦੇ ਵਿਚ ਵੀਰ ਦੇ ਵਿਆਹ ਦੇ ਮਰ ਗਏ ਸੁਪਨੇ ਪਾਏ, ਕਈ ਮਾਵਾਂ ਦੇ ਪੁੱਤ ਖਾ ਗਿਆ ਚਿੱਟਾ ਵੇਚਣ ਵਾਲੇ। ਸਾਡੀ ਲੋਕ ਬਹੁਤ ਬਹੁਤ ਡੂੰਘੀਆਂ ਡੂੰਘੀਆਂ ਗੱਲਾਂ ਲਿਖਦੇ ਆ, ਤੇ ਆਪਣਾ ਮੇਰਾ ਖਿਆਲ ਆ ਵੀ ਆਪਾਂ ਥੋੜੀਆਂ ਖਬਰਾਂ ਵੀ ਆਪਣੇ ਕੋਲ ਹੈਗੀਆਂ ਖਬਰਾਂ ਕਰ ਲਓ,
3: ਬਾਕੀ ਖਬਰਾਂ ਤਾਜ਼ੀਆਂ ਖਬਰਾਂ ਆਇਆ ਕਰਨਗੀਆਂ, ਜਿਹੜੀਆਂ ਤਾਜ਼ੀਆਂ ਤਾਜ਼ੀਆਂ ਆਇਆ ਕਰਨਗੀਆਂ ਰੋਜ਼ ਦੀਆਂ, ਤਾਂ ਆਪਾਂ ਜਦੋਂ ਵੀ ਪ੍ਰੋਗਰਾਮ ਕਰਨਾ ਆਪਾਂ ਨਾਲੋ ਨਾਲ ਹੀ ਪੜ੍ਹਦੇ ਰਹਾਂਗੇ।
2: ਹਾਂਜੀ, ਤੇ ਜਿਹੜੀਆਂ ਖਬਰਾਂ ਅੱਜ ਦੀਆਂ ਕਕਸ਼ਾ ਦੀ ਕਾਫੀ ਜਿਹੜੀਆਂ ਉਹ ਖਬਰਾਂ ਜਿਹੜੀਆਂ ਆਪਣੇ ਕੋਲ ਹੈਗੀਆਂ ਸਾਫ਼ ਹੈਗੀਆਂ ਉਹ, ਤੇ ਇਹਦੇ ਵਿਚ ਇਕ ਤਾਂ ਜਿਹੜੀ ਖਬਰ ਕਕਸ਼ਾ ਦੀ ਹੈਗੀ ਆ ਉਹ ਰੇਲ ਗੱਡੀ ਦਾ ਜਿਹੜਾ ਐਕਸੀਡੈਂਟ ਹੋਇਆ ਸਪੇਨ ਦੇ ਵਿਚ, ਉਹਦੇ ਵਿਚ ਕਕਸ਼ਾ ਦੀ ਬਹੁਤ ਨੁਕਸਾਨ ਹੋਇਆ ਤੇ ਉਹਦੀ ਕਾਫੀ ਲੰਬੀ ਚੌੜੀ ਖਬਰ ਹੈਗੀ ਆ। ਇਹ ਖਬਰ ਆ ਜਿਹੜੀ ਕਕਸ਼ਾ ਦੀ, ਇਹ ਸਪੇਨ ਵਿਚ ਦੋ ਰੇਲ ਗੱਡੀਆਂ ਵਿਚ ਟੱਕਰ ਹੋਣ ਕਾਰਨ ਬਹੁਤ ਭਿਆਨਕ ਜਿਹੜੀ ਆ ਉਹ ਘਟਨਾ ਹੋਈ ਆ, ਤੇ ਜਿਹਦੇ ਵਿਚ ਕਕਸ਼ਾ ਦੀ 40 ਵਿਅਕਤੀਆਂ ਦੀਆਂ ਜਿਹੜੀਆਂ ਜਾਨਾਂ ਗਈਆਂ, ਤੇ ਖਾਕਸਾ ਦੀ ਗੌਰਮੈਂਟ ਨੇ ਇਹਦੇ ਵਾਸਤੇ 3 ਦਿਨ ਦਾ ਜਿਹੜਾ ਉਹ ਸੋ ਗਿਆ ਜਿਹੜਾ ਮਨਾਉਣ ਵਾਸਤੇ ਉਸ ਦੇਸ਼ ਦੇ ਵਿਚ ਸਪੇਨ ਦੇ ਵਿਚ ਆ, ਜਿਹੜਾ ਉਹ ਐਲਾਨ ਕਰ ਦਿੱਤਾ ਕਿ ਅਸੀਂ ਇਹਨੂੰ 3 ਦਿਨ ਵਾਸਤੇ ਸ਼ੁਰੂ ਹੋਣਾ ਕੱਲ ਤੋਂ, ਯਾਨੀ ਕਿ ਮੰਗਲਵਾਰ ਤੋਂ, ਤੇ ਉੱਥੇ ਮੰਗਲਵਾਰ ਜਿਹੜਾ ਚੜ੍ਹਨ ਵਾਲਾ ਹੀ ਆ, ਤੇ ਅਗਲੇ 3 ਦਿਨ ਇਹ ਜਿਹੜਾ ਸੋਗ ਇਹਦਾ ਕੀਤਾ ਜਾਏਗਾ। ਤੇ ਇਹਦੇ ਵਿਚ ਖਾਕਸਾ ਜੀ ਇਸ ਤਰ੍ਹਾਂ ਹੈ ਕਿ ਰੇਲ ਗੱਡੀਆਂ ਦੇ ਜਿਹੜੇ ਡੱਬਿਆਂ ਦੇ ਮਲਬੇ ਆ ਖਾਕਸਾ ਜੀ, ਉਹ ਅਜੇ ਤੀਕਰ ਵੀ ਜਿੱਦਾਂ ਨਾ ਉਹ ਤੁਹਾਨੂੰ ਪਤਾ ਪਿਆ ਬੰਬਾਂ ਬੁੰਬਾਂ ਨਾਲ ਕੋਈ ਇੱਧਰ ਨੂੰ ਖਿਲਰ ਗਿਆ, ਡੱਬਿਆਂ ਦਾ ਬੁਰਾ ਹਾਲ ਹੋਇਆ ਪਿਆ, ਉਹਨਾਂ ਨੂੰ ਅੱਗਾਂ ਲੱਗ ਗਈਆਂ, ਤੇ ਬਹੁਤ ਭਿਆਨਕ ਜਿਹੜਾ ਉਹ ਸੀਨ ਉੱਥੇ ਇਸ ਵੇਲੇ ਬਣਿਆ ਆ, ਤੇ ਇਹਨਾਂ ਦੇ ਮਲਬੇ ਵਿਚੋਂ ਅਜੇ ਤੀਕਰ ਵੀ ਖਾਕਸਾ ਜੀ ਮਾਸ ਦੀਆਂ ਬੋਟੀਆਂ ਲੋਕਾਂ ਦੇ ਵੱਖਰੇ ਵੱਖਰੇ ਜਿਹੜੇ ਆਂਦੇ ਆ
3: ਸਪੀਡ ਵੀ ਜਿਆਦਾ ਨਾ ਟ੍ਰੇਨਾਂ ਦੀ, ਉਹ ਇੱਦਾਂ ਵੱਜਣਗੀਆਂ ਇੰਨੀ ਤੇਜ਼, 100-125 ਕਿਲੋਮੀਟਰ ਦੇ ਹਿਸਾਬ ਨਾਲ ਟ੍ਰੇਨਾਂ ਚੱਲਦੀਆਂ
2: ਜਿਆਦਾ ਦੱਸਦੇ ਆ ਉਹਦੀ ਸਪੀਡ ਆ ਜਿਹੜੀ ਉਹ, ਖਾਕਸਾ ਜੀ ਅੱਜ ਦੀ ਖਬਰ ਦੇ ਵਿਚ ਤਾਂ ਇਹੀ ਨਹੀਂ ਦੱਸੀ ਸੀ, ਉਹ ਜਵਾਨੀ ਜਿੱਥੋਂ ਤੱਕ ਮੈਨੂੰ ਯਾਦ ਆ ਕਿ ਉਸ ਏਰੀਏ ਦੇ ਵਿਚ ਜਿਹੜੀ ਸਪੀਡ ਆ ਸ਼ਾਇਦ 80 ਕਿਲੋਮੀਟਰ ਲਿਮਿਟ ਸੀਗੀ, ਤੇ ਜਾ ਰਹੀ ਸੀ ਉੱਥੇ 130 ਕਿਲੋਮੀਟਰ ਤੇ ਸਪੀਡ ਤੇ ਉਹ ਗੱਡੀ। ਇਹ ਕੱਲ ਦੀ ਖਬਰ ਹੈ ਪਰ ਅੱਜ ਦੀ ਖਬਰ ਦੇ ਵਿਚ ਉਹਦਾ ਬਿਲਕੁਲ ਮੈਨਸ਼ਨ ਨਹੀਂ ਕੀਤਾ, ਜਾਂ ਤਾਂ ਉਹ ਕਿਸੇ ਨੇ ਪਹਿਲਾਂ ਕਾਪੀਆਂ ਪ੍ਰਿੰਟ ਕਰ ਦਿੱਤੀ ਜਾਂ ਇਸ ਤਰ੍ਹਾਂ ਦੀ ਕੋਈ ਗੱਲ ਸੀਗੀ, ਪਰ ਅੱਜ ਦੀ ਖਬਰ ਦੇ ਵਿਚ ਉਹ ਗੱਲ ਉਹਨਾਂ ਨੇ ਨਹੀਂ ਦੱਸੀ, ਪਰ ਕਾਫੀ ਡਿਟੇਲ ਦੇ ਵਿਚ ਖਬਰਾਂ ਜਿਹੜੀਆਂ ਉਹਨਾਂ ਨੇ ਇਹ ਦੱਸੀਆਂ।
3: ਚੀਮਾ ਸਾਹਿਬ, 4-5 ਸਾਲ ਪਹਿਲਾਂ ਮੈਂ ਫਰਾਂਸ ਤੋਂ ਗਿਆ ਸੀ ਲੰਡਨ
2: ਜੀ,
3: ਉਹ ਟ੍ਰੇਨ ਮੈਨੂੰ ਮੈਡਮ ਸਪੀਡ ਹਰ ਜਿਹੜੇ ਵੀ ਤੁਸੀਂ ਕੈਬਨ ਚ ਬੈਠੇ ਆ ਨਾ
2: ਜੀ,
3: ਉੱਥੇ ਮੀਟਰ ਲੱਗਾ ਉੱਪਰ, ਉਹ ਨਾਲੋ ਨਾਲ ਸਪੀਡ ਵੱਧਦੀ ਘਟਦੀ ਦਿਖਾ ਰਿਹਾ
2: ਕਿ ਕਿੰਨੀ ਸਪੀਡ ਜਾ ਰਹੀ ਹੈ ਜੀ।
3: ਸਭ ਤੋਂ ਤੇਜ਼ ਟ੍ਰੇਨ ਮੈਨੂੰ ਮੈਡਮ ਉਹ ਹੈਗੀ ਆ, 200 ਤੱਕ ਉਹ ਜਾਂਦੀ ਮੈਂ ਦੇਖੀ ਆ,
2: 200 ਕਿਲੋਮੀਟਰ ਹੋਣਾ ਜੀ।
3: ਹਾਂਜੀ, 200 ਕਿਲੋਮੀਟਰ ਦੇ ਹਿਸਾਬ ਨਾਲ ਜਾਂਦੀ ਮੈਂ ਦੇਖੀ ਆ ਉਹ ਟ੍ਰੇਨ, ਉਹ ਟ੍ਰੇਨ ਇੰਨੀ ਮਜ਼ਬੂਤ ਆ ਕਿ ਹੈ ਕਿਤੇ ਮਜਾਲ ਭੋਰਾ ਵੀ ਹਿਲਦੀ ਹੁਲਦੀ ਹੋਵੇ ਜਾਂ ਇਧਰ ਉਧਰ ਹੁੰਦੀ ਹੋਵੇ, ਔਰ ਬੈਸਟ ਟ੍ਰੇਨ ਮੈਂ ਆਪਣੀ ਜ਼ਿੰਦਗੀ ਦਾ ਉਹ ਸਫ਼ਰ ਟ੍ਰੇਨ ਦੇ ਵਿਚ ਕੀਤਾ ਸੀ
2: ਜੀ। ਕਿਤੇ ਟਾਈਮ ਲੱਗਿਆ ਤਾਂ ਜਪਾਨ ਚ ਵੀ ਜਾ ਕੇ ਦੇਖੋ ਇੱਕ ਵਾਰੀ,
3: ਜਪਾਨ
2: ਰੇਲਵੇ ਉੱਥੇ ਹੈਗੀ ਆ ਜਪਾਨ ਦੇ ਵਿਚ, ਖਾਕਸਾ ਵੀ ਉਹ 500 ਕਿਲੋਮੀਟਰ ਤੱਕ ਚਲੇ ਜਾਂਦੀ ਆ ਸਪੀਡ ਉਹਦੀ।
3: ਚੀਮਾ ਸਾਹਿਬ, ਹੁਣ ਤਾਂ ਅਸੀਂ ਵੀ ਚਲਾਤੀ ਆ, ਅੰਮ੍ਰਿਤਸਰ ਤੋਂ ਦਿੱਲੀ ਜਾਂਦੀ ਆ, ਔਰ ਉਹਦੀ ਸਪੀਡ ਵੀ 100 ਤੋਂ 120 ਆ ਖਰਾ ਜੀ,
2: ਇੰਨੇ ਕਿਲੋਮੀਟਰ ਹੋਣੀ ਨਾ 120 500 ਕਿਲੋਮੀਟਰ
3: ਆਪਣੇ ਮੀਲ ਚੱਲਦੇ ਆ ਜੀ ਇੰਡੀਆ ਚ
2: ਜੀ। ਉਹ ਜਿਹੜੀ ਜਪਾਨੀ ਟ੍ਰੇਨ ਦੀ ਗੱਲ ਕਰ ਰਹੇ ਖਾਕ ਸਾਹਿਬ ਜੀ, ਉਹਦੇ ਜਿਹੜੇ ਪਹੀਏ ਆ ਉਹ ਗਾਡਰ ਦੇ ਨਾਲ ਨੀ ਲੱਗਦੇ,
3: ਉੱਥੇ ਉੱਡਦੀ ਜਾਂਦੀ ਆ।
2: ਹਾਂ, ਉਹ ਉੱਪਰ ਰਹਿੰਦੀ ਆ 6-7 ਇੰਚ ਆ ਜਿਹੜੀ, ਉਹ ਗਾਡਰ ਤੋਂ ਉੱਪਰ ਉੱਠ ਕੱਢਦੀ ਆ ਜਦੋਂ ਉਹ 100 ਕਿਲੋਮੀਟਰ ਤੀਕਰ ਜਾਂਦੀ ਆ ਨਾ, ਉਦੋਂ ਉਹਦੇ ਪਹੀਏ ਜਿਹੜੇ ਗਾਡਰਾਂ ਦੇ ਨਾਲ ਲਾ ਕੇ ਚੱਲਦੇ ਆ, ਜਦੋਂ 100 ਕਿਲੋਮੀਟਰ ਤੋਂ ਟੱਪ ਗਏ ਫਿਰ ਉਹ ਥੱਲੇ ਨੀ ਲੱਗਦੀ ਟ੍ਰੇਨ, ਤੇ ਉਹਦੇ ਵਿੱਚ ਪਤਾ ਵੀ ਨੀ ਲੱਗਦਾ ਤੁਸੀਂ ਉੱਡੇ ਜਾਂਦੇ ਆ ਕਿ ਤੁਸੀਂ ਉਹ ਖੜਕਾ ਖੁੜਕਾ ਜਿਹੜਾ ਪਹੀਆਂ ਦਾ ਕੁਛ ਨੀ ਸੁਣਦਾ, ਉਹ ਜਿਹੜੀ ਖੜਕ ਖੜਕ ਤੁਹਾਨੂੰ ਪਤਾ ਰੇਲ ਦੀਆਂ ਗੱਡੀਆਂ ਦੇ ਵਿਚ ਆਮ ਕਰਕੇ ਹੁੰਦੀ ਹੁੰਦੀ, ਉਹ ਕੋਈ ਉਦਾਂ ਦੀ ਆਵਾਜ਼ ਨੀ ਆਉਂਦੀ, ਤੇ ਬਹੁਤ ਤੇਜ਼ ਜਾਂਦੀ ਕਕਸ਼ਾ ਜੀ ਉਹ, ਤੇ ਕਿਤੇ ਚਾਂਸ ਲੱਗਿਆ ਤਾਂ ਜ਼ਿੰਦਗੀ ਚ ਗਏ ਤਾਂ ਜ਼ਰੂਰ ਕਰਨਾ ਚਾਹੀਦਾ, ਉਹਦੇ ਮੈਂ ਵੀ ਟ੍ਰਾਈ ਕਰੂੰਗਾ।
3: ਇਸ ਸਾਲ ਵੀ ਜਾ ਕੇ ਆਇਆ ਵਾਂ, ਟ੍ਰੇਨ ਦਾ ਸਫ਼ਰ ਮੈਂ ਕੀਤਾ ਲੰਡਨ ਤੋਂ ਬਰਮਿੰਗਮ ਦਾ,
0: ਬੜੀ ਪਿਆਰੀ ਟ੍ਰੇਨ ਉਹ ਵੀ, ਪਰ ਉਹ ਜਿਆਦਾ ਸਪੀਡ ਵਾਲੀ ਨਹੀਂ ਸੀ ਤੇ ਇੱਥੇ ਤੇ ਬਹੁਤ ਜਿਆਦਾ ਸਪੀਡ ਵਾਲੀਆਂ। ਪਿੱਛੇ ਜੇ ਮੈਂ ਬੈਲਜੀਅਮ ਤੋਂ ਵਾਪਸ ਫਰਾਂਸ ਆਇਆ ਸੀ
2: ਜੀ,
0: ਉਹਦਾ ਵੀ ਬੜਾ ਨਜ਼ਾਰੇ ਟ੍ਰੇਨਾਂ ਦੇ, ਤੇ ਟ੍ਰੇਨਾਂ ਦੇ ਹੈ ਹੀ ਵਧੀਆ,
2: ਬਹੁਤ ਵਧੀਆ ਜੀ, ਬਹੁਤ ਵਧੀਆ। ਤੇ ਇਹ ਕਾਕ ਸਾਹਿਬ ਜੀ ਜਿਹੜੀ ਹੁਣ ਸੋਮਵਾਰ ਆ ਜਿਹੜਾ ਦਿਨ ਚੜਿਆ, ਇਹ ਤੋਂ ਕੋਈ 18 ਘੰਟੇ ਪਹਿਲਾਂ ਜਿਹੜਾ ਇਹ ਹਾਦਸਾ ਉੱਤੇ ਹੋਇਆ, ਇਹ ਵੀ ਹਾਈ ਸਪੀਡ ਰੇਲ ਸੀਗੀ, ਪਰ ਓਨੀ ਹਾਈ ਸਪੀਡ ਨੀ ਜਿੰਨੀ ਆਪਾਂ ਜਪਾਨ ਦੀ ਜਾਂ ਦੂਜਿਆਂ ਦੀ ਗੱਲ ਕਰਦੇ ਹਾਂ। ਤੇ ਇਸ ਗੱਡੀ ਦੇ ਜਿਹੜੇ ਵਿੰਗੇ ਟੇਢੇ ਹੋਏ ਮਲਬੇ ਦੇ ਹੇਠੋਂ ਲੋਕਾਂ ਦੇ ਸਰੀਰਾਂ ਦੇ ਜਿਹੜੇ ਹਿੱਸੇ ਆ ਕਾਕ ਸਾਹਿਬ ਜੀ ਅਜੇ ਵੀ ਲੱਭੇ ਜਾ ਰਹੇ ਆ। ਗੱਡੀ ਵਿਚ ਇਹ ਕਾਕ ਸਾਹਿਬ ਜੀ ਦੋ ਗੱਡੀਆਂ ਸੀਗੀਆਂ, ਇੱਕ ਗੱਡੀ ਤਾਂ ਜਿਹੜੀ ਮਾਡਰਿਡ ਉੱਥੇ ਦੀ ਜਿਹੜੀ ਕੈਪੀਟਲ ਆ ਨਾ ਆਪਣੇ ਸਪੇਨ ਦੀ, ਉੱਥੇ ਨੂੰ ਜਾ ਰਹੀ ਸੀ ਇਹ ਗੱਡੀ। ਇਹਦੇ ਵਿਚ 300 ਸਵਾਰ ਦੱਸਿਆ ਜਾਂਦਾ ਕਿ ਇਹਦੇ ਵਿਚ ਸੀਗੇ, ਤੇ ਇਹ ਚੱਲੀ ਸੀਗੀ ਉਧਰ ਨੂੰ। ਤੇ ਉਸੇ ਹੀ ਖਾਕ ਸਾਹਿਬ ਜੀ ਰਾਜਧਾਨੀ ਮੈਡ੍ਰਿਡ ਆ ਜਿਹੜੀ ਸਪੇਨ ਦੀ, ਉਥੋਂ ਇੱਕ ਹੋਰ ਟ੍ਰੇਨ ਆ ਰਹੀ ਸੀ ਵਾਪਸ।
0: ਉਹ ਕਿੱਡੀ ਬੇਕੂਫੀ ਹੋ ਗਈ ਜਾਂ ਕਿਸੇ ਨੇ ਦੇਖਿਆ ਨੀ, ਜਾਂ ਉਹ ਕਾਂਟਾ ਚੇਂਜ ਕਰਨਾ ਹੁੰਦਾ ਜਾਂ ਕੀ ਹੋਇਆ ਕੀ ਨੀ ਹੋਇਆ, ਕਿੱਦਾਂ ਹੋ ਸਕਦਾ ਕਿ ਇੱਕ?
2: ਨਹੀਂ, ਇਹ ਕਾਂਟੇ ਦੀ ਗੱਲ ਨੀ ਹੋ ਗਈ ਸੀਗੀ ਜੀ, ਇਹ ਵੱਖਰੇ ਵੱਖਰੇ ਟਰੈਕ ਤੇ ਆਉਣੀਆਂ ਸੀ, ਦੋਨੇ ਵੱਖਰੀ ਵੱਖਰੀ ਲੈਨ ਤੇ ਆਉਣੀਆਂ ਸੀ।
0: ਵੱਖਰੇ ਟਰੈਕ ਸੀ ਦੋਵਾਂ ਦੇ?
2: ਹਾਂਜੀ, ਦੋ ਸੈਪਰੇਟ ਟਰੈਕ ਸੀਗੇ ਦੋਨਾਂ ਤੇ, ਇੱਕ ਉਧਰੋਂ ਆਉਂਦੀ ਸੀ ਇੱਕ ਉਧਰੋਂ ਆਉਂਦੀ ਸੀਗੀ। ਤੇ ਹੁਣ ਖਾਕ ਸਾਹਿਬ ਜੀ ਇੱਥੇ ਗੱਲ ਆ ਜਿਹੜੀ ਕੱਲ ਪਹਿਲੇ ਦਿਨ ਪਹਿਲੀ ਵਾਰੀ ਖਬਰ ਆਈ ਆ, ਕੱਲ ਸ਼ਾਮੀ ਇਹ ਖਬਰ ਥੋੜੀ ਜਿਹੀ ਮੈਂ ਦੇਖੀ ਸੀ, ਰਾਤ ਕਿਆ ਸੌਣ ਲੱਗੇ ਨੇ, ਉਸ ਵੇਲੇ ਕਹਿੰਦੇ ਸੀਗੇ ਕਿ ਇੱਥੇ ਮੋੜ ਸੀਗਾ।
0: ਅੱਛਾ,
2: ਮੋੜ ਸੀਗਾ ਤੇ ਇਹ ਗੱਡੀ ਆ ਜਿਹੜੀ ਇੱਥੇ ਸਪੀਡ, ਉਹਨਾਂ ਨੇ ਜਿਹੜੀ ਮੈਂ ਪਹਿਲਾਂ ਆਈ ਸੀ ਖਬਰ ਸੁਣੀ ਆ, ਉਹਦੇ ਵਿੱਚ ਕਹਿੰਦੇ ਸੀਗੇ ਕਿ ਗੱਡੀ ਆ ਜਿਹੜੀ ਇਹ ਇੱਥੇ 80 ਕਿਲੋਮੀਟਰ ਦੀ ਸਪੀਡ ਸੀ ਤੇ ਜਾ ਰਹੀ ਸੀ ਉਹ 130 ਕਿਲੋਮੀਟਰ ਤੇ, ਇਹ ਕਾਰਨ ਸੀਗਾ। ਪਰ ਅੱਜ ਦੀ ਜਿਹੜੀ ਖਬਰ ਆ ਇਹਦੇ ਵਿੱਚ ਉਹਨਾਂ ਨੇ ਕੋਈ ਮੈਂਸ਼ਨ ਨਹੀਂ ਕੀਤਾ, ਉਹ ਕਹਿੰਦੇ ਬਿਲਕੁਲ ਸਿੱਧੀ ਪਟੜੀ ਸੀਗੀ ਤੇ ਇਹਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ ਸੀ ਕਿ ਉਹਦੀ ਸਪੀਡ ਜ਼ਿਆਦਾ ਸੀਗੀ। ਇਹ ਗੱਲ ਜਾਂ ਤਾਂ ਹੁਣ ਦੱਬੀ ਗਈ ਆ ਜਾਂ ਉਹਨਾਂ ਨੇ ਜਾਣ ਕੇ ਨਹੀਂ ਦੱਸੀ, ਇਹਦੇ ਬਾਰੇ ਆਪਾਂ ਕੁਛ ਨਹੀਂ ਕਹਿ ਸਕਦੇ। ਤੇ ਪਰ ਇਹ ਜਿਹੜੀ ਹੁਣ ਟ੍ਰੇਨ ਸੀਗੀ ਜਿਹੜੀ ਬਰਸੇ ਉੱਥੇ ਸੋਰੀ ਮੈਡਰਿਡ ਨੂੰ ਜਾ ਰਹੀ ਸੀ, ਇਹਦੇ ਵਿੱਚ 300 ਪੈਸੰਜਰ ਸੀਗੇ ਖਾਕ ਸਾਹਿਬ ਜੀ। ਤੇ ਜਿਹੜੀ ਉਧਰੋਂ ਮੈਡਰਿਡ ਤੋਂ ਜਿਹੜੀ ਟ੍ਰੇਨ ਵਾਪਸ ਆ ਰਹੀ ਸੀਗੀ ਉਹਦੇ ਗੱਡੀ ਦੇ ਵਿੱਚ ਕਹਿੰਦੇ ਆ ਭਾਈ 200 ਪੈਸੰਜਰ ਸੀਗੇ, 200 ਸਵਾਰ ਸੀਗੇ। ਤੇ ਹੋਇਆ ਕੀ ਆ ਕਾਕ ਸਾਹਿਬ ਜੀ, ਇਹਦੇ ਵਿੱਚ ਜਿਹੜਾ ਉਹਨਾਂ ਨੇ ਦੱਸਿਆ ਕਿ ਇਹ ਪਿਛਲੇ ਇੱਕ ਦਹਾਕੇ ਤੋਂ ਪਹਿਲਾਂ ਇਹ ਬਹੁਤ ਵੱਡੀ ਘਟਨਾ ਇਸ ਤਰ੍ਹਾਂ ਦੀ ਹੋਈ ਸੀ, ਪਰ ਏਡੇ ਵੱਡੇ ਲੈਵਲ ਤੇ ਨਹੀਂ ਸੀ ਹੋਈ। ਤੇ ਹੁਣ ਕਾਕ ਸਾਹਿਬ ਜੀ ਇਹਦੇ ਵਿੱਚ ਜਿਹੜੀਆਂ ਸਵਾਰੀਆਂ ਦੇ ਨਜ਼ਦੀਕੀ ਆ ਰਹੇ ਨੇ ਅਤੇ ਸਕੇ ਆ ਉਹ ਆਪਣੀਆਂ ਜਿਹੜੀਆਂ ਉਹਨਾਂ ਨੂੰ ਲੱਭਣ ਦੀ ਭਾਈ ਸਾਡਾ ਜੀ ਮਿਲ ਜਾਵੇ ਕਿਤੇ ਨਾ ਕਿਤੋਂ, ਤਾਂ ਉਹ ਲੱਭਣ ਦੀਆਂ ਕੋਸ਼ਿਸ਼ਾਂ ਵਿੱਚ ਹੈਗੇ ਆ। ਤੇ ਇੱਕ ਖਵਾਨ
0: ਚੀਮਾ ਸਾਹਿਬ ਇਹ ਦੱਸਿਓ ਕਿ ਦੋਨਾਂ ਗੱਡੀਆਂ ਦੇ ਵਿੱਚੋਂ?
2: ਹਾਂਜੀ, ਮੈਂ ਉਹ ਪੂਰੀ ਡਿਟੇਲ ਦੇ ਵਿੱਚ ਹਾਂਜੀ ਦੱਸਾਂਗਾ। ਖਵਾਨ ਬਾਰੋਸੋ ਨਾਂ ਦਾ ਜਿਹੜਾ ਇੱਕ ਵਿਅਕਤੀ ਉੱਥੇ ਹੈਗਾ, ਉਹਦੇ ਕਹਿਣ ਦੇ ਅਨੁਸਾਰ ਖਾਕ ਸਾਹਿਬ ਜੀ ਦੇਖੋ ਇੱਕੋ ਪਰਿਵਾਰ ਦੇ, ਕਹਿੰਦਾ 5 ਮੈਂਬਰ ਮੈਡ੍ਰਿਡ ਤੋਂ ਹੋਇਲਵਾ ਜਿਹੜੀ ਮਾਡਰਿਡ ਵੱਲੋਂ ਆ ਰਹੀ ਸੀ ਨਾ ਰਾਜਧਾਨੀ ਤੋਂ, ਇਹ ਉਹਦੀ ਗੱਲ ਕਰ ਰਹੇ, ਇਹਦੇ ਵਿੱਚ 200 ਪੈਸੰਜਰ ਸੀਗਾ ਤੇ ਹੋਇਲਵਾ ਨਾਂ ਦੇ ਟਾਊਨ ਨੂੰ ਇਹ ਗੱਡੀ ਜਾ ਰਹੀ ਸੀ ਤੇ ਉਹਦੇ ਪਰਿਵਾਰ ਦੇ 5 ਮੈਂਬਰ ਇਹਦੇ ਵਿੱਚ ਸੀਗੇ। ਤੇ ਇਹ ਖਾਕ ਸਾਹਿਬ ਜੀ ਸਪੇਨ ਦੇ ਕੋਰਦੋਵਾ ਪ੍ਰੋਵਿੰਸ ਜਿਹਨੂੰ ਆਪਾਂ ਜ਼ਿਲ੍ਹਾ ਇੱਥੇ ਆਪਾਂ ਕਹਿੰਦੇ ਹਾਂ, ਅਮਰੀਕਾ ਦੇ ਵਿੱਚ ਕਾਉਂਟੀ ਵੀ ਕਹਿ ਦਿੰਦੇ ਹਾਂ ਆਪਾਂ, ਉਹ ਜਿਹੜੇ ਸਪੈਨਿਸ਼ ਸਪੀਕਿੰਗ ਕੰਟਰੀ ਆ ਉੱਥੇ ਇਹਨਾਂ ਨੂੰ ਪ੍ਰੋਵਿੰਸ ਕਹਿ ਦਿੰਦੇ ਆ। ਤੇ ਆਦਾ ਮੂਜ ਨਾਂ ਦਾ ਜਿਹੜਾ ਪ੍ਰੋਵਿੰਸ ਆ ਉਹ ਸ਼ਹਿਰ ਆ ਕੋਰਡੋਵਾ ਪ੍ਰੋਵਿੰਸ ਦਾ, ਉਹ ਸ਼ਹਿਰ ਦੇ ਨੇੜੇ ਜਿਹੜੀ ਇਹ ਘਟਨਾ ਹੋਈ ਆ ਤੇ ਅਜੇ ਤਿਕਰ ਉਹ ਜਿਹੜਾ ਸੱਜਣ ਆ ਜਿਹੜਾ ਆਪਾਂ ਨਾਂ ਲੈ ਕੇ ਗਏ ਆ ਬਾਰੋਸੋ, ਉਹਦੇ ਖਾਕ ਸਾਹਿਬ ਜੀ ਪਰਿਵਾਰ ਦੇ ਵਿੱਚੋਂ ਜਿਹੜਾ ਇੱਕ 6 ਸਾਲ ਦਾ ਬੱਚਾ ਆ ਉਹ ਕੱਲਾ ਹੀ ਮਿਲਿਆ, ਬਸ 4 ਆ ਜਿਹੜੇ ਉਹ ਲਾਪਤਾ ਆ ਜੀ। ਉਹਨੇ ਕਿਹਾ ਕਿ ਅਸੀਂ ਆਸ ਪਾਸ ਦੇ ਖਾਇਨ ਇੱਕ ਸ਼ਹਿਰ ਆ, ਇੱਕ ਉਬੇਦਾ ਸ਼ਹਿਰ ਆ ਉੱਥੋਂ ਦਾ, ਤੇ ਇੱਕ ਕੋਰਦੋਬਾ ਆ, ਇਹਨਾਂ ਤਿੰਨਾਂ ਸ਼ਹਿਰਾਂ ਦੇ ਹਸਪਤਾਲਾਂ ਵਿੱਚ ਕਹਿੰਦਾ ਅਸੀਂ ਜਾ ਰਹੇ ਆ, ਪਰ ਅਜੇ ਤੱਕ ਕਿਸੇ ਪਾਸਿਓਂ ਜਿਹੜੇ 4 ਸੱਜਣ ਉਹਦੇ ਪਰਿਵਾਰ ਦੇ ਸੀਗੇ ਉਹ ਅਜੇ ਉਹਨਾਂ ਦਾ ਕਿਤੋਂ ਵੀ ਕੋਈ ਕੰਸੋ ਨਹੀਂ ਉਹਨਾਂ ਨੂੰ ਲੱਗ ਸਕੀ। ਤੇ ਬਹੁਤ ਲੋਕਾਂ ਨੇ ਖਾਕ ਸਾਹਿਬ ਜੀ ਆਪਣੇ ਸਖੇ ਸਬੰਧੀਆਂ ਦੀਆਂ ਤਸਵੀਰਾਂ ਜਿਹੜੀਆਂ ਉਹਨਾਂ ਦੇ ਨਾਲ ਉਹਨਾਂ ਦੇ ਨਾਂ ਲਿਖ ਕੇ ਤੇ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੇ ਆ, ਤਾਂ ਕਿ ਜੇ ਕਿਸੇ ਨੂੰ ਵੀ ਕੋਈ ਸਲਾਹ ਕਿਤੋਂ ਮਿਲੇ ਤਾਂ ਉਹ ਉਹਨਾਂ ਨੂੰ ਪਤਾ।
0: ਦੁਖਦਾਈ ਘਟਨਾ ਜਿਹੜੀ ਹੁੰਦੀ ਨਾ, ਪਰਿਵਾਰ ਦਾ ਬੁਰਾ ਹਾਲ ਹੋ ਜਾਂਦਾ, ਕੋਈ ਦਿਨ ਭਾਈਦਾ, ਕੋਈ ਹਸਪਤਾਲ ਚਲ ਜਾਓ, ਕੋਈ ਪੁਲਿਸ ਵਾਲਿਆਂ ਕੋਲ ਚਲ ਜਾਓ, ਬਹੁਤ ਹਾਲਤ ਖਰਾਬ ਹੁੰਦੀ ਹੈ। ਇਹੋ ਜਿਹੇ ਐਕਸੀਡੈਂਟ ਪਰਮਾਤਮਾ ਕਰੇ ਕਦੀ ਵੀ ਨਾ ਹੋਣ, ਔਰ ਜਾਨਾਂ ਜਿਹੜੀਆਂ ਇੱਦਾਂ ਨਾ ਜਾਇਆ ਜਾਣ ਜੀ।
2: ਤੇ ਇਹਦੇ ਨਾਲ ਖਾਕ ਸਾਹਿਬ ਜੀ ਇੱਕ ਨੇ ਤਸਵੀਰ ਪਾਈ ਆ ਲੜਕੀ ਨੇ, ਉਹ ਕਹਿੰਦੇ ਉਹਨੇ ਆਪਣੀ ਤਸਵੀਰ ਪਾ ਕੇ ਥੱਲੇ ਇਹ ਵੀ ਲਿਖਿਆ, ਕਹਿੰਦੀ ਮੇਰਾ ਪਿਤਾ ਸੀਗਾ ਬਾਪ ਸੀ। ਪੁਲਿਸ ਵੱਲੋਂ ਕਈ ਦਫ਼ਤਰ ਆ ਜਿਹੜੇ ਉਹ ਖੋਲ ਦਿੱਤੇ ਗਏ ਆ ਕਾਕ ਸਾਹਿਬ ਜੀ, ਜਿਨ੍ਹਾਂ ਵਿਚ ਲਾਪਤਾ ਲੋਕਾਂ ਦੇ ਜਿਹੜੇ ਸਾਖੀ ਸਖੀ ਸੰਬੰਧੀ ਹੈਗੇ ਆ ਉਹ ਜਾ ਕੇ ਆਪਣਾ ਉੱਥੇ DNA ਦੇ ਸਕਦੇ ਆ, ਤਾਂ ਕਿ ਉਹ ਉਹਨਾਂ ਦੀ ਜਿਹੜੇ ਸੱਜਣ ਹੋਣ ਜਿਨ੍ਹਾਂ ਦੇ ਤੁਹਾਨੂੰ ਪਤਾ ਵੀ ਐਕਸੀਡੈਂਟ ਬਹੁਤ ਭੈੜਾ ਹੋਇਆ, ਉਹਨਾਂ ਦੇ DNA ਤੋਂ ਉਹ ਉਹਨਾਂ ਦੀ ਪਛਾਣ ਆ ਜਿਹੜੀ ਕਰਕੇ ਉਹਨਾਂ ਨੂੰ ਫਿਰ ਉਹ ਦੱਸਣਗੇ ਵੀ ਹਾਂ ਬਈ ਆਹ ਤੁਹਾਡਾ ਜਿਹੜਾ ਸਰੀਰ ਆ ਮ੍ਰਿਤਕ ਸਰੀਰ ਆ ਇਹ ਆ ਹੈਗਾ, ਤੇ ਉਹ ਜਿਸ ਤਰ੍ਹਾਂ ਦੀ ਉਹਨਾਂ ਨੇ ਰਸਮ ਰਿਵਾਜ ਕਰਨੇ ਹੁੰਦੇ ਆ ਉਹ ਆ ਕੇ ਲਗਾ ਸਕਦੇ ਆ, ਪਰ ਪੁਲਿਸ ਵਾਲਿਆਂ ਨੇ ਜਿਹੜਾ ਪੂਰਾ ਇੰਤਜ਼ਾਮ ਕਰਕੇ ਉਹਨਾਂ ਨੇ ਇਹ ਕਹਿਤਾ ਕਿ ਇੱਥੇ ਆ ਕੇ DNA ਦੇ ਦਿਓ ਤੇ ਅਸੀਂ ਫਿਰ ਜਿੱਦਾਂ ਜਿੱਦਾਂ ਕੋਈ ਖਾਲਸਾ ਜੀ ਹਿੱਸੇ ਕਿਸੇ ਲੱਭ ਤੇ ਕਿਸੇ ਦੀ ਬਾਂਹ ਲੱਭਦੇ ਆ ਤੇ ਉਹਦੇ ਨਾਲ ਫਿਰ ਉਹ ਆਈਡੈਂਟੀਫਾਈ ਕਰ ਲੈਣਗੇ ਉਹਨਾਂ ਨੂੰ। ਤੇ ਉਹਨਾਂ ਦੀ ਜਿਹੜੀ ਖਾਲਸਾ ਜੀ ਪ੍ਰਧਾਨ ਮੰਤਰੀ ਹੈਗੇ ਆ ਉਹਨਾਂ ਨੇ ਇਸ ਹਾਦਸੇ ਦਾ ਜਿਹੜਾ ਕਾਰਨ ਆ ਖਾਲਸਾ ਜੀ ਉਹ ਪੂਰੀ ਤਰ੍ਹਾਂ ਉਹ ਕਹਿੰਦੇ ਛਾਣਵੀਨ ਇਹਦੀ ਐਨ ਅਸੀਂ ਕਹਿੰਦੇ ਆ ਉਹ ਇਹਦੀ ਡੂੰਘਾਈ ਤੱਕ ਜਾਵਾਂਗੇ ਕਿ ਇੱਥੇ ਹੋਇਆ ਕੀ ਹੋਇਆ। ਪ੍ਰਧਾਨ ਮੰਤਰੀ ਆ ਜਿਹੜੇ ਪੀਰੋ ਸਾਂਚੇ ਉਹਨਾਂ ਨੇ ਇਹ ਕਹਿ ਦਿੱਤਾ ਕਿ ਜਿਹਨੂੰ ਕਹਿੰਦੇ ਹੁੰਦੇ ਆ ਉਹ ਅੰਗਰੇਜ਼ੀ ਦੇ ਵਿਚ ਕਹਿੰਦੇ ਆ ਵੀ ਆਰ ਨੋਟ ਟੂ ਬਿਲੀਵ ਐਨੀ ਸਟੋਨ ਅਨਟਰਨ, ਜਿਹਨੂੰ ਕਹਿੰਦੇ ਆ ਹਰ ਇੱਟ ਆ ਜਿਹੜੀ ਉਹ ਚੱਕ ਕੇ ਦੇਖਣਾ ਕਿ ਉਹਦੇ ਥੱਲੇ ਕੀ ਆ। ਸੋ ਇੱਥੇ ਤੱਕ ਉਹਨਾਂ ਨੇ ਕਹਿ ਦਿੱਤਾ ਤੇ ਦੁਰਘਟਨਾ ਜਿਹੜੀ ਆ ਖਾਕ ਸਾਹਿਬ ਜੀ ਐਤਵਾਰ ਦੀ ਰਾਤ ਦੇ ਕੋਈ 8 ਵਜੇ ਜਿਹੜੀ ਉਹ ਹੋਈ ਸੀਗੀ ਤੇ ਜਦੋਂ ਜਿਹੜੀ ਮੈਡਰਿਡ ਨੂੰ ਜਾ ਰਹੀ ਟ੍ਰੇਨ ਸੀ ਖਾਕ ਸਾਹਿਬ ਜੀ ਜਿਹੜੀ ਉਥੋਂ ਦੀ ਰਾਜਧਾਨੀ ਮੈਡਰਿਡ ਨੂੰ ਜਾ ਰਹੀ ਟ੍ਰੇਨ ਸੀਗੀ, ਇਹ ਧਿਆਨ ਨਾਲ ਸੁਣਨ ਵਾਲੀ ਗੱਲ ਆ, ਉਹ ਜਦੋਂ ਟ੍ਰੇਨ ਆ ਜਿਹੜੀ ਕਿਸੇ ਕਾਰਨ ਕਰਕੇ ਉਹਦੇ ਜਿਹੜਾ ਪਿਛਲੇ ਹਿੱਸੇ ਦੇ ਕੁਛ ਡੱਬੇ ਸੀ ਉਹ ਉਹਦੇ ਨਾਲੋਂ ਪਟੜੀ ਤੋਂ ਉਤਰ ਕੇ ਤੁਰੀ ਜਾਂਦੀ ਟ੍ਰੇਨ ਤੋਂ ਜਿਹੜੀ ਦੂਸਰੇ ਪਾਸਿਓਂ ਟ੍ਰੇਨ ਆਉਂਦੀ ਸੀ ਉਧਰਲੇ ਪਾਸੇ ਜਾ ਕੇ ਉਹਦੇ ਵਿਚ ਫਸ ਗਿਆ।
3: ਇੱਥੋਂ ਐਕਸੀਡੈਂਟ ਹੋਇਆ।
2: ਹਾਂ ਤਾਂ ਐਕਸੀਡੈਂਟ ਹੋਇਆ। ਹੁਣ ਉਹਦੇ ਜਿਹੜੇ ਮੋਹਰਲੇ ਡੱਬੇ ਲੰਘ ਗਏ ਤੇ ਪਿਛਲੇ ਡੱਬੇ ਆ ਜਿੱਥੇ ਉਥੋਂ ਉਹ ਜਿਹੜੇ ਪਿਛਲੇ ਡੱਬੇ ਲੈ ਕੇ ਦੂਏ ਪਾਸੇ ਚਲ ਗਿਆ। ਸਾਨੂੰ ਪਤਾ ਵੀ ਦੋ ਟ੍ਰੇਨਾਂ ਦੇ ਵਿਚ ਫਾਸਲਾ ਵੀ ਥੋੜਾ ਜਿਹਾ ਹੁੰਦਾ ਜਦੋਂ
3: ਥੋੜਾ ਜਿਹਾ ਬਿਲਕੁਲ।
2: ਹਾਂ ਮੇਰਾ ਖਿਆਲ 3-4 ਫੁੱਟ ਦਾ ਹੋਣਾ ਮਸ਼ੀਨ ਨਾ ਹੁੰਦਾ।
3: ਹਾਂਜੀ ਬਿਲਕੁਲ।
2: ਹਾਂ ਤੇ ਉਹ ਜਿਹੜੀ ਉਧਰ ਨੂੰ ਜਾ ਰਹੀ ਟ੍ਰੇਨ ਸੀ ਉਹਦੇ ਪਿਛਲੇ ਡੱਬੇ ਲੈ ਕੇ ਉਸ ਟ੍ਰੇਨ ਦੇ ਵਿਚ ਜਾ ਕੇ ਫਸ ਗਿਆ ਤੇ ਉਹਦੇ ਨਾਲ ਤੁਹਾਨੂੰ ਪਤਾ ਵੀ ਹੁਣ ਦੋਨੇ ਉਹ ਵੀ ਮੇਰਾ ਖਿਆਲ 150 ਕਿਲੋਮੀਟਰ ਦੇ ਹਿਸਾਬ ਨਾਲ ਤਾਂ ਜਾਂਦੀਆਂ ਹੋਣੀਆਂ ਦੋਨੇ, ਫਿਰ ਹੁਣ ਦੇਖੋ ਤੁਸੀਂ ਕਿੰਨਾ ਇੰਪੈਕਟ ਹੋਇਆ ਹੋਊਗਾ।
3: ਉਹਦੇ ਕਰਕੇ ਜਦੋਂ ਪਿਛਲੇ ਡੱਬੇ ਵੱਜੇ ਆ ਉਹਦੇ ਵਿਚ ਵੱਜੇ ਆ ਤੇ ਦੋਨੇ ਟ੍ਰੇਨਾਂ ਹਿੱਲ ਗਈਆਂ ਖਤਮ ਹੋ ਗਈਆਂ ਉਹਨਾਂ ਦਾ
2: ਬਸ ਬਸ ਬਸ ਬਸ ਉਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਖਾਲਸਾ ਜੀ, ਬਹੁਤ ਬੁਰੀ ਤਰ੍ਹਾਂ ਐਕਸੀਡੈਂਟ ਹੋਇਆ ਤੇ ਉਹਦੇ ਵਿਚ ਉਹ ਫਿਰ ਟੱਕਰ ਗਿਆ ਤਾਂ ਫਿਰ ਇਸ ਤਰ੍ਹਾਂ ਜਿਹੜਾ ਉਹ ਹੋਇਆ ਤੇ ਸਪੇਨ ਦੇ ਆਵਾਜਾਈ ਮੰਤਰੀ ਜਿਹੜੇ ਉਸਕਾਰ ਉਹਦੇ ਵੱਲੋਂ ਜਿਹੜੀ ਆ ਖਾਲਸਾ ਜੀ ਇਹ ਆ ਜਿਹੜੀ ਹੁਣ ਆਪਾਂ ਮਗਰਲਾ ਹਿੱਸਾ ਇਹਦਾ ਖਬਰੇ ਦੱਸ ਕੇ ਘਟੇ ਆ ਇਹ ਉਹਦੇ ਮੁਤਾਬਕ ਆ ਤੇ ਉਹਦੇ ਵੱਲੋਂ ਖਾਲਸਾ ਜੀ ਇਹ ਵੀ ਕਿਹਾ ਗਿਆ ਕਿ ਹੈਰਾਨੀਜਨਕ ਘਟਨਾ ਇਹ ਜਿਹੜੀ ਆ ਹੈ ਕਿ ਇਹ ਸਿੱਧੀ ਪਟੜੀ ਉਪਰੋਂ ਹੁਣ ਉਹ ਆਪਾਂ ਪਹਿਲਾਂ ਮੈਂ ਦੱਸ ਕੇ ਗਿਆ ਨਾ ਵੀ ਉਹ ਕਹਿੰਦੇ ਸੀ ਇੱਥੇ ਮੋੜ ਸੀਗਾ ਤੇ ਗੱਡੀ ਤੇਜ਼ ਜ਼ਿਆਦਾ ਜਾ ਰਹੀ ਸੀ ਪਰ ਇਹਨਾਂ ਨੇ ਇਹ ਦੱਸਿਆ ਉਹ ਕਹਿੰਦੇ ਵੀ ਇੱਥੇ ਬਿਲਕੁਲ ਸਿੱਧੀ ਪਟੜੀ ਆ ਇੱਥੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਕਿ ਮੋੜ ਵਾਲੀ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਸੀ ਬਿਲਕੁਲ ਸਿੱਧੀ ਆ ਔਰ ਨਾਲ ਇਹ ਵੀ ਦੱਸਿਆ ਕਿ ਇਹ ਜਿਹੜੀ ਪਟੜੀ ਆ ਇਹ ਅਜੇ ਜਿਹੜਾ ਮਈ ਦਾ ਮਹੀਨਾ ਲੰਘ ਕੇ ਗਿਆ ਖਾਕ ਸਾਹਿਬ ਜੀ ਉਹਦੇ ਵਿਚ ਇਹਦੀ ਜਿਹੜੀ ਮੁਰੰਮਤ ਆ ਉਹ ਵੀ ਮੁਕੰਮਲ ਕੀਤੀ ਗਈ ਆ ਤੇ ਇਹਦੇ ਨਾਲ ਫਿਰ ਖਾਕ ਸਾਹਿਬ ਜੀ ਜਿਹੜੀ ਆ ਕੰਪਨੀਆਂ ਰੇਲ ਕੰਪਨੀਆਂ ਉਹਦਾ ਜਿਹੜਾ ਇੱਕ ਬੁਲਾਰਾ ਆ ਉਹਨੇ ਵੀ ਦੱਸਿਆ ਕਿ ਇਹ ਜਿਹੜੀ ਸਿਰਫ ਜਿਹੜੀ ਇਹ ਰੇਲ ਗੱਡੀ ਆ ਇਹ ਵੀ ਜਿਹੜੀ ਆ ਇਹ ਨਵੀਂ ਆ 4 ਸਾਲ ਪੁਰਾਣੀ ਆ ਸਿਰਫ ਇਹ ਗੱਡੀ ਜਿਹੜੀ ਗੱਡੀ ਆ ਤੇ ਲਾਈਨ ਦੀ ਵੀ ਰਿਪੇਅਰ ਹੋਈ ਆ ਕਹਿਣ ਦਾ ਮਤਲਬ ਗੱਡੀ ਦੀ ਵੀ ਜਿਹੜੀ ਆ ਉਹ ਸਿਰਫ 4 ਸਾਲ ਪੁਰਾਣੀ ਆ ਤੇ ਅਜੇ 4 ਦਿਨ ਪਹਿਲਾਂ ਇਹਦੀ ਜਿਹੜੀ ਇੰਸਪੈਕਸ਼ਨ ਵੀ ਹੋਈ ਆ ਤੇ ਉਹਦੇ ਨਾਲ ਉਹਨੇ ਇਹ ਦੱਸਿਆ ਕਿ ਉਹ ਸੂਬੇ ਦੀ ਰੇਲ ਕੰਪਨੀ ਆ ਜਿਹੜੀ ਜਿਹਦੀ ਜਿਹੜੇ ਗੱਡੀਆਂ ਦੇ ਉਹ ਕਿਉਂਕਿ ਵੱਖਰੀਆਂ ਵੱਖਰੀਆਂ ਕੰਪਨੀਆਂ ਜਿੱਦਾਂ ਅਮਰੀਕਾ ਦੇ ਤੁਹਾਨੂੰ ਪਤਾ ਪਿਆ ਰੇਲਵੇ ਆ ਹੋਏ ਵੱਖਰੀਆਂ ਵੱਖਰੀਆਂ ਏਜੰਟ ਹੁੰਦੀਆਂ ਤੇ ਉਹਨਾਂ ਦੇ ਪ੍ਰੈਜੀਡੈਂਟ ਨੇ ਕਿਹਾ ਕਿ ਅਜੇ ਬਹੁਤ ਕੁਝ ਆ ਜਿਹੜਾ ਉਹ ਪਤਾ ਨਹੀਂ ਲੱਗ ਸਕਿਆ ਤੇ ਹੌਲੀ ਹੌਲੀ ਆ ਜਿਹੜਾ ਅਸੀਂ ਉਹ ਇਹ ਸਾਰਾ ਕੁਛ ਆ ਜਿਹੜੀ ਜਿਹੜੀ ਛਾਣਬੀਨ ਕਰਾਂਗੇ ਤੇ ਅਜੇ ਤੀਕਰ ਉਹਨੇ ਇਹ ਵੀ ਕਿਹਾ ਕਿ ਕਿਸੇ ਵਿਅਕਤੀ ਦਾ ਜਾਣੀ ਕਿ ਜਿਹੜੇ ਉਹ ਰੇਲ ਗੱਡੀ ਨੂੰ ਚਲਾਉਣ ਵਾਲੇ ਜਾਂ ਉਹਦੇ ਕਾਂਟੇ ਬਦਲਣ ਵਾਲੇ ਜਾਂ ਕੋਈ ਵੀ ਆ ਉਹਨਾਂ ਦੇ ਵਿਚ ਅਜੇ ਤੀਕਰ ਸਾਨੂੰ ਕੋਈ ਕਮੀ ਪੇਸ਼ੀ ਨਜ਼ਰ ਨਹੀਂ ਆ ਰਹੀ ਤੇ ਇਹਦੇ ਨਾਲ ਇੱਕ ਸੋਰਸ ਨੇ ਇਹ ਵੀ ਦੱਸਿਆ ਖਾਕ ਸਾਹਿਬ ਜੀ ਜਿਹੜਾ ਰਿਊਟਰਡ ਨਿਊਜ਼ ਨੀ ਹੈਗੀ ਇੱਥੇ ਅਮਰੀਕਾ ਦੀ ਉਹ ਵੀ ਆ ਖਬਰ ਹੈ ਸਾਰੀ ਦੁਨੀਆਂ ਚ ਇਹਨਾਂ ਦੇ ਹੈਗੇ ਆ ਤੇ ਕਿਸੇ ਸੱਜਣ ਨੇ ਇਹਨਾਂ ਦੇ ਇੱਕ ਜਿਹੜਾ ਉਹ ਹੁੰਦੇ ਆ ਲਿਖਾਰੀ ਲਿਖਦੇ ਆ ਆਰਟੀਕਲ ਉਹਨਾਂ ਨੂੰ ਦੱਸਿਆ ਗਿਆ ਕਿ ਇਹ ਰੇਲ ਦਾ ਜਿਹੜਾ ਉੱਥੇ ਪਟੜੀ ਆ ਨਾ ਜਿਹੜੀ ਉਹਨੂੰ ਰੇਲ ਕਹਿ ਦਿੰਦੇ ਅੰਗਰੇਜ਼ੀ ਦੇ ਵਿੱਚ ਜਿਹੜੀ ਪਟੜੀ ਦੇ ਗਾਡਰ ਹੁੰਦੇ ਉਹਨੂੰ ਗਾਡਰ ਨੀ ਕਹਿੰਦੇ ਰੇਲ ਹੀ ਕਹਿੰਦੇ ਉਹਨੂੰ ਉਹ ਜਿਹੜਾ ਰੇਲ ਸੀਗੇ ਉਹ ਉਥੋਂ ਕੁਛ ਟੁੱਟਿਆ ਹੋਇਆ ਨਜ਼ਰ ਆਇਆ ਜਿੱਥੇ ਉਹ ਬੋਲਟ ਵਗੈਰਾ ਨੀ ਕੱਸੇ ਹੁੰਦੇ ਦੋ ਗਾਰਡਰਾਂ ਨੂੰ ਜੋੜ ਕੇ, ਹਾਂ ਉਥੋਂ ਕਹਿੰਦੇ ਆ ਟੁੱਟਿਆ ਹੋਇਆ ਨਜ਼ਰ ਆਇਆ, ਹੋ ਸਕਦਾ ਉਹ ਇਹਦਾ ਕਾਰਨ ਹੋਇਆ ਹੋਵੇ। ਤੇ ਪਰ ਇਹ ਅਜੇ ਇਹ ਵੀ ਕਹਿੰਦੇ ਆ ਕਿ ਅਜੇ ਤਿਕਰ 10 ਬੱਕਰੀਆਂ ਬੱਕਰੀਆਂ ਜਿਹੜੀਆਂ ਉਹ ਸਮੇਂ 2 ਸਾਲਾਂ ਤੋਂ ਸਾਹਮਣੇ ਆਈਆਂ। ਉਹ ਕਹਿੰਦੇ ਆ ਵੀ ਇੱਥੇ ਸ਼ਿਕਾਇਤ ਥੋੜੀ ਜਿਹੜੀ ਸੀਗੀ ਪਿਛਲੇ 2 ਸਾਲਾਂ ਤੋਂ, ਇਹਦੇ ਵਿੱਚ ਜਦੋਂ ਇੰਸਪੈਕਸ਼ਨ ਕਰਨ ਆਉਂਦੇ ਆ ਨਾ ਉਹ ਲਿਖ ਕੇ ਜਾਂਦੇ ਨਾ ਵੀ ਆਹ ਕਮੀ ਆ ਆਹ ਕਮੀ ਆ, ਇਸ ਤਰ੍ਹਾਂ ਦੀਆਂ ਨਿੱਕੀਆਂ ਮੋਟੀਆਂ 10 ਸਾਈਟੇਸ਼ਨਾਂ ਜਿਹੜੀਆਂ ਉੱਥੇ ਵਾਪਰੀਆਂ ਸੀਗੀਆਂ, ਦਿੱਤੀਆਂ ਸੀਗੀਆਂ ਉਹਨਾਂ ਨੂੰ ਇਹਨੂੰ ਠੀਕ ਕਰੋ। ਪਰ ਉੱਪਰ ਉਹ ਇਹ ਵੀ ਦੱਸ ਕੇ ਗਏ ਆ ਕਿ ਹਜੇ ਮਈ ਦੇ ਵਿੱਚ ਉਹਨੂੰ ਰਿਪੇਅਰ ਕੀਤਾ ਸੀ ਤੇ ਜਿਹੜੀ ਰੇਲ ਗੱਡੀ ਆ ਉਹ ਵੀ ਨਵੀਂ ਸੀ ਤੇ ਉਹਦੀ ਵੀ ਇੰਸਪੈਕਸ਼ਨ 4 ਦਿਨ ਪਹਿਲਾਂ ਹੋਈ ਸੀ। ਹੁਣ ਇਹ ਸਾਰਾ ਜਿਹੜਾ ਉਲਝਣ ਇਹ ਪਈ ਆ ਖਾਕ ਸਾਹਿਬ ਜੀ, ਹੌਲੀ ਹੌਲੀ ਜਿਹੜੀ ਆ ਉਹ ਬਾਹਰ ਆਉਣੀ ਆ, ਇਹ ਬਹੁਤੀ ਜਲਦੀ ਇਹਦਾ ਪਤਾ ਨੀ ਲੱਗਣਾ ਕਿਉਂਕਿ ਤੁਹਾਨੂੰ ਪਤਾ ਗੌਰਮੈਂਟਾਂ ਦੇ ਕੰਮ ਆ ਜਿਹੜੀਆਂ ਕੰਪਨੀਆਂ ਉਹਨਾਂ ਕੋਲ ਪੈਸਾ ਬਹੁਤ ਹੁੰਦਾ, ਫਿਰ ਉਹ ਹੌਲੀ ਹੌਲੀ ਆ ਜਿਹੜਾ ਕਈ ਸਾਲਾਂ ਬਾਅਦ ਇਹਨਾਂ ਦਾ ਪਤਾ ਲੱਗਦਾ ਹੁੰਦਾ। ਤੇ ਇਹਦੇ ਨਾਲ ਅਗਲੀ ਜਿਹੜੀ ਗੱਲਬਾਤ ਹੈਗੀ ਆ ਖਾਕ ਸਾਹਿਬ ਜੀ, ਉਹ ਆਪਣੇ ਕੋਲ ਹੈਗੀ ਆ ਭਈ ਸ਼ਾਇਦ ਅਮਰੀਕਾ ਦੇ ਇਤਿਹਾਸ ਵਿੱਚ ਖਾਕ ਸਾਹਿਬ ਜੀ ਜਿਹੜਾ ਯੂਰਪ ਆ ਉਹਦੇ ਨਾਲ ਫਟਾਫਟੀ, ਤਾਂ ਪਹਿਲਾਂ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਭਈ ਰਹਿੰਦੀ ਆ ਅਮਰੀਕਾ ਦੀ ਕਿਸੇ ਨਾ ਕਿਸੇ ਨਾਲ ਤਾਂ, ਸੋ ਪਹਿਲਾਂ ਵੀ ਅਮਰੀਕਾ ਦੀ ਫਰਾਂਸ ਨਾਲ, ਜਰਮਨੀ ਨਾਲ, ਯੂਕੇ ਦੇ ਨਾਲ, ਸਪੇਨ, ਪੁਰਤਗਾਲ, ਇਹਨਾਂ ਦੇ ਸਾਰਿਆਂ ਨਾਲ ਲੜਾਈਆਂ ਤਾਂ ਇੱਥੇ ਹੁੰਦੀਆਂ ਹੈਗੀਆਂ ਔਰ ਉਹ ਅੱਜ ਵੀ ਹੁੰਦੀਆਂ ਹੀ ਆ। ਕਦੇ ਵੈਨਜ਼ੂਏਲਾ ਨਾਲ ਪੰਗਾ ਪੈ ਗਿਆ, ਕਦੇ ਉਹ ਕੋਲੰਬੀਆ ਨਾਲ ਪੈ ਗਿਆ, ਕਦੇ ਪਨਾਮਾ ਵਾਲਾ ਉਹ ਮੈਨੂਅਲ ਨੋਰੀਏਗਾ ਫੜ ਕੇ ਲੈ ਆਉਂਦਾ, ਉਹ ਡਰੱਗ ਵੇਚਦਾ ਸੀ ਹੁਣ ਉਹ ਵੈਨਜ਼ੂਏਲਾ ਵਾਲੇ ਨੂੰ, ਸੋ ਇਸ ਤਰ੍ਹਾਂ ਦਾ ਮਾੜਾ ਮੋਟਾ ਤਾਂ ਚੱਲਦਾ ਰਹਿੰਦਾ ਹੀ ਆ। ਪਰ ਹੁਣ ਜਿਹੜੀ ਕਾਕ ਸਾਹਿਬ ਜੀ ਉਹ ਮਾਮਲਾ ਹੈ ਜਿਹੜਾ ਉਹ ਵੱਖਰਾ ਆ,
3: ਵੱਖਰਾ ਹੋ ਗਿਆ, ਬਿਲਕੁਲ
2: ਵੱਖਰਾ ਹੋ ਗਿਆ। ਤੇ ਹੁਣ ਟਰੰਪ ਸਾਹਿਬ ਨੇ ਖਾਕ ਸਾਹਿਬ ਜੀ ਇੱਕ ਤਾਂ ਜਿਹੜਾ ਹੈਗਾ ਉਥੇ ਯੂਰਪ ਦੇ ਨਾਲ ਜਿਹੜਾ ਰੌਲਾ ਪਾਇਆ, ਉਹਨੇ ਦੇਖੋ ਖਾਕ ਸਾਹਿਬ ਜੀ ਗੱਲ ਕਿੱਧਰ ਨੂੰ ਜਾ ਰਹੀ ਆ। ਹੁਣ ਕਹਿੰਦੇ ਆ ਟਰੰਪ ਸਾਹਿਬ ਨੇ ਜਿਹੜਾ ਇੱਕ ਵੱਖਰੇ ਤਰੀਕੇ ਦਾ ਰੌਲਾ ਪਾ ਲਿਆ, ਉਹਨਾਂ ਨੇ ਕਹਿ ਦਿੱਤਾ ਕਿ ਜਿਹੜਾ ਮੈਂ ਹੁਣ ਉਹ ਗ੍ਰੀਨਲੈਂਡ ਦਾ ਰੌਲਾ ਪਾ ਰਿਹਾ ਨਾ, ਉਹ ਮੈਂ ਤਾਂ ਪਾ ਰਿਹਾ ਕਿਉਂਕਿ ਨਾਰਵੇ ਨੇ ਮੈਨੂੰ ਪੀਸ ਪ੍ਰਾਈਜ਼ ਨਹੀਂ ਦਿੱਤਾ, ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ।
3: ਅੱਛਾ,
2: ਹਾਂਜੀ। ਤੇ ਪਰ ਨੋਬਲ ਪੀਸ ਪ੍ਰਾਈਜ਼ ਆ ਦੇਖੋ ਉਹਨੇ ਲੈ ਵੀ ਲਿਆ, ਉਹ ਜਿਹੜੀ ਵੈਨਜ਼ੂਏਲਾ ਦੀ ਵਿਰੋਧੀ ਪਾਰਟੀ ਦੀ ਮਾਸ਼ੇਦੋ ਆ ਨਾ, ਜਿਹੜੀ ਉਹ ਨਿਕੋਲਸ ਮਡੂਰੋ ਦੇ ਖਿਲਾਫ਼ ਇਲੈਕਸ਼ਨ ਲੜੀ ਸੀ ਮੇਰਾ ਖਿਆਲ ਆ, ਉਹਨੇ ਵਿਰੋਧੀ ਪਾਰਟੀ ਦੀ ਸੀਗੀ, ਉਹਨੂੰ ਨੋਬਲ ਪੀਸ ਪ੍ਰਾਈਜ਼ ਮਿਲਿਆ ਤੇ ਟਰੰਪ ਨੇ ਉਹ ਤੋਂ ਲੈ ਲਿਆ ਜਾਂ ਉਹਨੇ ਟਰੰਪ ਨੂੰ ਦੇ ਦਿੱਤਾ, ਇਹਦੇ ਬਾਰੇ ਆਪਾਂ ਕੁਛ ਨੀ ਕਹਿ ਸਕਦੇ ਕਿ ਉਹਨੇ ਦਿੱਤਾ ਆ ਕਿ ਉਹਨੇ ਲੈ ਲਿਆ। ਪਰ ਉਹਦੇ ਬਾਵਜੂਦ ਵੀ ਜਿਹੜਾ ਆ ਟਰੰਪ ਆ ਜਿਹੜਾ ਉਹ ਹੁਣ ਉਹਨਾਂ ਦੇ ਸਿਰ ਲਾ ਰਿਹਾ ਨਾਰਵੇ ਵਾਲਿਆਂ ਦੇ, ਤੇ ਕਿ ਤੁਸੀਂ ਮੈਨੂੰ ਪੀਸ ਪ੍ਰਾਈਜ਼ ਨਹੀਂ ਦਿੱਤਾ ਇਸ ਕਰਕੇ ਮੈਂ ਗ੍ਰੀਨਲੈਂਡ ਨਾਲ ਤੇ ਤੁਹਾਡੇ ਸਾਰੇ
3: ਪਰਸਨਲ ਹੋ ਗਿਆ ਜੀ ਚੀਮਾ ਸਾਹਿਬ।
2: ਹਾਂਜੀ ਬਿਲਕੁਲ ਬਿਲਕੁਲ ਉਹੀ ਆ ਜੀ ਪਰਸਨਲੇ, ਉਹੀ ਤਾਂ ਉਹਨੇ ਲਿਖ ਦਿੱਤਾ, ਉਹ ਕਹਿੰਦਾ ਭਈ ਇਹ ਉਹਦੇ ਕਰਕੇ ਮੈਂ ਕਰ ਰਿਹਾ। ਉਹ ਡਰੇ ਥੋੜੀ ਆ ਟਰੰਪ ਸਾਹਿਬ, ਡਰਦੇ ਥੋੜੀ ਆ, ਉਹ ਕਹਿੰਦੇ ਮੈਂ ਇਸੇ ਕਰਕੇ। ਤੇ ਅੱਜ ਦੇ ਜਿਹੜੇ ਨਾਰਵੇ ਦੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੂੰ ਜਿਹੜਾ ਇਹ ਖਾਕ ਸਾਹਿਬ ਜੀ ਨੂੰ ਟੈਕਸਟ ਰਾਹੀਂ ਜਿਹੜਾ ਇਹ ਸੁਨੇਹਾ ਦਿੱਤਾ, ਐਵੇਂ ਨੀ ਮਤਲਬ ਉਹ ਟੀਵੀ ਤੇ ਨੀ ਬੋਲਿਆ, ਉਹਨਾਂ ਨੇ ਸੁਨੇਹਾ ਜਿੱਦਾਂ ਆਪਾਂ ਟੈਕਸਟ ਤੇ ਉਹ ਭੇਜਦੇ
3: ਉਧਰ ਚੀਮਾ ਉਹਨਾਂ ਵੀ ਤਿਆਰੀਆਂ, ਯੂਰਪ ਨੇ ਵੀ ਸਾਰੀਆਂ ਤਿਆਰੀਆਂ ਕਰ ਲਈਆਂ, ਆਪਣੀ ਆਰਮੀ ਵੀ ਉੱਥੇ ਲੈ
2: ਉਹਨਾਂ ਨੇ ਫੌਜਾਂ ਉੱਥੇ ਲਿਆਉਣੀਆਂ ਸ਼ੁਰੂ ਕਰ
3: ਦਿੱਤੀਆਂ। ਜੇ ਉਹ ਧੱਕੇ ਨਾਲ ਲੈ ਗਿਆ ਟਰੰਪ, ਜਿਹੜਾ ਕੰਮ ਮਗਰ ਪੈ ਜਾ ਨਾ ਉਹਨੂੰ ਛੱਡਦਾ ਨੀ ਆ, ਲੱਗਦਾ ਇਹਨੇ ਕੁਛ ਨਾ ਕੁਛ ਟਰੰਪ ਸਾਹਿਬ ਨੇ ਕੋਈ ਨਾ ਕੋਈ ਗੇਮ ਖੇਲ ਦੇਣੀ, ਉੱਥੇ
2: ਖੇਲ ਦੇਣੀ ਆ, ਬਿਲਕੁਲ ਕੁਛ ਨਾ ਕੁਛ ਖੇਲੂਗਾ। ਤੇ ਇਹਦੇ ਨਾਲ ਹੁਣ ਅੱਜ ਜਿਹੜਾ ਆ ਨਾਰਵੇ ਦੇ ਪ੍ਰਾਈਮ ਮਿਨਿਸਟਰ ਨੂੰ ਇਹ ਸੁਨੇਹਾ ਜਿਹੜਾ ਵੀ ਦੇ ਦਿੱਤਾ ਕਿ ਗ੍ਰੀਨਲੈਂਡ ਮੈਂ ਤਾਂ ਹੀ ਖੋ ਰਿਹਾ ਕਿ ਨਾਰਵੇ ਵੱਲੋਂ ਮੈਨੂੰ ਨੋਬਲ ਪੀਸ ਪ੍ਰਾਈਜ਼ ਨਹੀਂ ਦਿੱਤਾ ਗਿਆ। ਇਹਦੇ ਨਾਲ ਗ੍ਰੀਨਲੈਂਡ ਵਾਲੇ ਜਿਹੜੇ ਮਾਮਲੇ ਵਿੱਚ ਵੀ ਕਹਿੰਦਾ ਨਵਾਂ ਮੋੜ ਹੁਣ ਆ ਗਿਆ ਆ, ਇੱਥੇ ਦੇਖੋ ਅੱਗੇ ਜਾ ਕੇ ਕੀ ਬਣਦਾ। ਤੇ ਇਹ ਵੀਕਐਂਡ ਦੇ ਟੈਕਸ ਵਿੱਚ ਆ ਜਿਹੜਾ ਇਹ ਵੀਕਐਂਡ ਤੇ ਟੈਕਸ ਭੇਜਿਆ ਜਿਹੜਾ ਉਹਨੂੰ ਉਹਦੇ ਮੁਤਾਬਕ ਇਹ ਜਿਹੜੀ ਖ਼ਬਰ ਹੈਗੀ ਆ। ਤੇ ਨਾਰਵੇ ਦੇ ਪ੍ਰਾਈਮ ਮਿਨਿਸਟਰ ਦਾ ਨਾਂ ਇਹਨਾਂ ਨੇ ਜੋਨਸ ਗਾਰ ਸਟੋਰ ਉਹਦਾ ਹੈਗਾ, ਤੇ ਉਹਨੂੰ ਇਹਨਾਂ ਨੇ ਜਿਹੜਾ ਇਹ ਭੇਜਿਆ ਉਹਨਾਂ ਨੂੰ ਅੱਗੇ ਵੀ ਖਾਕ ਸਾਹਿਬ ਜੀ ਰੌਲਾ ਪਾ ਕੇ ਉਹ ਕਹਿੰਦੇ ਮੈਂ 8 ਦੁਨੀਆਂ ਦੇ ਵਿੱਚ ਲੱਗੀਆਂ ਲੜਾਈਆਂ ਜਿਹੜੀਆਂ ਬੰਦ ਕਰਾਈਆਂ, ਇਸ ਕਰਕੇ ਮੈਨੂੰ ਜਿਹੜਾ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ, ਪਰ ਅਜੇ ਉਹਨੂੰ ਦਿੱਤਾ।
3: ਇੰਡੀਆ ਵਾਲੀ ਤੇ ਇੰਡੀਆ ਵਾਲੀ ਕੱਢ ਲਓ ਤੇ 7 ਰਹਿ ਜਾਂਦੀਆਂ, ਮਗਰ ਇੰਡੀਆ ਵਾਲੇ ਕਹਿੰਦੇ ਅਸੀਂ ਤੇ ਆਪ ਬੰਦ ਕੀਤੀ ਹੈ, ਟਰੰਪ ਸਾਹਿਬ ਨੇ ਤੇ ਕਰਾਈ ਨਹੀਂ, ਪਾਕਿਸਤਾਨ ਮੰਨਦੇ ਆ ਕਿ ਉਹਨਾਂ ਨੇ ਕਰਾਈ।
2: ਬਿਲਕੁਲ ਬਿਲਕੁਲ, ਉਹ ਤਾਂ ਦੋਨਾਂ ਪਾਸੇ ਜੋੜ ਲੱਗ ਗਿਆ ਕਰਕੇ ਕਰਾਈ ਆ। ਤੇ ਹੁਣ ਇਸ ਗੱਲ ਦਾ ਜਿਹੜਾ ਸੋ ਸਾਰਾ ਮਸਲਾ ਜਿਹੜਾ ਪਿਛਲੇ ਸਾਲ ਤੋਂ ਤੁਹਾਨੂੰ ਪਤਾ ਵੀ ਟਰੰਪ ਸਾਹਿਬ ਰੌਲ ਰੱਪਾ ਪਾ ਰਹੇ ਸੀ ਕਿ ਮੈਂ ਦੁਨੀਆਂ ਵਿੱਚ 8 ਜੰਗਾਂ ਬੰਦ ਕਰਾਈਆਂ ਤੇ ਮੈਨੂੰ ਨੋਬਲ ਪੀਸ ਪ੍ਰਾਈਜ਼ ਜਿਹੜਾ ਮਿਲਣਾ ਚਾਹੀਦਾ, ਤੇ ਹੁਣ ਉਹਨੇ ਉਹ ਮੁੱਦਾ ਜਿਹੜਾ ਨਵਾਂ ਖੜਾ ਕਰ ਲਿਆ। ਤੇ ਇਹਦੇ ਨਾਲ ਅਗਲੀ ਗੱਲਬਾਤ ਖੱਖ ਸਾਹਿਬ ਜਿਹੜੀ ਹੈਗੀ ਆ ਖਬਰ ਦੀ ਉਹ ਆਪਣੇ ਕੋਲ ਹੈਗੀ ਆ। ਅੱਜ ਜਿਹੜਾ ਆ ਮਾਰਟਿਨ ਲੂਥਰ ਕਿੰਗ ਜੂਨੀਅਰ ਡੇ ਜਿਹੜਾ ਹੈਗਾ ਆ, ਤੇ ਇਹਦੇ ਵਿਚ ਵੀ ਖੱਖ ਸਾਹਿਬ ਜੀ ਦੇਖੋ ਫੇਰ ਰੌਲਾ ਪਾ ਲਿਆ ਟਰੰਪ ਸਾਹਿਬ ਨੇ, ਤੇ ਉਹਨਾਂ ਨੇ ਖੱਖ ਸਾਹਿਬ ਜੀ ਅਮਰੀਕਾ ਦੇ ਜਿਹੜੀ ਗੌਰਮੈਂਟ ਆ ਇਹਨੇ ਜਿਹੜੀਆਂ ਜਿਹੜੇ ਤੁਹਾਨੂੰ ਪਤਾ ਪਿਆ ਅੱਜ ਦਿਨ ਜਿਹੜੀ ਗੌਰਮੈਂਟ ਦੀ ਛੁੱਟੀ ਹੁੰਦੀ ਫੈਡਰਲ ਗੌਰਮੈਂਟ ਵੱਲੋਂ ਜਿਹੜੀ ਆ ਇਹ ਛੁੱਟੀ ਕੀਤੀ ਜਾਂਦੀ ਆ,
0: ਬਿਲਕੁਲ ਛੁੱਟੀ ਹੈ।
2: ਹਾਂ ਉਹਨਾਂ ਨੂੰ ਤਨਖਾਹ ਵੀ ਜਿਹੜੇ ਗੌਰਮੈਂਟ ਦੇ ਇੰਪਲੋਈ ਆ ਉਹਨਾਂ ਨੂੰ ਤਨਖਾਹ ਵੀ ਦਿੱਤੀਆਂ ਜਾਂਦੀਆਂ ਤੇ ਤਨਖਾਹ ਦੇ ਨਾਲ ਛੁੱਟੀ ਹੁੰਦੀ ਆ ਇਹ। ਤੇ ਇਹਦੇ ਨਾਲ ਖੱਖ ਸਾਹਿਬ ਜੀ ਅਮਰੀਕਾ ਵਿਚ ਧੂਮ ਧਾਮ ਨਾਲ ਜਿਹੜਾ ਇਹ ਦਿਨ ਆ ਮਾਰਟਿਨ ਲੂਥਰ ਕਿੰਗ ਦਾ ਉਹਨੂੰ ਮਨਾਇਆ ਜਾਂਦਾ ਹਰ ਸਾਲ ਕਾਫੀ ਪਿਛਲੇ ਸਾਲਾਂ ਤੋਂ। ਤੇ ਟਰੰਪ ਸਾਹਿਬ ਨੇ ਹੁਣ ਖੱਖ ਸਾਹਿਬ ਜੀ ਇਹਦੀ ਜਿਹੜੀ ਮਨੌਤ ਆ ਉਹਦੇ ਵਿਚ ਵੀ ਹੱਦਬੰਦੀ ਜਿਹੜੀ ਆ ਹੱਦਬੰਦੀ ਚ ਤਾੜ ਦਿੱਤੀ ਆ, ਕਹਿਣ ਦਾ ਮਤਲਬ ਉਹਦੇ ਮੁਹਰੇ ਵੀ ਕੰਧ ਪਾਤੀ ਆ ਕਿ ਇਹਦੀ ਜਿਹੜੀ ਆ ਐਵੇਂ ਨਾ ਇਹਨੂੰ ਵਧਾਈ ਚੱਲੋ ਇਹਨੂੰ ਘਟਾਓ। ਸੋ ਇੱਥੇ ਉਹਨੇ ਕਹਿ ਦਿੱਤਾ ਆ। ਤੇ ਜਿਹੜੀ ਹੈਗੀ ਆ ਇੱਕ ਨਾ ਇੱਥੇ ਖੱਖ ਸਾਹਿਬ ਜੀ ਵੱਖਰੀਆਂ ਵੱਖਰੀਆਂ ਸੰਸਥਾਵਾਂ ਜਿਹੜੀਆਂ ਇੰਸਟੀਟਿਊਸ਼ਨ ਹੁੰਦੇ ਆ, ਇੱਕ ਇੱਥੇ ਹੈਗੀ ਉਹਦਾ ਨਾਂ ਹੈਗਾ DEI ਉਹਨੂੰ ਕਹਿੰਦੇ ਆ ਸ਼ੋਰਟ ਫਾਰਮ ਦੇ ਵਿਚ DEI। ਤੇ ਉਹਦੀ ਜਿਹੜੀ ਫੁੱਲ ਫਾਰਮ ਆ ਉਹਦੇ ਵਿਚ ਹੈਗੀ ਆ ਡਾਇਵਰਸਿਟੀ ਇਕੁਇਟੀ ਅਤੇ ਜਿਹੜੀ ਹੈਗੀ ਆ ਇਨਕਲੂਜਨ। ਇਹ ਖੱਖ ਸਾਹਿਬ ਜੀ ਪਿਛਲੇ ਕੋਈ 30-40-50 ਸਾਲਾਂ ਤੋਂ ਇਹ ਜਿਹੜੀ ਆ ਸੰਸਥਾ ਚੱਲਦੀ ਆਉਂਦੀ ਆ। ਇਹ ਜਿਹੜੀ ਆ ਨਾ ਇਹ ਇਹਦਾ ਮਤਲਬ ਇਹ ਆ ਭਾਈ ਇੱਥੇ ਹਰ ਕਿਆ ਜਿਹੜਾ ਚਾਹੇ ਕਿਸੇ ਵੀ ਰੰਗ ਦਾ ਹੋਵੇ ਬੰਦਾ ਜਦੋਂ ਵੀ ਕੋਈ ਨੌਕਰੀਆਂ ਨਿਕਲਦੀਆਂ ਕਿਸੇ ਵੀ ਨੌਕਰੀ ਜਿਹੜੀਆਂ ਗੌਰਮੈਂਟ ਦੀਆਂ ਜਾਂ ਇਸ ਤਰ੍ਹਾਂ ਦੀਆਂ ਜੋਬਾਂ ਹੁੰਦੀਆਂ ਉਹਨਾਂ ਦੇ ਵਿਚ ਤੁਸੀਂ ਏਦਾਂ ਨੀ ਕਹਿ ਸਕਦੇ ਭਾਈ ਇੱਥੇ ਸਾਰੇ ਗੋਰੇ ਹੀ ਹੋਣਗੇ। ਉਹਨਾਂ ਦੇ ਵਿਚ ਰਾਖਵੀਆਂ ਕੁਛ ਜੋਬਾਂ ਹੁੰਦੀਆਂ ਕਾਲਿਆਂ ਵਾਸਤੇ ਏਸ਼ੀਅਨ ਵਾਸਤੇ ਉਹ ਰਾਖਵੀਆਂ ਰੱਖੀਆਂ ਜਾਂਦੀਆਂ। ਸੋ ਉਹ ਆ ਜਿਹੜਾ ਉਹਨੂੰ ਡਾਇਵਰਸਿਟੀ ਕਹਿੰਦੇ ਆ ਭਾਈ ਹਰ ਕਿਸਮ ਦੇ ਜਿਹੜੇ ਲੋਕ ਆ ਉਹਦੇ ਵਿਚ ਹੋਣੇ ਚਾਹੀਦੇ ਆ ਔਰ ਬਰਾਬਰਤਾ ਹੋਣੀ ਚਾਹੀਦੀ ਆ ਕਿਸੇ ਵੀ ਰੰਗ ਦੇ ਬੇਸ ਤੇ ਜਾਂ ਉਹਦੇ ਨੈਣ ਨਕਸ਼ ਕਿੱਦਾਂ ਦੇ ਉਹ ਕਿੱਦਾਂ ਦਾ ਲੱਗਦਾ ਉਸ ਬੇਸ ਤੇ ਤੁਸੀਂ ਉਹਦੇ ਨਾਲ ਕੋਈ ਵਿਤਕਰਾ ਨਹੀਂ ਕਰ ਸਕਦੇ। ਤੇ ਇਨਕਲੂਜਨ ਆ ਜਿਹੜਾ ਉਹਦਾ ਮਤਲਬ ਹੁੰਦਾ ਭਾਈ ਸਾਰੇ ਰਲ ਕੇ ਆਪਾਂ ਇਹਦੇ ਵਿਚ ਸਾਂਝ ਆ ਜਿਹੜੀ ਇਹ ਸਾਡਾ ਸਾਰਿਆਂ ਦਾ ਸਾਂਝ ਆ। ਸੋ ਇਹ ਤਿੰਨ ਆ ਜਿਹੜੀਆਂ ਡਾਇਵਰਸਿਟੀ ਹੁੰਦੇ ਆ ਇੱਕ ਇੱਥੇ ਹੈਗੀ ਉਹਦਾ ਨਾਂ ਹੈਗਾ DEI ਉਹਨੂੰ ਕਹਿੰਦੇ ਆ ਸ਼ੋਰਟ ਫਾਰਮ ਦੇ ਵਿਚ DEI। ਤੇ ਉਹਦੀ ਜਿਹੜੀ ਫੁੱਲ ਫਾਰਮ ਆ ਉਹਦੇ ਵਿਚ ਹੈਗੀ ਆ ਡਾਇਵਰਸਿਟੀ ਇਕੁਇਟੀ ਅਤੇ ਜਿਹੜੀ ਹੈਗੀ ਆ ਇਨਕਲੂਜਨ। ਇਹ ਖੱਖ ਸਾਹਿਬ ਜੀ ਪਿਛਲੇ ਕੋਈ 30-40-50 ਸਾਲਾਂ ਤੋਂ ਇਹ ਜਿਹੜੀ ਆ ਸੰਸਥਾ ਚੱਲਦੀ ਆਉਂਦੀ ਆ। ਇਹ ਜਿਹੜੀ ਆ ਨਾ ਇਹ ਇਹਦਾ ਮਤਲਬ ਇਹ ਆ ਭਾਈ ਇੱਥੇ ਹਰ ਕਿਆ ਜਿਹੜਾ ਚਾਹੇ ਕਿਸੇ ਵੀ ਰੰਗ ਦਾ ਹੋਵੇ ਬੰਦਾ ਜਦੋਂ ਵੀ ਕੋਈ ਨੌਕਰੀਆਂ ਨਿਕਲਦੀਆਂ ਕਿਸੇ ਵੀ ਨੌਕਰੀ ਜਿਹੜੀਆਂ ਗੌਰਮੈਂਟ ਦੀਆਂ ਜਾਂ ਇਸ ਤਰ੍ਹਾਂ ਦੀਆਂ ਜੋਬਾਂ ਹੁੰਦੀਆਂ ਉਹਨਾਂ ਦੇ ਵਿਚ ਤੁਸੀਂ ਏਦਾਂ ਨੀ ਕਹਿ ਸਕਦੇ ਭਾਈ ਇੱਥੇ ਸਾਰੇ ਗੋਰੇ ਹੀ ਹੋਣਗੇ। ਉਹਨਾਂ ਦੇ ਵਿਚ ਰਾਖਵੀਆਂ ਕੁਛ ਜੋਬਾਂ ਹੁੰਦੀਆਂ ਕਾਲਿਆਂ ਵਾਸਤੇ ਏਸ਼ੀਅਨ ਵਾਸਤੇ ਉਹ ਰਾਖਵੀਆਂ ਰੱਖੀਆਂ ਜਾਂਦੀਆਂ। ਸੋ ਉਹ ਆ ਜਿਹੜਾ ਉਹਨੂੰ ਡਾਇਵਰਸਿਟੀ ਕਹਿੰਦੇ ਆ ਭਾਈ ਹਰ ਕਿਸਮ ਦੇ ਜਿਹੜੇ ਲੋਕ ਆ ਉਹਦੇ ਵਿਚ ਹੋਣੇ ਚਾਹੀਦੇ ਆ ਔਰ ਬਰਾਬਰਤਾ ਹੋਣੀ ਚਾਹੀਦੀ ਆ ਕਿਸੇ ਵੀ ਰੰਗ ਦੇ ਬੇਸ ਤੇ ਜਾਂ ਉਹਦੇ ਨੈਣ ਨਕਸ਼ ਕਿੱਦਾਂ ਦੇ ਉਹ ਕਿੱਦਾਂ ਦਾ ਲੱਗਦਾ ਉਸ ਬੇਸ ਤੇ ਤੁਸੀਂ ਉਹਦੇ ਨਾਲ ਕੋਈ ਵਿਤਕਰਾ ਨਹੀਂ ਕਰ ਸਕਦੇ। ਤੇ ਇਨਕਲੂਜਨ ਆ ਜਿਹੜਾ ਉਹਦਾ ਮਤਲਬ ਹੁੰਦਾ ਭਾਈ ਸਾਰੇ ਰਲ ਕੇ ਆਪਾਂ ਇਹਦੇ ਵਿਚ ਸਾਂਝ ਆ ਜਿਹੜੀ ਇਹ ਸਾਡਾ ਸਾਰਿਆਂ ਦਾ ਸਾਂਝ ਆ। ਸੋ ਇਹ ਤਿੰਨ ਆ ਜਿਹੜੀਆਂ ਡਾਇਵਰਸਿਟੀ ਇਕੁਇਟੀ ਐਂਡ ਇਨਕਲੂਜਨ ਇਹਦੇ

0: ਔਰ ਬਰਾਬਰਤਾ ਹੋਣੀ ਚਾਹੀਦੀ ਆ ਕਿਸੇ ਵੀ ਰੰਗ ਦੇ ਬੇਸ ਤੇ ਜਾਂ ਉਹਦੇ ਨੈਣ ਨਕਸ਼ ਕਿੱਦਾਂ ਦੇ ਉਹ ਕਿੱਦਾਂ ਦਾ ਲੱਗਦਾ ਉਸ ਬੇਸ ਤੇ ਤੁਸੀਂ ਉਹਦੇ ਨਾਲ ਕੋਈ ਵਿਤਕਰਾ ਨਹੀਂ ਕਰ ਸਕਦੇ ਤੇ ਇਨਕਲੂਜਨ ਆ ਜਿਹੜਾ ਉਹਦਾ ਮਤਲਬ ਹੁੰਦਾ ਭਾਈ ਸਾਰੇ ਰਲ ਕੇ ਆਪਾਂ ਇਹਦੇ ਵਿੱਚ ਸਾਂਝ ਆ ਜਿਹੜੀ ਇਹ ਸਾਡਾ ਸਾਰਿਆਂ ਦਾ ਸਾਂਝ ਆ ਸੋ ਇਹ ਤਿੰਨ ਆ ਜਿਹੜੀਆਂ ਡਾਇਵਰਸਿਟੀ ਇਕੁਇਟੀ ਐਂਡ ਇਨਕਲੂਜਨ ਇਹਦੇ ਵਾਲੀ ਜਿਹੜੀ ਨੀਤੀ ਆ ਕਾਕ ਸਾਹਿਬ ਜੀ ਉਹਦੇ ਸਾਹਮਣੇ ਵੀ ਜਿਹੜੇ ਆਪਣੇ ਪ੍ਰੈਜੀਡੈਂਟ ਹੈਗੇ ਆ ਟਰੰਪ ਸਾਹਿਬ ਉਹਨਾਂ ਨੇ ਕੰਧ ਖੜੀ ਕਰਤੀ ਆ ਉਹ ਕਹਿੰਦੇ ਆ ਇਹ ਸਾਰਾ ਗੰਦ ਲਾਉਂਦੀ ਆ ਤੁਸੀਂ ਪਾਈ ਜਾਂ ਇਹਨੂੰ ਬੰਦ ਕਰੋ ਕਹਿਣ ਦਾ ਮਤਲਬ ਆ ਉਹਦੇ ਤੇ ਪਾਬੰਦੀਆਂ ਲਾਓ ਕਿ ਨਹੀਂ ਅਸੀਂ ਏਦਾਂ ਨਹੀਂ ਇੱਥੇ ਤੁਹਾਡਾ ਚੱਲਣ ਦੇਣਾ ਇਹ ਗੋਰਿਆਂ ਦਾ ਜਾਂ ਜਿਹਦੇ ਕੋਈ ਪਾਵਰ ਆ ਉਹਦੀ ਇੱਥੇ ਚੱਲੂਗੀ ਤੇ ਹੁਣ ਦੇਖੋ ਮਾਰਟਿਨ ਲੂਥਰ ਕਿੰਗ ਆ ਜਿਹੜੇ
1: ਇਹੋ ਜਿਹੇ ਕਿੰਗ ਸਾਹਿਬ ਨੇ ਇਹੀ ਦੇ ਯੁੱਧ ਲੜ ਕੇ ਤੇ ਇਹਨਾਂ ਨੂੰ ਆਜ਼ਾਦੀ ਦਿਵਾਈ
0: ਬਿਲਕੁਲ ਬਿਲਕੁਲ ਬਿਲਕੁਲ ਹਾਂਜੀ ਮਾਰਟਿਨ ਲੂਥਰ ਕਿੰਗ ਜਿਹੜੇ ਹੈਗੇ ਆ ਥਰਡ ਇਹ ਜਿਹੜੇ ਆ ਇਹ ਮਾਰਟਿਨ ਲੂਥਰ ਕਿੰਗ ਜੂਨੀਅਰ ਦੇ ਜਿਹੜੇ ਆ ਇਹ ਲਾਗੇ ਹੈਗੇ ਉਹਨਾਂ ਦੇ ਤੇ ਇਹਨਾਂ ਨੇ ਖਾਕ ਸਾਹਿਬ ਜੀ ਕਿਹਾ ਕਿ ਕਿੰਗ ਦਾ ਜਿਹੜਾ ਉਹ ਲੜਿਆ ਉਹ ਤੇ ਉਹ ਕਹਿੰਦਾ ਭਾਈ ਟਰੰਪ ਦੀ ਇਹ ਜਿਹੜੀ ਆ ਦੂਸਰੀ ਟਰਮ ਆ ਇਹ ਜਦੋਂ ਦਾ ਦੂਸਰੀ ਵਾਰੀ ਪ੍ਰੈਜੀਡੈਂਟ ਬਣਿਆ ਇਹਦੇ ਵੱਲੋਂ ਜਿਹੜੀ ਆ ਗਿਣੀ ਮਿਥੀ ਇਹ ਯੋਜਨਾ ਰਾਹੀਂ ਕਹਿੰਦਾ ਅਮਰੀਕਾ ਦਾ ਇਤਿਹਾਸ ਆ ਜਿਹੜਾ ਉਹਨੂੰ ਢਾਇਆ ਮਟਾਇਆ ਜਾ ਰਿਹਾ ਢਾਇਆ ਵੀ ਜਾ ਰਿਹਾ ਤੇ ਮਟਾਇਆ ਵੀ ਜਾ ਰਿਹਾ ਤੇ ਉਹਨੂੰ ਲੁਕੋਇਆ ਵੀ ਜਾ ਰਿਹਾ ਤੇ ਦੁਬਾਰਾ ਤੋਂ ਵੀ ਕਹਿੰਦਾ ਭਾਈ ਇਹ ਆਪਣੇ ਹਿਸਾਬ ਨਾਲ ਫੇਰ ਮੁੜ ਕੇ ਉਹੀ ਜਿਹੜਾ ਗੋਰਿਆਂ ਦਾ ਰਾਜ ਆ ਉਹਦੇ ਵੱਲ ਨੂੰ ਇਹ ਵਧਾਇਆ ਜਾ ਰਿਹਾ ਨੀਤੀਆਂ ਜਿਹੜੀਆਂ ਉਹ ਬਣੀਆਂ ਪਿਛਲੇ 1960 ਤੋਂ ਮੇਰਾ ਖਿਆਲ ਆ ਇਹ ਜਿਹੜੇ ਮਾਰਟਿਨ ਲੂਥਰ ਕਿੰਗ ਜੀ ਹੋਏ ਆ ਤੇ ਇਹਨਾਂ ਨੇ ਖਾਕ ਸਾਹਿਬ ਜੀ ਮਾਰਟਿਨ ਲੂਥਰ ਕਿੰਗ ਸਾਹਿਬ ਜਿਹੜੇ ਸੀਗੇ ਇਹਨਾਂ ਦੇ ਕੋਲ ਉਹ ਡਾਕਟਰੇਟ ਦੀ ਡਿਗਰੀ ਵੀ ਸੀ PhD ਦੀ ਜਿਹਨੂੰ ਆਪਾਂ ਕਹਿੰਦੇ ਆ ਤੇ ਇਹਨਾਂ ਨੇ ਫਿਰ ਜਿਹੜੇ ਵੱਖਰੇ ਰੰਗਾਂ ਦੇ ਲੋਕ ਆ ਉਹਨਾਂ ਨੂੰ ਆਜ਼ਾਦੀ ਦਵਾਉਣ ਵਾਸਤੇ ਆਪਣੀ ਜਿਹੜੀ ਆ ਉਹ ਸਾਰੀ ਜ਼ਿੰਦਗੀ ਲਾਈ ਤੇ ਇਹਨਾਂ ਨੇ ਖਾਕ ਸਾਹਿਬ ਜੀ ਇੱਕ ਭਾਸ਼ਣ ਦਿੱਤਾ ਸੀਗਾ ਜਿਹਨੂੰ ਕਹਿੰਦੇ ਸੀ ਮਾਈ ਡ੍ਰੀਮ ਸਪੀਚ ਉਹਨਾਂ ਨੇ ਕਿਹਾ ਸੀਗਾ ਪੰਜਾਬੀ ਵਿੱਚ ਕਹਿਣਾ ਤਾਂ ਆਪਾਂ ਕਹਾਂਗੇ ਭਈ ਸੁਪਨਾ ਇੱਕ ਉਹਨਾਂ ਦਾ ਸੀਗਾ ਜਿਹਦੇ ਵਾਸਤੇ ਉਹਨਾਂ ਨੇ ਇਹ ਭਾਸ਼ਣ ਦਿੱਤਾ ਸੀਗਾ ਤੇ ਉਸ ਤੋਂ ਬਾਅਦ ਫਿਰ ਜਿਹੜੀ ਆ ਮੂਵਮੈਂਟ ਸ਼ੁਰੂ ਹੋ ਗਈ ਤੇ ਫਿਰ ਉਸ ਵੇਲੇ ਸ਼ਾਇਦ ਕੈਨੇਡੀ ਜਿਹੜੇ ਆ ਪ੍ਰੈਜੀਡੈਂਟ ਸੀਗੇ ਤੇ ਉਹਨਾਂ ਨੇ ਫਿਰ ਉਹ ਆਜ਼ਾਦੀ ਸੀ ਜਿਹੜੀ ਵੋਟਾਂ ਪਾਉਣ ਦੀ ਤੇ ਪੜ੍ਹਨ ਦੀ ਉਹ ਸਾਰੀ ਦੇ ਦਿੱਤੀ ਸੀਗੀ ਤੇ ਉਸ ਤੋਂ ਬਾਅਦ ਵੀ ਖਾਕ ਸਾਹਿਬ ਜੀ ਬਹੁਤ ਸਾਰੀਆਂ ਗੌਰਮੈਂਟਾਂ ਜਿਹੜੀਆਂ ਉਹਨਾਂ ਨੇ ਜਿਹੜੇ ਆ ਲੋਕਾਂ ਦੇ ਵਿਤਕਰਾ ਨਾ ਕਰਨ ਵਾਲੀਆਂ ਜਿਹੜੀਆਂ ਨੀਤੀਆਂ ਉਹ ਕਾਫੀ ਚਿਰ ਤੋਂ ਜਿਹੜੀਆਂ ਉਹ ਲਾਗੂ ਕੀਤੀਆਂ ਜਾਂਦੀਆਂ ਸੀਗੀਆਂ ਤੇ ਪਰ ਟਰੰਪ ਸਾਹਿਬ ਆ ਹੁਣ ਜਿਹੜੇ ਉਹਨਾਂ ਨੇ ਖਾਕ ਸਾਹਿਬ ਜੀ ਉਲਟੀ ਗੰਗਾ ਪਹੋਏ ਨੂੰ ਜਿਹੜੀ ਕਹਿੰਦੇ ਹੁੰਦੇ ਆ ਉਹ ਬਹਾਉਣੀ ਸ਼ੁਰੂ ਕਰ ਦਿੱਤੀ ਆ ਤੇ ਕਿੱਥੇ ਜਾ ਕੇ ਖਤਮ ਹੋਣੀ ਆ ਇਹ ਕਈ ਵਾਰੀ ਖਾਕ ਸਾਹਿਬ ਜੀ ਏਦਾਂ ਹੁੰਦੀ ਆ ਕਿ ਜਿਹੜੇ ਇੱਕ ਅੱਧਾ ਪ੍ਰੈਜੀਡੈਂਟ ਜਿੱਦਾਂ ਹੁਣ ਟਰੰਪ ਸਾਹਿਬ ਆ ਗਏ ਆ ਇਦੋਂ ਬਾਅਦ ਕੋਈ ਹੋਰ ਆਜੂਗਾ ਚੰਗਾ ਆਜੂਗਾ ਉਹ ਫੇਰ ਮੁੜ ਕੇ ਉਹੀ ਨੀਚੀਆਂ ਲੈ ਆਊਗਾ ਤੇ ਬਹੁਤੀਆਂ ਇਹ ਜਿਹੜੀਆਂ ਗੇਮਾਂ ਖਾਕ ਸਾਹਿਬ ਜੀ ਇਹ ਹੋਣਾ ਹੋਣਾ ਕੁਛ ਨੀ ਹੁੰਦਾ ਕਿਉਂਕਿ ਇੱਕ ਥੋੜਾ ਜਿਹਾ ਢਾ ਜਾਂਦਾ ਦੂਜਾ ਆ ਕੇ ਫੇਰ ਬਣਾ ਲੈਂਦਾ ਅਸਲ ਦੇ ਵਿੱਚ ਇਹ ਜਿਹੜੀ ਜਨਤਾ ਆ ਪਰਜਾ ਆ ਉਹਨਾਂ ਦੇ ਦਿਮਾਗ ਨੂੰ ਗਮਰਾਹ ਕਰਕੇ ਉਹਨਾਂ ਤੋਂ ਵੋਟਾਂ ਲੈਣ ਦੇ ਮਸਲੇ ਹੁੰਦੇ ਆ ਤੇ ਉਹ ਫੇਰ ਹੁਣ ਜਦੋਂ ਟਰੰਪ ਸਾਹਿਬ ਦੇ ਇੱਕ ਸਾਲ ਲੰਘ ਗਿਆ ਤਿੰਨ ਰਹਿ ਗਏ ਆ ਜਦੋਂ ਉਹ ਤਿੰਨ ਉਹਦੇ ਖਤਮ ਹੋ ਜਾਣਗੇ ਤੇ ਉਦੋ ਬਾਅਦ ਫੇਰ ਨਵੇਂ ਪ੍ਰੈਜੀਡੈਂਟ ਕੋਈ ਚੱਜ ਦੇ ਆ ਜਾਣਗੇ ਮੇਰਾ ਖਿਆਲ ਆ ਜਿੱਥੋਂ ਤੱਕ ਖਾਕ ਸਾਹਿਬ ਜੀ ਅਗਲਾ ਪ੍ਰੈਜੀਡੈਂਟ ਤੁਸੀਂ ਵੀ ਗੈਸ ਕਰ ਦਿਓ ਆਪਣਾ ਹਿੱਸਾ ਪਾ ਦਿਓ ਤੇ ਅਗਲਾ ਪ੍ਰੈਜੀਡੈਂਟ ਅਮਰੀਕਾ ਦਾ ਕੌਣ ਤੁਹਾਡੇ ਹਿਸਾਬ ਨਾਲ ਮੇਰੇ ਵਾਲੇ ਆ ਬਿਲਕੁਲ ਮੈਨੂੰ ਵੀ ਏਦਾਂ ਲੱਗ ਰਿਹਾ ਭਾਈ ਉਹਨੇ ਬਣਨਾ ਜਿਹੜਾ ਕੈਲੀਫੋਰਨੀਆ ਦਾ ਗਵਰਨਰ ਹੈਗਾ ਨਿਊਸਮ ਹਾਂਜੀ ਸ਼ਾਇਦ ਉਹੀ ਲੱਗ ਰਿਹਾ ਭਾਈ ਉਹਨੇ ਹੀ ਬਣਨਾ ਆ ਤੇ ਦੇਖੋ ਕੀ ਹੁੰਦਾ ਸ਼ਾਇਦ ਖਾਕ ਸਾਹਿਬ ਜੀ ਆਪਾਂ ਨੂੰ ਇਹ ਵੀ ਨੀ ਪਤਾ ਕਿ ਟਰੰਪ ਸਾਹਿਬ ਆ ਜਿਹੜੇ ਉਹ 4 ਸਾਲ ਪੂਰੇ ਕਰਨਗੇ ਜਾਂ ਨਹੀਂ ਇਹਦੇ ਵਿੱਚ ਵੀ ਕਈ ਵਾਰੀ ਉਹ ਲੱਗਦਾ ਹੁੰਦਾ ਭਾਈ ਯਾਰ ਇਹਨਾਂ ਦਾ ਕੋਈ ਸਿਹਤ ਵੱਲੋਂ ਜਾਂ
1: ਚੀਮਾ ਸਾਹਿਬ ਜਿੰਨਾ ਕੁਛ ਹੋ ਰਿਹਾ ਨਾ ਇਸ ਵੇਲੇ ਇੰਪੀਚਮੈਂਟ ਦੀਆਂ ਤਿਆਰੀਆਂ ਉਧਰੋਂ ਇਹ ਹੋ ਰਿਹਾ ਉਧਰੋਂ ਕੋਰਟ ਨੇ ਬਹੁਤ ਸਖ਼ਤ ਆਰਡਰ ਕੀਤੇ ਆ ਉਹ ਟਰੰਪ ਸਾਹਿਬ ਜਿਹੜੇ ਨਾ ਉਹ ਆਪਣੀ ਅੜੀ ਦੇ ਉੱਪਰ ਪੱਕੇ ਆ ਉਹ ਕਹਿੰਦਾ ਕਿ ਮੈਂ ਜੋ ਕਰਨਾ ਉਹ ਮੈਂ ਕਰ ਦੇਣਾ ਮੈਂ ਕਿਸੇ ਕੋਲ ਨੀ ਡਰਦਾ ਮੈਂ ਕੋਰਟ ਤੋਂ ਨੀ ਡਰਦਾ ਮੈਂ ਕਿਸੇ ਕੋਲ ਪਰ ਇਹ ਆ ਕਿ ਇਹੋ ਜਿਹਾ ਟਾਈਮ ਆ ਜਾਣਾ ਮੇਰੇ ਹਿਸਾਬ ਨਾਲ ਵੀ ਕਿਉਂਕਿ ਜਿਸ ਤਰੀਕੇ ਨਾਲ ਟਰੰਪ ਸਾਹਿਬ ਲੱਗੇ ਹੋਏ ਨਾ
0: ਉਹ
1: ਅੱਗੇ ਵਧਣਾ ਔਖਾ ਹੋ ਰਿਹਾ ਜੀ ਦਿਨੋਂ ਦਿਨ

0: ਦਿਨੋ ਦਿਨ ਬਿਲਕੁਲ ਇਹਦੇ ਚ ਕੋਈ ਸ਼ੱਕ ਨਹੀਂ, ਦਿਨੋ ਦਿਨ ਹੈ ਜਿਹੜਾ ਉਹ ਵੱਧਦਾ ਜਾ ਰਿਹਾ ਤੇ ਕੁਛ ਜਿਹੜੇ ਟਰੰਪ ਦੀ ਪਾਰਟੀ ਦੇ ਵੀ ਕੁਛ ਜਿਹੜੇ ਮੈਂਬਰ ਹੈਗੇ ਅਖਖ ਸਾਹਿਬ ਉਹ ਵੀ ਉਹਦੇ ਨਾਲ ਟੁੱਟ ਰਹੇ ਆ। ਬਿਲਕੁਲ ਰਿਪਬਲਿਕਨ ਪਾਰਟੀ ਆ ਜਿਹੜੀ ਉਹ ਵੀ ਉਹਦੇ ਖਿਲਾਫ਼ ਹੁੰਦੀ ਜਾਂਦੀ ਆ। ਤੇ ਹੁਣ ਜਿਹੜੇ ਹੈਗੇ ਆ ਅਖਖ ਸਾਹਿਬ ਜੀ ਮਾਰਟਿਨ ਲੂਥਰ ਕਿੰਗ ਆ ਜੀ, ਇਹਦੇ ਬਾਰੇ ਆਪਾਂ ਗੱਲ ਕਰੀਏ। ਮਾਰਟਿਨ ਲੂਥਰ ਕਿੰਗ ਨੇ ਅਖਖ ਸਾਹਿਬ ਜੀ ਜਿਹੜੇ ਦੋ ਬੰਦੇ ਹੋਏ ਆ, ਇੱਕ ਤਾਂ ਮਹਾਤਮਾ ਗਾਂਧੀ ਤੇ ਦੂਸਰੇ ਜਿਹੜੇ ਸੀਗੇ ਆਪਣੇ ਸਾਊਥ ਅਫਰੀਕਾ ਦੇ ਨੈਲਸਨ ਮੰਡੇਲਾ। ਹਾਂਜੀ, ਉਹਨਾਂ ਤੋਂ ਵੀ ਜਿਹੜਾ ਮਾਰਟਿਨ ਲੂਥਰ ਕਿੰਗ ਸਾਹਿਬ ਹੈਗੇ ਸੀਗੇ, ਇਹਨਾਂ ਨੇ ਉਹਨਾਂ ਦੀਆਂ ਕਿਤਾਬਾਂ ਪੜ੍ਹ ਕੇ, ਉਹਨਾਂ ਦੀਆਂ ਨੀਤੀਆਂ ਪੜ੍ਹ ਕੇ ਵੀ ਮਾਰਟਿਨ ਲੂਥਰ ਕਿੰਗ ਨੇ ਜਿਹੜਾ ਉਹ ਇੱਧਰ ਨੂੰ ਤੁਰੇ ਸੀਗੇ। ਤੇ ਇੱਥੇ ਸਾਡੇ ਖੱਖ ਸਾਹਿਬ ਜੀ ਫਰੈਜ਼ਨੋ ਸਟੇਟ ਯੂਨੀਵਰਸਿਟੀ ਆ ਨਾ ਜਿਹੜੀ ਸਾਡੀ ਇੱਥੇ ਫਰੈਜ਼ਨੋ ਦੇ ਵਿੱਚ, ਉੱਥੇ ਜਿਹੜਾ ਹੈਗਾ ਮੇਰਾ ਖਿਆਲ ਇਹਨੇ ਹੁਣ ਲਾ ਤੀ ਉਹ, ਉੱਥੇ ਦੋ ਬੁੱਤ ਲੱਗੇ ਹੁੰਦੇ ਸੀਗੇ ਮਾਰਟਿਨ ਲੂਥਰ ਕਿੰਗ ਦਾ ਤੇ ਨਾਲ ਗਾਂਧੀ ਦਾ, ਦੋਨਾਂ ਦੇ ਬੁੱਤ ਲੱਗੇ ਹੁੰਦੇ ਸੀਗੇ। ਪਿੱਛੇ ਜਿਹਾ ਰੌਲਾ ਪੈਂਦਾ ਸੀਗਾ, ਰੌਲਾ ਪਿਆ ਨਾ ਟੈਕਸਟਾਈਲ ਦੇ ਵਿੱਚ ਵੀ ਹੋਰ ਸਟੇਟਾਂ ਚ ਵੀ, ਮੇਰਾ ਖਿਆਲ ਹੈ ਇਹਨਾਂ ਨੇ ਲਹਾਤੇ। ਪਰ ਅੱਗੇ ਮੈਂ ਉੱਥੇ ਜਾਂਦਾ ਰਿਹਾ, ਹੁਣ ਮੈਂ ਕਦੇ ਗਿਆ ਨੀ, ਬਹੁਤ ਦੇਰ ਹੋ ਗਈ ਮੈਨੂੰ। ਤੇ ਰੌਲਾ ਪੈਂਦਾ ਸੀਗਾ ਵੀ ਉਹ ਉੱਥੋਂ ਲਹਾਓ ਇਹਨਾਂ ਦੇ ਦੋਨਾਂ ਦੇ ਬੁੱਤ, ਗਾਂਧੀ ਦਾ ਵੀ ਤੇ ਜਿਹੜਾ ਮਾਰਟਿਨ ਲੂਥਰ ਕਿੰਗ ਵੀ ਆ। ਹੁਣ ਮੈਨੂੰ ਮੇਰੇ ਦਿਮਾਗ ਚ ਹੈ ਨੀ ਵੀ ਉੱਥੇ ਅਜੇ ਹੈਗੇ ਆ ਕਿ ਨਹੀਂ, ਪਰ ਇਹਨਾਂ ਦੋਨਾਂ ਦੇ ਬਰਾਬਰ ਬਰਾਬਰ ਬੁੱਤ ਲੱਗੇ ਸੀਗੇ। ਸੋ ਖੱਖ ਸਾਹਿਬ ਜੀ ਹਮੇਸ਼ਾ ਵਾਸਤੇ ਜਦੋਂ ਕੋਈ ਵੀ ਕਿਸੇ ਦੇਸ਼ ਦੇ ਵਿੱਚ ਇੱਕ ਦੇ ਵਿੱਚ ਕਾਢ ਨਿਕਲਦੀ ਆ ਨਾ, ਕੋਈ ਮਹਾਂਪੁਰਸ਼ ਪੈਦਾ ਹੁੰਦਾ ਆ ਚਾਹੇ ਉਹ ਕਿਤੇ ਵੀ ਹੋਵੇ, ਤੇ ਉਹਦੇ ਤੋਂ ਫਿਰ ਗਾਈਡ ਲੈ ਕੇ ਦੂਸਰੇ ਦੇਸ਼ਾਂ ਦੇ ਵਿੱਚ ਵੀ ਹੁੰਦੇ ਆ। ਇਹ ਪਿੱਛੋਂ ਜਿੱਥੋਂ ਮਰਜ਼ੀ ਆਪਾਂ ਇਤਿਹਾਸ ਪੜ੍ਹ ਲਈਏ, ਕਦੇ ਦੇਖੋ ਗ੍ਰੀਸ ਦੇ ਫਿਲੋਸਫਰ ਬਹੁਤ ਵੱਡੇ ਵੱਡੇ ਫਿਲੋਸਫਰ ਹੋਏ ਆ, ਇੰਡੀਆ ਦੇ ਵਿੱਚ ਰਾਮ ਚੰਦਰ ਕ੍ਰਿਸ਼ਨ ਉਹਨਾਂ ਦੀ ਤੁਹਾਨੂੰ ਪਤਾ ਵੀ ਸਾਰੀ ਦੁਨੀਆ ਦੇ
1: ਡਾਕਟਰ ਸਾਹਿਬ ਆ ਗਏ ਆ। ਤੇ ਆਪਾਂ ਅਗਲਾ ਪ੍ਰੋਗਰਾਮ ਕਰੀਏ, ਤੁਸੀਂ ਫੋਨ ਕੱਟੋ, ਮੈਂ ਤੁਹਾਨੂੰ ਮੁੜ ਕੇ ਮਿਲਾਉਣਾ ਜੀ।
0: ਜੀ
1: ਕੱਟ ਦਿਓ ਛੇਤੀ। ਡਾਕਟਰ ਸਾਹਿਬ ਹੋਲਡ ਕਰਿਓ ਜੀ।
2: ਜੀ
1: ਮੈਂ ਜਰਾ ਚੀਮਾ ਸਾਹਿਬ ਨੂੰ ਨਾਲ ਐਡ ਕਰ ਲਾਂ। ਐਡ ਪੀਪਲ।

0: ਦੋਸਤੋ ਡਾਕਟਰ ਗੁਰਦੀਪ ਸਿੰਘ ਸੰਧੂ ਸਾਹਿਬ ਆਪਣੇ ਨਾਲ ਜੁੜ ਗਏ ਜੀ। ਰੋਜ਼ ਦੀ ਤਰ੍ਹਾਂ ਹਰ ਪ੍ਰੋਗਰਾਮ ਦੇ ਵਿਚ ਇਸ ਤਰੀਕੇ ਦੇ ਨਾਲ ਡਾਕਟਰ ਸਾਹਿਬ ਆਪਣਾ ਐਕਸਪੀਰੀਅੰਸ ਸ਼ੇਅਰ ਕਰਦੇ ਤੁਹਾਡੇ ਤੱਕ, ਤੇ ਉਹ ਬਹੁਤ ਵੱਡਾ ਐਕਸਪੀਰੀਅੰਸ ਹੈ ਜਿਹਦਾ ਤੁਸੀਂ ਵੀ ਫਾਇਦਾ ਨਾਲ ਮਿਲ ਕੇ ਉਠਾ ਸਕਦੇ ਹੋ। ਔਰ ਦੂਜੀ ਬੇਨਤੀ ਹੈ ਕਿ ਤੁਹਾਨੂੰ ਕਿਸੇ ਨੂੰ ਵੀ ਕਿਸੇ ਮਸਲੇ ਦੇ ਉਪਰ ਆਪਣੀ ਰਾਏ ਲੈਣੀ ਹੈ, ਡਾਕਟਰ ਸਾਹਿਬ ਕੋਲੋਂ ਫ੍ਰੀ ਹੈ ਔਰ ਬਹੁਤ ਥੋੜੇ ਪੈਸਿਆਂ ਦੇ ਵਿਚ ਇਲਾਜ ਕਰ ਦਿੰਦੇ ਆ। ਜੇ ਕੋਈ ਬਹੁਤ ਜ਼ਿਆਦਾ ਫਸਿਆ, ਚਾਰ ਚੁਫੇਰੇ ਇਲਾਜ ਕਰਾ ਕੇ ਦੇਖ ਲਿਆ ਠੀਕ ਨਹੀਂ ਹੋ ਰਿਹਾ, ਤੇ ਤੁਸੀਂ ਡਾਕਟਰ ਸਾਹਿਬ ਨੂੰ ਜਿਹੜਾ ਉਹ ਫੋਨ ਕਰਕੇ ਇਨਫੋਰਮੇਸ਼ਨ ਦੇ ਸਕਦੇ ਹੋ ਔਰ ਜੇ ਚਾਹੋ ਤੇ ਇਲਾਜ ਵੀ ਕਰਾ ਸਕਦੇ ਹੋ ਬਹੁਤ ਘੱਟ ਪੈਸਿਆਂ ਦੇ ਵਿਚ। ਬਾਕੀ ਦੇ ਇਲਾਜ ਦੇ ਵਿਚ ਤੁਹਾਨੂੰ ਫੋਨ ਨੰਬਰ ਤੇ ਈਮੇਲ ਤੇ ਸਭ ਕੁਝ ਅਸੀਂ ਦੱਸ ਦਾਂਗੇ ਡਾਕਟਰ ਸਾਹਿਬ। ਡਾਕਟਰ ਸਾਹਿਬ ਆਜੋ ਜੀ, ਮੈਂ ਫਿਰ ਚੀਮਾ ਸਾਹਿਬ ਨੂੰ ਨਾਲ ਕੋਸ਼ਿਸ਼ ਕਰਦਾ ਰਹਿਣਾ।
1: ਮੁਸ਼ਕਲ ਹੋ ਗਿਆ ਲੱਭਣੇ,
0: ਕੀ ਹੋਇਆ ਕਿ ਬੜਾ ਵਧੀਆ ਹੋ ਜਾਂਦਾ ਸੀ ਐਡ, ਹੁਣ ਨੀ ਸਮਝ ਆਉਂਦੀ ਕੀ ਹੋ ਗਿਆ।
1: ਸੋ ਰੇਡੀਓ ਪ੍ਰਵਾਸ, ਰੇਡੀਓ ਸਭ ਰੰਗ, ਯੂਟਿਊਬ, ਫੇਸਬੁੱਕ ਉਪਰ ਵੇਖਣ ਤੇ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਗੁਰਦੀਪ ਸਿੰਘ ਸੰਧੂ ਹੋਮਿਓਪੈਥਿਕ ਕੰਸਲਟੈਂਟ ਵੱਲੋਂ ਬੜੇ ਪਿਆਰ ਤੇ ਸਤਿਕਾਰ ਨਾਲ ਸਤਿ ਸ੍ਰੀ ਅਕਾਲ। ਮੈਂ ਹਾਜ਼ਰ ਹਾਂ ਤੁਹਾਡਾ ਰੋਜ਼ਾਨਾ ਦਾ ਸ਼ੋਅ ਹੈਲਥ ਐਜੂਕੇਸ਼ਨ ਲੈਕਚਰ ਸੀ ਸਿਹਤ ਵਿਗਿਆਨ ਲੈ ਕੇ, ਔਰ ਸਿਹਤ ਵਿਗਿਆਨ ਦੀ ਇਕ ਲੜੀਵਾਰ ਕਥਾ ਅਸੀਂ ਸ਼ੁਰੂ ਕੀਤੀ ਹੋਈ ਹੈ ਔਰ ਉਸ ਕਥਾ ਨੂੰ ਕਥਾ ਦੇ ਰੂਪ ਦੇ ਵਿਚ ਹੀ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ। ਜੀਵਨ ਨੂੰ ਅਸੀਂ ਸ਼ੁਰੂਆਤੀ ਦੌਰ ਤੋਂ ਜਵਾਨੀ ਤੱਕ ਲੈ ਆਏ ਸਾਂ ਔਰ ਜਵਾਨੀ ਤੋਂ ਬਾਅਦ ਫਿਰ ਅਸਾਂ ਇਹ ਦੇਖਣਾ ਸ਼ੁਰੂ ਕੀਤਾ ਸੀ ਕਿ ਅਸੀਂ ਇਸ ਜੀਵਨ ਦੀ ਅੰਦਰਲੀ ਘੋਖ ਕਰੀਏ ਵੀ

0: ਲੋ ਜੀ ਜੁੜ ਗਏ।
1: ਅਸੀਂ ਹੁਣ
0: ਸਹਿਲ ਤੱਕ ਸਤਿ ਸ੍ਰੀ ਅਕਾਲ।
1: ਆਓ ਜੀ ਚੀਮਾ ਸਾਹਿਬ ਜੀ ਹੈ ਸਤਿ ਸ੍ਰੀ ਅਕਾਲ ਜੀ। ਉਸ ਕੋਕ ਨੂੰ ਕਰਦਿਆਂ ਕਰਦਿਆਂ ਅਸੀਂ ਸੈੱਲ ਤੇ ਪਹੁੰਚੇ ਹਾਂ ਤੇ ਉਸ ਸੈੱਲ ਦੀ ਜਿਹੜੀ ਵਿਆਖਿਆ ਹੈ ਲੜੀਵਾਰ ਮੈਂ ਤੁਹਾਡੇ ਨਾਲ ਸਾਂਝੀ ਕਰ ਰਿਹਾ। ਪਰ ਇਸ ਤੋਂ ਪਹਿਲਾਂ ਜੋ ਦੱਸਣ ਵਾਲੀ ਬਹੁਤ ਜ਼ਰੂਰੀ ਗੱਲ ਇਹ ਆ ਕਿ ਹੁਣ ਤੱਕ ਸੰਸਾਰ ਦੀ ਵਿਧਾ ਸੰਸਾਰ ਦਾ ਵਿਧਾਨ ਇਸ ਤਰ੍ਹਾਂ ਚੱਲਦਾ ਆਇਆ ਸੀਗਾ। ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਸੀ ਜਿਨ੍ਹਾਂ ਦਾ ਸਾਡੇ ਕੋਲ ਕੋਈ ਐਕਸਪਲੇਨੇਸ਼ਨ ਨਹੀਂ ਸੀ ਹੁੰਦਾ। ਔਰ ਅੱਜ ਦੇ ਜ਼ਮਾਨੇ ਵਿਚ ਅਸੀਂ ਉਸ ਲਫ਼ਜ਼ ਨੂੰ ਕ੍ਰੀਏਟ ਕਰ ਲਿਆ ਤੇ ਉਹਦਾ ਨਾਂ ਕਰ ਦਿੱਤਾ ਹਾਈਪੋਥੀਸਿਸ। ਹਾਈਪੋਥੀਸਿਸ ਉਹ ਵਿਧਾਨ ਆ ਜਿਹੜਾ ਚੱਲ ਤੇ ਰਿਹਾ ਹੈ ਪਰ ਸਾਡੇ ਕੋਲ ਉਹਦਾ ਸਬੂਤ ਹੈ ਨੀ, ਐਕਸਪਲੇਨੇਸ਼ਨ ਹੈ ਨੀ। ਸਾਡੇ ਜ਼ਮਾਨੇ ਦੇ ਵਿਚ 21ਵੀਂ ਸਦੀ ਦੇ ਵਿਚ ਇਸ ਵੇਲੇ ਅਸੀਂ ਚੱਲ ਰਹੇ ਹਾਂ ਤੇ 21ਵੀਂ ਸਦੀ ਦਾ ਮਨੁੱਖ ਜਿਹੜਾ ਆ ਹਰ ਗੱਲ ਦੀ ਘੋਖ ਕਰਕੇ ਤੇ ਉਹਦਾ ਫਿਜ਼ੀਕਲ ਸਬੂਤ ਪਦਾਰਥਕ ਰੂਪ ਲੱਭਣ ਦੀ ਕੋਸ਼ਿਸ਼ ਕਰ ਰਿਹਾ। ਔਰ ਜਦ ਤੱਕ ਐਸਾ ਨਹੀਂ ਹੁੰਦਾ ਤਦ ਤੱਕ ਉਹ ਇਸ ਨੂੰ ਹਾਈਪੋਥੀਸਿਸ ਹੀ ਮੰਨਦਾ ਹੈ। ਬਹੁਤ ਸਾਰੀਆਂ ਐਸੀਆਂ ਕਲਾਵਾਂ ਹਨ ਵਿਧਾ ਹਨ ਜਿਹੜੀਆਂ ਚੱਲ ਰਹੀਆਂ ਨੇ ਪਰ ਉਹਦਾ ਸਾਡੇ ਕੋਲ ਕੋਈ ਸਬੂਤ ਨਹੀਂ ਹੁੰਦਾ ਤੇ ਅੱਜ ਦੇ ਤਰਕ ਸੰਗਤ ਲੋਕ ਜਿਹੜੇ ਨੇ ਵਿਚਾਰਵਾਨ ਲੋਕ ਜਿਹੜੇ ਨੇ ਉਸ ਨੂੰ ਨਹੀਂ ਮੰਨਦੇ। ਇਸੇ ਤਰ੍ਹਾਂ ਹੀ ਬਹੁਤ ਸਾਰੀਆਂ ਗੱਲਾਂ ਆਪਾਂ ਗੁਰਬਾਣੀ ਦੀਆਂ ਵੀ ਕਈ ਤਰ੍ਹਾਂ ਕੀਤੀਆਂ ਹੋਈਆਂ ਔਰ ਬਹੁਤ ਸਾਰਾ ਹੋਰ ਆਮ ਪ੍ਰਚਲਿਤ ਪ੍ਰੋਗਰਾਮਾਂ ਦੇ ਵਿਚ ਵੀ ਅਸੀਂ ਗੱਲਾਂ ਕਰਦੇ ਹੀ ਰਹਿੰਦੇ ਹਾਂ ਕਿ ਬਹੁਤ ਸਾਰਾ ਕੁਝ ਐਸਾ ਅਸੀਂ ਵਰਤ ਰਹੇ ਹਾਂ ਚੱਲ ਰਹੇ ਹਾਂ ਮੰਨ ਰਹੇ ਹਾਂ ਔਰ ਉਹਦੇ ਮੁਤਾਬਕ ਸਾਡਾ ਜੀਵਨ ਵੀ ਚੱਲ ਰਿਹਾ ਹੈਗਾ ਆ ਉਹਦੀ ਮਾਨਤਾ ਕਰਦਿਆਂ ਹੋਇਆ ਪਰ ਸਾਡੇ ਕੋਲ ਸਬੂਤ ਹੈ ਨੀ ਉਹਦੇ। ਸੋ ਅਸੀਂ ਸਬੂਤਾਂ ਨੂੰ ਭਾਲਦਿਆਂ ਹੋਇਆ ਇਸ ਵੇਲੇ ਵੀ ਪੈਰਲ ਹਮੇਸ਼ਾ ਹੀ ਦੋ ਚੀਜ਼ਾਂ ਪੈਰਲ ਕਿਉਂਕਿ ਬਾਬਾ ਨਾਨਕ ਨੇ ਤਾਂ ਕਹਿਤਾ ਜੇ ਹਉ ਜਾਣਾ ਆਖਾ ਨਾ ਹੀ ਕਹਿਣਾ ਕਥਨ ਨਾ ਜਾਈ। ਜੇ ਮੈਨੂੰ ਪਤਾ ਹੁੰਦਾ ਵੀ ਉਹ ਕਿੱਡਾ ਕੁ ਵੱਡਾ ਹੈਗਾ ਆ ਤੇ ਮੇਰੀ ਕਿਸੇ ਨੇ ਜਾਣਾ ਹੀ ਨਹੀਂ ਸੀ, ਮੇਰੇ ਕਹਿਣ ਚ ਵਰਤੀ ਨਹੀਂ ਸੀਗਾ ਵੀ ਮੈਂ ਉਹ ਦੱਸ ਸਕਦਾ।
2: ਬਿਲਕੁਲ
1: ਨਹੀਂ, ਇਹ ਜਿਹੜਾ ਹਾਈਪੋਥੀਸਿਸ ਹੈ ਇਸ ਬ੍ਰਹਿਮੰਡ ਦਾ ਉਹ ਇੰਨਾ ਵੱਡਾ ਆ ਕਿ ਉਹਦਾ ਸਾਰੇ ਪਦਾਰਥਕ ਰੂਪ ਅਸੀਂ ਨਹੀਂ ਲੱਭ ਸਕਦੇ, ਅਸੀਂ ਨਹੀਂ ਜਾਣ ਸਕਦੇ। ਹਾਲਾਂਕਿ ਜਿਸ ਨੇ ਹੀ ਸ਼ੁਰੂ ਕੀਤਾ, ਜਿਸ ਨੇ ਹੀ ਇਸ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਆ, ਉਸ ਨੇ ਇੱਕ ਲਿਮਟ ਤੇ ਜਾ ਕੇ ਫਿਰ ਹੱਥ ਖੜੇ ਕਰ ਦਿੱਤੇ ਤੇ ਫਿਰ ਕਹਿ ਦਿੱਤਾ ਵੀ ਨਹੀਂ ਇਸ ਤੋਂ ਬਾਅਦ ਬੰਦ ਹੈ। ਜਿਸ ਤਰ੍ਹਾਂ ਇਸ ਸਰੀਰ ਦੀ ਵਿਆਖਿਆ ਕਰਦਿਆਂ ਹੋਇਆ ਆਪਾਂ ਇਹਨਾਂ ਪ੍ਰੋਗਰਾਮਾਂ ਦੇ ਵਿਚ ਅੱਗੇ ਕਈ ਵਾਰ ਇਹ ਗੱਲ ਕਰ ਚੁੱਕੇ ਹਾਂ ਕਿ ਇਹ ਸਾਰੇ ਦਾ ਸਾਰਾ ਸਰੀਰ ਢਾਂਚਾ ਹੱਡੀਆਂ ਦਾ ਬਣਿਆ ਹੋਇਆ, ਮਾਸਪੇਸ਼ੀਆਂ ਨਾਲ ਜੁੜੀਆਂ ਹੋਈਆਂ ਨੇ, ਮਾਸਪੇਸ਼ੀਆਂ ਦਾ ਕੰਟਰੋਲ ਬਲੱਡ ਸਰਕੂਲੇਸ਼ਨ ਦੇ ਰਾਹੀਂ ਖੁਰਾਕ ਪਹੁੰਚਾਉਣਾ ਤੇ ਖੁਰਾਕ ਗਾਰਬੇਜ ਲੈ ਕੇ ਜਾਣਾ ਨਾਲ ਜੁੜਿਆ ਹੋਇਆ ਹੈ। ਪਰ ਹਰੇਕ ਅੰਗ ਦੀ ਹਰੇਕ ਮਸਲ ਦੀ ਹਰੇਕ ਸਰੀਰ ਦੀ ਕਾਰਵਾਈ ਜਿਹੜੀ ਹੈ ਉਹਨੂੰ ਪਹੁੰਚਾਉਣ ਦਾ ਬ੍ਰੇਨ ਤੱਕ ਸਾਡੇ ਕੋਲ ਸਾਧਨ ਨਰਵਸ ਸਿਸਟਮ ਹੈਗਾ ਆ। ਤੇ ਮੈਂ ਇਹ ਕਹਿ ਸਕਦਾ ਹਾਂ ਕਿ ਇਹ ਸਾਰੇ ਦਾ ਸਾਰਾ ਸਰੀਰ ਜਿਹੜਾ ਹੈ ਇਹ ਨਰਵਸ ਸਿਸਟਮ ਦੇ ਨਾਲ ਬ੍ਰੇਨ ਦੇ ਨਾਲ ਜੁੜਿਆ ਹੋਇਆ। ਹੁਣ ਬ੍ਰੇਨ ਬਾਰੇ ਅਸੀਂ ਸਾਰੇ ਜਾਣਦੇ ਹਾਂ, ਬ੍ਰੇਨ ਵੀ ਇੱਕ ਫਿਜ਼ੀਕਲ ਪਦਾਰਥਕ ਚੀਜ਼ ਹੈਗੀ ਹੈ ਇਸ ਸਿਰ ਦੇ ਵਿੱਚ ਰੱਖੀ ਹੋਈ ਜਿਹੜੇ ਸਾਰੇ ਨੂੰ ਅਸੀਂ ਬ੍ਰੇਨ ਕਹੀ ਜਾਂਦੇ ਹਾਂ। ਹਾਲਾਂਕਿ ਬ੍ਰੇਨ ਦੀ ਵਿਆਖਿਆ ਆਪਾਂ ਬਹੁਤ ਵਾਰੀ ਕਰ ਚੁੱਕੇ ਹਾਂ, ਅੱਗੇ ਵੀ ਕਰ ਚੁੱਕੇ ਹਾਂ, ਪਰ ਖੈਰ ਅਸੀਂ ਉਹਨੂੰ ਬ੍ਰੇਨ ਕਹਿੰਦੇ ਹਾਂ। ਸੋ ਮਤਲਬ ਕੀ ਆ ਕਿ ਸਰੀਰ ਦਾ ਸੂਖਮ ਤੋਂ ਸੂਖਮ ਨਾ ਕਹੋ ਵੱਡੇ ਤੋਂ ਵੱਡਾ ਹਿੱਸਾ ਜਿਹੜੀਆਂ ਸਾਡੀਆਂ ਅੱਖਾਂ ਵੇਖ ਸਕਦੀਆਂ ਨੇ ਨਾ, ਕਿਉਂਕਿ 21ਵੀਂ ਸਦੀ ਵਿਚ ਮਨੁੱਖ ਇਹ ਚਾਹੁੰਦਾ ਵੀ ਜੋ ਦਿਸਦਾ ਹੈ ਅਸੀਂ ਉਹਨੂੰ ਤਾਂ ਮੰਨਾਂਗੇ, ਜੋ ਨਹੀਂ ਦਿਸਦਾ ਉਹਦੀ ਅਸੀਂ ਖੋਜ ਕਰਾਂਗੇ। ਮੰਨਾਂਗੇ ਚੱਲਦਾ ਰਹੇ ਲੇਕਿਨ ਅਸੀਂ ਉਹਦੀ ਖੋਜ ਕਰਾਂਗੇ ਤੇ ਮੰਨਾਂਗੇ ਉਦੋਂ ਜਦੋਂ ਇਹਦੀ ਖੋਜ ਹੋ ਗਈ, ਜਿਵੇਂ ਧਰਤੀ ਹੋਰ ਪਰੇ ਹੋਰ ਹੋਰ ਬਾਬੇ ਨਾਨਕ ਵਾਲੀ ਉਹ ਗੱਲ ਜਿਹੜੀ 15ਵੀਂ ਸਦੀ ਚ ਕਹੀ ਗਈ ਸੀਗੀ, ਉਸ ਵੇਲੇ ਤਾਂ ਨਹੀਂ ਸੀ ਪਤਾ ਲੇਕਿਨ ਅੱਜ ਤੇ ਸਾਨੂੰ ਪਤਾ ਲੱਗ ਗਿਆ ਨਾ, ਉਹ ਹੋ ਗਈ। ਉਹ ਹਾਈਪੋਥੀਸਿਸ ਪ੍ਰੈਕਟੀਕਲ ਦੇ ਵਿਚ ਆ ਗਿਆ, ਉਸ ਹਾਈਪੋਥੀਸਿਸ ਦੇ ਪ੍ਰੈਕਟੀਕਲ ਵਿਚ ਆਉਣ ਨਾਲ ਅਸੀਂ ਉਸ ਹਾਈਪੋਥੀਸਿਸ ਨੂੰ ਮੰਨ ਲਿਆ ਸਬੂਤ ਵਜੋਂ। ਇਸੇ ਤਰ੍ਹਾਂ ਹੀ ਸਾਡੇ ਮੈਡੀਕਲ ਸਾਇੰਸ ਦੇ ਵਿਚ ਵੀ ਇਹ ਉਹੋ ਜਿਹੀ ਗੱਲ ਹੈਗੀ ਆ ਵੀ ਇਸ ਸਰੀਰ ਦਾ ਬ੍ਰੇਨ ਵਾਲਾ ਹਿੱਸਾ ਤੇ ਅਸੀਂ ਵੇਖ ਸਕਦੇ ਹਾਂ, ਇਹਦਾ ਤੇ ਸਾਨੂੰ ਪਤਾ ਹੈਗਾ ਆ। ਔਰ ਇਸ ਤੋਂ ਉੱਪਰ ਇਹ ਵੀ ਬ੍ਰੇਨ ਤੇ ਇੱਕ ਮਸ਼ੀਨਰੀ ਹੈ ਨਾ, ਇੱਕ ਅੰਗ ਹੈਗਾ ਨਾ ਮਸ਼ੀਨਰੀ ਵਰਗਾ ਬਣਿਆ ਹੋਇਆ, ਇਹਨੂੰ ਕੌਣ ਚਾਲੂ ਕਰਦਾ ਆ, ਇਹ ਕਿਥੋਂ ਆਰਡਰ ਲੈਂਦਾ ਹੈਗਾ ਆ? ਕਿਉਂ? ਕਿਉਂਕਿ ਮਨ ਨੇ ਤਾਂ ਉਸ ਚੀਜ਼ ਦੀ ਕਾਰਵਾਈ ਕਰ ਦਿੱਤੀ, ਇੱਕ ਐਕਸ਼ਨ ਦੀ ਰਿਐਕਸ਼ਨ ਹੈਗੀ ਆ। ਪਾਣੀ ਉਬਲਿਆ ਤੇ ਭਾਵ ਬਣ ਗਈ ਹੈ, ਭਾਵ ਠੰਡੀ ਹੋਈ ਹੈ ਤੇ ਮੀਂਹ ਵਸ ਕੇ ਤੇ ਪਾਣੀ ਫਿਰ ਥੱਲੇ ਆ ਗਿਆ ਹੈਗਾ। ਇੱਕ ਰੂਟੀਨ ਕਲਚਰ, ਇੱਕ ਰੂਟੀਨ ਨਿਯਮ ਜਿਹੜਾ ਹੈ ਕੁਦਰਤ ਦਾ ਉਹ ਚੱਲਿਆ ਜਾ ਰਿਹਾ ਹੈ। ਬ੍ਰੇਨ ਤੱਕ ਆਰਡਰ ਗਿਆ, ਬ੍ਰੇਨ ਤੋਂ ਆਰਡਰ ਵਾਪਸ ਆ ਗਿਆ, ਜਿਵੇਂ ਅੱਜ ਕੱਲ ਦੇ ਰੋਬੋਟ ਕੰਮ ਕਰਦੇ ਨੇ। ਰੋਬੋਟ ਕੰਮ ਕਰਦੇ ਨੇ ਤੇ ਰੋਬੋਟਾਂ ਚ ਜੋ ਫੀਡ ਕਰ ਦਿੱਤਾ ਗਿਆ ਉਹਦੇ ਕੋਲ ਚੱਲੀ ਗਿਆ ਸੀ, ਮੰਨ ਲਈ ਨੇ ਕਿ ਐਸਾ ਹੋ ਗਿਆ। ਪਰ ਇਸ ਚੀਜ਼ ਦਾ ਆਖਿਰ ਤਾਂ ਕੋਈ ਕੰਟਰੋਲ ਕਿਤੇ ਹੋਏਗਾ ਨਾ, ਜਿਵੇਂ ਯੋਗੀ ਸੰਨਿਆਸੀ ਇਹ ਲੋਕ ਜਿਹੜੇ ਇਸ ਤਰ੍ਹਾਂ ਦੀ ਵਿਧਾ ਦੇ